0: ਬੈਠਿਆ ਹੋਇਆ ਮੈਂ ਜ਼ਰੂਰ ਅਗਲੇ ਹਫ਼ਤੇ ਮੈਂ ਗਾ ਦੂੰ, ਥੋੜਾ ਮੇਰਾ ਗਲਾ ਕੈਮ ਹੋ ਜਾਵੇ।
1: ਅੱਛਾ ਚਲੋ ਠੀਕ ਹੈ, ਤੇ ਹੁਣ ਮਤਲਬ ਦਿਲ ਤੁਹਾਡਾ ਹੁਣ ਕਰਦਾ ਸੁਣਨ ਨੂੰ?
0: ਮੇਰਾ ਵੀ ਦਿਲ ਕਰਦਾ ਗਾਉਣ ਨੂੰ, ਬਣ ਕੀ ਕਰੀਏ, ਥੋੜਾ
1: ਸੁਣਾਵਾਂਗੇ ਤੇ ਚਲੋ ਕੋਈ ਗੱਲ ਨੀ।
0: ਤੁਸੀਂ ਸਲੀਮ ਸਾਹਿਬ ਦੇ ਸ਼ੋਅ ਦੀਆਂ ਟਿਕਟਾਂ ਲੈ ਲਓ, ਇਕੱਠੇ ਗਾਵਾਂਗੇ ਉੱਥੇ ਫਿਰ।
1: ਦੈਟਸ ਓਕੇ, ਦੈਟਸ ਗਿਵਨ, ਪਰ ਮੈਂ ਕਿਹਾ ਵੀ ਨਵੀਂ ਦੀ ਬੜੀ ਅੱਛੀ ਆਵਾਜ਼ ਹੈ, ਜਦੋਂ ਵੀ ਕਦੇ ਗੁਣਗੁਣਾਉਣਾ ਨਾ ਨਵੀਂ ਤੂੰ ਬਹੁਤ ਅੱਛਾ ਲੱਗਦਾ, ਤੇ ਮੈਂ ਇਹਨੂੰ ਕਹਿੰਦਾ ਯਾਰ ਦੋ ਬੋਲ ਤੇ ਸੁਣਾ।
0: ਚਲੋ ਥੈਂਕ ਯੂ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ ਤੁਹਾਡਾ। ਤੇ ਸੁਣ ਲਈਏ ਸ਼ੁਰੂ ਤੋਂ, ਸੁਣਦੇ ਆ ਯਾਰ ਜੇ ਗਾਣਾ ਇਹ ਸੁਣਨਾ ਤਾਂ ਨਵੀਂ ਅੱਧ ਵਿਚਾਲੇ ਚਲਾਉਣ ਦਾ ਕੀ ਫਾਇਦਾ।

0: ਯਾਰ ਕਿਆ ਬਾਤ ਹੈ। ਓਕੇ ਸੋ ਹੁਣੇ ਆਂਟੀ ਜੀ ਇੱਕ ਪੁੱਛ ਕੇ ਗਏ ਸੀ ਮੇਲੇ ਬਾਰੇ। ਆਂਟੀ ਮੇਲਾ 4 ਤਰੀਕ ਨੂੰ ਹੋ ਰਿਹਾ 9800 ਡਮਾਟਾ ਪਾਰਕ, ਡਮਾਟਾ ਡਰਾਈਵ ਅਤੇ ਕ੍ਰੈਡਿਟ ਵਿਊ ਰੋਡ ਦੇ ਕੋਰਨਰ 'ਤੇ ਇਹ ਮੇਲਾ ਹੋ ਰਿਹਾ ਅਤੇ ਜੇਮਸ ਪੋਟਰ ਸੀਨੀਅਰ ਕਲੱਬ ਵੱਲੋਂ ਕਰਵਾਇਆ ਜਾ ਰਿਹਾ ਐਨੂਅਲ ਕੈਨੇਡਾ ਡੇ ਮਲਟੀਕਲਚਰਲ ਸੈਲੀਬ੍ਰੇਸ਼ਨ 11 to 5 ਇਹ ਮੇਲਾ ਜਿਹੜਾ ਹੋਵੇਗਾ। ਠੀਕ ਹੈ ਸੋ ਆਂਟੀ ਦਾ ਥੈਂਕ ਯੂ ਅਤੇ ਨਾਲੇ ਮੈਨੂੰ ਤੁਸੀਂ ਯਾਦ ਕਰਾਇਆ, ਨਾਲੇ ਸਾਰਿਆਂ ਨੂੰ ਮੈਸੇਜ ਦਿੱਤਾ ਆਂਟੀ, ਥੈਂਕ ਯੂ। ਸਬਜ਼ੀ ਮਾਰਕੀਟ ਨੂੰ ਸਾਰੇ ਯਾਦ ਰੱਖੋ, ਸਬਜ਼ੀ ਮਾਰਕੀਟ ਨਾਲੇ ਰੈਸਟੋਰੈਂਟ ਹੈ ਨਾਲੇ ਗਰੋਸਰੀ ਸਟੋਰ ਹੈ, 24 ਘੰਟੇ 7 ਦਿਨ ਖੁੱਲ੍ਹਾ। 10 ਲੋਡ ਮੈਲ ਗੇਟ ਸੈਂਡਲਵੁੱਡ ਮਿਕਲਾਗ ਲੇਨ, 10970 ਕੈਨੇਡੀ ਰੋਡ ਕੈਨੇਡੀ ਐਨ ਮੇ ਆਪਣਾ ਨਹੀਂ 10970 ਕੈਨੇਡੀ ਨਹੀਂ ਬ੍ਰੈਮਲੀ ਰੋਡ, ਬ੍ਰੈਮਲੀ ਐਂਡ ਕੰਟਰੀ ਸਾਈਡ। ਸੋ ਬ੍ਰੈਮਲੀ ਕੰਟਰੀ ਸਾਈਡ ਅਤੇ ਸੈਂਡਲਵੁੱਡ ਮਿਕਲਾਗਲਿਨ ਸਬਜ਼ੀ ਮਾਰਕੀਟ, ਹਰੀਆਂ ਤਾਜ਼ੀਆਂ ਸਬਜ਼ੀਆਂ। ਕੱਲ੍ਹ ਬਾਈ ਜੀ ਉੱਥੋਂ ਇੱਕ ਕਹਿੰਦੇ ਨਵੀਂ ਸਾਗ ਅਤੇ ਮੱਕੀ ਦੀ ਰੋਟੀ, ਇੰਨੀ ਫਰੈਸ਼ ਇੰਨੀ ਸਵਾਦ ਕਦੇ ਨਹੀਂ ਖਾਧੀ, ਬਸ ਇੱਥੋਂ ਖਾਧੀ ਸਬਜ਼ੀ ਮਾਰਕੀਟ ਤੋਂ। ਸੋ ਪਹੁੰਚੋ। ਸੁੱਖ ਭਾਅ ਜੀ ਸਾਡੇ ਨਾਲ ਨੇ ਇੱਕ ਵਾਰ ਫਿਰ, ਗ੍ਰੈਂਡ ਹੋਮ ਫਰਨੀਚਰ ਜੀ ਭਾਅ ਜੀ
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਵੀ ਬਾਈ ਜੀ। ਬਿਲਕੁਲ ਕੱਲ ਨੂੰ ਫਰਾਈਡੇ ਵਾਲੇ ਦਿਨ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਕੈਨੇਡਾ ਸਪੈਸ਼ਲ ਜਿਹੜੀਆਂ ਪਟਵਾਰਾਂ ਨੂੰ ਪ੍ਰਾਈਜ਼ ਦਿੱਤੀਆਂ ਜਾਣੀਆਂ ਫਰਨੀਚਰ ਦੇ ਉੱਪਰ। ਸੋ ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਚਾਹੁੰਦੇ ਹੋ ਉਸ ਵੀਕਡ ਦੇ ਉੱਪਰ, ਤੇ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਇਸ ਵੀਕਡ ਦੇ ਉੱਪਰ। ਸੋ ਇਸ ਵੀਕਡ ਦੇ ਉੱਪਰ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਲੈਕਰ ਫਿਨਿਸ਼ ਦੇ ਹਾਈਡ੍ਰੋਲਿਕ ਸਟੋਰੇਜ ਵਾਲੇ ਬਹੁਤ ਸਾਰੇ ਬੈਡਰੂਮ ਸੈੱਟ, ਡਾਇਨਿੰਗ ਟੇਬਲ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ, ਮਸਾਜਰ ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ, ਤੇ ਲੋਐਸਟ ਪ੍ਰਾਈਸ ਦੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਆ ਗਰੰਟੀ ਔਨ ਏਅਰ ਤੁਹਾਨੂੰ ਦੇ ਰਹੇ ਹਾਂ ਵੀ ਤੋਹਫੇ ਨਾਲ ਮਿਲਣਗੇ। 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ ਇਸ ਵੀਕਡ ਦੇ ਉੱਪਰ। ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰ ਨੇ ਸੋਲਿਡ ਵੁੱਡ ਦਾ ਕੌਫੀ ਟੇਬਲ ਲੈਣਾ। ਜੀ ਹਾਂ, ਸੋਲਿਡ ਵੁੱਡ ਦਾ ਕੌਫੀ ਟੇਬਲ, ਸਖ਼ਤ ਲੱਕੜੀ ਦਾ ਕੌਫੀ ਟੇਬਲ, ਜਿਹਦੀ ਰੈਗੂਲਰ ਕੀਮਤ $600 ਸੀ, $299 ਦਾ ਸੋਲਿਡ ਵੁੱਡ ਦਾ ਕੌਫੀ ਟੇਬਲ $299 ਦਾ ਮਿਲੂਗਾ। ਤੇ ਜਿਹੜੇ ਪਰਿਵਾਰ ਇਸ ਵੀਕਡ ਦੇ ਉੱਪਰ ਆਉਣਗੇ, ਤੋਹਫਾ ਵੱਡਾ ਮਿਲਣਾ ਕੌਫੀ ਟੇਬਲ ਦੇ ਨਾਲ, ਸੋਲਿਡ ਵੁੱਡ ਦਾ ਕੌਫੀ ਟੇਬਲ $299 ਦਾ, ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ LED ਟੀਵੀ ਫ੍ਰੀ। ਸੋਲਿਡ ਵੁੱਡ ਦਾ ਕੌਫੀ ਟੇਬਲ $299 ਦਾ, ਤੇ ਨਾਲ ਤੁਹਾਨੂੰ ਟੈਲੀਵਿਜ਼ਨ ਟੀਵੀ LED ਟੀਵੀ ਫ੍ਰੀ ਮਿਲਣਾ। ਇਹੋ ਜਿਹੀਆਂ ਡੀਲਾਂ ਦੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਿਹਾ ਇਸ ਵੀਕਡ ਦੇ ਉੱਪਰ। ਕੈਨੇਡਾ ਦੇ ਸਪੈਸ਼ਲ ਪ੍ਰਾਈਜ਼ਸ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀ ਬਾਜੀ।
0: ਕੀ ਬਾਤ ਹੈ, ਗ੍ਰੈਂਡ ਹੋਮ ਫਰਨੀਚਰ ਬਈ ਜ਼ਰੂਰ। ਇੱਕ ਯਾਰ ਤੁਹਾਡੇ ਜੇ ਫਰਿੱਜ, ਸਟੋਵ, ਡਿਸ਼ ਵਾਸ਼ਰ, ਵਾਸ਼ਰ ਡਰਾਇਰ, ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ, ਪ੍ਰਦੀਪ ਭਾਅ ਜੀ ਨੂੰ ਫੋਨ ਕਰੋ। ਪ੍ਰਦੀਪ ਬਾਈ ਜੀ ਦਾ ਨੰਬਰ ਹੈ 647-622-3203। ਪ੍ਰਦੀਪ ਜੀ ਅਪਲਾਇੰਸ ਰਿਪੇਅਰ ਦੇ ਮਾਲਾ ਆਪਣੇ ਮਾਹਰ, 6476223203। ਯਾਰ ਮੈਚ ਕਰੋਏਸ਼ੀਆ ਵਾਲੇ ਕਰ ਰਿਹਾ ਅਟੈਕ ਪੂਰਾ ਜ਼ੋਰਾਂ ਸ਼ੋਰਾਂ ਨਾਲ, ਸੋ ਦੇਖਦੇ ਹਾਂ ਕੀ ਬਣਦਾ ਜੇ ਕਰੋਏਸ਼ੀਆ ਵਾਲੇ ਕਰ ਸਕਦੇ ਆ ਗੋਲ। ਅਤੇ ਇਟਸ ਗੁੱਡ ਮੈਚ ਅਤੇ ਮੌਸਮ ਵੀ ਬਹੁਤ ਵਧੀਆ, ਗਰਮੀ ਬਹੁਤ ਹੈ ਬਟ ਚਲੋ ਐਟਲੀਸਟ ਕਣੀਆਂ ਨਹੀਂ ਪੈ ਰਹੀਆਂ, ਨਹੀਂ ਤਾਂ ਮੈਚ ਖਰਾਬ ਹੋਣਾ ਸੀਗਾ। ਓਪਨ ਡੋਮ ਆ ਅਤੇ ਹੋਰ ਨਾ ਮੈਚ ਕੈਂਸਲ ਕੁੰਸਲ ਹੋ ਜਾਵੇ ਫਿਰ ਵਾਧੂ ਦਾ ਪੰਗਾ। ਸੋ 905-673-3337 ਆਪਣਾ ਫੋਨ ਨੰਬਰ ਹੈ। ਯਾਰ ਤੁਹਾਡੇ ਸਾਰੇ ਲਈ ਨਾ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਨੇ ਲਾਈਵ ਆਊਟਡੋਰ ਕੁਝ ਇੱਕ ਸਟੇਸ਼ਨ ਲਾਏ ਨੇ, ਅਨਲਿਮਿਟਡ ਜਿੰਨੇ ਮਰਜ਼ੀ ਗੋਲ ਗੱਪੇ ਖਾਓ, $9.99 ਨੂੰ ਆਈਸ ਗੋਲਾ, ਇਸ ਮੌਸਮ 'ਚ ਆਈਸ ਗੋਲਾ $3.99 ਨੂੰ, ਦਹੀਂ ਟਿੱਕੀ ਚਾਟ $5.99। ਲਾਈਵ ਸਟਰੀਟ ਫੂਡ ਸਟੇਸ਼ਨ ਸਿੰਪਲੀ ਇੰਡੀਅਨ, 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਕੈਸਲਮੋਰ, ਜਾਂ 85 ਮਾਂਟਪੈਲੀਅਰ ਸਟਰੀਟ, ਮਿਸੀ ਸਾਗਰ ਰੋਡ ਐਂਡ ਫਾਈਨੈਂਸ਼ੀਅਲ, ਸਿੰਪਲੀ ਇੰਡੀਅਨ ਤੇ ਪਹੁੰਚੋ। ਸਾਡੇ ਨਾਲ ਸਰਾਸ਼ ਜੁੜੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ। ਸਰਾਸ਼ ਜੀ ਕੈਸੇ ਹੋ ਸਰ?
2: ਵਧੀਆ ਜੀ, ਵਧੀਆ ਜੀ, ਅੱਛਾ ਲੱਗਾ ਵਾਪਸ ਆ ਗਏ ਆਪ।
0: ਵਾਪਸ ਆ ਗਏ, ਥੈਂਕ ਯੂ ਸਰ। ਦੇਖੋ ਆਪ ਯਾਦ ਕਰਤੇ ਹੋ, ਯਹੀ ਬਹੁਤ ਬੜੀ ਬਾਤ ਹੈ।
2: ਅੱਜ ਮੈਨੇ 6 ਵਜੇ ਪਹਿਲੇ ਸ਼ੋਅ ਸੁਣਾ, ਲਾਈਕ 6:10 ਪੇ ਤੇ ਕੌਣ ਐਜ ਕਰਤਾ ਸ਼ੋਅ, ਫਿਰ ਪਤਾ ਲੱਗਾ ਆਪ ਕਰ ਰਹੇ ਹੋ, ਅੱਛਾ ਲੱਗਾ।
0: ਕੀ ਬਾਤ ਹੈ, ਥੈਂਕ ਯੂ ਸਰਾਸ਼, ਬਹੁਤ ਸਾਰਾ ਵੈਲਕਮ ਆਪਕੋ। ਸੋ ਸਰਾਸ਼ ਯੂਨੀ ਗਲੋਬਲ ਐਡਵਾਈਜ਼ਰੀ ਤੋਂ, ਸਰਾਸ਼ ਪਹਿਲਾਂ ਦੱਸੋ ਕੀ ਕੰਮ ਕਰਦੇ ਹੋ ਤੁਸੀਂ?
2: ਜੀ ਹਮੇ 8 ਸਾਲ ਹੋ ਗਏ ਪੂਰੇ ਇਸ ਜੂਨ ਮੇ, ਐਡੂਕੇਸ਼ਨ ਕੰਸਲਟੈਂਟ ਹੈ ਹਮ, ਆਫਿਸ ਹਮਾਰਾ ਮਿਸਿਸਾਗਾ ਮੇ ਹੈ। ਹਮ ਉਨ ਪ੍ਰੋਗਰਾਮਸ ਮੇ ਡੀਲ ਕਰ ਸਕਤੇ ਹੈ, ਐਡੂਕੇਸ਼ਨ ਪ੍ਰੋਗਰਾਮਸ ਮੇ ਜਹਾਂ ਆਪਕੇ ਪਾਕਿਟ ਸੇ ਫੀਸ ਲਗੇ, लेकिन नहीं, हम उन प्रोग्राम्स में डील करते हैं, उन्हीं कॉलेजेस से काम करते हैं जिनकी फीस गवर्नमेंट पे करती है, जो गवर्नमेंट रिकॉग्नाइज्ड है। तो गवर्नमेंट ही फीस पे कर रही है, गवर्नमेंट ही आपको अलग से लिविंग एक्सपेंसेस के लिए फंडिंग देती है। आज की डेट में 30,000 to 100,000 की फंडिंग होती है, ये आपके अकाउंट में सीधा पैसे आते हैं, उसका हाफ पोर्शन स्टार मार गया आज के टाइम में नॉन रिफंडेबल ग्रांट से, क्योंकि 14 डेज बाद गवर्नमेंट ग्रांट्स में कट कर रही है नेक्स्ट एकेडमिक सेशन से, तो ग्रांट्स जीरो हो जाएंगे।
0: सो देसी भाषा च मैं तुहानूं समझा दिंदा, सरांश गवर्नमेंट कोलों तुहानूं पैसे लिख दिंदे आ ताकि तुसीं पढ़ो, ਤੇ ਇਹ ਉਹ ਪੈਸੇ ਆ ਜਿਹੜੇ ਤੁਹਾਨੂੰ ਵਾਪਸ ਨਹੀਂ ਕਰਨੇ ਪੈਂਦੇ। ਸੋ ਸਰਾਂਸ਼ ਨਾਲ ਦੀ ਨਾਲ ਤੁਸੀਂ ਇਹ ਦੱਸੋ ਕਿ ਜਿਹੜੇ ਕੋਰਸਿਸ ਨੇ ਐਜੂਕੇਸ਼ਨ ਜਿਹੜੇ ਲੋਕ ਕਰਨਗੇ, ਕੀ ਇਹ ਆਨਲਾਈਨ ਕੋਰਸਿਸ ਨੇ, ਇਹ ਕਿਤੋਂ ਵੀ ਕਰ ਸਕਦੇ ਆ? ਜੇ ਕੋਈ ਨਾਇਗਰਾ ਰਹਿ ਰਿਹਾ, ਕੋਈ ਔਸ਼ਵਰ ਰਹਿ ਰਿਹਾ, ਤਾਂ ਉਹਨਾਂ ਲਈ ਕੀ ਫਿਰ ਪ੍ਰੋਸੈਸ ਹੈ?
2: ਹਾਂਜੀ, ਸੋ ਲਾਈਕ ਹਮਾਰੇ ਪਾਸ ਤੋਂ ਆਫ ਪ੍ਰੋਗਰਾਮਸ ਹੈ ਵੋ ਹਾਰਡ ਹੈ, ਲਾਈਕ ਐਚਵੈਕ ਹੋ ਗਿਆ, ECA, PSW, बट यस क्लाइंट्स उसमें भी एनरोल होते हैं, लेकिन जो मेजर नंबर है वो है ऑनलाइन कोर्सेज का, जो हमारे कितने ही क्लाइंट्स अलग अलग सिटीज में जो रहते हैं वो कर रहे हैं, आराम से क्लासेस लगाते हैं एवरी डे, स्किल हासिल कर रहे हैं, अकाउंटिंग सीख रहे हैं, मैनेजमेंट सीख रहे हैं, और $30,000 to $100,000 डिपेंडिंग ऑन देयर फैमिली साइज एंड फैमिली इनकम, जितनी उनकी इनकम कम है, नोटिस ऑफ असेसमेंट 2024 में फंडिंग हासिल कर चुके हैं, कोई इसमें कैच नहीं है, कोई एज लिमिट नहीं, आप चाहे 75 के है, पेंशन पे है, चाहे आप 30 इयर्स के है, अगर आप मैरिड है, मैरिड विद किड्स है, आपको अच्छा बेनिफिट है, कॉल करें, आप में अभी भी कॉल कर सकते हैं।
0: नंबर दो,
2: 437-264-31-75, 437-264-31-75 एस्टिमेट करवाओ, ऑफिस आओ, टाइम बड़ा लिमिटेड रह गया है जी, गवर्नमेंट की पॉलिसी चेंज हो रही है, और आफ्टर 2 weeks अगर आप एनरोल करेंगे आपको इतना एडवांटेज नहीं होगा, आज के टाइम बहुत अच्छा एडवांटेज है आपको।
0: वेरी गुड, भले यार क्रोएशिया ने गोल करता, एक क्रोएशिया पोर्चुगल जीरो, ते सारे पोर्चुगीज जिन्ने फैन ने भाई बड़े अपसेट नजर आ रहे हैं स्टेडियम दे विच, 52 मिनट दे उते गोल होया। सो चलो यार लेट्स सी, देखते हैं हुण मैच दे विच की बनता, बड़ा यार गोल वैसे बड़ा सोहना सीगा। सो सरांश साढ़े नाल ने यूनी ग्लोबल एडवाइजरी तो, ते सरांश ये भी तुसी शेयर करो भी किन्ने कि यार दी एक ग्रांट मिल जाती है जिन्हें दी अगर फैमिली नोटिस ऑफ असैसमेंट से इनकम कम है, लैस दैन 70,000, या मतलब आम आदमी है उन्होंने की फायदा ये?
2: जी आम आदमी को ही फायदा है इसमें, जिनकी इनकम कम है, लाइक सेल्फ एम्प्लॉयड, उबर ड्राइवर, ट्रक ड्राइवर है, अगर फैमिली ऑफ टू है, पेंशन पे है, या फिर यंग कपल है, इनकम कम है उनकी, तो उनको अप टू 45,000 की फंडिंग बन जाती है, उसमें से $25,000 तो ग्रांट है। अगर फैमिली ऑफ फाइव है, हस्बैंड वाइफ, इस केस में दोनों पढ़ रहे हैं, 3 बच्चे उनके जो कि यूनिवर्सिटी कॉलेज जा रहे हैं, उनकी फंडिंग $100,000 भी बनती है, जिसमें से $50,000 तो ग्रांट से जो वापिस ही नहीं करना, रेस्ट $50,000 0% पे होता है, और 1.5 साल बाद लौटाना स्टार्ट करते हैं आप उसको, सिर्फ 2.5% ब्याज साल में, लाइक साल का, तो इट्स अ वेरी गुड अपॉर्चुनिटी है, इसमें कुछ भी लाइक सब असली कागज लगते हैं, कुछ इसमें हेरा फेरी है ही नहीं इस काम में, इट्स वेरी क्रिस्टल क्लियर, फंडिंग आपके अकाउंट में आती, हमारे अकाउंट में नहीं आती, और कोई हमारी कोई परसेंटेज कमीशन या ऐसा कुछ है ही नहीं, काम होने के बाद आपने अपनी ईमानदारी से फीस देनी है, हमें काम होने के बाद देनी है, $199 or $499, कॉल करें, ऑफिस आए, नो एज लिमिट, नो क्रेडिट चेक, गवर्नमेंट फंडिंग आज दे रही है, कल गवर्नमेंट ग्रांट्स में कट कर रही है, अभी एनरोल करें।
0: एंड थोड़ी कितनी फीस है?
2: $199 or $499, लोगों में 200-500 दे ही देते हैं, $1 ऊपर ही देते हैं हमें काम होने के बाद,
0: डब्बा
2: अलग से देते हैं।
0: तो अपना नंबर दो।
2: नंबर जी 437-264-31-75, 437-264-31-75, आसान से ऑनलाइन कोर्सेज है, 3 घंटे आपने क्लास लगानी है, और लाइक अटेंडेंस मैंडेटरी है, राइट? 437-264-31-75, 437-264-31-75, कॉल करो, असेसमेंट लो, 437-264-31-75।
0: वेरी गुड, बहुत शुक्रिया थोड़ा, थैंक यू सरांश, 437-264-31-75, 437-264-31-75 सरांश का नंबर है, 437-264-31-75। एक और गोल करता भी, क्रोएशिया 2-0 बल्ले बल्ले बल्ले बल्ले यार, क्रोएशिया वाले हो ਚੱਕੀ ਜਾ ਰਹੇ ਆਪਣੀ ਗੋਲ ਮੈਨੂੰ ਲੱਗਦਾ ਆਫ ਸਾਈਡ ਨਹੀਂ ਮੰਨਿਆ ਨਹੀਂ ਗਿਆ ਮੈਨੂੰ ਲੱਗਦਾ ਇੱਕ ਮਿੰਟ ਮੈਂ ਦੇਖਦਾ ਨਹੀਂ ਆਫ ਸਾਈਡ ਮੰਨਿਆ ਨਹੀਂ ਗਿਆ ਗੋਲ ਸੋ 1-0 ਹਜੇ ਵੀ ਉਹ ਪੋਰਚੁਗਲ ਵਾਲੇ ਉਹ ਬਚ ਗਏ ਤੁਸੀਂ ਮੈਨੂੰ ਤਾਂ ਲੱਗਿਆ ਹੋ ਗਿਆ ਸੋ ਇੱਕ ਤੁਸੀਂ ਯਾਦ ਰੱਖੋ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਵਾਲਿਆਂ ਨੂੰ ਟਰੱਕਾਂ ਦੇ ਓਇਲ ਚੇਂਜ ਟਰੱਕ ਦਾ ਤੁਸੀਂ ਅਗਰ ਨਵੇਂ ਟਾਇਰ ਪਵਾਉਣੇ ਆ ਟਰੱਕ ਦਾ ਅਲਾਈਨਮੈਂਟ ਕਰਾਉਣਾ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਯਾਦ ਤੁਸੀਂ ਜ਼ਰੂਰ ਰੱਖੋ ਮਿਲਟਨ ਦੇ ਵਿੱਚ ਨਵੀਂ ਲੋਕੇਸ਼ਨ ਖੁੱਲ੍ਹੀ ਹੈ ਇਹਨਾਂ ਦੀ 10874 ਸਟੀਲਜ਼ ਐਵਨਿਊ ਈਸਟ ਸਟੀਲਜ਼ ਅਤੇ ਜੇਮਸ ਨੂੰ ਪਾਰਕਵੇ ਦਾ ਬਿਲਕੁਲ ਕੋਰਨਰ ਪੈਂਦਾ ਅਤੇ ਬਹੁਤ ਵੱਡਾ ਡਿਸਕਾਊਂਟ ਮੇਰਾ ਨਾਂ ਬਸ ਲੈ ਦਿਓ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ 10874 ਸਟੀਲਜ਼ ਐਵਨਿਊ ਈਸਟ
3: This is AM 530, CHLO AM, an Evanoff communication station, serving Brampton, Mississauga, Toronto, the GTA, and the world at am530.ca.
0: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ ਪਰ ਹੁਣ ਉਹ ਇਨਸਾਫ਼ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ ਕੰਟੈਕਟ ਅਸ ਐਟ bridgemohan.com
0: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597

0: Dad is in a jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: Balle yaar, Ronaldo ne kita goal par offside. Bada hi yaar sona goal siga. Chalo, Ronaldo da yaar je ho janda goal ta historic. ਚਲੋ ਕੋਈ ਨਾ ਰੋਨਾਲਡੋ ਸਾਹਿਬ ਯਾਰ ਤੁਸੀਂ ਮਿਹਨਤ ਤਾਂ ਕੀਤੀ ਪਰ ਕੋਈ ਨਾ ਪਊਗੀ ਹੌਲੀ ਹੌਲੀ ਪੱਲੇ ਦੇਖਦੇ ਹਾਂ ਕੀ ਬਣਦਾ
4: ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ

ਵਾਹ ਬਈ ਵਾਹ, ਕਿਆ ਬਾਤ ਹੈ, ਹੈ ਬਾਗੋ ਬਾਗ ਸੋਹਣੀ। ਓਕੇ, ਇੱਕ ਤਾਂ ਯਾਰ ਇੱਕ ਫਾਰਮ ਹੈ ਤੇ ਗ੍ਰੀਨ ਹਾਊਸ ਹੈ, ਇਹਨਾਂ ਨੂੰ ਨਾ ਵਰਕਰ ਦੀ ਲੋੜ ਹੈ। ਫਾਰਮ ਦੇ ਵਿੱਚ ਕੰਮ ਕਰਨਾ ਤਾਂ ਵਧੀਆ, ਗੱਲ ਇਹ ਹੈ ਕਿ ਤੁਹਾਨੂੰ ਚੱਕਣਗੇ ਘਰੋਂ, ਨਾਲੇ ਛੱਡ ਕੇ ਜਾਣਗੇ ਤੇ ਟਾਈਮ ਸਿਰ ਪੇਮੈਂਟ। 6472785394 ਨੰਬਰ ਹੈ, 6472785394, 6472785394 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਅਤੇ ਇੱਕ ਤੁਸੀਂ ਨਾਲ ਦੀ ਨਾਲ ਮੈਸੇਜ ਯਾਦ ਰੱਖੋ ਬਈ, ਟੀ ਐੱਸ ਸੀ ਕੰਸਟਰਕਸ਼ਨ ਵਾਲਿਆਂ ਦਾ ਡਰਾਈਵੇ ਨਵਾਂ ਤਿਆਰ ਕਰਾਉਣਾ, ਬੈਕਹੇਡ ਪੱਕੀ ਕਰਾਉਣੀ ਹੈ। ਇਹ ਬੰਦੇ ਆ ਨਾ ਜਿਹੜੇ ਬੱਲੇ ਬੱਲੇ ਬੱਲੇ ਬੱਲੇ, ਦੇ ਆਰ ਅਮੇਜ਼ਿੰਗ। ਸੋ ਤੁਸੀਂ ਜ਼ਰੂਰ ਇਹਨਾਂ ਤੋਂ ਕੋਟ ਲਓ, ਮੈਂ ਖੁਦ ਇਹਨਾਂ ਤੋਂ ਕੰਮ ਕਰਾਇਆ, ਸਭ ਤੋਂ ਵਧੀਆ ਕੋਟ, ਸਭ ਤੋਂ ਵਧੀਆ ਕੰਮ। 4169304238, 4169304238 ਨੰਬਰ ਇਹਨਾਂ ਦਾ। ਅਤੇ ਉਸੇ ਨਾਲ ਨਾਲ ਨਵੀਂ ਕਿਚਨ ਰੈਡੀ ਕਰਾਉਣੀ ਆ, ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ। ਜਸਪਾਲ ਭਾਅ ਜੀ ਇਨਸਾਨ ਬਹੁਤ ਕਮਾਲ ਦੇ ਨੇ ਯਾਰ, ਨਿਊ ਹਾਈਟਸ ਕਿਚਨ। 4168591920 ਨੰਬਰ ਹੈ, ਨਵੀਂ ਕਿਚਨ ਕੈਬਨਿਟਸ ਕਾਊਂਟਰ ਟੋਪ ਆਦਿ। 4168591920। ਇੱਕ ਟਰੱਕ ਮਕੈਨਿਕ ਦੀ ਲੋੜ ਹੈ ਕੰਪਨੀ ਨੂੰ, ਤੁਹਾਡਾ ਕੋਈ ਵੀ ਯਾਰ ਮਿੱਤਰ ਸੱਜਣ ਜੇ ਜਿਹਨਾਂ ਕੋਲ ਇੱਕ ਸਾਲ ਦਾ ਐਕਸਪੀਰੀਅੰਸ ਹੈ, ਬੜੀ ਟੌਪ ਦੀ ਟਰੱਕਿੰਗ ਕੰਪਨੀ ਹੈ ਬ੍ਰੈਂਪਟਨ ਦੀ, ਡੇ ਸ਼ਿਫਟ ਹੈ, ਟਰੱਕ ਮਕੈਨਿਕ ਦੀ ਇਹਨਾਂ ਨੂੰ ਜਲਦੀ ਜਲਦੀ ਲੋੜ ਹੈ। ਸੋ ਤੁਸੀਂ ਅਗਰ ਟਰੱਕ ਮਕੈਨਿਕ ਦੀ ਜੋਬ ਲੱਭ ਰਹੇ ਹੋ ਤਾਂ ਇਹਨਾਂ ਨੂੰ ਤੁਸੀਂ ਕਾਲ ਕਰ ਲਓ। ਸੁਖਵਿੰਦਰ ਭਾਅ ਜੀ ਨੇ 4166163345, 4166163345 'ਤੇ ਕਾਲ ਕਰੋ, 4166163345 ਦੇ ਉੱਤੇ ਕਾਲ ਕਰੋ ਅਤੇ ਟਰੱਕ ਮਕੈਨਿਕ ਦੀ ਜੋਬ ਵੀ ਅਵੇਲੇਬਲ ਹੈ। ਉਸ ਤੋਂ ਇਲਾਵਾ ਰਾਈਨੋ ਫੈਂਸ ਅਤੇ ਡੈਕ, ਨਵੀਂ ਫੈਂਸ ਨਵੀਂ ਡੈਕ ਰੈਡੀ ਕਰਾਉਣੀ ਹੈ ਤਾਂ ਰਾਈਨੋ ਫੈਂਸ ਵਾਲੇ ਨੂੰ ਕਾਲ ਕਰ ਲਓ, ਜਾਂ ਡੈਕ ਦੀ ਕੋਈ ਰਿਪੇਅਰ ਕਰਾਉਣੀ ਹੈ, ਤੁਸੀਂ ਅਗਰ ਕੋਈ ਫੈਂਸ ਦੀ ਵੀ ਰਿਪੇਅਰ ਕਰਾਉਣੀ ਹੈ ਤਾਂ ਨੰਬਰ ਤੁਸੀਂ ਇੱਕੋ ਇੱਕ ਨੋਟ ਕਰ ਲਓ। ਫੋਨ ਨੰਬਰ ਹੈ 6478043220, 4168043220 'ਤੇ ਕਾਲ ਕਰ ਸਕਦੇ ਹੋ। ਇੱਕ ਨਾ ਮੈਂ ਦੱਸਦਾ ਹੁੰਦਾ, ਮੈਂ ਬਹੁਤ ਨੰਬਰ ਬੋਲਦਾ ਸਾਡੇ ਬੜੇ ਸਪੋਂਸਰਸ ਦੇ, ਤੁਹਾਡੇ ਤੋਂ ਕੋਈ ਨੰਬਰ ਨਹੀਂ ਲਿਖਿਆ ਜਾਂਦਾ। ਤਾਂ ਪੰਜਾਬੀ ਲਹਿਰਾਂ ਦਾ ਇੰਸਟਾਗ੍ਰਾਮ ਪੇਜ ਹੈ PUNJABILERAN, ਇੰਸਟਾਗ੍ਰਾਮ 'ਤੇ ਮੈਸੇਜ ਕਰ ਦਿਓ ਕੋਈ ਵੀ ਅਗਰ ਤੁਹਾਨੂੰ ਨੰਬਰ ਚਾਹੀਦੇ ਨੇ। ਇੰਸਟਾਗ੍ਰਾਮ ਪੇਜ ਪੰਜਾਬੀ ਲਹਿਰਾਂ PUNJABILERAN, ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਪਤਾ ਨਹੀਂ ਯਾਰ ਜੇ ਹੁਣ ਪੋਰਚੁਗਲ ਵਾਲਿਆਂ ਨੂੰ ਪੈਨਲਟੀ ਕਿੱਕ ਮਿਲ ਗਈ, ਮੈਨੂੰ ਲੱਗਦਾ

ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਪੰਜਾਬੀ ਰੈਨੋਵੇਸ਼ਨ 416-902-9293 416-902-9293। ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।

ਕਿਆ ਬਾਤ ਹੈ ਜੀ। ਸੋ 905-673-3337 905-673-3337 ਜੁੜੇ ਹੋ ਪੰਜਾਬੀ ਲਹਿਰਾਂ ਦੇ ਨਾਲ। ਕੀ ਹਾਲ ਚਾਲ ਹੈ, ਠੀਕ ਠਾਕ ਹੋ ਸਾਰੇ? ਅੱਜ ਦੀ ਖੂਬਸੂਰਤ ਸ਼ਾਮ ਨੂੰ ਕਰ ਰਹੇ ਹੋ ਇੰਜੋਏ ਫਿਰ?

ਜੀ ਬਿਲਕੁਲ, ਇੱਕ ਤੁਹਾਨੂੰ ਬੜਾ ਹੀ ਖੂਬਸੂਰਤ ਸੁਨੇਹਾ ਦੇ ਦਈਏ ਜਿੰਨੇ ਵੀ ਸਾਡੇ ਨਾਲ ਇਸ ਟਾਈਮ ਪੰਜਾਬੀ ਲਹਿਰਾਂ ਦੇ ਨਾਲ ਸਰੋਤੇ ਜੁੜੇ ਹੋਏ ਆ। ਸੋ ਜੇਮਸ ਪੋਟਰ ਸੀਨੀਅਰ ਕਲੱਬ ਦੇ ਵੱਲੋਂ ਇੱਕ ਅਨਾਊਂਸਮੈਂਟ ਆ ਕਿ ਐਨੂਅਲ ਕੈਨੇਡਾ ਡੇ ਮਲਟੀਕਲਚਰ ਸੈਲੀਬਰੇਸ਼ਨ ਹੋਣ ਜਾ ਰਿਹਾ। ਇਸ ਸੈਲੀਬਰੇਸ਼ਨ ਦੇ ਵਿੱਚ ਬਹੁਤ ਸਾਰੀਆਂ ਗੇਮਸ ਅਤੇ ਐਕਟੀਵਿਟੀ ਹੋਣਗੀਆਂ ਆ, ਔਰ ਇਸ ਸੈਟਰਡੇ 4 ਜੁਲਾਈ ਨੂੰ 11 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪ੍ਰੋਗਰਾਮ ਚੱਲੇ ਆ। ਸੋ ਜਿਹਦੇ ਵਿੱਚ ਬਹੁਤ ਸਾਰੀਆਂ ਐਕਟੀਵਿਟੀਜ਼ ਹੋਣੀਆਂ, ਫਲੈਗ ਸੈਰਮਨੀ ਹੋਣੀ ਆ, ਔਰ ਨਾਲ ਦੀ ਨਾਲ ਬਹੁਤ ਸਾਰੇ ਸਪੈਸ਼ਲ ਗੈਸਟ ਆਉਣਗੇ। ਔਰ ਸਭ ਤੋਂ ਵੱਡੀ ਗੱਲ ਆ ਕਿ ਰੇਸਾਂ ਹੋਣੀਆਂ ਬੜੀਆਂ, ਉਹ ਨਾ ਪੰਜਾਬੀਆਂ ਦੇ ਵਿੱਚ ਜਿਹੜੇ ਆਪਣੇ ਪਹਿਲਾਂ ਕਲਚਰ ਗੇਮਾਂ ਦੀ ਹੁੰਦੀਆਂ ਸੀਗੀਆਂ, ਸਪੂਨ ਮੂੰਹ ਦੇ ਵਿੱਚ ਰੱਖ ਕੇ ਅਤੇ ਫਿਰ ਦੌੜਾਂ ਹੋਣੀਆਂ ਸੀਗੀਆਂ ਲੇਡੀਜ਼ ਦੀਆਂ, ਔਰ ਉਸ ਤੋਂ ਬਾਅਦ ਫਿਰ ਮਿਊਜ਼ੀਕਲ ਚੇਅਰ ਲੇਡੀਜ਼ ਦੀ ਰੇਸ ਹੋਣੀ ਆ। ਸੋ ਬਹੁਤ ਸਾਰੀਆਂ ਹੋਰ ਗੇਮਾਂ ਹੋਣੀਆਂ ਬੱਚਿਆਂ ਦੀਆਂ, ਲੇਡੀਜ਼ ਦੀਆਂ, ਗਰਲ ਬੋਇਜ਼ ਦੀਆਂ ਗੇਮਾਂ ਹੋਣੀਆਂ, ਬਹੁਤ ਸਾਰੀਆਂ ਐਕਟੀਵਿਟੀਜ਼ ਹੋਣੀਆਂ ਉਦਣ। ਅਤੇ ਆਨਰੇਬਲ ਗੈਸਟ ਸਾਰੇ ਆਪਣੇ ਪਹੁੰਚਣਗੇ, ਅਮਰਜੀਤ ਗਿੱਲ ਸਾਹਿਬ ਵੀ ਪਹੁੰਚਣਗੇ MPP ਨੇ, ਔਰ ਪੈਟ੍ਰਿਕ ਬਰਾਊਨ ਸਾਹਿਬ ਮੇਅਰ ਬਰੈਂਪਟਨ ਦੇ ਉਹ ਵੀ ਪਹੁੰਚਣਗੇ, ਅਤੇ ਅਮਰਜੋਤ ਸੰਧੂ ਸਾਹਿਬ ਉਹ ਵੀ ਪਹੁੰਚ ਰਹੇ ਨੇ। ਸੋ ਸਾਰੇ ਹੀ ਆਈ ਥਿੰਕ, ਮੈਨੂੰ ਲੱਗਦਾ ਕਿ ਸਾਡੇ ਪੋਲੀਟੀਕਲ ਜਿੰਨੇ ਵੀ ਸਾਡੇ ਬਰੈਂਪਟਨ ਮਿਸ ਸਕਦੇ ਪੋਲੀਟੀਕਲ ਮਹਿਮਾਨ ਆਉਣਗੇ। ਔਰ ਨਾਲ ਦੀ ਨਾਲ ਤੁਸੀਂ ਫਿਰ ਡੇਟ ਨੋਟ ਕਰ ਲਓ, 4 ਜੁਲਾਈ ਨੂੰ 11 ਵਜੇ ਤੋਂ ਲੈ ਕੇ 5 ਵਜੇ ਤੱਕ ਇਹ ਪੂਰਾ ਸੈਲੀਬ੍ਰੇਸ਼ਨ ਚੱਲਣਾ ਆ, ਇਹ ਮੇਲਾ ਹੀ ਹੈ ਇੱਕ ਤਰ੍ਹਾਂ ਦਾ। ਸੋ 9890 ਦਮੰਟਾ ਪਾਰਕ ਦੇ ਵਿੱਚ, ਦਮੰਟਾ ਡਰਾਈਵ ਕ੍ਰੈਡਿਟ ਵਿਊ ਰੋਡ 'ਤੇ, ਇਹ ਦਮੰਟਾ ਡਰਾਈਵ ਐਂਡ ਕ੍ਰੈਡਿਟ ਵਿਊ 'ਤੇ ਸਾਰਾ ਪ੍ਰੋਗਰਾਮ ਹੋਣਾ ਆ। ਸੋ 11:30 ਵਜੇ ਮੇਲਾ ਸ਼ੁਰੂ ਹੋ ਜਾਣਾ, ਸੋ ਜ਼ਰੂਰ ਪਹੁੰਚਿਓ। ਸੋ ਗੇਮਸ ਬਹੁਤ ਸਾਰੀਆਂ ਹੋਣੀਆਂ, ਸੋ ਜਿਹਦੇ ਵਿੱਚ ਬੋਇਜ਼ ਗੇਮ ਹੋਣੀਆਂ, ਅਥਲੈਟਿਕਸ ਗੇਮ, 6 ਸਾਲ ਦੇ ਬੱਚਿਆਂ ਵਾਲੀਆਂ ਵੀ ਹੈਗੀਆਂ, under 6 year ਵੀ ਹੈਗੀਆਂ, ਔਰ 6 ਤੋਂ ਲੈ ਕੇ 10 ਸਾਲ ਦੇ ਬੱਚਿਆਂ ਵਾਲੀਆਂ ਵੀ ਗੇਮਾਂ ਹੋਣੀਆਂ, ਫਿਰ 10 ਤੋਂ 12 ਸਾਲ ਵਾਲੇ ਬੱਚਿਆਂ ਲਈ ਵੀ, ਫਿਰ 15 ਸਾਲ ਵਾਲੇ ਬੱਚਿਆਂ ਲਈ ਵੀ। ਸੋ ਹਰ ਤਰ੍ਹਾਂ ਦੇ ਬੱਚਿਆਂ ਲਈ ਗੇਮਾਂ ਹੈਗੀਆਂ, ਸੋ ਜ਼ਰੂਰ ਆਇਓ, ਬਹੁਤ ਖੂਬਸੂਰਤ ਇਨਾਮ ਵੀ ਨੇ। ਸੋ ਤੁਸੀਂ ਇਹ ਜੇਮਸ ਪੋਟਰ ਸੀਨੀਅਰ ਕਲੱਬ ਵੱਲੋਂ ਇਹ ਮੇਲਾ ਕਰਵਾਇਆ ਜਾ ਰਿਹਾ, ਸੋ 4 ਜੁਲਾਈ ਨੂੰ ਜ਼ਰੂਰ ਪਹੁੰਚੋ। ਸੋ ਇਸ ਮੇਲੇ ਦੇ ਰਿਗਾਰਡਿੰਗ ਤੁਸੀਂ ਕੋਈ ਗੱਲਬਾਤ ਕਰਨੀ ਹੈ ਤਾਂ ਬਿਸ਼ਲੱਖਾ ਸਿੰਘ ਤਤਲਾ ਹੋਣਾ ਸਾਹਿਬ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਪ੍ਰੈਜ਼ੀਡੈਂਟ ਨੇ 6473 385 91, ਔਰ ਨਾਲ ਦੀ ਨਾਲ ਲਾਲ ਸਿੰਘ ਬਰਾੜ ਉਹਨਾਂ ਨੂੰ ਵੀ ਸੈਕਟਰੀ ਨੇ, ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਇਸ ਮੇਲੇ ਦੇ ਰਿਗਾਰਡਿੰਗ 416-617-3535-14416-617-3514

ਅੱਛਾ, ਸਭ ਤੋਂ ਜਿਹੜੀ ਖੂਬਸੂਰਤ ਗੇਮ ਆ ਨਾ ਉਹ ਤਾਂ ਰਹਿ ਗਈ ਆ। ਅੱਛਾ, ਤਾਸ਼ ਦੇ ਵੀ ਮੁਕਾਬਲੇ ਹੋਣੇ ਆ, ਸੋ ਸਾਡੇ ਜਿੰਨੇ ਵੀ ਬਜ਼ੁਰਗ ਆ ਜਾਂ ਤੁਸੀਂ ਬਈ ਗੱਭਰੂ ਜਿੰਨੇ ਵੀ ਤਾਸ਼ਾਂ ਖੇਡਣ ਦੇ ਸ਼ੌਕੀਨ ਆ, ਸੋ ਤਾਸ਼ ਦੇ ਪਲੇ ਕਾਰਡ ਦੇ ਮੁਕਾਬਲੇ ਹੋਣੇ ਆ, ਸੋ ਸੀਪ ਦੀਆਂ ਬਾਜ਼ੀਆਂ ਲੱਗਣੀਆਂ। ਸੋ ਸੀਪ ਦੀ ਬਾਜ਼ੀ ਦੇ ਬੜੇ ਸ਼ੌਕੀਨ ਹੁੰਦੇ ਨਾ ਕਈ ਸਾਡੇ ਬਜ਼ੁਰਗ, ਸੋ ਸੀਨੀਅਰਸ ਵਾਸਤੇ ਸਪੈਸ਼ਲ ਆ, ਜਿੰਨੇ ਵੀ ਸਾਡੇ ਅੰਕਲ ਬਜ਼ੁਰਗ ਸੁਣ ਰਹੇ ਆ ਬਈ, ਸੀਪ ਦੀਆਂ ਬਾਜ਼ੀਆਂ ਵੀ ਲੱਗਣੀਆਂ 11:30 ਵਜੇ। ਤੁਸੀਂ 98 ਡਮਾਟਾ ਪਾਰਕ ਦੇ ਵਿੱਚ ਪਹੁੰਚ ਜਿਓ। ਸੋ ਸ਼ਨੀਵਾਰ ਨੂੰ 4 ਜੁਲਾਈ ਨੂੰ 11 ਵਜੇ ਮੇਲਾ ਸ਼ੁਰੂ ਹੋ ਜਾਣਾ।

0: ਸੋ 905-600-73-33 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਅਤੇ ਸਾਡੇ ਨਾਲ ਕੁਲਦੀਪ ਸਿੰਘ ਸਰਪੰਚ ਸਾਹਿਬ ਜੁੜ ਚੁੱਕੇ ਨੇ। ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ? ਆਪਣੇ ਵੱਲੋਂ ਅੱਛਾ ਹੁਣ ਠੀਕ ਆ? ਮਾਈਕ ਦੂਰ ਸੀ ਥੋੜਾ ਜਿਹਾ, ਫਿਰ ਮੈਂ ਕਿਹਾ ਚਲੋ ਹੌਲੀ ਹੌਲੀ ਜਿਵੇਂ ਜਿਵੇਂ ਇੰਜਨ ਨੇ ਗਰਮ ਹੋਣਾ ਉਵੇਂ ਉਵੇਂ ਫਿਰ ਮਾਈਕ ਨੇੜੇ ਆਊਗਾ। ਹਾਂ ਨਹੀਂ ਬਿਲਕੁਲ, ਬਹੁਤ ਸ਼ੁਕਰੀਆ ਜੀ। 905-600-73-33-37 'ਤੇ ਹਾਜ਼ਰੀਆਂ ਲੱਗ ਹੀ ਜਾਣੀਆਂ ਜਦੋਂ ਨੰਬਰ ਅਨਾਊਂਸ ਹੋ ਗਿਆ। ਹੁਣ ਤਾਂ ਮੈਨੂੰ ਲੱਗਦਾ ਨੰਬਰ ਸਭ ਦੇ ਵੈਸੇ ਹੀ ਯਾਦ ਹੋ ਗਿਆ। ਦੇਖੋ ਹੁਣ ਤਾਂ ਇਹ ਗਰਮੀ ਰਹਿਣਾ ਕੰਮ ਹੈ ਤਾਂ। ਕੱਲ ਇੱਕ ਮੁੰਡਾ ਇੰਡੀਆ ਤੋਂ ਆਇਆ, ਵੀਡੀਓ ਪਾ ਰਿਹਾ ਸੀ, ਕਹਿੰਦਾ ਕਿ ਮੈਂ ਕੋਟੀਆਂ ਕਾਟੀਆਂ ਜਾਕਟਾਂ ਜੁਕਟਾਂ ਲੈ ਕੇ ਆਇਆ ਤੇ ਇਹ ਕਹਿੰਦੇ ਸੀ ਬਾਰਬੀਕਿਊ ਕਰਾਂਗੇ, ਸਾਡਾ ਕੈਨੇਡਾ ਠੰਡਾ ਬੜਾ। ਕਹਿੰਦੇ ਇੱਥੇ ਮੈਂ ਹੀ ਬਾਹਰ ਖੜਾ ਖੜਾ ਬਾਰਬੀਕਿਊ ਹੋ ਜਾਣਾ ਜਿਸ ਹਿਸਾਬ ਨਾਲ ਗਰਮੀ ਪੈ ਰਹੀ ਆ। ਪਿਛਲੇ ਦੋ ਦਿਨ ਤਾਂ ਬਹੁਤ ਜ਼ਿਆਦਾ ਗਰਮੀ ਸੀ, ਅੱਜ ਥੋੜਾ ਜਿਹਾ ਫਰਕ ਸੀ ਪਿਛਲੇ ਦੋ ਦਿਨ
1: ਨਾਲੋਂ।
0: ਹਾਂ ਬਿਲਕੁਲ ਜੀ ਬਿਲਕੁਲ, ਖਬਰਾਂ ਦੇ ਨਾਲ ਜੁੜਦੇ ਹਾਂ ਪੰਜਾਬ ਦੀ ਧਰਤੀ ਤੋਂ ਜ਼ਰੂਰ। ਬਿਲਕੁਲ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਕੁਲਵੰਤ ਸਿੰਘ ਜੀ ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ? ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ ਠੀਕ ਹੋ? ਬਸ ਸਮਝ ਲੋ ਕਿ ਗੋਲੇ ਵਾਲਾ ਨਾਨਕੇ ਆ ਤੇ ਰਹੇ ਮੋਸਟਲੀ ਗੋਲੇ ਵਾਲ ਵੀ ਰਹੇ ਆ ਤੇ ਬਾਕੀ ਜੈਤੋ ਵੀ ਸਾਡਾ ਪਿੰਡ ਹੈ ਜੀ।
1: ਅੱਛਾ ਜੈਤੋ ਕੋਲੇ ਆ,
0: ਹਾਂਜੀ। ਤੇ ਬਾਕੀ ਆਉਣਾ ਜਾਣਾ ਹੁਣ ਤਾਂ ਦੇਖੋ ਸਮਾਂ ਇੱਦਾਂ ਦਾ ਹੋ ਗਿਆ ਕਿ 15 ਮਿੰਟ ਦੀ ਡਰਾਈਵ ਤੇ ਇੱਧਰ ਉਹ ਪਹਿਲਾਂ ਹੁੰਦਾ ਸੀ ਮਿੰਨੀ ਬੱਸਾਂ ਤੇ ਚੜ੍ਹਨਾ ਤੇ 3-3, 4-4 ਘੰਟੇ ਲੱਗਣੇ, ਅੱਜ ਕੱਲ੍ਹ ਤਾਂ 15 ਮਿੰਟ ਬੈਠੋ, 15 ਮਿੰਟ 'ਚ ਉੱਧਰ, 20 ਮਿੰਟ 'ਚ ਇੱਧਰ, ਚਲੋ ਅੱਜ ਕੱਲ੍ਹ ਸਫ਼ਰ ਸਿਖਾਵੇਂ ਹੋ ਗਿਆ।
1: ਇਹ ਤਾਂ ਗੱਲ ਸਹੀ ਹੈ,
0: ਪਰ ਸਫ਼ਰ ਸਿਖਾਵੇਂ ਹੋ ਗਿਆ, ਪਰ ਹੁਣ ਲੋਕਾਂ ਦੇ ਵਿੱਚ ਉਹ ਪਿਆਰ ਨਹੀਂ ਰਹਿ ਗਿਆ। ਪਹਿਲਾਂ ਤਾਂ ਤੁਸੀਂ ਕਿਤੇ ਉਹ ਬਠਿੰਡਿਓ ਤੁਸੀਂ ਜਲੰਧਰ ਵੀ ਜਾਣਾ ਅਤੇ ਸ਼ਾਮ ਨੂੰ ਵੀ ਚੜ੍ਹ ਜਾਣਾ ਅਤੇ ਚਾਹੇ ਰਾਹ ਦੇ ਵਿੱਚ ਤੁਸੀਂ 2-2 ਘੰਟੇ ਬੱਸਾਂ ਵੀ ਉਡੀਕਣੀਆਂ, ਪਰ ਉਹ ਪਿਆਰ ਮੁਹੱਬਤ ਤਾਂ ਮਿਲਣ ਦੀ। ਪਰ ਅੱਜ ਕੱਲ੍ਹ ਗੱਡੀਆਂ ਆ ਗਈਆਂ ਪਰ ਜਾਣ ਨੂੰ ਜੀ ਨਹੀਂ ਕਰਦਾ।
1: ਸਹੀ ਗੱਲ ਹੈ, ਸਹੀ ਗੱਲ ਹੈ। ਮੇਰਾ ਪਿੰਡ ਮੁਦਕੀ ਆ, ਮੈਂ ਕਿਹਾ ਚੱਲ ਪੁੱਛਦੇ ਆ, ਮੈਂ ਬਾਈ ਜੀ ਨਾਲ ਗੱਲ ਕਰਦੇ
0: ਆ। ਬਾਈ ਜੀ ਮੁਦਕੀ ਵੀ ਸਾਡੇ ਬੜੇ ਕਲਾਸਮੇਟ ਆ ਸਾਡੇ, ਉੱਥੋਂ ਦੇ ਸੱਜਣ ਮਿੱਤਰ ਪੜ੍ਹਦੇ ਰਹੇ ਸਾਡੇ ਨਾਲ। ਸੋ ਮੁਦਕੀ ਮੁਦਕੀ ਵੀ ਜੋ ਅਸੀਂ ਪੜ੍ਹਦੇ ਰਹੇ ਤੇ ਬਹੁਤ ਸੱਜਣ ਪਿਆਰੇ ਸਾਡੇ ਉੱਥੋਂ ਦੇ ਯਾਰ ਬੇਲੀ ਆ। ਬਹੁਤ ਸ਼ੁਕਰੀਆ ਜੀ,
1: ਮੈਂ ਕਿਹਾ ਤੁਹਾਡਾ ਪ੍ਰੋਗਰਾਮ ਸੁਣੀਦਾ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਲੱਗਦਾ, ਸਵੇਰੇ ਖਬਰਾਂ ਵੀ ਸੁਣਦੇ ਨੇ ਜਿਹੜੇ।
0: ਥੈਂਕ ਯੂ ਸੋ ਮਚ ਜੀ,
1: ਪਿਆਰ ਕੁੜੀਆਂ ਨਾਲ ਸੁਣ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਇਹ ਪਲੇਟਫਾਰਮ ਵੀ ਐਡਾ ਜ਼ਬਰਦਸਤ ਆ, ਇਹ ਸਾਡੇ ਰਿਸਪੈਕਟਡ ਸਤਿੰਦਰਪਾਲ ਸਿੱਧਾ ਹੁਣਾਂ ਨੇ ਕਿੰਨਾ ਜ਼ਬਰਦਸਤ ਪਲੇਟਫਾਰਮ ਦਿੱਤਾ AM 530 ਦਾ, ਇਹ ਹੈ ਹੀ ਬਾਕਮਾਲ ਆ। ਸੋ ਸਾਡੇ ਪਰਿਵਾਰ ਜੁੜਦੇ ਆ, ਸੋ ਮੁਹੱਬਤ ਦਿੰਦੇ ਇੰਨੀ। ਮੈਂ ਇੱਕ ਦਿਨ ਮੇਲੇ ਦੇ ਵਿੱਚ ਗਿਆ ਇੱਥੇ ਅਤੇ ਉੱਥੇ ਮੈਨੂੰ ਬਹੁਤ ਸਾਰੇ ਪਰਿਵਾਰ ਮਿਲੇ ਅਤੇ ਇਹ ਸਭ ਰਿਸਪੈਕਟਡ ਇਸ ਸਾਡੇ ਪ੍ਰੋਗਰਾਮ ਦੀ ਬਦੌਲਤ ਆ, ਇਸ ਫਰੀਕੁਐਂਸੀ ਦੀ ਬਦੌਲਤ ਆ, ਔਰ ਸਾਡੇ ਰਿਸਪੈਕਟਡ ਸਤਿੰਦਰਪਾਲ ਸਿੱਧਵਾ ਹੋਣਾ ਦੀ ਬਦੌਲਤ ਆ ਕਿ ਇੰਨਾ ਪਿਆਰ ਮਿਲਦਾ। ਤੁਸੀਂ AM 530 ਦੀ ਪੂਰੀ ਟੀਮ ਨੂੰ ਇੰਨਾ ਪਿਆਰ ਦਿੰਦੇ ਹੋ। ਸੋ 905-600-73-33 ਸਤਿ ਸ਼੍ਰੀ ਅਕਾਲ ਜੀ, 1792 ਜੀ ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ ਜੀ? ਓਕੇ, ਆਈ ਥਿੰਕ ਇਹ ਤਾਂ ਕੁਛ ਹੋਰ ਲੱਗ ਗਿਆ। 905-600-73-33-37 ਭਾਈ ਤੁਸੀਂ ਕਿਤੇ ਗਲਤ ਜਗ੍ਹਾ 'ਤੇ ਫੋਨ ਕਰ ਲਿਆ। ਸੋ ਔਰ ਬਸ ਕੁਛ ਹੀ ਸਮੇਂ ਬਾਅਦ ਅਸੀਂ ਚੱਲਾਂਗੇ ਪੰਜਾਬ ਦੀ ਧਰਤੀ ਤੋਂ। ਪ੍ਰੋਫੈਸਰ ਸੁਦੀਪ ਸਿੰਘ ਢਲੋਣਾ ਸਾਡੇ ਨਾਲ ਜੁੜ ਜਾਣਾ, ਫਿਰ ਪੰਜਾਬ ਦੀ ਧਰਤੀ ਤੋਂ ਪੰਜਾਬ ਨਾਲ ਜੁੜ ਜਾਣਾ, ਬਿਨਾਂ ਵੀਜ਼ੇ ਤੋਂ, ਬਿਨਾਂ ਜਹਾਜ਼ ਤੋਂ, ਪੰਜਾਬ ਦੀਆਂ ਖਬਰਾਂ ਅਤੇ ਪੰਜਾਬ ਦੀਆਂ ਜਦੋਂ ਖਬਰਾਂ ਸੁਣਦੇ ਹਾਂ ਅਤੇ ਬਸ ਪੰਜਾਬ ਹੀ ਪਹੁੰਚ ਜਾਈਦਾ। ਸੋ 905-600-73-33-37

0: ਕਿਉਂ ਨਾ ਆਪਾਂ ਪੰਜਾਬ ਗੇੜਾ ਲਾਉਣ ਤੋਂ ਪਹਿਲਾਂ ਇੱਕ ਗੇੜਾ ਜੇ ਗ੍ਰੈਂਡ ਹੋਮ ਫਰਨੀਚਰ ਤੇ ਲਾਈਏ, ਕੀ ਕਹਿੰਦੇ ਹੋ? ਲਾਈਏ, ਬਿਲਕੁਲ ਜੀ। ਸੋ ਸਾਡੇ ਨਾਲ ਸੁੱਖ ਬਾਈ ਜੀ ਜੁੜ ਚੁੱਕੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸੁੱਖ ਬਾਈ ਜੀ, ਤੁਸੀਂ ਆਉਣੇ ਰਹੋ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਤੁਹਾਨੂੰ ਸਾਹਿਬ। ਬਿਲਕੁਲ ਪਰਿਵਾਰਾਂ ਨੂੰ ਮੈਸੇਜ ਦੇ ਰਹੇ ਹਾਂ ਜੀ, ਇਸ ਵੀਕਐਂਡ ਕੈਨੇਡਾ ਡੇ ਸਪੈਸ਼ਲ ਜਿਹੜੀਆਂ ਪ੍ਰਾਈਜ਼ ਮਿਲਣੀਆਂ ਤੇ ਕੱਲ ਨੂੰ ਸ਼ਾਰਪ ਸ਼ਾਮ ਨੂੰ 6 ਵਜੇ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਮਿਲ ਚੱਲਣਾ ਤੇ ਕੜਾਕੇ ਕੱਢਵੀਆਂ ਪ੍ਰਾਈਜ਼ ਮਿਲਣੀਆਂ ਪਰਿਵਾਰਾਂ ਨੂੰ। ਤੁਸੀਂ ਬੈਡਰੂਮ ਦੇ ਸੈੱਟ ਦੇਖ ਰਹੇ ਹੋ, ਸੋਫਾ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਕੌਫੀ ਟੇਬਲ ਦੇਖ ਰਹੇ ਹੋ, ਪ੍ਰਾਈਜ਼ਾਂ ਤਾਂ ਘੱਟ ਮਿਲਣੀਆਂ ਮਿਲਣੀਆਂ ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ। ਸੋ ਮੁੱਕਦੀ ਗੱਲ ਇਹ ਆ ਕਿ ਫਰਨੀਚਰ ਦੀ ਕੋਈ ਵੀ ਬਾਇੰਗ ਕਰਨੀ ਚਾਹੁੰਦੇ ਹੋ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤਾਂ ਨਾਮ ਇੱਕੋ ਯਾਦ ਰੱਖੋ, ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਸੰਧੂ ਸਾਹਿਬ।
0: ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਗ੍ਰੈਂਡ ਹੋਮ ਫਰਨੀਚਰ ਨੂੰ ਤੁਸੀਂ ਯਾਦ ਰੱਖਣਾ।

0: ਜੀ ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ ਗੁਰਦੀਪ ਸਿੰਘ ਜੀ?
1: ਭਾਈ ਕੀ ਹਾਲ ਚਾਲ ਜੀ?
0: ਚੜ੍ਹਦੀ ਕਲਾ ਬਾਈ ਜੀ, ਤੁਸੀਂ ਸੁਣਾਓ, ਠੀਕ ਹੋ? ਕੈਨੇਡਾ ਡੇ ਨਾ ਯਾਦ ਕਰਾਓ ਬਸ, ਕੈਨੇਡਾ ਡੇ ਕੱਲ੍ਹ ਅਸੀਂ ਬਹੁਤ ਖੂਬਸੂਰਤ ਤਰੀਕੇ ਨਾਲ ਮਨਾਇਆ, ਅਸੀਂ ਗੱਲਾਂ ਕਰਕੇ ਤੁਹਾਡੇ ਨਾਲ ਸਵੇਰੇ ਵੀ, ਸ਼ਾਮ ਨੂੰ ਵੀ, ਦੁਪਹਿਰੇ ਵੀ, ਬਸ ਬਸ ਘੁੰਮਿਆ ਇੱਥੋਂ ਸਟੂਡੀਓ ਤੋਂ ਘਰ, ਘਰ ਤੋਂ ਸਟੂਡੀਓ, ਸਾਡਾ ਇਹੀ ਘੁੰਮਣਾ ਆ, ਤੁਹਾਡੇ ਨਾਲ ਗੱਲਾਂ ਹੋ ਜਾਂਦੀਆਂ, ਸਾਡੇ ਮੇਲੇ ਲੱਗ ਜਾਂਦੇ ਬਸ। ਕੱਲ ਗਰਮੀ ਬਹੁਤ ਸੀ, ਪਰ ਤੁਸੀਂ ਫਾਇਰ ਵਰਕਸ ਦੇਖ ਕੇ ਆਏ ਹੋ?
1: ਹਾਂਜੀ, ਕੱਲ ਸਾਰਾ ਦਿਨ ਹੀ ਮੈਂ ਨਾ ਰੱਖਿਆ ਸੀਗਾ ਜੁਆਇ ਲਈ, ਪਹਿਲਾਂ ਮੈਂ ਗਿਆ ਮੂਵੀ ਦੇਖਣ, ਫੋਰ।
0: ਕਿਆ ਬਾਤ ਆ, ਕਿੱਦਾਂ ਦੀ ਲੱਗੀ? ਰਿਵਿਊ ਦਿਓ।
1: ਵਧੀਆ ਲੱਗੀ ਜੀ, ਬਹੁਤ ਸੋਹਣੀ ਸੀ, ਪੰਚ ਬਹੁਤ ਸੋਹਣੇ ਉਹਨਾਂ ਮਾਰੇ ਹੋਏ ਆ, ਤੇ ਭੱਲਾ ਜੀ ਦਾ ਬਹੁਤ ਸੋਹਣਾ ਉਹਨਾਂ ਨੇ ਪ੍ਰੈਜੈਂਟ ਕੀਤਾ,
0: ਬਿਲਕੁਲ
1: ਇੰਨਾ ਸੋਹਣਾ ਉਹਨਾਂ ਨੇ ਪ੍ਰੈਜੈਂਟ ਕਰਦਾ। ਤੇ
0: ਅਸਲ ਵਿੱਚ ਨਾ ਮੈਂ ਜਦੋਂ ਪੂਰੀ ਟੀਮ ਕੈਰੀਓਨ ਜੱਟਾ ਦੀ ਇੱਥੇ ਆਈ, ਅਤੇ ਬਹੁਤ ਸਾਰੀਆਂ ਸਾਡੀਆਂ ਜਿਹੜੀਆਂ ਮੀਡੀਆ ਹਸਤੀਆਂ ਵੀ ਉੱਥੇ ਪਹੁੰਚੀਆਂ, ਔਰ ਉਸ ਤੋਂ ਬਾਅਦ ਫਿਰ ਉਹਨਾਂ ਦੇ ਕਈਆਂ ਦੇ ਰਿਵਿਊ ਆਏ ਕਿ ਨਹੀਂ, ਪਹਿਲੀਆਂ 'ਤੇ ਖਰੀ ਨਹੀਂ ਉਤਰੀ। ਅਸੀਂ ਨਾ ਅਸਲ ਵਿੱਚ ਕੀ ਹੋ ਗਿਆ, ਅਸੀਂ ਆਪਣੀ ਨਾ ਇੱਕ ਲੈਵਲ ਸੈੱਟ ਕਰ ਲੈਂਦੇ ਹਾਂ, ਅਤੇ ਸਾਨੂੰ ਲੱਗਦਾ ਕਿ ਉਸ ਤੋਂ ਬਿਹਤਰ ਹੀ ਚੀਜ਼ ਹੋਵੇ, ਅਤੇ ਅਸੀਂ ਹਰ ਚੀਜ਼ ਦੇ ਵਿੱਚੋਂ ਖਾਮੀਆਂ ਕੱਢਣ ਦੇ ਆਦੀ ਹੋ ਗਏ ਹਾਂ, ਅਤੇ ਉਹ ਸਾਡੀ ਹੁਣ ਮਨੋਬ੍ਰਿਤੀ ਇੱਦਾਂ ਦੀ ਬਣ ਗਈ ਆ। ਅਤੇ ਪਰ ਇਹ ਮੈਂ ਕਹਿੰਦਾ ਕਿ ਜੇ ਤੁਹਾਨੂੰ ਕੋਈ ਹੱਸਣ ਦਾ ਇੱਕ ਸੁਭਾਗ ਦੇ ਰਿਹਾ, ਇੱਕ ਹੱਸਣ ਦਾ ਕੋਈ ਤੁਹਾਡੇ ਵਾਸਤੇ ਇੱਕ ਜ਼ਰੀਆ ਬਣ ਰਿਹਾ, ਅਤੇ ਉਹਦੀ ਸ਼ਲਾਘਾ ਕਰੋ, ਨਾ ਕਿ ਨੁਕਸ ਕੱਢੋ। ਅਤੇ ਮੈਨੂੰ ਇਹ ਲੱਗਦਾ ਕਿ ਜਿੱਥੇ ਆਪਾਂ ਹੋਰ ਬੜਾ ਕੁਛ ਵੇਹਨੇ ਆਸ ਪਾਸ ਸਾਡੇ, ਕਿੰਨਾ ਗੰਦ ਮੰਦ ਤੁਰਿਆ ਫਿਰਦਾ ਇਨਵਾਇਰਮੈਂਟ ਦੇ ਵਿੱਚ, ਅਤੇ ਜੇ ਸਾਨੂੰ ਹੱਸਣ ਦੇ ਲਈ ਕੋਈ ਸਾਡੇ ਵਾਸਤੇ ਇੱਕ ਚੰਗੀ ਚੀਜ਼ ਆ ਰਹੀ, ਕਿਉਂਕਿ ਅੱਜ ਦੇ ਇਸ ਸਮੇਂ ਦੇ ਵਿੱਚ ਨਾ ਸਭ ਤੋਂ ਔਖਾ ਕੰਮ ਆ ਹੱਸਣਾ, ਅਤੇ ਉਦੋਂ ਵੀ ਔਖਾ ਕੰਮ ਹੈ ਕਿਸੇ ਨੂੰ ਹਸਾਉਣਾ, ਅਤੇ ਜੇ ਕੋਈ ਐਸਾ ਕਾਰਜ ਕਰ ਰਿਹਾ ਅਤੇ ਆਪਾਂ ਉਹਦੇ ਵਿੱਚ ਖਾਮੀਆਂ ਨਾ ਕੱਢੀਏ, ਸਾਨੂੰ ਉਹਦੇ ਵਿੱਚ ਚੰਗੀਆਂ ਗੱਲਾਂ, ਖੂਬੀਆਂ ਲੱਭੀਏ, ਤਾਂ ਕਿ ਅਸੀਂ ਖੁਸ਼ ਰਹਿਣ ਸਿੱਖ ਸਕੀਏ। ਬੇਸਿਕਲੀ ਸਾਨੂੰ ਆਪਣੇ ਆਪ ਨੂੰ ਖੁਸ਼ ਰੱਖਣਾ ਔਖਾ ਲੱਗ ਰਿਹਾ ਅੱਜ ਦੇ ਸਮੇਂ ਦੇ ਵਿੱਚ, ਅਤੇ ਬਹੁਤ ਸ਼ੁਕਰੀਆ ਜੀ।
1: ਹਾਂਜੀ ਭਾਈ, ਤਾਂ ਭੁੱਲ ਹੀ ਗਏ ਜੀ ਕਿੱਥੇ ਬੈਠੇ ਆ।
0: ਹਾਂ,
1: ਪੂਰਾ ਇੰਟਰਟੇਨਮੈਂਟ ਸੀਗਾ ਮੂਵੀ ਵਿੱਚ, ਅਤੇ ਉਸ ਤੋਂ ਬਾਅਦ ਚਲੇ ਗਏ ਫ੍ਰਾਈਡੇ ਹਾਰਬਰ ਇਨਿਸਫਿਲ, ਉੱਥੇ ਫਾਇਰ ਵਰਕਸ ਦੇਖਿਆ, ਉੱਥੇ ਲਾਈਵ ਡੀਜੇ ਚੱਲ ਰਿਹਾ ਸੀ, ਗੋਰਿਆਂ ਦਾ ਸ਼ਹਿਰ,
0: ਦੇਖਦੇ ਆ ਕਿ ਭਾਈ ਕੀ ਨੁਕਸ ਆ, ਕੀ ਚੰਗੀਆਂ ਚੀਜ਼ਾਂ, ਉਦੋਂ ਫਿਰ ਨੁਕਸ ਜ਼ਿਆਦਾ ਵਿਖਣੇ ਤੁਹਾਨੂੰ, ਕਿਉਂਕਿ ਤੁਹਾਡਾ ਜਿਹੜਾ ਨਾ ਫੋਕਸ ਨੁਕਸਾਂ ਤੇ ਆ, ਤੁਹਾਡਾ ਫੋਕਸ ਖਾਮੀਆਂ ਤੇ ਆ। ਜਿੱਦਣ ਤੁਹਾਡਾ ਫੋਕਸ ਖੂਬੀਆਂ ਤੇ ਹੋ ਗਿਆ, ਤੁਹਾਡੀ ਵੀ ਜ਼ਿੰਦਗੀ ਬਿਹਤਰ ਹੋ ਜਾਣੀ ਆ, ਅਤੇ ਤੁਹਾਡਾ ਜਿਹੜਾ ਸਮਾਂ ਆ ਉਹ ਵੀ ਵਧੀਆ ਲੰਘਣ ਲੱਗ ਜਾਣਾ, ਤਾਂ ਹੀ ਅਸੀਂ ਉਦਾਸ ਰਹਿੰਦੇ ਹਾਂ, ਪਰੇਸ਼ਾਨੀ 'ਚ ਰਹਿੰਦੇ ਹਾਂ, ਕਿਉਂਕਿ ਸਾਨੂੰ ਖੂਬੀਆਂ ਛੱਡ ਖਾਮੀਆਂ ਜ਼ਿਆਦਾ ਆਕਰਸ਼ਿਤ ਕਰਦੀਆਂ।
1: ਇੱਕ ਮੈਂ ਗੱਲ ਇੰਕਲੂਡ ਕਰਨਾ ਚਾਹੂੰਗਾ
0: ਜੀ,
1: ਕਹਿੰਦੇ ਜਿਹੜਾ ਦੂਜੇ 'ਚ ਕਮੀ ਕਰਦਾ ਆਪ, ਉਹ ਕਦੇ ਚੰਗਾ ਨਹੀਂ ਹੋ ਸਕਦਾ ਬੰਦਾ।
0: ਹਾਂ, ਦਰੁਸਤ, ਬਹੁਤ ਦਰੁਸਤ ਕਿਹਾ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3333 ਬਹੁਤ ਸਾਰੀਆਂ ਕਾਲਜ ਆ ਬਾਈ, ਹੁਣ ਸਮਾਂ ਹੋ ਗਿਆ ਖਬਰਾਂ ਦਾ। ਜੀ ਦਮਨ ਜੀ, ਜੀ ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਆ?
2: ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਨੇ?
0: ਬਹੁਤ ਸ਼ੁਕਰੀਆ ਵੀਰੇ, ਬਹੁਤ ਗੁੱਡ, ਆਲ ਗੁੱਡ, ਸ਼ੁਕਰੀਆ, ਚੜ੍ਹਦੀ ਕਲਾ।
2: ਚਲੋ ਵਧੀਆ ਵਧੀਆ, ਕਿਵੇਂ ਰਿਹਾ ਕੈਨੇਡਾ ਡੇ?
0: ਕੈਨੇਡਾ ਡੇ ਬਸ ਬੱਲੇ ਬੱਲੇ ਸੀ, ਬਸ ਮਨਾ ਲਿਆ ਸੀ ਤੁਹਾਡੇ ਨਾਲ। ਇੱਕ ਵੀਰਾ ਆਇਆ ਸੀਗਾ, ਉਹ ਕਹਿੰਦਾ ਕਿ ਮੈਂ ਫਿਲਮ ਦੇਖ ਕੇ ਮਨਾਇਆ, ਮੈਂ ਕਿਹਾ ਚਲੋ ਅਸੀਂ ਥੋੜੀਆਂ ਗੱਲਾਂ ਸੁਣ ਕੇ ਮਨਾ ਲੈਂਦੇ ਹਾਂ। ਫਿਰ ਸਾਡੀ ਤਾਂ ਡਿਊਟੀ ਰੇਡੀਓ 'ਤੇ ਸੀਗੀ, ਸਵੇਰੇ ਵੀ ਸ਼ਾਮ ਨੂੰ ਵੀ, ਅਤੇ ਅਸੀਂ ਤਾਂ ਬਹੁਤ ਸਾਰੀਆਂ ਗੱਲਾਂ ਕੀਤੀਆਂ। ਕੱਲ੍ਹ ਤਾਂ ਪੂਰਾ ਦਿਨ ਕੈਨੇਡਾ ਡੇ, ਕੈਨੇਡਾ ਡੇ ਹੋਇਆ ਰੇਡੀਓ 'ਤੇ।
2: ਹਾਂਜੀ ਹਾਂ, ਅਸੀਂ ਵੀ ਚੱਲ, ਮੈਂ ਕਿਹਾ ਚਲੋ ਫੈਮਿਲੀ ਨਾਲ ਪਹਿਲਾਂ ਤਾਂ ਗਏ ਖਾਣ ਪੀਣ, ਫਿਰ ਸ਼ਾਮ ਨੂੰ ਆਪਣੇ ਚੰਗਿਊਜ਼ੀ ਪਾਰਕ ਉੱਤੇ ਮੇਲਾ ਸੀ ਬੱਚਿਆਂ ਨੂੰ।
0: ਵੈਰੀ ਗੁੱਡ, ਫਿਰ ਫਾਇਰ ਵਰਕਸ ਦੇਖ ਕੇ ਆਏ ਹੋ ਤੁਸੀਂ ਕੱਲ੍ਹ?
2: ਦੇਖ ਕੇ ਆਏ, ਹਾਂਜੀ ਆਏ, ਅਟੈਂਡ ਕਰਾ ਕੇ ਆਏ
0: ਆ। ਕੀ ਬਾਤ ਆ, ਕੱਲ ਮਿਸ ਹੋ ਗਿਆ ਫਾਇਰ ਵਰਕਸ ਸਾਡੇ ਤੋਂ?
2: ਬਹੁਤ ਸੋਹਣਾ ਸੀਗਾ ਇੱਥੇ ਆਪਣੇ ਚੰਗਿਊਜ਼ੀ ਪਾਰਕ ਦੇ ਵਿੱਚ ਨਾ, ਬਹੁਤ ਸੋਹਣਾ ਸੀਗਾ ਕੰਮ। ਹਾਂਜੀ ਹਾਂ, ਫਾਇਰ ਵਰਕਸ ਵੀ ਬਹੁਤ ਸੋਹਣਾ ਸੀਗਾ। ਉਦੋਂ ਪਹਿਲਾਂ ਅਸੀਂ ਚਲੇ ਗਏ ਆਪਣਾ ਖਾਣ, ਚੱਲ ਕਹਿੰਦੇ ਛੋਲੇ ਭਟੂਰੇ ਖਾਣੇ ਆ, ਛੋਲੇ ਭਟੂਰੇ ਖਾਣ ਚਲੇ ਗਏ ਅਸੀਂ ਆਪਣੇ ਇਹਨਾਂ ਦੇ ਪੰਜਾਬੀ ਬਾਈ ਨੇਚਰ ਵਾਲਿਆਂ ਦੇ।
0: ਆਹਾ, ਕੱਲ ਤਾਂ ਫਿਰ ਪੂਰਾ ਤੁਸੀਂ ਇੰਜੋਏ ਕੀਤਾ ਆ ਪੂਰਾ?
2: ਉਹ ਇੰਜੋਏ ਤਾਂ ਕੀਤਾ, ਪਰ ਉਹ ਭਟੂਰੇ ਬੜੇ ਬੇਕਾਰ ਸੀਗੇ, ਜਮਾਂ ਨਹੀਂ ਵਧੀਆ
0: ਕਈ। ਚਲੋ, ਕਈ ਵਾਰੀ
2: ਹੁੰਦੀ ਆ, ਪਰ ਮੈਨੂੰ ਜਮਾਂ ਨਹੀਂ ਪਸੰਦ ਆਇਆ।
0: ਹੁੰਦਾ ਆ, ਕਈ ਵਾਰੀ ਹੁੰਦਾ ਆ, ਕਈ ਵਾਰੀ ਤੁਹਾਨੂੰ

0: ਏਐਮ 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਤੇ 9 ਤੋਂ 10 ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਵਾਂਗੇ, ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰਾ ਹਾਸਾ ਠੱਠਾ ਤੁਹਾਡੇ ਨਾਲ ਕਰਾਂਗੇ ਅੱਜ। ਸੋ ਸਟੇ ਟਿਊਨਡ ਏਐਮ 530 ਦੀ ਸੁਪਰ ਹਿੱਟ ਫ੍ਰੀਕੁਐਂਸੀ ਤੇ। ਚੱਲਦੇ ਹਾਂ ਜੀ ਪੰਜਾਬ, ਪ੍ਰੋਫੈਸਰ ਸੁਦੀਪ ਸਿੰਘ ਢਿਲੋਂ
1: ਪੰਜਾਬੀ ਲਹਿਰਾਂ ਰਾਹੀਂ ਜਲੰਧਰ ਤੋਂ ਲਈ ਤੁਹਾਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦਾ ਦੌਰਾ ਕਰਨ ਜਾ ਰਹੇ ਨੇ। ਇਹ ਚਰਚਾ ਕਿ ਪ੍ਰਧਾਨ ਮੰਤਰੀ ਵੱਖ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। ਇਸ ਸੰਬੰਧੀ ਜਾਣਕਾਰੀ ਅਤੇ ਸੰਕੇਤ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਸਾਂਝਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲਦੀ ਹੀ ਪੰਜਾਬ ਦੇ ਦੌਰੇ ਉੱਤੇ ਆਉਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨੇ ਫਰਵਰੀ ਮਹੀਨੇ ਪੰਜਾਬ ਦਾ ਦੌਰਾ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੌਰੇ ਦੌਰਾਨ ਪੰਜਾਬ ਨੂੰ ਕਈ ਵਿਕਾਸ ਅਤੇ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਪ੍ਰੋਜੈਕਟਾਂ ਦਾ ਐਲਾਨ ਵੀ ਕਰ ਸਕਦੇ ਨੇ। ਹਾਲੇ ਉਹਨਾਂ ਦੇ ਦੌਰੇ ਦੀ ਅਸਲ ਤਾਰੀਖ ਤੈਅ ਨਹੀਂ ਹੋਈ, ਪਰ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਸੰਕੇਤ ਮੁਤਾਬਕ ਜਲਦੀ ਹੀ ਇਹ ਦੌਰਾ ਕੀਤਾ ਜਾ ਸਕਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦੌਰਾ ਸਿਆਸੀ ਪੱਖੋਂ ਵੀ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਵਜੋਂ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦਾ ਪਹਿਲਾ ਦੌਰਾ ਹੋਵੇਗਾ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਦੌਰਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਭਾਜਪਾ ਲਈ ਅਹਿਮ ਹੋ ਸਕਦਾ ਹੈ। ਪਾਰਟੀ ਇਸ ਰਾਹੀਂ ਸੂਬੇ ਵਿੱਚ ਆਪਣੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਅਤੇ ਲੋਕਾਂ ਨਾਲ ਆਪਣਾ ਸੰਪਰਕ ਵਧਾਉਣ ਦੀ ਕੋਸ਼ਿਸ਼ ਵੀ ਕਰੇਗੀ। ਇਸ ਕਾਰਨ ਪ੍ਰਧਾਨ ਮੰਤਰੀ ਦੇ ਇਸ ਦੌਰੇ ਨੂੰ ਸਿਰਫ ਵਿਕਾਸ ਪ੍ਰੋਜੈਕਟਾਂ ਤੱਕ ਹੀ ਸੀਮਿਤ ਨਹੀਂ, ਸਗੋਂ ਸਿਆਸੀ ਪੱਖ ਤੋਂ ਵੀ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਪਿਛਲੇ ਕਈ ਦਿਨਾਂ ਦੀ ਸਿਆਸੀ ਸਰਗਰਮੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਕ ਹਫ਼ਤੇ ਦੇ ਵਿਪਾਸਨਾ ਸੈਸ਼ਨ ਲਈ ਦੱਖਣ ਭਾਰਤੀ ਸੂਬੇ ਕਰਨਾਟਕਾ ਦੇ ਬੈਂਗਲੁਰੂ ਲਈ ਰਵਾਨਾ ਹੋ ਗਏ। ਮੁੱਖ ਮੰਤਰੀ 2 ਜੁਲਾਈ ਤੋਂ 9 ਜੁਲਾਈ ਤੱਕ ਬੈਂਗਲੁਰੂ ਦੇ ਪ੍ਰਾਈਵੇਟ ਕੁਦਰਤੀ ਇਲਾਜ ਯਾਨੀ ਕਿ ਨੈਚੁਰੋਪੈਥੀ ਸੈਂਟਰ ਵਿੱਚ ਰਹਿਣਗੇ। ਮੁੱਖ ਮੰਤਰੀ ਪਿਛਲੇ ਕਾਫੀ ਸਮੇਂ ਤੋਂ ਸਿਆਸੀ ਸਮਾਗਮਾਂ, ਪ੍ਰਸ਼ਾਸਨਿਕ ਮੀਟਿੰਗਾਂ ਅਤੇ ਸਰਕਾਰੀ ਸਰਗਰਮੀਆਂ ਵਿੱਚ ਲਗਾਤਾਰ ਰੁੱਝੇ ਹੋਏ ਸਨ। ਖਾਸ ਤੌਰ ਤੇ ਪਿਛਲੇ ਕੁਝ ਦਿਨਾਂ ਦੌਰਾਨ ਉਹਨਾਂ ਵੱਲੋਂ ਪੰਜਾਬ ਦੇ ਵੱਖ ਵੱਖ ਹਲਕਿਆਂ ਵਿੱਚ ਕੀਤੇ ਗਏ ਲੋਕ ਮਿਲਣੀ ਪ੍ਰੋਗਰਾਮਾਂ ਅਤੇ ਲਗਾਤਾਰ ਦੌਰਿਆਂ ਕਾਰਨ ਉਹਨਾਂ ਦਾ ਸ਼ਡਿਊਲ ਬੇਹੱਦ ਰੁਝਾਵਿਆਂ ਭਰਿਆ ਚੱਲ ਰਿਹਾ ਸੀ, ਜਿਸ ਨਾਲ ਉਹਨਾਂ ਨੂੰ ਕਾਫੀ ਥਕਾਵਟ ਮਹਿਸੂਸ ਹੋ ਰਹੀ ਸੀ। ਪਹਿਲੀ ਵਾਰ ਨਹੀਂ ਹੈ ਕਿ ਮੁੱਖ ਮੰਤਰੀ ਵਿਪਾਸਨਾ ਕੇਂਦਰ ਲਈ ਗਏ ਨੇ। ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਪਹਿਲਾਂ ਵੀ ਲਗਾਤਾਰ ਵਿਪਾਸਨਾ ਧਿਆਨ ਕੇਂਦਰਾਂ ਵਿੱਚ ਜਾਂਦੇ ਰਹੇ ਨੇ। ਮਿਲੀ ਜਾਣਕਾਰੀ ਮੁਤਾਬਕ ਇਸ ਵਾਰ ਮੁੱਖ ਮੰਤਰੀ ਦੇ ਇਲਾਵਾ ਆਮ ਆਦਮੀ ਪਾਰਟੀ ਪੰਜਾਬ ਦੇ 2 ਸੀਨੀਅਰ ਆਗੂ ਵੀ ਪਹਿਲਾਂ ਹੀ ਧਿਆਨ ਕੇਂਦਰ ਵਿਖੇ ਗਏ ਹੋਏ। ਸਾਲ 2015 ਦੇ ਬਹੁਤ ਚਰਚਿਤ ਪ੍ਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਦੀ ਕਾਰਵਾਈ ਵਿੱਚ ਇੱਕ ਵਾਰ ਫਿਰ ਬਹੁਤ ਵੱਡੀ ਤੇਜ਼ੀ ਵੇਖਣ ਨੂੰ ਮਿਲੀ ਹੈ। SIT ਦੇ ਮੁਖੀ DIG ਹਰਜੀਤ ਸਿੰਘ ਅਤੇ ਫਰੀਦਕੋਟ ਦੇ ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਹੇਠ ਉੱਚ ਪੱਧਰੀ ਜਾਂਚ ਟੀਮ ਦੁਪਹਿਰੇ 1 ਵਜੇ ਦੇ ਕਰੀਬ ਫਰੀਦਕੋਟ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਪਹੁੰਚੀ। ਇਹ ਉਹੀ ਪਿੰਡ ਹੈ ਜਿੱਥੋਂ 1 ਜੂਨ 2015 ਨੂੰ ਗੁਰਦੁਆਰਾ ਸਾਹਿਬ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੋਰੀ ਕੀਤੇ ਗਏ ਸਨ। ਜਾਂਚ ਟੀਮ ਨੇ ਗੁਰੂ ਘਰ ਦੇ ਅੰਦਰ ਅਤੇ ਆਸ ਪਾਸ ਦੇ ਇਲਾਕੇ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਮੌਕੇ ਤੇ ਮੌਜੂਦ ਰਿਕਾਰਡ ਦੀ ਮੁੜ ਪੜਤਾਲ ਕੀਤੀ। ਬੁਰਜ ਜਵਾਹਰ ਸਿੰਘ ਵਾਲਾ ਵਿਖੇ ਮੁਆਇਨਾ ਮੁਕੰਮਲ ਕਰਨ ਤੋਂ ਬਾਅਦ SIT ਦੀ ਟੀਮ ਦੁਪਹਿਰੇ ਕਰੀਬ 2:45 ਲਾਗਲੇ ਪਿੰਡ ਬਰਗਾੜੀ ਵਿਖੇ ਵੀ ਪਹੁੰਚੀ, ਜਿੱਥੇ 12 ਅਕਤੂਬਰ 2015 ਨੂੰ ਗੁਰਬਾਣੀ ਦੇ ਅੰਗ ਗਲੀਆਂ ਵਿੱਚ ਖਿਲਵੇ ਹੋਏ ਮਿਲੇ ਸਨ। ਜਾਂਚ ਟੀਮ ਵੱਲੋਂ ਘਟਨਾ ਦੇ ਸੀਨ ਨੂੰ ਰੀਕ੍ਰੀਏਟ ਯਾਨੀ ਕਿ ਦੁਬਾਰਾ ਸਿਰਜਣ ਦੀ ਕਵਾਇਦ ਕੀਤੀ ਗਈ ਅਤੇ ਪਹਿਲਾਂ ਇਕੱਠੇ ਕੀਤੇ ਗਏ ਸਬੂਤਾਂ ਦਾ ਜ਼ਮੀਨੀ ਪੱਧਰ ਉੱਤੇ ਮਿਲਾਨ ਕਰਨ ਦੀ ਵਿਸ਼ੇਸ਼

0: ਮੁਹਿੰਮ ਵੀ ਚਲਾਈ ਗਈ। ਬਾਅਦ ਵਿੱਚ ਜਾਂਚ ਟੀਮ ਬਹਿਬਲ ਕਲਾਂ ਵਿਖੇ ਉਸ ਸਥਾਨ ਉੱਤੇ ਵੀ ਪਹੁੰਚੀ ਜਿੱਥੇ 14 ਅਕਤੂਬਰ 2015 ਨੂੰ ਬੇਅਦਬੀ ਇਨਸਾਫ ਮੋਰਚੇ ਦੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਉੱਤੇ ਪੁਲਿਸ ਵੱਲੋਂ ਚਲਾਈ ਗੋਲੀ ਦਾ 2 ਸਿੱਖ ਨੌਜਵਾਨਾਂ ਦੀ ਜਾਨ ਗਈ ਸੀ। SID ਵੱਲੋਂ ਬਾਜਾ ਖਾਨਾ ਪੁਲਿਸ ਥਾਣੇ ਅਧੀਨ ਆਉਂਦੀ ਪੁਲਿਸ ਚੌਂਕੀ ਦਾ ਵੀ ਦੌਰਾ ਕੀਤਾ ਗਿਆ ਤਾਂ ਜੋ ਪੁਰਾਣੇ ਕੇਸ ਰਿਕਾਰਡ ਤੇ ਬਰਾਮਦ ਕੀਤੇ ਸਮਾਨ ਵਿੱਚ ਕਿਸੇ ਵੀ ਤਰ੍ਹਾਂ ਦੇ ਫਰਕ ਜਾਂ ਖਾਮੀ ਦੀ ਜਾਂਚ ਕੀਤੀ ਜਾ ਸਕੇ। ਇਸ ਤਰ੍ਹਾਂ 11 ਸਾਲ ਪੁਰਾਣੇ ਇਸ ਮਾਮਲੇ ਵਿੱਚ ਹੁਣ ਇੱਕ ਵਾਰ ਫਿਰ ਨਵੇਂ ਸਿਰਿਓਂ ਜਾਂਚ ਚੱਲਦੀ ਹੋਈ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਦੀ ਵਿਵਾਦਿਤ ਲੈਂਡ ਪੂਲਿੰਗ ਨੀਤੀ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਮੀਡੀਆ ਵਿੱਚ ਚਰਚਾ ਚੱਲਦੀ ਰਹੀ ਹੈ ਕਿ ਸੂਬਾ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਨੂੰ ਸੋਧਿਆ ਜਾ ਰਿਹਾ ਹੈ ਤੇ ਨਵੇਂ ਸਿਰਿਓਂ ਲਾਗੂ ਕੀਤਾ ਜਾ ਸਕਦਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਦੀ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਖਿਲਾਫ ਬਿਗਨ ਵਜਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕਿਸਾਨਾਂ ਦੀਆਂ ਜ਼ਮੀਨਾਂ ਹੜੱਪ ਕਰਨ ਦੀ ਇਹ ਕਥਿਤ ਸਾਜ਼ਿਸ਼ ਹੈ ਜਿਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਅਕਾਲੀ ਦਲ ਦਾ ਦੋਸ਼ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਦੀ ਕਥਿਤ ਸੋਧੀ ਹੋਈ ਲੈਂਡ ਪੂਲਿੰਗ ਨੀਤੀ ਅਸਲ ਵਿੱਚ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੀ ਤਿਆਰੀ ਹੈ। ਸੁਖਬੀਰ ਬਾਦਲ ਨੇ ਵੀ ਇਲਜ਼ਾਮ ਲਾਇਆ ਕਿ ਪੰਜਾਬ ਵਿੱਚ ਚੋਣਾਂ ਨੇੜੇ ਆਉਂਦੀਆਂ ਵੇਖ ਕੇ ਆਮ ਆਦਮੀ ਪਾਰਟੀ ਆਪਣੇ ਸਿਆਸੀ ਨਿਵੇਸ਼ਕਾਂ ਅਤੇ ਚਹੇਤਿਆਂ ਨੂੰ ਖੁਸ਼ ਕਰਨ ਲਈ ਭਾਰੀ ਦਬਾਅ ਹੇਠ ਹੈ ਜਿਨ੍ਹਾਂ ਨਾਲ ਪਿਛਲੇ ਸਾਲ ਕਥਿਤ ਤੌਰ ਤੇ ਗੈਰ ਕਾਨੂੰਨੀ ਸੌਦੇ ਕੀਤੇ ਗਏ ਨੇ। ਇਸ ਆਧਾਰ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਕਿਸਾਨਾਂ ਤੇ ਉਹਨਾਂ ਦੀਆਂ ਜ਼ਮੀਨਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਸਮੁੱਚੇ ਪੰਜਾਬ ਵਿੱਚ ਸੰਘਰਸ਼ ਵਿੱਢੇਗਾ। ਏਅਰ ਇੰਡੀਆ ਨੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਕਮੀ ਆਉਣ ਤੋਂ ਬਾਅਦ ਨਾਰਥ ਅਫਰੀਕਾ, ਯੂਰਪ, ਬ੍ਰਿਟੇਨ ਅਤੇ ਆਸਟ੍ਰੇਲੀਆ ਜਾਣ ਵਾਲੀਆਂ ਉਡਾਣਾਂ ਲਈ ਫਿਊਲ ਸਰਚਾਰਜ ਵਿੱਚ ਕਟੌਤੀ ਕੀਤੀ ਹੈ ਜਿਸ ਨਾਲ ਹਵਾਈ ਟਿਕਟਾਂ ਸਸਤੀਆਂ ਹੋ ਗਈਆਂ ਨੇ। ਇਹ ਨਵੇਂ ਰੇਟ 1 ਜੁਲਾਈ ਤੋਂ ਲਾਗੂ ਹੋ ਗਏ ਨੇ। ਜਾਣਕਾਰੀ ਮੁਤਾਬਕ ਨਾਰਥ ਅਮਰੀਕਾ ਅਤੇ ਆਸਟ੍ਰੇਲੀਆ ਦੀਆਂ ਉਡਾਣਾਂ ਲਈ ਫਿਊਲ ਸਰਚਾਰਜ 280 ਅਮਰੀਕੀ ਡਾਲਰ ਪ੍ਰਤੀ ਟਿਕਟ ਤੋਂ ਘਟਾ ਕੇ 200 ਅਮਰੀਕੀ ਡਾਲਰ ਕਰ ਦਿੱਤਾ ਗਿਆ। ਇਸੇ ਤਰ੍ਹਾਂ ਯੂਰਪ ਅਤੇ ਬ੍ਰਿਟੇਨ ਦੀਆਂ ਉਡਾਣਾਂ ਲਈ ਇਹ ਸਰਚਾਰਜ 205 ਅਮਰੀਕੀ ਡਾਲਰ ਤੋਂ ਘਟਾ ਕੇ 125 ਅਮਰੀਕੀ ਡਾਲਰ ਕਰ ਦਿੱਤਾ ਗਿਆ। ਏਅਰ ਇੰਡੀਆ ਨੇ ਪੱਛਮੀ ਏਸ਼ੀਆ ਵਿੱਚ ਤਣਾਅ ਕਾਰਨ ਕੱਚੇ ਤੇਲ ਅਤੇ ਜੈੱਟ ਫਿਊਲ ਦੀਆਂ ਕੀਮਤਾਂ ਵਿੱਚ ਆਏ ਵਾਧੇ ਨੂੰ ਵੇਖਦਿਆਂ 7 ਅਪ੍ਰੈਲ ਨੂੰ ਫਿਊਲ ਸਰਚਾਰਜ ਲਾਇਆ ਸੀ। ਤੇਲ ਦੀਆਂ ਵੱਧਦੀਆਂ ਕੀਮਤਾਂ ਅਤੇ ਕੁਝ ਹਵਾਈ ਖੇਤਰਾਂ ਉੱਤੇ ਲੱਗੀਆਂ ਪਾਬੰਦੀਆਂ ਕਾਰਨ ਏਅਰਲਾਈਨ ਦੇ ਸੰਚਾਲਨ ਖਰਚੇ ਵਿੱਚ ਕਾਫੀ ਵਾਧਾ ਹੋ ਗਿਆ ਸੀ। ਨਾਰਥ ਅਮਰੀਕਾ, ਯੂਰਪ, ਬ੍ਰਿਟੇਨ ਅਤੇ ਆਸਟ੍ਰੇਲੀਆ ਲਈ ਇਹ ਵਧੇ ਹੋਏ ਫਿਊਲ ਸਰਚਾਰਜ 10 ਅਪ੍ਰੈਲ ਤੋਂ ਲਾਗੂ ਹੋਏ ਸਨ, ਜਦਕਿ ਹੁਣ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਰਾਹਤ ਮਿਲਣ ਤੋਂ ਬਾਅਦ ਇਸ ਫਿਊਲ ਸਰਚਾਰਜ ਵਿੱਚ ਕਟੌਤੀ ਕੀਤੀ ਗਈ ਹੈ। ਹਾਲਾਂਕਿ ਏਅਰ ਇੰਡੀਆ ਦੀਆਂ ਹੋਰ ਅੰਤਰਰਾਸ਼ਟਰੀ ਉਡਾਣਾਂ ਅਤੇ ਘਰੇਲੂ ਉਡਾਣਾਂ ਲਈ ਫਿਊਲ ਸਰਚਾਰਜ ਵਿੱਚ ਫਿਲਹਾਲ ਕੋਈ ਬਦਲਾਅ ਨਹੀਂ ਕੀਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਮੈਂਬਰ ਪਾਰਲੀਮੈਂਟ ਕੰਗਣਾ ਰਣੌਤ ਵਿਰੁੱਧ ਬਠਿੰਡਾ ਦੀ ਮਾਤਾ ਮਹਿੰਦਰ ਕੌਰ ਵੱਲੋਂ ਦਾਇਰ ਮਾਣਹਾਨੀ ਕੇਸ ਦੀ ਸੁਣਵਾਈ ਬਠਿੰਡਾ ਅਦਾਲਤ ਵਿੱਚ ਹੋਈ। ਕਰੀਬ 2 ਘੰਟੇ ਤੱਕ ਦੋਵਾਂ ਧਿਰਾਂ ਵਿਚਾਲੇ ਇਸ ਮਾਮਲੇ ਤੇ ਤਿੱਖੀ ਬਹਿਸ ਚੱਲੀ। ਬਹਿਸ ਸੁਣਨ ਤੋਂ ਬਾਅਦ ਮਾਣਯੋਗ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 18 ਜੁਲਾਈ ਦੀ ਤਰੀਕ ਨਿਰਧਾਰਿਤ ਕੀਤੀ। ਸੁਣਵਾਈ ਦੌਰਾਨ ਬੀਬੀ ਮਹਿੰਦਰ ਕੌਰ ਜੰਡੀਆਂ ਦੇ ਵਕੀਲ ਵੱਲੋਂ ਕੰਗਣਾ ਰਣੌਤ ਦਾ ਪਾਸਪੋਰਟ ਜ਼ਬਤ ਕਰਨ ਸੰਬੰਧੀ ਅਰਜ਼ੀ ਦਾਇਰ ਕੀਤੀ ਗਈ। ਹਾਲਾਂਕਿ ਅਦਾਲਤ ਵੱਲੋਂ ਇਸ ਅਰਜ਼ੀ ਉੱਤੇ ਕੋਈ ਹੁਕਮ ਜਾਰੀ ਨਹੀਂ ਕੀਤਾ ਗਿਆ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਆਗੂ ਸੁਰਜੀਤ ਸਿੰਘ ਫੂਲ ਦੀ ਗਵਾਹੀ ਵੀ ਦਰਜ ਕੀਤੀ ਗਈ। ਸੁਣਵਾਈ ਦੌਰਾਨ ਕੰਗਣਾ ਰਣੌਤ ਦੇ ਵਕੀਲ ਵੱਲੋਂ ਇਹ ਦਲੀਲ ਦਿੱਤੀ ਜਾ ਰਹੀ ਸੀ ਕਿ ਮਾਤਾ ਮਹਿੰਦਰ ਕੌਰ ਕਿਸਾਨ ਧਰਨੇ ਵਿੱਚ ਸ਼ਾਮਲ ਨਹੀਂ ਹੋਏ ਸੀ। ਮਾਮਲੇ ਦੀ ਅਗਲੀ ਸੁਣਵਾਈ ਹੁਣ 18 ਜੁਲਾਈ ਨੂੰ ਹੋਣੀ ਹੈ। ਉਸ ਦਿਨ ਮਾਤਾ ਮਹਿੰਦਰ ਕੌਰ ਦੇ ਰਿਸ਼ਤੇ ਵਿੱਚ ਲੱਗਦੇ ਪੋਤਰੇ ਦੀ ਗਵਾਹੀ ਦਰਜ ਕੀਤੀ ਜਾਵੇ। ਪੰਜਾਬ ਕਾਂਗਰਸ ਵਿੱਚ ਹਾਲੇ ਵੀ ਸਭ ਕੁਝ ਠੀਕ ਨਜ਼ਰ ਨਹੀਂ ਆ ਰਿਹਾ। ਕੁਲ ਹਿੰਦ ਕਾਂਗਰਸ ਵੱਲੋਂ ਪਿਛਲੇ ਦਿਨੀ ਜਥੇਬੰਦਕ ਢਾਂਚੇ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਤੋਂ ਕਈ ਸੀਨੀਅਰ ਆਗੂ ਨਿਰਾਜ਼ ਦੱਸੇ ਜਾ ਰਹੇ ਨੇ, ਨਾ ਖੁਸ਼ ਲੱਗ ਰਹੇ ਨੇ। ਹਾਈਕਮਾਂਡ ਨੇ ਲੰਘੇ ਕੱਲ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗਾ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਬਰਕਰਾਰ ਰੱਖਿਆ ਸੀ, ਜਦਕਿ 4 ਨਵੀਆਂ ਕਮੇਟੀਆਂ ਦਾ ਗਠਨ ਕਰਕੇ ਸਭ ਨੂੰ ਖੁਸ਼ ਕਰਨ ਦਾ ਯਤਨ ਕੀਤਾ ਸੀ। ਪਰ ਪੰਜਾਬ ਕਾਂਗਰਸ ਵਿੱਚ ਹਾਈਕਮਾਂਡ ਦੀ ਨਵੀਂ ਸੂਚੀ ਜਾਰੀ ਹੋਣ ਮਗਰੋਂ ਵੀ ਖਾਮੋਸ਼ੀ ਜਿਹੀ ਬਣੀ ਹੋਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਥਾਪਿਆ ਗਿਆ, ਪਰ ਉਹ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਦਾਅਵੇਦਾਰ ਸਨ ਅਤੇ ਇਸੇ ਤਰ੍ਹਾਂ ਸੁਖਜਿੰਦਰ ਸਿੰਘ ਰੰਧਾਵਾ ਵੀ ਦਾਅਵੇਦਾਰ ਮੰਨੇ ਜਾ ਰਹੇ ਸਨ। ਚਰਨਜੀਤ ਸਿੰਘ ਚੰਨੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਐਕਸ ਖਾਤਿਆਂ ਉੱਤੇ ਹਾਲੇ ਤੱਕ ਨਵੀਂ ਨਿਯੁਕਤੀ ਮਗਰੋਂ ਕਾਂਗਰਸ ਹਾਈਕਮਾਂਡ ਦਾ ਧੰਨਵਾਦ ਕਰਨ ਸੰਬੰਧੀ ਕੋਈ ਪੋਸਟ ਸਾਂਝੀ ਨਹੀਂ ਕੀਤੀ। ਇਸ ਦਰਮਿਆਨ ਇਹ ਵੀ ਪਤਾ ਲੱਗਾ ਕਿ ਚਰਨਜੀਤ ਸਿੰਘ ਚੰਨੀ ਨੇ ਆਪਣੇ ਸਮਰਥਕਾਂ ਦੀ ਇੱਕ ਮੀਟਿੰਗ ਸੱਦੀ ਹੈ। ਸਿਆਸੀ ਮਾਹਿਰਾਂ ਮੁਤਾਬਕ ਇਹ ਕੋਈ ਵੱਡੀ ਬਗਾਵਤ ਦਾ ਸੰਕੇਤ ਵੀ ਹੋ ਸਕਦਾ। ਇਸੇ ਤਰ੍ਹਾਂ ਚੋਣ ਕਮੇਟੀ ਵਿੱਚ ਸ਼ਾਮਲ ਨਾ ਕੀਤੇ ਜਾਣ ਉੱਤੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵੀ ਨਿਰਾਸ਼ ਤੇ ਨਾਰਾਜ਼ ਨਜ਼ਰ ਆਏ ਨੇ। ਉਹਨਾਂ ਦੀ ਸੋਸ਼ਲ ਮੀਡੀਆ ਪੋਸਟ ਨੇ ਵੀ ਉਹਨਾਂ ਦੀਆਂ ਭਾਵਨਾਵਾਂ ਉਜਾਗਰ ਕੀਤੀਆਂ ਨੇ। ਹਾਲਾਂਕਿ ਉਹਨਾਂ ਕਾਂਗਰਸ ਦੇ ਨਾਲ ਬਣੇ ਰਹਿਣ ਦੀ ਗੱਲ ਵੀ ਆਖੀ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਪਿਛਲੇ 24 ਘੰਟਿਆਂ ਦੌਰਾਨ ਮੌਨਸੂਨ ਨੇ ਪੂਰੇ ਪੰਜਾਬ ਵਿੱਚ ਦਸਤਕ ਦੇ ਦਿੱਤੀ ਹੈ ਅਤੇ ਕਈ ਜ਼ਿਲ੍ਹਿਆਂ ਵਿੱਚ ਦਿਨ ਭਰ ਕਰੋਕੇ ਮੀਂਹ ਪੈਂਦਾ ਰਿਹਾ। ਹਾਲਾਂਕਿ ਕਈ ਇਲਾਕਿਆਂ ਵਿੱਚ ਦੁਪਹਿਰ ਵੇਲੇ ਤਿੱਖੀ ਧੁੱਪ ਵੀ ਨਿਕਲੀ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 7 ਤਰੀਕ ਤੱਕ ਕਿਸੇ ਤਰ੍ਹਾਂ ਮੀਂਹ ਦਾ ਆਲਮ ਬਣਿਆ ਰਹੇਗਾ। ਲਗਾਤਾਰ ਦੂਜੇ ਦਿਨ ਪਠਾਨਕੋਟ ਵਿੱਚ ਸਭ ਤੋਂ ਜ਼ਿਆਦਾ ਮੀਂਹ ਦਰਜ ਕੀਤਾ ਗਿਆ। ਪੰਜਾਬ ਸਰਕਾਰ ਦੇ ਕੈਬਨਿਟ ਦੀ ਹੋਈ ਅਹਿਮ ਮੀਟਿੰਗ ਵਿੱਚ ਇਹ ਫੈਸਲਾ ਕੀਤਾ ਗਿਆ ਕਿ 25% ਤੱਕ ਬਣ ਚੁੱਕੀਆਂ ਨਾਜਾਇਜ਼ ਕਲੋਨੀਆਂ ਰੈਗੂਲਰ ਕੀਤੀਆਂ ਜਾਣਗੀਆਂ। ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਸੂਬੇ ਅੰਦਰ ਡੇਂਗੂ ਦੇ ਵੱਧਦੇ ਖਤਰੇ ਨੂੰ ਵੇਖਦਿਆਂ ਸਕੂਲ ਵਿੱਚ ਜੇਕਰ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਪ੍ਰਿੰਸੀਪਲ ਉੱਤੇ ਜੁਰਮਾਨਾ ਲੱਗੇਗਾ। ਇਸ ਦੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਨੇ ਅਦਾਲਤਾਂ ਵਿੱਚ AI ਦੀ ਵਰਤੋਂ ਨਾਲ ਦਲੀਲਾਂ ਦੇਣ ਉੱਤੇ ਵਕੀਲਾਂ ਨੂੰ ਝਾੜ ਪਾਈ ਹੈ ਤੇ ਕਿਹਾ ਕਿ AI ਨੂੰ ਬਿਨਾਂ ਸੋਚੇ ਸਮਝੇ ਦਲੀਲਾਂ ਲਈ ਵਰਤਣਾ ਸਹੀ ਨਹੀਂ ਹੈ। ਫੀਫਾ ਵਿਸ਼ਵ ਕੱਪ ਦੇ ਵਿੱਚ ਹੁਣ ਤੋਂ 2 ਘੰਟੇ ਬਾਅਦ ਸਵਿਟਜ਼ਰਲੈਂਡ ਦਾ ਮੁਕਾਬਲਾ ਅਲਜੀਰੀਆ ਦੇ ਨਾਲ ਹੋਣਾ ਹੈ ਅਤੇ ਰਾਊਂਡ ਆਫ 32 ਦੇ ਮੁਕਾਬਲੇ ਹੁਣ ਪੂਰੀ ਤਰ੍ਹਾਂ ਜ਼ੋਰ ਫੜ ਰਹੇ ਨੇ।
1: कमाल का कैच था यार, यकीन ही नहीं आ रहा।
2: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं। अगर तुम्हारे घर में इलेक्ट्रिक की ऑयल हीटिंग है,
1: इस बात पर मुझे पूरा यकीन है। वो तो इंस्टॉलेशन का 100% खर्चा भी खुद उठाते हैं। अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे और हीट पंप से तुम्हारे हीटिंग बिल्स 50% तक कम हो सकते हैं।
2: तुम्हें ये सब कैसे पता?
1: क्योंकि मैंने भी पिछले साल ये लगवाया है।
2: अच्छा, वो क्या वेबसाइट थी?
1: saveonenergy.ca/eap।
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ, ਰੇਡੀਓ ਉਡਾਨ ਪ੍ਰਭ ਸਭ ਦੇ ਨਾਲ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਪੋਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗੈਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
5: ਕੀ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ, ਫਿਟਨੈਸ ਅਤੇ ਆਤਮ ਵਿਸ਼ਵਾਸ ਨਾਲ ਜੋੜਨਾ ਚਾਹੁੰਦੇ ਹੋ, ਜਾਂ ਤੁਸੀਂ ਖੁਦ ਭੰਗੜਾ ਅਤੇ ਗਿੱਧਾ ਸਿੱਖ ਰੱਖਦੇ ਹੋ, ਤਾਂ ਆਓ G9 ਭੰਗੜਾ ਐਂਡ ਗਿੱਧਾ ਅਕੈਡਮੀ ਵਿੱਚ। ਅੱਜ G9 ਅਕੈਡਮੀ ਦੀਆਂ ਕਲਾਸਾਂ ਕਿਚਨਰ, ਕੇਮਬ੍ਰਿਜ, ਗੁਐਲਫ, ਵੁੱਡਸਟਾਕ, ਮਿਲਟਨ, ਲੰਡਨ, ਓਟਵਾ, ਮੌਂਟਰੀਅਲ ਅਤੇ ਹੋਰ 10 ਸ਼ਹਿਰਾਂ ਵਿੱਚ ਚੱਲ ਰਹੀਆਂ ਹਨ। ਭਾਵੇਂ ਤੁਸੀਂ ਬਿਗਨਰ ਹੋ ਜਾਂ ਐਕਸਪੀਰੀਅੰਸਡ, ਬੱਚੇ ਹੋ ਜਾਂ ਅਡਲਟ, ਸਾਡੇ ਤਜਰਬੇਕਾਰ ਕੋਚਿਸ ਤੁਹਾਡੀ ਫਿਟਨੈਸ, ਕੌਨਫੀਡੈਂਸ, ਸਟੇਜ ਪਰਫਾਰਮੈਂਸ ਅਤੇ ਪੰਜਾਬੀ ਕਲਚਰ ਨਾਲ ਜੁੜਾਅ ਨੂੰ ਨਵੀਆਂ ਉਚਾਈਆਂ ਤੱਕ ਲੈ ਕੇ ਜਾਣਗੇ। ਹਰ ਸਾਲ ਸਾਡੇ ਵਿਦਿਆਰਥੀਆਂ ਨੂੰ ਵੱਡੇ ਸਟੇਜਾਂ, ਸੱਭਿਆਚਾਰਕ ਸਮਾਗਮਾਂ ਅਤੇ ਸਾਲਾਨਾ ਭੰਗੜਾ ਐਂਡ ਗਿੱਧਾ ਕੰਪੀਟੀਸ਼ਨਸ ਵਿੱਚ ਆਪਣਾ ਹੁਨਰ ਦਿਖਾਉਣ ਦੇ ਮੌਕੇ ਮਿਲਦੇ ਹਨ। ਅੱਜ ਹੀ ਆਪਣੀ ਫ੍ਰੀ ਡੈਮੋ ਕਲਾਸ ਬੁੱਕ ਕਰੋ। ਕਾਲ, ਹੋਰ ਜਾਣਕਾਰੀ ਲਈ ਸੰਪਰਕ ਕਰੋ 226-484-1007 ਜਾਂ ਸੋਸ਼ਲ ਮੀਡੀਆ ਤੇ G9 ਭੰਗੜਾ ਐਂਡ ਗਿੱਧਾ ਅਕੈਡਮੀ ਨੂੰ ਫੋਲੋ ਕਰੋ। G9 ਭੰਗੜਾ ਐਂਡ ਗਿੱਧਾ ਅਕੈਡਮੀ, ਪੰਜਾਬੀ ਵਿਰਸੇ, ਫਿਟਨੈਸ ਅਤੇ ਪਰਫਾਰਮੈਂਸ ਦਾ ਮਾਣ।
6: ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 437-870-0001
7: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ
8: ਸੱਚ ਕਿਹੋ ਜਿਹਾ ਹੁੰਦਾ?
9: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
10: ਮਿੱਟੀ ਚੁਗਦੀ ਫਸਲ ਸੱਚ ਹੈ,
9: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ ਅਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ।

ਉਮੀਦ ਕਰਦੇ ਹਾਂ ਕਿ ਅੱਜ ਦਾ ਤੁਹਾਡਾ ਦਿਨ ਬਹੁਤ ਹੀ ਖੂਬਸੂਰਤ ਚੜ੍ਹਦੀ ਕਲਾ ਵਾਲਾ ਅਤੇ ਖੁਸ਼ਗਵਾਰ ਰਿਹਾ ਹੋਵੇਗਾ। ਤੁਹਾਡੀ ਖੂਬਸੂਰਤ ਸ਼ਾਮ ਨੂੰ ਹੋਰ ਚੜ੍ਹਦੀ ਕਲਾ ਵਾਲਾ ਬਣਾਉਣ ਦੇ ਲਈ ਜੁੜ ਚੁੱਕੇ ਹਾਂ ਜੀ। ਰੇਡੀਓ ਪ੍ਰੋਗਰਾਮ ਉਡਾਣ ਲੈ ਕੇ ਸਟੂਡੀਓ ਦੇ ਘੜੀ ਦੇ ਮੁਤਾਬਕ 9:05 ਹੋ ਚੁੱਕੇ ਆ। ਤੁਹਾਡਾ ਸਾਡਾ ਸਾਥ ਹੁਣ ਤੋਂ ਲੈ ਕੇ 10 ਵਜੇ ਤੱਕ ਬਣਿਆ ਰਹਿਣਾ। ਜਦੋਂ ਆਉਣ ਦਾ ਸਮਾਂ ਹੋ ਜੇ ਅਤੇ ਲੋਟ ਸਮੇਂ ਤੋਂ ਪਹਿਲਾਂ ਆ ਜਾਂਦਾ ਮੈਂ, ਅਤੇ ਜਾਣ ਦਾ ਸਮਾਂ ਹੋਵੇ ਤਾਂ ਜਾਣ ਨੂੰ ਜੀ ਨਹੀਂ ਕਰਦਾ। ਬਸ ਇਹ ਮੁਹੱਬਤ ਆ ਇਸ ਮਾਈਕ ਨਾਲ, ਇਸ ਪਲੇਟਫਾਰਮ ਨਾਲ, ਇਸ ਰੇਡੀਓ ਨਾਲ। ਅਤੇ ਬਸ ਇਹੀ ਆ ਕਿ ਕਹਿਣਾ ਹੁੰਦਾ ਮੈਂ ਹਮੇਸ਼ਾ ਕਿ ਥੋੜਿਆਂ ਵਾਂਗੂੰ ਥੁੜ ਕੇ ਮਿਲੀਏ, ਥੋੜਿਆਂ ਵਾਂਗੂੰ ਥੁੜ ਕੇ ਮਿਲੀਏ, ਅਤੇ ਪੰਛੀਆਂ ਵਾਂਗੂੰ ਉੜ ਕੇ ਮਿਲੀਏ, ਅਤੇ ਮਿਲ ਕੇ ਮੁੜ ਕੇ ਮਿਲਦਿਆਂ ਇੰਝ ਲੱਗਦਾ ਏ ਕਿ ਦਿਲ ਨਹੀਂ ਭਰਿਆ। ਮੁੜ ਕੇ ਮਿਲੀਏ, ਦਿਲ ਨਹੀਂ ਭਰਿਆ, ਮੁੜ ਕੇ ਮਿਲੀਏ। ਅੱਛਾ ਵੈਸੇ ਜਦੋਂ ਆਪਾਂ ਕਿਸੇ ਨੂੰ ਮਿਲਦੇ ਹਾਂ, ਜੇ ਕਿਸੇ ਨੂੰ ਦਿਲੋਂ ਮਿਲਦੇ ਹਾਂ ਤਾਂ ਇੱਦਾਂ ਹੀ ਹੋਣਾ ਚਾਹੀਦਾ ਨਾ, ਕਿ ਇੱਦਾਂ ਲੱਗੇ ਕਿ ਜੇ ਮਨ ਨਹੀਂ ਭਰਿਆ ਫਿਰ ਮਿਲੀਏ। ਲੱਗਦਾ ਕਦੇ ਕਿਸੇ ਨੂੰ ਐਸਾ ਮਿਲ ਕੇ ਕਿ ਯਾਰ ਜੇ ਮਨ ਨਹੀਂ ਭਰਿਆ ਹੋਰ ਮਿਲੀਏ, ਹੋਰ ਗੱਲਾਂ ਕਰੀਏ, ਹੋਰ ਬੈਠੀਏ। ਮੇਰਾ ਕਰਦਾ ਤੁਹਾਡੇ ਨਾਲ 905-673-3337 905-673-3337 ਰੇਡੀਓ ਪ੍ਰੋਗਰਾਮ ਉਡਾਨ। ਕੀ ਹਾਲ ਚਾਲ ਆ, ਠੀਕ ਠਾਕ ਹੋ? ਅੱਜ ਥੋੜ੍ਹੀ ਜਿਹੀ ਹਵਾਵਾਂ ਨਿੱਘੀਆਂ ਬਾਹਰ, ਕੱਲ੍ਹ ਹਵਾਵਾਂ ਤੱਤੀਆਂ ਸੀ, ਅੱਜ ਨਿੱਘੀਆਂ ਕਹਿ ਸਕਦੇ ਹਾਂ, ਪਰ ਸ਼ਾਮ ਬਹੁਤ ਖੂਬਸੂਰਤ ਆ, ਬਹੁਤ ਖੂਬਸੂਰਤ। ਵੈਸੇ ਤਾਂ ਕੁਦਰਤ ਨੇ ਜਿੰਨੇ ਵੀ ਸਾਨੂੰ ਪੈਰ ਦੇ ਕੇ ਨਵਾਜਿਆ ਆ, 8 ਪੈਰ ਹੁੰਦੇ ਆ, 8 ਪੈਰਾਂ ਦਾ ਪਤਾ ਕਿਸੇ ਨੂੰ? ਅੱਛਾ ਪਤਾ ਕਿਸੇ ਨੂੰ ਵੀ 8 ਪੈਰ ਕਿਹਨੂੰ ਕਿਹਾ ਜਾਂਦਾ? ਨਹੀਂ ਪਤਾ ਹੋਣਾ, ਜੇ ਕਿਸੇ ਨੂੰ ਪਤਾ ਤਾਂ ਦੱਸੋ ਕਿ 8 ਪੈਰ ਆਪਾਂ ਕਹਿੰਦੇ ਕਿ 8 ਪੈਰਾਂ ਦੇ ਵਿੱਚ ਸਾਡੇ ਬਜ਼ੁਰਗ ਕਿਹਾ ਕਰਦੇ ਸੀ। ਸੋ ਉਹ 8 ਪੈਰਾਂ ਦਾ ਕਿਸੇ ਨੂੰ ਪਤਾ? ਉਹ ਘੜੀਆਂ, ਅੱਛਾ ਘੜੀ ਉਹਦੇ ਵਿੱਚ ਹੀ ਆਉਂਦੀ ਵੈਸੇ। 905-673-3337 ਇਹ 8 ਪੈਰਾਂ ਦਾ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸਿਓ, 905-673-3337। ਅਤੇ ਹੋਰ ਵੀ ਬੜੀਆਂ ਗੱਲਾਂ ਬਾਤਾਂ ਕਰਾਂਗੇ ਅੱਜ, 1 ਘੰਟੇ 'ਚ ਅਸੀਂ ਆਪਾਂ ਖਾਸਾ ਹੀ ਗੱਲਾਂ ਬਾਤਾਂ ਕਰ ਲੈਣੀਆਂ।

0: ਨਾਲੇ ਤੁਹਾਡੀਆਂ ਗੱਲਾਂ ਕਰਾਂਗੇ ਨਾਲੇ ਸਾਡੀਆਂ, ਅਤੇ ਜੇ ਤੁਹਾਡੇ ਦਿਲ 'ਚ ਕੋਈ ਗੱਲ ਆ, ਜਿਵੇਂ ਬਾਈ ਜੀ ਆਏ ਸੀ ਕਹਿੰਦੇ ਕਿ ਕੱਲ੍ਹ ਕਿਵੇਂ ਮਨਾਈ ਫਿਰ 1 ਜੁਲਾਈ, ਮੈਂ ਤਾਂ ਕਿਹਾ ਫਿਰ ਉਵੇਂ ਗੱਲਾਂ ਕਰਕੇ ਤੁਹਾਡੇ ਨਾਲ, ਤੁਸੀਂ ਕਿਸੇ ਡਿਫਰੈਂਟ ਤਰੀਕੇ ਨਾਲ ਮਨਾਈ ਹੈ ਤਾਂ ਜ਼ਰੂਰ ਦੱਸਿਓ, ਸਾਂਝਾ ਕਰਿਓ, ਤੁਹਾਡੀ ਖੁਸ਼ੀ 'ਚ ਸ਼ਾਮਿਲ ਹੋ ਜਾਣਾ ਸੀ। ਸੋ 905-673-3333 905-673-3333 'ਤੇ ਗੱਲਾਂ ਬਾਤਾਂ ਹੋ ਰਹੀਆਂ ਰੇਡੀਓ ਪ੍ਰੋਗਰਾਮ ਉਡਾਣ ਦੇ ਵਿੱਚ, ਅਤੇ ਠੀਕ ਠਾਕ ਹੋ ਸਾਰੇ ਚੜ੍ਹਦੀ ਕਲਾ ਦੇ ਵਿੱਚੋਂ? ਓ ਬੱਲੇ ਬੱਲੇ, ਬਹੁਤ ਸਾਰੀਆਂ ਕਾਲਜ਼ ਹੀ ਆ ਗਈਆਂ ਬਾਈ, ਕਿੰਨੀ ਪਿਆਰ ਮੁਹੱਬਤ ਕਰਦੇ ਹੋ ਤੁਸੀਂ। 905-673-3333 ਮੈਨੂੰ ਐਂ ਸੀ ਕਿ ਮੈਂ ਕੁਛ ਸਿਖਾਵਾਂ, ਕੁਛ ਬੋਲਾਂ, ਅਤੇ ਤੁਸੀਂ ਤਾਂ ਫਿਰ ਨਾਲ ਦੀ ਨਾਲ ਹੀ ਆ ਜਾਂਦੇ ਹੋ ਜਿੱਦਾਂ ਹੀ ਮੇਰੀ ਇੱਥੇ ਆਮਦ ਹੁੰਦੀ ਹੈ। ਜ਼ਿਆਦਾ ਵੱਡੀ ਗੱਲ ਕਹਿ ਗਿਆ। ਸੋ ਯਾਰ, ਤੁਹਾਡੇ ਬਾਰੇ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਸੱਚੀ ਹੋਈ, ਕਿ ਇੱਕ ਰਾਤ ਇੱਕ ਬਾਤ ਲਿਖੂੰਗਾ, ਇੱਕ ਰਾਤ ਇੱਕ ਬਾਤ ਲਿਖੂੰਗਾ, ਖੁਦ ਨੂੰ ਦਾਗੀ ਅਤੇ ਤੁਹਾਨੂੰ ਸਾਫ਼ ਲਿਖੂੰਗਾ। ਹਕੀਕਤ ਵਿੱਚ ਤੁਸੀਂ ਮਿਲੋ ਨਾ ਮਿਲੋ, ਰੇਡੀਓ ਦੇ ਜ਼ਰੀਏ ਮਿਲਦੇ ਆ ਨਾ, ਹਕੀਕਤ ਵਿੱਚ ਤੁਸੀਂ ਮਿਲੋ ਨਾ ਮਿਲੋ, ਇੱਕ ਕਿਤਾਬ 'ਚ ਆਪਣੀ ਮੁਲਾਕਾਤ ਲਿਖੂੰਗਾ, ਮੁਲਾਕਾਤ ਲਿਖੂੰਗਾ। ਜੀ ਸਤਿ ਸ਼੍ਰੀ ਅਕਾਲ ਆਦਾਬ, ਕਿਵੇਂ ਠੀਕ ਠਾਕ ਹੋ ਸਾਰੇ? ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀ, ਚਰਨ ਪ੍ਰਹਾਰ ਜੀ, ਸਾਡੇ ਸੁੱਖਬਾਈ ਜੀ ਵੀ ਜੁੜ ਚੁੱਕੇ ਨੇ, ਸਰਪੰਚ ਸਾਹਿਬ ਕੁਲਦੀਪ ਸਿੰਘ ਜੀ, ਔਰ ਨਾਲ ਦੀ ਨੇ 2A2 ਪਿਆਏ, ਉਹ ਕਿਆ ਬਾਤ, ਸੱਜਣ ਪਿਆਰੇ ਸਾਰੇ ਜੁੜ ਗਏ ਆ। ਸੋ 1x1 ਗੱਲਬਾਤ ਕਰੀਏ ਕਿ 2x2 ਕਰੀਏ? ਸੋ ਪਹਿਲਾਂ ਸੱਜਣ ਤੁਹਾਡੇ ਨਾਲ ਕਰਦੇ ਹਾਂ 2A2 ਲੰਬੇ ਸਮੇਂ ਤੋਂ ਹੋਲਡ। ਬਾਈ ਜੀ ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਆ? ਉਹ ਮੈਂ ਕਿਹਾ ਜੀ ਬੱਲੇ ਬੱਲੇ ਹੋਈ ਪਈ ਆ, ਤੁਹਾਡੀ ਕਾਲ ਆ ਗਈ ਆ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ।
1: ਪਲੱਸ ਤੁਸੀਂ ਆਪਣਾ ਵੈਦਰ ਦੀ ਟੈਂਪਰੇਚਰ ਦੀ ਗੱਲ ਦੇਖੋ, ਕਾਫੀ ਚਲੋ ਹੋਣਾ ਵੀ ਚਾਹੀਦਾ ਨੇਚਰ ਲਈ, ਇਹਨੂੰ ਆਪਾਂ ਚੇਂਜ ਨੀ ਕਰ ਸਕਦੇ ਹੁਣ ਤੇ,
0: ਜਿੱਦਾਂ
1: ਵਧੀਆ ਵੀ ਲੱਗਦਾ, ਯਾਨੀ ਕਿ ਠੰਡ ਵੇਲੇ ਦੇਖੋ ਆਪਾਂ ਮਰੂ ਮਰੂ ਵੀ ਠੰਡ ਵੀ ਕਰਦੇ ਹੁੰਦੇ ਆ,
0: ਪਰਸੋਂ ਵੀ ਮੈਨੂੰ ਬੈਠਾ 36 ਡਿਗਰੀ 'ਚ, ਕਹਿੰਦਾ ਘੱਟ ਚਾਹ ਨਾ ਪੀ ਲਈਏ, ਉਹ ਮੈਂ ਕਿਹਾ ਤੇਰਾ ਭਲਾ ਹੋ ਜੇ। ਅੱਛਾ, ਇਹ ਪੰਜਾਬੀਆਂ ਦੀ ਖਾਸੀਅਤ ਆ ਵੀ ਉਹਨਾਂ ਨੂੰ ਮਤਲਬ ਚਾਹੇ ਵਰਦੀ ਗਰਮੀ ਆ, ਉਹਨੇ ਕਹਿਣਾ ਕਿ ਇੱਕ ਪਿਆਲੀ ਚਾਹ ਹੋ ਜੇ, ਤੇ ਚਾਹ ਤੇ ਇੱਕ ਗੱਲ ਵੀ ਯਾਦ ਆ ਗਈ ਕਿ ਅੱਜ ਫਿਰ ਇਕੱਲਿਆਂ ਚਾਹ ਪੀ, ਚਾਹ ਵੀ ਇਕੱਲਿਆਂ ਸਵਾਦ ਨਹੀਂ ਲੱਗਦੀ, ਕਹਿੰਦੇ ਅੱਜ ਫਿਰ ਇਕੱਲਿਆਂ ਚਾਹ ਪੀਤੀਏ, ਤੱਕ ਕੇ ਉਹਦੀ ਰਾਹ ਪੀਤੀਏ, ਤੇ ਲੰਘੇ ਪਾਣੀ ਮੁੜ ਨਹੀਂ ਆਉਂਦੇ, ਸੋਚ ਕੇ ਇੱਕੋ ਸਾਹ ਪੀਤੀ।
1: ਇਹਦੇ ਵਿੱਚ ਏਦਾਂ ਮੈਂ ਲਾਸਟ ਈਅਰ ਉੱਥੇ USA ਸੀਗਾ, ਆਪਣੇ ਨਿਊਯਾਰਕ ਗਿਆ ਹੋਇਆ ਲੋਡ ਲੈ ਕੇ, ਤਾਂ ਉੱਥੇ ਮੈਨੂੰ ਇਹ ਮਜਾਜਾ ਖਾਈ ਭੋਗਣਾ ਪਿਆ ਸੀਗਾ।
0: ਹਾਂ,
1: ਉੱਥੇ ਕਿਉਂਕਿ ਆਪਣੇ ਆਈਡਲਿੰਗ ਹੁੰਦਾ, ਸ਼ਾਇਦ ਤੁਹਾਨੂੰ ਪਤਾ ਨੀ ਹੋਣਾ, ਬੜੀ ਲੰਬੀ ਨੀ ਕਰਦੇ ਉਹ ਆਈਡਲਿੰਗ, ਆਪਾਂ ਖੜੇ ਟਰੱਕ ਨੂੰ ਕਰ ਨੀ ਸਕਦੇ ਹੁੰਦੇ ਹਨਾ
0: ਜੀ,
1: ਤਾਂ ਇਸ ਕਰਕੇ ਉੱਥੇ ਮੇਰਾ $2,500 ਲੱਗ ਗਿਆ ਜੀ ਮੈਂ ਕਿਹਾ, ਤੇ ਇਸ ਕਰਕੇ ਮੈਂ ਕੱਲ ਨੂੰ ਹੁਣ ਜਿਹੜਾ AC ਦਾ ਕੰਮ
0: ਕਰਾਓ, AC ਦਾ ਕੰਮ ਵੀ, AC ਬਿਨਾਂ ਨਹੀਂ ਸਰਨਾ ਹੁਣ, ਮੌਸਮ ਆ ਗਏ ਤੱਤੇ ਨਿੱਘੇ ਤੇ ਗਰਮ ਹਵਾਵਾਂ ਆ ਰਹੇ।
1: ਰਹਿਮਾਨ ਸਾਹਿਬ ਦਾ ਪੂਰਾ ਜਿਹੜਾ ਤੁਸੀਂ ਪਹਿਲਾਂ ਲਾਈਕ ਸਟਾਰਟਿੰਗ ਵਿੱਚ ਲਾ ਦਿਓ ਮਾੜਾ ਜਿਹਾ ਗਾਣਾ ਆਪਣੇ ਘਰ ਵਾਲੀ ਸ਼ਰਾਬ ਵਾਲਾ,
0: ਆਓ ਜ਼ਰੂਰ ਲਾਉਣੇ ਆ, ਬਿਲਕੁਲ। ਅੱਜ ਤਾਂ ਇਹ ਦੇਖੋ ਪੰਜਾਬ ਨੂੰ ਯਾਦ ਕੀਤਿਆਂ ਤਾਂ ਸਾਡਾ ਸਾਹ ਨਹੀਂ ਰਹਿੰਦਾ, ਅੱਜ ਤਾਂ ਜ਼ਰੂਰ ਕਰਾਂਗੇ। ਬਹੁਤ ਸ਼ੁਕਰੀਆ, ਪੰਜਾਬ ਦੀ ਯਾਦ ਹੋਵੇ ਤੇ ਫਿਰ ਮੈਂ ਤਾਂ ਇੱਕ ਯਾਦ ਤੇ ਵੀ ਇੱਕ ਗੱਲ ਯਾਦ ਆਈ ਹੈ ਕਿ ਘੁਲੇ ਮਿਸ਼ਰੀ ਹਵਾ ਦੇ ਵਿੱਚ ਸੱਜਣ ਤੇ ਗੱਲ ਸ਼ਹਿਰ ਤੋਂ ਤੇਰੀ ਸਵਾਦ ਲੱਗੇ, ਤੇ ਤੇਰੀ ਦੀਦ ਹੈ ਈਦ ਦੇ ਦਿਨ ਵਰਗੀ, ਤੇ ਸਾਨੂੰ ਹੱਜ ਜਈ ਤੇਰੀ ਯਾਦ ਲੱਗੇ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3333 ਪ੍ਰਹਾਰ ਸਾਹਿਬ, ਸਤਿ ਸ਼੍ਰੀ ਅਕਾਲ ਬਾਦਸ਼ਾਹ, ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਮੇਰੇ ਵੱਲੋਂ ਅੱਜ ਇੱਕ ਮੈਂ ਵੀਡੀਓ ਭੇਜੀ ਤੁਹਾਨੂੰ, ਪਤਾ ਨੀ ਤੁਸੀਂ ਦੇਖੀ ਜਾਂ ਨਹੀਂ ਦੇਖੀ, ਇੱਕ ਰਿਕੁਐਸਟ ਵੀ ਕੀਤੀ ਹੋਈ
0: ਮੈਨੂੰ, ਮੈਂ ਦੁਬਾਰਾ ਦੇਖੂੰਗਾ ਜੀ, ਜ਼ਰੂਰ ਰਿਕੁਐਸਟਾਂ ਪੂਰੀਆਂ ਹੋਣੀਆਂ। ਬਾਦਸ਼ਾਹ ਤੁਹਾਡੇ ਨਾਲ ਤੇ ਅਸੀਂ ਚੱਲਦੇ ਹਾਂ,
2: ਉਹ 3 ਘੰਟੇ ਦਾ ਇੱਕ ਪਹਿਰ ਹੁੰਦਾ ਜੀ,
0: 3 ਘੰਟੇ ਦਾ ਇੱਕ ਪਹਿਰ ਹੁੰਦਾ, ਤੇ 8 ਪਹਿਰਾਂ ਨੂੰ ਫਿਰ ਦੱਸੋ ਕਿ 8 ਪਹਿਰਾਂ 'ਚ ਕੀ ਕੀ ਹੁੰਦਾ?
2: 24 ਘੰਟੇ ਜੀ,
0: 24 ਘੰਟਿਆਂ ਦੇ 8 ਪਹਿਰ ਹੁੰਦੇ ਆ, ਤੇ ਉਹਨਾਂ ਦੇ ਵਿੱਚ ਜਿਹੜੇ 8 ਪਹਿਰ ਆ ਉਹ 8 ਪਹਿਰ ਅਲੱਗ ਅਲੱਗ ਦੱਸੋ, ਇੱਦਾਂ ਨਹੀਂ ਗੱਡੀ ਚੱਲਣੀ,
2: 8 ਪਹਿਰ ਤਾਂ ਉਹ ਤਾਂ ਇੱਕ ਤੋਂ ਸ਼ੁਰੂ ਹੋ ਜਾ, ਇੱਕ 3-2
0: ਇੱਦਾਂ ਨੀ ਵੱਧ ਗਏ ਤੁਸੀਂ ਬਲਵਾਨ ਸਾਹਿਬ, ਤੁਸੀਂ ਮਾਡਰਨ ਮਾਡਰਨ ਬੰਦੇ ਹੋ, ਇਹ ਬਜ਼ੁਰਗਾਂ ਤੋਂ ਪੁੱਛਣਾ ਪੈਣਾ ਕਿਸੇ ਚੰਗੇ। 8 ਪਹਿਰਾਂ ਦੇ ਨਾਂ ਆ ਅਲੱਗ ਅਲੱਗ, ਜਿਹੜੇ ਮੈਨੂੰ, ਮੈਂ ਚਲੋ ਮੈਂ ਲੌਜਿਕ ਦਿੰਦਾ ਤੁਹਾਨੂੰ ਕਿ ਜਿੱਦਾਂ ਆਪਣੇ 8 ਘੰਟੇ ਹੁੰਦੇ ਆ ਦਿਨ ਦੇ, ਓਦਾਂ ਬਜ਼ੁਰਗਾਂ ਨੇ 8 ਪਹਿਰ ਹੁੰਦੇ ਸੀਗੇ, 1 ਘੰਟੇ ਦਾ 1 ਪਹਿਰ ਆ, ਚਲੋ ਮੈਂ ਆਪ ਹੀ ਜਵਾਬ ਦਿੱਤਾ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਮੈਂ ਵੀਡੀਓ ਵੇਖੂੰਗਾ ਤੁਹਾਡੀ ਪ੍ਰਹਾਰ ਸਾਹਿਬ, ਜ਼ਰੂਰ ਵੇਖੂੰਗਾ, ਮੈਂ ਮੈਸੇਜ ਚੈੱਕ ਕਰੂੰਗਾ।
2: ਸਤਿ ਸ਼੍ਰੀ ਅਕਾਲ,
0: ਬਹੁਤ ਸ਼ੁਕਰੀਆ ਜੀ, ਬਹੁਤ ਮੁਹੱਬਤ, ਬਹੁਤ ਪਿਆਰ। ਮੇਰੇ ਕੋਲ ਮੈਸੇਜ ਖਾਸਾ ਹੀ ਹੋ ਜਾਂਦੇ ਆ, ਪਰ ਕਈ ਵਾਰੀ ਨਾ ਮੇਰੇ ਤੋਂ ਪੜ੍ਹ ਨਹੀਂ ਹੁੰਦੇ, ਅਤੇ ਅੱਜ ਮੈਂ ਫਿਰ ਜ਼ਰੂਰ ਦੇਖਦਾ ਸਪੈਸ਼ਲੀ ਤੁਹਾਡਾ। ਜੀ ਨਵਦੀਪ ਨਵੀ ਜੀ, ਸਤਿ ਸ਼੍ਰੀ ਅਕਾਲ, ਮਾਫ਼ ਕਰਨਾ, ਸਾਰੀਆਂ ਲਾਈਨ ਬਿਜ਼ੀ ਆ ਅਤੇ ਸਭ ਨੇ ਗੱਲਬਾਤ ਕਰਾਂਗੇ। ਜੀ ਨਵੀ ਜੀ, ਸਤਿ ਸ਼੍ਰੀ ਅਕਾਲ।
1: ਬੜੀ ਗਰਮੀ ਲੱਗਦੀ
0: ਆ, ਬਿਲਕੁਲ,
1: ਬੰਦਾ ਯੂਸ ਟੂ ਹੋਵੇ ਨਾ ਫਿਰ ਵੀ ਬੰਦਾ ਚੱਲਦਾ ਜਾਂਦਾ। ਹੁਣ ਆਪਣੇ ਭਾਜੀ 8 ਮਹੀਨੇ 9-9 ਮਹੀਨੇ ਠੰਡ ਹੀ ਚੱਲੀ ਜਾਂਦੀ, ਦੱਸੋ।
0: ਮੈਨੂੰ ਲੱਗਦਾ ਕਿ ਅਸੀਂ ਸੋ, ਜਿੰਨੇ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ 16 ਹੋ ਗਏ ਆਪਾਂ, ਹੁਣ
1: ਬੜੀ 16 ਹੋ ਹੀ ਗਏ ਆ ਜੀ। ਜਦੋਂ ਹੁਣ ਤੁਸੀਂ ਨਿਕਲਦੇ ਸਾਰ ਹੀ ਏਸੀ ਘਰ ਜਾਂਦੇ, ਏਸੀ ਟਰੱਕ ਜੇ ਵਹਿੰਦੇ ਏਸੀ,
0: ਹਾਂ,
1: ਸੋ ਇਹ ਫਰਕ ਪੈ ਜਾਂਦਾ ਬਾਈ।
0: ਸੋ ਤੋ ਮੈਨੂੰ ਲੱਗਦਾ ਕਿ ਧੁੱਪ ਸਾਨੂੰ ਮੰਨਣੀ ਚਾਹੀਦੀ, ਥੋੜਾ ਬਹੁਤਾ ਬਾਹਰ ਰਹਿਣਾ ਚਾਹੀਦਾ ਤਾਂ ਕਿ ਅਸੀਂ ਥੋੜਾ ਜੇ ਹਟ ਜੀ
1: ਬਾਈ। ਸਾਡਾ ਕੰਮ ਹੀ ਹੈ ਬਾਈ ਟਰੱਕ ਚਲਾਉਣੇ, ਅੰਤ ਬਾਈ ਮਿੰਟ ਬਾਅਦ ਬਾਹਰ ਜਾਣਾ ਪੈਂਦਾ।
0: ਮੈਂ ਕਹਿੰਦਾ ਚਲੋ ਤੁਸੀਂ ਜਦੋਂ ਗੱਡੀ ਚਲਾਉਣੀ ਹੋ ਤੇ ਏਸੀ ਘੱਟ ਕਰਿਆ ਕਰੋ, ਜਾਂ ਚਲਾਇਆ ਨਾ ਕਰੋ, ਜਾਂ ਥੋੜਾ ਜਿਹਾ ਚਲਾ ਲਿਆ ਜਾਂ ਬੰਦ ਕਰ ਲਿਆ ਜਾਂ ਸਮਥਿੰਗ ਲਾਈਕ ਦੈਟ, ਥੋੜੇ ਆਪਣੇ ਆਪ ਨੂੰ
1: ਫੀਲ ਹੋ ਜਾਈਦਾ। ਹੁਣ ਤਾਂ ਬਾਈ ਚੱਲਦੇ ਆ, ਇੰਨੀ ਉਹ ਹੋ ਜਾਂਦਾ ਨਾ, ਕਿਉਂਕਿ
0: ਸਰੀਰ ਝੱਲ ਨੀ ਪਾਉਂਦਾ ਇੰਨੀ ਗਰਮੀ।
1: ਨਹੀਂ ਨਹੀਂ ਇਹ ਤਾਂ ਹੈ,
0: ਬਹੁਤ ਸ਼ੁਕਰੀਆ ਭਾਈ ਜੀ, ਥੈਂਕ ਯੂ।
1: 8 ਪੈਰ ਦੀ ਗੱਲ ਕੀਤੀ ਭਾਈ, ਮੇਰਾ 3 ਘੰਟੇ ਦਾ 1 ਪੈਰ ਹੁੰਦਾ ਭਾਈ, ਟੋਟਲ ਆਪਣੇ 24 ਘੰਟੇ ਹੁੰਦੇ।
0: ਹਾਂ ਦੱਸੋ ਫਿਰ, ਹੁਣ ਮੈਨੂੰ ਤੁਸੀਂ ਦੱਸੋ ਕਿ ਜੇ 8 ਜਿਹੜੇ ਪੈਰ ਆ ਇਹ ਕਿਹਨੂੰ ਕਿਹਾ ਜਾਂਦਾ?
1: ਪਰ
0: ਪ੍ਰੋਬਲਮ ਗੱਲ ਇਹ ਆ ਕਿ ਅਸੀਂ ਬਜ਼ੁਰਗਾਂ ਕੋਲੇ ਬੈਠੇ ਨੀ ਨਾ, ਬਜ਼ੁਰਗਾਂ ਕੋਲੇ ਬੈਠੇ ਹੁੰਦੇ ਤਾਂ ਸਾਨੂੰ ਸਭ ਪਤਾ ਹੋਣਾ ਸੀ।
1: ਬਹਿਣ ਦਾ ਟਾਈਮ ਸੀ ਘਰ ਦਾ, ਪਹਿਲਾਂ ਬਾਹਰ ਪੜ੍ਹਨ ਪਾਤਾ ਜੀ, ਪੜ੍ਹਦੇ ਪੜ੍ਹਦੇ ਪੜ੍ਹਦੇ ਭਾਈ ਕੈਨੇਡਾ ਆ ਗਏ ਭਾਜੀ, ਮੌਕੇ ਨੀ ਮਿਲਿਆ ਭਾਈ ਬਹਿਣ ਦਾ ਉਹਨਾਂ ਕੋਲ।
0: ਜਿਹੜੇ ਹੈਗੇ ਆ ਉਹਨਾਂ ਦਾ, ਉਹਨਾਂ ਦੀ ਕਦਰ ਕਰੋ, ਜਿਹੜੇ ਹੈ ਨਾ ਰਿਸ਼ਤੇ ਉਹਨਾਂ ਨੂੰ ਸਾਂਭ ਕੇ ਰੱਖੋ, ਕਦਰ ਕਰੋ। ਤੇ ਬਹੁਤ ਸ਼ੁਕਰੀਆ ਭਾਈ ਜੀ, ਥੈਂਕ ਯੂ ਸੋ ਮਚ, ਬਹੁਤ ਸਾਰੀਆਂ ਕਾਲਸ ਆ ਤੇ ਸਭ ਨੇ ਗੱਲਬਾਤ ਕਰਾਂਗੇ। ਸਰਪੰਚ ਸਾਹਿਬ, ਮਹਿਕਦੀਪ ਵੀਰੇ, ਸੁਖ ਬਾਈ ਜੀ ਨਾਲ ਗੱਲਬਾਤ ਕਰਦੇ ਹਾਂ, ਇਸ ਤੋਂ ਬਾਅਦ ਪਹਿਲਾਂ ਮਹਿਕਦੀਪ, ਸਤਿ ਸ਼੍ਰੀ ਅਕਾਲ ਵੀਰੇ, ਕੀ ਹਾਲ ਚਾਲ ਆ?
3: ਮੁਬਾਰਕਾਂ
0: ਹੋਣ ਬਾਈ, ਚੱਕਦੇ ਫਟੇ, ਇਹ ਜ਼ੋਰ ਲੱਗਣਾ ਚਾਹੀਦਾ ਫਿਰ। ਦੇਖੋ ਜਦੋਂ ਕੈਨੇਡਾ ਦੀ ਗੱਲਬਾਤ ਹੋਣੀ ਚਾਹੀਦੀ, ਅੱਛਾ ਇਹੀ ਜੇ ਮੈਚ ਦੇ ਕਦੇ ਕੱਲ ਹੁੰਦਾ ਕੈਨੇਡਾ ਡੇ ਵਾਲੇ ਦਿਨ ਤੇ ਹੋਰ ਨੀ, ਮੈਂ ਕਹਿੰਦਾ ਬੱਲੇ ਬੱਲੇ ਹੋ ਜਾਣੀ ਸੀ।
3: ਬਿਲਕੁਲ,
0: ਬਹੁਤ ਸ਼ੁਕਰੀਆ। ਔਰ ਹੈ ਵੀ ਏਦਾਂ ਹੀ ਆ, ਜਿਹਨੇ ਸਾਨੂੰ ਫਰੀਡਮ ਆਫ ਸਪੀਚ ਦਿੱਤੀ ਆ, ਫਾਈਨੈਂਸ਼ੀਅਲ ਫਰੀਡਮ ਦਿੱਤਾ ਆ। ਔਰ ਮੈਂ ਕੱਲ ਵੀ ਗੱਲ ਕਰ ਰਿਹਾ ਸੀ ਕਿ ਦੁਨੀਆਂ ਦੀਆਂ ਬਿਹਤਰੀਨ ਕੰਟਰੀਆਂ ਦੇ ਵਿੱਚੋਂ ਜੇ ਇੱਕ ਮੁਲਕ ਛਾਨਾ ਹੋਵੇ ਨਾ, ਕੈਨੇਡਾ ਦਾ ਰੁਤਬਾ ਸਭ ਤੋਂ ਉੱਚਾ ਰਹਿਣਾ। ਉਹਦਾ ਕਾਰਨ ਇਹ ਆ ਕਿ ਇਹਨੇ ਸਾਨੂੰ ਸਿਰਫ ਫਰੀਡਮ ਨਹੀਂ ਦਿੱਤਾ, ਇਹਨੇ ਸਾਨੂੰ ਸਾਡੀ ਭਾਸ਼ਾ ਬੋਲਣ ਦੀ ਆਜ਼ਾਦੀ ਦਿੱਤੀ, ਸਾਨੂੰ ਅਤੇ ਸਾਡੇ ਬੱਚਿਆਂ ਨੂੰ। ਦੁਨੀਆਂ ਦੇ ਵਿੱਚ ਕੋਈ ਐਸਾ ਮੁਲਕ ਨਹੀਂ ਜਿੱਥੇ ਤੁਹਾਡੇ ਬੱਚਿਆਂ ਨੂੰ ਵੀ ਕਿਹਾ ਜਾਵੇ ਕਿ ਆਪਣੇ ਘਰੇ ਜਾ ਕੇ ਆਪਣੀ ਮਦਰ ਟੰਗ ਦੇ ਵਿੱਚ ਗੱਲ ਕਰ ਸਕਦੇ ਹੋ। ਇਹ ਦੁਨੀਆਂ ਦਾ ਪਹਿਲਾ ਮੁਲਕ ਆ ਮੈਨੂੰ ਲੱਗਦਾ, ਕਿਸੇ ਹੋਰ ਮੁਲਕ ਦੇ ਵਿੱਚ ਹੋਵੇ ਤਾਂ ਜ਼ਰੂਰ ਦੱਸਿਓ।
3: ਬਸ ਵੀਰੇ ਮੈਂ ਤਾਂ ਤੁਹਾਨੂੰ ਇਹੀ ਦੱਸਣਾ ਸੀ, ਤੇ ਨਾਲ ਆਪਦੇ ਲਿਸਨਰਾਂ ਨੂੰ, ਜਿੱਤ ਗਏ ਵਾਹ,
0: ਕੀ ਬਾਤ ਹੈ,
3: ਬਹੁਤ ਜ਼ੋਰ ਲੱਗਿਆ।
0: ਹਾਂ ਉਹ ਕਰਨਾਲ ਜਿੱਤ ਗਏ ਆਪਾਂ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ। ਉਹ ਬੱਲੇ ਬੱਲੇ ਕਾਲਸ ਬਈ, ਸਾਰੀਆਂ ਲਾਈਨ ਬਿਜ਼ੀ ਆ। ਜੀ ਸਤਿ ਸ਼੍ਰੀ ਅਕਾਲ ਜੀ, 6643 ਤੁਸੀਂ ਆਉਣ, ਕੀ ਹਾਲ ਚਾਲ?
4: ਹਾਂਜੀ ਸੰਦੂ ਸਾਹਿਬ, ਤੁਹਾਨੂੰ, ਤੁਹਾਡੇ ਬਾਈ ਸੱਤੇ ਨੂੰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
4: ਨਹੀਂ ਚੜ੍ਹਦੀ ਕਲਾ ਜੀ।
0: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ, ਕੀ ਹਾਲ ਚਾਲ ਆ?
4: ਜਿਹਨੇ
0: ਜ਼ਿੰਦਗੀ ਚ ਆ ਕੇ ਨਜ਼ਾਰੇ ਨੀ ਲਏ ਉਹਨੇ ਫਿਰ ਜ਼ਿੰਦਗੀ ਦਾ ਆਨੰਦ ਮਾਣਿਆ ਨੀ।
4: ਕਹਿੰਦੇ ਹੁੰਦੇ ਆ ਵੀ 4 ਪਲ ਦਾ, ਕਹਿੰਦੇ ਹੁੰਦੇ ਆ 4 ਪਹਿਰ ਦਾ, ਦਿਨ ਪੂਰਾ ਹੋ ਗਿਆ, ਰਾਤ ਵੀ ਪਰਮਾਤਮਾ,
0: ਹਾਂ ਏਦਾਂ ਹੀ ਪੂਰੀ ਹੋ
4: ਗਈ, ਏਦਾਂ ਹੀ ਗੁਜ਼ਾਰੇ। ਦੁਪਹਿਰ ਦਾ ਪ੍ਰਸ਼ਾਦਾ ਪਾਣੀ ਮਿਲ ਗਿਆ, ਰਾਤ ਦਾ ਹੁਣ ਘਰੇ ਆ ਗਿਆ।
0: ਅੱਛਾ, ਦਿਨ 4 ਪਹਿਰਾਂ ਦਾ ਹੁੰਦਾ?
4: ਮੇਰਾ ਤਾਂ ਖਿਆਲ ਚਾਰ ਪੈਰਾਂ ਦਾ ਹੁੰਦਾ।
0: ਅੱਛਾ ਖਿਆਲ ਹੀ ਆ,
4: ਪੈਰਾਂ ਨੀ ਕਹਿੰਦੇ ਹੁੰਦੇ ਆਪਾਂ ਦੁਪਹਿਰਾਂ ਰੋਟੀ।
0: ਹਾਂ ਹਾਂ,
4: ਦੁਪਹਿਰ ਦੀ ਚਾਹ।
0: ਹੂੰ,
4: ਉਹਨਾਂ ਬਜ਼ੁਰਗਾਂ ਕੋਲ ਬੈਠਿਆ ਅਸੀਂ ਤਾਂ 60 ਦੇ ਹੋ ਗਏ ਮਹਾਰਾਜ।
0: ਹਾਂ
4: ਪੁਰਾਣੇ
0: ਜੀ, ਬਹੁਤ ਸ਼ੁਕਰੀਆ, ਬਹੁਤ ਮੁਹੱਬਤ, ਬਹੁਤ ਪਿਆਰ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। 905-673-3337 ਉਹ ਬੱਲੇ ਮੈਂ ਨੰਬਰ ਕੀ ਦੇਵਾਂ, ਮੇਰੀਆਂ ਸਾਰੀਆਂ ਲਾਈਨ ਹੀ ਬਿਜ਼ੀ ਆ। ਸੋ ਇੱਕ ਕਾਲ ਹੋਰ ਲਾਊਂਗਾ ਫਿਰ ਚੱਲਾਂਗੇ ਸਭ ਕੋ ਬਾਈ ਵੱਲ। ਜੀ ਸ਼ਰਨਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਬਾਦਸ਼ਾਹ, ਕੀ ਹਾਲ ਜੀ? ਬਸ ਸ਼ੁਕਰ ਵਾਹਿਗੁਰੂ ਦਾ, ਚੜ੍ਹਦੀ ਕਲਾ। ਹਾਂ ਗਰਮੀ ਫਿਰ ਪੀਓ ਨਾ, ਸ਼ਰਦਾਈ ਸ਼ਰਦੋਈ ਬਣਾ ਕੇ ਘਰੇ ਫਿਰ ਰਗੜਾ ਲਾਓ। ਦਿਨ ਦੇ ਅੱਧ ਨੂੰ ਅੱਠ ਪੈਰ ਕਹਿੰਦੇ ਆ।
4: ਆਪਣੇ ਨਾ ਪੁਰਾਣੇ ਆਪਣੇ ਸਿਆਣੀ ਉਮਰ ਦੇ ਵੀ ਆਪਣੇ ਚਲੋ ਆਉਂਦੇ ਆ ਸਾਰੇ,
0: ਇਹਨਾਂ
4: ਨੂੰ ਭਾਵੇਂ ਕੁਛ ਕਹੇ ਨੀ, ਆਪਣੇ ਪਿੰਡਾਂ ਚ ਨਾ ਆਮ ਹੀ ਇੱਕ ਕਹਾਵਤ ਬਣੀ ਹੁੰਦੀ ਆ, ਜਦੋਂ ਇੱਕ ਮੱਝ ਆ ਪਹਿਲਾਂ ਦੋ ਟਾਈਮ ਚੋਨੇ ਆ ਬਸ ਸਵੇਰੇ ਸ਼ਾਮ, ਹੈਨਾ,
0: ਜਾਣਕਾਰੀ ਨਾਲ ਡੂੰਘਾਈ ਨਾਲ ਪਤਾ ਹੋਵੇ ਤੇ ਦੇਖਦੇ ਆ। ਬਹੁਤ ਸਾਰੀਆਂ ਕਾਲਜ ਆ, ਦਮਨਜੀਤ ਜੀ, ਕੁਲਦੀਪ ਸਿੰਘ ਜੀ, ਬਾਈ ਜੀ, ਸਤਿ ਸ਼੍ਰੀ ਅਕਾਲ ਸਭ ਨੂੰ। ਤੇ ਮੈਨੂੰ ਹੁਣ ਸਮਾਂ ਦਿਓ ਕਿ ਮੈਨੂੰ ਨਾ ਹੋਵੇ ਕਿ ਸੁੱਖ ਬਾਈ ਕਹਿਣ ਕੇ ਬਈ ਸੰਧੂ ਭਾਅ ਜੀ ਤਾਂ ਇਹਨਾਂ ਨੇ ਮੇਰੇ ਨਾਲ ਮਾੜੀ ਕੀਤੀ ਹੈ, ਮੇਰੀ ਕਾਲ ਨੂੰ ਵੇਟ ਕਰਾਇਆ। ਅਤੇ ਗ੍ਰੈਂਡ ਹੋਮ ਫਰਨੀਚਰ ਦੇ ਜਿਹੜੇ ਸੁਨੇਹੇ ਆ ਨਾ ਉਹ ਪਹੁੰਚਣੇ ਬਹੁਤ ਜ਼ਰੂਰੀ ਆ। ਅਤੇ ਮਾੜੇ ਤੋਂ ਮੈਨੂੰ ਇੱਕ ਹੋਰ ਗੱਲ ਯਾਦ ਆ ਗਈ ਕਿ ਉਹਨੂੰ ਮੇਰੇ ਨਾਲ ਮੁਹੱਬਤ ਅੱਜ ਹੋਵੇ ਅਤੇ ਕੱਲ੍ਹ ਨਹੀਂ ਹੁੰਦੀ। ਸੱਚ ਪੁੱਛੋ ਤਾਂ ਮੈਂ ਮਾੜਾ ਵਾਂ, ਦੁਨੀਆ ਮਾੜੇ ਵੱਲ ਨਹੀਂ ਹੁੰਦੀ। 905-673-3337 ਗ੍ਰੈਂਡ ਹੋਮ ਫਰਨੀਚਰ ਦੇ ਵੱਲ ਗੱਡੀ ਪਾਈਏ ਆਪਾਂ, ਅਤੇ ਉੱਥੇ ਜਾ ਕੇ ਤੁਹਾਨੂੰ ਖੂਬਸੂਰਤ ਡੀਲਾਂ, ਕਿਉਂਕਿ 1 ਜੁਲਾਈ ਦੀਆਂ ਜਿਹੜੀਆਂ ਡੀਲਾਂ ਸੀ ਨਾ ਉਹ ਦੇਖਦੇ ਹਾਂ ਸੁੱਖ ਬਾਈ ਨੂੰ ਕਿ ਅਜੇ ਵੀ ਉਹ ਅਗਲੇ ਵੀਕਐਂਡ ਤੱਕ ਵੈਲਿਡ ਰਹਿਣਗੀਆਂ, ਕਿਉਂਕਿ ਬਹੁਤ ਸਾਰੀਆਂ ਡੀਲਾਂ, ਬਹੁਤ ਸਾਰੀਆਂ ਕਾਲਸ ਆ ਰਹੀਆਂ, ਬਹੁਤ ਸਾਰੇ ਤੁਸੀਂ ਅੱਜ ਵਿਜ਼ਿਟ ਕੀਤਾ ਹੋਣਾ, ਬਹੁਤ ਸਾਰੀ ਸੇਵਿੰਗ ਕੀਤੀ ਹੋਣੀ ਆ, ਅਤੇ ਬਹੁਤ ਸਾਰੇ ਨੇ ਬਹੁਤ ਤੋਹਫੇ ਗ੍ਰੈਂਡ ਹੋਮ ਫਰੀ ਤੋਂ ਲਏ ਹੋਣੇ ਆ। ਅਤੇ ਸੁੱਖ ਬਾਈ ਜੀ, ਸਤਿ ਸ਼੍ਰੀ ਅਕਾਲ, ਆ ਜਾਓ ਜੀ, ਵੈਲਕਮ ਆ।
5: ਬਿਲਕੁਲ ਸੰਧੂ ਸਾਹਿਬ, ਮੈਂ 20 ਮਿੰਟ ਦਾ ਸਮਾਂ ਲੈਣਾ, ਬਹੁਤ ਸਾਰੇ ਕਾਲਰ ਜਿਹੜੇ ਹੋਲਡ ਤੇ ਉੱਪਰ ਹੈਗੇ ਨੇ, ਸਾਰੀਆਂ ਡੀਲਾਂ ਕੈਨੇਡਾ ਵਾਲੀਆਂ ਤੁਹਾਨੂੰ ਸਪੀਕਰ ਤੱਕ ਮਿਲਣਗੀਆਂ, ਫਰਾਈਡੇ ਸੈਟਰਡੇ ਸੰਡੇ ਤੇ ਨਾਲ ਤੋਹਫੇ ਵੀ ਮਿਲਣਗੇ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਤੇ ਇਸ ਵੀਕਰ ਦੇ ਉੱਪਰ ਨਾਮ ਇੱਕੋ ਯਾਦ ਰੱਖਣਾ ਤੁਸੀਂ, ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਸੰਧੂ ਸਾਹਿਬ, ਧੰਨਵਾਦ ਜੀ।
0: ਕੀ ਬਾਤ ਆ! ਸੋ ਗ੍ਰੈਂਡ ਹੋਮ ਫਰਨੀਚਰ ਦੀਆਂ 2 ਲੋਕੇਸ਼ਨਾਂ ਆ, ਜਿੱਥੇ ਮਰਜ਼ੀ ਪਹੁੰਚਣਾ ਇਹ ਡੀਲਾਂ ਤੁਹਾਨੂੰ ਦੋਨਾਂ ਲੋਕੇਸ਼ਨਾਂ 'ਤੇ ਮਿਲ ਜਾਣੀਆਂ। ਫਰਨੀਚਰ ਦੀ ਬਾਇੰਗ ਕਰਨੀ ਹੈ ਨਾ ਕਿਸੇ ਵੀ ਤਰ੍ਹਾਂ ਦੀ, ਤਾਂ ਗ੍ਰੈਂਡ ਹੋਮ ਫਰਨੀਚਰ 6085 ਟੋਮਕੋ ਰੋਡ, 294 ਵੋਕ ਡਰਾਈਵ, ਇਹ 2 ਐਡਰੈਸ ਤੁਸੀਂ ਆਪਣੇ ਫੋਨ ਦੀਆਂ ਜਿਹੜੀਆਂ ਮੈਪ ਆ ਨਾ ਉਹਦੇ ਵਿੱਚ ਪੱਕੇ ਸੇਵ ਕਰ ਲਓ। ਕਿਸੇ ਵੀ ਤਰ੍ਹਾਂ ਦੀ ਬਾਇੰਗ ਕਰਨੀ ਆ ਫਰਨੀਚਰ ਦੀ, ਗ੍ਰੈਂਡ ਹੋਮ ਫਰਨੀਚਰ। ਸੁੱਖ ਬਾਈ ਜੀ, ਜੇ ਨੰਬਰ ਅਨਾਊਂਸ ਕਰ ਦਿਓ ਤੇ ਬੱਲੇ ਬੱਲੇ ਹੋ ਜੇ।
5: ਬਿਲਕੁਲ ਸਰ, ਨੰਬਰ ਪਰਿਵਾਰ ਨੋਟ ਕਰ ਸਕਦੇ ਨੇ ਜੀ, 905-302-9494, 905-302-9494, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਸੰਸਾਰ।
0: ਬਹੁਤ ਬਹੁਤ ਸ਼ੁਕਰੀਆ। ਸੋ ਬਈ ਪਹੁੰਚੋ ਤੁਸੀਂ, ਗੱਡੀਆਂ ਘੁਮਾਓ, ਕੱਲ ਨੂੰ ਸਵੇਰੇ 10 ਵਜੇ ਸਟੋਰ ਖੁੱਲ ਜਾਣੇ ਆ ਫਿਰ, ਗ੍ਰੈਂਡ ਹੋਮ ਫਰਨੀਚਰ, ਤੇ 905-673-3337 4133। ਸਤਿ ਸ਼੍ਰੀ ਅਕਾਲ ਜੀ, ਤੁਸੀਂ ਓਨਰ ਹੋ?
6: ਹਾਂਜੀ ਬੇਟਾ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
6: ਹਾਂਜੀ ਬੇਟਾ, ਮੈਂ ਦੱਸਣ ਲੱਗੀ ਆ
0: ਜੀ,
6: ਤੇ ਪਤਾ ਨੀ ਹੁਣ ਕਿੱਦਾਂ ਵੀ 6-9 ਹੁੰਦਾ ਸਵੇਰੇ
0: ਜੀ,
6: ਤੇ 9-12, ਫਿਰ 12-3, ਫਿਰ 3-6, ਤੇ ਫਿਰ 6-9।
0: ਓਕੇ ਜੀ, ਸੋ ਤੁਸੀਂ ਕਹਿੰਦੇ ਹੋ ਕਿ ਦੁਬਾਰਾ ਪਲੀਜ਼।
6: ਹਾਂਜੀ, ਸਵੇਰੇ 6 ਵਜੇ ਤੜਕੇ ਤੋਂ ਲੈ ਕੇ ਨਾ 9 ਵਜੇ ਤੱਕ, ਤੇ ਫਿਰ 9 ਲੈ ਕੇ ਦੁਪਹਿਰ ਦੇ 12 ਤੱਕ, ਫਿਰ 12 ਲੈ ਕੇ 3 ਵਜੇ ਤੱਕ, ਤੇ ਫਿਰ 3-6 ਤੱਕ, ਫਿਰ ਰਾਤਰੀ ਸ਼ੁਰੂ ਹੋ ਜਾਂਦੀ ਹੈ 6-9, 9-12, ਇਸ ਤਰ੍ਹਾਂ 12-3
0: ਜੀ। ਸੋ ਮੈਨੂੰ ਲੱਗਦਾ ਕਿ ਕਰੈਕਟ ਹੋਣਾ, ਬਹੁਤ ਸਾਰੀਆਂ ਹੋਰ ਵੀ ਕਾਲ ਆ ਰਹੀਆਂ, ਦੇਖਦੇ ਹਾਂ ਕਿ ਕਿਸੇ ਨੂੰ ਕੀ ਪਤਾ ਜੀ। ਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। 905-673-3337 ਦਮਨ ਜੀਤ ਗਰੇਵਾਲ ਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਤੁਸੀਂ ਆਉਣੇ ਰਹੋ।
7: ਹਾਂਜੀ ਹਾਂਜੀ ਬਾਈ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ।
7: ਵੈਸੇ ਤਾਂ ਆਂਟੀ ਜੀ ਦੱਸ ਗਏ ਆਪਣੇ, ਇਹਨਾਂ ਨੇ ਵਧੀਆ ਦੱਸਿਆ,
0: ਇਹ ਠੀਕ ਆ, ਕਰੈਕਟ ਹੈ ਨਾ।
8: ਤੇ ਇਹਦੇ ਵਿੱਚ ਇੱਕ ਦੋ ਚੀਜ਼ਾਂ ਹੋਰ ਜਾਣੀ ਕਿਹੜੀ ਆਪਾਂ ਸੁਣੀਆਂ ਨੇ ਬਜ਼ੁਰਗਾਂ ਤੋਂ, ਇੱਕ ਆਪਣਾ ਹੁੰਦਾ ਜਿਵੇਂ ਕਹਿੰਦੇ ਨਾ ਤੜਕਾ,
0: ਹਾਂ ਤੜਕਾ,
8: ਤੜਕਾ ਲਾਈਏ ਨਾ ਪੱਕੇ ਜਿਵੇਂ ਜਿਵੇਂ ਆਪਾਂ ਸਾਜਰੇ ਉੱਠਣਾ ਜਿਵੇਂ
0: ਹਾਂ
8: ਚਾਰ ਤੋਂ ਲੈ ਕੇ ਤੁਸੀਂ ਲਾ ਲਓ ਸੱਤ ਕੁ ਵਜੇ ਤੱਕ ਤੜਕੇ ਤੜਕੇ ਕੰਮ ਕਰਦੀ ਹੈ ਆਪਾਂ, ਉਹ ਹੋ ਗਿਆ ਹਨਾ ਜਿਵੇਂ ਆਪਾਂ ਉਹਨੂੰ ਕਹਿੰਦੇ ਅਰਲੀ ਮਾਰਨਿੰਗ
0: ਜੀ,
8: ਤੇ ਉਸ ਤੋਂ ਬਾਅਦ ਹੋ ਗਿਆ ਜਿਵੇਂ ਆਪਾਂ ਕਹਿੰਦੇ ਹਾਂ ਵੀ ਸਵੇਰ ਵਾਲਾ ਟਾਈਮ ਹੋ ਗਿਆ ਸਾਜਰੇ ਵਾਲਾ
0: ਜੀ,
8: ਫੇਰ ਹੋ ਗਿਆ ਆਪਣਾ ਦੁਪਹਿਰ ਵਾਲਾ, ਫੇਰ ਆਪਣਾ ਹੋ ਗਿਆ ਜਿਵੇਂ ਤਿੰਨ ਵਾਲਾ ਹੋ ਗਿਆ ਟਾਈਮ, ਚਾਹ ਚੂਹ ਵਾਲਾ ਟਾਈਮ ਹੋ ਗਿਆ, ਉਦੋਂ ਬਾਅਦ ਹੋ ਜਾਂਦਾ ਸੀਗਾ ਫਿਰ ਧਾਰਾਂ ਵਾਲਾ ਟਾਈਮ ਹੋ ਗਿਆ।
0: ਹਾਂ
8: ਬਾਕੀ ਆਂਟੀ ਜੀ ਨੇ ਸਹੀ ਦੱਸਿਆ ਸਾਰਾ, ਹਾਂ ਵੀ ਏਦਾਂ ਦੇ ਪੈਰ ਹੈਗੇ ਹੀ ਨੇ, ਤੇ ਇੱਕ ਮੈਨੂੰ ਆਹੀ ਲੱਗਿਆ ਵੀ ਹਾਂ ਜਿਵੇਂ ਆਪਾਂ ਤੜਕਾ ਕਹਿ ਦਿੰਦੇ ਹਾਂ,
0: ਹਾਂ
8: ਜਿਹੜਾ ਜ਼ਿਆਦਾ ਸਰਜਰੀ ਹੁੰਦਾ ਵੀ ਆਪਾਂ ਕਿਸੇ ਧੀ ਨੂੰ ਵੀ ਤੜਕਾ ਲਾ ਦਈਏ, ਚਾਹੇ ਆਪਾਂ ਕਿਸੇ ਪਾਸੇ ਜਾਣਾ ਉਹਨੂੰ ਤੜਕਾ ਲੱਗ ਜਾਵੇ ਬੰਦਾ ਟਾਈਮ ਤੇ ਪਹੁੰਚ ਜਾਂਦਾ
0: ਜੀ,
8: ਸਬਜ਼ੀ ਨੂੰ ਤੜਕਾ ਲਾ ਲਓ ਸਬਜ਼ੀ ਵਧੀਆ ਬਣ ਜਾਂਦੀ ਆ
0: ਜੀ। ਬਹੁਤ ਸ਼ੁਕਰੀਆ ਬਾਈ ਜੀ, ਥੈਂਕ ਯੂ ਸੋ ਮਚ, ਆਈ ਥਿੰਕ ਤੁਸੀਂ ਵੀ ਵਧੀਆ ਸਮਝਾ ਤਾ, ਪਰ ਅੱਠ ਪੈਰ ਇੱਕ ਦਿਨ ਤੇ ਇੱਕ ਰਾਤ ਨੂੰ ਕਹਿੰਦੇ ਆ, ਤੇ ਜਿਹੜਾ 7.5 ਘੜੀਆਂ ਦਾ ਇੱਕ ਪੈਰ ਬਣਦਾ, ਜਿਹੜੇ 30 ਚੱਸੇ ਆਪਾਂ ਕਹਿੰਦੇ 30 ਚੱਸਿਆਂ ਦਾ ਇੱਕ ਪਲ ਹੁੰਦਾ ਸੀਗਾ, ਤੇ 15 ਵਿਸੇ ਜਿਹੜੇ ਸੀ ਉਹਦਾ ਇੱਕ ਚੱਸਾ, ਤੇ 15 ਵਾਰ ਜੇ ਅੱਖ ਝਪਕਣਾ ਤੇ ਇੱਕ ਵਿਸਾ ਪੈਂਦਾ ਸੀਗਾ, ਤੇ ਅੱਖ ਦੀ ਜਦੋਂ ਇੱਕ ਪੁਤਲੀ ਆਪਾਂ ਝਪਕਦੇ ਸੀਗੇ ਤੇ ਉਹਨੂੰ ਇੱਕ ਨਿਮਖ ਕਹਿੰਦੇ ਸੀਗੇ, ਸੋ 15 ਦਿਨਾਂ ਦਾ ਇੱਕ ਮੱਖ, ਇਹ ਇਹ ਉਦੋਂ ਉਹਨਾਂ ਸਮਿਆਂ ਦੇ ਵਿੱਚ ਇਹ ਚੀਜ਼ ਮੰਨੀ ਜਾਂਦੀ ਸੀਗੀ, ਇਹ ਸਾਡੇ ਬਜ਼ੁਰਗਾਂ ਜਦੋਂ ਕੈਲੰਡਰ ਵੀ ਨਹੀਂ ਬਣੇ ਸੀਗੇ। ਸੋ 8 ਪੈਰ ਇੱਕ ਦਿਨ ਅਤੇ ਇੱਕ ਰਾਤ ਨੂੰ ਕਿਹਾ ਜਾਂਦਾ ਸੀਗਾ, ਅਤੇ ਇਹਦੇ ਵਿੱਚ 7.5 ਘੜੀਆਂ ਦਾ ਇੱਕ ਪੈਰ ਹੁੰਦਾ ਸੀਗਾ, 7.5 ਘੜੀਆਂ ਦਾ। ਸੋ 905-673-3337 ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ, ਕੁਲਦੀਪ ਜੀ ਤੁਸੀਂ ਆਉਣੇ ਰਹੋ
9: ਜੀ,
0: ਸਤਿ ਸ਼੍ਰੀ ਅਕਾਲ ਜੀ। ਹਾਂ ਬਿਲਕੁਲ ਜੀ, ਬਹੁਤ ਸਾਰੀਆਂ ਅਜੇ ਵੀ ਬਹੁਤ ਸਾਰੀਆਂ ਕਾਲਸ ਨੇ, ਬਿਲਕੁਲ ਜੀ ਪਿਆਰ ਬਹੁਤ ਕਰਦੇ ਆ ਸਰੋਤੇ, ਬਸ ਮੈਨੂੰ ਲੱਗਦਾ ਕਿ ਆਪਾਂ 20 ਮਿੰਟ ਹੋ ਗਏ ਕੰਟੀਨਿਊ ਗੱਲਾਂ ਕਰਦਿਆਂ ਨੂੰ,
9: ਚਾਰ ਪੈਰ ਦਾ ਦਿਨ ਲੰਘਿਆ ਬਤੀਤ ਆਪ ਦੀ ਹਾਜ਼ਰੀ ਦੇ ਵਿੱਚ, ਚਾਰ ਪੈਰ ਦੀ ਰਾਤ ਆਈ ਆਪਦੀ ਹਾਜ਼ਰੀ ਦੇ ਵਿੱਚ
0: ਜੀ,
9: ਆਪਦੀ ਇਸ ਕਰਕੇ
0: ਬਹੁਤ ਸਾਰੇ ਐਸੇ ਸ਼ਬਦ ਆ ਐਸੀਆਂ ਜਿਹੜੀਆਂ ਅਸੀਂ ਬਜ਼ੁਰਗਾਂ ਤੋਂ ਜਾਂ ਤਾਂ ਭੁੱਲ ਗਏ ਆ, ਬਜ਼ੁਰਗਾਂ ਕੋਲੇ ਬਹਿੰਦੇ ਨਹੀਂ। ਅੱਜ ਵੀ ਮੈਂ ਕਹਿੰਦਾ ਜਿਹੜੇ ਬਜ਼ੁਰਗ ਤੁਹਾਡੇ ਕੋਲੇ ਹੈਗੇ ਆ ਉਹ ਬਹੁਤ ਵੱਡਾ ਗਹਿਣਾ ਆ, ਉਹ ਤਾਂ ਅਣਮੁੱਲੇ ਗਹਿਣੇ ਆ, ਜੋ ਕੁਛ ਤੁਹਾਨੂੰ ਬਜ਼ੁਰਗਾਂ ਨੇ ਦੱਸਦੇ ਤੁਰਦੀਆਂ ਫਿਰਦੀਆਂ ਯੂਨੀਵਰਸਿਟੀਆਂ ਆ। ਸੋ ਇਹਨਾਂ ਕੋਲੇ ਬੈਠਿਆ ਕਰੋ, ਪੁੱਛਿਆ ਕਰੋ, ਗੱਲਾਂ ਬਾਤਾਂ ਕਰਿਆ ਕਰੋ, ਤਾਂ ਕਿ ਤੁਹਾਨੂੰ ਹੋਰ ਬਹੁਤ ਚੀਜ਼ਾਂ ਪਤਾ ਲੱਗ ਸਕਣ।
9: ਮੈਂ ਤੁਹਾਨੂੰ ਅੱਗੇ ਇੱਕ ਦੋ ਸੁਣਾਇਆ ਕਿ ਤੇਰਾ ਪੀੜ੍ਹੀ ਦੇ ਨਾਮ ਜਾਣਦਾ ਆਪਣੇ ਉੱਪਰ ਤੋਂ
0: ਜੀ ਜੀ ਜੀ ਬਿਲਕੁਲ ਜੀ ਬਿਲਕੁਲ, ਤੁਸੀਂ ਮੈਨੂੰ ਇੱਕ ਵਾਰੀ ਗੱਲ ਦੱਸੀ ਸਾਂ ਜੀ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ, ਬਹੁਤ ਸ਼ੁਕਰੀਆ। 905-673-3337 9056733377

0: ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰੋਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੂ ਹੋਰਾਂ ਨੂੰ 437-870-0001 437-870-0001।
1: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ ਜੇ ਤੁਸੀਂ ਘਰ ਵਾਸਤੇ ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰਸ, ਸਟੋਵ, ਟੀਵੀ, ਬਿਲਟਨ ਅਪਲਾਈਂਸਸ, ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ 905-805-3000 ਡ੍ਰੀਮ ਹੋਮ ਅਪਲਾਈਂਸਸ 905-805-3000 ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ 905-805-3000 ਅਰਜੰਟੀਆ ਰੋਡ ਮਿਸੀਸਾਗਾ ਡ੍ਰੀਮ ਹੋਮ ਅਪਲਾਈਂਸ।
2: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈ ਕਿਊ। ਫੈਸ਼ਨ ਆਈ ਕਿਊ ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
3: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
2: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
3: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟੌਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈ ਕਿਊ, ਫੈਸ਼ਨ ਆਈ ਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈ ਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
1: ਬਿਲਕੁਲ ਜੀ, 905-673-3337 905-673-3337 ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਸੋ ਨਾਲ ਦੀ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਦਾ ਤੁਹਾਨੂੰ ਮੈਸੇਜ ਦੇ ਦਈਏ। ਯੂਨੀ ਗਲੋਬਲ ਐਡਵਾਈਜ਼ਰੀ ਪਿਛਲੇ 8 ਸਾਲ ਤੋਂ ਐਜੂਕੇਸ਼ਨ ਕੰਸਲਟੈਂਟ ਦੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਐਜੂਕੇਸ਼ਨ ਲੋਨ ਜਾਂ ਅਸੀਂ ਇੱਕ ਗ੍ਰਾਂਟ ਸੇ ਆ, ਜੇ ਤੁਸੀਂ ਆਪਣੇ ਸਕਿੱਲ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ ਤਾਂ $30,000 ਤੋਂ ਲੈ ਕੇ $1,00,000 ਦੀ ਫੰਡਿੰਗ ਤੁਸੀਂ ਗੌਰਮੈਂਟ ਤੋਂ ਲੈ ਸਕਦੇ ਹੋ। ਆਪਣੇ ਸਕਿੱਲ ਨੂੰ ਡਿਵੈਲਪ ਕਰਨਾ ਚਾਹੁੰਦੇ ਹੋ, ਤੁਸੀਂ ਪੜ੍ਹਨਾ ਚਾਹੁੰਦੇ ਹੋ, ਹਾਊਸ ਵਾਈਫ ਹੋ, ਤੁਸੀਂ ਟਰੱਕ ਡਰਾਈਵਰ ਹੋ, ਤੁਸੀਂ ਉਬਰ ਡਰਾਈਵਰ ਹੋ, ਅਤੇ ਜਾਂ ਤੁਹਾਡੀ ਉਮਰ 30 ਸਾਲ ਆ, 40 ਆ, 50, 60 ਆ, ਉਮਰ ਦੀ ਕੋਈ ਲਿਮਿਟ ਨਹੀਂ ਆ, ਤੁਸੀਂ ਆਪਣੇ ਸਕਿੱਲ ਨੂੰ ਡਿਵੈਲਪ ਕਰਨਾ, ਲੇਬਰ ਜੋਬਾਂ ਤੋਂ ਖਹਿੜਾ ਚੜਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਸਕਿੱਲ ਨੂੰ ਡਿਵੈਲਪ ਕਰ ਸਕਦੇ ਹੋ। ਗੌਰਮੈਂਟ ਤੁਹਾਨੂੰ ਤੁਹਾਡੀ ਜੇ ਤੁਸੀਂ ਸਿਟੀਜ਼ਨ ਹੋ, ਪੀ ਆਰ ਹੋ, ਪ੍ਰੋਟੈਕਟਡ ਪਰਸਨ ਹੋ, ਤਾਂ ਤੁਸੀਂ ਇਸ ਗ੍ਰਾਂਟਸ ਦੇ ਲਈ ਐਲੀਜੀਬਲ ਹੋ ਸਕਦੇ ਹੋ। ਯੂਨੀ ਗਲੋਬਲ ਐਡਵਾਈਜ਼ਰੀ ਨਾਗਪਾਲ ਸਰ ਹੋਣਾ ਦਾ ਨੰਬਰ ਹੈ 437-264-3175 437-264-3175। ਤੁਸੀਂ ਇਸ ਫੰਡਿੰਗ ਲਈ, ਇਸ ਗ੍ਰਾਂਟਸ ਦੇ ਲਈ ਐਲੀਜੀਬਲ ਹੋ ਸਕਦੇ ਹੋ ਜੇ ਤੁਹਾਡੀ ਇਨਕਮ $60,000 ਤੋਂ ਘੱਟ ਆ, ਤਾਂ ਤੁਸੀਂ $30,000 ਤੋਂ ਲੈ ਕੇ $1,00,000 ਤੱਕ ਦੀ ਫੰਡਿੰਗ ਲੈ ਸਕਦੇ ਹੋ। ਨੰਬਰ ਇੱਕ ਵਾਰ ਫਿਰ ਦੇ ਦਈਏ 437-264-3175 437-264-3175 ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਤੇ ਨਾਲ ਦੀ ਨਾਲ ਤੁਹਾਨੂੰ ਇੱਕ ਮੈਸੇਜ ਲਵਾਨਾ ਬੈਲੈਂਸ ਪਾ ਦਾ ਦਈਏ। ਤੁਸੀਂ ਵਰਕ ਫਰੋਮ ਹੋਮ ਕਰਕੇ, ਡਰਾਈਵਿੰਗ ਕਰਕੇ, ਟਰੱਕ ਡਰਾਈਵਰ ਹੋ, ਤੁਹਾਡੇ ਬੈਕ ਪੇਨ ਰਹਿੰਦੀ ਆ, ਅਪਰ ਬੈਕ, ਲੋਅਰ ਬੈਕ ਪੇਨ, ਪੇਨ ਦਾ ਤੁਹਾਨੂੰ ਅਸਲੀ ਕੌਜ਼ ਲੱਭਣ ਦੇ ਵਿੱਚ ਲਵਾਨਾ ਵੈਲਨੈਸ ਸਪਾ ਤੁਹਾਡੀ ਹੈਲਪ ਕਰੂਗਾ। ਇਹਨਾਂ ਕੋਲ ਪ੍ਰੋਫੈਸ਼ਨਲ ਰਜਿਸਟਰਡ ਥੈਰੇਪਿਸਟ ਨੇ। ਕਿਸੇ ਵੀ ਤਰ੍ਹਾਂ ਦਾ ਤੁਸੀਂ ਮਸਾਜ ਬੋਡੀ ਦਾ ਕਰਾਉਣਾ ਚਾਹੁੰਦੇ ਹੋ ਜਾਂ ਸਾਡੀਆਂ ਭੈਣਾਂ ਲੇਡੀਜ਼ ਵਾਸਤੇ ਬੋਡੀ ਕੰਟਰੋਲਿੰਗ ਜਾਂ ਤੁਸੀਂ ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਬਿਊਟੀ ਸਰਵਿਸ ਵਾਸਤੇ ਇੱਕ ਵੱਡਾ ਪ੍ਰੋਫੈਸ਼ਨਲ ਇਨਵਾਇਰਮੈਂਟ ਵਾਲਾ ਇੱਕ ਵੈਲਨੈਸ ਸਪਾ ਖੁੱਲ੍ਹ ਗਿਆ ਆ। ਤੁਸੀਂ ਇਸ ਸਪਾ 'ਤੇ ਜਾਣਾ ਆ ਅਤੇ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ, 20% ਔਫ ਤੁਹਾਨੂੰ ਸੇਵਾਵਾਂ ਮਿਲ ਸਕਦੀਆਂ ਆ। 416-881-5385 ਲਵਾਨਾ ਵੈਲਨੈਸ ਸਪਾ, 416-881-5385 ਏਅਰਪੋਰਟ ਅਤੇ ਸਟੀਲ ਵਾਲੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ ਲਵਾਨਾ ਵੈਲਨੈਸ ਸਪਾ। ਸਾਰੀਆਂ ਬਿਊਟੀ ਸਰਵਿਸ ਦੀਆਂ ਸੇਵਾਵਾਂ ਵੀ ਦਿੰਦੇ ਨੇ, ਸੋ ਭੈਣਾਂ ਵਾਸਤੇ ਵੀ ਹੈ। ਇਹ ਨੰਬਰ ਤੁਸੀਂ ਜ਼ਰੂਰ ਨੋਟ ਕਰ ਲਿਓ, 416-881-5385 ਲਵਾਨਾ ਵੈਲਨੈਸ ਸਪਾ। ਸਤਿ ਸ਼੍ਰੀ ਅਕਾਲ ਸਰ, ਲੰਡਨ ਵਾਲਿਓ, ਕੀ ਹਾਲ ਚਾਲ?
4: ਸਤਿ ਸ਼੍ਰੀ ਅਕਾਲ ਪ੍ਰਭ ਜੀ, ਕੈਸੇ ਹੈਂ ਆਪ?
1: ਆਲ ਗੁੱਡ ਜੀ, ਚੜ੍ਹਦੀ ਕਲਾ, ਆਪ ਸੁਣਾਈਏ।
4: ਮੈਂ ਠੀਕ ਹੂੰ। ਇਹ ਜੋ ਆਟੋ ਪਾਇਰ ਬੋਲ ਰਹੇ ਹੈ ਆਪ, ਇਹ ਦਰਅਸਲ ਮੁਹੱਬਤ ਮੇਂ ਜ਼ਿਆਦਾ ਇਸਤੇਮਾਲ ਹੋਤਾ, ਪਹਿਲੇ ਪੰਜਾਬ ਮੇਂ, ਇੰਡੀਆ ਮੇਂ, ਪਾਕਿਸਤਾਨ ਮੇਂ, ਜਬ ਸ਼ੌਹਰ ਕਭੀ ਜਾਤਾ ਸਫ਼ਰ ਪੇ ਦੂਰ ਔਰ ਬੀਵੀ ਕੋ ਖਤ ਲਿਖਤਾ ਤੋ ਯੇ ਪਹਿਲਾ ਜੁਮਲਾ ਰਹਿਤਾ ਥਾ ਸਲਾਮ ਕਲਾਮ ਸਤਿ ਸ਼੍ਰੀ ਅਕਾਲ ਕੇ ਬਾਅਦ, ਕਿ ਜਾਨ ਮੈਂ ਤੁਮੇ ਆਟੋ ਪਹਿਰ ਯਾਦ ਕਰਤਾ ਹੂੰ। ਆਟੋ ਪਹਿਰ ਕਾ ਮਤਲਬ ਯੇ ਕਿ 24 ਘੰਟੇ ਤੁਮੇ ਯਾਦ ਕਰਤਾ ਹੂੰ। ਯੇ ਤਰੀਕੇ ਇਸਤੇਮਾਲ ਹੈ ਬਹਰਲ ਯੇ पंजाबी में उर्दू है, ये पुराने लोग जो थे वो करते थे, जैसा आप बोले आप आहिस्ता आहिस्ता बूढ़े कहाँ हैं हमको समझाने वाले, वैसी बात।
1: हाँ।
4: शुरू में के ऐसा लगता है कि कभी किसी से मिल के आपको लगता है कि दोबारा फिर इससे मिलूं, ऐसी ख्वाहिश थी आप पूछ रहे थे। तो इसके ऊपर बेहतरीन ख्याल ये है कि कितने हसीन है वो लोग जो मिल के एक बार
1: जी,
4: कितने हसीन है वो लोग जो मिल के एक बार आंखों में जज्ब हो गए दिल में समा गए।
1: ओ वाह क्या बात है जी, क्या बात है।
4: बहुत शुक्रिया जनाब
1: वक्त
4: देने के लिए, चंगा प्रोग्राम हमेशा सारों को,
1: सत श्री अकाल। बहुत शुक्रिया सर, थैंक यू सो मच, बहुत शुक्रिया। 905-673-3337। अच्छा गल्लां तां करनियां सी कुछ होर, वह तो मूँह दे विच्चों निकल गया पैर, तो वह पैरां ते गल्लां बातां हो गईयां। सो मैं तो गलबात अज ये करनी सी कि ਤੁਸੀਂ ਜਦੋਂ ਇੰਡੀਆ ਫੋਨ ਕਰਦੇ ਹੋ ਤੇ ਜਦੋਂ ਜਾਂ ਤੁਹਾਨੂੰ ਕਿਸੇ ਸੱਜਣ ਮਿੱਤਰ ਦਾ ਸਾਲ 'ਚ ਭਾਈ ਫੋਨ ਆਉਂਦਾ ਜਾਂ ਮੈਸੇਜ ਆ ਜਾਵੇ ਕਿਤੇ ਨਾ ਕਿਤੇ ਸੋਸ਼ਲ ਮੀਡੀਆ 'ਤੇ, ਅਤੇ ਤੁਹਾਡੇ ਦਿਲ ਦੇ ਵਿੱਚ ਇਹ ਧੜਕੂ ਜਿਹਾ ਵੱਜਦਾ ਕਿ ਪੈਸੇ ਮੰਗੂਗਾ। ਉਹ ਮੈਂ ਅੱਜ ਕਿਸੇ ਸੱਜਣ ਨਾਲ ਬੈਠਾ ਸੀ, ਉਹ ਕਹਿੰਦਾ ਯਾਰ ਮੈਨੂੰ ਇੱਦਾਂ ਕਾਲ ਆਈ ਮੇਰੇ ਇੱਕ ਸੱਜਣ ਦੀ, ਅਤੇ ਉਹਨੇ ਮੈਨੂੰ ਪੁੱਛਿਆ ਕਿ ਹੋਰ ਬਈ ਮਿੱਤਰਾ ਕੀ ਹਾਲ ਚਾਲ ਆ, ਅਤੇ ਕਹਿੰਦਾ ਮੈਂ ਵੀ ਕਹਿਤਾ ਵੀ ਬਹੁਤ ਸ਼ੁਕਰੀਆ ਮਾਲਕ ਦਾ, ਬੜੀ ਬੱਲੇ ਬੱਲੇ ਚੜ੍ਹਦੀ ਕਲਾ, ਕਹਿੰਦਾ ਆਪਾਂ ਸਵੈਕੀ ਕਹਿ ਦਿੰਦੇ ਹਾਂ। ਅਤੇ ਉਹ ਕਹਿੰਦਾ ਕਿ ਬਾਈ ਜੀ ਕੰਮ ਕਾਰ ਕਿਵੇਂ ਚੱਲਦਾ, ਕਹਿੰਦਾ ਮੈਂ ਕਿਹਾ ਜੀ ਬਹੁਤ ਵਧੀਆ ਬਹੁਤ ਵਧੀਆ ਸਭ ਕੁਝ ਸੈੱਟ ਆ, ਕਹਿੰਦਾ ਬਾਈ ਜੀ ਫਿਰ ਮੈਨੂੰ 50,000 ਰੁਪਇਆ ਚਾਹੀਦਾ ਆ, ਅਤੇ ਮੈਂ 2 ਮਹੀਨੇ ਬਾਅਦ ਮੋੜ ਦੂੰਗਾ। ਅਤੇ ਕਹਿੰਦਾ ਮੇਰੇ ਕੋਲ ਕੋਈ ਜਵਾਬ ਹੀ ਨਹੀਂ ਆਇਆ ਵੀ ਹੁਣੇ ਤਾਂ ਮੈਂ ਕਹਿ ਕੇ ਹਟਾਂ ਵੀ ਬਹੁਤ ਵਧੀਆ ਕੰਮ ਕਾਰ ਆ, ਹੁਣ ਮੈਂ ਕੀ ਕਹਾਂ। ਸੋ ਜਦੋਂ ਇਹ ਜਿਹੀ ਸਿਚੁਏਸ਼ਨ 'ਚ ਤੁਸੀਂ ਫਸ ਜਾਂਦੇ ਹੋ ਤਾਂ ਫਿਰ ਕੀ ਕਰਨਾ ਚਾਹੀਦਾ, ਫਿਰ ਕਿਉਂਕਿ ਰਸਤਾ ਤਾਂ ਕੋਈ ਹੁੰਦਾ ਨਹੀਂ, ਅਤੇ ਪੈਸੇ ਤੁਹਾਨੂੰ ਪਤਾ ਦੇਖ ਕੇ ਫਿਰ ਰਿਸ਼ਤਾ ਖਰਾਬ ਹੁੰਦਾ ਆ। ਅੱਜ ਕੱਲ੍ਹ ਇਹ ਵੀ ਇੱਕ ਧਾਰਨਾ ਹੈ ਕਿ ਤੁਸੀਂ ਪੈਸੇ ਦੇ ਕੇ ਰਿਸ਼ਤੇ ਖਰਾਬ ਹੋ ਜਾਂਦੇ ਤੁਹਾਡੇ, ਅਤੇ ਨਾ ਦਿੱਤੇ ਤਾਂ ਖਰਾਬ ਹੋਣੇ ਹੀ ਹੋਣੇ, ਕਮ ਸੇ ਕਮ ਦੇਖ ਕੇ ਨਾ ਕਰੋ, ਪੈਸਿਆਂ ਦਾ ਨੁਕਸਾਨ ਤਾਂ ਨਾ ਕਰੋ। ਸੋ ਐਸੀ ਸਿਚੁਏਸ਼ਨ 'ਚ ਤੁਸੀਂ ਕੀ ਕਰਦੇ ਹੋ ਜਦੋਂ ਕੋਈ ਤੁਹਾਨੂੰ ਇੰਡੀਆ ਤੋਂ ਐਸੀ ਕਾਲ ਆਉਂਦੀ ਹੈ ਕਿਸੇ ਦੀ ਸਾਲ 6 ਮਹੀਨਿਆਂ ਬਾਅਦ 2 ਸਾਲਾਂ ਬਾਅਦ, ਅਤੇ ਤੁਸੀਂ ਉਹਨੂੰ ਕਹਿ ਦਿੰਦੇ ਹੋ ਕਿ ਬਾਈ ਬਹੁਤ ਠੀਕ ਆ ਚੜ੍ਹਦੀ ਕਲਾ ਸਭ ਗੋਡਾ ਕਾਰੋਬਾਰ ਵਧੀਆ ਸਭ ਵਧੀਆ ਚੱਲ ਰਿਹਾ, ਤੂੰ ਸੁਣਾ। ਅਤੇ ਉਹ ਅੱਗੋਂ ਕਹਿੰਦਾ ਕਿ ਬਾਈ ਫਿਰ 50,000 ਜਾਂ 1,00,000 ਰੁਪਈਏ ਦੀ ਲੋੜ ਆ, ਅਤੇ ਫਿਰ ਪਾਓ ਜੀ ਸਭ ਕੁਛ ਵਧੀਆ ਤਾਂ। ਐਸੀ ਸਿਚੁਏਸ਼ਨ 'ਚ ਫਿਰ ਤੁਸੀਂ ਕੀ ਕਰਦੇ ਹੋ, ਕਿਵੇਂ ਨਿਕਲਦੇ ਹੋ ਦੱਸਿਓ ਜ਼ਰੂਰ, ਕਿਉਂਕਿ ਇਹ ਤਾਂ ਬੜੀ ਔਕਵਰਡ ਸਿਚੁਏਸ਼ਨ ਹੋ ਜਾਂਦੀ ਹੈ। ਇੱਕ ਪਾਸੇ ਤੁਸੀਂ ਕਹਿਤਾ ਵੀ ਸਭ ਵਧੀਆ, ਕਾਰੋਬਾਰ ਵੀ ਵਧੀਆ, ਸਾਰਾ ਕੁਛ ਵਧੀਆ ਜਾਣ ਡਿਆ, ਅਤੇ ਫਿਰ ਤੁਸੀਂ ਕਿਹੜੇ ਮੂੰਹ ਨਾਲ ਮਨਾ ਕਰੋਗੇ ਕਿ ਬਈ ਹੁਣ ਪੈਸੇ ਤਾਂ ਹੈ ਨਹੀਂ ਉੱਦਾਂ ਵਧੀਆ, ਜਾਂ ਤੁਸੀਂ ਇਹ ਬੋਲੋਗੇ ਕਿ ਮੈਂ ਹੁਣ ਝੂਠ ਬੋਲਿਆ ਸੀ ਬਈ ਜਿਹੜਾ ਪਹਿਲਾਂ ਕਿਹਾ ਸੀਗਾ ਐਡਾ ਵਧੀਆ ਵਧੀਆ ਹੈ ਨਹੀਂ ਕੰਮ। ਅਤੇ ਜੇ ਆਪਾਂ ਕਹਿੰਦੇ ਕਿ ਯਾਰ ਨਹੀਂ ਯਾਰ ਐਡਾ ਔਖਾ ਆ ਕੰਮ, ਅਜੇ ਨਹੀਂ ਕੰਮ ਟਾਇਟ ਚੱਲ ਰਿਹਾ, ਕਹਿੰਦੇ ਰੋਣਾ ਵੀ ਮਾੜਾ ਹੁੰਦਾ, ਅਤੇ ਫਿਰ ਜੇ ਬੰਦੇ ਨੂੰ ਵਧੀਆ ਕਹਿਣਾ ਵੀ ਮਾੜਾ ਅਤੇ ਰੋਣਾ ਵੀ ਮਾੜਾ, ਬੰਦਾ ਕਰੇ ਕੀ ਫਿਰ, ਜਦੋਂ ਕਾਲ ਆਉਂਦੀ ਹੈ ਫਿਰ ਬੰਦਾ ਕੀ ਗੱਲ ਕਰਿਆ ਕਰੇ। ਸੋ 905-673-3337 ਇਹ ਸਿਚੁਏਸ਼ਨ 'ਚ ਬੰਦਾ ਕਿਵੇਂ ਬਾਹਰ ਨਿਕਲ ਸਕਦਾ। ਐਕਚੁਅਲ 'ਚ ਬਾਈ ਜੀ ਸੁਣ ਰਹੇ ਹੋਣੇ ਆ, ਅਤੇ ਬਾਈ ਜੀ ਕਹਿੰਦੇ ਮੈਂ ਉਹਨਾਂ ਕਿਹਾ ਕਿ ਬਾਈ ਜੀ ਮੈਂ ਤੁਹਾਨੂੰ ਦੱਸਦਾ ਕੱਲ੍ਹ ਕਾਲ ਕਰਦਾ, ਅਤੇ ਮੈਂ ਕਿਹਾ ਵੀ ਮੈਂ ਤੁਹਾਡੀ ਹੈਲਪ ਕਰਦਾ, ਕੋਈ ਸੁਝਾਅ ਮਿਲ ਸਕਦਾ ਓਨਰ, ਅਤੇ ਦੇਖਦੇ ਹਾਂ ਕਿ ਤੁਸੀਂ ਐਸੀ ਸਿਚੁਏਸ਼ਨ 'ਚੋਂ ਕਿਵੇਂ ਬਾਹਰ ਨਿਕਲੋਗੇ। ਤੁਸੀਂ ਕਿਸੇ ਨੂੰ ਕਹਿ ਬੈਠੇ ਹੋ ਕਿ ਸਾਰਾ ਕੁਛ ਵਧੀਆ ਬਾਈ, ਕੰਮ ਵੀ ਵਧੀਆ, ਕਾਰੋਬਾਰ ਵੀ ਵਧੀਆ, ਤੂੰ ਸੁਣਾ ਆਪਣਾ, ਅਤੇ ਫਿਰ ਅੱਗੋਂ ਕੋਈ ਕਹਿ ਦੇ ਕਿ 1,50,000 ਪਾ ਦੇ ਫਿਰ 2 ਕੁ ਮਹੀਨਿਆਂ ਲਈ, ਅਤੇ ਉਹ ਕਈ ਵਾਰੀ ਹੋ ਸਕਦਾ ਕਿ ਮੁੜ ਆਉਣ, ਅਤੇ ਹੋ ਸਕਦਾ ਕਿ ਨਾ ਮੁੜਨ। ਫਿਰ ਐਸੀ ਸਿਚੁਏਸ਼ਨ ਦੇ ਵਿੱਚ ਤੁਸੀਂ ਕੀ ਕਰੋਗੇ, ਤੁਸੀਂ ਤਾਂ ਕਹਿ ਬੈਠੇ ਹੋ ਕਿ ਸਭ ਵਧੀਆ ਆ, ਅਤੇ ਜੇ ਫਿਰ ਦੁਬਾਰਾ ਤੁਸੀਂ ਜਵਾਬ ਦਿੰਦੇ ਹੋ ਤਾਂ ਤੁਸੀਂ ਤਾਂ ਫੜੇ ਗਏ, ਅਤੇ ਤੁਸੀਂ ਤਾਂ ਫਿਰ ਰਿਸ਼ਤੇ ਤਾਂ ਖਰਾਬ ਹੋ ਗਿਆ। ਐਸੀ ਸਿਚੁਏਸ਼ਨ ਦੇ ਵਿੱਚ ਕੀ ਕੋਈ ਹੈ, ਐਸਾ ਕੋਈ ਟ੍ਰਿਕ ਹੈ ਜਿਹੜਾ ਤੁਸੀਂ ਵਰਤ ਸਕਦੇ ਹੋ? ਚਲੋ ਜੇ ਕਿਸੇ ਨੂੰ ਜ਼ਰੂਰਤ ਆ, ਜੇ ਕੋਈ ਵਾਕਈ ਮੁਸੀਬਤ ਦੇ ਵਿੱਚ ਆ, ਤਾਂ ਮੈਨੂੰ ਲੱਗਦਾ ਕਿ ਦੇ ਦੇਣੇ ਚਾਹੀਦੇ ਆ। ਪਰ ਜੇ ਕੋਈ ਵੈਸੇ ਹੀ ਕਈ ਵਾਰੀ ਟਰਾਈ ਟਰਾਈ ਅਗੇਨ ਹੀ ਖੇਡਦੇ ਹੁੰਦੇ ਕਈ ਵਾਰੀ ਸੱਜਣ ਮਿੱਤਰ, ਵੀ ਚੱਲ ਉਹਦੇ ਕੋਲ ਖਾਸਾ ਪੈਸਾ, ਚੰਗੀਆਂ ਫੋਟੋ ਪਾਉਂਦਾ, ਨਵੀਂ ਗੱਡੀ ਪਾ ਦਿੰਦਾ, ਵੱਡਾ ਘਰ ਦੀ ਫੋਟੋ ਪਾ ਦਿੰਦਾ, ਇਹਦੇ ਕੋਲ ਪੁੱਛਦੇ ਹਾਂ, ਇਹਦੇ ਕੋਲ ਲਾ ਲੈਂਦੇ ਹਾਂ ਛੋਟੀ ਜਿਹੀ ਛਿੱਲ। ਸੋ ਐਸੀ ਸਿਚੁਏਸ਼ਨ ਦੇ ਵਿੱਚ ਕੀ ਕਰਨਾ ਚਾਹੀਦਾ? ਦੇ ਦੇਣੇ ਚਾਹੀਦੇ ਆ ਕਿ ਬਸ ਫਿਰ ਕੋਈ ਬਹਾਨਾ ਹੈ, ਕੋਈ ਵਧੀਆ ਜਿਹਾ ਬਹਾਨਾ ਕੀ ਮਾਰੇ ਅੱਗੋਂ ਬਹਾਨਾ, ਕਿ ਅਗਲੇ ਨੂੰ ਲੱਗੇ ਕਿ ਹਾਂ ਯਾਰ ਵੀ ਬੰਦਾ ਜੈਨੂਨ ਆ। ਸੋ ਕੋਈ ਐਸਾ ਬਹਾਨਾ ਹੋਵੇ ਤਾਂ ਦੱਸਿਓ, ਵੀ ਟ੍ਰਿਕ ਕੋਈ ਐਸਾ ਵੀ ਨਿਕਲਦਾ ਉਸ ਜਿਹੜੀ ਆਪਾਂ ਗੱਲ ਕਹਿ ਚੁੱਕੇ ਹਾਂ, ਕੋਈ ਐਸੀ ਗੱਲਬਾਤ ਹੋਏ ਤਾਂ ਜ਼ਰੂਰ ਦੱਸਿਓ। 905-673-3337 905-673-3337।

0: premium clothing brand, Fashion IQ. Fashion IQ. Latest design, trending outfits.
1: लेडीज सूट लहंगे गरारे शरारे
0: कुर्ते पजामे शेरवानिया कोट पैंट ब्लेजर अते किड्स फैशन
1: विंटेज ते सफारी लगेज सेट्स दी वड्डी कलेक्शन थीम वेडिंग ले टॉप टेलर टीम भी अवेलेबल फैशन आईक्यू फैशन आईक्यू हुने कॉल करो 9054532225 या गूगल ते सर्च करो फैशन आईक्यू स्पेशल गिफ्ट ले रेडियो उड़ान दा रेफरेंस देना ना भूलियो
2: ਔਰ ਨਾਲ ਦੀ ਨਾਲ ਫਰੰਟੀਅਰ ਇਨਸਾਈਟ ਇਮੀਗ੍ਰੇਸ਼ਨ ਨੂੰ ਤੁਸੀਂ ਯਾਦ ਰੱਖੋ ਤੁਸੀਂ ਸਪਾਊਜ਼ਲ ਸਪੌਂਸਰਸ਼ਿਪ ਦੀ ਐਪਲੀਕੇਸ਼ਨ ਲਾਉਣੀ ਆ ਆਪਣੇ ਸਪਾਊਜ਼ ਨੂੰ ਇੰਡੀਆ ਤੋਂ ਇੱਥੇ ਮੰਗਵਾਉਣਾ ਆ ਪਾਕਿਸਤਾਨ ਤੋਂ ਤੁਸੀਂ ਆਪਣੇ ਫੈਮਿਲੀ ਨੂੰ ਮੰਗਵਾਉਣਾ ਆ ਵਿਜ਼ਟਰ ਵੀਜ਼ਾ ਦੀ ਐਪਲੀਕੇਸ਼ਨ ਲਾਉਣੀ ਆ ਸੁਪਰ ਵੀਜ਼ਾ 'ਤੇ ਆਪਣੇ ਪੇਰੈਂਟਸ ਨੂੰ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਫਰੰਟੀਅਰ ਇਨਸਾਈਟ ਇਮੀਗ੍ਰੇਸ਼ਨ ਦੇ ਚੰਨਪ੍ਰੀਤ ਹੋਣਾ ਨੂੰ ਯਾਦ ਰੱਖਣਾ ਆ 6478238500 ਬਹੁਤ ਜੈਨੂਨ ਪ੍ਰਾਈਜ਼ ਕੈਨੇਡੀਅਨ ਬੋਰਨ ਬੱਚੇ ਨੇ ਸੋ ਬਹੁਤ ਇਮਾਨਦਾਰੀ ਨਾਲ ਤੁਹਾਡੀ ਐਪਲੀਕੇਸ਼ਨ ਲਾਉਣਗੇ ਮੈਂ 2-3 ਐਪਲੀਕੇਸ਼ਨ 'ਤੇ ਕੰਮ ਕੀਤਾ ਅਤੇ 2-3 ਐਪਲੀਕੇਸ਼ਨ ਸਾਡੀਆਂ ਸਕਸੈਸਫੁੱਲ ਹੋਈਆਂ ਸਾਰੇ ਵੀਜ਼ੇ ਆਏ ਨੇ ਸੋ ਪ੍ਰੋਪਰ ਤਰੀਕੇ ਦੇ ਨਾਲ ਪੜ੍ਹ ਕੇ ਐਪਲੀਕੇਸ਼ਨ ਤੁਹਾਡੀ ਜਮ੍ਹਾਂ ਕਰਦੇ ਨੇ ਔਰ ਸਭ ਤੋਂ ਵੱਡੀ ਗੱਲ ਆ ਕਿ ਇਹਨਾਂ ਦਾ 100% ਸਕਸੈਸ ਰੇਟ ਅੱਜ ਤੱਕ ਬਸ਼ਰਤੇ ਤੁਹਾਡੇ ਡਾਕੂਮੈਂਟ ਸਾਰੇ ਸਹੀ ਹੋਣ ਔਰ ਤੁਸੀਂ ਫਰੰਟੀਅਰ ਇਨਸਾਈਟ ਇਮੀਗ੍ਰੇਸ਼ਨ ਨਾਲ ਜ਼ਰੂਰ ਗੱਲਬਾਤ ਕਰਿਓ ਔਰ ਸਭ ਤੋਂ ਵੱਡੀ ਗੱਲ ਮੈਂ ਦੱਸਣਾ ਚਾਹੂੰਗਾ ਇਹਨਾਂ ਦੇ ਪ੍ਰਾਈਜ਼ ਬਹੁਤ ਜੈਨੂਨ ਆ ਇਹ ਕੋਈ ਬਹੁਤਾ ਵੱਡੇ ਪ੍ਰਾਈਜ਼ ਨੇ ਬਹੁਤ ਜੈਨੂਨ ਜੇ ਐਜ਼ ਪਰ ਐਪਲੀਕੇਸ਼ਨ ਇਹਨਾਂ ਦੇ ਪ੍ਰਾਈਜ਼ ਨੇ ਸੋ ਤੁਸੀਂ 6478238500 ਚਾਹੇ ਸਪੋਜ਼ਲ ਸਪੌਂਸਰਸ਼ਿਪ ਹੋਵੇ ਚਾਹੇ ਸਪਾਊਸ ਨੂੰ ਤੁਸੀਂ ਇੰਡੀਆ ਤੋਂ ਜਾਂ ਪਾਕਿਸਤਾਨ ਤੋਂ ਲੈ ਕੇ ਆਉਣਾ ਇੱਥੇ ਸਪਾਊਸ ਵੀਜ਼ਾ ਪੇਰੈਂਟਸ ਵੀਜ਼ਾ ਸੁਪਰ ਵੀਜ਼ਾ ਦੀ ਐਪਲੀਕੇਸ਼ਨ ਹੋਵੇ ਜਾਂ ਵਿਜ਼ਟਰ ਵੀਜ਼ਾ ਜਾਂ ਤੁਹਾਡੇ ਆਪਣੇ ਸੱਜਣਾ ਮਿੱਤਰਾਂ ਦੇ ਤੁਸੀਂ ਫੈਮਿਲੀ ਦੇ ਵੀਜ਼ੇ ਲਵਾਉਣੇ ਆ ਕਿਸੇ ਵੀ ਤਰ੍ਹਾਂ ਦਾ ਇਮੀਗ੍ਰੇਸ਼ਨ ਦਾ ਕੰਮ ਹੈ ਨਾ ਤਾਂ ਤੁਸੀਂ 6478238500 ਫਰੰਟੀਅਰ ਇਨਸਾਈਟ ਇਮੀਗ੍ਰੇਸ਼ਨ ਦੇ ਚੰਨਪ੍ਰੀਤ ਹੋਣਾ ਨਾਲ ਗੱਲਬਾਤ ਕਰ ਸਕਦੇ ਹੋ
3: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
4: ਬਸ ਇੰਨੀ ਗੱਲ

ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼: ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ? ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ

0: ਅੱਛਾ, ਬਹੁਤ ਨਾ ਔਕਵਰਡ ਸਿਚੁਏਸ਼ਨ ਹੋ ਜਾਂਦੀ ਹੈ ਜਦੋਂ ਤੁਸੀਂ ਇਹ ਕਹਿ ਦਿਓ ਕਿ ਯਾਰ ਹਾਂਜੀ ਸਭ ਕੁਛ ਵਧੀਆ, ਮੇਰਾ ਕਾਰੋਬਾਰ ਵੀ ਵਧੀਆ, ਅਤੇ ਨਾਲ ਦੀ ਨਾਲ ਫਿਰ ਤੁਹਾਨੂੰ ਅਗਲਾ ਬੰਦਾ ਕਵੇ ਫਿਰ ਯਾਰ 50,000 ਲੱਖ ਰੁਪਈਆ ਫਿਰ ਪਾ ਦੇ, ਅਤੇ 2-3 ਮਹੀਨਿਆਂ ਬਾਅਦ ਤੁਹਾਨੂੰ ਵਾਪਸ ਦੇ ਦਾਂਗੇ। ਐਸੀ ਸਿਚੁਏਸ਼ਨ 'ਚ ਤੁਸੀਂ ਕਰੋਗੇ ਕੀ? 905-673-3337, 905-673-3337। ਬਹੁਤ ਸਾਰੀਆਂ ਤੁਹਾਡੀਆਂ ਕਾਲਸ ਆ, ਅਤੇ ਮੈਂ ਤਾਂ ਹੁਣ ਥੋੜ੍ਹਾ ਜਿਹਾ ਟੋਪਿਕ ਚੇਂਜ ਕੀਤਾ ਕਿਉਂਕਿ ਪੈਰ 'ਤੇ ਆਪਾਂ ਗੱਲ ਕਰਨੀ ਹੋਣੀ ਸੀ, ਤਾਂ ਵੈਸੇ ਮੂੰਹ 'ਚੋਂ ਨਿਕਲ ਗਿਆ, ਅਤੇ ਉਹ ਤਾਂ ਫਿਰ ਗੱਲ ਬੜੀ ਖੂਬਸੂਰਤ ਚੱਲ ਪਈ ਕਿ ਪੈਰਾਂ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ ਆ। ਸੋ ਸਾਡੇ ਨਾਲ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਨਾਗਪਾਲ ਸਰ ਜੁੜ ਚੁੱਕੇ ਨੇ, ਹੁਣੇ ਤੁਹਾਨੂੰ ਮੈਸੇਜ ਦੇ ਕੇ ਹਟੇ ਆ ਨਾ ਕਿ $30,000 ਤੋਂ ਲੈ ਕੇ $1,00,000 ਦੀ ਫੰਡਿੰਗ ਤੁਸੀਂ ਕਿਵੇਂ ਲੈ ਸਕਦੇ ਹੋ ਜੇ ਤੁਹਾਡੀ ਇਨਕਮ 60,000 ਤੋਂ ਘੱਟ ਆ, ਜਾਂ ਜਿੰਨੀ ਜ਼ਿਆਦਾ ਤੁਹਾਡੀ ਘੱਟ ਇਨਕਮ ਆ ਤਾਂ ਤੁਸੀਂ ਇਸ ਫੰਡਿੰਗ ਲਈ ਐਲੀਜੀਬਲ ਹੋ ਸਕਦੇ ਹੋ। ਤੁਸੀਂ ਸਕਿੱਲ ਡਿਵੈਲਪ ਕਰਨਾ ਆ, ਆਪਣੇ ਸਕਿੱਲ ਨੂੰ ਡਿਵੈਲਪ ਕਰਕੇ ਵਧੀਆ ਕੰਮ ਕਾਰ ਲੱਭਣਾ ਆ, ਤਾਂ ਤੁਸੀਂ ਲੇਬਰ ਜੋਬਾਂ ਦਾ ਖਹਿੜਾ ਛੱਡਣਾ ਆ, ਚਾਹੇ ਹਾਊਸ ਵਾਈਫ ਹੋ, ਟਰੱਕ ਡਰਾਈਵਰ ਹੋ। ਤੁਹਾਨੂੰ ਹੁਣੇ ਮੈਸੇਜ ਦਿੱਤਾ ਆ, ਇੱਕ ਵਾਰ ਫਿਰ ਅਸੀਂ ਤੁਹਾਨੂੰ ਇਹ ਮੈਸੇਜ ਦੇ ਰਹੇ ਹਾਂ। ਸਾਡੇ ਨਾਲ ਨਾਗਪਾਲ ਸਰ ਜੁੜ ਚੁੱਕੇ ਨੇ। ਨਾਗਪਾਲ ਸਰ, ਸਤਿ ਸ਼੍ਰੀ ਅਕਾਲ, ਆਉਣੇ ਰਹੋ, ਕੀ ਹਾਲ ਚਾਲ?
1: ਥੈਂਕ ਯੂ, ਸਤਿ ਸ਼੍ਰੀ ਅਕਾਲ
0: ਜੀ। ਨਾਗਪਾਲ ਸਰ, ਵੈਸੇ ਤਾਂ ਮੈਂ 2 ਵਾਰ ਆਲਰੇਡੀ ਮੈਸੇਜ ਦੇ ਚੁੱਕਿਆ ਹਾਂ, ਪਰ ਫਿਰ ਵੀ ਅਸੀਂ ਇਹ ਜਾਣਨਾ ਚਾਹਾਂਗੇ ਕਿ ਆਪਾਂ ਜਦੋਂ ਗ੍ਰਾਂਟਸ ਦੀ ਗੱਲਬਾਤ ਕਰਦੇ ਹਾਂ, ਇਹ ਗ੍ਰਾਂਟਸ ਹੁਣ ਇੱਦਾਂ ਹੀ ਰਹਿਣਗੀਆਂ 4-5 ਮਹੀਨੇ ਜਾਂ ਸਾਲ ਅੱਗੇ ਤੱਕ ਕੰਟੀਨਿਊ ਰਹਿਣਗੀਆਂ, ਕਿ ਵਿੱਚੋਂ ਉੜਦੀ ਇਹ ਵੀ ਗੱਲ ਇੱਕ ਦਿਨ ਤੁਸੀਂ ਕੀਤੀ ਸੀ ਕਿ ਇਹ ਬਸ ਕੁਛ ਕੁ ਸਮਾਂ ਰਹਿ ਗਿਆ ਲਿਮਿਟਡ, ਫਿਰ ਗ੍ਰਾਂਟਸ ਨਹੀਂ ਮਿਲਣੀਆਂ, ਫਿਰ ਇਕੱਲਾ ਲੋਨ ਹੀ ਆ?
1: ਦੇਖੀ ਜੀ, ਇਸਮੇ ਗਵਰਨਮੈਂਟ ਟਾਈਮ ਟਾਈਮ ਪੇ ਪਾਲਿਸੀ ਚੇਂਜ ਕਰਤੀ ਰਹਤੀ ਹੈ
0: ਜੀ।
1: 2018 ਮੇਂ ਜਬ ਮੈਨੇ ਖੁਦ ਪਹਿਲਾ ਆਪਣਾ ਕੋਰਸ ਕਰਾ ਥਾ, ਤੋ ਅਬ ਯੇ ਨਹੀਂ ਕਿ ਮੈਨੇ ਪੈਸੇ ਵੇਸਟ ਕਰੇ ਗਵਰਨਮੈਂਟ ਕੇ, ਕਿਉਂ? ਕਿਉਂਕਿ ਮੈਨੇ ਉਸਕੇ ਬਾਅਦ 7 ਬੰਦੋਂ ਕੋ ਇੰਪਲਾਇਮੈਂਟ ਦੀ ਹੈ
0: ਜੀ।
1: ਅਗਰ ਮੈਂ ਪੜ੍ਹਤਾ ਨਾ ਤੋ ਮੈਂ ਇੰਪਲਾਇਮੈਂਟ ਕਿਸ ਕੋ ਦੇਤਾ? ਖੁਦ ਕੋ ਨਹੀਂ ਦੇ ਪਾਤਾ, ਔਰੋਂ ਕੋ ਕਿਆ ਦੇਤਾ? ਓਕੇ, ਸੋ ਇਸਮੇ 2018 ਮੇਂ ਲੋਨ ਜ਼ਿਆਦਾ ਥਾ, ਲੋਨ ਕਾ ਪਰਸੈਂਟੇਜ ਜ਼ਿਆਦਾ ਆਇਆ, ਰਾਈਟ? ਫਿਰ 2020 ਮੇਂ ਪਾਲਿਸੀ ਚੇਂਜ ਹੋਈ, ਗਵਰਨਮੈਂਟ ਨੇ ਗ੍ਰਾਂਟਸ ਕਾ ਪੋਰਸ਼ਨ ਬੜਾ ਦਿਆ, ਔਰ ਫਿਰ ਵਾਪਸ ਰਿਡਿਊਸ ਕਰ ਦੀ 21-22 ਮੇਂ। ਅਬ ਗਵਰਨਮੈਂਟ ਜੋ ਰੀਸੈਂਟ ਚੇਂਜ ਆ ਰਹਾ ਹੈ, ਜੋ ਕਿ ਅਭੀ ਬਸ 2 ਹਫ਼ਤੇ ਹੀ ਰਹਿ ਗਏ ਹੈ, ਉਸਕੇ ਬਾਅਦ ਜੋ ਰੀਸੈਂਟ ਜੋ ਚੇਂਜ ਆ ਰਹਾ, ਉਸਮੇ ਗਵਰਨਮੈਂਟ ਗ੍ਰਾਂਟਸ ਬੰਦ ਬੰਦ ਬੰਦ ਕਰ ਰਹੀ ਹੈ, ਲੋਨ ਆਏਗਾ ਆਪਕੋ, ਇਸ ਲਈ ਆਪਕੇ ਪਾਸ ਸਿਰਫ 2 ਹਫ਼ਤੇ ਰਹਿ ਗਏ ਹੈ। ਆਪ ਆਜ ਇਨਰੋਲ ਕਰੇ ਤੋ ਆਪਕੋ ਗ੍ਰਾਂਟ ਆਏਗੀ, ਅਗਰ ਆਪ 2 ਹਫ਼ਤੇ ਬਾਅਦ ਇਨਰੋਲ ਕਰੇਂਗੇ ਉਸ ਬੈਚ ਮੇਂ ਤੋ ਗ੍ਰਾਂਟ ਨਹੀਂ ਆਏਗੀ। ਹਮਾਰੇ ਪਾਸ ਵੈਰਾਇਟੀ ਆਫ ਕੋਰਸਿਸ ਹੈ, ਚਾਹੇ ਆਪ ਆਸਾਨ ਸਾ ਕੋਰਸ ਕਰਨਾ ਚਾਹਤੇ ਹੈ, ਫੁੱਲੀ ਆਨਲਾਈਨ ਆਸਾਨ ਸਾ, ਈਜ਼ੀ ਸਾ, ਅਸਾਈਨਮੈਂਟਸ ਹੈ, ਐਗਜ਼ਾਮਿਨੇਸ਼ਨ ਨਹੀਂ ਹੈ, 3 ਘੰਟੇ ਘਰ ਸੇ ਕਲਾਸਿਸ ਲਗਾਏ, ਹੋਸਪਿਟੈਲਿਟੀ ਮੈਨੇਜਮੈਂਟ ਅਕਾਊਂਟਿੰਗ ਜੈਸੇ ਕੋਰਸਿਸ ਕਰੇ, ਸਪਲਾਈ ਚੇਨ ਜੈਸੇ ਕੋਰਸਿਸ ਕਰੇ, ਔਰ ਫੰਡਿੰਗ ਆਪ ਆਪਣੇ ਅਕਾਊਂਟ ਮੇਂ ਹਾਸਿਲ ਕਰਤੇ 30-100,000 ਡਾਲਰ। ਇਸਕਾ ਪੋਰਸ਼ਨ, ਹਾਫ ਪੋਰਸ਼ਨ ਕਿਆ ਹੈ ਆਜ ਕੀ ਰੇਟ ਮੇਂ ਸਟਾਰ ਮਾਰਕੇਟ ਗ੍ਰਾਂਟਸ, ਯੇ ਨਹੀਂ ਕਿ ਆਪ ਹਮਾਰੇ ਪਾਸ 15 ਦਿਨ ਬਤਾਏ ਸਰ ਗ੍ਰਾਂਟਸ ਲਾ ਦੋ, ਹਮਾਰੇ ਹਾਥ ਮੇਂ ਨਹੀਂ ਹੈ ਜੀ, ਗਵਰਨਮੈਂਟ ਪਾਲਿਸੀ ਚੇਂਜ ਕਰ ਰਹੀ ਹੈ
0: ਜੀ। ਔਰ ਇਹਦੀ ਐਲੀਜੀਬਿਲਟੀ ਨਾਗਪਾਲ ਸਰ ਕੀ ਆ, ਜੇ ਕਿੰਨੇ ਕੁ ਡਾਕੂਮੈਂਟ ਲੱਗਦੇ ਆ ਜੇ ਅਸੀਂ ਪੜ੍ਹਨ ਵਾਸਤੇ ਇਹ ਸਕਿੱਲ ਡਿਵੈਲਪ ਕਰਨ ਵਾਸਤੇ ਗ੍ਰਾਂਟਸ ਲੈਣੀਆਂ ਹੋਣ ਤਾਂ?
1: ਹਾਂਜੀ, ਸੋ ਇਸਮੇ ਲਾਈਕ ਜੈਸਾ ਆਪਨੇ ਬੋਲਾ, ਸਭਸੇ ਮੇਨ ਇੰਪੋਰਟੈਂਟ ਥਿੰਗ, ਕਿਉਂਕਿ ਅਗਰ 5 ਵੀ ਕਾਲ ਆ ਰਹੀ ਹੈ ਤੋ ਉਸਮੇ ਸੇ 3 ਤੋ ਹਾਈ ਇਨਕਮ ਵਾਲੇ ਲੋਕ ਹੀ ਹੋਤੇ ਹੈ, ਹਨਾ, ਤੋ ਉਨਕੇ ਲਈ ਸੂਟ ਨਹੀਂ ਕਰਤਾ ਇਹ ਚੀਜ਼। ਤੋ ਮਤਲਬ ਅਗਰ ਆਪਕੀ ਇਨਕਮ ਨੋਟਿਸ ਆਫ ਅਸੈਸਮੈਂਟ ਮੇਂ ਇਨਕਮ ਕਮ ਹੈ, ਲੈਸ ਦੈਨ $70,000 ਹੈ, ਆਪਕੋ ਸਿਰਫ ਤਭੀ ਐਡਵਾਂਟੇਜ ਹੈ, ਆਪ ਸਿਰਫ ਤਭੀ ਹਮੇ ਕਾਲ ਕਰੇ, ਕਿਉਂਕਿ ਅਗਰ ਲਾਈਕ ਆਪ ਸੈਲਫ ਇੰਪਲੋਇਡ ਹੈ, ਉਬਰ ਡਰਾਈਵਰ, ਟਰੱਕ ਡਰਾਈਵਰ, ਹਾਊਸ ਵਾਈਫ, ਸਮਾਲ ਬਿਜ਼ਨਸ ਓਨਰ ਹੈ, ਆਪ ਆਪਣੇ ਟੈਕਸਿਸ ਖੁਦ ਕਰਤੇ ਹੈ, ਤੋ ਆਪਕੋ ਅੱਛਾ ਬੈਨੀਫਿਟ ਹੈ ਅਗਰ ਆਪਕੀ ਇਨਕਮ ਕਮ ਹੈ ਐਨਓਏ ਪੇ। ਔਰ ਦੂਸਰਾ, PR ਸਿਟੀਜ਼ਨ ਯਾ ਪ੍ਰੋਟੈਕਟਿਡ ਪਰਸਨ ਹੈ, ਕਹੀਂ ਵੀ ਰਹਤੇ ਓਨਟਾਰੀਓ ਮੇਂ, ਆਪ ਐਲੀਜੀਬਲ ਹੈ, ਇਨਰੋਲ ਕਰੇ, ਹਾਊਸ ਵਾਈਫ ਹੈ, ਐਲੀਜੀਬਲ ਹੈ, ਇਨਰੋਲ ਕਰੇ। ਦੇਖੀ ਜੀ, ਹਮ ਗੈਸ ਸਟੇਸ਼ਨ ਪੇ ਗੈਸ ਕਾ ਪ੍ਰਾਈਸ ਕਮ ਨਹੀਂ ਕਰ ਸਕਤੇ, ਲੇਕਿਨ ਹਮ ਆਪਣੀ ਸਕਿੱਲ ਡਿਵੈਲਪ ਕਰਦੇ ਹਾਂ, ਸਾਥ ਮੇਂ ਇਨਕਮ ਵੀ ਬੜਾ ਸਕਦੇ ਇਹ ਚੀਜ਼ ਕਰਕੇ
0: ਜੀ। ਔਰ ਗ੍ਰਾਂਟਸ ਨਾਗਪਾਲ ਸਰ ਇਹ ਸਿੱਧੀਆਂ ਤੁਹਾਡੇ ਅਕਾਊਂਟ 'ਚ ਆਉਣਗੀਆਂ ਜਾਂ ਕਲਾਇੰਟਸ ਦੇ ਅਕਾਊਂਟ 'ਚ ਆਉਂਦੀ ਆ?
1: ਕਲਾਇੰਟ ਕੇ ਅਕਾਊਂਟ ਮੇਂ ਆਤੀ ਹੈ ਜੀ, ਕੋਈ ਇਸਮੇ ਹੇਰਾ ਫੇਰੀ ਹੈ ਹੀ ਨਹੀਂ, ਔਰ ਲਾਈਕ 30-90 ਡੇਜ਼ ਮੇਂ ਆਤੀ ਹੈ, ਇਤਨਾ ਪੇਸ਼ੈਂਸ ਆਪਕੇ ਅੰਦਰ ਹੋਣਾ ਚਾਹੀਏ। ਤੋ ਮਤਲਬ ਅਗਰ ਆਪ ਆਜ ਜੁਆਇਨ ਕਰਤੇ ਹੋ 30-90 ਡੇਜ਼ ਮੇਂ ਆਪਕੇ ਅਕਾਊਂਟ ਮੇਂ ਸੀਧਾ ਗਵਰਨਮੈਂਟ ਸੇ ਆਤੀ ਹੈ ਯੇ ਫੰਡਿੰਗ ਜੋ ਹੋਤੀ ਹੈ, ਔਰ ਲਾਈਕ ਇਸਮੇ ਡਾਕੂਮੈਂਟਸ ਵੀ ਕਿਆ ਲਗਤੇ ਹੈ, ਆਪਕੋ ਨੋਟਿਸ ਆਫ ਅਸੈਸਮੈਂਟ ਹੋ ਗਿਆ, ਆਪਕੇ ਬੱਚੋਂ ਕੇ ਬਰਥ ਸਰਟੀਫਿਕੇਟ, ਆਪ ਮੈਰਿਡ ਹੈ ਤੋ ਮੈਰਿਜ ਸਰਟੀਫਿਕੇਟ। ਸਿੰਗਲ ਬੰਦੇ ਕੋ ਫਾਇਦਾ ਨਹੀਂ, ਅਗਰ ਆਪ ਸਿੰਗਲ ਐਂਡ ਡਿਵੋਰਸ ਹੈ, ਡਿਵੋਰਸ ਵਿਦਾਊਟ ਕਿਡਸ ਹੈ, ਆਪਕੋ ਫਾਇਦਾ ਨਹੀਂ, ਆਪਕੋ ਸਿਰਫ ਲੋਨ ਆਏਗਾ, ਗ੍ਰਾਂਟ ਨਹੀਂ ਆਏਗੀ। ਫਾਇਦਾ ਕਿਸ ਕੋ ਹੈ, ਲਾਈਕ ਜੋ ਮੈਰਿਡ ਹੈ ਜਾਂ ਮੈਰਿਡ ਵਿਦ ਕਿਡਸ ਹੈ, ਪੈਨਸ਼ਨ ਪੇ ਹੈ, ਚਾਹੇ ਉਹ 75 ਈਅਰਸ ਕੇ, ਚਾਹੇ 40 ਈਅਰਸ ਕੇ, ਚਾਹੇ 30 ਈਅਰਸ ਕੇ ਹੈ, ਸਕਿੱਲ ਡਿਵੈਲਪ ਕਰ ਜਾਤੇ ਹੈ, ਕਲਾਸਿਸ ਲਗਾਤੇ ਹੈ, ਫੰਡਿੰਗ ਹਾਸਿਲ ਕਰਤੇ ਹੈ, ਸਕਿੱਲ ਹਾਸਿਲ ਕਰਤੇ ਹੈ, ਔਰ ਲਾਈਕ ਗਵਰਨਮੈਂਟ ਆਪਕੋ ਫੰਡਿੰਗ ਆਜ ਕੀ ਡੇਟ ਮੇਂ ਦੇ ਰਹੀ ਹੈ ਸਰ, ਮਿਸ ਨਾ ਕਰੇ ਇਸਕੋ, ਆਪ ਆਪਕੇ ਸਾਰੇ ਫ੍ਰੈਂਡਸ ਲੈ ਚੁੱਕੇ ਹੈ ਆਲਰੇਡੀ।
0: ਸੋ ਬਿਲਕੁਲ ਨਾਗਪਾਲ ਸਰ, ਨੰਬਰ 2 ਵਾਰ ਦੇ ਦਿਓ ਤਾਂ ਕਿ ਸਾਡੇ ਸਰੋਤੇ ਗ੍ਰਾਂਟਸ ਦਾ ਫਾਇਦਾ ਲੈ ਸਕਣ। ਜਿੱਦਾਂ ਗ੍ਰਾਂਟ ਤੁਸੀਂ ਕਿਹਾ ਕਿ ਇਹ ਫੰਡਿੰਗ ਕਦੇ ਵੀ ਚੇਂਜ ਹੋ ਸਕਦੀ ਹੈ ਜਾਂ ਕੁਛ ਸਮਾਂ ਰਹਿ ਗਿਆ ਆ।

0: ਪੰਜਾਬ ਆਤਾ। ਸੋ 24 ਜੁਲਾਈ ਦੀ ਡੇਟ ਨੋਟ ਕਰ ਲਓ, ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਮਾਸਟਰ ਸਲੀਮ ਬੜੇ ਲੰਬੇ ਸਮੇਂ ਬਾਅਦ ਆ ਰਿਹਾ। ਸੋ ਇੱਕ ਖੂਬਸੂਰਤ ਗਾਇਕੀ ਦਾ ਤੁਸੀਂ ਬੈਠ ਕੇ ਇੱਕ ਮਹਿਫਲ ਦੇ ਵਾਂਗ ਆਨੰਦ ਮਾਣਨਾ ਨਾ, ਅਤੇ ਮਿਸੀਸਾਗਾ ਕਨਵੈਨਸ਼ਨ ਸੈਂਟਰ ਦੇ ਵਿੱਚ ਟਿਕਟਾਂ ਆਪਣੀਆਂ ਲੈ ਲਓ। ਬਹੁਤ ਲਿਮਿਟਡ ਜੇ ਟੇਬਲ ਰਹੇ, ਟੇਬਲ ਅੱਛਾ ਬਹੁਤ ਵਧੀਆ ਟੇਬਲ ਹੈ ਇਹਨਾਂ ਕੋਲ, ਇੱਕ ਅਨਲਿਮਿਟਡ ਸੋਫਟ ਡਰਿੰਕਸ ਆ। ਤੁਸੀਂ ਇਹ ਚਾਹੇ $30 ਦੀ ਟਿਕਟ ਲੈਂਦੇ ਹੋ ਤਾਂ 39 ਵਾਲੀ, ਚਾਹੇ ਤੁਸੀਂ $100 ਵਾਲੀ ਅੱਗੇ ਵਾਲੀ ਟੇਬਲ ਲੈਂਦੇ ਹੋ, ਉੱਥੇ ਅਨਲਿਮਿਟਡ ਦੇ ਟਿਕਟ ਆਪਣੀ ਸੋਫਟ ਡਰਿੰਕਸ ਆ, ਅਤੇ ਤੁਸੀਂ ਮਾਣੋ ਇਸ ਮਹਿਫਲ ਦਾ ਆਨੰਦ। ਅਤੇ ਟਿਕਟਾਂ ਜੇ ਤੁਸੀਂ ਲੈਣੀਆਂ, ਡਿਸਕਾਊਂਟ ਲੈਣੇ ਆ, ਤਾਂ ਤੁਸੀਂ ਮੈਨੂੰ ਕਾਲ ਕਰ ਲਿਓ 4378700041437870000, ਮੈਨੂੰ ਰੇਡੀਓ ਉਡਾਨ ਇੰਸਟਾਗ੍ਰਾਮ 'ਤੇ DM ਕਰ ਲਿਓ, ਡਿਸਕਾਊਂਟ ਦਵਾ ਦਾਂਗੇ। ਔਰ ਨਾਲ ਦੀ ਨਾਲ ਸਾਡੇ ਨਾਲ ਗੁਰਜੀਤ ਕੌਰ ਸੂਰੀ ਜੀ ਵੀ ਜੁੜ ਚੁੱਕੇ ਨੇ ਆਲ ਕਾਇੰਡ ਇੰਸ਼ੋਰੈਂਸ ਤੋਂ, ਇੰਸ਼ੋਰੈਂਸ ਦੀਆਂ ਸੇਵਾਵਾਂ ਬਾਰੇ ਗੱਲਬਾਤ ਕਰਦੇ ਹਾਂ। ਸੋ ਕਿਸੇ ਵੀ ਤਰ੍ਹਾਂ ਦਾ ਇੰਸ਼ੋਰੈਂਸ ਦੇ ਬਾਬਤ ਥੋੜ੍ਹਾ ਸਵਾਲ ਹੁੰਦਾ, ਕੋਈ ਇਨਕੁਆਇਰੀ ਹੁੰਦੀ ਆ, ਤੁਸੀਂ ਸੁਪਰਵੀਜ਼ਾ ਇੰਸ਼ੋਰੈਂਸ ਲੈਣੀ ਆ, ਘੁੰਮਣ ਫਿਰਨ ਜਾ ਰਹੇ ਹੋ, ਤਾਂ ਟਰੈਵਲ ਇੰਸ਼ੋਰੈਂਸ ਦਾ ਕਦੇ ਫਸਾ ਨਾ ਖਾਓ। ਜੇ ਤੁਸੀਂ ਲਾਈਫ ਇੰਸ਼ੋਰੈਂਸ ਅਜੇ ਤੱਕ ਨਹੀਂ ਲਈ, ਸੋਚ ਹੀ ਰਹੇ ਸੀ, ਅਤੇ ਮੈਂ ਦੱਸਦਾ ਕਿ ਇਹ ਇੱਕ ਐਸਾ ਪੈਕੇਜ ਬਣਾ ਕੇ ਦੇਣਗੇ ਕਿ ਜਿਹੜਾ $100 ਦੇ ਆਸ ਪਾਸ ਤੁਹਾਨੂੰ ਪੈਣਾ ਆ, ਅਤੇ ਇੱਕ ਮਹੀਨੇ ਲਈ ਤੁਸੀਂ ਫੁੱਲੀ ਕਵਰ ਹੋ ਜਾਓਗੇ, ਜਿਹਦੇ ਵਿੱਚ ਤਿੰਨ ਜਿਹੜੀਆਂ ਮੇਨ ਇੰਸ਼ੋਰੈਂਸਾਂ ਆ ਜਾਣਗੀਆਂ। ਬਾਕੀ ਦੀ ਗੱਲਬਾਤ ਆਪਾਂ ਗੁਰਜੀਤ ਕੌਰ ਸੂਰੀ ਨਾਲ ਕਰਦੇ ਹਾਂ। ਗੁਰਜੀਤ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਹੋ ਜੀ।
1: ਸਤਿ ਸ਼੍ਰੀ ਅਕਾਲ ਪ੍ਰਭ ਜੀ, ਬਹੁਤ ਬਹੁਤ ਸ਼ੁਕਰੀਆ, ਅਤੇ ਜਿੰਨੇ ਵੀ ਲਿਸਨਰ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਆ, ਉਹਨਾਂ ਸਾਰਿਆਂ ਨੂੰ ਵੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਪ੍ਰਭ ਜੀ, ਤੁਸੀਂ ਗੱਲਬਾਤ ਜੀ
0: ਜੀ ਜੀ ਜੀ
1: ਸੋਰੀ ਹਾਂਜੀ ਹਾਂਜੀ ਨਹੀਂ ਨਹੀਂ ਕੋਈ ਨਹੀਂ।

0: ਤੁਸੀਂ ਕੰਟੀਨਿਊ ਕਰੋ।
1: ਨਹੀਂ ਬਿਲਕੁਲ, ਮੈਂ ਇਹ ਪੁੱਛਣਾ ਚਾਹ ਰਿਹਾ ਸੀ ਕਿ ਮੈਂ ਹੁਣ ਆਲਰੇਡੀ ਸਰੋਤਿਆਂ ਨੂੰ ਕਹਿ ਚੁੱਕਿਆ ਕਿ ਇੰਸ਼ੋਰੈਂਸ ਨਾ ਕੋਈ ਬਹੁਤੀ ਮਹਿੰਗੀ ਨਹੀਂ ਹੈ, ਤੇ $100 ਦੇ ਵਿੱਚ ਤੁਹਾਨੂੰ ਇੱਕ ਪੈਕੇਜ ਵੀ ਬਣ ਸਕਦਾ, ਮੈਂ ਜ਼ਿਆਦਾ ਤਾਂ ਨਹੀਂ ਕਹਿ ਤੇ ਕਿਤੇ।
0: ਨਹੀਂ ਨਹੀਂ, ਤੁਸੀਂ ਬਿਲਕੁਲ ਸਹੀ ਕਿਹਾ ਹੈਗਾ ਕਿ ਜਿਨ੍ਹਾਂ ਦੀ ਏਜ 35 ਦੇ ਆਸ ਪਾਸ ਹੈਗੀ ਆ, ਸਭ ਜੀ ਤਿੰਨੋਂ ਰਿਸਕ ਉਹਦੇ ਵਿੱਚ, ਤੁਹਾਡੀ ਲਾਈਫ ਕ੍ਰਿਟੀਕਲ ਡਿਸਬਿਲਿਟੀ ਦੀ ਕਵਰੇਜ ਆ ਜਾਂਦੀ ਹੈ, ਜਿਹਦੇ ਵਿੱਚ 500,000 ਦੀ ਲਾਈਫ ਇੰਸ਼ੋਰੈਂਸ ਦੀ ਕਵਰੇਜ ਹੈਗੀ ਆ ਨੈਕਸਟ 20 ਈਅਰ ਦੇ ਲਈ, 50,000 ਦੀ ਕ੍ਰਿਟੀਕਲ ਦੀ ਕਵਰੇਜ ਹੈਗੀ ਆ ਕਿ ਜਿਹਦੇ ਵਿੱਚ 25 ਮੇਜਰ ਇਲਨੈਸ ਕਵਰ ਹੁੰਦੀਆਂ। ਕ੍ਰਿਟੀਕਲ ਤੇ ਡਿਸਬਿਲਿਟੀ ਸਾਡੇ ਦੋਨੋਂ ਲਿਵਿੰਗ ਬੈਨੀਫਿਟ ਹੈਗੇ ਆ। ਡਿਸਬਿਲਿਟੀ ਤੁਹਾਨੂੰ ਕਵਰ ਕਰਦੀ ਹੈ ਕਿ ਇਨ ਕੇਸ ਕਿਤੇ ਕੋਈ ਇੰਜਰੀ ਹੋ ਗਈ, ਸੱਟ ਚੋਟ ਲੱਗ ਗਈ, ਘਰ ਬਹਿਣਾ ਪੈ ਗਿਆ, ਜਿੰਨੇ ਮਹੀਨੇ ਤੁਸੀਂ ਕੰਮ ਤੇ ਨਹੀਂ ਜਾ ਸਕਦੇ ਉਨੇ ਮਹੀਨੇ ਤੁਹਾਨੂੰ ਘਰ ਬੈਠਿਆਂ ਨੂੰ ਮੰਥਲੀ ਇਨਕਮ ਪ੍ਰੋਵਾਈਡ ਹੁੰਦੀ ਹੈਗੀ ਹੈ। $2,000 ਦਾ ਉਹਦਾ ਮੰਥਲੀ ਬੈਨੀਫਿਟ ਇਨਕਲੂਡ ਹੈਗਾ, ਤੇ 50,000 ਦੀ ਕ੍ਰਿਟੀਕਲ ਹੈਗੀ ਆ ਕਿ ਅਗਰ ਕੋਈ ਮੇਜਰ ਇਲਨੈਸ ਡਾਇਗਨੋਸ ਹੋ ਗਈ ਤੇ ਉੱਥੇ ਸਾਨੂੰ 50,000 ਇਕੱਠਾ ਲਮਸਮ ਟੈਕਸ ਫ੍ਰੀ ਮਿਲ ਜਾਣਾ ਹੈਗਾ। ਬਹੁਤ ਸਾਰੇ ਸਾਡੇ ਵੀਰ ਭੈਣ ਹੈਗੇ ਆ ਕਿ ਜਿਹੜੇ ਸੋਚਦੇ ਹੀ ਰਹਿੰਦੇ ਆ, ਪਲੈਨਿੰਗ ਕਰਦੇ ਰਹਿੰਦੇ ਆ। ਪ੍ਰਭ ਜੀ, ਕਈਆਂ ਨੂੰ ਏਦਾਂ ਲੱਗਦਾ ਹੁੰਦਾ ਕਿ ਜਦੋਂ ਵੀ ਕਿਸੇ ਨਾਲ ਗੱਲਬਾਤ ਹੁੰਦੀ ਆ ਨਾ, ਕਿ ਸਾਡਾ ਸਭ ਤੋਂ ਵੱਡਾ ਐਸੈਟ ਜਦੋਂ ਇੱਥੇ ਗੱਲਬਾਤ ਹੁੰਦੀ ਆ ਕਿ ਸਾਡਾ ਘਰ ਹੈਗਾ, ਮੈਂ ਇਸ ਚੀਜ਼ ਦੇ ਨਾਲ ਐਗਰੀ ਨਹੀਂ ਹੈਗੀ। ਮੈਂ ਇਹ ਕਹੂੰਗੀ ਕਿ ਤੁਹਾਡਾ ਸਭ ਤੋਂ ਵੱਡਾ ਐਸੈਟ ਤੁਸੀਂ ਖੁਦ ਹੈਗੇ ਆ, ਤੁਹਾਡੀ ਐਬਿਲਿਟੀ ਟੂ ਅਰਨ ਹੈਗੀ ਆ, ਕਿ ਤੁਹਾਡੀ ਸਿਹਤ ਠੀਕ ਆ ਤੇ ਤੁਸੀਂ ਕੰਮ ਤੇ ਜਾ ਸਕਦੇ ਹੈਗੇ ਆ। ਕਿਤੇ ਕੋਈ ਪ੍ਰੋਬਲਮ ਆ ਜਾਂਦੀ ਹੈਗੀ ਹੈ, ਤੁਹਾਡੀ ਇਨਕਮ ਸਟੋਪ ਹੋ ਗਈ, ਤੁਹਾਡੇ ਸਾਰੇ ਬਿੱਲ ਬੱਤੀਆਂ ਮੌਰਗੇਜ, ਉਹ ਤੁਸੀਂ ਕਿਸ ਤਰ੍ਹਾਂ ਸਰਵਾਈਵ ਕਰਨਾ ਹੈਗਾ। ਸਭ ਤੋਂ ਵੱਡਾ ਐਸੈਟ ਤੁਸੀਂ ਖੁਦ ਹੈਗੇ ਆ ਕਿ ਜਿੱਥੇ ਤੁਸੀਂ ਫੋਨ ਤੱਕ ਦੀ ਇੰਸ਼ੋਰੈਂਸ ਲੈਂਦੇ ਹੈਗੇ ਆ, ਕਿ ਘਰ ਫਰਨੀਚਰ ਲਿਆ ਉਹਦੀ ਕਵਰੇਜ ਲੈਂਦੇ ਹੈਗੇ ਆ, ਪਰ ਆਪਣੀ ਤੁਸੀਂ ਇੰਸ਼ੋਰੈਂਸ ਨੂੰ ਇਗਨੋਰ ਕਰ ਦਿੰਦੇ ਆ, ਇਹ ਮਿਸਟੇਕ ਨਹੀਂ ਕਰਨੀ। ਸਭ ਤੋਂ ਵੱਡਾ ਐਸੈਟ ਤੁਸੀਂ ਖੁਦ ਹੋ, ਤਿੰਨੋਂ ਰਿਸਕ ਹਮੇਸ਼ਾ ਆਪਣੇ ਕਵਰ ਕਰਕੇ ਰੱਖੋ। ਕੋਈ ਵੀ ਕੁਐਸਚਨ ਸਾਡੇ ਲਿਸਨਰਸ ਦਾ, ਕਿ ਆਪਣੇ ਬਜਟ ਦੇ ਮੁਤਾਬਿਕ ਵੀ ਉਹਨਾਂ ਨੇ ਕੋਈ ਪਲਾਨ ਕਸਟਮਾਈਜ਼ ਕਰਵਾਉਣਾ ਹੈਗਾ, ਕਵਰੇਜ ਡਿਕਰੀਜ਼ ਹੋ ਸਕਦੀ ਆ, ਇਨਕਰੀਜ਼ ਹੋ ਸਕਦੀ ਹੈਗੀ ਹੈ, ਪੇਰੈਂਟਸ ਦੇ ਲਈ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਬੱਚਿਆਂ ਦੇ ਲਈ RESP ਦਾ ਅਕਾਊਂਟ ਓਪਨ ਕਰਨਾ, ਜਾਂ ਟੈਕਸ ਫ੍ਰੀ ਸੇਵਿੰਗ ਹਜੇ ਤੱਕ ਅਕਾਊਂਟ ਓਪਨ ਨਹੀਂ ਕੀਤਾ। ਪ੍ਰਭ ਜੀ, ਆਪਾਂ ਨੈਕਸਟ ਵੀਕ ਇਹਦੀ ਜ਼ਰੂਰ ਗੱਲਬਾਤ ਕਰਾਂਗੇ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਉਹ ਵੀਰ ਭੈਣ ਜਿਨ੍ਹਾਂ ਨੇ ਘਰ ਬਾਹਰ ਲੈਣਾ ਹੈਗਾ, ਘਰ ਦੇ ਲਈ ਡਾਊਨ ਪੇਮੈਂਟ ਇਕੱਠੀ ਕਰਨੀ ਆ, ਟੈਕਸ ਸੇਵਿੰਗ ਕਰਨੀ ਹੈਗੀ ਆ, ਤੇ ਫਸਟ ਹੋਮ ਸੇਵਿੰਗ ਅਕਾਊਂਟ ਬੈਸਟ ਟੂਲ ਹੈਗਾ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ ਇੰਸ਼ੋਰੈਂਸ ਦੇ ਰਿਗਾਰਡਿੰਗ, ਇਨਵੈਸਟਮੈਂਟ ਦੇ ਰਿਗਾਰਡਿੰਗ, ਤੇ ਨੰਬਰ ਜੀ 416-627-3111, 416-627-3111।
1: ਬਹੁਤ ਬਹੁਤ ਸ਼ੁਕਰੀਆ ਜੀ। ਸੋ ਇੰਸ਼ੋਰੈਂਸ ਦੇ ਬਾਬਤ ਕੋਈ ਵੀ ਗੱਲਬਾਤ ਕਰਨੀ ਹੈ, ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਆ, ਤਾਂ ਤੁਸੀਂ ਗੁਰਜੀਤ ਕੌਰ ਸਟੂਡੀਓ ਨਾਲ ਗੱਲਬਾਤ ਕਰ ਸਕਦੇ ਹੋ। 416-627-3111, 416-627-3111, ਗੁਰਜੀਤ ਕੌਰ ਸੂਰੀ। ਬਹੁਤ ਸ਼ੁਕਰੀਆ ਗੁਰਜੀਤ ਜੀ, ਥੈਂਕ ਯੂ ਸੋ ਮਚ।
0: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ,
1: ਥੈਂਕ ਯੂ ਸੋ ਮਚ ਜੀ। ਸੋ 905-673-3337 ਅਤੇ ਸਾਡੇ ਭਲਵਾਨ ਸਾਹਿਬ ਪ੍ਰਹਾਰ ਸਾਹਿਬ ਕਹਿੰਦੇ ਸੀ ਕਿ ਵੀ ਮੇਰੀ ਪਸੰਦ ਦਾ ਗਾਣਾ, ਅਤੇ ਲਾਈਏ।

0: Pizza to go, best pizza in the town. Pizza to go, tandoori paneer pizza, butter chicken pizza, chaat pizza, makhani paneer pizza, shahi paneer pizza. Kalle pizza nahi, jithe tusi fish pakoda, best soya chaap, malai wings, crunchy momo, malai momo. Sun ke aaya na munh vich pani. So ajj apne yaaran dostan te parivar de naal kuch vadhiya te quality wala khaan nu dil kar reha na, ta ikko ik naam yaad rakho, pizza to go, best pizza in the town. ਤੁਸੀਂ ਪਹੁੰਚੋ ਮੈਕਲੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ ਟੂ ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696
1: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ ਇੱਕ ਵਧੀਆ ਪੇਂਟਿੰਗ ਸਰਵਿਸ BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ ਨਵੇਂ ਰੰਗਾਂ ਨਾਲ ਚਮਕਾਉਣ ਲਈ ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼ ਚਾਹੇ ਹੋਵੇ ਸਪਰੇ ਪੇਂਟਿੰਗ ਕਿਚਨ ਕੈਬਨਿਟ ਰੀਫਿਨਿਸ਼ਿੰਗ ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ ਡੈਕ ਤੇ ਫੈਂਸ ਪੇਂਟਿੰਗ ਫਿਨਿਸ਼ਡ ਬੇਸਮੈਂਟ ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ ਕਾਰ ਕਮਰਸ਼ੀਅਲ ਜਾਂ ਇੰਡਸਟਰੀਅਲ ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311 905-965-3311

0: ਤੁਸੀਂ ਵੀ ਰੇਡੀਓ ਉਡਾਨ ਤੇ ਆਪਣੇ ਬਿਜ਼ਨਸ ਨੂੰ ਕਰੋ ਪ੍ਰਮੋਟ। ਅੱਜ ਹੀ ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨ ਲਈ ਕਾਲ ਕਰੋ ਪ੍ਰਭ ਸੰਧੋਹਰਾ ਨੂੰ 437-870-0001 437-870-0001।
1: ਹੋਵੇਗੀ ਮੁੱਦਿਆਂ ਤੇ ਗੱਲਬਾਤ।
2: ਬਿਲਕੁਲ ਜੀ, ਮੁੱਦਿਆਂ ਤੇ ਗੱਲਬਾਤ ਉਲਝੀ ਹੋ ਚੁੱਕੀ ਹੈ, ਸਮਾਂ ਹੋ ਚੁੱਕਿਆ ਹੈ, 9:58 ਹੋ ਚੁੱਕੇ ਆ। 10 ਵਜੇ ਤੱਕ ਥੋੜ੍ਹਾ ਥੋੜ੍ਹਾ ਸਾਥ ਰਹਿਣਾ ਆ। ਜਾਂਦੇ ਜਾਂਦੇ ਸੁਨੇਹਾ ਦੇ ਦਈਏ, ਤੁਹਾਡੇ ਵਾਲ ਝੜ ਰਹੇ ਆ, ਵਾਲ ਪਤਲੇ ਹੋ ਗਏ ਆ, ਵਾਲ ਡਿੱਗਣ ਦੇ ਕਗਾਰ 'ਤੇ ਆ, ਆਖਰੀ ਸਾਹਾਂ 'ਤੇ ਆ, ਅਤੇ ਵਾਲਾਂ ਨੂੰ ਬਚਾ ਲਓ। ਸੋ ਵਾਲਾਂ ਤੋਂ ਖੂਬਸੂਰਤ ਹੋਰ ਕੁਛ ਨਹੀਂ ਆ, ਤੁਹਾਡੀ ਪਰਸਨੈਲਿਟੀ ਦਾ ਸਭ ਤੋਂ ਖੂਬਸੂਰਤ ਹਿੱਸਾ ਨੇ ਵਾਲ, ਅਤੇ ਜਿਹਨਾਂ ਕੋਲ ਨਹੀਂ ਆ ਭਾਈ ਉਹਨਾਂ ਨੂੰ ਪੁੱਛ ਕੇ ਵੇਖੋ। ਸੋ ਵਾਲਾਂ ਨੂੰ ਬਚਾ ਲਓ, ਵਾਲ ਆਪਣਿਆਂ ਲਈ ਤੁਸੀਂ ਇੰਤਜ਼ਾਮ ਕਰਨਾ ਤਾਂ ਤੁਸੀਂ ਫਰੈਸ਼ ਹੇਅਰ ਟੋਨਿਕ। 21 ਸਾਲਾਂ ਦਾ ਤਜਰਬਾ ਆ ਜਫਰ ਮਲਕ ਨੂੰ, ਮੇਡ ਇਨ ਕੈਨੇਡਾ ਇੱਕ ਔਰਗੈਨਿਕ ਹੇਅਰ ਟੋਨਿਕ ਲੈ ਕੇ ਆਏ ਨੇ ਤੁਹਾਡੇ ਵਾਸਤੇ। ਕਹਿੰਦੇ ਕਿ 10 ਦਿਨ ਕਹਿੰਦੇ ਲਾਓ, 15 ਮੈਂ ਆਪਣੇ ਕੋਲੋਂ ਕਹਿ ਤਾ, ਤੁਸੀਂ 10 ਦਿਨ ਲਾਉਣਾ, ਫੋਟੋ ਖਿੱਚ ਲਓ, ਫੋਟੋ ਦੇ ਵਿੱਚ ਤੁਹਾਨੂੰ ਅਸਰ ਵੇਖ ਜਾਣਾ ਆ। ਤੁਸੀਂ ਇਹ ਫਰੈਸ਼ ਹੇਅਰ ਟੋਨਿਕ ਲਾਓ ਆਪਣੇ ਵਾਲਾਂ ਨੂੰ, 100% ਵਰਕ ਕਰੂਗਾ, ਗਰੰਟੀ ਦੇ ਰਿਹਾ ਜਫਰ ਮਲਕ ਸਾਹਿਬ। ਕਹਿੰਦੇ ਪਿਕਚਰ ਖਿੱਚ ਲਓ, ਗੰਜੇ ਹੋ ਤਾਂ ਵਾਲ ਆ ਜਾਣਗੇ, ਝੜ ਰਹੇ ਤਾਂ ਝੜਨੋਂ ਬੰਦ ਹੋ ਜਾਣਗੇ, ਅਤੇ ਜੇ ਵਾਲ ਪਤਲੇ ਹੋ ਰਿਹਾ ਤਾਂ ਮੋਟੇ ਹੋ ਜਾਣਗੇ। ਸੋ ਕਾਲ ਕਰ ਲਓ ਜਫਰ ਮਲਕ, ਉਹਨਾਂ ਨੂੰ ਵਾਲਾਂ ਦੀਆਂ ਸਮੱਸਿਆ ਦੇ ਬਾਰੇ ਉਹ ਵੀ ਹੱਲ ਕਰਨਗੇ, ਤੁਸੀਂ ਕੰਸਲਟ ਵੀ ਕਰ ਸਕਦੇ ਹੋ ਬਿਲਕੁਲ ਫ੍ਰੀ ਦੇ ਵਿੱਚ। ਜਫਰ ਮਲਕ 647-500।
3: This is AM 530 CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: 3811-905-965-6311 ਤੋਂ ਭੁੱਲਿਓ ਨਾ ਮੁਸਕਰਾਉਣਾ, ਹਾਸੇ ਆਬਾਦ ਰੱਖਿਓ, ਰੋਸ਼ਨ ਦਾ ਲੈ ਸਵੇਰਾ, ਫਿਰ ਮਿਲਾਂਗੇ, ਯਾਦ ਰੱਖਿਓ। ਲਵ ਯੂ ਆਲ, ਜ਼ਿੰਦਗੀ ਜ਼ਿੰਦਾਬਾਦ, ਮਿਲਦੇ ਹਾਂ ਕੱਲ੍ਹ ਨੂੰ ਇਸੇ ਵੇਲੇ ਇਸੇ ਸਮੇਂ 'ਤੇ। ਤਦ ਤੱਕ ਗੁੱਡ ਨਾਈਟ, ਸਤਿ ਸ਼੍ਰੀ ਅਕਾਲ।

ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਜ਼ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ, ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ। ਸਵਾਦ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ, ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਈਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ, ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ, ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ, 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬਿਊਟੀ ਇੰਡਸਟਰੀ ਦੀ ਦੁਨੀਆ ਵਿੱਚ ਆਪਣਾ ਕਰੀਅਰ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਹੋ ਜਾਓ ਟੈਂਸ਼ਨ ਫ੍ਰੀ। ਅਮਾਇਰਾ ਅਕੈਡਮੀ ਹੇਅਰ ਐਂਡ ਐਸਥੈਟਿਕਸ ਤੁਹਾਡੇ ਇਸੇ ਕਰੀਅਰ ਤੇ ਡ੍ਰੀਮਸ ਨੂੰ ਦਿਖਾਉਣਗੇ ਸਹੀ ਰਾਹ, ਜੋ ਪ੍ਰੋਵਾਈਡ ਕਰਦੇ ਹਨ ਸਭ ਤੋਂ ਬਿਹਤਰੀਨ ਤੇ ਕੰਪਲੀਟ ਕੋਰਸ ਪੈਕੇਜ ਪੂਰੇ ਕੈਨੇਡਾ ਵਿੱਚ। ਹੇਅਰ ਸਟਾਈਲਿੰਗ ਡਿਪਲੋਮਾ, ਮੈਡੀਕਲ ਐਸਥੈਟਿਕ ਡਿਪਲੋਮਾ, ਇਹ ਸਭ ਦੇ ਨਾਲ ਨਾਲ ਅਮਾਇਰਾ ਅਕੈਡਮੀ ਆਪਣੇ ਯੂਨੀਕ ਤੇ ਸੁਪਰ ਸੈਟਿਸਫਾਈਂਗ ਹੇਅਰ ਸਰਵਿਸਿਸ ਐਂਡ ਸਪਾ ਲਈ ਵੀ ਜਾਣੇ ਜਾਂਦੇ ਹਨ। ਹੁਣੇ ਕਾਲ ਕਰੋ 9053996110 ਤੇ, ਔਰ ਵਿਜ਼ਿਟ 114 ਕੈਨੇਡੀ ਰੋਡ, ਯੂਨਿਟ 2, ਬ੍ਰੈਂਪਟਨ, ਓਨਟਾਰੀਓ।

ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਮਾਂ ਬੋਲੀ ਹੈ ਮਾਵਾਂ ਵਰਗੀ ਠੰਡੀਆਂ ਮਿੱਠੀਆਂ ਛਾਵਾਂ ਵਰਗੀ, ਬਾਲ ਪੁਨੇ ਦੇ ਚਾਵਾਂ ਵਰਗੀ ਤੇ ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ। ਬੰਦਾ ਜਦੋਂ ਬੋਲੇ ਤਾਂ ਪਛਾਣ ਹੋਣਾ ਚਾਹੀਦਾ, ਆਪਣੀ ਪਛਾਣ ਵਾਲਾ ਦੀਵਾ ਨਾ ਬਜਾ।

ਪੰਜਾਬੀਅਤ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਜੁੜ ਚੁੱਕੇ ਸਾਰੇ ਹੀ ਦੋਸਤਾਂ, ਮਿੱਤਰਾਂ, ਭੈਣ ਭਰਾਵਾਂ, ਬਜ਼ੁਰਗਾਂ ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ।

0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਨੇ? ਉਮੀਦ ਕਰਦਾ ਤੁਸੀਂ ਸਾਰੇ ਦੋਸਤ ਮਿੱਤਰ ਭੈਣ ਭਰਾ ਸਭ ਠੀਕ ਠਾਕ ਹੋ ਗਏ, ਕਿਉਂਕਿ ਗਰਮੀ ਬਹੁਤ 2-3 ਦਿਨਾਂ ਤੋਂ ਪੈ ਰਹੀ ਹੈ ਅਤੇ ਇਸ ਗਰਮੀ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਬਣਦਾ ਹੈ, ਕਿਉਂਕਿ ਅਸੀਂ ਸਾਰੇ ਆਪਣੇ ਆਪਣੇ ਪਰਿਵਾਰ ਦੇ ਵਿੱਚ ਖੁਸ਼ਹਾਲੀ ਚਾਹੁੰਦੇ ਹਾਂ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ। ਮੈਂ ਤੁਹਾਡਾ ਹੋਸਟ, ਤੁਹਾਡਾ ਦੋਸਤ ਡਾਕਟਰ ਦਰਸ਼ਨਦੀਪ ਲੈ ਕੇ ਹਾਜ਼ਰ ਹਾਂ ਰੇਡੀਓ ਪ੍ਰੋਗਰਾਮ ਸਭ ਰੰਗ, ਜਿਸ ਨੂੰ ਤੁਸੀਂ ਸੁਣਦੇ ਹੋ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਰਾਤ ਨੂੰ 10 ਵਜੇ ਤੋਂ ਲੈ ਕੇ 11 ਵਜੇ ਤੱਕ। ਸੋ ਅੱਜ ਤਰੀਕ ਹੋ ਗਈ ਜੀ 2 ਜੁਲਾਈ, ਟੈਂਪਰੇਚਰ ਇਸ ਵੇਲੇ ਹੈ 29 ਡਿਗਰੀ ਟੈਂਪਰੇਚਰ, ਲੇਕਿਨ ਦਿਨ ਵੇਲੇ ਕਾਫੀ ਗਰਮੀ ਰਹੀ ਹੈ, 34 ਡਿਗਰੀ ਤੱਕ ਰਿਹਾ, ਫੀਲ ਲਾਈਕ 40-41 ਸੀ। ਕੱਲ ਨੂੰ ਹੋ ਜਾਣੀ ਹੈ 3 ਜੁਲਾਈ, 3 ਜੁਲਾਈ ਨੂੰ ਫਿਰ ਟੈਂਪਰੇਚਰ ਜਿਹੜਾ ਨਾ ਉਹਦੀ ਥੋੜੀ ਜਿਹੀ ਹੀਟ ਜਿਹੜੀ ਵੱਧ ਜਾਣੀ, 31 ਡਿਗਰੀ ਟੈਂਪਰੇਚਰ ਰਹਿਣਾ, ਲੇਕਿਨ 40-50% ਥੋੜੀ ਜਿਹੀ ਰੇਨ ਦੀ ਵੀ ਪੋਸੀਬਿਲਟੀ ਹੈ। ਬੁੱਧਵਾਰ ਤੱਕ ਮੌਸਮ ਇਸ ਤਰ੍ਹਾਂ ਹੀ ਰਹੇਗਾ, ਲੇਕਿਨ ਬੁੱਧਵਾਰ ਤੋਂ ਬਾਅਦ ਫਿਰ ਨਾ 30 ਤੋਂ ਥੱਲੇ ਜਿਹੜਾ ਟੈਂਪਰੇਚਰ ਆ ਜਾਣਾ ਤੇ ਹੋ ਸਕਦਾ ਥੋੜੀ ਬਹੁਤ ਜਿਹੜੀ ਰਾਹਤ ਮਿਲੇ। ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਜੇਕਰ ਗਰਮੀ ਹੈ ਤਾਂ ਗਰਮੀ ਨੂੰ ਇੰਜੋਏ ਕਰੋ। ਗਰਮੀ ਵੀ ਵਿਟਾਮਿਨ ਡੀ ਜਿਹੜਾ ਬਹੁਤ ਜ਼ਰੂਰੀ ਹੁੰਦਾ ਧੁੱਪ ਸੇਕਣੀ ਸਿਹਤ ਵਾਸਤੇ, ਅਤੇ ਅਸੀਂ ਜਿੰਨੀ ਕੁ ਸਰਦੀ ਦੇ ਵਿੱਚ ਘੱਟ ਸੇਕਦੇ ਹਾਂ, ਸਰਦੀ ਦੇ ਵਿੱਚ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਧੁੱਪ ਨਿਕਲੀ ਹੋਣ ਦੇ ਬਾਵਜੂਦ ਵੀ ਅਸੀਂ ਬਾਹਰ ਨਹੀਂ ਬੈਠ ਸਕਦੇ, ਕਿਉਂਕਿ ਟੈਂਪਰੇਚਰ ਇੰਨਾ ਲੋਅ ਹੁੰਦਾ ਕਿ ਬਾਹਰ ਨਹੀਂ ਅਸੀਂ ਬੈਠ ਸਕਦੇ। ਸੋ ਹੁਣ ਮੌਕਾ ਦਿੱਤਾ ਹੈ ਕੁਦਰਤ ਨੇ, ਨੇਚਰ ਨੇ, ਅਤੇ ਸਾਨੂੰ ਇੰਜੋਏ ਕਰਨਾ ਚਾਹੀਦਾ ਹੈ ਉਸਦੇ ਮੌਸਮ ਨੂੰ ਜਿਸ ਤਰ੍ਹਾਂ ਵੀ ਉਸਨੇ ਰੱਖਿਆ ਹੈ। ਸੋ ਰੋਜ਼ ਦੀ ਤਰ੍ਹਾਂ ਮੇਰੇ ਨਾਲ ਹੁਸਨੈਨ ਜੀ, ਹੁਸਨੈਨ ਅਕਬਰ ਜੀ ਪਾਕਿਸਤਾਨ ਤੋਂ ਜਿਹੜੇ ਨੇ ਸਾਡੇ ਪੰਜਾਬੀ ਭਰਾ, ਪੰਜਾਬੀ ਬਹੁਤ ਖੂਬਸੂਰਤ ਬੋਲਦੇ ਨੇ, ਪੰਜਾਬੀ ਬਹੁਤ ਖੂਬਸੂਰਤ ਪੰਜਾਬੀ ਦੀ ਸ਼ਾਇਰੀ ਲਿਖਦੇ ਨੇ, ਔਰ ਪੰਜਾਬੀ ਦੀ ਸਿਰਮੌਰ ਜਿਹੜੀ ਲੋਕ ਗਾਥਾ ਹੀਰ ਵਰਸ਼ਾ, ਉਹਦੇ ਬਹੁਤ ਹੀ ਖੂਬਸੂਰਤ ਗਾਇਕ ਨੇ। ਇਕੱਲੇ ਹੀਰ ਵਰਸ਼ਾ ਦੇ ਨਹੀਂ, ਸੂਫੀ ਕਲਾਮ ਉਹਨਾਂ ਦੇ ਬਹੁਤ ਖੂਬਸੂਰਤ, ਉਹ ਲਿਖਦੇ ਵੀ ਨੇ ਤੇ ਗਾਉਂਦੇ ਨੇ। ਹੁਸਨੈਨ ਜੀ ਕੀ ਹਾਲ ਚਾਲ ਹੈ?
1: ਹਾਂਜੀ ਬਹੁਤ ਵਧੀਆ,
0: ਬਿਲਕੁਲ ਠੀਕ ਠਾਕ।
1: ਹਾਂਜੀ
0: ਗਰਮੀ ਗੁਰਮੀ ਇੰਜੋਏ ਕਰ ਰਹੇ ਹੋ ਕਿ ਗਰਮੀ ਤੁਹਾਨੂੰ ਇਹ ਮਹਿਸੂਸ ਹੀ ਨਹੀਂ ਹੁੰਦੀ ਜਿੰਨੀ ਗਰਮੀ ਆਪਣੇ ਉਧਰ ਪਾਕਿਸਤਾਨ ਦੇ ਤੇ ਇੰਡੀਆ ਦੇ ਵਿੱਚ 47-48 ਡਿਗਰੀ ਦਾ ਪਾਰਾ ਇਸ ਵੇਲੇ ਚੜਿਆ ਹੋਇਆ, ਤੇ ਸਾਨੂੰ ਇੱਥੋਂ ਵਾਲੀ ਗਰਮੀ ਤਾਂ ਬਿਲਕੁਲ ਲੱਗਦੀ ਕੁਝ ਨਹੀਂ।
1: ਮੈਨੂੰ ਤੇ ਇੱਕ ਗੱਲ ਦਾ ਪਤਾ ਜੀ, ਭਾਵੇਂ ਗਰਮੀ ਹੈ ਤੇ ਭਾਵੇਂ ਠੰਡ ਹੈ, ਜਦੋਂ ਤੁਸੀਂ ਮੰਨੋ ਹੀ ਨਾ ਆਣਾ ਵੀ ਕੋਈ ਨੀ, ਦਿਲ ਤਗੜਾ ਕਰ ਲੋ ਤੇ ਕੁਛ ਵੀ ਨੀ ਹੁੰਦਾ। ਜਦੋਂ ਹਾਰ ਮੰਨ ਜਾਓ ਵੀ ਗਰਮੀ ਆ ਗਈ, ਠੰਡ ਆ ਗਈ, ਤੇ ਫੇਰ ਜਿਹੜਾ ਨਾ ਬੰਦਾ ਥੋੜਾ ਜਿਹਾ ਸਾਬੀ ਤੌਰ ਤੇ ਸਾਨੂੰ ਮਜ਼ਬੂਤ ਰਹਿਣਾ ਪਵੇਗਾ। ਬਾਕੀ ਕੋਈ ਗੱਲ ਨੀ, ਹਾਲਾਤ ਜਿਵੇਂ ਦੇ ਹੋਣ ਉਹਨਾਂ ਦਾ ਫਿਰ ਅਸੀਂ ਮੁਕਾਬਲਾ ਕਰਾਂਗੇ।
0: ਹਾਂ ਚਲੋ ਚਲੋ ਪ੍ਰੋਗਰਾਮ ਸ਼ੁਰੂਆਤ ਕਰਦੇ ਹਾਂ ਅਸੀਂ। 647-367-5353 ਸਾਡਾ ਨੰਬਰ ਹੈ, 647-367-5353। ਹੁਸਨੈਨ ਜੀ, ਜਿਹੜਾ ਆਦਮੀ ਹੈ ਨਾ, ਇਨਸਾਨ ਹੈ, ਇਹ ਬੜਾ ਮਤਲਬੀ ਹੈ
1: ਜੀ, ਜੀ
0: ਬੜਾ ਸਵਾਰਥੀ ਹੈ, ਇਹਦੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਜਿਸ ਤਰ੍ਹਾਂ ਮੈਂ ਚਾਹੁੰਦਾ ਨਾ ਪਰਮਾਤਮਾ ਉਸ ਤਰ੍ਹਾਂ ਹੀ ਕਰਦਾ ਚਲਾ ਜਾਵੇ, ਜਿਵੇਂ ਜਿਵੇਂ ਮੇਰੀਆਂ ਜ਼ਰੂਰਤਾਂ, ਜਿਵੇਂ ਜਿਵੇਂ ਮੇਰੀਆਂ ਇੱਛਾਵਾਂ ਨੇ ਨਾ, ਉਹ ਪਰਮਾਤਮਾ ਪੂਰੀਆਂ ਕਰਦਾ ਚਲਾ ਜਾਵੇ ਤੇ ਉਹਨੂੰ ਬੜਾ ਠੀਕ ਲੱਗਦਾ ਹੈ
1: ਜੀ। ਜੀ
0: ਦੇਖੋ, ਜੇ ਤੁਹਾਡੀਆਂ ਇੱਛਾਵਾਂ ਪੂਰੀਆਂ ਹੋ ਰਹੀਆਂ ਨੇ, ਤੁਹਾਡੀਆਂ ਜੋ ਉਮੀਦਾਂ ਜਿਹੜੀਆਂ ਤੁਸੀਂ ਰੱਖੀਆਂ ਹੋਈਆਂ ਨੇ ਉਹ ਤੁਹਾਡੀਆਂ ਪੂਰੀਆਂ ਹੋ ਰਹੀਆਂ ਨੇ, ਜੋ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੁਹਾਡਾ ਪੂਰਾ ਹੋ ਰਿਹਾ, ਤਾਂ ਤੁਸੀਂ ਉਸ ਪਰਮਾਤਮਾ ਦਾ ਸ਼ੁਕਰ ਕਰਦੇ ਹੋ ਨਾ
1: ਜੀ। ਜੀ
0: ਔਰ ਕਰਨਾ ਵੀ ਚਾਹੀਦਾ ਸ਼ੁਕਰਾਨਾ
1: ਜੀ। ਜੀ
0: ਸੋ ਮੇਰਾ ਖਿਆਲ ਇਹ ਹੈ ਕਿ ਜੇਕਰ ਤੁਹਾਡੀਆਂ ਇੱਛਾਵਾਂ ਜਾਂ ਤੁਹਾਡੀਆਂ ਉਮੀਦਾਂ ਜਾਂ ਤੁਹਾਡੀਆਂ ਜੋ ਤੁਸੀਂ ਆਸਾਂ ਰੱਖੀਆਂ ਪੂਰੀਆਂ ਨਹੀਂ ਵੀ ਨਾ ਹੁੰਦੀਆਂ, ਤਾਂ ਮੇਰਾ ਆਪਣਾ ਖਿਆਲ ਹੈ ਕਿ ਤੁਹਾਨੂੰ ਉਸ ਤੋਂ ਵੀ ਵੱਧ ਉਸ ਪ੍ਰਭੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਸ਼ੁਕਰ ਕਰਨਾ ਚਾਹੀਦਾ ਹੈ। ਕਿਉਂ? ਕਿਉਂਕਿ ਹੋ ਸਕਦਾ ਹੈ ਉਹਨੇ ਤੁਹਾਡੇ ਵਾਸਤੇ ਜੋ ਤੁਸੀਂ ਉਮੀਦ ਰੱਖੀ ਹੈ ਉਸ ਤੋਂ ਕੋਈ ਪਲੈਨਿੰਗ ਵੱਡੀ ਕੀਤੀ ਹੋਵੇ,
1: ਬਿਲਕੁਲ ਇਸੇ ਤਰ੍ਹਾਂ
0: ਉਸ ਤੋਂ ਕੁਝ ਵੱਡਾ ਉਸਨੇ ਸੋਚ ਰੱਖਿਆ ਹੋਵੇ, ਤੁਸੀਂ ਐਵੇਂ ਛੋਟੀ ਜਿਹੀ ਕੋਈ ਉਮੀਦ ਰੱਖੀ ਹੋਵੇ ਤੇ ਉਸਨੇ ਕੋਈ ਵੱਡੀ ਸੋਚਿਆ ਹੋਵੇ। ਉਹ ਕਹਿੰਦੇ ਵੀ ਇੱਕ ਵਾਰੀ ਬਾਦਸ਼ਾਹ ਸੀ ਨਾ ਜਿਹੜਾ, ਉਹ ਬਾਦਸ਼ਾਹ ਜਿਹੜਾ ਇੱਕ ਵਾਰੀ ਜੰਗਲ ਦੇ ਵਿੱਚ ਗਿਆ ਤੇ ਅਚਾਨਕ ਆਪਣੇ ਸਾਥੀਆਂ ਦੇ ਨਾਲ ਉਹ ਥੋੜਾ ਜਿਹਾ ਅਲੱਗ ਹੋ ਗਿਆ ਤੇ ਉਹਨੂੰ ਪਿਆਸ ਬਹੁਤ ਲੱਗੀ, ਬਹੁਤ ਪਿਆਸ ਲੱਗੀ। ਨੇੜੇ ਇੱਕ ਛੋਟੀ ਜਿਹੀ ਝੌਂਪੜੀ ਸੀ, ਉੱਥੇ ਇੱਕ ਗਰੀਬ ਜਿਹਾ ਇਨਸਾਨ ਸੀ, ਉਹਨੂੰ ਕਹਿੰਦਾ ਵੀ ਮੈਨੂੰ ਪਿਆਸ ਬਹੁਤ ਲੱਗੀ ਹੈ ਤੇ ਤੂੰ ਮੈਨੂੰ ਪਾਣੀ ਪਿਆ ਜੇ ਪਿਲਾ ਸਕਦਾ। ਉਹਨੇ ਦੱਸਿਆ ਵੀ ਮੈਂ ਬਾਦਸ਼ਾਹ ਹੈਗਾ, ਤੇ ਉਹਨੇ ਬੜੇ ਲਹਿਜੇ ਦੇ ਨਾਲ, ਬੜੇ ਪਿਆਰ ਦੇ ਨਾਲ, ਬੜੇ ਸਤਿਕਾਰ ਦੇ ਨਾਲ, ਬਾਦਸ਼ਾਹ ਦੀ ਤਰ੍ਹਾਂ, ਜੋ ਉਹਦੇ ਘਰ ਦੇ ਵਿੱਚ ਬੈਠਣ ਬੁੱਠਣ ਵਾਸਤੇ ਜਗ੍ਹਾ ਸੀ ਉਹਨੇ ਉਸਨੂੰ ਬਿਠਾਇਆ ਤੇ ਪਾਣੀ ਉਸਨੂੰ ਘੜੇ ਦਾ ਠੰਡਾ ਠੰਡਾ ਪਿਲਾਇਆ ਤੇ ਬਾਦਸ਼ਾਹ ਬਹੁਤ ਖੁਸ਼ ਹੋਇਆ। ਬਾਦਸ਼ਾਹ ਉਹਨੂੰ ਕਹਿੰਦਾ ਵੀ ਮੈਂ ਨਾ ਬਾਦਸ਼ਾਹ ਹਾਂ ਤੇ ਮੈਂ ਆਪਣੇ ਦੋਸਤਾਂ ਦੇ ਨਾਲ ਵਿਛੜ ਗਿਆ ਤੇ ਤੂੰ ਕੱਲ੍ਹ ਨਾ ਮੇਰੇ ਦਰਬਾਰ ਦੇ ਵਿੱਚ ਆਈ
1: ਜੀ। ਜੀ
0: ਤੇ ਤੂੰ ਜ਼ਰੂਰ ਆਈ, ਮੈਂ ਤੈਨੂੰ ਇਹ ਨਿਯੋਤਾ ਦਿੱਤਾ ਕਿ ਤੂੰ ਆਈ, ਬਾਦਸ਼ਾਹ ਦਾ ਕਿਹਾ ਉਹ ਮੋੜ ਵੀ ਨਹੀਂ ਸਕਦਾ ਸੀ। ਸੋ ਅਗਲੇ ਦਿਨ ਬਾਦਸ਼ਾਹ ਨੇ ਜਦੋਂ ਉਹਨੂੰ ਦਰਬਾਰ ਦੇ ਵਿੱਚ ਬੁਲਾਇਆ ਨਾ, ਤੇ ਬਾਦਸ਼ਾਹ ਉਹਨੂੰ ਕਹਿੰਦਾ ਵੀ ਮੈਂ ਤੇਰੇ ਤੇ ਬਹੁਤ ਖੁਸ਼ ਹਾਂ, ਤੇ ਤੂੰ ਮੰਗਲਾ ਜੋ ਮੰਗਣਾ ਮੰਗਲਾ।
1: ਜੀ ਜੀ
0: ਉਹ ਕਹਿੰਦਾ ਨਹੀਂ ਜੀ, ਮੇਰੀ ਇੰਨੀ ਨਹੀਂ ਔਕਾਤ ਕਿ ਮੈਂ ਤੁਹਾਡੇ ਤੋਂ ਕੁਝ ਮੰਗਾ, ਜੋ ਤੁਸੀਂ ਤੁਹਾਡਾ ਮਨ ਕਰਦਾ ਦੇ ਦਿਓ, ਮੈਂ ਕੁਝ ਨਹੀਂ ਮੰਗਾ। ਉਹ ਕਹਿੰਦਾ ਵੀ ਜੋ ਮੰਗਣਾ ਮੰਗਲਾ।
1: ਜੀ ਜੀ
0: ਉਹਦੇ ਨਾਲ ਦਾ ਜਿਹੜਾ ਇੱਕ ਗਿਆ ਸੀ ਨਾ ਸਾਥੀ, ਉਹ ਉਂਗਲਾ ਮਾਰੀ ਜਾਵੇ, ਮੰਗਲਾ ਯਾਰ, ਇਹ ਮੰਗਲਾ, ਇਹ ਮੰਗਲਾ, ਇਹ ਮੰਗਲਾ, ਇਹ ਮੰਗਲਾ। ਉਹ ਕਹਿੰਦਾ ਨਹੀਂ, ਉਹਨੇ ਹੱਥ ਜੋੜੇ ਬਾਦਸ਼ਾਹ ਦੇ ਅੱਗੇ, ਕਹਿੰਦਾ ਵੀ ਜੋ ਤੁਸੀਂ ਤੁਹਾਡੀ ਮਰਜ਼ੀ ਹੈ ਨਾ ਉਹੀ ਦੇ ਦਿਓ। ਬਾਦਸ਼ਾਹ ਨੇ ਉਹਨੂੰ ਹੀਰੇ ਜਵਾਹਰਾਤ, ਬਾਦਸ਼ਾਹ ਸੀ ਆਫਟਰ ਆਲ, ਹੀਰੇ ਜਵਾਹਰਾਤ ਬਹੁਤ ਕੁਝ, ਇੰਨਾ ਕੁਝ ਦੇ ਦਿੱਤਾ ਨਾ, ਤੇ ਉਹਦੇ ਤੋਂ ਸੰਭਾਲਿਆ ਨਾ ਗਿਆ, ਉਹ ਤੋਂ ਚੁੱਕ ਕੇ ਲਿਆਇਆ। ਤੇ ਨਾਲ ਦਾ ਦੋਸਤ ਉਹਨੂੰ ਕਹਿੰਦਾ ਨਾ ਯਾਰ, ਮੈਂ ਤੈਨੂੰ ਕਹਿੰਦਾ ਰਿਹਾ ਵੀ ਤੂੰ ਮੰਗਲਾ ਮੰਗਲਾ ਮੰਗਲਾ। ਉਹ ਕਹਿੰਦਾ ਵੀ ਜੇ ਮੈਂ ਬਾਦਸ਼ਾਹ ਤੋਂ ਮੰਗਦਾ ਨਾ, ਮੈਂ ਆਪਣੀ ਔਕਾਤ ਦੇ ਮੁਤਾਬਕ ਮੰਗਣਾ ਸੀ।
1: ਵਾਹ ਵਾਹ ਵਾਹ,
0: ਉਹ ਬਾਦਸ਼ਾਹ ਸੀ, ਉਹਨੇ ਮੈਨੂੰ ਦਿੱਤਾ, ਉਹਨੇ ਆਪਣੀ ਔਕਾਤ ਦੇ ਮੁਤਾਬਕ ਦਿੱਤਾ। ਸੋ ਇਸ ਕਰਕੇ ਜੋ ਕੁਝ ਵੀ ਮਿਲਦਾ ਹੈ ਨਾ, ਉਸ ਪਰਮਾਤਮਾ ਦਾ ਸ਼ੁਕਰ ਕਰਿਆ ਕਰੋ। ਜੇਕਰ ਕੁਝ ਨਹੀਂ ਵੀ ਮਿਲਦਾ ਤਾਂ ਮੇਰੇ ਮੁਤਾਬਕ ਉਸ ਪਰਮਾਤਮਾ ਦਾ ਜ਼ਿਆਦਾ ਸ਼ੁਕਰ ਕਰਿਆ ਕਰੋ, ਕਿਉਂਕਿ ਹੋ ਸਕਦਾ ਹੈ ਉਹਨੇ ਤੁਹਾਡੇ ਮੁਕੱਦਰ ਦੇ ਵਿੱਚ, ਤੁਹਾਡੀ ਕਿਸਮਤ ਦੇ ਵਿੱਚ, ਤੁਹਾਡੇ ਸੋਚੇ ਦੇ ਨਾਲੋਂ ਵੀ ਜ਼ਿਆਦਾ ਕੁਝ ਲਿਖਿਆ ਹੋਵੇ।

0: ਲੱਖ ਵਾਰ ਕਰਾਂ ਸ਼ੁਕਰਾਨਾ ਫਿਰ ਵੀ ਥੋੜਾ ਹੈ, ਜੋ ਨੇਮਤਾਂ ਜੋ ਪਰਮਾਤਮਾ ਨੇ ਸਾਨੂੰ ਦਿੱਤਾ ਹੈ ਨਾ ਯਾਰ, ਇਹਨਾਂ ਤੰਦਰੁਸਤ ਸਰੀਰ, ਅੱਖਾਂ ਦੇਖੋ ਕਿੱਡੀਆਂ ਕਿੱਡੀਆਂ ਖੂਬਸੂਰਤ ਅਸੀਂ ਕੁਦਰਤ ਦੇ ਨਜ਼ਾਰੇ, ਕੁਦਰਤ ਦੀ ਹਰਿਆਵਲ, ਕੁਦਰਤ ਦੀਆਂ ਨੇਮਤਾਂ ਨੂੰ ਦੇਖ ਸਕਦੇ ਹਾਂ। ਕੰਨ ਦਿੱਤੇ ਆ ਪਰਮਾਤਮਾ ਨੇ ਸਾਨੂੰ, ਅਸੀਂ ਚਿੜੀਆਂ ਦੀ ਚਹਿਚਾਹਟ, ਦਰਖਤਾਂ ਦੀ ਛਾਂ ਛਾਂ, ਕਿੰਨੀਆਂ ਖੂਬਸੂਰਤ ਆਵਾਜ਼ਾਂ ਜਿਹੜੀਆਂ ਅਸੀਂ ਸੁਣ ਸਕਦੇ ਹਾਂ, ਕਿੰਨੀਆਂ ਕਿੰਨੀਆਂ ਖੂਬਸੂਰਤ ਨੇਮਤਾਂ ਪਰਮਾਤਮਾ ਨੇ ਸਾਨੂੰ ਦਿੱਤੀਆਂ, ਤੇ ਜੇਕਰ ਅਸੀਂ ਉਹਦਾ ਵੀ ਸ਼ੁਕਰ ਨਾ ਕਰਾਂਗੇ ਤਾਂ ਫਿਰ ਲੱਖ ਲਾਨਤ ਹੈ ਸਾਡੇ ਇਸ ਜ਼ਿੰਦਗੀ ਦੇ ਜੋ ਪਰਮਾਤਮਾ ਨੇ ਸਾਨੂੰ ਦਿੱਤੀ ਹੈ। ਸਾਡੇ ਇੱਕ ਕਾਲਰ ਨੇ, ਡਾਕਟਰ ਸਾਹਿਬ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਤੁਹਾਡਾ ਜੀ?
0: ਸਾਹਿਬ ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ ਹੈ। ਤੇ ਤੁਸੀਂ ਸਾਨੂੰ ਅਪਡੇਸ਼ਨ ਦਿੰਦੇ ਹੋ ਅੱਜ ਦੇ ਮੈਚਾਂ ਦੀ, ਪਹਿਲਾਂ ਤਾਂ ਇਹ ਦੱਸੋ ਕਿ ਅੱਜ ਰੋਨਾਲਡੋ ਦਾ ਮੈਚ ਇੱਥੇ ਸੀ, ਉਹਦੀ ਅਪਡੇਸ਼ਨ ਕੀ ਹੈ ਭਲਾ? ਮੇਰਾ ਖਿਆਲ ਮੈਚ ਖਤਮ ਹੋ ਗਿਆ ਹੁਣ, ਉਹ ਵੀ
1: ਖਤਮ ਹੋ ਗਿਆ ਤੇ ਮਤਲਬ ਪੁਰਤਗਾਲ ਨੇ 2 ਗੋਲ ਕੀਤੇ, ਕਰੋਸ਼ੀਆ ਨੇ 1 ਕੀਤਾ।
0: ਅੱਛਾ, ਪੁਰਤਗਾਲ ਜਿੱਤ ਗਿਆ, ਇਹਦਾ ਮਤਲਬ
1: ਜਿੱਤ ਗਿਆ ਜੀ।
0: ਤੇ ਮੈਂ ਵੈਸੇ ਪਹਿਲਾਂ ਕਈ ਇਹ ਵੀ ਸੁਣਦੇ ਸੀ ਵੀ ਹੋ ਸਕਦਾ ਪੁਰਤਗਾਲ ਬਾਹਰ ਵੀ ਹੋ ਜਾਏ ਇੱਥੋਂ, ਕਿਉਂਕਿ ਕਰੋਸ਼ੀਆ ਦੀ ਟੀਮ ਵੀ ਮੇਰਾ ਖਿਆਲ ਮਾੜੀ ਨਹੀਂ ਹੈ।
1: ਉਹਨਾਂ ਨੇ ਬਹੁਤ ਜ਼ੋਰ ਲਾਇਆ ਪਰ 2 ਗੋਲਾਂ ਦੇ ਵਿੱਚ ਉਹਨਾਂ ਦੀ ਆਫਸਾਈਡ ਉਹਨਾਂ ਨੇ ਡਿਕਲੇਅਰ ਕਰ ਦਿੱਤੀ।
0: ਅੱਛਾ ਅੱਛਾ ਅੱਛਾ, ਤੇ ਰੋਨਾਲਡੋ ਨੇ ਕੋਈ ਗੋਲ ਕੀਤਾ ਭਲਾ ਕੇ ਨਹੀਂ?
1: ਉਹ ਇੱਕ ਪੈਨਲਟੀ ਜਿਹੜੀ ਬਣਦੀ ਨਹੀਂ ਸੀ ਨਾ, ਉਹ ਪੈਨਲਟੀ ਉਹਨਾਂ ਨੇ ਦੇ ਦਿੱਤੀ ਤੇ ਰੋਨਾਲਡੋ ਨੇ ਉਹਦੇ ਉੱਤੇ ਗੋਲ ਕਰ ਦਿੱਤਾ।
0: ਅੱਛਾ, ਗੋਲ ਕਰਤਾ। ਚਲੋ ਬਾਕੀ ਦੱਸੋ, ਬਾਕੀ ਦੇ ਜਿਹੜੇ 2-3 ਮੈਚ ਹੋਰ ਹੋਏ ਉਹਨਾਂ ਦੀ ਕੀ ਅਪਡੇਸ਼ਨ?
1: ਇੱਕ ਸਪੇਨ ਦਾ ਹੋਇਆ ਜੀ, ਸਪੇਨ ਨੇ 3 ਕੀਤੇ, ਆਸਟ੍ਰੇਲੀਆ ਨੇ ਕੋਈ ਗੋਲ ਨਹੀਂ ਕੀਤਾ।
0: ਅੱਛਾ ਅੱਛਾ ਜੀ, ਹੋਰ?
1: ਤੇ ਤੀਜਾ ਮੈਚ ਜਿਹੜਾ ਉਹ ਰਾਤ ਨੂੰ 11 ਵਜੇ ਹੋਣਾ ਸਵਿਟਜ਼ਰਲੈਂਡ ਤੇ ਅਲਜੀਰੀਆ ਦਾ।
0: ਅੱਛਾ ਜੀ, ਠੀਕ ਹੈ ਜੀ।
1: ਤੇ ਕੱਲ ਨੂੰ ਹੈਗੀ ਆ 3 ਤਰੀਕ, ਕੱਲ ਨੂੰ ਵੀ 3 ਮੈਚ ਹੋਣਗੇ, 2 ਵਜੇ, 6 ਵਜੇ ਤੇ 9:30 ਦੇ।
0: ਠੀਕ ਹੈ ਜੀ।
1: ਇਹ ਫਿਰ ਬੱਤੀਆਂ ਵਾਲਾ ਕੰਮ ਖਤਮ
0: ਜੀ,
1: ਫਿਰ 16 ਵਾਲਾ ਕੰਮ ਸ਼ੁਰੂ ਹੋ ਜਾਣਾ।
0: ਫਿਰ ਮੇਰੇ ਕਿ ਮਤਲਬ ਕੁਆਟਰ ਫਾਈਨਲ ਸ਼ੁਰੂ ਹੋ ਜਾਣਗੇ ਫਿਰ। ਡਾਕਟਰ ਜਸਵੀਰ ਸਿੰਘ ਚੌਹਾਨ ਜੀ, ਬਹੁਤ ਵਧੀਆ ਹੋਮਿਓਪੈਥੀ ਦੇ ਮਾਹਰ ਡਾਕਟਰ, 30-35 ਸਾਲ ਦਾ ਇਹਨਾਂ ਦਾ ਐਕਸਪੀਰੀਅੰਸ ਹੈ, ਤਜਰਬਾ ਹੈ। ਤੇ ਤੁਹਾਨੂੰ ਵੀ ਕੋਈ ਛੋਟੀ ਮੋਟੀ ਆਪਣੇ ਸਰੀਰ ਦੇ ਸੰਬੰਧ ਦੇ ਵਿੱਚ ਕੋਈ ਮੁਸ਼ਕਲ ਹੋਵੇ ਤੇ ਤੁਸੀਂ ਡਾਕਟਰ ਜਸਵੀਰ ਚੌਹਾਨ ਜੀ ਨੂੰ ਕੰਸਲਟ ਕਰ ਸਕਦੇ ਹੋ, ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ। ਫੋਨ ਨੰਬਰ ਇਹਨਾਂ ਦਾ 647-993-1484, 6479931484। ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮੱਚ।
1: ਥੈਂਕ ਯੂ ਜੀ, ਥੈਂਕ ਯੂ ਜੀ।
0: ਤੇ ਪ੍ਰਿਤਪਾਲ ਸਿੰਘ ਚੱਗੜ ਜੀ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ।
0: ਚੱਗੜ ਸਾਹਿਬ ਕੀ ਹਾਲ ਚਾਲ ਨੇ? ਤੇ ਤੁਹਾਡੇ 10-11-12 ਨੂੰ ਜਿਹੜਾ ਪੰਜਾਬ ਪਵੀਲੀਅਨ ਜਿਹੜਾ ਕੈਰਾਬਰਮ ਦਾ ਤੁਸੀਂ ਕਰਵਾ ਰਹੇ ਹੋ, ਤੇ ਤਿਆਰੀਆਂ ਮੇਰੇ ਖਿਆਲ ਇਸ ਵੇਲੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀਆਂ ਹੋਣੀਆਂ ਤੁਹਾਡੀਆਂ?
2: ਕੋਈ ਸ਼ੱਕ ਨਹੀਂ ਹੈ, ਐਵਰੀ ਮੋਮੈਂਟ ਵੀ ਆਰ ਸਪੈਂਡਿੰਗ ਵੈਰੀ ਹਾਰਡ।
0: ਓ ਵੈਰੀ ਗੁੱਡ, ਵੈਰੀ ਗੁੱਡ। ਤੇ ਤੁਸੀਂ ਬਿਲਕੁਲ ਤਿਆਰ ਹੋ ਗਿਆ, ਤੁਹਾਡਾ ਉਹ ਹਾਲ, ਉਹਦੀ ਡੈਕੋਰੇਸ਼ਨ ਵਗੈਰਾ, ਉਹ ਤਿਆਰੀ ਤੁਰੀ ਕਰ ਰਹੇ ਹੋ? ਅੱਜ 2 ਤਰੀਕ ਹੈ, ਅਜੇ ਇੱਕ ਹਫਤਾ ਹੈ ਤੁਹਾਡੇ ਕੋਲ।
2: ਬਸ ਡੈਕੋਰੇਸ਼ਨ ਤਿਆਰੀ ਜਿਹੜੀ ਆ ਵੀਰਵਾਰ ਨੂੰ ਹੋਏ।
0: ਜੀ ਜੀ ਜੀ ਜੀ ਜੀ ਜੀ
2: ਜੀ ਵਾਰ ਤੋਂ ਪਹਿਲਾਂ ਸਾਨੂੰ ਹਾਲ ਵੀ ਮਿਲਣਾ ਔਰ ਉਸ ਤੋਂ ਬਾਅਦ ਵੀ ਆਪਾਂ ਉਹਨੂੰ ਕਰਾਂਗੇ।
0: ਚਲੋ ਬਹੁਤ ਵਧੀਆ ਜੀ, ਇਹ ਤੁਸੀਂ ਬਹੁਤ ਵਧੀਆ ਪੰਜਾਬੀ ਸੱਭਿਆਚਾਰ ਦੀ, ਪੰਜਾਬੀ ਕਮਿਊਨਿਟੀ ਵਾਸਤੇ, ਪੰਜਾਬੀ ਕਲਚਰ ਨੂੰ ਪ੍ਰਮੋਟ ਕਰਨ ਵਾਸਤੇ, ਪੰਜਾਬੀ ਮਾਂ ਬੋਲੀ ਦੀ ਸੇਵਾ ਵਾਸਤੇ ਬੜਾ ਵਧੀਆ ਤੁਹਾਡਾ ਉਪਰਾਲਾ ਹੈ, ਬਹੁਤ ਵਧੀਆ ਤੁਹਾਡਾ ਪ੍ਰਯਤਨ ਹੈ। ਤੇ ਹੁਣ ਇੱਕ ਵਾਰ ਬਰੀਫ ਦੇ ਵਿੱਚ ਤੁਸੀਂ ਆਪਣੀ ਜ਼ੁਬਾਨੀ ਜਿਹੜੀ ਸਰੋਤਿਆਂ ਨੂੰ ਨਾ ਇਹ ਜਾਣਕਾਰੀ ਇੱਕ ਵਾਰ ਫਿਰ ਦੇ ਦਿਓ।
2: ਦੇਖੋ ਜੀ, ਇਹ ਮੇਲਾ ਹੈ, ਇਹ 22 ਕੰਟਰੀਜ਼ ਦਾ ਮੇਲਾ ਹੈ ਔਰ ਇਹ ਸ਼ਟਲ ਬੱਸ ਚੱਲ ਰਹੀਆਂ ਨੇ
0: ਜੀ,
2: ਔਰ ਫ੍ਰੀ ਆਫ ਚਾਰਜ ਇੱਕ ਮੇਲੇ ਤੋਂ ਦੂਸਰੇ ਮੇਲੇ ਚ ਲੋਕਾਂ ਨੂੰ ਲੈ ਕੇ ਜਾਣਗੇ
0: ਜੀ।
2: ਲੇਕਿਨ ਉਹਦੇ ਵਾਸਤੇ ਇੱਕ ਪਾਸਪੋਰਟ ਹੈ ਜਿਹੜਾ ਕਿ $10 ਉਹਦੀ ਕੀਮਤ ਰੱਖੀ ਹੈ ਔਰ ਉਹਦੇ ਕੁਛ 3 ਦਿਨ ਸਾਰੇ ਪਵੀਲੀਅਨਸ ਦੇ ਜਾ ਕੇ ਆਨੰਦ ਮਾਣ ਸਕਦੇ ਹੋ
0: ਜੀ,
2: ਪੰਜਾਬ ਵੀ ਆ ਸਕਦੇ ਹੋ ਤੇ ਨਾਲ ਜਿਹੜੀ ਸਪੈਸ਼ਲ ਬੱਸ ਹੈਗੀ ਹੈ
0: ਜੀ,
2: ਇਹ ਵੀ ਤੁਹਾਨੂੰ ਜੇ ਪਾਸਪੋਰਟ ਤੁਹਾਡੇ ਕੋਲ ਹੋਏਗਾ ਤਾਂ ਉਸ ਸਪੈਸ਼ਲ ਬੱਸ ਵਿੱਚ ਵੀ ਤੁਸੀਂ ਸਾਰੇ ਕੁਝ ਆਪਣੇ ਪ੍ਰਵੀਲੀਅਨਸ ਨੇ ਉਹਨਾਂ ਨੂੰ ਜਾ ਕੇ ਦੇਖ ਸਕਦੇ ਹੋ। ਔਰ ਆਪਣਾ ਜਿਹੜਾ ਮੇਲਾ ਹੈਗਾ ਇਹ 26 ਕਹਿੰਦੇ ਐਵੀਨਿਊ ਦੇ ਉੱਤੇ ਲਗਾਇਆ ਤੇ ਔਰ ਬ੍ਰੈਂਪਟਨ ਦੇ ਵਿੱਚ ਉਹਨੂੰ ਕਹਿੰਦੇ ਨੇ ਬ੍ਰੈਂਪਟਨ ਕਰਲਿੰਗ ਕਲੱਬ
0: ਜੀ,
2: ਔਰ ਉੱਥੇ ਆ ਕੇ ਅਸੀਂ ਦਰਸ਼ਨ ਦਿਓ
0: ਜਿਹਨੇ
2: ਦਿਨ 10-11-12 ਔਰ 10 ਤਰੀਕ ਨੂੰ ਇਹ ਆਪਣਾ ਸ਼ਾਮ ਨੂੰ 6 ਵਜੇ ਸ਼ੁਰੂ ਹੋਏਗਾ
0: ਜੀ,
2: ਰਾਤ 11 ਵਜੇ ਤੱਕ
0: ਜੀ।
2: 11 ਤਰੀਕ ਨੂੰ ਸਵੇਰੇ 11 ਵਜੇ 12 ਵਜੇ ਸ਼ੁਰੂ ਹੋਏਗਾ ਰਾਤ ਦੇ 11 ਵਜੇ ਤੱਕ
0: ਜੀ,
2: ਤੇ ਔਰ ਫਿਰ ਇਹ 12 ਤਰੀਕ ਨੂੰ ਇਹ ਸਵੇਰੇ 12 ਵਜੇ ਸ਼ੁਰੂ ਹੋਏਗਾ
0: ਜੀ
2: ਸ਼ਾਮ ਦੇ 7 ਵਜੇ ਤੱਕ, ਇਹ ਟਾਈਮਿੰਗ ਨੇ ਇਹਦੇ
0: ਜੀ।
2: ਔਰ ਇਹ 46 ਸਾਊਥ ਦੇ ਉੱਤੇ ਬ੍ਰਹਮਪੁਰ ਚ ਲਗਾ ਹੋਇਆ
0: ਜੀ,
2: ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਆਪਣੇ ਪਾਸਪੋਰਟ ਲਾਓ, ਪਾਸਪੋਰਟ ਲੈ ਕੇ ਪਹੁੰਚੋ ਉੱਥੇ ਪੰਜਾਬ ਮੇਲਾ ਦੇਖੋ।
0: ਤੇ ਚਕੜ ਸਾਹਿਬ ਦੇ ਰਾਤ ਦੇ 11-11 ਵਜੇ ਤੱਕ ਤੁਸੀਂ ਆਰਗੇਨਾਈਜ਼ ਕਰਨਾ ਪਹਿਲੇ 2 ਦਿਨ, ਤੇ ਲੋਕਾਂ ਨੇ ਜਦੋਂ 11 ਵਜੇ ਤੱਕ ਉੱਥੇ ਰਹਿਣਾ, ਉੱਥੇ ਵੈਂਡਰਸ ਵਗੈਰਾ ਖਾਣ ਪੀਣ ਦਾ ਇੰਤਜ਼ਾਮ ਵੀ ਹੋਏਗਾ,
2: ਪੂਰਾ ਖਰਚ ਦਾ ਇੰਤਜ਼ਾਮ ਹੋਏਗਾ, ਮੱਕੀ ਦੀ ਰੋਟੀ ਸਾਗ ਵੀ ਹੋਏਗਾ
0: ਜੀ ਜੀ,
2: ਔਰ ਬਾਕੀ ਉੱਥੇ ਪੀਜ਼ਾ ਖਾਲਸਾ ਪੀਜ਼ਾ ਵੀ ਆਇਆ ਹੋਇਆ ਹੈ
0: ਜੀ ਜੀ ਜੀ,
2: ਉਸਦੇ ਨਾਲ ਹੋਰ ਵੀ ਵੈਂਡਰਸ ਹੈਗੇ ਨੇ।
0: ਹਾਂ,
2: ਔਰ
0: ਉਹੀ ਹੈ ਨਾ, ਜਿਨ੍ਹਾਂ ਨੇ 11-11 ਵਜੇ ਤੱਕ ਉੱਥੇ ਬੈਠਣਾ ਤੇ ਨੈਚੁਰਲ ਉਹਨਾਂ ਨੇ ਖਾਣਾ ਵਗੈਰਾ ਵੀ ਖਾਣਾ ਤੇ ਉਹ ਖਾ ਪੀ ਵੀ ਸਕਣ, ਉੱਥੇ ਵੈਂਡਰਸ ਨੇ ਆਪਣੇ ਆਪਣੇ ਸਟਾਲ ਲਗਾਏ ਹੋਣਗੇ ਤੇ ਤੁਸੀਂ ਆਪਣਾ ਉੱਥੋਂ ਖਾ ਪੀ ਸਕਦੇ ਹੋ ਜੋ ਤੁਹਾਡਾ ਮਨ ਕਰੇ। ਚਲੋ ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ, ਤੇ ਤੁਹਾਨੂੰ ਬੈਸਟ ਵਿਸ਼ਸ, ਆਲ ਦੀ ਬੈਸਟ, ਕਿ ਤੁਸੀਂ ਜਿੱਦਾਂ ਪਹਿਲੇ ਸਾਲਾਂ ਦੇ ਵਿੱਚ ਬਹੁਤ ਕਾਮਯਾਬੀ ਦੇ ਨਾਲ ਇਹਨਾਂ ਮੇਲਿਆਂ ਨੂੰ ਆਰਗੇਨਾਈਜ਼ ਕਰਦੇ ਹੋ, ਪਰਮਾਤਮਾ ਕਰੇ ਇਸ ਵਾਰ ਵੀ 10-11-12 ਨੂੰ ਪੂਰੇ ਧੂਮ ਧੜੱਕੇ ਦੇ ਨਾਲ ਤੁਹਾਡਾ ਪੰਜਾਬ ਪਵੀਲੀਅਨ ਜਿਹੜਾ ਪੂਰੇ ਬ੍ਰਹਮਟਨ ਦੇ ਵਿੱਚ ਇਸਦੀ ਧੂਮ ਪਵੇ, ਤੇ ਅਸੀਂ ਵੀ ਉੱਥੇ ਸ਼ਾਮਿਲ ਹੋਵਾਂਗੇ, ਜੋ ਸਾਡੀ ਸੇਵਾ ਤੁਸੀਂ ਲਗਾਓਗੇ ਅਸੀਂ ਤੁਹਾਡੇ ਨਾਲ ਸਹਿਮਤ ਉੱਥੇ ਜੀ।
2: ਬੇਨਤੀ ਹੈ ਜੀ ਕਿ ਆਪਣੇ ਕਹਿੰਦੇ ਵਿਲੇਜ ਆਫ ਇੰਡੀਆ
0: ਜੀ
2: ਵੱਲੋਂ ਇਹ ਕਹਿੰਦੇ ਕੱਲ ਤੋਂ ਜਿਹੜੇ ਵੀ ਕੁਐਸਚਨ ਅਸੀਂ ਪੰਜਾਬੀ ਦੇ ਬਾਰੇ ਪੁੱਛਾਂਗੇ ਕੋਈ ਦੱਸਣਾ, ਤੇ ਉਸ ਨੂੰ 2 ਟਿਕਟਾਂ ਵਿਲੇਜ ਆਫ ਇੰਡੀਆ ਵੱਲੋਂ।
0: ਚਲੋ ਠੀਕ ਹੈ ਜੀ, ਕੱਲ ਅਸੀਂ ਤੁਹਾਡੇ ਤੋਂ ਪੰਜਾਬ ਪਵੀਲੀਅਨ ਦੇ ਬਾਰੇ 1-2 ਕੁਐਸਚਨ ਪੁੱਛਾਂਗੇ ਰੇਡੀਓ ਪ੍ਰੋਗਰਾਮ ਦੇ ਵਿੱਚ, ਤੇ ਜਿਹੜਾ ਆਦਮੀ ਉਹਦਾ ਜਵਾਬ ਦੇ ਦੇਗਾ ਸਹੀ, ਤੇ 2 ਪਾਸਪੋਰਟ ਜਿਹੜੇ ਪੰਜਾਬ ਪਵੀਲੀਅਨ ਦੇ ਤੁਹਾਨੂੰ ਫ੍ਰੀ ਮਿਲ ਜਾਣਗੇ, ਤੁਸੀਂ ਆਪ ਔਰ ਖੁਦ ਆਪਣੇ ਨਾਲ ਕਿਸੇ ਦੋਸਤ ਨੂੰ ਲਿਜਾ ਕੇ ਤੁਸੀਂ 3 ਦਿਨ ਇੰਜੋਏ ਕਰ ਸਕਦੇ ਹੋ, ਤੇ 22 ਪਵੀਲੀਅਨ ਜਿਹੜੇ ਹੋਰ ਬ੍ਰਹਮਟਨ ਦੇ ਵਿੱਚ ਵੱਖਰੇ ਵੱਖਰੇ ਕੰਟਰੀਜ਼ ਦੇ ਆਪਣੇ ਆਪਣੇ ਕਲਚਰ ਨੂੰ ਪ੍ਰਮੋਟ ਕਰਨਗੇ, ਉਹਨਾਂ ਦਾ ਵੀ ਇੰਜੋਏ ਕਰ ਸਕਦੇ ਹੋ, ਤੇ ਸ਼ਟਲ ਦਾ ਵੀ ਵਿੱਚ ਇਨਕਲੂਡ ਹੋਏਗਾ ਇਸ ਪਾਸਪੋਰਟ ਦੇ ਵਿੱਚ।
2: ਬਿਲਕੁਲ ਜੀ,
0: ਚਲੋ ਥੈਂਕ ਯੂ ਜੀ। 12 ਸਾਲ ਤੋਂ ਉਹ ਤਾਂ ਫ੍ਰੀ ਹੈਗੇ ਬੱਚੇ, ਉਹ ਮੈਂ ਪਹਿਲੇ ਦੱਸ ਚੁੱਕਿਆ ਦੋਸਤਾਂ ਨੂੰ, 12 ਸਾਲ ਤੋਂ ਛੋਟੇ ਬੱਚੇ ਫ੍ਰੀ ਹੈ, ਤੇ 12 ਸਾਲ ਤੋਂ ਵੱਡਿਆਂ ਦੇ ਲਈ 10 ਰੁਪਏ ਦਾ ਇੱਕ ਪਾਸਪੋਰਟ ਹੈ, ਤੇ ਕੱਲ ਅਸੀਂ ਸਵਾਲ ਪੁੱਛਾਂਗੇ, ਇੱਕ ਉਸ ਸਵਾਲ ਦਾ ਜਵਾਬ ਦੇਣ ਵਾਲੇ ਨੂੰ 2 ਟਿਕਟਾਂ ਫ੍ਰੀ ਵੀ ਮਿਲ ਜਾਣਗੀਆਂ। ਬਹੁਤ ਬਹੁਤ ਸ਼ੁਕਰੀਆ ਜੀ ਚਕੜ ਸਾਹਿਬ, ਬਹੁਤ ਬਹੁਤ ਤੁਹਾਨੂੰ ਆਲ ਦੀ ਬੈਸਟ ਉਸ ਫੈਸਟੀਵਲ ਦੇ ਲਈ, ਥੈਂਕ ਯੂ ਵੈਰੀ ਮੱਚ,
2: ਥੈਂਕ ਯੂ, ਥੈਂਕ ਯੂ।
0: ਸੋ ਦੋਸਤੋ, ਤੁਸੀਂ ਜੁੜੇ ਹੋ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, 647-360-5353 ਸਾਡਾ ਨੰਬਰ ਹੈ। ਸੋ ਅੱਜ ਥੋੜਾ ਜਿਹਾ ਡਿਲੇ ਹੋ ਗਿਆ, ਅੱਜ ਦਾ ਅਸੀਂ ਸੁਨੈਣ ਜੀ ਜਿਹੜਾ ਵਿਸ਼ਾ ਸ਼ੇਅਰ ਕਰਨਾ ਸੀ ਨਾ ਦੋਸਤਾਂ ਮਿੱਤਰਾਂ ਦੇ ਨਾਲ
3: ਜੀ ਜੀ,
0: ਤੇ ਅੱਜ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਪੰਜਾਬ ਦੇ ਵਿੱਚ।
3: ਕਿਆ ਬਾਤ ਹੈ,
0: ਕਿਉਂਕਿ ਉਹ ਕਹਿੰਦਾ ਵੀ ਇੱਕ ਸ਼ਾਇਰ ਨੇ ਲਿਖਿਆ, ਉਹ ਕਹਿੰਦਾ ਵੀ ਮਿੱਠੇ ਖੂਹ ਤੇ ਠੰਡੀ ਚਾਂ ਚੱਲੇ ਹੋਏ ਚੱਲੀਏ ਉਸ ਗ੍ਰਾਂ।
3: ਕਿਆ ਬਾਤ ਹੈ,
0: ਮਿੱਠੇ ਖੂਹ ਤੇ ਠੰਡੀ ਚਾਂ ਚੱਲੇ ਹੋਏ ਚੱਲੀਏ ਉਸ ਗ੍ਰਾਂ, ਹਰ ਪਾਸੇ ਹਰਿਆਲੀ ਹੋਵੇ, ਧਰਤੀ ਫੁੱਲਾਂ ਵਾਲੀ ਹੋਵੇ, ਘੁੱਗੀ ਤਿੱਤਰ ਲਾਲੀ ਹੋਵੇ, ਬੇਰੀ ਕਿੱਕਰ ਟਾਲੀ ਹੋਵੇ, ਡੰਗਰਾਂ ਦੀ ਹੋਵੇ ਡਾਂ ਡਾਂ ਡਾਂ, ਤੇ ਚੱਲੇ ਹੋਏ ਚੱਲੀਏ ਉਸ ਗ੍ਰਾਂ। ਤਾਰਿਆਂ ਦੇ ਨਾਲ ਖੇਡਦੇ ਰਹੀਏ, ਜਿੱਥੇ ਚੰਨ ਨੂੰ ਮਾਮਾ ਕਹੀਏ, ਦੁੱਖਾਂ ਨੂੰ ਵੰਡ ਹਾਸੇ ਦੇਈਏ, ਇੱਕ ਦੂਜੇ ਦੇ ਲਾਗੇ ਬਹੀਏ, ਜਿੱਥੇ ਵਿੱਚ ਦਿਲ ਵਿੱਚ ਹੋਵੇ ਥਾਂ, ਚੱਲੇ ਹੋਏ ਚੱਲੀਏ ਉਸ ਗ੍ਰਾਂ। ਜਿੱਥੇ ਹੋਣ ਨਾ ਠੱਗ ਵਣਜਾਰੇ, ਨਾ ਕੋਈ ਝਗੜੇ, ਨਾ ਕੋਈ ਮਾੜੇ ਝੂਠੇ ਲਾਏ, ਨਾ ਕੋਈ ਲਾਰੇ, ਇੱਕ ਦੂਜੇ ਤੋਂ ਜਾਈਏ ਵਾਰੇ, ਹੋਵੇ ਸਭ ਤੇ ਸੁੱਖਾਂ ਦੀ ਛਾਂ, ਚੱਲੇ ਹੋਏ ਚੱਲੀਏ ਉਸ ਗ੍ਰਾਂ। ਹਾੜ ਸਿਆਲੀ ਇਕੱਠਿਆਂ ਗਾਣੀ, ਜਿੱਥੇ ਵਸਦੇ ਹਾਣ ਦੇ ਹਾਣੀ, ਵੰਡ ਕੋਈ ਨਾ ਪਾਵੇ ਕਾਣੀ, ਸੁਬਾਹ ਨੂੰ ਰਿੜਕੇ ਦੁੱਧ ਸਿਆਣੀ, ਬਿਨ ਪਹਾੜੇ ਦੁੱਖ ਦੁੱਧ ਦੇਵੇ ਗਾਂ, ਚੱਲੇ ਹੋਏ ਚੱਲੀਏ ਉਸ ਗ੍ਰਾਂ। ਜਿੱਥੇ ਹੋਵੇ ਜੀ ਨੂੰ ਜੀ, ਫਰਕ ਹੋਵੇ ਨਾ 19-20, ਸੀ ਹੋਵੇ ਤਾਂ ਸਭ ਨੂੰ ਸੀ, ਧੀ ਹੋਵੇ ਤਾਂ ਸਭ ਦੀ ਧੀ, ਮਾਂ ਹੋਵੇ ਤਾਂ ਸਭ ਦੀ ਮਾਂ, ਚੱਲੇ ਹੋਏ ਚੱਲੀਏ ਉਸ ਗ੍ਰਾਂ, ਚੱਲੇ ਹੋਏ ਚੱਲੀਏ ਉਸ ਗ੍ਰਾਂ। ਸੋ ਗੱਲ ਕਰਾਂਗੇ ਆਪਾਂ ਅੱਜ ਉਸ ਪੰਜਾਬ ਦੀ। ਸੋ ਦੇਖੋ ਅੱਜ ਦਾ ਸਾਡਾ ਵਿਸ਼ਾ ਹੈ ਨਾ ਦੋਸਤੋ, ਬੜਾ ਖੂਬਸੂਰਤ ਵਿਸ਼ਾ ਹੈ, ਜਿੱਥੇ ਆਪਾਂ ਰਹਿੰਦੇ ਹਾਂ ਨਾ ਹੁਸਨੈਣ ਜੀ, ਇਸ ਕੈਨੇਡਾ ਦੇ ਵਿੱਚ
3: ਜੀ ਜੀ,
0: ਇੱਥੇ ਦਿਨ ਤੇ ਰਾਤ ਨੂੰ ਜੇਕਰ ਆਪਾਂ ਕਹੀਏ ਨਾ ਕਿਸੇ ਨੂੰ ਕਿ ਤੁਸੀਂ ਦੱਸੋ ਵੀ ਕਿਹੜੇ ਕਿਹੜੇ ਟਾਈਮ ਨੂੰ ਕੀ ਕਿਹਾ ਜਾਂਦਾ, ਤੇ ਸਾਡੇ ਕੋਲੇ 2-3 ਲਫ਼ਜ਼ ਹੀ ਇੱਥੇ
3: ਜੀ ਜੀ।
0: ਸਵੇਰ ਨੂੰ ਅਸੀਂ ਕਹਿ ਦਿੰਨੇ ਆ ਮਾਰਨਿੰਗ
3: ਜੀ,
0: ਤੇ ਸਵੇਰ ਤੋਂ ਥੋੜਾ ਜਿਹਾ ਪਹਿਲਾਂ ਹੋਵੇ ਤੇ ਅਸੀਂ ਕਹਿ ਦਿੰਨੇ ਆ ਅਰਲੀ ਮਾਰਨਿੰਗ
3: ਜੀ ਜੀ,
0: ਦੁਪਹਿਰ ਨੂੰ ਅਸੀਂ ਕਹਿ ਦਿੰਨੇ ਆ ਆਫਟਰਨੂਨ
3: ਠੀਕ ਹੈ,
0: ਤੇ ਸ਼ਾਮ ਨੂੰ ਅਸੀਂ ਕਹਿ ਦਿੰਨੇ ਈਵਨਿੰਗ, ਤੇ ਰਾਤ ਨੂੰ ਅਸੀਂ ਕਹਿ ਦਿੰਨੇ ਆ ਨਾਈਟ, ਤੇ ਰਾਤ ਅੱਧੀ ਰਾਤ ਤੇ ਅਸੀਂ ਕਹਿ ਦਿੰਨੇ ਆ ਲੇਟ ਨਾਈਟ। ਇਹਨਾਂ 4-5 ਵਰਡਾਂ ਤੋਂ ਮੇਰਾ ਖਿਆਲ ਹੋਰ ਕੋਈ ਵਰਡ ਨਹੀਂ ਹੈਗਾ, ਲੇਕਿਨ ਸਾਡੇ ਪੰਜਾਬ ਦੇ ਵਿੱਚ ਬੇਸ਼ੁਮਾਰ ਲਫ਼ਜ਼ ਨੇ ਦਿਨ ਦੇ ਵੱਖਰੇ ਵੱਖਰੇ ਮੌਕਿਆਂ ਨੂੰ ਦਰਸਾਉਣ ਵਾਸਤੇ।
3: ਕੀ ਬਾਤ ਹੈ,
0: ਉਹ ਕਿਹੜੇ ਕਿਹੜੇ ਹੈ ਸਾਡੇ ਦੋਸਤ ਸਾਡੇ ਨਾਲ ਅੱਜ ਜ਼ਰੂਰ ਸ਼ੇਅਰ ਕਰਨਗੇ। ਉਹਨਾਂ ਵਿੱਚੋਂ ਇੱਕ ਦੋ ਮੈਂ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰੂੰਗਾ, ਹੋ ਸਕਦਾ ਉਹਨਾਂ ਨੂੰ ਵੇਖ ਕੇ ਤੁਹਾਨੂੰ ਯਾਦ ਆ ਜਾਏ ਕੋਈ ਥੋੜਾ ਬਹੁਤਾ ਕਿ ਕਿਸ ਤਰ੍ਹਾਂ ਦੀ ਗੱਲਬਾਤ ਆਪਾਂ ਕਰਦੇ ਹਾਂ ਅੱਜ। ਉਹਨਾਂ ਲਫ਼ਜ਼ਾਂ ਦੇ ਵਿੱਚ ਤੁਸੀਂ ਸੁਣਦੇ ਸੀ ਨਾ ਕਿ ਤਰਕਾਲਾਂ ਵੀ ਅਸੀਂ ਕਹਿ ਦਿੰਦੇ, ਇੱਕ ਸ਼ਾਹ ਵੇਲਾ ਵੀ ਕਹਿ ਦਿੰਦੇ ਆ। ਚਲੋ ਮੈਂ ਜ਼ਿਆਦਾ ਨਹੀਂ ਦੱਸਣੇ, ਦੋ ਕੁ ਮੈਂ ਦੱਸੂੰਗਾ, ਬਾਕੀ ਤੁਸੀਂ ਦੱਸੋ ਕਿਹੜੇ ਕਿਹੜੇ ਟਾਈਮ ਨੂੰ ਅਸੀਂ ਕਿਹੜੇ ਕਿਹੜੇ ਨਾਮ ਦੇ ਨਾਲ ਜਾਣਦੇ ਸੀ, ਤੇ ਉਹ ਆਪਾਂ ਅੱਜ ਦੇ ਵਿਸ਼ੇ ਦੇ ਉੱਤੇ ਸ਼ੇਅਰ ਕਰਾਂਗੇ। ਟਾਈਮ 24 ਘੰਟਿਆਂ ਦਾ ਦਿਨ ਤੇ ਰਾਤ ਹੁੰਦਾ ਹੈ
3: ਜੀ ਜੀ,
0: 8 ਪਹਿਰ ਹੁੰਦੇ ਉਹਦੇ ਵਿੱਚ। ਉਹਨਾਂ 8 ਪਹਿਰਾਂ ਦੇ ਅਸੀਂ ਵੱਖਰੇ ਵੱਖਰੇ ਨਾਮ ਪੰਜਾਬ ਦੇ ਵਿੱਚ ਨਾ ਰੱਖੇ ਹੋਏ ਸੀ, ਤੁਹਾਡੇ ਪੰਜਾਬ ਦੇ ਵਿੱਚ ਵੀ ਅਤੇ ਸਾਡੇ ਪੰਜਾਬ ਦੇ ਵਿੱਚ ਵੀ। ਇਸੇ ਤਰ੍ਹਾਂ ਹੀ ਹੈ ਕਿ ਸਵੇਰੇ ਸਵੇਰੇ ਸਵਖਤਾ ਹੁੰਦਾ ਸੀ, ਉਹਨੂੰ ਅਸੀਂ ਕੀ ਕਹਿੰਦੇ ਸੀ, ਸਵੇਰੇ ਸਵੇਰੇ ਉੱਠ ਕੇ ਜਦੋਂ ਕਈ ਲੋਕ ਪਾਠ ਕਰਦੇ ਆ ਉਹ ਕੀ ਕਹਿੰਦੇ ਸੀ ਉਸ ਸਮੇਂ ਨੂੰ, ਸ਼ਾਮ ਨੂੰ ਕੀ ਕਿਹਾ ਜਾਂਦਾ ਸੀ, ਸ਼ਾਮ ਦੀ ਚਾਹ ਵੇਲੇ ਨੂੰ ਕਿਹੜਾ ਟਾਈਮ ਕਿਹਾ ਜਾਂਦਾ ਸੀ, ਰਾਤ ਨੂੰ ਜਦੋਂ ਹਨੇਰਾ ਹੋਣ ਲੱਗਦਾ ਸੀ ਅਸੀਂ ਸੂਰਜ ਦੀ ਲਾਲੀ ਹੁੰਦੀ ਸੀ ਥੋੜੀ ਥੋੜੀ ਉਦੋਂ ਕਿਹੜਾ ਨਾਮ ਲੈਂਦੇ ਸੀ, ਸਾਰੇ ਨਾਮ ਅਸੀਂ ਵੱਖਰੇ ਵੱਖਰੇ ਰੱਖੇ ਹੁੰਦੇ ਸੀ। ਸੋ ਮੈਂ ਤੁਹਾਡੇ ਫੋਨ ਦੀ ਇੰਤਜ਼ਾਰ ਕਰਦਾ, 647-367-5353 ਸਾਡਾ ਨੰਬਰ ਹੈ, ਤੇ ਹੁਸਨੈਣ ਜੀ ਓਨੀ ਦੇਰ ਤੱਕ ਤੁਸੀਂ ਕੋਈ ਖੂਬਸੂਰਤ ਜੀ ਚੀਜ਼ ਸਾਡੇ ਨਾਲ ਪੇਸ਼ ਕਰੋ, ਤੇ ਇੱਕ ਕਾਲਰ ਸਾਡੇ ਆ ਗਏ ਨੇ ਉਹਨਾਂ ਦੀ ਆਪਾਂ ਗੱਲ ਸੁਣਦੇ ਤੇ ਤੁਸੀਂ ਤਿਆਰ ਬਰ ਤਿਆਰ ਰਹੋ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ 8418, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
1: ਬਸ ਠੀਕ, ਤੁਸੀਂ ਸੁਣਾਓ ਜੀ?
0: ਬਹੁਤ ਵਧੀਆ ਜੀ,
1: ਠੀਕ ਠਾਕ ਹੈ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਸਵੇਰ ਤੋਂ ਸ਼ੁਰੂ ਕਰ ਲੈਂਦੇ ਹਾਂ ਨਾ।
0: ਤੁਸੀਂ ਸਾਰੇ ਤਾਂ ਨਹੀਂ ਦੱਸ ਦਿਓਗੇ ਕਿ ਸਾਡਾ ਸਵਾਲ ਹੀ ਇੱਥੇ ਖਤਮ ਕਰ ਦਿਓ?
1: ਜੇ ਤਾਂ ਟਰਾਈ ਕਰਦਾ ਜਿੰਨੀ ਕੁ ਦੱਸ ਹੋਏ।
0: ਚੱਲ ਕੋਈ ਗੱਲ ਨੀ, ਜੀ ਆਇਆਂ ਨੂੰ।
1: ਹਾਂਜੀ, ਸਭ ਤੋਂ ਪਹਿਲਾਂ ਜਦੋਂ ਆਪਣੇ ਮੂੰਹ ਨੇਰਾ ਕਹਿੰਦੇ ਸੀ ਉਹਨੂੰ, ਜਿਹੜਾ ਆਪਾਂ ਇੱਥੇ ਅਰਲੀ ਮਾਰਨਿੰਗ ਕਹਿੰਦੇ ਹਾਂ।
0: ਹਾਂ, ਮੂੰਹ ਨੇਰਾ ਸ਼ਬਦ ਬਹੁਤ ਵਧੀਆ, ਤੁਸੀਂ ਐਗਜ਼ੈਕਟ ਸ਼ਬਦ ਇਸਤੇਮਾਲ ਕੀਤਾ, ਮੂੰਹ ਨੇਰਾ।
1: ਹਾਂਜੀ,
0: ਠੀਕ ਹੈ।
1: ਮੁੜ ਕੇ ਆ ਜਾਂਦਾ ਸੀ, ਮੁੜ ਕੇ ਆ ਜਾਂਦਾ ਸੀ ਸਵੇਰਾ,
0: ਠੀਕ ਹੈ ਜੀ।
1: ਮੁੜ ਕੇ ਆ ਜਾਂਦਾ ਸੀ ਸ਼ਾਹ ਵੇਲਾ,
0: ਠੀਕ ਹੈ ਜੀ।
1: ਹਾਂਜੀ,
0: ਇਹ ਥੋੜਾ ਸ਼ਾਹ ਵੇਲੇ ਨੂੰ ਐਕਸਪਲੇਨ ਕਰ ਸਕਦੇ ਹੋ ਵੀ ਸ਼ਾਹ ਵੇਲਾ ਕਿਹਨੂੰ ਕਹਿੰਦੇ ਸੀ?
1: ਸ਼ਾਹ ਵੇਲਾ ਜਿੱਦਾਂ ਆਪਣੇ ਰੱਖ ਲਓ ਬਈ, ਇੱਥੇ ਤਾਂ ਚਲੋ ਉਹਦਾ ਨਾਂ ਹੈ ਨੀ, ਜਿੱਦਾਂ ਸਵੇਰ ਨੂੰ 10 ਵਜੇ ਦੇ ਟਾਈਮ ਨਾਲ
0: ਇੱਥੋਂ ਵਾਲਾ ਬ੍ਰੇਕਫਾਸਟ ਕਹਿ ਲਓ ਜੀ ਤੁਸੀਂ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਕਿਸਾਨ ਸੀ ਨਾ, ਉਹ ਸਵੇਰੇ ਸਵੇਰੇ 4 ਵਜੇ ਉੱਠ ਕੇ ਹਾਲੀ ਹਲ ਜੋੜ ਕੇ ਲੈ ਜਾਂਦੇ ਸੀ, ਉਹ ਖਾ ਪੀ ਕੇ ਕੁਝ ਨਹੀਂ ਜਾਂਦੇ ਸੀ, ਜਦੋਂ 9-10 ਵਜੇ ਧੁੱਪ ਚੜਨ ਤੋਂ ਪਹਿਲਾਂ ਉਹਨਾਂ ਨੇ ਆ ਜਾਣਾ, ਆ ਕੇ ਨਹਾ ਧੋ ਕੇ ਜਿਹੜਾ ਲੱਸੀ ਦੇ ਨਾਲ ਰੋਟੀ ਪਾਣੀ ਖਾਂਦੇ ਸੀ ਨਾ, ਚਾਹ ਦਾ ਮਤਲਬ ਲੱਸੀ ਹੁੰਦਾ,
1: ਹਾਂਜੀ ਹਾਂਜੀ,
0: ਉਹਨੂੰ ਬ੍ਰੇਕਫਾਸਟ ਹੀ ਕਿਹਾ ਜਾਂਦਾ ਸੀ ਪਿੰਡਾਂ ਦੇ ਵਿੱਚ ਸਵੇਰ ਦਾ ਜਿਹੜਾ।
1: ਹਾਂਜੀ,
0: ਚਲੋ
1: ਜੀ, ਮੁੜ ਕੇ ਜਦੋਂ ਆ ਜਾਂਦਾ ਸੀ ਦੁਪਹਿਰਾ
0: ਜੀ,
1: ਦੁਪਹਿਰੇ ਤੋਂ ਬਾਅਦ ਹੁੰਦਾ ਸੀ ਲੋਡਾ ਵੇਲਾ।
0: ਲੋਡਾ
1: ਵੇਲੇ ਦਾ ਮਤਲਬ 3 ਵਜੇ ਆਪਾਂ ਚਾਹ ਬਣਾਈ ਦੀ।
0: ਲੋਡੇ ਵੇਲੇ ਮਾਹੀ ਆਇਆ ਮਨ ਪਕਾਵਾਂ ਕਣਕ ਦਾ, ਅੰਦਰ ਜਾਵਾਂ ਬਾਹਰ ਜਾਵਾਂ ਲਾਲ ਚੂੜਾ ਛਣਕ ਦਾ।
3: ਵਾਹ,
0: ਬੜਾ ਖੂਬਸੂਰਤ ਸੀ।
1: ਹਾਂਜੀ, ਉਦੋਂ ਬਾਅਦ ਆ ਜਾਂਦੀਆਂ ਸੀ ਤਕਾਲਾਂ
0: ਜੀ ਜੀ ਜੀ ਜੀ,
1: ਇਹਨੂੰ ਆਪਾਂ ਸ਼ਾਮਾ ਕਹਿੰਦੇ ਹਾਂ
0: ਜੀ ਜੀ ਜੀ,
1: ਤੇ ਫੇਰ ਆ ਜਾਂਦੀ ਹੁੰਦੀ ਸੀ ਆਪਣੀ ਰਾਤ
0: ਜੀ,
1: ਤੇ ਜਿਹਨੂੰ ਆਪਾਂ ਇੱਥੇ ਮਿਡ ਨਾਈਟ ਕਹਿੰਦੇ ਹਾਂ ਉਹਨੂੰ ਆਪਾਂ ਉੱਥੇ ਕਹਿੰਦੇ ਸੀ ਅੱਧੀ ਰਾਤ।
0: ਚਲੋ ਠੀਕ ਹੈ ਜੀ, ਬਹੁਤ ਵਧੀਆ ਤੁਸੀਂ ਪਾਰਟਿਸਿਪੇਟ ਕੀਤਾ, ਤੇ ਅੱਧੇ ਕੁ ਤਾਂ ਤੁਸੀਂ ਦੱਸਦੇ ਆ, ਤੇ ਇੱਕ ਕਾਲਰ ਆਪਾਂ ਹੋਰ ਆ ਗਿਆ, ਥੋੜੇ ਜਿਹੇ ਉਹਦੇ ਵੀ ਮੌਕਾ ਦਿੰਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ, ਸ਼ੁਕਰੀਆ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ।
4: ਹਾਂਜੀ ਬੇਟੇ,
0: ਸਤਿ ਸ੍ਰੀ ਅਕਾਲ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਤੁਹਾਡਾ ਨਾਮ ਗੁਰਮੀਤ ਭੈਣ ਜੀ ਹੈ ਨਾ ਜੀ?
4: ਨਹੀਂ, ਮੇਰਾ ਨਾਮ ਜਤਿੰਦਰ ਕੌਰ।
0: ਅੱਛਾ, ਤੇ ਕੱਲ ਇੱਕ ਮੇਰੇ ਕੋਲ ਨੰਬਰ ਜਿਹੜਾ 7719 ਸੀ ਉਹ ਕਿੰਨਾ ਦਾ ਸੀ?
4: 7713
0: ਉਹ ਨੰਬਰ। ਚਲੋ ਠੀਕ ਹੈ ਜੀ, ਚਲੋ ਜੀ ਆਇਆਂ ਨੂੰ ਜੀ, ਜੀ ਆਇਆਂ ਨੂੰ।
4: ਬਾਕੀ ਉਹਨਾਂ ਨੇ ਦੱਸਿਆ ਇੱਕ ਹੁੰਦਾ ਸਰਗੀ ਵੇਲਾ ਵੀ, ਕਈ ਦੱਸਦੇ
0: ਸਰਗੀ ਵੇਲਾ ਵੀ ਹੁੰਦਾ, ਬਿਲਕੁਲ ਹੁੰਦਾ ਜੀ। ਇਹ ਕਿਹੜਾ ਟਾਈਮ ਹੁੰਦਾ ਭਲਾ? ਸਰਗੀ ਵੇਲੇ ਕੇ ਚੰਦਰਮਾ ਦੀ ਚੰਦਰਮਾ ਦੀ ਰੋਸ਼ਨੀ ਦੇ ਵਿੱਚ ਵਿੱਚ ਜਿਹੜਾ
4: ਹੁੰਦਾ, ਹਾਂਜੀ, ਜਦੋਂ ਤਾਰੇ ਸੂਰਜ ਚੜ੍ਹਨ ਤੋਂ ਪਹਿਲਾਂ
0: ਜੀ ਜੀ ਜੀ ਜੀ ਜੀ ਜੀ ਜੀ,
4: ਤੇ ਉਹਨੂੰ ਮੂੰਹ ਨੇਰਾ ਵੀ ਕਹਿ ਦਿੰਦੇ ਵੀ ਨੇਰਾ ਹੀ ਹੁੰਦਾ ਜੇ
0: ਜੀ ਜੀ ਜੀ,
4: ਉਹਨੂੰ ਸ਼ਾਹ ਵੇਲਾ ਹੁੰਦਾ ਬੇਟੇ, ਲੱਸੀ ਵੇਲਾ
0: ਸ਼ਾਹ ਵੇਲਾ ਲੱਸੀ ਵੇਲੇ ਨੂੰ ਕਹਿੰਦੇ ਆ ਨਾ।
4: ਹਾਂਜੀ, ਤੇ ਜਿਹੜੀ ਚਾਹ ਵੇਲਾ ਹੋਰ ਹੁੰਦਾ, ਅਸੀਂ ਤਾਂ ਸ਼ਾਹ ਲੱਸੀ ਨੂੰ ਕਹਿੰਦੇ ਹੁੰਦੇ।
0: ਹਾਂ, ਮੈਂ ਲੱਸੀ ਕਿਹਾ ਜੀ, ਸ਼ਾਹ ਨੂੰ ਲੱਸੀ ਨੂੰ ਕਿਹਾ ਜਾਂਦਾ ਸੀ, ਉਹ ਚਾਹ ਵੇਲਾ ਤਾਂ ਚਾਹ ਹੋ ਗਈ ਨਾ। ਜਦੋਂ ਲੱਸੀ ਲੁੱਸੀ ਸਾਡੀਆਂ ਬੀਬੀਆਂ ਨੇ ਰਿੜਕੀ ਹੁੰਦੀ ਸੀ, ਮੱਖਣ ਮੁੱਖਣ ਕੱਢਿਆ ਹੁੰਦਾ ਸੀ, ਤਾਜ਼ਾ ਤਾਜ਼ਾ ਮੱਖਣ ਦਾ ਪੇੜਾ ਤੇ ਮਿੱਸੀਆਂ ਰੋਟੀਆਂ ਤੰਦੂਰ ਦੀਆਂ, ਉਹ ਖਾਣ ਦਾ ਲੁਤਫ ਹੀ ਹੋਰ ਹੁੰਦਾ ਸੀ ਜੀ।
4: ਉਦੋਂ ਉਦੋਂ ਬੇਟੇ ਚਾਹਵਾਂ ਨੀ ਸੀ ਹੁੰਦੀਆਂ, ਉਦੋਂ ਸ਼ਾਹ ਲੱਸੀ ਪੀ ਕੇ ਸਾਰੇ ਖੇਤਾਂ
0: ਜੀ ਜੀ ਜੀ ਅੰਮ੍ਰਿਤ
4: ਵੇਲਾ ਅੰਮ੍ਰਿਤ ਵੇਲਾ ਪਾਠ ਕਰਦੇ ਸੀ।
0: ਹਾਂਜੀ ਹਾਂਜੀ ਹਾਂਜੀ ਜੀ ਜੀ ਜੀ
4: ਤੇ ਦੁਪਹਿਰ ਹੁੰਦੀ ਸੀ ਤਿੱਖੜ ਦੁਪਹਿਰ ਜੀ
0: ਬਿਲਕੁਲ ਬਿਲਕੁਲ ਜੀ ਬਿਲਕੁਲ
4: ਤਰਕਾਲਾਂ ਹੁੰਦੀਆਂ ਸੀ, ਤਿੰਨ ਵੇਲੇ ਮਿਲਦੇ ਸੀ ਉਸ ਵੇਲੇ
0: ਜੀ। ਤ੍ਰੈਕਾਲਾਂ ਤ੍ਰੈਕਾਲ ਤੋਂ ਹੀ ਸ਼ਬਦ ਬਣਿਆ ਨਾ।
4: ਹਾਂ ਤਿੰਨ ਕਾਲ ਮਿਲਦੇ ਸੀ। ਇੱਕ ਹੁੰਦਾ ਸੀ ਸ਼ਾਮ ਜਦੋਂ
0: ਸੰਧਿਆ ਵੇਲੇ ਜਦੋਂ ਘਰੇ ਦੀਵਾ ਬੱਤੀ ਜਗਾਉਂਦੇ ਹੁੰਦੇ ਸੀ, ਦੀਵਾ ਬੱਤੀ ਵੀ ਉਹਨੂੰ ਦੀਵਾ ਬੱਤੀ ਵੀ ਕਿਹਾ ਜਾਂਦਾ ਸੀ ਉਹਨੂੰ।
4: ਹਾਂਜੀ ਬੱਤੀ ਵੇਲਾ ਕਹੇ ਬੱਤੀ ਵੇਲਾ ਕਹਿ ਦਿੰਦੇ ਸੀ
0: ਜੀ ਜੀ।
4: ਤੇ ਇਹ ਉਦੋਂ ਸੰਧਿਆ ਦਾ ਮਤਲਬ ਹੁੰਦਾ ਸੀ ਸਵੇਰ ਦੁਪਹਿਰ ਦੀ ਤੇ ਰਾਤ ਦਾ
0: ਸੰਗਮ ਜਿਹਨੂੰ ਕਹਿੰਦੇ
4: ਸੰਗਮ ਸੰਧੀ ਕਹਿੰਦੇ ਸੀ
0: ਜੀ ਜੀ।
4: ਆਪਾਂ ਕਹਿੰਦੇ ਮੁਲਕ ਲੜ ਪੈਂਦੇ ਆ ਨਾ,
0: ਸੰਧੀ
4: ਹੋ ਗਈ। ਬਸ ਇਹ ਬੇਟੇ ਥੈਂਕ ਯੂ।
0: ਚਲੋ ਸ਼ੁਕਰੀਆ ਭੈਣ ਜੀ, ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ 2825।
5: ਹੈਲੋ ਡਾਕਟਰ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
5: ਹਾਂ ਠੀਕ ਹੈ ਸਰ, ਤੁਸੀਂ ਸੁਣਾਓ ਕਿਦਾਂ? ਠੀਕ ਠਾਕ?
0: ਬਹੁਤ ਵਧੀਆ ਜੀ, ਬਿਲਕੁਲ ਠੀਕ ਠਾਕ ਹੈ।
5: ਹਾਂਜੀ ਹਾਂਜੀ ਵਧੀਆ ਸਰ, ਵਧੀਆ ਠੀਕ ਠਾਕ ਹੀ ਚਾਹੀਦਾ। ਦੇਖੋ ਤੁਸੀਂ ਉਹ ਪੁਰਾਣਾ ਇੰਡੀਆ ਦੇ ਸਾਰੇ ਕਹਿੰਦੇ ਦਿਮਾਗ ਤੁਸੀਂ
0: ਯਾਦਾਂ ਤੇ ਚਲੋ ਇਸੇ ਬਹਾਨੇ ਆਪਾਂ ਪੰਜਾਬ ਨੂੰ ਯਾਦ ਕਰਦੇ ਰਹਿੰਦੇ ਹਾਂ, ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰਦੇ ਰਹਿੰਦੇ ਹਾਂ।
5: ਹਾਂਜੀ ਹਾਂਜੀ ਨਹੀਂ ਇੱਦਾਂ ਡਾਕਟਰ ਸਾਹਿਬ ਕਹਿੰਦੇ ਹੁੰਦੇ ਜਦੋਂ, ਚਲੋ ਤੁਹਾਡੀ ਗੱਲ ਨਾਲ ਗੱਲ ਮਾੜੀ ਜਿਹੀ ਮਿਲਾ ਨਾ, ਜਦੋਂ ਜਿਹੜੇ ਮਾਸਟਰ ਜਦੋਂ ਤੁਸੀਂ ਚਲੋ ਟੀਚਰ ਰਹੇ ਆ
0: ਜੀ,
5: ਆਂਟੀਆਂ
0: ਨੂੰ ਇਹਨਾਂ ਚੀਜ਼ਾਂ ਦਾ ਜਿਆਦਾ ਪਤਾ ਹੁੰਦਾ ਵੈਸੇ, ਹੈ ਨਾ?
5: ਹਾਂਜੀ ਹਾਂਜੀ ਨੀ ਜਿੱਦਾਂ ਕਹਿੰਦੇ ਹੁੰਦੇ ਆ ਵੀ ਉਹੀ ਆ ਵੀ ਇਹਨਾਂ ਨੇ ਜਿਆਦਾ ਹੰਡਾਈਆਂ ਹੋਈਆਂ ਚੀਜ਼ਾਂ, ਜਿੱਦਾਂ ਅੱਜ ਕੱਲ੍ਹ
0: ਸ਼ਮਸ਼ਾਦ ਬੇਗਮ ਦਾ ਮੈਂ ਕੋਈ ਨੀ ਲੱਭ ਕੇ ਲਾਉਣਾ, ਮੇਰੇ ਦਿਮਾਗ ਚ ਆ ਗਿਆ, ਮੈਂ ਲਾਉਣਾ ਹੁਣੇ ਸੁਣਾਉਣਾ ਤੁਹਾਨੂੰ ਗਾਣਾ, ਸੁਣੇ ਸੁਣਾ।
5: ਥੈਂਕ ਯੂ।
0: ਸਤਿ ਸ੍ਰੀ ਅਕਾਲ ਜੀ ਬੀਬੀ ਗੋਸਲ ਜੀ, ਸਤਿ ਸ੍ਰੀ ਅਕਾਲ।
4: ਤਿੰਨ ਵਜੇ ਉੱਠ ਕੇ ਜਿਹੜੇ ਪਥਾਲ ਬਹੁੰਦੇ ਸੀਗੇ ਉਹਨਾਂ ਨੂੰ ਸੱਤ ਅੱਠ ਵਜੇ ਰੋਟੀ ਲੈ ਕੇ ਜਾਈਦਾ ਸੀ, ਉਹਨਾਂ ਨੂੰ ਚਾਹ ਵੇਲਾ ਲੈ ਕੇ ਜਾਈਦਾ ਸੀ। ਉਸ ਵੇਲੇ ਲੱਸੀ ਜਾਂ ਕਿਸੇ ਨੇ ਤੜਕੇ ਜੇ ਜਾਣਾ ਹੁੰਦਾ ਦਹੇਜ ਕਾ ਪੀ ਜਾਓ ਜੀ, ਕੁਛ ਮਾੜੀ ਮੋਟਾ ਕੁਛ ਬਸ ਉਹ ਚਲੇ ਜਾਂਦੇ ਸੀ, ਕਹਿੰਦੇ ਜੀ ਆ ਕੇ ਖੇਤੀ ਅੱਗੇ ਆਪਣਾ ਕੰਮ ਕਰ ਦੇਈਏ
0: ਜੀ ਜੀ।
4: ਉਹ ਦੂਸਰੀ ਕਿਉਂਕਿ ਮੈਂ ਖੇਤੀਬਾੜੀ ਦੇ ਪਰਿਵਾਰ ਚੋਂ ਆਈ ਹੈਗੀ, ਬਹੁਤ ਅਸੀਂ ਰਹਿੰਦੇ ਫਾਰਮ ਚ ਸੀਗੇ, ਬਾਹਰ ਸਾਡਾ ਮਕਾਨ ਬਹੁਤ ਸਾਰਾ ਮਕਾਨ ਬਣਿਆ ਉੱਥੇ ਰਹਿ ਰਹੇ ਸੀਗੇ ਬਾਹਰ, ਤੇ ਅਸੀਂ ਫਿਰ ਰੋਟੀ ਉਹਨਾਂ ਨੇ ਸਾਡਾ ਫਿਰ ਘਰੇ ਆ ਜਾਂਦੇ ਸੀਗੇ, ਫਿਰ ਅਸੀਂ ਜਦ ਪਿੰਡ ਸੀਗੇ ਰੋਟੀ ਲਿਜਾਣ ਦਾ ਬਹੁਤ ਔਖਾ ਸੀਗਾ, ਫਿਰ ਰੋਟੀ ਲੈ ਕੇ ਜਾਣਾ ਪੈਣਾ ਤੇ ਅਸੀਂ ਸਕੂਲਾਂ ਜਾਣਾ ਰੋਟੀਆਂ ਖਾਣ ਤੋਂ ਵੀ ਉੱਥੇ ਮੇਰੀ ਮਾਂ ਇੱਦਾਂ। ਅੱਛਾ ਉਹ ਅਸੀਂ ਫਿਰ ਸੱਤ ਵਜੇ ਉੱਥੇ ਅੱਠ ਵਜੇ ਤਾਂ ਰੋਟੀ ਉੱਥੇ ਚਾਹ ਵੇਲਾ ਖਾ ਲਿਆ, ਫਿਰ ਬਾਰਾਂ ਕੁ ਵਜੇ ਨਾਲ ਉੱਥੇ ਦੁਪਹਿਰਾ ਹੋ ਗਿਆ, ਦੁਪਹਿਰਾ ਜਿਹੜਾ ਉਹ ਦੁਪਹਿਰ ਜਾਂ ਸੂਰਜ ਹੈ ਨਾ ਸਿਖਰ ਤੇ ਹੋਣਾ ਦੁਪਹਿਰ ਨੂੰ 12 ਵਜੇ ਹੈ,
0: ਤੇ
4: ਉਸ ਤੋਂ ਬਾਅਦ 3 ਵਜੇ ਫਿਰ ਅਸੀਂ ਚਾਹ ਨੀ ਪੀਂਦੇ ਸੀਗੇ, ਸਾਡੇ ਤਾਂ ਉੱਥੇ ਜਾਂ ਲੱਸੀ ਦਾ ਫਿਰ ਉਹ ਦੂਸਰਾ ਬਣਾ ਕੇ ਲੈ
0: ਜੀ ਜੀ ਜੀ।
4: ਤੇ ਬਾਕੀ ਜਿਹੜਾ ਤੁਸੀਂ ਕਹਿੰਦੇ ਨਾ ਇਹ ਤਕਾਲਾਂ ਨੂੰ ਕਹਿੰਦੇ ਸੀ ਜਦੋਂ ਸੂਰਜ ਇੱਕ ਤਾਂ ਪਹਿਲਾਂ ਹੋ ਜਾਣਾ ਚਾਹੁੰਦੇ ਮਸਾ ਜਿਹਾ ਹੋਵੇ ਜਾਂ ਕੁਛ, ਸੂਰਜ ਡੁੱਬ ਗਿਆ, ਸੂਰਜ ਡੁੱਬਣ ਲੱਗੇ ਉਹ ਫਿਰ ਦਰ ਦਰ ਲਾਲੀ ਜਿਹਾ ਆ ਕੇ ਫਿਰ ਤਕਾਲਾਂ ਹੋ ਗਈਆਂ। ਚਲੋ ਉਹ ਫਿਰ 5-6 ਵਜੇ ਇੰਡੀਆ ਵਿੱਚ 6 ਵਜੇ ਨਾਲ ਹੋ ਜਾਂਦਾ, 7 ਵਜੇ ਫਿਰ ਹਨੇਰਾ ਹੋ ਗਿਆ, ਫਿਰ ਜਦੋਂ ਝੁਸ ਮਸਾ ਹੋ ਗਏ ਫਿਰ ਉਸ ਤੋਂ ਬਾਅਦ 7-8 ਵਜੇ ਕਹਿਣਾ ਹੁਣ ਅਜੇ ਬਹੁਤ ਅਜੇ ਅੱਧੀ ਰਾਤ ਨੀ ਅਜੇ ਤਾਂ ਹਨੇਰਾ, 8 ਵਜੇ ਤਾਂ ਲੋਕੀ ਸੌਂਦੇ ਸੀਗੇ, 7-8 ਵਜੇ ਅਸੀਂ ਤਾਂ ਲੇਟ ਹੋ ਗਏ ਪੜ੍ਹਦੇ ਪੜ੍ਹਦੇ। ਹੁਣ ਫਿਰ ਪਹਿਲਾਂ ਦੀਵੇ ਜਗਾਉਣੇ, ਦੀਵੇ ਤਾਂ 5-6 ਵਜੇ 5 ਵਜੇ ਨਾਲ ਜਾਂਦੇ ਹਨ, ਅੱਜ ਕੱਲ੍ਹ ਲਾਈਟ ਨੀ ਆਉਂਦੀ ਦੀਵਾ, ਦੀਵੇ ਤੋਂ ਬਾਅਦ ਫਿਰ
6: ਫਿਰ ਤਾਂ ਹੁਣ ਗੁੰਦੀ ਨੀ ਆ ਗਈ ਹੈ ਨਾ, ਫਿਰ ਫਿਰ ਤਾਂ ਜੀਵੇ ਦੀ ਲੋੜ ਹੈ। ਉਸ ਤੋਂ ਬਾਅਦ ਫਿਰ ਅਸੀਂ ਚਲ ਜਾਂਦੇ ਹੈਗੇ ਵੀ ਜਦੋਂ ਕੋਈ ਵੇਲਣੇ ਚੱਲਦੇ ਆ, ਹੁਣ ਗਰਮੀਆਂ ਸਿਆਲਾਂ ਨੂੰ ਵੇਲਣੇ ਚੱਲਦੇ ਆ, ਫਿਰ ਉਹਨਾਂ ਨੂੰ ਲੱਸੀ ਲੁੱਸੀ ਵਿੱਚ ਉਹਨਾਂ ਨੇ।
0: ਚਲੋ ਚਲੋ ਬੀਬੀ ਜੀ, ਥੋੜਾ ਜਿਹਾ ਸੰਖੇਪ ਚ ਰੱਖੋ, ਅਗਲੇ ਦੋ ਤਿੰਨ ਕਾਲਰ ਹੋਰ ਆਪਾਂ ਉਹਨਾਂ ਨੂੰ ਵੀ ਮੌਕਾ ਦੇਈਏ ਥੋੜਾ ਜਿਹਾ। ਚਲੋ ਠੀਕ ਹੈ ਜੀ, ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ,
7: ਸਤਿ ਸ੍ਰੀ ਅਕਾਲ ਭਾਜੀ,
0: ਕੀ ਹਾਲ ਚਾਲ ਨੇ?
7: ਕੁਲਦੀਪ ਸਿੰਘ ਬੋਲ ਰਿਹਾ ਜੀ।
0: ਹਾਂ ਕੁਲਦੀਪ ਸਿੰਘ, ਤੁਹਾਡਾ ਨਾਮ ਆ ਗਿਆ ਜੀ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਲਾਲ ਚੂੜਾ ਛਣਕਦਾ, ਲੋਡੇ ਵੇਲੇ ਮਾਈ ਆਇਆ, ਮਾਈ ਆਇਆ ਮਨ ਪਕਾਵਾਂ ਕਣਕ ਦਾ। ਗਾਣਾ ਨਾ ਰੀਅਲ ਨੀ ਨਿਕਲਿਆ, ਇਹ ਗਾਣਾ ਕੋਈ ਹੋਰ ਨਿਕਲਿਆ, ਮੈਂ ਲਾ ਕੇ ਇਹੀ ਲਾ ਕੇ ਦੇਖਦਾ ਵੀ ਹੋਇਆ। ਲਿਖਿਆ ਤਾਂ ਉਹੀ ਹੋਇਆ, ਪਰ ਗਾਉਣ ਵਾਲੀ ਪਤਾ ਨੀ ਸ਼ਮਸ਼ਾਦ ਬੇਗਮ ਹੈ ਜਾਂ ਪਤਾ ਨੀ ਕੁਝ ਹੋਰ ਹੈ।
7: ਇਹ ਨਾ ਮੈਂ ਉਹਦੇ ਚ ਇੱਕ ਤਾਂ ਟਕਾਲਾ ਦੇ ਜੋੜਾ ਦੱਸਣ ਲੱਗਾ ਮਾੜਾ ਜਿਹਾ
0: ਜੀ ਜੀ। ਰੁਝੀਆਂ ਹੁੰਦੀਆਂ ਸੀ ਨਾ, ਫਿਰ
7: ਉਹ ਆਪਦੇ ਕੰਮ ਹੁੰਦੇ ਹੈ ਜੀ। ਉਹ ਤੂੰ ਕਹਿ ਦੇਣਾ ਵੀ ਉਹਦੇ ਪਰ ਕਿਤੇ ਸ਼ਾਮ ਪੈਣੀ ਪਪੀਤਾ ਕੱਖ ਹੋਣਾ ਨਾ, ਫਿਰ ਹਫੜਾ ਤਬੜੀ ਪਈ ਹੋਈ, ਉਹ ਤਾਂ ਮਤਲਬ ਇਹ ਗਿਣਿਆ ਜਾਂਦਾ ਸੀ ਜਦ ਪੀਆਂ ਤਕਾਲਾ ਨੇ ਕਿਤੇ ਜੀ ਬਾਰੇ ਛਾਲਾ।
0: ਚਲੋ ਬਹੁਤ ਬਹੁਤ ਸ਼ੁਕਰੀਆ ਜੀ ਕੁਲਦੀਪ ਸਿੰਘ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ ਦੋਸਤੋ, ਤੁਸੀਂ ਜਿਹੜੇ ਹੋ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਜਿਹੜਾ ਰਹੇਗਾ 11 ਵਜੇ ਤੱਕ। ਤੇ ਇੱਕ ਛੋਟੇ ਜਿਹੇ ਮੈਂ ਤੋਂ ਦੋ ਤਿੰਨ ਸੁਨੇਹਾ ਦੇ ਲਾਂ ਕਿ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਟੀਮ ਗੈਟ ਸੋਲ ਦੇ ਇੰਦਰ ਅਰੋੜਾ ਤੇ ਰਮਨ ਕਥੂਰੀਆ, ਤੁਸੀਂ ਕੋਈ ਪ੍ਰੋਪਰਟੀ ਲੈਣੀ ਹੈ, ਪ੍ਰੋਪਰਟੀ ਵੇਚਣੀ ਹੈ, ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡੀ ਮੌਰਗੇਜ ਦੇ ਬਾਰੇ, ਡਾਊਨ ਪੇਮੈਂਟ ਦੇ ਬਾਰੇ ਜਾਂ ਹੋਰ ਜੋ ਡਾਕੂਮੈਂਟੇਸ਼ਨ ਦੀ ਜ਼ਰੂਰਤ ਹੁੰਦੀ ਹੈ ਉਹਦੇ ਬਾਰੇ ਬਿਲਕੁਲ ਡਿਟੇਲ ਦੇ ਨਾਲ ਤੁਹਾਨੂੰ ਸਮਝਾਉਣਗੇ ਔਰ ਬੜੀ ਵਧੀਆ ਐਡਵਾਈਸ ਦੇਣਗੇ। 416-500-5400-416-525-7400। ਗਰਮੀਆਂ ਆ ਗਈਆਂ ਨੇ, ਘਰ ਨੂੰ ਨਵੀਂ ਲੁੱਕ ਦੇਣੀ ਚਾਹੁੰਦੇ ਹੋ, ਘਰ ਨੂੰ ਨਵਾਂ ਪੇਂਟ ਕਰਵਾਉਣਾ ਚਾਹੁੰਦੇ ਹੋ, ਤਾਂ ਯਾਦ ਰੱਖੋ ਇੱਕੋ ਇੱਕ ਨਾਮ ਗਿੱਲ ਪੇਂਟ। ਫੋਨ ਨੰਬਰ 416-400-7442-58-416-473-4258। ਤੁਸੀਂ ਘਰ ਦੇ ਘਰ ਨੂੰ ਪੇਂਟ ਕਰਵਾਉਣਾ ਜਾਂ ਤੁਹਾਡੇ ਕੋਲ ਕੋਈ ਕਮਰਸ਼ੀਅਲ ਯੂਨਿਟ ਹੈ ਉਸ ਨੂੰ ਪੇਂਟ ਕਰਵਾਉਣਾ ਹੈ, ਘਰ ਦੇ ਵਿੱਚ ਡੈਕ ਨੂੰ ਜਾਂ ਫੈਂਸ ਨੂੰ ਜਾਂ ਕਿਚਨ ਦੀ ਕੈਬਨਿਟ ਨੂੰ ਤੁਸੀਂ ਪੇਂਟ ਕਰਵਾਉਣਾ ਚਾਹੁੰਦੇ ਹੋ, ਘਰ ਦੀ ਛੱਤ ਨੂੰ ਨਿਊ ਲੁੱਕ ਦੇਣੀ ਚਾਹੁੰਦੇ ਹੋ, ਪੁਰਾਣੀ ਉਤਰਵਾ ਕੇ ਪੁਰਾਣਾ ਪੇਂਟ, ਤਾਂ ਬਿਲਕੁਲ ਡਸਟਲੈਸ ਜਿਹੜੀ ਰਿਮੂਵਲ ਦੀ ਟੈਕਨੀਕ ਇਹਨਾਂ ਕੋਲ ਹੈ, ਤੇ ਇਹਨਾਂ ਨਾਲ ਕੋਈ ਕਰਵਾਓ ਬੁੱਕ ਤੇ ਘਰ ਨੂੰ ਦਿਓ ਨਿਊ ਲੁੱਕ, ਬਹੁਤ ਖੂਬਸੂਰਤ ਬੜੇ ਤਜਰਬੇਕਾਰ ਇਹਨਾਂ ਦਾ ਕੰਮ ਹੈ। ਫੋਨ ਨੰਬਰ ਫਿਰ ਨੋਟ ਕਰੋ, 416-400-7442-58। ਹਾਂਜੀ ਹੁਸਨੈਨ ਜੀ, ਮਾਈਕ ਤੁਹਾਡੇ ਹਵਾਲੇ ਹੈ ਜੀ, ਤੇ ਹੁਣ ਤੁਸੀਂ ਇੱਕ ਖੂਬਸੂਰਤ ਜੀ ਕੋਈ ਰਚਨਾ ਜਿਹੜੀ ਤੁਹਾਡੇ ਮਨਪਸੰਦ ਜਿਸ ਤਰ੍ਹਾਂ ਦਾ ਹੋ ਸਕੇ ਤੇ ਜ਼ਰੂਰ ਸ਼ੇਅਰ ਕਰੋ ਸਾਡੇ ਦੋਸਤਾਂ
8: ਨਾਲ। ਨਹੀਂ ਜੀ, ਕਿਉਂਕਿ ਤੁਸੀਂ ਹੁਣ ਵੇਲਿਆਂ ਦਾ ਗੱਲ ਸ਼ੁਰੂ ਕੀਤੀ ਹੈ
0: ਜੀ ਜੀ,
8: ਤੇ ਸੁਬਹ ਵੇਲਾ ਵੀ ਇੱਕ ਹੈ ਵੇ।
0: ਹਾਂ ਹਾਂ ਹਾਂ ਹਾਂ, ਸੁਬਹ ਸੁਬਹ
8: ਜਿਹਦੇ ਬਾਰੇ ਬਾਬਾ ਜੀ ਵਾਰਿਸ ਸ਼ਾਹ ਸਰਕਾਰ ਇੱਕ ਸ਼ੇਰ ਵੀ ਲਿਖਿਆ ਕਿ ਚਿੜੀ ਚੂਕ ਦੀ ਨਾਲ ਜਾਂ ਟੁਰੇ ਪਾਉਂਦੀ ਪਈਆਂ ਦੁੱਧ ਦੇ ਵਿੱਚ ਮਦਾਣੀਆਂ।
0: ਹਾਂ, ਚਿੜੀ ਚੂਕਦੀ ਸੀ ਨਾ ਜਦੋਂ ਹਾਲੀ ਹਲ ਜੋੜ ਕੇ ਨਿਕਲਦੇ ਹੁੰਦੇ ਸੀ ਤੇ ਪਤਨੀਆਂ ਜਿਹੜੀਆਂ ਸਵਾਣੀਆਂ ਉੱਠ ਕੇ ਦੁੱਧਾਂ ਦੇ ਵਿੱਚ ਮਦਾਣੀਆਂ ਪਾ ਲੈਂਦੀਆਂ
8: ਸੀ। ਔਰ ਮੈਨੂੰ ਤੁਹਾਨੂੰ ਸੱਚੀ ਗੱਲ ਦੱਸਾਂ, ਮੈਨੂੰ ਅਕਸਰ ਹੀ ਜਿਹੜੇ ਤੁਸੀਂ ਇਹ ਸਵਾਲ ਕਰਦੇ ਜੇ, ਤਕਰੀਬਨ ਇਹਨਾਂ ਦੇ ਜਿੰਨੇ ਵੀ ਜਵਾਬ ਆਉਂਦੇ ਨੇ 80% ਮੈਨੂੰ ਪਤਾ ਹੁੰਦਾ, ਮੈਂ ਜਾਣ ਕੇ ਚੁੱਪ ਰਹਿਣਾ ਕਿ ਨਹੀਂ, ਸਾਨੂੰ ਦੋਸਤ ਜਿਹੜੇ ਨੇ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ।
0: ਬਿਲਕੁਲ ਬਿਲਕੁਲ।
8: ਔਰ ਸੁਬਹਾ ਦਾ ਵੇਲਾ ਜਿਹੜਾ ਬਾਬਾ ਜੀ ਵਾਰਿਸ ਸ਼ਾਹ ਜਿਹੜਾ ਬੰਦ ਲਿਖਿਆ, ਅੱਜ ਮੈਂ ਉਹ ਸੁਣਾ ਰਿਹਾ।
0: ਸੁਣਾ ਦਿਓ, ਜ਼ਰੂਰ ਜ਼ਰੂਰ ਸ਼ੇਅਰ ਕਰੋ।

ਪਈਆਂ ਦੁੱਧ ਦੇ ਵਿੱਚ ਮਧਾਣੀਆਂ ਨੇ।

0: ਵਾਹ ਵਾਹ ਵਾਹ, ਕਿਆ ਬਾਤ ਆ ਹੁਸਨੈਨ ਜੀ। ਜਿਸ ਤਰ੍ਹਾਂ ਆਪਾਂ ਕਹਿੰਦੇ ਸੀ ਨਾ ਕਿ ਵਾਰਿਸ ਸ਼ਾਹ ਨੇ ਪੂਰਾ ਐਨਸਾਈਕਲੋਪੀਡੀਆ ਹੀ, ਦੇਖੋ ਆਪਾਂ ਜਿਹੜਾ ਵਿਸ਼ਾ ਅੱਜ ਚੁਣਿਆ ਤੇ ਪੂਰਾ ਉਹਦੇ ਨਾਲ ਢੁਕਵਾ ਉਹਨਾਂ ਨੇ ਚਿੜੀ ਚੂਕਦੀ ਦਾ, ਇੱਕ ਉਹ ਵੀ ਇੱਕ ਸਮਾਂ ਹੁੰਦਾ ਸੀ ਚਿੜੀ ਚੂਕਣ ਦੀ ਵਾਲਾ ਸਮਾਂ ਜਿਹੜਾ। ਹਾਂਜੀ ਢੀਂਡਸਾ ਸਾਹਿਬ, ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ। ਹੁਸਨੈਨ ਜੀ ਦੀ ਆਵਾਜ਼ ਅਜੇ ਤਾਂ ਇਹ ਬੈਠ ਕੇ ਆ, ਜਿਹਦੇ ਕਿਤੇ ਖੜੇ ਹੋ ਨਾ, ਇਹਨਾਂ ਨੇ ਪੂਰਾ ਉੱਥੇ ਤੁਰਲਾ ਤਰਲਾ ਪਾਇਆ ਹੁੰਦਾ ਉੱਤੇ ਪੱਗ ਵਾਲਾ ਉੱਚਾ, ਤੇ ਇੱਕ ਇਹਨਾਂ ਦੀ ਹਾਈਟ ਜਿਹੜੀ 6 ਫੁੱਟ ਹੈਗੀ ਆ, ਤੇ ਫਿਰ ਆਵਾਜ਼ ਹੋਰ ਵੀ ਇਸ ਤੋਂ ਬੁਲੰਦੀ ਹੋਰ ਹੋ ਜਾਂਦੀ ਹੈ ਫਿਰ।
1: ਬਹੁਤ ਸੋਹਣੀ ਗੱਲਬਾਤ ਕੀਤੀ ਤੁਸੀਂ, ਜਿਹੜਾ ਖੜੇ ਹੋਣ ਵਾਲੀ ਗੱਲ, ਇਹਦੇ ਨਾਲ ਫਰਕ ਪੈਂਦਾ ਬਹੁਤ ਜ਼ਿਆਦਾ।
0: ਹਾਂ ਹਾਂ, ਇਹਨਾਂ ਦੇ ਕੋਲੇ ਤੁਸੀਂ ਕਿਤੇ ਮਿਲੋਗੇ ਤੁਹਾਨੂੰ ਦਿਖਾਵਾਂਗੇ, 6-7 ਤੁਰਲੇ ਰੱਖੇ ਉੱਤੇ, ਜਿਹੜੇ ਪੁਰਾਣੇ ਉੱਤੇ ਛੱਡੇ ਹੁੰਦੇ ਸੀ ਨਾ ਮਾਇਆ ਮੋਇਆ ਲੱਗੀ ਵਾਲੇ।
1: ਕੋਈ ਕੋਈ ਤੁਸੀਂ ਲਾਰੇ ਜੇ ਲਾਉਂਦੇ ਹੋ ਦਿਖਾਵਾਂ ਤਾਂ ਹੈ ਨਹੀਂ ਕੋਈ।
0: ਨਹੀਂ ਨਹੀਂ, ਕਿਸੇ ਬਣਾਉਣੇ ਕਿਸੇ ਦਿਨ ਪ੍ਰੋਗਰਾਮ ਆ, ਥੋੜਾ ਜਿਹਾ ਮੌਸਮ ਥੋੜਾ ਜਿਹਾ ਠੰਡਾ ਹੋ ਲੈਣਾ, ਇਹ ਤਾਂ ਗਰਮੀ ਫਾਗ ਲਾਈ ਜਾਂਦੀ ਹੈ ਬਾਹਰ ਹੈ।
1: ਤੁਸੀਂ ਦੱਸੋ ਮੈਨੂੰ ਵੀ ਪਿਛਲੇ ਪੈਰ ਦੀ ਇੱਕ ਰੋਟੀ ਖਾਂਦੇ ਹੁੰਦੇ ਸੀ, ਪਿਛਲੇ ਜੇ ਪੈਰੋਂ ਕਹਿੰਦੇ ਥੋੜੀ ਜਿਹੀ ਆ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ,
1: ਮਤਲਬ ਪਹਿਲਾ ਪਹਿਰ ਪਿਛਲਾ ਪਹਿਰ ਇਹ ਸਾਰਾ ਹੁੰਦਾ ਸੀ, ਪਹਿਰ ਪਹਿਰਾਂ ਚ ਵੰਡਿਆ।
0: ਐਕਚੁਅਲੀ 8 ਪਹਿਰ ਜਿਹੜੇ ਹੁੰਦੇ ਸੀ ਨਾ, ਦਿਨ ਤੇ ਰਾਤ ਦੇ, ਤਿੰਨ ਘੰਟੇ ਦਾ ਇੱਕ ਪਹਿਰ ਹੁੰਦਾ ਸੀ, ਤੇ 8 ਪਹਿਰ ਜਿਹੜੇ ਹੁੰਦੇ ਸੀ। ਦੁਪਹਿਰ ਕਹਿ ਦਿੰਦੇ ਆ ਵੀ 2 ਪਹਿਰ ਖਤਮ ਹੋ ਗਏ।
1: ਹਾਂ, ਬਸ ਫਿਰ ਇਹਦੇ ਨਾਲ ਮਿਲਦਾ ਜੁਲਦਾ ਨਾ, 2 ਕਲੈਣਾ ਸੁਣਾ ਦਿਓ।
0: ਪਹਿਲੇ ਪਹਿਰ ਨੂੰ ਚੰਦ ਚੜ ਜਾਂਦਾ, ਦੂਜੇ ਪਹਿਰ ਨੂੰ ਤਾਰੇ, ਦੂਜੇ ਪਹਿਰ ਨੂੰ ਤਾਰੇ,
2: ਆਥਣ
0: ਵੇਲਾ ਤਰਕਾਲਾਂ ਤੇ ਆਥਣ ਵੇਲੇ ਚ ਕੋਈ ਫਰਕ ਹੈ?
2: ਨਹੀਂ ਇਹ, ਹਾਂਜੀ ਲੋਟਾ ਵੇਲੇ ਨੂੰ ਆਥਣ ਵੇਲਾ ਕਹਿ ਦਿੰਦੇ ਸੀ।
0: ਹਾਂ, ਲੋਡੇ ਵੇਲੇ, ਲੋਡੇ ਵੇਲੇ ਵਾਲਾ ਮੈਂ ਗਾਣਾ ਵੀ ਕੱਢਿਆ ਹੋਇਆ ਜੀ, ਲੋਡੇ ਵੇਲੇ ਮਾਹੀ ਆਇਆ ਮਨ ਪਕਾਵਾਂ ਕਣਕ ਦਾ।
2: ਇੱਕ ਜਿਹੜਾ ਹੁੰਦਾ ਸੀ ਨਾ, ਇੱਕ ਸਵੇਰ ਨੂੰ ਤੜਕੇ ਨੂੰ ਪ੍ਰਭਾਤ ਵੇਲਾ ਵੀ ਕਹਿੰਦੇ।
0: ਹਾਂ, ਪ੍ਰਭਾਤ ਫੇਰੀਆਂ ਨਿਕਲਦੀਆਂ ਜਿਹੜੀਆਂ ਸਵੇਰੇ ਸਵੇਰੇ।
2: ਹਾਂਜੀ, ਪ੍ਰਭਾਤ ਵੇਲੇ, ਸੁਬਾਹ ਵੇਲੇ ਉੱਠ ਕੇ, ਪ੍ਰਭਾਤ ਵੇਲੇ ਉੱਠ ਕੇ, ਇੱਦਾਂ ਬੋਲਦੇ ਹਨ।
0: ਜੀ ਜੀ ਜੀ ਜੀ ਜੀ ਜੀ,
2: ਤੇ ਇਹ ਦੋਵੇਂ ਫੁੱਲ ਬੀਜ ਦੱਸਣੇ। ਥੈਂਕ ਯੂ ਬੇਟੇ।
0: ਚਲੋ, ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਥੈਂਕ ਯੂ। ਸੋ ਦੋਸਤੋ, ਨੰਬਰ ਹੈ ਸਾਡਾ 6473। ਹਾਂਜੀ ਚੱਗੜ ਸਾਹਿਬ।
3: ਹਜ਼ੂਰ ਅਨਵਰ, ਮੈਂ ਆਫ ਦੀ ਏਅਰ ਗੱਲ ਕਰਨੀ
0: ਹੈ। ਆਫ ਦੀ ਏਅਰ ਫਿਰ ਮੈਂ ਤੁਹਾਨੂੰ ਨਾ ਪ੍ਰੋਗਰਾਮ ਤੋਂ ਬਾਅਦ ਕਾਲ ਕਰਦਾ ਤੁਹਾਡੇ ਨਾਲ।
3: ਓਕੇ ਸਰ,
0: ਓਕੇ, ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ 6473-5353 ਸਾਡੇ ਸਟੂਡੀਓ ਦਾ ਨੰਬਰ ਹੈ, ਸਾਡੇ ਰੇਡੀਓ ਪ੍ਰੋਗਰਾਮ ਦੇ ਮੇਨ ਪ੍ਰਾਊਡ ਸਪੋਂਸਰਡ ਬ੍ਰਮਟਨ ਕੈਸ਼ ਐਂਡ ਕੈਰੀ। ਪੂਰੇ ਕੈਨੇਡਾ ਦੇ ਵਿੱਚ 9 ਵੱਖਰੀਆਂ ਲੋਕੇਸ਼ਨਸ ਦੇ ਉੱਪਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੁਸੀਂ ਲੈਣੀ ਹੋਏ ਆਪਣੇ ਘਰ ਦੀ ਕੋਈ ਗਰੋਸਰੀ, ਤੁਸੀਂ ਲੈਣੀ ਹੋਏ ਆਪਣੇ ਰੈਸਟੋਰੈਂਟ ਵਾਸਤੇ ਬਲਕ ਦੇ ਵਿੱਚ ਗਰੋਸਰੀ, ਤੁਸੀਂ ਲੈਣਾ ਹੋਏ ਆਪਣੀ ਘਰ ਦੀ ਕਿਚਨ ਲਈ ਕੋਈ ਇੱਕ ਅੱਧਾ ਬਰਤਨ, 2 ਬਰਤਨ ਤੁਸੀਂ ਆਪਣੇ ਰੈਸਟੋਰੈਂਟ ਦੇ ਲਈ ਵੱਡੇ ਬਲਕ ਵਾਲੇ, ਵੱਡੀ ਕਪੈਸਿਟੀ ਵਾਲੇ ਬਰਤਨ ਲੈਣੇ ਹੋਣ, ਤੁਹਾਨੂੰ ਮਿਲ ਸਕਦੇ ਨੇ। ਤੁਸੀਂ ਘਰ ਦੇ ਵਿੱਚ ਵਰਤੀ ਜਾਣ ਵਾਲਾ ਕੋਈ ਛੋਟਾ ਮੋਟਾ ਔਜ਼ਾਰ ਤੁਹਾਨੂੰ ਚਾਹੀਦਾ ਹੋਏ, ਬੈਕਯਾਰਡ ਦੇ ਵਿੱਚ ਫਰੰਟ ਦੇ ਉੱਪਰ ਛੋਟੇ ਮੋਟੇ ਫੁੱਲ ਬਾਗਬਾਨੀ ਕਰਨ ਵਾਸਤੇ ਕੋਈ ਛੋਟੀ ਮੋਟੀ ਦਵਾਈ ਜੜੀ ਬੂਟੀ ਤੁਹਾਨੂੰ ਚਾਹੀਦੀ ਹੋਏ, ਹਰ ਤਰ੍ਹਾਂ ਦੀ ਮਿਲੇਗੀ। ਦੇਵੀ ਦੇਵਤੇ ਦਾ ਕੋਈ ਫੋਟੋਗ੍ਰਾਫ ਚਾਹੀਦਾ ਹੋਏ, ਗੁਰੂ ਸਾਹਿਬਾਨ ਦੀ ਕੋਈ ਫੋਟੋਗ੍ਰਾਫ ਤੁਹਾਨੂੰ ਚਾਹੀਦੀ ਹੋਏ, ਦੇਵੀ ਦੇਵਤੇ ਦੀ ਕੋਈ ਪੂਜਾ ਸਮੱਗਰੀ ਚਾਹੀਦੀ ਹੋਏ, ਘਰ ਦੇ ਵਿੱਚ ਪੰਜਾਬੀ ਥੀਮ ਤੁਸੀਂ ਉਸਾਰਨਾ ਹੈ ਤੇ ਉਹਦੇ ਲਈ ਤੁਹਾਨੂੰ ਕੋਈ ਪੰਜਾਬੀ ਕਲਚਰ ਦੇ ਨਾਲ ਰਿਪ੍ਰੈਜ਼ੈਂਟ ਕਰਦੀ ਕੋਈ ਆਈਟਮ ਦੀ ਜ਼ਰੂਰਤ ਹੋਏ ਤਾਂ ਤੁਹਾਨੂੰ ਮਿਲ ਸਕਦੀ ਹੈ। ਫੋਨ ਕਰੋ 905-230-4800, 9052-230-4800। ਛੁੱਟੀਆਂ ਨੇ, ਬੱਚਿਆਂ ਨੂੰ ਨਾਲ ਲੈ ਕੇ ਆਓ, ਇੱਕ

ਨੰਬਰ 114 ਕੈਨੇਡੀ ਰੋਡ ਵਿਲੇਜ ਆਫ ਇੰਡੀਆ ਦਾ 905-450-3333 ਔਰ 6400 ਐਰਨ ਮਿਲ ਪਾਰਕਵੇ ਮਿਸੀਸਾਗਾ ਦਾ ਨੰਬਰ ਹੈ 905-542-1333 6473653353 ਸਾਡੇ ਸਟੂਡੀਓ ਦਾ ਨੰਬਰ ਹੈ ਤੇ ਗਾਣਾ ਇੱਕ ਮੈਂ ਕੱਢਿਆ ਸੀ ਵੇਖਦੇ ਹਾਂ ਉਹੀ ਹੈ ਜਾਂ ਕੋਈ ਹੋਰ ਹੈ ਸੁਣਦੇ ਹਾਂ।

0: ਇਹ ਗਾਣਾ ਓਰਿਜਿਨਲ ਨਹੀਂ ਨਿਕਲਿਆ, ਇਹ ਤਾਂ ਐਵੇਂ ਕੋਈ ਬੀਬੀ ਵਿਚਾਰੀ ਟਰਾਈ ਕਰੀ ਜਾਂਦੀ ਹੈ ਤੇ ਉਹੀ ਗਾਣਾ। ਹਾਂਜੀ ਬੀਬੀ ਜੀ ਸਤਿ ਸ੍ਰੀ ਅਕਾਲ।
1: ਹਾਂਜੀ ਪਤਾ ਕੀ ਹੈ, ਮੈਂ ਵੀ ਦੇਵਕਰ ਸਾਹਿਬ ਬਹੁਤ ਸੇਵਾ ਕਰਦੇ ਪੰਜਾਬੀ
0: ਜੀ ਜੀ
1: ਨਾ, ਮੈਂ ਵੀ ਉੱਥੇ ਇੱਕ ਡਾਂਸ ਕਰਨਾ ਇੱਕ ਗਾਣੇ ਤੇ।
0: ਅੱਛਾ ਜੀ, ਬਹੁਤ ਵਧੀਆ, ਕਿਸ ਦਿਨ ਕਰਨਾ ਤੁਸੀਂ?
1: ਉਹ ਕੋਈ ਪਹਿਲੇ ਦਿਨ ਤਾਂ ਓਪਨਿੰਗ ਹੀ ਨਹੀਂ, ਕਈ ਕੁਛ ਕਰਨਾ ਦੂਜੇ ਦਿਨ, ਸੈਟਰਡੇ ਜਾਂ ਸੰਡੇ।
0: ਜੀ ਜੀ ਜੀ ਜੀ, ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ, ਤੁਹਾਡੇ ਨਾਲ ਮੁਲਾਕਾਤ ਹੋਏਗੀ ਉੱਥੇ।
1: ਬਸ ਆਪਣੇ ਆਪ ਨੂੰ ਇੰਟਰੋਡਿਊਸ ਕਰ, ਮੈਂ ਮਿਸਟਰ ਗੋਸਲ ਉੱਥੇ ਮੈਂ ਤੁਹਾਡਾ ਬਾਰੇ ਪਤਾ ਕਰ ਲੂੰਗੀ
0: ਕੋਈ ਨੀ ਜੀ, ਕੋਈ ਨੀ, ਮੈਂ ਉੱਥੇ ਐਂਕਰਿੰਗ ਕਰਨੀ ਉੱਥੇ ਸਟੇਜ ਦੇ ਉੱਪਰ ਤੇ ਤੁਹਾਨੂੰ ਮਿਲ ਹੀ ਜਾਣਾ ਉੱਥੇ, ਕੋਈ ਗੱਲ ਨੀ,
1: ਚਿੰਤਾ ਨਾ ਕਰੋ, ਮਿਲਾਂਗੇ ਮਿਲਾਂਗੇ।
0: ਥੈਂਕ ਯੂ ਥੈਂਕ ਯੂ। ਨਹੀਂ ਨਹੀਂ ਬੀਬੀ ਜੀ, ਤੁਸੀਂ ਬੜੇ ਆਦਰ ਯੋਗ ਹੋ ਸਾਡੇ ਲਈ ਤੇ ਕੋਈ ਗੱਲ ਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ।
1: ਬੇਟਾ ਨੀ ਕਹਿੰਦੀ ਕਿ ਮੇਰਾ ਬੇਟਾ ਤਾਂ ਤੁਹਾਡੇ ਬੇਟੇ ਤੋਂ ਵੱਡਾ, ਤੁਹਾਡੀ ਉਮਰ ਤੋਂ ਵੱਡਾ।
0: ਬਸ ਤੁਸੀਂ ਵੀ ਸਾਨੂੰ, ਤੁਸੀਂ ਅਸੀਂ ਵੀ ਤੁਹਾਡੇ ਬੱਚਿਆਂ ਵਰਗੇ ਹੀ ਹੈ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ ਦੋਸਤੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਬਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। ਤੇ ਜਿਹੜਾ ਸਾਡੀ ਗੱਲਬਾਤ ਚੱਲ ਰਹੀ ਹੈ, ਇੱਕ ਸ਼ਬਦ ਅਸੀਂ ਵਰਤਦੇ ਹੁੰਦੇ ਸੀ ਸੁਨੈਣ ਜੀ, ਤੁਹਾਡੇ ਪਤਾ ਨਹੀਂ ਵਰਤਦੇ, ਸਾਡੇ ਵਰਤਦੇ ਹੁੰਦੇ ਸੀ ਕੁਸਮੁਸਾ। ਇਹ ਵੀ ਇੱਕ ਟਾਈਮ ਦਾ ਜ਼ਿਕਰ ਹੁੰਦਾ ਸੀ ਇਹਦੇ ਵਿੱਚ ਕਿ ਕੁਸਮੁਸਾ ਜਿਹਾ ਹੋ ਗਿਆ, ਕੁਸਮੁਸਾ ਜਿਹਾ ਹੋ ਗਿਆ। ਨਾਮ ਤਾਂ ਇਹਦਾ ਕੋਈ ਐਡਾ ਔਖਾ ਨਹੀਂ ਹੈਗਾ ਦੱਸਣ ਦੇ ਵਾਸਤੇ ਵੀ ਕਿਹੜਾ ਮੌਕਾ ਹੁੰਦਾ ਸੀ, ਪਰ ਇਹ ਹੁੰਦਾ ਜ਼ਰੂਰ ਸੀ ਕਿਸੇ ਦੋਸਤ ਨੂੰ ਪਤਾ ਹੋਵੇ। ਇੱਕ ਵੇਲਾ ਇੱਕ ਹੁੰਦਾ ਸੀ ਟਾਈਮ, ਉਹਨੂੰ ਕਹਿੰਦੇ ਹੁੰਦੇ ਸੀ ਧੰਮੀ ਵੇਲਾ, ਧੰਮੀ ਵੇਲਾ ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਇੱਕ ਹੁੰਦਾ ਸੀ ਸੂਰਜ ਸਵਾਨੇਜ਼ੇ
2: ਜੀ ਜੀ,
0: ਇਹ ਮੈਂ ਦੱਸ ਦੇਣਾ, ਮੇਰਾ ਖਿਆਲ ਹੈ ਕਿਸੇ ਦੋਸਤ ਮਿੱਤਰ ਨੂੰ ਪਤਾ ਨਹੀਂ ਹੋਏਗਾ ਕਿ ਪੁਰਾਣੇ ਸਮਿਆਂ ਦੇ ਵਿੱਚ ਨਾ ਨੇਜ਼ੇ ਨੂੰ ਖੜਾ ਕਰ ਦਿੰਦੇ ਹੁੰਦੇ ਸੀ ਤੇ ਸੂਰਜ ਦੇ ਉਹਦਾ ਪਰਛਾਵਾਂ ਦੇਖ ਕੇ ਨਾ, ਪਰਛਾਵਾਂ ਦੇਖ ਕੇ ਟਾਈਮ ਨੂੰ ਮਈਅਰ ਕਰਨ ਦੀ ਇੱਕ ਕੋਸ਼ਿਸ਼ ਹੁੰਦੀ ਸੀ ਉਹਨਾਂ ਦੀ। ਜਦੋਂ ਸੂਰਜ ਦਾ ਪਰਛਾਵਾਂ ਉਹਦੇ ਤੋਂ ਸਵਾ ਕੁ ਥੋੜਾ ਜਿਹਾ ਅੱਗੇ ਵੱਧ ਜਾਣਾ ਨਾ, ਜਿੰਨਾ ਨੇਜ਼ੇ ਦੀ ਉਹ ਲੰਬਾਈ ਹੁੰਦੀ ਸੀ ਉਹਦੇ ਤੋਂ ਚੌਥਾ ਕਿੱਸਾ ਹੋਰ ਵੱਧ ਜਾਣਾ, ਤੇ ਉਹਨੂੰ ਸੂਰਜ ਸਵਾ ਨੇਜ਼ੇ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਹਾਂਜੀ ਕੁਲਦੀਪ ਸਿੰਘ ਜੀ,
1: ਧੰਮੀ
0: ਵੇਲੇ ਦੀ ਕੋਈ ਜਾਣਕਾਰੀ ਹੈ ਤੁਹਾਨੂੰ? ਧੰਮੀ ਵੇਲਾ, ਹਾਂ ਧੰਮੀ ਵੇਲਾ ਕਹਿੰਦੇ ਹੁੰਦਾ ਵੀ ਜਦੋਂ ਸੂਰਜ ਦੀ ਥੋੜੀ ਜਿਹੀ ਲਾਲਗੀ ਵੀ ਹੋਵੇ ਸ਼ਾਮ ਨੂੰ ਤੇ ਥੋੜਾ ਥੋੜਾ ਡਾਰਕਨੈਸ ਵੀ ਹੋਣੀ ਸ਼ੁਰੂ ਹੋ ਜੇ, ਹਨੇਰਾ ਵੀ ਪੈਣਾ ਸ਼ੁਰੂ ਹੋ ਜਾਏ, ਲੇਕਿਨ ਸੂਰਜ ਦੀ ਰੋਸ਼ਨੀ ਵੀ ਥੋੜੀ ਥੋੜੀ ਜਿਹੜੀ ਨਾ ਨਜ਼ਰ ਆਉਂਦੀ ਹੋਵੇ ਉਹਨੂੰ ਧੰਮੀ ਵੇਲਾ ਕਿਹਾ ਜਾਂਦਾ ਹੈ।
2: ਮੇਰਾ ਖਿਆਲ ਹੈ ਧੰਮੀ ਵੇਲਾ ਜਿਹੜਾ ਹੈ ਉਹ ਸੁਬਹ ਸੁਬਹ ਜਦੋਂ ਸੂਰਜ ਨਿਕਲਦਾ ਉਹਦੀ ਲਾਲੀ ਹੁੰਦੀ ਹੈ ਨਾ, ਉਹਨੂੰ ਕਹਿੰਦੇ ਨੇ ਧੰਮੀ ਵੇਲਾ।
0: ਧੰਮੀ ਵੇਲਾ ਨੀ ਇੱਥੇ ਤਾਂ ਹਨੇਰੇ ਦੀ ਦੱਸਿਆ ਜਾਂ ਉਹ ਸਵੇਰ ਨੂੰ ਹੋ ਸਕਦਾ, ਮਤਲਬ ਕੰਟੈਕਸਟ ਇਹੋ ਹੈ ਜਾਂ ਸ਼ਾਮ ਦੇ ਹਨੇਰੇ ਦੀ ਜਾਂ ਸਵੇਰ ਦੀ।
2: ਸ਼ਬਦ ਸਾਡੇ ਪੰਜਾਬ ਚ ਅੱਜ ਕੱਲ ਵੀ ਇੱਕ ਸਵੇਰ ਰਹਿਣ ਆਉਂਦੇ, ਯਾਰ ਤੂੰ ਧੰਮੀ ਧੰਮੀ ਕਿੱਥੇ ਚੱਲਿਆ,
0: ਧੰਮੀ ਧੰਮੀ ਸਵੇਰੇ ਸਵੇਰੇ
2: ਜਦੋਂ ਸੂਰਜ ਦੀ ਲਾਲੀ ਹੈ ਨਾ ਸੁਬਹ ਨਿਕਲ ਰਿਹਾ ਹੁੰਦਾ ਉਸ ਵੇਲੇ ਨੂੰ ਧੰਮੀ ਵੇਲਾ ਕਿਹਾ ਜਾਂਦਾ।
0: ਹਾਂ ਚਲੋ ਸ਼ੁਕਰੀਆ ਜੀ, ਬਹੁਤ ਬਹੁਤ
1: ਮਿਹਰਬਾਨੀ।
0: ਬਾ ਕਮਾਲ ਹੈ ਜੀ ਇਹਨਾਂ ਦੀ ਆਵਾਜ਼ ਔਰ ਇਹਨਾਂ ਦੀ ਲੇਖਣੀ ਵੀ, ਇਹਨਾਂ ਕੋਲੇ ਇਹਨਾਂ ਦੀ ਕ੍ਰੀਏਸ਼ਨ, ਇਹਨਾਂ ਦੀ ਪਰਮਾਤਮਾ ਨੇ ਗੋਡ ਗਿਫਟਡ ਚੀਜ਼ ਇਹਨਾਂ ਨੂੰ ਦਿੱਤੀ ਨਾ, ਇਹਨਾਂ ਨੂੰ ਕੋਈ ਵਿਸ਼ਾ ਦੱਸ ਦਿਓ ਕਿ ਆਪਣਾ ਅੱਜ ਆਹ ਵਿਸ਼ਾ, ਤੇ ਉਹਨਾਂ ਨੇ ਅੱਧੇ ਪੌਣੇ ਘੰਟੇ ਪਹਿਲਾਂ ਹੀ ਉਹ ਲਿਖ ਕੇ ਨਾ ਉਨੀਆਂ ਲਾਈਨਾਂ ਜਿਹੜੀਆਂ ਤਿਆਰ ਕਰ ਲੈਣੀਆਂ, ਇੰਨੀ ਪਰਮਾਤਮਾ ਨੇ ਇਹਨਾਂ ਨੂੰ ਕਿਰਪਾ ਕੀਤੀ ਇਹਨਾਂ ਦੇ ਉੱਪਰ। ਕੋਸ਼ਿਸ਼ ਕਰਦੇ ਸੁਣਾਉਣ ਦੀ।

0: 6473653353 ਸਾਡੇ ਸਟੂਡੀਓ ਦਾ ਨੰਬਰ ਹੈ। ਤੁਸੀਂ ਕੋਈ ਗੱਲਬਾਤ ਕਰਨੀ ਹੋਵੇ, ਕੋਈ ਅੱਜ ਦੇ ਵਿਸ਼ੇ ਦੇ ਵਿੱਚ ਪਾਰਟਿਸਿਪੇਟ ਕਰਨ ਵਾਸਤੇ ਤੁਸੀਂ ਕੋਈ ਫੀਡਬੈਕ ਦੇਣਾ ਚਾਹੁੰਦੇ ਹੋ ਤਾਂ ਫੋਨ ਕਰ ਸਕਦੇ ਹੋ 6473657 5353 6473653353। ਸਾਡੇ ਰੇਡੀਓ ਪ੍ਰੋਗਰਾਮ ਦੇ ਇਸ ਸਮੇਂ ਦੇ ਇਸ ਭਾਗ ਦੇ ਜਿਹੜੇ ਮੇਨ ਪ੍ਰਾਊਡ ਸਪੋਂਸਰ ਉਹ ਨੇ ਜੀ ਅਮਾਇਰਾ ਅਕੈਡਮੀ। ਬਿਊਟੀ ਦੀ ਦੁਨੀਆ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ, ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਕੋਈ ਬਿਊਟੀ ਦਾ ਟ੍ਰੀਟਮੈਂਟ ਕਰਵਾਉਣਾ ਹੋਵੇ, ਹੇਅਰ ਸਟਾਈਲਿੰਗ ਡਿਪਲੋਮਾ ਜਾਂ ਮੈਡੀਕਲ ਅਸਥੈਟਿਕ ਡਿਪਲੋਮਾ ਜਾਂ ਹੋਰ ਇਹਨਾਂ ਕੋਲ ਕਈ ਕਿਸਮ ਦੇ ਐਡਵਾਂਸ ਡਿਪਲੋਮੇ ਹਨ, ਤੁਸੀਂ ਕਿਸੇ ਕਿਸਮ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਫੋਨ ਕਰ ਸਕਦੇ ਹੋ ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਫੋਨ ਨੰਬਰ 9053996110 905-399-1810। ਪ੍ਰੋਪਰਟੀ ਲੈਣ ਦਾ ਜਾਂ ਕੋਈ ਦੇਣ ਦਾ ਵਿਚਾਰ ਰੱਖਦੇ ਹੋ ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਬਹੁਤ ਹੀ ਰੀਅਲ ਅਸਟੇਟ ਦੇ ਵਿੱਚ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਤੇ ਰਮਨ ਕਥੂਰੀਆ ਨੂੰ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 416-525-7400 416-525-7400। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹੈਲੋ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
0: ਤੁਸੀਂ ਭੈਣ ਜੀ ਬਹੁਤ ਦਿਨਾਂ ਬਾਅਦ ਅੱਜ ਫੋਨ ਕੀਤਾ।
1: ਮੇਰਾ ਨਾਮ ਗੁਰਮੀਤ ਕੌਰ ਹੈ ਨਾ।
0: ਹਾਂਜੀ, ਤੁਹਾਡਾ ਨਾਮ
1: ਗੁਰਮੀਤ ਕੌਰ
0: ਹੈ। ਹਾਂ, ਨਾਮ ਇੱਥੇ ਕੁਲਵੰਤ ਹੈ। ਚਲੋ, ਤੁਸੀਂ ਅੱਜ ਫੋਨ ਬੜੇ ਦਿਨਾਂ ਬਾਅਦ ਕੀਤਾ ਤੁਸੀਂ ਅੱਜ।
1: ਥੋੜਾ ਬਿਜੀ ਸੀ ਫਿਰ ਦੱਸਾਂਗੇ ਹਨਾ।
0: ਹਾਂ ਚਲੋ, ਕੋਈ ਗੱਲ ਨਹੀਂ।
1: ਕਹਿੰਦੇ ਨਾ ਸੁਰਤ ਰਹਿਣੀ ਨਾ ਸੂਰਤ ਰਹਿਣੀ।
0: ਕੀ ਬਾਤ ਹੈ।
1: ਆਉਣਾ ਆਖਰੀ ਵੇਲਾ।
0: ਕੀ ਬਾਤ ਹੈ ਜੀ।
1: ਫਿਰ ਮਨ ਬੜਾ ਕਰਨਾ ਨਾਮ ਜਪਣ ਨੂੰ, ਫਿਰ ਹੋ ਜਾਣਾ ਕਵੇਲਾ।
0: ਕਵੇਲਾ ਹੋ ਜਾਣਾ।
1: ਦੋ ਕੜੀਆਂ ਨਾ ਹੀ ਜਪਲਾ ਸਾਮਲ ਅੰਮ੍ਰਿਤ ਵੇਲਾ।
0: ਵੈਰੀ ਗੁੱਡ। ਇਹਦੇ ਵਿੱਚ ਵੇਖੋ ਅੱਜ ਦੇ ਵਿਸ਼ੇ ਨਾਲ ਦੋ ਚੀਜ਼ਾਂ ਆ ਗਈਆਂ, ਇੱਕ ਤਾਂ ਅੰਮ੍ਰਿਤ ਵੇਲਾ ਆ ਗਿਆ ਤੇ ਇੱਕ ਕਵੇਲਾ, ਆਖਰੀ ਵੇਲਾ ਆ ਗਿਆ ਤੇ ਕਵੇਲਾ ਵੀ ਆ ਗਿਆ। ਜਿਹੜਾ ਟਾਈਮ ਸਿਰ ਕੰਮ ਨਾ ਕੀਤਾ ਜਾਵੇ ਤੇ ਉਹਨੂੰ ਅਸੀਂ ਕਵੇਲਾ ਕਹਿ ਦਿੰਦੇ ਹਾਂ ਕਿ ਜਿੰਨੇ ਵਜੇ ਜਿਹੜਾ ਕੰਮ ਕਰਨ ਦਾ ਕੋਈ ਵਕਤ ਹੁੰਦਾ ਨਾ, ਜਦੋਂ ਵਕਤ ਟੱਪ ਜੇ ਫਿਰ ਅਸੀਂ ਕਹਿ ਦਿੰਦੇ ਹਾਂ ਕਵੇਲਾ ਹੋ ਗਿਆ, ਕਵੇਲਾ ਹੋ ਗਿਆ।
1: ਫਿਰ ਨਾਮ ਬੜਾ ਕਰਨਾ, ਨਾਮ ਜਪਣ ਨੂੰ ਫਿਰ ਹੋ ਜਾਣਾ ਕਵੇਲਾ।
0: ਚਲੋ, ਬਹੁਤ ਬਹੁਤ ਸ਼ੁਕਰੀਆ ਭੈਣ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਹੋਰ ਫੋਨ ਨੰਬਰ ਨੋਟ ਕਰੋ 416-400-7342-58-416-443-4258। ਗਰਮੀਆਂ ਦੇ ਦਿਨਾਂ ਦੇ ਵਿੱਚ ਆਪਣੇ ਘਰ ਨੂੰ ਬਿਲਕੁਲ ਨਵੀਂ ਸਜੀ ਹੋਈ ਦੁਲਹਨ ਵਰਗਾ ਅਗਰ ਬਣਾਉਣਾ ਚਾਹੁੰਦੇ ਹੋ ਤਾਂ ਰੰਗ ਰੋਗਨ ਦੀਆਂ ਸੇਵਾਵਾਂ ਤੁਸੀਂ ਜੈਕੀਰਤ ਜੈਕੀ ਤੋਂ ਲੈ ਸਕਦੇ ਹੋ। ਆਪਣੇ ਘਰ ਨੂੰ, ਆਪਣੇ ਵਪਾਰਕ ਯੂਨਿਟ ਨੂੰ, ਘਰ ਦੇ ਡੈਕ ਨੂੰ, ਫੈਂਸ ਨੂੰ, ਕਿਚਨ ਦੀ ਕੈਬਨਿਟ ਨੂੰ, ਘਰ ਦੀ ਛੱਤ ਨੂੰ ਬਿਲਕੁਲ ਨਵਾਂ ਨਕੋਰ ਬਣਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 416-400-7342-58। ਡਸਟਲੈਸ ਟਕਨੀਕ ਹੈ ਇਹਨਾਂ ਕੋਲੇ, ਘਰ ਦੇ ਵਿੱਚ ਕੋਈ ਡਸਟ ਨਹੀਂ ਖਿਲਰੇਗੀ, ਕੋਈ ਡੈਮੇਜ ਨਹੀਂ ਹੋਏਗੀ ਕੋਈ ਚੀਜ਼, ਤੇ ਤੁਹਾਡੀ ਛੱਤ ਨੂੰ ਨਵਾਂ ਨਕੋਰ ਬਣਾ ਦੇਣਗੇ। ਸੋ ਅਪੁਆਇੰਟਮੈਂਟ ਕਰੋ ਬੁੱਕ ਤੇ ਘਰ ਦੀ ਬਦਲੋ ਲੁੱਕ 416-400-7342-58। ਹਾਂਜੀ ਹੁਸਨੈਨ ਜੀ, ਦੋ ਤਿੰਨ ਮਿੰਟ ਬਾਕੀ ਹੈ ਤੇ ਇੱਕ ਦੀ ਹਾਜ਼ਰੀ, ਇੱਕ ਦੇ ਸ਼ੇਅਰ ਦੀ ਜ਼ਰੂਰ ਲਵਾ ਦਿਓ ਬਸ।
2: ਹਾਂ ਜੀ, ਤੁਸੀਂ ਹੁਣ ਪੰਜਾਬ ਦੀ ਗੱਲ ਕੀਤੀ ਹੈ।
0: ਜੀ ਜੀ ਜੀ।
2: ਤੇ ਪੰਜਾਬ ਦਾ ਉਹ ਸ਼ੇਰ ਪੜਾਂਗਾ ਜਿਹਦੇ ਚ ਪੰਜਾਬ ਦਾ ਜ਼ਿਕਰ ਆਵੇ।
0: ਕੀ ਬਾਤ, ਕੀ ਬਾਤ।
2: ਬਾਬਾ ਜੀ ਨੇ ਹੀਰ ਦਾ ਹੁਸਨ ਬਿਆਨ ਕੀਤਾ, ਸਮਾਤ ਕਰੋ।

0: ਸਣ ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ ਸੁਰਮਾ ਨੈਣਾ ਦੀ ਧਾਰ ਵਿੱਚ ਫੱਬ ਰਿਹਾ ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ।
1: ਵਾਹ ਵਾਹ ਵਾਹ ਵਾਹ ਹੁਸਨੈਣ ਜੀ, ਰੋਜ਼ ਦੀ ਤਰ੍ਹਾਂ ਹਮੇਸ਼ਾ ਦੀ ਤਰ੍ਹਾਂ ਬਾ ਕਮਾਲ। ਤੇ ਲੋ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਦਾ ਸਮਾਂ ਆ ਗਿਆ, ਕੱਲ ਮਿਲਾਂਗੇ ਫਰਾਈਡੇ। ਫਰਾਈਡੇ ਨੂੰ ਵਿਸ਼ਾ ਸਾਡਾ ਇੱਦਾਂ ਦਾ ਹੀ ਹੋਵੇਗਾ, ਲੋਕਾਂ ਦੀਆਂ ਗੱਲਾਂ ਬਾਤਾਂ ਸੁਣਾਂਗੇ ਤੇ ਆਪਣੀਆਂ ਸੁਣਾਵਾਂਗੇ। ਤੇ ਹੁਣ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਾਂਗੇ ਬਹੁਤ ਹੀ ਖੂਬਸੂਰਤ ਗੀਤ, ਪੰਜਾਬ ਨਾਲ ਸੰਬੰਧਿਤ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ।

0: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
1: ਤੈਨੂੰ ਇੱਧਰ ਤੇ, ਯਕੀਨ ਨਹੀਂ ਹੁੰਦਾ। ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
0: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
1: ਤੈਨੂੰ ਇਹ ਸਭ ਕਿਵੇਂ ਪਤਾ?
0: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
1: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
0: saveonenergy.ca/eap।
2: This is AM 530, CHLO AM, serving Brampton, Mississauga, Toronto, the GTA, and the world at am530.ca.
3: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
3: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
3: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
3: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
4: ਪ੍ਰੋਗਰਾਮ ਪੰਜਾਬੀ ਲਹਿਰਾਂ
3: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
5: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
6: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135, ਜਾਂ ਟੈਕਸਟ ਮੈਸੇਜ ਕਰੋ 416-450-6680-416-450-6680, ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
7: ਮੈਂ ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ, ਕੰਟੈਕਟ ਅਸ ਐਟ bridgemohan.com।
6: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: jolly good mood today. What is the reason?
1: This is the effects of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 647-504-1557
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
6: ਜੇਐਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼ ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ ਫੁੱਲ ਗਰਾਜ ਡੋਰਸ $349.99 ਤੋਂ ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ ਬੈਸਟ ਸਰਵਿਸ ਬੈਸਟ ਪ੍ਰਾਈਸ 905 7

ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204

0: locations in GTA. For more information, visit rajdhanisweets.ca.
1: Jack Spirit, hajje tak vi tusi agar apne security camera nahi lagwaye ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557

0: ਹਾਲ ਚਾਲ ਨੇ ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਦਾ, ਕਿ ਠੀਕ 9 ਵਜੇ ਤੱਕ ਤੁਹਾਡਾ ਸਾਥ ਰਹੇਗਾ। ਬਈ ਕਿਵੇਂ ਹੋ, ਕੀ ਹਾਲ ਚਾਲ ਨੇ, ਬੱਲੇ ਬੱਲੇ ਠੀਕ ਠਾਕ ਹੋ? ਉਫ ਉਫ ਗਰਮੀ ਹੈ, ਹਾਏ ਹਾਏ ਗਰਮੀ, ਗਰਮੀ ਨੇ ਤਾਂ ਫੱਟੇ ਚੱਕੇ ਪਏ ਆ ਬਾਹਰ। ਸਿੱਧੀ ਜੀ ਗੱਲ ਹੈ, ਖੜਨ ਨੂੰ ਜੀ ਕਿੰਨੀ ਕਰਦਾ ਯਾਰ। ਮੈਨੂੰ ਪਤਾ ਆਪਾਂ ਗਰਮੀ ਦੀ ਉਡੀਕ ਕਰ ਰਹੇ ਸੀ, ਠੀਕ ਹੈ, ਮੈਂ ਕਿਹੜਾ ਕੋਈ ਬੁਰੀ ਗੱਲ ਕਹਿ ਰਿਹਾ, ਬਟ ਇੰਨਾ ਕਹਿ ਕੇ ਹੀਟ ਵਾਰਨਿੰਗ ਜ਼ਰੂਰ ਹੈ। ਸੋ ਫੀਲਸ ਲਾਈਕ ਆਇਰਨ ਓ, ਲੱਗ ਤਾਂ ਇੱਦਾਂ ਰਿਹਾ ਜਿਵੇਂ ਬਾਹਰ 40-45 ਡਿਗਰੀ ਹੈ, ਬਟ ਖੈਰ ਇਟਸ ਹੋਟ ਡੇ, ਇੰਜੋਏ ਕਰੋ। ਅਤੇ ਟੋਰਾਂਟੋ ਦੇ ਵਿੱਚ ਤਾਂ ਉਈ ਗਰਮੀ ਹੋਈ ਪਈ ਹੈ, ਰੋਨਾਲਡੋ ਸਾਹਿਬ ਆਏ ਹੋਏ ਆ ਅਤੇ ਟ੍ਰੈਫਿਕ ਜੈਮ ਲੱਗਿਆ ਹੋਇਆ ਥਾਂ ਥਾਂ ਤੇ, ਜਿੱਥੇ ਵੀ ਜਾਓ ਰੋਨਾਲਡੋ ਰੋਨਾਲਡੋ, ਪੁਰਚੁਗਲ ਦੇ ਫੈਨਸ ਡਾਊਨਟਾਊਨ ਹਰ ਇੱਕ ਕੋਨੇ ਕੋਨੇ ਦੇ ਵਿੱਚ ਦਿਖ ਰਹੇ ਆ, ਕ੍ਰੋਏਸ਼ੀਆ ਦੇ ਵੀ ਦਿਖ ਰਹੇ ਆ। ਬਟ ਯਾਰ ਪਤਾ ਨਹੀਂ, ਐਂ ਲੱਗਦਾ ਕਿ ਡਾਊਨਟਾਊਨ ਟੋਰਾਂਟੋ ਪੁਰਚੁਗਲ ਹੀ ਬਣ ਚੁੱਕੇ ਆ, ਥਾਂ ਥਾਂ ਤੇ ਲਾਲ ਜਰਜ਼ੀਆਂ ਪੁਰਚੁਗਲ ਦੀਆਂ। ਸੋ 7 ਵਜੇ ਮੈਚ ਹੋ ਰਿਹਾ ਬਈ, ਰੋਨਾਲਡੋ ਪੁਰਚੁਗਲ ਅਤੇ ਕ੍ਰੋਏਸ਼ੀਆ ਦਾ। ਸੋ ਜਿਹੜਾ ਸਟੇਡੀਅਮ ਹੈ ਬੀਮੋ ਸਟੇਡੀਅਮ, ਉੱਥੇ ਰੌਣਕਾਂ ਫੁੱਲ ਬਟਾ ਫੁੱਲ ਲੱਗ ਚੁੱਕੀਆਂ ਨੇ। ਅਤੇ ਜੇ ਕੋਈ ਜਾ ਰਿਹਾ ਮੈਚ 'ਤੇ, ਹੁਣ ਤਾਂ ਸਾਰੇ ਪਹੁੰਚ ਗਏ ਹੋਣਗੇ ਜਿਹੜੇ ਜਾ ਰਹੇ ਆ, 6:15 ਵੱਜ ਗਏ, ਬਹੁਤ ਰੌਣਕੀ, ਬੜਾ ਕਮਾਲ ਦਾ ਮਾਹੌਲ ਬਣ ਚੁੱਕਿਆ। ਸੋ ਆਪਾਂ ਤਾਂ ਚਲੋ ਯਾਰ ਤੁਹਾਡੇ ਨਾਲ ਹਾਂ, ਪ੍ਰੋਗਰਾਮ ਕਰਦੇ ਹਾਂ ਅਤੇ ਨਾਲ ਦੀ ਨਾਲ ਗੇਮ ਲਾ ਲਾਂਗੇ ਅਤੇ ਗੇਮ ਵੀ ਦੇਖੀ ਜਾਵਾਂਗੇ ਅਤੇ ਨਾਲੇ ਤੁਹਾਡੇ ਨਾਲ ਗੱਲਾਂ ਬਾਤਾਂ ਕਰੀ ਜਾਵਾਂਗੇ। ਸੋ ਪ੍ਰੋਗਰਾਮ ਪੰਜਾਬੀ ਦੇ ਨਾਲ, ਕੋਈ ਹੈ ਡਾਊਨਟਾਊਨ ਟੋਰਾਂਟੋ 'ਚ ਯਾਰ? ਮੈਨੂੰ ਟ੍ਰੈਫਿਕ ਦੀ ਥੋੜ੍ਹੀ ਜਿਹੀ ਡਾਊਨਟਾਊਨ ਟੋਰਾਂਟੋ ਦੀ ਅਪਡੇਟ ਹੀ ਦੇ ਦਿਓ, ਕਿੰਨਾ ਕੁ ਰਸ਼ ਹੈ ਵਾਕਈ। ਤੁਸੀਂ ਕਹਿ ਰਹੇ ਹੋ ਕਿ ਯਾਰ ਟੋਰਾਂਟੋ ਤੋਂ ਅੱਜ ਬੰਦਾ ਦੂਰ ਹੀ ਰਹੇ। ਨੰਬਰ ਹੈ ਆਪਣਾ 905-673-3337, 9056733337, 9056733337, 9056733337 ਆਪਣਾ ਫੋਨ ਨੰਬਰ ਹੈ। ਪ੍ਰੋਗਰਾਮ ਪੰਜਾਬੀ ਲਹਿਰਾਂ, ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਮਾਰਦੇ ਹਾਂ, ਫਿਰ ਆ ਜਾਓ।
1: ਪਿੱਛੋਂ ਖੜ ਖੜ ਖੜ ਖੜ ਦੀ ਆਵਾਜ਼ ਆਉਂਦੀ ਹੈ ਕੱਲ ਤੋਂ।
0: ਨਹੀਂ ਹੁਣ ਹੁਣ ਆ ਰਹੀ ਹੈ ਜਾਂ ਹੁਣ ਠੀਕ ਹੈ?
1: ਹੁਣੇ ਵੀ ਆ ਰਹੀ ਹੈ, ਤੁਹਾਨੂੰ ਵੀ ਸ਼ਾਇਦ ਆ ਰਹੀ ਹੋਗੀ, ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰ ਰਿਹਾ ਨਾ।
0: ਮੈਨੂੰ ਤਾਂ ਕੋਈ ਨਹੀਂ
1: ਡਿਸਟਰਬੈਂਸ, ਜਿਵੇਂ ਇਹ ਦੇਖੋ ਜਿਵੇਂ ਮੌਸਮ ਖਰਾਬ ਹੁੰਦਾ ਨਾ, ਉਸ ਟਾਈਪ ਦੀ ਆਵਾਜ਼ ਆ ਰਹੀ ਹੈ, ਪਰ ਦੇਖ ਲੈਣਾ, ਕੋਈ ਗੱਲ ਨਹੀਂ।
0: ਸੱਜ ਕੇ ਨਾ ਨਿਕਲੋ ਸੋਹਣੇ, ਹੋ ਅੱਜ ਮੌਸਮ ਖਰਾਬ ਹੈ। 6986 ਹਲੋ,
2: ਹਾਂਜੀ ਵੀਰੇ, ਕੀ ਹਾਲ ਨੇ?
0: ਵਧੀਆ ਜੀ, ਕਿਵੇਂ ਹੋ?
2: ਵਧੀਆ ਵਧੀਆ, ਠੀਕ ਠਾਕ। ਮੈਂ ਵੀ ਵੀਰੇ ਆਹੀ ਗੱਲ ਕਰਨੀ ਸੀ, ਕੱਲ ਦੀ ਆ ਰਹੀ ਆਵਾਜ਼ ਬਹੁਤ ਜ਼ਿਆਦਾ ਨਾ ਖਰਾਬ ਆ ਰਹੀ ਹੈ, ਜਿਵੇਂ ਆਪਾਂ ਫੋਨ ਸਪੀਕਰ ਤੇ ਲਾਇਆ ਹੁੰਦਾ।
0: ਅੱਛਾ,
2: ਤੇ ਆਪਾਂ ਫੋਨ ਸਪੀਕਰ ਤੇ ਲਾ ਲਏ, ਪੱਖੇ ਮੂਹਰੇ ਰੱਖ ਦਈਏ, ਕੜਕੜ ਕੜਕੜ ਕੁਛ ਨੀ ਸਮਝ ਆ ਰਿਹਾ ਹੈਗਾ। ਈਵਨ ਕਿ ਜਿਵੇਂ ਤੁਹਾਡਾ ਪ੍ਰੋਗਰਾਮ ਸਟਾਰਟ ਹੋਇਆ, ਮੂਹਰੇ ਆਪਣੀਆਂ ਐਡਾਂ ਚੱਲਦੀਆਂ ਹੁੰਦੀਆਂ ਨੇ ਨਾ, ਤੇ ਉਹ ਵੀ ਨੀ ਕਲੀਅਰ ਸੁਣ ਰਹੀ ਹੈਗੀਆਂ, ਬਹੁਤ ਜ਼ਿਆਦਾ ਜਿਹੜੀ ਕਿ ਕੁਛ ਨੀ ਸਮਝ ਆ ਰਿਹਾ ਹੈਗਾ। ਹੁਣ ਮੈਂ ਫੋਨ ਤੇ ਗੱਲ ਕਰ ਰਿਹਾ, ਫੋਨ ਤੇ ਕੁਛ ਨੀ, ਫੋਨ ਤੇ ਬਿਲਕੁਲ ਸਹੀ ਆਵਾਜ਼ ਆ ਰਹੀ ਹੈ ਤੁਹਾਡੀ,
0: ਤੁਹਾਡਾ ਤੇ ਮੈਸੇਜ ਸਾਨੂੰ ਅਸੀਂ ਦੇ ਰਹੇ ਹਾਂ ਕੁਝ ਦਿਨਾਂ ਤੋਂ ਨੀ, ਸਾਲਾਂ ਤੋਂ। ਸਾਡੀ ਐਪ ਡਾਊਨਲੋਡ ਕਰੋ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲਿਸਨਰਸ ਐਪ ਤੇ ਜੁੜਦੇ ਆ। ਸੋ ਕੋਈ ਨਾ, ਇਹ ਵੀ ਚੈੱਕ ਕਰ ਲੈਂਦੇ ਆ, ਨੋ ਇਸ਼ੂਜ ਨੋ ਪ੍ਰੋਬਲਮ, ਮੈਨੂੰ ਤੁਸੀਂ ਦਿਓ ਥੋੜ੍ਹਾ ਜਿਹਾ ਸਮਾਂ ਤੇ ਹੁਣੇ ਚੈੱਕ ਕਰਦੇ ਹਾਂ।

0: ਜੀ ਓਕੇ, ਕੋਈ ਨਾ ਚੈੱਕ ਕਰਦੇ ਆ, ਜ਼ਰੂਰ ਟੈਨਸ਼ਨ ਨਾ ਲਓ ਬਿਲਕੁਲ ਵੀ, ਤੇ ਪਹਿਲਾਂ ਜੈਸਮਿਨ ਸੈਨਲਿਸ ਜੀ ਨੂੰ ਪ੍ਰੈਜ਼ੈਂਟ ਕਰੀਏ।
1: ਗੈਟ ਰੈਡੀ GTA

0: your tickets now at heritagesounds.ca. Presented by TD Bank in association with Turkish Airlines, Heritage Canada, Experience Ontario, Experience Brampton, and the Toronto Star.
1: Kya baat hai Sir Jasmine Sandless 8 August nu ਵੀ ਤੁਹਾਡੇ ਆਪਣੇ ਸ਼ਹਿਰ ਬ੍ਰੈਂਪਟਨ ਪਰਫਾਰਮ ਕਰਨ ਲਈ ਆ ਰਹੀ ਹੈ ਸੋ ਗੈਟ ਰੈਡੀ ਪ੍ਰੋਗਰਾਮ ਹੈ ਪੰਜਾਬੀ ਰਾਹ ਤੇ ਨੰਬਰ ਹੈ ਆਪਣਾ 905-600-3373-905-673-3337 ਇੱਕ ਅਸੀਂ ਕੁਝ ਦਿਨਾਂ ਤੋਂ ਤੁਹਾਨੂੰ ਨੰਬਰ ਦੇ ਰਹੇ ਹਾਂ ਫਾਰਮ ਦੇ ਲਈ ਕੁਝ ਕੁ ਵਰਕਰਸ ਦੀ ਲੋੜ ਹੈ ਫਾਰਮ ਅਤੇ ਗ੍ਰੀਨ ਹਾਊਸ ਦੇ ਵਰਕਰਸ ਦੀ ਜ਼ਰੂਰਤ ਹੈ ਤੁਹਾਨੂੰ ਘਰੋਂ ਪਿੱਕ ਵੀ ਕਰਨਗੇ ਘਰੇ ਤੁਹਾਨੂੰ ਛੱਡ ਕੇ ਵੀ ਜਾਣਗੇ ਤੇ ਪੇਮੈਂਟ ਹੈ ਟਾਈਮ ਸਿਰ ਜੇ ਜੋਬ ਲੱਭ ਰਹੇ ਹੋ 647-278-5394 647-278-5394 647-278-5394 G2865 ਹਾਂਜੀ ਬਾਈ ਜੀ
2: ਕੀ ਨਾਮ ਕੀ ਹਾਲ ਬਾਈ
1: ਵਧੀਆ ਜੀ ਕਿਵੇਂ ਹੋ
2: ਬਾਈ ਜੀ ਆਪਾਂ ਦੇਣਾ ਜੀ ਕਿਹੜਾ ਤੁਹਾਨੂੰ ਪਤਾ ਹੀ
1: ਅੱਜ ਦਿਨ ਕਿਹੜਾ
2: ਹਾਂਜੀ
1: ਉਹ ਅੱਛਾ ਅੱਜ ਜੂਨੀਅਰ ਚਿਕਨ ਹੈ ਹਾਂ ਮੈਨੂੰ ਤਾਂ ਸਗਾ ਤੇ ਕਹਿ ਲੋ ਕਿ ਮੇਰੇ ਲਈ ਤਾਂ ਵਧੀਆ ਮੈਂ ਛੁੱਟੀ ਕਰ ਲੈਣਾ ਮੈਂ ਜਾ ਕੇ ਇੰਜੋਏ ਕਰਦਾ ਕੋਈ ਪ੍ਰਾਈਵੇਟ ਵੀ ਰੱਖੀ ਦੀ ਹੁੰਦੀ ਹੈ ਜਿੱਥੇ ਹੋਰ ਕੋਈ ਜਾ ਨਾ ਸਕੇ ਹੈ ਚਲੋ ਬਹੁਤ ਸ਼ੁਕਰੀਆ ਭਾਜੀ ਥੈਂਕ ਯੂ ਸੋ ਮਚ ਕਰੋ ਇੰਜੋਏ ਤੇ ਬਹੁਤ ਸਾਰਾ ਪਿਆਰ ਤੁਹਾਨੂੰ ਅੱਛਾ ਇਹ ਨਾ ਭਾਜੀ ਹੁਣ ਕਹਿੰਦੇ ਕਿ ਤੁਹਾਨੂੰ ਪਤਾ ਹੀ ਹੈ ਕਿਹੜਾ ਦਿਨ ਹੈ ਇਹ ਨਾ ਵੀਰ ਹੋਣਾ ਨੇ ਇੱਕ ਦਿਨ ਕਾਲ ਕੀਤੀ ਭਾਜੀ ਨੇ ਕਹਿੰਦੇ ਨਵੀਂ ਉਹ ਹੈਪੀ ਜੂਨੀਅਰ ਚਿਕਨ ਮੈਂ ਯਾਰ ਹੈਰਾਨ ਮੈਂ ਕਿਹਾ ਜੂਨੀਅਰ ਚਿਕਨ ਦਾ ਕੀ ਮਤਲਬ ਕਹਿੰਦੇ ਅੱਛਾ ਨਹੀਂ ਨਹੀਂ ਨਹੀਂ ਨਹੀਂ ਉਹ ਦੂਜਾ ਜਿਹੜਾ ਕਹਿੰਦੇ ਹੁਣੇ ਮੈਂ ਕਹਿੰਦਾ ਉਹਨਾਂ ਨਾ ਹੈਪੀ ਜੂਨੀਅਰ ਫਰਾਈਡੇ ਇਹਨਾਂ ਨੂੰ ਲੱਗਿਆ ਜੂਨੀਅਰ ਚਿਕਨ ਸੋ ਇਹ ਮੈਂ ਕਿਹਾ ਤੁਸੀਂ ਜੂਨੀਅਰ ਚਿਕਨ ਘੱਟ ਖਾਇਆ ਕਰੋ ਸੋ ਕੱਲ੍ਹ ਮੈਂ ਵੀ ਪਾਰਟੀ 'ਤੇ ਗਿਆ ਸੀ ਪਾਰਟੀ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੀ ਹੈ ਜੂਨੀਅਰ ਚਿਕਨ ਡਬਲ ਚੀਜ਼ ਬਰਗਰ ਨਗੇਟ ਹੀ ਮੰਗਾਏ ਜਾਂਦੇ ਆ ਰਾਤ ਨੂੰ ਫਿਰ ਹੋਰ ਕੁਛ ਖੁੱਲ੍ਹਾ ਨਹੀਂ ਹੁੰਦਾ ਓਕੇ ਇੱਕ ਤੁਸੀਂ ਯਾਦ ਜ਼ਰੂਰ ਰੱਖੋ ਰਾਈਨੋ ਫੈਂਸ ਅਤੇ ਡੈੱਕ ਵਾਲਿਆਂ ਨੂੰ ਨਵੀਂ ਫੈਂਸ ਤਿਆਰ ਕਰਾਉਣੀ ਆ ਨਵੀਂ ਡੈੱਕ ਰੈਡੀ ਕਰਾਉਣੀ ਆ ਜਾਂ ਤੁਸੀਂ ਫੈਂਸ ਡੈੱਕ ਦੀ ਏ ਟੂ ਜ਼ੈੱਡ ਰਿਪੇਅਰ ਕਰਵਾਉਣੀ ਆ ਤਾਂ ਰਾਈਨੋ ਫੈਂਸ ਐਂਡ ਡੈੱਕ ਵਾਲੇ ਬਾਈ ਜੀ ਹੁਣੇ ਨੇ ਨੰਬਰ ਹੈ 6478043220 ਹਾਂਜੀ ਹਾਂਜੀ ਕੋਈ ਨਾ ਮੈਨੂੰ ਪਤਾ ਸਰ ਅਸੀਂ ਚੈੱਕ ਕਰਾ ਰਹੇ ਹਾਂ ਠੀਕ ਹੈ ਸਰ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਸੋ ਮਚ ਸੋ ਸ਼ੁਕਰੀਆ ਸਭ ਦਾ ਨੋ ਪ੍ਰੋਬਲਮ ਤੇ ਨੰਬਰ ਹੈ ਆਪਣਾ 905-673-3337 ਆਪਣਾ ਨੰਬਰ ਹੈ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਦੇਖੋ ਲਾਈਵ ਅਪਡੇਟਾਂ ਮਿਲ ਰਹੀਆਂ ਨੇ ਰੋਨਾਲਡੋ ਸਾਹਿਬ ਦੀਆਂ ਮੈਂ ਅੱਜ ਦੇਖ ਰਿਹਾ ਸੀ ਯਾਰ ਕਿ ਮੈਨੂੰ ਲੱਗਦਾ ਰੋਨਾਲਡੋ ਡੈਲਟਾ ਹੋਟਲ 'ਚ ਠਹਿਰ ਰਿਹਾ ਪਰ ਏਡਾ ਵੱਡਾ ਆਰਟਿਸਟ ਡੈਲਟਾ ਤੋਂ ਵੀ ਵਧੀਆ ਕਿੰਨੇ ਹੋਟਲ ਪਏ ਆ ਯਾਰ ਤੁਸੀਂ ਅਗਲੇ ਵਿਚਾਰੇ ਨੂੰ ਡੈਲਟਾ ਹੋਟਲ 'ਚ ਤੁਸੀਂ ਆਈ ਡੋਨਟ ਨੋ ਉੱਥੇ ਕਿਉਂ ਉਹਨੂੰ ਸਟੇਅ ਕਰਾ ਰਹੇ ਹੋ ਵਧੀਆ ਯਾਰ ਬੰਦਾ ਫੋਰ ਸੀਜ਼ਨਸ 'ਤੇ ਰਹੇ ਬੰਦਾ ਰਿਟਸ ਦੇ ਹੋਟਲ 'ਚ ਰਹੇ ਬੰਦਾ ਹੋਰ ਕਿਹੜੇ ਕਿਹੜੇ ਨੇ ਇੱਕ ਸ਼ੈਂਗਰੀ ਲਾ ਬੜਾ ਵਧੀਆ ਯੋਰਕਵਿਲ ਦੇ ਵਿੱਚ ਵਨ ਹੋਟਲ ਬੜਾ ਵਧੀਆ ਮੈਨੂੰ ਪੁੱਛ ਲੈਂਦੇ ਮੈਂ ਤੁਹਾਨੂੰ ਦੱਸਦਾ ਕਿ ਰੋਨਾਲਡੋ ਨੂੰ ਕਿਹੜੇ ਕਿਹੜੇ ਹੋਟਲ ਦੇ ਵਿੱਚ ਸਟੇਅ ਕਰਵਾਉਣਾ ਚਾਹੀਦਾ ਚਲੋ ਟੋਰਾਂਟੋ ਵਾਲਿਓ ਥੋੜ੍ਹਾ ਜਿਹਾ ਬੰਦਾ ਯਾਰ ਕਵੇ ਤਾਂ ਸਹੀ ਵਾਹ ਵੀ ਵਾਹ ਇੱਥੇ ਮੈਂ ਆਇਆ ਕਿੱਥੇ ਕਿੰਨੀ ਸੋਹਣੀ ਜਗ੍ਹਾ ਸੋ ਖੈਰ ਪ੍ਰੋਗਰਾਮ ਪੰਜਾਬੀ ਦਾ ਅਤੇ ਰੋਨਾਲਡੋ ਸਟਾਰਟਿੰਗ ਲਾਈਨਅਪ ਦੇ ਵਿੱਚ ਹੈ ਕਹਿੰਦੇ ਹੀ ਵਿਲ ਬੀ ਸਟਾਰਟਿੰਗ ਕਿਆ ਬਾਤਾਂ ਨੇ ਸੋ ਨੰਬਰ ਹੈ ਆਪਣਾ 905-673-3337 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ ਉਸਦੇ ਨਾਲ ਨਾਲ ਇੱਕ ਟਰੱਕ ਮਕੈਨਿਕ ਦੀ ਜੋਬ ਅਵੇਲੇਬਲ ਹੈ ਟਰੱਕ ਮਕੈਨਿਕ 1 ਸਾਲ ਦੇ ਐਕਸਪੀਰੀਅੰਸ ਦੇ ਨਾਲ ਚਾਹੀਦਾ ਬਈ। ਬ੍ਰੈਂਪਟਨ ਦੀ ਬੜੀ ਵਧੀਆ ਕੰਪਨੀ ਹੈ, ਟੌਪ ਦੀ ਤੁਹਾਨੂੰ ਪੇ ਦੇ ਰਹੇ ਨੇ। 416-616-3345 ਤੇ ਫੋਨ ਕਰੋ, 416-616-3345। 416-616-3345 ਤੇ ਫੋਨ ਘੁਮਾ ਲਓ ਤੇ ਟਰੱਕ ਮਕੈਨਿਕ ਦੀ ਜੌਬ ਇਨ ਬ੍ਰੈਂਪਟਨ ਹੈ ਤੇ ਬੜੀ ਟੌਪ ਦੀ ਪੇ। 416-616-3345।

0: ਵੀਵਾ ਕਿਆ ਬਾਤ ਹੈ 4717 ਹੈਲੋ
1: ਨਵੀਂ ਭਾਜੀ ਕੀ ਹਾਲ ਹੈ ਠੀਕ ਹੋ
0: ਬਹੁਤ ਵਧੀਆ ਸਰ ਕਿਵੇਂ ਹੋ
1: ਵਧੀਆ ਭਾਜੀ ਸਾਡੇ ਨਾ ਜਦੋਂ ਨਵੇਂ ਨਵੇਂ ਫੋਨ ਆਏ ਸੀ ਨਾ ਪਿੰਡਾਂ ਵਿੱਚ ਪਾਕਿਸਤਾਨ ਦੀ ਗੱਲ ਕਰ ਰਹੇ
0: ਹਾਂ
1: ਤੇ ਸਿਗਨਲ ਸਹੀ ਨਹੀਂ ਸੀ ਆਉਂਦੇ ਤੇ ਹੋਰ ਫਿਰ ਕੋਠੇ ਤੇ ਚੜ ਗਏ ਤੇ ਫਿਰ ਜਾ ਕੇ ਗੱਲ ਹੁੰਦੀ ਸੀ
0: ਹਾਂ ਕੱਲ ਵਿੰਡ ਸਟੋਰਮ ਕਾਫੀ ਆਇਆ ਤੇ ਉਹਦੇ ਕਰਕੇ ਥੋੜੇ ਜਿਹੇ ਇਸ਼ੂ ਹੈ, ਹੋ ਜੂਗਾ ਸੈੱਟ ਹੌਲੀ ਹੌਲੀ। ਤੁਸੀਂ ਸਾਡੀ ਐਪ ਡਾਊਨਲੋਡ ਕਰੋ ਤੇ ਆਰਾਮ ਨਾਲ ਸੁਣੋ ਜਿੱਥੇ ਜੀ ਕਰਦਾ। ਚਲੋ ਠੀਕ ਹੈ, ਕੋਈ ਨੀ, ਮੈਂ ਜਾਂ ਤਾਂ ਮੈਂ ਕੋਠੇ ਤੇ ਖੜ ਕੇ ਪ੍ਰੋਗਰਾਮ ਉੱਥੋਂ ਹੀ ਪੇਸ਼ ਕਰ ਦਵਾਂ। ਸਹੀ ਗੱਲ ਹੈ, ਪੈ ਜਾਣੀ ਯਾਰ ਕਣੀਆਂ, ਬਹੁਤ ਹੀਟ ਬਥੇਰੀ ਹੋ ਗਈ ਹੁਣ। ਪੁਰਾਣੇ ਸਮੇਂ ਸੀਗਾ ਕਿ ਯਾਰ ਕੋਈ ਵੀ ਚੀਜ਼ ਚੱਲਦੀ ਨੀ ਨਾ, ਹੁਣ ਕਈ ਵਾਰ ਫੋਨ ਫਾਨ ਖਰਾਬ ਹੋਏ ਤੇ ਬੰਦੇ ਨੇ ਮਾੜਾ ਜਿਹਾ ਫੋਨ ਦੇ ਇੱਕ ਥੱਪੜ ਜਿਹਾ ਮਾਰਨਾ ਵੀ ਠੀਕ ਹੋ ਜਾ, ਆਪਣੀ ਕੋਈ ਵੀਡੀਓ ਗੇਮ ਨੀ ਚੱਲਦੀ ਉਹ ਚ ਫੂਕਾ ਮਾਰਨੀ ਹੈ ਕਿ ਵੀਡੀਓ ਗੇਮ ਦੀ ਜਿਹੜੀ ਉਹ ਕਸੈਟ ਹੈ ਉਹ ਚੱਲ ਪਵੇ, ਜਾਂ ਕੋਈ ਫਿਲਮ ਦੇਖ ਰਹੇ ਹਾਂ ਉਹ ਵੀ ਸੀ ਆਰ ਦੀ ਕਸੈਟ ਹੈ ਉਹ ਚੱਲ ਪਵੇ, ਉਹ ਤੇ ਮਾੜੀ ਮੋਟੀ ਇੱਕ ਅੱਧੀ ਫੂਕ ਮਾਰਨੀ। ਸੋ ਕਰਦੇ ਬਥੇਰਾ ਕੁਛ ਸੀ ਉਦੋਂ ਯਾਰ, ਚੀਜ਼ਾਂ ਬੜੀਆਂ ਖਰਾਬ ਵੀ ਨਹੀਂ ਸੀ ਹੁੰਦੀਆਂ, ਹੁਣ ਟੈਕਨੋਲੋਜੀ ਦੇ ਆਉਣ ਨਾਲ ਥੋੜ੍ਹਾ ਜਿਹਾ ਹੁੰਦਾ ਹੀ ਹੈ ਨੈਚੁਰਲੀ ਕਿ ਯਾਰ ਚੀਜ਼ਾਂ ਆਪਾਂ ਰਿਲਾਇਬਲ ਕਰਦੇ ਹਾਂ ਟੈਕਨੋਲੋਜੀ ਤੇ, ਇੰਟਰਨੈਟ ਖਰਾਬ ਹੋ ਜਾਵੇ, ਰਾਊਟਰ ਖਰਾਬ ਹੋ ਜਾਂਦਾ, ਟੀਵੀ ਟੂਵੀ ਚੱਲਣਾ ਬੰਦ ਹੋ ਜਾਂਦਾ। ਸੋ ਚਲੋ ਕੋਈ ਨਾ, ਇਟਸ ਪਾਰਟ ਆਫ ਲਾਈਫ, ਏਡੀ ਕਿਹੜੀ ਗੱਲ ਹੈ, ਹੋ ਜਾਂਦਾ। ਸੋ ਨਾਲ ਦੀ ਨਾਲ ਪੈਸ਼ਨ ਰੂਫਿੰਗ, ਹੁਣ ਹੀ ਸਮਾਂ ਯਾਰ ਰੂਫ ਦਾ ਕੰਮ ਕਰਾਉਣਾ, ਕਰਾ ਲਓ, ਡਿਲੇ ਨਾ ਕਰਿਆ ਕਰੋ। ਜਿਹੜੇ ਕੰਮ ਕਰਾਉਣੇ ਆ ਉਹਨਾਂ 'ਚ ਡਿਲੇ ਕਰਨ ਲੱਗ ਗਏ ਫਿਰ ਤਾਂ ਸਰ ਗਿਆ ਆਪਣਾ। ਸੋ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਯਾਦ ਰੱਖੋ, ਪੈਸ਼ਨ ਰੂਫਿੰਗ 6479919413। ਨਵੀਂ ਰੂਫ ਲਗਵਾਉਣੀ ਹੈ, ਰੂਫ ਦੀ ਕੋਈ ਰਿਪੇਅਰ ਕਰਾਉਣੀ ਹੈ, ਮੈਟਲ ਰੂਫ, ਫਲੈਟ ਰੂਫ, ਸ਼ਿੰਗਲ ਰੂਫ ਦਾ ਕੋਈ ਵੀ ਕੰਮ ਹੈ ਤਾਂ 647-949-9413 ਨੰਬਰ ਹੈ। ਪੈਸ਼ਨ ਰੂਫਿੰਗ 6479919413 6479919413 6479919413। ਪੈਸ਼ਨ ਰੂਫਿੰਗ ਦੀ ਟੀਮ ਦੇ ਨਾਲ ਤੁਸੀਂ ਜ਼ਰੂਰ ਜਲਦੀ ਤੋਂ ਜਲਦੀ ਗੱਲਬਾਤ ਕਰੋ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 ਅਤੇ 9056733337 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, 9056733337 905-673-3337। ਰਾਜਧਾਨੀ ਸਵੀਟਸ ਦਾ ਮੈਸੇਜ ਵੀ ਤੁਹਾਨੂੰ ਜ਼ਰੂਰ ਦਈਏ।

0: मल्टीपल लोकेशन इन GTA. फॉर मोर इन्फॉर्मेशन विजिट राजधानी स्वीट्स .ca.
1: क्या बात है, राजधानी स्वीट्स .ca ते तुसी विजिट कर सकते हो. यार गिल फार्म वाले ने तो फट्टे चक्के पे है. गिल फार्म दी टीम कहंदे कि नवी ਸਾਡੇ ਜਿੰਨੇ ਵੀ ਪ੍ਰੋਡਕਟ ਅਨਾਉਂਸ ਕਰ ਰਹੇ ਹੋ ਫਟਾਫਟ ਸਾਰੇ ਆ ਰਹੇ ਆ, ਇੰਜੋਏ ਕਰ ਰਹੇ ਹੋ, ਉਹਦੇ ਲਈ ਤੁਹਾਡਾ ਸਭ ਦਾ ਥੈਂਕ ਯੂ. ਸੋ ਫਰੈਸ਼ ਸਾਗ ਫਾਰਮ ਦਾ ਲੈਣਾ ਤਾਂ ਗਿੱਲ ਫਾਰਮ, ਬਹੁਤ ਸਾਰੀਆਂ ਸਬਜ਼ੀਆਂ ਇਹਨਾਂ ਕੋਲ, ਸਾਗ, ਪਾਲਕ, ਮੇਥਾ, ਮੇਥੇ, ਧਨੀਆ, ਬਾਥੂ, ਤੇ ਤੁਸੀਂ ਇੱਕ ਵਾਰ ਵਿਜ਼ਿਟ ਕਰੋ. ਫਰੈਸ਼ ਇਹਨਾਂ ਦਾ ਜਿਹੜਾ ਚੱਕੀ ਦਾ ਆਟਾ ਐਨ ਕਹਿੰਦੇ ਹੁੰਦੇ ਆ ਕਿ ਨੈਚੁਰਲ, ਤੇ ਦੇਸੀ ਫਾਰਮ ਦੇ ਆਂਡੇ, ਦੇਸੀ ਸ਼ਹਿਦ, ਦੇਸੀ ਦੁੱਧ ਫਾਰਮ ਦਾ, ਤਾਂ ਡਿਕਸੀ ਅਤੇ ਕਿੰਗ 14085 ਡਿਕਸੀ ਰੋਡ, ਗਿੱਲ ਫਾਰਮ, ਡਿਕਸੀ ਕਿੰਗ, ਗਿੱਲ ਫਾਰਮ, ਗਿੱਲ ਫਾਰਮ 'ਤੇ ਇੱਕ ਵਾਰ ਮਾਰੋ ਗੇੜਾ. ਯਾਰ ਫਰੈਸ਼ ਚੀਜ਼ ਹੋਵੇ, ਉਹ ਫਰੈਸ਼ ਚੀਜ਼ ਬਣਾਉਣ ਦਾ ਹੀ ਆਪਣਾ ਸਵਾਦ ਹੈ, ਅਤੇ ਨਾਲੇ ਬੰਦਾ ਖਾਂਦਾ ਤਾਂ ਬੰਦਾ ਕਹਿੰਦਾ ਬੱਲੇ ਯਾਰ ਟੇਸਟ ਦਾ ਵੀ ਪਤਾ ਲੱਗਦਾ. ਹੁਣ ਗਰਮੀ ਤੋਂ ਬਾਅਦ ਇੰਡੀਆ ਦਾ ਸੀਜ਼ਨ ਹੈ, ਸੋ ਇੰਡੀਆ ਦੀਆਂ ਟਿਕਟਾਂ ਲੈ ਲਓ ਯਾਰ. ਇੰਡੀਆ ਦੇਖੋ ਜਾਣਾ ਤਾਂ ਹੈਗਾ ਹੀ ਹੈ, ਸੋ ਸਪਤੰਬਰ, ਅਕਤੂਬਰ, ਨਵੰਬਰ, ਦਸੰਬਰ ਜਦੋਂ ਵੀ ਜਾਣਾ ਤੁਸੀਂ ਇੰਡੀਆ ਦੀਆਂ ਟਿਕਟਾਂ ਲੈ ਲਓ. ਤੁਸੀਂ ਦੁਆਬਾ ਟਰੈਵਲ ਐਂਡ ਟੂਰ ਦੀ ਟੀਮ ਦੇ ਨਾਲ ਸੰਪਰਕ ਕਰ ਲਓ. ਦੁਆਬਾ ਟਰੈਵਲ ਨੰਬਰ 1 ਟੀਮ ਹੈ, ਸਰਵਿਸ ਤਾਂ ਟੋਪ ਦੀ ਮਿਲੂਗੀ ਮਿਲੂਗੀ ਇਹਨਾਂ ਦਾ, ਨਾਲੇ ਰੇਟ ਬਹੁਤ ਹੀ ਰੀਜ਼ਨੇਬਲ ਤਾਂ ਆਲਰੇਡੀ ਸਭ ਨੂੰ ਬੀਟ ਕਰਨਗੇ, ਬਟ ਸਰਵਿਸ ਦੀ ਬਸ ਰੀਸ ਹੀ ਕੋਈ ਨਹੀਂ. ਸੋ ਦੁਆਬਾ ਟਰੈਵਲ 9057967800 9057967800. ਅੱਜ ਥੋੜ੍ਹੇ ਯਾਰ ਪੁਰਾਣਾ ਇੱਕ ਗਾਣਾ ਲਾਉਣਾ ਤੁਹਾਡੇ ਲਈ. ਮੈਂ ਨਹੀਂ ਕਹਿੰਦਾ ਕਿ ਸੈਡ, ਚਲੋ ਸੈਡ ਹੈ, ਬਟ ਕਈ ਵਾਰ ਜਿਹੜੇ ਸੈਡ ਰੋਮੈਂਟਿਕ ਜਿਹੇ ਗਾਣੇ ਆ ਨਾ, ਉਹਨਾਂ 'ਚ ਇੱਕ ਸਕੂਨ, ਇੱਕ ਬਹੁਤ ਪਿਆਰੀ ਜਿਹੀ ਵਾਈਬ ਹੁੰਦੀ ਹੈ. ਸੋ ਸੁਣਦੇ ਆ ਬਲਕਾਰ ਸਿੱਧੂ ਹੁਣਾਂ ਦੀ ਆਵਾਜ਼ ਨੂੰ, ਤੁਸੀਂ ਵੀ ਕਹੋਗੇ ਨਵੀਂ ਯਾਰ ਬਸ ਬਚਪਨ ਹੀ ਚੇਤੇ ਕਰਾਤਾ. ਸੋ ਸਹੀ ਤਾਂ ਸਾਡਾ ਕੰਮ ਹੈ, ਬਚਪਨ ਚੇਤੇ ਕਰਾਉਣਾ, ਜਵਾਨੀ ਚੇਤੇ ਕਰਾਉਣੀ ਹੈ, ਉਹ ਜਿਹੜੇ ਦਿਨ ਤੁਸੀਂ ਸਦਾ ਵੈਸੇ ਆਪਾਂ ਕਦੇ ਭੁੱਲਦੇ ਤਾਂ ਹੈ ਨਹੀਂ, ਬਟ ਤੁਹਾਨੂੰ ਚੇਤੇ ਕਰਾਉਣ ਦਾ ਸਾਡਾ ਇਹ ਕੰਮ ਹੈ. ਨਵੀਂ ਕਿਚਨ ਰੈਡੀ ਕਰਾਓ ਤੁਸੀਂ, ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਕਾਲ ਕਰੋ. ਬ੍ਰੈਂਡ ਨਿਊ ਕਿਚਨ ਕੈਬਨਿਟਸ, ਕਿਚਨ ਕੈਬਨਿਟਸ, ਕਾਊਂਟਰ ਟੋਪ, ਵੈਨਿਟੀਜ਼, ਕੋਈ ਟੀਵੀ ਦੇ ਆਲੇ ਦੁਆਲੇ ਇੰਟਰਟੇਨਮੈਂਟ ਯੂਨਿਟ ਤਿਆਰ ਕਰਾਉਣੀ ਹੈ ਤਾਂ 416-859-1920 ਨੰਬਰ ਹੈ. ਬਹੁਤ ਹੀ ਸੋਹਣਾ ਕੰਮ ਕਰਦੇ ਨੇ, 416-859-1920. ਸਾਡੇ ਨਾਲ ਜੀਵਨ ਜੁੜਿਆ ਕੈਲਡਨ ਮਿਤਸੂਬਿਸ਼ੀ ਤੋਂ, ਤੇ ਫਿਰ ਤੁਹਾਡੇ ਗਾਣਾ ਲਾਉਂਦੇ. ਜੀਵਨ ਕਿਵੇਂ ਹੋ?
2: ਬਹੁਤ ਵਧੀਆ, ਤੁਸੀਂ ਦੱਸੋ ਜੀ.
1: ਵਧੀਆ, ਗਰਮੀ ਕੀਤੀ ਪਈ ਹੈ, ਪਹਿਲਾਂ ਕਹਿ ਲਓ ਕਿ ਰੱਬ ਨੇ ਗਰਮੀ ਕਰਤੀ, ਉੱਤੋਂ ਦੀ ਤੁਹਾਡੀਆਂ ਡੀਲਾਂ ਨੇ ਗਰਮੀ ਕੀਤੀ ਪਈ ਹੈ ਕਿ ਨਹੀਂ?
2: ਬਿਲਕੁਲ ਜੀ, ਰੱਬ ਇਸ ਵੇਲੇ ਥੋੜੇ ਅੱਗੇ ਗੁੱਸੇ ਚ ਲੱਗ ਰਿਹਾ, ਗਰਮੀ ਜ਼ਿਆਦਾ ਹੋ ਗਈ.
1: ਚਲੋ ਦੇਖੋ, ਗਰਮੀ ਨਾਲ ਹੀ ਗੱਲ ਬਣਦੀ ਹੁਣ, ਤਾਂ ਹੀ ਤਾਂ ਆਪਾਂ ਕਹਿੰਦੇ ਕਿ ਗਰਮਾ ਗਰਮ ਡੀਲਾਂ. ਹੁਣ ਜੇ ਠੰਡ ਹੋ ਜਾਵੇ ਆਪਾਂ ਕਿਹੜਾ ਕਹਿੰਦੇ ਕਿ ਕੋਈ ਠੰਡੀ ਦੀ ਗੱਲ, ਠੰਡੀ ਗੱਲ ਕਰਕੇ ਆਪਾਂ ਰਾਜ਼ੀ ਨਹੀਂ. ਸੋ ਗਰਮੀ ਹੋ ਗਈ ਤੇ ਗਰਮ ਡੀਲਾਂ ਵੀ ਦੱਸੋ ਫਿਰ.
2: ਸੋ ਡੀਲਾਂ ਦੇ ਨਾਲ ਜੀ ਚੱਲ ਰਿਹਾ ਸੀ, ਹਰੇਕ ਗੱਡੀ ਦੇ ਆਹ ਮਹੀਨੇ ਨਾ 1500 ਦਾ ਫਲੈਟ ਡਿਸਕਾਊਂਟ ਦੇ ਰਹੇ ਹਾਂ. ਸੋ ਇਹ ਐਕਸਕਲੂਸਿਵ ਡੀਲ ਤੁਹਾਨੂੰ ਕੈਲਡਨ ਮਿਤਸੂਬਿਸ਼ੀ ਤੋਂ ਮਿਲਣੀ ਆ. ਜੇ ਕੋਈ ਪਲੱਗ ਇਨ ਹਾਈਬ੍ਰਿਡ ਲੈਂਦਾ ਉਹਦੇ ਤੇ ਹੋਰ ਵੀ ਵੱਧ ਦੇ ਰਹੇ ਹਾਂ. ਸੋ ਬੈਸਟ ਸੈਲਿੰਗ ਪਲੱਗ ਇਨ ਹਾਈਬ੍ਰਿਡ ਪੂਰੇ ਕੈਨੇਡਾ ਦਾ ਹੈਗਾ ਜੀ, 10 ਸਾਲਾਂ ਦੀ 1,60,000 ਕਿਲੋਮੀਟਰ ਦੀ ਵਾਰੰਟੀ ਮਿਲ ਰਹੀ ਆ. ਸੋ ਜੇ ਕਿਸੇ ਨੂੰ ਕੈਸ਼ ਡਿਸਕਾਊਂਟ ਦੀ ਜਗ੍ਹਾ ਵਿੰਟਰ ਟਾਇਰ ਚਾਹੀਦੇ ਹੋਣਗੇ, ਰਿਮੋਟ ਸਟਾਰਟਰ ਚਾਹੀਦਾ ਹੋਊਗਾ, ਆਪਾਂ ਉਹ ਵੀ ਕਸਟਮਰ ਦੇ ਹਿਸਾਬ ਨਾਲ ਡੀਲ ਕਸਟਮਾਈਜ਼ ਕਰ ਦਾਂਗੇ. ਸੋ ਜੇ ਕਿਸੇ ਨੂੰ ਆਇਲ ਚੇਂਜ ਚਾਹੀਦੇ ਹੋਣਗੇ ਉਹ ਵੀ ਆਪਾਂ ਕਰ ਸਕਦੇ ਹਾਂ. ਸੋ ਪ੍ਰਾਈਸ ਆਪਣੀ ਪੂਰੇ ਕੈਨੇਡਾ ਦੇ ਵਿੱਚ ਕਿਸੇ ਤੋਂ ਬੀਟ ਨਹੀਂ ਹੋਣੀ ਜੀ. ਕਸਟਮਰ ਸਰਵਿਸ ਆਪਣੀ ਟੌਪ ਦੀ ਨੰਬਰ 1 ਹੈਗੀ ਆ. ਸੋ 5 ਸੀਟਰ ਆਪਣਾ ਸ਼ੁਰੂ ਹੋ ਜਾਂਦਾ ਸਿਰਫ 24,998 ਤੋਂ, 10 ਸਾਲਾਂ ਦੀ 1,60,000 ਕਿਲੋਮੀਟਰ ਦੀ ਵਾਰੰਟੀ ਆ ਪਾਵਰ ਟ੍ਰੇਨ ਦੀ, ਇੰਜਨ ਤੇ ਟਰਾਂਸਮਿਸ਼ਨ ਦੀ. ਸੋ ਬਾਕੀ ਅਸੀਂ ਪੁਰਾਣੀਆਂ ਗੱਡੀਆਂ ਟ੍ਰੇਡ ਵੀ ਕਰਦੇ ਹਾਂ, ਕੋਈ ਵੀ ਸਾਲ ਦੀ ਹੋਵੇ, ਜਿੱਦਾਂ ਮਰਜ਼ੀ ਕੰਡੀਸ਼ਨ ਦੀ ਹੋਵੇ, ਮਾਰਕੀਟ ਨਾਲੋਂ ਬੈਟਰ ਪ੍ਰਾਈਸ ਦੇਵਾਂਗੇ ਜੀ. ਸੋ ਵਿਜ਼ਿਟ ਕਰ ਲਓ, 7 ਡੇਜ਼ ਓਪਨ ਆ ਜੀ ਆਪਾਂ ਸੇਲਸ ਲਈ. ਸੈੱਲ ਫੋਨ ਡਾਇਰੈਕਟ ਦਊਂਗਾ 6476782754. ਸੋ ਪ੍ਰਾਈਸ ਅਗੇਨ ਸਾਡਾ ਪੂਰੇ ਕੈਨੇਡਾ ਦੇ ਵਿੱਚ ਤੁਹਾਨੂੰ ਸਾਰਿਆਂ ਤੋਂ ਘੱਟ ਮਿਲੂਗਾ. ਸਾਰਿਆਂ ਤੋਂ ਸਟਰੋਂਗ ਵਾਰੰਟੀ ਮਿਤਸੂਬਿਸ਼ੀ ਦੀ ਹੈਗੀ ਹੈ, ਚਾਹੇ ਹੋਂਡਾ ਨਾਲ ਕੰਪੈਰੀਜ਼ਨ ਕਰ ਲਓ, ਟੋਯੋਟਾ ਨਾਲ ਕਰ ਲਓ, ਜਿਹੜੇ ਮਰਜ਼ੀ ਬ੍ਰਾਂਡ ਨਾਲ ਕਰ ਲਓ, ਸਾਰਿਆਂ ਦੀ 1,00,000 ਤੱਕ ਮੁੱਕ ਜਾਂਦੀ ਹੈ, 5 ਸਾਲ ਲਈ ਹੁੰਦੀ ਆ. ਸੋ ਆਪਣੀ 10 ਸਾਲਾਂ ਦੀ 1,60,000 ਦੀ ਮਿਲ ਰਹੀ ਆ. ਸਾਰੀਆਂ ਦੀਆਂ ਸਾਰੀਆਂ ਗੱਡੀਆਂ ਮੇਡ ਇਨ ਜਪਾਨ ਹੈਗੀਆਂ ਵਾ. ਸੋ ਗੱਡੀ ਚੇਂਜ ਕਰਨੀ ਆ, ਨਵੀਂ ਲੈਣੀ ਆ, ਇੱਕ ਹੀ ਨੰਬਰ ਹੈ ਜੀ ਮੇਰਾ, ਸੈੱਲ ਨੰਬਰ ਕੈਨੇਡਾ ਡੇ ਵਾਲਾ ਆਪਣਾ ਮਹੀਨਾ ਚੱਲ ਰਿਹਾ ਜੁਲਾਈ ਦਾ, ਸੋ ਜਦੋਂ ਮਰਜ਼ੀ ਕਾਲ ਕਰ ਲਓ, ਨੰਬਰ ਇੱਕ ਹੀ ਆ 6478-2754 ਜੀ।
1: ਕਿਆ ਬਾਤ ਹੈ, 6478-2754 ਜੀ, ਵਨ ਥੈਂਕ ਯੂ,
2: ਥੈਂਕ ਯੂ ਜੀ,
1: ਥੈਂਕ ਯੂ ਜੀ। ਆ ਜਾਓ ਫਿਰ ਸੁਣੀਏ ਕਿ ਜਦੋਂ ਮੈਨੂੰ ਪਿਆਰ ਨਾਲ ਜਾਨ ਜਾਨ ਕਹਿੰਦਾ ਹੈ, ਕਿਆ ਬਾਤ।

0: ਹਾਂ ਯਾਰ ਦੇਖਿਆ, ਦੇਖੋ ਕੋਈ ਪਿਆਰ ਨਾਲ ਜਾਨ ਕਹਿ ਦੇਵੇ, ਕੋਈ ਪਿਆਰ ਨਾਲ ਹੁਣ ਇੰਗਲਿਸ਼ ਦੇ ਵਿੱਚ ਤਾਂ ਹਨੀ ਕਹਿ ਦੇਵੇ, ਡਾਰਲਿੰਗ ਕਹਿ ਦੇਵੇ, ਫਿਰ ਬਾਕੀ ਬੰਦੇ ਨੂੰ ਐਂ ਲੱਗਦਾ ਕਿ ਯਾਰ ਸਾਡੀ ਤਾਂ ਇਹ ਅਗਲਾ ਯਾਰ ਜਾਨ ਹੀ ਕੱਢ ਕੇ ਲੈ ਗਿਆ। ਸੋ ਦੇਖੋ ਪਿਆਰ ਨਾਲ ਨਾ ਭਾਵੇਂ, ਤਾਂ ਹੀ ਤਾਂ ਕਹਿੰਦੇ ਆ ਕਿ ਪਿਆਰ ਨਾਲ ਤਾਂ ਤੁਸੀਂ ਜੋ ਮਰਜ਼ੀ ਮੰਗ ਲਓ ਤੁਹਾਨੂੰ ਮਿਲ ਜਾਂਦਾ, ਪਰ ਜੇ ਗੁੱਸੇ ਨਾਲ ਆਕੜ ਨਾਲ ਕਹਿ ਲਓ ਕਿ ਐਰੋਗੈਂਟ ਹੋ ਕੇ ਕੁਛ ਮੰਗਦੇ ਹੋ ਨਾ, ਫਿਰ ਨਹੀਂ ਕੁਛ ਤੁਹਾਨੂੰ ਮਿਲਦਾ। ਸੋ ਪਿਆਰ ਨਾਲ ਹਰੇਕ ਚੀਜ਼ ਦਾ ਹੱਲ ਹੋ ਜਾਂਦਾ। ਸੋ ਪਿਆਰ ਨਾਲ ਗੱਲਾਂ ਕਰਿਆ ਕਰੋ, ਪਿਆਰੇ ਇਨਸਾਨ ਬਣੋ, ਬੀ ਪੋਲਾਈਟ, ਇਹ ਬੜੀਆਂ ਵੱਡੀਆਂ ਗੱਲਾਂ ਨੇ। ਸਾਡੇ ਨਾਲ ਸੁੱਖ ਭਾਅ ਜੀ ਜੁੜੇ ਨੇ, ਅਤੇ ਸੁੱਖ ਭਾਅ ਜੀ ਤਾਂ ਮੈਂ ਕਹਿੰਦਾ ਡੀਲਾਂ ਐਸੀਆਂ ਲਾ ਚੁੱਕੇ ਆ ਕਿ ਕੈਨੇਡਾ ਡੇ ਦੇ ਫਾਇਰ ਵਰਕਸ ਵੀ ਇਹਨਾਂ ਕਰਕੇ ਹੀ ਚੱਲ ਰਹੇ ਨੇ। ਸੋ ਚੱਲਦੇ ਹਾਂ ਗ੍ਰੈਂਡ ਓਪਨਿੰਗ ਤੇ, ਸੁੱਖ ਭਾਅ ਜੀ ਵੈਲਕਮ।
1: ਬਿਲਕੁਲ ਬਿਲਕੁਲ ਨਵੀਂ ਭਾਈ ਜੀ, ਬਿਲਕੁਲ ਜਦੋਂ ਪੰਜਾਬੀ ਰਹਿਣਾ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਹੋਵੇ ਤੇ ਹੋਵੇ ਵੀ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਫਿਰ ਬਿਲਕੁਲ ਕੜਾਕੇ ਕੱਢਵੀਆਂ ਡੀਲਾਂ ਕੱਢ ਕੇ ਲਿਆਉਣੀਆਂ ਪੈਂਦੀਆਂ। ਕੱਲ ਨੂੰ ਜਿਹੜਾ ਪੰਜਾਬੀ ਲਹਿਰਾਂ ਦਾ ਫਰਾਈਡੇ ਵਾਲੇ ਦਿਨ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਤੇ ਪਰਿਵਾਰਾਂ ਨੇ ਜਦੋਂ ਫਰਨੀਚਰ ਦੀ ਬਾਈ ਕਰਨੀ ਆ ਸਾਡੇ ਕੋਲ ਸਪੀਕਰ ਦੇ ਉੱਪਰ ਪਹੁੰਚਣਾ, ਕੈਨੇਡਾ ਡੇ ਸਪੈਸ਼ਲ ਵਾਲੀਆਂ ਜਿਹੜੀਆਂ ਤੁਹਾਨੂੰ ਪ੍ਰਾਈਜ਼ ਮਿਲਣੀਆਂ ਸਪੀਕਰ ਦੇ ਉੱਪਰ। ਪਰਿਵਾਰਾਂ ਨੇ ਤੁਸੀਂ ਬੈਡਰੂਮ ਸੈੱਟ ਦੇਖ ਰਹੇ ਹੋ, ਡਾਇਨਿੰਗ ਟੇਬਲ ਦੇਖ ਰਹੇ ਹੋ, ਸੋਫਾ ਕਮ ਬੈੱਡ ਦੇਖ ਰਹੇ ਹੋ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਸਪੀਕਰ ਦੇ ਉੱਪਰ ਨਾਲ ਦੀ ਨਾਲ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਨਾਲ ਦੀ ਨਾਲ ਤੁਹਾਨੂੰ ਜਿਹੜੀਆਂ ਡੀਲਾਂ ਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾਣੇ ਆ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਸਪੀਕਰ ਦੇ ਉੱਪਰ ਜ਼ਰੂਰ ਇੱਕ ਚੱਕਰ ਲਾਓ, ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਕੜਾਕੇ ਕੱਢਵੀਆਂ ਤੁਹਾਨੂੰ ਪ੍ਰਾਈਜ ਮਿਲਣੀਆਂ। ਤੇ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਗ੍ਰੇ ਕਲਰ ਦਾ ਸੋਫਾ ਕਮ ਬੈੱਡ ਜਿਹਦਾ ਸੋਫਾ ਵੀ ਬਣ ਜਾਂਦਾ, ਕਨਵਰਟ ਇਨ ਟੂ ਬੈੱਡ ਵੀ ਹੋ ਜਾਂਦਾ, ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ ਨਵੀਂ ਭਾਈ ਜੀ $700 ਸੀ, ਲੈ ਜਾਓ ਵੀਕਐਂਡ ਸਪੈਸ਼ਲ ਕੈਨੇਡਾ ਡੇ ਵਾਲੀ ਪ੍ਰਾਈਜ਼ $299 ਦਾ ਸੋਫਾ ਕਮ ਬੈੱਡ, ਗ੍ਰੇ ਕਲਰ ਦਾ $299 $299 ਦੇ ਵਿੱਚ ਸੋਫਾ ਕਮ ਬੈੱਡ ਮਿਲੂਗਾ ਤੇ ਨਾਲ ਤੋਹਫਾ ਲੈਣਾ ਨਾ ਭੁੱਲਿਓ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਤੇ ਨਾਲ ਤੋਹਫੇ ਇੰਤਜ਼ਾਰ ਕਰ ਰਹੇ ਆ, ਪਹੁੰਚੋ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀਂ ਭਾਜੀ।
0: ਕੀ ਬਾਤ ਹੈ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚੋ ਤੇ ਡੀਲਾਂ ਤੁਸੀਂ ਲਓ। ਸੋ ਪ੍ਰੋਗਰਾਮ ਪੰਜਾਬੀ ਦਾ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475045 1557 ਐਂਡ ਪੈਰਾਡਾਈਸ ਡਿਵੈਲਪਮੈਂਟਸ ਦੇ ਜਿਹੜੇ ਨਵੇਂ ਘਰ ਨੇ ਤੁਸੀਂ ਦੇਖੋ ਯਾਰ, $650,000 ਤੋਂ ਟਾਊਨ ਹਾਊਸ ਸੋਚਿਆ ਸੀ ਕਦੇ ਕਿ ਪ੍ਰਾਈਸ ਇੱਕ ਵਾਰ ਫਿਰ ਮੁੜ ਆਉਣਗੀਆਂ। ਹੁਣ ਲਓ ਮੌਕਾ HST ਰੀਬੇਟ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਕਿਆ ਬਾਤ ਹੈ, ਸਾਡੇ ਨਾਲ ਸੌਰਭ ਰਤਨ ਜੀ ਜੁੜ ਚੁੱਕੇ ਨੇ ਤੇ ਸੌਰਭ ਜੀ ਸਾਡੇ ਫਾਈਨੈਂਸ਼ੀਅਲ ਐਕਸਪਰਟ ਬਈ। ਹਮੇਸ਼ਾ ਤੁਹਾਨੂੰ ਸੁਨੇਹਾ ਦੇਈਦਾ, ਤੁਹਾਨੂੰ ਇੱਕ ਅਵੇਅਰਨੈਸ ਦੀ ਤੌਰ ਤੇ ਇਹੀ ਕਹਿੰਦੇ ਆ ਕਿ ਜਿੰਨੀ ਛੇਤੀ ਪੈਸੇ ਇਨਵੈਸਟ ਕਰਨੇ, ਪੈਸੇ ਜੋੜਨੇ ਤੁਸੀਂ ਸ਼ੁਰੂ ਕਰੋਗੇ ਨਾ, ਉਨੀ ਹੀ ਛੇਤੀ ਲਾਈਫ ਈਜ਼ੀ ਹੋਵੇਗੀ, ਉਨੀ ਹੀ ਛੇਤੀ ਤੁਸੀਂ ਰਿਟਾਇਰ ਹੋਵੋਗੇ, ਉਨੀ ਹੀ ਛੇਤੀ ਤੁਸੀਂ ਰਿਟਾਇਰਮੈਂਟ ਨੂੰ ਇੰਜੋਏ ਕਰ ਪਾਓਗੇ, ਕਿਉਂਕਿ ਪੈਸੇ ਤੁਹਾਡੇ ਆਲਰੇਡੀ ਪਿਛਲੇ 20-25 ਸਾਲਾਂ ਤੋਂ ਅਕਿਊਮੂਲੇਟ ਹੋ ਚੁੱਕੇ ਨੇ। ਸੋ ਸੌਰਭ ਜੀ ਨਾਲ ਕਰਦੇ ਹਾਂ ਗੱਲਬਾਤ, ਤੇ ਸੌਰਭ ਜੀ ਪਹਿਲਾਂ ਤਾਂ ਵੈਲਕਮ ਸਰ, ਕੀ ਹਾਲ ਹੈ?
2: ਥੈਂਕ ਯੂ ਨਵੀ, ਥੈਂਕ ਯੂ, ਬਿਊਟੀਫੁਲ ਆਫਟਰਨੂਨ, ਔਰ ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਮੇਰੀ, ਸਤਿ ਸ੍ਰੀ ਅਕਾਲ।
0: ਸਰ ਜੀ ਮੇਰਾ ਇੱਕ ਮਿੱਤਰ ਹੈ ਤੇ ਉਹਦੀ ਹੈਗੀ ਹੈ 40-41 ਸਾਲ ਦੀ ਉਮਰ, ਮੈਂ ਉਹਨਾਂ ਨਾਲ ਗੱਲ ਕਰ ਰਿਹਾ ਸੀ, ਉਹ ਚਲੋ ਰੀਅਲ ਇਸਟੇਟ ਕਾਫੀ ਉਹਦੇ ਕੋਲ ਹੈ, ਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੂੰ ਆਪਣਾ ਟੀ ਐਫ ਐਸ ਏ ਵਗੈਰਾ ਸਾਰਾ ਕੁਛ ਮੈਕਸ ਮੁਕਸ ਕੀਤਾ ਹੋਇਆ ਉਹਦੇ ਕੋਲ, ਚਲੋ ਚੰਗਾ ਪੈਸਾ? ਕਹਿੰਦਾ ਨਾ ਬਈ, ਮੇਰੇ ਕੋਲ ਤਾਂ ਟੀ ਐਫ ਐਸ ਏ ਹੈ ਨੀ ਗਾ। ਮੈਂ ਬੜਾ ਹੈਰਾਨ ਹੋਇਆ ਸੁਣ ਕੇ, ਇਹ ਵੀ ਚਲੋ ਬੰਦਾ ਪੈਸਾ ਵਧੀਆ ਬਣਾ ਰਿਹਾ, ਬੰਦਾ ਅਰਨਿੰਗ ਵਧੀਆ ਕਰ ਰਿਹਾ, ਬਟ ਉਹ ਪੈਸੇ ਨੂੰ ਜੇ ਹੁਣ ਦੇਖੋ 40 ਸਾਲ ਦਾ ਬੰਦਾ 25-30 ਸਾਲ ਦੀ ਉਮਰ ਤੋਂ ਸ਼ੁਰੂ ਕੀਤਾ ਹੋਵੇ ਉਹਨੇ ਟੀ ਐਫ ਐਸ ਏ ਆਪਣਾ, ਤੇ ਹੁਣ ਨੂੰ ਮੌਜਾਂ ਹੋਣੀਆਂ ਸੀਗੀਆਂ।
2: ਡੈਫੀਨੇਟਲੀ ਨਵੀਂ, ਤੁਸੀਂ ਬਿਲਕੁਲ ਠੀਕ ਕਿਹਾ ਹੈਗਾ। ਮੈਂ ਹਮੇਸ਼ਾ ਆਪਣੀ ਐਗਜ਼ਾਮਪਲ ਤੋਂ ਸ਼ੁਰੂ ਕਰਦਾ। ਆਈ ਵਾਜ਼ ਆਲਸੋ ਵਨ ਆਫ ਪੀਪਲ ਲਾਈਕ ਆਲ ਆਰ ਲਿਸਨਰਸ। ਇਨਵੈਸਟਮੈਂਟ ਦਾ ਫਾਇਦਾ ਜਿਹੜਾ ਹੈਗਾ ਹੈ ਉਹ ਕੰਸਿਸਟੈਂਸੀ ਤੇ ਡਿਸਿਪਲਿਨ ਨਾਲ ਹੀ ਆਉਂਦਾ, ਜਿਵੇਂ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਈਟ ਲੈਸ, ਐਕਸਰਸਾਈਜ਼ ਮੋਰ, ਸਲੀਪ ਵੈਲ, ਔਰ ਆਪਣੀ ਹੈਲਥ ਨੂੰ ਇਨ ਟੋਟੈਲਿਟੀ ਅੱਛਾ ਰੱਖੋ। ਇਹ ਤੁਹਾਡਾ ਪਹਿਲੇ ਦਿਨ ਤੋਂ ਜਿਵੇਂ ਇੱਕ ਸੰਦੇਸ਼ਾ ਰਿਹਾ, ਐਂਡ ਆਈ ਰੀਲੀ ਐਡਮਾਇਰ ਦੈਟ। ਇਸੇ ਤਰ੍ਹਾਂ ਹੀ ਫਾਈਨੈਂਸਿਸ ਨੂੰ ਲੈ ਕੇ ਸਾਨੂੰ ਆਈਸੋਲੇਟਿਡ ਜਾਂ ਐਕਸਕਲੂਸਿਵ ਡਿਸੀਜਨ ਨਹੀਂ ਲੈਣੇ ਚਾਹੀਦੇ। ਤੁਸੀਂ ਬਿਲਕੁਲ ਸਹੀ ਕਿਹਾ ਹੈਗਾ, ਜੇ ਅੱਜ ਮੇਰੇ ਕੋਲ $2 million ਜਾਂ $3 million ਲਿਕੁਇਡ ਇਨਵੈਸਟਮੈਂਟ ਪਈ ਹੈਗੀ ਹੈ, ਇੱਕ ਦਿਨ ਦਾ ਕਾਰਨ ਨਹੀਂ ਹੈਗਾ, ਇਹ ਸਾਲਾਂ ਦੀ ਤੇ ਦਿਨਾਂ ਦੀ ਮਿਹਨਤ ਹੈ। ਜਦੋਂ ਤੁਸੀਂ ਡਿਸਿਪਲਿਨਡ ਹੋ ਕੇ ਮਾਰਕੀਟ ਚ ਇਨਵੈਸਟ ਕਰਦੇ ਹੋ ਤੇ ਮਾਰਕੀਟ ਦੇ ਲੋ ਪੀਰੀਅਡ ਦੇ ਵਿੱਚ ਬਾਇੰਗ ਜਾਰੀ ਰੱਖਦੇ ਹੋ ਤੇ ਹਾਈ ਪੀਰੀਅਡ ਦੇ ਵਿੱਚ ਆਪਣੇ ਆਪ ਨੂੰ ਮੋਟੀਵੇਟਡ ਤੇ ਯੂ ਸਟਿਕ ਅਰਾਊਂਡ ਇਨ ਦਾ ਮਾਰਕੀਟ, ਇਹ ਤਾਂ ਹੀ ਹੋ ਸਕਦਾ ਜੇ ਤੁਹਾਡੀ ਚੋਇਸਿਸ ਅੱਛੀਆਂ ਹੈਗੀਆਂ ਨੇ ਜ਼ਿੰਦਗੀ ਦੇ ਵਿੱਚ। ਐਵਰੀਡੇ ਬੇਸਿਸ ਦੇ ਉੱਪਰ ਸਵੇਰੇ ਆਪਾਂ ਖਾਣਾ ਕੀ ਖਾਣਾ ਹੈ, ਅੱਜ ਕਿਹੜੀ ਕਲਰ ਦੀ ਸ਼ਰਟ ਪਹਿਨਣੀ ਹੈ, ਜਾਂ ਸ਼ਾਮ ਨੂੰ ਦੋਸਤਾਂ ਦੇ ਨਾਲ ਰੈਸਟੋਰੈਂਟ ਕਿਹੜਾ ਜਾਣਾ ਜਿੱਥੇ ਆਪਾਂ ਜਾ ਕੇ ਮੈਚ ਦੇਖੀਏ, ਇਸ ਤੋਂ ਲੈ ਕੇ ਕਿ ਓਵਰਆਲ ਸਾਲ ਦਾ ਇਹ ਏਮ ਹੈ ਕਿ 10 pounds ਵੇਟ ਰਿਡਿਊਸ ਕਰਨਾ ਹੈ, ਜਾਂ ਮੈਂ ਆਪਣੀ ਡਾਇਬਟੀਜ਼ ਨੂੰ ਖਤਮ ਕਰਨਾ ਹੈ, ਜਾਂ ਮੈਂ ਆਪਣੇ ਰਿਟਾਇਰਮੈਂਟ ਲਈ ਇੰਨੇ ਪੈਸੇ ਜੋੜਨੇ ਹੈ, ਜਾਂ ਇਹ ਮੈਂ ਘਰ ਲੈਣਾ, ਜਾਂ ਮੈਂ ਆਪਣੀ ਜਿਹੜੀ ਹੈਗੀ ਹੈ ਟਰੈਵਲਿੰਗ ਜਿਹੜੀ ਹੈਗੀ ਹੈ ਹਰ ਸਾਲ ਇਸ ਤਰ੍ਹਾਂ ਕਰਨੀ ਹੈ। ਭਾਵ ਕਿ ਛੋਟੇ ਛੋਟੇ ਗੋਲਸ ਜਿਹੜੇ ਹੈਗੇ ਨੇ ਸਾਡੀ ਸਾਰਿਆਂ ਦੀ ਜ਼ਿੰਦਗੀ ਦਾ ਇੱਕ ਆਮ ਹਿੱਸਾ ਹੈ, ਲੇਕਿਨ ਇਹ ਚ ਖਾਸ ਗੱਲ ਇਹ ਹੈਗੀ ਹੈ ਉਹ ਲੋਕ ਕਿੰਨੇ ਪ੍ਰਤੀਸ਼ਤ ਨੇ ਜਿਨ੍ਹਾਂ ਨੇ ਇਹ ਸਾਰੇ ਗੋਲਸ ਨੂੰ ਮੀਟ ਕੀਤਾ ਜਾਂ ਪ੍ਰੈਡੋਮੀਨੈਂਟਲੀ ਮੀਟ ਕੀਤਾ, ਜਾਂ ਜਿਨ੍ਹਾਂ ਨੇ ਆਪਣੀ ਹੈਲਥ ਔਰ ਵੈਲਬੀਇੰਗ ਨੂੰ ਜਿਹੜਾ ਹੈਗਾ ਇੱਕ ਟਾਰਗੇਟ ਬਣਾ ਕੇ ਅਚੀਵ ਕੀਤਾ, ਤਾਂ ਉਹ ਪ੍ਰਤੀਸ਼ਤ ਬਹੁਤ ਘੱਟ ਹੈ ਲੋਕਾਂ ਦਾ। ਕਾਰਨ ਕੀ ਹੈ ਕਿ ਅਸੀਂ ਉਹ ਹਰ ਕੰਮ ਨਹੀਂ ਕਰਨਾ ਚਾਹੁੰਦੇ ਜਿਹੜਾ ਸਾਨੂੰ ਨਹੀਂ ਆਉਂਦਾ, ਇਹ ਪਹਿਲੀ ਰੈਜ਼ਿਸਟੈਂਸ ਹੁੰਦੀ ਹੈ। ਦੂਸਰੀ ਸਾਡੀ ਟਾਈਮਿੰਗ ਵੀ ਹੁੰਦੀ ਹੈ, ਜਿਵੇਂ ਮਾਰਕੀਟ 'ਚ ਇਨਵੈਸਟ ਕਰਨ ਦੇ ਲਈ ਜਦੋਂ ਤੁਸੀਂ ਬਾਏ ਕਰਨਾ ਕਿਸੇ ਚੀਜ਼ ਨੂੰ, ਤੁਹਾਨੂੰ ਇਹ ਲੱਗਦਾ ਮੇਰਾ ਡਿਸੀਜ਼ਨ ਹੁਣ ਬਿਲਕੁਲ ਠੀਕ ਹੈ, ਔਰ ਇਹ ਹੋ ਵੀ ਜਾਂਦਾ ਮੋਟੇ ਤੌਰ ਤੇ ਬਹੁਤ ਵਾਰ। ਲੇਕਿਨ ਸੈਲ ਦਾ ਡਿਸਿਪਲਿਨ ਕਿ ਕਦੋਂ ਮੈਂ ਕਿਸੇ ਚੀਜ਼ ਨੂੰ ਐਗਜ਼ਿਟ ਕਰਨਾ ਹੈ, ਜਾਂ ਕਦੋਂ ਮੈਂ ਕਿਸੇ ਚੀਜ਼ ਨੂੰ ਜਿਹੜਾ ਹੈਗਾ ਸਬਸਟੀਚਿਊਟ ਕਰਨਾ ਵਿਦ ਅ ਬੈਟਰ ਸਟਾਕ ਔਰ ਅ ਫੰਡ ਔਰ ਵਟ ਐਵਰ, ਇਹ ਡਿਸਿਪਲਿਨ ਬਿਨਾਂ ਰਿਸਰਚ, ਨੌਲੇਜ ਔਰ ਤੁਹਾਡੇ ਐਕਸਪੀਰੀਅੰਸ ਤੋਂ, ਐਜੂਕੇਸ਼ਨ ਤੋਂ ਨਹੀਂ ਆ ਸਕਦਾ, ਔਰ ਇਹਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਹੈਗੇ ਨੇ ਮਾਰ ਖਾਂਦੇ ਨੇ। ਸੋ ਪੂਅਰ ਰਿਟਰਨ ਦਾ ਮਤਲਬ ਵਾਕਈ ਪੂਅਰ ਨਹੀਂ ਹੁੰਦਾ। ਜਿਵੇਂ ਮੇਰੇ ਕੋਲ ਵੀ ਇੱਕ ਸੱਜਣ ਆਏ, ਉਹ ਆਪ ਡੂ ਇਟ ਯੋਰ ਸੈਲਫ ਵਾਲੀ ਸਟ੍ਰੈਟਜੀ ਯੂਜ ਕਰਦੇ ਨੇ DY, ਔਰ ਇਹਦੇ ਵਿੱਚ ਉਹਨਾਂ ਨੇ ਤਕਰੀਬਨ 3 million ਦਾ ਪੋਰਟਫੋਲੀਓ ਆਪਣਾ ਬਣਾਇਆ 10% ਰਿਟਰਨ ਦੇ ਨਾਲ। ਕਹਿੰਦੇ ਮੈਨੂੰ ਇਹ ਇਜ਼ ਇਟ ਅ ਬੈਡ ਰਿਟਰਨ, ਮੈਂ ਕਿਹਾ ਆਫਕੋਰਸ ਨਾਟ। ਕਹਿੰਦੇ ਡੂ ਯੂ ਥਿੰਕ ਬੈਟਰ ਕੈਨ ਬੀ ਡਨ, ਮੈਂ ਕਿਹਾ ਆਫਕੋਰਸ ਯੈਸ, ਲੁੱਕ ਐਟ ਦਾ ਮਾਰਕੀਟ ਵਟ ਹੈਪਨ ਇਨ ਦਾ 15 years, ਯੋਰ ਰਿਟਰਨ ਕੁਡ ਹੈਵ ਬੀਨ ਈਜ਼ੀਲੀ ਮੋਰ ਦੈਨ 20%, ਪ੍ਰੋਵਾਈਡਡ ਜੇ ਤੁਸੀਂ ਡੂ ਇਟ ਯੋਰ ਸੈਲਫ ਦੀ ਜਗ੍ਹਾ ਡੈਲੀਗੇਟ ਕਰਕੇ ਆਪਣੇ ਨਾਲ ਕਿਸੇ ਟੀਮ ਨੂੰ ਲਾ ਲੈਂਦੇ, ਜਾਂ ਤੁਸੀਂ ਕੋਸ਼ਿਸ਼ ਕਰਦੇ ਕਿ ਆਪਣੇ ਆਪ ਨੂੰ ਥੋੜਾ ਜਿਹਾ ਡਾਇਵਰਸੀਫਾਈ ਕਰਦੇ। ਸੋ ਇਸ ਕਰਕੇ ਬਿਲਕੁਲ ਤੁਸੀਂ ਸਹੀ ਕਿਹਾ ਹੈ ਕਿ ਪੈਸਾ ਬਹੁਤ ਸਾਰਾ ਪਿਆ ਹੈ, ਔਰ ਉਹਨਾਂ ਨੂੰ ਲੱਗਦਾ ਹੈਗਾ ਲੋਕਾਂ ਨੂੰ ਕਿ ਇਹ ਪੈਸਾ ਅਗਰ ਅਸੀਂ ਸੌਰਵ ਨੂੰ ਦੇ ਦਿੱਤਾ ਜਾਂ ਬੈਂਕ ਨੂੰ ਦੇ ਦਿੱਤਾ ਜਾਂ

ਤੁਹਾਡੇ ਆਪਣੇ ਸ਼ਹਿਰ 24 ਤਰੀਕ ਨੂੰ ਮਾਸਟਰ ਸਲੀਮ ਪਰਫੋਰਮ ਕਰਨ ਦੇ ਲਈ ਮਿਸੀ ਸਾਗਾ ਕਨਵੈਨਸ਼ਨ ਸੈਂਟਰ ਵਿਖੇ ਪਹੁੰਚ ਰਹੇ ਨੇ। ਮਿਲਣਾ ਇਵੈਂਟਸ ਵੱਲੋਂ ਇਹ ਬਹੁਤ ਹੀ ਪਿਆਰੀ ਸ਼ਾਮ ਕਰਵਾਈ ਜਾ ਰਹੀ ਹੈ ਤੇ ਰੂਹ ਕਾ ਸਫ਼ਰ ਇਹ ਉਸਤਾਦ ਪੂਰਨ ਸ਼ਾਹ ਕੋਟੀ ਸਾਹਿਬ ਉਹਨਾਂ ਦੇ ਫਾਦਰ ਸਾਹਿਬ ਨੂੰ ਇੱਕ ਟ੍ਰਿਬਿਊਟ ਵੀ ਹੈ। ਸਿਰਫ $49 ਦੀ ਟਿਕਟ ਹੈ ਯਾਰ, ਹੋਰ ਕੀ ਚਾਹੀਦਾ, $49 ਦੀ ਸਿਰਫ ਟਿਕਟ ਹੈ ਤੇ VIP 75 ਦੀ ਹੈ। ਜੇ VVIP ਟੇਬਲ ਲੈਣੇ ਉਹ 175 ਦੇ ਨੇ। ਸੋ milnaTickets.com ਤੇ ਮਾਸਟਰ ਸਲੀਮ ਇਹ ਯਾਰ ਇੱਕ ਬਹੁਤ ਹੀ ਇੱਕ ਹਾਈ ਫਾਈ ਸ਼ਾਮ ਹੋਊਗੀ। ਸੈਟਅਪ ਕਮਾਲ ਦਾ, ਡੈਕੋਰ ਕਮਾਲ ਦਾ, ਸਟੇਜ ਕਮਾਲ ਦਾ, ਪ੍ਰੋਡਕਸ਼ਨ ਬਹੁਤ ਹੀ ਟੋਪ ਦੀ। ਸੋ ਤੁਸੀਂ ਜਾਓ ਤੇ ਟਿਕਟਾਂ ਆਪਣੀ ਬੁੱਕ ਕਰ ਲਓ। VIP ਲੈਣੀਆਂ, ਮੀਟ ਐਂਡ ਗ੍ਰੀਟ ਵਾਲੀਆਂ ਲੈਣੀਆਂ ਨੇ, ਹੁਣ ਤੁਹਾਡੀ ਮਰਜ਼ੀ, ਜਿਹੜੀ ਮਰਜ਼ੀ ਲੈ ਲਓ ਟਿਕਟ, ਬਟ ਤੁਸੀਂ ਆਪਣੀ ਆਪਣੀ ਟਿਕਟਾਂ ਜ਼ਰੂਰ ਬੁੱਕ ਕਰਾਓ। ਇਟ ਵਿਲ ਬੀ ਐਨ ਅਮੇਜ਼ਿੰਗ ਈਵਨਿੰਗ। ਤੇ ਮਾਸਟਰ ਸਲੀਮ ਦੀਆਂ ਟਿਕਟਾਂ ਲਈ ਕੋਈ ਜਾਣਕਾਰੀ ਚਾਹੀਦੀ ਹੈ 6477839873 6477839873 6478783 9873 ਤੇ ਕਾਲ ਕਰ ਲਓ। ਮਾਸਟਰ ਸਲੀਮ 24 ਤਰੀਕ ਲਾਈਵ ਇਨ ਕਾਨਸਰਟ। ਸੁਣ ਲਈ ਫਿਰ ਦੋ ਕਬੋਲ ਢੋਲ ਜਗੀਰੋ ਦਾ।

0: ਯਾਰ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਸੀ ਵੀ ਇਹ ਮਾਸਟਰ ਸਲੀਮ ਹੋਣਾ ਦਾ ਗੀਤ ਹੈ ਜਦੋਂ ਇਹ ਆਇਆ ਪੰਜਾਬੀ ਐਮਸੀ ਹੋਣਾ ਨਾਲ, ਕਿਉਂਕਿ ਉਦੋਂ ਯਾਰ ਇੱਕ ਦੌਰ ਜਿਹਾ ਚੱਲਿਆ ਸੀਗਾ ਵੀ ਜਿਹੜੇ ਆਪਣੇ ਜੀ ਜੇ ਨੇ ਪ੍ਰੋਡਿਊਸਰ ਨੇ ਮਾਸਟਰਸ ਆਪਣੇ ਪੰਜਾਬੀ ਐਮਸੀ ਬਾਲੀ ਸੱਗੂ ਹੋ ਗਏ, ਉਦੋਂ ਨਾ ਉਹਨਾਂ ਦਾ ਫੇਸ ਬਹੁਤ ਵਿਕਦਾ ਸੀਗਾ ਤੇ ਜੋ ਆਰਟਿਸਟ ਨੇ ਉਹਨਾਂ ਦਾ ਨਾਂ ਨਹੀਂ ਸੀ ਉਹਨਾਂ ਲਿਆ ਜਾਂਦਾ। ਹੁਣ ਡਾਕਟਰ ਜ਼ੂਸ ਦਾ ਕੰਗਣਾ ਤੇਰਾ ਨਹੀਂ, ਬਹੁਤਾਂ ਨੂੰ ਪਤਾ ਨਹੀਂ ਵੀ ਯਾਰ ਕਿਹਦਾ ਗਾਇਆ ਹੋਇਆ, ਸੋ ਇਹ ਉਹਨਾਂ ਵਿੱਚੋਂ ਗੀਤ ਹੈ। ਪਰ ਹੁਣ ਮਾਸਟਰ ਸਲੀਮ ਦਾ ਐਡਾ ਨਾਂ ਬਣ ਗਿਆ ਯਾਰ, ਦੁਨੀਆ ਜਾਣਦੀ ਆ ਮਾਸਟਰ ਸਲੀਮ ਤਾਂ, ਬਾਲੀਵੁੱਡ ਤੱਕ ਇੰਟਰਨੈਸ਼ਨਲ ਇੱਕ ਫੇਮ ਹੈ ਤੇ ਹੁਣ ਲੋਕਾਂ ਨੂੰ ਪਤਾ ਵੀ ਅੱਛਾ ਇਹ ਸਲੀਮ ਸਾਹਿਬ ਦਾ ਗੀਤ ਹੈ। ਸੋ ਮਾਸਟਰ ਸਲੀਮ ਤੁਹਾਡੇ ਆਪਣੇ ਸ਼ਹਿਰ ਮਿਸੀ ਸਾਗਾ ਬ੍ਰੈਂਪਟਨ ਪਰਫੋਰਮ ਕਰਨ ਆ ਰਹੇ 24 ਤਰੀਕ ਨੂੰ, 24 ਜੁਲਾਈ, ਬੜੀ ਪਿਆਰੀ ਬੜੀ ਖੂਬਸੂਰਤ ਸ਼ਾਮ ਹੋਊਗੀ। ਟਿਕਟਾਂ ਤੁਸੀਂ ਲਓ ਸਿਰਫ $49 ਤੋਂ ਟਿਕਟ ਸ਼ੁਰੂ ਹੈ। ਨੰਬਰ ਹੈ 6477839873 6477839873 6477839873। ਸਾਡੇ ਨਾਲ ਜੁੜ ਚੁੱਕੇ ਨੇ ਡਾਕਟਰ ਕੁਲਦੀਪ, ਹੋਮਿਓਪੈਥੀ ਦੇ ਮੈਂ ਕਹਿੰਦਾ ਕਿ ਮਹਾਰਾਜੇ। ਕੁਲਦੀਪ ਸਾਹਿਬ ਜੀ, ਕੁਲਦੀਪ ਸਾਹਿਬ ਕਿਵੇਂ ਹੋ?
1: ਹਾਂਜੀ ਠੀਕ ਹੈ, ਥੈਂਕ ਯੂ ਨਵੀ ਜੀ। ਬਸ ਮੈਂ ਇਹੀ ਕਹਿਣਾ ਚਾਹੁੰਦਾ ਕਿ ਦੇਖੋ ਮੈਂ ਇੱਕ ਲੱਕੀ ਹੈਗਾ, ਬ੍ਰੈਂਪਟਨ ਸੇਵਾ ਕਰ ਰਿਹਾ ਲਗਭਗ 50 ਸਾਲ ਹੋ ਗਏ ਨੇ, ਠੀਕ ਹੈ। ਪੂਰੇ ਨਾਰਥ ਅਮਰੀਕਾ ਦੀ ਮੈਂ ਗੱਲ ਕਰਦਾ, ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਹੈਗਾ ਜ਼ਰੂਰ ਮੇਰੇ ਕੋਲ ਵਿਜਿਟ ਕਰੋ। ਜਿੱਦਾਂ ਪੇਟ ਦੀ ਪ੍ਰੋਬਲਮ ਹੈ, ਗੈਸ ਬਣਦੀ ਹੈ, ਕੋਲਾਈਟਿਸ ਹੈ, ਆਈਬੀਐਸ, ਫਾਈਲ, ਥਾਇਰਾਇਡ, ਕੋਲੈਸਟਰਾਲ, ਡਾਇਬਟੀਜ਼, ਜਿਹਨੇ ਪ੍ਰੂਫ ਦੇਖਣਾ ਉਹ ਸਭ ਮੇਰੇ ਕੋਲ ਪਈਆਂ ਨੇ ਫਾਈਲਾਂ। ਜਿਹਨੂੰ ਦੇਖਣਾ, ਜਿਹਨੂੰ ਲੱਗਦਾ ਕਿ ਬਿਮਾਰੀ ਠੀਕ ਨਹੀਂ ਹੁੰਦੀ, ਉਹ ਦੇਖ ਸਕਦਾ ਆ ਕੇ ਮੇਰੇ ਕੋਲ। ਐਂਗਜਾਇਟੀ, ਡਿਪਰੈਸ਼ਨ, ਸਕਿਨ ਦੇ ਇਸ਼ੂ, ਸਲੀਪ ਐਪਨੀਆ, ਆਟੋਮਨ ਡਿਜ਼, ਬੱਚਿਆਂ ਦਾ ਆਟਿਜ਼ਮ, ਠੀਕ ਹੈ। ਪੂਰੀ ਦੁਨੀਆਂ ਤੋਂ ਮੇਰੇ ਕੋਲ ਬੱਚੇ ਨੇ ਆਟਿਜ਼ਮ ਦੇ, ਕੋਈ ਕੋਈ ਜਲਦੀ ਠੀਕ ਹੋ ਜਾਂਦੇ, ਕਈ ਦੇਰ ਨੂੰ। ਥੋੜ੍ਹਾ ਮੈਂ ਵਰਟੀਗੋ ਬਾਰੇ ਜਾਣਕਾਰੀ ਦਿੰਦਾ। ਵਰਟੀਗੋ ਇੱਕ ਦੋ ਤਰ੍ਹਾਂ ਦਾ ਹੁੰਦਾ, ਸਬਜੈਕਟਿਵ, ਆਬਜੈਕਟਿਵ। ਇਹਦੇ ਇਹਨੂੰ ਕਹਿੰਦੇ, ਜਿਹਨੂੰ ਆਪਾਂ ਕਹਿੰਦੇ ਚੱਕਰ ਦੀ ਚੱਕਰ, ਜਿਹਨੂੰ ਆਉਂਦੇ ਨੇ। ਸਬਜੈਕਟਿਵ ਦਾ ਮਤਲਬ ਕਿ ਤੁਸੀਂ ਘੁੰਮਦੇ ਹੋ, ਆਬਜੈਕਟਿਵ ਦਾ ਮਤਲਬ ਕਿ ਜਿਹੜੇ ਆਲੇ ਦੁਆਲੇ ਚੀਜ਼ਾਂ ਘੁੰਮਦੀਆਂ ਨੇ, ਇਹ ਉਹਨੂੰ ਚੱਕਰ ਆਪਾਂ ਕਹਿੰਦੇ ਹਾਂ ਪੰਜਾਬੀ ਦੇ ਵਿੱਚ। ਜੇ ਇਹਦੇ ਹੋ ਸਕਦਾ ਤੁਹਾਡਾ ਇਨਫਲਾਮੇਸ਼ਨ ਹੋਵੇ, ਮੈਨੇਰੀਆ ਡਿਜ਼ੀਜ਼ ਹੋ ਜਾਂਦੀ ਹੈ, ਕਈ ਵਾਰੀ ਤੁਹਾਡਾ ਫਲੋ ਕਦੇ ਵਾਰ ਬ੍ਰੇਨ ਦੇ ਵਿੱਚ ਘੱਟ ਹੁੰਦਾ, ਉਹਦੇ ਕਰਕੇ ਹੋ ਸਕਦਾ। ਕਲੋਟਿੰਗ ਹੋ ਸਕਦੀ ਹੈ, ਬਲੋਕਡ ਬਲੱਡ ਵੈਸਲਸ ਹੋ ਸਕਦੀ ਹੈ, ਮਲਟੀਪਲ ਸਕਲੋਸਿਸ, ਨਿਊਰਾਇਟਿਸ ਕਰੀ, ਨਰਵ ਚ ਇਨਫਲਾਮੇਸ਼ਨ ਹੁੰਦਾ, ਉਹਦੇ ਕਰਕੇ ਹੋ ਸਕਦਾ। ਬੀਪੀਵੀ ਕਰੀ, ਕੈਲਸ਼ੀਅਮ ਕਾਰਬੋਨੇਟ ਤੁਹਾਡੇ ਡਿਪੋਜ਼ਿਟ ਹੋ ਜਾਂਦਾ। ਔਰ ਸਭ ਤੋਂ ਬੜੀ ਚੀਜ਼ ਇਹਦੇ ਕੰਨਾਂ 'ਚ ਆਵਾਜ਼ਾਂ ਆਉਂਦੀਆਂ ਨੇ, ਇਹ ਚਕਈਆਂ ਦੇ ਆਵਾਜ਼ਾਂ, ਕੰਨ ਦੀ ਜਿਹੜੀ ਪ੍ਰੋਬਲਮ ਹੈ, ਟਿਨਾਈਟਿਸ ਉਹਨੂੰ ਕਹਿੰਦੇ, ਉਹਦੇ ਕਰਕੇ ਇਹ ਪ੍ਰੋਬਲਮ ਹੁੰਦੀ ਹੈ। ਕਿਸੇ ਨੂੰ ਵੀ ਇਹ ਇਸ਼ੂ ਹੈਗਾ, ਹੋਰ ਵੀ ਇਸ਼ੂ ਹੈਗਾ ਕੋਈ, 6478008 0055 6487 0018 0055 ਤੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਜੇ ਤੁਹਾਡੇ ਕੋਲ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ ਕਰ ਸਕਦੇ ਹਾਂ। ਮੇਰੀਆਂ ਵੀਡੀਓ ਕੇਡੀ ਹੋਮਿਓਪੈਥੀ ਦੀਆਂ ਹਰ ਜਗ੍ਹਾ ਤੁਸੀਂ ਦੇਖ ਸਕਦੇ, ਟਿਕਟੋਕ, ਕਿਤੇ ਇੰਸਟਾਗ੍ਰਾਮ ਔਰ ਯੂਟਿਊਬ ਤੇ ਦੇਖ ਸਕਦੇ ਹੋ, ਜਿਹੜਾ ਵੀ ਬੰਦਾ ਹੈਗਾ। ਥੈਂਕ ਯੂ,
0: ਕਿਆ ਬਾਤ ਹੈ। 6478108 0055। ਮੈਂ ਯਾਰ ਇੱਕ ਵੀਡੀਓ ਦੇਖੀ ਜਿਸ ਵਿੱਚ ਇੱਕ ਤਾਂ ਹਾਸਾ ਵੀ ਆਇਆ ਤੇ ਮਨ ਚ ਇਹ ਵੀ ਜ਼ਰੂਰ ਗੱਲ ਆਈ ਕਿ ਯਾਰ ਲੋਕ ਕਿੰਨੇ ਗਿਰ ਚੁੱਕੇ ਨੇ। ਗੱਡੀ ਖੜੀ ਹੈ ਰੈੱਡ ਲਾਈਟਾਂ ਤੇ, ਬੰਦਾ ਆਉਂਦਾ ਤੇ ਉਹ ਨਾ ਆਪਣੇ ਆਪ ਹੀ ਗੱਡੀ ਜਾ ਕੇ ਵੱਜਦਾ। ਗੱਡੀ ਚ ਜਦੋਂ ਉਹ ਵੱਜਦਾ ਨਾ, ਫਿਰ ਉਹ ਕੀ ਕਰਦਾ, ਫਿਰ ਥੱਲੇ ਡਿੱਗ ਪੈਂਦਾ ਤੇ ਉਹਨੂੰ ਇਹ ਨਹੀਂ ਪਤਾ ਵੀ ਜਿਹੜੀ ਗੱਡੀ ਦੇ ਨਾਲ ਉਹਨੇ ਪੰਗਾ ਲਿਆ ਵੀ ਉਹ ਬੰਦੇ ਕੋਲ ਡੈਸ਼ ਕੈਮ ਹੈ। ਇਸ ਦੀ ਇੱਕ ਇੱਕ ਕਰਤੂਤ ਹੈ ਜਿਹੜੀ ਡੈਸ਼ ਕੈਮ ਉੱਤੇ ਨਜ਼ਰ ਆ ਰਹੀ ਹੈ। ਲੱਗਦਾ ਵੀ ਯਾਰ ਸੈਡ ਟੂ ਸੇ ਕਿ ਇੰਡੀਅਨ ਬੰਦਾ ਉਹ ਕ੍ਰੋਸ ਕਰ ਰਿਹਾ ਸੜਕ ਨੂੰ ਤੇ ਆ ਕੇ ਗੱਡੀ ਦੇ ਉੱਤੇ ਲੰਮਾ ਹੀ ਪੈ ਜਾਂਦਾ, ਫਿਰ ਥੱਲੇ ਪਿਆ ਰਹਿੰਦਾ, ਫਿਰ ਕਹਿੰਦਾ ਕਿ ਗੱਡੀ ਨੇ ਮੈਨੂੰ ਹਿੱਟ ਕੀਤਾ ਤੇ ਅਗਲੇ ਨੂੰ ਹੈਗਾ ਕਿ ਯਾਰ ਮੈਨੂੰ ਇੰਸ਼ੋਰੈਂਸ ਤੋਂ ਪੈਸੇ ਮਿਲ ਜਾਣਗੇ। ਪਰ ਯਾਰ ਇੱਦਾਂ ਦੀਆਂ ਗੱਲਾਂ ਮੈਨੂੰ ਸੱਚੀ ਨਹੀਂ ਸੀ ਪਤਾ ਕਿ ਯਾਰ ਲੋਕ ਇੱਦਾਂ ਕਰ ਰਹੇ ਆ। ਇਹ ਕਿੰਨਾ ਕਾਮਨ ਹੈ ਜੇ ਤੁਸੀਂ ਸ਼ੇਅਰ ਕਰਨਾ ਚਾਹੋਗੇ ਕਿ ਬਹੁਤ ਜ਼ਿਆਦਾ ਯਾਰ ਲੋਕ ਕਰ ਰਹੇ ਨੇ ਨਕਲੀ ਇੰਜਰੀਜ਼। ਬੀਤੇ ਦਿਨੀ ਮੈਂ ਇੱਥੇ ਬਵੇੜ ਮਾਊਂਟਨ ਐਸ਼ ਤੇ ਫੋਟੀਨੋ 'ਚ ਗਿਆ, ਉੱਥੇ ਇੱਕ ਬੰਦਾ ਥੱਲੇ ਪਿਆ ਡਿੱਗਿਆ ਤੇ ਜਿਹੜਾ ਡਰਾਈਵਰ ਆਇਆ ਉਹ ਡਰਾਈਵਰ ਕਹਿੰਦਾ ਯਾਰ ਮੈਂ ਤਾਂ ਉਹਨੂੰ ਟੱਚ ਹੀ ਨਹੀਂ ਕੀਤਾ, ਕਹਿੰਦਾ ਉਹੀ ਗੱਡੀ ਮੂਹਰੇ ਆ ਕੇ ਡਿੱਗ ਪਿਆ। ਮੈਂ ਕਿਹਾ ਯਾਰ ਪਤਾ ਨਹੀਂ ਲੋਕ ਕੀ ਸਮਝਦੇ ਆ ਕਿ ਸਾਨੂੰ ਕਿੰਨਾ ਕੀ ਈਜ਼ਲੀ ਯੂਨੋ ਮਿਲ ਜੂਗਾ ਇੰਸ਼ੋਰੈਂਸ ਦਾ ਕਲੇਮ, ਇੰਨੀ ਛੇਤੀ ਕਿੱਥੇ ਤੁਹਾਨੂੰ ਯਾਰ ਕੋਈ ਚੀਜ਼ ਮਿਲਦੀ ਆ। ਤੇ ਹੁਣ ਤਾਂ ਹਰੇਕ ਕੋਲ ਡੈਸ਼ ਕੈਮ ਹੈ, ਆਪਾਂ ਥੋੜ੍ਹਾ ਜਿਹਾ ਤਾਂ ਸਿਆਣੇ ਬਣੀਏ ਯਾਰ, ਥੋੜ੍ਹਾ ਜਿਹਾ ਤਾਂ ਇੱਕ ਐਥਿਕਲੀ ਚੱਲੀਏ, ਮੋਰਲਸ ਦੇ ਨਾਮ ਦੀ ਗੱਲ ਹੈ। ਤੁਸੀਂ ਥੋੜ੍ਹੇ ਜਿਹੇ ਯਾਰ ਹੁਣ ਦੋ ਚਾਰ ਪੈਸਿਆਂ ਕਰਕੇ ਇੰਨਾ ਤੁਸੀਂ
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: It's off. गीत संगीत देश दुनिया दिया ताजा तरीन जानकारियां ना लबरेज महकांदी सौगात वंडदा सांचा विरसा
2: सोमवार तो शुक्रवार 5:30 AM ते सवेरे 4 बजे तो 5 बजे तक
3: बिजनेस दे प्रचार ते पसार ले संपर्क करो
1: सांचा विरसा दी टीम नू 647-835 5294
4: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਧੇਂਦੀ ਆਰਜੂ ਦੂਜਾ ਸਾਹਿਬਾ ਵਿੱਚ ਚਿੱਤ ਦੇ ਮਹਾਂਵਾਕਾਂ ਅਨੁਸਾਰ ਸਾਰੇ ਹੀ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਅੰਮ੍ਰਿਤ ਵੇਲਾ ਹੋ ਗਿਆ 4 ਵਜ ਗਏ ਉੱਠੋ ਇਸ਼ਨਾਨ ਪਾਣੀ ਕਰੋ ਗੁਰੂ ਘਰ ਚ ਹਾਜ਼ਰੀਆਂ ਲਵਾਓ ਤੇ ਗੁਰੂ ਦੇ ਜਸ ਗਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਕਵਾਲਟੀ ਟਰੱਕ ਸੇਲ ਵਾਲਿਆਂ ਕੋਲ ਜਾ 12 ਮਹੀਨੇ ਕੰਮ ਪਾਓ ਤੇ ਨਾਲੇ ਚੰਗੇ ਡਾਲਰ ਕਮਾਓ
1: ਕਵਾਲਟੀ ਲੌਜਿਸਟਿਕ ਇੰਕ ਜਿਨ੍ਹਾਂ ਨੂੰ ਪਾਲ ਹੈ ਕਾਬਲ ਤੇ ਇਮਾਨਦਾਰ ਟਰੱਕ ਡਰਾਈਵਰਸ ਟਰਾਲਾ ਡਰਾਈਵਰਸ ਤੇ ਓਨਰ ਆਪਰੇਟਰਸ ਦੀ ਵਧੇਰੇ ਜਾਣਕਾਰੀ ਲਈ ਕਵਾਲਟੀ ਲੌਜਿਸਟਿਕ ਇੰਕ ਦੇ ਜਸਵੀਰ ਹੋਰਾਂ ਨੂੰ ਕਾਲ ਕਰੋ
0: 416-717-2929
1: 416-717-2929 ਕਵਾਲਟੀ ਲੌਜਿਸਟਿਕ ਇੰਕ 14 ਸਟੇਨਵੇ ਬੁਲੇਵਾਰਡ ਯੂਨੀਫੋਰ ਇਟੋਬੀਕੋ
2: ਓਹੋ ਸਰਦੀ ਚ ਹੀਟ ਨਹੀਂ ਚਲਦੀ ਤੇ ਗਰਮੀ ਚ ਏਸੀ
3: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ
2: ਏਸੀ ਫਰਨੇਸ ਗੈਸ ਲਾਈਨ ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ ਕਾਲ 647-706-6640
4: 647-706-6640
5: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਢਲੀਆਂ ਰਹਿੰਦੀਆਂ ਕੀ ਕਰਾਂ
6: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
7: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
8: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
6: ਕਾਲ ਕਰੋ ਜੇਐਨ ਗੈਰੀ ਨੂੰ
8: 905-459-5533
6: 905-459-5533 ਤੇ
8: PNJ ਸਪ੍ਰਿੰਗ ਵੀਲ ਅਲਾਈਨਮੈਂਟ
9: ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ
10: ਡਾਈਨਿੰਗ ਟੇਕ ਆਊਟ ਕੇਟਰਿੰਗ ਲਾਈਵ ਟਰੱਕ ਲਿਆ ਕੇ ਤੁਹਾਡੀ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ
9: ਵੈਜ ਨਾਨ ਵੈਜ ਕੇਟਰਿੰਗ ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ
10: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ ਮਿਸੀਸਾਗਾ ਪਿਓਰ ਪੰਜਾਬੀ 647-338-9172 ਕਾਲ ਕਰੋ ਗੁਰਜੀਤ ਰੰਧਾਵਾ ਨੂੰ 647-338-9172
11: स्टीफन फर्नीचर की धमाकेदार फेस्टिवल सीजन सेल इस साल फेस्टिवल सीजन में अपने घर को भी जरूर सजाइए अपने मनपसंद बेस्ट क्वालिटी हाई एंड ब्रांडेड फर्नीचर पे कोई भी रीजनेबल ऑफर एक्सेप्टेबल होगा तो फिर आज ही स्टीफन फर्नीचर आए और अपने घर को स्टीफन फर्नीचर के बड़े बड़े ब्रांडेड फर्नीचर पे बड़ी बड़ी डील्स का फायदा जरूर उठाएं सर्विंग सिंस 1992 फाइनेंसिंग ऑप्शन अवेलेबल टू लोकेशंस टू सर्व यू 2575 स्टील एवेन्यू ईस्ट ब्रैम्पटन 905-790-0560 6 Marconi Court, Bolton 905-951-9394 Stephen Furniture ki dhamakedar festival season se
12: ਸਾਂਝਾ ਵਿਰਸਾ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਂਝਾ ਵਿਰਸਾ ਪ੍ਰੋਗਰਾਮ ਦੇ ਵਿੱਚ ਕੋਈ ਵੀ ਤੁਸੀਂ ਆਪਣੀ ਐਡਵਰਟਾਈਜ਼ਮੈਂਟ ਕਰਨੀ ਹੈ ਤੁਸੀਂ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨਾ ਤੇ ਤੁਸੀਂ ਸਾਡੀ ਟੀਮ ਨਾਲ ਸੰਪਰਕ ਕਰ ਸਕਦੇ ਹੋ 647-352-5494 6475-5294 ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ

0: ਤੀਲਾ ਤੀਲਾ ਹੋ ਗਿਆ ਹੈ ਝਾੜੂ ਵਿਹੜੇ ਵਿੱਚ, ਕਹਿੰਦਾ ਤੀਲਾ ਤੀਲਾ ਹੋ ਗਿਆ ਹੈ ਝਾੜੂ ਵਿਹੜੇ ਵਿੱਚ, ਇਕੱਠਾ ਕਰੇ ਜੋ ਇਸ ਨੂੰ ਦਮ ਹੈ ਕਿਹੜੇ ਵਿੱਚ। ਜਦ ਸੱਤਾਧਾਰੀ ਲੀਡਰ ਪਹੁੰਚੇ ਕੇਂਦਰ 'ਚੋਂ, ਹੁੰਝ ਕੇ ਕੂੜਾ ਲੈ ਗਏ ਇੱਕੋ ਗੇੜੇ ਵਿੱਚ, ਲੜ ਰਹੇ ਨੇ ਜਿਸ ਤਰ੍ਹਾਂ ਕੁਰਸੀ ਲਈ, ਲੱਭਦਾ ਨਹੀਂ ਹੱਲ ਕੋਈ ਭਵਿੱਖ ਨੇੜੇ ਵਿੱਚ, ਭਰ ਗਿਆ ਹੈ ਮਨ ਮੇਰਾ ਵੀ ਠੱਗਾਂ ਚੋਰਾਂ ਤੋਂ, ਦਿਲ ਕਰਦਾ ਹੈ ਬਹਿ ਜਾਵਾਂ ਸੁੰਨੇ ਖੇੜੇ ਵਿੱਚ। ਕਹਿੰਦਾ ਹੁਣ ਔਖਾ ਹੈ ਇਲਾਜ ਭਗਤ ਭਮੱਕੜਾਂ ਦਾ, ਮਿਲਾ ਗਏ ਗੁੜ ਲਾਲਚ ਦਾ ਉਹ ਪੇੜੇ ਵਿੱਚ, ਮੌਜ ਪੂਰੀ ਲੁੱਟੀ ਜਿਸਨੇ ਵਿੱਚ ਸਮੁੰਦਰ ਦੇ ਜਾਂਦਾ ਜਾਂਦਾ ਪਾ ਗਿਆ ਉਹ ਵੱਟੇ ਵਿਹੜੇ ਵਿੱਚ, ਸੁੱਟਣ ਦਾ ਸਮਾਂ ਆ ਗਿਆ ਜਿਉਂਦੀ ਲਾਸ਼ ਨੂੰ, ਚੁੱਕ ਕੇ ਉਸਨੂੰ ਪਾ ਲਵੋ ਮਦਹੋਸ਼ ਰੇੜੇ ਵਿੱਚ। ਘਰਾਂ ਦੇ ਖੁੱਲ੍ਹੇ ਵਿਹੜੇ ਮਿੱਟੀ ਦੀ ਖੁਸ਼ਬੂ ਅਤੇ ਮਾਂ ਦੀ ਪੁਕਾਰ, ਘਰਾਂ ਦੇ ਖੁੱਲ੍ਹੇ ਵਿਹੜੇ ਮਿੱਟੀ ਦੀ ਖੁਸ਼ਬੂ ਅਤੇ ਮਾਂ ਦੀ ਪੁਕਾਰ, ਇਹੀ ਤਾਂ ਬਚਪਨ ਦੀ ਸਭ ਤੋਂ ਸੋਹਣੀ ਦੌਲਤ ਸੀ। ਸ਼ਾਮ ਢਲਦੀ ਤਾਂ ਮਾਂ ਦੀ ਇੱਕ ਆਵਾਜ਼ 'ਤੇ ਸਾਰਾ ਜਹਾਨ ਛੱਡ ਘਰ ਵੱਲ ਦੌੜ ਪੈਂਦੇ ਸੀ। ਅੱਜ ਵੀ ਉਹ ਦਿਨ ਯਾਦ ਆਉਣ ਤਾਂ ਰੂਹ ਮੁਸਕਰਾ ਉੱਠਦੀ ਹੈ। ਕਿਆ ਬਾਤ ਆ, ਕਹਿਣ ਨੂੰ ਭਾਵੇਂ ਆਪਣੇ ਪਰ ਬੈਰੀ ਤੋਂ ਵੀ ਮਾੜੇ ਨੇ, ਕਹਿਣ ਨੂੰ ਭਾਵੇਂ ਆਪਣੇ ਪਰ ਬੈਰੀ ਤੋਂ ਵੀ ਮਾੜੇ ਨੇ, ਸਦਾ ਹੀ ਲੱਤਾਂ ਖਿੱਚਦੇ ਜੋ ਤੇ ਸਦਾ ਹੀ ਪਾਉਂਦੇ ਪਾੜੇ ਨੇ, ਜੇ ਮਤਲਬ ਤਾਂ ਮਿੱਠੇ ਨੇ ਨਹੀਂ ਸਦਾ ਅਣਡਿੱਠੇ ਨੇ, ਦਿਲ ਵਿੱਚ ਜਿਨ੍ਹਾਂ ਦੇ ਸੂਰੀ ਆ ਅਤੇ ਚਿਹਰੇ ਉੱਤੇ ਸਹੁ ਪਾਉਣਾ, ਮਾੜੀਆਂ ਸੋਚਾਂ ਦੇ ਨਾਲ ਭੁੰਸੀ ਭਰਿਆ ਜਿਨ੍ਹਾਂ ਦਾ ਕਣ ਕਣ ਹੈ, ਕੋਈ ਖੁਸ਼ੀ ਆਉਂਦੀ ਤੁਹਾਡੇ ਘਰ ਵੱਲ ਨੂੰ ਜੇ ਉਹਨੂੰ ਰਸਤੇ ਵਿੱਚ ਹੀ ਘੇਰਦੇ ਨੇ। ਕਹਿੰਦਾ ਕਿ ਚੱਟਣੇ ਐਸੇ ਚਾਚੇ ਤਾਏ ਜੋ ਤੁਹਾਡੀਆਂ ਜੜ੍ਹਾਂ 'ਚ ਦਾਤੀ ਫੇਰਦੇ ਨੇ, ਇਹਨਾਂ ਸਤਰਾਂ ਦਾ ਤੁਸੀਂ ਸੁਣ ਰਹੇ ਪ੍ਰੋਗਰਾਮ ਸਾਂਝਾ ਪ੍ਰਸਾਰ, ਮੈਂ ਤੁਹਾਡਾ ਹੋਸਟ ਦੋਸਤ ਹਰਜੀਤ ਸਿੰਘ ਜੰਜੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ, ਗੁੱਡ ਮਾਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤਾਂ ਸ਼ੁੱਕਰਵਾਰ, ਸ਼ੁੱਕਰ ਆ, ਕਹਿੰਦਾ ਸ਼ੁੱਕਰਵਾਰ ਆ, ਸੱਚੀ ਗੱਲ, ਚਲੋ ਲੈ ਲਿਆ ਕੰਮ ਗੇੜ 'ਚ, ਬਣ ਗਈ ਗੱਲ, ਵੀਕਐਂਡ ਸਟਾਰਟ। 3 July 2026 ਦੀ ਸਵੇਰ ਦਾ ਪ੍ਰੋਗਰਾਮ ਸੰਝਿਆ ਵਿਰਸਾ ਲੈ ਕੇ ਹਾਜ਼ਰ ਹਾਂ, ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530-530 AM ਦੀ ਫਰੀਕੁਐਂਸੀ 'ਤੇ ਤੁਸੀਂ ਪ੍ਰੋਗਰਾਮ ਸੰਝਿਆ ਵਿਰਸਾ ਸੁਣਦੇ ਹੋ। ਉਮੀਦ ਕਰਦਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਵੇਗਾ। ਅੱਜ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 24 ਟੈਂਪਰੇਚਰ ਆ ਮਿਸਾਗਾ 'ਚ, ਮਾਲਟਨ 'ਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ, ਨੇੜੇ ਦੀ ਜੜ੍ਹਾਂ ਦੇ ਵਿੱਚ ਐਂ ਕਹਿ ਸਕਦੇ ਹਾਂ, ਅਤੇ ਦੁਪਹਿਰ ਨੂੰ ਹੈਗਾ 29 ਅਤੇ ਸ਼ਾਮ ਨੂੰ 30 ਆ ਅਤੇ ਰਾਤ ਨੂੰ 27 ਆ, ਅਤੇ ਫੀਲ ਲਾਈਕ ਇਸ ਵਕਤ ਆਪਾਂ 24 ਕਰਦੇ ਹਾਂ। 5:42 'ਤੇ ਸੂਰਜ ਸਾਹਿਬ ਜੀ ਦੇਣਗੇ ਦਰਸ਼ਨ, ਅਤੇ 9:03 'ਤੇ ਸ਼ਾਮ ਨੂੰ ਅਲੋਪ ਹੋ ਜਾਣਗੇ। ਦਿਨ ਹੋ ਗਏ ਘਟਣੇ ਸਟਾਰਟ ਯਾਰ, ਹਾਂ ਸਕਿੰਟਾਂ 'ਚ ਪੈ ਗਿਆ ਫਰਕ। ਸਟੂਡੀਓ 'ਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ, 905-673-3337, 905-673-3337। ਕੋਈ ਟ੍ਰੈਫਿਕ 'ਚ ਵਿਘਨ ਦੇਖਦੇ ਹੋ, ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, ਵੀਕਐਂਡ ਆ ਗਿਆ, ਕਿਤੇ ਜਾਣ ਦਾ ਪ੍ਰੋਗਰਾਮ ਬਣਾਇਆ, ਲੱਗਦਾ ਵੀ ਭਾਈ ਉੱਥੇ ਜਾਣਾ ਉੱਥੇ ਜਾਣਾ, ਬੀਚਾਂ 'ਤੇ ਕੈਨੇਡਾ ਡੇ, ਕੱਲ੍ਹ ਕੈਨੇਡਾ ਡੇ ਲੰਘ ਕੇ ਗਿਆ, ਹੈ ਨਾ, ਕੈਨੇਡਾ ਡੇ ਕਿ ਕੈਨੇਡਾ ਡੇ, ਪਰਸੋਂ ਲੰਘ ਕੇ ਗਿਆ। ਵਧਾਈਆਂ ਸਾਰਿਆਂ ਨੂੰ ਭਾਈ, ਮੇਰੇ ਵੱਲੋਂ ਲੇਟ ਇਹੀ ਮੈਂ ਤਾਂ ਕਹਿ ਸਕਦਾ, ਬਹੁਤ ਬਹੁਤ ਮੁਬਾਰਕ। ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040, ਪੰਜਾਬੀ ਲਹਿਰਾਂ ਦੀ ਐਪ ਡਾਊਨਲੋਡ ਵੀ ਕੀਤੀ ਜਾ ਸਕਦੀ ਹੈ, ਵੱਖ ਵੱਖ ਹੋਰ ਵੀ ਐਪਾਂ ਕਈ ਨੇ ਜਿਹਨਾਂ 'ਤੇ ਤੁਸੀਂ 530 ਨੂੰ ਨਿਰਵਿਘਨ ਸੁਣ ਸਕਦੇ ਹੋ। 647-835-5594 'ਤੇ ਤੁਸੀਂ ਮੈਸੇਜ ਪਾ ਸਕਦੇ ਹੋ, ਵਟਸਐਪ ਕਰ ਸਕਦੇ ਹੋ, ਕੋਈ ਕਾਲ ਗੱਲਬਾਤ ਕਰਨੀ ਆ, ਜਾਂ ਫਿਰ ਭਾਈ 5 ਵਜੇ ਤੋਂ ਬਾਅਦ ਲਾ ਲਿਓ ਕਾਲ, ਜਾਂ ਫਿਰ ਸ਼ਾਮ ਨੂੰ 4-5 ਵਜੇ ਤੋਂ ਬਾਅਦ ਐਨੀ ਟਾਈਮ ਕਾਲ ਕੀਤੀ ਜਾ ਸਕਦੀ ਹੈ। ਕੋਈ ਕਿਸੇ ਸਪੋਂਸਰ ਦਾ ਤੁਸੀਂ ਨੰਬਰ ਲੈਣਾ ਚਾਹੁੰਦੇ ਹੋ, ਜਾਂ ਤੁਸੀਂ ਕੋਈ ਬਿਜ਼ਨਸ ਪ੍ਰਮੋਟ ਕਰਨਾ ਆਪਣਾ, ਜਾਂ ਦੋਸਤ ਮਿੱਤਰ ਬਾਰੇ ਕਿਸੇ ਬਾਰੇ ਦੱਸਣਾ ਵੀ ਹਾਂ ਭਾਈ ਫਲਾਨਾ ਸਾਡਾ ਮਿੱਤਰ ਦੋਸਤ ਬਿਜ਼ਨਸ ਕਰਦਾ, ਤੁਸੀਂ ਉਹਨੂੰ ਕਾਲ ਕਰ ਲਓ, ਆਪਾਂ ਵੀ ਕਰ ਸਕਦੇ ਹਾਂ, ਉਹ ਵੀ ਕਰ ਸਕਦਾ ਆਪਾਂ ਨੂੰ, ਹੈ ਨਾ, ਤੁਹਾਡੇ ਕਹੇ 'ਤੇ ਤੁਸੀਂ ਵੀ ਗੱਲ ਕਰਾ ਸਕਦੇ ਹੋ, ਅਤੇ ਬਹੁਤ ਰੀਜਨੇਬਲ ਪ੍ਰਾਈਜ਼ ਦੇ ਵਿੱਚ, ਘੱਟ ਪੈਸਿਆਂ ਦੇ ਵਿੱਚ, ਸੋਸ਼ਲ ਮੀਡੀਆ 'ਤੇ, ਇੱਥੇ ਵੱਖ ਵੱਖ, ਹੈ ਨਾ, ਕਰ ਸਕਦੇ ਆਪਾਂ ਗੱਲਾਂ ਬਾਤਾਂ, ਅਤੇ ਫਿਰ ਕਰ ਲਿਓ ਨੰਬਰ 647-835-5594-6478-3552-94 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਕਈ ਦਿਨਾਂ ਤੋਂ ਬਾਅਦ ਅੱਜ ਹਾਜ਼ਰੀ ਲੱਗੀ ਆ, ਗਲਾ ਥੋੜ੍ਹਾ ਜਿਹਾ ਹੋਰ ਤਰ੍ਹਾਂ ਹੋਇਆ ਹੋਇਆ ਅਤੇ, ਪਰ ਉਮੀਦ ਆ ਵੀ ਤੁਸੀਂ ਇਹਨੂੰ ਝੱਲ ਲਓਗੇ ਫਟੇ ਹੋਏ ਸਪੀਕਰ ਨੂੰ। ਅਤੇ ਬਹੁਤ ਬਹੁਤ ਬਹੁਤ ਬਹੁਤ ਤੁਹਾਨੂੰ ਭਾਈ ਵੀਕਐਂਡ ਦੀਆਂ ਮੁਬਾਰਕਾਂ, ਚੱਲ ਪਿਆ ਅੱਜ ਵੀਕਐਂਡ। ਅਤੇ ਜਿਹੜਾ ਲੰਘਿਆ ਕੈਨੇਡਾ ਡੇ, ਉਹਦੇ ਵੀ ਕਈਆਂ ਨੂੰ ਛੁੱਟੀ ਸੀਗੀ ਪਰਸੋਂ ਨੂੰ, ਹੈ ਨਾ, ਪਰਸੋਂ ਮੈਨੂੰ ਲੱਗਦਾ, ਅਤੇ ਕਈ ਆਏ ਹੋਣੇ ਆ ਕੰਮਾਂ ਕਾਰਾਂ 'ਤੇ। ਅਤੇ ਫਿਰ ਭਾਈ ਕੈਨੇਡਾ ਡੇ, ਕੈਨੇਡਾ ਡੇ, ਕੈਨੇਡਾ ਡੇ, ਚਲੋ ਵਧੀਆ ਗੱਲ। ਲਓ ਨਜ਼ਾਰੇ ਸਾਰੇ ਸੁਣਦੇ ਰਹੋ ਅਤੇ ਕਰ ਲਿਓ ਕਾਲ ਜੇ ਵਧੀਆ ਲੱਗਿਆ ਤੁਹਾਨੂੰ ਵੀ ਕਾਲ ਕਰਨੀ ਬਣਦੀ ਆ। ਅਤੇ ਜੇ ਰਜਾਈ 'ਚ ਬਹਿ ਕੇ ਸੁਣਨਾ, ਕੰਬਲ 'ਚ ਬਹਿ ਕੇ ਸੁਣਨਾ, ਅਤੇ ਫਿਰ ਭਾਈ ਤੁਹਾਡੀ ਖੁਸ਼ੀ ਆ, ਫਿਰ ਤੁਹਾਡੀ ਮਰਜ਼ੀ ਆ। 647-5254 ਮੇਰਾ ਨੰਬਰ, ਮੈਸੇਜ ਭਰ ਦਿਓ, ਹਾਏ ਬਾਏ ਲਿਖ ਦਿਓ, ਅਤੇ ਜਾਂ ਫਿਰ 905-673-3337। ਅੱਜ ਫਰਾਈਡੇ ਆ, ਕੋਈ ਗੀਤ ਸੰਗੀਤ ਰੱਖਾਂਗੇ ਥੋੜ੍ਹਾ ਜਿਹਾ ਹੈਵੀ, ਅਤੇ ਤੁਸੀਂ ਕੋਈ ਗੀਤ ਸੰਗੀਤ ਸੁਣਨਾ ਚਾਹੁੰਦੇ ਹੋ, ਚਾਹੇ ਤੁਸੀਂ ਲਿਖ ਕੇ ਭੇਜ ਦਿਓ, ਚਾਹੇ ਬੋਲ ਕੇ ਦੱਸ ਦਿਓ, ਪਰ ਉਹ ਗੀਤ ਲੱਭਣਾ ਚਾਹੀਦਾ ਅਤੇ ਬੋਲ ਸਹੀ ਹੋਣ, ਫਿਰ ਆਪਾਂ ਐਂ ਲੱਭ ਲੈਣਾ। ਚਲੋ ਸੰਧੂ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਇਹਨੂੰ ਸਵਾਗਤ ਆ।
1: ਤੁਹਾਡਾ ਬਹੁਤ ਬਹੁਤ ਸਵਾਗਤ ਜੀ, ਵੈਲਕਮ ਬੈਕ।
0: ਕਿਆ ਬਾਤ ਆ ਸੰਧੂ ਸਾਹਿਬ, ਕਿਵੇਂ ਹੋ?
1: ਚੰਗੀ ਗੱਲ ਸਰ, ਦੋਸਤ ਸਾਹਿਬ ਬੜੀ ਚੰਗੀਆਂ ਗੱਲਾਂ ਕਰਦੇ, ਮੈਂ ਵੀ ਵਾਧਾ ਕਰਦੇ ਆ। ਅਸਲੀ ਤੱਕੇ ਚਿਹਰੇ ਇੱਥੇ ਟੁੱਟ ਜਾਂਦੇ ਨੇ ਜਿਹੜੇ ਇੱਥੇ, ਸਦਰਾਂ ਨੂੰ ਕੀ ਚੰਦਰੇ ਲਾਵਾਂ, ਜੰਦਰੇ ਲਾਵਾਂ, ਰਾਖੇ ਆਪ ਲੁਟੇਰੇ ਇੱਥੇ, ਕੋਈ ਨਾ ਦਿਲ ਦਾ ਦਰਦ ਸਹੇੜੇ, ਸੱਜਣ ਯਾਰ ਵਧੇਰੇ ਇੱਥੇ, ਸੱਪਾਂ ਨਾਲੋਂ ਜਿਹੜੀ ਬੰਦੇ ਲਾਈ ਬੈਠੇ ਡੇਰੇ ਇੱਥੇ, ਮੁਲਖ ਉਡਲ ਮਿੱਟੀ ਜਾਂਦੇ ਹਾਕਮ ਖਾਨ ਤੇਰੇ ਇੱਥੇ।
0: ਪਤਾ ਨੀ ਹੁਣ ਕਿੱਥੇ ਖੜਨੇ, ਦੇਖਦੇ ਕਿੱਥੇ ਸੜਦੇ ਜਾ ਕੇ,
1: ਕੀ ਚੱਕਰ ਪੈ ਗਿਆ ਜਿਸੇ ਕਰੋ ਤੁਸੀਂ ਬਜ਼ਾਰ ਨੀ ਪਾਉਂਦੇ ਹੋ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਲੋ ਕਰਦੇ ਆ ਗੱਲਾਂ ਬਾਤਾਂ ਸੰਧੂ ਸਾਹਿਬ, ਕਿਵੇਂ ਹੋ?
1: ਬਸ ਚੱਲ ਰਹੀ ਹੈ, ਬਸ
0: ਬੱਲੇ ਬੱਲੇ
1: ਮਾਲਿਸ਼ ਚੱਲ ਰਹੀ।
0: ਅੱਛਾ, ਮਾਲਿਸ਼ ਚੱਲਦੀ ਆ।
1: ਆ ਫਿਰ ਘੰਟਾ ਨਾਲ ਗੱਲਾਂ ਪਤਾ ਤੁਹਾਡੇ ਹੋ ਜਾਂਦੀ ਆ, ਨਾਲ ਸੁਣ ਲਈਦੀ, ਨਾਲੇ ਫਿਰ ਥੋੜਾ ਬਹੁਤ ਕਾਇਆ ਸਾਹ ਲਈਦੀ ਆ। ਵੇਖੋ, ਸਿਹਤ ਤੋਂ ਬਿਹਤਰ ਕੋਈ ਨੀ ਜੀ, ਸਿਹਤ ਇੱਕ ਨਿਆਮਤ ਆ, ਮੈਂ ਸਭ ਨੂੰ ਕਹੂੰਗਾ
0: ਸੱਚੀ।
1: ਗੱਡੀ ਬਾੜੀ ਰੱਖ ਲਓ, ਘੜ ਮਾਲਾ ਰੱਖ ਲਓ, ਆਪਣੀ ਸਿਹਤ ਤੇ ਜ਼ਰੂਰ ਇਨਵੈਸਟ ਕਰੋ, ਟੈਨਸ਼ਨਾਂ ਘਟਾਓ, ਐਸਿਡ ਵਧਾਓ, ਲਾਇਬਿਲਟੀਆਂ ਘਟਾਓ, ਇਹੀ ਜ਼ਿੰਦਗੀ ਆ, ਬਾਕੀ ਕੁਛ ਨੀ ਆ।
0: ਰੇਸ਼ਮ ਭਾਜੀ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਆ ਗਿਆ, ਹੈਪੀ ਫਰਾਈਡੇ ਕਹਿੰਦੇ ਸਾਰਿਆਂ ਨੂੰ, ਥੈਂਕ ਯੂ ਸੋ ਮਚ। ਤੇ ਸੰਧੂ ਸਾਹਿਬ ਦਾ ਵੀ ਗੁੱਡ ਮਾਰਨਿੰਗ ਦਾ ਮੈਸੇਜ ਆ, ਕੁਮਾਰੀ ਆਂਟੀ ਜੀ ਦਾ ਵੀ ਕਹਿੰਦੇ ਅੱਜ ਦੀ ਅਰਦਾਸ, ਸਤਿ ਸ੍ਰੀ ਅਕਾਲ। ਜੁਲਾਈ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਦੀ ਸੋਹਣੀ ਸਵੇਰ ਮੁਬਾਰਕ ਹੋਵੇ ਜੀ। ਕਿਆ ਬਾਤ ਆ ਜੰਜੂਆ ਜੀ, ਗੁੱਡ ਮਾਰਨਿੰਗ, ਵੈਲਕਮ ਬੈਕ, ਹੋ ਵਾਜ ਯੂਅਰ ਟ੍ਰਿਪ? ਟ੍ਰਿਪ ਮੇਰਾ ਵਧੀਆ ਰਿਹਾ ਜੀ, ਬਾਬੇ ਦੀ ਕਿਰਪਾ ਨਾਲ, ਪਰਿਵਾਰ ਨਾਲ ਸੀਗੇ। ਮੇਰੇ ਦੋਸਤ ਦੀ ਬੇਟੀ ਜਿਵੇਂ ਐਡਮਿੰਟਨ ਦੇ ਵਿੱਚ, ਜਿੱਦਾਂ ਸੀਗਾ ਵੀ ਉਹਨਾਂ ਦੀ ਇੰਗੇਜਮੈਂਟ ਸੀ ਮੇਰੇ ਦੋਸਤ ਦੀ ਫਰੈਂਡ ਦੀ ਬੇਟੀ ਦਾ, ਮਹਿਕਜੋਤ ਦਾ, ਅਤੇ ਫਿਰ ਉੱਥੇ ਗਏ ਸੀਗੇ, ਅਤੇ ਮੰਡੇ ਨੂੰ ਸੀਗੀ ਇੰਗੇਜਮੈਂਟ ਸ਼ਾਮ ਨੂੰ ਉੱਥੇ ਦੇ ਲੋਕਲ ਟਾਈਮ ਨਾਲ, ਅਤੇ ਫਿਰ ਵਾਪਸੀ ਸਾਡੀ ਹੋ ਗਈ ਸੈਟਰਡੇ ਨੂੰ। ਅਤੇ ਭਾਈ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਵੀ ਟਵਾਣਾ ਪਰਿਵਾਰ ਨੂੰ, ਅਤੇ ਦੂਜੇ ਪਾਸੇ ਜਸਰਾਜ ਸਾਰੀ ਫੈਮਿਲੀ ਨੂੰ, ਉਹਨਾਂ ਦੀ ਨੂੰ ਬਹੁਤ ਬਹੁਤ ਵਧਾਈਆਂ, ਮੁਬਾਰਕਾਂ ਭਾਈ, ਕੰਗਰੈਚੁਲੇਸ਼ਨ। ਅਤੇ ਬਹੁਤ ਸੋਹਣਾ ਫੰਕਸ਼ਨ ਹੋਇਆ, ਬਹੁਤ ਵਧੀਆ ਨੱਚੇ ਟੱਪੇ, ਪੂਰੇ ਇੰਜੋਏ ਕੀਤਾ, ਅਤੇ ਬਹੁਤ ਬਹੁਤ ਦੋਨੇ ਫੈਮਿਲੀਆਂ ਨੂੰ ਵਧਾਈਆਂ, ਕੰਗਰੈਚੁਲੇਸ਼ਨ ਟਵਾਣਾ ਫੈਮਿਲੀ ਅਤੇ ਜਸਰਾਜ ਦਾ, ਮੈਨੂੰ ਗੋਤ ਨਹੀਂ ਪਤਾ ਉਹਨਾਂ ਦਾ, ਅਤੇ ਉਹਨਾਂ ਦੀ ਫੈਮਿਲੀ ਨੂੰ ਬਹੁਤ ਬਹੁਤ ਮੁਬਾਰਕਬਾਦ, ਮਹਿਕਜੋਤ ਨੂੰ, ਹਰਿੰਦਰਪਾਲ ਡਵਾਣਾ ਸਾਹਿਬ ਨੂੰ, ਸਾਡੇ ਮਿੱਤਰ ਨੇ, ਦੋਸਤ ਭਰਾ ਕਹਿ ਲਓ, ਸਕੇ ਭਰਾਵਾਂ ਨਾਲੋਂ ਵੀ ਵੱਧ ਆ। ਪਿਛਲੇ ਤਕਰੀਬਨ ਜਿਵੇਂ ਰੌਂਗ ਨਾ ਹੋਵਾਂ ਸਾਹਿਬ, 93-94 ਦੀ ਸਾਡੀ ਜਾਂ 95 ਦੇ ਕੁਛ ਇੱਦਾਂ ਦੀ ਦੋਸਤੀ ਆ, ਜਦ ਦੀ ਚੱਲੀ ਆਉਂਦੀ ਹੈ, ਨਿਭੀ ਆਉਂਦੀ ਹੈ, ਖਟਾਸ ਮਿਠਾਸ ਮਾੜੀ ਮੋਟੀ, ਅਤੇ ਹੁਣੇ ਵੀ ਚਾਹੀਦੀ ਹੈ, ਅਤੇ ਵਧੀਆ ਭਾਈ। ਚਲੋ ਕੰਗਰੈਚੁਲੇਸ਼ਨ ਸਾਰਿਆਂ ਨੂੰ। ਅਤੇ ਫਿਰ ਮੈਨੂੰ ਬੈਂਫ ਜਾਣ ਦਾ ਮੌਕਾ ਮਿਲਿਆ, ਬੈਂਫ ਮੈਂ ਪਹਿਲੀ ਵਾਰ ਗਿਆ, ਕਿਉਂਕਿ ਮੈਂ ਗਿਆ ਸੀ 23-24 'ਚ ਉੱਧਰ 24 'ਚ, ਅਤੇ ਜਦ ਸਾਨੂੰ ਪਾਰਕਿੰਗ ਨਹੀਂ ਸੀ ਮਿਲੀ, ਅਤੇ ਫਿਰ ਬੈਂਫ ਵੀ ਦੇਖਿਆ, ਵਧੀਆ ਸੀ, ਲੇਕ ਲੂਇਜ਼ ਕੀ ਆ ਉੱਥੇ ਜੋ ਵੀ ਆ, ਅਤੇ ਮੈਂ ਵੀਡੀਓ ਵੱਖ ਵੱਖ ਕਈ ਫੇਸਬੁੱਕ 'ਤੇ, ਇੰਸਟਾ 'ਤੇ ਜਾਂ ਉਹਦੇ 'ਤੇ ਪਾਈਆਂ ਨੇ ਕੁਛ ਕੁਛ, ਅਤੇ ਉੱਥੇ ਜਿਵੇਂ ਜਿਵੇਂ ਮੈਨੂੰ ਚੰਗਾ ਲੱਗਿਆ। ਅਤੇ ਸੰਧੂ ਸਾਹਿਬ ਦੇ ਮਿੱਤਰ ਸੀਗੇ ਮਠਾੜੂ ਸਾਹਿਬ, ਉਪਿੰਦਰ ਜੀ, ਉਹਨਾਂ ਦੀ ਉੱਥੇ ਫੈਕਟਰੀ ਬਹੁਤ ਵੱਡੀ ਆ, 10 ਕਿੱਲਿਆਂ ਦੇ ਏਕੜ ਦੇ ਵਿੱਚ ਆ, ਗਲੈਕਸੀ ਡੋਰ ਦੇ ਨਾਮ 'ਤੇ ਆ, ਰੋਪੜ ਰੋਡ ਵੱਜਦਾ ਉੱਥੇ ਕੋਈ ਇੱਦਾਂ 4421 ਜਿਵੇਂ ਰਹੂੰਗਾ ਨਾ ਹੋਮਾ ਸ਼ਾਇਦ 4421 ਰੋਪੜ ਰੋਡ, ਅਤੇ ਉੱਥੇ ਜਾਣ ਦਾ ਮੌਕਾ ਮਿਲਿਆ। ਥੋੜ੍ਹੀ ਜਿਹੀ ਬੈਕ ਨੂੰ ਪਿੱਛੇ ਨੂੰ ਕਾਹਲੀ ਸੀਗੀ ਕਿਉਂਕਿ ਘਰ ਨਿਆਣਿਆਂ ਨੇ ਉਹ ਰੱਖਿਆ ਹੋਇਆ ਸੀ, ਜਿਹੜਾ ਉੱਥੇ ਪ੍ਰੈਕਟਿਸ ਕਰਨੀ ਸੀ, ਨੱਚਣਾ ਟੱਪਣਾ ਸੀ। ਸਾਡੀ ਵੀ ਪਰਫੋਰਮੈਂਸ ਕਰਾਤੀ ਭਾਈ ਧੱਕੇ ਜੇ ਨਾਲ, ਕਦੇ ਕੀਤੀ ਤਾਂ ਹੈ ਨਹੀਂ ਸੀ। ਅਤੇ ਬਸ ਫਿਰ ਉਹ ਜਣੀ ਮਤਲਬ ਇੱਕ ਉੱਥੇ ਛੁੱਟੀ ਸੀਗੀ, ਸੰਡੇ ਦਾ ਦਿਨ ਸੀਗਾ, ਅਤੇ ਫਿਰ ਮਠਾੜੂ ਸਾਹਿਬ ਨੇ ਇਕੱਲਿਆਂ ਲਈ ਡੋਰ ਖੋਲ੍ਹਿਆ ਫਿਰ, ਅਤੇ ਮਤਲਬ ਸਾਰਾ ਪਲਾਂਟ ਪੂਰਾ ਦਿਖਾ। ਮੈਂ ਪਾਈਆਂ ਦੋ ਪਾਰਟ ਨੇ ਉਹਦੇ ਇੰਸਟਾ 'ਤੇ, ਯੂਟਿਊਬ 'ਤੇ ਅਤੇ ਫੇਸਬੁੱਕ 'ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਮੇਰੇ ਵਾਲੀ ਆਈ ਡੀ 'ਚ, ਹਰਜੀਤ ਜੰਜੂਆ ਪਾ ਲਿਓ, ਜਾਂ ਸਾਂਝਾ ਬਿਰਸਾ ਵਿਦ ਮੀਡੀਆ, ਸਾਂਝਾ ਬਿਰਸਾ ਮੀਡੀਆ ਵਿਦ ਹਰਜੀਤ ਜੰਜੂਆ ਪਾ ਲਿਓ। ਅਤੇ ਬਹੁਤ ਸੋਹਣਾ ਡੋਰਾਂ ਦਰਵਾਜ਼ੇ ਜਾਣੀ ਕਹਿਣ ਦਾ ਭਾਵ ਬਣਦੇ, ਇੱਕ ਮਿੰਟ ਦੇ ਵਿੱਚ ਉਹ ਕਹਿੰਦੇ ਤਿੰਨ ਡੋਰਾਂ ਇੱਕ ਮਸ਼ੀਨ ਕੱਢਦੀ ਹੈ, ਬਣਾ ਇੱਕ ਪਾਸੇ ਪਾਉਣਾ ਦੂਜੇ ਪਾਸੇ ਨਿਕਲਣਾ, ਇੱਕ ਮਿੰਟ 'ਚ ਤਿੰਨ ਡੋਰਾਂ ਨਿਕਲਦੀਆਂ ਨੇ ਕੰਪਲੀਟ। ਅਤੇ ਦੂਜੇ ਪਾਸਿਓਂ ਇੱਕ ਵੱਡੀ ਹੋਰ ਮਸ਼ੀਨ ਆ, ਉਹ ਇੱਕ ਮਿੰਟ ਦੇ ਵਿੱਚ 6 ਡੋਰਾਂ ਬਣਾ ਕੇ ਕੱਢਦੀ ਹੈ, ਵਿੱਚੇ ਕੁੰਡੇ ਕਬਜ਼ੇ ਉਹਨੇ ਲਾਉਣੇ ਜੋ ਤੁਸੀਂ ਆਪਣੀ ਮਨਪਸੰਦ ਆ। ਜਾਣੀ ਵੱਡੀ ਵੱਡੀਆਂ ਫਰਮਾਂ ਬਿਲਡਰ ਵੱਡੇ ਵੱਡੇ ਕੈਨੇਡਾ ਨੌਰਥ ਅਮਰੀਕਾ ਸਾਰੇ ਕੈਨੇਡਾ ਅਮਰੀਕਾ ਦੇ ਵਿੱਚ ਉਹਨਾਂ ਦਾ ਜਾਂਦੇ ਆ, ਅਤੇ 250 ਮੁਲਾਜ਼ਮ ਉਹ ਕਹਿੰਦੇ ਸਾਡੇ ਕੋਲ ਕੰਮ ਕਰਦਾ ਥੱਲਿਓਂ, ਜਾਣੀ ਜੀਰੋ ਲੈਵਲ ਤੋਂ ਲੈ ਕੇ ਹਾਈ ਲੈਵਲ ਤੱਕ। ਅਤੇ ਮੈਨੂੰ ਬਹੁਤ ਸੋਹਣਾ ਲੱਗਿਆ, ਅਤੇ ਮੈਂ ਕਿਹਾ ਚਲੋ ਇੱਥੇ ਇੱਕ ਆਪਣੇ ਹੋਇਆ ਸੀ ਨਾ ਦਸਤਾਰੇ ਖਾਲਸਾ, ਉਸ ਇੱਦਾਂ ਹੀ ਨਾਟਕ ਦਾ ਨਾਮ ਸੀ, ਉਹਨਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਉਹ ਬਣੇ ਸੀਗੇ ਜਿਵੇਂ ਰੰਗ ਨਾਮ, ਪਰ ਬਹੁਤ ਸੋਹਣੀ ਸ਼ਖਸੀਅਤ, ਬਹੁਤ ਮਿੱਠ ਬੋਲੜੇ, ਮਿੱਠੇ ਸੁਭਾਅ ਦੇ ਮਠਾੜੂ ਸਾਹਿਬ, ਵਧੀਆ ਲੱਗਿਆ ਤੁਹਾਨੂੰ ਮਿਲ ਕੇ, ਥੈਂਕ ਯੂ ਸੋ ਮੱਚ। ਅਤੇ ਪਰ ਤੁਸੀਂ ਮੇਰੀ ਵੀਡੀਓ ਦੇਖ ਸਕਦੇ ਹੋ ਸੱਚੀ, ਉੱਥੇ ਮੈਨੂੰ ਵਧੀਆ ਲੱਗਿਆ ਉਹਨਾਂ ਦੇ ਕੋਲ ਗੱਲਬਾਤ ਕਰਨ ਦਾ, ਅਤੇ ਜੋ ਉਹਨਾਂ ਨੇ ਦੱਸਿਆ ਵੀ ਆਹ ਚੀਜ਼ਾਂ ਸੀ, ਕਹਿੰਦੇ ਜੇ ਤੁਹਾਡੇ ਕਿਸੇ ਦੋਸਤ ਮਿੱਤਰ ਨੇ ਮੰਗਾਉਣਾ ਹੋਇਆ ਤਾਂ ਦੱਸ ਦਿਓ ਜਦੋਂ ਮਰਜ਼ੀ। ਮੈਂ ਕਿਹਾ ਚਲੋ ਮਠਾੜੂ ਸਾਹਿਬ ਥੈਂਕ ਯੂ ਸੋ ਮੱਚ, ਲਵ ਯੂ। ਮੈਂ ਕਿਹਾ ਅਤੇ ਫਿਰ ਵਧੀਆ ਲੱਗਿਆ ਯਾਰ, ਟ੍ਰਿਪ ਸੋਹਣਾ ਸੀ ਬਸ, ਬਾਕੀ ਬਾਬੇ ਦੀ ਗੱਲ, ਪਰ ਮੱਛਰ ਬਹੁਤ ਸੀ ਯਾਰ, ਬਸ ਸਭ ਤੋਂ ਵੱਡੀ ਗੱਲ ਤਾਂ ਉਹਨਾਂ ਦੀਆਂ ਕਾਰਾਂ ਦੇ ਵਿੱਚ ਵੀ ਮੱਛਰ, ਉਹਨਾਂ ਦੇ ਘਰਾਂ ਦੇ ਵਿੱਚ ਵੀ ਮੱਛਰ, ਕਿਉਂਕਿ ਏ ਸੀ ਤਾਂ ਜਾ ਚਲਾਉਂਦੇ ਹੀ ਨਹੀਂ ਉੱਥੇ ਵਾਲੇ ਲੋਕ, ਨਾ ਆਪੇ ਹੀ ਜਾ ਕੇ ਪੰਗਾ ਲਿਆ ਵੀ ਯਾਰ ਏ ਸੀ ਲਾਓ, ਇਹ ਤਾਂ ਮਰ ਜਾਂਗੇ ਗਰਮੀ 'ਚ। ਅਤੇ ਉਹ ਠੁਰ ਠੁਰ ਜੀ ਕਾਰਨ ਹੋਰੇ ਤਰ੍ਹਾਂ ਮੀਂਹ ਨੇ ਬੱਸ ਕਰਾਤੀ, ਮੀਂਹ ਨਹੀਂ ਪੈਣੋਂ ਹਟਿਆ ਇੱਕਦਮ ਉੱਥੇ ਉਨੇ ਕੁ ਦਿਨਾਂ 'ਚ ਜਿੰਨੇ ਦਿਨ ਰਹੇ। ਅਤੇ ਪਰ ਬੈਕਯਾਰਡ 'ਚ ਬੈਠਣ ਦਾ ਮੌਕਾ ਹੀ ਨਹੀਂ ਮਿਲਿਆ, ਉਗ ਜੀ ਬੋਗ ਜੋਬੋ ਜਾ ਕੀ ਕਹਿੰਦੇ ਹੁੰਦੇ ਉਹ ਵੀ ਲਾਈ ਰੱਖਿਆ ਉਹਨਾਂ ਨੇ, ਅਤੇ ਵੀ ਇੱਥੇ ਬਹਿੰਦੇ ਹਾਂ ਨਾ ਬਾਰਬੀਕਿਊ ਕੁਛ ਨਹੀਂ, ਮੀਂਹ ਨੇ ਜਾਣੀ ਮੀਂਹ ਨੇ ਤਾਂ ਤੁਹਾਡੀ ਰੱਖੀ ਜੀ, ਮੀਂਹ ਬਹੁਤ ਸੀ। ਚਲੋ ਪਰ ਫਿਰ ਵੀ ਸੋਹਣਾ ਹੋਇਆ, ਵਧੀਆ ਲੱਗਿਆ। ਤੁਸੀਂ ਤਾਂ ਪਰ ਜਾਂਦੇ ਰਹਿੰਦੇ ਹੁਣ ਸਾਰੇ ਜਣੇ, ਮੈਂ ਹੀ ਪਹਿਲੀ ਵਾਰ ਗਿਆ ਸੀ, ਐਡਮਿੰਟਨ ਤਾਂ ਮੈਂ 2-3 ਵਾਰ ਗਿਆ, ਪਰ ਬੈਂਫ ਪਹਿਲੀ ਵਾਰ ਗਿਆ ਸੀ। ਪ੍ਰਿੰਸਾ ਸਾਹਿਬ ਲੰਘਿਆ, ਸਤਿ ਸ਼੍ਰੀ ਅਕਾਲ ਜੀ, ਇਹਨੂੰ
2: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਆ ਸਰ?
0: ਬਹੁਤ ਵਧੀਆ, ਤੁਸੀਂ ਸੁਣਾਓ?
2: ਹਾਂ ਵਧੀਆ। ਅੱਛਾ ਇੱਕ ਪਰਮਿੰਦਰ ਜੀ ਨੂੰ ਪੁੱਛਿਓ,
0: ਆਏ ਤੇ ਪੁੱਛ ਲਾਂਗੇ ਆਪਾਂ।
2: ਚਲੋ ਠੀਕ ਆ,
0: ਹਨਾ ਆਇਆਂ ਦੇ ਪੁੱਛ ਲੈਣੇ, ਬਸ ਲਾਉਣ ਲੱਗਾ ਉਹਨਾਂ
2: ਨੂੰ। ਹੋਰ ਆ ਗਏ, ਪਹੁੰਚ ਗਏ,
0: ਬਸ ਕਿਰਪਾ, ਵਧੀਆ।
2: ਅੱਜ ਫਿਰ ਕੰਮ ਤੇ ਗਏ ਸੀ ਰਾਤ?
0: ਹੋਰ ਪਰਸੋਂ ਵੀ, ਕੱਲ ਵੀ, ਅੱਜ ਵੀ ਜਾ ਕੇ ਆਉਣਾ?
2: ਅੱਜ ਵੀ ਕੰਮ ਤੇ ਜਾਣਾ?
0: ਆ ਸ਼ੁੱਕਰਵਾਰ, ਅੱਜ ਜਾਣਾ ਹੀ ਸ਼ਾਮ ਨੂੰ।
2: ਓ ਹਾਂ ਹਾਂ,
3: ਬਾਤ ਕੋ ਖੋਲ ਕੇ ਕਹਿਣਾ ਹਮੇ ਨਹੀਂ ਆਤਾ, ਔਰ ਨਜ਼ਰ ਕੀ ਬਾਤ ਕੋ ਪੜਨਾ ਤੁਮੇ ਨਹੀਂ ਆਤਾ। ਚਲੋ ਕਰੋ ਜੀ, ਬਹੁਤ ਵਧੀਆ,
0: ਕਿਆ ਬਾਤ, ਮਿਹਰਬਾਨੀ, ਲਵ ਜੋ ਲਵ ਜੋ। ਬਿਲਕੁਲ ਜੀ, ਪੀ ਐਨ ਜੀ ਸਪਰਿੰਗਾਂ ਦੇ ਸਪੈਸ਼ਲਿਸਟ ਨੇ, ਟਰੱਕ ਡਰਾਈਵਰ ਨੇ, ਕਮਾਣੀਆਂ ਦਾ ਕੋਈ ਵੀ ਕੰਮ ਕਰਾਉਣਾ ਚਾਹੁੰਦੇ, 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ, ਡਿਕਸੀ ਐਂਡ ਮੈਥੇਸ ਦਾ ਏਰੀਆ, ਟੋਮਕਨ ਐਂਡ ਡਿਕਸੀ ਦਾ ਏਰੀਆ ਵੀ ਕਹਿ ਸਕਦੇ ਹਾਂ ਆਪਾਂ, ਨਾ ਕਹਿ ਸਕਦੇ ਹਾਂ, ਹਾਂ ਕਹਿ ਸਕਦੇ ਹਾਂ। ਮੰਡੇ ਟੂ ਸੈਟਰਡੇ ਖੁੱਲ੍ਹਦੇ ਆ 9 ਵਜੇ ਤੋਂ ਲੈ ਕੇ 6 ਵਜੇ ਤੱਕ, 905-459-5555 'ਤੇ, ਅਤੇ ਅਪੋਇੰਟਮੈਂਟ ਜ਼ਰੂਰ ਬਣਾ ਕੇ ਜਾਇਓ, ਫੋਨ ਜ਼ਰੂਰ ਕਰਕੇ ਜਾਇਓ ਜੇ ਤੁਹਾਡੇ ਬੁਸ਼ਿੰਗ ਦਾ ਅਲਾਈਨਮੈਂਟ ਦਾ ਕੋਈ ਕੰਮ ਆ ਨਾ ਪੀ ਐਨ ਜੇ ਵਾਲਿਆਂ ਨਾਲ, ਅਤੇ ਜੇ ਐਂਡ ਗਰੀ ਭਾਅ ਜੀ ਹੋਣਗੇ ਉੱਥੇ ਸੰਪਰਕ ਕਰ ਲਿਓ, 10% ਦਾ ਡਿਸਕਾਊਂਟ ਅਤੇ ਲੇਬਰ ਦਾ ਲੈਣਾ ਨਾ ਭੁੱਲਿਓ, ਅਤੇ ਕਹਿ ਦਿਓ ਵੀ ਹਰਜੀਤ ਜੰਜੂਰ ਨੂੰ ਜਾਂ ਸਾਂਝਾ ਬਿਰਸਾ ਜੀ ਸੁਣ ਕੇ ਆਏ ਹਾਂ, 905-459-5555 'ਤੇ। ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸਬਿਲਟੀ, ਸੁਪਰਵੀਜ਼ਰ, RESP, RRSP, TFS ਦਾ ਅਕਾਊਂਟ ਖੋਲ੍ਹਣ ਦਾ, ਮੇਰੇ ਨਾਲ ਸੰਪਰਕ ਕਰ ਲਿਓ, ਇਹਨਾਂ ਟਾਈਮ 647-835-5994 ਦੇ ਉੱਪਰ। ਮੇਰੀ ਗੈਰ ਹਾਜ਼ਰੀ ਦੇ ਵਿੱਚ 5-6 ਦਿਨ ਰਮਨਦੀਪ ਜੀ ਨੇ ਪ੍ਰੋਗਰਾਮ ਕੀਤਾ, ਬਾਖੂਬੀ, ਬਹੁਤ ਸੋਹਣਾ ਪ੍ਰੋਗਰਾਮ ਹੋਇਆ, ਕਿਉਂਕਿ ਮੈਂ ਵੀ ਸੁਣਿਆ, ਮੈਂ ਇੱਕ ਅੱਧਾ ਦਿਨ ਭਾਵੇਂ ਮਿਸ ਕੀਤਾ ਹੋਵੇ, ਜੇ ਮਤਲਬ ਇੱਕ ਤਾਂ ਕੀਤਾ ਸੀ ਮੈਂ ਬੁੱਧਵਾਰ ਸਵੇਰ ਦਾ ਪ੍ਰੋਗਰਾਮ ਮਿਸ, ਹਾਂ ਬੁੱਧਵਾਰ ਦਾ, ਅਤੇ ਕਿਉਂਕਿ ਮੰਗਲਵਾਰ ਰਾਤ ਨੂੰ ਲੇਟ ਉਤਰੇ, ਤੇ ਫਿਰ ਆ ਕੇ ਸੌ ਗਏ ਅਤੇ ਬੁੱਧਵਾਰ ਦਾ ਸਵੇਰ ਦਾ ਨਹੀਂ ਸੋਣਾ। ਬਾਕੀ ਤਰ੍ਹਾਂ 'ਚ ਤਕਰੀਬਨ ਮੈਂ ਸਾਰੇ ਪ੍ਰੋਗਰਾਮ ਸੁਣੇ ਆ ਅਤੇ ਕਿਉਂਕਿ ਉੱਥੋਂ ਵੀ ਉਸ ਹਿਸਾਬ ਨਾਲ ਅਤੇ ਤੁਹਾਡਾ ਵੱਲੋਂ ਕੌਲਾਂ ਜਾਂਦੀਆਂ ਸੀ ਕਰਦੇ ਸੀ ਤੁਸੀਂ ਸਟੂਡੀਓ 'ਚ ਕੌਲ ਉਹ ਵੀ ਪੂਰਾ ਐਨ ਟੋਪੋ ਟੋਪ ਸੀ ਬਹੁਤ ਸੋਹਣਾ ਲੱਗਿਆ। ਥੈਂਕ ਯੂ ਸੋ ਮੱਚ ਲਵ ਯੂ ਸਾਰਿਆਂ ਨੂੰ ਅਤੇ ਤੁਸੀਂ ਇੰਨਾ ਮਤਲਬ ਪਿੱਛੋਂ ਸਾਂਭੀ ਰੱਖਿਆ ਪ੍ਰੋਗਰਾਮ ਨੂੰ ਮੈਨੂੰ ਇੰਨੀ ਖੁਸ਼ੀ ਆ ਵੀ ਤੁਸੀਂ ਸਾਰਿਆਂ ਨੇ ਸਾਂਭੀ ਰੱਖਿਆ ਅਤੇ ਫਿਰ ਵਧੀਆ ਲੱਗਿਆ। ਚਲੋ ਥੈਂਕ ਯੂ ਸੋ ਮੱਚ। ਆਪਣੇ ਨਾਲ ਜਾਫਰ ਮਲਿਕ ਸਾਹਿਬ ਜੁੜ ਗਏ। ਮਲਿਕ ਸਾਹਿਬ ਸਤਿ ਸ਼੍ਰੀ ਅਕਾਲ ਜੀ, ਇਹਨੂੰ ਸਵਾਗਤ ਆ
4: ਜੀ। ਸਤਿ ਸ਼੍ਰੀ ਅਕਾਲ ਜੀ, ਸਭ ਦਾ ਸਵਾਗਤ ਹੈ ਜਨਾਬ।
0: ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਬਹੁਤ ਬਹੁਤ ਬਾਲਾ ਬਾਲਾ ਵੈਰੀ ਵੈਰੀ ਵੈਲਕਮ। ਤੁਸੀਂ ਅੱਜ ਪਹਿਲੀ ਵਾਰ ਇਸ ਪ੍ਰੋਗਰਾਮ ਦੇ ਵਿੱਚ ਜੁੜੇ ਹੋ ਤੇ ਉਹ ਵੀ ਇੰਨੀ ਅਰਲੀ ਮਾਰਨਿੰਗ 'ਚ।
4: ਹਾਂਜੀ, ਕੀ ਕਰੀਏ,
0: ਸਾਡੀ ਛੋਟੀ ਜਿਹੀ ਬੇਨਤੀ ਤਾਂ ਤੁਸੀਂ ਕਬੂਲ ਕੀਤੀ, ਬੇਨਤੀ ਬਸ ਸਭ ਤੋਂ ਵੱਡੀ ਗੱਲ ਸਾਨੂੰ ਇਹੀ ਹੈ।
4: ਸ਼ੁਕਰ ਕਰੋ ਜਾਗ ਆ ਗਈ,
0: ਸ਼ੁਕਰ ਕਰੋ ਜਾਗ ਆ ਗਈ, ਗੱਲ ਸਹੀ ਹੈ ਬਿਲਕੁਲ ਜੀ। ਆਪਾਂ ਪਿਛਲੇ ਹਾਂਜੀ ਹਾਂਜੀ ਨਵਲ ਜੀ ਸਾਡੇ ਦੋਸਤ ਨੇ ਤੇ ਉਹਨਾਂ ਨੇ ਮੈਨੂੰ ਇੱਕ ਕੁਐਸਚਨ ਕੀਤਾ ਵੀ ਹਰਜੀਤ ਵੀ ਵਾਲ ਝੜਨੋਂ ਸੱਚੀ ਰੁਕ ਜਾਣਗੇ। ਮੈਂ ਕਿਹਾ ਵੀ ਦੇਖੋ ਮੈਂ 2-4 ਵਾਰ ਟਰਾਈ ਕੀਤਾ, ਮੈਨੂੰ ਲੱਗਿਆ ਵੀ ਮੇਰੇ ਫਰਕ ਆ। ਹੁਣ ਹਰੇਕ ਦੀ ਬੋਡੀ ਉਹਨੂੰ ਕੀ ਦੇਖੋ, ਮੈਂ ਜਿਹੜੀ ਚੀਜ਼ ਕਹਿ ਸਕਦਾ ਬਾਕੀ ਤਾਂ ਜ਼ਿੰਮੇਵਾਰੀ ਤਾਂ ਮਲਿਕ ਸਾਹਿਬ ਨੇ ਲੈਣੀ ਆ। ਜਿਹੜੀ ਮੈਂ ਗੱਲ ਕਹੀ ਵੀ ਮੈਨੂੰ ਲੱਗਿਆ ਵੀ ਫਰਕ ਆ ਵੀ ਬਾਕੀ ਆਪਣੀ ਆਪਣੀ ਬੋਡੀ ਆ, ਕਿਸੇ ਦਾ ਕਿਸੇ ਹਿਸਾਬ ਨਾਲ ਹੁੰਦਾ, ਕਿਸੇ ਨਾ ਕਿਸੇ ਹਿਸਾਬ ਦਾ ਹੁੰਦਾ। ਪਰ ਜਿਹੜੀ ਚੀਜ਼ ਪਿਛਲੇ ਮਹੀਨੇ ਕੁ ਡੇਢ ਕੁ ਤੋਂ ਆਪਾਂ ਬੋਲਦੇ ਆ ਰਹੇ ਹਾਂ ਉਹਦੀ ਜਵਾਨੀ ਆਪਾਂ ਅੱਜ ਮਲਿਕ ਸਾਹਿਬ ਨਾਲ, ਜਾਫਰ ਮਲਿਕ ਸਾਹਿਬ ਨਾਲ 2-4 ਮਿੰਟ ਗੱਲਾਂ ਕਰਾਂਗੇ। ਪ੍ਰੇਮ ਭਾਅ ਜੀ ਤੁਸੀਂ 1 ਮਿੰਟ ਹੋਲਡ ਰੱਖਿਓ, ਤੁਹਾਨੂੰ ਵੀ ਮੈਂ ਲੈਣਾ। ਮਲਿਕ ਸਾਹਿਬ ਪਹਿਲਾਂ ਤਾਂ ਇਹ ਦੱਸੋ ਵੀ ਇਹ ਜਿਹੜਾ ਤੇਲ ਆ ਫਰੈਸ਼ ਹੇਅਰ ਟੋਨਿਕ ਕੰਡੀਸ਼ਨਿੰਗ ਓਇਲ ਆ, ਇਹ ਪਿਓਰ ਔਰਗੈਨਿਕ ਦੇਸੀ ਆ? ਮਤਲਬ ਕੋਈ ਵਿੱਚ ਰੰਗ ਰੁੰਗ ਤਾਂ ਨਹੀਂ ਮਿਲਾਇਆ ਹੋਇਆ ਵੀ ਕੀ ਕਹਿੰਦੇ ਹੁੰਦੇ ਆ ਵੀ ਉਵੇਂ ਭਾਈ ਚੱਲ ਜੀ?
4: ਨਹੀਂ ਭਾਈ ਜਾਨ, ਦੇਖੋ ਇਹ ਗੱਲ ਦੱਸੋ, ਅੱਧੀ ਰਾਤ ਤੋਂ ਜਾਗ ਕੇ ਗੱਲ ਕਰਨੀ ਤੇ ਅੱਗੇ ਝੂਠ ਮਾਰਨਾ ਕਦੀ ਚੱਲ ਸਕਿਆ?
0: ਨਾਲੇ ਉਹ ਵੀ ਸਵੇਰੇ ਸਵੇਰੇ।
4: ਹਾਂ ਤੇ ਇੱਕ ਹੋਰ ਵੀ ਗੱਲ ਦੱਸੋ, ਝੂਠ ਦੇ ਨਾਲ ਕਦੀ ਕੋਈ ਪ੍ਰੋਡਕਟ ਚੱਲੀ?
0: ਨਾ,
4: ਪ੍ਰੋਡਕਟ ਹਮੇਸ਼ਾ ਆਪਣੇ ਅਸਰ ਦੇ ਨਾਲ ਚੱਲਦੀ ਹੈ। ਅਗਰ ਇਫੈਕਟ ਹੋਵੇਗਾ ਤਾਂ ਤਦ ਚੱਲੇਗੀ, ਅਗਰ ਨਹੀਂ ਹੋਏਗਾ, ਰਿਜ਼ਲਟ ਨਹੀਂ ਹੋਏਗਾ, ਨਹੀਂ ਚੱਲ ਸਕਦੀ,
0: ਨਹੀਂ ਚੱਲ ਸਕਦੀ।
4: ਮੈਨੂੰ 21 ਵਰੇ ਹੋ ਗਏ ਕੈਨੇਡਾ ਚ ਬਣਾ ਕੇ ਦਿੰਦੇ ਆ, ਸਾਡੇ ਵਾਲਾਂ ਤੋਂ ਚੜਨ ਤੋਂ ਰੁਕਦੇ ਹੀ ਨੀ, ਵਾਪਸ ਉਗਦੇ ਵੀ ਨਜ਼ਰ ਆਉਂਦੇ ਨੇ।
0: ਬਿਲਕੁਲ,
4: ਤੁਸੀਂ ਪਹਿਲੇ ਦਿਨ ਵੀ ਤਸਵੀਰ ਲੈ ਲਓ, 10 ਦਿਨ ਬਾਅਦ ਵੀ ਤਸਵੀਰ ਲੈ ਲੈਣਾ, ਤੁਹਾਨੂੰ ਪਤਾ ਲੱਗ ਜਾਏਗਾ ਕਿ ਫਰਕ ਪੈ ਗਿਆ ਕਿ ਨਹੀਂ।
0: ਅੱਛਾ, ਜਿਹੜੇ ਮੈਂ ਤੁਹਾਨੂੰ ਉਦਣ ਬੇਨਤੀ ਮੈਂ ਵੀ ਕੀਤੀ ਸੀ, ਮੈਂ ਕਿਹਾ ਜਿੱਦਣ ਮੈਂ ਪਹਿਲੇ ਦਿਨ ਲਾਇਆ ਮੈਨੂੰ ਠੀਕ ਲੱਗਿਆ ਹਨਾ, ਜਦ ਮੈਂ ਦੂਜੇ ਦਿਨ ਲਾਇਆ ਤਾਂ ਮੇਰੇ ਵਾਲ ਝੜੇ ਨੇ ਉਹ ਕਾਫੀ, ਜਿਵੇਂ 5-7-10 ਕੁ ਵਾਲ ਮੈਂ ਸੰਖ ਦੇ ਵਿੱਚ ਮਤਲਬ ਏਦਾਂ ਸਿਰ ਨੂੰ ਝਾੜਿਆ ਤਾਂ ਵਾਲ ਝੜੇ। ਮੈਂ ਤੁਹਾਨੂੰ ਵੀਡੀਓ ਵੀ ਦਿਖਾਈ ਸੀ, ਮੈਂ ਦੇਖੋ ਆਪਾਂ ਕਿਹੜਾ ਝੂਠ ਬੋਲਦੇ ਹਾਂ, ਸੱਚ ਆ ਨਾ ਸਾਰੀ ਗੱਲ। ਤੁਸੀਂ ਮੈਨੂੰ ਉਹਦਾ ਆਨਸਰ ਕੁਛ ਕੀਤਾ ਸੀ, ਹੁਣ ਦੱਸੋ ਕੀ ਆਨਸਰ ਕੀਤਾ?
4: ਮੈਂ ਦੱਸਦੇ ਆ, ਦੇਖੋ ਜਿਹੜੇ ਵਾਲ ਸੁੱਕ ਗਏ ਨੇ ਉਹ ਤਾਂ ਨਿਕਲਣਗੇ ਨਾ, ਵਾਲ ਝੜਦੇ ਕਿਉਂ ਨੇ, ਵਾਲ ਖੁਸ਼ਕੀ ਨਾਲ ਸੁੱਕ ਜਾਂਦੇ ਨੇ,
0: ਬਿਲਕੁਲ
4: ਪੋਰੀ ਚ ਰੁਕਦੇ ਨੀ, ਇਸ ਵਾਸਤੇ ਝੜ ਜਾਂਦੇ ਨੇ, ਨਿਕਲ ਜਾਂਦੇ ਨੇ। ਜਿਹੜੇ ਸੁੱਕ ਗਏ ਨੇ ਉਹ ਤਾਂ ਨਿਕਲਣਗੇ, ਤੇ ਜਿਹੜੇ ਉੱਧਰ ਹੈਗੇ ਨੇ ਉਹ ਬਾਹਰ ਨਿਕਲਣਗੇ, ਉਹ ਮੋਟੇ ਹੋ ਕੇ ਨਿਕਲਣਗੇ,
0: ਯਾਨੀ ਮਜ਼ਬੂਤੀ,
4: ਪੋਰ ਦੀ ਗ੍ਰਿਪ ਮਜ਼ਬੂਤ ਹੋ ਜਾਂਦੀ ਹੈ, 3 ਦਿਨ ਵਾਲ ਝੜਨ ਤੋਂ ਰੁਕ ਜਾਂਦੇ ਜੇ, 70% ਕੰਮ ਤੇ ਇੱਥੇ ਹੋ ਗਿਆ, ਬਾਕੀ ਰਹਿ ਗਏ ਰੀ ਗਰੋਥ ਦੀ। ਰੀਗਰੋਥ ਲੋਕਾਂ ਨੂੰ ਨਜ਼ਰ ਆਉਂਦੀ ਹੈ, ਤੁਸੀਂ ਪਹਿਲੇ ਦਿਨ ਪਿਕਚਰ ਲਵੋ, 10 ਦਿਨ ਵਿੱਚ ਫੇਰ ਪਿਕਚਰ ਲਵਣਾ, ਤੁਹਾਨੂੰ ਪਤਾ ਲੱਗ ਜਾਏਗਾ ਕਿ ਫਰਕ ਪੈ ਰਿਹਾ ਕਿ ਨਹੀਂ ਪੈ ਰਿਹਾ।
0: ਠੀਕ ਹੈ, ਦਿਨ ਚ ਲਾਉਣਾ 24 ਘੰਟੇ ਚ ਇੱਕ ਵਾਰੀ
4: ਲਗਾਓ, 3-4 ਘੰਟੇ ਲੱਗਾ ਰਹੇ ਉਹਦੇ ਬਾਅਦ ਦਿਲ ਕਰੇ ਧੋ ਦਿਓ ਨਾ ਧੋਵੋ, ਤੁਹਾਡੀ ਮਰਜ਼ੀ।
0: ਜਿਵੇਂ ਕਿਸੇ ਨੇ ਸੌਣਾ ਮੰਨ ਲਓ ਰਾਤ ਨੂੰ ਜਾਂ ਸਵੇਰੇ ਜਿੱਦਾਂ ਵੀ ਮੰਨ ਲਓ ਸਕੈਜੂਲ ਲਾ ਕੇ ਸੌ ਜਾਓ, ਸਿਰ ਤੇ ਕੱਪੜਾ ਬੰਨ ਕੇ ਜੇ ਅਬਲ ਨਹੀਂ ਲੋੜ ਦੀ ਸਰਾਣਾ ਗਿੱਲਾ ਹੋਣਾ
4: ਲਾਓ ਤੇ ਸੌ ਜਾਓ।
0: ਹਾਂ,
4: ਜੇ ਤੁਹਾਡਾ ਦਿਲ ਕਰੇ ਸ਼ੈਂਪੂ ਕਰੋ ਨਾ ਕਰੋ, ਦੂਜੇ ਦਿਨ ਫੇਰ ਲਾ ਲਓ,
0: ਕੰਘੀ ਕਰਦੀਆਂ ਤਾਂ ਕਾਫੀ ਗੁੱਛਾ ਹੀ ਨਿਕਲਦਾ ਕਹਿ ਲੋ, ਮਤਲਬ
4: ਇਹ ਗੁੱਛੇ ਬੰਦ ਹੋ ਜਾਂਦੇ ਨੇ ਨਾ, ਤਦੇ ਤੇ ਉਹ ਲੋਕੀ ਲੈਂਦੇ ਨੇ,
0: ਅਦਰਵਾਈਜ਼
4: ਕਿਸੇ ਨੂੰ ਰੈਫਰ ਕਰਨ ਦੀ ਜ਼ਰੂਰਤ ਕੀ ਹੈਗੀ।
0: ਹਾਂ, ਕਈਆਂ ਦਾ ਇਹ ਵੀ ਮਨ ਚ ਹੋ ਸਕਦਾ, ਇਹ ਮੈਂ ਆਪਣੇ ਕੋਲੋਂ ਗੱਲ ਬਣਾਉਂਦਾ ਵੀ ਹੋ ਸਕਦਾ ਵੀ ਜਿਹੜੇ ਹੈਗੇ ਆ ਕਿਤੇ ਇਹ ਤੋਂ ਬਿਨਾਂ ਜਿੰਦੇ ਲੱਗੀ, ਏਦਾਂ ਵੀ ਹੋ ਸਕਦਾ। ਸੌ ਵਾਲ ਦੇ ਵਿੱਚੋਂ 80 ਉੱਡ ਗਏ, ਰਹੇ 20 ਗਏ ਕਿਤੇ ਨਵੇਂ ਬਣਾਉਣ, ਏਦਾਂ ਕਿੱਦਾਂ ਹੋ ਸਕਦਾ?
4: ਦੇਖੋ 20% ਵੀ ਰਹਿ ਗਏ ਹੁਣ ਨਾ ਤੇ 20% ਫੇਰ ਆ ਜਾਣਗੇ, ਤੁਹਾਨੂੰ ਇਹ ਮੈਂ ਨੀ ਗਰੰਟੀ ਕਰ ਦਿੰਦਾ। ਇਹ ਨੀ ਕਹਿੰਦੇ ਜੇ ਸਕਿਨ ਸ਼ਾਈਨ ਕਰ ਜਾਏ ਤੇ ਫਿਰ ਅਸੀਂ ਕੁਛ ਨੀ ਕਰ ਸਕਦੇ ਕਿ ਸ਼ਾਈਨ ਕਰਦੀ ਸਕਿਨ ਜਿਹੜੀ ਹੈ ਉਹਦੇ ਪੋਰ ਬੰਦ ਹੋ ਚੁੱਕੇ ਅੰਦਰ, ਅਦਰਵਾਈਜ਼ ਤਾਂ ਨਵਰ ਆਉਂਦੇ ਨੇ ਆ ਜਾਂਦੇ ਨੇ। ਤੁਸੀਂ ਤਸਵੀਰ ਲਵੋ ਨਾ ਤੇ ਫਿਰ ਤੁਸੀਂ ਗੱਲ ਕਰੋ, ਤੁਹਾਡੀ ਗੱਲ ਜਿਹੜੀ ਤੁਹਾਡੇ ਆਰਗੂਮੈਂਟ ਮੁੱਕ ਜਾਣਗੇ।
0: ਕਿਆ ਬਾਤ ਆ। ਅੱਛਾ ਦੇਸੀ ਜੜੀ ਬੂਟੀਆਂ ਤੋਂ ਡਾਕਟਰ ਸਾਹਿਬ ਪਿਓਰ ਤਿਆਰ?
4: ਇਹਦੇ ਨਾਲ 6 ਆਇਲਸ ਨੇ, ਉਹਨਾਂ ਸਾਰਿਆਂ ਦਾ ਅਰਕ ਕੱਢਿਆ ਹੈ ਮੁਖਤਲਿਫ ਟੈਂਪਰੇਚਰ ਦੇ ਵਿੱਚ, ਮੁਖਤਲਿਫ ਰੇਸ਼ੋ ਦੇ ਨਾਲ, ਉਹਦੀ ਮੁਖਤਲਿਫ ਤਾਦਾਦ ਵਿੱਚ ਲੈ ਕੇ ਫਿਰ ਉਹਦਾ ਅਰਕ ਕੱਢ ਕੇ ਉਹਨੂੰ ਮਿਕਸ ਕੀਤਾ ਜਾਂਦਾ, ਉਹਨੂੰ ਪ੍ਰੀਜ਼ਰਵ ਕਰਦੇ ਆ, ਫਿਰ ਉਹਦੀ ਸਮੈਲ ਨੂੰ ਖਤਮ ਕਰੀਦਾ। ਤੁਸੀਂ ਲਗਾ ਕੇ ਬਾਅਦ ਪਾਰਟੀ ਤੇ ਵੀ ਜਾ ਸਕਦੇ ਹੋ, ਠੀਕ ਹੈ ਕਿ ਨਹੀਂ? ਤੁਸੀਂ ਲੋਕਾਂ ਨੂੰ ਫੋਨ ਨੰਬਰ ਦਿਓ ਬਾਜੀ, ਉਹਨੂੰ ਅੱਗੋਂ ਫੋਨ ਕਰੋ
0: 6475211159। ਅੱਛਾ ਮੈਨੂੰ ਐਂ ਦੱਸੋ ਵੀ ਇਹ ਕੈਨੇਡਾ ਸਰਕਾਰ ਤੋਂ ਅਪਰੂਵਡ ਆ, ਲਾ ਸਕਦੇ ਕੋਈ? ਉਹ ਤਾਂ ਨਹੀਂ,
4: ਉਸ ਤੋਂ ਬਗੈਰ ਤੁਸੀਂ ਵੇਚ ਸਕਦੇ ਹੋ?
0: ਕੀ ਬਾਤ ਆ। ਹਾਂ
4: ਸਾਡੋ ਵੀ 21 ਵਰੇ ਹੋ ਗਏ ਬਣਾਉਂਦੇ ਤੇ ਦਿੰਦੇ ਆ, ਫ੍ਰੀ ਸ਼ਿਪਿੰਗ ਹੈਗੀ ਜੇ ਪੂਰੇ ਕੈਨੇਡਾ ਤੇ ਅਮਰੀਕਾ ਦੇ ਵਿੱਚ।
0: 6475211569 ਤੇ ਸੰਪਰਕ ਕਰ ਲਓ, ਸਾਡੀਆਂ ਸੋਸ਼ਲ ਮੀਡੀਆ ਦੇ ਵੱਖ ਵੱਖ
4: ਆਇਸਤਾ ਜਿਹਾ ਨੰਬਰ ਦੱਸਿਆ ਕਰੋ, ਅਸੀਂ ਲਿਖ ਦਈਏ।
0: ਆ ਚੈੱਕ
4: ਗੱਡੀ ਡਰਾਈਵ ਕਰ ਰਹੇ ਹੁੰਦੇ?
0: ਹਾਂਜੀ, ਤਾਂ ਥੋਤੋਂ ਵੱਲ ਬੁਲਾਉਣਾ। ਮੈਂ ਤਾਂ ਇਹ ਕਹਿੰਦਾ ਸੀ ਵੀ ਜਿਹੜੇ ਸੋਸ਼ਲ ਮੀਡੀਆ ਤੇ ਅਸੀਂ ਵੱਖ ਵੱਖ ਵੀਡੀਓ ਪਾਏ, ਕੱਲ ਵੀ ਮੈਂ ਇੱਕ ਵੀਡੀਓ ਪਾਈ ਆ, ਰਾਤ ਹੀ ਪਾਈ ਆ ਹਜੇ, ਤੇ ਉਹ ਵੀ ਤੁਸੀਂ ਵੀਡੀਓ ਜਾ ਕੇ ਵੱਖ ਵੱਖ ਦੇਖ ਸਕਦੇ, ਉੱਥੋਂ ਵੀ ਨੰਬਰ ਲਿਆ ਜਾ ਸਕਦਾ। ਤੇ ਇੱਕ ਵਾਰ ਲਾ ਕੇ ਦੇਖੋ ਵਾਲਾਂ ਤੇ, 10 ਦਿਨ ਲਾਓ, 5 ਦਿਨ ਲਾਓ, 7 ਦਿਨ ਲਾਓ, ਜੇ ਨਾ ਤੁਹਾਡੇ ਵਾਲਾਂ ਨੂੰ ਫਰਕ ਪਵੇ ਤਾਂ ਆਪਾਂ ਇੱਥੇ ਬੈਠੇ ਹਾਂ, ਏਅਰ ਤੇ ਕਹਿੰਦੇ ਹਾਂ ਵੀ ਡਾਕਟਰ ਜਾਫਰ ਮਲਿਕ ਸਾਹਿਬ ਦੀ ਜ਼ਿੰਮੇਵਾਰੀ ਮੈਂ ਲੈਂਦਾ। ਮਲਿਕ ਸਾਹਿਬ ਕਹਿ ਸਕਦੇ
4: ਕੋਈ ਪ੍ਰੋਬਲਮ ਹੋਵੇ ਤੁਸੀਂ ਸਾਨੂੰ ਦੱਸੋ,
0: ਦੱਸ ਸਕਦੇ ਹੋ?
4: ਤੁਹਾਨੂੰ ਐਲੋਪੇਸ਼ੀਆ ਵੀ ਹੋਵੇ, ਕਿਸੇ ਕਿਸਮ ਦਾ ਮਸਲਾ ਹੋਵੇ ਵਾਲਾਂ ਦੇ ਵਿੱਚ, ਸਾਨੂੰ ਫੋਨ ਕਰੋ, ਅਸੀਂ ਤੁਹਾਨੂੰ ਉਹਦਾ ਹੱਲ ਦਿਆਂਗੇ।
0: ਅੱਛਾ, ਕਈਆਂ ਦਾ ਹੁੰਦਾ ਵੀ ਵਾਲ ਕਾਲੇ ਵੀ ਕਰਦਾ ਹੈ ਤੇਲ, ਏਦਾਂ ਹੋ ਸਕਦਾ?
4: ਕਾਲੇ ਹੋਣ ਤੋਂ ਰੋਕ ਦਿੰਦਾ,
0: ਚਿੱਟੇ ਹੋਣ ਤੋਂ,
4: ਚਿੱਟੇ ਹੋਣ ਤੋਂ ਰੋਕ ਦਿੰਦਾ, ਠੀਕ ਹੈ ਨਾ? ਇਹਨਾਂ ਦਾ ਨੰਬਰ ਦਿਓ ਜੀ ਸਾਡਾ, ਉਹ ਸਾਨੂੰ ਫੋਨ ਤੇ ਗੱਲ ਕਰਨ।
0: 6475211569 6475211569 ਮੈਂ ਤੋਂ ਐਨੀ ਟਾਈਮ ਨੰਬਰ ਲਿਆ ਜਾ ਸਕਦਾ। ਮਲਿਕ ਸਾਹਿਬ ਤੁਸੀਂ ਆਪਣੀ ਜ਼ਬਾਨੀ ਵੀ ਨੰਬਰ ਦਿਓ।
4: 6475211559 ਮੈਨੂੰ ਫੋਨ ਕਰੋ, ਰੱਬ ਖੈਰ ਕਰੇ ਅਸੀਂ ਤੁਹਾਡਾ ਹੱਲ ਕੱਢ ਦਿਆਂਗੇ। ਤੁਹਾਨੂੰ ਸੋਰਾਇਸਿਸ ਹੋਵੇ, ਕਿਸੇ ਕਿਸਮ ਦਾ ਕੋਈ ਚੱਕਰ ਹੋਵੇ ਸਿਰ ਦੇ ਵਿੱਚ, ਤੁਸੀਂ ਸਾਨੂੰ ਫੋਨ ਕਰੋ, ਅਸੀਂ ਤੁਹਾਨੂੰ ਉਹਦਾ ਹੱਲ ਦਿਆਂਗੇ, ਪਰਵਾਹ ਨਾ ਕਰੋ।
0: ਸਹੀ ਗੱਲ। 6475211569 ਦੇ ਉੱਪਰ ਸੰਪਰਕ ਕਰ ਸਕਦੇ ਮਲਿਕ ਸਾਹਿਬ। ਥੈਂਕ ਯੂ ਸੋ ਮਚ, ਆਪਾਂ ਕਰਦੇ ਹਾਂ ਅਗਲੇ ਹਫ਼ਤੇ ਗੱਲ। ਬਿਲਕੁਲ ਜੀ। ਤੇ ਤੁਸੀਂ ਕੋਈ ਵੀ ਸੋਫਾ ਲੈਣ ਬਾਰੇ ਸੋਚਦੇ ਹੋ, ਸ਼ਗਨਦੀਪ ਢਿੱਲੋਂ ਨਾਲ ਗੱਲਬਾਤ ਕਰ ਲਿਓ, 9057978785050 ਟੋਰਬਰਮ ਰੋਡ, ਯੂਨਿਟ ਨੰਬਰ 1 ਬਰੈਂਪਟਨ ਦੇ ਵਿੱਚ ਨੇ, ਕਲਾਰਕ ਐਂਡ ਟੋਰਬਰਮ ਦਾ ਏਰੀਆ, 9057978785070। ਅਤੇ ਪ੍ਰੇਮ ਗਿੱਲ ਭਾਅ ਜੀ, ਗੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
5: ਹਾਂਜੀ ਸਤਿ ਸ਼੍ਰੀ ਅਕਾਲ ਹਰਜੀਤ ਭਾਅ ਜੀ, ਪਹਿਲਾਂ ਤਾਂ ਵੈਲਕਮ।
0: ਨਹੀਂ ਨਹੀਂ, ਥੈਂਕ ਯੂ ਸੋ ਮਚ। ਕਿੱਦਾਂ ਸਿਹਤ, ਕਿੱਦਾਂ ਚੱਲਦੀ ਹੈ ਕੰਪੇਨ 2-6 ਨੰਬਰ ਵਾਰਡ ਦੇ ਵਿੱਚ?
5: ਬਹੁਤ ਵਧੀਆ ਜੀ, ਬਹੁਤ ਵਧੀਆ। ਪਹਿਲਾਂ ਤਾਂ ਬਹੁਤ ਧੰਨਵਾਦ ਕਰਦਾ ਜੀ ਕਿ ਬੜਾ ਵਧੀਆ ਭਰਮਾ ਹੰਗਾਰਾ ਮੈਂ ਕਿਹਾ ਜੀ।
0: ਆਪਣੇ ਰਮਨਦੀਪ ਉਹਨਾਂ ਦਾ ਘਰ ਤੁਹਾਡੀ ਵਾਰਡ 'ਚ ਆ, 6 'ਚ
5: ਜੀ।
0: ਉਹ ਕਹਿੰਦਾ ਸਾਡੇ ਵੀ ਘਰੇ ਬੂਟਾਂ ਹੈਗੀਆਂ, ਮੈਂ ਕਿਹਾ ਚੱਕ ਦੋ ਫਿਰ ਪੱਟੇ।
5: ਕਹਿੰਦੇ ਨਹੀਂ ਜੋ ਖੁਦ ਅਮਲ ਕਰਤੇ ਨਹੀਂ ਹੋਤਾ ਅਸਰ ਉਨਕਾ, ਦਿਲੋਂ ਕੇ ਖੁਦ ਜੋ ਅਮਲ ਹੈ ਉਨ੍ਹੀਂ ਕਾ ਬੋਲਬਾਲਾ।
0: ਕਿਆ ਬਾਤ ਆ।
5: ਜੀ ਜੀ, ਗੱਲ ਏਦਾਂ ਹੈ ਕਿ ਆਪਾਂ ਤਾਂ ਕੰਮ ਜਿਹੜੇ ਕੀਤੇ ਆ ਕਮਿਊਨਿਟੀ ਨੂੰ ਪਤਾ ਆ ਨਾ, ਸਾਰਿਆਂ ਨੂੰ ਪਤਾ ਕਿ ਆਪਾਂ ਕੀ ਕੀਤਾ, ਕੀ ਕਰਨਾ ਚਾਹੁੰਦੇ ਆ, ਕਾਹਦੇ ਵਾਸਤੇ ਰਾਜਨੀਤੀ ਵਿੱਚ ਆਉਣਾ ਚਾਹੁੰਦੇ ਆ। ਬੜਾ ਕਲੀਅਰ ਹੈ ਜੀ ਹਰਜੀਤ ਜੀ ਕਿ ਮੁੱਦੇ ਬਹੁਤ ਆ, ਉਹ ਮੁੱਦੇ ਜਿਹੜੇ ਆ ਉਹਨਾਂ ਦੇ ਉੱਤੇ ਆਪਾਂ ਚੰਗੀ ਤਰ੍ਹਾਂ ਉਤਰਾਂਗੇ, ਅਸੀਂ ਜੋ ਕਹਿੰਦੇ ਆ ਉਹ ਕਰਕੇ ਦਿਖਾਵਾਂਗੇ, ਤੇ ਬਸ
0: ਚਾਹੀਦਾ।
5: ਐਸੀ ਫੈਮਿਲੀ ਦਾ ਮੈਂਬਰ ਆ ਤੇ ਆਪਣੀ ਇੱਕ ਫੈਮਿਲੀ ਆ ਸਾਂਝਾ ਸਾਂਝਾ ਵੇਸਾ ਕਿਤੇ ਨੀ ਭੱਜੇ ਇੱਥੇ ਰਹਿਣਾ ਤੁਹਾਡੇ ਕੋਲ ਤੇ
0: ਮਜਬੂਰੀ ਸਮਝਦਾ ਹੋਵੇ ਪਹਿਲੀ ਪਹਿਲ ਤੇ ਤੁਹਾਡੀ ਦੇ ਫੋਨ ਚੱਕੇ ਜਾਂ ਤੁਹਾਨੂੰ ਮੈਸੇਜ ਪਾਵੇ ਵੀ ਮੈਨੂੰ 10 ਮਿੰਟ ਦਿਓ ਮੈਂ ਕਾਲ ਕਰਦਾ ਔਰ 10ਵੇਂ ਮਿੰਟ 11ਵੇਂ ਮਿੰਟ ਚ ਤੁਹਾਨੂੰ ਕਾਲ ਉਹਦੀ ਆਵੇ ਉਹ ਹੁੰਦਾ ਲੀਡਰ ਜਿਹੜਾ ਤੁਹਾਡਾ ਆਨਸਰ ਹੀ ਨਾ ਕਰੇ ਜਿਹਦੇ ਤੱਕ ਤੁਹਾਡੀ ਪਹੁੰਚੇ ਹੈ ਨਹੀਂ ਜਿਹਨੂੰ ਤੁਸੀਂ ਮਿਲੇ ਨਹੀਂ ਸਕਦੇ ਉਹ ਦੂਜੇ ਕਿਸੇ ਸ਼ਹਿਰ ਤੋਂ ਆਇਆ ਹੋਵੇ ਜਾਂ ਕੁਛ ਵੀ ਹੋ ਸਕਦਾ ਕਿਸੇ ਦਾ ਵੀ ਹੋਵੇ ਤੇ ਫਿਰ ਉਹੋ ਜਿਹੇ ਲੀਡਰ ਦਾ ਚੁਣਨ ਦਾ ਕੀ ਫਾਇਦਾ 10 ਦਿਨ ਸਪੋਰਟ ਕਰੋ ਸਮੋਸੇ ਖਾਓ ਹੁਣ ਤਾਂ ਮੈਨੂੰ ਲੱਗਦਾ ਸ਼ਾਇਦ ਕੋਈ ਨਾ ਕੋਈ ਪਨੀਰ ਪਕੌੜੇ ਰੱਖਣ ਲੱਗ ਗਿਆ ਹੋਣਾ ਪਰ ਮੈਨੂੰ ਲੱਗਦਾ ਨਹੀਂ ਹਾਲੇ ਵੀ ਪਨੀਰ ਵਾਲੇ ਲੋਕ ਹੈਗੇ ਨੇ ਵੀ ਕੋਈ ਨਹੀਂ ਖਿਲਾਉਂਦਾ ਜਾਂ ਖਾ ਰੱਖਦਾ ਵੀ ਸਫਲ ਸਮੋਸਿਆਂ ਵਾਲੇ ਆ ਕਹਿੰਦੇ
5: ਜਿਹੜੀ ਆਪਣੀ ਸਾਥੀ ਹੈ ਨਾ ਇਸੇ ਸੱਥ ਵਿੱਚ ਮੈਂ ਵਾਅਦਾ ਕਰਦਾ ਅੱਜ ਇਹੀ ਨੰਬਰ ਹੋਊਗਾ ਮੇਰਾ ਹੁਣ ਵੀ ਤੇ ਆਫਟਰ ਵੀ
0: ਕੀ ਬਾਤ ਹੈ
5: ਤੇ ਜਿੱਦਾਂ ਤੁਸੀਂ ਕਹਿੰਦੇ ਨਾ 10 ਮਿੰਟ ਤੋਂ ਬਾਅਦ ਮੈਂ ਕਹਿੰਦਾ ਮੈਂ 5 ਮਿੰਟ ਤੋਂ ਬਾਅਦ
0: ਹਾਂ ਅਸੀਂ ਵਾਲੀ ਕਿਸੇ ਨਾਲ ਗੱਲਾਂ ਹੀ ਨਹੀਂ ਉੱਧਰ ਕਰਨੀਆਂ ਹੋਰ ਪਾਸੇ ਅਸੀਂ ਤਾਂ ਆਪਣੇ ਨਾਲ ਗੱਲਾਂ ਕਰਦੀਆਂ ਅੱਛਾ ਰੀਜਨਲ ਕਾਉਂਸਲਰ ਲਈ ਖੜੇ ਹੋ ਤੁਸੀਂ ਰਾਈਟ
5: ਜੀ
0: ਮੈਂ ਅਗਲੇ ਪ੍ਰੋਗਰਾਮਾਂ ਚ ਅਗਲੇ ਦਿਨਾਂ ਚ ਆਪਾਂ ਰੋਜ਼ ਥੋੜੀ ਥੋੜੀ ਗੱਲ ਕਰਿਆ ਕਰਾਂਗੇ ਲੰਬੀ ਚੌੜੀ ਇੱਕ ਵਾਰ ਚ ਫਿਰ ਬੋਰਿੰਗ ਵੀ ਚੱਲਦਾ ਵੀ ਰੀਜਨਲ ਕਾਉਂਸਲਰ ਦੇ ਕੰਮ ਕੀ ਕੀ ਨੇ ਅਗਲੇ ਵੀਕ ਚ ਆਪਾਂ ਮੰਗਲਵਾਰ ਤੋਂ ਫਿਰ ਇਹ ਗੱਲ ਕਰਾਂਗੇ ਠੀਕ ਆ
5: ਬਿਲਕੁਲ ਜੀ ਡੈਫੀਨਿਟਲੀ ਆਪਾਂ ਕਰਾਂਗੇ ਜੀ
0: ਥੈਂਕ ਯੂ ਸੋ ਮਚ
5: ਧੰਨਵਾਦ ਹਰਜੀਤ ਜੀ ਸਮਾਂ ਦੇਣ ਦਾ
0: ਥੈਂਕ ਯੂ
5: ਤੇ ਪਲੀਜ਼ ਵੋਟ ਐਂਡ ਸਪੋਰਟ ਕਰਿਓ ਜੀ
0: ਚਲੋ ਥੈਂਕ ਯੂ ਲਵ ਯੂ ਲਵ ਯੂ ਆ ਕਾਲ ਲੱਗੇ ਫਿਰ ਪਰਮਿੰਦਰ ਨੂੰ ਜੁੜੇ 70-15 ਬਸ ਸਾਹਿਬ ਨੰਗੇ ਸਤਿ ਸ਼੍ਰੀ ਅਕਾਲ ਜੀ ਆਨੂੰ
6: ਬੰਦੇ ਦੀ ਇੱਕ ਬਜ਼ੁਰਗ ਦੀ ਡਿਊਟੀ ਲੱਗਦੀ ਚਾਹੇ ਮਾਂ ਹੋਵੇ ਚਾਹੇ ਭੈਣ ਹੋਵੇ ਚਾਹੇ ਦਾਦੀ ਹੋਵੇ ਉਹ ਜੇ ਉਹਨੂੰ ਕਿਹਾ ਜਾਣਾ ਪੈ ਜਾ 2 ਦਿਨ ਕੋਈ ਦੂਰਾ ਬੰਦਾ ਚੋਣ ਲੱਗਾ ਕਿੜਕੜੇ ਕਰੀ ਗਈ ਕਈ ਦਿਨ ਤੇ ਦੂਜੇ ਬਲਦੇਵ ਜੀ ਨੂੰ ਪਹਿਲਾਂ ਹੀ ਮਾਫ਼ੀ ਮੰਗ ਲਵਾਂ ਬਲਦੇਵ ਜੀ ਕਹਿੰਦੇ 100 ਲੁਹਾਰ 100 ਸੁਨਿਆਰ ਦੀ 1 ਲੁਹਾਰ ਦੀ 5 ਸੈਂਟ ਲਾਉਂਦੇ ਆ ਐਸੀ ਗੱਲ ਛੱਡ ਕੇ ਜਾਂਦੇ ਆ ਬਾਕੀਆਂ ਦੀ ਬੱਲੇ ਬੱਲੇ ਕਰਾ ਦਿੰਦੇ ਆ ਪਰਮਨਜੀਤ ਨੂੰ ਮੈਂ ਤੈਨੂੰ ਯਾਦ ਕਰਾ ਦੂੰਗਾ ਇੱਕ ਵਾਰੀ ਇਹ ਦੱਸ ਗਿਆ ਆਹ ਚੱਕ ਇੱਕ ਹੋਰ ਹੁੰਦੀ ਆ ਉਹ ਮੇਰੇ ਮੈਂ ਵੀ ਭੁੱਲ ਗਿਆ ਉਹ 2 ਪੁਆਇੰਟ ਦੱਸਣਾ ਨੀ ਗਿਆ ਬਾਕੀ ਰਮਨਜੀਤ ਨੇ ਬਹੁਤ ਵਧੀਆ ਕੰਮ
0: ਕੀਤਾ 71-72 ਤੋਂ ਰਾਜਭਾਈ ਦਾ ਮੈਸੇਜ ਆ ਗਿਆ ਕੀ ਹੋ ਗਿਆ ਅੱਛਾ 2 ਟਿਊਨਾਂ ਆ ਗਈਆਂ ਨੇ ਫੋਨ ਹਟ ਗਈ ਰਾਜਭਾਈ ਜੀ ਥੈਂਕ ਯੂ ਸੋ ਮਚ ਤੁਹਾਨੂੰ ਵੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਪਿਆਰ ਭਰੀ ਅਤੇ ਬੂਟਾ ਸਿੰਘ ਧਾਮੀ ਸਾਹਿਬ ਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਭੇਜਦੇ ਆ ਵੈਰੀ ਗੁੱਡ ਮਾਰਨਿੰਗ ਕਹਿੰਦੇ ਥੈਂਕ ਯੂ ਸਰ ਅਤੇ ਨਾਲ ਦੀ ਨਾਲ 34 ਤੋਂ ਅਮਰਜੀਤ ਮਲਤਾਨੀ ਭਾਅ ਜੀ ਕੀ ਕਹਿੰਦੇ ਪਰਮਾਤਮਾ ਆਪ ਜੀ ਦੀ ਚੰਗੀ ਸਿਹਤ ਅਤੇ ਪਰਿਵਾਰ 'ਚ ਸੁੱਖ ਅਤੇ ਢੇਰ ਖੁਸ਼ੀਆਂ ਦੇਵੇ ਥੈਂਕ ਯੂ 10-37 ਤੋਂ ਕੰਗ ਸਾਹਿਬ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਪਿਆਰ ਭਰੀ ਤੁਹਾਨੂੰ ਆਰਨੇ ਇੱਦਾਂ ਨਵਾਂ ਗੀਤ ਆਇਆ 2-2.5 ਘੰਟੇ ਹੀ ਹੋਇਆ ਹਲੇ ਆਏ ਨੂੰ ਅਤੇ 2 ਬੋਲ ਸੁਣਦੇ ਹਾਂ ਹੋਲਡ ਰੱਖਿਓ ਮਾੜਾ ਆ ਜਾ ਬਸ

0: ਉਹ ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
1: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦੇ ਆ, ਕੋਈ ਫਿਕਰ ਨਹੀਂ। ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
0: ਹੋਮ, ਆਟੋ, ਕਮਰਸ਼ੀਅਲ, ਟਰਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761 416-618-2761।
2: National Kabaddi Association of Ontario ਅਤੇ Can Sikh Cultural Center ਬੜੇ ਮਾਣ ਨਾਲ ਪੇਸ਼ ਕਰਦੇ ਹਨ Toronto Kabaddi Season 2026। ਮਿਤੀ 4 ਜੁਲਾਈ 2026। ਸਥਾਨ CAA Center, Brampton, Ontario। ਆਓ ਵੇਖੀਏ ਕਬੱਡੀ ਦੇ ਸ਼ਾਨਦਾਰ ਮੁਕਾਬਲੇ ਜਿੱਥੇ ਨਾਮਵਰ ਖਿਡਾਰੀ ਆਪਣਾ ਜੌਹਰ ਦਿਖਾਉਣਗੇ। ਆਈ ਹੋਈ ਸੰਗਤ ਲਈ ਲੰਗਰ ਅਤੇ ਸ਼ਬੀਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਆਓ ਸਾਰੀ ਮਿਲ ਕੇ ਮਾਂ ਖੇਡ ਕਬੱਡੀ ਦਾ ਆਨੰਦ ਮਾਣੀਏ ਅਤੇ ਖੇਡਾਂ ਨੂੰ ਹੋਰ ਉਤਸ਼ਾਹ ਦਈਏ। ਹੋਰ ਜਾਣਕਾਰੀ ਲਈ ਸੰਪਰਕ ਕਰੋ ਗੋਰਾ ਧਨੋਆ 416-230-4000, ਰਾਣਾ ਬਰਿਆਰ 647-271-4176।
3: ਭਾਜੀ, ਅੱਜ ਘਰੇ ਤੰਦੂਰੀ ਬਣਾਓ, ਪਰ ਜੋ ਸਵਾਦ ਤੰਦੂਰੀ ਬੁਆਇਜ਼ ਦੇ ਆਉਣਾ ਉਹ ਘਰੇ ਨਹੀਂ ਬਣ ਪਾਉਣਾ।
4: Hi guys, enjoy ਕਰੋ ਤੰਦੂਰੀ ਬੁਆਇਜ਼, ਵੈਜ ਨਾਨ ਵੈਜ ਸਵਾਦਲੇ ਤੰਦੂਰੀ ਖਾਣੇ ਲਈ ਪਹੁੰਚੋ ਤੰਦੂਰੀ ਬੁਆਇਜ਼।
5: ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ। ਪਾਠ, ਜਾਗੋ ਅਤੇ ਵੈਡਿੰਗ ਲਈ ਅੱਜ ਹੀ ਕੇਟਰਿੰਗ ਬੁੱਕ ਕਰੋ 9059562111 9054519200। ਸਰਵਿੰਗ ਯੂ ਫਰੋਮ 3 ਲੋਕੇਸ਼ਨਸ।
6: Ladies and gentlemen, you are not ready for this.
7: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
8: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੋਰਗੇਜਸ, ਪ੍ਰਾਈਵੇਟ ਫੰਡਸ,
7: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
8: ਕਾਲ 647-606-8110
7: ਔਰ ਵਿਜ਼ਿਟ sharmamortgages.com।
9: ਐਕਸੀਡੈਂਟ ਤੇ ਰੱਬ ਨੇ ਹੱਥ ਦੇ ਕੇ ਬਚਾ ਲਿਆ
10: ਤੇ ਘਰ ਦੇ ਖਰਚਿਆਂ ਨੂੰ ਹਰਜੀਤ ਜੰਜੂਆ ਦੀ ਡਿਸੇਬਿਲਿਟੀ ਇੰਸ਼ੋਰੈਂਸ ਨੇ ਸੰਭਾਲਿਆ। ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਤੇ ਪ੍ਰੈਜ਼ੈਂਟ ਦੇ ਪੀਸ ਆਫ ਮਾਈਂਡ ਲਈ ਅੱਜ ਹੀ ਸੰਪਰਕ ਕਰੋ ਹਰਜੀਤ ਸਿੰਘ ਜੰਜੂਆ।
9: ਹਰ ਤਰ੍ਹਾਂ ਦੀ ਵਧੀਆ ਇੰਸ਼ੋਰੈਂਸ ਪਾਲਿਸੀ ਲਈ ਯਾਦ ਰੱਖੋ ਇੰਸ਼ੋਰੈਂਸ ਸਪੈਸ਼ਲਿਸਟ ਹਰਜੀਤ ਜੰਜੂਆ ਦਾ ਨਾਮ। ਲਾਈਫ ਇੰਸ਼ੋਰੈਂਸ, ਡਿਸੇਬਿਲਿਟੀ, ਕ੍ਰਿਟੀਕਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਕਿਡਸ ਪਲਾਨ, RRSP, RESP, TFSA। ਕਾਲ ਕਰੋ
11: 647-835-5294-647-835-5294। ਬਿਲਕੁਲ ਜੀ, ਪਰਮਿੰਦਰ ਜੀ, ਜਿਹੜਾ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਚੱਲਦਾ ਉਹਦੀ ਕਾਫੀ
12: ਚਰਚਾ ਜੀ। ਹਰਜੀਤ ਜੀ, ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਸ਼ਾਇਦ ਤੁਸੀਂ ਕਾਲੀ ਚ ਮਤਲਬ ਆਪਾਂ ਦੁਆ ਸਲਾਮ ਕਰਨਾ ਹੀ ਭੁੱਲ ਗਿਆ ਅੱਜ
11: ਤਾਂ। ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਤੁਹਾਨੂੰ ਵੀ। ਆਜੋ ਲੰਘੇ ਜੀ ਆਇਆਂ, ਸੱਚੀ ਹੈ ਨਾ, ਇਹ ਪਾਸਾ ਲੰਘੇ ਗਿਆ ਸੀ, ਇਹ ਪਾਠ ਛੁੱਟ ਗਿਆ ਮੈਥੋਂ, ਮੈਂ ਤਾਂ ਸਿੱਧਾ ਹੀ ਹੋ ਲਿਆ
12: ਛੁੱਟ ਗਿਆ, ਕਿਉਂਕਿ ਹੁਣ ਤੁਸੀਂ ਠੰਡੀਆਂ ਹਵਾਵਾਂ ਕੁਦਰਤ ਦੇ ਹਾਲੇ ਉਹ ਫੀਲਿੰਗ ਉਹ ਤੁਹਾਡੀ ਮੈਨੂੰ ਲੱਗਦਾ ਗਈ ਨਹੀਂ ਹਲੇ, ਵੈਫ ਵਾਲੀ ਫੀਲਿੰਗ ਨਹੀਂ ਗਈ ਹਲੇ,
11: ਪਹਾੜੀ ਏਰੀਆ ਵਾਲੀ, ਕੰਨ ਜਿੱਥੇ ਬੰਦ ਹੋ ਜਾਂਦੇ ਹੈ
12: ਪਹਾੜੀ ਏਰੀਆ ਵਾਲੀ।
11: ਗੱਲ ਤਾਂ ਸਹੀ ਹੈ, ਗੱਲ ਤਾਂ ਸਹੀ ਹੈ। ਅੱਛਾ ਚਲੋ, ਕੋਈ ਨਾ, ਥੈਂਕ ਯੂ ਸੋ ਮਚ ਤੁਹਾਡਾ। ਤੇ ਪਰ ਮੈਂ ਸੁਣਦਾ ਰਿਹਾ ਤੁਹਾਨੂੰ, ਮੈਂ ਸਿੱਖ ਦਿਨੇ ਕੀਤਾ ਬੁੱਧਵਾਰ ਨੂੰ ਇੱਥੇ ਜਦਣ ਆਇਆ। ਮੈਨੂੰ ਇੱਕ ਦੱਸੋ ਵੀ ਜਿਹੜਾ ਕਾਂਗਰਸ ਦਾ ਕਾਟੋ ਕਲੇਸ਼ ਆ ਨਿਬੜਿਆ ਚੰਨੀ ਸਾਹਿਬ ਦੇ ਘਰੇ, ਬੜਾ ਤਕੜਾ ਮਹਿਲ ਚੰਨੀ ਸਾਹਿਬ ਨੇ ਤਾਂ ਪਾਇਆ ਹੋਇਆ ਵੀ, ਮੈਨੂੰ ਲੱਗਦਾ 10-15-20 ਹਜ਼ਾਰ ਬੰਦਾ ਅੰਦਰ ਚਾਹੇ ਵੜ ਜੇ ਉਹਨਾਂ ਦੇ ਘਰੇ।
12: ਜੀ ਜੀ, ਨਿਬੜਿਆ ਨੀ ਹਲੇ ਤਾਂ, ਸ਼ੁਰੂ ਹੋਇਆ।
11: ਅੱਛਾ ਸ਼ੁਰੂ ਹੋਇਆ, ਕਾਫੀ ਅੰਦਰ ਤਾਂ ਗਏ ਅੰਦਰ,
12: ਸ਼ੁਰੂਆਤ ਹੋਈ ਆ। ਔਰ ਆਪਾਂ ਕੱਲ ਹੀ ਖਬਰ ਕਰ ਗਏ ਸੀ ਕਿ ਹਾਈ ਕਮਾਂਡ ਦੇ ਫੈਸਲੇ ਮਗਰੋਂ ਪੰਜਾਬ ਕਾਂਗਰਸ ਚ ਤੂਫਾਨ ਤੋਂ ਆਉਣ ਵਾਲੀ ਪਹਿਲਾਂ ਸ਼ਾਂਤੀ ਆ। ਜਦੋਂ ਹਨੇਰੀ ਝੱਖੜ ਚੱਲਣਾ ਹੋਵੇ ਨਾ, ਚੁੱਪ ਚਾਂ ਹੋ ਜਾਂਦੀ ਆ ਸਾਰੇ ਪਾਸੇ, ਐ ਲੱਗਦਾ ਵੀ ਬਿਲਕੁਲ ਸ਼ਾਂਤੀ ਆ, ਪਰ ਉਹ ਸ਼ਾਂਤੀ ਕਿਸੇ ਹੋਰ ਗੱਲ ਦੀ ਸੂਚਕ ਹੁੰਦੀ ਆ। ਔਰ ਅੱਜ ਸਿਰਫ ਤੂਫਾਨ ਨਹੀਂ ਆਇਆ, ਬਾਂਬ ਰੋਲਾ ਆਇਆ, ਔਰ ਉਸ ਬਾਂਬ ਰੋਲੇ ਨੇ ਪੂਰੀ ਪੰਜਾਬ ਦੀ ਕਾਂਗਰਸ ਨੂੰ ਏਦਾਂ ਦੇ ਘਮੇਟੇ ਦੇ ਦਿੱਤੇ ਆ ਕਿ ਕੋਈ ਖਰੜ ਚ ਪਿਆ ਆ, ਕੋਈ ਦਿੱਲੀ ਪਿਆ ਆ, ਤੇ ਕੋਈ ਹਾਲੇ ਲੱਭਦੇ ਹੀ ਨੀ, ਕਈ ਨਾਂ ਤਾਂ ਹਾਲੇ ਲੱਭਦੇ ਨੀ। ਸੋ ਵੱਡਾ ਤੂਫਾਨ ਆ, ਵੱਡਾ ਬਾਂਬ ਰੋਲਾ ਆ। ਆਪਾਂ ਕੱਲ ਵੀ ਗੱਲ ਕਰਕੇ ਗਏ ਸੀ ਕਿ ਕੁਛ ਨਾ ਕੁਛ ਏਦਾਂ ਦਾ ਅੰਦਰ ਪੱਕ ਰਿਹਾ ਜਿਹੜਾ ਬਹੁਤ ਵੱਡਾ ਵਿਸਫੋਟ ਕਰੂਗਾ। ਸੋ ਕਾਂਗਰਸ ਦਾ ਅੱਜ ਜਿਹੜਾ ਕਰੇਲੇ ਖੱਖੜੀਆਂ ਵਾਲਾ ਸੀਨ ਸਾਹਮਣੇ ਨਜ਼ਰ ਆ ਰਿਹਾ, ਸਭ ਤੋਂ ਵੱਡਾ ਮਾਮਲਾ ਆ ਰਿਹਾ ਜੀ ਸਾਬਕਾ ਡਿਪਟੀ ਸੀਐਮ ਔਰ ਕਾਂਗਰਸੀ ਐਮਪੀ ਸੁਖਜਿੰਦਰ ਰੰਧਾਵਾ ਦਿੱਲੀ ਪਹੁੰਚ ਗਏ ਨੇ। ਦਿੱਲੀ ਪਹੁੰਚ ਕੇ ਉਹਨਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਆ ਔਰ ਨਾਲ ਦੀ ਨਾਲ ਮਿਲੇ ਨੇ ਤਰੁਣ ਚੁੱਗ ਜਿਹੜੇ ਹੁਣੇ ਰਾਜ ਸਭਾ ਮੈਂਬਰ ਬਣ ਕੇ ਗਏ ਨੇ। ਤਸਵੀਰਾਂ ਵੀ ਸਾਹਮਣੇ ਆ ਗਈਆਂ ਨੇ। ਹਾਲਾਂਕਿ ਉਹਨਾਂ ਨੇ ਇੱਕ ਗੱਲ ਵੱਖਰੀ ਕੀਤੀ ਹੈ ਜਜਵਾ ਸਾਹਿਬ ਕਿ ਮੈਂ ਤਾਂ ਸਰਹੱਦੀ ਇਲਾਕੇ ਗੁਰਦਾਸਪੁਰ ਦੇ ਵਿੱਚ ਜਿੱਦਾਂ ਅੱਤਵਾਦੀਆਂ ਘਟਨਾਵਾਂ ਹੋ ਰਹੀਆਂ ਨੇ, ਟੈਰੋਰਿਜ਼ਮ ਵੱਧ ਰਿਹਾ ਆ, ਫਰੌਤੀਆਂ ਗੈਂਗਸਟਰਵਾਦ, ਉਹਨੂੰ ਲੈ ਕੇ ਕਹਿੰਦੇ ਮੈਂ ਮਿਲੇ ਆ, ਪਰ ਟਾਈਮਿੰਗ ਇਹ ਦੱਸਦੀ ਆ ਕਿ ਅੰਦਰ ਉਹਨਾਂ ਦੇ ਨਾਰਾਜ਼ਗੀ ਆ। ਦੂਸਰਾ ਧੜਾ ਖਰੜ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਘਰ ਬੈਠਾ, ਬਹੁਤ ਵੱਡੇ ਨਾਂ ਨੇ ਉਹਨਾਂ ਦੇ ਵਿੱਚ, ਆਪਾਂ ਨਾਵਾਂ ਤੇ ਨਹੀਂ ਜਾਂਦੇ ਪਰ ਮੈਨੂੰ ਲੱਗਦਾ ਕਿ ਅੱਧੀ ਕੁ ਕਾਂਗਰਸ ਜਿਹੜੀ ਆ ਕੁੱਲ ਮਿਲਾ ਕੇ ਇਸ ਵੇਲੇ ਚੰਨੀ ਦੇ ਘਰ ਬੈਠੀ ਆ, ਨਾਰਾਜ਼ਗੀ ਸਾਫ਼ ਜਾ ਰਹਾ। ਔਰ ਇੱਕ ਛੇੜ ਜਿਹੜੀ ਆ ਰਹੀ ਹੈ ਜਜਵਾ ਸਾਹਿਬ, ਸ਼ਾਇਦ ਤੁਸੀਂ ਸਹਿਮਤ ਹੋਵੋਗੇ ਇਸ ਗੱਲ ਤੇ ਕਿ ਹਾਈ ਕਮਾਂਡ ਦੇ ਖਿਲਾਫ਼ ਘੱਟ ਗੱਲਾਂ ਆ ਰਹੀਆਂ ਨੇ, ਰਾਜਾ ਵੜਿੰਗ ਦੇ ਖਿਲਾਫ਼ ਜ਼ਿਆਦਾ ਆ ਰਹੀਆਂ ਨੇ। ਰਾਜਾ ਵੜਿੰਗ ਦੇ ਨਾਲ ਜ਼ਿਆਦਾ ਨਾਰਾਜ਼ਗੀ ਜਿਹੜੇ ਜ਼ਾਹਰ ਕਰ ਰਹੇ ਨੇ, ਉਹ ਕਹਿੰਦੇ ਰਾਜਾ ਵੜਿੰਗ ਦੀ ਅਗਵਾਈ ਦੇ ਵਿੱਚ ਜੇ ਚੋਣਾਂ ਹੁੰਦੀਆਂ ਨੇ ਤਾਂ ਕਦੇ ਵੀ ਕਾਂਗਰਸ ਜਿੱਤ ਨਹੀਂ ਸਕਦੀ। ਮੈਨੂੰ ਲੱਗਦਾ ਕਿ ਹੁਣ ਕਾਂਗਰਸ ਦਾ ਜੋ ਖਿਲਾਰਾ ਪਿਆ ਹਾਈਕਮਾਂਡ ਲਈ ਵੀ ਸਾਂਭਣਾ ਔਖਾ ਹੋ ਜਾਣਾ, ਕਿਉਂਕਿ ਇਸ ਖਿਲਾਰੇ ਤੋਂ ਪਹਿਲਾਂ ਲਗਾਤਾਰ ਅਸੀਂ ਦੇਖਦੇ ਹਾਂ ਕਿ 2 ਮਹੀਨੇ ਹੋ ਗਏ ਨੇ, ਦਰਜਨ ਦੇ ਕਰੀਬ ਜਿਹੜੀਆਂ ਮੀਟਿੰਗਾਂ ਹੋਈਆਂ ਨੇ, ਕੋਈ ਵੀ ਉਹਦੇ ਵਿੱਚ ਤਣ ਪੱਤਣ ਨਹੀਂ ਲੱਗਾ। ਦੋ ਨਾਂ ਮੈਂ ਲੈਣਾ ਚਾਹੂੰਗਾ, ਅਨੰਦਪੁਰ ਸਾਹਿਬ ਤੋਂ ਕਾਂਗਰਸੀ ਐਮਪੀ ਮਨੀਸ਼ ਤਿਵਾੜੀ, ਉਹ ਵੀ ਕੱਲ ਦੇ ਭੜਾਸ ਕੱਢੀ ਜਾਂਦੇ ਨੇ, ਪਤਾ ਨੀ ਕਿੱਧਰ ਜਾਣਗੇ। ਸੁਖਪਾਲ ਖਹਿਰਾ ਜਿਹੜੇ ਹੁਣ ਨਾ 3 ਚ ਰਹੇ ਨੇ ਨਾ 13 ਚ ਰਹੇ ਨੇ, ਉਹ ਵੀ ਕਹਿੰਦੇ ਨੇ ਕਿ ਹੁਣ ਭਾਜਪਾ ਦਾ ਕਮਲ ਦਾ ਫੁੱਲ ਫੜਨ ਲਈ ਕਾਲੇ ਨੇ।
11: ਕੀ ਬਾਤ ਹੈ, ਬਿਲਕੁਲ ਜੀ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਲਵਾਟਾ ਪਾਈਪ ਲਾਈਨ ਦੇ ਮੁੱਦੇ ਤੇ ਬ੍ਰਿਟਿਸ਼ ਕੋਲੰਬੀਆ ਨਾਲ ਅਹਿਮ ਸਮਝੌਤੇ ਕੀਤੇ। ਫੈਡਰਲ ਸਰਕਾਰ ਨੇ ਬ੍ਰਿਟਿਸ਼ ਕੋਲੰਬੀਆ ਨਾਲ 200 ਬਿਲੀਅਨ ਦਾ ਸਮਝੌਤਾ ਕਰ ਲਿਆ ਜੀ। ਚੱਕ ਦੋ ਫੱਟੇ ਦੇਸੀ ਸੈਨਾ ਫਿਲਮ ਤੋਂ ਜਗਦੀਸ਼ ਭਾਅ ਜੀ ਨਾਲ ਸੰਪਰਕ ਕਰ ਲਿਓ। ਵੀਡੀਓ ਫੋਟੋਗ੍ਰਾਫੀ ਡੀਜੇ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ 416-900-1251 ਦੇ ਉੱਪਰ ਗੱਲਬਾਤ ਕਰ ਲਿਓ। ਟੈਂਟ ਦੀਆਂ ਕੋਈ ਸੇਵਾਵਾਂ ਲੈਣੀਆਂ ਜਾਂ ਤੁਸੀਂ ਡੀਜੇ ਦੀਆਂ ਕੋਈ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਅਤੇ ਫਿਰ 416-900-1251 ਦੇਸੀ ਸੈਨਾ ਫਿਲਮ ਤੋਂ ਜਗਦੀਸ਼ ਭਾਅ ਜੀ ਨਾਲ ਗੱਲਬਾਤ ਹੋ ਸਕਦੀ ਆ। ਤੰਦੂਰੀ ਬੋਇਜ਼ ਤੋਂ 905-956-5121 ਚਾਰ ਲੋਕੇਸ਼ਨਾਂ ਤੋਂ ਸਰਵ ਕਰਦੇ ਆ। 7171 ਟਾਰਬਰਮ ਰੋਡ ਯੂਨਿਟ ਨੰਬਰ 5 ਮਿਸਾਗਾ ਦੇ ਵਿੱਚ ਨੇ। ਬੈਠ ਕੇ ਖਾਓ, ਘਰ ਲਿਜਾ ਕੇ ਖਾਓ, ਕੇਟਰਿੰਗ ਕਰਾਓ, LLB ਦਾ ਲਾਇਸੈਂਸ ਹੈਗਾ। ਉੱਥੇ ਪਾਣੀ ਜਿਹੜੇ ਮਰਜ਼ੀ ਪੀ ਲਿਓ, ਖੱਟੇ ਨੀਲੇ ਕੌੜੇ ਹਰੇ ਚਿੱਟੇ ਪੀਲੇ ਲਾਲ, ਅਤੇ ਪਰ ਦਾਰੂ ਪੀ ਕੇ ਪਲੀਜ਼ ਗੱਡੀ ਨਾ ਚਲਾਓ, ਡੋ ਨੋਟ ਡਰਿੰਕ ਐਂਡ ਡਰਾਈਵ। ਦੂਜੀ ਲੋਕੇਸ਼ਨ ਹੈਗੀ ਮਕਲਾਗਣਾ ਨਕੂਇੰਦ ਦੇ ਏਰੀਏ ਦੇ ਵਿੱਚ, ਅਤੇ ਤੀਜੀ ਔਰੇਂਜ ਬੈਲ ਦੇ ਵਿੱਚ ਆ, ਤੰਦੂਰੀ ਢਾਬਾ ਦਾ ਨਾਮ ਉਹਨਾਂ ਰੱਖਿਆ, ਅਤੇ ਚੌਥੀ ਹੈਗੀ ਤੰਦੂਰੀ ਬੋਇਜ਼ 3221 ਡੈਰੀ ਰੋਡ ਬੈਸਟ ਵੈਸਟਰਨ ਚਰਚਲ ਐਂਡ 401 ਦਾ ਏਰੀਆ। 905-956-5111 ਸਟੀਫਨ ਫਰਨੀਚਰ 2575 ਸਟੀਲ ਐਵਨਿਊ ਈਸਟ ਯੂਨਿਟ ਨੰਬਰ 1417 905-790-0567 ਤੇ ਸੰਪਰਕ ਕਰ ਲਿਓ। ਜੇ ਤੁਹਾਡੇ ਗਰਾਜ ਦੀ ਡੋਰ ਰਿਪੇਅਰ ਦਾ ਕੋਈ ਕੰਮ ਹੋਣੇ ਵਾਲਾ ਤਾਂ ਸਨੀ ਬਾਈ ਨੂੰ ਕਰਿਓ ਸੰਪਰਕ 647-470-1245 647-470-1245 ਦੇ ਉੱਪਰ। ਅਤੇ ਨਾਲ ਦੀ ਨਾਲ ਮੋਰਗੇਜ ਦਾ ਕੋਈ ਕੁਐਸਚਨ ਆ ਅਤੇ ਗਰੀਸ਼ ਸ਼ਰਮਾ ਜੀ 647-606-8110 ਪਹਿਲੀ ਦੂਜੀ ਤੀਜੀ ਮੋਰਗੇਜ ਲੈਣੀ ਹੈ, ਹੋਮ ਕਿਉਟੀ ਘਰ ਚੁਕੜਾਉਣੀ ਚਾਹੁੰਦੇ, ਕੰਸਟਰਕਸ਼ਨ ਲੋਨ ਲੈਣਾ, ਬਿਜਨਸ ਲੋਨ ਲੈਣਾ ਚਾਹੁੰਦੇ, 647-606-8110। ਅਤੇ ਨਾਲ ਦੀ ਨਾਲ ਤੁਸੀਂ ਸੰਪਰਕ ਕਰਿਓ ਇੰਸ਼ੋਰੈਂਸ ਦਾ ਕੋਈ ਕੁਐਸਚਨ ਆ ਅਤੇ ਜਾਂ ਬ੍ਰੋਕਰੇਜ ਤੁਸੀਂ ਜੁਆਇਨ ਕਰਨੀ ਚਾਹੁੰਦੇ ਨਵੀਂ, ਜਾਂ ਤੁਸੀਂ ਪਹਿਲਾਂ ਬ੍ਰੋਕਰੇਜ ਹੈਗੇ ਹੋ ਕੰਮ ਕਿਤੇ ਕਰਦੇ ਹੋ ਨਹੀਂ ਚੱਲਦਾ ਤਾਂ ਹੋਰਨਬੈਲ ਇੰਸ਼ੋਰੈਂਸ ਰਮਨਦੀਪ ਨਾਲ ਕਰ ਲਿਓ ਸੰਪਰਕ, ਜਾਂ ਮੇਰੇ ਨਾਲ ਐਨੀ ਟਾਈਮ 647-237-3123 200 ਬਿਲਕੰਸਨ ਰੋਡ ਯੂਨਿਟ ਨੰਬਰ 7 ਬ੍ਰੈਂਪਟਨ ਦੇ ਵਿੱਚ ਨੇ। 647-237-3123 'ਤੇ ਸੰਪਰਕ ਕੀਤਾ ਜਾ ਸਕਦਾ। ਗਿੱਟੇ ਮੋਢੇ ਗੋਡਿਆਂ 'ਚ ਕੋਈ ਦਰਦ ਆ, ਸ਼ੋਲਡਰ ਪੇਨ ਆ, ਬੈਕ ਪੇਨ ਆ, ਅਤੇ ਡਾਕਟਰ ਰਜਿੰਦਰ ਗੁਰਾਇਆ ਸਾਹਿਬ 416-884-5486 416-884-5486 'ਤੇ ਸੰਪਰਕ ਕੀਤਾ ਜਾ ਸਕਦਾ। ਤੇ 7603 ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਤੰਗੇ ਹੋ ਜੀ ਜਾਨ।
13: ਸਤਿ ਸ਼੍ਰੀ ਅਕਾਲ ਜੀ
11: ਦਲਵੀਰ ਭਾਅ ਜੀ, ਕਿਦਾਂ?
13: ਮੈਂ ਤਾਂ ਬਹੁਤ ਵਾਰ ਕਰਦਾ ਟੰਗ ਦਾ ਫੜ ਕੇ
11: ਆ ਚੱਕ ਦੇ ਨਹੀਂ
13: ਜੀ ਦੱਸ ਬਾਕੀ ਪਰਮਿੰਦਰ ਵੀਰ, ਸਤਿ ਸ਼੍ਰੀ ਅਕਾਲ ਦੋਨਾਂ ਭਰਾ ਨੂੰ,
11: ਸਤਿ ਸ਼੍ਰੀ ਅਕਾਲ ਸਰ।
13: ਆਪਾਂ ਬਾਸੀ ਸਾਹਿਬ ਨੂੰ ਬਣਾਈਏ ਮੇਰੇ ਇੱਥੇ ਯਾਰ,
11: ਬਾਸੀ ਸਾਹਿਬ ਨੂੰ ਮੇਰ ਬਣਾਈਏ
13: ਹੋਰ ਯਾਰ, ਕੋਈ
11: ਖਾ ਜਾਣਗੇ ਵੇਚ ਕੇ ਬ੍ਰੈਂਪਟਨ ਨੂੰ,
13: ਕੋਈ ਖਾ ਜਾਣਗੇ ਫਿਰ ਕੁਛ ਦੇ ਜਾਣਗੇ ਮਾੜਾ ਮੋਟਾ ਆਪਾਂ
11: ਨੂੰ, ਨਾਲੇ ਐਂ ਕਹਿ ਸਕਦੇ ਜੋ ਖਾਊ ਤਾਂ ਆਪਣਾ ਹੀ ਖਾਊ, ਐਂ ਵੀ ਕਹਿ ਦੋ।
13: ਬਾਕੀ ਨੰਬਰ ਤੋਂ ਪਰਮਿੰਦਰ ਕਿਵੇਂ ਲੱਗਦਾ, ਜੱਟ ਤੇ ਚੜ ਗਿਆ ਹੀ ਲੱਗਦਾ ਆਪਣਾ ਹਰਜੀਤ?
11: ਆ ਚੱਕ
13: ਜੱਟ ਲਈ ਬੇਟਾ, ਤਾਂ ਜੇ ਸੁਣਦਾ ਨੀ ਗੱਲ ਗਏ ਦੀ ਹੁਣ,
11: ਆਏ ਚੱਕ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ,
13: ਬਹੁਤ ਬਹੁਤ ਧੰਨਵਾਦ, ਸ਼ੁਕਰ ਪ੍ਰਮਾਤਮਾ,
11: ਥੈਂਕ ਯੂ,
13: ਠੀਕ ਠਾਕ ਕੇ ਸਾਰੇ ਭਰਾਵਾਂ ਨੂੰ ਤੇ ਖੁਸ਼ ਰੱਖੇ,
11: ਸਹੀ ਗੱਲ, ਥੈਂਕ ਯੂ, ਲਵ ਯੂ।
13: ਤੇ ਆਪ ਬੰਦਾ ਕੋਈ ਚੰਗਾ ਚੁਣੀਏ ਵੀ ਰਲ ਮਿਲ ਕੇ ਰਲ ਸਾਰੇ,
11: ਬਿਲਕੁਲ ਜੀ ਬਿਲਕੁਲ ਬਿਲਕੁਲ।
14: ਅਕਾਲ ਤਖ਼ਤ ਤੇ ਸਾਰੇ ਟੋਰ ਮਾਰ ਮਾਰ ਕੇ ਅਸੀਂ ਤਾਂ ਜੀ ਜੋ ਕਹੋਗੇ ਉਹ ਕਰਾਂਗੇ ਜੀ ਹੁਣ ਉਹ ਕਾਨੂੰਨ ਦੇ ਪਿੱਛੇ ਜੇ ਵਾਪਸ ਹੋਇਆ ਨਹੀਂ ਕਿ ਕਰਨਾ ਹੀ ਨੀ ਪਲੀਜ਼ ਦੱਸੋਗੇ ਕਾਨੂੰਨ ਦਾ ਮਤਲਬ ਕਿਉਂ ਨੀ ਇਹ ਕਰ ਰਹੇ ਜਾਂ ਤਾਂ ਇਹ ਮੈਨੂੰ ਲੱਗਦਾ
15: ਭਗਵੰਤ ਮਾਨ ਜੀ ਕਹਿੰਦੇ ਸੀ ਇੱਕ ਮਹੀਨੇ ਦਾ ਟਾਈਮ ਤਾਂ ਜੱਥੇ ਦਾ
14: ਗੱਲ ਹੀ ਹੈ ਤਾਂ 40 ਦਿਨ ਨਾਲ ਹੀ ਸੰਭੇ
15: ਇੱਕ ਦਿਨ ਨਾਲ ਜੀ ਮਤਲਬ ਪਲੀਜ਼ ਦੱਸੋਗੇ ਸਰ ਟਾਈਮ ਥੋੜਾ ਆ ਜੱਥੇ ਦਾ ਸਾਹਿਬ ਨੇ 1 ਮਹੀਨੇ ਦਾ ਸਮਾਂ ਦਿੱਤਾ ਹੋਇਆ
11: ਦੋਹਾਂ ਨੂੰ ਸੁਣੀ ਇੱਕ ਦੂਜੇ ਦੀ ਗੱਲ ਤੁਹਾਨੂੰ ਨਹੀਂ ਦੋਨਾਂ ਨੂੰ ਤੁਹਾਨੂੰ ਇੱਕ ਦੂਜੇ ਦੀ ਸਮਝ ਆਈ
15: ਬਿਲਕੁਲ ਆਈ ਹੈ ਮੈਨੂੰ ਤਾਂ ਆਈ ਹੈ
14: ਬਿਲਕੁਲ
15: ਦੋ ਤਰੀਕੇ ਦੀਆਂ ਜਨਰਲ ਸਾਹਿਬ ਇੱਥੇ ਗੱਲਾਂ ਆ ਰਹੀਆਂ ਨੇ ਪਹਿਲੀ ਗੱਲ ਤਾਂ ਜਿੱਦਣ ਇਕੱਤਰਤਾ ਹੋਈ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਉਦੋਂ ਬਾਅਦ ਜਿਹੜੇ ਉੱਥੇ ਸੀਨੀਅਰ ਆਗੂ ਸੀ ਕੁਲਤਾਰ ਸਿੰਘ ਸੰਧਵਾ ਹਰਪਾਲ ਸਿੰਘ ਚੀਮਾ ਉਹਨਾਂ ਦੇ ਜਿੱਦਾਂ ਬਿਆਨਾਂ ਤੇ ਆਪਾਂ ਯਕੀਨ ਕਰੀਏ ਤਾਂ ਇਹ ਰਾਏ ਬਣਦੀ ਜਾਂਦੀ ਆ ਕਿ ਉਸ ਬੇਅਦਬੀ ਕਾਨੂੰਨ ਦੇ ਵਿੱਚ ਜਿਹੜੀਆਂ ਸੋਧਾਂ ਸ੍ਰੀ ਅਕਾਲ ਤਖ਼ਤ ਸਾਹਿਬ ਕਹਿਣਗੇ ਉਹ ਸੋਧਾਂ ਕਰਕੇ ਇਸ ਗੱਲ ਨੂੰ ਨਿਬੇੜਿਆ ਜਾਊਗਾ ਇਸ ਗੱਲ ਨੂੰ ਜਿਹੜਾ ਬੰਨੇ ਕੰਢੇ ਲਾਇਆ ਜਾਊਗਾ ਇੱਕ ਹੋਰ ਗੱਲ ਵੀ ਵਿੱਚ ਵਿੱਚ ਚੱਲਦੀ ਆ ਕਿ ਜਿਹੜੇ ਨੇ ਉਹ ਐਮ ਐਲ ਏ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੱਦੇ ਗਏ ਸੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਚ ਵੀ ਜਾ ਸਕਦੇ ਨੇ ਕਿਉਂਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕਾਨੂੰਨੀ ਤੌਰ ਤੇ ਉਹਨਾਂ ਨੂੰ ਹੱਕ ਨਹੀਂ ਆ ਕਿ ਕਿਸੇ ਚੁਣੇ ਹੋਏ ਵਿਧਾਇਕ ਨੂੰ ਉੱਥੇ ਸੱਦ ਕੇ ਉਹਨੂੰ ਡਿਕਟੇਟ ਕੀਤਾ ਜਾ ਸਕੇ ਜਾਂ ਸਰਕਾਰ ਨੂੰ ਕਿਹਾ ਜਾ ਸਕੇ ਸਰਕਾਰ ਨੂੰ ਡਾਇਰੈਕਸ਼ਨ ਦਿੱਤੀ ਜਾ ਸਕੇ
11: ਜਾਣੇ ਨਾ
15: ਉਹਨੇ ਆਪਸ਼ਨ ਖੁੱਲੇ
11: ਜਾਣੇ ਨਾ ਗਏ ਕਿਉਂ ਕਰ ਜਾਂਦੇ ਕਿਉਂ ਫਿਰ ਨਾ ਜਾਣ
15: ਜੀ ਇਸ ਕਰਕੇ ਦੋ ਗੱਲਾਂ ਬਰਾਬਰ ਬਰਾਬਰ ਚੱਲ ਰਹੀਆਂ ਨੇ ਹਾਲੇ ਮਹੀਨੇ ਦਾ ਸਮਾਂ ਹੈਗਾ ਦੇਖਦੇ ਹਾਂ ਕਿ ਇੱਕ ਮਹੀਨੇ ਦੇ ਵਿੱਚ ਕੀ ਕੁਛ ਰੜਕ ਕੇ

0: 855 9391 ਗੁਰਬਖਸ਼ ਭਾਅ ਜੀ ਹੁਣੀ ਕਰ ਲੈਣੀ ਉੱਥੇ ਐਪਲੀਕੇਸ਼ਨ, ਤੁਹਾਨੂੰ ਜਿਹੜਾ ਲੈਣਾ ਟਰੱਕ 'ਤੇ, ਅਤੇ ਚਾਹੇ ਤੁਸੀਂ ਓਨਰ ਆਪਰੇਟਰ ਹੋ ਤਾਂ ਵੀ ਤੁਸੀਂ ਆਪਣਾ ਟਰੱਕ ਪਾ ਸਕਦੇ ਹੋ। ਕੁਆਲਿਟੀ ਲੋਜਿਸਟਿਕ ਇੰਕ ਵਾਲਿਆਂ ਨਾਲ 1497 ਬੁੱਲੇਵਰਡ ਯੂਨਿਟ ਨੰਬਰ 4 ਈਟੋ ਬਿੱਕੋ ਦੇ ਵਿੱਚ ਨੇ। ਅਤੇ ਦਾਣਾ ਮੰਡੀ ਸੁਪਰ ਮਾਰਕੀਟ ਦੇ ਹਜੇ ਤੱਕ ਤੁਸੀਂ ਗਰੋਸਰੀ ਨਹੀਂ ਖਰੀਦੀ, ਬਹੁਤ ਪੈਸਿਆਂ ਦਾ ਤੁਸੀਂ ਆਪਣਾ ਨੁਕਸਾਨ ਕਰਾ ਚੁੱਕੇ ਹੋ, ਕੰਮ 'ਤੇ ਜਾਂਦੇ ਹੋ, ਕੰਮ 'ਤੇ ਆਉਂਦੇ ਹੋ, 905-286-9957 ਜਾਂ ਫਿਰ 1729 ਕੁਈਨ ਸਟਰੀਟ ਈਸਟ ਬਰੈਂਪਟਨ ਦੇ ਵਿੱਚ ਨੇ, ਕੁਈਨ ਐਂਡ ਬਰੈਂਬਲੀ ਦਾ ਏਰੀਆ, ਦਾਣਾ ਮੰਡੀ ਸੁਪਰ ਮਾਰਕੀਟ ਦੇ। ਸਾਰੀ ਗਰੋਸਰੀ ਤੁਸੀਂ ਲੈ ਸਕਦੇ ਹੋ, ਕਾਰਾਂ ਦੀ ਅਤੇ ਘਰਾਂ ਦੀ। ਇੰਸ਼ੋਰੈਂਸ ਤੁਸੀਂ ਹਜੇ ਤੱਕ ਨਹੀਂ ਕਰਾਈ, ਅਮਨਦੀਪ ਨੇ ਅੱਜ ਆਉਣਾ ਸੀਗਾ ਸਟੂਡੀਓ 'ਚ ਪਰ ਆਈ ਡੋਂਟ ਨੋ ਪਤਾ ਨਹੀਂ ਕਿਉਂ ਨਹੀਂ ਆਏ, ਪਰ ਯਾਰ ਉਹ ਕਹਿੰਦੇ ਵੀ ਆਪਣੇ ਵਾਲੇ ਰੇਡੀਓ 'ਤੇ ਨਾ ਉਹਨਾਂ ਨੂੰ ਰਿਸਪੋਂਸ ਨਹੀਂ ਜਾ ਰਿਹਾ। ਜੇ ਤੁਹਾਡਾ ਕੋਡ ਹੈਗਾ ਤੁਸੀਂ ਲੈਣਾ ਇੰਸ਼ੋਰੈਂਸ ਕਾਰਾਂ ਦੀ ਅਤੇ ਘਰਾਂ ਦੀ, ਤਾਂ ਤੁਹਾਡਾ ਰਿਨਿਊਲ ਆ ਗਈ ਆ, ਤਾਂ ਜ਼ਰੂਰ ਇੱਕ ਵਾਰ ਤੁਸੀਂ ਉਹਨਾਂ ਨੂੰ ਕੋਡ ਲਓ, ਕਾਲ ਕਰੋ, ਦੱਸੋ ਵੀ ਅਸੀਂ ਰੇਡੀਓ ਸੁਣਿਆ, ਅਤੇ ਫਿਰ ਉਹਨਾਂ ਨੂੰ ਵੀ ਹੌਸਲਾ ਜਿਹਾ ਹੋ ਜਾਵੇ ਵੀ ਮੈਨੂੰ ਐਡ ਦੇਣ ਦਾ ਫਾਇਦਾ ਇੰਨੀ ਅਰਲੀ ਮੋਰਨਿੰਗ ਦਾ, ਅਤੇ ਦੇਖਿਓ ਤਾਂ ਗੱਲ ਕਰਕੇ ਜੇ ਬਣਦੀ ਹੋਵੇ ਤੁਹਾਡੀ ਕੋਈ ਗੱਲਬਾਤ। 416-618-7627 ਮੈਂ ਤਾਂ ਇੱਥੇ ਇਹੀ ਕਹਿ ਸਕਦਾ, ਬਾਕੀ ਸਮਝਦਾ ਤੁਸੀਂ ਆਪ ਹੀ ਹੋ। 416-618-7627 'ਤੇ ਸੰਪਰਕ ਕੀਤਾ ਜਾ ਸਕਦਾ ਕਾਰਾਂ ਅਤੇ ਘਰਾਂ ਦੀ, ਹੋਮ ਦੀ ਇੰਸ਼ੋਰੈਂਸ ਲੈਣ ਲਈ, ਜਾਂ ਤੁਹਾਡਾ ਕੋਈ ਰੈਸਟੋਰੈਂਟ ਆ, ਕਿਸੇ ਪ੍ਰਕਾਰ ਦਾ ਕੋਈ ਵੀ ਬਿਜ਼ਨਸ ਆ, ਕੋਈ ਸ਼ੋਪ ਆ, ਕੋਈ ਗਰੋਸਰੀ ਸਟੋਰ ਆ, ਜਾਂ ਤੁਸੀਂ ਟਰੱਕਾਂ ਦੀ ਫਲੇਟ ਆ, ਤਾਂ ਵੀ ਤੁਸੀਂ ਸੰਪਰਕ ਕਰ ਲਿਓ 416-618-7627 ਦੇ ਉੱਪਰ ਗੱਲਬਾਤ ਕੀਤੀ ਜਾ ਸਕਦੀ ਆ। ਅਮਰਜੀਤ ਮਲਤਾਨੀ ਭਾਈ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ,
1: ਹਾਂਜੀ ਭਾਈ, ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ, ਹੈਪੀ ਫ੍ਰਾਈਡੇ ਜੀ।
0: ਤੁਹਾਨੂੰ ਵੀ ਕਿੱਦਾਂ?
1: ਬਹੁਤ ਵਧੀਆ, ਬਹੁਤ ਵਧੀਆ, ਵੈਲਕਮ ਤੁਹਾਨੂੰ,
0: ਥੈਂਕ ਯੂ ਬੈਕ
1: ਆਉਣ ਦੀ,
0: ਥੈਂਕ ਯੂ, ਲਵ ਯੂ,
1: ਧੰਨਵਾਦ ਵੀਰੇ। ਤੇ ਬਾਕੀ ਮੈਂ ਇੱਕ ਪਰਵਿੰਦਰ ਭਾਅ ਜੀ ਨੂੰ ਪੁੱਛਣਾ ਚਾਹੁੰਦਾ ਸੀ, ਦੇਖੋ ਕੀ ਹੈ ਪੋਲਿਟਿਕਸ ਕਿੱਦਾਂ ਦੀ ਹੈ। ਦੇਖੋ ਲੋਕਾਂ ਦਾ ਕਿੱਡਾ ਬੇਵਕੂਫ ਬਣਾਇਆ ਇਹਨਾਂ ਲੋਕਾਂ ਨੇ, ਪੋਲਿਟਿਕਸ ਵਾਲਿਆਂ ਨੇ। ਪਹਿਲਾਂ ਕਾਂਗਰਸ ਹੀ ਇਹਨਾਂ ਨੇ ਦੋਵਾਂ ਨੇ ਬਣਾਏ, ਇੱਕ ਉਤਰੇ ਦੇਖੋ ਇੱਕ ਚੜ ਜਾਂਦੀ ਸੀ, ਜਿਹੜੀ ਮਦਦ ਦੀ ਪਾਰਟੀ ਇਹਨਾਂ ਦਾ ਬਣਾਇਆ ਸੀ, ਤੇ ਹੁਣ ਦੇਖੋ ਇਹਨਾਂ ਦੀ ਇਹੋ ਜਿਹੀ ਦਲ ਬਦਲੂ ਨੇ ਜਾਂ ਲੋਕ, ਮਤਲਬ ਇਹਨਾਂ ਨੂੰ ਕੋਈ ਮਤਲਬ ਨੀ ਕਿਸੇ ਨਾਲ, ਪਬਲਿਕ ਨਾਲ, ਲੋਕਾਂ ਦਾ ਭਲਾ ਕੀ ਕਰਨਾ। ਇਹਨਾਂ ਨੇ ਆਪਣੀਆਂ ਕੁਰਸੀਆਂ ਨਾਲ ਰੋਂਦੇ ਨੇ, ਲੱਖ ਲਾਹਨ ਤੇ ਮੈਂ ਦੇਣਾ ਚਾਹੁੰਦਾ ਭਾਈ ਜੀ ਇਹਨਾਂ ਲੋਕਾਂ ਦਾ, ਇਹਨਾਂ ਲੋਕਾਂ ਦਾ ਕੀ ਭਲਾ ਕਰਨਾ ਜੀ ਇਹਨਾਂ ਲੋਕਾਂ ਨੂੰ, ਬੇਵਕੂਫ ਬਣਾਇਆ ਜੀ, ਆਪਣੀ ਆਪਣੀ ਕੁਰਸੀਆਂ ਵਜਾਉਂਦੇ ਫਿਰਦੇ ਨੇ ਜੀ। ਧੰਨਵਾਦ ਵੀਰੇ,
0: ਥੈਂਕ ਯੂ। ਦਲਵੀਰ ਭਾਜੀ ਦਾ ਮੈਸੇਜ, ਗੁੱਡ ਮਾਰਨਿੰਗ ਦਾ, ਸਤਿ ਸ਼੍ਰੀ ਅਕਾਲ। ਲਖਵਿੰਦਰ ਮਲਤਾਨੀ ਭਾਜੀ, ਮਲਤਾਨੀ ਭਾਜੀ ਸਤਿ ਸ਼੍ਰੀ ਅਕਾਲ, ਥੈਂਕ ਯੂ, ਗੁੱਡ ਮਾਰਨਿੰਗ। ਦੇਖ ਲਓ ਮੇਰੇ ਹੁੰਦੇ ਆਉਂਦੇ ਨਹੀਂ, ਹਾਜ਼ਰੀ ਨਹੀਂ ਲਾਉਂਦੇ ਇੱਥੇ, ਹੈ ਕੋਈ ਨਹੀਂ ਕੋਈ ਨਹੀਂ। 6843 ਵੀ ਭਾਜੀ ਸਤਿ ਸ਼੍ਰੀ ਅਕਾਲ, ਮੰਗੋ।
2: ਹਾਂਜੀ ਜੀ ਸਾਹਿਬ, ਤੁਹਾਨੂੰ ਤੁਹਾਡੇ ਨਾਲ ਸਤਿ ਸ਼੍ਰੀ ਅਕਾਲ। ਤੇ ਪਰਵਿੰਦਰ ਜੀ ਨੂੰ ਕੁਐਸਚਨ ਸੀ ਜੀ ਬਈ ਅਮਰੀਕਾ ਦਾ ਤੇ ਇਰਾਨ ਦਾ ਗਿੱਲਾ ਪੀਣ ਕਿਸੇ ਕਿਸੇ ਕੰਡੇ ਲੱਗਦਾ ਕਿ ਨਹੀਂ, ਤੇ ਵੈਲਕਮ ਬੈਕ ਜਜਵਾ ਸਾਹਿਬ, ਧੰਨਵਾਦ ਜੀ,
0: ਥੈਂਕ ਯੂ, ਲਵ ਯੂ, ਲਵ ਯੂ। ਤੇ ਨਾਲ ਦੀ ਨਾਲ ਇਧਰੋਂ ਫੀਫਾ ਵਰਲਡ ਕੱਪ ਵਾਲਿਆਂ ਨੇ ਕਹਿੰਦੇ ਪੈਸੇ ਨਹੀਂ ਬਣਾਏ ਕੈਨੇਡਾ ਵਾਲਿਆਂ ਨੇ। ਪਰਵਿੰਦਰ ਇੱਕ ਸਕਿੰਟ ਖਬਰ ਕਰਦੇ ਆਪਾਂ, ਸੰਧੂ ਸਾਹਿਬ ਜੀ ਨੂੰ ਲੰਘਿਓ।
3: ਸਤਿ ਸ਼੍ਰੀ ਅਕਾਲ ਜੀ, ਮੈਂ ਅੱਜ ਕੰਮ ਦੀ ਗੱਲ ਕਰਨੀ ਚਾਹੂੰਗਾ, ਤੁਹਾਡੇ ਬਹੁਤ ਸਾਰੇ ਸਰੋਤਿਆਂ ਨੇ ਉਹਦਾ ਫਾਇਦਾ ਲਿਆ, ਔਰ ਸਭ ਤੋਂ ਜ਼ਰੂਰੀ ਗੱਲ ਆ ਕਿ ਜਿਹੜੇ ਰਿਬੇਟ ਪ੍ਰੋਮ ਚੈੱਕ ਸੀ ਆਉਣ ਲੱਗ ਗਏ, ਤੁਸੀਂ ਉਹਦੀ ਅਗਵਾਈ ਭਰ ਸਕਦੇ ਹੋ।
0: ਬਿਲਕੁਲ,
3: ਜਿਹੜਾ ਆਪਾਂ
0: ਮੈਨੂੰ ਵੀ ਆ ਗਏ, ਰਮਨਦੀਪ ਨੂੰ ਵੀ ਆ ਗਏ, ਹੋਰ ਬਹੁਤ ਸਾਰੇ ਲੋਕਾਂ ਨੂੰ ਆ ਗਏ, ਜਿਨ੍ਹਾਂ ਨੂੰ ਨਹੀਂ ਆਏ ਉਹਨਾਂ ਨੂੰ 5-7 ਦਿਨ 'ਚ ਆ ਜਾਣਗੇ ਭਾਈ। ਜੇ ਤੁਸੀਂ ਪਾਉਣੀ ਚਾਹੁੰਦੇ ਹੋ ਤਾਂ ਇਨਸੋਲੇਸ਼ਨ ਤਾਂ ਕਰਾ ਸਕਦੇ ਹੋ ਫਿਰ।
3: ਉਹਦੀ ਮੇਲ ਜਿਹੜੀ ਆ ਉਹ ਪਹਿਲਾਂ ਤੁਹਾਨੂੰ ਆ ਜਾਂਦੀ ਕਿ ਤੁਹਾਡਾ ਚੈੱਕ ਜਿਹੜਾ ਵਾ ਉਹ ਆਲਰੇਡੀ ਪੋਸਟ ਕਰਤਾ, ਤੇ ਉਹਦੀ ਬਹੁਤ ਸਾਰੀ ਸੇਵਿੰਗ ਆ ਜਿਹਨਾਂ ਦੇ 2016 ਤੋਂ ਪੁਰਾਣੇ ਘਰ ਨੇ, ਤੇ ਉਹਨਾਂ ਕੋਲ ਸਿਰਫ ਅਸੀਂ ਟੈਕਸ ਲੈਂਦੇ ਹਾਂ ਕਿਉਂਕਿ ਟੈਕਸ ਗੌਰਮੈਂਟ ਨੂੰ ਜਾਂਦਾ ਉਹ ਜ਼ਰੂਰੀ ਆ, ਬਾਕੀ ਸਾਰੇ ਦੇ ਸਾਰੇ ਪੈਸੇ ਤੁਹਾਡੇ 6 ਵੀਕ ਬਾਅਦ ਵਾਪਸ ਆ ਜਾਂਦੇ ਆ। ਤੇ ਕੋਈ ਵੀ ਸਰੋਤਾ ਉਸ ਦਾ ਜ਼ਰੂਰ ਲਾ, ਹਾਲੇ ਤੁਹਾਡੇ ਘਰ ਦੀ ਬਹੁਤ ਸਾਰੀ ਹੀਟਿੰਗ ਐਂਡ ਕੂਲਿੰਗ ਜਿਹੜੀ ਆ ਐਟਿਕ ਤੋਂ ਲੋਸ ਹੁੰਦੀ ਆ, ਈਵਨ ਕਿ ਤੁਹਾਡੇ ਘਰ ਨੂੰ ਪ੍ਰੋਪਰ ਚੈੱਕ ਕੀਤਾ ਜਾਊਗਾ ਕਿ ਘਰ 'ਚ ਕਿੰਨਾ ਹੀਟ ਲੋਸ ਆ, ਕਿੰਨਾ ਕੂਲਿੰਗ ਲੋਸ ਆ। ਤੇ ਸਰ ਤੁਹਾਡਾ ਬਹੁਤ ਬਿਜ਼ੀ ਪ੍ਰੋਗਰਾਮ, ਪਰ ਮੈਂ ਇੱਕ ਟਿੱਪਣੀ ਕਰਨੀ ਚਾਹੂੰਗਾ ਵੀ ਅਕਾਲ ਤਖ਼ਤ ਨੂੰ ਚਾਹੀਦਾ ਇਹ ਆ ਕਿ ਉਹਨਾਂ ਨੂੰ ਡਾਇਰੈਕਸ਼ਨ ਨਹੀਂ ਸਿਰਫ ਸੁਝਾਅ ਦੇ ਸਕਦੇ ਕਿ ਤੁਸੀਂ ਦੇਖੋ। ਮੈਂ ਨਹੀਂ ਕਹਿੰਦਾ ਕਿ ਸਾਡਾ ਸਤਿਕਾਰ ਘੱਟ ਆ, ਪਰ ਮਸਲਾ ਇਹ ਆ ਕਿ ਉੱਥੇ ਪੋਲੀਟਿਕਸ ਜਿਹੜੀਆਂ ਉਸ ਚੀਜ਼ 'ਤੇ ਹੋ ਰਹੀ ਆ, ਉਸ ਤੋਂ ਬਚਿਆ ਜਾਵੇ ਅੰਦਰੋਂ ਬਾਹਰੋਂ। ਇੱਕ ਹੁਣ ਇੱਥੇ ਵੀ ਆਈ ਲੀਡਰ ਸਭਾ ਕੱਲ੍ਹ ਦਲੇ ਮੇਰੀ ਮੁਲਾਕਾਤ ਹੋਈ ਉਹਨਾਂ ਨਾਲ ਰਾਜ ਸਾਹਿਬ ਦੇ ਪ੍ਰੋਗਰਾਮ 'ਤੇ, ਮੈਂ ਕਿਹਾ ਜੀ ਅਸੀਂ ਤੁਹਾਡੇ ਨਾਲ ਆ, ਸਾਨੂੰ ਪੰਜਾਬ ਦਾ ਭਲਾ ਚਾਹੀਦਾ, ਸਾਨੂੰ ਠੰਡੀਆਂ ਹਵਾਵਾਂ ਉੱਥੋਂ ਹੋਣ, ਪਰ ਅੰਦਰੋਂ ਬਾਹਰੋਂ ਇੱਕ ਹੋ ਗਏ ਤਾਂ ਅਸੀਂ ਤੁਹਾਡੇ ਨਾਲ ਆ। ਬਾਕੀ ਥੈਂਕ ਯੂ, ਤੁਹਾਡਾ ਜਲਦ ਸਭ ਕਹਿੰਦੇ
0: ਸਫਲਦੀਪ ਸਿੰਘ ਖਿਲਾਫ ਜਬਰਨ ਵਸੂਲੀ ਕਤਲ ਦੇ ਸ਼ਾਜ਼ ਦੇ ਦੋਸ਼ ਲਗਾਏ ਨੇ। 22 ਸਾਲਾ ਮੁੰਡਾ ਦੇ ਬਰੈਂਪਟਨ ਦੇ ਪੀਲ ਰੀਜਨ ਪੁਲਿਸ ਨੇ ਐਕਸਟ੍ਰੋਸ਼ਨ ਟਾਸਕ ਫੋਰਸ ਨੇ ਫੋਰ ਬ੍ਰਦਰਜ਼ ਨਾਲ ਜੁੜੀ ਜਾਂਚ, 22 ਸਾਲਾ ਸਫਲਦੀਪ ਸਿੰਘ ਖਿਲਾਫ ਜਬਰਨ ਵਸੂਲੀ ਦੇ ਦੋਸ਼ ਲਗਾਏ, ਨਾਲੇ ਕਤਲ ਦੇ ਸਾਜ਼ਿਸ਼ ਕਰਨ ਦੇ ਦੋਸ਼ ਲਗਾਤੇ ਨੇ। ਪੁਲਿਸ ਨੇ 21 ਅਪ੍ਰੈਲ ਨੂੰ ਸਵੇਰੇ ਕਰੀਬ 2:50 ਦੇ ਕਰੀਬ ਕਰੋ ਬਰੈਂਪਟਨ ਦੇ ਇੱਕ ਕਾਰੋਬਾਰ 'ਤੇ ਗੋਲੀਆਂ ਚਲਾਈਆਂ ਗਈਆਂ ਸੀ। ਮੌਕੇ 'ਤੇ 14 ਖੋਲ ਬਰਾਮਦ ਹੋਏ ਸੀ ਅਤੇ ਮੁਲਜ਼ਮ ਸਿਲਵਰ ਰੰਗ ਦੀ ਹੋਂਡਾ ਸਿਵਿਕ ਅਤੇ ਫਰਾਰ ਹੋਣ 'ਚ ਕਾਮਯਾਬ ਹੋ ਗਿਆ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਤੇ ਪੈਨਸਲਵੇਨੀਆ ਚ ਹੋਏ

0: ਜਾਨਲੇਵਾ ਹਮਲੇ ਸੰਬੰਧੀ ਬਾਂਚ ਡਾਕ ਨੇ ਅਹਿਮ ਖੁਲਾਸੇ ਕਰਤੇ ਨੇ ਜੀ। ਕਹਿੰਦੇ ਗਰਮ ਹਵਾਵਾਂ ਦਾ ਚੱਲਣਾ ਜਾਰੀ, ਗਰਮੀ ਨਾਲ ਮੌਤਾਂ ਦੀ ਗਿਣਤੀ ਵੱਧਣਾ ਵਾਧਾ ਅਤੇ ਹਮਿਲਟਨ 'ਚ ਕੈਨੇਡਾ ਡੇ 'ਤੇ ਗੁੰਮ ਹੋਏ 7 ਸਾਲਾ ਬੱਚੇ ਦੀ ਲਾਸ਼ ਮਿਲੀ ਹੈ ਜੀ, ਮਾੜੀ ਖਬਰ ਆ। ਫੀਫਾ ਵਰਲਡ ਕੱਪ ਪਰ ਮੈਂ ਇਹ ਖਬਰ ਨੂੰ ਆਪਾਂ ਕਰਦੇ ਹਾਂ ਮਾੜਾ ਜਿਹਾ ਇੱਕ ਮਿੰਟ ਦੇ ਵਿੱਚ। ਕੀ ਫੀਫਾ ਕਹਿੰਦੇ ਕੈਨੇਡਾ ਵਾਲਿਆਂ ਨੂੰ ਪੈਸੇ ਨਹੀਂ ਬਚੇ, ਨੁਕਸਾਨ ਹੋ ਗਿਆ ਸਾਨੂੰ ਤਾਂ ਯਾਰ, ਘਾਟਾ ਪੈ ਗਿਆ, ਅੱਗੇ ਤਾਂ ਘੱਟੇ ਜਾਂਦੇ ਹਾਂ।
1: ਬਿਲਕੁਲ ਜੀ, ਕੈਨੇਡਾ ਤੋਂ ਜਿਹੜੀ ਖਬਰ ਆ ਰਹੀ ਆ ਫੀਫਾ ਵਰਲਡ ਕੱਪ, ਕਿਉਂਕਿ ਟੋਰਾਂਟੋ ਦੇ ਮੈਚ ਖਤਮ ਹੋ ਗਏ ਨੇ, ਸਾਰਾ ਸ਼ਡਿਊਲ ਕੈਨੇਡਾ ਚ ਖਤਮ ਹੋ ਗਿਆ। ਹਾਲਾਂਕਿ ਕੈਨੇਡਾ ਦੀ ਅਚੀਵਮੈਂਟ ਬਹੁਤ ਆਖਰੀ 16 ਚ ਪਹੁੰਚ ਗਈ ਆ, ਪਰ ਜਿਹੜਾ ਖਰਚਾ ਹੋਇਆ ਜਾਂ ਜਿਹੜੀ ਆਮਦਨ ਦਾ ਹਿਸਾਬ ਕਿਤਾਬ ਲਾਈਏ, ਹਰਜੀਤ ਜੀ, ਇੱਦਾਂ ਕਿਹਾ ਜਾ ਸਕਦਾ ਕਿ ਧੇਲੇ ਦੀ ਬੁੜੀ ਤੇ ਟਕਾ ਸਿਰ ਮਨਾਈ ਵਾਲੀ ਗੱਲ ਹੋ ਗਈ ਆ। $280 million ਜਿਹੜੇ ਖਰਚ ਹੋਏ ਨੇ, ਪਰ ਜਿਹੜੀ ਆਮਦਨ ਹਾਲਾਂਕਿ ਉਹ ਡਾਟੇ ਨਹੀਂ ਆਏ, ਪਰ ਆਮਦਨ ਕਹਿੰਦੇ ਬਹੁਤ ਹੀ ਘੱਟ ਰਹੀ ਆ। ਸੋ ਖਰਚਾ ਵੱਧ ਹੋ ਗਿਆ ਜੀ, ਆਮਦਨ ਬਹੁਤ ਘੱਟ ਰਹਿ ਗਈ ਹੈ ਜੀ।
0: ਚਲੋ ਹੁਣ ਦੋ ਹੈਡਲਾਈਨਸ ਫਿਰ
1: ਜੀ। ਹੈਡਲਾਈਨ, ਨਵੀਂ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਤੇ ਕਿਸਾਨ ਜਥੇਬੰਦੀਆਂ ਆਮੋ ਸਾਹਮਣੇ। ਜੋਗਿੰਦਰ ਅਗਰਾਹਾਂ ਨੇ ਸੀਐਮ ਭਗਵੰਤ ਮਾਨ ਨੂੰ ਲਲਕਾਰਿਆ, ਕਿਹਾ ਜਬਰੀ ਜ਼ਮੀਨਾਂ ਹੜੱਪਣ ਦੀ ਸਰਕਾਰੀ ਸਾਜ਼ਿਸ਼ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਬਹਿਬਲ ਕਲਾਂ ਬੇਅਦਬੀ ਗੋਲੀਕਾਂਡ ਮਾਮਲੇ 'ਚ ਸਿੱਟ ਜਾਂਚ ਲਈ ਪੱਬਾ ਪਾਰ ਸਿੱਟ ਨੇ ਬੁਰਜ ਜਵਾਹਰ ਸਿੰਘ ਬਰਗਾੜੀ ਦੇ ਗੁਰੂ ਘਰਾਂ 'ਚ ਸੰਗਤ ਨਾਲ ਕੀਤੀ ਚਰਚਾ। ਪੀਐਮ ਮੋਦੀ 17 ਜੁਲਾਈ ਨੂੰ ਆਉਣਗੇ ਚੰਡੀਗੜ੍ਹ, 1000 ਕਰੋੜ ਦੇ ਪ੍ਰੋਜੈਕਟਾਂ ਨੂੰ ਵਿਖਾਉਣਗੇ ਹਰੀ ਝੰਡੀ। ਦਿਲਜੀਤ ਦੋਸਾਂਝ ਨੇ ਕਾਕਰੋਚ ਅੰਦੋਲਨ ਤੋਂ ਕੀਤਾ ਕਿਨਾਰਾ, ਕਿਹਾ ਮੈਂ ਇੱਕ ਕਲਾਕਾਰ ਕੋਈ ਸਿਆਸਤਦਾਨ ਨਹੀਂ, ਇਸ ਲਈ ਮੈਨੂੰ ਵਿਰੋਧ ਪ੍ਰਦਰਸ਼ਨਾਂ ਤੋਂ ਰੱਖੋ ਦੂਰ। ਬੇਅਦਬੀ ਕਾਨੂੰਨ ਖਿਲਾਫ ਨੇਤਰੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਘੇਰੀ ਆਪ ਸਰਕਾਰ, ਕਿਹਾ ਬਿਨਾਂ ਪੜ੍ਹੇ ਬੇਅਦਬੀ ਕਾਨੂੰਨ ਦੇ ਬਿੱਲ ਉੱਤੇ ਦਸਤਖਤ ਕਰਨ ਵਾਲੇ ਆਪ ਵਿਧਾਇਕ ਦੇਣ ਅਸਤੀਫਾ। ਤਰਨ ਤਾਰਨ ਚ ਗੁੰਡਾ ਰਾਜ ਵੇਖੋਫ ਹਮਲਾਵਰਾਂ ਨੇ ਮੋਮੋਜ ਖਾ ਰਹੇ ਦੋ ਭਰਾਵਾਂ ਉੱਤੇ ਕੀਤਾ ਹਮਲਾ, ਵੱਡੇ ਦੀ ਮੌਤ, ਛੋਟਾ ਗੰਭੀਰ ਜ਼ਖਮੀ। ਰਾਜਾ ਸੰਸੀ ਏਅਰਪੋਰਟ ਉੱਤੇ ਫੜਿਆ ਗਿਆ 2 ਨੰਬਰ 'ਚ ਲਿਆਂਦਾ 1 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦਾ ਸੋਨਾ।
0: ਥੈਂਕ ਯੂ ਸੋ ਮਚ, ਜੁੜਦਾ ਕੱਲ ਦੇ ਪ੍ਰੋਗਰਾਮ। ਬਿਲਕੁਲ ਜੀ, ਅਤੇ ਜੰਗ ਸਟੀਲ ਫੋਰਟ 'ਤੇ ਤੁਸੀਂ ਹਜੇ ਤੱਕ ਗੱਡੀਆਂ ਪਿੱਕੇ ਨਹੀਂ ਲਏ ਤਾਂ ਜ਼ਰੂਰ ਤੁਸੀਂ ਜੰਗ ਸਟੀਲ ਫੋਰਟ 'ਤੇ ਜਾ ਕੇ ਆਇਓ, ਅਤੇ ਨਾਲ ਦੀ ਨਾਲ ਤੁਸੀਂ ਉੱਥੇ ਪਿੱਕੇ ਲੈ ਲਿਓ, ਗੱਡੀਆਂ ਲੈ ਲਿਓ ਭਾਈ, ਕਾਰਾਂ ਲੈ ਲਓ, ਉੱਥੇ ਬਰੈਂਕੋ ਦੀਆਂ ਜਾਂ ਲਿੰਕਨ ਦੀਆਂ ਕਾਰਾਂ ਲੈਣੀਆਂ ਚਾਹੁੰਦੇ ਹੋ, ਬਨੀਤ ਜੀ ਐਮ ਨੇ ਉੱਥੇ, ਜੀ ਐਮ ਸਾਹਿਬ 416-704-4940 'ਤੇ ਸੰਪਰਕ ਕਰ ਲਓ ਜੰਗ ਸਟੀਲ ਫੋਰਟ ਵਾਲਿਆਂ ਨਾਲ। ਅਤੇ ਆਪਾਂ ਨੂੰ ਦੋ ਇੱਥੇ ਇਜਾਜ਼ਤ, ਵਾਧਾ ਘੱਟਾ ਬੋਲਿਆ ਕਿਵੇਂ ਕਰਦੇ ਹੋ, ਮਾਂ ਤੁਹਾਡੇ ਵਿਚਾਰਾਂ ਨਾਲ ਸਾਡੇ ਵਿਚਾਰਾਂ ਨਾਲ 530 ਦਾ ਜਾਂ ਸਾਂਝੇ ਵਿਰਸੇ ਦਾ ਕਿਸੇ ਦਾ ਸਹਿਮਤ ਹੋਣਾ ਅਸਹਿਮਤ ਹੋਣਾ ਜ਼ਰੂਰੀ ਨਹੀਂ। ਹੈਵ ਏ ਨਾਈਸ ਵੀਕਐਂਡ ਸਾਹਿਬ ਨੂੰ, ਲਓ ਨਜ਼ਾਰੇ, ਬੁਲਾਈਏ ਫਤਿਹ, ਮੰਡੇ ਨੂੰ ਮਿਲਣ ਦੀ ਉਮੀਦ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਟਿੱਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।

0: ਓਏ ਟਰੱਕ ਕਾਲਾ ਲਿਆ ਜਦੋਂ ਵੇਖੋ ਇਹਦੀਆਂ ਕਮਾਨੀਆਂ ਹੀ ਢਿੱਲੀਆਂ ਰਹਿੰਦੀਆਂ ਕੀ ਕਰਾਂ
1: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ
2: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ
3: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ ਇੰਨਾ ਹੀ ਨਹੀਂ 4 ਵੀਲਰਸ ਅਤੇ 18 ਵੀਲਰਸ ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ
1: ਕਾਲ ਕਰੋ ਜੇਐਂਡ ਗੈਰੀ ਨੂੰ
3: 905-459-5533
1: 905-459-5533
3: PNJ ਸਪ੍ਰਿੰਗ ਵੀਲ ਅਲਾਈਨਮੈਂਟ

0: du bist ein Job, Assas, du Assas, Hebises, Nadet, Hose, Bises, Bole, Sony Hall, Sassiakal.
1: ਮੰਮੀ ਪਾਪਾ ਦੇ ਵੀਜ਼ੇ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਲੈਣੀ ਹੈ ਤੇ ਬੰਟੀ ਬਬਲੀ ਦਾ ਵਿਜ਼ਟਰ ਵੀਜ਼ਾ ਵੀ ਲਗਵਾਉਣਾ ਹੈ ਮੇਰਾ ਤੇ ਖਰਚਾ ਹੀ ਬੜਾ ਹੋ ਜਾਣਾ ਹੈ
2: ਸ਼ਮੀ ਪਠਲ ਹੋਰਾਂ ਨੇ ਤੁਹਾਡਾ ਖਰਚਾ ਛੋਟੀਆਂ ਇੰਸਟਾਲਮੈਂਟਾਂ ਚ ਬਦਲ ਦੇਣਾ ਹੈ
3: ਵਧੀਆ ਬੈਨੀਫਿਟ ਵਾਲੀ ਇੰਸ਼ੋਰੈਂਸ ਪਾਲਿਸੀ ਵਾਜਿਬ ਕੀਮਤ ਤੇ ਲੈ ਕੇ ਦਿੰਦੇ ਨੇ ਸ਼ਮੀ ਪਠਲ
1: ਸੁਪਰ ਵੀਜ਼ਾ ਤੇ ਵਿਜ਼ਟਰ ਇੰਸ਼ੋਰੈਂਸ ਦੀਆਂ ਬੈਸਟ ਡੀਲ ਲਈ ਯਾਦ ਰੱਖੋ ਇੰਸ਼ੋਰੈਂਸ ਐਡਵਾਈਜ਼ਰ ਸ਼ਮੀ ਪਠਲ ਜੀ ਦਾ ਨਾਮ
3: 416-917-7763 416-917-7763 Life Insurance, Visitor Insurance, Super Visa Insurance, Critical Illness, Disability Insurance, RESP, Travel Insurance, Convert Expensive Mortgage Insurance to Term Insurance.

0: ਜੀ ਹਾਂ, ਵੈਰੀ ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਭੱਠਾ ਲੈ ਕੇ ਮੈਂ ਹਾਜ਼ਰ ਹਾਂ। ਸੋ ਅੱਜ ਸ਼ੁੱਕਰਵਾਰ ਹੈ, ਹੈਪੀ ਫਰਾਈਡੇ। ਸ਼ੁਕਰ ਅੱਜ ਸ਼ੁੱਕਰਵਾਰ ਹੈ, ਇਸ ਵਾਰ ਤਾਂ ਸ਼ੁੱਕਰਵਾਰ ਕਿੱਦਾਂ ਆ ਗਿਆ ਪਤਾ ਵੀ ਨਹੀਂ ਹੋਵੇਗਾ, ਕਿਉਂਕਿ ਵਿੱਚ ਜਿਹੜੀ ਇੱਕ ਦਿਨ ਦੀ ਛੁੱਟੀ ਵੀ ਆਈ ਸੀਗੀ। ਹਾਂਜੀ, ਸੋ ਇਸ ਕਰਕੇ ਹੈ ਜਿਹੜਾ ਕਈ ਵਾਰ ਜਦੋਂ ਇੱਦਾਂ ਚਾਰ ਦਿਨ ਦਾ ਵੀਕ ਹੁੰਦਾ ਅਤੇ ਹਫ਼ਤਾ ਜਿਹੜਾ ਐਨ ਭੱਜਿਆ ਜਾਂਦਾ ਪਤਾ ਵੀ ਨਹੀਂ ਚੱਲਦਾ। ਸੋ ਦੋਸਤੋ, ਇਸ ਵਕਤ ਹੈ ਜਿਹੜਾ ਟੋਰੋਂਟੋ ਪੀਅਰਸਨ ਅਤੇ ਟੈਂਪਰੇਚਰ ਹੈ ਜਿਹੜਾ ਤਾਪਮਾਨ 24 ਡਿਗਰੀ ਅਤੇ ਫੀਲ ਲਾਈਕ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅਤੇ ਜਿਹੜਾ ਔਰੇਂਜ ਵਾਰਨਿੰਗ ਹੀਟ ਅਲਰਟ ਹੈ ਜਿਹੜਾ ਉਹ ਫਿਲਹਾਲ ਜਾਰੀ ਹੈ। ਸੋ ਅੱਜ ਵੀ ਹੈ ਜਿਹੜਾ ਤਾਪਮਾਨ ਹੈ ਜਿਹੜਾ ਦਿਨ ਵੇਲੇ 29 ਡਿਗਰੀ ਤਾਂ ਫੀਲ ਲਾਈਕ 39 ਡਿਗਰੀ, ਪਰ ਮਤਲਬ ਕੱਲ੍ਹ ਅਤੇ ਪਰਸੋਂ ਨਾਲੋਂ ਆ ਜਿਹੜੀ ਰਾਹਤ, ਅਤੇ ਅੱਜ ਦੁਪਹਿਰ ਵੇਲੇ ਆ ਜਿਹੜੀ ਵਰਖਾ ਦੀ ਭਵਿੱਖਬਾਣੀ ਹੈ ਜਿਹੜੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਹੈ, ਉਸ ਦੇ ਨਾਲ ਹੈ ਜਿਹੜੀ ਗਰਮੀ ਤੋਂ ਰਾਹਤ ਹੈ ਜਿਹੜੀ ਉਹ ਮਿਲ ਜਾਵੇਗੀ, ਅਤੇ ਤਾਪਮਾਨ ਦੇ ਵਿੱਚ ਕੁਝ ਕੁ ਜਿਹੜੀ ਗਿਰਾਵਟ ਹੈ ਜਿਹੜੀ ਉਹ ਦੇਖਣ ਨੂੰ ਮਿਲੇਗੀ। ਪਰ ਅਗਲੇ ਹਫ਼ਤੇ ਹੈ ਜਿਹੜਾ ਫਿਰ ਕਹਿੰਦੇ ਤਾਪਮਾਨ ਹੈ ਜਿਹੜਾ ਅੱਗੇ ਵੱਧ ਸਕਦਾ ਹੈ। ਸੋ ਇਹ ਤਾਂ ਰਿਹਾ ਜੀ ਮੌਸਮ ਦਾ ਹਾਲ ਚਾਲ, ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਸਾਂਝ ਪਾਣੀ ਹੈ। ਸ਼ੁੱਕਰਵਾਰ ਦਾ ਦਿਨ ਹੈ ਜਿਹੜਾ ਪ੍ਰੋਗਰਾਮ ਹੈ ਜਿਹੜਾ ਆਪਾਂ ਤੁਹਾਨੂੰ ਪਤਾ ਹੀ ਹੈ ਖ਼ਬਰਾਂ ਦੇ ਉੱਤੇ ਨਹੀਂ ਜਾਂਦੇ ਆਪਾਂ। ਹਾਂ, ਇਹ ਜੇ ਹੈਡਲਾਈਨਸ ਹੋਣ ਉਹ ਜ਼ਰੂਰ ਮੈਂ ਤੁਹਾਡੇ ਤੱਕ ਸਾਂਝੀਆਂ ਕਰ ਦਿੰਦਾ, ਬਾਕੀ ਤੁਹਾਡੇ ਫਰਮੈਸ਼ੀ ਗੀਤ ਸੰਗੀਤ ਹੈ ਜਿਹੜਾ ਅੱਜ ਪ੍ਰੋਗਰਾਮ ਦਾ ਸ਼ਿੰਗਾਰ ਬਣਦੇ ਹੈ। ਕਈ ਵਾਰ ਵੀਕਡੇਜ਼ 'ਚ ਵੀ ਆ ਜਾਂਦੀ ਹੈ ਤੁਹਾਡੀ ਉਹ, ਕਈ ਵਾਰ ਉਹ ਜਿਹੜਾ ਗਾਣਾ ਨਹੀਂ ਲੱਗ ਸਕਦਾ ਉਹਦੇ ਲਈ ਮਾਫ਼ੀ ਹੁੰਦੀ ਹੈ, ਪਰ ਸ਼ੁੱਕਰਵਾਰ ਨੂੰ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਜਿੰਨੀਆਂ ਤੁਹਾਡੀਆਂ ਫਰਮਾਇਸ਼ਾਂ ਇੱਕ ਇੱਕ ਕਰਕੇ ਮੇਰੇ ਤੱਕ ਪਹੁੰਚਦੀਆਂ ਨੇ ਉਹਨਾਂ ਸਾਰਿਆਂ ਨੂੰ ਇਹ ਜਿਹੜਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਵੇ, ਅਤੇ ਇਹੀ ਮੇਰੀ ਕੋਸ਼ਿਸ਼ ਹੁੰਦੀ ਹੈ। ਬਾਕੀ ਤੁਸੀਂ ਇਹ ਜਿਹੜਾ ਸਟੂਡੀਓ ਦੇ ਵਿੱਚ ਸਾਂਝ ਪਾ ਸਕਦੇ ਹੋ, ਕੁਛ ਗੁਣਗੁਣਾਉਂਦੇ ਹੋ ਜਾਂ ਫਿਰ ਕੁਛ ਲਿਖਦੇ ਹੋ, ਕਈਆਂ ਨੂੰ ਲਿਖਣ ਦਾ ਬਹੁਤ ਸ਼ੌਂਕ ਹੁੰਦਾ ਹੈ, ਅਤੇ ਤੁਸੀਂ ਇਹ ਜਿਹੜੀ ਆਪਣੀ ਕਲਾ ਦਾ ਸਾਡੇ ਤੱਕ ਸਾਡੇ ਸਰੋਤਿਆਂ ਦੇ ਉੱਤੇ ਆ ਜਿਹੜਾ ਆਪਣਾ ਫਨ ਹੈ ਜਿਹੜਾ ਉਹ ਖਿਲਾਰ ਸਕਦੇ ਹੋ। ਸੋ ਸਟੂਡੀਓ 'ਚ ਸਾਂਝ ਕਰਨ ਪਾਉਣ ਵਾਸਤੇ ਨੰਬਰ ਇੱਕੋ ਹੀ ਹੈ, 905-673-3337 9056733337 'ਤੇ ਦੋਸਤੋ ਸਾਡੇ ਨਾਲ ਸਾਂਝ ਪਾ ਸਕਦੇ ਹੋ। ਬਾਕੀ ਸਾਨੂੰ ਆ ਜਿਹੜਾ 416-477-2040 416-477-2040 ਡਾਇਲ ਟੂ ਲਿਸਨ ਕਰਕੇ ਸੁਣਿਆ ਜਾ ਸਕਦਾ ਹੈ, ਪੰਜਾਬੀ ਲਹਿਰਾਂ ਦੀ ਐਪ ਜਾਂ ਫਿਰ ਸਿੰਪਲ ਰੇਡੀਓ 'ਤੇ AM 530 ਹੈ ਜਿਹੜਾ ਮਲਟੀਕਲਚਰਲ ਰੇਡੀਓ ਹੈ ਜਿਹੜਾ ਉੱਥੇ ਤੁਸੀਂ ਲੱਭ ਸਕਦੇ ਹੋ, ਅਤੇ ਉੱਥੇ ਸਾਨੂੰ ਤੁਸੀਂ ਇਹ ਜਿਹੜਾ ਲਾਈਵ ਸਟ੍ਰੀਮ ਵੀ ਕਰ ਸਕਦੇ ਹੋ। ਇਸ ਟਾਈਮ ਵੱਖ ਵੱਖ ਦੇਸ਼ਾਂ ਦੇ ਵਿੱਚ ਸਾਨੂੰ ਸੁਣਿਆ ਜਾ ਰਿਹਾ। ਸੋ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਨੂੰ ਇੰਨਾ ਪਿਆਰ ਦੇਣ ਵਾਸਤੇ। ਆਓ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਤਾਂ ਜਿਹੜੀ ਹੈ ਮੈਂ ਕਰ ਦਿੱਤੀ ਹੈ, ਇੱਕ ਗੀਤ ਹੈ ਜਿਹੜਾ ਉਹ ਲਾਇਆ, ਅਤੇ ਮੈਂ ਕਿਹਾ ਚਲੋ ਇੱਥੋਂ ਦੀ ਅੱਜ ਸ਼ੁਰੂਆਤ ਕਰ ਲੈਂਦੇ ਹਾਂ। ਬਾਕੀ ਕੁਝ ਕੁ ਮੇਰੇ ਤੱਕ ਮੈਸੇਜ ਆਏ ਹੋਏ ਨੇ ਤੁਹਾਡੇ, ਸੋ ਉਹ ਹੈ ਜਿਹੜੇ ਮੈਸੇਜਸ ਹੈ ਮੈਂ ਅੱਗੇ ਜਾ ਕੇ ਜਿਹੜੇ ਪਲੇ ਕਰਾਂਗਾ, ਜਿੱਦਾਂ ਜਿੱਦਾਂ ਫਰਮਾਇਸ਼ਾਂ ਤੁਹਾਡੀਆਂ ਆਉਂਦੀਆਂ ਜਾਣਗੀਆਂ, ਸੋ ਉਸੇ ਤਰ੍ਹਾਂ ਮੈਂ ਪ੍ਰੋਗਰਾਮ ਦੇ ਵਿੱਚ ਐਡ ਕਰਦੇ ਰਹਾਂਗਾ। ਕੁਛ ਕੁ ਜਿਹੜੀਆਂ ਹੈਡਲਾਈਨਸ ਹੈ ਉਹ ਵੀ ਤੁਹਾਡੇ ਨਾਲ ਮੈਂ ਸਾਂਝੀਆਂ ਕਰ ਦੇਵਾਂਗਾ। ਕਹਿੰਦੇ ਇੱਤਰ ਮਿੱਤਰ ਚਿੱਤਰ ਅਤੇ ਚਰਿੱਤਰ ਕਿਸੇ ਪਹਿਚਾਣ ਦੇ ਮੁਹਤਾਜ ਨਹੀਂ, ਇਹ ਆਪਣੀ ਪਹਿਚਾਣ ਆਪ ਹੀ ਬਣਾ ਦਿੰਦੇ ਨੇ। ਸੁਣਨ ਵਾਲਾ ਸੁਣ ਕੇ, ਬੋਲਣ ਵਾਲਾ ਬੋਲ ਕੇ, ਅਤੇ ਸਹਿਣ ਵਾਲਾ ਜਦ ਸਹਿ ਕੇ ਚੁੱਪ ਹੋ ਜਾਵੇ ਤਾਂ ਸਮਝ ਲਓ ਉਸ ਦਾ ਮਸਲਾ ਪਰਮਾਤਮਾ ਦੀ ਕਚਹਿਰੀ ਦੇ ਵਿੱਚ ਪਹੁੰਚ ਗਿਆ ਹੈ। ਮਨਦੀਪ ਜੀ ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਧੰਨਵਾਦ। ਵਿਕਰਮ ਜੀ ਸਤਿ ਸ਼੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਜਿਹੜਾ ਮੈਸੇਜ ਹੈ ਜਿਹੜੇ ਟਾਈਮ ਕੱਢ ਕੇ ਜਿਹੜਾ ਆਪਣੇ ਮੈਸੇਜ ਸਾਡੇ ਤੱਕ ਘੱਲਦੇ ਹੋ। ਲਖਵਿੰਦਰ ਭਾਅ ਜੀ ਦਾ ਬਿਨਾਂ ਨਾਗੇ ਜਿਹੜਾ ਮੈਸੇਜ ਆ ਜਾਂਦਾ ਹੈ ਗੁੱਡ ਮਾਰਨਿੰਗ ਦਾ, ਬਹੁਤ ਬਹੁਤ ਸਰ ਧੰਨਵਾਦ। 3 ਵਜੇ ਦੇ ਕਰੀਬ ਭਾਵੇਂ ਸੈਟਰਡੇ ਹੋਵੇ ਸੰਡੇ ਹੋਵੇ, ਲਖਵਿੰਦਰ ਭਾਅ ਜੀ ਦਾ ਗੁੱਡ ਮਾਰਨਿੰਗ ਦਾ ਮੈਸੇਜ ਹੈ ਜਿਹੜਾ ਆਉਂਦਾ ਹੀ ਆਉਂਦਾ ਹੈ। ਕਿਆ ਬਾਤ ਹੈ! ਅਤੇ ਉੱਥੇ ਹੀ ਹੈ ਜਿਹੜਾ ਹਰਮਨ ਹੋਣਾ ਨੇ ਜਿਹੜੇ ਭਾਅ ਜੀ ਹੋਣਾ ਨੇ ਕੱਲ੍ਹ ਜਿਹੜੇ ਕੁਛ ਕੁ ਜਿਹੜੇ ਮੈਸੇਜ ਹੈ ਜਿਹੜੇ ਮੇਰੇ ਤੱਕ ਭੇਜੇ ਸੀਗੇ ਉਹ ਮੈਂ ਸ਼ੇਅਰ ਨਹੀਂ ਕਰ ਸਕਿਆ। ਕਹਿੰਦੇ ਜਦੋਂ ਪਰਛਾਵਾਂ ਕੱਦ ਨਾਲੋਂ ਅਤੇ ਗੱਲਾਂ ਔਕਾਤ ਨਾਲੋਂ ਵੱਡੀਆਂ ਹੋਣ ਲੱਗ ਜਾਣ ਤਾਂ ਸਮਝ ਲਵੋ ਸੂਰਜ ਡੁੱਬਣ ਵਾਲਾ ਹੈ। ਹਿੰਮਤ ਅਤੇ ਸਬਰ, ਜ਼ਿੰਦਗੀ ਦਾ ਸਭ ਤੋਂ ਵੱਡਾ ਸੱਚ ਇਹ ਹੈ ਕਿ ਸਾਡੇ ਲਈ ਜੋ ਵੀ ਲਿਖਿਆ ਹੈ ਉਹ ਕਦੇ ਵੀ ਕਿਸੇ ਹੋਰ ਦੇ ਹਿੱਸੇ ਨਹੀਂ ਜਾ ਸਕਦਾ। ਬਸ ਹਿੰਮਤ ਨਾ ਹਾਰੋ, ਕਿਉਂਕਿ ਵਾਹਿਗੁਰੂ ਦੀ ਲਿਖੀ ਕਹਾਣੀ ਵਿੱਚ ਅੰਤ ਹਮੇਸ਼ਾ ਖੂਬਸੂਰਤ ਹੁੰਦਾ ਹੈ। ਪਿਆਰ ਮੁੱਕ ਗਿਆ ਰੂਹਾਂ ਵਿੱਚੋਂ, ਪਿਆਰ ਮੁੱਕ ਗਿਆ ਰੂਹਾਂ ਵਿੱਚੋਂ, ਪਾਣੀ ਮੁੱਕ ਗਿਆ ਖੂਹਾਂ ਵਿੱਚੋਂ, ਜਵਾਈਆਂ ਵਿੱਚੋਂ ਤਾਂ ਪੁੱਤ ਭਾਲਦੇ, ਧੀ ਨਾ ਦਿਸੇ ਨੂੰਹਾਂ ਵਿੱਚੋਂ। ਕਿਆ ਬਾਤ ਹੈ! ਬਹੁਤ ਬਹੁਤ ਧੰਨਵਾਦ ਹਰਮਨਜੀਤ। ਸੋ ਕੱਲ੍ਹ ਦੋਸਤੋ ਫੀਫਾ ਵਰਲਡ ਕੱਪ ਵੀ ਹੋਇਆ, ਮੱਚ ਅਵੇਟਡ ਜਿਹੜਾ ਮੈਚ ਸੀਗਾ, ਪੋਰਚੁਗਲ ਤੇ ਕਰੋਸ਼ੀਆ ਦਾ। ਸੋ ਇੱਕ ਟਾਈਮ ਤਾਂ ਕਰੋਸ਼ੀਆ ਨੇ ਜਿਹੜਾ ਲੀਡ ਲੈ ਲਈ ਸੀਗੀ, ਜਿਹੜੇ ਰੋਨਾਲਡੋ ਦੇ ਫੈਨਸ ਨੇ ਉਹਨਾਂ ਦੇ ਦਿਲ ਧੜਕਣ ਲੱਗ ਗਏ ਸੀਗੇ, ਪਰ ਉਸ ਤੋਂ ਬਾਅਦ ਵਾਪਸੀ ਹੈ ਜਿਹੜੀ ਪੋਰਟੁਗਲ ਵੱਲੋਂ ਕੀਤੀ ਗਈ ਅਤੇ 2-1 ਦੇ ਨਾਲ ਜਿਹੜਾ ਉਹ ਰਾਊਂਡ ਆਫ 16 ਦੇ ਵਿੱਚ ਜਿਹੜਾ ਐਂਟਰ ਕਰ ਗਏ ਨੇ। ਮੇਰੇ ਖਿਆਲ ਵਰਲਡ ਕੱਪ ਦਾ ਕੈਨੇਡਾ ਦੇ ਟੋਰੋਂਟੋ ਦੇ ਵਿੱਚ ਇਹ ਲਾਸਟ ਮੈਚ ਸੀਗਾ, ਜਿਸ ਕਰਕੇ ਪੂਰੀ ਗਹਿਮੋ ਗਹਿਮੀ ਹੈ ਜਿਹੜੀ ਸਾਰੇ ਪਾਸੇ ਦੇਖੀ ਗਈ। ਰੋਨਾਲਡੋ ਦੇ ਫੈਨ ਹੈ ਜਿਹੜੇ ਉਹਨਾਂ 'ਤੇ ਜਿਹੜਾ ਰੋਨਾਲਡੋ ਦਾ ਪਿਆਰ ਸਿਰ ਚੜ੍ਹ ਕੇ ਬੋਲ ਰਿਹਾ ਸੀਗਾ। ਵਰਲਡ ਕੱਪ, ਫੀਫਾ ਵਰਲਡ ਕੱਪ ਹੈ ਜਿਹੜਾ ਇਸ ਟਾਈਮ ਚੱਲ ਰਿਹਾ, ਇਹਦੇ ਬਾਬਤ ਕੋਈ ਵੀ ਤੁਸੀਂ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਜੇ ਤੁਹਾਨੂੰ ਲੱਗਦਾ ਇਸ ਵਾਰ ਸਭ ਤੋਂ ਮਜ਼ਬੂਤ ਦਾਅਵੇਦਾਰ ਜਿਹੜੀ ਟੀਮ ਹੈ ਤੁਹਾਡੇ ਹਿਸਾਬ ਦੇ ਨਾਲ ਕਿਹੜੀ ਲੱਗ ਰਹੀ ਹੈ, ਉਹ ਵੀ ਜ਼ਰੂਰ ਦੱਸ ਦਿਓ ਕਿ ਤੁਹਾਨੂੰ ਲੱਗਦਾ ਵੀ ਇਸ ਵਾਰ ਕਿਹੜੀ ਟੀਮ ਹੈ ਜਿਹੜੀ ਜਾਂ ਕਿਹੜਾ ਦੇਸ਼ ਹੈ ਜਿਹੜਾ ਉਹ ਬਾਜੀ ਮਾਰੇਗਾ, ਜਾਂ ਕੋਈ ਉਲਟ ਫੇਰ ਹੋਣ ਦੀ ਸੰਭਾਵਨਾ ਹੈ ਉਹਦੇ 'ਤੇ ਵੀ ਹੈ ਜਿਹੜਾ। ਜੇ ਤੁਸੀਂ ਆਪਣੀ ਟਿਕਾ ਟਿੱਪਣੀ ਕਰਦੇ ਹੋ, ਫੁੱਟਬਾਲ ਦਾ ਸ਼ੌਂਕ ਰੱਖਦੇ ਹੋ, ਖੇਡਦੇ ਹੋ, ਤਾਂ ਜ਼ਰੂਰ ਦੱਸਿਓ ਵੀ ਇਸ ਵਾਰ ਜਿਹੜਾ ਫੀਫਾ ਵਰਲਡ ਕੱਪ ਹੈ। ਪ੍ਰੈਡਿਕਸ਼ਨਸ ਹੀ ਹੈ, ਬਹੁਤ ਕਰ ਰਹੇ ਨੇ ਪ੍ਰੈਡਿਕਸ਼ਨਸ, ਕਿਉਂ ਨਾ ਤੁਹਾਡੇ ਤੋਂ ਵੀ ਹੈ ਜਿਹੜੀ ਪ੍ਰੈਡਿਕਸ਼ਨਸ ਲਈ ਜਾਵੇ ਵੀ ਫੀਫਾ ਵਰਲਡ ਕੱਪ ਹੈ ਜਿਹੜਾ ਇਸ ਵਾਰ ਤੁਹਾਨੂੰ ਕੀ ਲੱਗਦਾ, ਮੁੱਖ ਦਾਅਵੇਦਾਰ ਹੈ ਜਿਹੜਾ ਟਰੋਫੀ ਦਾ, ਕੌਣ ਜਾਂ ਕਿਹੜੀ ਟੀਮ ਜਾਂ ਕਿਹੜਾ ਦੇਸ਼ ਹੈ ਜਿਹੜਾ ਉਹ ਲੱਗ ਰਿਹਾ। ਸਟੂਡੀਓ ਨੰਬਰ 905-673-3390-5673-3337। ਇੱਕ ਕਾਲ ਲੈ ਲੈਂਦੇ ਹਾਂ, 2884-2884 ਜੀ, ਸਵਾਗਤ ਹੈ ਜੀ।
1: ਸਤਿ ਸ਼੍ਰੀ ਅਕਾਲ ਬੇਟਾ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਜੀ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ।
0: ਥੈਂਕ ਯੂ।
1: ਤੁਹਾਡੀ ਬੇਟੀ ਬਹੁਤ ਸੋਹਣੀ ਪਹਿਲੀ ਪੌੜੀ ਦਾ ਪਾਠ ਕਰਦੀ, ਬਹੁਤ ਪਿਆਰੀ ਲੱਗਦੀ ਹੈ
0: ਜੀ। ਥੈਂਕ ਯੂ ਬੇਟਾ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਬਹੁਤ ਪਹਿਲਾਂ ਰਿਕਾਰਡ ਕੀਤਾ ਸੀਗਾ, ਹੁਣ ਦੁਬਾਰਾ ਜਿਹੜੀ ਹੈ ਹੁਣ ਰਿਕਾਰਡਿੰਗ ਕਰਾਂਗਾ ਇਹਨਾਂ ਦੀ। ਸੋ ਬਹੁਤ ਬਹੁਤ ਧੰਨਵਾਦ ਜੀ।
1: ਬਹੁਤ ਪਿਆਰੀ ਬੋਲਾ
0: ਜੀ। ਥੈਂਕ ਯੂ ਜੀ, ਥੈਂਕ ਯੂ ਜੀ, ਸੋ ਨਾਈਸ ਆਫ ਯੂ ਜੀ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਇੱਕ ਗੀਤ ਦੇ ਨਾਲ ਹੈ ਜਿਹੜਾ ਇਹ, ਚਲੋ ਮੇਰੇ ਵੱਲ ਹੀ, ਸੋ ਮੈਂ ਹੀ ਲਾ ਦਿੰਦਾ ਇੱਥੋਂ, ਫਿਰ ਮੈਂ ਤੁਹਾਡੀ ਜਿਹੜੀ ਫਰਮਾਇਸ਼ਾਂ ਕੁਝ ਕਾਈਆਂ ਨੇ ਮੈਂ ਉਹ ਦੇਖ ਕੇ ਜਿਹੜਾ ਉਹਨਾਂ ਨੂੰ ਕਿਊ ਅਪ ਆ ਜਿਹੜਾ ਕਰਦਾ ਹਾਂ, ਕਿਉਂਕਿ ਮੈਂ ਹਜੇ ਕੁਛ ਵੀ ਕਿਊ ਅਪ ਨਹੀਂ ਕੀਤਾ ਅਤੇ ਅੱਜ ਹੌਲੀ ਹੌਲੀ ਜਿਹੜਾ ਮੈਂ ਕਿਊ ਅਪ ਨਾਲ ਦੀ ਨਾਲ ਜਿਹੜਾ ਕਰਦਾ ਰਹਾਂਗਾ, ਅਤੇ ਕੁਝ ਕੁ ਜਿਹੜੀਆਂ ਹੈਡਲਾਈਨਸ, ਅਤੇ ਉਸ ਤੋਂ ਬਾਅਦ ਇੱਕ ਮੈਂ ਤੁਹਾਡੇ ਤੋਂ ਜਿਹੜਾ ਉਹਦਾ ਸਵਾਲ ਪੁੱਛ ਲੈਂਦਾ, ਤਾਂ ਕਿ ਤੁਹਾਡੀ ਜਿਹੜੀ ਹੈ ਸ਼ਮੂਲੀਅਤ ਹੈ ਜਿਹੜੀ ਉਹ ਸ਼ੁਰੂ ਹੋ ਜਾਵੇ ਪ੍ਰੋਗਰਾਮ ਦੇ ਵਿੱਚ। ਉਸ ਤੋਂ ਪਹਿਲਾਂ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ, ਕਹਿੰਦੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦਾ ਪ੍ਰਸ਼ਾਸਨ ਹੈ ਜਿਹੜਾ ਵੱਡੇ ਪੱਧਰ 'ਤੇ ਗੈਰ ਕਾਨੂੰਨੀ ਜਾਂ ਟੈਂਪਰਰੀ ਦਰਜੇ ਵਾਲੇ ਜਿਹੜੇ ਪ੍ਰਵਾਸੀ ਹੈ ਉਹਨਾਂ ਨੂੰ ਦੇਸ਼ ਤੋਂ ਬਾਹਰ ਭੇਜਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਇਸ ਮੁਹਿੰਮ ਤਹਿਤ ਲੱਖਾਂ ਲੋਕਾਂ ਨੂੰ ਡਿਪੋਰਟ ਕੀਤਾ ਜਾ ਸਕਦਾ ਜਾਂ ਉਹਨਾਂ ਦੇ ਕਾਨੂੰਨੀ ਸੁਰੱਖਿਆ ਦਰਜੇ ਖਤਮ ਕੀਤੇ ਜਾ ਸਕਦੇ ਹੈ। ਇਸ ਸਥਿਤੀ ਦਾ ਸਿੱਧਾ ਅਸਰ ਜਿਹੜਾ ਕੈਨੇਡਾ 'ਤੇ ਵੀ ਪੈ ਸਕਦਾ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਅਮਰੀਕਾ ਵਿੱਚ ਰਹਿ ਰਹੇ ਕੁਝ ਪ੍ਰਵਾਸੀ ਡਿਪੋਰਟ ਹੋਣ ਤੋਂ ਬਚਣ ਲਈ ਇੱਧਰ ਨੌਰਥ ਵੱਲ ਕੈਨੇਡਾ ਵੱਲ ਰੁੱਖ ਕਰਦੇ, ਤਾਂ ਕੈਨੇਡਾ ਦੀ ਸਰਹੱਦ 'ਤੇ ਸ਼ਰਨ ਅਸਾਇਲਮ ਮੰਗਣ ਵਾਲਿਆਂ ਦੀ ਗਿਣਤੀ ਵੱਧ ਸਕਦੀ ਹੈ। ਇਸ ਨਾਲ ਸਰਹੱਦੀ ਸੁਰੱਖਿਆ, ਇਮੀਗ੍ਰੇਸ਼ਨ ਪ੍ਰਣਾਲੀ, ਰਿਹਾਇਸ਼, ਹੈਲਥ ਸੈਕਟਰ ਹੋ ਗਿਆ ਜਾਂ ਹੋਰ ਸਰਕਾਰੀ ਸੇਵਾਵਾਂ 'ਤੇ ਵਾਧੂ ਦਬਾਅ ਪੈਣ ਦੀ ਸੰਭਾਵਨਾ। ਹਾਲਾਂਕਿ ਜਿਹੜੇ ਵਿਸ਼ਲੇਸ਼ਕ ਹੈ ਇਹ ਵੀ ਕਹਿੰਦੇ ਨੇ ਕਿ ਲਾਜ਼ਮੀ ਨਹੀਂ ਕਿ ਸਾਰੇ ਡਿਪੋਰਟ ਹੋਣ ਵਾਲੇ ਕੈਨੇਡਾ ਆਉਣ। ਕੈਨੇਡਾ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਣੀਆਂ ਸਰਹੱਦ ਅਤੇ ਸ਼ਰਨ ਨੀਤੀਆਂ ਨੂੰ ਵੀ ਹੋਰ ਸਖ਼ਤ ਕੀਤਾ, ਜਿਸ ਕਾਰਨ ਹਰ ਕਿਸੇ ਲਈ ਇੱਥੇ ਆ ਕੇ ਸ਼ਰਨ ਲੈਣਾ, ਅਸਾਈਲਮ ਲੈਣਾ ਹੁਣ ਆਸਾਨ ਨਹੀਂ ਹੋਵੇਗਾ। ਇਹਦੇ ਨਾਲ ਜਿਹੜੇ ਕੁਝ ਕੁ ਸਵਾਲ ਇਹ ਵੀ ਹੈ ਜਿਹੜੇ ਪੈਦਾ ਹੁੰਦੇ ਕਿ ਅਮਰੀਕਾ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਮਾਈਗ੍ਰੈਂਟਸ ਦੀ ਡੈਪੋਟੇਸ਼ਨ ਨਾਲ ਕੈਨੇਡਾ 'ਤੇ ਕੀ ਤੁਹਾਨੂੰ ਲੱਗਦਾ ਦਬਾਅ ਵਧੇਗਾ? ਕੀ ਕੈਨੇਡਾ ਨੂੰ ਆਪਣੀ ਬਾਰਡਰ ਸਿਕਿਉਰਿਟੀ ਹੋਰ ਸਖ਼ਤ ਕਰਨੀ ਚਾਹੀਦੀ ਹੈ ਜਾਂ ਹਿਊਮੈਨਿਟੇਰੀਅਨ ਅਪਰੋਚ ਰੱਖਣੀ ਚਾਹੀਦੀ ਹੈ? ਜੋ ਹੋਰ ਅਸਾਈਲਮ ਸੀਕਰਸ ਕੈਨੇਡਾ ਆਉਂਦੇ ਹਨ, ਕੀ ਸਾਡੀ ਹਾਊਸਿੰਗ, ਹੈਲਥ ਕੇਅਰ ਅਤੇ ਜੌਬ ਸਿਸਟਮ ਹੈ ਜਿਹੜਾ ਇਸ ਲਈ ਤਿਆਰ ਹੈ, ਤੁਹਾਨੂੰ ਇਹ ਲੱਗਦਾ ਪਿਆ ਹੈ? ਜਾਂ ਫਿਰ ਕੀ ਅਮਰੀਕਾ ਦੀ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਹੈ ਉਸ ਦਾ ਅਸਰ ਹੈ ਜਿਹੜਾ ਕੈਨੇਡਾ ਦੀ ਪੋਲੀਟਿਕਸ ਅਤੇ ਇਲੈਕਸ਼ਨ 'ਤੇ ਪੈ ਸਕਦਾ ਹੈ? ਤੇ ਇੱਕ ਜਿਹੜਾ ਸਵਾਲ ਹੈ ਇਹਦੇ ਖਬਰ ਦੇ ਨਾਲ ਹੀ ਹੈ ਜਿਹੜਾ ਇੱਕ ਹੋਰ ਇਹ ਬਣਦਾ, ਕਹਿੰਦੇ ਤੁਹਾਡੇ ਖਿਆਲ ਦੇ ਵਿੱਚ ਕੀ ਰੈਫੂਜੀਜ਼ ਨੂੰ ਆ ਜਿਹੜਾ ਮਦਦ ਦੇਣਾ ਇਹ ਪਹਿਲੀ ਜਾਂ ਪਹਿਲ ਹੈ ਜਿਹੜੀ ਇਹ ਹੋਣੀ ਚਾਹੀਦੀ ਹੈ, ਜਾਂ ਫਿਰ ਪਹਿਲਾਂ ਕੈਨੇਡਾ ਦੇ ਕਰੰਟ ਜਿਹੜੇ ਰੈਜ਼ੀਡੈਂਟਸ ਨੇ ਉਹਨਾਂ ਦੀਆਂ ਸਮੱਸਿਆਵਾਂ ਹੱਲ ਹੋਣੀਆਂ ਚਾਹੀਦੀਆਂ ਨੇ? ਸੋ ਇਹ ਕਈ ਸਵਾਲ ਹੈ ਜਿਹੜੀਆਂ ਇਹ ਬਹੁਤ ਇਸ ਟਾਈਮ ਹੈ ਜਿਹੜੇ ਉੱਠ ਰਹੇ ਨੇ ਇਸ ਖਬਰ ਨੂੰ ਲੈ ਕੇ। ਸੋ ਇਹਦੇ 'ਤੇ ਹੈ ਜਿਹੜਾ ਤੁਸੀਂ ਕੋਈ ਆਪਣੀ ਗੱਲਬਾਤ ਕਰਨਾ ਚਾਹੁੰਦੇ ਹੋ, ਕਿਉਂਕਿ ਇਹ ਜਿਹੜਾ ਮਾਸ ਡੈਪੋਟੇਸ਼ਨ ਦੀ ਹੈ ਜਿਸ ਤਰ੍ਹਾਂ ਉਹ ਨੀਤੀ 'ਤੇ ਜਾਂ ਯੋਜਨਾ 'ਤੇ ਕੰਮ ਕਰ ਰਹੇ ਨੇ, ਅਮਰੀਕਾ ਵਾਲੇ, ਕੀ ਤੁਹਾਨੂੰ ਲੱਗਦਾ ਵੀ ਇਸ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਜਿਹੜੀ ਡੈਪੋਟੇਸ਼ਨ ਜਿਹੜੀਆਂ ਅਮਰੀਕਾ ਦੇ ਵਿੱਚ ਹੋਣਗੀਆਂ ਉਹਨਾਂ 'ਤੇ ਕੈਨੇਡਾ ਦੇ ਉੱਤੇ ਆ ਜਿਹੜਾ ਦਬਾਅ ਵਧੇਗਾ? ਕੀ ਤੁਹਾਨੂੰ ਲੱਗਦਾ ਵੀ ਕੈਨੇਡਾ ਨੂੰ ਬਾਰਡਰ ਸਕਿਉਰਿਟੀ ਆ ਜਿਹੜੀ ਹੋਰ ਸਖਤੀ ਕਰਨੀ ਚਾਹੀਦੀ ਹੈ, ਜਾਂ ਫਿਰ ਤੁਹਾਨੂੰ ਲੱਗਦਾ ਵੀ ਨਹੀਂ ਹਿਊਮਨਿਟੇਰੀਅਨ ਅਪਰੋਚ ਕਰਕੇ ਜਿਹੜੇ ਉੱਥੋਂ ਡਿਪੋਰਟ ਕੀਤੇ ਜਾ ਰਹੇ ਆ, ਜੇ ਅਸਾਈਲਮ ਜਾਂ ਰੈਫਿਊਜੀ ਇੱਧਰ ਨੂੰ ਆਉਂਦੇ ਆ ਤਾਂ ਉਹਨਾਂ ਨੂੰ ਸ਼ਰਨ ਦੇ ਦੇਣੀ ਚਾਹੀਦੀ ਹੈ, ਜਾਂ ਫਿਰ ਤੁਹਾਨੂੰ ਇਹ ਲੱਗਦਾ ਜੇ ਹੋਰ ਅਸਾਈਲਮ ਸੀਕਰਸ ਕੈਨੇਡਾ ਆਉਂਦੇ ਨੇ, ਕੀ ਸਾਡੀ ਹਾਊਸਿੰਗ, ਹੈਲਥ ਕੇਅਰ ਅਤੇ ਜੋਬ ਸਿਸਟਮ ਹੈ ਜਿਹੜਾ ਇਸ ਲਈ ਹੈ ਜਿਹੜਾ ਉਹ ਤਿਆਰ ਹੈ? ਕੀ ਅਮਰੀਕਾ ਦੀ ਜਿਹੜੀ ਇਮੀਗ੍ਰੇਸ਼ਨ ਪੋਲਿਸੀ ਹੈ ਉਸ ਦਾ ਅਸਰ ਹੈ ਜਿਹੜਾ ਕੈਨੇਡਾ ਦੀ ਪੋਲੀਟਿਕ ਅਤੇ ਇਲੈਕਸ਼ਨ 'ਤੇ ਪੈ ਸਕਦਾ? ਅਤੇ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਜਿਹੜਾ ਉਹ ਇਹ ਉੱਠਦਾ ਪਿਆ ਕਿ ਰੈਫਿਊਜੀਜ਼ ਨੂੰ ਮਦਦ ਦੇਣਾ ਪਹਿਲ ਹੋਣੀ ਚਾਹੀਦੀ ਹੈ ਕੈਨੇਡਾ ਦੀ, ਜਾਂ ਫਿਰ ਪਹਿਲਾਂ ਕੈਨੇਡਾ ਦੇ ਜਿਹੜੇ ਕਰੰਟ ਰੈਜ਼ੀਡੈਂਟਸ ਨੇ ਉਹਨਾਂ ਦੀ ਸਮੱਸਿਆਵਾਂ ਜਿਹੜੀਆਂ ਉਹ ਹੱਲ ਹੋਣੀਆਂ ਚਾਹੀਦੀਆਂ ਨੇ? ਸੋ ਇਹਦੇ 'ਤੇ ਹੈ ਜਿਹੜਾ ਤੁਸੀਂ ਆਪਣੇ ਜਿਹੜੇ ਵਿਚਾਰ ਦੇ ਸਕਦੇ ਹੋ ਦੋਸਤੋ, ਕਿਉਂਕਿ ਕੈਨੇਡਾ ਦੇ ਲੰਘ ਕੇ ਗਿਆ, ਕਹਿੰਦੇ 45 ਦੇ ਕਰੀਬ ਹੈ ਜਿਹੜੀਆਂ ਫਾਇਰ ਵਰਕਸ ਦੀਆਂ ਕੰਪਲੇਂਟਸ ਹੈ ਜਿਹੜੀਆਂ ਉਹ 311 'ਤੇ ਹੈ ਜਿਹੜਾ ਗਈਆਂ ਨੇ ਕੈਨੇਡਾ ਡੇ 'ਤੇ ਬਰੈਂਪਟਨ ਦੇ ਵਿੱਚ। ਸੋ ਹਜੇ ਵੀ ਹੈ ਜਿਹੜੇ ਕੁਛ ਕੁ ਜਿਹੜੇ ਸ਼ਰਾਰਤੀ ਅੰਸਰ ਹੈ ਜਿਹੜੇ ਉਹ ਟਲਦੇ ਨਹੀਂ ਪਏ। ਸਾਨੂੰ ਪਤਾ ਵੀ ਫਾਇਰ ਵਰਕਸ ਹੈ ਜਿਹੜਾ ਬੈਨ ਹੈ ਆਪਣੇ ਬਰੈਂਪਟਨ ਦੇ ਵਿੱਚ, ਹਾਂਜੀ, ਫਿਰ ਵੀ ਹੈ ਜਿਹੜੀਆਂ ਕਹਿੰਦੇ ਵੀ ਜਿਹੜੀਆਂ ਕੰਪਲੇਂਟਸ ਹੈ ਜਿਹੜੀਆਂ 45 ਦੇ ਕਰੀਬ ਹੈ ਜਿਹੜੀਆਂ ਕੰਪਲੇਂਟਸ ਗਈਆਂ, ਮਤਲਬ ਕੈਨੇਡਾ ਡੇ ਵਾਲੇ ਦਿਨ ਦੀ ਰਾਤ ਨੂੰ ਹੈ ਜਿਹੜਾ ਘੱਟੋ ਘੱਟ ਜਿਹੜੇ 45 ਲੋਕਾਂ ਨੇ ਹੈ ਜਿਹੜਾ ਪਟਾਕੇ ਚਲਾਏ ਆ, ਫਾਇਰ ਵਰਕਸ ਚਲਾਇਆ। ਕੀ ਤੁਹਾਨੂੰ ਲੱਗਦਾ ਵੀ ਇਸ ਦੇ ਲਈ ਜਿਹੜੀ ਮਿਊਂਸੀਪੈਲਿਟੀ ਹੈ ਜਾਂ ਸਿਟੀ ਆਫ ਬਰੈਂਪਟਨ ਹੈ ਉਸ ਨੂੰ ਹੈ ਜਿਹੜਾ ਹੋਰ ਸਖਤੀ ਦੇ ਨਾਲ ਹੈ ਜਿਹੜਾ ਨਜਿੱਠਣਾ ਚਾਹੀਦਾ ਆ? ਬਾਕੀ ਜਦੋਂ ਆਪਾਂ ਸਖਤੀ ਦੀ ਗੱਲ ਕਰਦੇ ਹਾਂ, ਜਦੋਂ ਸਖਤੀ ਹੋ ਜਾਂਦੀ ਹੈ ਫਿਰ ਵੀ ਆਪਣਾ ਇਹ ਹੋ ਜਾਂਦਾ ਵੀ ਭਾਈ ਹੋਰ ਸ਼ਹਿਰਾਂ ਦੇ ਵਿੱਚ ਸਖਤੀ ਨਹੀਂ ਹੈਗੀ, ਬਰੈਂਪਟਨ ਹੈ ਜਿਹੜਾ ਕਿਉਂ ਇੱਥੇ ਹੀ ਜ਼ਿਆਦਾ ਜਿਹੜੀ ਹੈ ਸਖਤੀ ਹੋ ਰਹੀ ਹੈ, ਇਸ ਨੂੰ ਕਿਉਂ ਹੈ ਜਿਹੜਾ ਨਿਸ਼ਾਨਾ ਬਣਾਇਆ ਜਾ ਰਿਹਾ? ਜਦੋਂ ਇੱਦਾਂ ਦੀਆਂ ਕੰਪਲੇਂਟਸ ਆਉਂਦੀਆਂ ਨੇ ਫਿਰ ਇਹ ਚੀਜ਼ ਹੈ ਜਿਹੜੀ ਸੋਚਣ ਲਈ ਦੋਸਤੋ ਮਜਬੂਰ ਕਰ ਦਿੰਦੀਆਂ ਨੇ। ਸੋ 45 ਦੇ ਕਰੀਬ ਹੈ ਜਿਹੜੀਆਂ ਸ਼ਿਕਾਇਤਾਂ ਗਈਆਂ। ਉੱਥੇ ਹੀ ਕੈਨੇਡਾ ਦੇ ਵਿੱਚ ਆਲਟੋ ਹਾਈ ਸਪੀਡ ਰੇਲ ਪ੍ਰੋਜੈਕਟ ਨੂੰ ਲੈ ਕੇ ਲੋਕਾਂ ਦੀ ਰਾਏ ਹੈ ਜਿਹੜੀ ਉਹ ਵੰਡੀ ਹੋਈ ਨਜ਼ਰ ਆ ਰਹੀ ਹੈ। ਇੱਕ ਸਰਵੇਖਣ ਕਰਾਇਆ ਗਿਆ CTV ਨਿਊਜ਼ ਵੱਲੋਂ, ਅਤੇ ਨੈਨੋਸ ਸਰਵੇਖਣ ਅਨੁਸਾਰ ਦੱਸਿਆ ਗਿਆ ਵੀ 38% ਜਿਹੜੇ ਕੈਨੇਡੀਅਨ ਹੈ ਮੰਨਦੇ ਹਨ ਕਿ ਹਾਈ ਸਪੀਡ ਰੇਲ ਸਰਕਾਰ ਦੀ ਪ੍ਰਾਇਓਰਟੀ ਹੋਣੀ ਚਾਹੀਦੀ ਹੈ, 38% ਕਹਿੰਦੇ ਨੇ, ਪਰ 37% ਹੈ ਜਿਹੜੇ ਇਸ ਦੇ ਨਾਲ ਸਹਿਮਤ ਨਹੀਂ ਨੇ, ਅਤੇ ਬਾਕੀ ਹੈ ਜਿਹੜੇ ਉਹਨਾਂ ਦਾ ਹਜੇ ਇਸ 'ਤੇ ਕੋਈ ਵਿਚਾਰ ਨਹੀਂ ਹੈ। ਇਹ ਜਿਹੜਾ ਪ੍ਰੋਜੈਕਟ ਹੈ ਹਾਈ ਸਪੀਡ ਰੇਲ ਦਾ, ਇਹ ਟੋਰੋਂਟੋ, ਆਟਵਾ, ਮੌਂਟਰੀਅਲ ਅਤੇ ਕਿਊਬੈਕ ਸਿਟੀ ਵਰਗੇ ਵੱਡੇ ਸ਼ਹਿਰਾਂ ਨੂੰ ਤੇਜ਼ ਰਫ਼ਤਾਰ ਰੇਲ ਸੇਵਾ ਨਾਲ ਜੋੜਨ ਲਈ ਤਿਆਰ ਕੀਤਾ ਜਾ ਰਿਹਾ। ਜਿਹੜੇ ਸਮਰਥਕ ਹੈ ਉਹਨਾਂ ਕਹਿ ਰਹੇ ਹੈ, ਉਹ ਤਰਕ ਦੇ ਰਹੇ ਹੈ ਵੀ ਇਸ ਨਾਲ ਯਾਤਰਾ ਦਾ ਸਮਾਂ ਜਿਹੜਾ ਆ, ਕਮਿਊਟ ਹੈ ਜਿਹੜਾ ਟਾਈਮ ਹੈ ਉਹ ਘਟੇਗਾ, ਅਤੇ ਇਕਾਨਮੀ ਨੂੰ ਮਜ਼ਬੂਤੀ ਮਿਲੇਗੀ, ਨੌਕਰੀਆਂ ਪੈਦਾ ਹੋਣਗੀਆਂ, ਅਤੇ ਕਾਰਾਂ ਅਤੇ ਹਵਾਈ ਯਾਤਰੇ ਉੱਤੇ ਜਿਹੜੀ ਨਿਰਭਰਤਾ ਆ ਉਹ ਘਟਣ ਨਾਲ ਵਾਤਾਵਰਣ ਨੂੰ ਫਾਇਦਾ ਹੋਵੇਗਾ। ਪਰ ਦੂਜੇ ਪਾਸੇ ਜਿਹੜੇ ਵਿਰੋਧ ਕਰਦੇ ਪਏ ਨੇ ਹਾਈ ਸਪੀਡ ਰੇਲ ਦਾ, ਉਹਨਾਂ ਦਾ ਮੰਨਣਾ ਕਿ ਇਸ ਪ੍ਰੋਜੈਕਟ ਦੀ ਲਾਗਤ ਬਹੁਤ ਵੱਡੀ ਹੈ, ਕੋਈ ਟਾਈਮ ਲਾਈਨ ਨਹੀਂ ਹੈ, ਅਤੇ ਮੌਜੂਦਾ ਜਿਹੜੇ ਆਰਥਿਕ ਹਾਲਾਤ ਵਿੱਚ ਸਰਕਾਰ ਨੂੰ ਜਿਹੜਾ ਆ ਪਹਿਲਾਂ ਸਿਹਤ ਸੇਵਾਵਾਂ ਉੱਤੇ, ਰੈਜ਼ੀਡੈਂਸ਼ੀਅਲ ਕ੍ਰਾਈਸਿਸ ਦੇ ਉੱਤੇ, ਮਹਿੰਗਾਈ ਇਨਫਲੇਸ਼ਨ ਦੇ ਉੱਤੇ ਅਤੇ ਹੋਰ ਕਈ ਜਿਹੜੇ ਜ਼ਰੂਰੀ ਮੁੱਦੇ ਹੈ ਉਹਨਾਂ 'ਤੇ ਧਿਆਨ ਦੇਣਾ ਚਾਹੀਦਾ ਆ। ਸੋ ਇਸ ਕਰਕੇ ਜਿਹੜਾ ਹਾਈ ਸਪੀਡ ਰੇਲ ਪ੍ਰੋਜੈਕਟ ਹੈ ਇਹਦੀ ਜਿਹੜੀ ਪ੍ਰਾਇਓਰਟੀ ਹੈ ਜਿਹੜੀ ਉਹ ਠਹਿਰ ਕੇ ਹੋਣੀ ਚਾਹੀਦੀ ਹੈ। ਅਤੇ ਦੂਸਰਾ ਜਿਹੜਾ ਆ, ਅਮਰੀਕਾ ਵੱਲੋਂ ਕਿਊਬਾ ਦੇ ਨਾਲ ਵਪਾਰ ਕਰਨ ਵਾਲੀਆਂ ਜਿਹੜੀਆਂ ਵਿਦੇਸ਼ ਕੰਪਨੀਆਂ 'ਤੇ ਦਬਾਅ ਵਧਾਏ ਜਾਣ ਤੋਂ ਬਾਅਦ ਹੁਣ ਕੈਨੇਡਾ ਦੇ ਵਪਾਰਕ ਅਤੇ ਨੀਤੀ ਮਾਹਿਰਾਂ ਨੇ ਆਟਵਾ ਸਰਕਾਰ ਨੂੰ ਆ ਜਿਹੜੀ ਉਹ ਅਪੀਲ ਕੀਤੀ ਹੈ ਕਿ ਉਹ ਕੈਨੇਡੀਅਨ ਕੰਪਨੀਆਂ ਅਤੇ ਨਿਵੇਸ਼ਕਾਂ ਦੇ ਹਿੱਤਾਂ ਦੀ ਰੱਖਿਆ ਲਈ ਤੁਰੰਤ ਜਿਹੜੇ ਆ ਕਦਮ ਚੱਕੇ। ਅਤੇ ਲਾਸਟ ਜਿਹੜੀ ਖਬਰ ਮੈਂ ਸਾਂਝੀ ਕਰਾਂਗਾ ਉਸ ਤੋਂ ਬਾਅਦ ਫਿਰ ਆਪਾਂ ਜਿਹੜੇ ਆ ਗੀਤ ਸੰਗੀਤ ਸ਼ੁਰੂ ਕਰਦੇ ਹਾਂ। ਕੈਨੇਡਾ ਦੇ ਵਿੱਚ ਫੋਰਡ ਨੇ ਦੇ ਜਿਹੜੇ 30,000 ਫੋਰਡ ਨੇ ਆਪਣੇ 30,000 ਤੋਂ ਵੱਧ ਜਿਹੜੇ ਵਹੀਕਲਸ ਹੈ ਉਹਨਾਂ ਨੂੰ ਰੀਕਲ ਕੀਤਾ। ਜੇ ਤੁਹਾਡੇ ਕੋਲ ਵੀ ਹੈਗਾ ਅਤੇ ਤੁਹਾਡੇ ਕੋਲ ਈਮੇਲਸ ਹੈ ਜਿਹੜੀਆਂ, ਜਾਂ ਫਿਰ ਤੁਸੀਂ ਵਿਨ ਨੰਬਰ ਪਾ ਕੇ ਜਿਹੜਾ ਚੈੱਕ ਕਰ ਸਕਦੇ ਹੋ ਇਹ, ਕਿਉਂਕਿ ਕੁਝ ਮਾਡਲਾਂ ਦੇ ਵਿੱਚ ਜਿਹੜੀ ਪਾਰਕਿੰਗ ਸਿਸਟਮ ਦੇ ਨਾਲ ਸੰਬੰਧਿਤ ਖਰਾਬੀ ਪਾਈ ਗਈ ਹੈ। ਇਸ ਖਰਾਬੀ ਕਾਰਨ ਜਿਹੜੇ ਵਹੀਕਲਸ ਹੈ ਉਹਨਾਂ ਨੂੰ ਪਾਰਕ ਮੋਡ ਦੇ ਵਿੱਚ ਲਗਾਉਣ ਦੇ ਬਾਵਜੂਦ ਵੀ ਉਹ ਹਿੱਲਦੇ ਨੇ, ਅਤੇ ਜਿਸ ਦੇ ਨਾਲ ਹਾਦਸਾ ਜਾਂ ਫਿਰ ਸੱਟ ਲੱਗਣ ਦਾ ਖਤਰਾ ਵੱਧ ਜਾਂਦਾ ਹੈ। ਫੋਰਡ ਨੇ ਪ੍ਰਭਾਵਿਤ ਜਿਹੜੇ ਵਾਹਨਾਂ ਦੇ ਮਾਲਕ ਲੋਕਾਂ ਨੂੰ ਸਲਾਹ ਦਿੱਤੀ ਹੈ ਵੀ ਉਹ ਆਪਣੇ ਵਾਹਨ ਦੇ ਜਿਹੜੇ ਵਿਨ ਨੰਬਰ ਹੈ ਰਾਹੀਂ ਜਾਂਚ ਕਰਨ। ਜੇਕਰ ਉਹਨਾਂ ਦਾ ਵਾਹਨ ਰੀਕਾਲ ਦੇ ਵਿੱਚ ਸ਼ਾਮਿਲ ਹੈ ਤਾਂ ਨਜ਼ਦੀਕੀ ਜਿਹੜੀ ਫੋਰਡ ਦੀ ਡੀਲਰਸ਼ਿਪ 'ਤੇ ਜਾ ਕੇ ਮੁਫਤ ਸੋਫਟਵੇਅਰ ਅਪਡੇਟ ਅਤੇ ਲੋੜ ਪੈਣ 'ਤੇ ਮੁਰੰਮਤ ਹੈ ਜਿਹੜੀ ਕਰਾ ਸਕਦੇ ਨੇ ਫਰੀ ਆਫ ਕੋਸਟ। ਸੋ ਇਹ ਸੀਗੀਆਂ ਕੁਝ ਕੁ ਖਾਸ ਖਬਰਾਂ ਦੋਸਤੋ ਹੈਡਲਾਈਨ, ਅਤੇ ਅੱਜ ਜਿਹੜਾ ਮੈਂ ਉਹਦਾ ਚਲੋ ਕੁਛ ਕੁ ਜਿਹੜੇ ਮੈਸੇਜ ਆਏ ਮੈਂ ਦੇਖਦਾ ਅਤੇ ਕਿਹੜੇ ਕਿਹੜੇ ਗੀਤ ਸੰਗੀਤ ਹੈ ਤੁਸੀਂ ਸੁਣਨਾ ਚਾਹੁੰਦੇ ਹੋ, ਪਰ ਨਾਲ ਦੀ ਨਾਲ ਜਿਹੜਾ ਮੈਂ ਤੁਹਾਡੇ ਤੋਂ ਇੱਕ ਸਵਾਲ ਤੁਹਾਨੂੰ ਅੱਜ ਮੈਂ 3 ਦਹਾਕੇ ਜਾਂ 4 ਦਹਾਕੇ ਪਹਿਲਾਂ ਲੈ ਕੇ ਜਾਣਾ ਚਾਹੁੰਦਾ ਹਾਂ। ਇੱਕ ਗੀਤ ਸੀਗਾ ਘੜਾ ਵੱਜਦਾ ਘੜੋਲੀ ਵੱਜਦੀ। ਘੜੇ ਦੀ ਅਹਿਮੀਅਤ ਹੈ ਜਿਹੜੀ ਅੱਜ ਤੋਂ 3 ਦਹਾਕੇ ਜਾਂ 4 ਦਹਾਕੇ ਪਹਿਲਾਂ ਬਹੁਤ ਸੀਗੀ। ਉਸ ਟਾਈਮ ਹੈ ਜਿਹੜੀਆਂ ਜਿੱਦਾਂ ਅੱਜ ਫਰਿੱਜਾਂ ਚੱਲਦੀਆਂ ਪਈਆਂ, ਵਾਟਰ ਕੂਲਰ ਉਸ ਵਕਤ ਨਹੀਂ ਚੱਲਦੇ ਹੁੰਦੇ ਸੀਗੇ। ਸੋ ਉਸ ਵਕਤ ਜਿਹੜਾ ਪਾਣੀ ਨੂੰ ਠੰਡਾ ਕਰਨ ਵਾਸਤੇ ਘੜੇ ਦੀ ਵਰਤੋਂ ਕੀਤੀ ਜਾਂਦੀ ਸੀ ਦੋਸਤੋ। ਅੱਛਾ ਕਹਿੰਦੇ ਵੀ ਜੇ ਪਾਣੀ ਨੂੰ ਹੈ ਜਿਹੜਾ ਜ਼ਿਆਦਾ ਠੰਡਾ ਕਰਨਾ ਆ ਤਾਂ ਫਿਰ ਹੈ ਜਿਹੜਾ ਕੁਛ ਹੋਰ ਘੜੇ ਦੇ ਨਾਲ ਕੀਤਾ ਜਾਂਦਾ ਸੀਗਾ। ਅੱਜ ਕੱਲ੍ਹ ਕਈ ਲੋਕ ਹੈ ਫਿਰ ਘੜੇ ਦਾ ਉਹਨਾਂ ਨੇ ਪਾਣੀ ਹੈ ਜਿਹੜਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ। ਡਾਕਟਰ ਹੈ ਜਿਹੜੇ ਕੁਝ ਕੁ ਜਿਹੜੇ ਸਿਹਤ ਮਾਹਿਰ ਹੈ ਉਹ ਵੀ ਇਹ ਓਪੀਨੀਅਨ ਥੋਟਸ ਦਿੰਦੇ ਨੇ ਵੀ ਭਾਈ ਘੜੇ ਦਾ ਪਾਣੀ ਪੀਓ। ਤੁਹਾਨੂੰ ਪਤਾ ਵੀ ਇਹਦਾ ਕੀ ਕਾਰਨ ਹੈ, ਕਿਉਂ ਜਿਹੜਾ ਘੜੇ ਦਾ ਪਾਣੀ ਹੈ ਜਿਹੜੇ ਵੱਖ ਵੱਖ ਜਿਹੜੇ ਸਿਹਤ ਮਾਹਿਰ ਹੈ ਉਹ ਕਹਿਣ ਲੱਗ ਪਏ ਵੀ ਘੜੇ ਦਾ ਪਾਣੀ ਪੀਓ, ਜਾਂ ਫਿਰ ਪਹਿਲੇ ਜ਼ਮਾਨਿਆਂ ਦੇ ਵਿੱਚ ਘੜਿਆਂ ਦੀ ਤੁਹਾਡੇ ਹਿਸਾਬ ਦੇ ਨਾਲ ਕਿੰਨੀ ਅਹਿਮੀਅਤ ਹੁੰਦੀ ਸੀ ਅਤੇ ਘੜਾ ਕਿੱਥੇ ਕਿੱਥੇ ਹੈ ਜਿਹੜਾ ਉਸਦੀ ਵਰਤੋਂ ਹੁੰਦੀ ਸੀ। ਜੇ ਘੜਾ ਟੁੱਟ ਵੀ ਜਾਂਦਾ ਸੀਗਾ ਨਾ ਫਿਰ ਵੀ ਹੈ ਜਿਹੜਾ ਉਸਦੀ ਵਰਤੋਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਕੀਤੀ ਜਾਂਦੀ ਸੀ, ਜ਼ਰੂਰ ਦੱਸਿਓ। ਸੋ ਆਓ ਅੱਜ ਤੁਹਾਨੂੰ 3 ਜਾਂ 4 ਦਹਾਕੇ ਪਿੱਛੇ ਲੈ ਕੇ ਚੱਲਦੇ ਹਾਂ। ਸੋ ਦੇਖਦੇ ਹਾਂ ਵੀ ਕਿਹਨੂੰ ਕਿਹਨੂੰ ਹੈ ਜਿਹੜਾ ਯਾਦ ਆ ਜਾਂਦਾ। ਘੜਾ ਜਿਹੜਾ ਸਿਰ 'ਤੇ ਟਕਾਇਆ ਜਾਂਦਾ ਸੀਗਾ ਉਹ ਵੀ ਇੱਕ ਦੋਸਤੋ ਕਲਾ ਹੁੰਦੀ ਸੀਗੀ, ਅਤੇ ਉਹਦੇ ਵਾਸਤੇ ਇੱਕ ਸਿਰ 'ਤੇ ਨਾ ਕੁਛ ਰੱਖਿਆ ਜਾਂਦਾ ਸੀਗਾ। ਉਸ ਚੀਜ਼ ਨੂੰ ਕੀ ਕਹਿੰਦੇ ਸੀਗੇ ਜਿਸ ਦੇ ਨਾਲ ਔਰਤਾਂ ਸਿਆਣੀਆਂ ਜਿਹੜੀਆਂ ਨੇ ਉਹ ਘੜੇ ਨੂੰ ਸਿਰ 'ਤੇ ਟਿਕਾਉਂਦੀਆਂ ਸੀਗੀਆਂ। ਸੋ ਇਸ 'ਤੇ ਹੈ ਜਿਹੜੇ ਆਓ ਯਾਦਾਂ ਸਾਂਝੀਆਂ ਕਰਦੇ ਨੇ, ਕੁਛ ਕੁ ਜਿਹੜੀਆਂ ਪੁਰਾਣੀਆਂ ਮਿੱਠੀਆਂ ਯਾਦਾਂ ਦੇ ਵਿੱਚ ਗੁਆਚਦੇ ਹਾਂ, ਅਤੇ ਉੱਦਾਂ ਦਾ ਹੀ ਹੈ ਜਿਹੜਾ ਗੀਤ ਸੰਗੀਤ ਹੈ ਜਿਹੜਾ ਤੁਹਾਡੇ ਨਾਲ ਅੱਗੇ ਜਾ ਕੇ ਪਲੇ ਕਰਦੇ ਹਾਂ। ਸਟੂਡੀਓ ਦਾ ਨੰਬਰ 905-673-9053-33337, ਅਤੇ ਚੱਲਦੇ ਅਮਰੀਕ ਭਾਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਭਾਜੀ ਜੀ ਆਇਆਂ ਨੂੰ ਜੀ।
2: ਦੱਲੇ ਸ਼ਮੀ ਸਾਹਿਬ ਸਤਿ ਸ਼੍ਰੀ ਅਕਾਲ, ਗੁੱਡ ਫਰਾਈਡੇ ਸਾਰਿਆਂ ਨੂੰ, ਪਰਮਾਤਮਾ ਕਿਰਦਾਸ ਕਰਦਾ ਵੀ ਚੜ੍ਹਦੀ ਕਲਾ ਵਿੱਚ ਰਹਿਣਗੇ
0: ਜੀ ਜੀ।
2: ਸ਼ਮੀ ਸਾਹਿਬ ਜਿਹੜਾ ਤੁਸੀਂ ਟੌਪਿਕ ਲੈ ਕੇ ਆਏ ਨਾ ਇਹ ਤਾਂ ਹੀ ਚੀਜ਼ਾਂ ਦੇਖ ਕੇ ਆਏ ਆ।
0: ਅੱਛਾ ਜੀ,
2: ਠੰਡ ਦਾ ਪਾਣੀ ਤੇ ਘੜੇ ਦਾ ਪਾਣੀ,
0: ਕੀ ਬਾਤ ਹੈ ਭਾਜੀ।
2: ਇਹ ਤਾਂ ਸ਼ਮੀ ਸਾਹਿਬ ਇਹ ਤਾਂ ਚੀਜ਼ਾਂ ਮਿਲਣੀਆਂ ਨੇ ਵੀ ਜਿਹੜਾ ਅੱਜ ਕੱਲ ਆਪਾਂ ਪਾਣੀ ਪੀਨੇ ਵੀ ਨਾ ਚੱਕ ਕੇ ਚਲੋ ਫਰਿੱਜ ਦਾ ਤੇ ਪਾਣੀ ਬੋਤਲਾਂ ਠੰਡੀਆਂ ਜੋ ਵੀ ਆ ਆਪਣੇ ਗਲੇ ਗੁਲੇ ਜੋ ਵੀ ਹੈ ਤਦੇ ਖਰਾਬ ਰਹਿੰਦੇ ਨਾ।
0: ਸਹੀ ਗੱਲ ਹੈ।
2: ਦੂਜੀ ਗੱਲ ਕਰਦੇ ਤੁਸੀਂ ਘੜਾ ਟਿਕਾਉਣ ਦੀ ਸਿਰ ਤੇ, ਅੱਜ ਕੱਲ ਤਾਂ ਚੁੰਨੀ ਸਿਰ ਤੇ ਨਹੀਂ ਚਾਹੀਦੀ ਤੇ ਘੜਾ ਕਿੱਥੋਂ ਟੈਗੀ ਹੋ।
0: ਸਹੀ ਗੱਲ, ਬਹੁਤ ਬਦਲ ਗਿਆ ਸਭਿਆਚਾਰ।
2: ਚੰਗੇ ਪਾਸੇ ਲਾ ਦਿੱਤੀਆਂ ਹੁਣ ਤਾਂ ਦੋ ਜੋ ਹਾਲਾਤ ਚੱਲਦੇ ਤੁਹਾਨੂੰ ਪਤਾ ਹੀ ਆ।
0: ਜੀ ਜੀ ਜੀ ਜੀ ਜੀ ਬਿਲਕੁਲ।
2: ਤੇ ਗੀਤ ਲਾਉਣੇ ਭਾਜੀ ਮੋਹਨ ਬਾਸਾ, ਦੋ ਲਾਈਨਾਂ ਸੁਣਾਉਣਾ ਤੁਹਾਨੂੰ।
0: ਆਜੋ ਮਹਾਰਾਜ।
2: ਮੇਰਾ ਬੋਤਾ ਜੀ ਫਿਰ ਬਹੁਤ ਕਲਾਕਾਰ ਮੇਰਾ ਮੋਹਨ ਬਾਸਾ, ਜਦੋਂ ਵੀ ਮੈਂ ਗਾਉਣਾ ਸਿੱਖਿਆ ਨਾ ਭਾਜੀ ਇਹਨਾਂ ਨੂੰ ਦੇਖ ਕੇ ਸਿੱਖਿਆ ਸੀ।
0: ਤੇ ਭਾਜੀ ਇਹਨਾਂ ਦਾ ਪ੍ਰੋਗਰਾਮ ਵੀ ਆ ਰਿਹਾ ਇਸ ਮਹੀਨੇ ਦੇ ਅਖੀਰ ਦੇ ਵਿੱਚ, ਹਾਂਜੀ, ਟੀਮ ਫੋਰ ਇੰਟਰਟੇਨਮੈਂਟ ਵੱਲੋਂ ਹੈ ਜਿਹੜਾ ਮਨਮੋਹਨ ਵਾਰਸ ਸੰਗਤਾਰ ਤੇ ਕਮਲ ਹੀਰ ਭਾਜੀ ਹੋਣੀ, ਇਹਨਾਂ ਤਿੰਨਾਂ ਦੀ ਜੋੜੀ ਦਾ ਜਿਹੜਾ ਆ ਇਹ ਤੁਸੀਂ ਮਹਿਫਿਲ ਆ ਜਿਹੜੀ ਇਹ ਲੁੱਟ ਸਕਦੇ ਹੋ। ਸੋ ਇਸ ਮਹੀਨੇ
2: ਗੱਲਬਾਤ ਕਰਦੇ ਰਹੇ ਰੱਬ ਦਾ ਨਾਂ ਨੀ
0: ਬਿਲਕੁਲ।
2: ਤੇ ਬਾਕੀ ਦੋ ਲਾਈਨਾਂ ਦਾ ਗੀਤ ਆ ਰਹੀ, ਪਹਿਲਾਂ 93-94 ਚ ਤੂੰ ਬਾਤ ਸੁਣਾਵੇ ਹੋਰਾਂ ਨੂੰ, ਤੇ ਹੋਰ ਦੋ ਤੁਹਾਨੂੰ ਬੋਲ ਸੁਣਾਉਣਾ ਤੇ ਸਰੋਤਿਆਂ ਨੂੰ ਵੀ ਚੰਗੇ ਲੱਗਣਗੇ। ਤੇ ਬਾਕੀ ਸ਼ਮੀ ਸਾਹਿਬ
0: ਜੀ
2: ਪ੍ਰੋਗਰਾਮ ਆਪਣਾ ਜਿੰਦਾਬਾਦ ਹੈ, ਛੱਡ ਕੇ ਰੱਖ ਰਹੇ ਪੂਰਾ, ਇੱਦਾਂ ਨੀ ਵੀ ਵਿਤੜਾ ਵਾ ਢਿੱਲੀਆਂ ਰਹਿਣ ਦੇਣੀਆਂ ਪਤੰਗ ਨੂੰ।
0: ਕਿਆ ਬਾਤ,
2: ਲਓ ਸੁਣੋ ਜੀ। ਤੂੰ ਬਾਤ ਸੁਣਾਵੇਂ ਹੋਰਾਂ ਨੂੰ, ਕੀ ਲੋੜ ਹੰਗਾਰਾ ਕਿਉਂ ਦਈਏ,
0: ਵਾਹ
2: ਹੋ ਗੈਰਾਂ ਨਾਲ ਪੀਂਗਾ ਝੂਟੀ ਦੀਏ, ਹੋ ਤੈਨੂੰ ਅਸੀਂ ਹੁਲਾਰਾ ਕਿਉਂ ਦਈਏ, ਗੈਰਾਂ ਨਾਲ ਪੀਂਗਾ ਝੂਟੀ ਦੀਏ, ਹੋ ਤੈਨੂੰ ਅਸੀਂ ਹੁਲਾਰਾ ਕਿਉਂ ਦਈਏ, ਓ ਸੁਰਗੀ ਆਖ ਕੇ ਕੁੱਲੀ ਨੂੰ ਮਹਿਲਾਂ ਨਾਲ ਅੱਖੀਆਂ ਲਈਆਂ ਨੀ, ਓ ਪੀਂਗ ਦੇ ਝੂਠੇ ਪਰ ਕੈ ਛੱਡ ਹੋਰਾਂ ਨਾਲ ਪੀਂਗਾ ਪਾਈਆਂ ਨੀ, ਤੂੰ ਪੀਂਗ ਤੋਂ ਗਿਰੇ ਜਾਂ ਜਿਹੜਾ ਚੋਂ ਅਸੀਂ ਅਸੀਂ ਸਹਾਰਾ ਕਿਉਂ ਦਈਏ, ਗੈਰਾਂ ਨਾਲ ਪੀਂਗਾ ਝੂਟ ਦੀਏ ਤੈਨੂੰ ਅਸੀਂ ਹੁਲਾਰਾ ਚਾਹੁੰਦੇ ਉਹ ਸਮਝੇ ਨਾਮ ਕਸੂਸ ਪੂਰੀ
0: ਵਾਹ
2: ਤੇਰੇ ਚੁਸਤੀ ਵਾਲੇ ਨਹਿਣਾ ਨੂੰ ਛੱਡ ਪਰੇ ਹੁਣ ਭਰਨਾ ਲਈ ਰਿਸ਼ਤੇ ਵਿੱਚ ਆਈਆਂ ਤੇਰਾ ਨੂੰ ਸੰਭਲੇ ਦਿਲ ਨੂੰ ਮਹਿਲ ਤੇਰੇ ਦਾ ਸੰਭਲੇ ਦਿਲ ਨੂੰ ਮਹਿਲ ਤੇਰੇ ਦਾ ਝੂਠਾ ਲਾਰਾ ਕਿਉਂ ਦਈਏ ਗੈਰਾਂ ਨਾਲ ਪੀਂਗਾ ਝੂਠ ਦੀਏ ਤੈਨੂੰ ਅਸੀਂ ਹੁਲਾਰਾ ਕਿਉਂ ਦਈਏ ਗੈਰਾਂ ਨਾਲ ਪੀਂਗਾ ਝੂਠ ਦੀਏ ਤੈਨੂੰ ਅਸੀਂ ਹੁਲਾਰਾ ਕਿਉਂ ਦਈਏ
0: ਕਿਆ ਬਾਤ ਹੈ ਭਾਜੀ ਰੰਗ ਬੰਨ ਦਿੱਤਾ ਮੈਂ ਕਹਿੰਦਾ ਪ੍ਰੋਗਰਾਮ ਦੇ ਵਿੱਚ ਜਦੋਂ ਵੀ ਆਉਂਦੇ ਹੋ ਕਿਆ ਬਾਤ ਹੈ ਚਾਰ ਚੰਨ ਹੈ ਜਿਹੜਾ ਪ੍ਰੋਗਰਾਮ ਨੂੰ ਲਾ ਦਿੰਦੇ ਹਾਂਜੀ ਹਾਂਜੀ
2: ਕਹਿੰਦਾ ਸੰਘਦੇ ਪੀਣ ਚਿੱਟਾ ਸਮੈਕ ਤੇ ਕਾਕੇ ਬਣਦੇ ਜਾਣ ਨਲਾਇਕ ਤੇ ਮਾਵਾਂ ਤਰਲੇ ਕਰਦੀਆਂ ਨੇ ਉਹ ਮੇਰਾ ਮੁਲਕ ਤਰੱਕੀ ਕਰ ਗਿਆ ਸਰਕਾਰਾਂ ਕਹਿੰਦੀਆਂ ਨੇ ਉਹ ਰਹਿੰਦੀ ਨੈਤ ਨਹਿਰ ਤੇ ਬੰਦੀ ਉਹ ਜੱਟ ਨੂੰ ਛੱਡਣੀ ਪੈ ਗਈ ਬੰਬੀ ਰਹਿੰਦੀ ਨੈਤ ਨਹਿਰ ਤੇ ਬੰਦੀ ਉਹ ਜੱਟ ਨੂੰ ਛੱਡਣੀ ਪੈ ਗਈ ਬੰਬੀ ਸ਼ਮੀ ਸਾਹਿਬ ਰਾਤਾਂ ਫਸਲਾਂ ਮੰਡੀਆਂ ਦੇ ਵਿੱਚ ਲਾਉਂਦੀਆਂ ਰਾਤਾਂ ਫਸਲਾਂ ਮੰਡੀਆਂ ਦੇ ਵਿੱਚ ਲਾਉਂਦੀਆਂ ਸਾਡਾ ਮੁਲਕ ਤਰੱਕੀ ਕਰ ਗਿਆ ਸਰਕਾਰਾਂ ਕਹਿੰਦੀਆਂ ਨੇ ਸਾਡਾ ਮੁਲਕ ਤਰੱਕੀ ਕਰ ਗਿਆ
0: ਸਰਕਾਰਾਂ
2: ਬਹੁਤ ਬਹੁਤ ਧੰਨਵਾਦ ਥੋੜਾ ਜਿਹਾ ਮੈਨੂੰ ਮਿਸਟੇਕ ਲੱਗੀ ਹੈ ਸ਼ੇਰ ਤੇ ਅਗਲੀ ਵਾਰ ਠੋਕੇ ਕਹੂੰਗਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ
0: ਜੀ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਦੋਸਤੋ ਲਾਈਨ ਸਾਰੀਆਂ ਫਲੈਸ਼ ਕਰੀਆਂ ਵਨ ਬਾਏ ਵਨ ਮੈਂ ਤੁਹਾਡੀਆਂ ਸਾਰਿਆਂ ਦੀ ਕਾਲਸ ਆ ਜਿਹੜੀ ਏਅਰ ਤੇ ਕਰਦਾ ਆਓ ਫਿਰ ਹੁਣ ਤਿੰਨ ਚਾਰ ਦਹਾਕੇ ਆ ਜਿਹੜੇ ਆਪਾਂ ਪਿੱਛੇ ਜਾ ਰਹੇ ਹਾਂ ਕੁਛ ਕੁ ਜਿਹੜੀਆਂ ਉਹ ਯਾਦਾਂ ਉਹਨਾਂ ਨੂੰ ਯਾਦ ਕਰਦੇ ਆ ਸ਼ਾਇਦ ਜਿਹੜਾ ਨਵਾਂਪੁਰ ਹੈ ਉਹ ਤਾਂ ਕਹਿੰਦੇ ਹੋਣਗੇ ਘੜਿਆ ਘੜਾ ਘੜਾ ਕਿਸ ਕੰਮ ਆਉਂਦਾ ਹੋਵੇਗਾ ਪਰ ਸਾਡੇ ਤੋਂ ਪੁੱਛੋ ਜਿਹਨਾਂ ਨੇ ਆਪਾਂ ਦੇਖਿਆ ਆ ਚਾਹੋ ਅਗਲੀ ਕਾਲ ਤੇ ਚੱਲਦਾ 5680 ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ
3: ਹੈਲੋ ਜੀ ਸਤਿ ਸ੍ਰੀ ਅਕਾਲ ਸ਼ਮੀ ਸਾਹਿਬ
0: ਜੀ ਸਾਹਿਬ
3: ਘੜੇ ਤੋਂ ਯਾਦ ਕਰਾ ਦੇ ਜੀ ਅਸੀਂ ਕੋਠਿਆਂ ਦੇ ਉੱਤੇ ਪੈਂਦੇ ਸੀ ਨਾ ਛੋਟੀ ਤੌੜੀ ਜਿਹੀ ਲੈ ਕੇ ਵੀ ਅਸੀਂ ਉਹ ਪਾਣੀ ਦੀ ਰਾਤ ਨੂੰ ਭਰ ਕੇ
0: ਰੱਖਣੀ
3: ਗਰਮੀਆਂ ਦੇ ਮਹੀਨਿਆਂ ਦੇ
0: ਸਹੀ ਗੱਲ
3: ਰਾਤ ਨੂੰ ਉੱਠ ਕੇ ਉਹ ਪਾਣੀ ਪੀਣਾ ਖੇਤਾਂ ਚ ਘੜਿਆਂ ਦੇ ਉੱਤੇ ਬੋਰੀ ਪਾ ਕੇ ਰੱਖਣੀ ਵੀ ਪਾਣੀ ਠੰਡਾ ਰਹੇ
0: ਕਿਆ ਬਾਤ ਹੈ
3: ਬੋਰੀ ਵੀ ਹਾਂਜੀ ਇੱਕ ਬੋਰੀ ਵੀ ਪਾ ਦਿੰਦੇ
0: ਸਹੀ ਗੱਲ
3: ਬੋਰੀ ਗਿੱਲੀ ਰੱਖਣੀ ਉਹਦੇ ਨਾਲ ਪਾਣੀ ਨਾਲ ਬਹੁਤ ਠੰਡਾ ਹੁੰਦਾ
0: ਕਿਆ ਬਾਤ ਹੈ
3: ਬਹੁਤ ਵਧੀਆ ਲੱਗਿਆ ਜੀ ਯਾਦ ਕਰਾ ਦੀ ਤੁਸੀਂ
0: ਥੈਂਕ ਯੂ ਜੀ ਥੈਂਕ ਯੂ ਭਾਜੀ ਸੋ ਨਾਈਸ ਆਫ ਯੂ ਬਾਕੀ ਸਹੀ ਗੱਲ ਹੈ ਬੋਰੀ ਹੈ ਜਿਹੜੀ ਗਿੱਲੀ ਹੈ ਪਾ ਦਿੱਤੀ ਜਾਂਦੀ ਸੀਗੀ ਤਾਂ ਕਿ ਘੜੇ ਦੇ ਪਾਣੀ ਨੂੰ ਹੋਰ ਠੰਡਾ ਰੱਖਿਆ ਜਾ ਸਕੇ 8757 ਜੀ ਸਵਾਗਤ ਹੈ ਜੀ
4: ਜੀ ਭਾਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਭਾਜੀ
4: ਭਾਜੀ ਪ੍ਰੋਗਰਾਮ ਤੁਹਾਡਾ ਬਹੁਤ ਵਧੀਆ ਜੀ ਅੱਜ ਤੁਹਾਡਾ ਯਾਦ ਕਰਾ ਕੇ ਪੁਰਾਣਾ ਯਾਦ ਕਰਾਤਾ ਜੀ
0: ਜੀ
4: ਭਾਜੀ ਤਾਂ ਜੀ ਬੋਰੀ ਰੱਖਦੇ ਹੁੰਦੇ ਸੀ ਥੱਲੇ ਜੀ ਉਹਦੇ ਘੜੇ ਦੇ ਜਿੱਦਾਂ ਪਾਣੀ ਠੰਡਾ ਰੱਖਣ ਲਈ ਜਾਂ ਫਿਰ ਰੇਤ ਰੱਖ ਦੇਣੀ ਪਾ ਕੇ ਥੱਲੇ ਘੜੇ ਦੇ
0: ਅੱਛਾ ਘੜੇ ਦੇ ਥੱਲੇ ਰੇਤ ਰੱਖ ਦਿੰਦੇ ਹੁੰਦੇ ਸੀ ਹਾਂਜੀ ਇਹ ਵੀ ਸੀ
4: ਤੇ ਦੂਸਰਾ ਜਿੱਦਾਂ ਜਿਹੜਾ ਤੁਸੀਂ ਕਹਿੰਦੇ ਸਿਰ ਤੇ ਉੱਪਰ ਉਹਨੂੰ ਬਿੰਨਾ ਕਹਿੰਦੇ ਹੁੰਦੇ ਸੀ ਸਾਡੇ ਤਾਂ ਦੁਆਬੇ ਜੀ
0: ਬਿੰਨਾ
4: ਹਾਂਜੀ
0: ਠੀਕ ਹੈ ਜੀ ਹਾਂ ਬਿੰਨਾ
4: ਹਾਂਜੀ ਉਹ ਫਿਰ ਘੜਾ ਚੱਕਦੇ ਸੀ ਉਹਨਾਂ ਫਿਰ ਸਿਰ ਤੇ ਕੋਈ ਮਤਲਬ ਕੰਫਰਟੇਬਲ ਰਹਿੰਦਾ ਸੀ ਫਿਰ ਉਹਨਾਂ
0: ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ ਕਿਆ ਬਾਤ ਹੈ
4: ਬਾਕੀ ਉਹ ਜਿਹੜਾ ਘੜਾ ਟੁੱਟ ਜਾਂਦਾ ਠੀਕ ਨਹੀਂ ਹੈ ਜਿਹੜੇ ਪਿੱਠੂ ਕੰਮ ਕਿਲਣੇ ਕੰਮ ਆ ਜਾਂਦੇ ਹੁੰਦੇ ਸੀ ਜੀ
0: ਕਿਆ ਬਾਤ ਹੈ ਕਿਆ ਬਾਤ ਟੁੱਟਣ ਤੋਂ ਬਾਅਦ ਵੀ ਦੇਖੋ ਘੜਾ ਕਿੰਨਾ ਕੰਮ ਆਉਂਦਾ ਸੀ
4: ਹਾਂਜੀ ਘੜਾ ਟੁੱਟ ਜਾਣਾ ਸੌਰੀ ਟੁੱਟ ਜਾਣੀ ਉਹ ਬਾਅਦ ਚੋਂ ਠੀਕ ਨਹੀਂ ਹੈ ਬਣਾ ਲੈਣੇ ਜੀ ਉਹ
0: ਹਾਂਜੀ ਹਾਂਜੀ ਵੈਲਕਮ ਜੀ ਤੁਸੀਂ ਕਾਲ ਕੀਤੀ
5: ਹਾਂਜੀ ਬੇਟੇ ਇਹ ਘੜਾ ਚੁੱਕਣ ਵਾਸਤੇ ਨਾ ਬਿੰਨੂ ਜਾਂ ਇਨੂ ਕਹਿੰਦੇ ਹੁੰਦੇ ਸੀ
0: ਹਾਂ ਬਿੰਨੂ ਹੈ ਜਿਹੜਾ ਆਪਣੇ ਦੁਆਬੇ ਚ ਤੇ ਮਾਲਵੇ ਤੇ ਮੱਝ ਦੇ ਵਿਚ ਮੇਰੇ ਖਿਆਲ ਵੱਖ ਵੱਖ ਨਾਵਾਂ ਦੇ ਨਾਲ ਇਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਨਾ ਅੱਜ ਕੱਲ
5: ਹਾਂਜੀ ਗੋਲ ਜਿੱਦਾਂ ਨਾ
0: ਹਾਂਜੀ
5: ਤਬਲੇ ਦੇ ਥੱਲੇ ਬਣਾਇਆ ਹੁੰਦਾ ਨਾ
0: ਜੀ ਜੀ ਜੀ ਬਿਲਕੁਲ ਸਹੀ ਗੱਲ
5: ਇਸ ਤਰ੍ਹਾਂ ਹੁੰਦਾ ਸੀ
0: ਜੀ
5: ਤੇ ਘੜੇ ਦੇ ਬੱਬਰ ਦੇ ਨਾਲ ਚੁੱਲ੍ਹਾ ਬਣਦਾ ਹੁੰਦਾ ਸੀ
0: ਅੱਛਾ ਜੀ
5: ਹਾਂ ਜਿਹੜਾ ਉਹਦਾ ਬੱਬਰ ਜਦੋਂ ਟੁੱਟ ਜਾਂਦਾ ਸੀ ਨਾ
0: ਹਾਂਜੀ ਹਾਂਜੀ ਹਾਂਜੀ
5: ਫਿਰ ਉਹਦਾ ਬੱਬਰ ਜਿਹੜਾ ਹੁੰਦਾ ਸੀਗਾ ਉਹ ਗੋਲ ਚੱਕਰ ਥੱਲੇ ਬਚ ਜਾਂਦਾ ਸੀ ਉਹਦਾ ਗਲਾ ਜਿਹਨੂੰ ਕਹਿੰਦੇ ਆ
0: ਅੱਛਾ ਜੀ ਹਾਂ
5: ਤੇ ਫਿਰ ਉਹਦੇ ਨਾਲ ਚੁੱਲ੍ਹਾ ਵੀ ਬਣਦਾ ਸੀ ਤੇ ਫਿਰ ਹਾਰਾ ਵੀ ਬਣਦਾ ਸੀ
0: ਕਿਆ ਬਾਤ ਹੈ ਜੀ ਕਿਆ ਬਾਤ ਹੈ ਕਿਆ ਬਾਤ ਹੈ
5: ਬਿਕਰੀ ਗੋਲੀਆਂ ਜਾਂ ਟਿੱਕਰੀਆਂ ਜਿਹੜੀਆਂ ਕਹਿ ਦਿੰਦੇ ਆਪਾਂ, ਉਹਦੇ ਨਾਲ ਅੱਡਾ ਖੱਡਾ ਪੁਸ਼ ਟਾਪੂ ਕੁੜੀਆਂ ਖੇਡ ਲੈਂਦੀਆਂ ਟੁੱਟੇ ਹੋਏ ਘੜੇ ਨਾਲ
0: ਵੀ, ਹੈਨਾ,
5: ਫਿਰ ਘੜੇ ਨੂੰ ਢੋਲਕੀ ਦੇ ਤੌਰ ਤੇ ਵਰਤ ਲੈਂਦੇ ਸੀ, ਜਿੱਦਾਂ ਅੰਗੂਠੇ ਦੇ ਵਿੱਚ ਮੁੰਦਰੀ ਪਾ ਕੇ ਨਾ,
0: ਵਾਹ ਜੀ ਵਾਹ, ਸਹੀ ਗੱਲ ਹੈ,
5: ਘੜਾ ਵੱਜਦਾ
0: ਘੜੋਲੀ ਵੱਜਦੀ
5: ਗਾਗਰ ਵਾਲੇ ਹਮਦਾ ਗਾਣਾ ਵੀ ਆ,
0: ਹਾਂਜੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ,
5: ਪਿੱਠੂ ਗਰਮ ਖੇਡਦੇ ਹੁੰਦੇ ਸੀ ਲੜਕੇ
0: ਜੀ,
5: ਵਿਕਰੀਆਂ ਗੋਲ ਕਰਕੇ ਰੱਖ ਕੇ ਫਿਰ ਉਹ ਗੇਂਦ ਮਾਰਦੇ ਪਿੱਠੂ ਗਰਮ ਕਰਦੇ ਕੇ ਟੀਮ ਹੁੰਦੀ ਸੀਗੀ ਨਾ,
0: ਸਹੀ ਗੱਲ ਹੈ ਜੀ ਸਹੀ ਗੱਲ ਹੈ ਜੀ,
5: ਤੇ ਫਿਰ ਇੱਕ ਮੱਤ ਰੱਖਿਆ ਜਾਂਦਾ ਹੁੰਦਾ ਸੀ ਰਸਤੇ ਚ ਰਾਹੀਆਂ ਦੇ ਪਾਣੀ ਪੀਣ ਨੂੰ,
0: ਹਾਂਜੀ
5: ਸੜਕਾਂ ਤੇ, ਹੈਨਾ
0: ਜੀ ਜੀ,
5: ਤੇ ਉਹਦੇ ਉੱਤੇ ਗਲਾਸ ਰੱਖ ਦੇਣਾ ਜਾਂ ਕੋਈ ਬੰਨ ਕੇ ਰੱਖ ਦਿੰਦੇ ਕੜਛੀ ਵਰਗੀ ਕੋਈ ਚੀਜ਼, ਲੰਘਦੇ ਟੱਪਦੇ ਪਾਣੀ ਪੀਣੇ, ਫਿਰ ਅਖੰਡ ਪਾਠ ਸਾਹਿਬ ਵੇਲੇ ਵੀ ਘੜੇ ਦੇ ਥੱਲੇ ਨਾ ਰੇਤਾ ਪਾ ਕੇ ਤੇ ਉਹਦੇ ਵਿੱਚ ਉੱਤੇ ਜੌਂ ਪਾ ਕੇ ਨਾ ਫਿਰ ਰੱਖਦੇ ਸੀ ਕੋਲ, ਤੇ ਜਦੋਂ ਪਾਣੀ ਦਾ ਘੜੇ ਦਾ ਮਾੜਾ ਮਾੜਾ ਜਰਾ ਜਰਾ ਸਿਮਦਾ ਰਹਿੰਦਾ ਹੁੰਦਾ ਸੀ ਨਾ
0: ਜੀ ਜੀ,
5: ਉਹਦੇ ਨਾਲ ਫਿਰ ਜੌਂ ਉੱਗ ਪੈਂਦੇ ਸੀ ਤਿੰਨਾਂ ਦਿਨਾਂ ਦੇ ਵਿੱਚ ਵਿੱਚ,
0: ਵਾਹ ਜੀ ਵਾਹ ਵਾਹ ਜੀ ਵਾਹ,
5: ਉਹ ਹਰੇ ਹਰੇ ਤੇ ਉਹਦੇ ਨਾਲ ਪਾਣੀ ਠੰਡਾ ਵੀ ਰਹਿੰਦਾ ਸੀ ਹਰਿਆਵਲ ਵੀ, ਤੇ ਅਖੰਡ ਪਾਠ ਸਾਹਿਬ ਕਰਨ ਵਾਲੇ ਨੂੰ ਥੋੜੀ ਨਾ ਤਾਜ਼ਗੀ ਮਹਿਸੂਸ ਹੁੰਦੀ ਰਹਿੰਦੀ,
0: ਕਿਆ ਬਾਤ ਹੈ ਕਿਆ ਬਾਤ ਹੈ ਜੀ, ਥੈਂਕ ਯੂ ਜੀ ਥੈਂਕ ਯੂ, ਬਹੁਤ ਸਹੀ ਕਈ ਜਿਹੜੀ ਜਾਣਕਾਰੀ ਹੈ ਮੈਨੂੰ ਨਹੀਂ ਸੀ ਪਤਾ, ਤੁਸੀਂ ਆ ਜਿਹੜੀ ਉਹ ਜਾਣਕਾਰੀ ਸਾਂਝੀ ਕੀਤੀ, ਬਹੁਤ ਨਵੀਂ ਜਾਣਕਾਰੀ ਮੇਰੇ ਮੈਨੂੰ ਲੱਗਦਾ ਮੈਨੂੰ ਮਿਲੀ ਅੱਜ, ਥੈਂਕ ਯੂ ਜੀ ਥੈਂਕ ਯੂ, ਸੋ ਨਾਈਸ ਆਫ ਯੂ ਜੀ, ਕਿਆ ਬਾਤ ਹੈ ਜੀ ਕਿਆ ਬਾਤ ਹੈ, ਮਜ਼ਾ ਆ ਗਿਆ, ਦੇਖ ਲਓ ਘੜੇ ਦੀ ਕੀ ਹੈ ਜਿਹੜੀ ਕਿੱਦਾਂ ਕਿੱਦਾਂ ਇਸ ਦਾ ਇਸਤੇਮਾਲ ਹੁੰਦਾ ਰਿਹਾ, ਕਿਸ ਕਿਸ ਤਰ੍ਹਾਂ ਕਿਸ ਕਿਸ ਰੂਪ ਦੇ ਵਿੱਚ ਹੈ ਜਿਹੜਾ ਇਹਦਾ, ਜਿਹੜੇ ਜਿਨ੍ਹਾਂ ਨੇ ਇਸਤੇਮਾਲ ਕਰਨਾ ਸੀ ਕਰਦੇ ਰਹੇ ਨੇ। ਕੁਲਦੀਪ ਭਾਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ।
6: ਹਾਂਜੀ ਸ਼ਮੀ ਭਾਜੀ, ਤੁਹਾਨੂੰ ਤੁਹਾਡੇ ਨਾਲ ਬੜੇ ਸੱਤਿਆਂ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਚੜ੍ਹਦੀ ਕਲਾ ਤੇ ਹੈਪੀ ਫਰਾਈਡੇ ਜੀ,
0: ਹੈਪੀ ਫਰਾਈਡੇ, ਸਤਿ ਸ਼੍ਰੀ ਅਕਾਲ ਭਾਜੀ।
6: ਸ਼ਮੀ ਜੀ, ਘੜੇ ਦਾ ਪਾਣੀ ਤਾਂ ਮੇਰਾ ਖਿਆਲ ਆ ਬਈ, ਜਿਵੇਂ ਗਲਤ ਨੀ ਨਾ, ਦੁਨੀਆਂ ਦੇ ਫਿਲਟਰ ਲਾ ਲਓ, ਦੁਨੀਆਂ ਦੀ ਟੈਕਨੋਲੋਜੀ ਵਾਲਾ ਪਾਣੀ ਇਕੱਠਾ ਕਰ ਲਓ, ਉਹਦਾ ਮੁਕਾਬਲਾ ਫੇਰ ਵੀ ਨਹੀਂ ਕਰ ਸਕਦਾ।
0: ਇਹ ਸਹੀ ਗੱਲ ਹੈ ਭਾਜੀ, ਹੈਨਾ,
6: ਘੜੇ ਦਾ ਪਾਣੀ ਜਿਹੜਾ ਨਾ। ਅੱਛਾ ਹੋਰ ਵੀ ਆ ਸ਼ਮੀ, ਜਿਹਨੇ ਪੀ ਲਿਆ ਨਾ ਉਹਨੂੰ ਉਹਦੇ ਟੇਸਟ ਦਾ ਪਤਾ, ਉਹਨੂੰ ਉਹਦੇ ਹਫ਼ਤਾ ਪੀ ਲਓ ਤੁਸੀਂ, ਉਹਦੇ ਗੁਣਾਂ ਦਾ ਤੁਹਾਨੂੰ ਪਤਾ ਲੱਗਣਾ ਵੀ, ਬੋਡੀ ਦੱਸਣ ਲੱਗ। ਥੱਲੇ ਥੱਲੇ ਰੇਤਾ ਰੱਖਦੇ ਸੀ
0: ਉੱਤੇ
6: ਆਪਣੇ ਸਾਰੇ ਸੁਰਤਾਂ ਨੂੰ ਦੱਸੇ, ਤਾਂ ਬੋਰੀ ਪਾ ਕੇ ਨਾ ਉਹਨੇ ਪਾਣੀ ਪਾ ਦੇਣਾ, ਠੰਡਾ ਰਹਿਣਾ, ਕੱਕਾ ਰੇਤਾ ਜਿੱਦਾਂ ਮਿੱਟੀ ਆ ਨਾ ਰੇਤਾ, ਕੱਕਾ ਰੇਤਾ ਜਿਹੜਾ ਆਪਾਂ ਬੋਰ ਬਾਰ ਚੋਂ ਥੱਲਿਓ ਕੱਢਦੇ ਹਾਂ, ਤੇ ਉਹ ਪਾ ਕੇ ਰੱਖ ਦਿਓ। ਮੈਂ ਤਾਂ ਇੱਥੇ ਵੀ ਇੱਕ ਵਾਰੀ ਮਿਲ ਜਾਂਦੀਆਂ, ਜਿੱਦਾਂ ਉਹ ਆਪਣੇ ਮਿੱਟੀ ਦੀਆਂ ਸਰਾਈਆਂ ਜੀ, ਹੁਣ ਟੂਟੀ ਲੱਗੀ ਭਰ ਕੇ, ਮੇਰੇ ਤੁਹਾਨੂੰ ਪਤਾ ਹੱਥ ਤੇ ਲੱਗੇ ਟੁੱਟ ਜਾਂਦੀ, ਮੈਂ ਫੇਰ ਲਿਆਉਣੀ। ਮੈਂ ਪਤਾ ਕੀ ਕਰਦਾ ਜੀ, ਉਹ ਪਾਣੀ ਭਰ ਕੇ ਮੈਂ ਉਹਦੇ ਚ ਪਿੱਤਲ ਦੀ ਕੋਈ ਛੋਟੀ ਕੌਲੀ ਜਾਂ ਛੋਟਾ ਭਾਂਡਾ ਪਿੱਤਲ ਦਾ ਵਿੱਚ ਰੱਖ ਦੇਣਾ।
0: ਅੱਛਾ ਜੀ, ਕਿਆ ਬਾਤ ਹੈ,
6: ਆਪਾਂ ਕਹਿੰਦੇ ਨਾ ਮੈਂ ਪਿੱਤਲ ਦਾ ਭਾਂਡੇ ਚ ਪਾਣੀ ਭਰ ਕੇ ਰਾਤ ਨੂੰ ਰੱਖੋ
0: ਜੀ ਜੀ,
6: ਉਹ ਫਿਰ ਸੋਨੇ ਤੇ ਸੁਹਾਗਾ ਹੋ ਜਾਂਦਾ, 2-in-1।
0: ਸਹੀ ਗੱਲ ਹੈ ਸਹੀ ਗੱਲ ਹੈ ਸਹੀ ਗੱਲ, ਕਿਆ ਬਾਤ ਹੈ ਬਾਈ,
6: ਬਾਕੀ ਵਧਾਈ ਦੇ ਪਾਤਰ ਜੀ, ਤੁਸੀਂ ਪੁਰਾਣੀਆਂ ਚੀਜ਼ਾਂ ਨੂੰ ਆਲਵੇਜ਼ ਪਕੜ ਰੱਖਦੇ ਹੋ, ਬੜੀ ਵਧੀਆ ਗੱਲ ਹੈ, ਥੈਂਕ ਯੂ
0: ਜੀ, ਥੈਂਕ ਯੂ ਜੀ, ਥੈਂਕ ਯੂ ਕੁਲਦੀਪ ਭਾਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। 3622 36 ਬਾਈ ਜੀ, ਸਵਾਗਤ ਹੈ ਜੀ,
7: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਭਾਜੀ।
7: ਭਾਈ ਸਾਹਿਬ, ਜਿਹੜਾ ਇਹ ਆਪਣੇ ਬੀਬੀ ਹੋਰਾਂ ਨੇ ਦੱਸਿਆ ਵਾ ਜਿਹੜਾ ਵੀ ਖੰਡ ਪਾਠ ਵੇਲੇ ਰੱਖ ਦਿੰਦੇ ਆ ਜਲ ਪਾ ਕੇ ਉਹਦੇ ਵਿੱਚ ਘੜੇ ਦੇ ਵਿੱਚ ਥੱਲੇ ਜੌਂ ਪਾ ਕੇ ਤੇ ਨਾਰੀਅਲ ਵਗੈਰਾ ਰੱਖ ਕੇ ਉਹਨੂੰ ਕੁੰਭ ਦਾ ਜਲ,
0: ਕੁੰਭ ਦਾ ਜਲ ਕਹਿੰਦੇ ਸੀ।
7: ਹਾਂਜੀ, ਸਾਡੇ ਵੱਲ ਤਾਂ ਕੁੰਭ ਦਾ ਜਲ ਕਹਿੰਦੇ ਹੁੰਦੇ ਸੀ, ਹੋਰ ਏਰੀਏ ਚ ਹੋਰ ਕੁਛ ਕਹਿੰਦੇ, ਹੁਣ ਉਹਨੂੰ ਮਤਲਬ ਪਵਿੱਤਰ ਮੰਨਦੇ ਹੁੰਦੇ ਸੀਗੇ ਵੀ ਬਾਅਦ ਦੇ ਵਿੱਚ ਉਹਨੂੰ ਬੜਾ ਸਾਂਭ ਕੇ ਰੱਖਣਾ, ਆਲੇ ਦੁਆਲੇ ਵੰਡ ਦੇਣਾ ਘਰਾਂ ਚ, ਖੰਡ ਪਾਠ ਵਾਲਾ ਜਲ ਹੈਗਾ
0: ਅੰਮ੍ਰਿਤ। ਹਾਂਜੀ ਹਾਂਜੀ ਬਿਲਕੁਲ, ਕਿਆ ਬਾਤ ਹੈ, ਕਿਆ ਬਾਤ ਹੈ ਜੀ, ਕਿਆ ਬਾਤ ਹੈ ਭਾਜੀ, ਸੋ ਨਾਈਸ ਆਫ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਕਿਆ ਬਾਤ ਹੈ। ਦੇਖੋ ਘੜਾ ਆ, ਘੜੇ ਤੇ ਦੇਖੋ ਕਿੰਨੀਆਂ ਯਾਦਾਂ ਜਿਹੜੀਆਂ ਜੁੜੀਆਂ ਹੋਈਆਂ ਦੋਸਤੋ। ਸਾਜ਼ ਹੁੰਦਾ ਸੀਗਾ ਇੱਕ ਟਾਈਮ, ਜੇ ਪੁਰਾਣੀਆਂ ਸਟੇਜਾਂ ਹੁੰਦੀਆਂ ਸੀ ਨਾ, ਘੜਾ ਇੱਕ ਜਿਹੜਾ ਆ ਬਹੁਤ ਜ਼ਰੂਰੀ ਸਾਜ਼ ਹੁੰਦਾ ਸੀਗਾ ਘੜਾ, ਦੇਖ ਲਓ ਹੈ ਨਾ, ਜਿੱਦਾਂ ਦੱਸਿਆ ਸਾਡੇ ਸਰੋਤਿਆਂ ਨੇ ਕਈ, ਪਰ ਚਲੋ ਹੁਣ ਕਈ ਜਿਹੜੇ ਬਿਜਲਾਈ ਜਾਂ ਇਲੈਕਟ੍ਰੋਨਿਕ ਸਾਜ਼ ਆਉਣ ਦੇ ਨਾਲ ਕਈ ਜਿਹੜੇ ਪੁਰਾਤਨ ਜਿਹੜੇ ਸਾਜ਼ ਆ ਜਿਹੜੇ ਅਲੋਪ ਹੋ ਗਏ, ਪਰ ਮੈਂ ਫਿਰ ਵੀ ਕਹਿੰਦਾ ਵੀ ਸਾਜ਼ਾਂ ਬਾਰੇ ਪਤਾ ਹੋਣਾ ਚਾਹੀਦਾ, ਜਿਹੜੇ ਪੁਰਾਤਨ ਸਾਜ਼ ਨੇ ਉਹ ਤਾਂ ਸਾਜ਼ ਹੀ ਨੇ, ਜਦੋਂ ਵੀ ਵੱਜ ਜਾਣ ਨਾ ਅੱਜ ਜਾਂ ਕਿਤੇ ਦੇਖ ਲਓ, ਅੱਜ ਕੱਲ੍ਹ ਤਾਂ ਸੱਭਿਆਚਾਰਕ ਮੇਲੇ ਉੱਥੇ ਹੀ ਇਹ ਚੀਜ਼ਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ, ਘੜਾ ਟਿਕਾਇਆ ਹੁੰਦਾ ਸੰਕੇਤਕ ਤੌਰ 'ਤੇ ਵੀ ਹਾਂਜੀ ਵੀ ਇਹ ਵੀ ਇੱਕ ਵਿਰਸੇ ਦੀ ਪਹਿਚਾਣ ਰਹੀ ਹੈ। ਪਰ ਅੱਜ ਕੱਲ੍ਹ ਕਈ ਮੈਂ ਘਰ ਇਹੋ ਜਿਹੇ ਦੇਖੇ ਨੇ ਜਿੱਥੇ ਜਿੱਦਾਂ ਕੁਲਦੀਪ ਭਾਜੀ ਹੋਣਾ ਨੇ ਕਿਹਾ ਵੀ ਸਰਾਹੀ ਜਿਹੀ ਮਿਲੀ ਸੋ ਉਹਦਾ ਜਿਹੜਾ ਘੜੇ ਦਾ ਜਿਹੜਾ ਪਾਣੀ ਹੈ ਜਾਂ ਇਹਨਾਂ ਦਾ ਪਾਣੀ, ਸਰਾਹੀਆਂ ਦਾ ਪਾਣੀ ਹੈ ਜਿਹੜਾ, ਅੱਜ ਕੱਲ੍ਹ ਆਪ ਹੀ ਹੈ ਜਿਹੜੇ ਸਾਇੰਟਿਸਟ ਕੁਛ ਕੁ ਹੈ ਜਿਹੜੇ ਜਾਂ ਵਿਗਿਆਨੀ ਮਾਹਿਰ ਆ ਜਿਹੜੇ, ਉਹ ਕਹਿੰਦੇ ਨੇ ਵੀ ਸਾਨੂੰ ਪੀ ਲੈਣਾ ਚਾਹੀਦਾ, ਬੜਾ ਗੁਣਕਾਰੀ ਹੁੰਦਾ। ਕਿਉਂ ਗੁਣਕਾਰੀ ਹੁੰਦਾ ਆ ਇਹ ਤੁਸੀਂ ਦੱਸ ਸਕਦੇ ਹੋ? ਜੇ ਤੁਸੀਂ ਕੋਈ ਹੈ ਜਿਹੜਾ ਸਾਇੰਟੀਫਿਕ ਲੌਜਿਕ ਹੈ ਜਿਹੜਾ ਦੱਸ ਦਿਓ ਵੀ ਕਿਉਂ ਜ਼ਿਆਦਾ ਗੁਣਕਾਰੀ ਹੁੰਦਾ ਘੜੇ ਦਾ ਪਾਣੀ, ਤਾਂ ਸਟੂਡੀਓ ਨੰਬਰ 905-673-3337। ਦੋਸਤੋ ਤੁਸੀਂ ਆ ਜਿਹੜੀ ਆਪਣੀ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ, ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਨਹੀਂ ਕਰਵਾਈ, ਹਮੇਸ਼ਾ ਜਦੋਂ ਇੰਸ਼ੋਰੈਂਸ ਜਾਂ ਬੀਮੇ ਦੀ ਗੱਲ ਹੁੰਦੀ ਹੈ ਤਾਂ ਇਹ ਕਹਿੰਦੇ ਆ ਵੀ ਜੀ ਆਪਾਂ ਡੈਥ ਬੈਨੀਫਿਟ ਜੋੜ ਦਿੰਦੇ ਹਾਂ। ਨਹੀਂ, ਮੈਂ ਹਮੇਸ਼ਾ ਇਹ ਕਹਿੰਦਾ ਡੈਥ ਬੈਨੀਫਿਟ ਚਲੋ ਉਹ ਤਾਂ ਇੱਕ ਹੈਗੀ ਹੈ ਇਹਦੇ 'ਤੇ ਵੀ ਆਪਣੇ ਜਾਣ ਤੋਂ ਬਾਅਦ ਜਿਹੜਾ ਸਾਡਾ ਪਰਿਵਾਰ ਹੈ ਜਿਹੜਾ ਉਹਦੀ ਜਿਹੜੀ ਸੇਫਟੀ ਰਹੇ, ਫਾਈਨੈਂਸ਼ੀਅਲੀ ਹੈ ਜਿਹੜਾ ਉਹਨਾਂ ਨੂੰ ਕੋਈ ਹੈਲਪ ਹੋ ਜਾਵੇ, ਪਰ ਇੱਕ ਅਸਟੇਟ ਪਲੈਨਿੰਗ ਵੀ ਹੁੰਦੀ ਹੈ। ਕ੍ਰਿਟੀਕਲ ਇਲਨੈਸ ਦੀ ਸਟੈਂਡ ਲੋਨ ਪੋਲਿਸੀ ਇਸ ਤਰ੍ਹਾਂ ਦੀ ਹੈ, ਅੱਜ ਕੱਲ੍ਹ ਜਿੱਦਾਂ ਆਪਣਾ ਸਾਡਾ ਖਾਣ ਪੀਣ ਆ, ਜਿਸ ਤਰ੍ਹਾਂ ਮੈਂ ਕਹਿੰਦਾ ਕੈਨੇਡਾ 'ਚ ਬਹੁਤ ਇਹੋ ਜਿਹੀਆਂ ਘੱਟ ਚੀਜ਼ਾਂ ਨੇ ਜਿਹੜੀਆਂ ਫਰੈਸ਼ ਮਿਲਦੀਆਂ ਨੇ, ਜ਼ਿਆਦਾਤਰ ਈਵਨ ਵੈਜੀਟੇਬਲ ਫਰੂਟਸ ਹੈ ਜਿਹੜੇ ਸਾਨੂੰ ਪ੍ਰੋਸੈਸਡ ਰੂਪ ਦੇ ਵਿੱਚ ਮਿਲਦੇ ਆ, ਇਸ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਵੀ ਸਾਨੂੰ ਆ ਜਿਹੜੀਆਂ ਜਕੜ ਰਹੀਆਂ ਨੇ। ਸੋ ਤੁਸੀਂ ਆ ਜਿਹੜੀ ਕ੍ਰਿਟੀਕਲ ਇਲਨੈਸ ਦਾ ਸਟੈਂਡ ਲੋਨ ਪੋਲਿਸੀ ਹੈ ਜਿਹੜੀ ਲੈ ਸਕਦੇ ਹੋ, ਉਹਦੇ ਵਿੱਚ ਜਿਹੜਾ ਇਹ ਜਿਹੜਾ ਰਾਈਡਰ ਪੈ ਜਾਂਦਾ ਵੀ ਜੇ ਤੁਸੀਂ ਕੋਈ ਵੀ ਕਲੇਮ ਨਹੀਂ ਕਰਦੇ ਤਾਂ ਜਿੰਨਾ ਵੀ ਤੁਸੀਂ ਆ ਜਿਹੜਾ ਪ੍ਰੀਮੀਅਮ ਦਿੱਤਾ ਹੋਇਆ ਤਾਂ ਇੱਕ ਏਜ ਇੱਕ ਟਾਈਮ ਪੀਰੀਅਡ ਤੋਂ ਬਾਅਦ ਤੁਸੀਂ ਸਾਰਾ ਕੰਪਨੀ ਤੋਂ ਆ ਜਿਹੜਾ ਉਹ ਲੈ ਸਕਦੇ ਹੋ। ਬਾਕੀ ਜੇ ਕੋਈ ਕਿਤੇ ਵੀ ਆ ਜਿਹੜੀ 25 ਤੋਂ ਵੱਧ ਜਿਹੜੀਆਂ ਕ੍ਰਿਟੀਕਲ ਇਲਨੈਸ ਪੋਲਿਸੀਜ਼ ਆ ਜਿਹੜੀਆਂ ਉਹ ਕਵਰ ਕਰਦੀਆਂ, ਕੋਈ ਬਿਮਾਰੀ ਆ ਜਿਹੜੀ ਉਹ ਡਾਇਗਨੋਸ ਹੋ ਜਾਂਦੀ ਹੈ, ਉਹੀ ਪਤਾ ਸਾਡਾ ਜਿਹੜਾ ਆ ਹਸਪਤਾਲ ਦਾ ਖਰਚਾ ਕਵਰ ਕਰਦਾ ਆ, ਪਰ ਜਿਹੜਾ ਸਾਡਾ ਘਰ ਚਲਾਉਣ ਦਾ, ਗੱਡੀਆਂ ਚਲਾਉਣ ਦਾ, ਤੁਹਾਡਾ ਬਿਜ਼ਨਸ ਦਾ ਜਾਂ ਫਿਰ ਤੁਹਾਡੀ ਜਿਹੜੀ ਸੈਲਰੀ ਰੁਕ ਗਈ ਹੈ ਉਹ ਜਿਹੜਾ ਖਰਚਾ ਜਿਹੜਾ ਆ ਉਹਦੀ ਪੂਰਤੀ ਆ ਜਿਹੜੀ ਪ੍ਰੇਰਕ ਇੱਦਾਂ ਦੀਆਂ ਜਿਹੜੀਆਂ ਪੋਲਿਸੀਜ਼ ਹੈ, ਜਿਹੜੀਆਂ ਇੰਸ਼ੋਰੈਂਸ ਪੋਲਿਸੀਜ਼ ਹੈ, ਕ੍ਰਿਟੀਕਲ ਇਲਨੈਸ ਪੋਲਿਸੀਜ਼ ਆ ਉਹ ਕਰਦੀਆਂ ਨੇ। ਸੋ ਇਸ ਕਰਕੇ ਜਿਹੜੀਆਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਬੀਮਾ ਪੋਲਿਸੀ ਹੈ ਜ਼ਰੂਰ ਲਓ, ਉਹ ਕਿਤੇ ਨਾ ਕਿਤੇ ਆ ਜਿਹੜੀ ਤੁਹਾਡੇ ਜ਼ਰੂਰ ਕੰਮ ਆਉਂਦੀ ਹੈ। ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਤੁਹਾਡੇ ਪਿਆਰੇ ਪੇਰੈਂਟਸ ਗ੍ਰੈਂਡ ਪੇਰੈਂਟਸ ਇੱਥੇ ਆ ਰਹੇ ਨੇ, ਤੁਹਾਡੀ ਰਿਕੁਆਇਰਮੈਂਟ ਦੇ ਅਕੋਰਡਿੰਗਲੀ ਆ ਜਿਹੜਾ ਮੈਂ ਉੱਦਾਂ ਦਾ ਪਲਾਨ ਤੁਹਾਡੇ ਲਈ ਲੱਭ ਕੇ ਲਿਆਉਣਾ। ਸੋ ਮੇਰੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 416-917-7763 'ਤੇ, 416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਸੈਟਰਡੇ, ਸੰਡੇ ਜਾਂ ਫਿਰ ਅੱਜ ਫਰਾਈਡੇ ਤੁਸੀਂ ਆ ਜਿਹੜਾ ਅਪੁਆਇੰਟਮੈਂਟ ਬਣਾ ਸਕਦੇ ਹੋ, ਮੈਨੂੰ ਕਾਲ ਕਰ ਸਕਦੇ ਹੋ, ਮੈਂ ਕਾਲ 'ਤੇ ਹੀ ਆ ਜਿਹੜਾ ਤੁਹਾਡੀ ਰਿਕੁਆਇਰਮੈਂਟ ਜਿਹੜੀਆਂ ਦੱਸ ਸਕਦਾ। ਬਾਕੀ ਜਿਹੜਾ ਇਹ ਹੈ ਵੀ ਕਈ ਵਾਰ ਪੋਲਿਸੀ ਲਿੱਤੀ ਹੁੰਦੀ ਆ, ਸਾਨੂੰ ਪਤਾ ਨਹੀਂ ਵੀ ਉਹ ਸਾਡੀਆਂ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਕਰਦੀਆਂ ਨੇ। ਕਈ ਇਹੋ ਜਿਹੀਆਂ ਮੇਰੇ ਕੋਲ ਫੈਮਲੀਜ਼ ਮਿਲੀਆਂ, ਉਹਨਾਂ ਕੋਲ ਇਹੋ ਜਿਹੀਆਂ ਪੋਲਿਸੀ ਸੀਗੀਆਂ, ਪੈਸੇ ਜਾ ਰਹੇ ਸੀਗੇ, ਪਰ ਉਹਨਾਂ ਨੂੰ ਪਤਾ ਨਹੀਂ ਸੀਗਾ ਵੀ ਇਹ ਪੋਲਿਸੀ ਸਾਡੇ ਕੰਮ ਵੀ ਆਉਣਗੀਆਂ ਜਾਂ ਨਹੀਂ ਆਉਣਗੀਆਂ। ਉਹਨਾਂ ਦੇ ਸਾਰੇ ਪੈਸੇ ਵੀ ਹੈ ਜਿਹੜੇ ਮੁੜਵਾਏ ਗਏ, ਅਤੇ ਉਹਨਾਂ ਨੂੰ ਇੱਕ ਸਹੀ ਪੋਲਿਸੀਜ਼ ਹੈ ਜਿਹੜੀ ਉਹਨਾਂ ਨੂੰ ਜੋ ਚਾਹੀਦੀ ਹੈ ਕਰੰਟ ਸਨੈਰੀਓ 'ਤੇ ਉੱਦਾਂ ਦੀ ਦਵਾਈ ਗਈ। ਸੋ ਇਹੋ ਜਿਹੇ ਕਈ ਉਦਾਹਰਨਾਂ ਨੇ। ਸੋ ਤੁਸੀਂ ਇੰਸ਼ੋਰੈਂਸ ਬਾਬਤ ਮੇਰੇ ਨਾਲ ਸੰਪਰਕ ਕਰ ਸਕਦੇ ਹੋ, ਲਾਈਫ ਇੰਸ਼ੋਰੈਂਸ ਦੇ ਵਿੱਚ ਟਰਮ ਜਾਂ ਫਿਰ ਤੁਸੀਂ ਪਰਮਾਨੈਂਟ ਪੋਲਿਸੀਜ਼ ਜਾਂ ਫਿਰ ਤੁਸੀਂ ਹੈ ਜਿਹੜਾ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ। ਹਮੇਸ਼ਾ ਮੈਂ ਇਹ ਕਹਿੰਦਾ ਵੀ ਇਕੱਲਾ ਰੀਅਲ ਸਟੇਟ ਨਹੀਂ, ਤੁਹਾਡਾ ਜਿਹੜਾ ਪੋਰਟਫੋਲੀਓ ਹੈ ਜਿਹੜਾ ਉਹ ਡਿਵਾਈਡਡ ਹੋਣਾ ਚਾਹੀਦਾ, ਕੁਛ ਸਟੋਕਸ ਦੇ ਵਿੱਚ, ਕੁਛ ਇੰਸ਼ੋਰੈਂਸ ਦੇ ਵਿੱਚ, ਕੁਛ ਰੀਅਲ ਸਟੇਟ ਦੇ ਵਿੱਚ। ਸੋ ਇੱਦਾਂ ਦਾ ਡਿਵਰਸੀਫਾਈ ਪੋਰਟਫੋਲੀਓ ਬਣਾਓ। ਸੋ ਤੁਸੀਂ ਆ ਜਿਹੜਾ ਸੈਗ ਫੰਡਸ ਦੇ ਵਿੱਚ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਜਿਹਦੇ ਵਿੱਚ ਪ੍ਰਿੰਸੀਪਲ ਤੁਹਾਡਾ ਪ੍ਰੋਟੈਕਟਡ ਹੁੰਦਾ, ਪਲੱਸ ਜਿਹੜੀ ਗਰੋਥ ਹੈ ਜਿਹੜੀ ਉਹ 10% ਤੋਂ ਲੈ ਕੇ 30% 35% ਤੱਕ ਦੀ ਗਰੋਥ ਹੈ ਜਿਹੜੀ ਤੁਹਾਨੂੰ ਮਿਲ ਜਾਂਦੀ ਹੈ। ਅਸੀਂ ਤੁਹਾਨੂੰ ਆਪਣਾ ਪੋਰਟਫੋਲੀਓ ਵੀ ਦਿਖਾ ਸਕਦੇ ਹਾਂ ਵੀ ਕਿਸ ਤਰ੍ਹਾਂ ਜਿਹੜੀ ਗਰੋਥ ਹੈ ਜਿਹੜੀ ਇਹ ਬਣਦੀ ਹੈ। ਸੋ ਇਹਦੇ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਮੇਰਾ 416-917-7763, 416-917-7763 'ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਰੀਅਲ ਸਟੇਟ ਬਾਬਤ, ਜਾਂ ਫਿਰ ਤੁਸੀਂ ਇਹ ਜਿਹੜੇ ਲਾਈਫ ਇੰਸ਼ੋਰੈਂਸ RESP RRSP TFSA ਰਜਿਸਟਰਡ ਕਈ ਪਲੈਨਸ ਨੇ ਉਹਨਾਂ ਦੇ ਵਿੱਚ ਤੁਸੀਂ ਇਹ ਜਿਹੜੀ ਆਪਣੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ, ਇੱਕ ਸਿਪ ਹੈ ਜਿਹੜੀ ਉਹ ਲਾਉਣਾ ਚਾਹੁੰਦੇ ਹੋ, ਅਸੀਂ ਪੂਰੀ ਤਰ੍ਹਾਂ ਤੁਹਾਡੀ ਸਟੇਟ ਪਲੈਨਿੰਗ ਦੇ ਵਿੱਚ ਦੋਸਤੋ ਹੈਲਪ ਕਰਦੇ ਹਾਂ। ਸੋ ਨੰਬਰ ਮੇਰਾ 416-917-7763, 416-917-7763 'ਤੇ। ਬਾਕੀ ਟਰੱਕਾਂ ਟਰੇਲਾਂ ਦਾ ਕੋਈ ਵੀ ਕੰਮ ਤੁਸੀਂ ਕਰਾਉਣਾ ਚਾਹੁੰਦੇ ਹੋ, ਪ੍ਰੋਵਨ ਟਰੱਕ ਰਿਪੇਅਰ ਐਂਡ ਟੈਸਟ ਦੀ ਟੀਮ ਦੇ ਨਾਲ ਦੋਸਤੋ ਸੰਪਰਕ ਕੀਤਾ ਜਾ ਸਕਦਾ। ਇਮਿਸ਼ਨ ਟੈਸਟ ਕਰਾਉਣਾ, ਆਇਲ ਚੇਂਜ ਕਰਾਉਣਾ, ਜਾਂ ਫਿਰ DPF ਸਿਸਟਮ ਰਿਪੇਅਰ ਕਰਾਉਣਾ ਚਾਹੁੰਦੇ ਹੋ, ਗੱਲ ਕੀ ਕਿਸੇ ਵੀ ਤਰ੍ਹਾਂ ਦਾ ਕੰਮ ਕਰਾਉਣਾ, ਤਾਂ ਪ੍ਰੋਵਨ ਟਰੱਕ ਰਿਪੇਅਰ ਐਂਡ ਟੈਸਟ ਦੀ ਟੀਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਸਰਦਾਰ ਗੁਰਪ੍ਰੀਤ ਸਿੰਘ ਜੀ ਭਾਅ ਜੀ ਹੋਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ, 519-400-9061 519-400-9061, ਜਾਂ ਫਿਰ ਤੁਸੀਂ 14 ਮੈਨਸਵੁੱਡ ਕੋਰਟ ਮਿਲਟਨ ਵਿਖੇ ਆ ਜਿਹੜਾ ਤੁਸੀਂ ਇਹਨਾਂ ਨੂੰ ਵਿਜ਼ਿਟ ਵੀ ਕਰ ਸਕਦੇ ਹੋ। ਸੋ ਲਗਾਤਾਰ ਕੰਜ਼ਿਊਮਰ ਚੋਇਸ ਅਵਾਰਡ ਜਿੱਤਦੇ ਆ ਰਹੇ ਨੇ ਪ੍ਰੋ ਵਨ ਟਰੱਕ ਰਿਪੇਅਰ ਐਂਡ ਟੈਸਟ ਦੀ ਟੀਮ। ਹੋਮ ਆਟੋ ਇੰਸ਼ੋਰੈਂਸ ਦੀ ਗੱਲ ਤੁਰੀ ਹੈ, ਹਮੇਸ਼ਾ ਹੁੰਦਾ ਵੀ ਜਦੋਂ ਵੀ ਇਹ ਜਿਹੜੀ ਪੋਲਿਸੀ ਰਿਨਿਊਅਲ ਆਉਂਦੀ ਹੈ ਤਾਂ ਕਿਸੇ ਨਾ ਕਿਸੇ ਬਹਾਨੇ ਤੁਹਾਡੀ ਜਿਹੜੀ ਪੋਲਿਸੀ ਹੈ ਜਿਹੜਾ ਉਹਦਾ ਪ੍ਰੀਮੀਅਮ ਹੈ ਉਹ ਵਧਾ ਦਿੱਤਾ ਜਾਂਦਾ। ਅਤੇ ਇੱਕ ਵਾਰ ਤੁਸੀਂ ਇਹ ਜਿਹੜਾ ਮਨਵੀਰ ਸਿੰਘ ਦੇ ਨਾਲ ਮੇਰੇ ਕਿਸੇ 'ਤੇ ਗੱਲ ਕਰ ਲਿਓ, ਸ਼ੋਪ ਅਰਾਊਂਡ ਕਰੋ ਜ਼ਰੂਰ ਜਦੋਂ ਰਿਨਿਊਅਲ ਆ ਰਹੀ ਹੈ। ਉੱਥੇ ਹੀ ਕੰਫਰਟ ਜਿਹੜਾ ਜ਼ੋਨ ਹੈ ਨਾ ਉਹਦੇ 'ਚੋਂ ਬਾਹਰ ਨਿਕਲ ਕੇ ਇੱਕ ਵਾਰ ਸ਼ੋਪ ਅਰਾਊਂਡ ਕਰੋ। ਤੁਹਾਡੇ ਅੱਜ ਕੱਲ੍ਹ ਤਾਂ ਜਿੱਥੋਂ ਜਿੱਥੋਂ ਬੱਚਤ ਹੋ ਸਕਦੀ ਹੈ ਬੱਚਤ ਕਰਨੀ ਚਾਹੀਦੀ ਹੈ। ਸੋ ਹੋਮ ਆਟੋ ਇੰਸ਼ੋਰੈਂਸ ਦੇ ਲਈ ਮਨਵੀਰ ਸਿੰਘ ਹੋਣਾ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਕਾਰਪੋਰੇਟ ਇੰਸ਼ੋਰੈਂਸ ਜਾਂ ਫਿਰ ਤੁਸੀਂ ਹੋਮ ਜਾਂ ਆਟੋ ਇੰਸ਼ੋਰੈਂਸ ਲੈਣੀ ਹੈ, ਨੰਬਰ ਹੈ ਜੀ 647-219-2870 6472192870 'ਤੇ ਮਨਵੀਰ ਸਿੰਘ ਹੋਣਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਚਰਨ ਭਾਜੀ ਸਤਿ ਸ਼੍ਰੀ ਅਕਾਲ ਜੀ।
8: ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ
0: ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ।
8: ਇਸ ਕਰਕੇ ਨਾ ਟੇਸਟ ਵੀ ਵਧੀਆ ਬਣ ਜਾਂਦਾ ਤੇ ਮਿਨਰਲ ਜਿਹੜੀ ਉਹ ਹੌਲੀ ਹੌਲੀ ਉਹ ਸੜਦਾ ਰਹਿੰਦਾ, ਮਤਲਬ ਪਾਣੀ ਦੇ ਵਿੱਚ ਘੁਲਦੇ ਰਹਿੰਦੇ ਆ
0: ਤੇ ਉਹ ਸਾਡੀ ਬੋਡੀ ਨੂੰ ਸਾਰੇ ਜਿਹੜੇ ਜ਼ਰੂਰੀ ਤੱਤ ਆ ਜਿਹੜੇ ਉਹ ਇਸ ਰਾਹੀਂ ਪਹੁੰਚ ਜਾਂਦੇ ਆ। ਹਾਂਜੀ
8: ਹਾਂ ਟੇਸਟ ਰੰਗ ਤੱਤ ਜਿੰਨੇ ਵੀ ਆ ਆਪਣੇ ਕਾਲੀ ਮਿੱਟੀ ਜਿੰਨੇ ਵੀ ਆ ਪੌਦੇ ਵਗੈਰਾ ਉਹਨਾਂ ਵਿੱਚ ਹੁੰਦੇ ਆ ਇਹ ਸਾਰੇ ਪਾਣੀ ਚ ਆ ਜਾਂਦੇ ਆ। ਦੂਜੀ ਗੱਲ ਇਹ
0: ਜੀ
8: ਪਹਿਲਾਂ ਦਾਰੂ ਕੇ ਤਾਂ ਕੱਢਦੇ ਹੁੰਦੇ ਸੀ ਘੜਾ ਪਾ ਕੇ ਬੰਨ ਜਿਹੜਾ
0: ਹਾਂਜੀ ਹਾਂਜੀ ਉੱਥੇ ਹੀ
8: ਇਹ ਇੰਨੀ ਵਧੀਆ ਹੁੰਦੀ ਸੀ ਪੰਜ ਬੋਲਾਂ ਨਿਕਲੀਆਂ ਜਿਹਦੇ ਵਿੱਚ ਘੜੇ ਵਿੱਚੋਂ।
0: ਅੱਛਾ ਅੱਛਾ ਜੀ ਠੀਕ ਹੈ ਜੀ।
8: ਤੇ ਦੂਜਾ ਇਹ ਜਦੋਂ ਪਿੰਡਾਂ ਦੇ ਵਿੱਚ ਨਾ ਜਦੋਂ ਪਹਿਲਾਂ ਪੁਲੇ ਚੱਲਦੇ ਹੁੰਦੇ ਸੀਗੇ ਉਦੋਂ ਜਾਣੀ ਇਹ ਜਾਣੀ ਲਾਜ਼ਮੀ ਰੱਖਿਆ ਜਾਂਦਾ ਸੀ ਹਰ ਘਰੇ ਵਿੱਚ ਮਤਲਬ।
0: ਅੱਛਾ ਜੀ
8: ਉੱਥੇ ਠੰਡਾ ਪਾਣੀ ਦੇ ਨਾ ਮਤਲਬ ਜਦੋਂ ਜਿਹੜਾ ਹੁੰਦੇ ਆ
0: ਸਰਾਵਾਂ ਤੇ ਹਨਾ ਏਦਾਂ ਰੱਖਿਆ ਜਾਂਦਾ ਸੀਗਾ ਰਾਹਗੀਰਾਂ ਵਾਸਤੇ ਵੀ ਹੈ ਜਿਹੜਾ ਘੜੇ ਤੇ ਪਾਣੀ ਰੱਖਿਆ ਜਾਂਦਾ ਸੀਗਾ।
8: ਹਾਂ ਉਹਨਾਂ ਲਈ ਵੀ ਤੇ ਜਿਹੜੇ ਜਿਹੜੇ ਕੰਮ ਕਰਦੇ ਹੁੰਦੇ ਸੀ ਧੁੱਪ ਦੇ ਵਿੱਚ ਫੜਾ ਚੱਲਦਾ ਹੁੰਦੀ ਉਹ ਤਾਂ ਚੱਲਦਾ ਨਹੀਂ ਹੈਗਾ ਉਹ।
0: ਜੀ ਜੀ
8: ਦੇਖੋ ਜੀ ਫੜਾ ਫੜਾ ਤੁਹਾਨੂੰ ਪਤਾ ਕੀ ਹੁੰਦਾ
0: ਜੀ
8: ਤੁਹਾਨੂੰ ਪਤਾ ਨਹੀਂ ਪਤਾ
0: ਕਿਹੜਾ ਕੀ ਥੜਾ
8: ਫੜਾ ਫੜਾ ਕਹਿੰਦੇ ਹੁੰਦੇ ਸੀ ਕਣਕ ਨੂੰ ਗੋਹਦੇ ਹੁੰਦੇ।
0: ਅੱਛਾ ਅੱਛਾ ਫੜਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਓਕੇ
8: ਕਣਕ ਨੂੰ ਗੋਹਦੇ ਹੁੰਦੇ ਸੀ ਉਹਨੂੰ ਵੱਢਦੇ ਨਹੀਂ ਹੁੰਦੇ ਸੀ ਮਤਲਬ ਤੇ
0: ਮਿਲਦੇ ਭਾਜੀ ਆਪਣੇ ਜਿਹੜੇ ਦੇਸੀ ਸਟੋਰ ਹੈਗੇ ਨਾ ਉੱਥੇ ਤੁਹਾਨੂੰ ਘੜੇ ਮਿਲ ਜਾਂਦੇ ਆ ਘੜੇ ਵੀ ਮਿਲਦੇ ਆ ਦੇਸੀ ਮੰਜੇ ਵੀ ਮਿਲਦੇ ਆ ਸਾਈਕਲ

ਅੱਛਾ ਦੋਸਤੋ, ਪਹਿਲਾਂ ਵਾਲੇ ਜ਼ਮਾਨੇ 'ਤੇ 3-4 ਦਹਾਕੇ ਪਿੱਛੇ ਆਪਾਂ ਚੱਲ ਜਾਈਏ, ਜਿੱਦਾਂ ਆਪਾਂ ਘੜੀ ਦੀ ਗੱਲ ਕਰ ਰਹੇ ਹਾਂ, ਜਿੱਦਾਂ ਘੜਾ ਵੱਖ ਵੱਖ ਰੂਪ ਦੇ ਵਿੱਚ ਇਨਸਾਨ ਦਾ ਸਾਥੀ ਰਿਹਾ ਆ, ਜਿੱਥੇ ਸਿਹਤ ਇਨਸਾਨ ਦੀ ਉਹਨੇ ਨਰੋਈ ਰੱਖੀ ਹੈ, ਅਤੇ ਉੱਥੇ ਹੀ ਆ ਜਿਹੜਾ ਕਈ ਹੋਰ ਸੱਭਿਆਚਾਰਕ ਜਾਂ ਧਾਰਮਿਕ ਰੀਤੀ ਰਿਵਾਜ਼ਾਂ ਦੇ ਵਿੱਚ ਵੀ ਘੜੇ ਦੀ ਆਪਣੀ ਇੱਕ ਵਿਸ਼ੇਸ਼ਤਾ ਰਹੀ ਹੈ। ਜੇ ਤੁਹਾਨੂੰ ਇਹਦੇ ਬਾਰੇ ਵੀ ਕੋਈ ਜਾਣਕਾਰੀ ਹੈ ਜ਼ਰੂਰ ਦੱਸਿਓ। ਬਸ ਆਪਾਂ ਜਲਦੀ ਹੀ ਰੈਪ ਅਪ ਕਰਾਂਗੇ, ਬਾਕੀ ਤੁਸੀਂ ਆਪਣੇ ਆਪ ਨੂੰ, ਆਪਣੇ ਬੱਚਿਆਂ ਨੂੰ, ਆ ਜਿਹੜਾ ਅਗਲੇ ਹਫ਼ਤੇ ਸਮਰ ਕੈਂਪ ਹੈ ਜਿਹੜਾ ਸਟਾਰਟ ਹੋ ਰਿਹਾ, ਦਾ ਭੰਗੜਾ ਅਕੈਡਮੀ, TBA ਦਾ ਭੰਗੜਾ ਅਕੈਡਮੀ, ਹਾਂਜੀ, ਤੁਸੀਂ ਆ ਜਿਹੜਾ ਇਨਰੋਲ ਕਰਨਾ ਚਾਹੁੰਦੇ ਹੋ, ਭੰਗੜੇ ਦੇ ਨਾਲ, ਵਿਰਸੇ ਦੇ ਨਾਲ, ਸੱਭਿਆਚਾਰ ਦੇ ਨਾਲ ਆਪਣੇ ਬੱਚਿਆਂ ਨੂੰ ਜੋੜਨਾ ਚਾਹੁੰਦੇ ਹੋ, ਤਾਂ ਫਿਰ ਹਰਜੋਤ ਹੋਣਾ ਦੇ ਨਾਲ ਸੰਪਰਕ ਕਰ ਲਿਓ। ਮੈਂ ਕਹਿੰਦਾ ਵੀ ਤੁਸੀਂ ਆ ਜਿਹੜਾ ਆਪਣੇ ਬੱਚਿਆਂ ਨੂੰ ਆ ਜਿਹੜਾ ਆਹ 1.5-2 ਮਹੀਨੇ ਲਵਾ ਕੇ ਦੇਖਿਓ, ਤੁਸੀਂ ਡਿਫਰੈਂਸ ਆ ਜਿਹੜਾ ਹਫ਼ਤੇ 2 ਹਫ਼ਤੇ ਦੇ ਵਿੱਚ ਫੀਲ ਕਰੋਗੇ। ਬੱਚਿਆਂ ਦੇ ਅੰਦਰ ਜੋ ਕੌਨਫੀਡੈਂਸ ਬਿਲਡਅਪ ਹੋਵੇਗਾ, ਬੱਚੇ ਜਿਹੜੇ ਆ ਜਿਨ੍ਹਾਂ ਦਾ ਬੱਚੇ ਆ ਜਿਹੜੇ ਉਹਨਾਂ ਦਾ ਆਪਣੇ ਪੰਜਾਬੀ ਮਿਊਜ਼ਿਕ ਦੇ ਨਾਲ ਆ ਜਿਹੜਾ ਪਿਆਰ ਵਧੇਗਾ, ਤੁਸੀਂ ਆਪ ਜਿਹੜਾ ਡਿਫਰੈਂਸ ਆ ਜਿਹੜਾ ਫੀਲ ਕਰੋਗੇ। ਸੋ ਵੱਖ ਵੱਖ ਗਤੀਵਿਧੀਆਂ ਦੇ ਵਿੱਚ ਜ਼ਰੂਰ ਬੱਚਿਆਂ ਨੂੰ ਇਹਨਾਂ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਪਾਓ, ਉਹਨਾਂ ਨੂੰ ਐਕਟੀਵਿਟੀਜ਼ ਦੇ ਵਿੱਚ ਵੱਖ ਵੱਖ ਇੰਡਲਜ ਰੱਖੋ, ਤਾਂ ਕਿ ਉਹਨਾਂ ਦਾ ਜਿਹੜਾ ਸਕਰੀਨ ਟਾਈਮ ਹੈ, TV ਟਾਈਮ ਹੈ, ਜਿਹੜਾ ਘਟਾ ਕੇ ਰੱਖੋ। ਸੋ ਦਾ ਭੰਗੜਾ ਅਕੈਡਮੀ 'ਚ ਇਨਰੋਲ ਕਰਾਉਣਾ, ਅਤੇ ਨੰਬਰ ਹੈ ਜੀ ਜੋਤ ਹੋਣਾ ਦਾ 647-7-76-72, 647-507-7672, 647-507-76-72 'ਤੇ ਤੁਸੀਂ ਦਾ ਭੰਗੜਾ ਅਕੈਡਮੀ ਦੇ ਜੋਤ ਜੀ ਹੋਣਾ ਦੇ ਨਾਲ ਗੱਲ ਕਰ ਸਕਦੇ ਹੋ। ਸਮਾਈਲਸ ਔਨ ਵੀਲਸ, ਇਹ ਕਹਿੰਦੇ ਨੇ ਆਪਣੀ ਜਾਂ ਆਪਣੇ ਪਿਆਰਿਆਂ ਦੀ ਮੁਸਕਾਨ ਦੀ ਸੰਭਾਲ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ, ਬਸ ਤੁਸੀਂ ਇੱਕ ਕਾਲ ਕਰਨੀ ਹੈ। ਸਮਾਈਲਸ ਔਨ ਵੀਲਸ ਮੋਬਾਈਲ ਡੈਂਟਲ ਹਾਈਜੀਨ ਕੇਅਰ ਵਾਲੇ ਤੁਹਾਡੇ ਘਰ ਦੇ ਬਾਹਰ ਆਪਣਾ ਜਿਹੜਾ ਆ ਟਰੱਕ ਲੈ ਆਣਗੇ, ਅਤੇ ਫਿਰ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਆਪਣੇ ਦੰਦਾਂ ਦੀ, ਆਪਣੇ ਮਸੂੜਿਆਂ ਦੀ, ਆਪਣੇ ਗੰਮਸ ਦੀ ਹੈ ਜਿਹੜੀ ਸਿਹਤ ਸੰਭਾਲ। ਅਤੇ ਨਾਲ ਦੀ ਨਾਲ ਬਲਬੀਰ ਸੋਹੀ ਜੀ ਇੱਕ ਜਾਣਿਆ ਪਹਿਚਾਣਿਆ ਨਾਮ ਹੈ, ਤੁਹਾਨੂੰ ਉਹ ਗਾਈਡ ਕਰਦੇ ਨੇ ਕਿਸ ਹਿਸਾਬ ਦੇ ਨਾਲ ਤੁਸੀਂ ਆਪਣੇ ਦੰਦਾਂ ਨੂੰ ਸੰਭਾਲ ਸਕਦੇ ਹੋ, ਅਤੇ ਹੋਰ ਬਿਮਾਰੀਆਂ ਤੋਂ ਆ ਜਿਹੜਾ ਆਪਣੀ ਸਰੀਰ ਨੂੰ ਰੱਖਾ ਸਕਦੇ ਹੋ, ਬਚਾ ਕੇ ਰੱਖ ਸਕਦੇ ਹੋ। ਸੋ ਤੁਸੀਂ ਬਲਬੀਰ ਸੋਹੀ ਜੀ ਹੋਣਾ ਦੇ ਨਾਲ ਗੱਲਬਾਤ ਕਰ ਸਕਦੇ ਹੋ, ਸਾਰੀਆਂ ਹੀ ਇੰਸ਼ੋਰੈਂਸ ਕੰਪਨੀਆਂ ਦੇ ਨਾਲ ਕੰਮ ਕਰਦੇ ਨੇ। ਸੋ ਨੰਬਰ ਹੈ ਜੀ 6479690008, 6479690008, ਤੇ ਬਲਬੀਰ ਸੋਹੀ ਜੀ ਹੋਣਾ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ, ਤੇ ਡ੍ਰੀਮ ਹੋਮ

0: ਲਾਇਸੈਂਸ ਤੇ ਜਾ ਕੇ ਅਪਲਾਈਸੈਂਸ ਤੁਸੀਂ ਬਾਏ ਕਰਨਾ ਚਾਹੁੰਦੇ ਹੋ, ਭਾਵੇਂ ਇੱਕ ਜਾਂ ਬੰਡਲ ਪੈਕੇਜ ਤੁਸੀਂ ਬਾਏ ਕਰਨਾ, ਤਾਂ ਫਿਰ 905 805 3000 ਜਾਂ ਫਿਰ ਤੁਸੀਂ 2915 ਅਰਜਨਟੀਆ ਰੋਡ ਮਿਸੀਸਾਗਾ ਯੂਨਿਟ ਨੰਬਰ 2 ਤੇ ਹੈ ਜਿਹੜਾ, ਤੁਸੀਂ ਉੱਥੇ ਜਾ ਕੇ ਇਹਨਾਂ ਨੂੰ ਵਿਜ਼ਿਟ ਕਰ ਸਕਦੇ ਹੋ। ਡੀਲਸ ਲੱਗੀਆਂ ਹੋਈਆਂ ਨੇ, ਤੁਸੀਂ ਜੈਨੀਅਰ ਕਿਚਨ ਏਡ ਦੇ ਬਿਲਟ ਇਨ ਅਪਲਾਈਸੈਂਸ ਲੈਂਦੇ ਹੋ, 30% ਤੋਂ ਜ਼ਿਆਦਾ ਤੁਹਾਡੀ ਸੇਵਿੰਗਸ ਹੈ ਜਿਹੜੀ ਹੋ ਸਕਦੀ ਹੈ। ਕਹਿੰਦੇ ਨੇ ਭਾਵੇਂ GTA ਨਹੀਂ ਭਾਵੇਂ ਕੈਨੇਡਾ ਦੀ ਕੋਈ ਵੀ ਡੀਲ ਹੈ ਜਿਹੜੀ ਸਾਡੇ ਕੋਲ ਲਿਆਓ, ਸੇਮ ਮਾਡਲ ਨੰਬਰ ਲਿਆਓ, ਅਸੀਂ ਆ ਜਿਹੜੀ ਉਸ ਨੂੰ ਮੈਚ ਨਹੀਂ ਅਸੀਂ ਬੀਟ ਕਰਕੇ ਦਿਖਾਵਾਂਗੇ। ਸਰਜਰੀ ਸਵੇਰ ਦਾ ਹਵਾਲਾ ਜ਼ਰੂਰ ਦੇ ਦਿਓ ਦੋਸਤੋ। ਸੋ ਡ੍ਰੀਮ ਹੋਮ ਅਪਲਾਈਸਿਸ ਦੀ ਟੀਮ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। 5.2 ਕਿਊਬਿਕ ਫੀਟ ਵਾਸ਼ਰ, 7.5 ਕਿਊਬਿਕ ਫੀਟ ਡਰਾਇਰ, ਐਨਰਜੀ ਸਟਾਰ ਦੀ ਰੇਟਿੰਗ ਦੇ ਨਾਲ ਜਿਹਦੀ ਬਾਜ਼ਾਰੂ ਕੀਮਤ ਹੈ ਜਿਹੜੀ 1899 ਹੈ, ਪਰ ਤੁਸੀਂ ਆ ਜਿਹੜਾ ਡ੍ਰੀਮ ਹੋਮ ਅਪਲਾਈਸਿਸ ਦੇ 1499 'ਤੇ ਲੈ ਸਕਦੇ ਹੋ। ਫ੍ਰੀ ਡਿਲੀਵਰੀ ਹੈ ਜਿਹੜੀ ਉਹ GTA ਦੇ ਵਿੱਚ ਹੈ, ਅਤੇ ਉੱਥੇ ਹੀ PNJ ਸਪਰਿੰਗ ਵੀਲ ਅਲਾਈਨਮੈਂਟ, ਟਰੱਕਾਂ ਟਰੇਲਾਂ ਦਾ ਕੋਈ ਵੀ ਕੰਮ ਕਰਾਉਣਾ ਤਾਂ ਫਿਰ ਤੁਸੀਂ ਕੰਮ ਇਸ ਤਰ੍ਹਾਂ ਸਪਰਿੰਗਾਂ ਦਾ, ਕਿੰਗ ਪਿੰਨ ਦਾ, ਸਸਪੈਂਸ਼ਨ ਦਾ ਕੰਮ ਕਰਾਉਣਾ ਆਪਣੇ ਭਾਈਚਾਰੇ ਦੇ ਵਿੱਚ, ਸਭ ਤੋਂ ਪਹਿਲਾਂ ਗਰਾਜ ਹੈ ਜਿਹੜਾ ਜੈ ਅਤੇ ਗੈਰੀ ਭਾਅ ਜੀ ਉਹਨਾਂ ਨੇ ਖੋਲ੍ਹਿਆ ਸੀ। ਸੋ ਤੁਸੀਂ ਆ ਜਿਹੜਾ 5330 ਬ੍ਰੈਡਕੋ ਬੁਲੇਵਰਡ ਮਿਸੀਸਾਗਾ ਵਿਖੇ ਇਹਨਾਂ ਨੂੰ ਦੋਸਤੋ ਵਿਜ਼ਿਟ ਕਰ ਸਕਦੇ ਹੋ। ਸੋਮਵਾਰ ਤੋਂ ਸ਼ੁੱਕਰਵਾਰ 9 ਤੋਂ 6 ਅਤੇ ਸ਼ਨੀਵਾਰ ਨੂੰ 9 ਤੋਂ 3 ਵਜੇ ਤੱਕ ਖੁੱਲ੍ਹੇ ਰਹਿੰਦੇ ਨੇ। ਘਰ ਦੇ ਵਿੱਚ IPTV ਬਾਕਸ ਹੈ, ਤੁਸੀਂ ਉਸ ਸਰਵਿਸ ਤੋਂ ਖੁਸ਼ ਨਹੀਂ ਹੋ ਤਾਂ ਇੱਕ ਵਾਰ ਰੁਦਰਾ IPTV ਬਾਕਸ ਦੇ ਨਾਲ ਗੱਲ ਕਰ ਲਿਓ। ਬਿਨਾਂ ਬਫਰਿੰਗ, ਬਿਨਾਂ ਰੁਕੇ ਆ ਜਿਹੜਾ ਐਨ ਕ੍ਰਿਸਟਲ ਕਲੀਅਰ, ਐਨ ਤੁਹਾਡੀ ਕੁਆਲਿਟੀ ਦੇ ਨਾਲ ਹੈ ਜਿਹੜਾ 4D HD ਕੁਆਲਿਟੀ ਦੇ ਨਾਲ ਹੈ ਜਿਹੜਾ ਤੁਸੀਂ ਆਪਣੀਆਂ ਵੀਡੀਓਜ਼, ਆਪਣੇ ਵੱਖ ਵੱਖ ਮੈਚ ਹੈ ਜਿਹੜੇ ਉਹਨਾਂ ਦਾ ਲੁਤਫ ਹੈ ਜਿਹੜਾ ਲੈ ਸਕਦੇ ਹੋ। ਸੋ IPTV ਰੁਦਰਾ ਵਾਲਿਆਂ ਦੇ ਨਾਲ ਸੰਪਰਕ ਕਰਨ ਵਾਸਤੇ ਪ੍ਰੋਗਰਾਮ ਦਾ ਜ਼ਰੂਰ ਹਵਾਲਾ ਦੇ ਦਿਓ। ਨੰਬਰ ਹੈ ਜੀ 4374634700, 437-236-4700 'ਤੇ ਤੁਸੀਂ ਇਹ ਜਿਹੜਾ ਰੁਦਰ IPTV ਬਾਕਸ ਦੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਕੋਈ ਗੱਲ ਕਰਨੀ ਹੈ ਅਤੇ ਨੰਬਰ ਮੇਰਾ 416-917-7763 416-917-7763 'ਤੇ ਸੰਪਰਕ ਕਰ ਸਕਦੇ ਹੋ। ਇੱਥੇ ਤੋਂ ਇਜਾਜ਼ਤ, ਹੈਵ ਏ ਵੈਰੀ ਗੁੱਡ ਵੀਕਐਂਡ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।
1: कमाल का कैच था यार, यकीन ही नहीं आ रहा।
2: तुम्हें इस पर यकीन नहीं आ रहा तो ये सुनो, सेव ऑन एनर्जी वाले मुफ्त इलेक्ट्रिक हीट पंप दे रहे हैं अगर तुम्हारे घर में इलेक्ट्रिक या ऑयल हीटिंग है।
1: इस बात पर मुझे पूरा यकीन है, वो तो इंस्टॉलेशन का 100% खर्चा भी खुद उठाते हैं। अगर तुम्हारे घर में ऑयल हीटिंग है तो वो ऑयल टैंक भी बिल्कुल मुफ्त बाहर निकाल कर देंगे, और हीट पंप से तुम्हारे हीटिंग बिल्स 50% तक कम हो सकते हैं।
2: तुम्हें ये सब कैसे पता?
1: क्योंकि मैंने भी पिछले साल ये लगवाया है।
2: अच्छा, वो क्या वेबसाइट थी?
1: saveonenergy.ca/eap।

0: ਕਿੱਦਾਂ ਨਫ਼ਰਤ ਭਰੇ ਦਿਲਾਂ ਵਿੱਚ ਵੀ ਪਿਆਰ ਨਾਲ ਵਸ ਲਈਦਾ, ਕਿੱਦਾਂ ਪੰਜੇ ਉਂਗਲਾਂ ਨੂੰ ਮੁੱਠੀ ਵਿੱਚ ਰੱਖ ਲਈਦਾ,
1: ਕਿੱਦਾਂ ਰੁੱਖਾਂ ਜਿੰਨਾ ਸਬਰ ਕਰੀਦਾ, ਕਿੱਦਾਂ ਸਵੈ ਮਾਨ ਲਈ ਹਨੇਰੀ ਬਣ ਵਗੀਦਾ, ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
0: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਇਤਿਹਾਸ ਦੇ ਪੰਨਿਆਂ ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ

0: ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵੈਲਕਮ ਕਰਦੇ ਹਾਂ। ਸ਼ੁੱਕਰਵਾਰ ਦਾ ਦਿਨ ਆ, ਜੁਲਾਈ ਮਹੀਨੇ ਦੀ 3 ਤਰੀਕ ਹੋ ਗਈ ਆ। ਵਿਰਾਸਤ ਰੇਡੀਓ 'ਤੇ ਮੈਂ ਤੁਹਾਡਾ ਵੈਲਕਮ ਕਰਦਾ। ਨੰਬਰ ਸਟੂਡੀਓ ਦੇ 905-673-3337 ਅੱਜ 9056733337 'ਤੇ ਕਾਲ ਕਰਕੇ ਮੇਰੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਰੇਡੀਓ ਨੂੰ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਤਾਂ 416-477-2040 'ਤੇ ਗੱਲਬਾਤ ਕਰ ਲਿਓ। 530 AM ਡਾਇਲ 'ਤੇ ਹੁਣ ਵਿਰਾਸਤ ਰੇਡੀਓ ਦੀ ਵਾਰੀ ਆ ਗਈ ਆ ਅਤੇ ਤੁਹਾਡੇ ਨਾਲ ਗੱਲਾਂਬਾਤਾਂ ਹੋਣਗੀਆਂ। ਬਾਰੀਆ ਸਾਹਿਬ ਲੈ ਕੇ ਆਉਣਗੇ ਖਬਰਾਂ, ਗੁਰਮੁਖ ਸਿੰਘ ਬਾਰੀਆ ਸਾਹਿਬ, ਅਤੇ ਸਵੇਰ ਤੋਂ ਸ਼ਾਮ ਤੱਕ 24 ਘੰਟੇ 7 ਦਿਨ ਬਹੁਤ ਸਾਰੇ ਪ੍ਰੋਗਰਾਮ ਚੱਲਦੇ ਹਨ। ਵਿਰਾਸਤ ਰੇਡੀਓ ਵੀ ਤੁਸੀਂ ਦੇਖਦੇ ਹੋ ਅਤੇ ਸੁਣਦੇ ਹੋ, ਟੀ ਵੀ 'ਤੇ ਵੀ ਚੱਲਦਾ ਹੁੰਦਾ ਅਤੇ ਟੀ ਵੀ 24 ਘੰਟੇ 7 ਦਿਨ ਸਟ੍ਰੀਮਿੰਗ ਡਿਵਾਈਸ 'ਤੇ ਚੱਲਦੇ ਹੈਗੇ ਆ। ਅਤੇ ਅੱਜ ਮੈਨੂੰ ਇੱਥੇ 530 AM ਵਾਲੇ ਸਟੂਡੀਓ ਵਿੱਚ ਆਉਣ ਦਾ ਫਿਰ ਮੌਕਾ ਮਿਲਿਆ, ਕਿਉਂਕਿ ਸਾਡੇ ਨਾ ਉੱਧਰ ਕੈਲਡੋਨ ਈਸਟ ਦੇ ਵਿੱਚ ਬਿਜਲੀ ਬਹੁਤ ਵਰੀ ਗਈ ਆ, ਔਨ ਐਂਡ ਆਫ ਰਹੀ ਸਾਰਾ ਹਫ਼ਤਾ, ਕਿਉਂਕਿ ਹੀਟ ਵੀ ਕਾਫੀ ਸੀਗੀ, ਹੀਟ ਦੇ ਨਾਲ ਕੰਜ਼ਪਸ਼ਨ ਵੀ ਵੱਧ ਜਾਂਦੀ ਹੈਗੀ ਆ, ਅਤੇ ਫਿਰ ਇੱਕ ਦੋ ਖੰਭੇ ਵੀ ਕਹਿੰਦੇ ਸੜ ਜਾ ਗਏ ਸੀਗੇ। ਸੋ ਕਹਿਣਾ ਮੰਨਣਾ ਪੈਂਦਾ ਸੀ ਸਟੂਡੀਓ ਹੀ ਆ ਜਾਈਏ, ਔਨ ਆਫ ਕਰਕੇ ਦੁਬਾਰਾ ਫਿਰ ਨਾ ਆਫ ਹੋ ਜਾਈਏ। ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ 'ਤੇ 905-673-3337 'ਤੇ ਕਾਲ ਲੈ ਲਵਾਂ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ। ਹੈਲੋ
1: ਹੈਲੋ,
0: ਸਤਿ ਬਲਦੇਵ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ, ਅੱਜ ਟੀਵੀ 'ਤੇ ਨਹੀਂ ਆਉਣਾ?
0: ਨਹੀਂ, ਅੱਜ ਟੀਵੀ 'ਤੇ ਨਹੀਂ, ਅੱਜ ਤਾਂ ਮੈਂ ਰੇਡੀਓ 'ਤੇ ਬੈਠੇ, ਕੋਈ ਸਾਡੀ ਬਿਜਲੀ ਬਹੁਤ ਵਾਰੀ ਗਈ ਆ ਕੈਲਡੋਨ ਈਸਟ ਦੇ ਵਿੱਚ, ਤਾਂ ਕਰਕੇ ਮੈਂ ਕਿਹਾ ਸਿੱਧਾ ਸਟੂਡੀਓ 'ਚ ਹੀ ਆ ਜਾਈਏ ਅਤੇ ਵੈਲਕਮ ਕਰਦੇ ਜੀ ਆਇਆਂ ਨੂੰ।
1: ਇੱਥੋਂ ਭੇਜ ਦਿੰਦੇ ਬਿਜਲੀ ਸਿੱਧੀ,
0: ਕਿਆ ਬਾਤ ਆ,
1: ਆਈ ਭਰ ਕੇ ਭੇਜਾ।
0: ਧੰਨਵਾਦ ਤੁਹਾਡਾ, ਹੈਪੀ ਫਰਾਈਡੇ,
1: ਵੈਲਕਮ ਬੈਕ,
0: ਥੈਂਕ ਯੂ ਵੈਰੀ ਮੱਚ, ਹੈਪੀ ਫਰਾਈਡੇ। ਮੈਂ ਸ਼ੰਮੀ ਦਾ ਧੰਨਵਾਦ ਕਰਨਾ ਚਾਹੁੰਦਾ, ਪਟਲ ਸਾਹਿਬ ਦਾ ਬੜਾ ਵਧੀਆ ਪ੍ਰੋਗਰਾਮ ਕੀਤਾ, ਬਾਰੀਆ ਸਾਹਿਬ ਦਾ ਬੜਾ ਵਧੀਆ ਪ੍ਰੋਗਰਾਮ ਹੈਂਡਲ ਕਰਦੇ ਹਨ। ਕਈ ਵਾਰੀ ਕੰਮ ਕਾਰਾਂ ਵਿੱਚ ਬਿਜ਼ੀ ਹੋ ਜਾਂਦਾ, ਬੰਦਾ ਇੱਧਰ ਉੱਧਰ ਜਾਣਾ ਪੈਂਦਾ ਆ, ਸੋ ਕੰਮ 'ਤੇ ਹੀ ਗਏ ਸੀ, ਮੁੜ ਕੇ ਵਾਪਸ ਆ ਗਏ ਹਨ। ਅਮੈਰੀਕਾ ਜਾਣ ਦਾ ਮੌਕਾ ਮਿਲਿਆ, ਇਟਸ ਅਮੇਜ਼ਿੰਗ। ਜੇ ਇੱਥੇ ਹੀਟ ਚੱਲਦੀ, ਉੱਧਰ ਵੀ ਹੀਟ ਚੱਲਦੀ ਹੈ, ਗਰਮੀ ਬਹੁਤ ਪੈ ਰਹੀ ਹੈਗੀ ਆ। ਨੌਰਥ ਅਮੈਰੀਕਾ ਦੇ ਵਿੱਚ ਜਿੱਥੇ ਗਰਮੀ ਪੈ ਰਹੀ, ਉੱਥੇ ਯੂਰਪ ਦੇ ਵਿੱਚ ਬੜੀ ਗਰਮੀ ਪੈ ਰਹੀ ਹੈਗੀ ਆ। ਮੌਸਮ ਚੇਂਜ ਹੋ ਗਿਆ, ਟਾਈਮ ਚੇਂਜ ਹੋ ਗਿਆ, ਕੁਦਰਤ ਇਟਸ ਅਮੇਜ਼ਿੰਗ ਆ। ਜੇ ਦੇਖਿਆ ਜਾਵੇ ਅੱਗੇ ਤਾਂ ਕਹਿੰਦੇ 10% ਹੁੰਦੇ ਆ ਜਿਹੜੇ ਉੱਥੇ ਉਹਨਾਂ ਕੋਲ ਹੈਗੇ ਆ ਏਅਰ ਕੰਡੀਸ਼ਨ, ਯੂਰਪ ਦੇ ਵਿੱਚ ਲਗਾਉਣ ਦੀ ਲੋੜ ਨਹੀਂ ਪੈਂਦੀ ਸੀਗੀ। ਬਹੁਤ ਸਾਰੀਆਂ ਮੌਤਾਂ ਹੋ ਰਹੀਆਂ ਆ ਮੌਸਮ ਕਰਕੇ, ਸਪੈਸ਼ਲੀ ਬਜ਼ੁਰਗਾਂ ਦੀਆਂ, ਕਿਉਂਕਿ ਹੀਟ ਸਹਿ ਨਹੀਂ ਸਕਦੇ, ਦਿਲ ਜਿਹੜਾ ਹੈਗਾ ਉਹ ਹੈਂਡਲ ਨਹੀਂ ਕਰ ਸਕਦਾ। ਸੋ ਪਾਣੀ ਪੀਣਾ ਤਾਂ ਤੁਸੀਂ ਖੁਦ ਜਾਣਦੇ ਹੋ ਬੜਾ ਜ਼ਰੂਰੀ ਹੁੰਦਾ ਹੈਗਾ ਆ। ਸੋ ਬਜ਼ੁਰਗਾਂ ਨੂੰ ਬੇਨਤੀ ਹੈਗੀ ਹੈ, ਜੇ ਘਰ ਅੰਦਰ ਰਹਿ ਸਕੇ ਤਾਂ ਘਰ ਅੰਦਰ ਹੀ ਰਹਿ ਲਿਓ। ਇੱਕ ਵਾਰੀ ਮੈਂ ਦੱਸ ਦੇਵਾਂ, ਜਿੱਥੇ ਬੱਚਿਆਂ ਨੂੰ ਛੁੱਟੀਆਂ ਹੋਈਆਂ ਨਾ ਸਕੂਲ ਤੋਂ, ਸਮਰ ਹੋਲੀਡੇਜ਼, ਸੋਸ਼ਲ ਮੀਡੀਆ 'ਤੇ ਜਦੋਂ ਨਾ ਪੋਸਟਾਂ ਪੈਂਦੀਆਂ, ਕਈਆਂ ਹੁੰਦਾ ਯਾਰ ਇੱਧਰ ਘੁੰਮ ਰਹੇ ਆ, ਇੱਧਰ ਘੁੰਮ ਰਹੇ, ਸਾਡਾ ਵੀ ਜੀ ਕਰਦਾ। ਪਰਿਵਾਰ ਨੂੰ ਅਫੋਰਡੇਬਿਲਟੀ ਸਿਖਾ ਦਿਓ ਵੀ ਆਪਾਂ ਇੰਨਾ ਕੁ ਅਫੋਰਡ ਕਰ ਸਕਦੇ, ਬੱਚੇ ਸਮਝ ਜਾਂਦੇ ਹਨ, ਦੇ ਡੂ ਅੰਡਰਸਟੈਂਡ। ਜੇ ਆਪਾਂ ਨਾ ਅੱਡੀਆਂ ਚੱਕ ਕੇ ਨਾ ਫਾਹੇ ਲੈਣ ਲੱਗ ਗਏ, ਫਿਰ ਆਪਾਂ ਹੋਰ ਫਸ ਜਾਵਾਂਗੇ। ਸੋ ਬੱਚੇ ਸਮਝ, ਬੱਚੇ ਤੁਹਾਨੂੰ ਚਾਹੁੰਦੇ ਆ, ਸ਼ੋ ਪੀਸ, ਸ਼ੋ ਬਿਜ਼ਨਸ ਨਹੀਂ ਚਾਹੁੰਦੇ, ਦੇ ਨੀਡ ਦੇ ਪੇਰੈਂਟਸ। ਸੋ ਬਹੁਤ ਸਾਰੇ ਪ੍ਰੋਗਰਾਮ ਗੁਰੂ ਘਰਾਂ ਦੇ ਵਿੱਚ ਲਿਖੇ ਗਏ ਹਨ, ਵੱਖ ਵੱਖ ਗੁਰੂ ਘਰਾਂ ਦੇ ਵਿੱਚ, ਗੁਰਬਾਣੀ, ਕੀਰਤਨ, ਕਰਾਟੀ, ਸੌਕਰ, ਫੀਲਡ ਹਾਕੀ, ਅਤੇ ਕਈ ਸਪੋਂਸਰ ਵੀ ਬੱਚਿਆਂ ਨੂੰ ਸਪੋਂਸਰ ਕਰ ਦਿੰਦੇ ਹਨ ਜੇ ਕਿਸੇ ਕੋਲ ਅਫੋਰਡੇਬਿਲਟੀ ਨਹੀਂ ਹੈਗੀ ਆ। ਸੋ ਬਿਜ਼ੀ ਰੱਖਿਓ, ਇਹ ਮੈਂ ਕਹਿੰਦਾ, ਬੱਚਿਆਂ ਨੂੰ ਜ਼ਰੂਰ ਬਿਜ਼ੀ ਰੱਖਿਓ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ, ਮੈਂ ਖਬਰਾਂ ਵੱਲ ਵੀ ਜਾਂਦਾ, ਮੈਂ ਦੱਸ ਦੇਵਾਂ, ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ, ਸਪੋਂਸਰ ਵੀਰਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ। ਤੁਹਾਡਾ ਆਪਣਾ ਹੀ ਪ੍ਰੋਗਰਾਮ, ਮੇਰਾ ਬਾਅਦ ਵਿੱਚ ਕਦੇ ਵੀ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਸਕਦੇ, 416-451-2222। ਜੇ ਸਟੂਡੀਓ ਵਿੱਚ ਗੱਲ ਕਰੀਏ 905-673-3337। ਅਤੇ ਚੈਨ ਸਿੰਘ ਬੋਲਾ, ਇਹਨਾਂ ਦੇ ਦੋ ਸਟੋਰ ਹਨ, ਇੱਕ ਰੈਕਸਟੇਲ ਦੇ ਵਿੱਚ ਅਤੇ ਨਾਲ ਦੀ ਨਾਲ ਇਹਨਾਂ ਦੇ ਸਟੋਰ ਹਨ ਇੱਕ ਕੈਂਡੀ ਰੋਡ 'ਤੇ। ਅਤੇ ਤੁਸੀਂ ਗਰੋਸਰੀ ਸ਼ੋਪਿੰਗ ਕਰਨੀ ਹੋ ਤਾਂ ਕਰ ਸਕਦੇ ਹੋ, ਇੰਡੀਆ ਬਾਜ਼ਾਰ ਵਾਲੇ, ਬਹੁਤ ਵੱਡਾ ਸਟੋਰ ਆ ਕੈਂਡੀ ਰੋਡ 'ਤੇ, ਸਾਫ਼ ਸੁਥਰੀ ਗਰੋਸਰੀ ਦੇ ਨਾਲ ਦੀ ਨਾਲ ਰੈਸਟੋਰੈਂਟ ਵੀ ਹੈਗਾ, ਨਾਲ ਬੈਠ ਕੇ ਭੋਜਨ ਛਕ ਸਕਦੇ ਹੋ, ਕੇਟਰਿੰਗ ਵੀ ਕਰਵਾ ਸਕਦੇ ਹੋ। ਅਤੇ ਬੜਾ ਰਿਸਪੋਂਸ ਦਿੱਤਾ, ਚੌੜੇ ਬਾਜ਼ਾਰ ਵਿੱਚ ਸਟੋਰ ਖੋਲ੍ਹਿਆ ਸਾ, ਉਸ ਤੋਂ ਬਾਅਦ ਚੌੜਾ ਬਾਜ਼ਾਰ, ਇਜ਼ਲਿੰਗਟਨ ਅਤੇ ਐਲਬੀਅਨ ਦਾ ਏਰੀਆ। ਸੋ ਦੁਨੀਆ ਤਾਂ ਸਾਰੇ ਪਾਸੇ ਵਸਣ ਲੱਗ ਪਈ, ਜਰਾਡ ਹੁੰਦਾ ਸੀਗਾ, ਜੇਨ ਫਿਚ ਏਰੀਆ ਹੁੰਦਾ ਸੀਗਾ, ਫਿਰ ਐਕਸਟੀਅਲ, ਚੌੜਾ ਬਾਜ਼ਾਰ, ਐਲਬੀਅਨ ਏਰੀਆ ਕਹਿੰਦੇ ਸੀਗੇ। ਤਿਪਲਿੰਗ ਵਾਲਾ ਏਰੀਆ ਕਹਿੰਦੇ ਸੀ, ਫਿਰ ਮਾਲਟਰ ਵੱਲ ਆ ਗਏ, ਹੁਣ ਬ੍ਰੈਂਪਟਨ ਸਾਰੇ ਪਾਸੇ ਛਾ ਗਏ ਆ ਪੰਜਾਬੀ। ਸੋ ਮਿਹਨਤ ਕੀਤੀ ਆ ਅਤੇ ਬੜੇ ਤਕੜ ਬੜਾ ਤਕੜ ਬਿਜ਼ਨਸ ਵੀ ਕਰਦੇ ਆ ਅਤੇ ਨਾਲ ਦੀ ਨਾਲ ਦੁਨੀਆ ਭਰ ਵਿੱਚ ਸੇਵਾ ਵੀ ਬਹੁਤ ਕਰਦੇ ਆ, ਅੱਖਾਂ ਦਾ ਕੈਂਪ ਲਾਉਂਦੇ ਆ। ਦੇ ਡੂ ਅਮੇਜ਼ਿੰਗ ਜੋਬ ਚੈਨ ਸਿੰਘ ਬੋਲਾ ਸਾਹਿਬ। ਦੋ ਉਹਨਾਂ ਦੇ ਗਰੋਸਰੀ ਸਟੋਰ ਹੈ, ਸ਼ੋਪਿੰਗ ਜਿੱਥੋਂ ਮਰਜ਼ੀ ਕਰੋ, ਪ੍ਰਾਈਸਾਂ ਅਤੇ ਕੁਆਲਿਟੀ ਸੇਮ ਮਿਲੇਗੀ। ਕੈਂਡੀ ਰੋਡ ਬ੍ਰੈਂਪਟਨ ਵਿੱਚ ਅਤੇ ਰੈਕਸਟਿਲ ਵਿੱਚ 2645 ਇਜ਼ਲਿੰਟ ਐਵਨਿਊ 'ਤੇ ਪਹੁੰਚ ਸਕਦੇ ਹੋ। ਅਵੀ ਧਾਲੀਵਾਲ ਜਿਹੜਾ, ਕਾਫੀ ਲੰਬੀ ਚੌੜੀ ਗੱਲਬਾਤ ਹੋਈ ਅਵੀ ਧਾਲੀਵਾਲ ਜਿਹਦੇ ਨਾਲ, ਅਤੇ ਮੇਅਰ ਦੀ ਸੀਟ ਵਾਸਤੇ ਖੜ੍ਹੇ ਹਨ, ਆਪਣੀ ਆਵਾਜ਼ ਉਠਾ ਰਹੇ ਹਨ, ਕਹਿੰਦੇ ਹਨ ਵੀ ਟੈਕਸਿਸ ਫਰੀਜ਼ ਕਰਕੇ ਦੇਵਾਂਗੇ। ਉਹ ਕੀ ਕਰਕੇ ਦੇਣਗੇ ਆਪਾਂ ਦੱਸ ਦੇਵਾਂਗੇ ਆਉਣ ਵਾਲੇ ਦਿਨਾਂ ਵਿੱਚ, ਉਹਨਾਂ ਨਾਲ ਕਾਫੀ ਸਾਰੇ ਇੰਟਰਵਿਊਜ਼ ਕਰਕੇ ਅਤੇ ਨਾਲ ਲਾਈਵ ਔਨ ਰੇਡੀਓ ਵੀ ਲੈ ਕੇ ਆਵਾਂਗੇ। ਅਵੀ ਧਾਲੀਵਾਲ, ਹੀ ਇਜ਼ ਅ ਕੈਂਡੀਡੇਟ ਫੋਰ ਮੇਅਰ ਸਿਟੀ ਆਫ ਬ੍ਰੈਂਪਟਨ ਵਾਸਤੇ। ਸ਼ੇਰ ਆਟਾ ਬਰਾੜ ਮਿਲ ਦੀ ਚੱਕੀ ਦਾ ਆਟਾ, ਫਰੈਸ਼ ਆਟਾ ਤੁਸੀਂ ਖਰੀਦਣਾ ਚਾਹੁੰਦੇ ਹੋ ਖਰੀਦ ਸਕਦੇ ਹੋ। ਅਤੇ ਸ਼ੇਰ ਆਟਾ ਬਰਾੜ ਮਿਲ ਦੀ ਚੱਕੀ ਦਾ ਆਟਾ ਚਾਰ ਖਰੀਦਣਾ ਹੋਵੇ ਖਰੀਦ ਸਕਦੇ। ਤੁਹਾਡੇ ਮੈਸੇਜ ਆ ਰਹੇ ਨੇ, ਬਹੁਤ ਬਹੁਤ ਧੰਨਵਾਦ। ਰੱਬ ਤੋਂ ਰਾਜ਼ੀਖੁਸ਼ੀ ਰੱਖੇ, ਚੜ੍ਹਦੀ ਕਲਾ ਵਿੱਚ ਹੀ ਰੱਖੇ। ਵੈਲਕਮ ਸੀ, ਵੈਲਕਮ ਹੈ ਤੁਹਾਡਾ, ਵੈਲਕਮ ਤਾਂ ਤੁਸੀਂ ਮੇਰਾ ਵੈਲਕਮ ਕਰੀ ਜਾਵੋ। ਕਿੱਥੇ ਸ਼ੁੱਕਰਵਾਰ ਦੀ ਆਪਾਂ ਉਡੀਕ ਕਰਦੇ ਹੁੰਦੇ, ਕੱਲ੍ਹ ਨੂੰ ਹੈਗਾ ਕਬੱਡੀ ਦਾ ਟੂਰਨਾਮੈਂਟ। ਸੋ ਕਬੱਡੀ ਦਾ ਟੂਰਨਾਮੈਂਟ ਕੱਲ੍ਹ ਨੂੰ ਕਿੱਥੇ ਹੋਣਾ? ਬ੍ਰੈਂਪਟਨ ਦੀਆਂ ਸੀ ਏ ਦੀਆਂ ਗਰਾਊਂਡਾਂ ਦੇ ਵਿੱਚ ਇਹ ਕਬੱਡੀ ਦਾ ਟੂਰਨਾਮੈਂਟ ਹੋਣਾ ਆ। ਅਤੇ ਕੈਨ ਸਿੱਖ ਸਪੋਰਟਸ ਐਂਡ ਕਲਚਰ ਅਕੈਡਮੀ, ਬਹੁਤ ਲੰਬੇ ਸਮੇਂ ਤੋਂ ਕੈਨ ਸਿੱਖ ਵਾਲੇ ਇਹ ਟੂਰਨਾਮੈਂਟ ਕਰਵਾਉਂਦੇ ਆ ਰਹੇ ਹਨ। ਵਾਈਲਡ ਓਵਰ ਪਾਰਕ ਮਾਲਟਨ ਵਿੱਚ ਵੀ ਟੂਰਨਾਮੈਂਟ ਹੁੰਦੇ ਰਹੇ ਇਹਨਾਂ ਦੇ, ਅਤੇ ਨਾਲ ਦੇ ਸੌਕਰ ਕਰਾਉਂਦੇ ਸੀ, ਹੋਰ ਕਈ ਗੇਮਾਂ ਕਰਾਉਂਦੇ ਸੀ। ਹੁਣ ਕਬੱਡੀ ਦਾ ਟੂਰਨਾਮੈਂਟ ਜਿਹੜਾ ਹੈਗਾ ਇਸ ਵੀਕਐਂਡ 'ਤੇ ਇਹ ਨੈਸ਼ਨਲ ਕਬੱਡੀ ਐਸੋਸੀਏਸ਼ਨ ਅਤੇ ਕੈਂਸੇ ਕਲਚਰ ਸੈਂਟਰ ਵਾਲੇ 42ਵਾਂ ਕਬੱਡੀ ਕੱਪ ਜੁਲਾਈ ਦੀ 4 ਤਰੀਕ ਨੂੰ ਸੀ ਏ ਸੈਂਟਰ ਦੀਆਂ ਗਰਾਊਂਡਾਂ ਵਿੱਚ ਪੇਸ਼ ਕਰ ਰਹੇ ਹਨ। ਸੋ ਕਬੱਡੀ ਦੇਖਣੀ ਹੋਵੇ ਇਸ ਵੀਕਐਂਡ 'ਤੇ ਦੇਖ ਸਕਦੇ ਹੋ। ਸੀਜ਼ਨ ਦਾ ਪਹਿਲਾ ਮੈਚ ਸ਼ੁਰੂ ਹੋ ਜਾਣਾ। ਗੁਰਮਤ ਸਿੰਘ ਬਾਰੇ ਦੀ ਵੀ ਲਾਈਨ ਜੁੜ ਗਈ ਆ, ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਜ਼ਰੂਰ। ਪਹਿਲਾਂ ਦੱਸ ਦੇਵਾਂ, ਬੱਚਿਆਂ ਨੇ ਨਾ ਬਹੁਤ ਸਾਰੇ ਚੈਲੰਜਸ ਕਰਦੇ ਹੁੰਦੇ ਆ, ਵੀ ਡੋਰ ਬੈਲ ਵਜਾ ਕੇ ਭੱਜ ਗਏ। ਹੁਣ ਡੋਰ ਬੈਲ ਵਜਾ ਕੇ ਡੋਰਾਂ 'ਤੇ ਲੱਤਾਂ ਮਾਰਨ ਲੱਗ ਪਏ ਹਨ। ਸੋ ਬੱਚਿਆਂ ਕੋਲ ਇੱਦਾਂ ਦੇ ਸੋਸ਼ਲ ਮੀਡੀਆ 'ਤੇ ਜਿਹੜੇ ਤੁਸੀਂ ਨਾ ਕੰਮ ਕਰਕੇ ਫਿਰ ਰਿਕਾਰਡ ਕਰਦੇ ਆ, ਫਿਰ ਭੱਜਦੇ ਆ, ਫਿਰ ਥੋੜ੍ਹੀ ਬਹੁਤੀ ਵਿਊਜ਼ ਲੈਣ ਦੀ ਕੋਸ਼ਿਸ਼ ਕਰਦੇ, ਲਾਈਕਸ ਲੈਣ ਦੀ ਕੋਸ਼ਿਸ਼ ਕਰਦੇ ਆ। ਅਮਰੀਕਾ ਵਿੱਚ ਇੱਕ ਬੰਦੇ ਨੂੰ ਮਾਰ ਵੀ ਦਿੱਤਾ ਗਿਆ ਸਾ, ਕੋਈ ਡੋਰ ਖੜਕਾ ਕੇ ਗਿਆ, ਬੰਦੇ ਨੇ ਪਿੱਛੋਂ ਗੋਲੀ ਚਲਾਈ ਅਤੇ ਠੋਕ ਦਿੱਤਾ। ਕਿਉਂ ਕਿਸੇ ਨੂੰ ਇੱਥੇ ਸਪੈਸ਼ਲੀ ਬਾਹਰ ਦੀ ਕੰਟਰੀ ਵਿੱਚ ਇੱਦਾਂ ਦੇ ਜੋਕ ਨਹੀਂ ਚੰਗੇ ਲੱਗਦੇ। ਕਈ ਏਰੀਆ ਐਸੇ ਹੁੰਦੇ ਆ, ਦਰਵਾਜ਼ਾ ਕੋਲ ਖੜਕਾ ਕੇ ਜਾਂ ਵੀ ਠੋਕ ਦਿੰਦੇ ਹਨ। ਸੋ ਬੱਚੇ ਨੂੰ ਇੱਦਾਂ ਦੀ ਗੇਮਾਂ ਖੇਡਣ ਵਾਸਤੇ ਕੀ ਹੋਵੇ ਜਿਹਦੇ ਵਿੱਚ ਕੋਈ ਡੇਂਜਰ ਨਾ ਹੋਵੇ। ਇਸਦੇ ਨਾਲ ਨਾਲ ਕੱਲ੍ਹ ਵਰਲਡ ਕੱਪ ਦਾ ਮੈਚ ਬੜਾ ਤਕੜਾ ਹੋਇਆ ਸੀਗਾ, ਕਿਉਂਕਿ ਸੌਕਰ ਵਰਲਡ ਕੱਪ ਚੱਲ ਰਿਹਾ ਹੈਗਾ, ਜਿਹਦੇ ਵਿੱਚ ਰੋਨਾਲਡੋ ਨੇ ਫਸਟ ਐਵਰ ਨੌਕਆਊਟ ਸਟੇਜ ਵਿੱਚ ਗੋਲ ਕੀਤਾ ਅਤੇ ਜਿੱਤ ਗਏ ਹਨ। ਸੋ ਪੋਰਚੁਗਲ ਵਿਲ ਟੇਕ ਔਨ ਸਪੇਨ ਦ ਰਾਊਂਡ ਆਫ 16 ਜੁਲਾਈ ਦੀ 6 ਤਰੀਕ ਨੂੰ, ਅਤੇ ਕੈਨੇਡਾ ਜਿਹੜਾ ਹੈਗਾ ਉਹ ਖੇਡੇਗਾ ਇਸ ਵੀਕਐਂਡ ਜੁਲਾਈ ਦੀ 4 ਤਰੀਕ ਨੂੰ, ਵਿੱਚ ਇਜ਼ ਕੱਲ੍ਹ ਨੂੰ ਬੜਾ ਤਕੜਾ ਮੈਚ ਹੋਣਾ ਆ। ਸੋ ਬੈਸਟ ਆਫ ਲੱਕ ਨੂੰ ਕੈਨੇਡਾ, ਮੈਂ ਇਹੀ ਕਹਿਣਾ ਚਾਹੁੰਦਾ, ਮੋਰਾਕੋ ਨਾਲ ਮੈਚ ਹੋਣਾ। ਕਹਿੰਦੇ ਆਪਾਂ ਕਾਲੀਆਂ ਜਿਹੜੀਆਂ ਕਰਨੀਆਂ ਵੀ ਸਾਨੂੰ ਗੁੱਡ ਲੱਕ ਮਿਲਿਆ। ਗੁੱਡ ਲੱਕ ਵਿੱਚ ਹਰ ਇੱਕ ਬੰਦਾ ਚਾਹੁੰਦਾ ਗੁੱਡ ਲੱਕ ਮਿਲੇ। ਅਤੇ ਮੈਂ ਹੁਣ ਜੀ ਕਰਾਂ ਨਵ ਏਅਰ ਕੰਫਰਟ ਤੋਂ ਮੇਰੇ ਵੀਰ ਸੰਧੂ ਸਾਹਿਬ, ਜਿੱਥੇ ਵੀ ਫੁੱਟਬਾਲ ਬੜਾ ਪਸੰਦ ਕਰਦੇ, ਖੇਡ ਰਹੇ ਹੋ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
2: ਸਤਿ ਸ਼੍ਰੀ ਅਕਾਲ ਸਰ, ਇਕੱਲੇ ਇਕੱਲੇ ਘੁੰਮ ਆਏ ਹੋ?
0: ਉਹ ਘੁੰਮੇ ਕਿੱਥੇ, ਕੰਮ 'ਤੇ ਗਏ ਸੀ। ਮੈਨੂੰ ਤਾਂ ਕਈ ਵਾਰੀ ਸ਼ੇਰ ਆਟੇ ਵਾਲੇ ਟਿਕਟ ਭੇਜ ਦਿੰਦੇ ਅਸੀਂ ਦੁਪਹਿਰ ਨੂੰ ਅਤੇ ਸ਼ਾਮ ਨੂੰ ਜਾਣਾ ਪੈ ਜਾਂਦਾ ਆ। ਸੋ ਉਹਨਾਂ ਲਈ ਫੁੱਲ ਟਾਈਮ ਕੰਮ ਕਰੀਦਾ ਅਤੇ ਚਲ ਗਏ ਅਤੇ ਕੰਮ ਕਰਕੇ ਵਾਪਸ ਆ ਗਏ। ਫੂਡ ਸ਼ੋ ਸੀਗਾ ਵੀਰ ਮੇਰੇ, ਫੈਂਸੀ ਫੂਡ ਸ਼ੋ ਹੁੰਦਾ ਨਿਊਯਾਰਕ ਵਿੱਚ, ਦੇਖਣਾ ਪੈਂਦਾ, ਜਾਣਾ ਪੈਂਦਾ ਵੀ ਮਾਰਕੀਟ ਵਿੱਚ ਕੀ ਕੁਝ ਹੋ ਰਿਹਾ, ਕਿਉਂ ਕਿਹੜੀ ਨਵੀਂ ਫੂਡ ਦੀ ਪ੍ਰੋਡਕਟ ਆ ਰਹੀ ਹੈਗੀ, ਜਿੱਦਾਂ ਤੁਸੀਂ ਖੁਦ ਕਾਫੀ ਜਾਣਕਾਰੀ ਰੱਖਦੇ ਹੋ, ਸਪੈਸ਼ਲੀ ਲੋਕਾਂ ਵਾਸਤੇ ਜਿਹੜੇ ਆ ਰੀਬਿਡ ਆਉਣ ਲੱਗ ਪਏ ਹਨ, ਜਿਨ੍ਹਾਂ ਨੇ ਐਟਿਕ ਦੇ ਵਿੱਚ ਇੰਸੂਲੇਸ਼ਨ ਪਾਈ ਸੀਗੀ। ਸੋ 16 ਸਾਲ ਘਰ ਪੁਰਾਣਾ ਹੈਗਾ, ਤਾਂ ਤੁਸੀਂ ਵੀ ਇਹਦਾ ਫਾਇਦਾ ਉਠਾ ਸਕਦੇ ਹੋ ਸੰਧੂ ਸਾਹਿਬ।
2: ਬਿਲਕੁਲ, ਮੈਂ 2 ਟਿਕਟਾਂ ਲੈਂਦਾ ਸ਼ੇਅਰ ਆਟੇ ਵਾਲੇ,
0: ਮੈਂ 4 ਲੈ ਦੇਵਾਂਗੇ, ਦੱਸੋ ਜੀ ਨਾਲ ਚੱਲੋ ਤਾਂ ਸਹੀ।
2: ਨੀ ਮੈਂ ਵਾਕਿਆ ਨਾ ਦੱਸਣਾ ਚਾਹੁੰਦਾ, ਤੁਹਾਡੇ ਸੁੱਤੇ ਸੁਣਦੇ ਹੋਣਗੇ
0: ਜੀ,
2: ਹੁਣ ਰਿਬੇਟ ਪ੍ਰੋਗਰਾਮ ਤੇ ਜਿਹੜੇ ਸ਼ੇਕ ਵੀ ਦਾ ਚੈੱਕ ਆਉਂਦੇ ਆ, ਤੁਹਾਨੂੰ ਪਹਿਲਾਂ ਮੇਲ ਆ ਜਾਂਦੀ ਆ ਕਿ ਤੁਹਾਡਾ ਚੈੱਕ ਡਿਲੀਵਰ ਕਰਤਾ
0: ਜੀ।
2: ਤੇ ਬਹੁਤ ਸੋਹਣਾ ਪ੍ਰੋਗਰਾਮ ਹੈ, ਤੁਸੀਂ ਆਪਣੇ ਉਹਦੇ ਚ ਹੀਟ ਪੰਪ ਤੇ ਵੀ ਰਿਬੇਟ ਕਾਫੀ ਆ, ਜਿੱਥੇ ਪ੍ਰਪੇਨ ਹਾਈਡਰੋ ਆਇਲ ਉੱਥੇ ਕਾਫੀ ਜ਼ਿਆਦਾ ਹੈ, 10,000 ਤੱਕ ਵੀ ਇੱਕ ਨਾਲ 6,250 ਨਾਲ ਹੀਟ ਪੰਪ ਤੇ ਆ, ਜਿੱਥੇ ਐਨਬੀ ਦੀ ਗੈਸ ਉੱਥੇ 5,000 ਦੀ ਰਿਬੇਟ ਹੈਗੀ ਐਟਿਕ ਇੰਸੂਲੇਸ਼ਨ ਲਈ, ਗਰਾਜ ਉੱਪਰ ਪਾਉਣ ਦੀ ਤੇ ਕੋਕਿੰਗ ਵਗੈਰਾ ਕਰਨ ਲਈ, ਤੇ ਬਾਕੀ ਨਾਲ $2,000 ਦੀ ਹੀਟ ਪੰਪ ਤੇ ਵੀ ਐਡ ਹੈਗੀ ਆ। ਬਾਕੀ ਸਾਡਾ ਕੰਮ ਏਸੀ ਤੀਸਰਾ ਹੈਗਾ ਐਚਐਕ ਦਾ, ਤੁਹਾਡਾ ਕੋਈ ਵੀ ਸੋਤਾ ਕਾਲ ਕਰੇ ਉਹਨਾਂ ਨੂੰ ਬਣਦਾ ਮੰਨਦਾ ਜੋ ਵੀ ਰੇਟ ਆ ਵਧੀਆ ਜਿੱਦਾਂ ਵੀ ਕਹਿਣਗੇ, ਆਪਾਂ ਬਹੁਤਾ ਹਾਰਡ ਨਹੀਂ ਰੱਖੀਦਾ, ਤੇ ਕੋਈ ਅਟ੍ਰੈਕਸ਼ਨ ਪ੍ਰਾਈਜ਼ ਨਹੀਂ ਹੈਗੀ ਕਿ ਜੋ ਅਸੀਂ ਕਹਿੰਦੇ ਹਾਂ ਉਸੀ ਕਰਦੇ ਨਹੀਂ ਹੈਗਾ ਕਿ ਰੇਟ ਦਿੱਤਾ 2,000 ਮੁੜ ਕੇ ਹੁਣ ਤਾਂ 3 ਲੱਗਣਾ, ਜੋ ਵੀ ਹੈਗਾ ਮੌਕੇ ਤੇ ਅਪਫਰੰਟ ਦੱਸਾਂਗੇ ਤੁਹਾਨੂੰ, ਧੰਨਵਾਦ
0: ਤੁਹਾਡਾ ਸਿੰਘ ਸਰ, ਬਹੁਤ ਬਹੁਤ ਧੰਨਵਾਦ, ਰਾਜਖੁਸ਼ੀ ਰੱਖੀ, ਚੜ੍ਹਦੀ ਕਲਾ ਵਿੱਚ ਰੱਖੇ। ਮੈਂ ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਗੱਲ ਕਰੀ ਆ। ਇੱਕ ਨਾ ਇਨਸ਼ੋਰੈਂਸ ਦਾ ਲਾਇਸੈਂਸ ਮੇਰੇ ਕੋਲ ਸੀਗਾ, ਮੈਂ ਵਰਤਿਆ ਨਹੀਂ ਸੀਗਾ ਕਦੇ ਵੀ, ਮੈਂ ਫਿਰ ਪਾਰਕ ਹੀ ਕਰ ਦਿੱਤਾ। ਉਦੇ ਬੜੇ ਬਿਜ਼ੀ ਹਨ ਤੁਹਾਡੇ, ਤੁਸੀਂ ਸਾਨੂੰ ਬੜਾ ਬਿਜ਼ੀ ਰੱਖਿਆ ਸ਼ੇਰ ਆਟੇ ਦੇ ਵਿੱਚ ਅਤੇ ਬਾਕੀ ਮੀਡੀਆ ਦੇ ਵਿੱਚ। ਕੱਲ੍ਹ ਮੋਨਾ ਮਹਿੰਗੀ ਜੀ ਨੂੰ ਮਿਲਣ ਦਾ ਮੌਕਾ ਮਿਲਿਆ, ਘਰ ਆਏ ਸੀਗੇ ਅਤੇ ਸਾਡੀ ਵੀ ਇਨਸ਼ੋਰੈਂਸ ਚੈੱਕ ਕਰਕੇ ਗਏ ਅਤੇ ਨਾਲ ਇੱਕ ਦੋ ਪੋਲਸੀਆਂ ਵੀ ਕਰਕੇ ਗਏ ਹਾਂ। ਧੰਨਵਾਦ ਕਰਨਾ ਚਾਹੁੰਦਾ, ਬੜੀ ਨੌਲੇਜ ਰੱਖਦੇ ਹਨ। ਸੋ ਕਈ ਐਸੀਆਂ ਚੀਜ਼ਾਂ ਲਈਆਂ ਹੁੰਦੀਆਂ ਪੁਰਾਣੀਆਂ, ਬੰਦਾ ਉਹ ਚੈੱਕ ਨਹੀਂ ਕਰਦਾ ਵੀ ਹੁਣ ਮੇਰੇ ਵਾਸਤੇ ਉਹ ਵਰਥ ਕਰਦੀ ਹੈ ਕਿ ਨਹੀਂ, ਕਿਤੇ ਐਕਸਪਾਇਰ ਤਾਂ ਨਹੀਂ ਹੋ ਗਈਆਂ, ਸਾਰੀ ਇਨਫੋਰਮੇਸ਼ਨ ਦੇ ਦਿੰਦੇ ਹਨ। ਮੋਨਾ ਮਹਿੰਗੀ ਜੀ, ਮੈਂ ਕੋਸ਼ਿਸ਼ ਕਰੂੰਗਾ ਜੇ ਲਾਈਨ 'ਤੇ ਆ ਗਏ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗਾ। ਲਓ ਜੀ, 416-509-509 ਇਹਨਾਂ ਦਾ ਫੋਨ ਨੰਬਰ ਆ, 416-509-1509। ਲਾਈਫ ਕ੍ਰਿਟੀਕਲ ਡਿਸਬਿਲਟੀ ਸੁਪਰਵਾਈਜ਼ਰ ਟਰੈਵਲ ਇੰਸ਼ੋਰੈਂਸ। ਮੈਂ ਕਹਿੰਦਾ ਬੱਚਿਆਂ ਨੂੰ ਜੇ ਕਿਤੇ ਗਿਫਟ ਲੈ ਕੇ ਦੇਣਾ ਹੋਵੇ ਨਾ ਤਾਂ ਕੁਝ ਇੱਕ ਦਿਨ ਤਾਂ ਜਾਣਾ, ਪਤਾ ਨਹੀਂ ਕਿਹਨੂੰ ਪਹਿਲਾਂ ਚੱਲ ਜਾਣਾ। ਆਪਾਂ ਜੇ ਲਾਈਫ ਇੰਸ਼ੋਰੈਂਸ ਗਿਫਟ ਲੈ ਕੇ ਦੇ ਰਹੀਏ, ਥੋੜ੍ਹੇ ਥੋੜ੍ਹੇ ਪੈਸੇ ਨਿਕਲਦੇ ਰਹਿੰਦੇ, ਮੰਥਲੀ ਪ੍ਰੋਟੈਕਟਡ ਹੁੰਦੇ ਹੋ, ਤੁਹਾਨੂੰ ਪਤਾ ਤੁਹਾਡੇ ਬੱਚਿਆਂ ਵਾਸਤੇ ਕੁਝ ਨਾ ਕੁਝ ਪਿੱਛੇ ਰਹਿ ਵੀ ਜਾਣਾ ਹੈਗਾ ਆ ਉਹਨਾਂ ਦੇ ਵਰਤਣ ਵਾਸਤੇ, ਤੁਹਾਡੇ ਖਰਚੇ ਪੂਰੇ ਕਰਨ ਵਾਸਤੇ। ਪਹਿਲਾਂ ਮੈਂ ਮੋਨਾ ਜੀ ਲਾਈਨ ਮਿਲ ਗਈ ਆ, ਫਿਰ ਮੈਂ ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਗੱਲਬਾਤ ਕਰਾਂਗਾ। ਮੋਨਾ ਜੀ, ਸਤਿ ਸ਼੍ਰੀ ਅਕਾਲ ਜੀ, ਐਨ ਪ੍ਰੋਗਰਾਮ ਦੇ ਵਿੱਚ।
3: ਥੈਂਕ ਯੂ ਸੋ ਮਚ ਬਲਜਿੰਦਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਐਂਡ ਹੈਪੀ ਫਰਾਈਡੇ ਟੂ ਐਵਰੀਵਨ।
0: ਹੈਪੀ ਫਰਾਈਡੇ, ਲੋਕੀ ਫਰਾਈਡੇ ਦੇ ਛੁੱਟੀ ਕਰੇ, ਤੁਸੀਂ ਵੀਕਐਂਡ ਜ਼ਿਆਦਾ ਬਿਜ਼ੀ ਹੋ ਜਾਂਦੇ, ਅਪਾਇੰਟਮੈਂਟ ਬਣਦੀਆਂ ਹੁੰਦੀਆਂ। ਸੋ ਕਿਸੇ ਨੇ ਮਿਲਣਾ ਹੋਵੇ ਮੋਨਾ ਮਹਿੰਗੀ ਜੀ ਨੂੰ ਵੀਕਐਂਡ 'ਤੇ ਮਿਲ ਸਕਦੇ ਹਨ, ਕਾਲ ਕਰ ਸਕਦੇ ਹਨ, ਪੋਲਸੀਜ਼ ਕੱਢ ਕੇ ਰੱਖ ਲਿਓ, ਆਪਣੀਆਂ ਸਾਰੀ ਇਨਫੋਰਮੇਸ਼ਨ ਦੇ ਕੇ ਦੱਸ ਦਿੰਦੇ ਹਨ ਤੁਹਾਡੇ ਵਾਸਤੇ ਆ ਫਾਇਦੇਮੰਦ ਹੈਗੀ ਕਿ ਨਹੀਂ ਹੈਗੀ, ਇਹਨੂੰ ਫਿਊਚਰ ਵਿੱਚ ਕਿੰਨਾ ਰਿਨੂ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ। ਥੋੜ੍ਹੀ ਬਹੁਤ ਇੰਸ਼ੋਰੈਂਸ ਚਾਹੀਦੀ ਹੈ, ਜਿੰਨੀ ਮਰਜ਼ੀ ਲੈ ਲਓ, ਪਰ ਥੋੜ੍ਹੀ ਜਿਹੀ ਤਾਂ ਚਾਹੀਦੀ ਹੁੰਦੀ ਆ। ਇਨਸ਼ੋਰੈਂਸ ਬਾਰੇ ਦੱਸ ਦਿਓ।
3: ਬਿਲਕੁਲ ਬਲਜਿੰਦਰ ਜੀ, ਫਸਟ ਆਫ ਆਲ ਥੈਂਕ ਯੂ ਸੋ ਮਚ, ਤੇ ਨਾਲ ਦੀ ਨਾਲ ਇੱਕ ਜਦੋਂ ਇੰਸ਼ੋਰੈਂਸ ਦੀ ਗੱਲ ਹੁੰਦੀ ਹੈਗੀ ਆ, ਅਕਸਰ ਆਪਾਂ ਗੱਲ ਕਰਦੇ ਹਾਂ ਲਾਈਫ ਇੰਸ਼ੋਰੈਂਸ ਦੀ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ, ਪਰ ਮੈਂ ਹਮੇਸ਼ਾ ਹਰੇਕ ਪਰਸਨ ਨੂੰ ਇਹ ਕਹਿੰਦੀ ਹੈਗੀ ਆ ਕਿ ਤੁਸੀਂ ਇਹ ਨਾ ਸੋਚੋ ਕਿ ਹਾਂਜੀ ਅੱਜ ਅਸੀਂ ਲਾਈਫ ਇੰਸ਼ੋਰੈਂਸ ਕਰਵਾਉਣੀ ਹੈ, ਕ੍ਰਿਟੀਕਲ ਇਲਨੈਸ ਕਰਵਾਉਣੀ ਹੈਗੀ ਆ, ਤਾਂ ਪਤਾ ਨਹੀਂ ਕਿੰਨਾ ਕੁ ਪ੍ਰੀਮੀਅਮ ਹੋ ਜਾਣਾ। ਹਰੇਕ ਪਰਸਨ ਦਾ, ਹਰੇਕ ਫੈਮਿਲੀ ਦਾ ਇੱਕ ਬਜਟ ਹੁੰਦਾ ਹੈਗਾ, ਹਰੇਕ ਪਰਸਨ ਦਾ ਡਿਫਰੈਂਟ ਡਿਫਰੈਂਟ ਬਜਟ ਹੈਗਾ। ਉਸ ਕੇਸ ਦੇ ਵਿੱਚ ਇਹ ਚੀਜ਼ ਆ ਜਾਂਦੀ ਹੈਗੀ ਕਿ ਰਿਕੁਆਇਰਮੈਂਟ ਦੇ ਹਿਸਾਬ ਦੇ ਨਾਲ, ਬਜਟ ਦੇ ਹਿਸਾਬ ਦੇ ਨਾਲ ਪਾਲਿਸੀ ਜ਼ਰੂਰ ਡਿਜ਼ਾਈਨ ਕਰ ਸਕਦੇ ਹੁੰਦੇ ਹਾਂ, ਕਿਉਂਕਿ ਵਰਕਿੰਗ ਐਜ਼ ਅ ਬ੍ਰੋਕਰ ਸਾਡੇ ਕਲਾਇੰਟਸ ਨੂੰ ਅਸੀਂ ਇਹ ਬੈਨੀਫਿਟ ਦੇ ਸਕਦੇ ਹੁੰਦੇ ਹਾਂ ਕਿ ਜਿਹੜੀ ਵੀ ਕੰਪਨੀ ਉਹਨਾਂ ਦੇ ਲਈ ਬੈਸਟ ਆਪਸ਼ਨ ਪ੍ਰੋਵਾਈਡ ਕਰ ਰਹੀ ਹੁੰਦੀ, ਅਸੀਂ ਉਹ ਪ੍ਰੋਵਾਈਡ ਕਰ ਸਕਦੇ ਹਾਂ, ਨੋ ਮੈਟਰ ਕਿ ਉਹਨਾਂ ਦੀਆਂ ਪਹਿਲਾਂ ਜੇ ਪਾਲਿਸੀਸ ਚੱਲ ਰਹੀਆਂ ਨੇ, ਜੇ ਉਹਦੇ ਵਿੱਚ ਹੀ ਕੁਝ ਐਕਸਪਲੋਰ ਕਰਨਾ ਚਾਹਣ ਕਿ ਉਹਦੇ ਵਿੱਚ ਕੋਈ ਟਰਮ ਇੰਸ਼ੋਰੈਂਸ ਚੱਲਦੀ ਆ, ਆਪਾਂ ਉਹਨੂੰ ਕਨਵਰਟ ਕਰਨਾ ਚਾਹੁੰਦੇ ਹਾਂ, ਜਾਂ ਫਿਰ ਟਰਮ ਇੰਸ਼ੋਰੈਂਸ 10 ਸਾਲ ਦੀ ਸੀ ਉਹਨੂੰ 20 ਸਾਲ 30 ਸਾਲ 'ਚ ਲੈ ਕੇ ਜਾਣਾ ਚਾਹੁੰਦੇ ਹਾਂ, ਸੋ ਹਰ ਤਰ੍ਹਾਂ ਦੀ ਆਪਸ਼ਨ ਅਸੀਂ ਪ੍ਰੋਵਾਈਡ ਕਰ ਸਕਦੇ ਹੁੰਦੇ ਹੈਗੇ ਹਾਂ। ਬਸ ਇੰਨਾ ਕੁ ਮੇਕ ਸ਼ੋਰ ਕਰੋ ਕਿ ਜ਼ਰੂਰ ਥੋੜ੍ਹਾ ਜਿਹਾ ਟਾਈਮ ਕੱਢ ਕੇ, ਅਕਸਰ ਹੁਣੇ ਜਿਵੇਂ ਲੌਂਗ ਵੀਕਐਂਡ ਨਿਕਲ ਕੇ ਗਿਆ July 1st ਨੂੰ, ਉਸ ਦਿਨ ਵੀ ਕਾਫੀ ਕਲਾਇੰਟਸ ਨੂੰ ਮੌਕਾ ਮਿਲਿਆ ਮਿਲਣ ਦਾ, ਸੋ ਇਹੀ ਬੈਨੀਫਿਟ ਹੁੰਦਾ ਹੈਗਾ ਕਿ ਜਦੋਂ ਵੀ ਤੁਸੀਂ ਆਪਣਾ ਥੋੜ੍ਹਾ ਜਿਹਾ ਟਾਈਮ ਕੱਢ ਕੇ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਜਦੋਂ ਵੀ ਆਪਾਂ ਨੂੰ ਛੁੱਟੀਆਂ ਹੁੰਦੀਆਂ ਨੇ, ਲੌਂਗ ਵੀਕਐਂਡ ਹੁੰਦਾ, ਉਸ ਟਾਈਮ ਤੇ ਆਪਾਂ ਸਿਰਫ ਫਨ ਕਰਨ ਦੇ ਵਿੱਚ, ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਨ ਦੇ ਵਿੱਚ ਕਈ ਵਾਰ ਕੱਢ ਦਿੰਦੇ ਹਾਂ, ਪਰ ਨਾਲ ਦੀ ਨਾਲ ਸਾਡੀ ਫਿਊਚਰ ਫਾਈਨੈਂਸ਼ੀਅਲ ਪਲੈਨਿੰਗ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ। ਨੋਟ ਓਨਲੀ ਕਿ ਇੰਸ਼ੋਰੈਂਸ ਦੇ ਨਾਲ ਨਾਲ ਅਸੀਂ ਸੇਵਿੰਗਸ ਪੁਆਇੰਟ ਆਫ ਵਿਊ ਤੋਂ ਕਿਹੜੇ ਟੂਲਸ ਯੂਜ਼ ਕਰ ਰਹੇ ਹੈਗੇ ਆ, ਅੱਜ ਦੀ ਡੇਟ ਦੇ ਵਿੱਚ ਸਾਡੀਆਂ ਜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਇੰਸ਼ੋਰੈਂਸ ਪਾਲਿਸੀਸ ਚੱਲ ਰਹੀਆਂ ਨੇ, ਪਰ ਕਈ ਵਾਰ ਕੀ ਹੁੰਦਾ ਹੈਗਾ ਕਿ ਸਾਡੀ ਜਿਹੜੀ ਇਨਵੈਸਟਮੈਂਟਸ ਹੁੰਦੀਆਂ, TFSA ਹੋ ਗਿਆ, FHSA ਹੋ ਗਿਆ, ਤੁਸੀਂ ਜੇ ਕਦੇ ਬੈਂਕ ਦੇ ਵਿੱਚ ਕਰਵਾਇਆ ਸੀ, ਤੁਹਾਨੂੰ ਪਤਾ ਹੀ ਨਹੀਂ ਕਿ ਕਿੰਨੀ ਹੈ ਤੁਹਾਡੀ ਕੰਟਰੀਬਿਊਸ਼ਨ ਲਿਮਿਟ ਯੂਜ਼ ਹੋਈ ਹੈਗੀ ਹੈ, ਕਿੰਨੀ ਲੈਫਟ ਬਿਹਾਈਂਡ ਹੈਗੀ ਹੈ, ਸੋ ਉਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਡੀਲ ਕਰਦੇ ਹੋ ਤਾਂ ਤੁਹਾਨੂੰ ਪ੍ਰੋਪਰਲੀ ਦੱਸ ਸਕਦੇ ਹੁੰਦੇ ਨੇ ਕਿ ਜਦੋਂ ਤੁਹਾਡੀ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਨੀਡ ਐਨਾਲਿਸਿਸ ਦੇ ਹਿਸਾਬ ਦੇ ਨਾਲ, ਬਜਟ ਦੇ ਹਿਸਾਬ ਦੇ ਨਾਲ ਕਿਹੜੀ ਤੇ ਕਿੰਨੀ ਅਮਾਊਂਟ ਦੀ ਕਵਰੇਜ ਤੁਸੀਂ ਲੈ ਸਕਦੇ ਹੋ। ਨਾਲ ਦੀ ਨਾਲ ਜਦੋਂ TFSA FHSA ਦੀ ਗੱਲ ਆਉਂਦੀ, ਨਾਲ ਦੀ ਨਾਲ ਜਦੋਂ TFSA FHSA ਦੀ ਗੱਲ ਆਉਂਦੀ, RRSP ਦੀ ਗੱਲ ਆਉਂਦੀ ਹੈ, ਤੁਹਾਡਾ ਕੰਟਰੀਬਿਊਸ਼ਨ ਰੂਮ ਕਿੰਨਾ ਅਵੇਲੇਬਲ ਹੈ, ਕਦੋਂ ਤੁਸੀਂ ਉਸਦੇ ਵਿੱਚ ਕੰਟਰੀਬਿਊਸ਼ਨ ਕੀਤੀ, ਕਦੋਂ ਵਿਦਡਰਾਅਲ ਕੀਤੀ ਹੈ, ਤਾਂ ਕਿ ਸੇਮ ਈਅਰ ਦੇ ਵਿੱਚ ਹੀ ਜੇ ਤੁਸੀਂ ਜਦੋਂ ਵਿਦਡਰਾਅਲ ਕੀਤਾ, ਸੇਮ ਹੀ ਈਅਰ ਦੇ ਵਿੱਚ ਫਿਰ ਦੁਬਾਰਾ ਜੇ ਰੀਕੰਟਰੀਬਿਊਸ਼ਨ ਕਰ ਦਿੱਤੀ ਤਾਂ ਗੌਰਮੈਂਟ ਵੱਲੋਂ ਪੈਨਲਟੀ ਵੀ ਮਿਲ ਸਕਦੀ ਹੈ। ਐਂਡ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਜਦੋਂ ਤੁਸੀਂ ਬੈਂਕ ਜਾਂ ਕੋਈ ਏਦਾਂ ਦੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇ ਵਿੱਚ ਜਾਂਦੇ ਹੋ, ਹਰ ਟਾਈਮ ਤੁਹਾਨੂੰ ਇੱਕ ਨਵਾਂ ਪਰਸਨ ਰਿਪ੍ਰੈਜੈਂਟੇਟਿਵ ਮਿਲਦਾ ਹੈਗਾ, ਜਿਹਨੂੰ ਕਿ ਤੁਹਾਡੇ ਪਾਸਟ ਬਾਰੇ ਪਤਾ ਨਹੀਂ ਹੁੰਦਾ ਮੋਸਟ ਆਫ ਦਾ ਟਾਈਮ। ਐਂਡ ਸਾਡੇ ਨਾਲ ਜਦੋਂ ਡੀਲ ਕਰਦੇ ਹੋ ਤਾਂ ਸਾਡੇ ਕੋਲ ਪੂਰੀ ਫਾਈਲ ਹੁੰਦੀ ਹੈ ਪਿਛਲੇ 5 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਤੁਸੀਂ ਕੀ ਆਪਣਾ ਆਪਣੇ ਪੋਰਟਫੋਲੀਓ ਦੇ ਵਿੱਚ ਕੀਤਾ ਹੈਗਾ ਉਹ ਸਾਰੇ ਅਪਡੇਟ ਤੁਹਾਨੂੰ ਕਿੰਨੀ ਗਰੋਥ ਆਈ ਹੈਗੀ ਉਹ ਸਾਰੀ ਅਪਡੇਟ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਸੋ ਇਸ ਲਈ ਮੇਕ ਸ਼ੋਰ ਕਰੋ ਤੁਹਾਨੂੰ ਕੋਈ ਵੀ ਇੰਸ਼ੋਰੈਂਸ ਜਾਂ ਇਨਵੈਸਟਮੈਂਟ ਸੇ ਰਿਲੇਟਿਡ ਕੋਈ ਵੀ ਕੰਸਰਨ ਹੈਗਾ ਤਾਂ ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਐਟ 416-509-1509 ਜਾਂ ਫਿਰ ਇੰਸ਼ੋਰੈਂਸ ਪੋਲਿਸੀ ਦੇ ਆਫਿਸ ਵਿੱਚ ਵੀ ਮਿਲ ਸਕਦੇ ਹੁੰਦੇ ਹੋ 9280 ਗੋਰਵੇ ਡਰਾਈਵ ਯੂਨਿਟ C110 ਬੱਚਿਆਂ ਦੀ ਕੋਈ RESP ਦੀ ਗੱਲ ਹੈਗੀ ਹੈ ਜਾਂ ਫਿਰ ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਵਿਜ਼ਿਟਰ ਸੁਪਰਵਿਜ਼ਨ ਇੰਸ਼ੋਰੈਂਸ ਦੇ ਬਾਰੇ ਜ਼ਰੂਰ ਧਿਆਨ ਰੱਖੋ ਕਿਉਂਕਿ ਬਹੁਤ ਵਾਰ ਹੁੰਦਾ ਹੈ ਕਿ ਸਾਨੂੰ ਲੱਗਦਾ ਹੈ ਕਿ ਅਸੀਂ ਵਿਦ ਪ੍ਰੀ ਐਗਜ਼ਿਸਟਿੰਗ ਪੋਲਿਸੀ ਲੈ ਲਿੱਤੀ ਕੋਈ ਸੁਪਰਵਿਜ਼ਾ ਇੰਸ਼ੋਰੈਂਸ ਕਰਵਾਈ ਹੈ ਵਿਜ਼ਿਟਰ ਇੰਸ਼ੋਰੈਂਸ ਕਰਵਾਈ ਹੈ ਵਿਦ ਪ੍ਰੀ ਐਗਜ਼ਿਸਟਿੰਗ ਪੋਲਿਸੀ ਕਰਵਾਉਣ ਦੇ ਨਾਲ ਹੀ ਪੂਰੀ ਕਵਰੇਜ ਨਹੀਂ ਮਿਲਦੀ ਹੁੰਦੀ ਉਹਦੇ ਵਿੱਚ ਆਪਾਂ ਨੂੰ ਐਲੀਜੀਬਿਲਟੀ ਕ੍ਰਾਈਟੇਰੀਆ ਵੀ ਦੇਖਣਾ ਪੈਂਦਾ ਹੈਗਾ ਕਿ ਕਿਹੜੀ ਕੰਪਨੀ ਦੇ ਵਿੱਚ ਉਹਨਾਂ ਦੇ ਹੈਲਥ ਕੰਡੀਸ਼ਨਸ ਦੇ ਹਿਸਾਬ ਦੇ ਨਾਲ ਕਿਹੜੀ ਕੰਪਨੀ ਦੇ ਵਿੱਚ ਉਹ ਐਲੀਜੀਬਲ ਹੋ ਰਹੇ ਨੇ ਕਿਉਂਕਿ ਹਰੇਕ ਕੰਪਨੀ ਦੇ ਵਿੱਚ ਜਦੋਂ ਵੀ ਵਿਦ ਪ੍ਰੀ ਐਗਜ਼ਿਸਟਿੰਗ ਮਤਲਬ ਕਿ ਪਹਿਲਾਂ ਦੇ ਹੈਲਥ ਇਸ਼ੂਸ ਨੂੰ ਜੇ ਅਸੀਂ ਕਵਰ ਕਰਨਾ ਹੈਗਾ ਕਿੰਨੀ ਦੇਰ ਤੋਂ ਸਟੇਬਲ ਨੇ ਉਹ ਹੈਲਥ ਇਸ਼ੂਸ 6 ਮਹੀਨਿਆਂ ਤੋਂ 3 ਮਹੀਨਿਆਂ ਤੋਂ 7 ਦਿਨਾਂ ਤੋਂ ਤਾਂ ਉਸ ਹਿਸਾਬ ਦੇ ਨਾਲ ਤੁਹਾਨੂੰ ਸੁਜੈਸਟ ਕੀਤਾ ਜਾਂਦਾ ਕਿ ਕਿਹੜੀ ਕੰਪਨੀ ਦੇ ਵਿੱਚ ਤੁਸੀਂ ਜਾ ਸਕਦੇ ਹੋ ਐਂਡ ਰਿਲੇਟਿਡ ਟੂ ਪ੍ਰੀਮੀਅਮਸ ਡੈਫੀਨੇਟਲੀ ਮੋਸਟ ਆਫ ਦਾ ਕੰਪਨੀ ਇਸ ਟਾਈਮ ਤੇ ਬਹੁਤ ਜ਼ਿਆਦਾ ਫਲੈਕਸੀਬਿਲਟੀ ਪ੍ਰੋਵਾਈਡ ਕਰ ਰਹੀਆਂ ਨੇ ਨੋ ਮੈਟਰ ਕਿ ਤੁਸੀਂ ਲੰਬਸਮ ਇਕੱਠਾ ਪ੍ਰੀਮੀਅਮ ਦੇਣਾ ਨੋ ਮੈਟਰ ਕਿ ਤੁਸੀਂ ਮੰਥਲੀ ਪੇਮੈਂਟ ਆਪਸ਼ਨ ਦੇ ਵਿੱਚ ਜਾਣਾ ਚਾਹੁੰਦੇ ਹੋ ਕਿ ਫਲੈਕਸੀਬਿਲਟੀ ਮਿਲ ਜਾਵੇ ਉਹ ਸਾਰੀਆਂ ਆਪਸ਼ਨਸ ਮੋਸਟ ਆਫ ਦਾ ਟਾਈਮ ਕੰਪਨੀਸ ਵੱਲੋਂ ਅਵੇਲੇਬਲ ਹੈਗੀਆਂ ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੋਵੇ ਚਾਹੇ ਤੁਸੀਂ ਇਸ ਟਾਈਮ ਤੇ ਸੁਪਰਵਿਜ਼ਰ ਇੰਸ਼ੋਰੈਂਸ ਚੱਲ ਰਹੀ ਹੈ ਐਕਸਪਾਇਰ ਹੋਣ ਵਾਲੀ ਹੈ ਸੋ ਐਕਸਪਾਇਰੀ ਤੋਂ ਪਹਿਲਾਂ ਜ਼ਰੂਰ ਤੁਸੀਂ ਸਾਨੂੰ ਕੰਟੈਕਟ ਕਰੋ ਤਾਂ ਕਿ ਰਿਨਿਊਅਲ ਦੇ ਟਾਈਮ ਤੇ ਤੁਹਾਨੂੰ ਬੈਸਟ ਕਵਰੇਜ ਲੋਐਸਟ ਪ੍ਰੀਮੀਅਮ ਦੇ ਵਿੱਚ ਦਵਾ ਸਕੀਏ ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਿੰਗੀ 416-509-1509 ਇੱਕ ਚੀਜ਼ ਹੋਰ ਬਲਜਿੰਦਰ ਜੀ ਮੈਂ ਐਡ ਕਰਨਾ ਚਾਹੂੰਗੀ ਕਿ ਜਦੋਂ ਵੀ ਅਸੀਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ ਤਾਂ ਅਕਸਰ ਪਰਸਨ ਦੇ ਮਾਇੰਡ ਦੇ ਵਿੱਚ ਹੁੰਦਾ ਹੈਗਾ ਕਿ ਹਾਂਜੀ ਇੰਸ਼ੋਰੈਂਸ ਕਰਵਾ ਲਈ ਹੈਗੀ ਹੈ ਤਾਂ ਸ਼ਾਇਦ ਹੁਣ ਇਹਨਾਂ ਦਾ ਡਨ ਹੋ ਗਿਆ ਕੰਮ ਮੈਂ ਹਰੇਕ ਆਪਣੀ ਫੈਮਿਲੀਜ਼ ਨੂੰ ਹਰੇਕ ਆਪਣੇ ਕਲਾਇੰਟਸ ਨੂੰ ਸਭ ਨੂੰ ਇਹੀ ਕਹਿੰਦੀ ਹੈਗੀ ਹਾਂ ਕਿ ਜਦੋਂ ਵੀ ਅਸੀਂ ਤੁਹਾਡੀ ਇੰਸ਼ੋਰੈਂਸ ਕਰਦੇ ਹਾਂ ਚਾਹੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਦੀ ਗੱਲ ਹੈ ਚਾਹੇ ਡਿਸੇਬਿਲਟੀ ਇੰਸ਼ੋਰੈਂਸ ਮੋਰਗੇਜ ਇੰਸ਼ੋਰੈਂਸ ਦੀ ਗੱਲ ਹੈ ਜਾਂ ਇਨਵੈਸਟਮੈਂਟ ਦੀ ਗੱਲ ਹੈ ਜਦੋਂ ਅਸੀਂ ਤੁਹਾਡੀ ਐਪਲੀਕੇਸ਼ਨ ਕਰਦੇ ਹੈਗੇ ਹਾਂ ਤੁਹਾਡੀਆਂ ਪੋਲਿਸੀਜ਼ ਕਰਦੇ ਹਾਂ ਉਸ ਟਾਈਮ ਤੋਂ ਸਾਡਾ ਕੰਮ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਉਸ ਤੋਂ ਬਾਅਦ ਕਦੇ ਵੀ ਤੁਹਾਨੂੰ ਸਰਵਿਸ ਚਾਹੀਦੀ ਹੋਵੇ ਕਦੇ ਵੀ ਕਲੇਮਸ ਦੇ ਟਾਈਮ ਤੇ ਸਰਵਿਸ ਚਾਹੀਦੀ ਹੋਵੇ ਉਹ ਪੂਰੀ ਸਰਵਿਸ ਤੁਹਾਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ ਕਦੇ ਬੈਂਕਿੰਗ ਡਿਟੇਲਸ ਅਪਡੇਟ ਹੋਣੇ ਆ ਐਡਰੈਸ ਅਪਡੇਟ ਹੋਣੇ ਬੈਨੀਫਿਸ਼ਰੀ ਅਪਡੇਟ ਹੋਣੇ ਆ ਸੋ ਤੁਹਾਨੂੰ ਉਸ ਟਾਈਮ ਤੇ ਇੰਸ਼ੋਰੈਂਸ ਕੰਪਨੀਜ਼ ਨੂੰ ਕਾਲ ਕਰਕੇ ਹੋਲਡ ਤੇ ਵੇਟ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਅਸੀਂ ਤੁਹਾਡਾ ਸਾਰਾ ਕੰਮ ਤੁਹਾਨੂੰ ਈਮੇਲਸ ਦੇ ਰਾਹੀਂ ਜਾਂ ਤੁਹਾਡੇ ਪਰਸਨ ਇਨ ਪਰਸਨ ਸਿਗਨੇਚਰਸ ਲੈ ਕੇ ਸਾਰਾ ਕੰਮ ਕਰਵਾ ਕੇ ਦੇਈਦਾ ਹੈਗਾ ਸੋ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਨਾਟ ਓਨਲੀ ਕਿ ਪੋਲਿਸੀ ਕਰਵਾਉਣ ਦੇ ਟਾਈਮ ਤੇ ਪੋਲਿਸੀ ਕਰਵਾਉਣ ਤੋਂ ਬਾਅਦ ਜਾਂ ਆਲਰੇਡੀ ਕੋਈ ਚੱਲ ਰਹੀ ਹੈਗੀ ਆ ਉਹਦੇ ਰਿਲੇਟਿਡ ਕੋਈ ਵੀ ਸਰਵਿਸ ਚਾਹੀਦੀਆਂ ਹੁੰਦੀਆਂ ਨੇ ਡੈਫੀਨੇਟਲੀ ਪੂਰੀ ਸਰਵਿਸ ਮੇਰੇ ਵੱਲੋਂ ਤੇ ਇੰਸ਼ੋਰੈਂਸ ਫੋਰ ਯੂ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਪੂਰੀ ਸਰਵਿਸ ਪ੍ਰੋਵਾਈਡ ਕੀਤੀ ਜਾਂਦੀ ਹੈ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਜੀ ਕਾਲ ਕਰ ਸਕਦੇ ਹੋ ਜੀ 416-509-1509 ਥੈਂਕ ਯੂ ਸੋ ਮਚ ਬਲਜਿੰਦਰ
0: ਬਹੁਤ ਬਹੁਤ ਧੰਨਵਾਦ ਹੈਵ ਅ ਗੁੱਡ ਡੇ ਸਤਿ ਸ੍ਰੀ ਅਕਾਲ ਜੀ ਇਹ ਸਾਂਝੀ ਮੋਨਾ ਮਹਿੰਗੀ ਜੀ ਕਾਫੀ ਸਾਰੀ ਜਾਣਕਾਰੀ ਦੇ ਗਏ ਆ ਇਨਸ਼ੋਰੈਂਸ ਦੇ ਫੀਲਡ ਤੇ

0: ਟਿਊਨ ਜੇ ਸੁਣ ਕੇ ਉਹਦੇ ਪਿਆਰ ਆਉਣ ਲੱਗ ਲੱਗ ਪੈਂਦਾ। ਆਉਣਾ ਵੀ ਚਾਹੀਦਾ ਯਾਰ, ਸ਼ੁੱਕਰਵਾਰ ਦਾ ਦਿਨ ਆ, ਵੀਕਐਂਡ ਦਾ ਦਿਨ ਆ, ਕਰੋ ਇੰਜੋਏ। ਕੰਮ 'ਤੇ ਜਾ ਰਹੇ ਹੋ, ਜਾਵੋ, ਜਾਣਾ ਵੀ ਪੈਣਾ, ਗਰ ਪੇ ਦਾ ਬਿਲਸ, ਪਰ ਸਾਰੇ ਕੰਮ ਜ਼ਰੂਰੀ ਹਨ, ਇੰਸ਼ੋਰੈਂਸ ਵੀ ਜ਼ਰੂਰੀ ਹੈਗੀ ਆ। 416-509-1509 'ਤੇ ਗੱਲਬਾਤ ਕਰ ਲੈਣੀਆਂ। ਗੁਰਮੁਖ ਸਿੰਘ ਬਾਰੀ ਸਾਹਿਬ ਨਾਲ ਲਾਈਨ ਜੁੜ ਗਈ ਆ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ। ਬਾਰੀ ਸਾਹਿਬ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਬਾਰੀ ਸਾਹਿਬ, ਹੈਲੋ ਹੈਲੋ,
1: ਧੰਨਵਾਦ ਤੁਹਾਡਾ।
0: ਧੰਨਵਾਦ ਜੀ, ਵੈਲਕਮ, ਥੈਂਕ ਯੂ ਵੈਰੀ ਮੱਚ ਮੇਰੀ ਗੈਰ ਹਾਜ਼ਰੀ ਵਿੱਚ ਤੁਸੀਂ ਪ੍ਰੋਗਰਾਮ ਵੀ ਟੇਕ ਕੇਅਰ ਕੀਤੀ ਆ। ਮੈਂ ਸ਼ੰਮੀ ਪੱਟਲ ਦਾ ਵੀ ਧੰਨਵਾਦ ਕਰਦਾ, ਕਈ ਵਾਰੀ ਜਾਣਾ ਪੈਂਦਾ ਆ, ਅਤੇ ਖਬਰਾਂ 'ਤੇ ਨਜ਼ਰ ਰੱਖਦੇ ਹਾਂ, ਅਤੇ ਹੈਪੀ ਫਰਾਈਡੇ ਤੁਹਾਨੂੰ ਵੀ ਪਹਿਲਾਂ ਹੀ ਕਹਿ ਦਿੰਦੇ ਹਾਂ।
1: ਤੁਹਾਨੂੰ ਵੀ ਅੱਜ ਦੇ ਫਰਾਈਡੇ ਦੀਆਂ, ਵੀਕਐਂਡ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਕੈਨੇਡਾ ਡੇ ਨੂੰ ਅਸੀਂ ਯਾਦ ਕੀਤਾ, ਤੁਹਾਨੂੰ ਵੀ ਯਾਦ ਕੀਤਾ ਜੀ ਕੈਨੇਡਾ ਡੇ ਵਾਲੇ ਦਿਨ, ਤਾਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਸਾਡੇ ਸਰੋਤਿਆਂ ਵੱਲੋਂ ਵੀ ਪ੍ਰੋਗਰਾਮ 'ਚ ਆਈਆਂ ਜੀ। ਤਾਂ ਬਿਲਕੁਲ ਤੁਸੀਂ ਗੱਲਬਾਤਾਂ ਕੀਤੀਆਂ ਹੈਗੀਆਂ ਸਾਰੀਆਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਥੋੜਾ ਲਾਈਟ ਰੱਖਾਂਗੇ, ਕਿ ਫਰਾਈਡੇ ਹੈਗਾ ਤੇ ਆਪਣੇ ਸਰੋਤਿਆਂ ਨੂੰ ਵੀ ਨਾਲ ਆਪਾਂ ਜੋੜਨਾ ਆ, ਕੁਛ ਅਹਿਮ ਖਬਰਾਂ ਵੀ ਸਾਂਝੀਆਂ ਕਰਾਂਗੇ, ਨਾਲ ਦੀ ਨਾਲ ਆਪਣੇ ਸਰੋਤਿਆਂ ਦੀ ਜਾਣਕਾਰੀ 'ਚ ਵੀ ਵਾਧੇ ਕਰਾਂਗੇ ਕਿ ਹੁਣ ਵੈਦਰ ਜਦੋਂ ਵੇਰੀ ਕਰ ਰਿਹਾ ਹੈਗਾ ਆ, ਲਗਾਤਾਰ ਸਟ੍ਰੀਮ 'ਤੇ ਹੈਗਾ, ਆਪਣੇ ਆਪ ਨੂੰ ਥੋੜ੍ਹਾ ਜਿਹਾ ਸੁਰੱਖਿਅਤ ਰੱਖਣ ਦੀ ਲੋੜ ਆ, ਖਾਸ ਤੌਰ 'ਤੇ ਬੱਚਿਆਂ ਨੂੰ। ਜਿਹੜੀ ਹੀਟ ਵੇਵ ਵਾਰਨਿੰਗ ਹੈਗੀ ਆ ਕੁਛ ਏਰੀਆ 'ਚ ਹੈਗੀ ਆ, ਹਾਲੇ ਕੁਛ ਹੁਣ ਮੀਂਹ ਦੀ ਫੋਰਕਾਸਟ ਹੈਗਾ ਆ, ਪਰ ਫਿਰ ਵੀ ਜਿਹੜਾ ਆ ਕੁਛ ਇੱਕ ਵਾਰਨਿੰਗ ਜਿਹੜੀਆਂ ਹੈਗੀਆਂ ਨੇ, ਜਿਹਦੇ ਚੱਲਦਿਆਂ ਹੋਇਆਂ ਜਿਹੜੇ ਪੂਲ ਦੇ ਵਿੱਚ ਅੱਜ ਕੱਲ੍ਹ ਜਿਹੜੇ ਨੌਜਵਾਨ ਜਿਹੜੇ ਨਹਾਉਣ ਜਾਂਦੇ ਹੈਗੇ ਆ ਜੀ, ਖਾਸ ਤੌਰ 'ਤੇ ਆਪਾਂ ਪੰਜਾਬੀ ਦੇਸੀ ਭਾਸ਼ਾ 'ਚ ਕਹਿ ਦਿੰਦੇ ਹਾਂ ਝੀਲਾਂ ਦੇ ਵਿੱਚ, ਉੱਥੇ ਵੀ ਥੋੜਾ ਬਚਣ ਦੀ ਲੋੜ ਹੈਗੀ ਆ, ਕਿ ਡੂੰਘੇ ਪਾਣੀ ਹੈਗੇ ਆ, ਤੇ ਡੂੰਘੇ ਪਾਣੀਆਂ ਦੇ ਵਿੱਚ ਇੱਥੇ ਐ ਲੱਗਦਾ ਹੁੰਦਾ ਕਿ ਜਿਵੇਂ ਬੜਾ ਕੁਝ ਬਹੁਤ ਕੁਝ ਈਜ਼ਲੀ ਆ, ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਹੈਗਾ। ਸੋ ਆਪਣੇ ਆਪ ਨੂੰ ਬਚਾ ਕੇ ਜੇ ਫਨ ਵੀ ਕਰਨਾ ਹੋਵੇ ਤਾਂ ਕੀਤਾ ਜਾ ਸਕਦਾ, ਲੇਕਿਨ ਗਰਮ ਹਵਾਵਾਂ ਦਾ ਚੱਲਣਾ ਜਿਹੜਾ
0: ਰੀਲ ਬੱਚੇ ਦੀ ਮੌਤ ਲੈ ਸਕਦੀ ਹੈਗੀ ਆ, ਕਿਉਂ ਬੱਚਿਆਂ ਨੂੰ ਪਾਣੀ ਬੜਾ ਪਸੰਦ ਹੈ, ਪਤਾ ਨਹੀਂ ਹੈਗਾ ਵੀ ਕਿੱਧਰ ਨੂੰ ਡੂੰਘਾ ਕਿੱਧਰ ਨੂੰ ਕੀ ਆ, ਉਹਨਾਂ ਨੇ ਖੇਡੀ ਜਾਣਾ। ਸੋ ਹੱਥ ਜੋੜ ਕੇ ਬੇਨਤੀ ਆ, ਸੈੱਲ ਫੋਨ ਦੀ ਵਰਤੋਂ ਨਾ ਕਰਿਓ ਜੇ ਤੁਸੀਂ ਬੱਚੇ ਨੂੰ ਪੂਲ ਜਾਂ ਹੋਰ ਪਾਸੇ ਲੈ ਗਿਆ, ਧਿਆਨ ਹੋਰ ਪਾਸੇ ਨਾ ਲੈ ਕੇ ਜਾਇਓ। ਮੈਨੂੰ ਪਤਾ ਬਹੁਤ ਸਾਰੇ ਲਾਈਫ ਗਾਰਡ ਵੀ ਹੁੰਦੇ ਹਨ, ਪਰ ਫਿਰ ਵੀ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕੀ ਹੋ ਜਾਣਾ। ਆਪ ਕੋਈ ਕਾਰਨ ਤਾਂ ਨਹੀਂ ਦੱਸਿਆ, 7 ਸਾਲ ਦਾ ਮੁੰਡਾ ਸੀਗਾ, ਮਿਸਿੰਗ ਸੀਗਾ ਕੈਨੇਡਾ ਡੇ ਦੇ ਉੱਪਰ, ਹੈਮਿਲਟਨ ਦੇ ਵਿੱਚ ਕੰਜ਼ਰਵੇਸ਼ਨ ਏਰੀਆ ਦੇ ਵਿੱਚ ਹੈਜ਼ ਡਾਈਡ, ਆਈਡੈਂਟੀਫਾਈ ਕੀਤਾ ਗਿਆ। ਨੈਥਨਲ ਸਲਾਂਬੀ ਡਿਸਅਪੀਅਰਡ ਵੈਂਸਡੇ ਆਫਟਰਨੂਨ, ਬਿੰਡਬਰੋ ਕੰਜ਼ਰਵੇਸ਼ਨ ਏਰੀਆ ਲੋਕੇਟ ਕੀਤਾ ਗਿਆ। ਡਾਈਵ ਟੀਮ, ਪੀਲ ਰੀਜਨ ਪੁਲਿਸ, ਅੰਡਰ ਵਾਟਰ ਸਰਚ ਰਿਕਵਰੀ ਯੂਨਿਟ ਸੀਗੀ, ਅਤੇ ਬੱਚੇ ਨੂੰ ਸ਼ੋਰਟਲੀ 1:30 ਵਜੇ ਲੱਭ ਲਿਆ ਵੀਰਵਾਰ ਦੀ ਆਫਟਰਨੂਨ ਨੂੰ। ਇਨਵੈਸਟੀਗੇਟਿਵ ਫਾਲ ਪਲੇ ਤਾਂ ਨਹੀਂ ਲੱਗਦਾ, ਇਨਵੈਸਟੀਗੇਸ਼ਨ ਚੱਲੇਗੀ ਜ਼ਰੂਰ। ਸੋ ਜਸਟ ਬੀ ਕੇਅਰਫੁਲ। ਉੱਧਰੋਂ ਕੈਨੇਡਾ ਨੇ, ਕੱਲ੍ਹ ਨੂੰ ਜਿੱਤ ਪ੍ਰਾਪਤ ਕਰਨੀ ਆ, ਪਰ ਕਾਫੀ ਤਕੜਾ ਮੈਚ ਕੱਲ੍ਹ ਸੀਗਾ। ਕ੍ਰਿਸਟੀਨ ਰੋਨਾਲਡੋ ਨੇ ਗੋਲ ਕੀਤਾ ਪੈਨਲਟੀ ਕਿੱਕ ਦੇ ਵਿੱਚ, ਅਤੇ ਇਸ ਉਮਰ ਵਿੱਚ ਖੇਡ ਰਹੇ ਹਨ
1: ਜੀ।
0: ਬਿਲਕੁਲ,
1: ਤੁਸੀਂ ਫੀਫਾ ਦੀ ਗੱਲ ਕੀਤੀ ਆ, ਕੱਲ 4 ਜੁਲਾਈ ਨੂੰ ਟੈਕਸਸ ਦੇ ਹਿਊਸਟਨ ਸ਼ਹਿਰ ਦੇ ਵਿੱਚ ਮੋਰੋਕੋ ਨਾਲ ਕੈਨੇਡਾ ਦਾ ਮੁਕਾਬਲਾ ਹੋਣਾ ਜੀ। ਤਾਂ ਕੈਨੇਡਾ ਹੁਣ ਵਰਲਡ ਕੱਪ ਨੌਕਆਊਟ ਦੇ ਵਿੱਚ ਇਸ ਵਾਰ ਜਿਹੜੀਆਂ ਪਹਿਲੀਆਂ ਐਕਸਪੀਰੀਅੰਸ ਹੋਊਗਾ ਜੀ, ਇਹਦੇ ਵਿੱਚ ਗੰਭੀਰ ਚੁਣੌਤੀਆਂ ਵੀ ਆ ਸਕਦੀਆਂ ਨੇ, ਲੇਕਿਨ ਆਪਾਂ ਇਹ ਕਹਿ ਸਕਦੇ ਹਾਂ। ਇੱਕ ਨਾਲ ਹੋਰ ਗੱਲ ਹੈ ਕਿ ਜਿਹੜਾ ਹੁਣ ਕੱਲ੍ਹ ਦਾ ਮੈਚ ਇੱਥੇ ਹੋਇਆ ਆ ਟੋਰਾਂਟੋ ਤੋਂ ਜੀ, ਉਹਦੇ ਨਾਲ ਹੀ ਟੋਰਾਂਟੋ ਦੀ ਇਹਨਾਂ ਮੇਜ਼ਬਾਨੀ ਦੇ ਵਿੱਚ ਹੁਣ ਸਮਾਪਤੀ ਹੋ ਗਈ ਹੈ ਜੀ। ਇੱਕ ਖਬਰ ਨਾਲ ਇਹ ਵੀ ਆਈ ਹੈਗੀ ਆ ਕਿ ਮੇਜ਼ਬਾਨੀ ਲਈ 380 ਮਿਲੀਅਨ ਦੇ ਕਰੀਬ ਜਿਹੜਾ ਖਰਚਾ ਆ ਉਹ ਆਇਆ ਆ, ਪਰ ਆਸ ਮੁਤਾਬਕ ਜਿਹੜਾ ਸੀਗਾ ਉਹ ਰੈਵਨਿਊ ਨਹੀਂ ਹੋ ਸਕਿਆ। ਚਲੋ ਉਹ ਵੱਖਰੀਆਂ ਗੱਲਾਂ ਹੈਗੀਆਂ ਨੇ, ਪਰ ਆਪਣੀ ਮੇਜ਼ਬਾਨੀ ਦੇ ਵਿੱਚ ਕੈਨੇਡਾ ਨੇ ਕੋਈ ਕਸਰ ਨਹੀਂ ਛੱਡੀ। ਦੋਵਾਂ ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ ਵੱਡੀ ਪੱਧਰ ਦੇ ਵਿਜ਼ਟਰਸ ਆਏ ਹੈਗੇ ਆ। ਉਹਦੇ ਵਿੱਚ ਇਹ ਵੀ ਗੱਲ ਹੈਗੀ ਆ ਕਿ ਬਹੁਤ ਸਾਰੇ ਰੈਸਟੋਰੈਂਟ ਵੀ ਬਿਜ਼ੀ ਰਹੇ ਹੈਗੇ ਆ 12 ਜੂਨ ਤੋਂ 26 ਜੂਨ ਤੱਕ, ਪਰ 3% ਹੀ ਵਾਧਾ ਜਿਹੜਾ ਵਾ ਉਹਨਾਂ ਦੇ ਰੈਵਨਿਊ ਚ ਹੋ ਸਕਿਆ ਹੈਗਾ ਜੀ।
0: ਕਹਿੰਦੇ ਵੀਜ਼ਾ ਟ੍ਰਾਂਜੈਕਸ਼ਨ ਬਹੁਤ ਹੋਈਆਂ ਬਾਰੀ ਸਾਹਿਬ, 34% ਦੇ ਵੀਜ਼ਾ ਟ੍ਰਾਂਜੈਕਸ਼ਨ, ਇੰਟਰਨੈਸ਼ਨਲ ਟ੍ਰਾਂਜੈਕਸ਼ਨ ਦੀ ਆਪਾਂ ਜੇ ਗੱਲਬਾਤ ਕਰੀਏ। ਸੋ ਇਹਦਾ ਇਫੈਕਟ ਥੋੜ੍ਹਾ ਠਹਿਰ ਕੇ ਪਤਾ ਲੱਗਿਆ ਕਿ ਦੁਨੀਆ ਭਰ ਦੇ ਲੋਕ ਜਦੋਂ ਪਹੁੰਚਦੇ ਹਨ, ਛੁੱਟੀਆਂ ਉਨੀਆਂ ਕੁ ਹੁੰਦੀਆਂ ਹਨ, ਪਰ ਦੁਬਾਰਾ ਵਾਪਸ ਵਿਜ਼ਿਟ ਕਰਨ ਆਉਂਦੇ ਹਨ ਜ਼ਰੂਰ ਉਹੀ ਲੋਕ। ਫਿਰ ਸਾਲ ਕੁ ਬਾਅਦ ਪਤਾ ਲੱਗਦਾ ਵੀ ਕਿੰਨਾ ਕੁ ਇਹਨਾਂ ਨੂੰ ਫਾਇਦਾ ਹੋਇਆ, ਕਿੰਨਾ ਕੁ ਘਾਟਾ ਹੋਇਆ। ਫਾਇਦਾ ਤਾਂ ਸਭ ਤੋਂ ਵੱਡਾ ਹੋਇਆ, ਇੱਕ ਤਾਂ ਬੱਚੇ ਸੌਕਰ ਵੱਲ ਲੱਗ ਪੈਣਗੇ, ਹੈਲਥੀ ਹੋ ਜਾਣਗੇ, ਇਹ ਜਿਹੜੀਆਂ ਗੇਮਾਂ ਹੁੰਦੀਆਂ ਚੱਲਦੀਆਂ ਰਹਿੰਦੀਆਂ, ਪਰ ਦੇਖੇ ਨੁਕਸਾਨ ਕਿੰਨਾ ਕੁ ਹੁੰਦਾ, ਫਾਇਦਾ ਕਿੰਨਾ ਕੁ ਹੁੰਦਾ ਆ, ਪਰ ਆਉਣ ਵਾਲੇ ਅੰਕੜੇ ਦੱਸ ਦੇਣਗੇ ਜ਼ਰੂਰ, ਦੱਸਦੇ ਹਨ ਵੀ ਫਾਇਦਾ ਹੋਵੇਗਾ ਜ਼ਰੂਰ ਕੈਨੇਡਾ ਨੂੰ।
1: ਵੈਸੇ ਵੀ ਇੱਕ ਗੱਲ ਅੰਮ੍ਰਿਤ ਸਾਹਿਬ ਹੈਗੀ ਹੈ ਕਿ ਜਦੋਂ ਕੋਈ ਦੇਸ਼ ਮੇਜ਼ਬਾਨੀ ਕਰਦਾ ਹੈਗਾ ਤਾਂ ਉਹਦਾ ਇੱਕ ਸਟੇਟਸ ਜਿਹੜਾ ਮੰਨਿਆ ਜਾਂਦਾ ਕਿ ਜਿਹੜਾ ਦੇਸ਼ ਹੈ ਉਹ ਐਟਲੀਸਟ ਮੇਜ਼ਬਾਨੀ ਕਰ ਰਿਹਾ ਜੀ ਆਪਣੇ ਆਪ ਦੇ ਵਿੱਚ। ਇਹ ਵਰਲਡ ਲੈਵਲ ਦੇ ਉੱਪਰ ਵੀ ਬਹੁਤ ਸਾਰੇ ਮੁਲਕ ਆ ਉਹ ਮੇਜ਼ਬਾਨੀ ਨੂੰ ਭਾਲਦੇ ਹੈਗੇ ਆ ਪਰ ਉਹਨਾਂ ਨੂੰ ਮੌਕਾ ਨਹੀਂ ਮਿਲਦਾ, ਪਰ ਕੈਨੇਡਾ ਉਹਨਾਂ ਮੁਲਕਾਂ ਦੇ ਵਿੱਚ ਇੱਕ ਹੈਗਾ ਜਿਹੜਾ ਸਕਸੈਸਫੁਲੀ ਇਹ ਵੱਡੇ ਈਵੈਂਟਸ ਨੂੰ ਸੁਰੱਖਿਆ ਪੂਰਨ ਦੇ ਨਾਲ ਫੈਸਿਲਿਟੀ ਦੇ ਨਾਲ ਜਿਹੜਾ ਆ ਆਰਗਨਾਈਜ਼ ਕਰਨ ਦੇ ਸਮਰੱਥ ਹੈਗਾ। ਸੋ ਇਹ ਐਸਟੈਬਲਿਸ਼ ਗੱਲਾਂ ਹੁੰਦੀਆਂ ਨੇ ਜੀ। ਤੇ ਨਾਲ ਹੀ ਆਪਾਂ ਅਗਲੀ ਗੱਲਾਂ ਬਾਤਾਂ ਕਰਾਂਗੇ ਜੀ ਕਿ ਹੁਣ ਆਪਾਂ ਨੂੰ ਜਦੋਂ ਪਤਾ ਹੈਗਾ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣੀ ਕੱਲ BC ਸੀਗੇ ਜੀ ਅਲਬਰਟਾ, ਜਦੋਂ ਹੁਣ ਲਗਾਤਾਰ ਆਪਣੀ ਜਿਹੜੀ ਨਿਊ ਪਾਈਪਲਾਈਨ ਦੇ ਉੱਪਰ ਕੰਮ ਕਰ ਰਿਹਾ ਸੀਗਾ ਤਾਂ BC ਦੇ ਨਾਲ ਗੱਲਬਾਤ ਵੀ ਕਰਨੀ ਬਹੁਤ ਜ਼ਰੂਰੀ ਸੀ। ਬ੍ਰਿਟਿਸ਼ ਕੋਲੰਬੀਆ 'ਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਹੁਣਾਂ ਨੇ ਕੱਲ $200 billion ਦਾ ਇੱਕ ਅਹਿਮ ਸਮਝੌਤਾ ਕੀਤਾ ਹੈਗਾ ਜੀ, ਜਿਹਦੇ ਵਿੱਚ ਕੁਦਰਤੀ ਗੈਸ ਪ੍ਰੋਜੈਕਟਾਂ 'ਚ ਵਾਧਾ ਕੀਤਾ ਜਾਣਾ, ਜਿਹੜੀਆਂ ਬੰਦਰਗਾਹ ਹੈਗੀਆਂ ਨੇ ਉਹਨਾਂ ਦੇ ਉੱਪਰ ਵੱਡੇ ਪੱਧਰ 'ਤੇ ਫੰਡਿੰਗ ਜਿਹੜੀ ਆ ਜਾਰੀ ਕੀਤੀ ਗਈ ਹੈਗੀ ਆ ਤਾਂ ਜੋ ਜਿਹੜਾ ਐਕਸਪੋਰਟ ਹੈ ਉਹਦੀ ਫੈਸਿਲਿਟੀ ਨੂੰ ਵਧਾਇਆ ਜਾ ਸਕੇ। ਇੱਕ ਜਿਹੜੀ ਨਾਰਥ ਈਸਟ ਟ੍ਰਾਂਸਮਿਸ਼ਨ ਲਾਈਨ ਹੈਗੀ ਆ ਉਹਦੇ ਲਈ ਫੰਡਿੰਗ ਵੀ ਜਾਰੀ ਕੀਤੀ ਗਈ ਆ। ਸੋ ਇਹਦੇ ਉੱਪਰ ਲਗਾਤਾਰ ਕੰਮ ਕੀਤਾ ਜਾ ਰਿਹਾ ਆ, ਇਹਦੇ ਰਿਜ਼ਲਟ ਜਿਹੜੇ ਆ ਆਉਣ ਵਾਲੇ ਕੋਈ 5-7 ਸਾਲਾਂ ਦੇ ਵਿੱਚ ਜਿਹੜੇ ਆ ਉਹ ਦਿਖਾਈ ਦੇਣਗੇ, ਪਰ ਫਿਲਹਾਲ ਆਪਾਂ ਨੂੰ ਇਹ ਚੰਗੀ ਗੱਲ ਹੈਗੀ ਆ ਕਿ ਕੁਛ ਨਾ ਕੁਛ ਜਿਹੜੀਆਂ ਨੇ ਪ੍ਰਾਪਤੀਆਂ ਜਾਂ ਅਹਿਮ ਜਿਹੜੇ ਕਦਮ ਹੈ ਉਹ ਚੁੱਕੇ ਜਾ ਰਹੇ ਆ ਜੀ। ਤਾਂ ਇਹਦੇ ਨਾਲ ਹੀ ਆਪਾਂ ਇੱਕ ਦੋ ਖਬਰਾਂ ਹੋਰ ਵੀ ਸਾਂਝੀਆਂ ਕਰਦਾ ਸਰੋਤਾਂ ਦੀਆਂ ਬਾਅਦ ਚ ਕਾਲਾਂ ਲੈਂਦੇ ਹਾਂ
0: ਜੀ
1: ਕਿ ਕੈਨੇਡਾ ਬਾਰੇ ਜਦੋਂ ਇਹ ਕਿਹਾ ਜਾ ਰਿਹਾ ਹੈਗਾ ਕਿ ਕੈਨੇਡਾ ਦਾ ਸਟੇਟਸ ਕੀ ਹੈਗਾ ਵਰਲਡ ਭਰ ਵਿੱਚ, ਜਦੋਂ ਕੋਈ ਬੰਦਾ ਸੋਚਦਾ ਕਿ ਕੈਨੇਡਾ ਰਹਿਣ ਲਈ ਬਹੁਤ ਸਾਰੇ ਲੋਕ ਨੈਗੇਟਿਵਿਟੀ ਵੀ ਰੱਖਦੇ ਹੈਗੇ ਆ, ਪਰ ਲੇਕਿਨ ਹਾਲੇ ਵੀ ਜਿਹੜੀ ਆ ਪਰਸਨਲ ਵੈਲਥ ਦੇ ਹਿਸਾਬ ਦੇ ਨਾਲ ਜਿਹੜਾ ਉੱਤਰੀ ਅਮਰੀਕਾ ਵਾ ਉਹ 225 ਦੀ ਔਸਤਨ ਆਮਦਨ ਦੇ ਹਿਸਾਬ ਦੇ ਨਾਲ ਪਹਿਲੇ ਨੰਬਰ 'ਚ ਵਰਲਡ ਭਰ 'ਚ ਹੈਗਾ ਜੀ। 6,60,000 ਪ੍ਰਤੀ ਵਿਅਕਤੀ ਜਿਹੜੀ ਨਿੱਜੀ ਸੰਪਤੀ ਦੇ ਹਿਸਾਬ ਨਾਲ, ਤਾਂ ਇਹਦੇ ਨਾਲ ਹੀ ਆਸਟ੍ਰੇਲੀਆ ਨਿਊਜ਼ੀਲੈਂਡ ਜਿਹੜਾ ਵਾ ਉਹ 5,90,000 ਸੰਪਤੀ ਦੇ ਹਿਸਾਬ ਨਾਲ ਦੂਜੇ ਸਥਾਨ ਤੇ, ਤੇ ਯੂਰਪ ਜਿਹੜਾ ਤੀਜੇ ਸਥਾਨ ਤੇ ਹੈਗਾ। ਸੋ ਕੈਨੇਡਾ ਦਾ ਵੈਸੇ ਜਿਹੜਾ ਵਾ ਪਰਸਨਲ ਵੈਲਥ ਔਸਤਨ ਦੇ ਹਿਸਾਬ ਦੇ ਨਾਲ 13ਵਾਂ ਸਥਾਨ ਜਿਹੜਾ ਆ ਵਰਲਡ ਭਰ ਦੇ ਵਿੱਚ ਹੈਗਾ ਆ। ਸੋ ਬਹੁਤ ਸਾਰੀਆਂ ਗੱਲਾਂ ਤਸੱਲੀ ਦੇਣ ਵਾਲੀਆਂ ਹੈਗੀਆਂ ਨੇ, ਔਖੇ ਹਾਲਾਤ ਕੈਨੇਡਾ 'ਚ ਬਣੇ ਹੋਏ ਨੇ, ਪਰ ਇਹ ਔਖੇ ਹਾਲਾਤ ਇਕੱਲੇ ਕੈਨੇਡਾ ਦੇ ਲੋਕਾਂ ਦੇ ਨਹੀਂ ਹੈਗੇ, ਤੇ ਯੂਰਪ ਨਾਲ ਤੁਸੀਂ ਝਾਤੀ ਮਾਰਦੇ ਜੇ ਉੱਧਰ ਵੀ ਲੋਕ ਬਹੁਤ ਕ੍ਰਿਸ਼ਲ ਹਾਲਤ 'ਚ ਹੈਗੇ ਆ। ਮੇਜਰ ਕਾਰਨ ਜਿਹੜੇ ਹੈਗੇ ਆ ਉਹ ਇਹੀ ਹੈਗੇ ਆ ਕਿ ਵਰਲਡ ਸਪਲਾਈ ਵੱਡੀ ਪੱਧਰ 'ਤੇ ਪ੍ਰਭਾਵਿਤ ਹੈਗੀ ਆ, ਜਿਹੜੀਆਂ ਜੰਗਾਂ ਲਗਾਤਾਰ ਚੱਲੀਆਂ ਆਉਂਦੀਆਂ ਨੇ ਉਹਦੇ ਨਾਲ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਰਿਫਿਊਜੀ ਦਾ ਅਸਾਇਲਮ ਦਾ ਉੱਥੋਂ ਆਉਣ ਵਾਲੇ ਲੋਕਾਂ ਦਾ ਕੁਛ ਭਾਰ ਦੇਸ਼ਾਂ 'ਤੇ ਪਿਆ, ਯੂਰਪ ਵੀ ਉਹਨੂੰ ਫੇਸ ਕਰ ਰਿਹਾ, ਤਾਂ ਇਹਦਾ ਐਟਲੀਸਟ ਜਿਹੜਾ ਓਵਰਆਲ ਜਿਹੜਾ ਇੰਪੈਕਟ ਹੈਗਾ ਸਾਰੀ ਦੁਨੀਆਂ 'ਤੇ ਹੈਗਾ, ਅਮਰੀਕਾ 'ਤੇ ਵੀ ਹੈਗਾ ਅਤੇ ਕੈਨੇਡਾ 'ਤੇ ਵੀ ਹੈਗਾ। ਸੋ ਔਖੇ ਹਾਲਾਤਾਂ 'ਚੋਂ ਬਾਹਰ ਨਿਕਲ ਪਾਉਣਾ ਇਹਦੀ ਆਸ ਜਿਹੜੀ ਆ ਸਾਨੂੰ ਰੱਖਣੀ ਚਾਹੀਦੀ ਆ,
0: ਰੱਖਣੀ ਚਾਹੀਦੀ ਹੈ ਜ਼ਰੂਰ। ਮੇਰੇ ਵੀਰ ਦਵਿੰਦਰ ਸਿੰਘ ਪਵਾਰ ਆ ਗਏ ਹਨ ਅਕਾਲ ਮੋਰਗੇਜ ਤੋਂ, ਉਹਨਾਂ ਨੇ ਜਾਣਕਾਰੀ ਲੈਂਦੇ ਆ, ਇੱਕ ਬਹੁਤ ਵਧੀਆ ਜਾਣਕਾਰੀ ਦੇ ਗਏ ਪਿਛਲੇ ਹਫ਼ਤੇ, ਕਹਿੰਦੇ ਵੀ ਇਹ ਨਾ ਹੋਇਓ ਤੁਹਾਡਾ ਪਹਿਲਾਂ ਦਿੱਤਾ ਹੋਇਆ ਡਿਪੋਜ਼ਿਟ ਵੀ ਤੁਸੀਂ ਆਪਾਂ ਲੂਜ਼ ਕਰ ਲਵੋ, ਵੀ ਪਹਿਲਾਂ ਪ੍ਰੀ ਅਪਰੂਵਲ ਕਰਵਾ ਕੇ ਆਪਣੇ ਆਪ ਨੂੰ ਰੱਖ ਲਵੋ। ਵਧੀਆ ਸੇਵਾਵਾਂ ਪੇਸ਼ ਕਰਦੇ ਹਨ, ਮੋਰਗੇਜ ਚਾਹੀਦੇ ਫਸਟ ਸੈਕਿੰਡ ਥਰਡ ਮੋਰਗੇਜ, ਦਵਿੰਦਰ ਸਿੰਘ ਪਵਾਰ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਮੈਂ 2 ਕੁ ਦਿਨ ਬਾਹਰ ਜਾਣਾ ਪਿਆ ਸਾ, ਆ ਗਏ ਵਾਪਸ ਮੁੜ ਕੇ ਇੱਥੇ ਆਉਣ, ਹੁਣ ਨਹੀਂ ਕਿਤੇ ਜਾਣਾ, ਤੁਹਾਡੇ ਨਾਲ ਹੀ ਰਹਿਣਾ ਕਿਉਂਕਿ ਜਿੱਥੇ ਕਬੱਡੀ ਵੀ ਸ਼ੁਰੂ ਹੋ ਗਈ ਆ ਮੈਚ, ਕੱਲ੍ਹ ਨੂੰ ਸ਼ੁਰੂ ਹੋ ਜਾਣੇ ਆ, ਅਤੇ ਨਾਲ ਨਾਲ ਕਮਿਊਨਿਟੀ ਵਿੱਚ ਬੜਾ ਚੰਗਾ ਲੱਗਦਾ ਰਹਿਣ ਵਾਸਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਲਈਦੀਆਂ ਹਨ। ਦੁਨੀਆ ਭਰ ਵਿੱਚ ਕੀ ਕੁਝ ਹੋ ਰਿਹਾ ਖਬਰ ਦਾ ਪਤਾ ਲੱਗ ਜਾਂਦਾ ਹੈਗਾ ਆ, ਮੋਰਗੇਜ ਬਾਰੇ ਜਾਣਕਾਰੀ ਦੇ ਦਿਓ।
2: ਬਿਲਕੁਲ ਜੀ, ਮੋਰਗੇਜ ਰਿਗਾਰਡਿੰਗ ਕੋਈ ਵੀ ਕੁਐਸਚਨ ਹੈ ਕਿਸੇ ਭੈਣ ਭਰਾ ਦਾ, ਐਨੀ ਟਾਈਮ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਆ। ਅੱਜ ਆਪਾਂ ਥੋੜੀ ਜਿਹੀ ਗੱਲ ਕਰਾਂਗੇ ਉਹਨਾਂ ਭੈਣ ਭਰਾਵਾਂ ਦੀ ਜਿਹਨਾਂ ਨੇ ਪ੍ਰੀ ਕੰਸਟਰਕਸ਼ਨ ਬੁੱਕ ਕੀਤੇ ਹੋਈਆਂ ਪ੍ਰੋਪਰਟੀਜ਼, ਕਿਉਂਕਿ ਬਹੁਤ ਸਾਰੇ ਭੈਣ ਭਰਾਵਾਂ ਨੇ ਬਿਲਡਰਸ ਤੋਂ ਜਿਹੜੀਆਂ ਪ੍ਰੋਪਰਟੀ ਬੁੱਕ ਕੀਤੀਆਂ ਸੀਗੀਆਂ 22, 23, 24, 25 ਦੇ ਵਿੱਚ, ਉਹਨਾਂ ਦੀਆਂ ਹੁਣ ਕਲੋਜ਼ਿੰਗਸ ਆ ਰਹੀਆਂ ਇਸ ਵੇਲੇ। ਤੇ ਇਹਦੇ ਵਿੱਚ ਇਹ ਹੁੰਦਾ ਕਿ ਇਸ ਦਫ਼ਾ ਜਿੱਦਾਂ ਮਾਰਕੀਟ ਦੇ ਹਾਲਾਤ ਦੇਖਦੇ ਹੋਏ ਬਿਲਡਰ ਦੀ ਜਿਹੜੀ ਪ੍ਰੋਪਰਟੀ ਹੈ ਅਗਰ ਉਹਦੀ ਆਪਾਂ ਜਦੋਂ ਅਪਰੇਜ਼ਲ ਕਰਾਈ ਦੀ ਆ, ਉਹਦੀ ਅਪਰੇਜ਼ਲ ਕਈ ਦਫ਼ਾ ਕਾਫੀ ਘੱਟ ਜਾਂਦੀ ਹੈ
0: ਜੀ,
2: ਤੇ ਉਹਦੇ ਵਿੱਚ ਤੁਸੀਂ ਆਪਣੇ ਬਿਲਡਰ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਸਿਚੁਏਸ਼ਨ ਦੱਸ ਸਕਦੇ ਹਾਂ ਕਿ ਸਾਡੀ ਹੁਣ ਪ੍ਰਾਈਸ ਅੱਜ ਦੇ ਹਿਸਾਬ ਨਾਲ ਤੁਸੀਂ ਅਕੋਰਡਿੰਗਲੀ ਆਪਣੀ ਕਰੋ ਉਹਨੂੰ ਦਰੁਸਤ ਕਰੋ, ਤੇ ਤਾਂ ਹੀ ਆਪਾਂ ਅੱਗੇ ਜਾ ਕੇ ਜਿਹੜੀ ਆਪਣੀ ਕਲੋਜ਼ਿੰਗ ਕਰਵਾ ਸਕਦੇ ਹਾਂ। ਕਿਉਂਕਿ ਹੁਣ ਕਿਸੇ ਘਰ ਦਾ ਕੋਈ 18 ਲੱਖ ਦਾ ਲਿਆ, ਉਹਦੀ ਪ੍ਰਾਈਸ ਇਸ ਵੇਲੇ 13 ਲੱਖ ਆ ਰਹੀ ਹੈ ਜਾਂ 14 ਲੱਖ ਆ ਰਹੀ ਹੈ ਇਸ ਵੇਲੇ ਅਪਰੇਜ਼ਲ ਪ੍ਰਾਈਸ, ਕਿਉਂਕਿ ਲੈਂਡਰ ਨੇ ਤਾਂ ਤੁਹਾਨੂੰ ਜਿਹੜਾ ਪੈਸਾ ਦੇਣਾ ਹੈ ਉਹ ਜਿੰਨੀ ਅਪਰੇਜ਼ਲ ਆਈ ਹੈ ਉਹਦੇ ਆਧਾਰ ਤੇ ਹੀ ਦੇਣਾ ਹੈ, ਨਾ ਕਿ ਬਿਲਡਰ ਦੀ ਪ੍ਰਾਈਸ ਦੇ ਉੱਤੇ ਦੇਣਾ ਹੈ।
0: ਜੀ,
2: ਇਸ ਕਰਕੇ ਇਹ ਜਿਹੜੇ ਵੀ ਭੈਣ ਭਰਾ ਨੇ ਕੋਈ ਪ੍ਰੀ ਕੰਸਟਰਕਸ਼ਨ ਬੁੱਕ ਕੀਤੀਆਂ ਹੋਈਆਂ, ਆਪਣੇ ਬਿਲਡਰ ਨਾਲ ਗੱਲਬਾਤ ਕਰਕੇ ਉਹਦੀ ਪ੍ਰਾਈਸ ਨੂੰ ਦਰੁਸਤ ਕਰਨ ਦੀ ਗੱਲਬਾਤ ਜ਼ਰੂਰ ਕਰ।
0: ਬਿਲਡਰ ਬਿਲਡਰ ਮੰਨ ਲੈਂਦੇ ਹਨ ਐਡਜਸਟਮੈਂਟ ਵਾਸਤੇ?
2: ਬਸ ਕੁਛ ਇੱਕ ਬਿਲਡਰ ਜਿਹੜੇ ਭਾਈ ਮੰਨ ਵੀ ਰਹੇ, ਕਿਉਂਕਿ ਮੇਰੇ ਕੋਲ ਕੱਲ ਹੀ ਇੱਕ ਡੀਲ ਮੈਂ ਕਰ ਰਿਹਾ ਜਿਹਨਾਂ ਦੇ ਵਿੱਚ ਉਹਨਾਂ ਨੇ ਡੇਢ ਤੋਂ ਦੋ ਲੱਖ ਡਾਲਰ ਘਟਾ ਕੇ ਦਿੱਤਾ ਹੈ
0: ਡੇਢ ਦੋ ਲੱਖ ਲੋਸ ਮਨੀ ਕੋ ਘਟਾ ਦੇਣ ਬਿਲਡਰ, ਵਿਚ ਇਜ਼ ਅ ਗੁੱਡ ਥਿੰਗ, ਗੁੱਡ ਨੈਗੋਸ਼ੀਏਸ਼ਨ ਕੀਤੀ ਵੀ ਤੁਸੀਂ।
2: ਉਹਦੇ ਵਿੱਚ ਇਹ ਹੈ ਕਿ ਉਹਨਾਂ ਨੇ ਉਹਨਾਂ ਦੇ ਨਾਲ ਨਵਾਂ ਐਗਰੀਮੈਂਟ ਲਾ ਕੇ ਦਿੱਤਾ ਹੈ, ਅਮੈਂਡਮੈਂਟ ਐਗਰੀਮੈਂਟ ਕਰਕੇ ਦਿੱਤੀ ਹੈ। ਅਗਰ ਕੋਈ ਵੀ ਭੈਣ ਭਰਾ ਇਹੋ ਜਿਹੀ ਸਿਚੁਏਸ਼ਨ 'ਚ ਅਗਰ ਕਾਲ ਕਰਕੇ ਗੱਲਬਾਤ ਕਰਨੀ ਚਾਹੁੰਦੇ ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਵੀ ਕਰ ਸਕਦੇ ਹਾਂ, ਤੇ ਮੋਰਗੇਜ ਰਿਗਾਰਡਿੰਗ ਵੀ ਕੋਈ ਕੁਐਸਚਨ ਹੈ ਤਾਂ ਵੀ ਤੁਸੀਂ ਕਾਲ ਕਰਕੇ ਗੱਲਬਾਤ ਕਰ ਸਕਦੇ ਹਾਂ 6479888731। ਤੇ ਜਿਹੜੇ ਰੇਟ ਅੱਜ ਕੱਲ੍ਹ ਚੱਲ ਰਹੇ ਆ, ਜਿਹੜੇ ਇੰਸ਼ੋਰ ਰੇਟ ਆ ਸਾਡੇ ਕੋਲ ਇਸ ਵੇਲੇ 3.60 ਤੋਂ ਹੋ ਰਹੇ ਆ ਸ਼ੁਰੂ। ਤੇ ਇਸੇ ਤਰ੍ਹਾਂ ਅਗਰ ਕੈਸ਼ਬੈਕ ਲੈਣਾ ਕਿਸੇ ਭੈਣ ਭਰਾ ਨੇ ਤਾਂ ਕੈਸ਼ਬੈਕ ਵੀ ਨਾਲ ਮਿਲ ਰਿਹਾ, ਪਰ ਮੈਂ ਇੱਕ ਗੱਲ ਏਅਰ ਤੇ ਦੱਸ ਦਿੰਦਾ, ਅਗਰ ਤੁਸੀਂ ਕੈਸ਼ਬੈਕ ਚਾਹੋਗੇ ਤੇ ਰੇਟ ਤੁਹਾਨੂੰ ਜਿਹੜਾ 3.60 ਵਾਲਾ ਉਹ 3.80 ਜਾਂ 3.90 ਮਿਲਣਾ ਆ। ਤੇ ਇਹਦੇ ਨਾਲ ਇਹ ਹੈ ਕਿ ਕੈਸ਼ਬੈਕ ਤੁਹਾਨੂੰ ਇੱਕ ਦਫਾ ਮਿਲਣਾ ਹੈ, ਜਿਹੜਾ ਤੁਸੀਂ ਰੇਟ ਲੈ ਲੈਣਾ ਉਹ 5 ਸਾਲ ਦੀ ਟਰਮ ਦੇ ਵਿੱਚ ਹੋਣਾ ਆ। ਤੇ ਉਹ ਇਸ ਲਈ ਬੈਟਰ ਇਹ ਹੁੰਦਾ ਕਿ ਕੈਸ਼ਬੈਕ ਨੂੰ ਅਵੋਇਡ ਕਰਕੇ ਆਪਾਂ ਰੇਟ ਲੈਣ ਦੇ ਤਰਜੀਹ ਦੇਈਏ। ਤੇ ਇਹਦੇ ਲਈ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜਿਹੜੇ ਆਲਟਰਨੇਟਿਵ ਲੈਂਡਰ ਆ ਉਹਨਾਂ ਦੇ ਰੇਟ ਸਾਡੇ ਕੋਲ ਇਸ ਵੇਲੇ ਚੱਲ ਰਹੇ ਆ ਜੀ 4.89 ਤੋਂ ਸ਼ੁਰੂ ਹੋ ਰਹੇ ਆ। ਇਸੇ ਤਰ੍ਹਾਂ ਪ੍ਰਾਈਵੇਟ ਮੋਰਗੇਜ ਜਿਹੜੇ ਆ ਉਹਦੇ ਰੇਟ ਸਾਡੇ ਕੋਲ 5.74 ਤੋਂ ਹੋ ਰਹੇ ਆ ਸ਼ੁਰੂ। ਕੇ ਸਾਡੇ ਕੋਲ ਕੁਛ ਇੱਕ ਇਹੋ ਜਿਹੇ ਲੈਂਡਰ ਵੀ ਹੈਗੇ ਆ ਜਿਹੜੇ ਪ੍ਰਾਈਵੇਟ ਸਾਈਡ ਤੇ ਤੁਹਾਡੀ ਮੋਰਗੇਜ ਕਰਕੇ ਦਿੰਦੇ ਆ, ਰੇਟ ਜੇ ਉਹ ਆਪਣੀ ਫੀਸ ਚਾਰਜ ਨਹੀਂ ਕਰਦੇ ਪਰ ਫੀਸ ਉਹ ਕੈਪ ਕਰ ਦਿੰਦੇ ਆ ਤੁਹਾਡੀ ਮੋਰਗੇਜ ਅਮਾਊਂਟ ਦੇ ਵਿੱਚ, ਜਿਹੜੀ ਕਿ ਤੁਹਾਨੂੰ ਅਪ ਫਰੰਟ ਨਹੀਂ ਦੇਣੀ ਪੈਂਦੀ। ਤੇ ਇਹੋ ਜਿਹੀ ਸਿਚੁਏਸ਼ਨ ਚ ਅਗਰ ਕੋਈ ਭੈਣ ਭਰਾ ਮੋਰਗੇਜ ਕਰਾਉਣੀ ਚਾਹੁੰਦੇ ਆ ਤਾਂ ਵੀ ਤੁਸੀਂ ਮੈਨੂੰ ਕਾਲ ਕਰਕੇ ਗੱਲਬਾਤ ਕਰ ਸਕਦੇ ਆ ਜੀ 6479888731। ਇਸ ਤੋਂ ਇਲਾਵਾ ਕੋਈ ਵੀ ਭੈਣ ਭਰਾ ਹੋਰ ਵੀ ਫਾਈਨੈਂਸਿੰਗ ਆਪਸ਼ਨ ਹੈ, ਕੋਈ ਟਰੱਕ ਦਾ ਲੋਨ, ਕੋਈ ਟ੍ਰੇਲਰ ਦਾ ਲੋਨ, ਜਾਂ ਕੋਈ ਭੈਣ ਭਰਾ ਨੇ ਆਪਣੇ ਬਿਜ਼ਨਸ ਤੇ ਲਾਈਨ ਆਫ ਕ੍ਰੈਡਿਟ ਲੈਣੀ ਚਾਹੁੰਦੇ ਆ ਤਾਂ ਵੀ ਤੁਸੀਂ ਮੈਨੂੰ ਕਾਲ ਕਰ ਲਓ, ਬਿਜ਼ਨਸ ਦੇ ਉੱਤੇ ਲਾਈਨ ਆਫ ਕ੍ਰੈਡਿਟ ਲੈ ਕੇ ਦੇਵਾਂਗੇ ਤੁਹਾਨੂੰ। ਕਾਲ ਕਰਨ ਲਈ ਨੰਬਰ ਆ 6479888731 6479888731। ਹਮੇਸ਼ਾ ਗੱਲ ਕਹੀਦੀ ਇੱਕ ਵਾਰੀ ਫਾਈਲ ਦੇਖ ਕੇ ਹਾਂ ਕਹਿ ਰਹੀਏ ਤਾਂ ਆਪਣੇ ਵਾਅਦੇ ਤੇ ਹਮੇਸ਼ਾ ਖਰੇ।
0: ਬਹੁਤ ਬਹੁਤ ਧੰਨਵਾਦ, ਹੈਵ ਅ ਗੁੱਡ ਵੀਕਐਂਡ। ਸਤਿ ਸ੍ਰੀ ਅਕਾਲ ਜੀ, ਦਵਿੰਦਰ ਸਿੰਘ ਪਵਾਰ 6479888731। ਕਲੋਜ਼ਿੰਗ ਆ ਰਹੀ ਹੈਗੀ ਜੇ ਬਿਲਡਰ ਕੋਲ ਘਰ ਰਿਹਾ ਘਰ ਲਿਆ ਹੋਇਆ ਹੈਗਾ ਆ ਪ੍ਰੀ ਕੰਸਟਰਕਸ਼ਨ ਪ੍ਰੋਪਰਟੀ, ਕਲੋਜ਼ਿੰਗ ਆ ਰਹੀ ਹੈਗੀ ਆ ਤਾਂ ਦਵਿੰਦਰ ਸਿੰਘ ਨਾਲ ਗੱਲ ਕਰ ਪੈਸੇ ਘਟਾਉਣ ਦੀ ਕੋਸ਼ਿਸ਼ ਕਰਨਗੇ। ਦੇਖੋ ਜੀ 5,000 ਘੱਟ ਜਾਵੇ, 1.5 ਲੱਖ ਘੱਟ ਜਾਵੇ, ਡੇਢ ਕੁ ਲੱਖ ਜਿਹੜਾ ਕਿਤੇ ਘਟਾ ਕੇ ਦਿੱਤਾ ਆ, ਵੱਧ ਵੀ ਘੱਟ ਸਕਦਾ, ਡਿਪੈਂਡ ਕਰਦਾ ਪ੍ਰਾਈਸ ਕੀ ਹੈਗੀ ਆ। ਸੋ ਜਿੰਨਾ ਵੀ ਘੱਟ ਜਾਂਦਾ ਫਾਇਦਾ ਹੀ ਫਾਇਦਾ ਹੈਗਾ, ਕਾਲ ਕਰ ਲਵੋ 6479888731। ਇਹ ਸਟਾਰਲੇਨ ਪੇਨਿੰਗ ਹੋਟਲ ਮੋਟਲ ਬਿਜ਼ਨਸ ਰੈਜੀਡੈਂਸ਼ੀਅਲ ਕਮਰਸ਼ੀਅਲ ਪੇਨਿੰਗ ਵਾਸਤੇ 416-230-4000 ਤੇ ਗੱਲਬਾਤ ਕਰ ਲੈਣੀ। ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਇਲੈਕਟ੍ਰੀਕਲ ਰਿਪੇਅਰ ਐਂਡ ਵਾਇਰਿੰਗ ਕਰਾਉਣੀ ਹੋਵੇ ਤਾਂ ਮਾਡਰਨ ਡਾਇਗਨੋਸ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ ਨਾਲ ਸੰਪਰਕ ਕਰੋ। DPF ਕਲੀਨਿੰਗ ਰਿਪੇਅਰ ਇੰਜਨ ਡਾਇਗਨੋਸ ਕਰਕੇ ਦਿੰਦੇ ਹਨ, ਸੈਂਸਰ ਦਾ ਇਸ਼ੂ ਹੈਗਾ ਉਹ ਵੀ ਫਿਕਸ ਕਰਕੇ ਦਿੰਦੇ ਹਨ 3472713834। ਥਰੂਬੇ ਸਪੈਸ਼ਲਾਈਜ਼ ਟ੍ਰੇਲਰ, ਮੇਰੇ ਵੀਰ ਹਿੰਦਾ ਭਾਜੀ ਬੜੇ ਤਕੜੇ ਟ੍ਰੇਲਰ ਬਣਾਉਂਦੇ ਹਨ, ਥਰੂਬੇ ਨੇ 40 ਸਾਲ ਤੋਂ ਵੱਧ ਐਕਸਪੀਰੀਅੰਸ US ਵਿੱਚ ਓਵਰ ਨਾਲ ਦੀ ਨਾਲ ਇੱਥੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਟ੍ਰੇਲਰ ਬਣਾ ਕੇ ਵੇਚੇ। ਬ੍ਰੈਂਡ ਨਿਊ ਫਲੈਟ ਬੈਡ, ਬੀ ਟ੍ਰੇਨ, ਡਰੋਪ ਡਰੈਕਸ, ਕੋਇਲ ਵੈਲ ਟ੍ਰੇਲਰਸ 1170 ਫੀਸ ਟੂ ਡਰਾਈਵ ਦੇ ਹਨ 905-219-0080 ਅਤੇ ਇੰਡੀਅਨ ਪੰਜਾਬੀ ਬਾਜ਼ਾਰ 115 ਫਾਜ਼ਲ ਟੋਵਰ ਰੋਡ 'ਤੇ ਹਨ। ਫਰੈਸ਼ ਫਰੂਟਸ ਐਂਡ ਵੈਜੀਟੇਬਲਸ, ਟੇਕ ਆਊਟ ਰੈਸਟੋਰੈਂਟ, ਮੀਟ ਸ਼ਾਪ, ਬਿਰਿਆਨੀ ਖਾ ਕੇ ਦੇਖਿਓ ਉਹਨਾਂ ਦੀ ਨਜ਼ਾਰਾ ਲਿਆ ਦਿੰਦੇ ਹਨ 905-799-5658। ਅਤੇ ਐਲਏ ਟਰੱਕ ਅਤੇ ਟਰੱਕਾਂ ਨੂੰ ਵਾਸ਼ ਕਰਵਾ ਸਕਦੇ, ਟਾਇਰਾਂ ਦੇ, ਕਾਰ ਅਤੇ ਟਰੱਕ ਦੇ ਟਾਇਰ ਚੇਂਜ ਕਰਵਾ ਸਕਦੇ 24 ਘੰਟੇ 7 ਦਿਨ। ਸਰਵਿਸ ਹੈ 416-953-9162। ਮਨਮੋਹਰ ਵਾਰਸ ਅਤੇ ਕਮਲ ਹੀਰ ਐਂਡ ਸਕਤਾਰ ਤੋਂ ਸ਼ੋਅ ਜੁਲਾਈ ਦੀ 25 ਤਰੀਕ ਨੂੰ ਹੈਗਾ, T4 ਐਂਟਰਟੇਨਮੈਂਟ ਵਾਲੇ ਲੈ ਕੇ ਆ ਰਹੇ ਹਨ। ਸ਼ੋਅ ਦੇਖਣਾ ਹੋਵੇ ਟਿਕਟਾਂ ਲੈਣੀਆਂ ਹੋਣ 6474006862। ਟੈਂਟ ਰੈਂਟ ਕਰਨ ਵਾਸਤੇ ਗੁਰਸੇਵ ਗਿੱਲ ਦਾ ਨੰਬਰ 416-557-0941 ਹੈਗਾ, 416-557-0941 ਦੀ ਗੱਲਬਾਤ ਕਰ ਸਕਦੇ ਹਾਂ। ਲਓ ਜੀ, ਮਨਜੀਤ ਚੀਮਾ ਜੀ ਕੋਲੋਂ ਘਰ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ, 18 ਸਾਲ ਤੋਂ ਵੱਧ ਐਕਸਪੀਰੀਅੰਸ ਹੈਗਾ ਰੀਅਲ ਸਟੇਟ ਦੇ ਵਿੱਚ, ਇਨਵੈਸਟਮੈਂਟ ਪ੍ਰੋਪਰਟੀ ਚਾਹੀਦੀ ਆ, ਰੀਅਲ ਸਟੇਟ ਵਿੱਚ ਕਾਫੀ ਨੌਲੇਜ ਰੱਖਦੇ, 18 ਸਾਲ ਐਕਸਪੀਰੀਅੰਸ, ਇਸ ਲੋਸ ਐਕਸਪੀਰੀਅੰਸ, ਸਪੈਸ਼ਲਾਈਜ਼ ਕਰਦੇ ਆ ਕਮਰਸ਼ੀਅਲ ਜਾਂ ਰੈਜੀਡੈਂਸ਼ੀਅਲ ਟ੍ਰਾਂਜੈਕਸ਼ਨ ਦੇ ਵਿੱਚ, ਕਰੋੜਾਂ ਦਾ ਲੱਖਾਂ ਦਾ ਪੈਸਾ ਹੁੰਦਾ ਹੈ, ਮਿਲੀਅਨਸ ਆਫ ਡਾਲਰਸ, ਕਿੱਦਾਂ ਹੈਂਡਲ ਕਰਨੇ ਆ, ਕਿੱਥੇ ਇਨਵੈਸਟ ਕਰਨੇ ਆ, ਬਚਾਉਣੇ ਕਿੱਦਾਂ ਆ ਅਤੇ ਕਮਾਉਣੇ ਕਿੱਦਾਂ ਆ। ਮਨਜੀਤ ਚੀਮਾ ਜੀ ਦਾ ਨੰਬਰ ਮੈਂ ਦੇਣ ਦਾ 416 357-99-65 ਹੈ। ਸਟਾਰਗੇਟ ਅਲਜੈਸੀ 905-564-9291 ਗਲਾਡ ਹੈਪੀ ਜਾਂ ਸਰਬਜੀਤ ਦਵਿੰਦਰ ਸੋਹਤਾ ਸਾਹਿਬ ਨਾਲ ਸੰਪਰਕ ਕਰਿਓ। ਸੀ ਡਬਲਿਊ ਸੀ ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਦਾ ਨੰਬਰ ਮੈਂ ਛੱਡ ਦਿਆਂ, ਫਿਰ ਬਾਰੀ ਸਾਹਿਬ ਨਾਲ ਗੱਲਬਾਤ ਕਰਨੀ ਆ। ਸੀ ਡਬਲਿਊ ਸੀ ਇਮੀਗ੍ਰੇਸ਼ਨ ਗੁਰਪ੍ਰੀਤ ਖਹਿਰਾ ਸਾਹਿਬ ਦਾ ਨੰਬਰ 905-670-4444। ਐਕਸਪ੍ਰੈਸ ਐਂਟਰੀ, ਫੈਮਿਲੀ ਸਪੋਂਸਰਸ਼ਿਪ, ਵਿਜ਼ਟਰ ਵੀਜ਼ਾ, ਸਟੂਡੈਂਟ ਵੀਜ਼ਾ, ਅਪੀਲ ਦਾ ਕੇਸ, ਪ੍ਰੋਬਲਮ ਅਤੇ ਸਟੀਲ 'ਤੇ ਹਨ। ਗੁਰਪ੍ਰੀਤ ਖਹਿਰਾ ਦਾ ਨੰਬਰ 905-670-4444 ਹੈਗਾ ਆ। ਬਾਰੀ ਸਾਹਿਬ ਆ ਜਾਓ ਜੀ, ਕਰਦੇ ਹਾਂ ਫਿਰ ਗੱਲਬਾਤ, ਖਬਰਾਂ ਵੱਲ ਚੱਲਦੇ ਹਾਂ। ਬਾਈ ਸਾਹਿਬ ਜੀ ਆ ਜਾਓ।
1: ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ
0: ਜੀ,
1: ਤਾਂ ਬਿਲਕੁਲ ਤਮਰ ਸਾਹਿਬ, ਜਿਵੇਂ ਆਪਾਂ ਹੁਣੇ ਗੱਲਬਾਤ ਕਰ ਰਹੇ ਸੀਗੇ ਕਿ ਆਪਣੇ ਆਪ ਨੂੰ ਸੇਫ ਰੱਖਣ ਦੀ ਲੋੜ ਆ, ਕਿਉਂਕਿ ਖਬਰ ਜਿਹੜੀ ਇਹ ਸੀਗੀ ਕਿ ਇੱਕ ਜਿਹੜਾ ਵਿਅਕਤੀ ਦੀ ਰੀਸੈਂਟਲੀ ਤੁਸੀਂ ਇੱਕ ਖਬਰ ਸਾਂਝੀ ਕੀਤੀ ਆ ਕਿ ਇੱਕ ਬੱਚੇ ਦੀ ਡੈਥ ਹੋਈ ਆ ਜਿਹਦੇ ਕਾਰਨਾਂ ਦਾ ਪਤਾ ਹਾਲੇ ਲੱਗਣਾ ਹੈਗਾ, ਤੇ ਇੱਕ ਪੂਲ ਦੇ ਵਿੱਚ ਟੋਰਾਂਟੋ ਦੇ ਵਿਅਕਤੀ ਦੀ ਡੈਥ ਹੋਈ ਹੈ ਜੀ, ਇਸੇ ਕਰਕੇ ਹੀ ਜਿਹੜੀਆਂ ਐਡਵਾਈਜ਼ਰੀ ਵੀ ਜਾਰੀ ਕੀਤੀਆਂ ਜਾ ਰਹੀਆਂ ਨੇ। ਸੋ ਇਹ ਖਬਰ ਨਾਲ ਜੋੜਨੀ ਸੀ ਮੈਂ ਨਾਲ। ਹੋਰ ਆਪਾਂ ਇੱਕ ਅਹਿਮ ਖਬਰ ਜਿਹੜੀ ਹੈਗੀ ਹੈ ਕਿ ਬ੍ਰੈਂਪਟਨ ਦੇ ਵਿੱਚ ਕਾਰੋਬਾਰੀਆਂ ਦੇ ਉੱਪਰ ਗੋਲੀਆਂ ਚੱਲਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ, ਅਜੇ ਵੀ ਜਾਰੀ ਹੈਗਾ। ਤਾਂ ਹੁਣ ਇੱਕ ਜਿਹੜੀ ਐਕਸਟੋਰਸ਼ਨ ਟਾਸਕ ਫੋਰਸ ਫੈਡਰਲ ਗਵਰਨਮੈਂਟ ਨੇ ਸਪੈਸ਼ਲ ਤੌਰ ਤੇ ਬਣਾਈ ਹੈਗੀ ਹੈ ਜੀ ਇਸ ਮਾਮਲੇ ਦੇ ਵਿੱਚ, ਉਹਦੇ ਵਿੱਚ ਕੋਈ ਗ੍ਰਿਫਤਾਰੀਆਂ ਪਹਿਲਾਂ ਹੋਈਆਂ ਨੇ, ਕੁਛ ਕੱਲ ਗ੍ਰਿਫਤਾਰੀ ਹੋਈ ਹੈ ਜੀ। ਸਫਲਪ੍ਰੀਤ ਸਿੰਘ ਇੱਕ ਅਹਿਮ ਗੈਂਗ ਹੈਗਾ ਜੀ, ਉਹਦਾ ਮੈਂਬਰ ਸੀਗਾ। 21 ਅਪ੍ਰੈਲ ਨੂੰ ਬ੍ਰੈਂਪਟਨ ਦੇ ਵਿੱਚ ਇੱਕ ਕਾਰੋਬਾਰੀ ਤੇ ਗੋਲੀਆਂ ਇਹਦੇ ਵੱਲੋਂ ਚਲਾਈਆਂ ਗਈਆਂ, ਇਹ ਪੁਲਿਸ ਦਾ ਦੋਸ਼ ਹੈਗਾ ਜੀ। ਮੌਕੇ ਦੇ ਉੱਪਰ ਹਥਿਆਰ ਚੰਗੀ ਤਰ੍ਹਾਂ ਨਾ ਚੱਲ ਪਾਉਣ ਕਰਕੇ ਕਾਰੋਬਾਰੀ ਦਾ ਬਚਾਅ ਹੋ ਗਿਆ ਸੀਗਾ। ਇਸ ਮਾਮਲੇ ਦੇ ਵਿੱਚ ਹੁਣ ਇੱਕ ਗ੍ਰਿਫਤਾਰੀ ਇਹਦੀ ਹੋ ਗਈ ਹੈਗੀ ਆ ਜੀ। ਕਈ ਤਰ੍ਹਾਂ ਦੇ ਡਿਫਰੈਂਟ ਜਿਹੜੇ ਚਾਰਜ ਹੈਗੇ ਆ ਉਹ ਇਹਦੇ ਤੇ ਲੱਗੇ ਹੈਗੇ ਆ ਜੀ। ਹਾਲੇ ਜਿਹੜਾ ਸਿਲਸਿਲਾ ਲਗਾਤਾਰ ਜਿਹੜਾ ਇਹ ਜਾਰੀ ਹੈਗਾ ਕਿ ਜਿਹੜੇ ਬਿਜ਼ਨਸਮੈਨ ਆਪਣੇ ਜਾਂ ਹੁਣ ਜਾਂ ਕੋਈ ਵੀ ਇੱਥੇ ਕਲਾਕਾਰ ਆਉਂਦੇ ਆ ਉਹ ਭੈ ਭੀਤ ਹੀ ਹੈਗੇ ਆ ਕਿ ਲਗਾਤਾਰ ਜਿਹੜੀ ਕੈਨੇਡਾ ਗਵਰਨਮੈਂਟ ਹੈਗੀ ਆ ਉਹਦਾ ਵਤੀਰਾ ਹੁਣ ਆਮ ਜਿਹਾ ਹੀ ਹੈਗਾ ਵਾ ਵੀ ਇਹਨਾਂ ਜਿਹੜੀ ਖਾਸ ਆਪਣੀ ਕਮਿਊਨਿਟੀ ਦੇ ਵਿੱਚ ਇਹ ਘਟਨਾਵਾਂ ਵਾਪਰ ਰਹੀਆਂ ਨੇ ਜ਼ਿਆਦਾਤਰ, ਤਾਂ ਇੱਕ ਪਾਰਟੀਕੁਲਰ ਸਪੈਸੀਫਿਕ ਕਮਿਊਨਿਟੀ ਦੇ ਵਿੱਚ ਘਟਨਾਵਾਂ ਹੋਣ ਦੇ ਕਾਰਨ ਕੈਨੇਡਾ ਇਹਨੂੰ ਇੱਕ ਫੈਡਰਲ ਚੁਣੌਤੀ ਵਜੋਂ ਨਹੀਂ ਲੈ ਰਿਹਾ, ਇਹ ਮੇਰਾ ਮੰਨਣਾ ਹੈਗਾ। ਤਾਂ ਜੋ ਗਵਰਨਮੈਂਟ ਜਿਹੜੀ ਹੈਗੀ ਆ ਸਪੈਸ਼ਲ ਤੌਰ ਤੇ ਚੰਗਾ ਹੁੰਦਾ ਜਿੰਨੀਆਂ ਘਟਨਾਵਾਂ ਪਿਛਲੇ ਸਮੇਂ ਵਾਪਰੀਆਂ ਨੇ ਇਹਦੇ ਉੱਪਰ ਜਿਹੜੀ ਸਟੈਂਡਿੰਗ ਕਮੇਟੀ ਆ ਪਾਰਲੀਮੈਂਟ ਦੀ ਉਹ ਆਪਣੀ ਗੱਲਬਾਤ ਰੱਖਦੀ ਤੇ ਉੱਥੇ ਜਵਾਬ ਜਿਹੜਾ ਗਵਰਨਮੈਂਟ ਨੂੰ ਦੇਣਾ ਪੈਂਦਾ। ਇਹਦੀ ਇੰਸਪੈਕਸ਼ਨ ਹਾਲੇ ਵੀ ਜਿਹੜੇ ਕੈਨੇਡੀਅਨ ਬਿਜ਼ਨਸਮੈਨ ਹੈ ਉਹਨਾਂ ਨੇ ਜਦੋਂ ਪਰਸਨਲ ਤੌਰ ਤੇ ਆਫ ਦੀ ਈਅਰ ਮੇਰੀ ਗੱਲਬਾਤ ਹੁੰਦੀ ਹੈ ਕਿ ਉਹਦੇ ਐਡ ਲਈ ਜਾਂਦੇ ਆਪਾਂ ਬਿਜ਼ਨਸ ਵਾਸਤੇ ਅੰਮ੍ਰਿਤ ਸਾਹਿਬ, ਠੀਕ ਹੈ ਜੀ, ਤੋ ਪਹਿਲੀ ਗੱਲ ਇਹ ਰੱਖਦੇ ਆ ਕਿ ਅਸੀਂ ਐਡ ਕੀ ਦਈਏ ਸਾਡਾ ਤਾਂ ਪਹਿਲਾਂ ਹੀ ਜਿਹੜਾ ਆ ਕਿ ਅਸੀਂ ਜਿੰਨਾ ਕੰਮ ਰੈਫਰੈਂਸ ਦੇ ਨਾਲ ਸਾਨੂੰ ਆਉਂਦਾ ਵਾ ਉਹ ਅਸੀਂ ਕਰਨਾ ਚਾਹੁੰਦੇ ਹਾਂ, ਜ਼ਿਆਦਾ ਐਡ ਤੇ ਚਰਚਾ 'ਚ ਨਹੀਂ ਆਉਣਾ ਚਾਹੁੰਦੇ। ਘੁੱਟ ਘੁੱਟ ਕੇ ਜਿਹੜਾ ਬਿਜ਼ਨਸ ਹੈ ਉਹ ਬਿਜ਼ਨਸਮੈਨਾਂ ਨੂੰ ਕੀਤਾ ਕਰਨਾ ਪੈ ਰਿਹਾ,
0: ਡਰ ਡਰ ਕੇ ਬਿਜ਼ਨਸ ਕਰ ਰਹੇ ਨੇ। ਇੱਥੇ ਹੈਰਾਨਗੀ ਪੈਦਾ ਹੋ ਜਾਂਦੀ ਹੈਗੀ ਆ। ਦੇਖਿਓ ਜਦੋਂ ਕਹਾਂ ਇਲੈਕਸ਼ਨ ਆਉਣੀ ਹੈ ਇਹਨਾਂ ਨੇ ਡੱਡੂਆਂ ਵਾਂਗ ਬਾਹਰ ਨਿਕਲਣਾ, ਫਿਰ ਕਹਿੰਦਾ ਰਾਤ ਨੂੰ ਫੋਨ ਕਰ ਲਵੋ, ਦਿਨ ਨੂੰ ਫੋਨ ਕਰ ਲਵੋ, ਜਦੋਂ ਮਰਜ਼ੀ ਮੈਨੂੰ ਏਅਰ 'ਤੇ ਲੈ ਆਵੋ। ਹੁਣ ਵੀ ਮੈਂ ਕਹਿੰਦਾ ਹੁੰਦਾ ਸਾਡੇ ਸੌ ਕੱਲ੍ਹ ਨਾ ਜਿਹੜੇ ਗੁਰੂ ਘਰ ਹਨ ਉਹ ਆਪਣਾ ਕੰਮ ਵਧੀਆ ਕਰਦੇ ਹਨ, ਪਰ ਫਿਰ ਵੀ ਇਹਨਾਂ ਨੂੰ ਸਾਰੇ ਲੋਕ ਇਕੱਠੇ ਕਰਕੇ ਮੀਟਿੰਗ ਕਰਨੀ ਚਾਹੀਦੀ ਵੀ ਸਾਡੀ ਕਮਿਊਨਿਟੀ ਵਿੱਚ ਇੰਨੇ ਮਾੜੇ ਕੰਮ ਹੋ ਕੱਲ੍ਹ ਰਹੇ ਹਨ, ਆਪਾਂ ਰਲ ਮਿਲ ਕੇ ਇਹਨੂੰ ਸੁਧਾਰਦੇ ਕੱਲ੍ਹ ਨਹੀਂ ਹੈਗੇ। ਕਈ ਡਰਦੇ ਡਰਦੇ ਕੁਝ ਕਹਿ ਨਹੀਂ ਰਹੇ, ਕਰ ਨਹੀਂ ਰਹੇ, ਪਰ ਸੌ ਕਾਲ ਲੀਡਰਾਂ ਦੀ ਬਹੁਤ ਵੱਡੀ ਰਿਸਪੋਂਸੀਬਿਲਟੀ ਹੈਗੀ ਆ। ਸਖ਼ਤ ਸਜ਼ਾਵਾਂ ਕਰ ਦੇਣ, ਇੱਕ ਐਮਰਜੈਂਸੀ ਰੂਲ ਲੈ ਕੇ ਆ ਜਾਣ ਵੀ ਅਗਲੇ 6 ਮਹੀਨੇ ਵਿੱਚ ਜਿਹਨਾਂ ਨੇ ਆਹ ਕੰਮ ਕੀਤੇ ਆਪਾਂ ਉਹਨਾਂ ਨੂੰ ਸਜ਼ਾ ਡਬਲ ਜਾਂ ਟ੍ਰਿਪਲ ਕਰ ਦੇਵਾਂਗੇ। ਕੋਈ ਨਾ ਕੋਈ ਇਹਨਾਂ ਨੂੰ ਸਿਸਟਮ ਜਾਂ ਰੂਲਸ ਰੈਗੂਲੇਸ਼ਨ ਲੈ ਕੇ ਆਉਣੇ ਪੈਣੇ ਆ ਵੀ ਇੱਧਰ ਕੰਮਾਂ ਵਿੱਚ ਠੱਲ ਪੈ ਜਾਵੇ, ਲੋਕ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀ ਲੈਣ। ਪਰ ਨੋ, ਇਹ ਪੁਲਿਸ ਵਾਲਾ ਆਪਣਾ ਕੰਮ ਕਰਦੇ ਆ, ਫੜਦੇ ਹਨ, ਮੁੜ ਕੇ ਫਿਰ ਬੇਲ 'ਤੇ ਬਾਹਰ ਆ ਜਾਂਦੇ, ਫਿਰ ਛੁੱਟ ਜਾਂਦੇ ਹਨ। ਉਹ ਫਿਰ ਕਹਿੰਦੇ ਤਾਂ ਕੰਮ ਹੀ ਬੜਾ ਸੌਖਾ ਹੈਗਾ, ਦੁਬਾਰਾ ਫਿਰ ਕਰ ਲਈਏ, ਕਹਿੰਦੇ ਕਾਹਨੂੰ ਕੰਮ ਕਰਨਾ, ਇੱਦਾਂ ਪੈਸੇ ਵੱਧ ਬਣਦੇ ਹਨ, ਲੋਕਾਂ ਨੂੰ ਡਰਾ ਡਰਾ ਕੇ ਪੈਸੇ ਖੋਹਣੇ ਜਿਹੜੇ ਹਨ। ਪਰ ਜੇ ਸਜ਼ਾਵਾਂ ਸਖ਼ਤ ਕੀਤੀਆਂ ਜਾਣ ਇਹ ਕੰਮਾਂ ਵਿੱਚ ਠੱਲ ਪੈ ਸਕਦੀ ਹੈਗੀ ਆ। ਕੋਈ ਕਹਿ ਸਕਦੇ ਅਗਲੇ ਸਾਲ ਦੇ 1 ਸਾਲ ਦੇ ਵਿੱਚ ਜੇ ਆਪਾਂ ਆਹ ਰੂਲਸ ਰੈਗੂਲੇਸ਼ਨ ਲੈ ਕੇ ਆਉਂਦੇ ਅਤੇ ਠੱਲ ਪੈ ਗਈ ਆ ਤਾਂ ਇਹੀ ਆਪਾਂ ਵਰਤਾਂਗੇ, ਕਿਉਂਕਿ ਆਪਾਂ ਕੰਟਰੋਲ ਕਰਨਾ, ਲੋਕਾਂ ਨੂੰ ਆਪਣੀ ਜ਼ਿੰਦਗੀ ਜੀਣ ਦਾ ਮੌਕਾ ਦੇਣਾ, ਬਿਜ਼ਨਸ ਕਰਨ ਦਾ ਮੌਕਾ। ਬਿਜ਼ਨਸ ਇੱਥੋਂ ਕੈਨੇਡਾ ਵਿੱਚ ਮੂਵ ਹੋ ਰਹੇ ਹਨ, ਕਹਿੰਦੇ ਵਾਈ ਸ਼ੁੱਡ ਵੀ ਡੂ ਬਿਜ਼ਨਸ ਹੇਅਰ। ਇੱਕ ਤਾਂ ਇਮੀਗ੍ਰੇਸ਼ਨ ਬਹੁਤ ਘੱਟ ਗਈ ਹੈਗੀ ਆ, ਇਮੀਗ੍ਰੇਂਟਸ ਹੋਣਗੇ, ਇੱਥੇ ਕੰਮ ਕਰਨਗੇ, ਮਿਹਨਤਾਂ ਕਰਨਗੇ, ਸਮਾਨ ਖਰੀਦਣਗੇ, ਘਰ ਖਰੀਦਣਗੇ, ਕਾਰਾਂ ਖਰੀਦਣਗੇ, ਤਾਂ ਹੀ ਹੈਗਾ। ਨਾ ਤਾਂ ਕੋਈ ਜੋਬ ਕ੍ਰੀਏਟ ਹੋ ਰਹੀ ਆ ਅਤੇ ਇਮੀਗ੍ਰੇਸ਼ਨ ਘਟੀ ਜਾ ਰਹੀ ਹੈਗੀ ਆ। ਹੁਣ ਦੇਖ ਲਿਓ 6 ਕੁ ਮਹੀਨੇ ਹੋਰ ਹੋਣੇ, ਫਿਰ ਉਹਨੇ ਫਿਰ ਰੌਲਾ ਪਾਉਣ ਲੱਗ ਪੈਣਾ ਵੀ ਸਾਨੂੰ ਇੱਥੇ ਇਸ ਰੈਸਟੋਰੈਂਟ ਵਿੱਚ ਵਰਕਰ ਚਾਹੀਦੇ, ਇਸ ਰੈਸਟੋਰੈਂਟ ਵਰਕਰ ਚਾਹੀਦੇ ਆ। ਜਿਹੜੇ ਬੱਚੇ ਆਏ ਸੀਗੇ, ਜਿਨ੍ਹਾਂ ਨੇ ਆਪਣਾ ਫਿਊਚਰ ਬਣਾਉਣਾ ਸਾ, ਇਹ ਉਹਨਾਂ ਨੂੰ ਕੱਢਣ ਦੇ ਪਏ ਹੋਏ ਹਨ। ਜਿਹੜੇ ਮਾੜੇ ਹਨ ਉਹਨਾਂ ਨੂੰ ਕਹਿੰਦੇ ਜੇਲ੍ਹ 'ਚ ਪਹਿਲਾਂ ਰਹਿ ਦਿਓ, ਦੋ ਤਿੰਨ ਸਾਲ ਫਿਰ ਬਾਅਦ 'ਚ ਆਪਾਂ ਸੋਚਾਂਗੇ। ਕੱਢਦਾ ਕੌਣ ਆ ਬਾਹਰ? ਇਹਨਾਂ ਨੂੰ ਬਹੁਤ ਘੱਟ ਲੋਕ ਰਿਪੋਰਟ ਹੋ ਰਹੇ ਹਨ, ਪਰ ਲੋਕ ਹਜੇ ਵੀ ਖਤਰੇ ਵਿੱਚ ਕੰਮ ਕਰ ਰਹੇ ਹਨ। ਬਾਰੀ ਸਾਹਿਬ
1: ਬਿਲਕੁਲ, ਤੇ ਇਹਦੇ ਨਾਲ ਹੀ ਆਪਾਂ ਵਾਧੇ ਹੈਗੇ ਆ ਕਿ ਜਿਹੜੀ ਅਹਿਮ ਜਿਹੜਾ ਖਬਰਾਂ 'ਚ ਆਪਾਂ ਚਰਚਾ 'ਚ ਕੀਤੀ ਹੈਗੀ ਆ ਪਿਛਲੇ 2 ਦਿਨਾਂ ਤੋਂ ਵਿਰਾਸਤ ਮੀਡੀਆ ਦੇ ਉੱਪਰ, ਕਿ ਕੈਨੇਡਾ ਤੇ USA ਮੈਕਸੀਕੋ ਦੇ ਵਿੱਚ ਅਹਿਮ ਜਿਹੜਾ ਸਮਝੌਤਾ ਸੀ, ਉਹਦੇ ਵਿੱਚ ਕੈਨੇਡਾ ਡੇ ਵਾਲੇ ਦਿਨ ਵੀ 3 ਧਿਰਾਂ ਦੇ ਵਿੱਚ ਗੱਲਬਾਤ ਹੋਈ ਆ। ਉਸ ਤੋਂ ਬਾਅਦ 2 ਜੁਲਾਈ ਨੂੰ ਵੀ ਗੱਲਬਾਤ ਹੋਈ ਆ ਜੀ ਕੱਲ੍ਹ। ਤਾਂ ਇਹਦੇ ਵਿੱਚ ਹੁਣ ਵੱਡੀ ਗੱਲ ਸਾਹਮਣੇ ਇਹ ਕਿ ਜਦੋਂ ਹੁਣ ਅਮੈਰੀਕਾ ਨੇ ਅਫੀਸ਼ੀਅਲ ਤੌਰ ਤੇ ਇਹਨੂੰ ਅੱਗੇ ਰਿਨਿਊ ਕਰਨ ਤੋਂ ਨਾ ਕਰ ਦਿੱਤੀ ਆ, ਤਾਂ ਹੁਣ ਇਹ ਐਨੂਅਲ ਰਿਵਿਊ ਚਲੇ ਗਿਆ ਹੈਗਾ, ਆਪਾਂ ਸਾਰਿਆਂ ਨੂੰ ਪਤਾ ਆ। ਤਾਂ ਅਮੈਰੀਕਾ ਨੇ ਨਾਲ ਹੀ ਇਹ ਗੱਲਬਾਤ ਕਹੀ ਹੈ ਕਿ ਅਸੀਂ ਗੱਲਬਾਤ ਕਰਦੇ ਰਵਾਂਗੇ, ਪਰ ਅਸੀਂ ਐਕਸਟੈਂਡ ਇਹਨੂੰ ਨਹੀਂ ਕਰ ਰਹੇ। ਗੱਲਬਾਤ ਕਰਦੇ ਰਹਿਣ ਤੋਂ ਭਾਵ ਇਹ ਹੈਗਾ ਕਿ ਅਸੀਂ ਆਪਣੀ ਗੱਲ ਮਨਾਉਣ ਲਈ ਗੱਲਬਾਤ ਕਰਦੇ ਰਵਾਂਗੇ, ਜਿਹੜੀਆਂ ਸ਼ਰਤਾਂ ਹੈਗੀਆਂ ਨੇ। ਸੋ ਹੁਣ ਜਿਹੜੀ ਅਗਲੀ ਮੀਟਿੰਗ ਹੈਗੀ ਆ ਉਹ 20 ਜੁਲਾਈ ਦੇ ਕਰੀਬ ਹੋਣ ਦੀ ਉਮੀਦ ਹੈਗੀ ਆ। ਹਾਲਾਂ ਕੁਛ ਨਿਕਲਿਆ ਇਹਦੇ ਵਿੱਚੋਂ, ਕੁਛ ਵੀ ਨਹੀਂ ਹੈਗਾ, ਪਰ ਇੱਕ ਗੱਲ ਹੈਗੀ ਆ ਕਿ ਇਹਦਾ ਅਜੇ ਇਸੇ ਰੂਪ 'ਚ ਚੱਲਦੇ ਰਹਿਣ ਦੀ ਸੰਭਾਵਨਾ ਬਣੀ ਹੋਈ ਆ। ਇਹ ਵੀ ਗੱਲ ਹੈ ਨਹੀਂ ਹੈ ਕਿ ਅਮੈਰੀਕਾ ਇਹਦੇ 'ਚੋਂ ਇੱਕਦਮ ਬਾਹਰ ਆਉਣ ਦਾ ਇਸ਼ੂਕ ਹੈਗਾ ਜਾਂ ਉਹਦੀ ਇੱਦਾਂ ਦੀ ਗੱਲਬਾਤ ਹੈਗੀ ਆ। ਮੇਨ ਰੂਪ ਦੇ ਵਿੱਚ ਜਿਹੜਾ ਕੁਸਮਾ ਹੈਗਾ ਆ ਜੀ, ਉਹ ਲੰਗੜੇ ਰੂਪ ਦੇ ਵਿੱਚ ਦਸੰਬਰ ਤੱਕ ਤੇ ਇਹਨੂੰ ਕੋਈ ਚੱਕਰ ਨਹੀਂ ਹੈਗਾ। ਉਸ ਤੋਂ ਬਾਅਦ ਵੀ ਮੇਰਾ ਮੰਨਣਾ ਹੈਗਾ ਕਿ ਰਿਵਿਊ ਦੇ ਹਿਸਾਬ ਦੇ ਨਾਲ ਚੱਲਦਾ ਰਹੂਗਾ, ਪਰ ਖੁੱਲ੍ਹ ਕੇ ਪ੍ਰੋਪਰ ਜਿਹੜਾ ਸਮਝੌਤਾ ਸੀਗਾ ਸ਼ਾਇਦ ਉਦੋਂ ਸਿਰੇ ਚੜ ਪਊਗਾ ਜਦੋਂ ਤਿੰਨੇ ਦੇਸ਼ ਕਿਸੇ ਤਰੀਕੇ ਨਾਲ ਡਿਫਰੈਂਸ ਹੈਗੇ ਆ ਉਹਨਾਂ ਨੂੰ ਮੁਕਾ ਕੇ ਅੱਗੇ ਵਧਦੇ ਆ।
0: ਪਰ ਡੋਨਲਡ ਟਰੰਪ ਕਹਿ ਰਹੇ ਹਨ ਜਿਹੜੀਆਂ ਨੇ EV ਦੀ, ਜਿਹੜੀ ਇਲੈਕਟ੍ਰੀਕਲ ਵਹੀਕਲ ਜਿਹੜੀਆਂ ਨੇ ਇੱਥੇ ਲਿਆਉਣ ਦੀ ਡੀਲ ਕੀਤੀ ਹੈ ਚਾਈਨਾ, ਉਹ ਨਹੀਂ ਪਸੰਦ ਕਰਦੇ, ਕਹਿੰਦੇ ਵੀ ਡੋਨਟ ਲਾਈਕ ਦੈਟ ਡੀਲ।
1: ਪਹਿਲਾਂ ਉਹਨਾਂ ਨੇ ਕਿਹਾ ਸੀਗਾ ਅਸੀਂ ਲਾਈਕ, ਮੈਂ ਲਾਈਕ ਕਰਦਾ ਜੀ। ਤਾਂ ਜਦੋਂ ਪਿੱਛੇ ਜੇ ਫਰਾਂਸ ਦੇ ਵਿੱਚ ਮੀਟਿੰਗ ਹੋਈ ਸੀ G7 ਦੇਸ਼ਾਂ ਦੀ, ਤਾਂ ਉੱਥੇ ਪ੍ਰਧਾਨ ਮੰਤਰੀ ਮਾਰਕਾਰਨ ਉਹਨਾਂ ਨਾਲ ਕੋਈ ਪਰਸਨਲ ਗੁਫ਼ਤਗੂ ਹੋ ਰਹੀ ਸੀਗੀ, ਤਾਂ ਉਹਦੇ ਕੁਛ ਵੇਰਵੇ ਸਪੀਕਰ ਦੇ ਵਿੱਚ ਆਨ ਹੋਣ ਕਰਕੇ ਸਾਹਮਣੇ ਆ ਗਏ ਸੀ, ਜਿਹਦੇ ਵਿੱਚ ਪ੍ਰਧਾਨ ਮੰਤਰੀ ਹੋਣੀ ਉਹਨਾਂ ਨੂੰ ਕਹਿ ਰਹੇ ਹੈਗੇ ਆ ਕਿ ਅਸੀਂ ਕੇਵਲ 3% ਇਹਨੂੰ ਅਲਾਓ ਕੀਤੀਆਂ ਨੇ 50,000 ਕਾਰਾਂ। ਤਾਂ ਉਹਦੇ ਵਿੱਚ ਇਹ ਵੀ ਗੱਲ ਪ੍ਰਧਾਨ ਮੰਤਰੀ ਮਾਰਕਾਰਨ ਨੇ ਕਿਹਾ ਕਿ ਤੁਸੀਂ ਇਹਨੂੰ ਲਾਈਕ ਕੀਤਾ ਸੀ। ਇਹ ਗੱਲ ਹੈਗੀ ਕਿ ਉਹਨਾਂ ਦਾ ਲਾਈਕ ਕਰਨਾ ਜਾਂ ਨਾ ਕਰਨਾ ਤੰਬੜ ਸਾਹਿਬ ਕੋਲ ਬਾਹਲਾ ਪਤਾ ਨਹੀਂ ਲੱਗਦਾ, ਕਿਸੇ ਵਾਰੀ ਕਹਿਣ ਦੇ ਕਿ ਮੈਂ ਬੜਾ ਲਾਈਕ ਕਰਦਾ ਕਿਸੇ ਬੰਦੇ ਨੂੰ। ਤਾਂ ਇਹ ਗੱਲ ਬਿਲਕੁਲ ਤੁਹਾਡੀ ਗੱਲ ਹੈਗੀ, ਜੇ ਰਿਐਲਿਟੀ ਤੌਰ ਤੇ ਦੇਖੀਏ ਤਾਂ ਇਹ ਚੀਜ਼ਾਂ ਅਮੈਰੀਕਾ ਨੂੰ ਤੰਗ ਕਰ ਰਹੀਆਂ ਨੇ। ਜਿਹੜਾ ਕੈਨੇਡਾ ਦਾ ਝੁਕਾਅ ਹੋਵੇ, ਤਾਂ ਇਹ ਪੁਸ਼ਅਪ ਕਿਹਦੇ ਵੱਲੋਂ ਕੀਤਾ ਗਿਆ ਜੀ? ਵੈਸੇ ਕੈਨੇਡਾ ਵੱਲੋਂ ਤਾਂ ਪਹਿਲ ਕਦਮੀ ਨਹੀਂ ਹੋਈ ਜੀ ਚਾਈਨਾ ਦੇ ਨਾਲ ਜਾ ਕੇ EV ਦੇ ਸਮਝੌਤੇ ਕਰਨ ਦੀ, ਜਦੋਂ ਬਹੁਤ ਸਾਰੇ ਆਟੋ ਇੰਡਸਟਰੀ ਦੇ ਉੱਪਰ ਟੈਰਫ ਜਿਹੜੇ ਆ 1% ਅਮੈਰੀਕਾ ਵੱਲੋਂ ਲਗਾ ਦਿੱਤੇ ਗਏ, ਤਾਂ ਉਸ ਤੋਂ ਬਾਅਦ ਹੀ ਇਹ ਪੁਸ਼ਅਪ ਹੋਇਆ। ਉਸ ਤੋਂ ਪਹਿਲਾਂ ਚਾਈਨਾ ਦੇ ਨਾਲ ਕੋਈ ਬਾਹਲੀ ਗੱਲਬਾਤ ਚੱਲ ਨਹੀਂ ਸੀ ਰਹੀ। ਸੋ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ, ਹੁਣ ਤਾਜ਼ਾ ਜਿਹੜਾ ਬਿਆਨ ਆਪਣੇ ਅਮਰੀਕਾ ਦੇ ਰਾਜਦੂਤ ਕੈਨੇਡਾ ਲਈ ਪੀਟ ਆਰਕੈਸਟਰਾ ਹੈਗੇ ਆ, ਉਹਨਾਂ ਨੇ ਨਵਾਂ ਦੇ ਦਿੱਤਾ ਜੀ। ਕਹਿੰਦੇ ਕਿ ਜਿਹੜਾ ਗੋਡੀਹੋ ਬ੍ਰਿਜ ਹੈਗਾ, ਜਿਹੜਾ ਕੈਨੇਡਾ ਕਹਿੰਦਾ ਕਿ ਸਾਡਾ ਖਰਚਾ ਹੋਇਆ ਇੰਨਾ ਜ਼ਿਆਦਾ ਇਹਦੇ ਉੱਪਰ, ਤਾਂ ਪਰ ਕਹਿੰਦੇ ਵੀ ਇਹ ਇੱਕ ਮਿੱਥ ਹੀ ਹੈਗੀ ਆ, ਜਿਹੜਾ ਸਾਡੇ ਉੱਪਰ ਇਹਦਾ ਪ੍ਰਭਾਵ ਪੈਣਾ ਆ ਇਸ ਬ੍ਰਿਜ ਦੇ ਬਣਨ ਦਾ, ਕੰਸਟਰਕਸ਼ਨ ਦਾ, ਤਾਂ ਜਿਹੜਾ ਰੈਵਨਿਊ ਹੈਗਾ ਉਹ ਸ਼ੇਅਰ ਕਰਨ ਦੀ ਗੱਲਬਾਤ ਜਿਹੜੀ ਆ ਅਮੈਰੀਕਾ ਵੱਲੋਂ ਕੀਤੀ ਜਾ ਰਹੀ ਆ। ਸੋ ਕੁੱਲ ਮਿਲਾ ਕੇ ਅਮੈਰੀਕਾ ਜਿਹੜੀ ਪੁਸ਼ਅਪ ਨੀਤੀ ਆ ਉਹ ਲਗਾਤਾਰ ਜਿਹੜੀ ਆ ਜਾਰੀ ਹੈਗੀ ਆ। ਤੰਬੜ ਸਾਹਿਬ
0: ਗੁਰਬਖਸ਼ ਸਿੰਘ ਜੀ, ਮੇਰੀ ਨਾ ਹਾਊਸਫੁੱਲ ਵੱਲ ਨਾਲ ਗੱਲਬਾਤ ਹੋ ਗਈ ਸੀ, ਉਹਨਾਂ ਦੀ ਇੱਕ ਜਣੇ ਦੀ ਈਮੇਲ ਆ ਗਈ ਸੀਗੀ, ਉਹ ਕਹਿੰਦੇ ਆਪਾਂ ਥੈਂਕ ਯੂ ਕਰੇ ਤੁਹਾਡਾ, ਤੁਸੀਂ ਸਾਨੂੰ ਈਮੇਲ ਕੀਤੀ ਹੈ, ਹਾਊਸਫੁੱਲ ਬਾਰੇ ਪਤਾ ਕੀਤਾ ਆ, ਕਹਿੰਦੇ ਸਾਡੀ ਪ੍ਰਾਇਓਰਟੀ ਜਿਹੜੀ ਆ ਰਿਮੇਨ ਕਰ ਰਹੀ ਹੈਗੀ ਆ ਔਲਸਰ ਦੇ ਨਾਲ, ਵੀ ਪੀਐਲ ਮੈਮੋਰੀਅਲ ਬ੍ਰੈਂਪਟਨ ਦਾ ਨਵਾਂ ਹਾਊਸਫੁੱਲ ਜਿਹੜਾ ਹੈਗਾ ਟੋਪ ਪ੍ਰਾਇਓਰਟੀ ਹੈਗੀ ਆ, ਬੜੀ ਟੋਪ ਪ੍ਰਾਇਓਰਟੀ ਹੈਗੀ ਆ, ਜਿਸ ਹਿਸਾਬ ਨਾਲ ਈਮੇਲ ਲਿਖੀ ਆ। ਕਹਿੰਦੇ ਫਸਟ ਫੇਜ਼ ਆਫ ਅਰਲੀ ਕੰਸਟਰਕਸ਼ਨ ਜਿਹੜੀ ਹੈਗੀ ਆ March 2025 ਦੇ ਵਿੱਚ ਸ਼ੁਰੂ ਹੋਈ ਸੀਗੀ, ਹੁਣ ਸਾਈਟ ਦੀ ਐਕਸੈਸ ਇੰਪਰੂਵਮੈਂਟ ਕਲੋਡਿੰਗ ਟੈਂਪਰਰੀ ਐਕਸੈਸ ਰੋਡ ਟੂ ਸਪੋਰਟ ਫਿਊਚਰ ਫੇਜ਼, ਇਹ ਪ੍ਰੋਜੈਕਟ ਚੱਲ ਰਹੇ ਹਨ। ਪਰ ਕਹਿੰਦੇ ਹਾਊਸਫੁੱਲ ਬਣੇਗਾ, ਕੋਈ ਟਾਈਮਲਾਈਨ ਨਹੀਂ ਦੱਸੀ, ਕੁਝ ਨਹੀਂ ਦੱਸਿਆ। ਇਹ ਕਿਹਾ ਵੀ ਕਮਿਊਨਿਟੀ ਦੀ ਸਪੋਰਟ ਜਿਹੜੀ ਹੈਗੀ ਆ ਬਹੁਤ ਕ੍ਰਿਟੀਕਲ ਹੈਗੀ ਆ, ਵੀ ਸਪੋਰਟ ਕਰਦੇ ਰਹੋ, ਜਾਣੀ ਕਿ ਦਾਨ ਦਿੰਦੇ ਰਹੋ। ਹਾਊਸਫੁੱਲ ਕਦੋਂ ਆਉਣਾ ਉਹ ਹਜੇ ਪੂਰਾ ਦੱਸਿਆ ਨਹੀਂ ਹੈਗਾ, ਦੇਖਦੇ ਹਾਂ। ਜੋ ਕੁਝ ਕਿਹਾ ਸੀਗਾ ਉਹ ਕੁਝ ਹੋ ਤਾਂ ਨਹੀਂ ਰਿਹਾ। ਮੈਂ ਈਮੇਲਾਂ ਕਰ ਦਿੱਤੀਆਂ ਸੀਗੀਆਂ, ਤੁਸੀਂ ਫੰਡ ਦਿੱਤੇ ਸੀਗੇ, ਹਾਊਸਫੁੱਲ ਹਜੇ ਥੱਲੇ ਉੱਪਰ ਨਹੀਂ ਆ ਰਿਹਾ ਹੈਗਾ। ਆਲੇ ਦੁਆਲੇ ਜ਼ਰੂਰ ਕਹਿੰਦੇ ਕੁਝ ਨਾ ਕੁਝ ਕਰ ਰਹੇ, ਸੜਕਾਂ ਪਤਾ ਨਹੀਂ ਕਿਹੜੀਆਂ ਬਲੌਕ ਕਰਨੀਆਂ, ਪਰ ਸਿਸਟਮ ਕੁਛ ਦਿਸ ਨਹੀਂ ਰਿਹਾ। ਅਜੇ ਕੋਈ ਸਿਟੀ ਵਾਲਾ ਸੁਣ ਤਾਂ ਸੁਣਦੇ ਤਾਂ ਸਾਰੇ ਹੋਣੇ ਆ। ਅਤੇ ਮਿੱਤਰ ਤੁਸੀਂ ਕਾਲ ਕਰਕੇ ਦੱਸ ਦੇ ਵੀ ਆਪਣੇ ਕਲੈਰਟੀ ਜੀ ਕਰ ਜਾਣ ਵੀ ਕਿੰਨਾ ਕੁ ਹੌਸਪੀਟਲ ਬਣ ਗਿਆ ਉੱਥੇ, ਕਿ ਅੰਡਰਗਰਾਊਂਡ ਹੀ ਬਣ ਰਿਹਾ ਹੈਗਾ ਆ, ਕਿਉਂਕਿ ਇਹਨਾਂ ਨੇ ਆਪਣਾ ਹੱਥ ਝਾੜ ਦਿੱਤਾ ਅਤੇ ਮੁੜ ਕੇ ਕੋਈ ਜਵਾਬ ਨਹੀਂ ਦੇ ਰਿਹਾ। ਜਿਹੜਾ ਮੈਨੂੰ ਵੀ ਜਵਾਬ ਆਇਆ ਈਮੇਲ ਵਿੱਚ, ਕੋਈ ਖਾਸ ਜਵਾਬ ਨਹੀਂ ਮਿਲਿਆ। ਅਤੇ ਮੈਂ ਇੰਟਰਵਿਊ ਮੰਗੀ ਸੀਗੀ 24/7 ਜਦੋਂ ਮਰਜ਼ੀ, ਮੈਂ ਕਿਹਾ ਮੈਨੂੰ ਸੱਦ ਲਓ, ਮੈਂ ਰਿਕਾਰਡ ਵੀ ਕਰ ਲਵਾਂਗਾ, ਲਾਈਵ ਵੀ ਗੱਲ ਕਰ ਸਕਦੇ ਹੋ। ਕਹਿੰਦੇ ਥੋੜ੍ਹੇ ਬਿਜ਼ੀ ਹਾਂ। ਸੋ ਦੇਖੋ ਕਦੋਂ ਸਾਡੇ ਨਾਲ ਗੱਲਬਾਤ ਕਰਦੇ ਆ। ਅਸੀਂ ਤੁਹਾਡੇ ਲਈ ਬੈਠੇ, ਤੁਸੀਂ ਪੈਸਾ ਦਿੱਤਾ ਸੀਗਾ ਬ੍ਰੈਂਪਟਨ ਦੇ ਹੌਸਪੀਟਲ ਨੂੰ, ਪਰ ਹਜੇ ਕਿਤੇ ਦਿਸ ਨਹੀਂ ਰਿਹਾ ਹੈਗਾ। ਉਹ ਈਮੇਲ ਦਾ ਪੂਰਾ ਜਵਾਬ ਨਹੀਂ ਮਿਲਿਆ, ਜਿੰਨਾ ਕੁ ਮਿਲਿਆ ਮੈਂ ਤੁਹਾਨੂੰ ਦੱਸਦਾ, ਇੱਕ ਹੋਰ ਈਮੇਲ ਪਾ ਦੇਵਾਂਗੇ। ਬਾਜੀ ਸਾਹਿਬ ਕੋਈ ਹੋਰ ਖਬਰ 'ਤੇ ਨਜ਼ਰ ਰੱਖਣੀ ਹੈ ਅਤੇ ਨਹੀਂ ਤਾਂ ਫਿਰ ਆਪਾਂ ਗਾਹਾਂ ਤੁਰੀਏ।
1: ਕੁਛ ਈਮੇਲਾਂ ਆਪਾਂ ਵੀ ਕੀਤੀਆਂ ਹੋਈਆਂ ਜੀ, ਤੁਹਾਨੂੰ ਚਲੋ ਜਵਾਬ ਆ ਗਿਆ ਜਿੱਦਾਂ ਦੇ ਹੋਇਆ, ਮੈਨੂੰ ਤਾਂ ਆਉਂਦਾ ਹੀ ਨਹੀਂ ਹੈਗਾ ਜੀ। ਕੁਛ ਇੱਕ ਬ੍ਰੈਂਪਟਨ ਸਿਟੀ ਨੂੰ ਈਮੇਲਾਂ ਕੀਤੀਆਂ ਹੋਈਆਂ ਨੇ
0: ਜੀ,
1: ਜਿਹੜੇ ਟ੍ਰਾਂਸਪੋਰਟ ਮਿਨਿਸਟਰ ਹੈਗੇ ਆ ਉਹਨਾਂ ਨੂੰ ਕੀਤੀਆਂ ਹੋਈਆਂ ਨੇ ਹਾਈਵੇ 413 ਦੇ ਰਿਗਾਰਡਿੰਗ। ਸਾਨੂੰ ਬਹੁਤ ਸਾਰੇ ਸਰੋਤੇ ਆਫ ਦੀ ਓਰ ਵੀ ਪੁੱਛਦੇ ਆ, ਇੱਥੇ ਆਪਣੇ ਵਿਰਾਸਤ ਮੀਡੀਆ ਸ਼ੋਅ ਦੇ ਉੱਪਰ ਵੀ ਪੁੱਛ ਕੇ ਗਏ ਸੀਗੇ। ਸੋ ਇਹ ਰਿਵਾਜ ਪਹਿਲਾਂ ਨਹੀਂ ਸੀਗਾ ਤੰਬੜ ਸਾਹਿਬ, ਪਹਿਲਾਂ ਨਾ ਕਿਸੇ ਵੀ ਕੌਂਸਲਰ ਨੂੰ ਜਾਂ ਆਪਾਂ ਕਹਿ ਸਕਦੇ ਹਾਂ ਆਪਣੇ MPP ਨੂੰ, ਸਾਲਾਂ ਤੱਕ MPP ਕੌਂਸਲਰ ਦਾ ਜਵਾਬ ਕਰਦੇ ਹੈਗੇ, ਜਿਹੜੀ ਆਪਾਂ ਕਾਮਨ ਰੂਪ ਦੇ ਵਿੱਚ ਮਿਨਿਸਟਰ ਨੂੰ ਉਹਦੇ ਆਫਿਸ ਨੂੰ ਜਾਂ ਫਿਰ ਬ੍ਰੈਂਪਟਨ ਸਿਟੀ ਨੂੰ ਸਿੱਧੇ ਤੌਰ 'ਤੇ ਈਮੇਲ ਕਰਦੇ ਹਾਂ, ਉਹਦਾ ਜਵਾਬ ਹੁਣ ਇਗਨੋਰ ਕੀਤਾ ਜਾ ਰਿਹਾ। ਇਹਦੇ ਉੱਪਰ ਇੱਕ ਦਿਨ ਡਾਂਟੇ ਲੈ ਕੇ ਆਵਾਂਗਾ ਆਪਾਂ ਤੱਥਾਂ ਸਹਿਤ, ਵੀ ਇਹਦਾ ਰੁਝਾਨ ਮਾੜਾ ਹੈਗਾ ਜੀ। ਪਹਿਲਾਂ ਇੱਦਾਂ ਨਹੀਂ ਸੀਗਾ ਤੰਬੜ ਸਾਹਿਬ, ਵੀ ਇਹ ਇੱਕ ਵੱਖਰਾ ਵਿਸ਼ਾ ਹੈਗਾ ਕਿ ਹਰ ਰੈਜੀਡੈਂਟ, ਚਾਹੇ ਉਹ ਜਰਨਲਿਸਟ ਦੀ ਗੱਲ ਛੱਡ ਦਿਓ, ਇੱਕ ਰੈਜੀਡੈਂਟ ਵੀ ਜੇ ਪੁੱਛਣਾ ਚਾਹੁੰਦਾ ਕੁਛ ਤਾਂ ਉਹਨੂੰ ਜਵਾਬ ਜਿਹੜਾ ਉਹਦਾ ਸਮੇਂ ਸਿਰ ਉਹ ਮਿਲਣਾ ਚਾਹੀਦਾ। ਪਰ ਆਈ ਡੋਂਟ ਨੋ, ਇਹ ਨਵਾਂ ਇੱਕ ਟ੍ਰੈਂਡ ਪੈਦਾ ਹੋ ਗਿਆ ਜੀ ਇਸ ਚੀਜ਼ ਦਾ, ਵੀ ਕਿਉਂ ਇਸ ਚੀਜ਼ ਨੂੰ ਜਿਹੜਾ ਆ ਕੀਤਾ ਜਾ ਰਿਹਾ ਹੈ। ਤਾਂ ਇੱਕ ਗੁਆਂਢੀ ਮੁਲਕ ਦੀ ਖ਼ਬਰ ਹੈ, ਮੈਂ ਸਾਂਝੀ ਕਰ ਦਿੰਦੇ ਹਾਂ ਵੈਸੇ ਜਾਂਦੇ ਜਾਂਦੇ। ਮੈਂ ਦੋਤਰ ਵੀ ਜਿਹੜੇ ਆਪਣੇ ਅਮੈਰੀਕਨ ਪ੍ਰੈਜੀਡੈਂਟ ਡੋਨਾਲਡ ਟਰੰਪ ਸਾਹਿਬ ਨੇ, ਉਹਨਾਂ ਦੇ ਉੱਪਰ ਇੱਕ ਹਮਲਾ ਹੋਇਆ ਸੀਗਾ। ਤਾਂ ਜਦੋਂ ਉਹ ਕੰਪੇਨ ਕਰ ਰਹੇ ਸੀ ਆਪਣੀ ਚੋਣ ਕੰਪੇਨ, ਹਾਲਾਂਕਿ ਇਸ ਹਮਲੇ ਬਾਰੇ ਕਈ ਕੁਛ ਚਰਚਾਵਾਂ ਚੱਲੀਆਂ ਕਿ ਕਿੰਨਾ ਕੇਸ ਰੂਪ 'ਚ ਹੋਇਆ, ਉਹ ਵਿਅਕਤੀ ਦੀ ਡੈਥ ਕਿੱਦਾਂ ਹੋਈ, ਲੇਕਿਨ ਹੁਣ ਜਿਹੜੀ ਗੱਲ ਸਾਹਮਣੇ ਆਈ ਹੈਗੀ ਆ ਕਿ ਜਿਹੜੀਆਂ ਅਮੈਰੀਕਾ ਦੀਆਂ ਖੁਫੀਆ ਏਜੰਸੀਆਂ ਹੈਗੀਆਂ ਨੇ, ਉਹ ਉਹਨਾਂ ਦੇ ਵੀ ਵੱਡੀ ਘਾਟ ਸੀਗੀ ਕਿ ਉਹ ਜਿਹੜੀਆਂ ਲੋਕਲ ਇਨਫੋਰਸਮੈਂਟ ਏਜੰਸੀਆਂ ਸੀਗੀਆਂ ਉਹਨਾਂ ਤੋਂ 100 ਤਰ੍ਹਾਂ ਦੀਆਂ ਟ੍ਰਾਂਸਮਿਸ਼ਨ ਜਾਣਕਾਰੀਆਂ ਸੀਗੀਆਂ ਜਿਹੜੀਆਂ ਰਿਸੀਵ ਕਰਨ ਦੇ ਵਿੱਚ ਉਹ ਕਾਮਯਾਬ ਨਹੀਂ ਹੋ ਪਾਈ, ਭਾਵ ਉਹਦੇ 'ਚ ਨਾਕਾਮ ਰਹੀ। 2024 ਦੀ ਚੋਣ ਰੈਲੀ ਦੇ ਵਿੱਚ ਇੱਕ ਹਮਲਾਵਰ ਵੱਲੋਂ ਗੋਲੀ ਚਲਾਈ ਗਈ ਸੀ, ਜਿਹੜੇ ਟਰੰਪ ਸਾਹਿਬ ਬੜੇ ਵਾਲ ਵਾਲ ਬਚ ਗਏ ਸੀਗੇ, ਤੇ ਕੋਲ ਖੜਾ ਵਿਅਕਤੀ ਜਿਹੜਾ ਸੀ ਉਹ ਮਾਰਿਆ ਗਿਆ ਸੀਗਾ ਜੀ। ਸੋ ਇਹਦੇ ਵਿੱਚ ਕੁਝ ਅਹਿਮ ਖੁਲਾਸੇ ਜਿਹੜੇ ਆ ਹੋਏ ਹੈਗੇ ਤੰਬੜ ਸਾਹਿਬ ਜੀ।
0: ਬਹੁਤ ਬਹੁਤ ਧੰਨਵਾਦ ਬਾਈ ਸਾਹਿਬ, ਹੈਵ ਅ ਗੁੱਡ ਹੈਪੀ ਫਰਾਈਡੇ, ਮਿਲਦੇ ਫਿਰ ਸੋਮਵਾਰ ਨੂੰ ਏਸੀ ਚੈਨਲ ਤੇ। ਸਤਿ ਸ੍ਰੀ ਅਕਾਲ ਜੀ।
1: ਮਿਹਰਬਾਨੀ ਜੀ, ਸਤਿ ਸ੍ਰੀ ਅਕਾਲ, ਧੰਨਵਾਦ ਜੀ।
0: ਧੰਨਵਾਦ ਜੀ, ਸਤਿ ਸ੍ਰੀ ਅਕਾਲ। ਤੁਸੀਂ ਕੋ ਕਾਲ ਕਰਨੀ ਹੋ ਮੇਰੇ ਨਾਲ ਸੰਪਰਕ ਕਰ ਸਕਦੇ ਹੋ, 905-673-3337 ਸਟੂਡੀਓ ਦੇ ਨੰਬਰ ਹਨ, 905-673-3337 ਤੇ ਸੰਪਰਕ ਕਰ ਲਿਆ। ਛੋਟੀ ਜਿਹੀ ਬ੍ਰੇਕ ਤੋਂ ਵਾਪਸ ਆਉਂਦੇ ਹਾਂ ਵਿਰਾਸਤ ਰੇਡੀਓ ਤੇ।
3: GTA ਦੀ ਬੈਸਟ ਟ੍ਰਾਂਸਪੋਰਟੇਸ਼ਨ ਕੰਪਨੀਆਂ ਨਾਲ ਮੌਕਾ ਮਿਲ ਰਿਹਾ ਹੈ ਵਧੀਆ ਡਾਲਰ ਕਮਾਉਣ ਦਾ ਤੇ ਗੱਡੀ ਚਲਾਉਣ ਦਾ।
4: ਅਲਫਾ ਟ੍ਰਾਂਸ ਨੂੰ ਚਾਹੀਦੇ ਨੇ AZ ਡਰਾਈਵਰਸ, ਟੀਮ ਡਰਾਈਵਰ ਅਤੇ ਓਨਰ ਆਪਰੇਟਰ, ਵਧੀਆ ਪੇ ਪੈਕੇਜ ਅਤੇ 12 ਮਹੀਨੇ ਕੰਮ ਤੇ ਮਾਣ ਸਤਕਾਰ ਵੀ ਪੂਰਾ ਕਰਦੇ ਨੇ।
3: ਅੱਜ ਹੀ ਸੰਪਰਕ ਕਰੋ ਲੱਖੀ ਸੈਣੀ ਨੂੰ, 905-799-1525, 905-799-1525, ਜਾਂ ਵਿਜ਼ਿਟ ਕਰੋ 105 ਈਸਟ ਡਰਾਈਵ, ਬ੍ਰੈਂਟਨ।
5: CWC Immigration is one of the largest immigration companies and the 4 offices in Canada and 12 in India. I know Mr. Kheran personally, I have been to their office too. And I have met clients too. I feel that they believe in quality and they are dedicated to providing competent services to their clients.
0: Sitariyan di pasand, thodi sariyan di pasand. CWC Immigration. Express entry, work permit, family sponsorship, immigration appeals, immigration de har masle da hal. CWC Immigration. 905-670-4444.
6: CCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
7: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
6: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
3: Stargate Logistics, North America di one of the fastest growing company. Hire kar rahe ne AZ Drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve kar de ne GTA, Midwest, Montreal te North America de vich. Stargate Logistics, aaj hi call karo 905-500-9992 905-564-9292.
8: ਹਰ ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ
3: ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ ਕਰੋ ਡਾਈਨ ਇਨ ਟੇਕ ਆਊਟ ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ
9: ਓ ਜੀ ਹੁਣ ਤੁਸੀਂ ਵੀ ਦੇਰ ਨਾ ਲਗਾਓ ਗ੍ਰੀਨ ਵੈਲੀ ਸੁਪਰ ਮਾਰਕੀਟ ਆਓ ਸੁਪਰ ਡੀਲਸ ਦੇ ਨਾਲ ਗਰੋਸਰੀ ਤੇ ਡਾਲਰ ਬਚਾਓ ਵੈਜੀਟੇਬਲ ਫਰੈਸ਼ ਫਰੂਟ ਮੀਟ ਚਿਲਡ ਬੀਅਰ ਡਾਈਨ ਇਨ ਤੇ ਟੇਕ ਆਊਟ ਵੀ ਕਰ ਸਕਦੇ ਹੋ ਦੇਰ ਰਾਤ ਤੱਕ ਹਫਤੇ ਦੇ 7 ਦਿਨ ਖੁੱਲਦਾ ਹੈ ਤੰਦੂਰੀ ਬਾਈਟ ਚਾਟ ਐਕਸਪ੍ਰੈਸ ਵਿੱਚ ਬੈਠ ਕੇ ਵਧੀਆ ਸਵਾਦਲੇ ਫੂਡ ਦਾ ਮਜ਼ਾ ਉਠਾਓ ਵਧੇਰੇ ਜਾਣਕਾਰੀ ਤੇ ਆਰਡਰ ਲਈ ਕਾਲ ਕਮਾਓ 905-913-1666 905-913-1666 ਜਾਂ ਪਹੁੰਚੋ 11665 ਮੈਕਵੀਨ ਡਰਾਈਵ ਮੇਫੀਲਡ ਦੇ ਨੁੱਕਰ ਤੇ ਦੁਨੀਆ ਵਿੱਚ ਕਿਤੇ ਵੀ ਘੁੰਮਣ ਫਿਰਨ ਲਈ ਜਾਂ ਸਸਤੇ ਟੂਰ ਪੈਕੇਜਸ ਲਈ ਯਾਦ ਰੱਖੋ ਕਟਾਰੀਆ ਟੂਰਸ ਐਂਡ ਟ੍ਰੈਵਲ 905-678-1200 905-678-1200 ਕਟਾਰੀਆ ਟੂਰਸ ਐਂਡ ਟ੍ਰੈਵਲ ਦੋ ਲੋਕੇਸ਼ਨ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦੇ ਨੇ 2883 ਡੈਰੀ ਰੋਡ ਈਸਟ ਮਿਸੀਸਾਗਾ ਸੈਕਿੰਡ ਲੋਕੇਸ਼ਨ 4550 ਐਬਨੇਜ਼ਰ ਰੋਡ ਬ੍ਰੈਂਪਟਨ
10: ਇੰਡੀਅਨ ਪੰਜਾਬੀ ਬਾਜ਼ਾਰ 115 ਫਾਦਰ ਟੋਬਨ ਰੋਡ ਬ੍ਰੈਂਪਟਨ ਵਿੱਚ ਭਾਰਤੀ ਗਰੋਸਰੀ ਦਾ ਭੰਡਾਰ ਇੰਡੀਅਨ ਪੰਜਾਬੀ ਬਾਜ਼ਾਰ ਜਿੱਥੇ ਤਾਜ਼ੇ ਫਲ ਤੇ ਸਬਜ਼ੀਆਂ ਦਾਲਾਂ ਮਸਾਲੇ ਤੇ ਆਟਾ ਗੱਲ ਕੀ ਤੁਹਾਡੀ ਗਰੋਸਰੀ ਦੀਆਂ ਸਾਰੀਆਂ ਲੋੜਾਂ ਪੂਰੀਆਂ ਕੀਤੀਆਂ ਜਾਂਦੀਆਂ ਨੇ ਤੁਸੀਂ ਉਹਨਾਂ ਦੀ ਮੀਟ ਸ਼ਾਪ ਤੋਂ ਮੱਛੀ ਚਿਕਨ ਤੇ ਗੋਟ ਮੀਟ ਵੀ ਖਰੀਦ ਸਕਦੇ ਹੋ ਇੰਨਾ ਹੀ ਨਹੀਂ ਮਠਿਆਈਆਂ ਤੇ ਟੇਕ ਆਊਟ ਭੋਜਨ ਦਾ ਵੀ ਪ੍ਰਬੰਧ ਹੈ ਭਾਰਤੀ ਗਰੋਸਰੀ ਮੀਟ ਅਤੇ ਮਠਿਆਈਆਂ ਲਿਸਟ ਦਾ ਇੱਕ ਨਾਂ ਯਾਦ ਰੱਖੋ ਇੰਡੀਅਨ ਪੰਜਾਬੀ ਬਾਜ਼ਾਰ

0: ਟੂਰਸ ਐਂਡ ਟਰੈਵਲ ਦਾ ਨੰਬਰ 905-678-1200 ਆ, ਅਤੇ ਨਾਲ ਢਿੱਲੋ ਵੀਡੀਓ ਆਈ ਪੀ ਟੀ ਵੀ ਡਿਵਾਈਸ ਜਿਹੜੇ ਆ ਬੋਕਸ ਹਨ 905-204-1313, ਗੁਰਬਾਣੀ ਰੇਡੀਓ ਫੀਫਾ 4K ਦੇ ਵਿੱਚ ਦੇਖਣਾ, ਆਈ ਪੀ ਟੀ ਵੀ ਬੋਕਸ ਲੈ ਲਵੋ, 4525 ਐਵਨੀਜ਼ੋ ਰੋਡ 'ਤੇ ਬ੍ਰੈਂਪਟਨ ਦੇ ਵਿੱਚ, ਬੈਸਟ ਗਿਫਟ ਹੈ ਵਾ ਕਿਸੇ ਨੂੰ ਗਿਫਟ ਲੈ ਕੇ ਦੇਣਾ ਹੋਵੇ, 905-204-1313। ਮਾਫ਼ ਕਰਦਾ, ਮੈਨੂੰ ਟੈਕਸਟ ਮੈਸੇਜ ਆ ਰਹੇ ਸਨ, ਮੈਂ ਹੁਣ ਬੈਠਾ 905-678-3337 ਵਾਲੇ ਸਟੂਡੀਓ 'ਤੇ, 9056733337 'ਤੇ ਕਾਲ ਕਰ ਲਿਆ, ਮੇਰੇ ਸੈੱਲਫੋਨ 'ਤੇ ਨਾ ਕਾਲ ਕਰੋ ਪਲੀਜ਼, ਅਤੇ ਸਟੂਡੀਓ ਵਿੱਚ ਗੱਲਬਾਤ ਕਰਨੀ ਹੋਵੇ ਕਰ ਸਕਦੇ ਹੋ। ਸ਼ੁੱਕਰਵਾਰ ਦਾ ਦਿਨ ਹੈਗਾ ਆ, ਮੈਨੂੰ ਪਤਾ ਜਿੱਥੇ ਐਂਡ ਦਾ ਮੰਥ ਮੋਰਗੇਜ ਵੀ ਆਈਆਂ ਹੋਣੀਆਂ, ਜਾਣੀਆਂ ਵੀ ਹੈਗੀਆਂ ਹਨ, ਅਫੋਰਡੇਬਿਲਟੀ ਬੜੀ ਔਖੀ ਹੋਈ ਪਈ ਹੈਗੀ ਆ, ਸੌਖੀ ਹੋ ਜਾਵੇਗੀ, ਕੋਈ ਇੱਦਾਂ ਦਾ ਕੰਮ ਕਰਨਾ ਬੈਠੇ ਹੋ, ਰਾਤ ਦਿਨ ਮਿਹਨਤ ਕਰਦੇ ਹੋ, ਇਹ ਘਰ ਸਾਹਮਣੇ ਬੜੇ ਔਖੇ ਹਨ, ਪਰਿਵਾਰ ਹੀ ਸਾਂਭ ਸਕਦਾ, ਤੁਹਾਡੇ ਪਰਿਵਾਰ ਨੂੰ ਤੁਸੀਂ ਸਾਹਮਣਾ ਕਿਤੇ ਬਾਹਰ ਨਾ ਖਿਲਾਰਾ ਪਾਉਣ ਲੱਗ ਪਏ ਹੋ, ਤੁਹਾਡਾ ਪਰਿਵਾਰ ਆਪਣਾ ਹੀ ਹੁੰਦਾ। ਮੈਂ ਸਦਾ ਕਹਿੰਦਾ ਹੁੰਦਾ ਹਾਂ, ਮਾਂ ਪਿਓ ਦੀ ਸੇਵਾ ਰੱਬ ਦੀ ਸੇਵਾ ਹੁੰਦੀ, ਕਰਨੀ ਕਿਹੜੇ ਆ ਯਾਰ, ਆਪਣੇ ਪਰਿਵਾਰ ਨੂੰ ਸਾਂਭੋ, ਹੋਰ ਕੰਮ ਛੱਡੋ, ਅਤੇ ਮੇਰੇ ਨਾਲ ਕਦੇ ਵੀ ਬਾਅਦ ਵਿੱਚ ਗੱਲਬਾਤ ਕਰਨੀ ਹੋਵੇ 416-451-2222 'ਤੇ ਕਰ ਲਿਓ। ਇੱਕ ਨਾ ਮਿਲ ਰਾਈਟ ਜਿਹੜੇ ਆ ਸੁਪਰਵਾਈਜ਼ਰ ਚਾਹੀਦਾ, ਪੈਸੇ ਬਹੁਤ ਮਿਲਦੇ ਮਿਲ ਰਾਈਟ ਸੁਪਰਵਾਈਜ਼ਰ ਦੇ ਵਿੱਚ, ਸੋ ਮਿਲ ਰਾਈਟ ਦਾ ਐਕਸਪੀਰੀਅੰਸ ਹੈਗਾ $30-40 ਘੰਟੇ ਦੇ ਮਿਲਦੇ ਆ, ਡਿਪੈਂਡ ਔਨ ਐਕਸਪੀਰੀਅੰਸ, 437-242-3158, ਅਤੇ ਇੱਕ ਤੋਂ ਵੈਲਡਰ ਵੀ ਚਾਹੀਦੇ ਹਨ, 437-242-3158 'ਤੇ ਤੁਸੀਂ ਗੱਲਬਾਤ ਕਰ ਲੈਣੀ ਆ, ਅਤੇ ਨੈਸ਼ਨਲ ਕਬੱਡੀ ਐਸੋਸੀਏਸ਼ਨ ਕੈਂਸ ਕਲਚਰ ਕਲੱਬ 42ਵਾਂ ਕਬੱਡੀ ਕੱਪ ਜੁਲਾਈ ਦੀ 4 ਤਰੀਕ ਨੂੰ, ਜਿਹੜੇ ਕੱਲ੍ਹ ਨੂੰ ਸ਼ਨੀਵਾਰ ਨੂੰ ਬ੍ਰੈਂਪਟਨ ਦੀਆਂ ਕਬੱਡੀ ਦੀਆਂ ਗਰਾਊਂਡਾਂ ਵਿੱਚ ਹੋਣ ਜਾ ਰਿਹਾ ਹੈਗਾ, ਤੁਸੀਂ ਪਹੁੰਚ ਕੇ ਮੈਚ ਦੇਖਣੇ ਜ਼ਰੂਰ। ਸੋ ਮਜੈਸਟਿਸ ਕਿਚਨ ਕਟਾਰੀਆ ਟੂਰਸ ਐਂਡ ਟਰੈਵਲ ਆਫਰ ਟਰਾਂਕ ਐਂਡ ਐਕਸੂਮਰ ਕੈਡਰ ਸਿਸਟਮ ਤੋਂ ਜਸਵੀਰ ਸਿੰਘ ਹੁੰਡਲ ਜੀ, ਅਤੇ ਐਮਐਸ ਵਿਸ ਤੋਂ GPS ਡਿਵਾਈਸ ਚਾਹੀਦੇ, ਕੰਪਿਊਟਰ ਚਾਹੀਦੇ ਆ, ਕੈਮਰਾ ਨੈਟਵਰਕਿੰਗ, ਤਾਂ 416-613-8081। ਟੋਪ ਆਟੋ ਕਲਜਰ ਮਾਈਨਰ ਮੇਜਰ ਮਾਈਨਰ ਰਿਪੇਅਰ ਕਰਵਾਉਣੀ ਹੋਵੇ ਗੁਰਦੇਵ ਥਿੰਡ, 905-602-0770 'ਤੇ ਤੁਸੀਂ ਗੱਲਬਾਤ ਕਰ ਲੈਣੀ। ਇੱਕ ਵਾਰੀ ਫਿਰ ਮੈਂ ਦੱਸ ਦੇਵਾਂ, ਮੇਰੇ ਕੋਲ ਇੱਕ ਸਾਡੇ ਕੋਲ ਪ੍ਰੋਪਰਟੀ ਆਈ ਹੋਈ ਹੈ, ਪ੍ਰਾਈਵੇਟ ਪ੍ਰੋਪਰਟੀ ਵੇਚਣਾ ਚਾਹੁੰਦੇ ਹਨ, ਵਧੀਆ ਇਨਵੈਸਟਮੈਂਟ ਹੈਗੀ ਆ, ਤੁਸੀਂ ਇਹਦੇ ਵਿੱਚ ਚੰਗਾ ਪੈਸਾ ਕਮਾ ਸਕਦੇ ਹੋ। ਇਹ ਕਾਰ ਵਾਸ਼ ਹੈਗਾ ਆ, ਹੈਂਡ ਵਾਸ਼ ਡੀਟੇਲਿੰਗ ਸ਼ੋਪ ਹੈਗੀ ਆ, 30 ਕਾਰ ਦੀ ਪਾਰਕਿੰਗ ਹੈਗੀ ਆ, 20,000 ਤੋਂ ਵੱਧ ਪੈਸਾ ਕਮਾ ਰਹੇ ਹਨ, ਕਾਹਲੀ ਹੈ ਇਹਨਾਂ ਨੂੰ ਵੇਚਣ ਦੀ, ਕਹਿੰਦੇ ਜੋ ਹੈਗਾ ਉਹੀ ਆਪਾਂ ਲੱਭਣ ਦੀ ਉਹੀ ਆਪਾਂ ਮੰਗਦੇ ਹਾਂ, ਅਤੇ ਤੁਹਾਡੇ ਸਾਹਮਣੇ ਪੇਪਰ ਵਰਕ ਖੋਲ੍ਹ ਦੇਵਾਂਗੇ। ਇੱਕ ਘਰ ਵੀ ਆ ਅਤੇ ਨਾਲ ਦੋ ਗਰਾਜ ਵੀ ਹਨ, ਜਿਹਦੇ ਵਿੱਚ ਇੱਕ ਵਿੱਚ ਕਾਰ ਧੋਤੀ ਜਾਂਦੀ ਹੈਂਡ ਵਾਸ਼, ਇੱਕ ਵਿੱਚ ਕਲੀਨ ਕੀਤੀ ਜਾਂਦੀ ਆ, ਪਿੱਛੇ 30 ਕਾਰਾਂ ਦੀ ਪਾਰਕਿੰਗ, ਉਹਦਾ ਵੀ ਰੈਂਟ ਆ ਰਿਹਾ ਹੈਗਾ ਆ, ਅਤੇ 20,000 ਪਲੱਸ ਇਨਕਮ ਮੰਥਲੀ ਹੈਗਾ ਇਸਦਾ। ਤੁਸੀਂ ਪ੍ਰੋਪਰਟੀ ਦੇਖਣੀ ਹੋਵੇ, ਖਰੀਦਣੀ ਹੋਵੇ, ਮੇਰੇ ਨਾਲ 416-451-2222 'ਤੇ ਬਾਅਦ ਵਿੱਚ ਗੱਲ ਕਰ ਲਿਓ। ਕੱਲ੍ਹ ਨੂੰ ਹੈਗਾ ਕੈਨੇਡਾ ਦਾ ਸੌਕਰ ਦਾ ਮੈਚ, ਬੈਸਟ ਆਫ ਲੱਕ ਟੂ ਟੀਮ ਕੈਨੇਡਾ, ਫੁੱਟਬਾਲ ਸੌਕਰ ਜੋ ਮਰਜ਼ੀ ਕਹਿ ਲਵੋ, ਪਰ ਗੇਮ ਬੜੀ ਆ ਸਸਤੀ, ਖੇਡਣ ਵਾਸਤੇ ਇੱਕ ਸ਼ੂ ਹੀ ਚਾਹੀਦੇ ਹਨ, ਬਹੁਤ ਸਾਰੇ ਕਲੱਬ ਸੌਕਰ ਕੋਚ ਕਰਦੇ ਹਨ, ਸੌਕਰ ਨੂੰ ਕਾਫੀ, ਫੁੱਟਬਾਲ ਨੂੰ ਕਾਫੀ ਬੂਮ ਮਿਲੀ ਆ ਕੈਨੇਡਾ ਦੇ ਵਿੱਚ, ਬੱਚਿਆਂ ਨੂੰ ਬਿਜ਼ੀ ਰੱਖਿਆ ਕਰੋ, ਕਿਸੇ ਨਾ ਕਿਸੇ ਸਪੋਰਟਸ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕਰੋ ਜ਼ਰੂਰ। ਓਵਰਨਾਈਟ ਨਹੀਂ ਬੰਦਾ ਸਟਾਰ ਬਣਦਾ, ਮਿਹਨਤ ਤੁਹਾਨੂੰ ਵੀ ਬਹੁਤ ਸਾਰੀ ਕਰਨੀ ਪੈਂਦੀ ਆ, ਜਿੰਨੇ ਵੀ ਪਲੇਅਰ ਬਣੇ ਉਹਨਾਂ ਦੇ ਪਿਛਲੇ ਹਾਲਾਤ ਪੁੱਛ ਕੇ ਦੇਖ ਲਵੋ, ਰਾਤ ਦਿਨ ਉਹਨਾਂ ਨੇ ਮਿਹਨਤ ਕੀਤੀ। ਇੱਕ 17 ਸਾਲ ਦਾ ਬੱਚਾ ਖੇਡਦਾ ਇਸ ਅਮੇਜ਼ਿੰਗ ਇਸ ਵਰਲਡ ਕੱਪ ਦੇ ਵਿੱਚ, ਗੁਰਫਰ ਦਾ ਪੇਰੈਂਟਸ, ਅੱਜ ਕੱਲ੍ਹ ਤਾਂ ਪਾਵਰ ਅਤੇ ਸਟਰੈਂਥ ਵੀ ਬਹੁਤ ਸਾਰੀ ਚਾਹੀਦੀ ਹੈਗੀ ਇਹ ਗੇਮ ਖੇਡਣ ਵਾਸਤੇ, ਤੁਹਾਨੂੰ ਸਾਹਮਣੇ ਦਿਸਦਾ ਹੈਗਾ। ਸੋ ਫਿਟਨੈਸ ਇਜ਼ ਅ ਮਸਟ ਫੋਰ ਦਾ ਕਿਡਸ, ਫਿੱਟ ਰੱਖਿਆ ਕਰੋ ਅਤੇ ਉਹਨੂੰ ਖਿਲਾਉਣ ਦੀ ਕੋਸ਼ਿਸ਼ ਕਰਿਆ ਕਰੋ। ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ, ਮੇਰਾ ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ, 416-451-2222 ਸਾਡਾ ਨੰਬਰ ਹੁੰਦਾ ਆ, ਕਦੇ ਵੀ ਨਾ ਗੱਲ ਕਰ ਸਕਦੇ। ਬਲਦੇਵ ਸਿੰਘ ਦੀ ਕਾਲ ਆ ਗਈ ਆ ਅਤੇ ਮੈਂ ਕਾਲਰ ਨਹੀਂ ਲੈਣੀ ਸੀ, ਅਤੇ ਬਾਕੀ ਸਾਰੇ ਮੈਂ ਡਰੋਪ ਕਰ, ਲਾਸਟ ਕਾਲ ਬਲਦੇਵ ਸਿੰਘ, ਤੁਸੀਂ ਆ ਜਾਓ ਆ ਜਾਓ ਭਾਜੀ।
1: ਹੈਲੋ,
0: ਹਾਂਜੀ ਆ ਜਾਓ,
1: ਆਪਾਂ ਚੱਲੀਏ ਉੱਥੇ ਸਟੇਡੀਅਮ ਵਿੱਚ ਮੈਚ ਦੇਖਣ,
0: ਜਾ ਸਕਦੇ ਆ, ਟਿਕਟ ਕੋਈ ਸਸਤੀ ਨਹੀਂ ਹੈਗੀ,
1: ਕੋਈ ਨਹੀਂ, ਟਿਕਟ ਮੈਂ ਤੇਰੀ ਲਾ ਦੂੰ।
0: ਥੈਂਕ ਯੂ ਵੈਰੀ ਮੱਚ, ਰੱਬ ਦੇ ਰਾਜਗੁਸ਼ੀ ਚੜ੍ਹਦੀ ਕਲਾ ਵਿੱਚ ਰੱਖੇ, ਏਦਾਂ ਪਿਆਰ ਚਾਹੀਦਾ, ਧੰਨਵਾਦ, ਬਿਜਲੀ ਆ ਜਾਵੇਗੀ, ਫਿਕਰ ਨਾ ਕਰੋ, ਬਿਜਲੀ
1: ਟਿਕਟਾਂ ਜਿੰਨੀਆਂ ਮਰਜ਼ੀ ਜਿੰਨੇ ਜਣੇ ਜਾਣਾ ਮੈਨੂੰ ਦੱਸ ਦਿਓ।
0: ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ, ਲੋਟਰੀ ਨਿਕਲੀ ਲੱਗਦੀ ਆ, ਬਹੁਤ, ਹੈਵ ਅ ਗੁੱਡ ਡੇ, ਸਤਿ ਸ਼੍ਰੀ ਅਕਾਲ ਐਂਡ ਹੈਵ ਅ ਗੁੱਡ ਵੀਕਐਂਡ।

0: 1230.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
2: ਅਗਰ ਤੁਸੀਂ ਘਰ ਦੇ ਮਾਲਕ ਹੋ ਤਾਂ ਧਿਆਨ ਨਾਲ ਸੁਣੋ। ਜੇ ਤੁਹਾਡੀ ਪਲੰਬਿੰਗ ਨੂੰ ਕੋਈ ਹੱਥ ਲਾ ਰਿਹਾ, ਚੈੱਕ ਕਰੋ। ਲਾਇਸੈਂਸ ਨੇ, ਇਨਸ਼ੋਰਡ ਨੇ, WSIB ਕਵਰਡ ਨੇ। ਪਲੰਬਿੰਗ ਕੋਈ ਮਜ਼ਾਕ ਨਹੀਂ। ਇੱਕ ਰੋਂਗ ਫਿਟਿੰਗ, ਇੱਕ ਲੂਸ ਲਾਈਨ ਤੇ ਮਿੰਟਾਂ ਵਿੱਚ ਫਲੱਡ, ਵਾਟਰ ਡੈਮੇਜ, ਮੋਲਡ ਵਰਗੀਆਂ ਚੀਜ਼ਾਂ ਹੋ ਸਕਦੀਆਂ ਨੇ। ਜੈਸੀਜ਼ ਪਲੰਬਿੰਗ, ਲਾਇਸੈਂਸਡ ਮਾਸਟਰ ਪਲੰਬਰਸ, ਫੁੱਲੀ ਇਨਸ਼ੋਰਡ ਅਤੇ WSIB ਕਵਰਡ ਨੇ। ਕੋਈ ਵੀ ਲੀਕਸ, ਫੌਸਿਟਸ, ਟੋਇਲਟਸ, ਕੋਈ ਹੌਟ ਵਾਟਰ ਨਹੀਂ ਆ ਰਿਹਾ, ਬਲੌਕਡ ਡਰੇਨਸ ਨੇ। ਰੈਜ਼ੀਡੈਂਸ਼ੀਅਲ ਜਾਂ commercial, fast, clean, honest ate professional service, Jesse's Plumbing, 647-969-1298, 647-969-1298, Jesse's Plumbing.
3: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼। ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
2: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾ ਦੀ ਐਪ ਅੱਜ ਹੀ ਡਾਊਨਲੋਡ ਕਰੋ।
4: ਮੋਰਗੇਜ ਦੇ ਵਧੀਆ ਰੇਟ ਚਾਹੁੰਦੇ ਹੋ? ਫਸਟ, ਸੈਕੰਡ, ਥਰਡ ਮੋਰਗੇਜ ਦੀ ਭਾਲ ਵਿੱਚ ਹੋ? ਤੁਹਾਨੂੰ ਐਕੁਇਟੀ ਲਾਈਨ ਆਫ ਕ੍ਰੈਡਿਟ, ਰੀਫਾਈਨਾਂਸਿੰਗ, ਐਕਸਪਰਟ ਸਲਾਹ, ਛੇਤੀ ਬਣੋ ਕੰਮ। ਕਾਲ ਮੁਨੀਸ਼ ਤੇਜੀ ਐਟ 416-317-3487 ਟੂਡੇ। ਯੋਰ ਜੌਬ ਇਜ਼ ਡਨ। ਮੁਨੀਸ਼ ਤੇਜੀ, 416-317-3487, ਬ੍ਰੋਕਰੇਜ ਲਾਇਸੈਂਸ 10039।
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
7: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
6: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509,
7: ਔਰ ਵਿਜ਼ਿਟ insuranceforyou.ca।
8: ਸੱਚ ਕਿਹੋ ਜਿਹਾ ਹੁੰਦਾ?
9: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ,
10: ਮਿੱਟੀ ਚੁਗਦੀ ਫਸਲ ਸੱਚ ਹੈ,
9: ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ।

ਸਤਿਗੁਰ ਹੋਏ ਦਿਆਲ ਤੇ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਜੀ ਇੱਕ ਵਾਰ ਫਿਰ ਇਹ ਖੂਬਸੂਰਤ ਚੜ੍ਹਦੀ ਕਲਾ ਵਾਲੀ ਸਵੇਰ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ।

0: ਸਟੂਡੀਓ ਦੀ ਘੜੀ ਦੇ ਮੁਤਾਬਿਕ 7:04 ਹੋ ਚੁੱਕੇ ਨੇ। ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ 8 ਵਜੇ ਤੱਕ ਬਣਿਆ ਰਹਿਣਾ ਮੇਰੇ ਨਾਲ ਪੰਜਾਬ ਦੀ ਧਰਤੀ ਤੋਂ ਨਿਰਪੱਖ ਨਿਡਰ ਆਵਾਜ਼ ਰਮੇਸ਼ ਹੁਸ਼ਿਆਰਪੁਰ ਜੀ ਦੇਸ਼ ਅਤੇ ਦੁਨੀਆ ਭਰ ਦੀਆਂ ਖਬਰਾਂ ਲੈ ਕੇ ਹਾਜ਼ਰ ਨੇ। ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਅਦਾਬ ਅਤੇ ਬਹੁਤ ਬਹੁਤ ਜੀ ਆਇਆਂ ਨੂੰ ਮੈਂ ਤੁਹਾਡਾ ਸਵਾਗਤ ਕਰਦਾ ਜੀ ਅੱਜ ਦੀ ਖੂਬਸੂਰਤ ਸਵੇਰ ਦੇ ਵਿੱਚ ਜੁੜੇ ਹੋਏ ਰੇਡੀਓ ਪ੍ਰੋਗਰਾਮ ਪੰਜਾਬੀ ਲਹਿਰਾਂ ਦੇ ਨਾਲ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ, ਸਤਿ ਸ਼੍ਰੀ ਅਕਾਲ ਅਦਾਬ, ਸ਼ੁਰੂ ਕਰੀ ਜੀ ਅੱਜ ਦਾ ਪ੍ਰੋਗਰਾਮ। ਸੋ ਸਵਾਗਤ ਕਰਦੇ ਹਾਂ ਜੀ ਪ੍ਰੋਗਰਾਮ ਦੇ ਹਿੱਸੇ ਦੇ ਵਿੱਚ ਰਮੇਸ਼ ਹੁਸ਼ਿਆਰਪੁਰ ਜੀ ਹੋਣਾ ਦਾ ਲੋਡਾ ਵੇਲਾ ਅਤੇ ਤਰਕਾਲਾਂ ਪੰਜਾਬ ਦੀਆਂ ਅਤੇ ਸਵੇਰ ਕੈਨੇਡਾ ਦੀ ਧਰਤੀ ਦੀ। ਸਤਿ ਸ਼੍ਰੀ ਅਕਾਲ ਰਮੇਸ਼ ਜੀ, ਤੁਹਾਡਾ ਜੀ ਆਇਆਂ ਨੂੰ ਕੀ ਹਾਲ ਚਾਲ ਜੀ?
1: ਸੰਧੂ ਜੀ ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ। ਪੰਜਾਬੀ ਲਹਿਰਾਂ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਦੱਸਦਾ ਕਿ ਪ੍ਰੋਗਰਾਮ ਦੇ ਸੈਸ਼ਨ ਨੂੰ ਤੁਹਾਡੇ ਤੱਕ ਲੈ ਕੇ ਆਏ ਨੇ ਮੱਲੀ ਟੈਂਟ ਸਰਵਿਸ। ਤੁਸੀਂ ਆਊਟਡੋਰ ਈਵੈਂਟਸ ਦੀਆਂ ਸੇਵਾਵਾਂ ਦੇ ਲਈ ਟੈਂਟ ਲੱਭ ਰਹੇ ਸੀ ਤਾਂ ਜਾਣਿਆ ਪਹਿਚਾਣਿਆ ਨਾਮ ਆ ਆਊਟਡੋਰ ਈਵੈਂਟਸ ਦੇ ਟੈਂਟ ਦੀ ਦੁਨੀਆ ਦੇ ਵਿੱਚ, ਮੱਲੀ ਟੈਂਟ ਸਰਵਿਸ। ਮੱਲੀ ਟੈਂਟ ਸਰਵਿਸ ਨੂੰ ਤੁਸੀਂ ਕਾਲ ਕਰ ਸਕਦੇ ਹੋ। ਪੰਜਾਬੀ ਲਹਿਰਾਂ ਦਾ ਰੈਫਰੈਂਸ ਦੇਣਾ ਨਾ ਭੁੱਲਿਓ, 6479295469 6479295669। ਮੱਲੀ ਟੈਂਟ ਸਰਵਿਸ ਨਾਲ ਦੀ ਨਾਲ ਗਿੱਲ ਫਾਰਮ ਦਾ ਸੁਨੇਹਾ ਦੇ ਦਈਏ, ਵੀਕਐਂਡ ਆ ਰਿਹਾ। ਸੋ ਹੈਪੀ ਹੈਪੀ ਹੈਪੀ ਫਰਾਈਡੇ ਵਾਲਾ ਦਿਨ ਆ। ਸੋ ਕੱਲ੍ਹ ਨੂੰ ਤੁਸੀਂ ਫ੍ਰੀ ਹੋ ਜਾਣਾ, ਗੇੜੇ ਮਾਰਨੇ ਆ ਫੁੱਲਾਂ ਦੇ ਸੋਹਣੇ ਸ਼ਹਿਰ ਕੈਲਡਨ ਦੇ ਵਿੱਚ, ਤਾਂ ਗਿੱਲ ਫਾਰਮ ਦਾ ਇੱਕ ਗੇੜਾ ਲਾਜ਼ਮੀ ਰੱਖਿਓ ਆਪਣੇ ਪੂਰੇ ਦਿਨ ਦੇ ਸਕੈਜੂਅਲ ਦੇ ਵਿੱਚੋਂ, ਕਿਉਂਕਿ ਇੱਕ ਤਾਂ ਤੁਸੀਂ ਜਾਣਾ ਰਿਲੈਕਸ ਹੋ ਜਾਣਾ, ਖੁੱਲ੍ਹੇ ਲਹਿਲਹਿਰਾਉਂਦੇ ਖੇਤ, ਹਰੀਆਂ ਫਸਲਾਂ, ਸਬਜ਼ੀਆਂ, ਫਰੈਸ਼ ਤਾਜ਼ੀਆਂ ਸਬਜ਼ੀਆਂ, ਪਨੀਰੀਆਂ ਜੇ ਤੁਸੀਂ ਲੈ ਕੇ ਆਉਣੇ ਆ ਸਬਜ਼ੀਆਂ ਦੀਆਂ, ਮੌਸਮੀ ਪਨੀਰੀਆਂ ਤੁਸੀਂ ਆਪਣੇ ਬੈਕਯਾਰਡ ਵਾਸਤੇ ਜਾਂ ਆਪਣੇ ਫਾਰਮ ਹਾਊਸ ਵਾਸਤੇ, ਤਾਂ ਗਿੱਲ ਫਾਰਮ ਨੂੰ ਯਾਦ ਰੱਖਣਾ। ਔਰ ਨਾਲ ਦੀ ਨਾਲ ਫਰੈਸ਼ ਚੱਕੀ ਆਟਾ ਵੀ ਤੁਹਾਨੂੰ ਗਿੱਲ ਫਾਰਮ 'ਤੇ ਮਿਲ ਜਾਣਾ ਆ। 416-898-87-78 ਡਿਕਸੀ ਐਂਡ ਕਿੰਗ ਸਟਰੀਟ 'ਤੇ ਲੋਕੇਟਡ ਨੇ ਗਿੱਲ ਫਾਰਮ ਕੈਲਡਨ ਦੇ ਵਿੱਚ। ਸੋ ਖਬਰਾਂ ਦੇ ਵੱਲ ਚੱਲਦੇ ਹਾਂ ਜੀ। ਸੋ ਪਹਿਲੀ ਖਬਰ ਸਾਂਝੀ ਕਰਦੇ ਹਾਂ ਜੀ ਰਮੇਸ਼ ਜੀ। ਪੰਜਾਬ ਕਾਂਗਰਸ 'ਚ ਪਿਆ ਹੁਣ ਕਹਿੰਦੇ ਕਲੇਸ਼ ਬਹੁਤ ਪੈ ਗਿਆ ਆ, ਰੌਲਾ ਰੱਪਾ ਬਹੁਤ ਵੱਧ ਗਿਆ ਇਹਨਾਂ ਦੇ ਵਿੱਚ, ਅਤੇ ਕਿਸੇ ਵੱਖਰੇ ਸੁਰ ਭਾਜਪਾ ਕੋਲ ਕੋਈ ਵੱਖਰਾ ਸੁਰ ਪਹੁੰਚੂਗਾ, ਔਰ ਨਾਲ ਦੀ ਨਾਲ ਕੋਈ ਵੱਡੀ ਮੀਟਿੰਗ ਵੀ ਹੋਣ ਜਾ ਰਹੀ ਹੈ ਚਰਨਜੀਤ ਚੰਨੀ ਦੇ ਘਰ, ਇਹਦੇ ਬਾਰੇ ਵੀ ਖੁਲਾਸਾ ਕਰਿਓ।
1: ਸਭ ਗੱਲ ਇੱਦਾਂ ਆ, ਬੀਤੇ ਕੱਲ ਯਾਦ ਹੋਵੇਗਾ ਸਰੋਤਿਆਂ ਨੂੰ, ਮੈਂ ਸਾਂਝ ਪਾਈ ਸੀ ਕਿ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਦੀ ਧੜੇਬੰਦੀ ਨੂੰ ਖਤਮ ਕਰਨ ਦਾ ਯਤਨ ਕੀਤਾ, ਸਾਰੇ ਦੇ ਸਾਰੇ ਜਿਹੜੇ ਗੁੱਟ ਹੈ ਧੜੇ ਆ ਉਹਨਾਂ ਨੂੰ ਸੰਤੁਸ਼ਟ ਕਰਨ ਦਾ ਯਤਨ ਕੀਤਾ। ਇੱਕ ਅਜੀਬੋ ਗਰੀਬ ਜਿਹੀਆਂ ਅਹੁਦੇਦਾਰੀਆਂ ਦੇ ਐਲਾਨ ਕੀਤੇ ਸੀ, ਮੈਂ ਬੀਤੇ ਕੱਲ ਹੀ ਟਿੱਪਣੀ ਕਰ ਦਿੱਤੀ ਸੀ ਕਿ ਐਵੇਂ ਲੋਲੀਪੋਪ ਜਿਹਾ ਦੇ ਕੇ ਖੁਸ਼ ਕਰਨ ਦਾ ਯਤਨ ਕੀਤਾ, ਤੇ ਜੇ ਮੇਰੇ ਵਰਗੇ ਨੂੰ ਸਮਝ ਹੈ ਕਿ ਉਹ ਲੋਲੀਪੋਪ ਹੈ ਤੇ ਜਿਨ੍ਹਾਂ ਦੇ ਲੀਡਰਾਂ ਦੇ ਹੱਥਾਂ ਚ ਫੜਾਏ, ਤੇ ਸਮਝ ਉਹਨਾਂ ਨੂੰ ਵੀ ਹੈ ਕਿ ਹਾਈ ਕਮਾਂਡ ਨੇ ਸਾਨੂੰ ਲੋਲੀਪੋਪ ਫੜਾਏ ਹੈ। ਉਹ ਕਿਸੇ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਲਾਤਾ, ਕਿਸੇ ਨੂੰ ਤਾਲਮੇਲ ਕਮੇਟੀ ਦਾ ਲਾਤਾ, ਕਿਸੇ ਨੂੰ ਕੋਰ ਕਮੇਟੀ ਦਾ ਲਾਤਾ, ਕਿਸੇ ਨੂੰ ਮੈਨੀਫੈਸਟੋ ਕਮੇਟੀ ਦਾ ਲਾਤਾ, ਪਰੰਤੂ ਮੁੱਖ ਉਹਦਾ ਪ੍ਰਧਾਨਗੀ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਹੀ ਕਾਇਮ ਰੱਖੇ। ਹਾਲਾਂਕਿ ਹਾਈ ਕਮਾਂਡ ਦਾ ਯਤਨ ਸੀ ਕਿ ਰੌਲਾ ਰੱਪਾ ਨਾ ਪਵੇ, ਉਹ ਪ੍ਰਧਾਨ ਪ੍ਰਧਾਨ ਰਵੇ, ਬਾਕੀਆਂ ਨੂੰ ਵੀ ਚੌਧਰਾਂ ਦੇ ਦਿੰਦੇ ਆ, ਪਰੰਤੂ ਗੱਲ ਇਹ ਹੈ ਕਿ ਮੁੱਖ ਚੌਧਰ ਤੇ ਪ੍ਰਧਾਨਗੀ ਹੁੰਦੀ, ਬਾਕੀ ਤੇ ਉਹਦੇ ਫੇਟੀ ਕੀਤੇ ਸੀ ਐਵੇਂ ਮੌਕੇ ਤੇ ਆ ਜਾ ਭਾਈ ਤੈਨੂੰ ਵੀ ਬਣਾ ਦਿੰਦੇ, ਆ ਜਾ ਤੂੰ ਰੁੱਸਿਆ ਤੈਨੂੰ ਵੀ ਬਣਾ ਦਿੰਦੇ ਆ। ਤੇ ਬੀਤੇ ਕੱਲ ਹੀ ਮੈਂ ਸੰਕੇਤ ਦਿੱਤਾ ਸੀ ਕਿ ਬਹੁਤੀ ਕਾਂਗਰਸ ਦੇ ਵਿੱਚ ਪੰਜਾਬ 'ਚ ਕੋਈ ਉਤਸ਼ਾਹ ਨਹੀਂ ਵੇਖਿਆ ਜੋ ਕੁਛ ਹਾਈ ਕਮਾਂਡ ਨੇ ਐਲਾਨ ਕੀਤਾ, ਤੇ ਉਹੀ ਹੋ ਗਿਆ। ਹੁਣ ਅੱਜ ਚੜ੍ਹਦੇ ਦਿਨ ਹੀ ਰੌਲਾ ਪੈ ਗਿਆ ਕਿ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਹੈ। ਦੁਪਹਿਰ ਹੁੰਦੇ ਹੁੰਦੇ ਚਮਕੌਰ ਸਾਹਿਬ ਖੇਤਰ ਮਰਿੰਡਾ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਘਰ ਇੱਕ ਬਹੁਤ ਵੱਡੀ ਮੀਟਿੰਗ ਹੋਈ, ਔਰ ਉਹਦੇ ਵਿੱਚ 2 ਦਰਜਨ ਦੇ ਕਰੀਬ ਕਾਂਗਰਸੀ ਵੱਡੇ ਕੱਦ ਦੇ ਲੀਡਰ ਸੰਧੂ ਸਾਹਿਬ ਪਹੁੰਚੇ ਹੈ, ਔਰ ਉਹ ਸਿੱਧੀ ਆਪਣੇ ਆਪ ਦੇ ਵਿੱਚ ਇੱਕ ਬਗਾਵਤ ਹੀ ਹੈ। ਹਾਲਾਂਕਿ ਇੱਕ ਚੰਗਾ ਸੰਕੇਤ ਉਹ 'ਚ ਮੈਂ ਪਹਿਲਾਂ ਦੱਸਦਾ ਕਿ ਚਰਨਜੀਤ ਸਿੰਘ ਚੰਨੀ ਨੇ ਜਿੱਥੇ ਬਹੁਤ ਸਾਰੇ ਕਾਂਗਰਸ ਲੀਡਰ ਆਪਣੇ ਘਰ ਛੱਡੇ ਸੱਦ ਕੇ, ਮਾਫ਼ ਕਰਨਾ, ਤੇ ਜਿਹੜਾ ਘਰ ਸੱਦ ਕੇ ਉੱਥੇ ਇਹ ਐਲਾਨ ਕੀਤਾ ਕਿ ਭਾਈ ਅਸੀਂ ਹਾਈ ਕਮਾਂਡ ਦੇ ਨਾਲ ਆਪਣੀ ਨਾਰਾਜ਼ਗੀ ਪ੍ਰਗਟ ਕਰਨੀ, ਅਸੀਂ ਦਿੱਲੀ ਜਾਣਾ ਹੈ, ਜੋ ਹਾਈ ਕਮਾਂਡ ਦਾ ਫੈਸਲਾ ਸਾਨੂੰ ਮਨਜ਼ੂਰ ਨਹੀਂ ਹੈ, ਹਾਈ ਕਮਾਂਡ ਨੇ ਸਾਡੀਆਂ ਪੰਜਾਬ ਦੀਆਂ ਭਾਵਨਾਵਾਂ ਦੀ ਤਰਜਮਾਨੀ ਨਹੀਂ ਕੀਤੀ, ਕਾਂਗਰਸ ਲਈ ਸਹੀ ਨਹੀਂ ਹੋਵੇਗਾ ਜੋ ਹਾਈ ਕਮਾਂਡ ਨੇ ਐਲਾਨ ਕੀਤਾ। ਉੱਥੇ ਇੱਕ ਚੀਜ਼ ਜਿਹੜੀ ਚੰਗੀ ਕੀਤੀ ਕਿ ਆਪਣੇ ਬਨੇਰਿਆਂ ਦੇ ਉੱਪਰ ਕਾਂਗਰਸੀ ਝੰਡੇ ਜ਼ਰੂਰ ਲਹਿਰਾਏ, ਦੋ ਬਨੇਰਿਆਂ ਤੇ ਲਹਿਰਾਏ, ਇੱਕ ਖੱਬੇ ਤੇ ਇੱਕ ਸੱਜੇ ਪਾਸੇ, ਕਿਉਂਕਿ ਨਹੀਂ ਤੇ ਸੰਕੇਤ ਇਹ ਵੀ ਜਾ ਸਕਦਾ ਸੀ ਕਿ ਇਹ ਬਗਾਵਤ ਹੈ ਔਰ ਬਗਾਵਤ ਕਾਂਗਰਸ ਦੇ ਖਿਲਾਫ ਹੈ। ਹੁਣ ਸੰਕੇਤ ਇਹ ਨਹੀਂ ਗਿਆ, ਹੁਣ ਸੰਕੇਤ ਇਹ ਗਿਆ ਕਿ ਕਾਂਗਰਸ ਦਾ ਅੰਦਰੂਨੀ ਰੌਲਾ ਰੱਪਾ ਆ, ਪ੍ਰਧਾਨਗੀ ਦਾ ਰੌਲਾ ਰੱਪਾ, ਹਾਲਾਂਕਿ ਇਹ ਵੀ ਬਹੁਤ ਵੱਡਾ ਰੌਲਾ ਰੱਪਾ ਜਦੋਂ 7-8 ਮਹੀਨੇ ਵੋਟਾਂ ਚ ਪਏ ਆ ਤੇ ਏਡਾ ਰੌਲਾ ਪੈ ਜਾਣਾ। ਤ੍ਰਿਪਤ ਰਜਿੰਦਰ, ਵਾਜਪਾ ਰਾਣਾ, ਗੁਰਜੀਤ ਹੁਣੀ, ਦਲਵੀਰ ਕੋਲਟੀ ਹੁਣੀ, ਇੰਦਰਵੀਰ ਬੁਲਾਰੀਆ ਹੁਣੀ, ਬਰਿੰਦਰ ਢਿੱਲੋਂ ਹੁਣੀ, ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਕੋਟਲੀ, ਗੁਰਪ੍ਰੀਤ ਕਾਂਗੜ, ਬਰਿੰਦਰ ਢਿੱਲੋਂ, ਬਾਪੂ ਬਲਕੌਰ ਸਿੰਘ, ਬਾਬਾ ਹੈਨਰੀ, ਪਤਾ ਨੀ ਕਿੰਨੇ ਕੁ ਚਿਹਰੇ, ਜਿਹੜੇ ਮੁਹੰਮਦ ਸਦੀਕ ਹੁਣੀ, ਓਪੀ ਸੋਨੀ ਹੁਣੀ, ਨਾਜਰ ਸਿੰਘ ਮਾਨਸਾਈਆ, ਸੁਖਵਿੰਦਰ ਸਰਕਾਰੀਆ, ਦਰਜਣਾਂ ਤੋਂ ਵੱਧ ਲੀਡਰ ਜਿਹੜੇ ਉੱਥੇ ਪਹੁੰਚੇ। ਕਈ ਮੌਕੇ ਦੇ ਵਿਧਾਇਕ ਹੈ ਔਰ ਕਈ ਤੇ ਮੌਕੇ ਤੇ ਇੱਕ ਅੱਧਾ ਮੈਂਬਰ ਪਾਰਲੀਮੈਂਟ ਵੀ ਉੱਥੇ ਪਹੁੰਚਿਆ ਹੈ। ਔਰ ਪਹੁੰਚ ਕੇ ਜਿਹੜੀ ਗੱਲਬਾਤ ਉੱਥੇ ਸਾਨੂੰ ਪਤਾ ਲੱਗੀ ਕਿ ਜੋ ਚਰਚੇ ਹੋਏ ਹੈ ਸੰਧੂ ਸਾਹਿਬ, ਉਹ ਚਰਚੇ ਇਹੀ ਆ ਕਿ ਹਾਈ ਕਮਾਂਡ ਨੇ ਜੋ ਤਾਜ਼ਾ ਤਰੀਨ ਪੰਜਾਬ ਦੀਆਂ ਚੌਧਰਾਂ ਦਾ ਐਲਾਨ ਕੀਤਾ ਉਹ ਠੀਕ ਨਹੀਂ। ਔਰ ਉਹ ਚੌਧਰਾਂ ਦੇ ਵਿੱਚ ਪ੍ਰਧਾਨਗੀ ਦੀ ਚੌਧਰ ਸਭ ਤੋਂ ਜ਼ਿਆਦਾ ਹੈ ਕਿ ਪ੍ਰਧਾਨਗੀ ਰਾਜਾ ਬੜਿੰਗਰੀ ਚਰਨਜੀਤ ਸਿੰਘ ਚੰਨੀ ਚਾਹੀਦੇ ਹੈ। ਹੁਣ ਜਿੱਡਾ ਵੱਡਾ ਇਕੱਠ ਕੀਤਾ ਆ, ਵੱਡੀ ਗਿਣਤੀ ਚ ਲੀਡਰ ਆਏ, ਹਾਲਾਂਕਿ ਉੱਥੇ ਸੁਖਜਿੰਦਰ ਰੰਧਾਵਾ ਨਹੀਂ ਸੀ, ਵਿਜੇਇੰਦਰ ਸਿੰਗਲਾ ਨਹੀਂ ਸੀ, ਪ੍ਰਤਾਪ ਬਾਜਵਾ ਨਹੀਂ ਸੀ, ਪ੍ਰਗਟ ਸਿੰਘ ਵੀ ਮੈਨੂੰ ਨਜ਼ਰ ਨਹੀਂ ਕਿਤੇ ਆਏ। ਪਰੰਤੂ ਜਿੱਡੀ ਗਿਣਤੀ ਚ ਆਏ, ਆਪਣੇ ਆਪ ਚ ਕਾਂਗਰਸ ਲਈ ਇੱਕ ਵੱਡਾ ਕਾਟੋ ਕਲੇਸ਼ ਪੈ ਗਿਆ। ਹੁਣ ਇੱਕ ਪਾਸੇ ਪੰਜਾਬ ਦੀ ਮੀਟਿੰਗ ਹੈ, ਦੂਜੇ ਪਾਸੇ ਦਿੱਲੀ ਦਾ ਮੈਂ ਜ਼ਿਕਰ ਕਰਦਾ, ਸੁਖਜਿੰਦਰ ਰੰਧਾਵਾ ਜਿਨ੍ਹਾਂ ਨੂੰ ਵੀ ਇੱਕ ਚੌਧਰ ਦਿੱਤੀ ਗਈ ਹੈ, ਉਹ ਸੁਖਜਿੰਦਰ ਰੰਧਾਵਾ ਜਿਹੜੇ ਕੋਰ ਕਮੇਟੀ ਦੇ ਚੇਅਰਮੈਨ ਲਾਏ, ਮੈਂ ਬੀਤੇ ਕੱਲ ਹੀ ਕਹਿ ਤਾ ਸੀ ਕਾਹਦੀ ਕੋਰ ਕਮੇਟੀ ਕਾਂਗਰਸ ਦੀ, ਫੈਸਲੇ ਤੇ ਦਿੱਲੀ ਤੋਂ ਹੋਣੇ ਆ, ਫਿਰ ਕੋਰ ਕਮੇਟੀ ਕਾਹਦੀ ਹੋ ਗਈ, ਪੰਜਾਬ ਦੀ ਸੂਬੇ ਦੀ ਕੋਰ ਕਮੇਟੀ ਕਾਹਦੀ ਹੈ। ਹੁਣ ਉਹ ਸੁਖਜਿੰਦਰ ਰੰਧਾਵੇ ਨੂੰ ਖੁਸ਼ ਕਰਨ ਦਾ ਯਤਨ ਕੀਤਾ ਸੀ, ਅੱਜ ਚੜ੍ਹਦੇ ਦਿਨ ਸੁਖਜਿੰਦਰ ਸਿੰਘ ਰੰਧਾਵਾ ਦਿੱਲੀ ਪਹੁੰਚ ਜਾਂਦਾ ਹੈ, ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋਈ ਹੈ। ਹਾਲਾਂਕਿ ਸੁਖਜਿੰਦਰ ਰੰਧਾਵੇ ਨੇ ਪ੍ਰਭ ਸੰਧੂ ਜੀ ਆਖਿਆ ਇਹ ਹੈ ਕਿ ਉਹ ਮੀਟਿੰਗ ਪਹਿਲਾਂ ਹੀ ਸਕੈਡਿਊਲ ਵਿੱਚ ਸੀ
0: ਜੀ,
1: ਪਹਿਲਾਂ ਹੀ ਤੈਅ ਸੀ। ਉਹ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਮੈਂ ਦੇਸ਼ ਦੇ ਗ੍ਰਹਿ ਮੰਤਰੀ ਦੇ ਨਾਲ ਮੁਲਾਕਾਤ ਕੀਤੀ ਹੈ, ਪੰਜਾਬ ਦੇ ਵਿੱਚ ਵੱਧ ਰਹੇ ਗੈਂਗਸਟਰਵਾਦ ਨੂੰ ਲੈ ਕੇ ਕਹਿੰਦੇ ਮੈਂ ਮੁਲਾਕਾਤ ਕੀਤੀ ਹੈ। ਪਰੰਤੂ ਇੱਥੇ ਮੈਂ ਆਪਣੀ ਟਿੱਪਣੀ ਕਰ ਦਵਾਂ, ਇਹ ਸਿਆਸੀ ਲੋਕ ਇੰਨੇ ਕੁ ਤੇਜ਼ ਹੁੰਦੇ ਆ, ਜਦੋਂ ਇਹਨਾਂ ਨੂੰ ਲੱਗ ਜਾਏ ਕਿ ਫਲਾਨੀ ਜਗ੍ਹਾ ਮੇਰੇ ਜਾਣ ਦੇ ਨਾਲ ਜਾਂ ਫਲਾਨੀ ਥਾਂ ਤੇ ਮੇਰੀ ਹਾਜ਼ਰੀ ਨਾਲ ਸਿਆਸੀ ਤੌਰ ਤੇ ਮੇਰੇ ਤੇ ਪ੍ਰਭਾਵ ਪੈ ਸਕਦਾ ਤੇ ਉੱਥੇ ਜਾਇਆ ਨਹੀਂ ਕਰਦੇ। ਅੱਜ ਜਦੋਂ ਕਾਂਗਰਸ ਦਾ ਕਾਟੋ ਕਲੇਸ਼ ਹੈ, ਜਦੋਂ ਪੰਜਾਬ ਚ ਅਲੱਗ ਧੜੇ ਨੇ ਮੀਟਿੰਗ ਕਰ ਲਈ, ਜਦੋਂ ਅਮਰਿੰਦਰ ਸਿੰਘ, ਰਾਜਾ ਬੜਿੰਗ ਤੇ ਸੁਖਜਿੰਦਰ ਰੰਧਾਵੇ ਦੀ ਨਹੀਂ ਬਣਦੀ, ਜਦੋਂ ਦੋਨੇ ਚਾਹੁੰਦੇ ਕਿ ਪ੍ਰਧਾਨ ਮੈਂ ਹੋਵਾਂ, ਉਸ ਵੇਲੇ ਇੱਕ ਦਿਨ ਪਹਿਲਾਂ ਹਾਈ ਕਮਾਂਡ ਟੁੱਟੀਆਂ ਭੱਜੀਆਂ ਅਹੁਦੇਦਾਰੀਆਂ ਦੇ ਕੇ ਖੁਸ਼ ਕਰਨ ਦਾ ਯਤਨ ਕਰਦੀ ਹੈ ਤੇ ਦੂਜੇ ਦਿਨ ਸੁਖਜਿੰਦਰ ਰੰਧਾਵਾ ਦਿੱਲੀ ਪਹੁੰਚਣ, ਇਹ ਕੋਈ ਚੰਗਾ ਸੰਕੇਤ ਨਹੀਂ ਹੈ। ਬੀਤੇ ਕੱਲ ਮੈਂ ਜ਼ਿਕਰ ਕੀਤਾ ਸੀ ਮਨੀਸ਼ ਤਿਵਾੜੀ ਦਾ, ਜਿਨ ਸਿੱਧੇ ਤੌਰ ਤੇ ਨਾਰਾਜ਼ਗੀ ਪ੍ਰਗਟ ਕਰ ਦਿੱਤੀ ਸੀ, ਅਜੇ ਹੋਰ ਅੰਦਰ ਖਾਤੇ ਪਤਾ ਨੀ ਕੀ ਕੁਛ ਚੱਲ ਰਿਹਾ, ਉੱਪਰੋਂ ਰਹਿ ਗਏ 7-8 ਮਹੀਨੇ ਵੋਟਾਂ ਦੇ ਵਿੱਚ ਤੇ ਕਾਂਗਰਸ ਦੇ ਵਿੱਚ ਪੈ ਗਿਆ ਕਾਟੋ ਕਲੇਸ਼। ਵੇਖਦੇ ਹਾਂ ਭਾਈ ਹਾਈ ਕਮਾਂਡ ਇਹਨੂੰ ਕਵਰ ਕਰਦੀ ਕਿ ਨਹੀਂ ਕਰਦੀ, ਉਵੇਂ ਇਹ ਸ਼ੁਭ ਸੰਕੇਤ ਨਹੀਂ, ਵੈਸੇ ਹੀ ਹਾਲਾਤ ਮਾੜੇ ਹੈ। ਔਰ ਪ੍ਰਭ ਸੰਧੂ ਜੀ ਮੈਂ ਹੋਰ ਦੱਸਦਾ, ਇਹ ਜੋ ਕੁਛ ਵੀ ਕਾਂਗਰਸ ਦੇ ਨਤੀਜੇ ਪੰਜਾਬ ਦੇ ਵਿੱਚ ਆਉਣੇ ਆ, ਇਹ ਪੰਜਾਬ ਤੱਕ ਸੀਮਤ ਨਹੀਂ ਰਹਿਣੇ। ਮੈਂ ਬਹੁਤ ਵਾਰ ਆਖਿਆ ਕਿ ਕਾਂਗਰਸ ਪਾਰਟੀ ਦੇ ਕੋਲ ਗਿਣਤੀ ਦੇ ਸੂਬੇ ਆ ਭਾਰਤ ਵਿੱਚ, ਜਿੱਥੇ ਉਹਨਾਂ ਦੇ ਕੋਲ ਰਾਜ ਜਿਹੜਾ ਆ ਸਕਦਾ ਜਾਂ ਹੈਗਾ, ਤੇ ਪੰਜਾਬ ਵੀ ਉਹਨਾਂ ਚੋਂ ਇੱਕ ਹੈ। ਤੇ ਜੇ ਪੰਜਾਬ ਵਿੱਚ ਹੀ ਕਾਂਗਰਸ ਜਾਂਦੀ ਰਹੀ ਮੁੜ ਤੋਂ ਵਿਰੋਧੀ ਤੇ ਰੋਧਾਂ ਦੀ ਬਣ ਗਈ ਜਿੱਦਾਂ ਦੀ ਪਹਿਲਾਂ ਹਲਕੀ ਜਿਹੀ ਕਮਜ਼ੋਰ ਜਿਹੀ, ਤੇ ਫਿਰ ਪੱਲੇ ਕੀ ਰਹੇਗਾ? ਸਿੱਧੇ ਤੌਰ ਤੇ ਪ੍ਰਭਾਵ ਦੇਸ਼ ਦੀ ਸਿਆਸਤ ਤੇ ਪੈਣਾ ਪੰਜਾਬ ਦੀਆਂ ਵੋਟਾਂ ਦਾ। ਸੋ ਦੇਖਦੇ ਹਾਂ ਹੁਣ ਹਾਈ ਕਮਾਂਡ ਦਾ ਹੱਲ ਕੀ ਲੱਭਦੀ ਹੈ। ਉਵੇਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਵੇਲੇ ਹਾਈ ਕਮਾਂਡ ਵੀ ਕਸੂਤੀ ਫਸੀ ਹੈ। ਰਾਜਾ ਬੜਿੰਗ ਨੂੰ ਉਸ ਵੇਲੇ ਚੌਧਰ ਦੇ ਦਿੱਤੀ, ਉਸ ਵੇਲੇ ਪ੍ਰਧਾਨਗੀ ਦੇ ਦਿੱਤੀ, ਮਾਫ ਕਰਨਾ, ਜਦੋਂ ਉਹ ਡਿਜ਼ਰਵ ਨਹੀਂ ਕਰਦਾ ਸੀ, ਜਿਹਨੂੰ ਕਹਿੰਦੇ ਕਿ ਸਮੇਂ ਤੋਂ ਪਹਿਲਾਂ ਅਹੁਦਾ ਦੇ ਦੇਣਾ, ਤੇ ਅੱਜ ਉਹ ਅਹੁਦਾ ਵਾਪਸ ਲੈਣਾ ਔਖਾ ਹੋਇਆ। ਕਿਤੇ ਜਾਤ ਹੈ, ਕਿਤੇ ਧਰਮ ਹੈ, ਕਿਤੇ ਕੁਛ ਹੈ ਤੇ ਕਿਤੇ ਕੁਛ ਹੈ। ਸੋ ਵੇਖਦੇ ਹਾਂ ਹੁਣ ਰਾਹੁਲ ਗਾਂਧੀ ਕੀ ਹੱਲ ਕੱਢਦੇ ਹੈ। ਉਵੇਂ ਕਾਂਗਰਸ ਲਈ ਇਸ ਸਮੇਂ ਜਿਹੜਾ ਕਾਟੋ ਕਲੇਸ਼ ਹੈ, ਮੈਨੂੰ ਨਹੀਂ ਲੱਗਦਾ ਕਿ ਇਹ ਬਹੁਤਾ ਮਾਫਕ ਬੈਠੇ
0: ਜੀ। ਜੁੜੇ ਹੋਏ ਪੰਜਾਬੀ ਲਹਿਰਾਂ ਦੇ ਨਾਲ 905-673-3337।
2: ਘਰ ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਜੀ ਬਿਲਕੁਲ ਜੀ, ਸਵਾਗਤ ਹੈ ਪੰਜਾਬੀ ਲਹਿਰਾਂ ਦੇ ਇਸ ਪ੍ਰੋਗਰਾਮ ਦੇ ਹਿੱਸੇ ਨੂੰ ਸਪੋਂਸਰ ਕਰਨ ਜੀ ਮੋਨਾ ਮਹਿੰਗੀ ਇੰਸ਼ੋਰੈਂਸ ਫੋਰ ਯੂ ਤੋਂ। ਅਤੇ ਅੱਜ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਇੰਸ਼ੋਰੈਂਸ ਦੇ ਬਾਬਤ, ਬਹੁਤ ਸਾਰੇ ਸਾਡੇ ਸਵਾਲ, ਸਾਡੇ ਕਨਫਿਊਜ਼ਨਸ ਹੁੰਦੇ ਨੇ, ਸੋ ਉਹਨਾਂ ਨੂੰ ਦੂਰ ਕਰਨ ਦੇ ਲਈ ਮੋਨਾ ਮਹਿੰਗੀ ਜੀ ਸਾਡੇ ਨਾਲ ਜੁੜ ਚੁੱਕੇ ਨੇ, ਸਵਾਗਤ ਕਹਿੰਦੇ ਹਾਂ ਜੀ। ਮੋਨਾ ਜੀ ਸਤਿ ਸ਼੍ਰੀ ਅਕਾਲ, ਥੋੜ੍ਹਾ ਸਵਾਗਤ ਹੈ ਪੰਜਾਬੀ ਲਹਿਰਾਂ ਦੇ ਵਿੱਚ।
3: ਥੈਂਕ ਯੂ ਸੋ ਮਚ ਪ੍ਰਭ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ, ਰਮੇਸ਼ ਜੀ ਅਤੇ ਆਪਣੇ ਸਾਰੇ ਹੀ ਲਿਸਨਰਸ ਨੂੰ ਫਿਰ ਆਪਣੀ ਸਤਿ ਸ਼੍ਰੀ ਅਕਾਲ ਜੀ ਐਂਡ ਅ ਵੈਰੀ ਗੁੱਡ ਮਾਰਨਿੰਗ ਟੂ ਐਵਰੀਵਨ।
0: ਵੈਰੀ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਆਪਾਂ ਅੱਜ ਮੋਨਾ ਜੀ ਸਭ ਤੋਂ ਜ਼ਰੂਰੀ ਅਤੇ ਅਹਿਮ, ਜਦੋਂ ਅਸੀਂ ਪਰਿਵਾਰਾਂ ਦੇ ਬਾਬਤ ਗੱਲਬਾਤ ਕਰਦੇ ਹਾਂ, ਅਸੀਂ ਪਰਿਵਾਰ ਬੁਲਾਉਣੇ ਆ, ਰਿਸ਼ਤੇਦਾਰ ਸਾਡੇ ਆਉਂਦੇ ਆ, ਭੈਣ ਭਰਾ ਆਉਂਦੇ ਆ, ਅਸੀਂ ਹਮੇਸ਼ਾ ਹੀ ਕਈ ਵਾਰ ਅਣਗਹਿਲੀ ਕਰ ਜਾਂਦੇ ਹਾਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ। ਵਿਜ਼ਟਰ ਵੀਜ਼ੇ ਦੀ ਆਪਾਂ ਮਾਫ਼ ਕਰਨਾ, ਵਿਜ਼ਟਰ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ ਅਤੇ ਸੁਪਰ ਵੀਜ਼ਾ ਇੰਸ਼ੋਰੈਂਸ ਦੀ ਗੱਲ ਕਰ ਰਹੇ ਹਾਂ। ਸੋ ਇਹ ਉਹ ਇੰਸ਼ੋਰੈਂਸ ਆ, ਕਈ ਵਾਰੀ ਅਸੀਂ ਅਣਗਹਿਲੀ ਵੀ ਕਰ ਲੈਂਦੇ ਹਾਂ, ਪਰ ਜਦੋਂ ਐਨ ਮੌਕੇ 'ਤੇ ਆ ਕੇ ਸਾਨੂੰ ਪਤਾ ਲੱਗਦਾ ਕਿ ਸਾਡੇ ਪਰਿਵਾਰ ਦੇ ਜੀ ਨੂੰ ਜਾਂ ਸਾਡੇ ਕਿਸੇ ਦੋਸਤ ਨੂੰ ਹੁਣ ਹੋਸਪਿਟਲਾਈਜ਼ ਹੋਣਾ ਪੈਣਾ ਆ, ਫਿਰ ਉਦੋਂ ਅਸੀਂ ਗੋ ਫੰਡ ਮੀ ਦੇ ਵੱਲ ਭੱਜਦੇ ਹਾਂ। ਸੋ ਇਹ ਨੌਬਤਾਂ ਆਉਣ ਹੀ ਨਾ, ਅਸੀਂ ਇਹ ਅਣਗਹਿਲੀ ਨਾ ਕਰੀਏ, ਕਿਉਂਕਿ ਅਸੀਂ ਹਮੇਸ਼ਾ ਸੁਨੇਹਾ ਦਿੰਦੇ ਹੁੰਦੇ ਹਾਂ ਇਹ ਜਿਹੜੀਆਂ ਇੰਸ਼ੋਰੈਂਸਾਂ ਨੇ ਇਹ ਬਹੁਤੀਆਂ ਮਹਿੰਗੀਆਂ ਨਹੀਂ ਹੁੰਦੀਆਂ, ਸੋ ਇਹ ਸਿਰਫ ਅਣਗਹਿਲੀ ਹੁੰਦੀ ਆ। ਸੋ ਇਸ ਬਾਰੇ ਥੋੜ੍ਹਾ ਜਿਹਾ ਅੱਜ ਚਾਨਣਾ ਪਾਓ ਤੁਸੀਂ।
3: ਬਿਲਕੁਲ ਪ੍ਰਭ ਜੀ, ਡੈਫੀਨੇਟਲੀ ਤੁਸੀਂ ਬਿਲਕੁਲ ਠੀਕ ਕਿਹਾ, ਕਿਉਂਕਿ ਇਹਨਾਂ ਪੋਲਿਸੀਜ਼ ਦੇ ਵਿੱਚ ਡਿਫਰੈਂਟ ਡਿਫਰੈਂਟ ਆਪਸ਼ਨਸ ਆ ਜਾਂਦੀਆਂ ਨੇ। ਇਸ ਟਾਈਮ ਤੇ ਵੈਸੇ ਤਾਂ ਆਪਣੀ ਕਮਿਊਨਿਟੀ ਦੇ ਵਿੱਚ ਕਾਫੀ ਅਵੇਅਰਨੈਸ ਹੈਗੀ ਆ, ਪਰ ਕਿਤੇ ਕਿਤੇ ਕੋਈ ਨਾ ਕੋਈ ਕੇਸ ਇਸ ਤਰੀਕੇ ਦਾ ਜ਼ਰੂਰ ਆ ਜਾਂਦਾ ਕਿ ਕਈ ਵਾਰ ਸਾਨੂੰ ਲੱਗਦਾ ਹੈ ਕਿ ਹਾਂਜੀ 2 ਵੀਕ ਲਈ ਹੀ ਆਉਣਾ ਹੈਗਾ ਪਰਸਨ ਨੇ, 2 ਮਹੀਨਿਆਂ ਲਈ ਹੀ ਆਉਣਾ ਹੈਗਾ, ਬਹੁਤ ਹੈਲਦੀ ਉਹਨਾਂ ਦਾ ਲਾਈਫ ਸਟਾਈਲ ਹੈਗਾ। ਪਰ ਜਦੋਂ ਇੱਥੇ ਆਉਂਦੇ ਨੇ ਓਬਵੀਅਸਲੀ ਇਨਵਾਇਰਮੈਂਟ ਚੇਂਜ ਹੋ ਗਿਆ, ਹੈਲਥ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਚੇਂਜਿਸ ਹੋ ਸਕਦੀ ਹੈ। ਦੂਜੀ ਚੀਜ਼ ਇਹ ਹੈ ਕਿ ਹੁਣ ਇਸ ਟਾਈਮ ਤੇ ਜਿੰਨੇ ਵੀ ਪਰਸਨ ਆਉਂਦੇ ਹੈਗੇ ਆ, ਨੋ ਮੈਟਰ ਉਹਨਾਂ ਨੇ 4-6 ਮਹੀਨੇ ਰਹਿਣਾ, ਨੋ ਮੈਟਰ ਕਿ ਉਹਨਾਂ ਨੇ ਕੁਛ ਦਿਨਾਂ ਦੇ ਲਈ ਕੋਈ ਈਵੈਂਟ, ਕੋਈ ਵੈਡਿੰਗ ਅਟੈਂਡ ਕਰਨ ਆ ਰਹੇ ਨੇ, ਸੋ ਉਸ ਟਾਈਮ ਤੇ ਓਬਵੀਅਸਲੀ ਹੈਗਾ ਕਿ ਜਾਣਾ ਆਉਣਾ, ਬਾਹਰ ਟਰੈਵਲ ਕਰਨਾ ਉਹ ਚੀਜ਼ ਵਿੱਚ ਇਨਕਲੂਡ ਹੈਗੀ ਆ। ਉਸ ਟਾਈਮ ਤੇ ਰਿਸਕ ਫੈਕਟਰ ਹੋਰ ਵੱਧ ਜਾਂਦਾ ਕਿ ਪਰਸਨ ਨੂੰ ਕੋਈ ਸਲਿਪ ਐਂਡ ਫਾਲ, ਕੋਈ ਇੰਜਰੀ ਹੋ ਗਈ ਹੈ, ਐਟ ਲੀਸਟ ਜੇ ਇੰਸ਼ੋਰੈਂਸ ਹੋਏਗੀ ਤਾਂ ਉਹਨਾਂ ਨੂੰ ਪ੍ਰੋਪਰ ਪ੍ਰੋਟੈਕਟ ਕਰ ਸਕੋਗੇ। ਇਸ ਟਾਈਮ ਤੇ ਜੇ ਅਸੀਂ ਦੇਖੀਏ ਕਿ ਕੋਈ ਵੀ ਪਰਸਨ ਇੱਥੇ ਆਉਂਦਾ, ਹੋਸਪਿਟਲਾਈਜੇਸ਼ਨ ਹੁੰਦੀ ਹੈ, 3-3.5 ਹਜ਼ਾਰ ਮਿਨੀਮਮ ਖਰਚਾ ਹੈਗਾ ਹੋਸਪਿਟਲ ਜਾਣ ਦਾ, ਪਲੱਸ ਔਨ ਟੋਪ ਆਫ ਦੈਟ ਜੋ ਵੀ ਟ੍ਰੀਟਮੈਂਟ, ਕਿਸ ਤਰੀਕੇ ਦੇ ਐਕਸਰੇਜ਼ ਵਗੈਰਾ, ਉਹ ਸਾਰਾ ਕੁਛ ਔਨ ਟੋਪ ਹੋ ਜਾਂਦਾ ਹੈਗਾ। ਇਹ ਸਾਰੀਆਂ ਚੀਜ਼ਾਂ ਈਜ਼ੀਲੀ ਕਵਰ ਅਪ ਕੀਤੀਆਂ ਜਾ ਸਕਦੀਆਂ ਜੇ ਸਾਡੇ ਕੋਲ ਪ੍ਰੋਪਰ ਇੰਸ਼ੋਰੈਂਸ ਹੋਏਗੀ ਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਕਰਵਾਈ ਹੋਏਗੀ। ਬਿਲਕੁਲ ਤੁਸੀਂ ਠੀਕ ਕਿਹਾ ਕਿ ਜਦੋਂ ਹੈਲਥ ਦੇ ਵਿੱਚ ਚੇਂਜਿਸ ਆਉਂਦੀ, ਫਿਰ ਪਰਸਨ ਸੋਚਦਾ ਕਿ ਅਸੀਂ ਇਹਨਾਂ ਦੀ ਇੰਸ਼ੋਰੈਂਸ ਕਰਵਾ ਲਈਏ, ਤੇ ਉਸ ਟਾਈਮ ਤੇ ਕੋਈ ਵੀ ਇੰਸ਼ੋਰੈਂਸ ਕੰਪਨੀ ਉਹਨਾਂ ਨੂੰ ਇੰਸ਼ੋਰੈਂਸ ਨਹੀਂ ਪ੍ਰੋਵਾਈਡ ਕਰੇਗੀ, ਕਿਉਂਕਿ ਉਹਦੇ ਵਿੱਚ ਇੱਕ ਡੈਕਲਰੇਸ਼ਨ ਹੁੰਦੀ ਹੈਗੀ ਕਿ ਜੇ ਆਲਰੇਡੀ ਹੈਲਥ ਦੇ ਵਿੱਚ ਚੇਂਜਿਸ ਆ ਚੁੱਕੀਆਂ ਨੇ ਤਾਂ ਉਸ ਟਾਈਮ ਤੇ ਪਾਲਿਸੀ ਨਹੀਂ ਕੀਤੀ ਜਾ ਸਕਦੀ, ਐਂਡ ਉਹਦੇ ਵਿੱਚ ਵੇਟਿੰਗ ਪੀਰੀਅਡ ਵੀ ਆ ਜਾਂਦਾ ਹੈ ਡਿਪੈਂਡਿੰਗ ਅਪੋਨ ਕਿੰਨੇ ਦਿਨ ਹੋਏ ਨੇ ਇੱਥੇ ਆਇਆਂ ਨੂੰ, 48 ਆਵਰਸ ਤੋਂ ਲੈ ਕੇ 8 ਦਿਨਾਂ ਦਾ ਵੇਟਿੰਗ ਪੀਰੀਅਡ ਆ ਸਕਦਾ ਹੁੰਦਾ ਹੈ, ਜਿਹਦੇ ਵਿੱਚ ਕਿ ਇੰਪੋਸੀਬਲ ਹੋ ਜਾਂਦਾ ਕਿ ਉਹਨਾਂ ਦੀ ਉਹ ਮੈਡੀਕਲ ਐਮਰਜੈਂਸੀ ਕੰਡੀਸ਼ਨ ਨੂੰ ਕਵਰ ਕੀਤਾ ਜਾਊਗਾ। ਸੋ ਮੇਕ ਸ਼ੋਰ ਕਰੋ ਉਹਨਾਂ ਦੇ ਆਉਣ ਤੋਂ ਪਹਿਲਾਂ ਕਰਵਾਈ ਜਾਵੇ। ਇੱਕ ਚੀਜ਼ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਜਦੋਂ ਵੀ ਅਸੀਂ ਕਹਿੰਦੇ ਕਿ ਪਹਿਲਾਂ ਕਰਵਾਓ, 1 ਵੀਕ 2 ਵੀਕ 1 ਮੰਥ ਪਹਿਲਾਂ ਪੋਲਿਸੀ ਕਰਵਾਉਂਦੇ ਹੋ ਜਦੋਂ, ਤਾਂ ਉਹਦਾ ਮਕਸਦ ਇਹ ਹੈਗਾ ਕਿ ਉਹਦੀ ਇਫੈਕਟਿਵ ਡੇਟ ਜਿਹੜੀ ਚੂਜ਼ ਕਰਨੀ, ਜਦੋਂ ਉਹਨਾਂ ਨੇ ਟਰੈਵਲ ਕਰਨਾ, ਪੋਲਿਸੀ ਤਾਂ ਉਦੋਂ ਤੋਂ ਹੀ ਸ਼ੁਰੂ ਹੋਣੀ ਹੈ। ਨੋ ਮੈਟਰ ਤੁਸੀਂ ਪ੍ਰੀਮੀਅਮ ਅੱਜ ਪੇ ਕਰ ਦਿੱਤਾ, ਪਰ ਕੋਸਟ ਜਿਹੜੀ ਇਫੈਕਟਿਵ ਹੋਣੀ ਹੈ ਉਹ ਜਦੋਂ ਇਫੈਕਟਿਵ ਡੇਟ ਜਦੋਂ ਪੋਲਿਸੀ ਨੇ ਸ਼ੁਰੂ ਹੋਣਾ। ਤੁਸੀਂ ਕੋਈ ਵੀ ਐਕਸਟਰਾ ਪੈਨੀ ਨਹੀਂ ਪੇ ਕਰਦੇ ਹੈਗੇ ਹੋ ਪਹਿਲਾਂ ਪੋਲਿਸੀ ਕਰਵਾਉਣ ਦੇ ਵਿੱਚ, ਪਰ ਫਾਇਦਾ ਇਹੋ ਜਾਂਦਾ ਇਨ ਟ੍ਰਾਂਜ਼ਿਟ ਆਉਣ ਵੇਲੇ ਜਾਣ ਵੇਲੇ, ਉਸ ਟਾਈਮ ਤੇ ਉਹਨਾਂ ਦੇ ਕੋਲ ਕਵਰੇਜ ਹੋਏਗੀ। ਬਾਕੀ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਇਹਨਾਂ ਪੋਲਿਸੀਜ਼ ਦੇ ਵਿੱਚ, ਪਰ ਡੇ ਦੇ ਹਿਸਾਬ ਦੇ ਨਾਲ ਤੁਹਾਨੂੰ ਕੋਸਟ ਲੱਗਦੀ ਹੈਗੀ ਹੈ, ਜੇ ਕੁਛ ਦਿਨਾਂ ਦੇ ਲਈ ਵੀ ਕਿਸੇ ਨੇ ਆਉਣਾ ਹੈਗਾ ਤਾਂ ਉਹ ਪੋਲਿਸੀ ਵੀ ਕਰਵਾਈਆਂ ਜਾ ਸਕਦੀਆਂ ਨੇ। ਸੋ ਤੁਹਾਨੂੰ ਕੋਈ ਵੀ ਕੰਸਰਨ ਹੈ, ਆਲਰੇਡੀ ਪੇਰੈਂਟਸ ਇੱਥੇ ਆਏ ਹੋਏ ਨੇ, ਪੋਲਿਸੀ ਐਕਸਪਾਇਰ ਹੋਣ ਵਾਲੀ ਹੈ, ਕੋਸ਼ਿਸ਼ ਕਰੋ ਐਕਸਪਾਇਰੀ ਤੋਂ ਪਹਿਲਾਂ ਪਹਿਲਾਂ ਨਵੀਂ ਪੋਲਿਸੀ ਲਿੱਤੀ ਜਾ ਸਕੇ ਤਾਂ ਕਿ ਕੋਈ ਵੇਟਿੰਗ ਪੀਰੀਅਡ ਕਰਨਾ ਹੋਵੇ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ 416 501509. ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਕਈ ਵਾਰ ਸਾਨੂੰ ਕੰਸਰਨ ਆਉਂਦੇ ਏਜਡ ਪਰਸਨ, ਏਡੀ 90 100 ਜਾਂ 100 ਪਲੱਸ ਦੀ ਵੀ ਏਜ ਹੈਗੀ ਹੈ, ਤਾਂ ਵੀ ਸਾਡੇ ਕੋਲ ਇੰਸ਼ੋਰੈਂਸ ਕੰਪਨੀਜ਼ ਅਵੇਲੇਬਲ ਨੇ ਜਿਹੜੀਆਂ ਕਿ ਉਹਨਾਂ ਨੂੰ ਵਿਜ਼ਿਟਰ ਇੰਸ਼ੋਰੈਂਸ ਪ੍ਰੋਵਾਈਡ ਕਰ ਸਕਦੀਆਂ ਨੇ, ਮੈਡੀਕਲ ਇੰਸ਼ੋਰੈਂਸ ਪ੍ਰੋਵਾਈਡ ਕਰ ਸਕਦੀਆਂ ਨੇ, ਜਿਹਦੇ ਵਿੱਚ ਕਿ ਮੈਡੀਕਲ ਐਮਰਜੈਂਸੀ ਦਾ ਖਰਚਾ, ਰੱਬ ਨਾ ਕਰੇ ਪਰਸਨ ਪਾਸ ਵੀ ਹੋ ਜਾਂਦਾ, ਫਿਊਨਰਲ ਦੇ ਰਿਲੇਟਿਡ ਰਿਪੈਟਰੀਏਸ਼ਨ, ਉਹ ਸਾਰੀਆਂ ਚੀਜ਼ਾਂ ਕਵਰ ਅਪ ਕੀਤੀਆਂ ਜਾ ਸਕਦੀਆਂ ਨੇ। 416-509-1509
0: ਬਹੁਤ ਬਹੁਤ ਸ਼ੁਕਰੀਆ ਮੋਨਾ ਜੀ, ਅਗਲੇ ਹਿੱਸੇ ਵਿੱਚ ਫਿਰ ਗੱਲਬਾਤ ਕਰਦੇ ਹਾਂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਜੀ। ਸਨ ਮੋਨਾ ਮਹਿੰਗੀ ਜੀ, ਇੰਸ਼ੋਰੈਂਸ ਫੋਰ ਯੂ ਤੋਂ। ਸੋ ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਰਮੇਸ਼ ਜੀ, ਪ੍ਰਧਾਨ ਮੰਤਰੀ ਸਾਹਿਬ ਤਿਆਰੀਆਂ ਕਰ ਰਹੇ ਆ ਜੀ ਪੰਜਾਬ ਫੇਰੀ ਪਾਉਣ ਦੀਆਂ।
1: ਸੰਧੂ ਜੀ, ਇਹ ਖਬਰ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਵਾਲੇ ਪਾਸਿਓਂ ਧਿਆਨ ਚ ਲਿਆਂਦੀ ਗਈ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਜਿਹੜਾ ਮਹੀਨਾ ਚੱਲ ਰਿਹਾ ਇਹਦੇ ਅਖੀਰ ਦੇ ਵਿੱਚ ਪੰਜਾਬ ਆ ਸਕਦੇ। ਦੇਖੋ, ਇਹ ਗੱਲ ਤੇ ਬੜੀ ਹੀ ਸਾਫ਼ ਹੈ, ਅਸੀਂ ਪਹਿਲੇ ਦਿਨ ਤੋਂ ਜਿੱਤਣ ਤੋਂ ਬਾਕੀ 5 ਸੂਬਿਆਂ ਚ ਨਤੀਜੇ ਖਤਮ ਹੋਏ ਸੀ ਔਰ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਸ਼ੁਰੂ ਹੋਈਆਂ ਔਰ ਭਾਜਪਾ ਨੇ ਪੱਛਮੀ ਬੰਗਾਲ ਜਿੱਤਿਆ ਸੀ। ਮੈਂ ਤੇ ਮੇਰੇ ਵਰਗੇ ਕਈ ਪੱਤਰਕਾਰ ਟਿੱਪਣੀਆਂ ਕਰਦੇ ਆ ਰਹੇ ਕਿ ਭਾਜਪਾ ਨੇ ਹੁਣ ਪੈਰ ਅੱਗੇ ਨੂੰ ਵਧਾਉਣੇ ਆ, ਪੰਜਾਬ ਦੀਆਂ ਸਿਆਸੀ ਸਰਗਰਮੀਆਂ ਤੇਜ਼ ਹੋਣੀਆਂ ਤੇ ਉਹ ਜਿਹੜੀਆਂ ਪ੍ਰਭ ਸੰਧੂ ਜੀ ਹੋ ਚੁੱਕੀਆਂ ਹੈ, ਉਹਦੇ ਵਿੱਚ ਹੀ ਪ੍ਰਧਾਨ ਮੰਤਰੀ ਦੀ ਫੇਰੀ ਹੈ, ਉਹਦੇ ਵਿੱਚ ਹੀ ਤੁਸੀਂ ਰੁਕ ਜਾਓ, ਇੱਕ ਦੋ ਦਿਨ ਐਲਾਨ ਹੋਣ ਵਾਲਾ ਆ, ਆ ਠੀਕ ਹੈ ਅੱਜ ਰੌਲੇ ਰੱਪੇ ਕਰਕੇ ਰੁਕ ਜਾਏ। ਰਾਹੁਲ ਗਾਂਧੀ ਦੀ ਫੇਰੀ ਵੀ ਚਰਚਾ ਵਿੱਚ ਸੀ ਕਿ ਰਾਹੁਲ ਗਾਂਧੀ ਨੇ ਵੀ ਪੰਜਾਬ ਚ ਆ ਕੇ ਇੱਕ ਯਾਤਰਾ ਸ਼ੁਰੂ ਕਰਾਉਣੀ ਹੈ, ਹਰੇਕ ਖੇਤਰ ਦੇ ਵਿੱਚ ਕਾਂਗਰਸੀ ਲੀਡਰਾਂ ਨੇ ਜਾਣਾ 117 ਚ, ਉੱਥੇ ਹੁਣ ਵੱਖਰੀ ਗੱਲ ਹੈ ਕਿ ਅੱਜ ਹੋਰ ਹੀ ਕਾਟੋ ਕਲੇਸ਼ ਪੈ ਗਿਆ। ਦੂਜੇ ਪਾਸੇ ਜੇ ਭਾਜਪਾ ਦੀ ਗੱਲ ਕਰੀਏ ਤੇ ਭਾਜਪਾ ਚ ਅੰਦਰੂਨੀ ਕਾਟੋ ਕਲੇਸ਼ ਕੋਈ ਨਹੀਂ ਔਰ ਭਾਰਤੀ ਜਨਤਾ ਪਾਰਟੀ ਨੇ ਤੇ ਜਿਹੜੇ ਪੰਜਾਬ ਦੇ ਪ੍ਰਧਾਨ ਹੈ ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਜੀ ਆ ਜਾਓ, ਅਸੀਂ ਤੁਹਾਡਾ ਇੱਧਰ ਸਵਾਗਤ ਕਰਦੇ ਹਾਂ। ਔਰ ਉਹਦੇ ਦੌਰਾਨ ਜਿਹੜਾ ਇਹ ਨਰਿੰਦਰ ਮੋਦੀ ਜੀ ਦਾ ਤੁਸੀਂ ਜ਼ਿਕਰ ਕੀਤਾ, ਦੇਖੋ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਇਸ ਵੇਲੇ ਵਾਹਵਾ ਤੇਜ਼ ਹੋ ਚੁੱਕੀਆਂ ਨੇ, ਵੋਟਾਂ ਕਈ ਲੀਡਰ ਕਹਿ ਚੁੱਕੇ ਕਿ ਨਵੰਬਰ ਮਹੀਨੇ ਹੋ ਸਕਦੀਆਂ, ਮੰਨ ਲਓ ਨਵੰਬਰ ਨਹੀਂ ਦਸੰਬਰ, ਦਸੰਬਰ ਨਹੀਂ ਜਨਵਰੀ, ਇਹ ਜੇ ਇਹਨੇ ਸਮੇਂ ਚ ਹੋਣੀਆਂ ਤੇ ਉਹ ਸਰਗਰਮੀਆਂ ਦੇ ਲਿਹਾਜ਼ ਚ ਪ੍ਰਧਾਨ ਮੰਤਰੀ ਦਾ ਆਉਣਾ ਆਪਣੇ ਆਪ ਚ ਭਾਜਪਾ ਲਈ ਬੜੀ ਵੱਡੀ ਗੱਲ ਹੈ। ਬਾਕੀ ਵੇਖਦੇ ਹਾਂ, ਜੇ ਤਰੀਕ ਦਾ ਐਲਾਨ ਨਹੀਂ ਹੋਇਆ, ਸੰਭਾਵਨਾ ਹੈ ਕਿ ਇਸ ਮਹੀਨੇ ਦੇ ਅਖੀਰ ਦੇ ਵਿੱਚ ਪ੍ਰਧਾਨ ਮੰਤਰੀ ਪੰਜਾਬ ਆਉਣਗੇ, ਵੱਡਾ ਇਕੱਠ ਹੋਵੇਗਾ ਔਰ ਬਹੁਤ ਵੱਡੇ ਕਹਿੰਦੇ ਆ ਕਿ ਕੁਛ ਪ੍ਰੋਜੈਕਟਾਂ ਦੇ ਐਲਾਨ ਕਰਨਗੇ। ਇਹ ਇੱਕ ਨਵਾਂ ਟ੍ਰੈਂਡ ਹੈ ਭਾਰਤ ਵਿੱਚ ਕਿ ਜਿਹੜੇ ਸੂਬਿਆਂ ਚ ਚੋਣਾਂ ਹੁੰਦੀਆਂ, ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਉਸ ਸੂਬੇ ਚ 2-4 ਚੱਕਰ ਲਾਉਂਦੇ ਆ, ਹਰੇਕ ਚੱਕਰ ਦੇ ਵਿੱਚ ਜੀ ਅਸੀਂ ਇਹਨੇ ਸੈਂਕੜੇ ਕਰੋੜ ਦੇ ਪ੍ਰੋਜੈਕਟ ਦਾ ਐਲਾਨ ਕਰਤਾ, ਇਹਨੇ ਸੈਂਕੜੇ ਕਰੋੜ ਦੇ ਪ੍ਰੋਜੈਕਟ ਦਾ ਐਲਾਨ ਕਰਤਾ, ਇੱਥੋਂ ਲੈ ਕੇ ਰੇਲ ਲਾਈਨ ਵਿਛੇ ਕੀ, ਇੱਥੋਂ ਲੈ ਕੇ ਸੜਕਾਂ ਮਿਸ਼ਨ ਕੀ, ਜਾਂ ਫਲਾਣੇ ਥਾਂ ਤੇ ਫੈਕਟਰੀ ਆਵੇਗੀ, ਫਲਾਣੇ ਥਾਂ ਤੇ ਆਹ ਹੋਵੇਗਾ, ਇੱਦਾਂ ਦੇ ਬੜੇ ਸਾਰੇ ਐਲਾਨ ਅਸੀਂ ਬੀਤੇ ਸਮੇਂ ਚ ਉਹਨਾਂ ਸੂਬਿਆਂ ਚ ਵੇਖੇ ਆ ਜਿੱਥੇ ਵੋਟਾਂ ਸੀ। ਤੇ ਸੰਭਾਵਨਾ ਇਸ ਕਰਕੇ ਮੈਨੂੰ ਲੱਗਦੀ ਹੈ ਕਿ ਪੰਜਾਬ ਵਿੱਚ ਵੀ ਨਰਿੰਦਰ ਮੋਦੀ ਸਰਕਾਰ ਨੇ ਕੁਛ ਨਾ ਕੁਛ ਐਲਾਨ ਕਰ ਦੇਣੇ ਆ, ਹਾਲਾਂਕਿ ਉਹ ਐਲਾਨ ਕੀ ਹੋਣਗੇ ਅਜੇ ਕੁਛ ਨਹੀਂ ਪਤਾ। ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਇਹ ਗੱਲ ਆਖ ਦਿੱਤੀ ਕਿ ਪ੍ਰਧਾਨ ਮੰਤਰੀ ਖਾਲੀ ਹੱਥ ਨਹੀਂ ਆਉਣਗੇ, ਉਹਨਾਂ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਪ੍ਰੋਜੈਕਟਾਂ ਦਾ ਐਲਾਨ ਕਰਦਾ ਹੈ, ਹੁਣ ਸਾਰਿਆਂ ਦੀਆਂ ਨਜ਼ਰਾਂ ਉੱਤੇ ਟਿਕ ਗਈਆਂ ਔਰ ਇਸ ਵਿੱਚ ਪ੍ਰਭ ਸੰਧੂ ਜੀ ਕੋਈ ਸ਼ੱਕ ਨਹੀਂ ਕਿ ਜਦੋਂ ਇਹੋ ਜਿਹੇ ਐਲਾਨ ਕੀਤੇ ਜਾਂਦੇ ਆ, ਲੋਕਾਂ ਨੂੰ ਲਵਾਣੇ ਜਿਹੇ ਕਹਿ ਲਈਏ ਕਿ ਲੋਲੀਪੋਪ ਦਿੱਤੇ ਜਾਂਦੇ ਆ ਜਾਂ ਲੋਕਾਂ ਨੂੰ ਦਿਖਾਇਆ ਜਾਂਦਾ ਕਿ ਭਾਈ ਤੁਹਾਡਾ ਫਾਇਦਾ ਹੋਵੇਗਾ, ਤੇ ਕਿਤੇ ਨਾ ਕਿਤੇ 4 ਵੋਟਾਂ ਉਸ ਪਾਰਟੀ ਦੀਆਂ ਵੱਧਦੀਆਂ ਆਈਆਂ। ਸੋ ਇਸ ਕਰਕੇ ਸਾਰੀ ਸਿਆਸਤ ਇਸ ਵੇਲੇ ਇਹਨਾਂ ਚੀਜ਼ਾਂ ਤੇ ਟਿਕੀ ਹੈ ਤੇ ਹੁਣ ਦੇਖਦੇ ਹਾਂ ਪ੍ਰਧਾਨ ਮੰਤਰੀ ਕਦੋਂ ਆਉਂਦੇ ਆ ਤੇ ਫਿਰ ਕਿਹੜੇ ਕਿਹੜੇ ਐਲਾਨ ਕਰਦੇ ਆ।
0: ਜੀ ਬਿਲਕੁਲ ਜੀ, ਨਾਲ ਦੀ ਨਾਲ ਤੁਹਾਨੂੰ ਲਿਵਾਨਾ ਵੈਲਨੈਸ ਸਪਾ ਦਾ ਮੈਸੇਜ ਦੇ ਦਈਏ, ਜੇ ਤੁਸੀਂ ਇੱਕ ਰਿਲੈਕਸਿੰਗ ਮਸਾਜ ਥੈਰੇਪੀ ਲੱਭ ਰਹੇ ਸੀਗੇ, ਨਾਲ ਦੀ ਨਾਲ ਬਿਊਟੀ ਸਰਵਿਸ ਸਾਡੀਆਂ ਜੀ ਟੀ ਏ ਦੀਆਂ ਜਿੰਨੀਆਂ ਵੀ ਲੇਡੀਜ਼, ਉਹਨਾਂ ਨੂੰ ਇੱਕ ਖੁਸ਼ਖਬਰੀ ਉਹਨਾਂ ਵਾਸਤੇ ਕਿ ਬ੍ਰੈਂਪਟਨ ਦੇ ਵਿੱਚ ਹੁਣ ਓਪਨ ਹੋ ਗਿਆ ਲਿਵਾਨਾ ਵੈਲਨੈਸ ਸਪਾ। ਪ੍ਰੋਫੈਸ਼ਨਲ ਥੈਰੇਪਿਸਟ ਨੇ, ਰਜਿਸਟਰਡ ਥੈਰੇਪਿਸਟ ਨੇ, ਹਾਈਜੀਨਿਕ ਇਨਵਾਇਰਮੈਂਟ ਹੈ ਅਤੇ ਐਡਵਾਂਸ ਇਕਿਊਪਮੈਂਟ ਦੇ ਨਾਲ ਇਹ ਤੁਹਾਨੂੰ ਸੇਵਾਵਾਂ ਦਿੰਦੇ ਨੇ। ਇੰਸ਼ੋਰੈਂਸ ਦੇ ਬੈਨੀਫਿਟ ਵਾਲੇ ਕਸਟਮਰ ਨੂੰ ਸਿੱਧੀ ਬਿਲਿੰਗ ਕਰਦੇ ਨੇ, ਤੁਹਾਡੇ 'ਤੇ ਕੋਈ ਪੈਸਾ ਚਾਰਜ ਨਹੀਂ ਕੀਤਾ ਜਾ ਰਿਹਾ। ਤੁਸੀਂ ਰਿਲੈਕਸਿੰਗ ਮਸਾਜ, ਮਸਾਜ ਥੈਰੇਪੀ, ਪ੍ਰੀ ਨੈਟਲ ਮਸਾਜ, ਪੋਸਟ ਨੈਟਲ ਮਸਾਜ, ਹਾਈਡਰਾ ਫੇਸ਼ੀਅਲ ਔਰ ਲੇਜ਼ਰ ਹੇਅਰ ਰਿਮੂਵਲ, ਵੈਕਸਿੰਗ, ਬਾਡੀ ਕੰਟਰੋਲਿੰਗ, ਹੋਰ ਬਹੁਤ ਸਾਰੀਆਂ ਸੇਵਾਵਾਂ ਲਿਵਾਨਾ ਵੈਲਨੈਸ ਸਪਾ ਤੋਂ ਮਿਲਦੀਆਂ ਆ। ਅਤੇ ਤੁਸੀਂ ਵਰਕ ਫਰੋਮ ਹੋਮ ਕਰਕੇ, ਡਰਾਈਵਿੰਗ ਕਰਕੇ, ਟਰੱਕ ਡਰਾਈਵਿੰਗ ਕਰਦੇ ਹੋ ਅਤੇ ਤੁਹਾਡੀ ਬੈਕ ਪੇਨ ਰਹਿੰਦੀ ਆ, ਅਪਰ ਬੈਕ, ਲੋਅਰ ਬੈਕ, ਸਿਆਟਕਾ ਪੇਨ, ਇਹ ਪੇਨ ਦੇ ਅਸਲੀ ਕੌਜ਼ ਨੂੰ ਲੱਭ ਕੇ ਤੁਹਾਨੂੰ ਰਿਲੈਕਸ ਅਤੇ ਵਧੀਆ ਮਹਿਸੂਸ ਕਰਵਾਉਂਦੇ ਨੇ। ਸੋ ਜੇ ਤੁਹਾਡੇ ਬੋਡੀ ਦੇ ਕਿਸੇ ਵੀ ਹਿੱਸੇ ਦੇ ਵਿੱਚ ਪੇਨ ਆ, ਕੋਈ ਮਸਲ ਸਟ੍ਰੈਚ ਹੋ ਗਿਆ, ਕੋਈ ਨਾੜਾਂ ਉੱਪਰ ਨੀਚੇ ਹੋ ਗਈਆਂ, ਤਾਂ ਤੁਸੀਂ ਭਾਈ ਇਹਨਾਂ ਕੋਲ ਜ਼ਰੂਰ ਗੇੜਾ ਮਾਰ ਕੇ ਆਓ। ਔਰ ਨਾਲ ਦੇ ਨਾਲ ਇੱਕ ਵਧੀਆ ਇਨਵਾਇਰਮੈਂਟ ਆ, ਪ੍ਰੋਫੈਸ਼ਨਲ ਇਨਵਾਇਰਮੈਂਟ ਆ, ਪਰਿਵਾਰਕ ਮਾਹੌਲ ਆ। ਸੋ 341 ਪਾਰਕ ਹਸਟ ਸਕੁਆਇਰ ਬਰੈਂਪਟਨ, 416-881-5385, 416-881-5385, ਲਵਾਨਾ ਵੈਲਨੈਸ ਸਪਾ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਅਗਲੀ ਖਬਰ ਵੱਲ ਚੱਲਦੇ ਹਾਂ। ਰਮੇਸ਼ ਜੀ, ਸ਼੍ਰੋਮਣੀ ਕਮੇਟੀ ਨੇ ਹੁਣ ਮੁੱਖ ਮੰਤਰੀ ਖਿਲਾਫ਼ ਕੋਈ ਪੁਲਿਸ ਦੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਜੀ, ਇਹ ਕਿਸੇ ਨਵੇਂ ਮਾਮਲੇ ਨੂੰ ਲੈ ਕੇ ਆ ਜਾਂ ਉਹੀ ਹੋਈ ਮਾਮਲਾ ਜਿਹੜਾ ਅਜੇ ਤੱਕ ਜਿਹੜਾ ਭਖਿਆ ਹੋਇਆ ਆ, ਰੁਕਣ ਦਾ ਨਾਮ ਨਹੀਂ ਲੈ ਲਿਆ, ਚਾਹੇ ਹੋ ਸਕਦਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਉਹਨਾਂ ਨੇ ਤਾਂ ਇਸ ਨੂੰ ਬਿਲਕੁਲ ਇਗਨੋਰਿਆ ਆ, ਇਗਨੋਰ ਕੀਤਾ ਆ ਕਿ ਨਹੀਂ ਭਾਈ ਅਸੀਂ ਤਾਂ ਇਹਦੇ ਵੱਲ ਸਾਡਾ ਧਿਆਨ ਹੀ ਨਹੀਂ ਆ, ਦੂਜੇ ਪਾਸੇ ਆਪਣੀਆਂ ਪੰਜਾਬ ਫੇਰੀਆਂ ਜਾਰੀ ਆ, ਇਹ ਕੋਈ ਨਵਾਂ ਮਸਲਾ ਜਾਂ ਕੋਈ ਪੁਰਾਣੇ ਮਸਲੇ 'ਤੇ ਸ਼ਿਕਾਇਤ ਦਰਜ ਕਰਵਾਈ ਗਈ ਆ?
1: ਸੰਤ ਜੀ, ਉਹੀ ਮਸਲਾ ਹੈ ਜਿਸ ਮਸਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਾਹ ਕੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ਼ ਉਹ ਲਹਿਰ ਨਹੀਂ ਖੜੀ ਕਰ ਸਕੀ ਜਿਹੜੀ ਉਹ ਚਾਹੁੰਦੀ ਸੀ। ਮਸਲਾ ਉਹੀ ਹੈ, ਤਸਵੀਰਾਂ ਤੇ ਤਸਵੀਰਾਂ ਦੇ ਵਿੱਚ ਵਿਅਦਬੀ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿ ਚੁੱਕੇ ਕਿ ਭਾਈ ਮੈਂ ਤੇ ਹੈ ਹੀ ਨਹੀਂ ਇਹੋ, ਇਹ ਤੇ ਕਿਸੇ ਨੇ ਮਾਸਕ ਪਹਿਨ ਕੇ ਮੇਰੇ ਵਰਗਾ ਚਿਹਰਾ ਬਣਾ ਕੇ ਇਹ ਸਾਰਾ ਕੁਛ ਕੀਤਾ, ਸ਼ਰਾਰਤ ਹੈ ਮੈਨੂੰ ਬਦਨਾਮ ਕਰਨ ਦੀ, ਕਿਉਂਕਿ ਅਕਾਲੀ ਦਲ ਜਾਂ ਹੋਰ ਵਿਰੋਧੀ ਸਿਆਸੀ ਪਾਰਟੀਆਂ ਰਾਜਨੀਤਿਕ ਤੌਰ ਤੇ ਕਹਿੰਦੇ ਮੇਰਾ ਮੁਕਾਬਲਾ ਨਹੀਂ ਕਰ ਸਕੀਆਂ, ਮੇਰਾ ਕੁਛ ਵਿਗਾੜ ਨਹੀਂ ਸਕੀਆਂ, ਹੁਣ ਧਾਰਮਿਕ ਭਾਵਨਾਵਾਂ ਦਾ ਸਹਾਰਾ ਲੈ ਕੇ ਮੈਨੂੰ ਬਦਨਾਮ ਕੀਤਾ ਜਾ ਰਿਹਾ, ਪਹਿਲੇ ਕਹਿ ਚੁੱਕੇ ਆ ਮੁੱਖ ਮੰਤਰੀ। ਹੁਣ ਦੂਜੇ ਪਾਸੇ ਅਕਾਲ ਤਖ਼ਤ ਸਾਹਿਬ ਦਾ ਫਰਮਾਨ ਸਟੈਂਡ ਕਰਦਾ, ਹੁਣ ਉਹਦੇ ਚੱਲਦੇ ਅੱਜ SGPC ਵਾਲੇ ਚੰਡੀਗੜ੍ਹ ਪਹੁੰਚ ਕੇ ਪੰਜਾਬ ਪੁਲਿਸ ਦੇ ਹੈੱਡਕੁਆਰਟਰ ਤੇ ਉੱਥੇ ਜਾ ਕੇ ਸ਼ਿਕਾਇਤ ਕੀਤੀ ਜੀ ਭਗਵੰਤ ਮਾਨ ਦੇ ਖਿਲਾਫ਼ ਪਰਚਾ ਦਰਜ ਕਰੋ, ਇਹਨਾਂ ਗੁਰੂ ਸਾਹਿਬਾਨ ਤੇ ਸਤਿਕਾਰ ਦੇ ਵਿਰੁੱਧ ਹਰਕਤਾਂ ਕੀਤੀਆਂ, ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਹਾਲਾਂਕਿ ਅਸੀਂ ਤੁਸੀਂ ਜਾਣਦੇ ਹਾਂ ਕਿਹੜੀ ਪੁਲਿਸ ਹੈ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ਼ ਮੁਕੱਦਮਾ ਦਰਜ ਕਰ ਲਏਗੀ, ਨਹੀਂ ਹੋਣਾ, ਪਰੰਤੂ ਉਹਨਾਂ ਨੇ ਕੀ ਕਿਹਾ ਜਾਏ। ਹੁਣ ਦੂਜੇ ਪਾਸੇ ਜਿਹੜੀ 2 ਦਿਨ ਪਹਿਲਾਂ ਅਕਾਲ ਤਖ਼ਤ ਸਾਹਿਬ ਵਿਖੇ ਆ, 3 ਕੁ ਦਿਨ ਪਹਿਲਾਂ 29 ਤਰੀਕ ਦੀ ਗੱਲ ਹੈ, ਜਿਹੜੇ ਸੱਦੇ ਸੀ ਪੰਜਾਬ ਦੇ ਵਿਧਾਇਕ ਜਿਹੜੇ ਉੱਥੇ ਬੋਲੇ ਸੋ ਨਿਹਾਲ ਦੇ ਮਗਰ ਸਤਿ ਸ੍ਰੀ ਅਕਾਲ ਕਹਿ ਕੇ ਸਹਿਮਤੀ ਦਿਆ ਜੀ ਅਸੀਂ ਕਾਨੂੰਨਾਂ ਵਿੱਚ ਸੋਧ ਕਰਨ ਨੂੰ ਤਿਆਰ ਹਾਂ। 29 ਤਰੀਕ ਤੋਂ ਅੱਜ 3 ਤਰੀਕ ਦੀ ਸ਼ਾਮ ਹੈ, ਭਾਰਤ ਦੀ ਖਤਮ ਹੋ ਗਈ 3 ਦੀ ਤਰੀਕ ਵੀ, ਭਾਵ ਕੇ ਕੰਮ ਵਾਲਾ ਘੰਟੇ ਖਤਮ ਹੋ ਗਏ। ਪਰ ਆਪ ਸੰਤੂ ਜੀ ਉਹ 'ਚ ਕੀ ਹੋਇਆ? ਕੁਛ ਵੀ ਨਹੀਂ ਹੋਇਆ। ਅੱਜ ਦੀ ਗੱਲ ਹੈ, ਕਰਤਾਰ ਸਿੰਘ ਸਾਧਵਾਂ ਨੂੰ ਪੁੱਛ ਲਿਆ ਕਿ ਭਾਈ ਤੂੰ ਦੱਸੋ ਕੀ ਕਰਨਾ ਚਾਹੁੰਦੇ ਆ, ਕਹਿੰਦੇ ਜੀ ਜਥੇਦਾਰ ਸਾਹਿਬ ਜੀ ਕਿਹੜੇ ਸਾਨੂੰ ਸਿੱਧੇ ਹੁਕਮ ਦਿੱਤੇ ਆ, ਉਹਨਾਂ ਨੇ ਸੁਝਾਅ ਦਿੱਤੇ ਸੀ, ਸੁਝਾਅ ਉਹਨਾਂ ਦੇ ਆਉਣ ਵਾਲੇ ਸਮੇਂ ਦੇਖ ਲਵਾਂਗੇ, ਜਿਹੜੇ ਮੰਨਣ ਯੋਗ ਹੋ ਮੰਨ ਲਵਾਂਗੇ। ਭਾਵ ਕਿ ਪੰਜਾਬ ਦੀ ਸਰਕਾਰ ਬੇਅਦਬੀਆਂ ਦੇ ਕਾਨੂੰਨ ਵਿੱਚ ਸੋਧਾ ਕਰਨ ਦੀ ਗੱਲ ਤੇ ਵੀ ਲਗਭਗ ਐਂ ਕਹਿ ਸਕਦੇ ਹਾਂ ਕਿ ਅਕਾਲ ਤਖ਼ਤ ਸਾਹਿਬ ਵਾਲੇ ਪਾਸਿਓਂ ਜਾਂ ਆ ਜਿਹੜੀ ਮੀਟਿੰਗ ਹੋਈ 29 ਤਰੀਕ ਨੂੰ ਜੋ ਉੱਥੇ ਮੰਨ ਕੇ ਆਏ ਉਹ ਤੋਂ ਵੀ ਮੁਨਕਰ ਹੋ ਗਈ। ਸੋ ਟਸਲ ਬਰਕਰਾਰ ਹੈ ਪੂਰੀ ਦੀ ਪੂਰੀ, ਅਜੇ ਉਹ ਸਾਹਮਣੇ ਦੀ ਸਥਿਤੀ ਹੈ। ਭਾਵੇਂ ਉੱਥੇ ਪੇਸ਼ੀਆਂ ਹੋ ਗਈਆਂ, ਉੱਥੇ ਜਾ ਕੇ ਅਸੀਂ ਸਾਰੇ ਦ੍ਰਿਸ਼ ਵੇਖ ਲਏ, ਸਾਰੀਆਂ ਗੱਲਾਂ ਸੁਣ ਲਈਆਂ ਕੀ ਕੁਛ ਹੋਇਆ, ਉਹ ਅਸੀਂ ਵਾਰ ਵਾਰ ਨਹੀਂ ਗੱਲਾਂ ਕਰਦੇ, ਪਰੰਤੂ ਉੱਥੋਂ ਲੈ ਕੇ ਗੱਲ ਉੱਥੇ ਦੀ ਉੱਥੇ ਖੜੀ ਹੈ ਜਿੱਥੇ 28 ਤਰੀਕ ਨੂੰ ਖੜੀ ਸੀ। 29 ਤਰੀਕ ਦੀ ਪੇਸ਼ੀ ਮੈਨੂੰ ਲੱਗਦਾ ਕਿ 0 ਦੇ ਬਰਾਬਰ ਹੈਗੀ ਹੈ। ਜੋ ਆ ਦੂਜਾ ਮਸਲਾ ਵੀ ਉੱਥੇ ਦਾ ਉੱਥੇ ਹੈ, ਨਾ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਲਿਖ ਕੇ ਜਥੇਦਾਰ ਸਾਹਿਬ ਨੂੰ ਭੇਜਿਆ ਕਿ ਭਾਈ ਮੈਂ ਹੀ ਨਹੀਂ ਹੈ, ਤੁਸੀਂ ਐਵੇਂ ਮੈਨੂੰ ਕਹੀ ਜਾਂਦੇ ਹੋ, ਇਹ ਵੀ ਸਫਾਈ ਦੇਣ ਨੂੰ ਤਿਆਰ ਨਹੀਂ ਉਸ ਢੰਗ ਦੇ ਨਾਲ। ਉਹ ਆਪਣੇ ਵਾਲੇ ਪਾਸਿਓਂ ਸ਼ਬਦੀ ਗੋਲੇ ਸਿੱਟ ਦਿੰਦੇ ਆ ਸੋਸ਼ਲ ਮੀਡੀਆ ਤੇ ਜਾਂ ਪ੍ਰਿੰਟਡ ਮੀਡੀਆ ਜਾਂ ਇਲੈਕਟ੍ਰੋਨ ਮੀਡੀਆ ਤੇ ਰਾਹੀਂ, ਇਧਰੋਂ ਆਪਣੇ ਢੰਗ ਦੇ ਨਾਲ ਸਿਆਸੀ ਗੋਲੇ ਸਿੱਟ ਦਿੱਤੇ ਜਾਂਦੇ ਆ। ਸੋ ਗੋਲਿਆਂ ਦੀ ਸ਼ਬਦੀ ਗੋਲਿਆਂ ਦੀ ਵਰਖਾ ਆ, ਜਿਸ ਢੰਗ ਦੇ ਨਾਲ ਇਧਰੋਂ ਚਾਹੀਦਾ ਨਾ ਇਧਰੋਂ ਹੋ ਰਿਹਾ ਤੇ ਨਾ ਉਧਰੋਂ ਹੋ ਰਿਹਾ, ਗੱਲ ਉੱਥੇ ਦੀ ਉੱਥੇ ਹੈ, ਟਸਲ ਪੂਰੀ ਬਰਕਰਾਰ ਹੈ।
2: ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ, ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ करो 905-840-7135 905-840-7135 या टेक्स्ट मैसेज करो 416-450-6680 416-450-6680 या ईमेल करो sales@paradisedevelopments.com वधेरे जानकारी लिए विजिट करो paradisedevelopments.com। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597।
0: ਬਿਲਕੁਲ ਜੀ, ਸਵਾਗਤ ਇੱਕ ਵਾਰ ਫਿਰ ਪੰਜਾਬੀ ਲਹਿਰਾਂ ਦੇ ਵਿੱਚ ਤੁਹਾਡਾ। 905-673-3337 ਸਟੂਡੀਓ ਦਾ ਇੱਕੋ ਇੱਕ ਨੰਬਰ। ਔਰ ਨਾਲ ਦੀ ਨਾਲ ਤੁਸੀਂ ਮੋਰਗੇਜ ਲੈਣ ਦੇ ਵਿੱਚ ਤੁਹਾਨੂੰ ਪਰੇਸ਼ਾਨੀਆਂ ਆ ਰਹੀਆਂ ਤਾਂ ਹਰਮਨ ਬੱਤਾ ਮੋਰਗੇਜ ਬ੍ਰੋਕਰ ਦਾ ਨੰਬਰ ਤੁਹਾਨੂੰ ਦਿੰਦੇ ਹਾਂ। ਹਰਮਨ ਜੀ ਕਹਿੰਦੇ ਕਿ ਇੱਕ ਵਾਰੀ ਤੁਹਾਡੀ ਫਾਈਲ ਵੇਖ ਕੇ ਹਾਂ ਕਰਤੀ ਅਤੇ ਤੁਹਾਨੂੰ ਮੋਰਗੇਜ ਦਵਾ ਕੇ ਹਿੱਸਾ ਲਵਾਂਗੇ। ਸੋ ਘਰ ਤੁਸੀਂ ਖਰੀਦਣਾ ਆ, ਰੀਨਿਊਲ ਆ ਗਈ ਆ, ਰੀਫਾਈਨੈਂਸਿੰਗ ਬਾਰੇ ਕੋਈ ਸਵਾਲ ਆ ਜਾਂ ਪ੍ਰੀ ਅਪਰੂਵਲ ਤੁਸੀਂ ਲੱਭ ਰਹੇ ਸੀ ਅਤੇ ਜਾਂ ਇਨਵੈਸਟਮੈਂਟ ਪ੍ਰੋਪਰਟੀ ਲਈ ਮੋਰਗੇਜ ਤੁਸੀਂ ਲੈਣੀ ਆ ਅਤੇ ਸਿਰ ਦਰਦ ਬਣਿਆ ਹੋਇਆ ਅਤੇ ਬਸ ਫਿਰ ਤੁਸੀਂ ਕਾਲ ਲਾਉਣੀ ਆ। ਹਰਮਨ ਬੱਤਾ ਮੋਰਗੇਜ ਬ੍ਰੋਕਰ ਨੂੰ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਦੇਣਗੇ। 647-6589000 6476859000 ਹਰਮਨ ਬੱਤਾ ਮੋਰਗੇਜ ਬ੍ਰੋਕਰ। ਮੋਰਗੇਜ ਹੋ ਗਈ, ਕਲੋਜ਼ਿੰਗ ਵੀ ਹੋ ਗਈ ਅਤੇ ਫਿਰ ਘਰ ਦੇ ਵਿੱਚ ਐਂਟਰ ਕਰਨਾ ਅਤੇ ਅਪਲਾਇੰਸਿਸ ਬਹੁਤ ਜ਼ਰੂਰੀ ਆ। ਤੁਸੀਂ ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਇੰਸਿਸ ਲੈਣ ਜਾ ਰਹੇ ਹੋ ਤਾਂ ਤੁਸੀਂ ਇੱਕ ਗੇੜਾ ਸਭ ਤੋਂ ਪਹਿਲਾਂ ਅਪਲਾਇੰਸ ਜੰਕਸ਼ਨ 'ਤੇ ਜ਼ਰੂਰ ਮਾਰਨਾ ਆ। ਦੋ ਲੋਕੇਸ਼ਨ 'ਤੇ ਸਰਵ ਕਰਦੇ ਨੇ, ਹਰ ਤਰ੍ਹਾਂ ਦੇ ਅਪਲਾਇੰਸ ਇਹਨਾਂ ਕੋਲ ਤੁਹਾਨੂੰ ਮਿਲ ਜਾਣਗੇ। ਬੈਸਟ ਪ੍ਰਾਈਸ ਦੀ ਇਹ ਗਰੰਟੀ ਕਰਦੇ ਨੇ। 905-450-0054 ਅਪਲਾਇੰਸ ਜੰਕਸ਼ਨ। ਅਗਲੀ ਖਬਰ ਵੱਲ ਚੱਲਦੇ ਹਾਂ, ਇੱਕ ਸ਼ਾਰਟ ਜੀ ਖਬਰ ਲੈਂਦੇ ਹਾਂ, ਉਸ ਤੋਂ ਬਾਅਦ ਬਹੁਤ ਸਾਰੀਆਂ ਕਾਲ ਨੇ, ਸਾਡੇ ਸਪੋਂਸਰ ਸਾਹਿਬਾਨ ਵੀ ਲਾਈਨ 'ਤੇ ਜੁੜੇ ਹੋਏ ਨੇ। ਜਿਹੜੀ ਆਪਾਂ ਕੱਲ੍ਹ ਗੱਲਬਾਤ ਕਰ ਰਹੇ ਸੀ ਰਮੇਸ਼ ਜੀ, ਪੰਜਾਬ ਸਰਕਾਰ ਦੀ ਨਵੀਂ ਲੈਂਡ ਪੁਲਿੰਗ ਜਿਹੜੀ ਨੀਤੀ ਸੀ ਉਸਦਾ ਹੁਣ ਕਹਿੰਦੇ ਵਿਰੋਧ ਸ਼ੁਰੂ ਹੋ ਗਿਆ।
1: ਸੰਧੂ ਜੀ, ਇਹ ਤਾਂ ਗੱਲ ਮੈਂ ਬੀਤੇ ਕੱਲ ਵੀ ਕਹਿਤੀ ਸੀ ਕਿ ਪੰਜਾਬ ਦੀ ਸਰਕਾਰ ਨੂੰ ਵੀ ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਇਲਮ ਹੈ ਕਿ ਜੇ ਉਹਨਾਂ ਨੇ 1000 ਦੀ ਥਾਂ ਤੇ 1020 ਗਜ ਭਾਵ ਕਿ 20-30 ਗਜ ਤੇ ਕਿਤੇ 200 ਦੀ ਥਾਂ ਤੇ 10 ਗਜ ਵਾਧਾ ਕਰਕੇ ਕਹਿਤਾ ਜੀ ਅਸੀਂ ਵੱਧ ਜਗ੍ਹਾ ਦੇਵਾਂਗੇ, ਲੈਂਡ ਪੂਲਿੰਗ ਨੀਤੀ ਵਿੱਚ ਸੋਧ ਕਰ ਦਿੱਤੀ ਕਿ ਪਹਿਲਾਂ 200 ਗਜ ਦੇਣੀ ਸੀ ਜਗ੍ਹਾ, ਹੁਣ 210 ਦੇਵਾਂਗੇ, ਕਮਰਸ਼ੀਅਲ ਰਿਹਾਇਸ਼ੀ 1000 ਦੇਣੀ ਸੀ ਉਹ ਭੋਰਾ ਹੋਰ ਵਧਾ ਦਿਆਂਗੇ। ਮੈਂ ਕੱਲ ਹੀ ਕਹਿਤਾ ਸੀ ਕਿ ਇਹ ਭੋਰਾ ਵਧਾਉਣ ਦੇ ਨਾਲ ਨਾ ਤੇ ਕਿਸਾਨ ਅੱਜ ਮੰਨਣ ਨਾ ਕੱਲ ਮੰਨਣ, ਜੋ ਕਿਸਾਨਾਂ ਦੀ ਮੰਗ ਹੈ ਉਹ ਤੇ ਮੰਨੀ ਨਹੀਂ ਗਈ, ਇਹ ਤੇ ਸਰਕਾਰ ਨੇ ਐਵੇਂ ਭੋਰਾ ਚੋਕਾ ਜਿਹਾ ਪਾਇਆ। ਔਰ ਮੈਨੂੰ ਇੰਜ ਲੱਗਦਾ ਕਿ ਕਈ ਵਾਰ ਇੰਜ ਹੁੰਦਾ ਹੈ ਕਿ ਮੌਕੇ ਦੇ ਭਖਤੇ ਮੁੱਦਿਆਂ ਨੂੰ ਦੱਬਣ ਦੇ ਲਈ ਕਿ ਲੋਕ ਇੱਧਰ ਮੇਰੇ ਖਿਲਾਫ਼ ਪੋਸਟਰ ਲਾਉਣ ਲੱਗੇ ਹੈ, ਕੋਈ ਮੇਰੇ ਖਿਲਾਫ਼ ਇਸ਼ਤਿਹਾਰ ਲਾਈ ਜਾਂਦਾ, ਕੋਈ ਕੁਛ ਆਖਦਾ, ਕਈ ਵਾਰ ਇਹੋ ਜਿਹੇ ਮੁੱਦੇ ਖੜੇ ਕਰ ਦਿੱਤੇ ਜਾਂਦੇ ਆ ਕਿ ਧਿਆਨ ਹੀ ਉਧਰੇ ਪੈ ਜਾਏ, ਲੋਕ ਹੋਰੇ ਪਾਸੇ ਕਰਨ ਲੱਗ ਪੈਣ। ਅੱਜ ਉਹੀ ਗੱਲ ਹੋਈ ਹੈ ਕਿ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਤੇ ਕੀ ਕਿਸਾਨ ਜਥੇਬੰਦੀਆਂ, ਕਿਉਂਕਿ ਕਿਸਾਨਾਂ ਦਾ ਹੀ ਮੁੱਖ ਮੁੱਦਾ ਆ ਜਿਹਨੂੰ ਆਪਾਂ ਜ਼ਮੀਨਾਂ ਆਖਦੇ ਹਾਂ ਤੇ ਜ਼ਮੀਨਾਂ ਕਿਸਾਨਾਂ ਕੋਲ ਹੈ, ਮਾਤੜਾਂ ਕੋਲ ਤੇ ਹੈ ਨੀ। ਹੁਣ ਉਹ ਜ਼ਮੀਨਾਂ ਬਚਾਉਣ ਦੇ ਲਈ ਅਗਲਿਆਂ ਨੇ ਅੱਜ ਕਹਿ ਦਿੱਤਾ ਕਿ ਭਾਈ ਅਸੀਂ ਨਾ ਅੱਜ ਜ਼ਮੀਨ ਦਈਏ ਨਾ ਕੱਲ ਦਈਏ, ਇੱਕ ਇੰਚ ਨਹੀਂ ਦੇਣੀ, ਸਾਨੂੰ ਪਸੰਦ ਹੀ ਨਹੀਂ, ਕਹਿੰਦੇ ਲੈਂਡ ਪੂਲਿੰਗ ਨੀਤੀ ਅਸੀਂ ਸਹਿਮਤ ਹੀ ਨਹੀਂ। ਕਿਸਾਨਾਂ ਨੇ ਪਹਿਲਾਂ ਵੀ ਸਿਤਾ ਕਿਹਾ ਸੀ ਕਿ ਅਸੀਂ ਜ਼ਮੀਨ ਨਹੀਂ ਦੇਣੀ, ਔਰ ਉਹਦੇ ਵਿੱਚੋਂ ਕੁਛ ਕਿਸਾਨ ਇਹ ਕਹਿੰਦੇ ਸੀ ਕਿ ਭਾਈ ਜੇ ਜ਼ਮੀਨ ਲੈਣੀ ਹੈ ਤੇ ਸਾਡੇ ਨਾਲ ਬੈਠ ਕੇ ਕਾਨੂੰਨ ਬਣਾਓ, ਅਸੀਂ ਦੱਸਾਂਗੇ ਕਿ ਅਸੀਂ ਕਿਸ ਭਾਅ ਦੇਣੀ ਹੈ। ਐਂ ਥੋੜ੍ਹਾ ਕਿ ਜ਼ਮੀਨ ਸਾਡੀ ਹੈ, ਪਾਲਿਸੀ ਤੁਸੀਂ ਬਣਾਓ, ਸਰਕਾਰ ਕਹਿੰਦੀ ਇਹ ਪਾਲਿਸੀ ਬਹੁਤ ਵਧੀਆ ਤੁਹਾਡੇ ਹੱਕ ਵਿੱਚ, ਅੱਜ ਤੱਕ ਬਣੀ ਨੀ। ਉਹ ਕਹਿੰਦੇ ਰੱਖ ਲਾ ਆਪਣੇ ਕੋਲ ਭਾਈ ਤੂੰ, ਉਦੋਂ ਤੇ ਰੱਖ ਲਈ ਸੀ, ਪਾਪੀ ਵਾਪਸ ਹੋ ਗਈ ਸੀ, ਹੁਣ ਆ ਫਿਰ ਦੁਬਾਰਾ ਸ਼ੋਸ਼ਾ ਛੱਡ ਦਿੱਤਾ ਜਦੋਂ ਵੋਟਾਂ ਐਨ ਸਿਰ ਤੇ ਹੈ। ਸੋ ਮੈਨੂੰ ਬੀਤੇ ਕੱਲ ਹੀ ਲੱਗਦਾ ਸੀ ਕਿ ਰੌਲਾ ਰੱਪਾ ਸ਼ੁਰੂ ਹੋ ਜਾਣਾ, ਤੇ ਰੌਲਾ ਰੱਪਾ ਸ਼ੁਰੂ ਹੋ ਗਿਆ ਆ। ਉਹ ਠੀਕ ਹੈ ਕਿ ਇਸ ਰੌਲੇ ਰੱਪੇ ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਤੇ ਇਸ ਵੇਲੇ ਕਹਿ ਲਈਏ ਕਿ ਯੋਗ ਸਾਧਨਾ ਵਿੱਚ ਜਾ ਕੇ ਬੈਠ ਗਏ ਆ, ਤੇ ਉਹਨਾਂ ਨੇ ਜੇ 5-7 ਦਿਨ ਉਸ ਯੋਗ ਸਾਧਨਾ ਚ ਰਹਿਣਾ ਹੈ। ਸੋ ਦੇਖਦੇ ਹਾਂ 5-7 ਦਿਨ ਤੋਂ ਬਾਅਦ ਜਦੋਂ ਉਹ ਵਾਪਸ ਆਉਂਦੇ ਆ ਬੰਗਲੁਰੂ ਵਾਲੇ ਪਾਸਿਓਂ, ਤੇ ਫਿਰ ਕੀ ਰੌਲਾ ਰੱਪਾ ਪੈਂਦਾ ਹੈ, ਕਿੰਨਾ ਕੁ ਕਿਸਾਨ ਵਿਰੋਧ ਕਰਦੇ ਆ, ਤੇ ਪੰਜਾਬ ਦੀ ਸਰਕਾਰ ਕੀ ਆਖਦੀ ਹੈ।
2: ਦੀ ਵੈਲਿਊ ਜੇ ਤੁਸੀਂ ਵਧਾਉਣੀ ਹੈ ਜਾਂ ਐਕਸਟਰਾ ਇਨਕਮ ਲਈ ਲੀਗਲ ਬੇਸਮੈਂਟ ਤਿਆਰ ਕਰਵਾਉਣੀ ਹੋਵੇ ਜਾਂ ਆਪਣੇ ਘਰ ਨੂੰ ਨਵੀਂ ਅਤੇ ਖੂਬਸੂਰਤ ਲੁੱਕ ਦੇਣੀ ਹੈ ਤਾਂ ਸੰਪਰਕ ਕਰੋ ਨਾਨਕ ਰੈਨੋਵੇਸ਼ਨ ਦੇ ਨਾਲ। ਲੀਗਲ ਬੇਸਮੈਂਟ, ਬੇਸਮੈਂਟ ਫਿਨਿਸ਼ਿੰਗ, ਕੰਕਰੀਟ ਡਰਾਈਵਵੇ, ਪੈਟੀਓ ਜਾਂ ਕੋਈ ਵੀ ਰੈਨੋਵੇਸ਼ਨ ਦਾ ਕੰਮ, ਨਾਨਕ ਰੈਨੋਵੇਸ਼ਨ। ਐਕਸਪੀਰੀਅੰਸ ਟੀਮ ਸਮੇਂ ਸਿਰ ਕੰਮ ਕਰਦੇ ਨੇ, ਬਹੁਤ ਹੀ ਰੀਜ਼ਨੇਬਲ ਰੇਟ। ਫ੍ਰੀ ਐਸਟੀਮੇਟ ਲਈ ਕੰਟੈਕਟ ਕਰੋ ਨਾਨਕ ਰੈਨੋਵੇਸ਼ਨ 416-902-9293 ਨਾਨਕ ਰੈਨੋਵੇਸ਼ਨ ਤੁਹਾਡੇ ਰੈਨੋਵੇਸ਼ਨ ਦੇ ਸੁਪਨਿਆਂ ਨੂੰ ਪੂਰਾ ਕਰਨਗੇ।
0: ਬਿਲਕੁਲ ਜੀ, ਸਵਾਗਤ ਹੈ ਪੰਜਾਬੀ ਲਹਿਰਾਂ ਦੇ ਇਸ ਹਿੱਸੇ ਦੇ ਵਿੱਚ। 9356-673-3337 ਬਹੁਤ ਸਾਰੀਆਂ ਕਾਲਸ ਨੇ, ਸੋ ਆਪਾਂ ਸ਼ਾਰਟ ਸ਼ਾਰਟ ਦੇ ਤੁਹਾਡੇ ਸਵਾਲ ਔਰ ਉਸ ਤੋਂ ਬਾਅਦ ਫਿਰ ਰਮੇਸ਼ ਸ਼ੇਰਪੁਰੀ ਜੀ ਦੇ ਜਵਾਬ ਹੋਣਗੇ। ਪਰ ਉਸ ਤੋਂ ਪਹਿਲਾਂ ਮੋਨਾ ਮਹਿੰਗੀ ਜੀ ਜੁੜ ਚੁੱਕੇ ਨੇ, ਇੰਸ਼ੋਰੈਂਸ ਦੇ ਬਾਬਤ ਗੱਲਬਾਤ ਕਰਾਂਗੇ। ਮੋਨਾ ਜੀ, ਸਵਾਗਤ ਇੱਕ ਵਾਰ ਫਿਰ ਤੁਹਾਡਾ ਪੰਜਾਬੀ ਲਹਿਰਾਂ ਦੇ ਵਿੱਚ। ਮੋਨਾ ਜੀ, ਅਸੀਂ ਜਦੋਂ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਅਸੀਂ ਬਹੁਤ ਸਾਰੇ ਵਿਸ਼ਿਆਂ ਨੂੰ ਅਸੀਂ ਇੰਸ਼ੋਰੈਂਸ ਦੇ ਟੋਪਿਕ ਦੇ ਵਿੱਚ ਲੈ ਕੇ ਆਉਂਦੇ ਹਾਂ, ਅਵੇਅਰਨੈਸ ਦੇ ਮੈਸੇਜ ਦਿੰਦੇ ਹਾਂ, ਉੱਥੇ ਬੱਚਿਆਂ ਦੀ ਇੰਸ਼ੋਰੈਂਸ ਦਾ ਵੀ ਜ਼ਿਕਰ ਆਉਂਦਾ ਆ। ਕਿੰਨੀ ਕੁ ਜ਼ਰੂਰੀ ਆ ਬੱਚਿਆਂ ਦੀ ਇੰਸ਼ੋਰੈਂਸ, ਅਤੇ ਕਿਉਂ ਕਰਵਾਉਣੀ ਚਾਹੀਦੀ ਸਾਨੂੰ ਅਸਲ ਵਿੱਚ, ਕਿਉਂਕਿ ਬੱਚਿਆਂ ਨੂੰ ਅਸੀਂ ਸੋਚਦੇ ਹਾਂ ਕਿ ਬੱਚੇ ਅਜੇ ਛੋਟੇ ਆ, ਸੋ ਕੀ ਅੱਗੇ ਜਾ ਕੇ ਫਿਊਚਰ ਦੇ ਵਿੱਚ ਇੰਸ਼ੋਰੈਂਸ ਕੀ ਰੋਲ ਅਦਾ ਕਰਦੀ ਆ?
3: ਬਿਕੋਜ਼ ਜਦੋਂ ਬੱਚਿਆਂ ਦੇ ਲਈ ਅਸੀਂ ਗੱਲ ਕਰਦੇ ਹੈਗੇ ਆ ਤਾਂ ਬੱਚਿਆਂ ਦੇ ਲਈ ਬੇਸਿਕਲੀ ਅਸੀਂ ਇੱਕ ਇਨਵੈਸਟਮੈਂਟ ਪਰਪਸ ਦੇਖਦੇ ਹਾਂ ਕਿ ਗਰੋਥ ਕਿੱਥੇ ਹੈਗੀ ਹੈ। ਜਦੋਂ ਬੱਚਿਆਂ ਦੀ ਗੱਲ ਆਉਂਦੀ ਹੈ, ਨੋ ਡਾਊਟ ਸਭ ਨਾਲੋਂ ਪਹਿਲਾਂ ਉਹਨਾਂ ਦੀ RESP ਦੀ ਗੱਲ ਕੀਤੀ ਜਾਂਦੀ ਹੈ, ਕਿਉਂਕਿ ਉਹਨਾਂ ਦੀ ਐਜੂਕੇਸ਼ਨ ਸੇਵਿੰਗਸ ਪਲਾਨ ਦੀ ਪਲੈਨਿੰਗ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਦੋਂ ਉਹਨਾਂ ਨੇ ਵੱਡੇ ਹੋਣਾ ਸਭ ਨਾਲੋਂ ਪਹਿਲਾਂ ਉਹਨਾਂ ਨੂੰ ਫੰਡਿੰਗ ਚਾਹੀਦੀ ਹੈ ਪੜ੍ਹਨ ਦੇ ਲਈ, ਕਾਲਜ ਜਾਣਾ, ਯੂਨੀਵਰਸਿਟੀ ਜਾਣਾ, ਉਹਨਾਂ ਨੂੰ ਪੈਸੇ ਚਾਹੀਦੇ ਆ ਉਸ ਟਾਈਮ ਤੇ। ਸੋ ਜੇ ਆਪਾਂ RESP ਦੇ ਵਿੱਚ ਫੁੱਲ ਕੰਟਰੀਬਿਊਸ਼ਨ ਕਰ ਰਹੇ ਹਾਂ ਤਾਂ ਉਸ ਤੋਂ ਬਾਅਦ ਡੈਫੀਨੇਟਲੀ ਬੱਚਿਆਂ ਦੀ ਜਿਹੜੀ ਲਾਈਫ ਇੰਸ਼ੋਰੈਂਸ ਹੈਗੀ ਆ ਬਹੁਤ ਹੀ ਇੰਪੋਰਟੈਂਟ ਰੋਲ ਅਦਾ ਕਰਦੀ ਹੈ। ਦੋ ਰੀਜ਼ਨ ਹੋ ਜਾਂਦੇ ਨੇ, ਇੱਕ ਤਾਂ ਇਹ ਚੀਜ਼ ਆ ਜਾਂਦੀ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਜ਼ਰੂਰਤ ਕੀ ਹੈਗੀ ਹੈ, ਜ਼ਰੂਰਤ ਇਸ ਚੀਜ਼ ਦੀ ਆ ਜਾਂਦੀ ਹੈ ਕਿ ਨੋਟ ਓਨਲੀ ਕਿ ਪ੍ਰੋਟੈਕਸ਼ਨ, ਪ੍ਰੋਟੈਕਸ਼ਨ ਦੇ ਨਾਲ ਨਾਲ ਇਨਵੈਸਟਮੈਂਟ ਦੀ ਜਦੋਂ ਗੱਲ ਆਉਂਦੀ ਹੈ ਤਾਂ ਹਰੇਕ ਪਰਸਨ ਚਾਹੁੰਦਾ ਹੁੰਦਾ ਕਿ ਸਿਕਿਉਰਿਟੀ ਹੋਵੇ, ਉਸ ਦੇ ਵਿੱਚ ਰਿਸਕ ਫੈਕਟਰ ਜਿੰਨਾ ਘੱਟ ਹੋਏਗਾ ਉਹ ਸਾਨੂੰ ਓਨਾ ਹੀ ਬੈਟਰ ਆਪਸ਼ਨ ਲੱਗਦੀ ਹੈਗੀ ਹੈ। ਇਸੇ ਤਰੀਕੇ ਦੀ ਬੱਚਿਆਂ ਦੀ ਲਾਈਫ ਇੰਸ਼ੋਰੈਂਸ ਹੁੰਦੀ ਹੈ, ਇੱਕ ਤਾਂ ਇਹ ਹੈਗਾ ਕਿ ਜਦੋਂ ਛੋਟੀ ਏਜ ਹੈਗੀ ਹੈ ਪ੍ਰੀਮੀਅਮਸ ਘੱਟ ਆਉਣਗੇ, ਦੂਜੀ ਚੀਜ਼ ਇਹ ਹੈ ਕਿ ਉਹਨਾਂ ਦੀ ਇੰਸ਼ੋਰੇਬਿਲਟੀ ਇਸ ਟਾਈਮ ਤੇ ਘੱਟ ਏਜ ਹੋਣ ਕਰਕੇ ਇਸ ਟਾਈਮ ਤੇ ਉਹਨਾਂ ਦੀ ਇੰਸ਼ੋਰੇਬਿਲਟੀ ਲੋਕ ਇਨ ਹੋ ਜਾਂਦੀ ਹੈ। ਇੱਕ ਫੈਮਿਲੀ ਜਿੱਦਾਂ ਕਿ ਮੈਂ ਕਿਸੇ ਨੂੰ ਮਿਲੀ ਤਾਂ ਉਹਨਾਂ ਦੇ ਵਿੱਚ ਉਹਨਾਂ ਦੇ ਖਰਚ ਦੋ ਬੱਚੇ, ਇੱਕ ਬੱਚਾ ਲੈਟ ਸੇ ਕਿ ਉਹਨਾਂ ਦੀ ਉਹਦੀ ਏਜ ਅਪਰੋਕਸੀਮੇਟਲੀ 4 ਸਾਲ ਦੀ ਹੈ ਤੇ ਇੱਕ ਬੱਚਾ ਨਿਊ ਬੋਰਨ ਹੈ। ਸੋ ਜਦੋਂ ਬੱਚਾ ਬੋਰਨ ਹੋਇਆ ਸੀ ਵੱਡੇ ਵਾਲਾ ਤਦੋਂ ਪਤਾ ਨਹੀਂ ਸੀਗਾ, ਬਟ ਬਾਅਦ ਚੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਸਨੂੰ ਕੁਛ ਪੁਆਇੰਟ ਆਫ ਵਿਊ ਤੋਂ ਆਟਿਜ਼ਮ ਦੀ ਪ੍ਰੋਬਲਮ ਹੈਗੀ ਹੈ, ਐਂਡ ਹੁਣ ਇਸ ਟਾਈਮ ਤੇ ਆਟਿਜ਼ਮ ਕਰਕੇ ਉਹ ਕੋਈ ਵੀ ਇੰਸ਼ੋਰੈਂਸ ਕੰਪਨੀ ਉਹਨੂੰ ਇੰਸ਼ੋਰੈਂਸ ਨਹੀਂ ਪ੍ਰੋਵਾਈਡ ਕਰ ਰਹੀ ਹੈਗੀ ਹੈ। ਪਰ ਜਦੋਂ ਨਿਊ ਬੋਰਨ ਹੈ ਓਬਵੀਅਸਲੀ ਉਸ ਟਾਈਮ ਤੇ ਸਾਨੂੰ ਕਿਸੇ ਨੂੰ ਕੁਛ ਨਹੀਂ ਪਤਾ, ਅਸੀਂ ਪਰਮਾਤਮਾ ਦੇ ਅੱਗੇ ਜੋ ਹੱਥ ਜੋੜਦੇ ਕਿ ਹਰੇਕ ਬੱਚਾ ਹੈਲਦੀ ਹੋਵੇ, ਲੌਂਗ ਲਾਈਫ ਦੇ ਨਾਲ ਹੋਵੇ। ਪਰ ਇਨ ਕੇਸ ਇੱਦਾਂ ਦੀ ਜੇ ਕੰਡੀਸ਼ਨਸ ਆ ਜਾਂਦੀਆਂ ਨੇ ਤਾਂ ਇੱਕ ਪੀਸ ਆਫ ਮਾਇੰਡ ਹੈਗਾ ਕਿ ਬੱਚੇ ਦੇ ਕੋਲ ਇੱਕ ਤਾਂ ਇੰਸ਼ੋਰੈਂਸ ਹੈਗੀ ਹੈ। ਦੂਜੀ ਚੀਜ਼ ਜਿੱਦਾਂ ਕਿ ਮੈਂ ਕਿਹਾ ਕਿ ਇਨਵੈਸਟਮੈਂਟ, ਡੈਫੀਨੇਟਲੀ ਜੋ ਵੀ ਆਪਾਂ ਪ੍ਰੀਮੀਅਮਸ ਪੇ ਕਰ ਰਹੇ ਹਾਂ ਨੋਟ ਓਨਲੀ ਕਿ ਕੋਸਟ ਆਫ ਇੰਸ਼ੋਰੈਂਸ ਕਵਰ ਕਰ ਰਹੀ ਹੈ ਪਰ ਨਾਲ ਦੀ ਨਾਲ ਗਰੋਥ ਵੀ ਮਿਲ ਰਹੀ ਹੈ। ਜਦੋਂ ਜਦੋਂ ਬੱਚੇ ਨੇ ਵੱਡੇ ਹੋਣਾ ਉਸੇ ਤਰੀਕੇ ਦੇ ਨਾਲ ਉਹਦੇ ਵਿੱਚ ਕੈਸ਼ ਵੈਲਿਊਜ਼ ਵੀ ਗਰੋਥ ਹੋ ਰਹੀਆਂ ਨੇ। ਜਦੋਂ ਲੇਟਰ ਸਟੇਜਿਸ ਤੇ 30s ਤੇ 40s 50s ਤੇ ਜਾਂ 60s ਤੇ, ਚਾਹੇ ਬੱਚੇ ਦੀ ਰਿਟਾਇਰਮੈਂਟ ਦੇ ਬਾਰੇ ਅਸੀਂ ਗੱਲ ਕਰ ਲਈਏ ਕਿ ਉਸ ਟਾਈਮ ਤੇ ਜੇ ਬੱਚੇ ਚਾਹਣ ਕਿ ਅਸੀਂ ਆਪਣੇ ਆਪ ਵਾਸਤੇ ਇਹ ਮਨੀ ਯੂਜ਼ ਕਰੀਏ ਤਾਂ ਮੋਰ ਦੈਨ 500,000 ਤੱਕ ਦੀ ਅਮਾਊਂਟ ਉੱਥੇ ਜੁੜ ਜਾਂਦੀ ਹੈਗੀ ਹੈ ਜੋ ਕਿ ਉਹ ਆਪਣੇ ਲਈ ਯੂਜ਼ ਕਰ ਸਕਦੇ ਹੁੰਦੇ ਨੇ। ਸੋ ਇਸਦੇ ਵਿੱਚ ਇੱਕ ਹੋਰ ਚੀਜ਼ ਜਿਹੜੀ ਬੈਸਟ ਚੀਜ਼ ਆ ਜਾਂਦੀ ਹੈ ਕਿ ਜੋ ਵੀ ਤੁਸੀਂ ਟਾਈਮ ਫਰੇਮ ਚੂਜ਼ ਕਰਦੇ ਹੋ, 5 ਸਾਲ, 10 ਸਾਲ, 15 ਜਾਂ 20 ਸਾਲ, ਜਿੰਨਾ ਟਾਈਮ ਫਰੇਮ ਤੁਸੀਂ ਚੂਜ਼ ਕੀਤਾ ਓਨੇ ਟਾਈਮ ਤੱਕ ਹੀ ਪ੍ਰੀਮੀਅਮ ਦੇਣਾ, ਉਸ ਤੋਂ ਬਾਅਦ ਕੋਈ ਪੇਮੈਂਟ ਨਹੀਂ ਕਰਨੀ, ਕਵਰੇਜ ਸਾਰੀ ਉਮਰ ਚੱਲਦੀ ਰਹੂਗੀ। ਐਂਡ ਪ੍ਰੀਮੀਅਮਸ ਬੰਦ ਹੋਣ ਤੋਂ ਬਾਵਜੂਦ ਵੀ ਤੁਹਾਡੀ ਜਿਹੜੀ ਗਰੋਥ ਹੈਗੀ ਆ ਉਹ ਹੁੰਦੀ ਰਹਿਣੀ ਹੈਗੀ ਆ। ਮੈਂ ਜ਼ਰੂਰ ਕਹੂੰਗੀ ਆਪਣੇ ਲਿਸਨਰਸ ਨੂੰ, ਕਿਉਂਕਿ ਜਦੋਂ ਵੀ ਤੁਸੀਂ ਬੱਚਿਆਂ ਦੀ ਇੰਸ਼ੋਰੈਂਸ ਦੀ ਗੱਲ ਕਰਦੇ ਹੋ, ਨੋਟ ਓਨਲੀ ਕਿ ਉਹਨਾਂ ਦੀ ਹੈਲਥ, ਫੈਮਿਲੀ ਦੀ ਹੈਲਥ, ਜਿਹੜੀ ਮੈਡੀਕਲ ਹਿਸਟਰੀ, ਉਹ ਵੀ ਕਾਊਂਟ ਕੀਤੀ ਜਾਂਦੀ ਹੈ। ਮੇਕ ਸ਼ੁਰ ਕਰੋ ਟਾਈਮ ਸਿਰ ਪੋਲਿਸੀਜ਼ ਕਰਵਾਈ ਜਾਵੇ, ਚਾਹੇ ਛੋਟੀ ਕਵਰੇਜ ਲਈਏ, ਜਿਹੜੀ ਕਿ ਬੈਟਰ ਦੈਨ ਨਥਿੰਗ ਹੋਏਗੀ, ਕਿ ਸਾਡੇ ਕੋਲ ਕੁਛ ਵੀ ਨਹੀਂ ਹੈਗੀ, ਉਹਦੇ ਨਾਲੋਂ ਬੈਟਰ ਹੈਗਾ ਕਿ ਚਾਹੇ ਥੋੜੀ ਅਮਾਊਂਟ ਦੀ ਕਵਰੇਜ ਹੋਵੇ ਜੋ ਸਾਡਾ ਬਜਟ ਹੈਗਾ। ਸੋ ਸਾਡੇ ਲਿਸਨਰਸ ਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਬੱਚਿਆਂ ਦੀ ਗਰੰਟੀਡ ਪੇਡ ਅਪ ਲਾਈਫ ਇੰਸ਼ੋਰੈਂਸ ਜਾਂ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਪੇਡ ਅਪ ਪਲਾਨ ਦੇ ਵਿੱਚ ਜਾਣਾ ਚਾਹੁੰਦੇ ਹੋ, ਜ਼ਰੂਰ ਜ਼ਿਆਦਾ ਡਿਟੇਲ ਦੇ ਵਿੱਚ ਗੱਲ ਕਰਨ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਮਹਿੰਗੀ, 4169150915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0915 0
0: ਨੰਬਰ ਆ, ਤੁਸੀਂ ਕੋਈ ਵੀ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਨੀ ਹੈ, ਕੋਈ ਕਨਫਿਊਜ਼ਨ ਆ ਤਾਂ ਜ਼ਰੂਰ ਇੱਕ ਵਾਰ ਕਾਲ ਕਰੋ, ਮੋਨਾ ਮਹਿੰਗੀ ਜੀ ਇੰਸ਼ੋਰੈਂਸ ਫੋਰ ਯੂਥ। ਹੁਣ ਚੱਲਦੇ ਹਾਂ ਜੀ ਕਾਲ ਦੇ ਵੱਲ, ਬਹੁਤ ਸਾਰੀਆਂ ਕਾਲ ਨੇ। ਰਮੇਸ਼ ਜੀ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਆਪਾਂ ਚੱਲੀਏ ਕਾਲਸ ਦੇ ਵੱਲ।
1: ਜੀ ਜੀ ਸੰਤੋਸ਼ ਸਾਹਿਬ
0: ਜੀ, ਸਤਿ ਸ਼੍ਰੀ ਅਕਾਲ ਜੀ। ਪਹਿਲੀ ਕਾਲ ਪ੍ਰਿਤਪਾਲ ਜੀ, ਤੁਸੀਂ ਆਨ ਰਹੋ।
4: ਰਮੇਸ਼ ਜੀ, ਜਿਵੇਂ ਕੋਈ ਤੁਸੀਂ ਦੱਸਿਆ ਕਿ ਪ੍ਰਧਾਨ ਮੰਤਰੀ ਦੀ ਫੇਰੀ ਨਜ਼ਦੀਕ ਆ ਰਹੀ ਹੈ ਇਸ ਮਹੀਨੇ ਦੇ ਅਖੀਰੇ ਚ, ਉਹਨਾਂ ਦਾ ਅਸਲੀ ਮਕਸਦ ਤੇ ਇਲੈਕਸ਼ਨ ਹੀ ਹੈ ਜਿਹੜੇ ਪੰਜਾਬ ਦੇ ਜਿਹੜੇ ਸਿਰ ਤੇ ਆਏ ਪਏ ਨੇ। ਬਾਕੀ ਪਾਰਲੀਮੈਂਟ ਦਾ ਐਲਾਨ ਜਿਹੜਾ ਉਹਨੇ ਕਰਨਾ ਉਹ ਤੇ ਇੱਕ ਬਹਾਨਾ ਹੈ, ਤੇ ਉਹਨਾਂ ਨੇ ਕੁਛ ਨਾ ਕੁਛ ਚਿਕਨਬਾਜ਼ੀ ਕਰਕੇ ਜਿਵੇਂ ਦੂਜੀਆਂ ਸਟੇਟਾਂ ਚ ਕੀਤੀ ਹੈ, ਮਹਾਰਾਸ਼ਟਰ ਚ, ਬਿਹਾਰ ਚ, ਬੰਗਾਲ ਚ, ਉਸ ਤਰੀਕੇ ਨਾਲ ਆਪਣੀ ਟਿਕਣਾਬਾਜ਼ੀ ਕਰਕੇ ਪੰਜਾਬ ਵਿਚ ਵੀ ਸੱਤਾ ਮੈਨੂੰ ਲੱਗਦਾ ਹਾਸਲ ਕਰ ਲੈਣੀ ਹੈ, ਪਰ ਇੰਨਾ ਆਸਾਨ ਨਹੀਂ ਹੈ। ਇਹ ਇਹਦੀ ਵਜ੍ਹਾ ਇਹ ਹੈ ਕਿ ਪੰਜਾਬ ਦਾ ਜਿਹੜਾ ਬਹੁਤ ਜਿਹੜਾ ਵੱਡਾ ਵੋਟਰ ਹੈ ਉਹ ਕਿਸਾਨੀ ਦੇ ਨਾਲ ਜੁੜਿਆ ਹੋਇਆ ਹੈ, ਔਰ ਸਿਰਫ ਇੱਕ ਦੇ ਨਾਲ ਜੁੜਿਆ ਹੈ। ਇਹ ਦੋਵੇਂ ਧਿਰਾਂ ਜਿਹੜੀਆਂ ਨੇ ਇਹ ਭਾਜਪਾ ਤੋਂ ਸਭ ਬਹੁਤ ਨਾਰਾਜ਼ ਨੇ, ਕਿਸਾਨ ਇਸ ਕਰਕੇ ਨਾਰਾਜ਼ ਨੇ, ਕਿਸਾਨਾਂ ਨੂੰ ਜਦੋਂ ਵੀ ਦਿੱਲੀ ਜਾਣ ਦੀ ਕੋਸ਼ਿਸ਼ ਕਰਦੇ ਨੇ ਉਹਨਾਂ ਦੇ ਰਸਤੇ ਤੋਂ ਖੜੀਆਂ ਹੁੰਦੀਆਂ ਵੀ ਹੈ, ਤੇ ਫਿਰ ਇਸ ਕਰਕੇ ਨਾਰਾਜ਼ ਨੇ ਕਿ
0: ਜੀ ਤੁਹਾਡੀ ਆਵਾਜ਼ ਬਿਲਕੁਲ ਕਲੀਅਰ ਨਹੀਂ ਆ ਰਹੀ ਸਰ, ਥੋੜਾ ਜਿਹਾ ਜੇ ਤੁਸੀਂ।
4: ਹਾਂਜੀ ਮੈਂ ਦੁਬਾਰਾ ਕਰ ਰਿਹਾ, ਮੇਰਾ ਖਿਆਲ ਹੈ ਕਿ ਜਿਹੜੇ ਐਲਾਨ ਕਰਨਗੇ ਨਾ ਇਹ ਇੱਕ ਤੇ ਸਿੱਖ ਬੰਦੀਆਂ ਦੀ ਰਿਹਾਈ ਬਾਰੇ ਕਰਨਗੇ, ਤੇ ਇੱਕ ਆਪਣਾ ਕਿਸਾਨਾਂ ਨੂੰ ਖੁਸ਼ ਕਰਨ ਵਾਸਤੇ ਕੋਈ ਨਾ ਕੋਈ ਐਲਾਨ ਕਰਨਗੇ, ਤਾਂ ਇਹ ਸੱਤਾ ਹਾਸਲ ਕਰ ਸਕਦੇ ਨੇ ਪੰਜਾਬ ਵਿੱਚ, ਪਰ ਇਹਨਾਂ ਦੇ ਪੈਰ ਨਹੀਂ ਲੱਗਣੇ ਪੰਜਾਬ ਦੇ।
0: ਜੀ ਬਿਲਕੁਲ ਸਰ, ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ ਜੀ ਰਮੇਸ਼ ਜੀ।
1: ਚਲੋ ਇਸ ਗੱਲ ਤੇ ਇੱਕ ਵੱਡਾ ਹਿੱਸਾ ਸਾਰੇ ਦੀ ਇੱਕ ਮਤ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਚ ਸਰਕਾਰ ਬਣਾਉਂਦੀ ਨਜ਼ਰ ਨਹੀਂ ਆਉਂਦੀ, ਨਾ ਬਹੁਤੀਆਂ ਸੀਟਾਂ ਜਿੱਤਦੀ ਨਜ਼ਰ ਆਉਂਦੀ ਹੈ। ਪਰੰਤੂ ਸਰੋਤਿਓ ਨਾਲ ਨਾਲ ਦੂਜੀ ਗੱਲ ਇਹ ਵੀ ਹੈ ਨਾ, ਜਿੱਤੇ ਵੀ ਵੱਡਾ ਹਿੱਸਾ ਇੱਕ ਮਤ ਹੈ ਕਿ ਭਾਜਪਾ ਦਾ ਵੋਟ ਬੈਂਕ ਵਧਿਆ, ਸੀਟਾਂ ਉਸਨੇ 5-7 ਜਿੱਤ ਜਾਣੀਆਂ। ਜੇ ਇਕੱਲਿਆਂ ਚੋਣਾਂ ਲੜਦੀ ਹੈ, ਜੇ ਰਲ ਕੇ ਲੜਦੀ ਫਿਰ ਜ਼ਿਆਦਾ ਵੀ ਜਿੱਤ ਸਕਦੀ ਹੈ, ਸੀਟਾਂ ਉਸਨੇ ਜਿੱਤ ਜਾਣੀਆਂ। ਸੋ ਇਸ ਕਰਕੇ ਅਸੀਂ ਭਾਜਪਾ ਨੂੰ ਜ਼ੀਰੋ ਕਰਕੇ ਨਾ ਵੇਖੀਏ। ਤੁਸੀਂ ਤਿਗੜਮ ਸ਼ਬਦ ਇੱਕ ਵਰਤਿਆ, ਵਾਕਈ ਜਿਹੜੇ ਤਿਗੜਮ ਆ ਨਾ ਉਹ ਤਿਗੜਮ ਬੜੇ ਕਮਾਲ ਦੇ ਭਾਜਪਾ ਲੜ ਸਕਦੀ ਹੈ, ਚਲਾ ਸਕਦੀ ਹੈ, ਬਹੁਤ ਸਾਰੇ ਮੁੱਦੇ ਹੈ, ਕਿਸੇ ਨੂੰ ਜਮਾਨਤ ਤੇ ਛਡਾ ਸਕਦੀ ਛੱਡ ਸਕਦੀ ਹੈ, ਬਹੁਤ ਸਾਰੇ ਐਲਾਨ ਹੋ ਸਕਦੇ। ਇੱਕ ਤੁਸੀਂ ਕੀਤਾ ਜ਼ਿਕਰ ਕਿ ਬੰਦੀ ਸਿੰਘਾਂ ਲਈ ਹੋ ਸਕਦਾ, ਭਾਈ ਰਾਜੋਆਣੇ ਲਈ ਐਲਾਨ ਹੋ ਸਕਦਾ, ਅਕਾਲੀ ਦਲ ਦੇ ਜਿਹੜੇ ਧੜੇ ਆ ਉਹਨਾਂ ਦੀ ਆਪਸੀ ਏਕਤਾ ਕਰਾ ਕੇ ਮੁੜ ਕੇ ਆਪਣੇ ਨਾਲ ਏਕਤਾ ਕਰਾਈ ਜਾ ਸਕਦੀ ਹੈ। ਸੋ ਇੱਦਾਂ ਦੇ ਬੜੇ ਸਾਰਾ ਭਾਜਪਾ ਦੇ ਕੋਲ ਬਹੁਤ ਸਾਰਾ ਕੁਛ ਹੈਗਾ ਹੈ, ਜਿਹਦੇ ਨਾਲ ਮੈਨੂੰ ਲੱਗਦਾ ਕਿ ਅਸੀਂ ਉਹਨੂੰ ਮਨਫੀ ਕਰਕੇ ਨਹੀਂ ਦੇਖ ਸਕਦੇ। ਉਹ ਠੀਕ ਹੈ ਕਿ ਸਰਕਾਰ ਬਣਾਉਣ ਵਾਲੇ ਪਾਸੇ ਨਹੀਂ ਰੱਖਦੇ, ਪਰੰਤੂ ਭਾਜਪਾ ਮੈਨੂੰ ਲੱਗਦਾ ਕਿ ਸਿਆਸੀ ਤੌਰ ਤੇ ਤਾਕਤਵਰ ਹੋ ਰਹੀ ਦਿਨ ਪਰ ਦਿਨ।
0: ਜੀ ਬਿਲਕੁਲ, ਨਾਲ ਦੀ ਨਾਲ ਤੁਹਾਨੂੰ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਦਾ ਸੁਨੇਹਾ ਦੇ ਦਈਏ। ਕੰਟਰੈਕਟਰ, ਰੈਨੋਵੇਟਰ, ਬਿਲਡਰ ਔਰ ਘਰ ਮਾਲਕਾਂ ਵਾਸਤੇ ਨਾ ਇੱਕ ਬਹੁਤ ਵਧੀਆ ਵੱਡਾ ਇੱਕੋ ਛੱਤ ਥੱਲੇ ਤੁਹਾਨੂੰ ਸਾਰਾ ਹੀ ਤੁਹਾਡਾ ਬਿਲਡਿੰਗ ਸਪਲਾਈਜ਼ ਅਤੇ ਹਾਰਡਵੇਅਰ ਦਾ ਸਮਾਨ ਮਿਲ ਜਾਣਾ ਆ। ਹੁਣ ਤੁਹਾਨੂੰ ਵੱਖ ਵੱਖ ਸਟੋਰਾਂ 'ਤੇ ਜਾ ਕੇ ਆਪਣਾ ਸਮਾਂ ਖਰਾਬ ਕਰਨ ਦੀ ਲੋੜ ਨਹੀਂ ਆ। ਸੋ ਪਲੰਬਿੰਗ ਸਪਲਾਈ ਫਿਕਚਰਸ ਐਚ ਵੀ ਏ ਸੀ ਸਮੱਗਰੀ ਦੇ ਨਾਲ ਦੇ ਨਾਲ ਅਸੈਸਰੀ ਇਲੈਕਟ੍ਰੀਕਲ ਸਪਲਾਈਜ਼ ਫਲੋਰਿੰਗ ਟਾਇਲਸ ਦਰਵਾਜ਼ੇ ਟ੍ਰਿਮ ਮੋਲਡਿੰਗਸ ਡਰਾਈਵਾਲ ਇੰਸੂਲੇਸ਼ਨ ਟੂਲਸ ਹਾਰਡਵੇਅਰ ਵੈਂਟੀਆਂ ਪੋਸਟ ਟੋਇਲਟ ਸ਼ਾਵਰ ਸਿਸਟਮ ਦਾ ਸਾਰਾ ਹੀ ਸਮਾਨ ਤੁਹਾਨੂੰ ਇੱਕੋ ਛੱਤ ਥੱਲੇ ਮਿਲ ਜਾਣਾ ਆ। ਤੁਸੀਂ ਨਵਾਂ ਘਰ ਬਣਾਉਣਾ, ਬੇਸਮੈਂਟ ਬਣਾਉਣੀ ਆ, ਤਾਂ ਬਸ ਬਿਲਡਿੰਗ ਸਪਲਾਈਜ਼ ਦੇ ਲਈ ਤੁਸੀਂ ਇੱਕੋ ਨਾਮ ਯਾਦ ਰੱਖਣਾ ਆ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਬੈਸਟ ਵੈਲਿਊ ਨਾਲ ਤੁਹਾਨੂੰ ਮਿਲਣੀਆਂ ਵਧੀਆ ਕੀਮਤਾਂ ਮਿਲਣੀਆਂ ਅਤੇ ਵਧੀਆ ਕੁਆਲਿਟੀ ਅਤੇ ਸਵਾਵਾਂ ਤੁਹਾਨੂੰ ਟੋਪ ਦੀਆਂ ਮਿਲਣੀਆਂ ਆ। ਸੋ ਪਹੁੰਚੋ ਜ਼ਰੂਰ ਤੁਸੀਂ, ਸਟੀਲ ਅਤੇ ਡਿਕਸੀ ਵਾਲੇ ਇੰਟਰਸੈਕਸ਼ਨ 'ਤੇ ਲੋਕੇਟਡ ਨੇ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼। ਤੁਸੀਂ ਔਨਲਾਈਨ ਜਾ ਕੇ ਨਾ ਇਹਨਾਂ ਦੀ ਵੈਬਸਾਈਟ 'ਤੇ ਜ਼ਰੂਰ ਇੱਕ ਨਿਗਾਹ ਮਾਰ ਕੇ ਆਇਓ, www.bestvaluebuildingsupplies.ca 'ਤੇ। ਸੋ ਤੁਹਾਨੂੰ ਬੜਾ ਕੁਛ ਕਲੀਅਰ ਹੋ ਜਾਣਾ। ਸੋ 647-961-0585 647-961-0585 ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ 'ਤੇ ਤੁਸੀਂ ਇੱਕ ਚੱਕਰ ਜ਼ਰੂਰ ਮਾਰ ਕੇ ਆਇਓ। ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਸਰ, 4397 ਤੁਸੀਂ ਓਨਰ ਹੋ ਜੀ।
5: ਹਾਂਜੀ ਬਾਈ, ਬਾਈ ਕੀ ਹਾਲ ਚਾਲ ਹੈ? ਠੀਕ ਠਾਕ
0: ਚੜ੍ਹ ਜੀ ਕਲਾ ਜੀ।
5: ਹਾਂਜੀ ਪ੍ਰਭਾਈ, ਮੇਰਾ ਇੱਕ ਸਵਾਲ ਰਮੇਸ਼ ਜੀ ਲਈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ, ਉਹ ਜੋ ਪਹਿਲਾਂ ਸੁਣਦੇ ਸੀ ਕਿ ਉਹਦੇ ਜਿਹੜੇ ਪੋਸਟਰ ਵੀ ਹੁੰਦੇ ਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਂ ਤੇ ਹੁੰਦੇ ਸੀ, ਤੇ ਹੁਣ ਉਹ ਆਪਦੇ ਆਪ ਨੂੰ ਪ੍ਰਚਾਰ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਨਾ, ਜੋ 1920 ਵਾਲਾ ਅਕਾਲੀ ਦਲ ਆ ਉਹ ਕਿਸੇ ਨਾ ਕਿਸੇ ਤਰੀਕੇ ਉਹਦੇ ਨਾਲ ਆਪਦੇ ਆਪ ਨੂੰ ਜੋੜਨ ਦੀ ਟਰਾਈ ਕਰ ਰਹੇ ਆ। ਮੈਂ ਉਹ ਪੁੱਛਣਾ ਚਾਹੁੰਦਾ ਵੀ ਜਿਹੜੀ ਰਜਿਸਟ੍ਰੇਸ਼ਨ ਪਾਰਟੀ ਦੀ, ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਂ ਤੇ ਆ ਜਾਂ ਇਹਨਾਂ ਨੇ ਬਦਲ ਲਈ ਆ, ਜਾਂ ਕੀ ਹਿਸਾਬ ਕਿਤਾਬ ਆ? ਮੈਂ ਉਹ ਰਮੇਸ਼ ਜੀ ਤੋਂ ਪੁੱਛਣਾ ਚਾਹੁੰਦਾ ਉਹ ਚੀਜ਼।
0: ਜੀ ਬਿਲਕੁਲ ਜੀ, ਜੀ ਰਮੇਸ਼ ਜੀ।
1: ਨਹੀਂ ਦੇਖੋ, ਬਾਦਲ ਦੇ ਨਾਂ ਤੇ ਤਾਂ ਰਜਿਸਟ੍ਰੇਸ਼ਨ ਹੋ ਹੀ ਨਹੀਂ ਸਕਦੀ। ਜਦੋਂ ਅਕਾਲੀ ਦਲ ਬਣਿਆ ਸੀ ਉਦੋਂ ਬਾਦਲ ਬੂਦਲ ਕਿੱਥੇ ਸੀਗੇ? ਉਦੋਂ ਹੋਰ ਇੱਦਾਂ ਦੇ ਬਾਦਲਾਂ ਵਰਗੇ ਬਥੇਰੇ ਹੋਣਗੇ, ਪਰ ਬਾਦਲ ਨਹੀਂ ਸੀਗੇ। ਇਸ ਕਰਕੇ ਰਜਿਸਟ੍ਰੇਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਹੀ ਹੈ। ਸਰੋਤੇ ਇਸ ਗੱਲ ਦੀ ਚਿੰਤਾ ਨਾ ਕਰੋ। ਬਾਕੀ ਜਿਹੜਾ ਨਾਂ ਦੀ ਗੱਲ ਹੁੰਦੀ ਨਾ, ਇੱਕ ਪਰੰਪਰਾ ਹੀ ਹੈ ਜੀ। ਜਿਵੇਂ ਹੁਣ ਪੰਜਾਬ ਦੇ ਵਿੱਚ ਸਰਕਾਰ, ਅਸੀਂ ਮਾਨ ਸਰਕਾਰ ਕਹਿੰਦੇ ਹਾਂ, ਮੈਨੂੰ ਲੱਗਦਾ ਨਹੀਂ ਕਹਿਣਾ ਚਾਹੀਦਾ, ਮੈਂ ਵੀ ਕਹਿੰਦਾ ਆ ਗਲਤ ਹੈ। ਪੰਜਾਬ ਸਰਕਾਰ ਹੈ, ਮਾਨ ਸਰਕਾਰ ਕਿਉਂ ਕਹੀਏ? ਕੈਪਟਨ ਸਰਕਾਰ ਕਹਿੰਦੇ ਰਹੇ ਹਾਂ, ਉਹ ਤੋਂ ਪਿੱਛੇ ਅਸੀਂ ਬਾਦਲ ਸਰਕਾਰ ਕਹਿੰਦੇ ਰਹੇ ਹਾਂ, ਮੈਨੂੰ ਲੱਗਦਾ ਗਲਤ ਰਵਾਇਤਾਂ ਪੈ ਗਈਆਂ। ਜਾਂ ਇੰਝ ਕਹੀਏ ਕਿ ਜਿਹੜੇ ਉਹ ਸਿਆਸੀ ਪਰਿਵਾਰ ਹੁੰਦੇ ਨੇ, ਉਹ ਜਾਣ ਕੇ ਪਵਾਉਂਦੇ ਆ ਲੋਕਾਂ ਦੀ ਜ਼ੁਬਾਨ ਤੇ ਨਾ ਆ ਜੇ ਜੀ ਬਾਦਲ ਪਰਿਵਾਰ, ਮਾਨ, ਕੈਪਟਨ ਪਰਿਵਾਰ, ਉਹ ਚੀਜ਼ਾਂ ਸਾਡੇ ਸਾਨੂੰ ਰਟਾਈਆਂ ਜਾਂਦੀਆਂ, ਅਸੀਂ ਆਦੀ ਹੋ ਜਾਂਦੇ, ਰੱਟ ਲੈਂਦੇ ਹਾਂ। ਸੋ ਇਸ ਕਰਕੇ ਅਕਾਲੀ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਭਾਈ, ਉਹ ਸ਼੍ਰੋਮਣੀ ਅਕਾਲੀ ਦਲ ਹੀ ਹੈ, ਚਾਹੇ ਉਹਨੂੰ ਆਪਾਂ 1920 ਕਹਿ ਲਈਏ ਤੇ ਚਾਹੇ ਸ਼੍ਰੋਮਣੀ ਅਕਾਲੀ ਦਲ। ਇਹ ਸਭ ਤੋਂ ਪੁਰਾਣਾ ਜਿਹਨੂੰ ਆਪਾਂ, ਹੋਰ ਤੇ ਬੜੇ ਅਕਾਲੀ ਦਲ ਬਣੇ, ਢੱਠੇ ਹੁਣ ਵੀ ਬਣੇ ਆ ਹੋਰ ਅਕਾਲੀ ਦਲ, ਪਰੰਤੂ ਅਸਲ ਅਕਾਲੀ ਦਲ ਦੇ ਉੱਪਰ ਜਿਹੜਾ ਇਸ ਵੇਲੇ ਸਿਆਸੀ ਤੌਰ ਤੇ ਕਬਜ਼ਾ, ਉਹ ਸੁਖਬੀਰ ਸਿੰਘ ਬਾਦਲ ਦਾ ਆ। ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨ ਹੈ, ਬਾਦਲ ਇੱਕ ਅੱਲ ਪਈ ਹੈ ਨਾਲ, ਉਵੇਂ ਭਾਈ ਕਾਨੂੰਨੀ ਤੌਰ ਤੇ ਕੋਈ ਬਾਦਲ ਉਹਦੇ ਮਗਰ ਨਹੀਂ ਲੱਗਣਾ ਚਾਹੀਦਾ, ਨਾ ਕੋਈ ਬਾਦਲ ਨਾਮ ਹੈ ਕਾਨੂੰਨੀ ਤੌਰ ਤੇ।
0: ਹਾਂ, ਸੋ ਅਗਲੀ ਕਾਲ ਵੱਲ ਚੱਲਦੇ ਹਾਂ ਜੀ। 1845 ਸਤਿ ਸ਼੍ਰੀ ਅਕਾਲ ਸਰ, ਤੁਸੀਂ ਓਨਰ ਹੋ।
6: ਸਤਿ ਸ਼੍ਰੀ ਅਕਾਲ ਰਮੇਸ਼ ਜੀ। ਮੇਰਾ ਸਵਾਲ ਹੈ ਵੀ ਮੈਂ ਕਿਤੇ ਪੜ੍ਹਦਾ ਪਿਆ ਸੀ ਵੀ ਸਾਡਾ ਜਿਹੜਾ ਗੁਆਂਢੀ ਸੂਬਾ ਹੈ ਉੱਥੇ ਔਰਤਾਂ ਦੇ ਖਾਤੇ 'ਚ ਸ਼ਾਇਦ 2100 ਰੁਪਈਆ ਪੈਂਦਾ, ਹਿਮਾਚਲ ਇੱਧਰ ਰਾਜ ਕੀ ਮਹਾਰਾਸ਼ਟਰਾ 'ਚ 1500 ਪੈਂਦਾ, ਤੇ ਕਹਿੰਦੇ ਵੀ ਬਿਹਾਰ ਦੇ ਵਿੱਚ ਚੋਣਾਂ ਤੋਂ ਪਹਿਲਾਂ 10,000 ਔਰਤਾਂ ਦੇ ਖਾਤੇ 'ਚ ਆਇਆ ਸੀ। ਅਸੀਂ ਕਿਤੇ ਹੋਰ ਵੀ ਕਈ ਤਾਮਿਲਨਾਡੂ ਵਗੈਰਾ ਕਈ ਸਟੇਟਾਂ 'ਚ ਔਰਤਾਂ ਦੇ ਖਾਤੇ 'ਚ ਪੈਸੇ ਪੈਂਦੇ, ਪਰ ਅਸੀਂ ਨਹੀਂ ਕਿਤੇ ਵੀ ਦੇਖਿਆ ਵੀ ਕੋਈ ਔਰਤਾਂ ਨੱਚ ਨੁੱਚ ਕੇ ਬਣਾਉਂਦੀਆਂ ਪਈਆਂ ਵੀਡੀਓ, ਜਾਂ ਇੰਨੇ ਵੱਡੇ ਪੱਧਰ 'ਤੇ ਹੋ ਰਿਹਾ। ਪੰਜਾਬ ਕਦੀ ਅਸੀਂ ਸੁਣਦੇ ਹੁੰਦੇ ਸੀ, ਜਿੱਥੇ ਅੱਜ ਵੀ ਸੁਣਦੇ ਹਾਂ, ਜਿੱਥੇ ਮਾਤਾ ਗੁਜਰ ਕੌਰ ਵਰਗੇ, ਮਾਈ ਭਾਗੋ ਜੀ, ਬੀਬੀ ਹਰਸ਼ਰਨ ਕੌਰ, ਰਮਾ ਰਾਣੀ ਜਿੰਦ ਕੌਰ ਦੀਆਂ ਗਾਥਾ ਗਾਈਆਂ ਜਾਂਦੀਆਂ, ਤੇ ਇਹਨੇ ਜਿਹੜਾ ਭਗਵੰਤ ਮਾਨ ਹੈ ਇਹਨੇ ਆਪਣੇ ਉਸ ਮੁੱਦੇ ਤੋਂ ਬਚਣ ਲਈ, ਮਤਲਬ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਸੀ ਅਕਾਲ ਤਖ਼ਤ ਸਾਹਿਬ ਨਾਲ, ਉਹਦੇ ਤੋਂ ਲੋਕਾਂ ਨੂੰ ਭਟਕਾਉਣ ਲਈ ਅੱਜ ਪੰਜਾਬ ਦੀਆਂ ਔਰਤਾਂ ਨੂੰ ਕਿੱਥੇ ਲਿਆ ਕੇ ਖੜਾ ਕਰਤਾ? ਕੀ ਇਹ ਪੰਜਾਬ ਦਾ ਕਲਚਰ ਸੀ, ਹੈ, ਜਾਂ ਤੁਹਾਨੂੰ ਲੱਗਦਾ ਵੀ ਇਸ ਦਾ ਜਿੱਦਾਂ ਅਸੀਂ ਹੁਣ ਸੁਖਬੀਰ ਕਰੀ ਜਾਂਦੇ, ਅੱਖਾਂ ਬੰਦ ਕਰ ਲਈਆਂ, ਹਰ ਗੱਲ ਦਾ ਹੀ ਸੁਖਬੀਰ ਨੂੰ ਜ਼ਿੰਮੇਵਾਰ ਦੇਈ ਜਾਂਦੇ ਹਾਂ, ਜੇ ਸੁਖਬੀਰ ਦੇ ਰਾਜ ਦੇ ਵਿੱਚ ਜੋ ਕੁਛ ਹੋਇਆ ਜੀ ਉਹ ਜ਼ਿੰਮੇਵਾਰ ਹੈ, ਤੇ ਜੋ ਇਹਦੇ ਰਾਜ 'ਚ ਹੋਣ ਡਿਆ ਫਿਰ ਇਹਨੂੰ ਅਸੀਂ ਕਿਉਂ ਨਹੀਂ ਜ਼ਿੰਮੇਵਾਰ ਠਹਿਰਾਉਂਦੇ? ਅਸੀਂ ਕਿਉਂ ਦੋਗਲੀ ਨੀਤੀ ਅਪਣਾਉਂਦੇ ਹਾਂ? ਮੈਨੂੰ ਲੱਗਦਾ ਅਸੀਂ ਸਾਰਿਆਂ ਨੇ ਹੀ ਰਲ ਮਿਲ ਕੇ ਪੰਜਾਬ ਨੂੰ ਹਰਾਤਾ, ਇਹਦੇ 'ਚ ਹਾਰਿਆ ਪੰਜਾਬ ਹੈ। ਤੁਸੀਂ ਇਹ ਦੱਸਿਓ ਵੀ ਜਿਹੜੀਆਂ ਸਾਡੀਆਂ ਪੰਜਾਬ ਦੀਆਂ ਇਹ ਉਹੀ ਔਰਤਾਂ ਹੈ? ਕੀ ਕੱਲ ਨੂੰ ਪੰਜਾਬ ਦਾ ਇਹ ਵੀ ਇਤਿਹਾਸ ਲਿਖਿਆ ਜਾਏਗਾ ਵੀ 1000-1000 ਰੁਪਏ ਪਿੱਛੇ ਔਰਤਾਂ ਨੱਚਦੀਆਂ ਫਿਰਦੀਆਂ ਸੀਗੀਆਂ? ਜ਼ਰੂਰ ਇਹਦੀ ਟਿੱਪਣੀ ਕਰਿਓ ਕਿ ਵਾਕਿਆ ਅਸੀਂ ਪੰਜਾਬ ਨੂੰ ਹਰਾਤਾ ਰਲ ਮਿਲ ਕੇ ਜੀ। ਥੈਂਕ ਯੂ
0: ਜੀ, ਬਹੁਤ ਸ਼ੁਕਰੀਆ। ਸੋ ਜੀ ਰਮੇਸ਼ ਜੀ, ਬਹੁਤ ਗੰਭੀਰ ਵਿਸ਼ਾ ਹੈ,
1: ਡੂੰਘਾ ਆ
0: ਜੀ, ਬਿਲਕੁਲ
1: ਬਹੁਤ ਗੰਭੀਰ ਵਿਸ਼ਾ, ਬੜਾ ਡੂੰਘਾ ਸਵਾਲ ਹੈ। ਸਰੋਤਿਓ ਗੱਲ ਇਹ ਹੈ ਕਿ ਅਸਲ ਵਿੱਚ ਜਦੋਂ ਬਾਦਲਾਂ ਦਾ ਰਾਜ ਸੀ, ਬਾਦਲਾਂ ਨੇ ਆਪਣੇ ਢੰਗ ਦੇ ਨਾਲ ਮੇਰੇ ਵਰਗਿਆਂ ਨੂੰ ਨਚਾਇਆ, ਜਦੋਂ ਕਾਂਗਰਸ ਦਾ ਰਾਜ ਸੀ ਉਦੋਂ ਵੀ ਅਸੀਂ ਨੱਚੇ। ਨੱਚਣ ਦਾ ਢੰਗ ਫਰਕ ਹੋ ਸਕਦਾ, ਹੋਰ ਰੰਗ ਢੰਗ ਵੱਖਰੇ ਹੋ ਸਕਦੇ ਹੈ, ਹੁਣ ਵਾਲੇ ਬਿਲਕੁਲ ਹੀ ਜਿਹਨੂੰ ਮਦਾਰੀ ਪਾਉਣਾ ਆ। ਤੁਸੀਂ ਭਗਵੰਤ ਮਾਨ ਨੂੰ ਕਦੇ ਜਦੋਂ ਮੰਚ ਤੇ ਜਾਂਦਾ ਤੁਸੀਂ ਦੇਖਿਓ, ਸਹੀ ਉਹ ਨਾਲ ਇੱਕ ਮਗਰ ਗੀਤ ਚੱਲਦਾ ਹੁੰਦਾ ਤੇ ਕਿਵੇਂ ਐਕਸ਼ਨ ਕਰਦਾ। ਉਹ ਕਈ ਵਾਰ ਤੇ ਇੰਝ ਲੱਗਦਾ ਯਾਰ ਕੀ ਕਰ ਰਿਹਾ, ਕਿੱਦਾਂ ਕਮਲ ਪੂਣਾ ਹੈਗਾ, ਕੀ ਹੈ ਤੂੰ ਮੁੱਖ ਮੰਤਰੀ ਆ, ਤੇਰੇ ਭਾਸ਼ਣ ਦੀ ਕੋਈ ਇੱਕ ਸ਼ੈਲੀ ਬਣਗੀ ਹੋਣੀ ਚਾਹੀਦੀ ਹੈ। ਕਮੇਟੀ ਕਰ ਕਰਕੇ ਲੋਕਾਂ ਨੂੰ ਹਸਾਈ ਜਾਂਦੇ ਆ, ਪੌਣਾ ਘੰਟਾ ਭਾਸ਼ਣ ਕਰਨਾ, ਪੌਣੇ ਘੰਟੇ ਚ ਅੱਧਾ ਘੰਟਾ ਵਿਰੋਧੀ ਪਾਰਟੀਆਂ ਨੂੰ ਭੰਡਣਾ ਹੈ, ਬਾਕੀ ਆਪਣੀਆਂ ਸਿਫਤਾਂ ਕਰਨੀਆਂ, ਤੇ ਇੱਕ ਡੇਢ ਮਿੰਟ ਕੋਈ ਕੰਮ ਦੀ ਗੱਲ ਕਰਨੀ, ਇੱਕ ਡੇਢ ਮਿੰਟ ਪੌਣੇ ਘੰਟੇ ਚੋਂ, ਆਹ ਹਾਲਾਤ ਹੈ। ਸੋ ਇਸ ਕਰਕੇ ਹੈ ਤੇ ਸਰੋਤਿਓ ਬੜੀ ਸਿੱਧੀ ਪੱਧਰੀ ਗੱਲ ਹੈ, ਉਹ ਜਿਹੜੀਆਂ ਔਰਤਾਂ ਮੇਰੀਆਂ ਭੈਣਾਂ ਬੀਬੀਆਂ ਨੱਚਦੀਆਂ ਨੇ ਜਾਂ ਹੋਰ ਵੀ ਕਲਾ, ਇੱਥੇ ਨੀ ਹਜ਼ਾਰ ਰੁਪਏ ਨੀ, ਹੋਰ ਵੀ ਬਹੁਤ ਸਾਰੀਆਂ ਇਹਨਾਂ ਦੀਆਂ ਸਟੇਜਾਂ ਜਿੱਥੇ ਪਹਿਲਾਂ ਕਲਾਕਾਰ ਗਾਇਕ ਲਾਇਆ ਜਾਂਦਾ, ਉੱਥੇ ਵੀ ਤੇ ਨੱਚਦੀਆਂ, ਉਹ ਇਹਨਾਂ ਦੇ ਪਾਰਟੀ ਦੇ ਮਿੱਥੇ ਹੋਏ ਵਰਕਰ ਹੁੰਦੇ ਆ। ਜਿੱਥੇ ਕੋਈ ਨਾਚ ਹੁੰਦਾ ਹੈ, ਗਾਣਾ ਹੁੰਦਾ, ਉੱਥੇ ਮੈਂ ਤੁਸੀਂ ਨੀ ਜਾ ਸਕਦੇ, ਉੱਥੇ ਤੁਹਾਨੂੰ ਸਾਨੂੰ ਲਾਗੇ ਨੀ ਲੱਗਣ ਦਿੱਤਾ ਜਾਂਦਾ। ਉਹ ਮਿੱਥੇ ਹੋਏ ਗਿਣੇ ਹੋਏ ਇੱਕ ਲੋਕ ਹੁੰਦੇ ਆ ਜਿਹਨਾਂ ਨੂੰ ਅਸੀਂ ਮਾਫ਼ ਕਰਨਾ, ਮੈਂ ਕਹਿੰਦਾ ਜੱਚਦਾ ਨਹੀਂ ਹੈ, ਕਹਿਣਾ ਵੀ ਨਹੀਂ ਚਾਹੀਦਾ, ਪਰੰਤੂ ਸਮਝਾਉਣ ਲਈ ਮੈਂ ਸ਼ਬਦ ਵਰਤ ਲੈਣਾ, ਜਿਹਨੂੰ ਅਸੀਂ ਭਗਤ ਕਹਿੰਦੇ ਹਾਂ, ਉਹ ਭਗਤ ਹੈ। ਤੇ ਭਗਤ ਤੇ ਭਾਈ ਫਿਰ ਉਹ ਡੇਰਿਆਂ ਵਿੱਚ ਵੀ ਜਾ ਕੇ ਆਪਣੇ ਸਾਧ ਦੀ ਜੈ ਜੈਕਾਰ ਕਰੀ ਜਾਂਦੇ ਆ, ਚਾਹੇ ਸਾਧ ਬਲਾਤਕਾਰੀ ਹੈ, ਅੱਜ ਵੀ ਕਰਦੇ ਹੀ ਹੈ
0: ਜੀ।
1: ਸੋ ਇਸ ਕਰਕੇ ਉਹੀ ਇਹੀ ਹੈ, ਅਸਲ ਵਿੱਚ ਮੈਨੂੰ ਲੱਗਦਾ ਨੁਕਸ ਸਾਡੀ ਮਾਨਸਿਕਤਾ ਚ ਹੈ। ਸਿਆਸੀ ਪਾਰਟੀਆਂ ਤੇ ਕਾਮਯਾਬ ਹੈ ਆਪਣੇ ਮੈਨੀਫੈਸਟੋ ਦੇ ਵਿੱਚ, ਆਪਣੇ ਇੰਟਰਨਲ ਮੈਨੀਫੈਸਟੋ ਚ, ਆਪਣੇ ਅੰਦਰੂਨੀ ਪੈਂਤਰੇ ਚ ਉਹ ਕਾਮਯਾਬ ਹੈ। ਚਾਹੇ ਅੱਜ ਆਮ ਆਦਮੀ ਪਾਰਟੀ ਹੈ ਚਾਹੇ ਪਹਿਲੀਆਂ, ਅਸੀਂ ਸਾਰੀਆਂ ਕਾਮਯਾਬ ਹੋਈਆਂ, ਸਾਰੀਆਂ ਨੇ ਸਾਨੂੰ ਨਚਾਇਆ, ਕਿਸੇ ਨੇ ਸਟੇਜਾਂ ਤੇ ਨਚਾਤਾ, ਕਿਸੇ ਨੇ ਉਂਗਲਾਂ ਤੇ ਨਚਾਇਆ, ਅਸੀਂ ਨੱਚ ਹੀ ਰਹੇ ਹਾਂ। ਨੁਕਸ ਆਪਣੇ ਚ, ਮੈਨੂੰ ਲੱਗਦਾ ਕਿ ਅਸੀਂ ਆਪਣੇ ਵਾਲੇ ਨੁਕਸ ਪਛਾਣੀਏ ਇੱਥੇ, ਉਹਨਾਂ ਵਿੱਚ ਨੁਕਸ ਨਾ ਕੱਢੀਏ
0: ਜੀ। ਬਿਲਕੁਲ, ਪਹਿਲਾਂ ਅਸੀਂ ਸੁਣਦੇ ਸੀ ਕਿ ਜਿਹੜੇ ਰਾਜਨੀਤਿਕ ਲੋਕ ਆ ਇਹ ਸਾਨੂੰ ਇਸ਼ਾਰਿਆਂ 'ਤੇ ਨਚਾਉਂਦੇ ਆ, ਅਤੇ ਅੱਜ ਕੱਲ੍ਹ ਤੁਹਾਨੂੰ ਕੈਮਰਿਆਂ ਦੇ ਸਾਹਮਣੇ ਵੀ ਨਚਾਉਂਦੇ ਆ। ਸੋ ਡੂੰਘਾ ਸਵਾਲ ਆ, ਇਹ ਸਾਨੂੰ ਸੋਚਣਾ ਪੈਣਾ, ਇਸ 'ਤੇ ਵਿਚਾਰਨਾ ਪੈਣਾ, ਪਾਰਟੀਆਂ ਤੋਂ ਉੱਪਰ ਉੱਠ ਕੇ ਇਹਨਾਂ ਚੀਜ਼ਾਂ ਬਾਰੇ ਗੱਲਬਾਤ ਕਰਨੀ ਬਣਦੀ, ਸਾਡੀਆਂ ਆਉਣ ਵਾਲੀਆਂ ਨਸਲਾਂ ਕੀ ਕਹਿਣਗੀਆਂ। ਸੋ ਇਸ ਬਾਰੇ ਬਹੁਤ ਡੂੰਘੇ ਵਿਸ਼ੇ 'ਤੇ ਗੱਲਬਾਤ ਹੋਣੀ ਲਾਜ਼ਮੀ ਆ। ਸੋ ਇਹ ਸਿਆਣਪ ਜਿੰਨਾ ਚਿਰ ਅਸੀਂ ਇਸ 'ਤੇ ਗੱਲਬਾਤ ਨਹੀਂ ਕਰਦੇ, ਮੈਨੂੰ ਲੱਗਦਾ ਇਹਨਾਂ ਦੇ ਜਿਹੜੇ ਸਵਾਲ ਆ, ਜਿਹੜਾ ਇਹਨਾਂ ਦੇ ਜਵਾਬ ਆ, ਉਹ ਸਾਨੂੰ ਮਿਲਣੇ ਹੀ ਨਹੀਂ ਆ। ਸੋ 905-673-3333 905-673-3337 ਜੁੜੇ ਹੋ ਪੰਜਾਬੀ ਲਹਿਰਾਂ ਦੇ ਨਾਲ। ਇੱਕ ਵਾਰ ਫਿਰ ਸਾਡਾ ਰਾਬਤਾ, ਸਾਡੀ ਕਾਲ ਲੱਗ ਚੁੱਕੀ ਹੈ ਜੀ ਮੋਨਾ ਮਹਿੰਗੀ ਜੀ ਨਾਲ। ਬਹੁਤ ਸਾਰੇ ਸਵਾਲ, ਬਹੁਤ ਸਾਰੇ ਜਵਾਬ ਹੁੰਦੇ ਆ, ਉਹਨਾਂ ਦੇ ਵਿੱਚੋਂ ਇੱਕ ਸਭ ਤੋਂ ਅਹਿਮ ਜਵਾਬ ਮੋਨਾ ਜੀ, ਮੰਨ ਲਓ ਕਿ ਪਾਲਸੀਆਂ ਬਹੁਤ ਸਾਰੇ ਸਾਡੇ ਸਰੋਤਿਆਂ ਨੇ ਬੜੀਆਂ ਪੁਰਾਣੀਆਂ ਪਾਲਸੀਆਂ ਕਰਾਈਆਂ ਹੋਈਆਂ ਅਤੇ ਉਹ ਰਿਲੈਕਸ ਬੈਠੇ ਹੋਏ ਆ ਕਿ ਬਈ ਅਸੀਂ ਤਾਂ ਪਾਲਸੀ ਲੰਬੇ ਸਮੇਂ ਤੋਂ ਸਾਡੀ ਪਾਲਸੀ ਚੱਲ ਹੀ ਰਹੀ ਆ, ਸੋ ਸਾਨੂੰ ਹੁਣ ਕੀ ਇੱਧਰ ਉੱਧਰ ਪਾਲਸੀਆਂ ਵੱਲ ਦੇਖਣ ਦੀ ਲੋੜ ਆ, ਕੀ ਜਿਹੜੀਆਂ ਪੁਰਾਣੀਆਂ ਪਾਲਸੀਆਂ ਉਹਨਾਂ 'ਤੇ ਵੀ ਕੋਈ ਉਹਨਾਂ ਦੀ ਕੋਈ ਰਿਵਿਊ ਹੋ ਸਕਦਾ ਕਿ ਉਹ ਸਹੀ ਪੈਸੇ ਦੇ ਰਹੇ ਆ, ਜਾਂ ਉਹਦੇ 'ਚ ਕੋਈ ਚੇਂਜਿਸ ਹੋ ਸਕਦੀ ਆ, ਜਾਂ ਦੁਬਾਰਾ ਤੋਂ ਰੀਨਿਊ ਹੋਣੀਆਂ ਚਾਹੀਦੀਆਂ, ਉਹਨਾਂ ਬਾਰੇ ਕੀ ਤੁਹਾਡਾ ਸੁਝਾਵ ਆ?
3: ਬਿਲਕੁਲ ਪ੍ਰਭ ਜੀ, ਕੁਛ ਟਾਈਮ ਬਾਅਦ ਕਹਿ ਲਓ ਕਿ 2 ਸਾਲ ਬਾਅਦ 5 ਸਾਲ ਬਾਅਦ ਸਾਨੂੰ ਆਪਣੀ ਪਾਲਿਸੀ ਨੂੰ ਰਿਵਿਊ ਜ਼ਰੂਰ ਕਰਨਾ ਚਾਹੀਦਾ, ਉਹਦੇ ਵਿੱਚ ਤਾਂ ਕੋਈ ਡਾਊਟ ਹੈ ਹੀ ਨਹੀਂ ਗਾ। ਰਿਵਿਊ ਦਾ ਮਤਲਬ ਇਹ ਹੈਗਾ ਕਿ ਉਹਨੂੰ ਪਾਲਿਸੀ ਨੂੰ ਜਸਟ ਦੇਖਣਾ, ਇਹ ਨਹੀਂ ਹੈਗਾ ਕਿ ਆਪਾਂ ਡੈਫੀਨੇਟਲੀ ਉਹਦੇ ਵਿੱਚ ਕੋਈ ਚੇਂਜਿਸ ਕਰ ਰਹੇ ਹਾਂ ਜਾਂ ਉਹਨੂੰ ਕੋਈ ਰਿਨਿਊ ਕਰ ਰਹੇ ਹੈਗੇ, ਨੋ। ਆਪਾਂ ਉਹਦੇ ਵਿੱਚ ਆਪਾਂ ਇਸ ਤਰੀਕੇ ਦੇ ਨਾਲ ਪਹਿਲਾਂ ਉਸਨੂੰ ਚੈੱਕ ਕਰਦੇ ਹੈਗੇ ਹਾਂ ਕਿ ਪਾਲਿਸੀ ਦੇ ਵਿੱਚ ਕਵਰੇਜ ਕੀ ਹੈਗੀ ਹੈ, ਅੱਜ ਦੀ ਡੇਟ ਦੇ ਹਿਸਾਬ ਦੇ ਨਾਲ ਉਹ ਕਵਰੇਜ ਜਿਹੜੀ ਹੈ ਤੁਸੀਂ ਅੰਡਰ ਇਨਸ਼ੋਰਡ ਜਾਂ ਓਵਰ ਇਨਸ਼ੋਰਡ ਤਾਂ ਨਹੀਂ ਹੈਗੀ ਉਸ ਕਵਰੇਜ ਦੇ ਨਾਲ। ਦੂਜੀ ਚੀਜ਼ ਉਹਦੇ ਵਿੱਚ ਇਨਫੋਰਮੇਸ਼ਨ, ਬਹੁਤ ਵਾਰ ਹੁੰਦਾ ਕਿ ਆਪਾਂ ਬੈਨੀਫਿਸ਼ਰੀ ਕੰਟਿੰਜੈਂਟ ਬੈਨੀਫਿਸ਼ਰੀ, ਜੇ ਬੱਚਿਆਂ ਨੂੰ ਕੰਟਿੰਜੈਂਟ ਬੈਨੀਫਿਸ਼ਰੀ ਰੱਖਿਆ ਤਾਂ ਟਰੱਸਟੀ ਕਿਹਨੂੰ ਰੱਖਿਆ ਸੀ ਉਹਨਾਂ ਦੇ ਲਈ ਜੇ ਬੱਚੇ ਮਾਈਨਰ ਹੈਗੇ ਆ। ਐਂਡ ਜਦੋਂ ਟਰੱਸਟੀ ਚੂਜ਼ ਕਰਦੇ ਹਾਂ, ਮੋਸਟਲੀ ਕੋਈ ਪੇਰੈਂਟਸ ਹੈ, ਕੋਈ ਬ੍ਰਦਰ ਸਿਸਟਰ ਹੈਗੇ ਆ, ਉਹਨਾਂ ਨੂੰ ਚੂਜ਼ ਕੀਤਾ ਸੀ ਉਸ ਟਾਈਮ ਤੇ। ਪਰ ਅੱਜ ਦੀ ਡੇਟ ਦੇ ਵਿੱਚ ਜੇ ਆਪਾਂ ਨੂੰ ਉਹ ਚੀਜ਼ ਦੀ ਇਨਫੋਰਮੇਸ਼ਨ

0: ਤਾਂ ਤੁਸੀਂ ਡੈਫੀਨੇਟਲੀ ਇੱਕ ਨਵਾਂ ਐਡਵਾਈਜ਼ਰ ਅਸਾਈਨ ਕਰ ਸਕਦੇ ਹੁੰਦੇ ਹੋ। ਜੇ ਤੁਸੀਂ ਆਪਣਾ ਐਡਵਾਈਜ਼ਰ ਵੀ ਚੇਂਜ ਕਰਕੇ ਉਹਨਾਂ ਤੋਂ ਸਰਵਿਸ ਲੈਣਾ ਚਾਹੋ, ਜਿੱਦਾਂ ਜੇ ਸਾਡੇ ਕੋਲ ਵੀ ਬਹੁਤ ਵਾਰ ਕਲਾਇੰਟਸ ਆਉਂਦੇ ਨੇ, ਡਿਫਰੈਂਟ ਡਿਫਰੈਂਟ ਇੰਸ਼ੋਰੈਂਸ ਕੰਪਨੀਜ਼ ਨਾਲ ਪਾਲਿਸੀਜ਼ ਹੁੰਦੀਆਂ ਨੇ, ਤਾਂ ਕਿ ਉਹਦੇ ਵਿੱਚ ਫਾਇਦਾ ਕੀ ਹੁੰਦਾ, ਸਾਨੂੰ ਲੱਗਦਾ ਕਿ ਪਰਸਨ ਨੂੰ ਲੱਗਦਾ ਕਿ ਐਡਵਾਈਜ਼ਰ ਚੇਂਜ ਕਰਨ ਦੀ ਸਾਨੂੰ ਜ਼ਰੂਰਤ ਕੀ ਹੈਗੀ ਹੈ। ਉਹਦੇ ਵਿੱਚ ਫਾਇਦਾ ਇਹ ਹੋ ਜਾਂਦਾ ਹੈ ਕਿ ਲੈਟਸ ਸੇ ਕਿ ਤੁਸੀਂ ਕੋਈ ਚੀਜ਼, ਕੋਈ ਐਡਰੈਸ ਚੇਂਜ ਹੋਇਆ, ਤੁਸੀਂ ਕਰਵਾਉਣਾ ਐਡਰੈਸ ਚੇਂਜ ਕਰਨਾ ਭੁੱਲ ਗਏ, ਜਾਂ ਤੁਸੀਂ ਬੈਂਕ ਅਕਾਊਂਟ ਚੇਂਜ ਕੀਤਾ ਉਹ ਇੰਸ਼ੋਰੈਂਸ ਕੰਪਨੀ ਨੂੰ ਦੱਸਣਾ ਭੁੱਲ ਗਏ। ਪਰ ਜੇ ਤੁਹਾਡਾ ਐਡਵਾਈਜ਼ਰ ਐਕਟਿਵ ਹੈਗਾ, ਸਾਨੂੰ ਵੀ ਤੁਹਾਡੀ ਨੋਟੀਫਿਕੇਸ਼ਨ ਆਉਂਦੀ ਹੈ ਕਿ ਹਾਂਜੀ ਤੁਹਾਡਾ NSF ਹੋ ਗਿਆ, ਤੁਹਾਡਾ ਪ੍ਰੀਮੀਅਮ ਨਹੀਂ ਨਿਕਲਿਆ, ਜਾਂ ਫਿਰ ਤੁਹਾਨੂੰ ਲੈਟਰ ਜਿਵੇਂ ਕਿ ਐਨੂਅਲ ਸਟੇਟਮੈਂਟ ਜਾਂਦੀ ਹੈ, ਉਸ ਟਾਈਮ ਸਟੇਟਮੈਂਟ ਗਈ ਪਰ ਐਡਰੈਸ ਅਪਡੇਟ ਨਹੀਂ ਹੋਇਆ ਹੋਇਆ, ਤਾਂ ਉਹ ਵਾਪਸ ਆ ਗਈ ਹੈ ਲੈਟਰ, ਤਾਂ ਅਸੀਂ ਤੁਹਾਨੂੰ ਕਾਲ ਕਰਕੇ, ਤੁਹਾਨੂੰ ਈਮੇਲ ਕਰਕੇ ਐਟਲੀਸਟ ਕਨਫਰਮ ਕਰ ਸਕਦੇ ਹੁੰਦੇ, ਤਾਂ ਕਿ ਤੁਹਾਡੀ ਇਨਫੋਰਮੇਸ਼ਨ ਨੂੰ ਅਪਡੇਟ ਕਰ ਸਕੀਏ ਤੇ ਪਾਲਿਸੀ ਲੈਪਸ ਨਾ ਹੋਵੇ। ਸੋ ਇਹ ਸਾਰੀਆਂ ਚੀਜ਼ਾਂ ਦੇ ਕਰਕੇ ਹੁੰਦਾ ਹੈ ਕਿ ਪਾਲਿਸੀ ਨੂੰ ਰਿਵਿਊ ਜ਼ਰੂਰ ਕਰੋ। ਐਂਡ ਸਭ ਨਾਲੋਂ ਵੱਡੀ ਗੱਲ ਜੀ, ਟਰਮ ਇੰਸ਼ੋਰੈਂਸ, ਬਹੁਤ ਵਾਰ ਸਾਨੂੰ ਲੱਗਦਾ ਕਿ ਸਾਡੇ ਕੋਲ ਤਾਂ ਪਾਲਿਸੀ ਪਰਮਾਨੈਂਟ ਚੱਲ ਰਹੀ ਹੈ, ਐਂਡ ਮੈਂ ਕਾਫੀ ਵਾਰ ਦੇਖਦੀ ਹਾਂ ਪਰਮਾਨੈਂਟ ਤੇ ਟਰਮ ਦਾ ਕੰਬੀਨੇਸ਼ਨ ਚੱਲ ਰਿਹਾ ਹੁੰਦਾ। ਜੋ ਟਰਮ ਇੰਸ਼ੋਰੈਂਸ ਜਿਹੜੀ ਕੰਬੀਨੇਸ਼ਨ ਦੇ ਵਿੱਚ ਲਈ ਸੀ, ਜੋ ਹੁਣ ਐਕਸਪਾਇਰ ਹੋਣ ਵਾਲੀ ਆਉਂਦੇ ਸਾਲਾਂ ਦੇ ਵਿੱਚ, ਤਾਂ ਤੁਸੀਂ ਇਹ ਆਪਸ਼ਨ ਵੀ ਦੇਖ ਸਕਦੇ ਹੋ ਕਿ ਉਹਨੂੰ ਅਸੀਂ ਕਨਵਰਟ ਕਰ ਲਈਏ ਪਰਮਾਨੈਂਟ ਦੇ ਵਿੱਚ, ਜਾਂ ਕਿਸ ਤਰੀਕੇ ਦੀ ਆਪਸ਼ਨ ਉਹਦੇ ਵਿੱਚ ਹੋ ਸਕਦੀਆਂ ਨੇ। ਸੋ ਇਹ ਸਾਰੀਆਂ ਚੀਜ਼ਾਂ ਦੇ ਲਈ ਬੈਟਰ ਰਹਿੰਦਾ ਕਿ ਤੁਸੀਂ ਪਾਲਿਸੀ ਨੂੰ ਰਿਵਿਊ ਜ਼ਰੂਰ ਕਰੋ। ਇੱਕ ਚੀਜ਼ ਮੈਂ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਕਿਉਂਕਿ ਜਦੋਂ ਵੀ ਅਸੀਂ ਪਾਲਿਸੀ ਰਿਵਿਊ ਕਰਦੇ ਹਾਂ, ਨੋ ਮੈਟਰ ਨਵੇਂ ਕਲਾਇੰਟਸ ਹੈਗੇ ਆ, ਸਾਡੇ ਤੋਂ ਪਾਲਿਸੀ ਨਹੀਂ ਸੀ ਕਰਵਾਈ, ਕੋਈ ਪੁਰਾਣੀ ਪਾਲਿਸੀ ਚੱਲ ਰਹੀ ਹੈ ਤੁਹਾਡੀ, ਤੁਹਾਨੂੰ ਕੋਈ ਵੀ ਕੰਸਲਟੇਸ਼ਨ ਚਾਰਜਿਸ ਨਹੀਂ ਕੀਤੇ ਜਾਣਗੇ, ਨਾ ਹੀ ਕੋਈ ਓਬਲੀਗੇਸ਼ਨ ਹੋਏਗੀ ਕਿ ਤੁਸੀਂ ਨਵੀਂ ਪਾਲਿਸੀ ਹੀ ਕਰਵਾਉਣੀ ਹੈ, ਤਾਂ ਹੀ ਤੁਹਾਨੂੰ ਸਰਵਿਸ ਮਿਲੇਗੀ, ਇੱਦਾਂ ਦੀ ਕੋਈ ਵੀ ਕੰਡੀਸ਼ਨ ਨਹੀਂ ਹੈਗੀ ਹੈ। ਤੁਸੀਂ ਬੇਝਿਜਕ ਹੋ ਕੇ ਸਾਨੂੰ ਕਾਲ ਕਰਕੇ, ਅਪਾਇੰਟਮੈਂਟ ਬੁੱਕ ਕਰਕੇ ਆਪਣੀਆਂ ਪਾਲਿਸੀਜ਼ ਨੂੰ ਰਿਵਿਊ ਕਰਾ ਸਕਦੇ ਹੋ, ਸੈਕਿੰਡ ਓਪੀਨੀਅਨ ਲੈ ਸਕਦੇ ਹੋ ਹੈਗੇ ਹੋ। ਜੇ ਤੁਹਾਨੂੰ ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ, ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ ਜੀ, ਮੋਨਾ ਮਿੰਕੀ @416-509-1509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509-509- ਆਰਟੀਕਲ ਇੰਨਾ ਸੀ ਕਿ ਪਾਲਿਸੀ ਰਿਵਿਊ ਹੋਣੀ ਹੈ, ਰਿਨਿਊਅਲ ਹੋਣੀ ਹੈ ਜਾਂ ਕਨਵਰਟ ਹੋਣੀ ਹੈ ਜਾਂ ਉਹਦੇ ਰਿਲੇਟਿਡ ਕੋਈ ਸਰਵਿਸ ਚਾਹੀਦੀ ਹੈ। ਬਹੁਤ ਵਾਰ ਪ੍ਰਭ ਜੀ ਮੈਂ ਦੇਖਦੀ ਹਾਂ ਡਿਸੇਬਿਲਟੀ ਇੰਸ਼ੋਰੈਂਸ ਪਾਲਿਸੀਜ਼ ਪੁਰਾਣੀਆਂ ਚੱਲੀਆਂ ਆ ਰਹੀਆਂ ਹੁੰਦੀਆਂ, ਜਸਟ 2000 ਪਰ ਮੰਥ ਦਾ ਬੈਨੀਫਿਟ ਲਿੱਤਾ ਸੀ ਉਹੀ ਚੱਲਿਆ ਆ ਰਿਹਾ। ਜਦੋਂ ਕਲੇਮ ਆਉਂਦਾ ਤਦੋਂ ਪਰਸਨ ਨੂੰ ਲੱਗਦਾ ਕਿ ਮੈਂ ਤਾਂ ਅੱਜ ਦੀ ਡੇਟ ਦੇ ਵਿੱਚ 10,000 ਕਮਾ ਰਿਹਾ ਪਰ ਮੇਰੀ ਤਾਂ ਪਾਲਿਸੀ ਦਾ ਮੈਨੂੰ ਸਿਰਫ 2000 ਮਿਲ ਰਿਹਾ। ਉਹ ਤਾਂ ਹੀ ਅਪਡੇਟ ਕਰੋਗੇ ਤੁਸੀਂ ਜੇ ਤੁਸੀਂ ਰਿਵਿਊ ਕੀਤਾ ਹੋਊਗਾ ਤਾਂ ਉਹਦੀ ਕਵਰੇਜ ਇਨਕਰੀਜ਼ ਕਰ ਸਕਦੇ ਹੋ। ਕੋਈ ਵੀ ਡਿਟੇਲ ਚਾਹੀਦੀ ਹੋਵੇ ਜੀ 416-509-1509। ਥੈਂਕ ਯੂ ਸੋ ਮਚ ਜੀ।
1: ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਰਮੇਸ਼ ਜੀ, ਅਗਲੀ ਖਬਰ ਵੱਲ ਅਸੀਂ ਜਾਈਏ ਜ਼ਰੂਰ। ਕੰਗਣਾ ਰਣੌਤ ਮਾਨਹਾਨੀ ਮੁਕੱਦਮੇ ਦੇ ਵਿੱਚ ਵਕੀਲ ਨੇ ਹੁਣ ਬੜੀ ਅਨੋਖੀ ਜੀ ਦਲੀਲ ਦਿੱਤੀ ਹੈ। ਕਿਹੜੀ ਉਹ ਦਲੀਲ ਆ, ਉਸ ਤੇ ਚਾਨਣਾ ਪਾਈਏ।
2: ਚਲੋ ਵੈਸੇ ਪ੍ਰਭ ਸੰਧੂ ਜੀ, ਹੁਣ ਜਿਹੜੀ ਅਗਲੀ ਤਰੀਕ ਕੱਲ ਪੈ ਗਈ ਸੀ ਤੇ ਉਹ ਜਿਹੜੀ ਅਗਲੀ ਤਰੀਕ ਹੈ ਉਹ 18 ਜੁਲਾਈ ਹੈ। ਉਧਰ ਨੂੰ ਦੇਖਦੇ ਹੁੰਦਾ ਕਿ ਜਿਹੜੀ ਤੁਸੀਂ ਨਾ ਦਲੀਲ ਦਾ ਜ਼ਿਕਰ ਕੀਤਾ, ਵਾਕਿਆ ਹੀ ਬੜਾ ਅਜੀਬੋ ਗਰੀਬ ਹੈ। ਕੰਗਣਾ ਰਣੌਤ ਹਾਈ ਕੋਰਟ ਸੁਪਰੀਮ ਕੋਰਟ ਤੱਕ ਟੱਕਰਾਂ ਮਾਰ ਕੇ ਆ ਗਈ, ਇਹ ਕੇਸ ਰੱਦ ਹੋਣਾ ਚਾਹੀਦਾ, ਪਰੰਤੂ ਕਿਸੇ ਅਦਾਲਤ ਨੇ ਨਹੀਂ ਕੀਤਾ ਤੇ ਕੰਗਣਾ ਰਣੌਤ ਨੂੰ ਮਾਨਹਾਨੀ ਦੇ ਮੁਕੱਦਮੇ ਚ ਮਾਤਾ ਮਹਿੰਦਰ ਕੌਰ ਤੇ ਵਿਵਾਦਿਤ, ਗਲਤ, ਮਾੜੇ, ਬੇਇੱਜ਼ਤ ਕਰਨ ਵਾਲੇ ਤੰਜ ਕੱਸਣ ਦੇ ਮਸਲੇ ਚ ਜਿਹੜਾ ਉੱਥੇ ਮਾਨਹਾਨੀ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਰਿਹਾ ਬਠਿੰਡੇ ਦੀ ਅਦਾਲਤ ਵਿੱਚ। ਉਹ ਮਾਤਾ ਮਹਿੰਦਰ ਕੌਰ ਦੇ ਬਾਰੇ ਜਿਹੜੀ ਉਹਨਾਂ ਦਾ ਵਕੀਲ ਹੈ ਜਿਹੜੀ ਪੇਸ਼ੀ ਹੋਈ ਤੇ ਵਕੀਲ ਕਹਿੰਦਾ ਜੀ ਗੱਲ ਇਹ ਹੈ, ਮਾਤਾ ਮਹਿੰਦਰ ਕੌਰ ਤੇ ਐਵੇਂ ਕਹੀ ਜਾਂਦੀ ਮੇਰੀ ਮਾਨਹਾਨੀ ਹੋਈ ਹੈ। ਕਹਿੰਦਾ ਕਿ ਕੰਗਣਾ ਰਣੌਤ ਨੇ ਉੱਤੇ ਟਿੱਪਣੀ ਕੀਤੀ, ਉਹਦਾ ਤਾਂ ਮਾਣ ਵੱਧ ਗਿਆ। ਮਾਤਾ ਮਹਿੰਦਰ ਕੌਰ ਨੂੰ ਜਾਣਦਾ ਕੌਣ ਸੀ, ਕਹਿੰਦਾ ਇਲਾਕੇ ਦੇ ਵਿੱਚ ਜਾਂ ਇੱਧਰ ਉੱਧਰ। ਔਰ ਮਾਤਾ ਮਹਿੰਦਰ ਕੌਰ ਨੂੰ ਤੇ ਦੁਨੀਆਂ ਦੇ ਵਿੱਚੋਂ ਕਹਿੰਦੇ ਆਰਥਿਕ ਸਹਾਇਤਾ ਹੋਈ ਹੈ, ਇੱਕ ਨਵਾਂ ਵਿਵਾਦ। ਤੁਸੀਂ ਵੇਖੋ ਇਹਨਾਂ ਤਕੜੇ ਤੇ ਅਮੀਰ ਲੋਕਾਂ ਦੇ ਚੋਚਲੇ ਵੇਖੋ ਕਿ ਮਾਨਹਾਨੀ ਕਰਕੇ ਕਹਿੰਦੇ ਜੀ ਸਾਡੇ ਵੱਲੋਂ ਤੁਹਾਨੂੰ ਬੇਇੱਜ਼ਤ ਕਰਨ ਦੇ ਨਾਲ ਤੁਹਾਡਾ ਮਾਣ ਵੱਧ ਗਿਆ। ਮਾਤਾ ਮਹਿੰਦਰ ਕੌਰ ਦੇ ਬਾਰੇ ਕੰਗਣਾ ਰਣੌਤ ਦੇ ਵਕੀਲ ਨੇ ਭਰੀ ਅਦਾਲਤ ਵਿੱਚ ਕਹਿਤਾ ਜੀ ਕਿ ਇਹਦਾ ਮਾਣ ਵਧਿਆ, ਇਹਨੀ ਮਾਨਹਾਨੀ ਨਹੀਂ ਹੋਈ, ਉਲਟਾ ਆਰਥਿਕ ਤੌਰ ਤੇ ਇਹਨਾਂ ਨੂੰ ਫਾਇਦਾ ਹੋਇਆ ਹੈਗਾ। ਤੇ ਜੱਜ ਸਾਹਿਬ ਹੁਣ ਤਰੀਕਾਂ ਤੇ ਤਰੀਕਾਂ ਪਾ ਰਹੇ ਹੈ। 18 ਜੁਲਾਈ ਨੂੰ ਅਗਲੀ ਤਰੀਕ ਹੈ ਤੇ ਵੇਖਦੇ ਭਾਈ ਕੀ ਬਣਦਾ ਆ। ਅਜੇ ਤੱਕ ਤੇ ਮਸਲਾ ਕੋਰਟ ਕਚਹਿਰੀ ਵਿੱਚ ਜਿਹੜਾ ਪ੍ਰਭ ਸੰਧੂ ਜੀ ਚੱਲ ਰਿਹਾ।
1: ਮੈਨੂੰ ਤਾਂ ਲੱਗਦਾ ਜਿਹੜੇ ਵਕੀਲ ਨੇ ਇਹ ਗੱਲ ਕਹੀ ਉੱਤੇ ਵੀ ਮਾਨਹਾਨੀ ਹੋਣੀ ਚਾਹੀਦੀ ਜੀ। ਚਲੋ ਜੀ, ਸਮਾਂ ਆਪਣਾ ਤਕਰੀਬਨ ਹੋ ਚੁੱਕਿਆ। ਬਹੁਤ ਸ਼ੁਕਰੀਆ ਰਮੇਸ਼ ਜੀ, ਕੱਲ੍ਹ ਨੂੰ ਮਿਲਦੇ ਹਾਂ ਨਵੇਂ ਦਿਨ ਨਵੀਆਂ ਖਬਰਾਂ ਦੇ ਵਿੱਚ। ਇੱਥੇ ਇਜਾਜ਼ਤ ਲਵਾਂਗੇ ਤੁਹਾਡੇ ਤੋਂ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਅੱਜ ਦੇ ਪ੍ਰੋਗਰਾਮ ਜੁੜਨ ਲਈ।
2: ਜੀ ਪ੍ਰਭ ਸੰਧੂ ਜੀ, ਕੱਲ੍ਹ ਲੰਬੀਆਂ ਚੌੜੀਆਂ ਚਰਚਾ ਕਰਾਂਗੇ, ਖੁੱਲ੍ਹਾ ਸਮਾਂ ਹੋਏਗਾ ਤਾਂ ਸਰੋਤਿਆਂ ਨੂੰ ਅਪੀਲ ਹੈ ਕੱਲ੍ਹ ਲੰਬੀ ਚਰਚਾ ਦੇ ਲਈ ਅਸੀਂ ਸਾਰੇ ਜਣੇ ਹਾਜ਼ਰੀ ਭਰਾਂਗੇ।
1: ਜੀ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਸੋ 905-673-3337 ਸੋ ਕੱਲ੍ਹ ਨੂੰ ਆਪਾਂ ਲੰਬੀਆਂ ਚੌੜੀਆਂ ਗੱਲਾਂ ਬਾਤਾਂ ਕਰ ਸਕਦੇ ਹਾਂ, 2 ਘੰਟੇ ਦਾ ਸਮਾਂ ਆ। ਸੋ ਲਵਾਨਾ

0: ਪਹਿਲਾਂ ਸਪਾਦਾ ਮੈਸੇਜ ਇੱਕ ਵਾਰ ਫਿਰ ਦੇ ਦਈਏ।
1: ਕੀ ਤੁਸੀਂ ਰੋਜ਼ਾਨਾ ਦੀ ਭੱਜ ਦੌੜ ਅਤੇ ਸਟ੍ਰੈਸ ਤੋਂ ਮੁਕਤੀ ਚਾਹੁੰਦੇ ਹੋ? ਕੀ ਤੁਸੀਂ ਲੱਭ ਰਹੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਹਾਡੇ ਸਰੀਰ ਅਤੇ ਰੂਹ ਨੂੰ ਮਿਲੇ ਸਕੂਨ? ਤਾਂ ਹੁਣ ਇੰਤਜ਼ਾਰ ਖਤਮ। ਬ੍ਰੈਂਪਟਨ ਵਿੱਚ ਖੁੱਲ ਗਿਆ ਹੈ ਲਿਵਾਨਾ ਵੈਲਨੈਸ ਸਪਾ। ਸਾਡੇ ਤਜਰਬੇਕਾਰ ਅਤੇ ਪ੍ਰੋਫੈਸ਼ਨਲ ਥੈਰੇਪਿਸਟਸ 100% ਹਾਈਜੀਨ ਐਨਵਾਇਰਨਮੈਂਟ ਅਤੇ ਐਡਵਾਂਸਡ ਇਕਵਿਪਮੈਂਟਸ ਦੇ ਨਾਲ ਤੁਹਾਡੀ ਸੇਵਾ ਲਈ ਹਾਜ਼ਰ ਹਨ। ਸਾਡੀਆਂ ਖਾਸ ਸਰਵਿਸਿਜ਼, ਰਿਲੈਕਸਿੰਗ ਅਤੇ ਮਸਾਜ ਥੈਰੇਪੀ, ਪ੍ਰੀਨੇਟਲ ਅਤੇ ਪੋਸਟਨੇਟਲ, ਗਲੋਇੰਗ ਹਾਈਡਰਾ ਫੇਸ਼ੀਅਲ, ਲੇਜ਼ਰ ਹੇਅਰ ਰਿਮੂਵਲ ਅਤੇ ਬਾਡੀ ਕੰਟੂਰਿੰਗ। ਅਤੇ ਹਾਂ, ਇੰਸ਼ੋਰੈਂਸ ਬੈਨੀਫਿਟਸ ਵਾਲੇ ਗਾਹਕਾਂ ਲਈ ਡਾਇਰੈਕਟ ਬਿਲਿੰਗ ਦੀ ਖਾਸ ਸੁਵਿਧਾ ਵੀ ਉਪਲਬਧ ਹੈ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਆਪਣੀ ਅਪਾਇੰਟਮੈਂਟ ਬੁੱਕ ਕਰੋ। ਪਤਾ 534 ਪਾਰਕਹਸਟ ਸਕੁਆਇਰ, ਬ੍ਰੈਂਪਟਨ। ਫੋਨ ਨੰਬਰ 416-811-5385। ਲਿਵਾਨਾ ਵੈਲਨੈਸ ਸਪਾ, ਜੋ ਰੱਖੇ ਤੁਹਾਡੀ ਸਿਹਤ ਅਤੇ ਸੁੰਦਰਤਾ ਦਾ ਖਿਆਲ।
2: ਜਥਾ ਚਮਕੌਰ ਸਿੰਘ ਸਿੱਧੂ ਤੇ ਬੂਟਾ ਸਿੰਘ ਬਿਲਾਸਪੁਰੀ।
3: This is AM 530 CHLO AM, serving Brampton, Mississauga, Toronto, the GTA and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਪੰਜਾਬੀ ਲਹਿਰਾਂ
1: ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
0: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
1: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
0: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
1: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
0: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
1: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
0: ਪ੍ਰੋਗਰਾਮ ਪੰਜਾਬੀ ਲਹਿਰਾਂ
1: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
2: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
3: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ। ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।
4: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ

0: ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਪੰਜਾਬੀ ਲਹਿਰਾ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 4166552000।
6: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲ੍ਹੇ ਨੇ 11 ਤੋਂ 8 905-204-1313 905-204-1313 ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557 6475415

0: ਪ੍ਰੋਗਰਾਮ ਪੰਜਾਬੀ ਰੰਗ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਵ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮਾਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਲਹਿਰਾਂ ਲੈ ਕੇ, ਠੀਕ 9 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ। ਵੈਸੇ ਪੰਜਾਬੀ ਲਹਿਰਾਂ ਨਾਲ ਜੁੜੇ ਹੋਏ ਹੋ ਸਵੇਰ ਦੇ 7 ਵਜੇ ਹੁਣੇ। ਸਾਡੇ ਤੋਂ ਪਹਿਲਾਂ ਤੁਸੀਂ ਖਬਰਾਂ ਬਹੁਤ ਹੀ ਖਾਸ, ਬਹੁਤ ਹੀ ਪਿਆਰੀਆਂ, ਬਹੁਤ ਹੀ ਡਿਟੇਲਡ ਸੁਣ ਕੇ ਹਟੇ ਹੋ ਰਮੇਸ਼ ਹੁਸ਼ਿਆਰਪੁਰੀ ਸਾਹਿਬ ਅਤੇ ਪ੍ਰਭ ਸੰਧੂ ਹੋਰਾਂ ਦੇ ਨਾਲ। ਸੋ ਪੰਜਾਬੀ ਲਹਿਰਾਂ ਤੁਹਾਡੇ ਲਈ ਇੱਕ ਵਾਰ ਫਿਰ ਤੋਂ ਹਾਜ਼ਰ ਹੈ। ਕਿਵੇਂ ਹੋ, ਸਾਰੇ ਠੀਕ ਠਾਕ ਹੋ? ਪਹਿਲਾਂ ਤਾਂ ਪਿਆਰ ਸਤਿਕਾਰ, ਹੈਪੀ ਹੈਪੀ ਹੈਪੀ ਹੈਪੀ ਫਰਾਈਡੇ। ਵਾਹ ਬਈ ਵਾਹ, ਫਰਾਈਡੇ ਦੀ ਬਹੁਤ ਹੀ ਸੋਹਣੀ ਜੀ ਖੂਬਸੂਰਤ ਜਿਹੀ ਸਵੇਰ ਹੈ। ਅਤੇ ਕਿਵੇਂ ਮਨਾ ਰਹੇ ਹੋ ਫਿਰ ਫਰਾਈਡੇ ਨੂੰ? ਕੀ ਪਲੈਨ ਹੈ ਯਾਰ? ਕੈਨੇਡਾ ਡੇ ਲੌਂਗ ਵੀਕਐਂਡ ਤਾਂ ਨਹੀਂ, ਕਿਉਂਕਿ ਔਲਰੇਡੀ ਛੁੱਟੀ ਮਿਲ ਗਈ ਪਰਸਨ ਨੂੰ ਜਿਹਨੇ ਨੂੰ ਮਿਲਣੀ ਸੀਗੀ। ਬਟ ਇੱਕ ਵਾਰ ਫਿਰ ਤੋਂ ਵੀਕਐਂਡ ਤਾਂ ਆਇਆ ਅਤੇ ਹੈ ਕੈਨੇਡਾ ਡੇ ਦਾ ਵੀਕਐਂਡ ਹੈ। ਸੋ ਬਹੁਤ ਸਾਰੇ ਵਿਆਹ ਸ਼ਾਦੀ ਦੇ ਫੰਕਸ਼ਨ ਐਂਡ ਔਲਰੇਡੀ ਸ਼ੁਰੂ ਨੇ ਆਪਣੇ ਤਾਂ। ਮੇਲੇ ਅਰਗੇ ਵਿਆਹ ਹੁੰਦੇ ਆ, ਪੂਰਾ ਪੂਰਾ ਹਫ਼ਤਾ ਚੱਲਦਿਆ ਹੈ। ਚਲੋ ਵਧੀਆ ਯਾਰ, ਆਪਾਂ ਕਰਮ ਵਾਲੇ ਹਾਂ, ਲੋਕੀ ਤਾਂ ਤਰਸਦੇ ਨੇ ਅਤੇ ਕਿ ਕਾਸ਼ ਯਾਰ ਸਾਨੂੰ ਵੀ ਕਿਸੇ ਵਿਆਹ 'ਤੇ ਸੱਦਾ ਆਵੇ। ਸੋ ਮੈਂ ਨਾ ਪਤਾ ਨਹੀਂ ਕਿਸ ਦਿਨ ਕਿਸੇ ਵਿਆਹ ਦੀ ਗੱਲ ਕਰ ਰਿਹਾ ਸੀ, ਮੈਨੂੰ ਇੱਕ ਵੀਰ ਦਾ ਫੋਨ ਆਇਆ। ਉਹ ਕਹਿੰਦੇ ਭਾਅ ਜੀ ਯਾਰ ਸਾਨੂੰ ਵੀ ਕੋਈ ਸੱਦ ਲਵੇ ਵਿਆਹ 'ਤੇ। ਮੈਂ ਥੋੜ੍ਹਾ ਜਿਹਾ ਸੋਚਿਆ, ਮੈਂ ਕਿ ਸੱਦ ਲਵੇ ਕਾਹਦੇ ਲਈ? ਮੈਂ ਕਿਹਾ ਇਸ ਤਾਂ ਕਹਿੰਦੇ ਆ ਕਿ ਯੂ ਨੋ ਕਈ ਵਾਰ ਵਿਆਹ ਥੋੜ੍ਹੇ ਜਿਹੇ ਲੰਮੇ ਬਹੁਤ ਹੋ ਜਾਂਦੇ ਆ। ਉਹ ਕਹਿੰਦੇ ਨਹੀਂ ਭਾਅ ਜੀ, ਸਾਨੂੰ ਤਾਂ ਕਦੇ ਇੱਥੇ ਕਹਿੰਦੇ 4 ਸਾਲ ਹੋ ਗਿਆ ਆਇਆਂ ਨੂੰ, ਕੋਈ ਵਾਲੀ ਫੈਮਿਲੀ ਹੈ ਨਹੀਂ ਗੀ, ਇੱਥੋਂ ਦੇ ਵਿਆਹ ਹੀ ਨਹੀਂ ਦੇਖੇ। ਮੈਂ ਕਿਹਾ ਬੱਲੇ ਯਾਰ। ਸੋ ਗੱਲ ਮੇਰੀ ਇਹ ਹੈ ਕਿ ਆਪਾਂ ਜਿੱਥੇ ਕਈ ਵਾਰ ਸੋਚਦੇ ਹਾਂ ਥੱਕ ਗਏ, ਹੰਭ ਗਏ, ਯੇ ਹੈ ਵੋ ਹੈ, ਉੱਥੇ ਬਹੁਤ ਸਾਰੇ ਲੋਕ ਨੇ ਜਿਹੜੇ ਯਾਰ ਤਰਸਦੇ ਨੇ ਕਿ ਸਾਨੂੰ ਕਿਤੇ ਕੋਈ ਸੱਦਾ ਪੱਤਰ ਆ ਜਾਵੇ। ਸੋ ਜੇ ਤੁਹਾਨੂੰ ਸੱਦੇ ਪੱਤਰ ਆ ਰਹੇ ਨੇ, ਤੁਹਾਨੂੰ ਕੋਈ ਸੱਦ ਰਿਹਾ, ਤੁਹਾਨੂੰ ਕੋਈ ਬੁਲਾ ਰਿਹਾ, ਤਾਂ ਬਹੁਤ ਜ਼ਰੂਰੀ ਹੈ ਯਾਰ ਕਿ ਆਪਾਂ ਥੈਂਕਫੁਲ ਹੋਈਏ, ਸ਼ੁਕਰਾਨਾ ਕਰੀਏ ਯਾਰ ਕਿ ਸਾਡੇ ਕੋਲ ਫੈਮਿਲੀ ਹੈ, ਸਾਡੇ ਕੋਲ ਫਰੈਂਡਸ ਨੇ, ਸਾਨੂੰ ਕੋਈ ਬੁਲਾ ਤਾਂ ਰਿਹਾ। ਸੋ ਖੈਰ, ਨੰਬਰ ਹੈ ਆਪਣਾ 9056733337। ਵੈਲਕਮ ਵੈਲਕਮ ਵੈਲਕਮ ਸਭ ਨੂੰ। 9056733337 ਆਪਣਾ ਨੰਬਰ ਹੈ, 9056733337। ਪਹਿਲਾਂ ਇੱਕ ਦੋ ਨੰਬਰ, ਪਹਿਲਾ ਨੰਬਰ ਤੁਸੀਂ ਯਾਦ ਰੱਖੋ, ਵਨ ਐਂਡ ਓਨਲੀ ਮੈਂਡੀ ਗਿੱਲ ਦਾ। ਗੱਡੀਆਂ ਦੀ, ਘਰਾਂ ਦੀ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਮੈਂਡੀ ਨੂੰ ਇੱਕ ਵਾਰ ਕਾਲ ਕਰੋ, ਮੈਂਡੀ ਇਜ਼ ਅਮੇਜ਼ਿੰਗ। ਸੋ ਕਾਰ ਵੈਨ ਟਰੱਕ ਦੀ ਕੋਈ ਵੀ ਇੰਸ਼ੋਰੈਂਸ ਹੋਵੇ, ਮੈਂਡੀ ਗਿੱਲ ਤੁਹਾਨੂੰ ਐਸਾ ਡਿਸਕਾਊਂਟ ਲੱਗ ਕੇ ਦੇਣਗੇ, ਤੁਸੀਂ ਵੀ ਕਹੋਗੇ ਨਵੀਂ ਯਾਰ ਬੱਲੇ ਬੱਲੇ, ਮੈਂਡੀ ਨੇ ਤਾਂ ਸਵੇਰੇ ਸਵੇਰੇ ਖੁਸ਼ਖਬਰੀ ਦਿੱਤੀ ਡਿਸਕਾਊਂਟ ਵਾਲੀ। ਸੋ ਆਟੋ ਹੋਮ ਕਮਰਸ਼ਲ ਟਰੱਕਾਂ ਦੀ ਕੋਈ ਇੰਸ਼ੋਰੈਂਸ ਹੈ ਤਾਂ ਮੈਂਡੀ ਗਿੱਲ। ਨੰਬਰ ਤੁਸੀਂ ਨੋਟ ਕਰ ਲਓ, 6479299509, 6479299509। 647 9295909 ਦੇ ਉੱਤੇ ਮੈਂਡੀ ਨਾਲ ਗੱਲਬਾਤ ਤੁਸੀਂ ਇੱਕ ਵਾਰ ਕਰ ਲਓ। ਉਹਦੇ ਨਾਲ ਨਾਲ ਨਵੀਂ ਰੂਫ ਲਗਵਾਉਣੀ ਆ, ਰੂਫ ਦੀ ਕੋਈ ਰਿਪੇਅਰ ਕਰਾਉਣੀ ਆ, ਆਲ ਵੇ ਰੂਫਰਸ ਦੇ ਤੁਸੀਂ ਰੂਬਲ ਭਾਅ ਜੀ ਨੂੰ ਫੋਨ ਕਰ ਲਓ। ਫੁੱਲੀ ਇੰਸ਼ੋਰਡ ਕੰਪਨੀ ਆ, ਰਿਟਨ ਵਾਰੰਟੀ, ਜਿਹੜਾ ਬੰਦਾ ਲਿਖਤ ਦੇ ਵਿੱਚ ਵਾਰੰਟੀ ਦੇ ਰਿਹਾ ਹੋਰ ਕੀ ਚਾਹੀਦਾ। ਸੋ ਆਲ ਵੇ ਰੂਫਰਸ ਨੂੰ ਕਾਲ ਕਰ ਲਓ। ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਰੂਫਿੰਗ, ਫਲੈਟ ਰੂਫ, ਸ਼ਿੰਗਲ ਰੂਫ ਦਾ ਕੋਈ ਕੰਮ ਹੈ, ਮੈਟਲ ਰੂਫ, 15 ਸਾਲ ਦਾ ਐਕਸਪੀਰੀਅੰਸ ਹੈ। ਅਤੇ ਨੰਬਰ ਹੈ 6475050943, 6475050943। 647-505-0943 'ਤੇ ਕਾਲ ਤੁਸੀਂ ਕਰੋ। ਸੋ ਕਿਵੇਂ ਹੋ ਫਿਰ? ਰੋਨਾਲਡੋ ਦੇ ਜਿੰਨੇ ਫੈਨ ਨੇ ਠੀਕ ਹੋ, ਖੁਸ਼ ਹੋ? ਕੱਲ੍ਹ ਬਹੁਤ ਹੀ ਇੱਕ ਫਸਵੇਂ ਬੜੇ ਕਮਾਲ ਦੇ ਮੈਚ ਦੇ ਵਿੱਚ ਪੋਰਚੁਗਲ ਨੇ ਕਰੋਏਸ਼ੀਆ ਨੂੰ ਹਰਾਇਆ। ਸੋ ਪੋਰਚੁਗਲ ਕਰੋਏਸ਼ੀਆ ਦਾ ਕੱਲ੍ਹ ਟੋਰਾਂਟੋ ਸਟੇਡੀਅਮ ਦੇ ਵਿੱਚ ਮੈਚ ਹੋਇਆ, ਅਤੇ ਪਹਿਲਾਂ ਕਰੋਏਸ਼ੀਆ ਨੇ ਗੋਲ ਕੀਤਾ ਅਤੇ ਲੱਗਿਆ ਬੱਲੇ ਹੋਏ। ਹੁਣ ਪੋਰਚੁਗਲ ਹੀ ਹੋ ਜਾਣਾ ਔਖਾ, ਅਤੇ ਫਿਰ ਯਾਰ ਪੋਰਚੁਗਲ ਵਾਲੇ ਲੱਕੀ ਰਹਿ ਗਏ, ਪੈਨਲਟੀ ਕਿੱਕ ਮਿਲ ਗਈ, ਪੈਨਲਟੀ ਕਿੱਕ ਮਿਲੀ। ਫਿਰ ਰੋਨਾਲਡੋ ਸਾਹਿਬ ਆਏ ਅਤੇ ਰੋਨਾਲਡੋ ਨੇ ਕਿਹਾ ਮੈਂ ਵੀ ਫਿਰ ਤੁਹਾਨੂੰ ਪਤਾ ਹੀ ਹੈ ਕੌਣ ਆ, ਅਤੇ ਰੋਨਾਲਡੋ ਨੇ ਗੋਲ ਕਰਤਾ। ਚਲੋ ਜੀ 1-1 ਕਰਦੇ ਕਰਾਉਂਦੇ ਤੇ ਮੈਚ ਚੱਲਦਾ ਰਿਹਾ ਤੇ ਚੱਲਦਾ ਰਿਹਾ ਤੇ ਬਹੁਤ ਹੀ ਐਂਟੀਸਪੇਸ਼ਨ, ਨਰਵਸ ਦੋਨੋਂ ਪਾਸਿਓਂ ਫੈਨ, ਕਰੋਏਸ਼ੀਆ ਦੇ ਵੀ ਫੈਨ ਬਹੁਤ ਨਰਵਸ ਤੇ ਪੋਰਚੁਗਲ ਦੇ ਫੈਨ ਵੀ ਬਹੁਤ ਜ਼ਿਆਦਾ ਨਰਵਸ। ਤੇ ਫਿਰ ਜਾ ਕੇ ਇੱਕ ਹੋਰ ਗੋਲ ਹੋਇਆ, ਤਕਰੀਬਨ ਗੇਮ ਬਸ ਖਤਮ ਹੀ ਹੋ ਰਹੀ ਸੀ 95th ਮਿੰਟ ਤੇ ਜਾ ਕੇ, ਤੇ ਪੋਰਚੁਗਲ ਨੇ ਇੱਕ ਹੋਰ ਗੋਲ ਕੀਤਾ। ਫਿਰ ਲੱਗਿਆ ਕਿ ਠੀਕ ਹੈ ਹੁਣ ਕਿੱਥੇ ਕੋਈ ਗੋਲ ਕਰ ਦੇਗਾ, ਹੁਣ ਤਾਂ ਗੇਮ ਡਨ ਹੈ। ਐਂਡ ਤੇ ਜਾ ਕੇ ਐਕਸਟਰਾ ਟਾਈਮ ਵੱਧਦਾ ਗਿਆ ਵੱਧਦਾ ਗਿਆ, ਪਤਾ ਨਹੀਂ ਕਿੰਨੇ ਯਾਰ 100 and something ਮਿੰਟਸ ਤੇ ਜਾ ਕੇ ਕਰੋਏਸ਼ੀਆ ਨੇ ਇੱਕ ਹੋਰ ਗੋਲ ਕੀਤਾ ਤੇ ਲੱਗਿਆ ਯਾਰ ਗੇਮ ਤਾਂ ਟਾਈ ਹੋ ਗਈ। ਪਰ ਉਹ ਕੁਦਰਤੀ ਯਾਰ ਆਫ ਸਾਈਡ ਸੀ, ਆਫ ਸਾਈਡ ਸੀ ਤੇ ਕਰੋਏਸ਼ੀਆ ਦਾ ਗੋਲ ਮੰਨਿਆ ਨਹੀਂ ਗਿਆ ਤੇ ਦੈਟਸ ਇਟ, ਗੱਲ ਖਤਮ ਤੇ ਪੋਰਚੁਗਲ ਵਿਨਰਸ। ਸੋ ਰੋਨਾਲਡੋ ਨੂੰ, ਪੋਰਚੁਗਲ ਦੇ ਫੈਨਸ ਨੂੰ ਬਹੁਤ ਬਹੁਤ ਮੁਬਾਰਕਾਂ, ਬਟ ਮੈਚ ਬੜਾ ਵਧੀਆ ਸੀਗਾ ਯਾਰ। ਤੇ ਕੱਲ੍ਹ ਕਿਆ ਸੜਕ ਦੇ ਉੱਤੇ ਰੌਣਕਾਂ, ਸਟਰੀਟ ਦੇ ਉੱਤੇ ਐਂ ਲੱਗੇ ਕਿ ਮੈਂ ਟੋਰਾਂਟੋ ਪੋਰਚੁਗਲ ਹੀ ਬਣ ਚੁੱਕਿਆ। ਸੋ ਬਹੁਤ ਸਾਰੀ ਰੌਣਕ, ਬੜੀ ਵੱਡੀ ਗਿਣਤੀ ਦੇ ਵਿੱਚ ਦੁਨੀਆ ਪਹੁੰਚੀ। ਪਤਾ ਨਹੀਂ ਤੁਹਾਡੇ ਚੋਂ ਜੇ ਕੋਈ ਗੇਮ 'ਤੇ ਗਿਆ ਤਾਂ ਤੁਸੀਂ ਜ਼ਰੂਰ ਆਪਣੀ ਸਾਂਝ ਪਾ ਸਕਦੇ ਹੋ ਸਾਡੇ ਨਾਲ ਕਿ ਕਿੱਦਾਂ ਦਾ ਮੈਚ ਰਿਹਾ। ਅਤੇ ਪਤਾ ਨਹੀਂ ਕਿੰਨੇ ਕੁ ਲੋਕ ਕੋਈ ਗਿਆ ਹੋਊਗਾ ਜਾਂ ਨਹੀਂ ਸਾਡੇ ਲਿਸਨਰਸ ਵਿੱਚੋਂ, ਵੈਸੇ 40-50 ਬੰਦੇ ਸੀਗੇ ਉੱਥੇ, ਆਪਾਂ ਨੂੰ ਵੀ ਜਾਣਾ ਚਾਹੀਦਾ। ਸੋ ਨੰਬਰ ਹੈ ਆਪਣਾ 9056733377 9056733377। ਡਰੇਕ ਭਾਅ ਜੀ ਵੀ ਪਹੁੰਚੇ ਹੋਏ ਸੀ ਹੈ, ਅਤੇ ਡਰੇਕ ਸੰਤਰੇ ਰੰਗ ਦੀ ਸ਼ਰਟ ਪਾ ਕੇ ਮੈਚ ਨੂੰ ਇੰਜੋਏ ਕਰ ਰਿਹਾ ਸੀਗਾ। ਸੋ ਚਲੋ ਹੁਣ ਟੋਰਾਂਟੋ ਦੀਆਂ ਸਾਰੀਆਂ ਗੇਮਾਂ ਖਤਮ, ਨੋ ਮੋਰ ਮੈਚਿਸ ਇਨ ਟੋਰਾਂਟੋ। ਵੈਸੇ ਚਾਹੀਦਾ ਸੀਗਾ ਯਾਰ ਕਿ ਤੁਸੀਂ ਇੱਕ ਅੱਧਾ ਮੈਚ ਤਾਂ ਸਾਡੇ ਇੰਨੇ ਪਿਆਰੇ ਸ਼ਹਿਰ 'ਚ ਤਾਂ ਕਰਾਉਂਦੇ। ਚਲੋ ਕੋਈ ਗੱਲ ਨਹੀਂ, ਦੇਖਦੇ ਹਾਂ। ਕੱਲ੍ਹ ਨੂੰ ਰਾਊਂਡ ਆਫ 16 ਸ਼ੁਰੂ ਹੈ, ਕੱਲ੍ਹ ਨੂੰ ਕੈਨੇਡਾ ਅਤੇ ਮੋਰੋਕੋ ਵਾਲੇ 1 ਵਜੇ ਖੇਡ ਰਹੇ ਨੇ, ਅਤੇ ਫਿਰ ਪੈਰਾਗੁਏ ਐਂਡ ਫਰਾਂਸ। ਸੋ ਹੋਪਫੁਲੀ ਯਾਰ ਕੈਨੇਡਾ ਵਾਲੇ ਆਪਾਂ ਨੂੰ ਸਰਪ੍ਰਾਈਜ਼ ਕਰ ਸਕਦੇ ਆ। ਵੈਸੇ ਸਾਰਿਆਂ ਨੂੰ ਲੱਗ ਤਾਂ ਇੰਝ ਰਿਹਾ ਕਿ ਜਿੱਤਣਗੇ ਮੋਰੋਕੋ ਵਾਲੇ, ਔਡਸ ਵੀ ਇਹ ਕਹਿ ਰਹੇ ਆ, ਬਟ ਦੇਖਦੇ ਹਾਂ ਕੱਲ੍ਹ ਦੇ ਮੈਚ ਦੇ ਵਿੱਚ ਫਿਰ ਕੀ ਬਣਦਾ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਅਤੇ ਸਟੂਡੀਓ ਦਾ ਆਪਣਾ ਨੰਬਰ ਹੈ 9056733377 ਆਪਣਾ ਨੰਬਰ ਹੈ, 9056733337। ਇਹ ਨਾਲ ਦੀ ਨਾਲ ਪਹਿਲੀ ਨਹੀਂ ਪਹਿਲੀ ਸਮਰ ਵਗੈਰਾ ਪਹਿਲਾ ਵੀਕਐਂਡ ਹੈ ਸਮਰ ਦਾ, ਸਮਰ ਹੋਲੀਡੇਜ਼ ਦਾ। ਸੋ ਬੱਚਿਆਂ ਨੂੰ ਵੀ ਬਹੁਤ ਐਕਸਾਈਟਮੈਂਟ ਹੋਣੀ ਹੈ, ਇੱਥੇ ਚੱਲੀ ਉੱਥੇ ਚੱਲੀ ਆਹ ਕਰਨਾ ਉਹ ਕਰਨਾ। ਸੋ ਹੈਵ ਅ ਗ੍ਰੇਟ ਵੀਕਐਂਡ, ਅਤੇ ਜੁੜੇ ਅਸੀਂ ਤੁਹਾਡੇ ਨਾਲ। ਸੋ ਸਟੂਡੀਓ ਦਾ ਨੰਬਰ ਆਪਣਾ 9056733377 ਦੇ ਉੱਤੇ ਤੁਹਾਡੀਆਂ ਅਤੇ ਸਾਡੀਆਂ ਗੱਲਾਂ ਬਾਤਾਂ ਹੋ ਸਕਦੀਆਂ ਨੇ, 9056733377। ਇੱਕ ਤੁਸੀਂ ਜ਼ਰੂਰ ਯਾਦ ਰੱਖੋ ਮੈਸੇਜ, ਕੈਲੇਡਨ ਮਿਤਸੂਬਿਸ਼ੀ ਦਾ, ਮਿਤਸੂਬਿਸ਼ੀ ਦੀ ਗੱਡੀ ਲੈਣੀ ਹੈ, ਕੈਲੇਡਨ ਮਿਤਸੂਬਿਸ਼ੀ ਦੇ ਜੀਵਨ ਸਿੱਧੂ ਐਂਡ ਟੀਮ, 6478 2754 ਤੇ ਕੈਲੇਡਨ ਮਿਤਸੂਬਿਸ਼ੀ ਦੀ ਟੀਮ ਦੇ ਨਾਲ ਤੁਸੀਂ ਗੱਲਬਾਤ ਜ਼ਰੂਰ ਕਰ ਸਕਦੇ ਹੋ, ਤੁਹਾਡੇ ਲਈ ਬਿਲਕੁਲ ਹਾਜ਼ਰ ਜੀਵਨ ਹੋਣਾ ਅਤੇ ਜੀਵਨ ਹੋਣਾ ਦੀ ਸਰਵਿਸ ਨੰਬਰ ਵਨ। ਡੀਲਾਂ ਤਾਂ ਚਲੋ ਨੰਬਰ ਵਨ ਹੈਗੀਆਂ ਹੈਗੀਆਂ ਨੇ, ਅਤੇ ਜੀਵਨ ਹੋਣੇ ਤੁਹਾਡੀ ਪੂਰੀ ਦੀ ਪੂਰੀ ਮਦਦ ਕਰਨਗੇ। ਇੱਕ ਤੁਸੀਂ ਹਮੇਸ਼ਾ ਪੁੱਛਦੇ ਰਹਿੰਦੇ ਹੋ ਕਿ ਨਵੀਂ ਯਾਰ ਉਹ ਅੱਖਾਂ ਦੀ ਸਰਜਰੀ ਵਾਲੇ ਦਾ ਨੰਬਰ ਦਈਏ। ਸੋ ਅੱਖਾਂ ਦੀ ਕੈਟਰੈਕਟ ਆਈ ਸਰਜਰੀ ਕਰਾ ਲਓ, ਚੰਗੇ ਰਹੋਗੇ, ਨਹੀਂ ਤਾਂ ਬਾਅਦ ਦੇ ਵਿੱਚ ਕਹੋਗੇ ਨਵੀਂ ਯਾਰ ਦਿਖਦਾ ਨਹੀਂ, ਇਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ। ਬਹੁਤ ਹੀ ਸੇਫ, ਦੁਨੀਆ ਭਰ ਦੀ ਵਨ ਆਫ ਦੀ ਸੇਫੈਸਟ ਸਰਜਰੀ ਮੰਨੀ ਜਾਂਦੀ ਹੈ, ਪਤਾ ਤੁਹਾਨੂੰ ਇਸ ਗੱਲ ਦਾ। ਸੋ ਕੈਟਰੈਕਟ ਅੱਖਾਂ ਦੀ ਆਈ ਸਰਜਰੀ ਲਈ 2899829597 ਤੁਹਾਡੀ ਬੋਲੀ ਬੋਲਦੇ ਡਾਕਟਰ ਨੇ, 2899829597 ਦੇ ਉੱਤੇ ਸੰਪਰਕ ਤੁਸੀਂ ਕੈਟਰੈਕਟ ਆਈ ਕਲੀਨਿਕ ਨਾਲ ਕਰੋ। ਸੋ ਮਸਾਂ ਯਾਰ ਹਲਕੀਆਂ ਫੁਲਕੀਆਂ ਕਣੀਆਂ ਜਿਹੀਆਂ ਪੈ ਰਹੀਆਂ ਨੇ, ਨਹੀਂ ਤਾਂ ਗਰਮੀ ਬਹੁਤ ਹੋ ਰਹੀ ਸੀਗੀ, ਕੱਲ੍ਹ ਪਰਸੋਂ ਬਾਹਰ ਖੜ੍ਹਨਾ ਹੀ ਮੁਸ਼ਕਿਲ ਸੀ। ਹੁਣ ਅੱਜ ਹੋਪਫੁਲੀ ਥੋੜ੍ਹਾ ਜਿਹਾ ਮੌਸਮ ਜਿਹਾ ਠੰਡਾ ਹੋਵੇਗਾ, ਹਲਕੀਆਂ ਫੁਲਕੀਆਂ ਕਣੀਆਂ ਪੈ ਰਹੀਆਂ ਨੇ, ਨਾਲੇ ਕਹਿੰਦੇ ਆ ਕਿ ਕੱਲ੍ਹ ਪਰਸੋਂ ਥਰੂ ਆਊਟ ਦਾ ਵੀਕਐਂਡ ਵੀ ਪੈਣਗੀਆਂ। ਸੋ ਦੇਖਦੇ ਹਾਂ ਕਿੱਦਾਂ ਦਾ ਮੌਸਮ ਦੇਖਣ ਨੂੰ ਮਿਲਦਾ, ਬੂੰਦਾਬਾਂਦੀ ਜੀ ਹੋ ਜਾਵੇ। ਦੇਖੋ ਆਪਾਂ ਆਮ ਤੌਰ 'ਤੇ ਕਹਿੰਦੇ ਨਹੀਂ ਕਿ ਕਣੀਆਂ ਪੈਣ, ਬਟ ਹੋਪਿੰਗ ਕਿ ਹੁਣ ਥੋੜ੍ਹੀਆਂ ਬਹੁਤੀਆਂ ਜ਼ਰੂਰ ਪੈਣ ਅਤੇ ਮੌਸਮ ਹਲਕਾ ਫੁਲਕਾ ਜਿਹਾ ਠੰਡਾ ਹੋਵੇ। ਕਹਿੰਦੇ ਬਹੁਤ ਸਾਰੀਆਂ ਚੋਰੀਆਂ ਹੋਣ ਤੋਂ ਬਾਅਦ ਹੁਣ ਇੱਕ ਸਕੁਏਅਰ ਵਨ ਮਾਲ 'ਚ ਕਾਨਫਰੰਸ ਹੋਵੇਗੀ, 11 ਡਿਵੀਜ਼ਨ ਬ੍ਰੇਕ ਐਂਡ ਐਂਟਰ ਆਟੋ ਐਂਡ ਰੀਟੇਲ ਔਰਗਨਾਈਜ਼ ਕ੍ਰਾਈਮ ਯੂਨਿਟ ਇਨਵੈਸਟੀਗੇਸ਼ਨ ਬਾਰੇ 11 ਵਜੇ ਗੱਲ ਕਰਨਗੇ। ਕਹਿੰਦੇ ਕਿ ਅਸੀਂ ਬਹੁਤ ਚੋਰੀ ਕੀਤਾ ਹੋਇਆ ਸਮਾਨ ਰਿਕਵਰ ਕੀਤਾ। ਚਲੋ ਜੀ, ਚੋਰੀ ਨਾ ਹੀ ਹੋਵੇ ਸਮਾਨ, ਉਹ ਸਭ ਤੋਂ ਵਧੀਆ ਕਿ ਨਹੀਂ? ਕਾਨੂੰਨ ਥੋੜ੍ਹਾ ਕਰੋ ਸਖ਼ਤ, ਆਪਣੇ ਆਪ ਲੋਕ ਥੋੜ੍ਹੇ ਜਿਹਾ ਕਹਿ ਲਓ ਕਿ ਇੱਦਾਂ ਦੇ ਪੰਗਿਆਂ ਤੋਂ ਡਰਨਗੇ। ਇੱਕ ਯਾਰ ਬੜੀ ਦੁੱਖ ਦੀ ਗੱਲ ਕਿ ਇੱਕ 7 ਸਾਲ ਦਾ ਬੱਚਾ, ਉਹਦੀ ਲਾਸ਼ ਲੱਭੀ ਆ ਹੈਮਿਲਟਨ ਕੰਜ਼ਰਵੇਸ਼ਨ ਏਰੀਆ 'ਚ। ਕੈਨੇਡਾ ਡੇ ਵਾਲੇ ਦਿਨ ਬੱਚਾ ਲਾਪਤਾ ਹੋ ਗਿਆ ਸੀਗਾ, 7 ਸਾਲ ਦਾ ਬੱਚਾ ਕੈਨੇਡਾ ਡੇ ਵਾਲੇ ਦਿਨ, ਬਿਨਬਰੋਕ ਕੰਜ਼ਰਵੇਸ਼ਨ ਏਰੀਆ ਹੈਮਿਲਟਨ ਦੇ ਕੋਲ, ਅਤੇ ਫਿਰ ਡਾਈਵ ਟੀਮਸ ਅੰਡਰ ਵਾਟਰ ਜਦੋਂ ਗਏ, ਪੀਲ ਰੀਜਨਲ ਪੁਲਿਸ ਦੀ ਇੱਕ ਅੰਡਰ ਵਾਟਰ ਸਰਚ ਐਂਡ ਰਿਕਵਰੀ ਯੂਨਿਟ ਹੈ, ਕਹਿੰਦੇ 1:30 ਵਜੇ ਬੱਚਾ ਲੱਭਿਆ ਸਾਨੂੰ। ਸੋ ਜੇ ਕਹਿ ਨਹੀਂ ਰਹੇ ਕਿ ਕੋਈ ਫਾਉਲ ਪਲੇ ਹੈ ਬਸ ਜਾਂ ਕੋਈ ਸਸਪੇਸ਼ੀਅਸ ਮਰਡਰ ਹੈ, ਬਟ ਬੱਚਾ ਲਾਪਤਾ ਹੋ ਗਿਆ ਹੋਊਗਾ, ਕੋਈ ਉੱਥੇ ਪਾਣੀ ਪੂਣੀ ਹੋਣਾ, ਅਤੇ ਪੇਰੈਂਟਸ ਨੂੰ ਥੋੜ੍ਹਾ ਯਾਰ ਚਾਹੀਦਾ ਖਿਆਲ ਰੱਖੋ। ਮੈਨੂੰ ਪਤਾ ਆਪਾਂ ਕਹਿੰਦੇ ਬੱਚੇ ਸਿਆਣੇ ਆ, ਇਹਨਾਂ ਨੇ ਕਿੱਥੇ ਜਾਣਾ, ਇੱਥੇ ਆਰਾਮ ਨਾਲ ਸਾਡੇ ਕੋਲ ਹੀ ਖੇਡ ਰਹੇ ਨੇ, ਕੋਲ ਹੀ ਖੇਡ ਰਿਹਾ ਬੱਚਾ, ਕਦੋਂ ਖੱਬੇ ਸੱਜੇ ਹੋ ਜਾਂਦਾ ਯਾਰ, ਯੂ ਨੈਵਰ ਨੋ। ਸੋ ਪਲੀਜ਼ ਬੱਚਿਆਂ 'ਤੇ ਨਿਗਾਹ ਰੱਖੋ, ਮੇਕ ਸ਼ੋਰ ਕਰੋ ਕਿ ਬੱਚੇ ਤੁਹਾਡੀ ਐਟਲੀਸਟ ਅੱਖਾਂ ਸਾਹਮਣੇ ਤਾਂ ਹੈਗੇ ਆ ਨਾ, ਨਹੀਂ ਤਾਂ ਦੰਦੀਆਂ ਗੱਲਾਂ ਹੁੰਦੀਆਂ ਸਾਰੀ ਉਮਰ ਦਾ ਯਾਰ ਪਛਤਾਵਾ। ਬਾਅਦ ਦੇ ਵਿੱਚ ਕੋਈ ਇੱਦਾਂ ਦੀ ਖਬਰ ਮਿਲਦੀ ਯਾਰ, ਬੰਦੇ ਦਾ ਤਾਂ ਜੀਣਾ ਆਰਾਮ ਹੋ ਜਾਂਦਾ। ਸੋ ਪਲੀਜ਼ ਬੱਚੇ, ਅੱਜ ਕੱਲ੍ਹ ਸਮਰ ਹੈ, ਵੰਡਰਲੈਂਡ ਜਾ ਰਹੇ ਹੋ, ਪਾਰਕਾਂ ਪੂਰਕਾਂ ਜਾ ਰਹੇ ਹੋ, ਜਿੱਥੇ ਵੀ ਹੋ, ਜੋ ਵੀ ਕਰ ਰਹੇ ਹੋ, ਜਸਟ ਮੇਕ ਸ਼ੋਰ ਕਰੋ ਕਿ ਤੁਹਾਨੂੰ ਪਤਾ ਤੁਹਾਡੇ ਬੱਚੇ ਕਿੱਥੇ ਨੇ, ਕੀ ਕਰ ਰਿਹਾ, ਤੁਹਾਡੀਆਂ ਅੱਖਾਂ ਸਾਹਮਣੇ ਹੋਣੇ ਬਹੁਤ ਜ਼ਰੂਰੀ ਨੇ। ਅਤੇ ਇਹੀ ਇੱਕ ਤੁਹਾਨੂੰ ਬੇਨਤੀ ਕਰਦੇ ਹਾਂ, HK ਮੂਵਰਸ ਨੰਬਰ 1 ਮੂਵਿੰਗ ਕੰਪਨੀ ਆਪਣੇ ਸ਼ਹਿਰ ਦੀ, ਅਤੇ ਬਹੁਤ ਪੁਰਾਣੀ ਟੀਮ ਹੈ, ਇਹਨਾਂ ਕੋਲ 15-30 ਸਾਲ ਦਾ ਐਕਸਪੀਰੀਅੰਸ ਹੈ। ਤੁਸੀਂ ਦੂਰ ਦੁਰਾਡੇ ਵੀ ਕੈਲਗਰੀ ਮੂਵ ਹੋ ਰਹੇ ਹੋ, ਵੈਨਕੂਵਰ ਮੂਵ ਹੋ ਰਹੇ ਹੋ, ਤਾਂ ਜਿੱਥੇ ਮਰਜ਼ੀ ਮੂਵ ਹੋ ਰਹੇ ਹੋ, ਕਿਆ ਤੁਸੀਂ ਮੂਵ ਵਧੀਆ ਟੌਪ ਦੀ ਕੰਪਨੀ ਲਈ, ਯਾਦ ਰੱਖੋ HK ਮੂਵਰਸ 416-524-6704 ਦੇ ਉੱਤੇ ਤੁਸੀਂ HK ਮੂਵਰਸ ਦੀ ਟੀਮ ਦੇ ਨਾਲ ਸੰਪਰਕ ਕਰੋ, ਅਤੇ ਤੁਹਾਡੀ ਨੰਬਰ 1 ਮੂਵਿੰਗ ਕੰਪਨੀ, ਇਹਨਾਂ ਕੋਲ ਸਟੋਰੇਜ ਆਪਸ਼ਨਸ ਵੀ ਅਵੇਲੇਬਲ ਨੇ, ਸਮਾਨ ਕਿਤੇ ਸਟੋਰ ਵਗੈਰਾ ਕਰਵਾਉਣਾ ਨਾ, ਜੇ ਮੈਂ ਕਲੋਜ਼ਿੰਗ 6-7-8 ਮਹੀਨਿਆਂ ਨੂੰ ਹੈ, ਡੋਂਟ ਵਰੀ, ਕਲੋਜ਼ ਕਰਨ ਤੋਂ ਪਹਿਲਾਂ ਸਮਾਨ ਇੱਥੇ ਸਟੋਰ ਵੀ ਕਰ ਲਿਓ। ਸਾਡੇ ਨਾਲ ਸੁੱਖ ਭਾਜੀ ਜੁੜ ਚੁੱਕੇ ਨੇ, ਗ੍ਰੈਂਡ ਹੋਮ ਫਰਨੀਚਰ ਤੋਂ ਲਈ ਕੁਝ ਇੱਕ ਵਧੀਆ ਟੌਪ ਦੀ ਡੀਲਾਂ, ਅੱਜ ਪੰਜਾਬੀ ਲਹਿਰਾਂ ਲਾਈਵ ਆਨ ਲੋਕੇਸ਼ਨ ਵੀ ਹੈ ਐਟ ਗ੍ਰੈਂਡ ਹੋਮ ਫਰਨੀਚਰ। ਸੁੱਖ ਭਾਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ। ਸ਼ਾਮ ਨੂੰ ਅੱਜ ਲਾਈਵ ਆਨ ਲੋਕੇਸ਼ਨ ਚੱਲਣਾ ਪੰਜਾਬੀ ਲਹਿਰਾਂ ਦਾ, ਤੇ ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ, ਇਹ ਵਾਅਦਾ ਤੇ ਦਾਅਵਾ ਤੁਹਾਡੇ ਨਾਲ ਕਰ ਰਹੇ ਆ ਕਿ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਤੁਸੀਂ ਫਰਨੀਚਰ ਆਪਣੇ ਘਰ ਲੈ ਕੇ ਜਾਓਗੇ, ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਇੰਸਿਸ ਪਏ ਨੇ ਉਹ ਫ੍ਰੀ ਆਫ ਕੋਸਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਚਾਹੀਦੇ ਨੇ, ਕੌਫੀ ਟੇਬਲ ਚਾਹੀਦੇ, ਬਹੁਤ ਸਾਰੀ ਜਿਹੜੀ ਨਵੀਂ ਇਨਵੈਂਟਰੀ ਰੀਅਲ ਮਾਰਬਲ ਤੇ ਡਾਇਨਿੰਗ ਟੇਬਲ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਗ੍ਰੈਂਡ ਹੋਮ ਫਰਨੀਚਰ ਦੇ ਉੱਪਰ 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਪਰਿਵਾਰਾਂ ਨੇ ਪਹੁੰਚਣਾ, ਤੇ ਨਾਲ ਦੀ ਨਾਲ ਡੀਲ ਦੇਣੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ, ਰੀਅਲ ਪੱਥਰ ਦਾ ਡਾਇਨਿੰਗ ਟੇਬਲ ਬਾਏ ਕਰਨਾ। ਜੀ ਹਾਂ, ਰੀਅਲ ਮਾਰਬਲ ਦਾ ਟੇਬਲ ਗੋਲਡਨ ਬੇਸ ਦੇ ਨਾਲ, ਜਿਹਦੀ ਰੈਗੂਲਰ ਕੀਮਤ $1500 ਸੀ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, 399 ਦਾ ਰੀਅਲ ਮਾਰਬਲ ਦਾ ਟੇਬਲ ਸਿਰਫ $399, $399 ਦਾ ਮਿਲੂਗਾ, ਤੇ ਨਾਲ ਮਾਈਕ੍ਰੋਵੇਵ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀ ਬਾਜੀ।
0: ਕੀ ਬਾਤ ਹੈ! ਸੋ 294 ਵਾਕਰ ਡਰਾਈਵ, ਏਅਰਪੋਰਟ ਰੋਡ ਐਂਡ ਕੁਈਨ ਦੇ ਬਿਲਕੁਲ ਨਜ਼ਦੀਕ, ਅੱਜ ਪੰਜਾਬੀ ਦਾ ਲਾਈਵ ਆਨ ਲੋਕੇਸ਼ਨ ਵੀ ਹੋਵੇਗਾ। ਸੋ ਗੈਟ ਰੈਡੀ, ਤੁਸੀਂ ਪਹੁੰਚਣਾ 294 ਵਾਕਰ ਡਰਾਈਵ। ਸੋ ਓਕੇ, ਅੱਜ ਥੋੜ੍ਹੀ ਜਿਹੀ ਗੱਲ ਤੁਹਾਡੇ ਨਾਲ ਕਰਨੀ ਹੈ। ਮੈਂ ਨਾ ਕੱਲ ਪਰਸੋਂ ਇੱਕ ਵੀਡੀਓ ਦੇਖੀ, ਇੱਕ ਬੰਦਾ ਉਹ ਨਾ ਇੱਕ ਲੇਡੀ 'ਤੇ ਅਪਸੈਟ ਹੋ ਰਿਹਾ। ਜਿਹੜੀ ਲੇਡੀ ਆ, ਕੁੜੀ ਆ, ਉਹ ਪਤਾ ਨਹੀਂ ਕਿ ਸਿਕਿਉਰਿਟੀ ਗਾਰਡ ਹੈ ਜਾਂ ਕੀ ਹੈ, ਅਤੇ ਉਹ ਬੰਦਾ ਕਹਿ ਰਿਹਾ ਕਿ ਮੈਂ ਇਸ ਕੁੜੀ ਨਾਲ ਪੰਜਾਬੀ ਚ ਗੱਲ ਕਰ ਰਿਹਾ, ਇਹ ਅੱਗੋਂ ਪੰਜਾਬੀ ਨਹੀਂ ਬੋਲ ਰਹੀ, ਮੈਨੂੰ ਜਵਾਬ ਦੇ ਰਹੀ ਹੈ ਇੰਗਲਿਸ਼ ਦੇ ਵਿੱਚ। ਤੇ ਉਹ ਬੰਦੇ ਨੇ ਬਹੁਤ ਇਸ਼ੂ ਕ੍ਰੀਏਟ ਕੀਤਾ, ਕਹਿੰਦਾ ਸਮਝ ਹੀ ਕੀ, ਆਪਣੇ ਆਪ ਨੂੰ ਗੱਲ ਕਰਨੀ ਹੈ ਤਾਂ ਪੰਜਾਬੀ ਚ ਕਰ, ਜਦੋਂ ਮੈਂ ਗੱਲ ਕਰ ਰਿਹਾ ਪੰਜਾਬੀ ਚ ਤੂੰ ਵੀ ਗੱਲ ਪੰਜਾਬੀ ਚ ਕਰ। ਪਰ ਹੁਣ ਦੇਖੋ ਕਈ ਵਾਰ ਨਾ ਆਪਾਂ ਕੰਮਾਂ ਤੇ ਹੁੰਦੇ ਹਾਂ, ਆਪਣਾ ਨਹੀਂ ਦਿਲ ਕਰਦਾ ਕਿ ਅਸੀਂ ਪੰਜਾਬੀ ਚ ਗੱਲ ਕਰੀਏ। ਕਈ ਲੋਕਾਂ ਨੂੰ ਇਹ ਹੈ ਕਿ ਯਾਰ ਅਸੀਂ ਜੇ ਕੰਮ ਤੇ ਹਾਂ ਤਾਂ ਕੰਮ ਤੇ ਕਮ ਸੇ ਕਮ ਅਸੀਂ ਇੰਗਲਿਸ਼ ਦੇ ਵਿੱਚ ਗੱਲ ਕਰੀਏ। ਤੇ ਬਟ ਕੁਝ ਕੁ ਲੋਕਾਂ ਨੂੰ ਲੱਗਦਾ ਕਿ ਅਰੇ ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੇ ਨੇ, ਪੰਜਾਬੀ ਚ ਹੀ ਨਹੀਂ ਗੱਲ ਕਰਦੇ, ਇੰਗਲਿਸ਼ ਚ ਹੀ ਗੱਲ ਕਰ ਰਹੇ ਆ। ਮੈਂ ਤੁਹਾਡੇ ਤੋਂ ਥੋੜ੍ਹਾ ਜਿਹਾ ਪੁੱਛਣਾ ਚਾਹੁੰਦਾ, ਜੇ ਕੋਈ ਕੁੜੀ ਆਪਣੇ ਵਰਕ ਪਲੇਸ ਤੇ ਆਪਣੇ ਕੰਮ ਤੇ ਪੰਜਾਬੀ ਨਹੀਂ ਬੋਲ ਰਹੀ, ਕੀ ਉਹ ਕੁੜੀ ਆਪਣੇ ਥਾਂ ਤੇ ਗਲਤ ਹੈ? ਕੀ ਤੁਹਾਨੂੰ ਲੱਗਦਾ ਕਿ ਉਹਨੂੰ ਸਿਰਫ ਤੇ ਸਿਰਫ ਉੱਥੇ ਇੰਗਲਿਸ਼ ਹੀ ਬੋਲਣੀ ਚਾਹੀਦੀ, ਜਾਂ ਤੁਹਾਨੂੰ ਲੱਗਦਾ ਕਿ ਯਾਰ ਜੇ ਅਗਲਾ ਬੰਦਾ ਕਹਿ ਰਿਹਾ ਕਿ ਪੰਜਾਬੀ 'ਚ ਗੱਲ ਕਰ ਤਾਂ ਪੰਜਾਬੀ 'ਚ ਗੱਲ ਕਰ ਲਵੇ, ਏਡੀ ਕਿਹੜੀ ਗੱਲ ਹੈ? ਨੰਬਰ ਹੈ ਆਪਣਾ 905-673-3337। ਤੁਹਾਡਾ ਕੀ ਓਪੀਨੀਅਨ ਹੈ? 905-673-3337। ਦੇਖੋ ਬੜੇ ਲੋਕ ਅਪਸੈਟ ਹੁੰਦੇ ਆ, ਬੜੇ ਲੋਕਾਂ ਨੂੰ ਲੱਗਦਾ ਯਾਰ ਕਿ ਸਾਡੀ ਬੋਲੀ ਹੈ, ਇਹ ਬੋਲਦੇ ਨਹੀਂ, ਇਹ ਪਤਾ ਨਹੀਂ ਸੰਗਦੇ ਆ, ਪਤਾ ਨਹੀਂ ਆਪਣੇ ਆਪ ਨੂੰ ਕੀ ਸਮਝਦੇ ਨੇ। ਸਮਟਾਈਮਸ ਲੋਕਾਂ ਨੂੰ ਜ਼ਰੂਰ ਇੱਕ ਗਿਲਾ ਜਿਹਾ ਹੋ ਜਾਂਦਾ ਕਿ ਜਦੋਂ ਅਸੀਂ ਬੋਲ ਰਹੇ ਹਾਂ ਆਪਣੀ ਲੈਂਗੁਏਜ ਦੇ ਵਿੱਚ ਤਾਂ ਅਗਲਾ ਵੀ ਬੋਲੇ। ਨੰਬਰ ਹੈ ਆਪਣਾ 905-673-3337। ਕਿਤੇ ਵੀ ਤੁਸੀਂ ਜੇ ਬਾਹਰ ਅੰਦਰ ਜਾਂਦੇ ਹੋ, ਜੇ ਤੁਸੀਂ ਪੰਜਾਬੀ 'ਚ ਅਗਲੇ ਨੂੰ ਕੋਈ ਸਵਾਲ ਪੁੱਛਦੇ ਹੋ, ਕੀ ਤੁਹਾਡੀ ਐਕਸਪੈਕਟੇਸ਼ਨ ਹੁੰਦੀ ਹੈ ਵੀ ਅਗਲਾ ਬੰਦਾ ਵੀ ਪੰਜਾਬੀ ਦੇ ਵਿੱਚ ਹੀ ਸਾਨੂੰ ਜਵਾਬ ਦੇਵੇ? ਜਾਂ ਆਪਾਂ ਕੈਨੇਡਾ 'ਚ ਆ ਗਏ, ਥੋੜ੍ਹੇ ਯਾਰ ਜੇ ਅਗਲਾ ਬੰਦਾ ਇੰਗਲਿਸ਼ ਬੋਲ ਰਿਹਾ, ਤੁਸੀਂ ਵੀ ਕੋਸ਼ਿਸ਼ ਕਰੋ, ਨਹੀਂ ਆਉਂਦੀ ਤਾਂ ਵੀ ਥੋੜ੍ਹਾ ਮੂੰਹ ਮੱਥਾ ਮਾਰ ਕੇ ਤੁਸੀਂ ਟਰਾਈ ਕਰ ਲਓ। ਸੋ ਨੰਬਰ ਹੈ ਆਪਣਾ 905-673-3337, 905-673-3337। ਫਰੈਸ਼ ਫੂਡ ਸੈਂਟਰ ਨੂੰ ਯਾਦ ਰੱਖੋ, ਗਰੋਸਰੀ ਕਰਨੀ ਹੈ, 12,570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਅਰ ਦੇ ਬਿਲਕੁਲ ਨਾਲ, ਫਰੈਸ਼ ਫੂਡ ਸੈਂਟਰ। 1286 ਹੈਲੋ।
2: Hello, how are you? How are you?
0: Good, brother. Good. Kya?
2: Badiya, badiya, bro. I feel like, man, it's profession, hai na? Bhi, jadon apan kisi profession ch hunde haan, ya koi apan apni job site te hunde haan, we should always speak in English. Because apan jehdi jagah te aaye hoye haan na, unna di jehdi language hai gi hai, we need to speak that, right? Apan nahi hai ga bhi apan Tim Hortons te kam karde te je hun, I've been a couple times, I order in English, te mudo mainu jawab Punjabi ch milda, right?
0: ਜਵਾਬ ਮਿਲਦਾ ਪੰਜਾਬੀ ਚ
2: 110% ਬਾਈ, ਮੈਂ ਤੈਨੂੰ ਹੁਣੇ ਲੈ ਚੱਲਦਾ, ਤੂੰ ਦੇਖ ਲਈ ਜਾ ਕੇ।
0: ਉਹ ਤਾਂ ਗੱਲ ਗਲਤ ਹੈ ਯਾਰ,
2: ਮੈਂ ਕਹਿੰਦਾ ਜਿਹੜੇ ਮਰਜ਼ੀ ਬ੍ਰੈਂਪਟਨ ਦੇ ਟਿਮ ਹੋਟਲ ਚੱਲ ਜਾ, ਜੇ ਤੂੰ ਇੰਗਲਿਸ਼ ਦੇ ਵਿੱਚ ਆਰਡਰ ਕਰੇਗਾ ਨਾ, ਤਾਂ ਮੂਰੋਂ ਉਹਨੇ ਨਹੀਂ ਪੁੱਛਣਾ ਮਰਜ਼ੀ, ਹੋਰ ਕੁਛ ਤਾਂ ਨਹੀਂ ਹੈਗਾ, ਜਿੱਥੇ ਮਰਜ਼ੀ ਚੱਲ ਜਾ।
0: ਜੀ ਜੀ, ਨਹੀਂ ਗੱਲ
2: ਉਦੋਂ ਲਾਈਕ ਆਪਣੇ ਆਪ ਨੂੰ ਵੀ ਫੀਲ ਹੁੰਦਾ ਵੀ ਯਾਰ ਆਹ ਕੀ ਯਾਰ, ਵੀ ਆਰ ਯੂ ਸੀਰੀਅਸ? ਵੀ ਇਟ ਡਸਨਟ ਲੁੱਕ ਗੁੱਡ, ਹਨਾ? ਵੀ ਆਪਣੇ ਆਪ ਨੂੰ ਲੱਗਦਾ ਵੀ ਯਾਰ ਬੜੀ ਨਹੀਂ ਲੱਗਦਾ ਕਿ ਚੱਲ ਠੀਕ,
0: ਜੇ ਕੋਈ ਅਗਲਾ ਬੰਦਾ ਇੰਗਲਿਸ਼ ਵਿੱਚ ਆਰਡਰ ਦੇ ਰਿਹਾ, ਤੁਸੀਂ ਪੰਜਾਬੀ ਜਵਾਬ ਦੇ ਰਹੇ ਹੋ ਉਹਨੂੰ, ਉਹ ਤਾਂ ਫਿਰ ਤੁਸੀਂ ਕਿਹੜਾ, ਆਪਾਂ ਕਿਹੜਾ ਪੰਜਾਬ ਚ ਰਹਿੰਦੇ ਹਾਂ, ਉਹ ਕਿਤੇ ਨਾ ਕਿਤੇ ਗੱਲ ਵਾਕਈ ਉਹ ਤਾਂ ਹੋਰ ਵੀ ਗਲਤ ਹੈ। ਸੋ ਨੰਬਰ ਹੈ ਆਪਣਾ 905-673-3337। ਮੈਂ ਚਾਹੁੰਦਾ ਸਾਰੇ ਆਪਣੇ ਆਪਣੇ ਓਪੀਨੀਅਨ ਸ਼ੇਅਰ ਕਰੋ। 905-673-3337 ਆਪਣਾ ਨੰਬਰ ਹੈ, 905-673-3337, 905-673-3337। ਤੇ ਲੇਟ ਹੁਣੇ ਕਾਲ ਕਰ ਲਓ, ਕਈ ਸੱਜਣ ਨਾ ਬਹੁਤ ਲੇਟ ਕਾਲ ਕਰਦੇ, ਫਿਰ ਟਾਈਮ ਨਹੀਂ ਰਹਿੰਦਾ। ਹੁਣੇ ਕਾਲ ਕਰੋ ਤੇ ਲਾਈਨ 'ਤੇ ਰਹੋ, ਸਾਰਿਆਂ ਦੀਆਂ ਕਾਲਾਂ ਲਵਾਂਗੇ ਅਤੇ ਰੱਜ ਕੇ ਥੋੜ੍ਹਾ ਗੱਲਾਂ ਕਰਾਂਗੇ। ਬਿਯੋਂਡ ਆਈਵਰ, ਜੇ ਤੁਹਾਨੂੰ ਐਨਕਾਂ ਚਾਹੀਦੀਆਂ ਨੇ, ਹੰਬਰ ਵੈਸਟ ਅਤੇ ਗੋਰਵੇ ਦੇ ਬਿਲਕੁਲ ਕੋਰਨਰ 'ਤੇ ਤੁਹਾਡੇ ਲਈ ਬਿਯੋਂਡ ਆਈਵਰ ਲੋਕੇਟਡ ਹੈ। ਰੋਮੀ ਭਾਅ ਜੀ ਹੁਣ ਨੂੰ ਯਾਦ ਰੱਖੋ, ਬਿਯੋਂਡ ਆਈਵਰ 'ਤੇ ਤੇ ਆਈ ਡਾਕਟਰ ਵੀ ਅਵੇਲੇਬਲ ਨੇ, ਨਿਗਾ ਚੈੱਕ ਕਰਾਓ, ਨੰਬਰ ਹੈ 9057933937। ਸਨ ਗਲਾਸਿਸ ਚਾਹੀਦੀਆਂ ਨੇ, ਨਿਗਾ ਦੀਆਂ ਐਨਕਾਂ ਚਾਹੀਦੀਆਂ ਨੇ, 9057933937 ਬਿਯੋਂਡ ਆਈ ਵੇਅਰ। ਜੀ 2346 ਹੈਲੋ।
2: ਹੈਲੋ,
0: ਹਾਂਜੀ
2: ਹਾਂਜੀ ਭਾਜੀ, ਉਹ ਵੀਡੀਓ ਮੈਂ ਵੀ ਦੇਖੀ, ਉਹ ਬੰਦਾ ਬੜਾ ਰੂਡਲੀ ਬੋਲ ਰਿਹਾ ਸੀ ਉਹ ਲੇਡੀ ਨਾਲ ਜਾਂ ਉਹ ਕੁੜੀ ਨਾਲ, ਬਟ ਮੇਰੇ ਹਿਸਾਬ ਨਾਲ ਉਹ ਕੁੜੀ ਬਿਲਕੁਲ ਸਹੀ ਸੀ। ਹਾਂ, ਉਹਨੂੰ ਰਿਕੁਐਸਟ ਕਰਦਾ ਕਿ ਮੈਡਮ ਮੈਨੂੰ ਇੰਗਲਿਸ਼ ਨਹੀਂ ਆਉਂਦੀ, ਮੇਰੇ ਨਾਲ ਪਲੀਜ਼ ਪੰਜਾਬੀ ਗੱਲ ਕਰ ਲਓ, ਮੇਕ ਸੈਂਸ ਰਾਈਟ। ਬਟ ਜੇ ਤੁਸੀਂ ਫੋਰਸਫੁਲੀ ਕਿਸੇ ਨੇ, ਸਪੋਜ਼ ਉੱਥੇ ਕੋਈ ਇਰਾਨੀ ਹੁੰਦੀ ਲੇਡੀ, ਉਹਨੂੰ ਤੂੰ ਕਹਿੰਦਾ ਤੂੰ ਪੰਜਾਬੀ ਬੋਲ, ਇਟਸ ਸਟੂਪਿਡ ਰਾਈਟ। ਐਂਡ ਜਿੱਦਾਂ ਉਹ ਬੋਲ ਰਿਹਾ ਸੀ ਉਹ ਪਤਾ ਲੱਗਦਾ ਸੀ ਉਹਦੀ ਗਰੂਮਿੰਗ ਕਿੱਦਾਂ ਹੋਈ ਹੈ ਘਰ ਚੋਂ, ਰਾਈਟ। ਇਹ ਬਹੁਤ ਮੈਟਰ ਕਰਦਾ ਜਦੋਂ ਤੁਸੀਂ ਬਾਹਰ ਆਪਣੇ ਨੂੰ ਪ੍ਰੈਜੈਂਟ ਕਰਦੇ, ਯੂ ਆਰ ਨਾਟ ਪ੍ਰੈਜੈਂਟਿੰਗ ਯੂਅਰ ਸੈਲਫ, ਯੂ ਆਰ ਪ੍ਰੈਜੈਂਟਿੰਗ ਅ ਕਮਿਊਨਿਟੀ,
0: ਬਿਲਕੁਲ
2: ਰਾਈਟ। ਤੇ ਉੱਥੇ ਹੋਰ ਕਮਿਊਨਿਟੀ ਲੋਕੀ ਵੀ ਸੀ ਜਿਹੜੇ ਦੇਖ ਰਹੇ ਸੀ ਕਿ ਵਾਟਸ ਗੋਇੰਗ ਔਨ, ਤੇ ਉਹ ਪ੍ਰੈਜੈਂਟ ਕਰ ਰਿਹਾ ਸੀ ਕਿ ਪੂਰਾ ਪੰਜਾਬੀ ਕਮਿਊਨਿਟੀ ਹੀ ਇਦਾਂ ਦੀ ਆ। ਦੈਨ ਵੀ ਸੇ ਰੈਸਿਜ਼ਮ ਹੋ ਗਿਆ, ਇਹ ਹੋ ਗਿਆ, ਉਹ ਹੋ ਗਿਆ, ਉਹ ਯਾਰ ਛੱਡੋ ਯਾਰ, ਜਿੰਨਾ ਰੈਸਿਜ਼ਮ ਤੁਸੀਂ ਪੰਜਾਬ ਚ ਕਰਦੇ ਹੋ ਨਾ, ਦੈਟਸ ਟੂ ਮਚ, ਇਹ ਤਾਂ ਕੁਛ ਵੀ ਨੀ ਹੈਗਾ ਇੱਥੇ। ਤੇ ਤੁਸੀਂ ਐਕਸਪੈਕਟ ਕਰਦੇ ਹੋ ਕਿ ਤੁਹਾਡਾ ਉਹ ਪੰਜਾਬੀ ਗੱਲ ਕਰੇ ਤੇ ਉਹ ਆਪਣੀ ਡਿਊਟੀ ਕਰ ਰਹੀ ਆ, ਤੇ ਇਟਸ ਨਾਟ ਓਵਰ ਦੇਅਰ ਕਿ ਉਹ ਇੱਥੇ ਇੱਦਾਂ ਬੋਲਿਆ, ਜਾਂ ਮਤਲਬ ਕਿ ਹੋਰ ਜਗ੍ਹਾ ਵੀ ਇੱਦਾਂ ਬੋਲਦਾ ਹੋਊਗਾ, ਜਾਂ ਮਤਲਬ ਕਿ ਆਪਣੀ ਕਮਿਊਨਿਟੀ ਐਕਸਪੈਕਟ ਕਰਦੀ ਹੈ ਕਿ ਸਾਡਾ ਸਾਨੂੰ ਬੜਾ ਸਪੈਸ਼ਲ ਟ੍ਰੀਟ ਕੀਤਾ ਜਾਵੇ, ਇੱਦਾਂ ਲਾਈਕ ਦੈਟ। ਹਾਂ, ਉਹ ਵੀ ਇਟਸ ਵਾਈਸ ਵਰਸਸ, ਲਾਈਕ ਉਹ ਜਿਹੜੀ ਲੇਡੀ ਆ ਜਾਂ ਆਪਾਂ ਜਿੱਥੇ ਵੀ ਕੰਮ ਕਰਦੇ ਹਾਂ ਜਾਂ ਜਿੱਥੇ ਆਪਾਂ ਜਾਂਦੇ ਹਾਂ, ਉਹ ਵੀ ਆਪਾਂ ਨੂੰ ਐਜ਼ ਏ ਕੈਨੇਡੀਅਨ ਟ੍ਰੀਟ ਕਰੇ, ਆਪਾਂ ਵੀ ਉਹਨਾਂ ਨੂੰ ਐਜ਼ ਏ ਕੈਨੇਡੀਅਨ ਟ੍ਰੀਟ ਕਰੀਏ, ਰਾਈਟ। ਜੇ ਆਪਾਂ ਟੀਮ ਮੋਟਰ ਵਾਲੀ ਕੁੜੀਆਂ ਦਾ ਐਕਸਪੈਕਟ ਕਰਦੇ ਹਾਂ ਕਿ ਉਹ ਟੀਮ ਮੋਟਰ ਵਾਲੀ ਕੁੜੀਆਂ ਪੰਜਾਬੀ ਨਾ ਬੋਲਣ, ਵੀ ਸ਼ੁੱਡ ਆਲਸੋ ਵੀ ਰਿਸਪੈਕਟ ਦੋਸ ਗਰਲਸ ਲਾਈਕ ਕੈਨੇਡੀਅਨ, ਰਾਈਟ।
0: ਪਰ ਇਹ ਕਿਹੜਾ ਨਾ, ਇੱਕ ਬੰਦਾ ਟੀਮ ਹੋਰਟਨ ਤੇ ਗਿਆ, ਉਹਨੇ ਵੀ ਚੱਕ ਕੇ ਵੀਡੀਓ ਪਾ ਦਿੱਤੀ ਕਿ ਮੈਂ ਕੁੜੀ ਨਾਲ ਗੱਲ ਕਰ ਰਿਹਾ ਪੰਜਾਬੀ ਚ, ਉਹ ਅੱਗੇ ਇੰਗਲਿਸ਼ ਚ ਗੱਲ ਕਰ ਰਹੀ, ਉਹਨੇ ਕਿਹਾ ਵੀ ਕੁੜੀ ਨੂੰ, ਉਹ ਬੰਦਾ ਪੰਜਾਬੀ ਚ ਗੱਲ ਕਰ ਰਿਹਾ, ਹਾਂਜੀ ਜੀ ਮੈਂ ਜੀ ਆਹ ਔਰ ਉਹ ਕਵੇ ਐਨੀਥਿੰਗ ਐਲਸ ਸਰ, ਉਹ ਫਿਰ ਪੰਜਾਬੀ ਚ ਜਵਾਬ ਦੇਵੇ ਵੀ ਨਹੀਂ ਜੀ ਮੈਂ ਆਹ ਵੀ ਲੈਣਾ ਉਹ ਵੀ ਲੈਣਾ, ਉਹ ਫਿਰ ਬੰਦਾ ਉਹਨੂੰ ਕਹਿੰਦਾ ਵੀ ਮੈਂ ਤੇਰੇ ਨਾਲ ਪੰਜਾਬੀ ਚ ਗੱਲ ਕਰਿਆ ਤੂੰ ਇੰਗਲਿਸ਼ ਕਿਉਂ ਬੋਲ ਰਹੀ ਆ, ਉਹ ਕੁੜੀ ਕਹਿੰਦੀ ਯਾਰ ਵੀ ਆਈ ਐਮ ਵਰਕਿੰਗ, ਆਈ ਕੈਨ ਸਪੀਕ ਐਨੀ ਲੈਂਗੁਏਜ ਵੀ ਜੇ ਮੈਂ ਇੰਗਲਿਸ਼ ਬੋਲਣੀ ਆ।
2: ਬਿਲਕੁਲ ਬਿਲਕੁਲ ਸਹੀ ਆ, ਕਿਉਂਕਿ ਆਪਾਂ ਇਸ ਕੰਟਰੀ ਚ ਆਏ ਆ ਬਾਈ ਡਿਫਾਲਟ ਨਹੀਂ ਆਏ, ਬਾਈ ਚੋਇਸ ਆਏ ਆ, ਬਾਈ ਡਿਜ਼ਾਈਨ ਆਏ ਆ, ਰਾਈਟ। ਡੋਂਟ ਬਾਈ ਡਿਫਾਲਟ ਕਿ ਆਪਾਂ ਇੱਥੇ ਜੰਮੇ ਸੀ, ਬਾਈ ਬਾਈ ਪਲਾਨ ਲੈ ਕੇ ਆਪਾਂ ਲੈ ਕੇ ਆਏ ਕਿ ਅਸੀਂ ਉੱਥੇ ਜਾਣਾ ਆ, ਉਹ ਦੇਸ਼ ਸੋਹਣਾ ਆ, ਉੱਥੇ ਕਲਚਰ ਸੋਹਣਾ ਆ, ਵਾਈ ਆਰ ਨਾਟ ਐਕਸਪੈਕਟਿੰਗ ਦੈਟ ਕਲਚਰ, ਤੇ ਫਿਰ ਤੁਸੀਂ ਕੀ ਕੰਪਲੇਂਟ ਕਰਦੇ ਹੋ, ਜਾ ਕੇ ਕਰੋ ਪੰਜਾਬ ਚ ਕੰਪਲੇਂਟ, ਉਹ ਨਾਲ ਹੀ ਮੁੱਦਾ ਕਰ ਲੈਂਦੇ ਹਲੇ, ਰਾਈਟ। ਨਹੀਂ ਸੱਚੀ ਗੱਲ ਆ, ਤੁਸੀਂ ਇੱਥੇ ਆ ਕੇ ਤੁਹਾਨੂੰ ਆਪਣੇ ਹਿਊਮਨ ਰਾਈਟਸ ਚੇਤਾ ਆ ਜਾਂਦੇ, ਤੁਹਾਨੂੰ ਆਪਣਾ ਬਹੁਤ ਕੁਝ ਚੇਤਾ ਆ ਜਾਂਦਾ, ਪਰ ਜਦੋਂ ਤੁਸੀਂ ਇਸ ਕੰਟਰੀ ਚ ਆ ਗਏ ਅਡੋਪਟ ਦੈਟ ਥਿੰਗ, ਆਪਣਾ ਥੋਪੋ ਨਾ ਕਿ ਅਸੀਂ ਉਸ ਕਲਚਰ ਚ, ਅਸੀਂ ਅਜੇ ਤਾਂ ਕੁੜਤਾ ਪਜਾਮਾ ਪਾ ਕੇ ਹੀ ਮਾਲ ਦੇ ਵਿੱਚ ਘੁੰਮਣਾ, ਦੈਟਸ ਨਾਟ ਲੁੱਕ ਨਾਈਸ, ਆਈ ਰਿਸਪੈਕਟ ਦੈਟ, ਮੈਂ ਵੀ ਪੰਜਾਬੀ ਹਾਂ, ਅਸੀਂ ਰਿਸਪੈਕਟ ਕਰਦੇ ਹਾਂ ਹਰੇਕ ਪਹਿਰਾਵੇ ਦੀ ਹਰੇਕ ਚੀਜ਼ ਦੀ, ਬਟ ਦੈਟ ਡਜ਼ਨਟ ਮੀਨ ਕਿ ਤੁਹਾਨੂੰ ਰਾਈਟ ਮਿਲ ਗਿਆ ਕਿ ਤੁਸੀਂ ਇਸ ਕੰਟਰੀ ਚ ਆ ਗਏ, ਹੁਣ ਤੁਹਾਡੀ ਕੰਟਰੀ ਤੁਹਾਡੀ ਡੋਮੀਨੇਟਡ ਹੋਈ ਤੁਹਾਡੇ ਤੋਂ, ਰਾਈਟ। ਨੋ ਨੋ ਨੋ ਨੋ, ਇਹਦਾ ਇੰਪੈਕਟ ਅਗਲੇ 10 ਸਾਲ ਤੱਕ ਦਿਸੂਗਾ ਭਾਜੀ, ਉਹ ਦਿਖ ਰਿਹਾ ਆ, ਜੋ ਅੱਜ ਆਪਾਂ ਪਿੱਛੇ 10 ਸਾਲ ਕੰਡੇ ਬੀਜੇ ਆ ਉਹ ਤੁਹਾਨੂੰ ਦਿਖ ਰਿਹਾ ਅੱਜ,
0: ਗੱਲਬਾਤ ਤੁਹਾਡੀ ਤੇ ਸਾਡੀ ਹੋ ਰਹੀ ਹੈ। ਨਾਲ ਦੀ ਨਾਲ ਤੁਸੀਂ ਹਮੇਸ਼ਾ ਦੀ ਤਰ੍ਹਾਂ ਯਾਦ ਰੱਖੋ ਜ਼ਰੂਰ ਫੈਸ਼ਨ ਆਈਕਿਊ ਨੂੰ। ਹੁਣ ਦੇਖੋ ਵਿਆਹਾਂ ਦਾ ਜ਼ੋਰ ਚੱਲ ਰਿਹਾ ਪੂਰਾ, ਕਦੇ ਇਹਦਾ ਵਿਆਹ ਕਦੇ ਉਹਦਾ ਵਿਆਹ, ਸੋ ਵਿਆਹ ਸ਼ਾਦੀਆਂ ਦਾ ਪੂਰਾ ਇੱਕ ਕਹਿੰਦੇ ਹੁੰਦੇ ਨਾ ਕਿ ਰੌਣਕ ਮੇਲਾ ਲੱਗਿਆ ਹੋਇਆ। ਸੋ ਤੁਸੀਂ ਕੋਟ ਪੈਂਟ ਲੈਣੇ ਆ, ਕੁੜਤੇ ਪਜਾਮੇ ਲੈਣੇ ਆ, 1 ਕਿਲੋ ਦੂਜਾ 30% ਆਫ, ਲੇਡੀਜ਼ ਲਈ ਲਹਿੰਗੇ ਨੋਨ ਬ੍ਰਾਈਡਲ ਸੂਟ 1 ਕਿਲੋ ਦੂਜਾ 30% ਆਫ, ਫੈਸ਼ਨ ਆਈ ਕਿਊ ਏਅਰਪੋਰਟ ਡੇਰੀ ਆਪਣਾ ਕੁਈਨ ਕੈਨੇਡੀ ਮਕਵੀਨ ਮੇਫੀਓਲ, ਨੰਬਰ ਹੈ 9054532225, 9054532225, ਫੈਸ਼ਨ ਆਈ ਕਿਊ 6204। ਹੈਲੋ
3: Hello, good morning Navi, happy morning. Friday.
0: Happy Friday ji, kaise ho?
3: Hope you had a great time off.
0: Oh yes, it was good, thank you.
3: Okay ji, ta mainu eh lagda Navi ki employers ja jo bhi companies hai na unna da clause hunda, that's the reason ki oh jo jime Brampton hai ya fir Scarborough hai ਜਾਂ ਫਿਰ ਟੋਰਾਂਟੋ ਹੈ, ਉਹ ਉੱਥੇ ਉਹੀ ਬੰਦੇ ਰੱਖਦੇ ਆ ਜਿਹੜੀ ਜ਼ਿਆਦਾ ਕਮਿਊਨਿਟੀ ਆ। ਮਾਰਕਮ ਜਾਓਗੇ ਉੱਥੇ ਚਾਈਨੀਜ਼ ਜ਼ਿਆਦਾ ਹੋਣੇ ਆ, ਰਾਈਟ, ਕਿ ਉਹ ਹਾਇਰ ਉੱਦਾਂ ਕਰਦੇ ਆ ਕਿ ਇਹਨਾਂ ਨੂੰ ਇਹਨਾਂ ਦੀ ਏਰੀਏ ਦੇ ਵਿੱਚ ਅਸੀਂ ਹਾਇਰ ਕਰਾਂਗੇ, ਸੋ ਦੈਟ ਇਟ ਵੁੱਡ ਬੀ ਈਜ਼ੀ ਫਾਰ ਦਾ ਕਸਟਮਰ ਸਰਵਿਸ ਸਪੈਸੀਫਿਕਲੀ। ਬਟ ਉਹਦੇ ਵਿੱਚ ਵੀ ਕਲੋਜ਼ ਹੁੰਦਾ ਹੈ ਕਿ ਯੂ ਹੈਵ ਟੂ ਸਪੀਕ in a dominating language, of course, oh, English hai, right? But oh, can they say if customer wants, then oh, customer will request karni hindi, can you speak in Punjabi? Can you speak in Hindi? That's it. ਉਸ ਤੋਂ ਬਾਅਦ ਉਹ ਓਬਵੀਅਸਲੀ ਚੇਂਜ ਕਰ ਲੈਂਦੇ ਆ ਕਿਉਂਕਿ ਉਹਨਾਂ ਨੂੰ ਹਾਇਰ ਹੀ ਇਸ ਕਰਕੇ ਕੀਤਾ ਗਿਆ ਇੱਕ ਸਪੈਸੀਫਿਕ ਰੀਜਨ ਦੇ ਬੰਦਿਆਂ ਨੂੰ ਜਾਂ ਸਪੈਸੀਫਿਕ ਰੇਸ ਦੇ ਬੰਦਿਆਂ ਨੂੰ ਸੋ ਦੈਟ ਕਸਟਮਰ ਸਰਵਿਸ ਈਜ਼ੀ ਹੋ ਜੇ ਬਟ ਉਹਦੇ ਨਾਲ ਯੈਲ ਕਰਨ ਨਾਲ ਜਾਂ ਫਿਰ ਇੱਦਾਂ ਕਹਿਣ ਨਾਲ ਕਿ ਇਹ ਨਹੀਂ ਬੋਲ ਰਹੇ ਨਹੀਂ ਉਹ ਨਹੀਂ ਬੋਲਣਗੇ ਓਬਵੀਅਸਲੀ ਉਹ ਨਹੀਂ ਬੋਲਣਗੇ ਕਿਉਂਕਿ ਉਹਨਾਂ ਦੀ ਇੰਪਲੋਇਰ ਦੀ ਗਾਈਡਲਾਈਨਸ ਹੈ ਕਿ ਯੂ ਹੈਵ ਟੂ ਸਪੀਕ ਇਨ ਵਨ ਲੈਂਗੁਏਜ ਓਨਲੀ ਕਿਉਂਕਿ ਉਹਨਾਂ ਨੂੰ ਇੰਟਰਨਲ ਐਟਮੋਸਫੇਅਰ ਵੀ ਮੇਨਟੇਨ ਕਰਨਾ ਹੁੰਦਾ ਕਿ ਸਭ ਨੂੰ ਸਮਝ ਆਉਣੀ ਚਾਹੀਦੀ ਹੈ ਤੁਸੀਂ ਕੀ ਬੋਲ ਰਹੇ ਹੋ ਏਦਾਂ ਨਹੀਂ ਹੈ ਕਿ ਤੁਸੀਂ ਆਪ ਜੋਬ ਤੇ ਆ ਗਏ ਤਾਂ ਤੁਸੀਂ ਹੁਣ ਆਪਦੀਆਂ ਚਲਾ ਰਹੇ ਹੋ ਕੁਛ ਵੀ ਬੋਲੀ ਜਾਓ ਕਿਸੇ ਨਾਲ ਵੀ ਬੋਲੀ ਜਾਓ ਮੇ ਬੀ ਮੈਂ ਬਹੁਤ ਵਾਰੀ ਦੇਖਿਆ ਲਾਈਕ ਮੇਰੇ ਵਰਕ ਪਲੇਸ ਤੇ ਹੁੰਦਾ ਕਿ ਪਲੀਜ਼ ਸਪੀਕ ਇਨ ਯੂਅਰ ਨੋਟ ਡੋਂਟ ਸਪੀਕ ਇਨ ਯੂਅਰ ਲੈਂਗੁਏਜ ਕਿ ਤੁਸੀਂ ਇੱਕ ਹੀ ਲੈਂਗੁਏਜ ਰੱਖੋ ਜੇ ਤੁਹਾਨੂੰ ਲੱਗਦਾ ਕਿ ਉਹ ਚ ਤੁਹਾਨੂੰ ਪ੍ਰੋਬਲਮ ਆ ਰਹੀ ਹੈ ਜਾਂ ਜੇ ਬੰਦਾ ਤੁਹਾਨੂੰ ਰਿਕੁਐਸਟ ਕਰ ਰਿਹਾ ਦੈਨ ਯੂ ਕੈਨ ਸਵਿਚ
0: ਬਿਲਕੁਲ ਨਹੀਂ ਦੇਖੋ ਜੇ ਕੋਈ ਹੁਣ ਦੇਖੋ ਹੈ ਨਾ ਕੋਈ ਬਜ਼ੁਰਗ ਨੇ ਫਿਰ ਤਾਂ ਆਪਾਂ ਸਮਝ ਲਿਆ ਕਿ ਇਸ ਚਲੋ ਉਹਨਾਂ ਨੂੰ ਨਹੀਂ ਆਉਂਦਾ ਆਪਾਂ ਮਦਦ ਕਰ ਹੀ ਦਿੰਦੇ ਹਾਂ ਬਟ ਜੇ ਕੋਈ ਆਮ ਬੰਦਾ ਚਲੋ ਉਨੀ ਕੁ ਤਾਂ ਇੰਗਲਿਸ਼ ਬੰਦੇ ਨੂੰ ਆਉਂਦੀ ਹੁੰਦੀ ਆ ਕੁਛ ਕੋਈ ਚੀਜ਼ ਆਰਡਰ ਕਰਨੀ ਕੋਈ ਨਿੱਕਾ ਮੋਟਾ ਸਵਾਲ ਪੁੱਛਣਾ ਬਟ ਕਈ ਲੋਕ ਪਤਾ ਨਹੀਂ ਉਹ ਪ੍ਰੈਸ਼ਰਾਈਜ਼ ਜਿਹਾ ਕਰਦੇ ਆ ਇੰਪਲੋਈ ਨੂੰ ਕਿ ਨਹੀਂ ਬਈ ਤੁਸੀਂ ਬੋਲਣਾ ਤਾਂ ਸਾਡੇ ਨਾਲ ਇੰਗਲਿਸ਼ ਹੀ ਗੱਲ ਕਰੋ
3: ਨਹੀਂ ਮੈਂ ਦੇਖਿਆ ਕਈ ਲੋਕ ਬਹੁਤ ਨਾਈਸ ਹੁੰਦੇ ਆ ਬੁੱਢੇ ਅੰਕਲ ਵੀ ਉਹ ਬੋਲਦੇ ਆ ਇੰਗਲਿਸ਼ ਇੰਗਲਿਸ਼ ਉਹ ਏਦਾਂ ਬੋਲਦੇ ਰਹਿੰਦੇ ਤਿੰਨ ਚਾਰ ਵਾਰੀ ਜਾਂ ਫਿਰ ਪੰਜਾਬੀ ਪੰਜਾਬੀ ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਅੱਛਾ ਇਹਨਾਂ ਨੂੰ ਹੋਰ ਕੋਈ ਲੈਂਗੁਏਜ ਨਹੀਂ ਆਉਂਦੀ ਦੇ ਵਾਂਟ ਪੰਜਾਬੀ ਤਾਂ ਉਹ ਕਿਸੇ ਬੰਦੇ ਨੂੰ ਵੀ ਲੈ ਕੇ ਆਉਂਦੇ ਆ ਆਈ ਸੋ ਦਿਸ ਐਟ ਟਿਮ ਹਾਰਟਨਸ ਇਨ ਬ੍ਰੈਂਪਟਨ ਓਨਲੀ ਇੱਕ ਬਲੈਕ ਲੇਡੀ ਸੀਗੀ ਉਹਨੂੰ ਆਪਣੇ ਕੋਈ ਬਜ਼ੁਰਗ ਅੰਕਲ ਸੀਗੇ ਉਹ ਉੱਥੇ ਗਏ ਸੀ ਚਾਹ ਲਈ ਜਿਵੇਂ ਜਾਂਦੇ ਆ ਰਾਈਟ ਤਾਂ ਉਹ ਉਹਨਾਂ ਨੂੰ ਬੋਲ ਰਹੇ ਸੀ ਕਿ ਪੰਜਾਬੀ ਪੰਜਾਬੀ ਤਾਂ ਉਹ ਸਪੈਸੀਫਿਕਲੀ ਜਾ ਕੇ ਆਪਦੇ ਕਲੀਗ ਨੂੰ ਲੈ ਕੇ ਆਏ ਕਿ ਹੀ ਓਨਲੀ ਅੰਡਰਸਟੈਂਡਸ ਪੰਜਾਬੀ ਉਹਨਾਂ ਦਾ ਵੀ ਕਲੋਜ਼ ਹੈ ਬਟ ਐਟ ਦ ਸੇਮ ਟਾਈਮ ਉਹ ਅੰਕਲ ਨਾਈਸ ਸੀਗੇ ਉਹਨਾਂ ਨੇ ਬੋਲਿਆ ਇੱਕ ਹੀ ਵਰਡ ਬੋਲਿਆ ਉਹਨਾਂ ਨੇ ਕੋਈ ਉੱਥੇ ਤੂੰ ਤੜਕ ਨਹੀਂ ਕੀਤੀ ਕਿ ਹਾਂ ਪਤਾ ਨਹੀਂ ਕੀ ਹੋ ਗਿਆ ਜੇ ਮੇਰੇ ਨਾਲ ਪੰਜਾਬੀ ਚ ਗੱਲ ਨਹੀਂ ਕੀਤੀ ਮਤਲਬ ਆਈ ਥਿੰਕ ਰਿਸਪੈਕਟ ਸ਼ੁਡ ਬੀ ਦੇਅਰ ਰਾਈਟ ਉਹ ਆਪਣੀ ਜੋਬ ਕਰ ਰਹੀ ਹੈ ਉਹਦਾ ਮਨ ਤਾਂ ਹੈ ਨਹੀਂ ਤੁਹਾਡੇ ਨਾਲ ਘਰ ਦੀਆਂ ਗੱਲਾਂ ਕਰੇ
0: ਨਹੀਂ ਉਹੀ ਤਾਂ ਹੈ ਨਹੀਂ ਆਪਾਂ ਫਿਰ ਪਰਸਨਲ ਵੀ ਬਹੁਤ ਹੋ ਜਾਂਦੇ ਆ ਅੱਛਾ ਵੀ ਹਾਂ ਕਿੱਥੋਂ ਕਿਹੜੇ ਪਿੰਡੋਂ ਇਹ ਵੋ ਚਲੋ ਠੀਕ ਹੈ ਮੈਂ ਮੰਨਦਾ ਕਿ ਆਪਾਂ ਫਰੈਂਡਲੀ ਵੀ ਹਾਂ ਬਟ ਕਈ ਵਾਰ ਜੇ ਆਪਾਂ ਕਿਸੇ ਨੂੰ ਉਹਨਾਂ ਦੇ ਕੰਮ ਤੇ ਪਰਸਨਲ ਸਵਾਲ ਵੀ ਪੰਜਾਬੀ ਚ ਪੁੱਛਣ ਲੱਗ ਜਾਂਦੇ ਤਾਂ ਹੀ ਤਾਂ ਅੱਧਾ ਅੱਧੇ ਲੋਕ ਬੋਲਦੇ ਨਹੀਂ ਕਿਉਂਕਿ ਉਹਨਾਂ ਨੂੰ ਪਤਾ ਕਿ ਰਹੇ ਨੇ ਪਤਾ ਨਹੀਂ ਹੋਰ ਕੀ ਸਾਨੂੰ ਪੁੱਛਣ ਲੱਗ ਜਾਣਾ ਰਾਈਟ
3: ਯਾ ਕਿਉਂਕਿ ਉਹ ਸਿਚੁਏਸ਼ਨ ਨੂੰ ਅਲਾਉ ਨਹੀਂ ਨਾ ਕਰ ਰਹੀ ਹੁੰਦੀ ਇਟਸ ਅਬਾਊਟ ਦ ਜੌਬ ਡਿਸਕ੍ਰਿਪਸ਼ਨ ਜੌਬ ਡਿਸਕ੍ਰਿਪਸ਼ਨ ਦੇ ਵਿੱਚ ਪਰਸਨਲ ਕਿੰਡੈਂਟ ਟੂ ਕਿਵੇਂ ਲਿਆਵੇ
0: ਯਾ ਬਿਲਕੁਲ ਨਹੀਂ ਠੀਕ ਹੈ ਜੀ ਬਹੁਤ ਸ਼ੁਕਰੀਆ ਤੁਹਾਡਾ ਵੀ ਥੈਂਕ ਯੂ ਸੋ ਮਚ ਫॉर योर ਕਾਲ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਜ਼ਰੂਰ ਮੈਸੇਜ ਨਿਊ ਹਾਈਟਸ ਕਿਚਨ ਵਾਲਿਆਂ ਦਾ ਦਵਾਂ ਨਵੀਂ ਟੌਪ ਦੀ ਕਮਾਲ ਦੀ ਬ੍ਰੈਂਡ ਨਿਊ ਕਿਚਨ ਰੈਡੀ ਕਰਾਉਣੀ ਹੈ ਨਾ ਤਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੇ ਤੁਸੀਂ ਜਸਪਾਲ ਭਾਜੀ ਨੂੰ ਫੋਨ ਕਰੋ ਅਗਰ ਕਿਚਨ ਕਿਸੇ ਨੇ ਵੀ ਰੈਡੀ ਕਰਵਾਉਣੀ ਆ 416-859-1920 ਨੰਬਰ ਹੈ 416-859-1920 ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਬਹੁਤ ਹੀ ਸੋਹਣਾ ਬਹੁਤ ਹੀ ਕਮਾਲ ਦਾ ਕਿਚਨ ਦਾ ਕੰਮ ਕਰਦੇ ਆ ਕਿਚਨ ਇਹਨਾਂ ਕੋਲੋਂ ਹੀ ਰੈਡੀ ਕਰਵਾਓ 416-859-1920 G9827 Hello.
4: Hello, good morning. How are you doing?
0: Good morning, ji. Kimeo?
4: Badiya. Achha, bhai, mainu na number chahida si apna duct clean wala inda kise
0: da. Haan ji, duct cleaning lai number hai 437.
4: Haan ji.
0: 688-688-7750.
4: Thank you.
0: No problem, anytime. ਕਿਸੇ ਨੇ ਵੀ ਡਕਟ ਕਲੀਨਿੰਗ ਕਰਾਉਣੀ ਆ ਉਹਦੇ ਲਈ ਇੱਕੋ ਇੱਕ ਨੰਬਰ ਅਸੀਂ ਦਿੰਦੇ ਹੁੰਦੇ ਹਾਂ 5 ਰਿਵਰਸ ਡਕਟ ਕਲੀਨਿੰਗ ਸੋ ਤੁਸੀਂ ਨੰਬਰ ਨੋਟ ਕਰ ਲਓ 5 ਰਿਵਰਸ ਡਕਟ ਕਲੀਨਿੰਗ ਦਾ 437-688-7750 ਹੁਣ ਵੀਕੈਂਡ ਹੈ ਵੀਕੈਂਡ 'ਤੇ ਆਪਣੀ ਡਕਟ ਕਲੀਨਿੰਗ ਜ਼ਰੂਰ ਜ਼ਰੂਰ ਜ਼ਰੂਰ ਕਰਵਾਓ ਨੰਬਰ ਇੱਕ ਵਾਰ ਫਿਰ 4376887750 ਦੇ ਉੱਤੇ ਕਾਲ ਕਰੋ ਤੇ ਤੁਸੀਂ ਆਪਣੀ ਡਕਟ ਕਲੀਨਿੰਗ ਟਾਈਮ ਸਿਰ ਜ਼ਰੂਰ ਜ਼ਰੂਰ ਜ਼ਰੂਰ ਕਰਵਾ ਲਵੋ ਸੋ ਨੰਬਰ ਹੈ ਆਪਣਾ 905-673-3337-905-673-3337 ਤੇ ਪੈਰਾਡਾਈਜ਼ ਡਿਵੈਲਪਮੈਂਟਸ ਵਾਲਿਆਂ ਦੇ ਜਿਹੜੇ ਘਰ ਨੇ ਸਿਰਫ ਯਾਰ 6.5 ਲੱਖ ਤੋਂ ਟਾਊਨ ਹਾਊਸ ਮਿਲ ਰਿਹਾ ਹੋਰ ਕੀ ਚਾਹੀਦਾ ਹੁਣ ਲੋ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਵੈਰੀ ਗੁੱਡ ਸੋ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਇੱਕ ਮੈਂ ਵੀਡੀਓ ਦੇਖੀ ਮੈਂ ਤੁਹਾਨੂੰ ਦੱਸਦਾ ਕਿਹੜੀ ਸੀਗੀ ਅਤੇ ਫਿਰ ਆਪਾਂ ਹੋਰ ਡਿਸਕਸ਼ਨ ਕਰਾਂਗੇ ਸਾਡੇ ਨਾਲ ਮਨਜੀਤ ਜੁੜਿਆ ਅਪਲਾਇੰਸ ਜੰਕਸ਼ਨ ਤੋਂ ਸੋ ਮਨਜੀਤ ਵੈਲਕਮ
5: ਥੈਂਕ ਯੂ ਸੋ ਮਚ ਰਵੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ ਸੋ ਇਹ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ ਜਿਹਦੇ ਵਿੱਚ 36 ਇੰਚ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ ਗਲਾਸ ਟੌਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ $5,500 ਦੀ ਵੈਲਿਊ ਦਾ 3 ਪ੍ਰੀਮੀਅਮ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $2,799 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ ਤੁਸੀਂ ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਡੀਲ ਦੇਖ ਰਹੇ ਹੋ ਬਿਲਟ ਇਨ ਅਪਲਾਇੰਸਿਸ ਦਾ ਪੂਰਾ ਬੰਡਲ ਸੈੱਟ ਹੈ ਜਿਹਦੇ ਵਿੱਚ 36 ਇੰਚ ਦਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ 36 ਇੰਚ ਦਾ ਬਿਲਟ ਇਨ ਕੁੱਕਟੋਪ 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ $14,000 ਦੀ ਵੈਲਿਊ ਦਾ ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਦਾ ਬੰਡਲ ਹੈ ਜਿਹੜਾ ਕਿ ਸਿਰਫ $69,999 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਤੇ ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਟੀਵੀ ਸੈਕਸ਼ਨ ਚ ਡੀਲ ਦੇਖ ਰਹੇ ਨੇ 75 ਇੰਚ 75 ਇੰਚ ਦਾ ਐਲਈਡੀ ਸਮਾਰਟ ਕਿਊ ਐਲਈਡੀ ਟੀਵੀ ਹੈ ਜਿਹੜਾ ਕਿ $1,600 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $999 ਚ ਐਕਸਕਲੂਸਿਵ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ ਦੋ ਲੋਕੇਸ਼ਨਾਂ ਤੁਸੀਂ ਸਰਵ ਕਰਦੇ ਆ ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ ਨੰਬਰ ਟੂ ਕਾਲ ਇਜ਼ 905-450-0054 905-450-0054 ਅਪਲਾਇੰਸ ਜੰਕਸ਼ਨ ਥੈਂਕ ਯੂ ਸੋ ਮਚ ਫੋਰ ਦ ਟਾਈਮ
0: ਨੰਬਰ ਥੈਂਕ ਯੂ ਮਨਜੀਤ ਸੋ ਨੰਬਰ ਹੈ 905-450-0054 ਮਨਜੀਤ ਦੇ ਨਾਲ ਗੱਲਬਾਤ ਅਸੀਂ ਕਰ ਸਕਦੇ ਹਾਂ ਸੋ ਮੈਂ ਇੱਕ ਵੀਡੀਓ ਦੇਖੀ ਜਿਸ ਵਿੱਚ ਇੱਕ ਬੰਦਾ ਉਹ ਰੌਲਾ ਪਾ ਰਿਹਾ ਕਹਿੰਦਾ ਇਹ ਜਿਹੜੀ ਕੁੜੀ ਹੈ ਕੋਈ ਕੁੜੀ ਸਿਕਿਉਰਿਟੀ ਗਾਰਡ ਖਰੀ ਕੰਮ ਕਰ ਰਹੀ ਹੈ ਕਿਤੇ ਉਹ ਬੰਦਾ ਰੌਲਾ ਪਾ ਰਿਹਾ ਕਿ ਇਹ ਕੁੜੀ ਮੇਰੇ ਨਾਲ ਪੰਜਾਬੀ 'ਚ ਨਹੀਂ ਗੱਲ ਕਰ ਰਹੀ ਇੰਗਲਿਸ਼ ਹੀ ਬੋਲ ਰਹੀ ਆ ਆਪ ਕਹਿ ਰਹੀ ਹੈ ਕਿ ਇੰਗਲਿਸ਼ ਹੀ ਬੋਲੋ ਜਾਂ ਚਲੋ ਇੱਦਾਂ ਦਾ ਉਹਦਾ ਕੋਈ ਨਾ ਕੋਈ ਡਿਸਐਗਰੀਮੈਂਟ ਜੀ ਸੀਗੀ ਕੁੜੀ ਨਾਲ ਕਿ ਕੁੜੀ ਬਸ ਪੰਜਾਬੀ ਦੇ ਵਿੱਚ ਹੀ ਗੱਲ ਕਰ ਪੰਜਾਬੀ ਦੇ ਵਿੱਚ ਸੋਰੀ ਗੱਲ ਨਹੀਂ ਕਰ ਰਹੀ ਅਤੇ ਇੰਗਲਿਸ਼ ਹੀ ਬੋਲ ਰਹੀ ਆ ਹੁਣ ਮੇਰਾ ਸਵਾਲ ਤੁਹਾਨੂੰ ਇਹ ਹੈ ਕੀ ਤੁਹਾਨੂੰ ਲੱਗਦਾ ਕਿ ਉਸ ਕੁੜੀ ਨੂੰ ਪੰਜਾਬੀ ਬੋਲਣੀ ਚਾਹੀਦੀ ਹੈ ਜੇ ਉਹ ਆਪ ਖੁਦ ਪੰਜਾਬੀ ਹੈ ਜਾਂ ਤੁਹਾਨੂੰ ਲੱਗਦਾ ਨਹੀਂ ਯਾਰ ਕੁੜੀ ਹੁਣ ਜੇ ਕੰਮ 'ਤੇ ਆ ਤਾਂ ਇੰਗਲਿਸ਼ ਬੋਲ ਰਹੀ ਆ ਕੁਛ ਗਲਤ ਨਹੀਂ ਕਰ ਰਹੀ ਉਹ ਆਪਦੀ ਉਹਦੀ ਆਪਦੀ ਮਰਜ਼ੀ ਆ ਸੋ ਨੰਬਰ ਹੈ ਆਪਣਾ 905-673-3337 905-673-3337 ਬੜੇ ਲੋਕ ਅਪਸੈਟ ਹੋ ਜਾਂਦੇ ਆ ਜਦੋਂ ਕੋਈ ਬੰਦਾ ਕੰਮ 'ਤੇ ਤੁਹਾਡੇ ਨਾਲ ਪੰਜਾਬੀ 'ਚ ਨਹੀਂ ਗੱਲ ਕਰ ਰਿਹਾ ਅਤੇ ਸਿਰਫ ਇੰਗਲਿਸ਼ ਬੋਲ ਰਿਹਾ ਹੋਵੇ ਕਈ ਹੁਣ ਆਪਾਂ ਸਟੋਰੀ ਸੁਣੀਆਂ ਨੇ ਕੀ ਕਹਿੰਦੇ ਆ ਇਹ ਪਤਾ ਨਹੀਂ ਆਪਦੇ ਆਪ ਨੂੰ ਕੀ ਸਮਝਦੀ ਹੈ ਜਾਂ ਸਮਝਦਾ ਵੀ ਪੰਜਾਬੀ ਨਹੀਂ ਬੋਲ ਰਿਹਾ ਆਪਾਂ ਇਨਸਲਟ ਫੀਲ ਕਰਦੇ ਹਾਂ ਕਿ ਯਾਰ ਇਹ ਬੰਦਾ ਇੰਗਲਿਸ਼ ਕਿਉਂ ਬੋਲ ਰਿਹਾ ਭਾਵੇਂ ਕੈਨੇਡਾ 'ਚ ਆ ਆਪਾਂ ਨੂੰ ਹੁੰਦਾ ਜ਼ਰੂਰ ਹੈ ਹੁਣ ਤੁਹਾਡਾ ਕੀ ਖਿਆਲ ਹੈ ਜੇ ਉਹ ਕੁੜੀ ਹੁਣ ਮੇਰਾ ਤਾਂ ਪਤਾ ਨਹੀਂ ਇੰਗਲੈਂਡ ਦੀ ਗੱਲ ਸੀਗੀ ਚਲੋ ਜੇ ਕੈਨੇਡਾ 'ਚ ਹੈ ਜੇ ਕੋਈ ਕਸਟਮਰ ਜਾਂ ਕੋਈ ਬੰਦਾ ਤੁਹਾਡੇ ਨਾਲ ਪੰਜਾਬੀ 'ਚ ਗੱਲ ਕਰ ਰਿਹਾ ਕੀ ਤੁਹਾਨੂੰ ਲੱਗਦਾ ਕਿ ਜ਼ਰੂਰਤ ਹੈ ਕਿ ਆਪਾਂ ਵੀ ਉਹਨਾਂ ਨਾਲ ਉਹਨਾਂ ਦੀ ਭਾਸ਼ਾ 'ਚ ਹੀ ਗੱਲ ਕਰੀਏ ਜਾਂ ਨਹੀਂ ਯਾਰ ਕੰਮ 'ਤੇ ਆ ਇੰਗਲਿਸ਼ ਬੋਲੋ ਅਤੇ ਕਸਟਮਰ ਨੂੰ ਵੀ ਇੰਗਲਿਸ਼ ਬੋਲਣੀ ਚਾਹੀਦੀ ਆ ਸੋ ਨੰਬਰ ਹੈ ਆਪਣਾ 905-673-3337 ਹੁਣ ਟਿਮ ਹੋਰਟਨ 'ਤੇ ਇੱਕ ਬੰਦਾ ਅਪਸੈਟ ਹੋ ਗਿਆ ਕਹਿੰਦਾ ਕੁੜੀਆਂ ਪਤਾ ਨਹੀਂ ਕੀ ਸਮਝਦੀ ਆਪਦੇ ਆਪ ਨੂੰ ਪੰਜਾਬੀ 'ਚ ਗੱਲ ਹੀ ਨਹੀਂ ਕਰਦੀਆਂ ਹੁਣ ਦੂਜੇ ਪਾਸੇ ਬਹੁਤ ਸਾਰੇ ਲੋਕ ਕਹਿ ਰਹੇ ਭਾਜੀ ਤੁਸੀਂ ਇੰਗਲਿਸ਼ ਕਿਉਂ ਗੱਲ ਕਰਦੇ ਹੋ, ਸੋਰੀ ਤੁਸੀਂ ਪੰਜਾਬੀ 'ਚ ਕਿਉਂ ਗੱਲ ਕਰ ਰਹੇ ਹੋ, ਕੈਨੇਡਾ 'ਚੋਂ ਇੰਗਲਿਸ਼ ਬੋਲੋ। ਸੋ ਡਿਪੈਂਡਸ ਪਰਸਨ ਟੂ ਪਰਸਨ, ਤੁਹਾਡਾ ਕੀ ਖਿਆਲ ਹੈ। 905-673-3337 ਆਪਣਾ ਨੰਬਰ ਹੈ, 905-673-3337 ਆਪਣਾ ਫੋਨ ਨੰਬਰ ਹੈ। ਯਾਦ ਰੱਖੋ ਏਰੀਅਨ ਮਿਲਸ ਐਕਿਰਾ ਨੂੰ, ਐਕਿਰਾ ਦੀ ਗੱਡੀ, ਐਕਿਰਾ ਦਾ ਕੋਈ ਐਸਯੂਵੀ ਲੈਣਾ, ਏਰੀਅਨ ਮਿਲਸ ਐਕਿਰਾ ਦੇ ਜਗਦੀਪ ਭੱਲਾ ਤੇ ਕਰਨ ਸ਼ਰਮਾ ਬਾਈ ਜੀ ਨੂੰ ਯਾਦ ਰੱਖੋ। ਨੰਬਰ ਵਨ ਟੀਮ ਹੈ, ਨੰਬਰ ਹੈ 9058285800, ਏਰੀਅਨ ਮਿਲਸ ਐਕਿਰਾ 9058285800। 1-999 ਹੈਲੋ,
6: ਹਾਂਜੀ ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ, ਕਿਵੇਂ ਹੋ?
6: ਵਧੀਆ ਵਧੀਆ ਜੀ। ਬੜੀ ਨਾ ਬੜਾ ਵਧੀਆ ਕੁਐਸਚਨ ਹੈ ਇਹ, ਨਾ ਬੜੀ ਔਕਵਰਡ ਸਿਚੁਏਸ਼ਨ ਬਣ ਜਾਂਦੀ ਆ ਨਵੀਂ ਵੀਰੇ, ਖਾਸ ਕਰਕੇ ਉਹਨਾਂ ਲਈ। ਮੈਂ ਵੀ ਕਸਟਮਰ ਸਰਵਿਸ ਆ, ਸੋ ਬਹੁਤ ਤਰ੍ਹਾਂ ਦੇ ਕਲਾਇੰਟ ਰੋਜ਼ ਮਿਲਦੇ ਆ, ਵਿੱਚੋਂ ਪੰਜਾਬੀ ਵੀ ਡੈਫੀਨੇਟਲੀ ਹੁੰਦੇ ਆ। ਸੋ ਬੇਸਿਕਲੀ ਜਦੋਂ ਅਸੀਂ ਕਾਲ ਕਰੀ ਦੀ ਆ, ਨਾਂ ਤੋਂ ਪਤਾ ਤੇ ਲੱਗ ਜਾਂਦਾ ਵਾ ਸਿੰਘ ਕੌਰ ਜਾਂ ਪੰਜਾਬੀ ਆ, ਰਾਈਟ? ਹੁਣ ਉੱਥੇ ਪਤਾ ਨੀ ਲੱਗਦਾ, ਅਸੀਂ ਆਪ ਐਜ਼ ਅ ਪ੍ਰੋਫੈਸ਼ਨਲ ਵੀ ਕਈ ਵਾਰੀ ਨਾ ਕਨਫਿਊਜ਼ ਹੋ ਜਾਂਦੇ ਆ ਵੀ ਇੰਗਲਿਸ਼ ਬੋਲੀਏ ਕਿ ਪੰਜਾਬੀ ਬੋਲੀਏ। ਸਟਾਰਟ ਮੈਂ ਇੱਦਾਂ ਕਰਦਾ ਵਾ ਆਪਣੇ ਫੀਲਡ 'ਚ, ਮੈਂ ਇੰਗਲਿਸ਼ ਤੋਂ ਸਟਾਰਟ ਕਰਦਾ ਵਾ, ਉਸ ਤੋਂ ਬਾਅਦ ਜਦੋਂ ਕਸਟਮਰ ਨੂੰ ਮਿਲਦਾ ਵਾ ਫਿਰ ਮੈਂ ਹੌਲੀ ਹੌਲੀ, ਜੇ ਲੱਗਦਾ ਮੈਨੂੰ ਕਿ ਬੰਦਾ ਪੰਜਾਬੀ, ਮੈਂ ਪੰਜਾਬੀ 'ਚ ਬਾਅਦ ਵਿੱਚ ਸ਼ੁਰੂ ਹੁੰਦਾ ਵਾ, ਬਟ ਸਟਾਰਟ ਮੈਂ ਇੰਗਲਿਸ਼ 'ਚ ਹੀ ਕਰਦਾ। ਮੈਨੂੰ ਲੱਗਦਾ ਵੀ ਉਹ ਮੇਰੇ ਲਈ, ਮੇਰੀ ਜੋਬ ਲਈ ਵਧੀਆ ਵਾ, ਲਾਈਕ ਉਹ ਮੇਰੀ ਗਾਈਡਲਾਈਨ ਸੀ ਭਾਜੀ। ਜਦੋਂ ਇੰਗਲਿਸ਼ ਜਦੋਂ ਆਪਾਂ ਹੈ ਹੀ ਕੈਨੇਡਾ 'ਚ, ਇੰਗਲਿਸ਼ ਮੇਨ ਲੈਂਗੁਏਜ ਆ, ਬੋਲਣੀ ਤਾਂ ਇੰਗਲਿਸ਼ ਹੀ ਪੈਣੀ ਆਪਾਂ, ਬਟ ਠੀਕ ਹੈ ਜੇ ਅਗਲਾ ਪਰਸਨ ਬੰਦਾ ਕੰਫਰਟੇਬਲ ਹੈ ਮੇਰੇ ਨਾਲ ਪੰਜਾਬੀ 'ਚ ਗੱਲ ਕਰਨ ਲਈ। ਕਈ ਵਾਰੀ ਪਤਾ ਕੀ ਹੁੰਦਾ ਭਾਜੀ, ਜਦੋਂ ਅਸੀਂ ਪੰਜਾਬੀ ਆਪਸ 'ਚ ਗੱਲ ਕਰਦੇ ਹਾਂ ਐਜ਼ ਅ ਪ੍ਰੋਫੈਸ਼ਨਲ 'ਚ ਗੱਲ ਕਰ ਰਹੇ ਹਾਂ ਪ੍ਰੋਫੈਸ਼ਨ ਦੇ ਵਿੱਚ, ਰਾਈਟ, ਉਦੋਂ ਕਈ ਵਾਰੀ ਜਦੋਂ ਮੈਂ ਉਹਦੇ ਨਾਲ ਪੰਜਾਬੀ ਨਹੀਂ ਬੋਲਦਾ, ਮੈਨੂੰ ਉਹ ਜੱਜ ਕਰਨ ਲੱਗ ਪੈਂਦਾ ਵੀ ਯਾਰ ਇਹ ਬੰਦਾ ਮਤਲਬ ਪੰਜਾਬੀ ਨਹੀਂ ਬੋਲਦਾ ਮੇਰੇ ਨਾਲ, ਰਾਈਟ? ਜੱਜ ਬਹੁਤ ਕਰਦੇ ਆਪਣੇ ਬੰਦੇ ਇੱਕ ਦੂਸਰੇ ਨੂੰ, ਮੈਂ ਵੀ ਜੱਜ ਕਰਦਾ ਵਾਂ ਉਹਨੂੰ ਵੀ ਯਾਰ ਇਹ ਬੰਦਾ ਪੰਜਾਬੀ ਆ, ਹੁਣ ਮੈਂ ਜਾਂ ਪੰਜਾਬੀ ਬੋਲੇ, ਇਟਸ ਰੀਅਲੀ ਔਕਵਰਡ ਸਿਚੁਏਸ਼ਨ ਫੋਰ ਬੋਥ ਸਾਈਡ ਐਕਚੁਅਲੀ।
0: ਤੁਸੀਂ ਕਿਸ ਫੀਲਡ ਦੇ ਵਿੱਚ ਹੋ?
6: ਮੈਂ ਹੈਗਾ ਨੀ ਐਚਵੈਕ, ਹੀਟਿੰਗ ਵੈਂਟੀਲੇਸ਼ਨ ਏਅਰ ਕੰਡੀਸ਼ਨਿੰਗ ਚ। ਸੋ ਮੈਂ ਮਤਲਬ ਰੋਜ਼ ਅਰਾਊਂਡ 15 ਡਿਫਰੈਂਟ ਕਲਾਇੰਟਸ ਨੂੰ ਮਿਲਦਾ ਹਾਂ, ਰਾਈਟ?
0: ਤੁਹਾਡਾ ਤਾਂ ਚਲੋ ਫਿਰ ਵੀ ਤੁਹਾਡਾ 1-on-1 ਹੈ, ਸੋ ਉਹਦੇ ਵਿੱਚ ਮੈਨੂੰ ਠੀਕ ਹੈ, ਤੁਸੀਂ 1-on-1 ਪ੍ਰਾਈਵੇਟਲੀ ਬੰਦੇ ਨਾਲ ਗੱਲ ਕਰ ਰਹੇ ਹੋ, ਚਾਹੇ ਪੰਜਾਬੀ 'ਚ ਹੀ ਕਰੋ। ਬਟ ਕਈ ਲੋਕ ਹੁਣ ਜਿਹੜੇ ਕਸਟਮਰ ਸਰਵਿਸ ਦੇ ਵਿੱਚ ਨੇ, ਪਬਲਿਕ ਦੇ ਵਿੱਚ ਨੇ, ਉੱਥੇ ਹੋਰ ਵੀ ਕਮਿਊਨਿਟੀਜ਼ ਦੇ ਕੰਮ ਕਰ ਰਹੇ, ਕਸਟਮਰ ਵੀ ਹੋਰ ਨੇ, ਉੱਥੇ ਜਦੋਂ ਕਸਟਮਰ ਥੋੜ੍ਹਾ ਜਿਹਾ ਪ੍ਰੈਸ਼ਰਾਈਜ਼ ਕਰਦਾ ਕਿ ਪੰਜਾਬੀ ਬੋਲੋ, ਉਹਨਾਂ ਨੂੰ ਥੋੜ੍ਹਾ ਔਖਾ ਹੋ ਜਾਂਦਾ।
6: ਇੰਸਟਰਕਸ਼ਨ ਹੋਣਗੀਆਂ ਉਹਨਾਂ ਦੀ, ਜਦੋਂ ਵੀ ਵਰਕ ਫੋਰਸ ਇੱਕ ਦੂਸਰੇ ਨਾਲ ਅਸੀਂ ਕੰਮ ਕਰਦੇ ਲੈ, ਸਿਰਫ 15 ਜਣਿਆਂ ਦੀ ਟੀਮ ਹੈ, ਰਾਈਟ ਭਾਜੀ? ਉਹ ਜਦੋਂ ਕੋਈ ਦੂਸਰੀ ਲੈਂਗੁਏਜ ਸਾਡੇ ਸਾਹਮਣੇ ਗੱਲ ਕਰੂਗਾ, ਸਾਨੂੰ ਹੀ ਔਕਵਰਡ ਲੱਗੂਗਾ ਵੀ ਇਹ ਯਾਰ ਆਪਣੀ ਲੈਂਗੁਏਜ ਨੂੰ ਗੱਲ ਕਰ ਰਿਹਾ ਵਾ, ਅਸੀਂ ਜੱਜ ਕਰਨ ਲੱਗ ਪਏ।
0: ਠੀਕ ਹੈ ਸਰ, ਬਹੁਤ ਸ਼ੁਕਰੀਆ ਤੁਹਾਡਾ, ਧੰਨਵਾਦ। ਸੋ ਨੰਬਰ ਹੈ ਆਪਣਾ 905-673-3337 ਸਟੂਡੀਓ ਦਾ, 9056733337 ਤੇ ਤੁਹਾਡੀ ਸਾਡੀ ਗੱਲਬਾਤ ਹੋ ਰਹੀ ਹੈ। ਹੁਣ ਦੇਖੋ ਆਪਾਂ, ਮੈਨੂੰ ਨਾ ਕਿਤੇ ਲੱਗਦਾ ਹੁੰਦਾ ਕਿ ਆਪਾਂ ਇੰਗਲਿਸ਼ ਸਿੱਖ ਕੇ ਰਾਜ਼ੀ ਵੀ ਨਹੀਂ, ਆਪਾਂ ਨੂੰ ਲੱਗਦਾ ਕਿ ਯਾਰ ਇੱਥੇ ਜੀ ਗੁਜ਼ਾਰਾ ਹੋ ਰਿਹਾ, ਪੰਜਾਬੀ 'ਚ ਗੱਲ ਕਰ ਰਹੇ ਹਾਂ, ਆਪਾਂ ਨੂੰ ਕੀ ਲੋੜ ਹੈ ਹੋਰ ਕੋਈ ਬੋਲੀ ਸਿੱਖਣ ਦੀ। ਬਟ ਯਾਰ ਸਿੱਖ ਲਓਗੇ ਤੁਹਾਨੂੰ ਫਾਇਦਾ ਹੀ ਹੋਊਗਾ, ਤੁਹਾਨੂੰ ਕੋਈ ਨੁਕਸਾਨ ਨਹੀਂ ਹੁੰਦਾ ਇਸ ਚੀਜ਼ ਦਾ। 8700 ਹੈਲੋ,
7: ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ।
7: ਮੈਨੂੰ ਅਸੀਂ ਨੰਬਰ ਚਾਹੀਦਾ ਸੀਗਾ ਇੱਕ, ਤੁਸੀਂ ਕੰਸਟਰਕਸ਼ਨ ਵਾਲੇ ਬੰਦੇ ਦੀ ਕਰ ਦਿੰਦੇ ਆ ਐਡਵਰਟਾਈਜ਼, ਸਤਿੰਦਰ?
0: ਕੀ ਤੁਸੀਂ ਕੰਮ ਕੀ ਕਰਵਾਉਣਾ?
7: ਟਾਈਲਾਂ ਵਗੈਰਾ ਲਵਾਉਣੀਆਂ ਜੀ।
0: ਟਾਈਲਾਂ ਲਵਾਉਣੀਆਂ, ਕੋਈ ਨਾ, ਤੁਹਾਨੂੰ ਅਸੀਂ ਨੰਬਰ ਇੱਕ ਭੇਜ ਦਿੰਦੇ ਆ, ਠੀਕ ਹੈ?
7: ਸਤਿੰਦਰ ਦਾ ਹੈ ਨੀਗਾ
0: ਭਾਜੀ, ਤੁਹਾਨੂੰ ਇੱਕ ਵਧੀਆ ਨੰਬਰ ਭੇਜ ਦਿਆਂਗੇ ਅਸੀਂ, ਠੀਕ ਹੈ? ਇੰਗਲਿਸ਼ ਤੇ ਪੰਜਾਬੀ ਆਪਾਂ ਜ਼ਬਰਦਸਤੀ ਕਈ ਵਾਰ ਕਰ ਲੈਂਦੇ ਹਾਂ, ਤੁਹਾਡਾ ਕੀ ਖਿਆਲ ਹੈ? ਜੇ ਕੋਈ ਕਸਟਮਰ ਚਾਹੁੰਦਾ ਕਿ ਯਾਰ ਸਾਡੇ ਨਾਲ ਸਿਰਫ ਪੰਜਾਬੀ 'ਚ ਹੀ ਗੱਲ ਕਰੋ, ਤਾਂ ਬੰਦੇ ਨੂੰ ਕੀ ਕਰਨਾ ਚਾਹੀਦਾ? 6571 ਹੈਲੋ,
8: ਹੈਲੋ
0: ਜੀ ਜੀ।
8: ਭਾਜੀ ਮੇਰਾ ਆਂਸਰ ਤਾਂ ਇਹ ਹੈਗਾ ਕਿ ਅਸੀਂ ਇੱਥੇ ਆਏ ਹਾਂ ਤੇ ਇੰਗਲਿਸ਼ ਤਾਂ ਚਲੋ ਹੈਗੀ ਹੈ, ਲੇਕਿਨ ਜਿਸ ਵੇਲੇ ਆਪਣਾ ਜਿਸ ਨੇ ਕਿਸੇ ਦਾ ਆਪਣਾ ਬਿਜ਼ਨਸ ਹੁੰਦਾ ਹੈ ਤੇ ਅਸੀਂ ਉਹਨੂੰ ਮਤਲਬ ਕਿ ਕਰਦੇ ਹਾਂ ਨਾ ਜ਼ਿਆਦਾ, ਹੁਣ ਵੱਡੀ ਵੱਡੀ ਬੈਂਕਾਂ ਦੇ ਵਿੱਚ ਵੀ ਉਹਨਾਂ ਦੇ ਪੰਜਾਬੀ ਦੇ ਵਿੱਚ ਰੱਖੇ ਹੋਏ ਬੰਦੇ ਨਾ ਸਪੈਸ਼ਲ, ਕਿਉਂਕਿ ਏਰੀਆ ਉਸ ਹਿਸਾਬ ਦੇ ਨਾਲ ਆ ਨਾ, ਤੇ ਬਿਜ਼ਨਸਮੈਨ ਵੀ ਵੱਡੇ ਵੱਡੇ ਰੱਖਦੇ ਆ ਕਿ ਉਹਨਾਂ ਨੂੰ ਕਿਉਂਕਿ ਜ਼ਰੂਰਤ ਆ ਆਪਣਾ ਬਿਜ਼ਨਸ ਦੀ, ਲੇਕਿਨ ਜੇ ਅਸੀਂ ਕਿਤੇ ਕੰਮ ਕਰਦੇ ਹੁੰਦੇ ਨਾ ਫੇਰ ਸਾਨੂੰ ਥੋੜਾ ਅਸੀਂ ਥੋੜਾ ਚੇਂਜ ਹੋ ਜਾਂਦੇ ਆ, ਸਾਡਾ ਸਿਸਟਮ ਚੇਂਜ ਹੋ ਜਾਂਦਾ ਆ, ਤੇ ਜੇ ਸਾਡਾ ਆਪਣਾ ਬਿਜ਼ਨਸ ਹੋਵੇ ਫੇਰ ਪੰਜਾਬੀ ਛੱਡੋ ਜਿਹੜੀ ਮਰਜ਼ੀ ਲੈਂਗੁਏਜ ਅਸੀਂ ਉਹ ਵੀ ਬੰਦੇ ਰੱਖਾਂਗੇ ਕਿ ਹਾਂ ਵੀ ਠੀਕ ਹੈ ਅਸੀਂ ਇਹ ਚਾਹ ਰਹੇ ਹੈਗੇ ਆ ਤੇ ਸਾਨੂੰ ਜ਼ਰੂਰਤ ਅਸੀਂ ਵਧਾਉਣਾ ਆ
0: ਜੀ,
8: ਠੀਕ ਹੈ ਜੀ, ਹੁਣ ਮੈਂ ਵੀ ਡੀਲ ਕਰਦਾ ਆ ਤੇ ਮੈਂ ਵੀ ਏਦਾਂ ਹੀ ਆ ਵੀ ਜੇ ਤਾਂ ਇੰਗਲਿਸ਼ ਠੀਕ ਆ, ਨਹੀਂ ਤਾਂ ਜੇ ਪੰਜਾਬੀ ਬੋਲਦਾ ਜੇ ਹਿੰਦੀ ਵੀ ਬੋਲਦਾ ਸਾਨੂੰ ਉਹ ਵੀ ਬੋਲਣੀ ਪੈਂਦੀ ਆ, ਤਾਂ ਕਿ ਅਗਲੇ ਦਿਨ ਅਸੀਂ ਆਪਣੇ ਬਿਜ਼ਨਸ ਦੇ ਲਈ ਅੱਛੇ ਤਰੀਕੇ ਨਾਲ ਡੀਪਲੀ ਸਮਝਾ ਸਕੀਏ ਸਮਝ ਸਕੀਏ, ਇਹ ਚੀਜ਼ ਹੋ ਜਾਂਦੀ ਹੈ। ਲੇਕਿਨ ਜੇ ਅਸੀਂ ਕੰਮ ਕਰਦੇ ਕਿਤੇ ਫਿਰ ਜਿਹੜਾ ਓਨਰ ਆ ਜੇ ਉਹਨੇ ਕਿਹਾ ਹੋਇਆ ਕਿ ਵੀ ਏਦਾਂ ਹੀ ਕਰਨੀ ਆ ਤਾਂ ਫਿਰ ਉਦਾਂ ਹੀ ਕਰਨੀ ਪਊਗੀ, ਜੇ ਇੰਗਲਿਸ਼ ਕਹਿੰਦਾ ਤਾਂ ਇੰਗਲਿਸ਼, ਜੇ ਪੰਜਾਬੀ ਕਹਿੰਦਾ ਤੇ ਪੰਜਾਬੀ, ਜੇ ਕੋਈ ਵੀ ਲੈਂਗੁਏਜ ਪਊਗਾ ਸਾਨੂੰ ਵੀ ਸਿੱਖਣੀ ਪਊਗੀ, ਜੇ ਉੱਥੇ ਦੀ ਜੇ ਆਪਾਂ ਕਿਸੇ ਕੋਲ ਕੰਮ ਕਰਦੇ ਹਾਂ, ਅਸੀਂ ਹਿਊਮਨ ਆ ਜਿਹਨੇ ਸਾਡੀ ਜ਼ਰੂਰਤ ਹੁੰਦੀ ਅਸੀਂ

0: 3.7% ਤੋਂ ਵੇਰੀਏਬਲ ਸਟਾਰਟ ਹੋ ਰਹੇ ਨੇ, ਫਿਕਸ ਥੋੜੇ ਜਿਹੇ ਟ੍ਰੈਂਡਿੰਗ ਅਪਵਰਡਸ ਨੇ 3.9%। ਬਹੁਤ ਹੀ ਜ਼ਿਆਦਾ ਲੋਕ ਨੇ ਜਿਹੜੇ ਕਲਾਇੰਟਸ ਨੇ ਸਾਡੇ ਉਹ ਵੇਰੀਏਬਲ ਰੇਟ ਹੀ ਪ੍ਰੈਫਰ ਕਰ ਰਹੇ ਨੇ, ਹਲੇ ਫਿਕਸ ਰੇਟ ਨਹੀਂ ਲੋਕ ਪ੍ਰੈਫਰ ਕਰ ਰਹੇ। ਕਿਤੇ ਨਾ ਕਿਤੇ ਇਹ ਚਾਂਸ ਹੈਗੇ ਨੇ ਕਿ ਅੱਗੇ ਬੈਂਕ ਆਫ ਕੈਨੇਡਾ ਰੇਟ ਕੱਟ ਲਗਾ ਸਕਦਾ। ਸੋ ਜੇ ਤੁਸੀਂ ਵੀ ਮੋਰਗੇਜ ਪ੍ਰੋਸੈਸ ਚੋਂ ਵੇਰੀਏਬਲ ਵਰਸਿਸ ਫਿਕਸ ਜੇ ਕੋਈ ਗਾਈਡੈਂਸ ਦੀ ਲੋੜ ਹੈ, ਤੁਸੀਂ ਸਾਡੀ ਟੀਮ ਨੂੰ ਕਾਲ ਕਰ ਸਕਦੇ ਹੋ। ਇਹ ਤੋਂ ਇਲਾਵਾ ਜੇ ਪ੍ਰੀ ਕੰਸਟਰਕਸ਼ਨ ਘਰ ਬੁੱਕ ਕਰਾਇਆ ਹੋਇਆ ਜਾਂ ਕੌਂਡੋ ਕਰਾਇਆ ਹੋਇਆ, ਕਾਫੀ ਕੌਂਡੋ ਦੇ ਪ੍ਰੋਜੈਕਟਸ ਕਲੋਜ਼ਿੰਗ ਆ ਰਹੀ ਆ, ਜੇ ਤੁਹਾਡੀ ਅਪਰੇਜ਼ਲ ਦਾ ਇਸ਼ੂ ਆ ਰਿਹਾ ਸਾਡੀ ਟੀਮ ਨਾਲ ਜ਼ਰੂਰ ਇੱਕ ਵਾਰ ਗੱਲ ਕਰੋ। ਅਸੀਂ ਮੋਸਟ ਆਫ ਦਾ ਟਾਈਮਸ ਅਸੀਂ ਅਪਰੇਜ਼ਲ ਵੇਵ ਕਰਵਾ ਦਿੰਦੇ ਹਾਂ। ਉਹ ਬੈਂਕ 'ਚ ਮੋਰਗੇਜ ਲਾਓ ਜਿੱਥੇ ਤੁਹਾਡੀ ਬਲੈਂਕਟ ਅਪਰੇਜ਼ਲ ਆ ਪ੍ਰੋਜੈਕਟ ਦੀ, ਬਲੈਂਕਟ ਪ੍ਰੋਜੈਕਟ ਆਰਬੀਸੀ ਜਾਂ ਬੀਐਮਓ ਜਾਂ ਟੀਡੀ ਨੇ ਦਿੱਤਾ ਹੋਇਆ। ਇਹ ਤੋਂ ਇਲਾਵਾ ਕੋਈ ਵੀ ਕੁਐਸਚਨ ਆ ਮੋਰਗੇਜ ਰਿਲੇਟਡ, ਟੀਮ ਹਰਮਨ ਬੱਤਾ 6476859000 6476589000। ਥੈਂਕ ਯੂ ਨਵੀ।
1: ਥੈਂਕ ਯੂ ਹਰਮਨ। 6476589000 ਟੀਮ ਹਰਮਨ ਬੱਤਾ, ਹਰਮਨ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ, ਜਲਦੀ ਤੋਂ ਵੀ ਜਲਦੀ ਕਰ ਲਵੋ। ਹਰਮਨ ਯਾਰ ਤੁਹਾਨੂੰ ਬੈਨੀਫਿਟ ਹੀ ਬੈਨੀਫਿਟ ਦਿੰਦੇ ਨੇ, ਆਲਵੇਜ਼ ਜਸਟ ਗਿਵ ਹਿਮ ਅ ਕਾਲ। ਉਸ ਦੇ ਨਾਲ ਨਾਲ ਸਬਜ਼ੀ ਮਾਰਕੀਟ ਰੈਸਟੋਰੈਂਟ ਵੀ ਹੈ, ਗਰੋਸਰੀ ਸਟੋਰ ਵੀ ਹੈ, 24 ਘੰਟੇ 7 ਦਿਨ ਸਬਜ਼ੀ ਮਾਰਕੀਟ ਖੁੱਲ੍ਹਾ, 10 ਲੋਰ ਮੈਲ ਗੇਟ ਸੈਂਡਲਵੁੱਡ ਮਕਲੋਗਲਿਨ ਜਾਂ 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ। ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਨਾਲ ਇੱਥੇ ਤੁਸੀਂ ਇਹਨਾਂ ਦੇ ਰੈਸਟੋਰੈਂਟ ਤੋਂ ਚਿਕਨ ਲੈਗ, ਬਿਰਿਆਨੀ ਅਤੇ ਫਿਸ਼ ਪਕੌੜਾ ਬਾਏ ਵਨ ਗੇਟ ਵਨ ਫਰੀ। 24 ਘੰਟੇ ਸਬਜ਼ੀ ਮਾਰਕੀਟ ਖੁੱਲ੍ਹਾ, 10 ਲੋਰ ਮੈਲ ਗੇਟ ਸੈਂਡਲਵੁੱਡ ਮਕਲੋਗਲਿਨ, 10970 ਬ੍ਰੈਮਲੀ ਰੋਡ ਬ੍ਰੈਮਲੀ ਕੰਟਰੀ ਸਾਈਡ। ਸਬਜ਼ੀ ਸਬਜ਼ੀ ਸਬਜ਼ੀ ਮਾਰਕੀਟ ਨੂੰ ਵਿਜ਼ਿਟ ਤੁਸੀਂ ਜ਼ਰੂਰ ਜ਼ਰੂਰ ਕਰੋ, ਅਤੇ ਤੁਹਾਡੇ ਲਈ ਹਾਜ਼ਰ ਨੇ। ਕੁਆਲਿਟੀ ਕਾਰ ਰਿਪੇਅਰ ਵੀਕਐਂਡ ਹੈ, ਉਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦੀ ਕੋਈ ਇੰਜਨ ਟ੍ਰਾਂਸਮਿਸ਼ਨ ਦਾ ਕੋਈ ਇਸ਼ੂ ਹੈ, ਕੁਆਲਿਟੀ ਕਾਰ ਰਿਪੇਅਰ ਦੇ ਕੁਲਵੰਤ ਭਾਅ ਜੀ ਕਾਲ ਕਰੋ ਤੁਸੀਂ 905-460-1111। ਓਇਲ ਚੇਂਜ ਹੈ, ਬ੍ਰੇਕਾਂ ਨਵੀਆਂ ਨੇ, 905-460-1111। ਤੇ ਸੌਰਵ ਬਰਤਨ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ, ਸੌਰਵ ਜੀ ਵੈਲਕਮ।
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਕੁਇਕ ਅਪਡੇਟ, ਆਈ ਨੋ ਮਾਰਕੀਟ ਦੇ ਵਿੱਚ AI ਦੇ ਟ੍ਰੇਡ ਨੂੰ ਲੈ ਕੇ, ਇੰਟਰਸਟ ਰੇਟਸ ਨੂੰ ਲੈ ਕੇ ਕਾਫੀ ਗੱਲਾਂ ਚੱਲਦੀਆਂ ਨੇ, ਤੇ ਮਾਰਕੀਟ ਦੀ ਓਵਰਆਲ ਹੈਲਥ ਨੂੰ ਲੈ ਕੇ ਕੁਇਕਲੀ 4 ਪੁਆਇੰਟਸ ਆਲ ਸ਼ੈਡ ਲਾਈਟ ਔਨ ਦੈਟ। ਆਈ ਥਿੰਕ ਜਿਹੜੀ ਜੋਬ ਨੰਬਰ ਆਏ ਹੈਗੇ ਨੇ, ਇੰਪਲੋਇਮੈਂਟ ਡੇਟਾ ਆਇਆ ਹੈਗਾ US ਦਾ, ਉਹ ਫੋਰਸ ਕਰੇਗਾ ਫੈਡਰਲ ਰਿਜ਼ਰਵ ਨੂੰ ਪੌਜ਼ ਦੇ ਵੱਲ, ਭਾਵ ਕਿ ਇੰਟਰਸਟ ਰੇਟ ਜਿਹੜੇ ਹੈਗੇ ਨੇ US ਦੇ ਵਿੱਚ ਨਹੀਂ ਵਧਣਗੇ। ਸਬਸੀਕੁਐਂਟਲੀ ਕੈਨੇਡਾ ਦੇ ਵਿੱਚ ਵੀ ਜਿਹੜੇ ਅਸਾਰ ਨੇ ਉਹ ਰੇਟ ਵਧਣ ਦੇ ਨਹੀਂ ਬਣਦੇ ਪਏ ਹੈਗੇ। ਦੂਸਰੀ ਚੀਜ਼, AI ਟ੍ਰੇਡ ਦੀ ਜਦੋਂ ਆਪਾਂ ਗੱਲ ਕਰਦੇ ਹੈਗੇ ਆ, ਤੇ ਮਾਰਕੀਟ ਦੀਆਂ ਹੈਡਲਾਈਨਸ ਇਸ ਵੇਲੇ ਇਹ ਕਹਿ ਰਹੀਆਂ ਹੈਗੀਆਂ ਨੇ ਕਿ ਜਿੱਥੇ ਜਿੱਥੇ ਸਪੈਕੂਲੇਸ਼ਨ ਬਿਲਡ ਹੋਈ ਹੋਈ ਹੈ ਉਹਨਾਂ ਸਟਾਕਸ ਦੇ ਉੱਪਰ ਸ਼ੈਡਿੰਗ ਹੋਏਗੀ, ਲੇਕਿਨ ਅਰਨਿੰਗ ਸੀਜ਼ਨ ਸਟਾਰਟ ਹੋ ਗਿਆ, ਵੈਲੂਏਸ਼ਨ ਦੀ ਪ੍ਰੋਬਲਮ ਨਹੀਂ ਹੈਗੀ, ਅਰਨਿੰਗਸ ਦੀ ਪ੍ਰੋਬਲਮ ਹੈ। ਭਾਵ ਕਿ ਜੇ ਅਰਨਿੰਗ ਸਟਰੋਂਗ ਹੈਗੀਆਂ ਤੇ ਜਿਹੜੀ ਸਟਾਕ ਮਾਰਕੀਟ ਹੈਗੀ ਹੈ ਜਾਂ ਪਰਟੀਕੁਲਰ ਸਟਾਕਸ ਨੇ ਡਿਫਰੈਂਟ ਸੈਕਟਰਸ ਔਰ ਇੰਡਸਟਰੀਜ਼, ਦੇ ਗੋਨਾ ਟੇਕ ਅ ਅਪਸਾਈਡ, ਮਤਲਬ ਉਹਦੇ ਵਿੱਚ ਡਾਊਨਗ੍ਰੇਡ ਦਾ ਕੋਈ ਏਡਾ ਕੋਈ ਮੂਵਮੈਂਟ ਜਿਹੜਾ ਹੈਗਾ ਨਹੀਂ ਦਿਖ ਰਿਹਾ ਹੈਗਾ। ਤੀਸਰੀ ਗੱਲ ਇਹ ਹੈਗੀ ਹੈ ਕਿ ਅਗੇਨ ਇਫ ਕੁਜ਼ਮਾ ਨੂੰ ਲੈ ਕੇ ਖਾਸ ਕਰਕੇ, ਕਿਉਂਕਿ ਮਿਸਟਰ ਟਰੰਪ ਜਿਹੜੇ ਹੈਗੇ ਨੇ ਉਹ ਇਸ ਵੇਲੇ ਪ੍ਰੋਬਲਮ ਕ੍ਰੀਏਟ ਕਰ ਸਕਦੇ ਨੇ ਮੈਕਸੀਕੋ ਤੇ ਕੈਨੇਡਾ ਦੇ ਲਈ, ਈਵਨ ਦੋ ਹੀ ਨੀਡਸ ਬੋਥ ਕੰਟਰੀਜ਼ ਡੀਅਰਲੀ, ਬਟ ਇਫ ਹੀ ਪਲਾਨਸ ਟੂ ਡੂ ਸਮ ਟੈਰਿਫ ਗੇਮ ਅਗੇਨ, ਤੇ ਮਾਰਕੀਟ ਦੇ ਵਿੱਚ ਥੋੜੀ ਦੇਰ ਨੈਗੇਟਿਵਿਟੀ ਆ ਵੀ ਸਕਦੀ ਹੈ, ਭਾਵ ਮਾਰਕੀਟ ਇੱਕ ਨੈਗੇਟਿਵ ਵਿਊ ਦੇ ਸਕਦੀ ਹੈ, ਬਟ ਓਵਰਆਲ ਹੈਲਥ ਆਫ ਦਾ ਮਾਰਕੀਟ ਇਜ਼ ਵੈਰੀ ਗੁੱਡ, ਦੇਰ ਇਜ਼ ਨਥਿੰਗ ਟੂ ਫੀਅਰ ਅਬਾਊਟ। ਹਾਂ, ਕੋਈ ਵੀ ਡੀਟੇਲਡ ਅਨਾਲਿਸਿਸ ਲਈ ਮੇਰੇ ਨਾਲ ਗੱਲਬਾਤ ਕਰਨੀ ਹੈ, ਫੀਲ ਫ੍ਰੀ ਟੂ ਗਿਵ ਮੀ ਅ ਕਾਲ
1: 416-833-8353-416-833-8353 ਅਗਲਾ ਬੰਦਾ ਕਿਹੜਾ ਨਾ ਕਰੂਗਾ ਯਾਰ, ਲੋਕੀ ਤਾਂ ਬੜੇ ਪਿਆਰ ਨਾਲ ਕਹਿਣਗੇ ਠੀਕ ਹੈ ਜੀ ਤੁਸੀਂ ਇੰਨੇ ਵਧੀਆ ਤਰੀਕੇ ਨਾਲ ਪੁੱਛਿਆ ਕਿਉਂ ਨਹੀਂ। ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਨੂੰ ਯਾਦ ਰੱਖੋ, ਸਾਡੇ ਕੋਈ ਵੀ ਸੱਜਣ ਮਿੱਤਰ ਨੇ ਤੁਸੀਂ ਨਾ ਰੈਨੋਵੇਸ਼ਨ ਦੇ ਫੀਲਡ 'ਚੋਂ, ਤੁਹਾਨੂੰ ਕੋਈ HVAC ਦੇ ਮਟੀਰੀਅਲ ਚਾਹੀਦੇ ਨੇ, ਤੁਹਾਨੂੰ ਕੋਈ ਇਲੈਕਟ੍ਰੀਕਲ ਸਪਲਾਈਜ਼, ਫਲੋਰਿੰਗ ਟਾਇਲ ਦੇ ਪ੍ਰੋਡਕਟ, ਡੋਰ ਟ੍ਰਿਮ, ਮੋਲਡਿੰਗ, ਡਰਾਈਵਾਲ, ਇੰਸੂਲੇਸ਼ਨ ਚਾਹੀਦੀ ਹੈ, ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਡਿਕਸੀ ਐਂਡ ਸਟੀਲਸ, 8005 ਡਿਕਸੀ ਰੋਡ, ਡਿਕਸੀ ਐਂਡ ਸਟੀਲਸ, ਬਹੁਤ ਹੀ ਲਗਜ਼ਰੀ ਡਿਜ਼ਾਈਨਰ ਸ਼ੋਰੂਮ ਹੈ, ਨਾਲ ਦੀ ਨਾਲ ਹਰੇਕ ਪ੍ਰਾਈਸ 'ਤੇ ਤੁਹਾਡੇ ਲਈ ਬੀਟ ਕਰਨਗੇ। ਬਰੈਂਪਟਨ 'ਚ ਡਿਲੀਵਰੀ ਫ੍ਰੀ ਹੈ,

0: Best Value Building Supplies 647-961-0585, 647-961-0585, 647-961-0585, 0585, Best Value Building Supplies ਨੂੰ ਯਾਦ ਰੱਖੋ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475045.
1: Another Don Clean with the Don Dux.
2: Oh, he's doing dishes with Dawn Platinum.
3: The only soap trusted to save wildlife affected by oil.
2: And Platinum removes up to 99% of grease and food residue, so he doesn't have to work so hard.
3: Well, flap my wings. What'll he do with all that unused elbow grease?
2: Organize the fridge, the spice rack, the junk drawer.
3: What are you quacking on about? He's gonna make enchiladas.
2: More dishes? That's giving this duck goosebumps.
1: Dawn Platinum, the better grease getter.

ਬਾਬਾ ਕੂੜਾ ਮੇਰੇ ਸਾਹਿਬ ਦੀਆਂ ਵੜੀਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਮੈਨੂੰ ਤਖ਼ਤ ਬਿਠਾਇਆ ਸਾਈਆਂ ਜੇ ਵੇਖਾਂ ਮੈਂ ਅਮਲਾਂ ਵੱਲ ਤਾਂ ਕੁਝ ਨਹੀਂ ਮੇਰੇ ਪੱਲੇ ਜੇ ਵੇਖਾਂ ਤੇਰੀ ਰਹਿਮਤ ਵੱਲ ਤਾਂ ਬੱਲੇ ਬੱਲੇ ਬੱਲੇ ਤਾਂ ਬੱਲੇ ਬੱਲੇ ਬੱਲੇ ਉਸ ਤੇ ਰਹਿਮਤਾਂ ਬਖਸ਼ਾਂ ਸਦਕਾ ਇੱਕ ਵਾਰ ਫਿਰ ਤੋਂ ਬਰੂਹਾਂ 'ਤੇ ਦਸਤਕ ਦੇ ਰਹੇ ਅਮਨਦੀਪ ਸਿੰਘ ਮੈਨੀਪਾਲ ਵੱਲੋਂ ਆਪ ਸਭ ਨੂੰ ਸ਼ੁਭ ਸਵੇਰ ਗੁੱਡ ਮਾਰਨਿੰਗ ਸਤਿ ਸ਼੍ਰੀ

0: ਬੀਆਰ ਅੰਬੇਦਕਰ ਡਾਕਟਰ ਅੰਬੇਦਕਰ ਦੀ ਗੱਲ ਸੁਣਾਊਂਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਬਤ। ਇੰਨੀ ਖੂਬਸੂਰਤ ਗੱਲ ਉਹਨਾਂ ਨੇ ਮਾਸਟਰ ਤਾਰਾ ਸਿੰਘ ਨੂੰ ਕਹੀ ਸੀਗੀ। ਤੁਸੀਂ ਆਸ਼ਕਾਰ ਸੁਣੋਗੇ, ਇਹ ਸ਼ਬਦ ਵੀ ਸੁਣੋਗੇ ਅਤੇ ਗੁਰੂ ਪਾਤਸ਼ਾਹ ਦੀ ਗੱਲ ਵੀ ਸੁਣੋਗੇ ਜੋ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅੰਕਿਤ ਹੈ। ਮੈਂ ਤੁਹਾਡੀ ਆਵਾਜ਼ ਸੁਣਨੀ ਚਾਹੁੰਦਾ ਮੇਰੇ ਪਿਆਰੇ ਹੋ, 905-673-3337 ਪਹਿਲੀ ਕਾਲ 'ਤੇ। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ ਜੀ।
0: ਕਿੱਥੇ ਆ ਮੇਰੀ ਜਨਾਬ, ਕਿੱਥੇ ਹੋ ਤੁਸੀਂ? ਗੱਲਬਾਤ ਲੋਕਾਂ ਤੱਕ ਜਾ ਵੀ ਰਹੀ ਹੈ ਕਿ ਨਹੀਂ ਜਾ ਰਹੀ? 905-673-3337। ਹਾਂਜੀ ਕਮਲ ਜੀ।
2: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਚੜ੍ਹਦੀ ਕਲਾ,
0: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
2: ਹਾਂਜੀ,
0: ਤੰਦਰੁਸਤੀ ਨਾਲ ਜਿਓ, ਖੁਸ਼ ਜਿਓ। 905-673-3337 ਤੁਹਾਡੀ ਆਵਾਜ਼ ਸੁਣਨੀ ਚਾਹੁੰਦਾ ਸੀ, ਚੜ੍ਹਦੀ ਕਲਾ ਸੁਣਨੀ ਚਾਹੁੰਦਾ ਤੁਹਾਡੇ ਤੋਂ। 905-673-3337 ਇੰਨੀਆਂ ਆਵਾਜ਼ਾਂ ਨਾ ਸੁਣਿਆ ਕਰੋ, ਆ ਜਾ ਕਰੋ ਫਟਾਫਟ।

0: ਤੁਮਰੀ ਸਰਨ ਤੁਮਹਾਰੀ ਐਸਾ ਤੁਮ ਹੀ ਸਜਣ ਸਵੇਲੇ। ਤੁਸੀਂ ਹਿਸਾਬ ਲਾਓ ਕਿੰਨਾ ਪਰਮੇਸ਼ਵਰ ਨੂੰ ਭਗਤ ਕਬੀਰ ਪਿਆਰ ਕਰਦੇ ਸੀ, ਕਿੰਨਾ ਪਰਮੇਸ਼ਵਰ ਨੂੰ ਭਗਤ ਰਵਿਦਾਸ ਜੀ ਪਿਆਰ ਕਰਦੇ ਸੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਨੇ ਕਿ ਜਿਨ ਸੇਵਿਆ ਤਿੰਨ ਪਾਇਆ ਮਾਣ, ਜਿਹਨੇ ਵੀ ਉਸ ਪਰਮੇਸ਼ਵਰ ਨੂੰ ਸੇਵਿਆ ਉਹਨੂੰ ਮਾਣ ਦੁਨੀਆਂ ਨੇ ਦਿੱਤਾ ਹੈਗਾ। ਜਸਬੀਰ ਜੀ ਸਤਿ ਸ਼੍ਰੀ ਅਕਾਲ, ਚੜ੍ਹਦੀ ਕਲਾ ਜੀ।
1: ਬਹੁਤ
0: ਸ਼ੁਕਰ ਹੈ ਤੇ ਕਿਰਪਾ ਪ੍ਰਮਾਤਮਾ ਦੀ ਬਣੀ ਰਹੂਗੀ ਇਸੇ ਤਰ੍ਹਾਂ, ਤੇ ਜ਼ਰੂਰ ਜਾ ਕੇ ਆਓ ਜੀ, ਸਾਡੇ ਲਈ ਵੀ ਸਾਰਿਆਂ ਲਈ ਅਰਦਾਸ ਕਰਿਓ, ਠੀਕ ਹੈ? ਚੰਗਾ, ਥੈਂਕ ਯੂ ਸੋ ਮਚ। ਔਰ ਮੇਰੇ ਨਾਲ ਕੇ ਗਿੱਲ ਨੇ ਜੀ, ਗਿੱਲ ਸਾਹਿਬ।
2: ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ।
0: ਚੜ੍ਹਦੀ ਕਲਾ ਜੀ, ਕਿੱਥੇ ਹੋ ਗਿੱਲ ਸਾਹਿਬ ਤੁਸੀਂ?
2: ਬ੍ਰਹਮਪੁਰ ਚ ਆ ਤੇਰੇ ਕੋਲ ਹੀ।
0: ਅੱਛਾ,
2: ਮੈਨੂੰ ਬਿੰਦੂ ਵਾਲੇ ਦਾ ਨੰਬਰ ਦੇਵੋਗੇ ਜਿਹੜਾ ਆਉਂਦਾ ਹੁੰਦਾ ਸੀ?
0: ਮੈਂ ਜ਼ਰੂਰ ਬੋਲ ਦੇਣਾ, ਬਸ ਹੁਣ ਤੁਸੀਂ ਵੇਟ ਕਰ ਲਓ ਤੇ ਤੁਸੀਂ ਲਿਖੇ ਲਓ ਮੇਰੇ ਕੋਲ ਖੁੱਲਿਆ ਪਿਆ ਉਹਦਾ। ਇਹ ਰਾਈਟ ਵਿੰਡੋ ਫੋਰਸ ਹੈ, ਬੁਲਾ ਲਿਓ ਤੇ ਨਾਲੇ ਐਸਟੀਮੇਟ ਲੈ ਲਓ 416-206-3200।
2: 416-206-3200,
0: 416-206-3200, ਠੀਕ ਹੈ? ਸੁਣ ਲਿਓ ਬਾਕੀ ਚੜ੍ਹਦੀ ਕਲਾ।

0: ਸੁਖਰਾਧਾ ਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਤੁਹਾਡਾ?
1: ਚੜ੍ਹਦੀ
0: ਕਲਾ ਜੀ, ਕਿੱਥੇ ਹੋ ਤੁਸੀਂ?
1: ਬ੍ਰੈਂਪਟਨ ਚ ਕੰਮ ਤੇ।
0: ਚਲੋ, ਬਹੁਤ ਸ਼ੁਕਰ ਆ। ਤੇ ਸ਼ਬਦ ਸੁਣ ਕੇ ਆਨੰਦ ਆ ਰਿਹਾ ਕਿ ਨਹੀਂ ਆ ਰਿਹਾ?
1: ਬਹੁਤ ਜ਼ਿਆਦਾ, ਪੂਰਾ ਸੁਣਾ ਦਾ ਮੈਂ ਕਹਿਣੇ ਵਾਲੀ ਸੀ।
0: ਥੈਂਕ ਯੂ ਸੋ ਮਚ, ਥੈਂਕ ਯੂ ਸਰਬਜੀਤ ਜੀ।
2: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ, ਮੈਂ ਸਰਬਜੀਤ ਹਮਿਲਟਨ ਤੋਂ ਬੋਲ ਰਹੀ ਹਾਂ ਜੀ। ਪੂਰਾ ਇੰਜੋਏ ਕਰ ਰਹੇ ਹਾਂ ਤੁਹਾਡਾ ਸ਼ੋਅ, ਤੇ ਪੂਰੀ ਲਾਈਫ ਇੰਜੋਏ ਕਰ ਰਹੇ ਹਾਂ। ਪਰਮਾਤਮਾ ਨੇ ਕੁਛ ਨਹੀਂ ਲੁਕੋ ਕੇ ਰੱਖਿਆ। ਸ਼ੁਕਰ ਸ਼ੁਕਰ ਸ਼ੁਕਰ ਆ ਵਾਹਿਗੁਰੂ।
0: ਬਹੁਤ ਸ਼ੁਕਰ। ਦੇਖੋ, ਆਨੰਦ ਦੀ ਅਵਸਥਾ ਕੀ ਹੈ? ਆਨੰਦ ਆਪਣੇ ਆਪ ਮਹਿਸੂਸ ਕਰਾਉਂਦਾ ਤੁਹਾਨੂੰ ਕਿ ਤੁਸੀਂ ਆਨੰਦ ਚੋ ਸਕੂਨ ਕਹਿੰਦੇ ਹੋ ਤੁਹਾਨੂੰ, ਸਕੂਨ ਦੇ ਵਿੱਚ ਹੈ ਨਾ। ਸਕੂਨ ਚ 905-673-3337 ਤੁਹਾਡੀ ਆਵਾਜ਼ ਸੁਣ ਰਿਹਾ ਜੀ।

0: ਤੇ ਤਾਂ ਤੁਹਾਡੀ ਲਾਈਨ ਬਿਜ਼ੀ ਮਿਲੂਗੀ, ਇਹਦਾ ਮਤਲਬ ਰੇਡੀ ਆਵਾਜ਼ ਮਿਲਾ ਰਹੇ ਹੈਗੇ। ਤੇ ਸਤਿ ਸ਼੍ਰੀ ਅਕਾਲ ਜੀ, ਚੜ੍ਹਦੀ ਕਲਾ। ਹਾਂਜੀ, ਕੌਣ ਬੋਲ ਰਹੇ ਹੋ? ਹੈਲੋ।
1: ਹਾਂਜੀ ਅਮਦੇਵ ਜੀ, ਮੈਂ ਲਾਈਨ ਤੇ ਆ ਜੀ।
0: ਹਾਂਜੀ
1: ਹਾਂਜੀ ਅਮਦੇਵ ਜੀ, ਤੁਹਾਨੂੰ ਤੁਹਾਡੇ ਰੱਬ ਦੇ ਸੋਚਿਆਂ ਨੂੰ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਚੜ੍ਹਦੀ ਕਲਾ ਜੀ, ਤੇ ਹੈਪੀ ਫਰਾਈਡੇ ਬਾਬਾ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਰੱਖਣ ਦੀ। ਕੁਲਦੀਪ ਸਿੰਘ ਬੋਲ ਰਹੇ ਕਿੱਥੋਂ ਤੋਂ?
0: ਬਹੁਤ ਪਿਆਰ। ਮੈਂ ਸ਼ੁਰੂ ਚ ਇਹੀ ਗੱਲ ਕਹੀ ਆ ਕਿ ਕੁਛ ਵੀ ਨਹੀਂ ਸਹੀ ਚੱਲ ਰਿਹਾ ਅਕੋਰਡਿੰਗ ਟੂ ਯੂ, ਤੁਹਾਡੀਆਂ ਸੋਚਾਂ ਦੇ ਮੁਤਾਬਕ, ਤੁਹਾਡੇ ਫੁਰਨੇ ਦੇ ਮੁਤਾਬਕ ਨਹੀਂ ਚੱਲ ਰਿਹਾ, ਇਹਦਾ ਮਤਲਬ ਰਜ਼ਾ। ਉਹ ਕਹਿੰਦੇ ਜੀਵ ਆ ਏਕ ਸ਼ਬਦ 'ਚ ਕਿਹਾ ਨਾ, ਕਿੰਨੇ ਗੁਣ ਨੇ ਤੇਰੇ, ਮੇਰੇ ਕੋਲ ਤਾਂ ਇੱਕ ਜੀਵ ਆ, ਹੇ ਪਰਮੇਸ਼ਵਰ ਮੈਂ ਤੇਰੀ ਸਿਫਤ ਇੱਕ ਜੀਵ ਨਾਲ ਕਿਵੇਂ ਕਰ ਸਕਦਾ। ਜਿਵੇਂ ਭਾਈ ਨੰਦ ਲਾਲ ਜੀ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਖਸਮ ਰਾਜਿਆਂ ਕਾ ਗੁਰੂ ਗੋਬਿੰਦ ਸਿੰਘ, ਸੁਣਦੇ ਹੋ ਨਾ ਤੁਸੀਂ? ਭਾਈ ਨੰਦ ਲਾਲ ਜੀ ਨੇ ਕਿੰਨਾ ਕੁਛ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਿੱਛੇ ਲਿਖ ਦਿੱਤਾ ਕਿ ਹੈ ਨਾ। ਆਪਾਂ ਉਸ ਪਿਆਰ, ਉਸ ਮੁਹੱਬਤ ਨੂੰ ਅਗਰ ਸਮਝ ਗਏ ਨਾ, ਸਾਡੀ ਜ਼ਿੰਦਗੀ 'ਚ ਵੀ ਆਨੰਦ ਦੀ ਅਵਸਥਾ ਆ ਜਾਂਦੀ ਹੈ ਅਤੇ ਇਹ ਛਿਣ 'ਚ ਆਉਂਦੀ ਆ। ਸਗਲ ਪਵਨ ਕੇ ਨਾਇਕਾ, ਇੱਕ ਛਿਣ ਦਰਸ ਦਿਖਾਏ ਜੀ, ਇੱਕ ਛਿਣ ਬਸ ਤੇਰਾ ਚਾਹੀਦਾ। ਭਗਤ ਰਵਿਦਾਸ ਸਾਰੀ ਜ਼ਿੰਦਗੀ ਹੀ ਕਹੀ ਗਈ। ਇੱਕ ਬੜੀ ਖੂਬਸੂਰਤ ਕਹਾਣੀ, ਉਹ ਵੀ ਸਾਂਝੀ ਕਰੂੰਗਾ ਤੁਹਾਡਾ। ਮਨਜੀਤ ਵੀ ਬੋਲਤੇ ਆ ਔਰ ਸਟੂਡੀਓ 'ਚ ਚੜ੍ਹਦੀ ਕਲਾ ਦੀ ਗੱਲ ਕਰ ਰਹੇ। 780 ਨੰਬਰ ਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰਬੱਤ ਦਾ ਭਲਾ, ਆਪਾਂ ਕੌਮੇ ਇਹ ਜਿਹੀ ਭਾਜੀ ਵਿਲੱਖਣ ਬਣਾ ਦਿੱਤਾ, ਪਰ ਆਪਾਂ ਇਹਨੂੰ ਮਾਣ ਹੋਣਾ ਚਾਹੀਦਾ ਇਸ ਗੱਲ ਤੇ।
1: ਕਦੇ ਵੀ ਗੁੱਡ ਨਾਈਟ ਵਗੈਰਾ ਤੇ ਇਹ ਸ਼ਬਦ ਯੂਜ਼ ਨਹੀਂ ਕਰਦੇ ਕਰੇ ਤੇ ਰਾਤ ਨੂੰ ਸੌਣ ਲੱਗੇ ਮੇਰਾ ਛੋਟਾ ਬੇਟਾ, ਮੈਂ ਟਰੱਕ ਤੇ ਕਿਤੇ ਵੀ ਹੋਵਾਂ, ਇਹ ਸੌਣ ਲੱਗੇ ਫੋਨ ਕਰਕੇ ਮੈਨੂੰ ਇਹ ਗੱਲ ਕਹਿਣੀ ਕਹਿਣੀ ਆ, ਪਰ ਬਹੁਤ ਖੁਸ਼ ਹੁੰਦੀ ਹੈ ਜੀ।
0: ਇਹ ਰਵਿਦਾਸ ਜੀ ਦਾ ਸ਼ਬਦ ਆ ਤੇ ਡਾਕਟਰ ਅੰਬੇਦਕਰ 1943 'ਚ, 1947 ਤੋਂ ਪਹਿਲਾਂ, 4 ਸਾਲ ਪਹਿਲਾਂ ਮਾਸਟਰ ਤਾਰਾ ਸਿੰਘ ਨੂੰ ਮਿਲਦੇ ਨੇ, ਜਿਹਨਾਂ ਨੂੰ ਪੰਥ ਨੇ ਆਪਣਾ ਲੀਡਰ ਥੋਪਿਆ ਸੀਗਾ। ਮਾਸਟਰ ਤਾਰਾ ਸਿੰਘ ਨੂੰ ਮਿਲਦੇ ਨੇ ਅਤੇ ਇੱਕ ਅਰਜ਼ ਕਰਦੇ ਨੇ, ਸੁਣੋ ਧਿਆਨ ਨਾਲ। ਉਹ ਅਰਜ਼ ਕਰਦੇ ਨੇ ਕਿ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਟੀਕਾ ਅੰਗਰੇਜ਼ੀ ਵਿੱਚ ਅਨੁਵਾਦ ਕਰਿਆ ਹੋਇਆ, ਜਦੋਂ ਪੜ੍ਹਿਆ ਮੈਂ ਹੈਰਾਨ ਰਹਿ ਗਿਆ ਅਤੇ ਮੈਂ ਕਈ ਦਿਨਾਂ ਤੱਕ ਸੋਚਦਾ ਰਿਹਾ ਕਿ ਭਾਰਤ ਦੇ ਵਿੱਚ, ਹਿੰਦੁਸਤਾਨ ਦੇ ਵਿੱਚ, ਜੋ ਨੀਚੋਂ ਊਚ ਕਰੇ ਮੇਰਾ ਗੋਬਿੰਦ, ਜੇ ਕੋਈ ਕਿਸੇ ਨੂੰ ਉੱਪਰ ਚੱਕਦਾ ਹੈ ਤਾਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜਦੋਂ ਮੈਂ ਭਗਤ ਕਬੀਰ ਜੀ, ਪੀਪਾ ਜੀ ਵਰਗੇ ਅਤੇ ਮੈਂ ਭਗਤ ਰਵਿਦਾਸ ਜੀ ਨੂੰ ਅੰਕਿਤ ਗੁਰੂਆਂ ਦੇ ਬਰਾਬਰ, ਪੰਜਵੇਂ ਗੁਰੂ ਦੀ ਵੀ ਬਾਣੀ ਉਹਦੇ ਵਿੱਚ ਹੈਗੀ ਹੈ, ਹਾਂਜੀ, ਗੁਰੂਆਂ ਦੀ ਬਾਣੀ ਦੇ ਬਰਾਬਰ ਜਦੋਂ ਮੈਂ ਦੇਖਿਆ ਕਿ ਬਰਾਬਰ ਰੱਖ ਦਿੱਤਾ ਸਭ ਦੇ ਸਾਹਮਣੇ, ਗੁਰੂ ਗ੍ਰੰਥ ਸਾਹਿਬ ਰਿਪ੍ਰਜੈਂਟ ਟੂ ਮਾਨਵਤਾ, ਮਾਨਸ ਕੀ ਏਕ ਜਾਤ ਸਭੇ ਪਹਿਚਾਨਵੋ, ਪਹਿਚਾਣ ਲਵੋ, ਤਾਂ ਉਹ ਕਹਿੰਦਾ ਮੈਂ ਰਹਿ ਨਹੀਂ ਸਕਿਆ, ਅਤੇ ਮੈਂ ਰਹਿ ਨਹੀਂ ਸਕਿਆ, ਮੈਂ ਤੁਹਾਡੇ ਕੋਲ ਆ ਗਿਆ। ਅਗਰ ਤੁਸੀਂ ਸਾਨੂੰ ਸਮੁੱਚੇ ਰੂਪ ਦੇ ਵਿੱਚ ਸੰਬੋਧਿਤ ਕਰਕੇ ਇੱਕ ਵਾਰ ਕਹੋ, ਜਿਹੜੇ ਲੋਕ ਤੁਹਾਡੇ ਤੋਂ ਟੁੱਟ ਚੁੱਕੇ ਨੇ ਉਹ ਤੁਹਾਡੇ ਨਾਲ ਜੁੜ ਸਕਦੇ ਨੇ, ਯਾਨੀ ਕਿ ਜਾਤ ਪਾਤ ਦੀ ਆੜ ਦੇ ਵਿੱਚ ਜੱਟਵਾਦ, ਫਲਾਣਾਵਾਦ, ਚਮਕਾਣਾਵਾਦ, ਜੋ ਅਸੀਂ ਅੱਜ ਕਰ ਰਹੇ ਹਾਂ ਗਾਣਿਆਂ ਦੇ ਵਿੱਚ, ਜੋ ਅਸੀਂ ਕਰ ਰਹੇ ਹਾਂ ਸਭ ਕੁਝ, ਅਸੀਂ ਅਲੱਗ ਅਲੱਗ ਨਾਵਾਂ ਦੇ ਉੱਤੇ ਗੁਰਦੁਆਰੇ ਬਣਾਏ ਹੋਏ ਨੇ, ਅਲੱਗ ਅਲੱਗ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁਸ਼ੋਭਿਤ ਨੇ, ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਕਿ ਮਾਨਸ ਕੀ ਏਕ ਜਾਤ ਸਭੇ ਪਹਿਚਾਨਵੋ, ਅਤੇ ਜਾਤ ਤਾਂ ਇੱਕੋ ਹੀ ਆ, ਬਸ ਉਹਨੂੰ ਪਹਿਚਾਣ ਲਓ, ਮਨੁੱਖਤਾ ਤੁਹਾਡੀ ਜਾਤ ਹੈਗੀ ਆ, ਕੋਈ ਜਾਨਵਰ ਆ, ਕੋਈ ਪੰਛੀ ਆ, ਕੋਈ ਪਾਣੀ 'ਚ ਰਹਿਣ ਵਾਲੇ ਜੀਵ ਨੇ, ਅਲੱਗ ਅਲੱਗ ਨੇ, ਪਰ ਤੁਹਾਡੀ ਜਾਤ ਮਨੁੱਖਤਾ ਹੈ, ਬਸ ਤੁਸੀਂ ਪਹਿਚਾਣ ਲਵੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ। ਅਤੇ ਉੱਥੇ ਮਾਸਟਰ ਤਾਰਾ ਸਿੰਘ ਦੇ ਆਸ ਪਾਸ ਬਹੁਤ ਸਾਰੇ ਲੋਕ ਬੈਠੇ ਸੀ ਜਿਹੜੇ ਕਹਿੰਦੇ ਵੀ ਅਸੀਂ ਸੋਚ ਕੇ ਦੱਸਦੇ ਹਾਂ, ਉਹ ਕਹਿੰਦੇ ਤਕਰੀਬਨ ਲੱਖ ਜਾਂ ਕਰੋੜ ਦੀ ਗਿਣਤੀ ਦੇ ਵਿੱਚ ਲੋਕ ਸਿੱਖੀ ਨੂੰ ਜੁਆਇਨ ਕਰਨਗੇ, ਮੈਂ ਇਸ ਦਾ ਜ਼ਿੰਮੇਵਾਰੀ ਲੈਣਾ ਹੈਗਾ, ਅਤੇ ਮੈਨੂੰ ਤੁਸੀਂ ਦੱਸੋ ਕਿ ਅਸੀਂ ਅੱਗੇ ਕੀ ਕਰੀਏ ਮਿਲ ਕੇ ਸਾਰਾ ਕੁਛ। ਹੁਣ ਇਹ ਗੱਲ ਨੂੰ ਰਾਜਨੀਤਿਕ ਰੰਗ ਦਿੰਦੇ ਹੋਏ ਜਿਹੜੇ ਨਾਲ ਲੋਕ ਬੈਠੇ ਸੀ, ਕਈ ਵਾਰੀ ਕੀ ਹੁੰਦਾ ਤੁਸੀਂ ਪੰਥ ਦੀਆਂ, ਤੁਸੀਂ ਆਪਣੇ ਮੁਲਕ ਦੀਆਂ, ਜਿਵੇਂ ਡੋਨਲਡ ਟਰੰਪ ਦੀ ਗੱਲ ਕਰਕੇ ਹਟਿਆ, ਚਾਬੀਆਂ ਗਲਤ ਇਨਸਾਨ ਨੂੰ ਫੜਾ ਦਿੰਦੇ, ਜਿਹਦੀ ਅੰਦਰ ਨਫ਼ਰਤ, ਜਿਹਦੇ ਅੰਦਰ ਲਾਲਚ, ਜਿਹਦੇ ਅੰਦਰ ਬਹੁਤ ਕੁਛ ਭੇਦ ਦੇ ਤੌਰ 'ਤੇ ਲੁਕਿਆ ਹੁੰਦਾ, ਤੁਹਾਨੂੰ ਪਤਾ ਨਹੀਂ ਲੱਗਦਾ। ਮਾਸਟਰ ਤਾਰਾ ਸਿੰਘ ਹੋਣਾਂ ਨੇ ਉਹਨਾਂ ਨੂੰ ਸਹੀ ਸਮੇਂ ਦੇ ਉੱਤੇ ਰਿਸਪੋਂਸ ਨਹੀਂ ਕੀਤਾ। ਮੈਂ ਇਤਿਹਾਸ ਪੜ੍ਹਦਾ ਰਹਿੰਦਾ, ਬਹੁਤ ਪੜ੍ਹਦਾ, ਇਹੋ ਜਿਹੀਆਂ ਗੱਲਾਂ ਪੜ੍ਹਦਾ ਹੁੰਦਾ ਮੈਂ। ਸਿਕੰਦਰ ਨੇ ਪੋਰਸ 'ਤੇ ਹਮਲਾ ਕਿਉਂ ਕੀਤਾ ਸੀ ਮੈਂ ਨਹੀਂ ਪੜ੍ਹਦਾ ਹੁੰਦਾ, ਮਾਸਟਰ ਤਾਰਾ ਸਿੰਘ ਉਹਨਾਂ ਨੂੰ ਰਿਪਲਾਈ ਟਾਈਮ 'ਤੇ ਨਹੀਂ ਕਰ ਪਾਏ ਅਤੇ ਆਸ ਪਾਸ ਦੇ ਲੋਕਾਂ ਨੂੰ ਕਨਵਿੰਸ ਕਰਨ 'ਚ ਬੜਾ ਸਮਾਂ ਲਗਾ ਗਏ ਅਤੇ ਇੱਕ ਸਮਾਂ ਐਸਾ ਆਇਆ ਸੀ ਡਾਕਟਰ ਬੀ ਆਰ ਅੰਬੇਦਕਰ ਨੇ ਜਿਹੜੇ ਉਹ ਕਹਿ ਰਹੇ ਸੀ ਕਿ ਵੱਡੀ ਗਿਣਤੀ ਵਿੱਚ ਅਸੀਂ ਸਾਰੇ ਸਿੱਖਇਜ਼ਮ ਨੂੰ ਇੱਕ ਸਿਧਾਂਤ ਦੇ ਤੌਰ ਦੇ ਉੱਤੇ ਅਪਣਾਵਾਂਗੇ ਅਤੇ ਮੈਨੂੰ ਬੜੀ ਖੁਸ਼ੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਐਸਾ ਜਿਹੜਾ ਗ੍ਰੰਥ ਹੈ ਅਤੇ ਇੱਕ ਐਸਾ ਧਰਮ ਹੈ ਸਿੱਖਇਜ਼ਮ ਜਿਹਦੇ 'ਚ ਮਨੁੱਖਤਾ ਦੀ ਗੱਲ ਹੁੰਦੀ ਹੈ ਅਤੇ ਜਿਹਦੇ ਉੱਤੇ ਮੈਂ ਗੱਲ ਕਰਦਾ ਹਿਊਮਨ ਰਾਈਟਸ ਦੇ ਉੱਪਰ ਮੈਂ ਗੱਲ ਕਰਦਾ ਦਬੇ ਕੁਚਲੇ ਲੋਕਾਂ ਦੇ ਉੱਪਰ ਮੈਂ ਗੱਲ ਕਰਦਾ ਡਾਕਟਰ ਬੀ ਆਰ ਅੰਬੇਦਕਰ ਕਹਿੰਦੇ ਅਤੇ ਮੈਂ ਜਿਹਨਾਂ ਨੂੰ ਜ਼ੁਲਮ ਦਾ ਸ਼ਿਕਾਰ ਬਣਾਇਆ ਜਾਂਦਾ ਮੈਂ ਉਹਨਾਂ ਦੇ ਖਿਲਾਫ ਆਵਾਜ਼ ਉਠਾਉਂਦਾ ਉਹਨਾਂ ਦੇ ਮੁਕੱਦਮੇ ਲੜਦਾ ਉਹਨਾਂ ਵਾਸਤੇ ਮੈਂ ਕੋਰਟਾਂ ਕਚਹਿਰੀਆਂ 'ਚ ਜਾਂਦਾ ਉਹਨਾਂ ਲਈ ਮੈਂ ਮੁਜ਼ਾਹਰੇ ਕਰਦਾ ਉਹਨਾਂ ਲਈ ਮੈਂ ਅੱਗੇ ਖੜਦਾ ਅਤੇ ਮੈਂ ਆਉਣਾ ਚਾਹੁੰਦਾ ਇਹਨੂੰ ਇੱਕ ਰੰਗਤ ਰਾਜਨੀਤਿਕ ਦੇ ਦਿੱਤੀ ਗਈ ਸੀ ਫਿਲਹਾਲ ਰੇਡੀਓ ਵਾਜ਼ ਸੁਣ ਰਿਹਾ ਮੈਂ 5:30 ਤੋਂ

0: ਭਾਈ ਵੀਰ ਸਿੰਘ ਹੋਣਾ ਦੀ ਗੱਲ ਆਉਂਦੀ ਹੈ, ਮੈਂ ਛੋਟੀ ਜਿਹੀ ਗੱਲ ਕਰੂੰਗਾ। ਮਨਜੀਤ ਹੋਰ ਰੱਖ ਲਓ ਬਸ 30 ਸੈਕਿੰਡ ਲਈ। ਬਸ ਇੱਕ ਵਿਸ਼ਾ ਜਿਹਦੇ 'ਤੇ ਸਾਰੀਆਂ ਰੂਹਾਂ ਜੁੜੀਆਂ ਹੋਈਆਂ ਨੇ ਇਸ ਵੇਲੇ, ਅਤੇ ਸਤਸੰਗ ਨੇ ਕਲਯੁਗ 'ਚ ਇੱਦਾਂ ਹੀ ਹੁੰਦੇ ਹੁੰਦੇ ਨੇ, ਮਿਲ ਕੇ ਇਕੱਠੇ ਹੋ ਕੇ ਜਦੋਂ ਆਪਾਂ ਸਾਰੇ ਹੋ ਗਏ, ਕਲਯੁਗੀ ਜੀਵ ਜਦੋਂ ਆਪਾਂ ਇਕੱਠੇ ਹੋਵਾਂਗੇ ਨਾ, ਪਾਪਾਂ ਨਾਲ ਭਰੇ ਹੋਏ, ਹਮ ਰੁਲਤੇ ਫਿਰਤੇ, ਕੋਈ ਬਾਤ ਨਾ ਪੁੱਛੇ ਜੀ ਉਹ, ਹੈ ਨਾ, ਅਤੇ ਸਾਡੀ ਗੱਲ ਤਾਂ ਤੁਸੀਂ ਪਰਮੇਸ਼ਵਰ, ਹੇ ਪਰਮਾਤਮਾ, ਤੁਸੀਂ ਉਹ ਸੁਣਦੇ ਹੋ ਜਿਨ੍ਹਾਂ ਦਾ ਸਾਨੂੰ ਦੁੱਖ ਹੈ, ਅਫਸੋਸ ਹੈ, ਅਸੀਂ ਉਹਨਾਂ ਲਈ ਵੀ ਤੁਹਾਡੇ ਕੋਲ ਅਰਦਾਸਾਂ ਕਰਦੇ ਹਾਂ ਕਿ ਹੇ ਮਾਲਕ ਆਪਣੇ ਚਰਨਾਂ ਵਿੱਚ ਬਿਰਾਜਮਾਨ ਰੱਖਿਓ ਇਹਨਾਂ ਰੂਹਾਂ ਨੂੰ ਜੋ ਸਾਡੇ ਕੋਲੋਂ ਵਿਛੜ ਗਈਆਂ ਨੇ, ਚਾਹੇ ਉਹ ਸ਼ਹੀਦ ਹੋਏ ਨੇ, ਚਾਹੇ ਸਾਡੇ ਆਪਣੇ ਪਿਆਰੇ ਨੇ, ਕੋਈ ਵੀ ਆ, ਤਾਂ ਅਸੀਂ ਉਹ ਵੀ ਅਰਦਾਸ ਉਸ ਪਰਮੇਸ਼ਵਰ ਦੇ ਅੱਗੇ ਕਰਦੇ ਹਾਂ ਜੋ ਸਿਧਾਂਤ ਹੈ, ਇੱਕ ਵਿਅਕਤੀਗਤ ਰੂਪ ਦੇ ਵਿੱਚ ਨਹੀਂ ਹੈ, ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਸਿਧਾਂਤ ਹੈ ਪਰਮੇਸ਼ਵਰ, ਅਤੇ ਪਰਮੇਸ਼ਵਰ ਨੂੰ ਮਹਿਸੂਸ ਹਰ ਸਾਹ ਵਿੱਚ ਕੀਤਾ ਜਾ ਸਕਦਾ ਹੈਗਾ। ਚਲੋ, ਸੋ ਭਾਈ ਦਿੱਤ ਸਿੰਘ ਜਿਨ੍ਹਾਂ ਨੇ ਅਕਾਲੀ ਪੱਤਰਿਕਾ ਕੱਢੀ, ਜਿਨ੍ਹਾਂ ਨੇ ਇੱਕ ਗਿਆਨੀ ਸਿਲੇਬਸ ਬਣਾਇਆ, ਭਾਈ ਦਿੱਤ ਸਿੰਘ ਮਜ਼੍ਹਬੀ ਕਮਿਊਨਿਟੀ ਤੋਂ ਸਨ, ਅਤੇ ਉਹਨਾਂ ਨੂੰ ਜਦੋਂ ਅਕਾਲ ਤਖਤ ਸਾਹਿਬ 'ਤੇ ਜਾਂਦੇ ਸੀ, 6ਵੇਂ ਪਾਤਸ਼ਾਹ ਦੇ ਤਖਤ ਦੇ ਉੱਤੇ ਉਹਨਾਂ ਨੇ ਬੋਲਣਾ, ਭਾਈ ਦਿੱਤ ਸਿੰਘ ਬੁਲਾਰੇ ਸਨ। ਮੈਂ ਨਹੀਂ ਕਹਿੰਦਾ ਕਿ ਅਸੀਂ ਬੁਲਾਰੇ ਹਾਂ, ਅਸੀਂ ਤਾਂ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਦਾ ਇਤਿਹਾਸ ਪੜ੍ਹ ਕੇ ਤੁਹਾਨੂੰ ਬੁਲਾਰੇ ਬਣ ਕੇ ਦਿਖਾਉਣ ਦੀ, ਅਸੀਂ ਪਖੰਡ ਕਰ ਰਹੇ ਹਾਂ ਕਿ ਮਾਥੇ ਤਿਲਕ ਹੱਥ ਗਾਨਾ ਗਬਾਨਾ ਲੁਗਨ ਰਾਮ ਖਿਲਾਉਣਾ ਜਾਣਾ, ਅਸੀਂ ਤਾਂ ਰਾਮ ਦੇ ਨਾਮ ਨੂੰ ਵਰਤ ਰਹੇ ਹਾਂ ਤੁਹਾਡੇ ਉੱਤੇ, ਤੁਹਾਡੇ 'ਤੇ ਪ੍ਰਭਾਵ ਬਣਾਉਣ ਲਈ, ਪਰ ਇਹ ਲੋਕ ਰਾਮ ਨਾਮ ਦੇ ਵਿੱਚ ਗੱਚ ਗੱਚ ਹੋ ਚੁੱਕੇ ਸੀਗੇ, ਰਾਮ ਨਾਮ ਰਮ ਗਏ ਸੀ ਉਹਦੇ ਵਿੱਚ, ਰਾਮ ਰਮ। ਅਤੇ ਭਾਈ ਦਿੱਤ ਸਿੰਘ ਹੋਣਾ ਨੂੰ ਜਦੋਂ ਵਿਵੇਕਾਨੰਦ ਚੈਲੇਂਜ ਕਰਕੇ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਇੱਕ ਟੈਂਟ ਲਗਾ ਲੈਂਦਾ ਅੰਮ੍ਰਿਤਸਰ 'ਚ, ਬੜਾ ਮਾਹੌਲ ਗਰਮਾਇਆ ਹੋਇਆ, ਪ੍ਰਦਰਸ਼ਨ ਹੋ ਰਹੇ ਨੇ, ਅਤੇ ਦੂਸਰੇ ਪਾਸੇ ਉਹ ਗੋਰੇ ਚਾਹੁੰਦੇ ਸਨ ਕਿ ਲੜਾਈਆਂ ਵਧਣ, ਅਤੇ ਉਹ ਇਸ ਟੈਂਟ ਨੂੰ ਲਾਉਣ ਦੀ ਅਪਰੂਵਲ ਦਿੰਦੇ ਨੇ। ਇਤਿਹਾਸ ਹੈ, ਇਹ ਇਤਿਹਾਸ ਨਹੀਂ ਹੈ, ਕੋਲੋਂ ਕੁਛ ਨਹੀਂ ਬਣਾਇਆ ਹੋਇਆ, ਇਤਿਹਾਸ ਹੈ। ਅਤੇ ਭਾਈ ਦਿੱਤ ਸਿੰਘ ਜਿਨ੍ਹਾਂ ਨੇ ਗਿਆਨੀ ਸਿਲੇਬਸ ਕੱਢਿਆ ਗੁਰਮਤ ਨੂੰ ਪੜ੍ਹਨ ਵਾਸਤੇ, ਜਿਨ੍ਹਾਂ ਨੇ ਪੱਤਰਕਾਰ ਅਖਬਾਰਾਂ ਕੱਢੀਆਂ, ਬੜਾ ਕੁਛ ਕੀਤਾ, ਆਜ਼ਾਦੀ ਦੀ ਲੜਾਈ ਲੜੀ, ਅਤੇ ਭਾਈ ਦਿੱਤ ਸਿੰਘ ਜਿਹੜੇ ਅੱਜ ਉਹ ਖੜ੍ਹੇ ਨੇ ਉਹ ਇਸ ਪੰਡਾਲ ਦੇ ਵਿੱਚ, ਜਦੋਂ ਉਹਨੂੰ ਪੰਡਾਲ ਤੋਂ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕਦੇ ਆ, ਉੱਥੇ ਉਹ ਆਪਣੀ ਇੱਕ ਸਪੀਚ ਦਿੰਦੇ ਨੇ। ਐਡੇ ਤਕੜੇ ਬੁਲਾਰੇ ਸੀ ਕਿ ਤਾਨਸੇਨ ਉਹਨਾਂ ਦੀ ਤਾਂ ਕਹਾਵਤਾਂ ਨੇ ਕਿ ਪੰਛੀ ਉਤਾਰ ਲੈਂਦਾ ਸੀ, ਥੱਲੇ ਕਰ ਲੈਂਦਾ ਸੀ ਪੁਰਾਣੇ, ਪਰ ਭਾਈ ਦਿੱਤ ਸਿੰਘ ਬੋਲ ਰਿਹਾ ਹੋਵੇ ਅਤੇ ਚਿੜੀ ਵੀ ਚੀ ਕਰ ਜਾਵੇ, ਅਤੇ ਭਾਈ ਦਿੱਤ ਸਿੰਘ ਬੋਲ ਰਿਹਾ ਹੋਵੇ ਕੋਈ ਉੱਠ ਕੇ ਤੁਰ ਜਾਵੇ, ਤਾਂ ਭਾਈ ਦਿੱਤ ਸਿੰਘ ਉਹਨਾਂ ਦੀ ਗੱਲ ਕਿਉਂ ਕਰਨੀ ਆਪਾਂ। ਭਾਈ ਦਿੱਤ ਸਿੰਘ ਉਹਨਾਂ ਦੀ ਸਪੀਚ, ਉਹਨਾਂ ਦੀ ਗੱਲ 'ਚ ਇੰਨੀ ਵਜਨ ਹੁੰਦਾ ਸੀ, ਜਿਸ ਤਰ੍ਹਾਂ ਮੈਂ ਕਹਿੰਦਾ ਕਿ ਕਰਤਾਰ ਸਿੰਘ ਸਰਾਭਾ, ਇਹ ਰੱਬੀ ਰੂਹਾਂ ਹੁੰਦੀਆਂ ਨੇ, ਕਰਤਾਰ ਸਿੰਘ ਸਰਾਭਾ ਰੱਬੀ ਰੂਹ ਸੀ, ਇਹ ਨਹੀਂ ਕਿ ਉਹਨੇ ਨਾਮ ਨਹੀਂ ਜਪਿਆ, ਸਿਮਰਨ ਨਹੀਂ ਕੀਤਾ। ਮਨਜੀਤ ਸਿੰਘ ਹੋਲਡ ਰੱਖਣਾ ਪੈਣਾ ਪਲੀਜ਼। ਭਾਈ ਦਿੱਤ ਸਿੰਘ, ਕਰਤਾਰ ਸਿੰਘ ਸਰਾਭਾ, ਇਹ ਰੱਬੀ ਰੂਹਾਂ ਨੇ, ਸਾਡੇ ਭਲੇ ਵਾਸਤੇ ਆਉਂਦੀਆਂ ਨੇ ਸਾਰੀਆਂ, ਸਾਡਾ ਸਾਰਿਆਂ ਦਾ ਕਲਯੁਗੀ ਜੀਵਾਂ ਦਾ ਭਲਾ ਕਰਨਾ ਹੁੰਦਾ। ਅਤੇ ਕਰਤਾਰ ਸਿੰਘ ਸਰਾਭਾ ਨੂੰ ਉੱਡਣਾ ਸੱਪ ਕਹਿੰਦੇ ਸੀ, ਛੋਟਾ ਜਿਹਾ ਮੁੰਡਾ ਜਿਹੜਾ ਬੜੀ ਵਧੀਆ ਜ਼ਿੰਦਗੀ ਲਈ ਅਮੈਰੀਕਾ ਪਹੁੰਚ ਚੁੱਕਿਆ ਸੀ, ਚੁੱਪ ਚੁਪੀਤੇ ਜੀ ਸਕਦਾ ਸੀ, ਮਨ ਨੂੰ ਚੋਟ ਲੱਗੀ ਕਿ ਕਰੋੜਾਂ ਦੀ ਗਿਣਤੀ 'ਚ ਮੇਰੇ ਭੈਣ ਭਰਾ ਗੁਲਾਮ ਨੇ ਉੱਥੇ, ਅਤੇ ਮੈਂ ਆਪਣੀ ਜ਼ਿੰਦਗੀ ਸਵਾਰਨ ਲਈ ਇੱਥੇ ਆਇਆ ਹੋਇਆ, ਮੈਂ ਇੱਥੇ ਨਹੀਂ ਰਹੂੰਗਾ, ਮੈਂ ਵਾਪਸ ਆਊਂ। ਗਦਰੀਆਂ ਦੇ ਇੱਕ ਕਾਨਫਰੰਸ ਅਟੈਂਡ ਕੀਤੀ ਸੀ, ਉਸਨੇ ਬੜਾ ਪ੍ਰਭਾਵ ਪਾਤਾ ਸੀ, 19 ਸਾਲਾਂ ਦਾ ਮੁੰਡਾ ਸੀ, ਉੱਡਣਾ ਸੱਪ ਕਹਿੰਦੇ ਸੀ, ਸਾਰੀ ਪੁਲਿਸ ਪ੍ਰਸ਼ਾਸਨ ਮਗਰ ਸੀ, ਕਹਿੰਦੇ ਜਿਹਦੇ ਨਾਲ 10 ਮਿੰਟ ਬਹਿੰਦਾ ਸੀ ਨਾ ਉਹਨੂੰ ਸ਼ਹੀਦ ਹੋਣ ਲਈ ਤਿਆਰ ਕਰ ਲੈਂਦਾ ਸੀ, ਸ਼ਹੀਦ ਕਰਤਾਰ ਸਿੰਘ ਸਰਾਭੇ ਦੀ ਮੈਂ ਗੱਲ ਕਰਦਾ, 19 ਸਾਲਾਂ ਦਾ। ਇੱਥੇ 25 ਸਾਲਾਂ ਦਾ ਬੋਕ ਬੰਦਾ ਹੁੰਦਾ, ਬੋਕ ਮੈਂ ਕਰ ਰਿਹਾ ਹੁੰਦਾ, ਬੋਕ ਮੈਂ ਕਰਦਾ ਹੁੰਦਾ ਨਾ, ਸਵੇਰੇ ਉੱਠ ਨਹੀਂ ਹੁੰਦਾ, ਰਾਤ ਨੂੰ ਫੋਨਾਂ 'ਚੋਂ ਮੂੰਹ ਨਹੀਂ ਬਾਹਰ ਕੱਢ ਹੁੰਦੇ, ਜ਼ਿੰਦਗੀ 'ਚ ਕੁਛ ਵੀ ਨਹੀਂ, ਲੋਕਾਂ ਦੀ ਲਾਈਫ ਆਪਣੀ ਲਾਈਫ ਵਰਗੀ ਬਣਾਉਣ ਨੂੰ ਫਿਰਦਾ ਹੁੰਦਾ ਕਿ ਮੈਂ ਤਾਂ ਨਰਕ 'ਚ ਹੈਗਾ, ਬਾਕੀ ਵੀ ਨਰਕ 'ਚ ਰਹਿਣ, ਕਿਸੇ ਨੂੰ ਦੇ ਨਹੀਂ ਸਕਦੇ ਕੁਛ, ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗੋ ਜੁਗੰਤਰ ਖਾਈ ਖਾਏ, ਧੰਨਵਾਦ ਨਹੀਂ ਕਰਦੇ ਉਸ ਪਰਮੇਸ਼ਵਰ ਦਾ। ਭਾਈ ਦਿੱਤ ਸਿੰਘ ਉਹਨਾਂ ਨੂੰ ਅੱਜ ਉੱਥੇ ਖੜਾਇਆ ਹੋਇਆ, ਅਤੇ ਭਾਈ ਦਿੱਤ ਸਿੰਘ ਜਦੋਂ ਉੱਥੇ ਖੜ੍ਹਦੇ ਨੇ, ਪ੍ਰਸ਼ਾਦ ਲੈਂਦੇ ਨੇ ਨਾ, ਉਹਨਾਂ ਨੂੰ ਖੜ੍ਹੇ ਹੋ ਕੇ ਪ੍ਰਸ਼ਾਦ ਦੇਣ ਵਾਲੇ ਭਾਈ ਸਾਹਿਬ ਉਹਨੂੰ ਕਹਿੰਦੇ, ਥੱਲੇ ਬਹਿ ਜਾ, ਖੜ੍ਹ ਕੇ ਕੋਲ ਹੱਥ ਨਾ ਕਰ, ਦੂਰ ਹੱਥ ਕਰ ਲਾ, ਫਿਰ ਪ੍ਰਸ਼ਾਦ ਦੇਵਾਂਗੇ। ਇਸ ਤਰ੍ਹਾਂ ਦੇ ਵਿਤਕਰੇ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਕੀਤੇ ਜਾਂਦੇ ਸੀ, ਐਸੇ ਲੋਕਾਂ ਨਾਲ ਜਿਹੜੇ ਮੋਹ ਦੇ ਵਿੱਚ ਡੁੱਬੇ ਹੋਏ ਸੀ, ਪਿਆਰ 'ਚ ਡੁੱਬੇ ਸੀ ਭਾਈ ਦਿੱਤ ਸਿੰਘ। ਸੋ ਉੱਥੇ ਕੀ ਹੋਇਆ ਕਿ ਭਾਈ ਦਿੱਤ ਸਿੰਘ ਨਾਲ ਜਦੋਂ ਕਾਨਫਰੰਸ ਚੱਲੀ, ਵਿਤਕਰਾ ਕੀਤਾ ਜਾਂਦਾ ਸੀ ਉਹਨਾਂ ਨੂੰ ਜਾਤ ਪਾਤ ਦੇ ਨਾਂ 'ਤੇ, ਜਦੋਂ ਕਾਨਫਰੰਸ ਚੱਲੀ ਉੱਥੇ ਨਾ, ਕਾਨਫਰੰਸ ਦੇ ਵਿੱਚ ਸਾਰੇ ਗੋਸ਼ਟੀ 'ਚ ਵਿਵੇਕਾਨੰਦ ਤੋਂ ਹਾਰ ਗਏ, ਜਿਹੜਾ ਦਿੱਤਿਆਨੰਦ ਤੋਂ, ਸੋਰੀ ਮੈਂ ਮਾਫ਼ੀ ਚਾਹੂੰਗਾ, ਉਹ ਹਾਰ ਗਏ ਸਾਰੇ। ਹੁਣ ਨਾ ਭਾਈ ਦਿੱਤ ਸਿੰਘ ਖੜ੍ਹੇ ਹੋਣ ਲੱਗੇ, ਨਾਲ ਇਹਨਾਂ ਦਾ ਇੱਕ ਦੋਸਤ ਬੈਠਾ ਸੀ, ਉਹਨਾਂ ਵੀ ਇੱਦਾਂ ਦਾ ਹੀ ਵਿਤਕਰਾ ਕੀਤਾ ਜਾਂਦਾ ਸੀ ਗੁਰਦੁਆਰੇ 'ਚ, ਮਹੰਤਾਂ ਦੇ ਕਬਜ਼ੇ ਸੀ ਗੁਰਦੁਆਰਿਆਂ ਦੇ ਉੱਤੇ, ਮਹੰਤ ਲੋਕਾਂ 'ਚ ਪਾੜੇ ਪਾਉਂਦੇ ਸੀਗੇ, ਅਤੇ ਉਸ ਵੇਲੇ ਗੁਰਦੁਆਰਾ ਸੁਧਾਰ ਲਹਿਰ ਤੋਂ ਪਹਿਲਾਂ ਦੀ ਗੱਲ ਹੈ, ਅਤੇ ਉਸ ਵੇਲੇ ਜਿਹੜਾ ਭਾਈ ਦਿੱਤ ਸਿੰਘ ਜਦੋਂ ਖੜ੍ਹਾ ਹੋਣ ਲੱਗਿਆ ਨਾ, ਉਹਨੇ ਬਾਂਹ ਫੜ ਲਈ, ਕਹਿੰਦਾ ਕੀ ਕਰਦਾ, ਅੱਜ ਤਾਂ ਇਹਨਾਂ ਦਾ ਜਲੂਸ ਨਿਕਲ ਰਿਹਾ ਹੈਗਾ, ਆਹ ਵੱਡੇ ਵਿਦਵਾਨਾਂ ਦਾ ਫੇਲ ਹੋ ਗਏ ਸਾਰੇ, ਲੋਕਾਂ ਮੂਹਰੇ ਚਿਹਰੇ ਆ ਗਏ ਨੰਗੇ ਹੋ ਕੇ ਇਹਨਾਂ ਦੇ, ਜਿਵੇਂ ਆਹ ਲਿਆ ਕੇ ਆ ਜਿਹੜੀ ਸਰਕਾਰ ਚੱਲਦੀ ਪਈ ਇਹਦਾ ਚਿਹਰਾ ਨੰਗਾ ਕਰ ਦਿੱਤਾ ਜਥੇਦਾਰ ਹੋਣਾ ਨੇ ਜਿਹੜੀਆਂ ਗੱਲਾਂ। ਮੈਨੂੰ ਨਹੀਂ ਪਤਾ ਉਹ ਕੌਣ ਆ, ਕਿਹੜੀ ਪਾਰਟੀ ਆ, ਪਰ ਮੈਂ ਐਜ਼ ਏ ਜਥੇਦਾਰ ਬਹੁਤ ਰਿਸਪੈਕਟ ਕਰਦਾ ਜੋ ਉਹਨਾਂ ਨੇ ਸਵਾਲ ਪੁੱਛੇ ਨੰਗੇ ਕਰਕੇ ਰੱਖ ਦਿੱਤੇ। ਕਿੰਨੀ ਅਗਿਆਨਤਾ ਫੈਲੀ ਹੋਈ ਹੈ ਨਾ ਲੋਕਾਂ ਦੇ ਹੱਥਾਂ 'ਚ, ਜਿਨ੍ਹਾਂ ਨੂੰ ਅਸੀਂ ਚਾਬੀਆਂ ਫੜਾਈਆਂ ਹੋਈਆਂ ਨੇ ਕਿ ਤੁਸੀਂ ਸਾਡਾ ਸੁਧਾਰ ਕਰੋਗੇ, ਉਹਨਾਂ ਨੂੰ ਤਾਂ ਆਪਣੀ ਲਾਈਫ ਦਾ ਸੁਧਾਰ ਨਹੀਂ ਕਰਨਾ ਆ ਰਿਹਾ। ਚਲੋ ਭਾਈ ਦਸ ਸਿੰਘ ਨਾਲ ਖੜ੍ਹੇ ਹੋਣ ਲੱਗੇ, ਉਹ ਕਹਿੰਦਾ ਬਈ ਗੱਲ ਸੁਣੋ, ਕੀ ਕਰਨ ਲੱਗੇ, ਐਡੀ ਗਲਤੀ ਕਿਉਂ ਕਰਾਂ, ਅੱਜ ਤਾਂ ਇਹ ਨੰਗੇ ਹੋਣ ਲੱਗੇ ਨੇ। ਕਹਿੰਦੇ ਇਹਨਾਂ ਨੂੰ ਤਾਂ ਨੰਗੇ ਹੋਣ ਦੇ ਆ, ਹੋਣ ਨਾ ਹੁੰਦੇ ਨਾ ਹੋਣ, ਮੈਂ ਇਹਨਾਂ ਦੀ ਕੀ ਪਰਵਾਹ ਕਰਦਾ, ਮੈਂ ਤਾਂ ਗੁਰੂ ਰਾਮਦਾਸ ਪਿਤਾ, ਸਵਾਸ ਸਵਾਸ ਗੁਰੂ ਰਾਮਦਾਸ, ਗੁਰੂ ਰਾਮਦਾਸ ਪਿਤਾ ਦਾ ਸੇਵਕ ਹਾਂ, ਅਤੇ ਗੁਰੂ ਰਾਮਦਾਸ ਦੇ ਉੱਪਰ ਕੋਈ ਸਵਾਲ ਖੜ੍ਹਾ ਕਰਦਾ, ਦਿੱਤ ਸਿੰਘ ਬੈਠ ਨਹੀਂ ਸਕਦਾ, ਹੁਣ ਦਿੱਤ ਸਿੰਘ ਦਾ ਸਮਾਂ ਆ ਗਿਆ, ਉਹਨੂੰ ਬੋਲਣ ਦਿਓ। ਕਹਿੰਦੇ ਨੇ ਕਿ ਸਟੇਜ ਖਾਲੀ ਕਰਾਤੀ ਸੀ, ਐਡੀ ਤਕੜੀ ਸਪੀਚ ਅਤੇ ਐਡੀ ਤਕੜੀ ਗੋਸ਼ਟੀ ਕੀਤੀ, ਗੱਲਬਾਤ ਦੇ ਰਾਹੀਂ ਸਟੇਜ ਛੱਡ ਕੇ ਭੱਜ ਗਏ ਸੀ ਸਾਰੇ। ਜਿਹੜੀ ਬਾਤ ਸੁਣ ਰਹੇ ਹੋ ਤੇ ਮੇਰਾ ਮਨਜੀਤ ਸਿੰਘ, ਮਨਜੀਤ ਸਿੰਘ ਜੀ ਤੁਸੀਂ ਔਨ ਏਅਰ।
1: ਥੈਂਕ ਯੂ ਸੋ ਮਚ ਭਾਜੀ, ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕਐਂਡ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਘਰ ਦੇ ਲਈ 3-ਪੀਸ ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਤੁਸੀਂ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਹੋ ਜਾਂ ਪੁਰਾਣੇ ਅਪਲਾਈਸਿਸ ਕੱਢ ਕੇ ਨਵੇਂ ਰਿਪਲੇਸ ਕਰ ਰਹੇ ਹੋ, ਇਹਦੇ ਵਿੱਚ 36 ਇੰਚ ਵਾਈਡ ਦਾ ਆਈਸਨ ਵਾਟਰ ਡਿਸਪੈਂਸਰ ਆਉਂਦਾ, ਡੋਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਵਾਲਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5,500 ਦੀ ਵੈਲਿਊ ਦੇ 3 ਪ੍ਰੀਮੀਅਮ ਅਪਲਾਈਸਿਸ ਦਾ ਸੈੱਟ ਹੈ, ਜਿਹੜਾ ਕਿ ਸਿਰਫ $2,799 $2,799 ਚ ਇਸ ਵੀਕਐਂਡ ਤੁਸੀਂ ਅਪਲਾਈਸੈਂਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਬਿਲਟ ਇਨ ਅਪਲਾਈਸਿਸ ਦਾ ਜੇ ਸੈੱਟ ਦੇਖ ਰਹੇ ਹੋ, ਬਿਲਟ ਇਨ ਅਪਲਾਈਸਿਸ ਦਾ ਪੂਰੇ ਦਾ ਪੂਰਾ ਕਿਚਨ ਬੰਡਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸਨ ਵਾਟਰ ਡਿਸਪੈਂਸਰ ਵਾਲਾ ਕਾਊਂਟਰ ਡੈਪਥ ਬਿਲਟ ਇਨ ਫਰਿੱਜ, 36 ਇੰਚ ਦਾ ਬਿਲਟ ਇਨ ਕੁੱਕਟੋਪ, 30 ਇੰਚ ਦਾ ਬਿਲਟ ਇਨ ਵਾਲ ਓਵਨ ਤੇ ਮਾਈਕਰੋਵੇਵ ਕੰਬੀਨੇਸ਼ਨ ਵਿਦ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ, $13,000 ਦੀ ਵੈਲਿਊ ਦਾ ਬਿਲਟ ਇਨ ਅਪਲਾਈਸਿਸ ਦਾ ਬੰਡਲ ਹੈ, ਜਿਹੜਾ ਕਿ ਸਿਰਫ $69.99 $6,999 ਚ ਇਸ ਵੀਕਐਂਡ ਤੁਸੀਂ ਅਪਲਾਈਸ ਜੰਕਸ਼ਨ ਤੇ ਲਗਾ ਸਕਦੇ ਹਾਂ। ਤੇ ਇਸ ਪ੍ਰਾਈਸ ਚ ਸੈਮਸੰਗ, ਐਲ ਜੀ, ਵਰਲਪੂਲ ਤੇ ਫਰਿੱਜ ਡੇਅਰ, ਚਾਰਾਂ ਚੋਂ ਤੁਸੀਂ ਕੋਈ ਵੀ ਬ੍ਰਾਂਡ ਚੂਜ਼ ਕਰ ਸਕਦੇ ਹਾਂ, ਪ੍ਰਾਈਜ਼ ਇੱਕੋ ਹੀ ਹੈ $69.99। ਵਾਸ਼ਰ ਐਂਡ ਡਰਾਇਰ ਸੈਕਸ਼ਨ ਦੇ ਵਿੱਚ ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਿਹੜਾ ਕਿ $2,200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1,499 ਚ ਇਸ ਵੀਕਐਂਡ ਤੁਸੀਂ ਅਪਲਾਈਸ ਸੈਕਸ਼ਨ ਤੇ ਲਗਾ ਸਕਦੇ ਹਾਂ। ਤੇ ਲਾਸਟ ਦੇ ਵਿੱਚ ਸਾਡੇ ਟੀਵੀ ਸੈਕਸ਼ਨ ਚ 75 ਇੰਚ $75 ਦਾ LED ਸਮਾਰਟ ਕਿਊ LED ਟੀਵੀ ਹੈ, ਜਿਹੜਾ ਕਿ $1,600 ਦੀ ਪ੍ਰਾਈਸ ਤੋਂ ਘਟਾ ਕੇ $999 ਚ ਇਸ ਵੀਕਐਂਡ ਐਕਸਕਲੂਸਿਵ ਅਪਲਾਈਸ ਜੰਕਸ਼ਨ ਤੇ ਤੁਸੀਂ ਲਗਾ ਸਕਦੇ ਹਾਂ। 6 ਮਹੀਨੇ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ, 2 ਲੋਕੇਸ਼ਨਾਂ ਤੁਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054, 905-450-0054, ਅਪਲਾਈਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਦਾ ਟਾਈਮ ਭਾਜੀ।
0: ਥੈਂਕ ਯੂ ਸੋ ਮਚ ਮਨਜੀਤ ਸਿੰਘ, ਜਿਉਂਦੇ ਵਾਸਤੇ ਰਹੋ, ਚੜ੍ਹਦੀ ਕਲਾ 'ਚ ਰਹੋ। ਤੇ ਮਨਜੀਤ ਸਿੰਘ ਫਰੋਮ ਅਪਲਾਈਸ ਜੰਕਸ਼ਨ, ਤੇ ਬ੍ਰਿਜੀ ਮੇਰੇ ਨਾਲ। ਬ੍ਰਿਜੀ ਕੈਸੇ ਆਪ? ਬ੍ਰਿਜੀ ਬ੍ਰਿਜੀ ਕੈਸੇ ਆਪ?
2: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ।
0: ਥੈਂਕ ਯੂ ਸੋ ਮਚ, ਪਹਿਲੇ ਆਪਨੇ ਹੋਲਡ ਰੱਖਾ, ਆਈ ਐਮ ਸੋ ਵੈਰੀ ਗਲੈਡ। ਔਰ ਬ੍ਰਿਜੀ, ਇੱਕ ਦਿਨ ਮੇਰੇ ਕੋ ਕਿਸੀ ਨੇ ਬੋਲਾ ਕਿ ਮੈਂ ਆਪਕੇ ਸਾਥ ਪਾਰਟਨਰ ਹੂੰ, ਤਾਂ ਮੈਂ ਬੜਾ ਹੱਸਾ, ਬੋਲੇ ਆਪ ਹੱਸਣੇ ਲੱਗੇ। ਮੈਨੇ ਬੋਲਾ ਕਿ ਜਬ ਬ੍ਰਿਜੀ ਆਇਆ ਥਾ ਨਾ, ਇਸਨੇ ਬੋਲਾ ਕਿ ਬਈ ਮੇਰਾ ਨਯਾ ਬਿਜ਼ਨਸ ਹੈ, ਆਈ ਨੀਡ ਸਪੋਰਟ, ਸਮਨ ਟੋਲਡ ਮੀ ਦੈਟ ਯੂ ਵਿਲ ਹੈਲਪ ਮੀ। ਮੈਨੇ ਕਿਹਾ ਕਿਸਨੇ ਬੋਲਾ? ਬੋਲਾ ਕੋਈ ਬੰਦਾ ਆਇਆ ਥਾ ਮੇਰੇ ਪਾਸ, ਵੋ ਬੋਲਾ ਕਿ ਇਸਕੇ ਪਾਸ ਚਲਾ ਜਾ, ਯੇ ਤੇਰੀ ਮਦਦ ਕਰੇਗਾ ਬਿਜ਼ਨਸ ਚਲਾਨੇ ਕੇ ਲੀਏ। ਆਈ ਵਾਜ ਥੈਂਕਫੁਲ ਟੂ ਗੁਰੂ ਰਾਮਦਾਸ ਪਿਤਾ ਕਿ ਕਿਸੀ ਨੇ ਮੇਰੇ ਲਈ ਯੇ ਵਰਡਸ ਆਪਕੇ ਪਾਸ ਬੋਲੇ ਕਿ ਮੈਂ ਆਪਕੀ ਮਦਦ ਕਰ ਸਕਤਾ ਹੂੰ। ਔਰ ਉਸ ਟਾਈਮ ਤੋਂ ਲੈ ਕੇ ਅੱਜ ਤੱਕ ਮੈਂ ਬ੍ਰਿਜੀ ਨੇ ਇੱਕੋ ਗੱਲ ਕਹੀ ਸੀ, ਮੈਂ ਕਿਹਾ $55 ਚਾਰਜ ਕਰੀ, $150 ਲੋਕ ਚਾਰਜ ਕਰਦੇ ਸੀ ਘੰਟੇ ਦਾ, $55 ਚਾਰਜ ਕਰੀ, ਉਹਦੇ 'ਚ ਤੇਰੇ ਕਮਰੇ ਦਾ ਕਿਰਾਇਆ, ਤੇਰੇ ਦਫ਼ਤਰ ਦਾ ਕਿਰਾਇਆ, ਤੇਰੇ ਮਟੀਰੀਅਲ ਦੀ ਕੋਸਟ, ਅਤੇ ਥੋੜ੍ਹੀ ਬਹੁਤ ਤੈਨੂੰ ਲੇਬਰ $15-17 ਘੰਟੇ ਦੇ, ਤੈਨੂੰ ਵੀ ਬਚ ਜਾਣਗੇ। ਉਹ 'ਚ ਸ਼ੁਕਰ ਕਰੀ ਪਰਮਾਤਮਾ ਦਾ, ਆਪੇ ਬਿਜ਼ਨਸ ਨਾ ਬਾਜੂ। 1,000 ਦੀ ਗਿਣਤੀ 'ਚ ਕੇਰਲਾ ਨਿਵਾਸੀ ਹੈ ਬ੍ਰਿਜੀ, ਕੇਰਲਾ ਦੇ ਇਸ ਬੰਦੇ ਨੂੰ ਪੰਜਾਬੀ ਮਿਲ ਗਏ, ਅਤੇ ਉਹਨਾਂ ਦੀ ਮਾਲਿਸ਼ ਕਰਦਾ ਕਰਦਾ ਆਪ ਵੀ ਪੰਜਾਬੀ ਬਣ ਗਿਆ, ਪੰਜਾਬੀਆਂ ਵਰਗਾ ਹੀ ਹੋ ਗਿਆ। ਸੋ ਬ੍ਰਿਜੀ ਨੂੰ ਤੁਸੀਂ ਐਡਾ ਵੱਡਾ ਸਪੋਰਟ ਕੀਤਾ, ਬ੍ਰਿਜੀ ਤੁਹਾਡੀਆਂ ਬਿਮਾਰੀਆਂ ਦੂਰ ਕਰੂਗਾ। ਮੇਰੀ ਇਹਦੀ ਇਹ ਡੀਲ ਰਹੀ ਸੀ ਕਿ ਮੈਂ ਕਦੇ ਜ਼ਿੰਦਗੀ 'ਚ ਤੇਰੇ ਪੈਸੇ ਨਹੀਂ ਵਧਾਊਂਗਾ, ਕਦੇ ਮੰਗੂੰਗਾ ਨਹੀਂ, ਤੂੰ ਦੇਣੇ ਹੁੰਦੇ ਦੇ ਦਿਆ ਕਰ। ਆਜ ਤੱਕ ਮੈਂ ਆਪਸੇ ਪੈਸੇ ਮੰਗੇ ਕਭੀ? 4 ਸਾਲ ਜਬ ਆਪਕਾ ਦਿਲ ਹੋਤਾ ਪਕੜਾ ਦਿੱਤੇ ਹੋ, ਜਿਤਨੇ ਹੋਤੇ ਮੈਂ ਕਭੀ ਗਿਣਤਾ ਹੂੰ ਆਪਕੇ ਪੈਸੇ?
2: ਨਹੀਂ ਜੀ,
0: ਕਭੀ ਨਹੀਂ ਨਾ ਗਿਣਤਾ, ਹਮੇਸ਼ਾ ਆਪਕੇ ਪੈਸੇ ਪਕੜ ਕੇ ਮੈਂ ਮੱਥੇ ਨੂੰ ਲਗਾਉਂਦਾ ਹੁੰਦਾ ਸਾਰਿਆਂ ਦੇ ਪੈਸੇ ਫੜ ਕੇ, ਕਿ ਜਿੱਥੋਂ ਇਹ ਪੈਸੇ ਆਏ ਨੇ ਉਹ ਵੀ ਖਜ਼ਾਨੇ ਭਰੇ ਰਹਿਣ ਜਿਹੜੇ ਸਾਨੂੰ ਪੇ ਕਰਦੇ ਪਏ ਨੇ। ਤੇ ਅਸੀਂ ਅੱਜ ਉਤਰਦੇ ਹਾਂ, ਪਤਾ ਕੀ ਹੈ, ਸਾਡੇ ਅਧਿਕਾਰ ਹੈਗੇ ਨੇ, ਸਾਡੀ ਡਿਊਟੀ ਕੋਈ ਨਹੀਂ ਹੈ, ਸਾਡੀ ਕੋਈ ਰਿਸਪੋਂਸੀਬਿਲਟੀ ਨਹੀਂ, ਅਧਿਕਾਰ ਸਾਰੇ ਨੇ ਸਾਡੇ 'ਚ, ਕੋਈ ਨਵਾਂ ਉਤਰਦਾ, ਕੱਚੇ ਵੀ ਉਤਰਦੇ ਨੇ, ਕੱਚਿਆਂ ਦੇ ਜ਼ਿਆਦਾ ਨੇ ਪੱਕਿਆਂ ਨਾਲੋਂ, ਫਰਕ ਨਹੀਂ ਹੈ ਕੱਚੇ ਪੱਕੇ ਦਾ, ਮਾਇੰਡ ਸੈੱਟ ਦੀ ਗੱਲ ਕਰ ਰਿਹਾ ਮੈਂ ਇੱਥੇ, ਮਾਇੰਡ ਸੈੱਟ ਹਿਊਮੈਨਿਟੀ ਦੇ ਅੰਡਰ ਆ। ਪਰ ਮੈਂ ਇਹ ਗੱਲ ਤਾਂ ਕਹਿੰਦਾ ਹੁੰਦਾ ਕਿ ਜਿਹਨੇ ਜ਼ਿਆਦਾ ਸਿੱਖਣਾ ਉਹ ਜ਼ਿਆਦਾ ਰੌਲਾ ਪਾਉਂਦਾ ਪਿਆ, ਜਿਹਨੂੰ ਜ਼ਿਆਦਾ ਸਿੱਖਣ ਦੀ ਲੋੜ ਹੈ, ਕਿਉਂ ਨੇ ਅਪਣਾਉਣਾ ਕਿਸੇ ਨੂੰ, ਜਿਹਨੇ ਅਪਣਾਉਣਾ ਉਹ ਸਿੱਖਣ ਦੀ ਕੋਸ਼ਿਸ਼ ਹੀ ਨਹੀਂ ਕਰਦਾ, ਉਹ ਕਹਿੰਦਾ ਇਹਨੂੰ ਮੈਂ ਇਹੋ ਜਿਹਾ ਪੜਾ ਦੂੰ, ਰਬੜ ਦੀ ਚੱਪਲ, ਡੱਬੀ ਵਾਲਾ ਪਰਨਾ, ਦੁਆਬਾ, ਹਰਿਆਣਾ, ਫਲਾਣੇ ਵਾਲਾ, ਟਮਕਾਣੇ ਵਾਲਾ, ਇਹ ਸਭ ਕੁਝ ਲਿਖ ਕੇ ਆਟੋ ਰਿਕਸ਼ਿਆਂ ਵਾਂਗੂ ਗੱਡੀਆਂ ਭਰੀਆਂ ਹੁੰਦੀਆਂ, ਜਿਵੇਂ ਇੰਡੀਆ ਆਟੋ ਰਿਕਸ਼ੇ ਭਰੇ ਹੁੰਦੇ ਲਿਖ ਕੇ। ਅਤੇ ਅੱਜ ਸਿੱਖਣ ਦੀ ਜ਼ਰੂਰਤ ਆ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਅੱਗੇ ਵਧਣ ਦੀ ਜ਼ਰੂਰਤ ਹੈ। ਅਤੇ ਬ੍ਰਿਜੀ ਨਾਲ ਕਿਸੇ ਦੇ ਵੀ ਕੋਈ ਦੁੱਖ ਤਕਲੀਫ ਹੈ ਉਹ ਦੂਰ ਹੋ ਸਕਦੀ ਹੈ, ਦਰਦਾਂ ਦੂਰ ਹੋ ਸਕਦੀਆਂ। ਪਿਛਲੇ 5 ਦਿਨ ਤੋਂ ਲਗਾਤਾਰ ਮੈਨੂੰ ਯਾਦ ਕਰਦਾ ਕਿ ਮੇਰੇ ਕੋਲ ਜਾਣਾ, ਬ੍ਰਿਜੀ ਤੁਹਾਡੇ ਹੱਥਾਂ, ਤੁਹਾਡੇ ਸਰੀਰ ਨੂੰ ਆਪਣੇ ਹੱਥ ਲਗਾਊਗਾ, ਮੇਲ ਔਰ ਫੀਮੇਲ ਦੋਨਾਂ ਲਈ ਅਲੱਗ ਅਲੱਗ ਜਿਹੜੇ ਮਾਲਿਸ਼ ਕਰਨ ਵਾਲੇ ਹੈਗੇ ਨੇ, ਮਸਾਜ ਥੈਰੇਪਿਸਟ ਵੀ ਉੱਥੇ ਹੈਗੇ ਨੇ ਜੇ ਤੁਸੀਂ ਕਵਰੇਜ ਦੇ ਵਿੱਚੋਂ, ਉਹ ਅਲੱਗ ਡਿਪਾਰਟਮੈਂਟ ਆ। ਪਰ ਇਹ ਹਰਦਾ ਕੇਰਲਾ ਆਯੁਰਵੈਦਾ, ਆਯੁਰਵੈਦਿਕ ਤਰੀਕੇ ਨਾਲ ਅਪਿਅੰਗਮ, ਪੋਟਲੀ ਮਸਾਜ, ਸ਼ਿਰੋਧਾਰਾ, ਤੁਹਾਡੀ ਨੀਂਦ, ਡਿਪਰੈਸ਼ਨ, ਸਟ੍ਰੈਸ, ਹੱਡੀਆਂ ਦਾ ਕੜਾਕੇ ਵੱਜਣੇ ਅਤੇ ਹੱਡੀਆਂ 'ਚ ਤਾਕਤ ਨਾ ਹੋਣਾ, ਇਹ ਸਭ ਕਾਸੇ ਲਈ ਮਦਦ ਕਰ ਸਕਦਾ ਹੈ। ਨੰਬਰ ਬੋਲ ਦਿਓ ਜੀ।
2: 1367 619 1369 647 619 1369 647 619 1369 649 1369
0: ਕੱਲ ਦੇ ਅਪਾਇੰਟਮੈਂਟ ਹੈਗੇ ਨੇ,
2: ਅਵੇਲੇਬਲ ਹੈ ਜੀ, ਸੈਟਰਡੇ ਸੰਡੇ ਅਵੇਲੇਬਲ ਹੈ।
0: ਠੀਕ ਹੈ, ਥੈਂਕ ਯੂ ਸੋ ਮਚ।

ਤੇ ਕਹਿੰਦੇ ਵੀ ਇੱਕ ਭਾਈ ਜੀ ਕਿਸੇ ਜਗ੍ਹਾ ਤੇ ਗਏ ਕਿਸੇ ਬਿਜ਼ਨਸ ਤੇ, ਉਹਨਾਂ ਨੇ $1400 ਲੈ ਲਿਆ ਉੱਥੇ ਜਾਣ ਦਾ। ਮੈਂ ਬਹੁਤ ਹੱਸਿਆ ਉਹਨਾਂ ਤੇ ਜਿਹੜੇ ਭਾਈ ਜੀ ਦੇ ਬਾਰੇ ਗੱਲਬਾਤ ਕਰ ਰਹੇ ਸੀ ਕਿ ਉਹਨਾਂ ਨੇ $1400 ਲੈ ਲਿਆ, ਸ਼ਹਿਰ 'ਚ ਰੌਲਾ ਪੈ ਗਿਆ। ਮੈਂ ਕਿਹਾ ਆਹ ਜਿਹੜੇ ਨੱਚ ਨੱਚ ਕੇ ਟੱਪ ਟੱਪ ਕੇ ਆਪਣੇ ਮਾਂ ਪਿਓ ਤੱਕ ਨੂੰ ਸਾਂਭ ਪਾਉਂਦੇ, ਆਪਣੇ ਭੈਣਾਂ ਭਰਾਵਾਂ ਦੀ ਮਦਦ ਨਹੀਂ ਕਰ ਸਕਦੇ, ਜਿਨ੍ਹਾਂ ਨੂੰ ਤੁਸੀਂ ਹੀਰੋ ਬਣਾਇਆ ਹੁੰਦਾ, ਏ ਅਤੇ ਬੀ ਅਤੇ ਸੀ ਚੌਂਕੜੇ ਮਾਰ ਕੇ ਬਹਿੰਦੇ ਨੇ, ਬਾਲਾ ਲਟਕਾ ਲਏ ਸੱਜੇ ਖੱਬੇ ਨੂੰ ਮਾਰ ਕੇ ਚੌਂਕੜਾ, 1500-1500 ਦੀਆਂ ਟਿਕਟਾਂ ਵੇਚਤੀਆਂ, ਸਾਲ 'ਚ ਇੱਕ ਵਾਰ ਆਏ, 2 ਘੰਟੇ ਮਿਲਣ ਦਾ 1500 ਲੈ ਲਿਆ। ਇਹ ਤਾਂ ਮੈਂ ਕਿਹਾ ਗੁਰੂ ਦੀ ਬਾਣੀ ਪੜ੍ਹਦੇ ਨੇ, ਇਹ ਤਾਂ 1500 ਨਹੀਂ, ਇਹ ਤਾਂ 15,000 ਡਿਜ਼ਰਵ ਕਰਦਾ। ਟੁੱਟੇ ਜੇ ਇੱਥੇ ਤੁਰੇ ਫਿਰਦੇ, ਜਨਾਨੀ ਅੱਧੀ ਨੰਗੀ ਹੋ ਕੇ ਬਾਹਰ ਫਿਰ ਦਿੰਦੇ ਆ ਨਿੱਕਰਾਂ ਜੀਆਂ ਪਾ ਕੇ, ਬੰਦਾ ਕੈਮਰੇ ਮਾਰ ਦਿੰਦਾ, ਯਹਾਂ ਇਹ ਖਾ ਲਓ, ਵਾਂ ਵੋ ਖਾ ਲਓ। ਮੈਂ ਕਿਹਾ ਇੰਨੇ ਕੁ ਤਾਂ ਮੂੰਹ ਇਹ ਅੱਡ ਲੈਂਦੇ ਨੇ ਲੋਕਾਂ ਤੋਂ, ਨਵੇਂ ਕਿਸੇ ਨੂੰ ਫਸਾ ਲੈਂਦੇ ਨੇ। ਆਹ ਤਾਂ ਫਿਰ ਬਾਣੀ ਦਾ ਜਹਾਜ਼ ਆ ਜਿਹੜਾ, ਉਹਦੇ ਚੱਪੂ ਮਾਰਦੇ ਨੇ, ਸਾਡੇ ਕੋਲ ਲੈ ਕੇ ਆਉਂਦੇ ਨੇ। ਇਹਨਾਂ ਨੂੰ ਤਾਂ ਵੱਧ ਮਿਲਣੀ ਚਾਹੀਦੀ ਹੈ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ, ਤੁਸੀਂ ਇਹਨਾਂ ਦੇ ਉੱਪਰ ਗੱਲ ਕਰਦੇ, ਤਾਂ ਹੀ ਇਹ ਫਿਰ ਤੁਣਕ ਤੁਣਕ ਤੁਣ ਤੁਣਕ ਤੁਣਕ ਤੁਣਕ ਤੁਣਕ ਤੁਣਕ ਤੁਰ ਰਾਰਾ ਰਾਰਾ ਕਰਕੇ ਦਲੇਰ ਮਹਿੰਦੀ ਬਣ ਕੇ ਕਾਮਯਾਬ ਹੋ ਜਾਂਦੇ ਨੇ। ਜਦੋਂ ਕੀਰਤਨ ਕਰ ਰਿਹਾ ਹੁੰਦਾ ਉਹਨੂੰ ਕੋਈ ਵੀ ਨਹੀਂ ਜਾਣਦਾ ਹੁੰਦਾ, ਇਹ ਤੁਹਾਡੀ ਗਲਤੀ ਹੈ, ਇਹਨਾਂ ਦੀ ਨਹੀਂ ਗਲਤੀ।

0: ਸਾਰ ਸੁਖ ਨਾ ਨਾਮ ਬਿਨ ਨਾਨਕ ਪਾਤਸ਼ਾਹ ਤੇ 204 ਮਿੰਟ ਨਾਲ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ
1: ਹੈਲੋ
0: ਹਾਂਜੀ
1: ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ, ਮੈਂ ਅਮਨਦੀਪ ਗੱਲ ਕਰਦਾ।
0: ਕੌਣ ਬੋਲ ਰਹੇ ਹੋ?
1: ਅਮਨਦੀਪ ਭਾਜੀ ਆਪਣੇ।
0: ਉਹ ਬੱਲੇ ਬੱਲੇ ਅਮਨ, ਹੋਲਡ ਰੱਖ ਰਾਜੇ, ਤੁਹਾਡੇ ਨਾਲ ਵੀ ਡਿਟੇਲ 'ਚ ਗੱਲ ਕਰਦੇ ਹਾਂ। ਫਰੈਸ਼ ਗ੍ਰੋਸਰੀ ਡਿਪੋ ਤੋਂ ਭਾਜੀ ਤੁਸੀਂ ਆਉਂਦੇ?
2: ਹਾਂਜੀ ਅਮਨ ਭਾਜੀ ਸਤਿ ਸ਼੍ਰੀ ਅਕਾਲ, ਸਾਰੇ ਲਿਸਨਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਜੀ, ਵੀਕਐਂਡ ਆ ਗਿਆ, ਫਰਾਈਡੇ ਸੈਟਰਡੇ ਸੰਡੇ ਗਰੋਸਰੀ ਕਰਨ ਨਿਕਲਣਾ ਹੈ ਤਾਂ ਦੋ ਗੇੜੇ ਜ਼ਰੂਰ ਦੋ ਸਟੋਰਾਂ 'ਚ ਮਾਰਨੇ ਤੁਸੀਂ। ਪਹਿਲਾ ਗੇੜਾ ਮਾਰਨਾ ਬ੍ਰੈਂਪਟਨ ਫਰੈਸ਼ ਐਂਡ ਫਰੈਸ਼ ਗਰੋਸਰੀ ਡੀਪੂ ਦੇ ਉੱਤੇ, 31 ਸਟੀਪਲ ਵੋਸ਼ ਐਵਨਿਊ ਦੇ ਉੱਤੇ, ਜਿਹਦੇ 'ਤੇ ਬਰਾੜ ਦੇਸੀ ਘਿਓ 24.99 ਦੇ ਵਿੱਚ ਲੱਗਿਆ ਹੋਇਆ ਜੀ, ਜਿਹੜੀ ਕਿ ਹਮੇਸ਼ਾ ਹੀ ਸਟੇਬਲ ਪ੍ਰਾਈਜ਼ ਹੈ ਸਾਡੀ, ਨਾ ਅਸੀਂ ਘਟਾਈ ਦੀ ਨਾ ਵਧਾਈ ਦੀ, ਬਹੁਤ ਹੀ ਵਧੀਆ ਰੀਜ਼ਨੇਬਲ ਪ੍ਰਾਈਜ਼ 'ਚ ਲੱਗਿਆ ਹੋਇਆ ਜੀ। $32 ਨੂੰ ਬਾਹਰ ਵੱਡੇ ਸਟੋਰਾਂ ਨੇ ਲਾਇਆ ਹੋਇਆ, ਸਾਡੇ ਕੋਲ $24.99 ਦੇ ਵਿੱਚ। ਮਸਟਰਡ ਆਇਲ ਲੈ ਕੇ ਜਾਣਾ 5 ਲੀਟਰ ਵਾਲਾ ਤਾਂ ਸਿਰਫ $20 ਦੇ ਵਿੱਚ ਲੱਗਿਆ ਹੋਇਆ ਜੀ, $20 ਦੇ ਵਿੱਚ। ਲਕਸ਼ਮੀ ਮਸਟਰਡ ਆਇਲ, ਵਨ ਆਫ ਦਾ ਬੈਸਟ ਪ੍ਰੀਮੀਅਮ ਕੁਆਲਿਟੀ ਦੇ ਵਿੱਚ। ਇੰਡੀਆ ਗੇਟ ਔਰ ਟਿਲਡਾ ਬਾਸਮਤੀ ਰਾਈਸ, ਦੋ ਚੋਇਸਿਸ ਨੇ ਜੀ, ਚਾਹੇ ਇੰਡੀਆ ਗੇਟ ਪ੍ਰੀਮੀਅਮ ਲੈ ਜਾਓ ਚਾਹੇ ਟਿਲਡਾ ਬਾਸਮਤੀ ਰਾਈਸ ਲੈ ਜਾਓ। ਸਿਰਫ $14 ਦਾ ਬੈਗ ਜਿਹੜਾ ਕਿ $18 ਦਾ ਬਾਹਰ ਲੱਗਾ ਹੈ, ਸਿਰਫ $14 ਚ ਮਿਲਣਾ। ਇਹਦੂ ਇਲਾਵਾ ਲਕਸ਼ਮੀ ਦਾ ਸ਼ਰਬਤੀ ਆਟਾ ਜਿਹੜਾ ਕਿ $22 ਦਾ ਬੈਗ ਹੈ ਜੀ, ਤੁਹਾਨੂੰ ਸਿਰਫ $16.99 ਜਾਣੀ ਕਿ $17 ਚ ਮਿਲਣਾ। $5 ਔਫ ਆ ਜੀ ਪਰ ਬੈਗ ਦੇ ਮਗਰ। ਔਰ ਇੱਦਾਂ ਹੀ ਆਸ਼ੀਰਵਾਦ ਮਲਟੀਗ੍ਰੇਨ ਆਟਾ ਜਿਹੜਾ ਕਿ $16 ਚ ਮਿਲਣਾ, ਜਿਹੜਾ ਕਿ ਘੱਟੋ ਘੱਟ $22 ਦਾ ਤੁਹਾਨੂੰ ਬਾਹਰ ਮਿਲਦਾ। ਸੋ $6 ਔਫ ਨੇ ਜੀ ਬੈਗ ਦੇ ਮਗਰ, ਜ਼ਰੂਰ ਪਹੁੰਚਣਾ 31 ਸਟੀਪਲ ਬੁਸ਼ ਐਵਨਿਊ ਬ੍ਰੈਂਪਟਨ ਦੇ ਉੱਤੇ, ਸੈਕਿੰਡ ਲੋਕੇਸ਼ਨ ਵਿਟਬੀ ਦੇ ਵਿੱਚ, ਡਰਮ ਏਰੀਆ ਦੇ ਵਿੱਚ, 1618 ਡੰਡਾਸ ਸਟਰੀਟ ਈਸਟ ਵਿਟਬੀ। ਫੋਨ ਨੰਬਰ ਹੈਗੇ ਆ ਜੀ 905-556-1651, ਬ੍ਰੈਂਪਟਨ ਵਾਲਾ ਹੈਗਾ ਜੀ 905-458-1300। ਸੋ ਜ਼ਰੂਰ ਵਿਜ਼ਿਟ ਕਰਿਓ ਔਰ ਸੇਵਿੰਗ ਦਾ ਫਾਇਦਾ ਲਿਓ। ਸਾਡਾ ਜਿਹੜਾ ਫਲਾਇਰ ਆ ਉਹ ਫਲਿੱਪ ਦੇ ਉੱਤੇ ਵੀ ਅਵੇਲੇਬਲ ਆ, ਸੋ ਵਿਜ਼ਿਟ ਕਰਕੇ ਸਾਰੀ ਸੇਵਿੰਗ ਤੁਸੀਂ ਉੱਥੇ ਦੇਖ ਸਕਦੇ ਹੋ ਜੀ। ਪਹੁੰਚਿਓ ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ। ਥੈਂਕ ਯੂ ਅਨੁਭਵ ਜੀ।
0: ਤੋ ਤੁਸੀਂ ਦੋ ਲੋਕੇਸ਼ਨ ਨੇ, ਅਗਰ ਤੁਸੀਂ ਪਿਕਰਿੰਗ ਚੋਂ, ਏਜੈਕਸ ਚੋਂ, ਤੁਸੀਂ ਲਿੰਡਜ਼ੀ, ਪੀਟਰਬਰੋ, ਬੈਲਵਲ ਹੈਗੇ ਹੋ, ਈਵਨ ਵਰਟ ਟੂ ਕਮ ਦੇਅਰ, ਅਤੇ ਤੁਸੀਂ ਮਾਰਕਮ ਅਤੇ ਸਕਾਰਬਰੋ 'ਚ ਹੈਗੇ ਹੋ, 10,000 ਸਕੇਅਰ ਫੁੱਟ ਦੀ ਲੋਕੇਸ਼ਨ ਆ, ਉੱਥੇ ਜ਼ਰੂਰ ਵਿਜ਼ਿਟ ਕਰੋ। ਬ੍ਰੈਂਪਟਨ ਦੀ ਲੋਕੇਸ਼ਨ ਰਾਤ ਦੇ 12 ਵਜੇ ਤੱਕ ਖੁੱਲ੍ਹ ਹੁੰਦੀ ਹੈ, 10 ਵਜੇ ਤੋਂ ਬਾਅਦ ਕੋਈ ਗਰੋਸਰੀ ਸਟੋਰ ਖੁੱਲ੍ਹਾ ਨਹੀਂ ਮਿਲਦਾ, ਲੋਕ 12 ਵਜੇ ਤੱਕ ਵੀ ਲਾਈਨ ਲਾ ਕੇ ਖੜ੍ਹੇ ਹੁੰਦੇ ਨੇ। ਫਰੈਸ਼ ਗਰੋਸਰੀ ਡਿਪੂ ਸਟੇਪਲ ਬੁਸ਼ ਵਾਲੀ ਲੋਕੇਸ਼ਨ 'ਤੇ ਜ਼ਰੂਰ ਤੁਸੀਂ ਸਪੋਰਟ ਕਰਨਾ ਇਹ ਬਿਜ਼ਨਸ। ਜਦੋਂ ਬਹੁਤ ਮਹਿੰਗਾਈ ਫੈਲਾਈ ਹੋਈ ਸੀ ਲੋਕਾਂ ਨੇ, ਅੱਤਿਆਚਾਰ ਮਕਾਏ ਹੋਏ ਸੀ, ਆਟਿਆਂ ਦੇ ਬੈਗ $20 ਦੇ ਕੀਤੇ ਸੀ, ਉਸ ਵੇਲੇ ਇਸ ਭਾਈ ਸਾਹਿਬ ਨੇ ਆਪਣੇ ਰੇਟ ਘਟਾ ਕੇ ਥੱਲੇ ਰੱਖ ਕੇ ਆਪਣੇ ਪ੍ਰੋਫਿਟ ਜ਼ੀਰੋ ਕਰਕੇ ਤੁਹਾਨੂੰ ਵੈਲਕਮ ਕਰਿਆ ਸੀਗਾ। ਫਰੈਸ਼ ਗ੍ਰੋਸਰੀ ਡਿਪੂ 'ਤੇ ਜ਼ਰੂਰ ਪਹੁੰਚਣਾ, ਔਰ ਤੁਹਾਡੀ ਵੀ ਡਿਊਟੀ ਬਣਦੀ ਹੁੰਦੀ ਹੈ ਬਿਜ਼ਨਸਿਸ ਨੂੰ ਸਪੋਰਟ ਕਰਨ ਦੀ। ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ, ਫਰੈਸ਼ ਗ੍ਰੋਸਰੀ ਡਿਪੂ। ਔਰ ਅਸੀਂ ਰੋਜ਼ ਆਵਾਜ਼ ਮਾਰਦੇ ਹਾਂ ਸਵੇਰੇ, ਕੋਈ ਘਰ 'ਚ ਰਹਿ ਨਾ ਜਾਵੇ ਜਿਹਨੂੰ ਕੋਈ ਬਿਮਾਰੀ ਹੋਵੇ। ਦੁੱਖ ਰੋਗ ਸੰਤਾਪ ਉਤਰੇ, ਸੁਣ ਸੱਚੀ ਬਾਣੀ ਸੰਸਾਧਨ ਭਾਈ ਸਰਸੇ ਪੂਰੇ ਗੁਰ 'ਤੇ ਜਾਣੀ। ਉਸ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਆਪ ਸਾਰੇ ਜਿਹੜੇ ਦੁੱਖ ਨੇ ਮਾਨਸਿਕ ਤੌਰ 'ਤੇ ਦੂਰ ਹੁੰਦੇ, ਸਰੀਰਕ ਤੌਰ 'ਤੇ ਹੈਗੇ ਨੇ, ਤਾਂ ਇੱਥੋਂ ਦੀ ਗਵਰਨਮੈਂਟ ਤੁਹਾਨੂੰ ਗ੍ਰਾਂਟ ਦੇ ਰਹੀ ਆ। ਅਤੇ ਲੋਕਾਂ ਨੂੰ ਪਤਾ ਹੀ ਨਹੀਂ ਗਾ, ਉਹ 25-25, 20-20 ਸਾਲ ਪਹਿਲਾਂ, 15-15 ਸਾਲ ਪਹਿਲਾਂ ਬਿਮਾਰੀਆਂ ਤੋਂ ਆਹਤ ਨੇ। ਸ਼ਿਵਜੰਗ ਸਿੰਘ ਰਾਣਾ ਮੇਰੇ ਨਾਲ, ਜਨਾਬ ਦਿਓ ਇਨਫੋਰਮੇਸ਼ਨ।
3: ਅਮਨ ਜੀ, ਸਭ ਤੋਂ ਪਹਿਲਾਂ ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਜ਼ਰੂਰ ਜਿਹੜਾ ਫੈਡਰਲ ਗਵਰਨਮੈਂਟ ਹੈ ਉਹਨਾਂ ਨੇ ਕੁਛ ਚੇਂਜਿਸ ਕੀਤੀਆਂ ਹੈਗੀਆਂ ਨੇ। ਇੱਕ ਤਾਂ $90,000 ਦੀ ਗ੍ਰਾਂਟ ਹੈ ਜਿਹੜੇ ਲੋਕ ਜਿਨ੍ਹਾਂ ਦੀ ਉਮਰ 49 ਸਾਲ ਤੋਂ ਘੱਟ ਹੈ, ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਪਰ ਨਾਲ ਨਾਲ ਅਗਰ ਤੁਹਾਡੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਐਂਡ 18 ਸਾਲ ਦੀ ਏਜ ਤੋਂ ਘੱਟ ਤੁਹਾਡੇ ਬੱਚੇ ਹੈਗੇ ਨੇ, ਤਾਂ ਗਵਰਨਮੈਂਟ ਵੱਲੋਂ ਜਿਹੜਾ ਹੈਗਾ ਜਿਹੜਾ ਬੱਚਿਆਂ ਦੇ ਜਿਹੜੇ ਬੈਨੀਫਿਟਸ ਨੇ ਉਹ ਪਿਛਲੇ ਵੀਕ ਜਿਹੜਾ ਹੈਗਾ ਵਧਾਏ ਗਏ ਹੈਗੇ ਨੇ। ਸੋ ਪਹਿਲਾਂ ਉਹ ਘੱਟ ਹੁੰਦਾ ਸੀ ਕਿ ਹੁਣ ਉਹਨਾਂ ਨੇ ਹਰ ਸਾਲ ਹਰੇਕ ਬੱਚੇ ਦਾ ਜਿਹੜਾ ਹੈਗਾ $3,480 ਤੱਕ ਜਿਹੜਾ ਹੈਗਾ ਗਵਰਨਮੈਂਟ ਵੱਲੋਂ ਕੀਤਾ ਜਾ ਰਿਹਾ ਹੈਗਾ। ਸਾਲ ਦਾ ਮਹੀਨੇ ਦਾ ਬਣਦਾ $290, ਤੇ ਜਿਹਨਾਂ ਦੀ ਉਮਰ 18 ਸਾਲ ਤੋਂ ਵੱਧ ਹੈ, ਤੇ ਪਹਿਲਾਂ $2,400 ਹੁੰਦੇ ਸੀ ਇੱਕ ਸਾਲ ਦੇ, ਤੇ ਹੁਣ $2,450 ਦੇ ਕਰੀਬ ਉਹਨਾਂ ਨੇ ਇਸ ਸਾਲ ਜੁਲਾਈ ਮਹੀਨੇ ਤੋਂ ਜਿਹੜਾ ਕੀਤੇ ਹੈਗੇ ਨੇ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਅਗਰ ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਇੱਦਾਂ ਦੇ ਮੈਂਬਰ ਹੈ ਤੋ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਨੇ, ਤਾਂ ਫੈਡਰਲ ਗਵਰਨਮੈਂਟ ਇਹ ਫਿਊਚਰਲੀ ਜਿਹੜਾ ਹੈਗਾ ਹੈਲਪ ਕਰ ਰਹੀ ਹੈ। RDSP ਅਕਾਊਂਟ ਆਪਾਂ ਨੂੰ ਓਪਨ ਕਰਨਾ ਪੈਂਦਾ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000, 416-910-9000, ਵੈਬਸਾਈਟ ਹੈ punjabinsurance.ca। ਐਂਡ ਅਮਨ ਜੀ, ਕਾਫੀ ਆਪਣੇ ਪਰਿਵਾਰ ਹੈ ਜਿਨ੍ਹਾਂ ਦੇ ਬੱਚੇ ਨੂੰ ਸਪੈਸ਼ਲ, ਕਹਿ ਲਓ ਸਪੈਸ਼ਲ ਨੀਡ ਵਾਲੇ ਬੱਚੇ ਹੈਗੇ ਨੇ, ਸੋ ਉਹਨਾਂ ਨੂੰ ਪਤਾ ਹੀ ਨਹੀਂ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਦਾ ਕਿੰਨੇ ਹੋਰ ਆਪਾਂ ਨੂੰ ਐਡਵਾਂਟੇਜ ਹੋ ਸਕਦੇ। ਟੈਕਸ ਦੇ ਵਿੱਚ ਵੀ ਕਾਫੀ ਜਿਹੜਾ ਹੈਗਾ ਪੇਰੈਂਟਸ ਨੂੰ ਗਵਰਨਮੈਂਟ ਵੱਲੋਂ ਹੈਲਪ ਕੀਤੀ ਜਾਂਦੀ ਹੈ। ਐਂਡ ਈਵਨ ਅਗਰ ਸਾਨੂੰ ਲੱਗਦਾ ਹੈਗਾ ਵੀ ਜਿਹੜੇ ਸਾਡੇ ਜਿਹੜੇ ਫੈਮਿਲੀ ਮੈਂਬਰ ਜਿਹੜੇ ਡਿਸੇਬਲ ਫਿਜ਼ੀਕਲੀ ਜਾਂ ਮੈਂਟਲੀ ਨੇ ਪਿਛਲੇ 10 ਸਾਲਾਂ ਤੋਂ, ਉਹਨਾਂ ਦੀ ਏਦਾਂ ਦੀ ਕੰਡੀਸ਼ਨ ਹੈ ਤੇ ਡਾਕਟਰ ਜਦੋਂ ਲਿਖ ਦਿੰਦੇ ਨੇ ਤੇ ਪਿਛਲੇ 10 ਸਾਲ ਦੀ ਜਿਹੜੀ ਮਿਸਿੰਗ ਗ੍ਰਾਂਟ ਹੈ ਉਹ ਵੀ ਹੁਣ ਆਪਾਂ ਲੈ ਸਕਦੇ, ਉਹਦਾ ਇੱਕ ਪ੍ਰੋਸੈਸ ਹੈ, ਪਰ ਇਹ ਸਾਰਾ ਕੁਛ ਅਪਲਾਈ ਕਰਨਾ ਪਏਗਾ। ਅਗਰ ਤੁਹਾਡੀ ਉਮਰ 49 ਤੋਂ ਘੱਟ ਹੈਗੀ ਹੈ, 1977 ਕਹਿ ਲਓ, 1970 ਜਾਂ ਉਸ ਤੋਂ ਬਾਅਦ ਦੇ ਜਿੰਨੇ ਵੀ ਲੋਕ ਹੈਗੇ ਨੇ ਇਹ ਗ੍ਰਾਂਟਸ ਲੈ ਸਕਦੇ ਨੇ। ਸੋ ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ, ਮੇਰਾ ਡਾਇਰੈਕਟ ਨੰਬਰ ਹੈ ਜੀ 416-900-4169109000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ,
0: ਬਹੁਤ ਬਹੁਤ ਮੁਬਾਰਕਬਾਦ ਤੇ ਮਿਲਦੇ ਬਹੁਤ ਜਲਦੀ। 416-910-9000 ਤੇ ਤੁਸੀਂ ਕਾਲ ਕਰਨੀ
4: ਹੈ। ਕੱਲ ਇਕਨੋਮੀ ਬਹੁਤ ਟਫ ਚੱਲ ਰਹੀ ਹੈ, ਟਰੱਕਿੰਗ ਇੰਡਸਟਰੀ ਸਲੋ ਹੈ, ਬਿਲਡਰ ਕਲੋਜ਼ਿੰਗਸ ਰੁਕ ਰਹੇ ਨੇ, ਕਈ ਬਿਜ਼ਨੈਸਿਸ ਲਾਸ ਵਿੱਚ ਜਾ ਰਹੇ ਨੇ ਜਿੱਥੇ ਸੇਵਿੰਗਸ ਤਾਂ ਖਤਮ ਹੋਣ ਲੱਗ ਜਾਂਦੀਆਂ। ਪਰ ਕੈਨੇਡਾ ਵਿੱਚ ਫਾਈਨੈਂਸ਼ੀਅਲ ਸਟ੍ਰੈਸ ਦੇ ਲਈ ਲੀਗਲ ਆਪਸ਼ਨਸ ਅਵੇਲੇਬਲ ਨੇ ਥਰੂ ਦੀ ਇਨਸੋਲਵੈਂਸੀ ਪ੍ਰੋਸੈਸ। ਤੁਹਾਨੂੰ ਡੈਟ ਨੂੰ ਪ੍ਰੋਪਰਲੀ ਅਸੈਸ ਕਰਨ, ਮੈਨੇਜ ਕਰਨ ਤੇ ਸਿਚੁਏਸ਼ਨ ਅਕੋਰਡਿੰਗ ਰਿਲੀਫ ਆਪਸ਼ਨ ਸਮਝਾਉਣ ਵਿੱਚ ਹੈਲਪ ਕਰਦੇ ਨੇ। ਇਸ ਪ੍ਰੋਸੈਸ ਨਾਲ ਤੁਸੀਂ ਆਪਣੀ ਫਾਈਨੈਂਸ਼ੀਅਲ ਸਿਚੁਏਸ਼ਨ ਨੂੰ ਕੰਟਰੋਲ ਵਿੱਚ ਲਿਆ ਸਕਦੇ ਹੋ ਤੇ ਅਗਲਾ ਸਹੀ ਸਟੈਪ ਪਲਾਨ ਕਰ ਸਕਦੇ ਹੋ। ਜ਼ਿਆਦਾ ਇਨਫੋਰਮੇਸ਼ਨ ਲਈ ਅੱਜ ਹੀ ਕਾਲ ਕਰੋ 416-518-3200।
5: ਡਰਾਈਵ ਕਰ ਰਹੇ ਹੋ? ਸ਼ੋ ਨੂੰ ਇੰਜੋਏ ਕਰ ਰਹੇ ਹੋ? ਕੁਛ ਭੁੱਲ ਰਹੇ ਹੋ?
6: ਡਰਾਈਵਿੰਗ ਲਾਇਸੈਂਸ?
5: ਨੋ।
6: ਪੁਲਿਸ ਆਫਿਸਰ?
5: ਨੋ ਨੋ।
6: ਟ੍ਰੈਫਿਕ ਲਾਇਸੈਂਸ?
5: ਨੋ।
6: ਦੈਨ
7: ਡਾਇਮੰਡ ਇੰਸ਼ੋਰੈਂਸ ਦੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟਰੀਅਨਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰਾਪਰਟੀਜ਼ ਦੀ। 647-325-9900 6473259100 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ।
8: ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ।
9: F-150 Ford ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141।
10: ਹੈਲੋ ਬ੍ਰੋ, ਕਿੱਥੇ ਹੈ ਤੂੰ?
11: ਮੈਂ ਕਲਾਇੰਟ ਨੂੰ ਮਿਲਣ ਜਾ ਰਿਹਾ, ਸੋਚ ਰਿਹਾ ਸੀ ਟਿਮ ਹਾਰਟਨਸ 'ਚ ਬੈਠ ਜਾਈਏ।
10: ਓ ਯਾਰ, ਇਹ ਤਾਂ ਓਲਡ ਸਕੂਲ ਹੋ ਗਿਆ, ਹੁਣ ਤਾਂ ਕਲਾਇੰਟ ਮੀਟਿੰਗਸ ਕਲਾਸੀ ਹੋਣੀਆਂ ਚਾਹੀਦੀਆਂ ਨੇ। ਨਜ਼ਾਰਾ ਰੈਸਟੋਰੈਂਟ ਲੈ ਕੇ ਜਾ ਉਹਨਾਂ ਨੂੰ, ਪ੍ਰਾਈਵੇਟ ਬੂਥਸ ਨੇ, ਫੁੱਲ ਪ੍ਰਾਈਵੇਸੀ ਮਿਲਦੀ ਹੈ, ਫ੍ਰੀ ਵਾਈਫਾਈ ਤੇ ਲਗਜ਼ਰੀ ਐਂਬੀਅੰਸ, ਬਿਜ਼ਨਸ ਮੀਟਿੰਗ ਵੀ ਸੈੱਟ ਹੋ ਜਾਂਦੀ ਹੈ ਤੇ ਖਾਣਾ ਵੀ ਬਹੁਤ ਵਧੀਆ।
11: ਓਹੋ, ਇਹ ਤਾਂ ਪ੍ਰੋਪਰ ਪ੍ਰੋਫੈਸ਼ਨਲ ਮੀਟਿੰਗ ਹੋ ਗਈ।
10: ਨਜ਼ਾਰਾ ਰੈਸਟੋਰੈਂਟ, 30 ਰੈਂਬਲਰ ਡਰਾਈਵ, ਬ੍ਰੈਂਪਟਨ, ਮੇਜਰ ਇੰਟਰਸੈਕਸ਼ਨ ਸਟੀਲਸ ਐਂਡ ਕੈਨੇਡੀ। ਹੁਣੇ ਕਾਲ ਕਰੋ 905-451-2600 905-451-2600।

0: Rancho, 30 Rambler Drive, Brampton. Major intersection, Steels and Kennedy, 9054512600.
1: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ। ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5 ਸਟਾਰ ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8416-416-8401-8168-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-0108-
0: ਇੰਸ਼ੋਰੈਂਸ ਨਾਲ ਡੀਲ ਕਰਨਾ, ਗੱਡੀ ਪੇਂਟ ਕਰਾਉਣਾ, ਕਿੰਨੇ ਝੰਜਟ। ਥੈਂਕਸ ਕਰਦੀ ਹਾਂ ਮੈਂ ਸਪੀਡੈਕਸ ਆਟੋ ਕਲੀਸ਼ਨ ਵਾਲਿਆਂ ਦਾ, ਜਿਨ੍ਹਾਂ ਨੇ ਮੇਰੀ ਇੰਸ਼ੋਰੈਂਸ ਨਾਲ ਖੁਦ ਡੀਲ ਕੀਤਾ, ਰੈਂਟਲ ਕਾਰ ਵੀ ਦਿੱਤੀ ਤੇ ਮੇਰੀ ਕਾਰ ਨੂੰ ਬਿਲਕੁਲ ਨਵੀਂ ਵਰਗੀ ਬਣਾ ਦਿੱਤਾ। ਤੇ ਤੁਸੀਂ ਵੀ ਪਹੁੰਚੋ ਸਪੀਡੈਕਸ ਆਟੋ ਕਲੀਸ਼ਨ, 181 ਰਦਰਫੋਰਡ ਰੋਡ ਸਾਊਥ, ਯੂਨਿਟ 11, ਤੇ ਜਾਂ ਕਾਲ ਕਰੋ 416-277-9221, 416-277-9221. You are listening to your favorite radio show, Radio Awaz, The Voice, Zindabad, Zindabad. For advertising, please call 416-518-3200.

0: ਦੇ ਸ਼ੋਅ ਨੂੰ ਵੀ ਤੁਸੀਂ ਹਮੇਸ਼ਾ ਇਸ ਤਰ੍ਹਾਂ ਅਪਣਾਇਆ ਹੋਵੇਗਾ ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਜ਼ਿੰਦਗੀ ਦੇ ਮਾਲਾ ਰੂਪੀ ਇਹਨਾਂ ਮਣਕਿਆਂ ਦੇ ਵਿੱਚ ਇੱਕ ਇੱਕ ਦਿਨ ਦਾ ਸ਼ੋਅ ਤੁਹਾਡੇ ਨਾਲ ਜਿਹੜਾ ਮੈਂ ਸ਼ੇਅਰ ਕਰਦਾ ਹੈਗਾ ਕਿ ਜ਼ਿੰਦਗੀ 'ਚ ਆਪਾਂ ਸਾਰੇ ਹੀ ਕੁਛ ਸਿੱਖ ਸਕੀਏ। ਮੈਂ ਸਿਖਾਉਣ ਲਈ ਨਹੀਂ, ਸਿੱਖਣ ਲਈ ਆਇਆ। ਮੈਂ ਬਦਲਾ ਲੈਣ ਲਈ ਨਹੀਂ, ਬਦਲਣ ਲਈ ਆਇਆ। ਅਤੇ ਮੈਂ ਆਪਣੇ ਆਪ ਨੂੰ ਬਦਲਣਾ, ਪੂਰੀ ਦੁਨੀਆ ਨੂੰ ਬਦਲਣ ਲਈ, ਤਦ ਹੀ ਮੈਂ ਕੁਸ਼ਲ ਮੰਗਲ ਹੋ ਸਕਾਂਗਾ ਜੇ ਮੈਂ ਕੁਛ ਆਪਣੇ ਆਪ ਲਈ ਕਰ ਪਾਇਆ। ਇੱਕ ਵਾਰ ਫਿਰ ਤੋਂ ਰੇਡੀਓ ਆਵਾਜ਼ ਵਿੱਚ ਆਪ ਸਭ ਦਾ ਸ਼ਾਮਿਲ ਹੋਣ ਲਈ ਧੰਨਵਾਦ। ਅਤੇ ਮੈਂ ਅਮਨਦੀਪ ਸਿੰਘ ਬੈਨੀਪਾਲ ਤੋਂ ਨਾਲ 10 ਵਜੇ ਤੱਕ ਦਾ ਇਹ ਸਵਾਦ, ਕੱਲ੍ਹ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਲਗਾਤਾਰ 3 ਘੰਟੇ ਐਸਾ ਸ਼ੋਅ ਚੱਲਦਾ ਜਿਹਨੂੰ 1 ਮਿੰਟ ਵੀ ਸਵਿੱਚ ਆਫ ਨਹੀਂ ਕਰਦੇ। ਕੱਲ੍ਹ ਅਸੀਂ ਬਹੁਤ ਸਾਰੇ ਡੀਲਸ ਬਣਾ ਕੇ ਲੈ ਕੇ ਆਉਂਦੇ ਹਾਂ, ਅਪਲਾਇੰਸ ਦੇ ਉੱਪਰ, ਹਰ ਚੀਜ਼ ਦੇ ਉੱਪਰ। ਈਵਨ ਤਵਾ ਕਿਚਨ ਵੱਲੋਂ ਬੜਾ ਜ਼ਬਰਦਸਤ ਕੱਲ੍ਹ ਤੁਹਾਡੇ ਲਈ ਮੈਨਿਊ ਤਿਆਰ ਕੀਤਾ ਜਾਂਦਾ ਹਰ ਸੈਟਰਡੇ ਦੇ ਸੈਟਰਡੇ। ਅਤੇ ਰਾਤ ਮੈਂ ਤਕਰੀਬਨ 12:30 ਵਜੇ ਜਦੋਂ ਤਵਾ ਕਿਚਨ 'ਤੇ ਗਿਆ, 50 Sunnyvale Gate ਦੀ ਲੋਕੇਸ਼ਨ 'ਤੇ, ਆਈ ਵਾਜ਼ ਥੈਂਕਫੁਲ ਟੂ ਗੋਡ। ਇੰਨੀ ਲੰਬੀ ਲਾਈਨ, ਇੰਨਾ ਰਸ਼, ਅਤੇ ਹਰ ਬੰਦਾ ਉੱਥੇ ਇਸ ਤਰ੍ਹਾਂ ਖੜ੍ਹਾ ਸੀ ਜਿਵੇਂ ਆਪਣੇ ਘਰ ਆਇਆ ਹੁੰਦਾ ਖਾਣਾ ਖਾਣ ਲਈ। ਤੁਹਾਡਾ ਧੰਨਵਾਦ, ਜਿੰਨੇ ਵੀ ਬਿਜ਼ਨਸ ਸਾਡੇ ਅਸੀਂ ਪ੍ਰਮੋਟ ਕਰ ਰਹੇ ਹਾਂ, ਤੁਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹੋ, ਰੀਅਲੀ ਅਪਰੀਸ਼ੀਏਟ। ਮੇਰੇ ਨਾਲ ਇੱਕ ਨਵਾਂ ਬਿਜ਼ਨਸ ਹੋਰ, ਅਤੇ ਮੇਰੇ ਨਾਲ ਅਮਨ ਕੋ ਅਮਨ ਮਿਲੇ ਕਰ ਕਰ ਲੰਬੇ ਹੱਥ। ਅਮਨ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ? ਬਸ ਵਧੀਆ ਜੀ, ਵਧੀਆ, ਚੜ੍ਹਦੀ ਕਲਾ, ਚੜ੍ਹਦੀ ਕਲਾ। ਅਮਨ, ਉਹਨਾਂ ਦਾ ਬਿਜ਼ਨਸ ਹੈਗਾ ਕਿ ਤੁਹਾਡੇ ਘਰੇ ਖੁਸ਼ੀਆਂ ਨੇ ਉਹਨੂੰ ਹੋਰ ਵਧਾਉਣਾ ਹੈਗਾ, ਜ਼ਿਆਦਾ ਕਨਫਿਊਜ਼ ਨਹੀਂ ਕਰੂੰਗਾ। ਤੁਹਾਡੇ ਘਰੇ, ਤੁਹਾਡੇ ਕੋਈ ਵੀ ਇੱਕ ਆਫਿਸ 'ਚ ਕੋਈ ਸਮਾਗਮ ਹੈ, ਤੁਸੀਂ ਕੋਈ ਮੀਟਿੰਗ ਕਰਨੀ ਹੈ ਇਕੱਠੇ ਹੋ ਕੇ ਸਾਰੇ ਨੇ, ਕੋਈ ਬਿਜ਼ਨਸ ਮੀਟਿੰਗ ਆ ਉਹਨੂੰ ਡਿਜ਼ਾਈਨ ਕਰਨਾ, ਤੁਹਾਡੇ ਕੋਈ ਸਮਾਗਮ ਹੈ ਉਹਨੂੰ ਡਿਜ਼ਾਈਨ ਕਰਨਾ, ਤੁਹਾਡੇ ਕੋਈ ਇਵੈਂਟ ਹੈ, ਕੁਛ ਵੀ ਹੈ। ਅਮਨ ਜੀ, ਤੁਸੀਂ ਕੀ ਕੀ ਸਰਵਿਸਿਜ਼ ਦਿੰਦੇ ਹੋ ਪਹਿਲਾਂ ਦੱਸਿਓ।
1: ਅਸੀਂ ਆਪਣੇ ਈਵੈਂਟ ਮੈਨੇਜਮੈਂਟ ਕੰਪਨੀ ਰਨ ਕਰਦੇ ਹਾਂ। ਇਹਦੇ ਵਿੱਚ ਅਸੀਂ ਕੈਟਰਿੰਗ ਹੋ ਗਿਆ, ਟੈਂਟ ਹੋ ਗਿਆ, ਡੈਕੋਰੇਸ਼ਨ ਹੋ ਗਿਆ, ਸਾਰਾ ਕੁਛ ਅਸੀਂ ਇਨ ਹਾਊਸ ਇੱਕ ਪੈਕੇਜ ਬਣਾ ਕੇ ਅਸੀਂ ਸਾਰਾ ਆਪਣਾ ਈਵੈਂਟ ਨੂੰ ਡੈਕੋਰੇਟ ਕਰਦੇ ਹਾਂ।
0: ਸੋ ਡੈਕੋਰੇਸ਼ਨ ਔਰ ਟੈਂਟਸ ਦਾ ਕੰਮ ਹੈ ਇਹਨਾਂ ਦਾ, ਡੈਕੋਰੇਸ਼ਨ ਐਂਡ ਟੈਂਟਸ, ਚੇਅਰਸ, ਕੈਟਰਿੰਗ। ਤੇ ਤੁਹਾਡਾ ਡੋਰ ਕਿਸ ਤਰ੍ਹਾਂ ਦਾ ਬਣੂਗਾ, ਲੋਕ ਅੰਦਰ ਕਿਵੇਂ ਆਉਣਗੇ, ਲਾਈਟਨਿੰਗ ਕਿੱਦਾਂ ਦੀ ਲਾਉਣੀ ਆ ਆਪਾਂ ਉੱਥੇ, ਸਾਰੀ ਇਹ ਸਾਰਾ ਕੁਛ ਤੁਹਾਨੂੰ ਇੱਕੋ ਸਟੋਪ ਤੋਂ ਮਿਲਦਾ। ਉਹ ਸਟੋਪ ਹੈਗਾ, ਤੁਸੀਂ ਕਾਲ ਕਰਨੀ ਹੈ 416-803-1616-416-803-1616। ਟੈਂਟ, ਚੇਅਰਸ, ਜਿਹੜੇ ਪਹਿਲੇ ਲੋਕ ਕਾਲ ਕਰ ਰਹੇ ਨੇ ਇਹਨਾਂ ਨੂੰ 10, 12, 15, ਤੁਹਾਨੂੰ ਸਾਰਿਆਂ ਨੂੰ ਇੱਕ ਅੱਧੀ ਆਈਟਮ ਇਹ ਬਿਲਕੁਲ ਫ੍ਰੀ ਬਣਾ ਕੇ ਦੇਣਗੇ। ਜਿਵੇਂ ਤੁਹਾਡੇ ਅਗਰ ਟੈਂਟ ਲਗਵਾਉਂਦੇ ਹੋ, ਬਾਹਰ ਹੱਥ ਧੋਣ ਲਈ ਸਿੰਕ ਹੁੰਦਾ, ਇੱਕ ਸਿੰਕ ਹੁੰਦਾ, ਬਾਹਰੋਂ ਹੀ ਹੱਥ ਧੋ ਕੇ ਲੋਕ ਸਿੱਧਾ ਮੱਥਾ ਟੇਕਣ ਨਿਕਲ ਜਾਣ, ਹੈ ਨਾ, ਅਤੇ ਉਹ ਸਿੰਕ ਬਿਲਕੁਲ ਫ੍ਰੀ ਹੋਊਗਾ ਤੁਹਾਨੂੰ ਜਿੰਨੇ ਵੀ ਲੋਕ ਪਹਿਲੇ ਕਾਲ ਕਰਨਗੇ। ਤੁਸੀਂ ਕੋਈ ਵੀ ਟੈਂਟ ਲਗਵਾਉਣਾ, ਤੁਹਾਨੂੰ ਸਿੰਕ ਅਸੀਂ ਫ੍ਰੀ ਕਰਾ ਦਾਂਗੇ, ਇੱਕ ਅੱਧੀ ਆਈਟਮ ਮੈਂ ਹੋਰ ਤੁਹਾਡੀ ਫ੍ਰੀ ਕਰਾ ਕੇ ਦਊਂਗਾ। ਉੱਥੇ ਕੋਈ ਏਸੀ ਜਾਂ ਕੋਈ ਲਾਉਣਾ, ਛੋਟੇ ਛੋਟੇ ਕੂਲਰ ਲਾ ਦਿੰਦੇ ਹੁੰਦੇ ਨੇ ਇਹ, ਉਹ ਸਾਰੇ ਅਸੀਂ ਤੁਹਾਡੇ ਲਗਵਾ ਕੇ ਦੇਵਾਂਗੇ। ਤੁਸੀਂ ਟੈਂਟ ਲਗਵਾਉਣ ਲਈ 416-803-1616-416-803-1616, ਟੈਂਟ ਹੋਣਗੇ, ਚੇਅਰਸ ਹੋਣਗੇ, ਟੇਬਲ ਹੋਣਗੇ, ਕੀ ਕੀ ਹੁੰਦਾ ਹੋਰ ਬਾਈ ਜੀ, ਬੋਲੋ, ਡਿਟੇਲ ਦੇ ਦਿਓ ਮਾੜੀ ਜੀ, ਮੈਨੂੰ ਪਤਾ ਨਹੀਂ।
1: ਆਪਣੇ ਕੋਲ ਰਾਊਂਡ ਟੇਬਲ ਹੁੰਦੇ ਆ ਜੀ, 5 ਫੁੱਟ 6 ਫੁੱਟ, ਤੇ ਆਪਣੇ ਰੈਕਟੈਂਗਲ ਆਪਣੇ ਹੁੰਦੇ ਆ ਟੇਬਲ, ਤੇ ਹਰ ਸਾਈਜ਼ ਦੇ ਆਪਣੇ ਕੋਲ ਨਵੇਂ ਟੈਂਟ।

0: 416-803-1616 ਤੇ ਤੁਸੀਂ ਇਹਨਾਂ ਨੂੰ ਕਾਲ ਕਰਨੀ ਆ। ਤੁਸੀਂ ਕੀ ਕਹਿਣਾ ਚਾਹੁੰਦੇ? ਸਤਿ ਸ਼੍ਰੀ ਅਕਾਲ ਜੀ, 437 ਨੰਬਰ।
1: ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਬਲਵਿੰਦਰ ਬੋਲ ਰਿਹਾ ਜੀ, ਸਰਾਬਾ ਨਗਰ ਤੋਂ।
0: ਕਿੱਥੋਂ?
1: ਤੁਸੀਂ ਮਲਹਾਸ ਸਿੰਘ ਅੱਗੇ ਵਰਗੇ ਗੱਲ ਕਰਦੇ ਹੋ।
0: ਹਾਂਜੀ ਹਾਂਜੀ ਹਾਂਜੀ ਭਾਈ, ਮੈਂ ਤਾਂ ਛੋਟੀ ਗੱਲ ਕਰੂਗੀ। ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਲਈ, ਮੇਰੇ ਕੋਲ ਸਮਾਂ ਬੜਾ ਸੀਮਿਤ ਹੈ। ਸੈਕਿੰਡ ਵਧੀਆ
1: ਲੱਗਦਾ।
0: ਧੰਨਵਾਦ ਸਰ, ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਤੁਸੀਂ ਬਲਵਿੰਦਰ ਕਾਲ ਕਰਨ ਲਈ, ਮਾਸਟਰ ਆਫ ਯੂਰ ਐਗਜ਼ਾਮ, ਤੁਸੀਂ ਆਪਣੇ ਐਗਜ਼ਾਮ ਦੇ ਆਪ ਮਾਲਕ ਬਣ ਸਕਦੇ ਹੋ। ਤੁਸੀਂ ਰੀਅਲ ਸਟੇਟ ਦਾ ਐਗਜ਼ਾਮ ਕਰਨਾ, ਤੁਸੀਂ ਮੋਰਗੇਜ ਦਾ, ਇੰਸ਼ੋਰੈਂਸ ਦਾ, ਕਿਸੇ ਵੀ ਚੀਜ਼ ਦਾ ਲਾਇਸੈਂਸ ਲੈਣਾ ਹੈਗਾ। ਲਾਇਸੈਂਸ ਲੈਣ 'ਚ ਹੈਲਪ ਕਰਨ ਵਾਲੇ ਲੋਕ ਨੇ 95% ਕਹਿੰਦੇ ਸਾਡੀ ਸਕਸੈਸ ਰੇਟ ਹੈ। 437-376-5656 437-376-5656 437-376-5656 ਤੇ ਕਾਲ ਕਰਨੇ। ਟ੍ਰਿਪਲ ਏ ਲੈਂਡਸਕੇਪਿੰਗ ਸਾਡੇ ਸਹਿਯੋਗੀ ਸਪੋਂਸਰਸ ਦੇ ਵਿੱਚੋਂ, ਵੱਡੀ ਕੰਪਨੀ ਲੈਂਡਸਕੇਪਿੰਗ ਟੌਪ ਦਾ ਨਾਮ, 647-784-1213। ਪਲਾਜ਼ਿਆਂ ਦੀ ਲੈਂਡਸਕੇਪਿੰਗ ਕਰਦੇ ਨੇ ਟ੍ਰਿਪਲ ਏ ਲੈਂਡਸਕੇਪਿੰਗ ਵਾਲੇ, ਅਤੇ ਨਾਲ ਹਾਈਲੈਂਡ ਆਟੋ ਰਿਪੇਅਰ ਸੈਂਟਰ ਗੈਰੀ ਗਰੇਵਾਲ, ਯਾਰਾਂ ਦੇ ਯਾਰ, 19 ਸਾਲ ਤੋਂ MTO ਅਪਰੂਵਡ ਵਰਕਸ਼ਾਪ। ਕਿਸੇ ਵੀ ਤਰ੍ਹਾਂ ਦੀ ਰਿਪੇਅਰ ਕਰਾਉਣ ਲਈ ਪਹੁੰਚੋ ਹਾਈਲੈਂਡ ਆਟੋ ਰਿਪੇਅਰ ਸੈਂਟਰ, ਹਾਈਲੀ ਰਿਕਮੈਂਡ। 905-463-6363 ਤੁਹਾਡੇ ਘਰਾਂ ਅਤੇ ਤੁਹਾਡੇ ਦਿਲਾਂ ਦੇ ਕੋਲ। ਜੋ ਹੈਗੇ ਨੇ ਇਹ ਏਅਰਪੋਰਟ ਐਂਡ ਵਿਲੀਅਮਪ ਦੇ ਉੱਪਰ 905-463-6363। ਟਰੂ ਨੌਰਥ, ਜਿੰਨੇ ਵੀ ਕੰਟਰੈਕਟਰ ਸੁਣਦੇ ਪਏ ਨੇ ਮੈਨੂੰ, ਤੁਹਾਡੀ ਕੋਈ ਵੀ ਵੇਸਟ ਆ, ਉਹ ਵੇਸਟ ਡੰਪ ਕਰਨੀ ਆ, ਇੱਟਾਂ, ਬਜਰੀ, ਤੁਹਾਡਾ ਮਲਬਾ ਹੈਗਾ, ਉਹ ਸਾਰਾ ਡੰਪ ਕਰ ਸਕਦੇ ਹੋ 3 ਤੋਂ 4 ਮਿੰਟ ਦੇ ਵਿੱਚ ਟਰੂ ਨੌਰਥ ਦੇ ਯਾਰਡ ਦੇ ਵਿੱਚ, ਜੋ ਕਿ ਕੈਨੇਡੀ ਐਂਡ ਡੈਰੀ ਦੇ ਉੱਪਰ ਹੈ। ਦੂਸਰਾ ਹੈਗਾ ਐਕਸਾਵੇਸ਼ਨ, ਡਰਾਈਵੇ ਪਟਵਾਉਣਾ ਹੈਗਾ, ਪੱਧਰੀ ਕਰਾਉਣੀ ਹੈ ਜ਼ਮੀਨ, ਅਤੇ ਗ੍ਰੈਵਲ ਪਾਉਣੀ ਹੈ। ਟੌਪ ਦਾ ਨਾਮ ਟਰੂ ਨੌਰਥ, 416-803-0623 416-803-0623। ਔਰ ਮਨਮੋਹਨ ਸਿੰਘ ਨੂੰ ਆਟੋ ਇੰਸ਼ੋਰੈਂਸ ਲਈ ਕਾਲ ਕਰ ਸਕਦੇ ਹੋ। ਆਟੋ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਆਪਣੇ ਸਟੋਰਾਂ ਦੀ ਇੰਸ਼ੋਰੈਂਸ, ਆਪਣੀ ਕੰਪਨੀਜ਼ ਦੀ ਇੰਸ਼ੋਰੈਂਸ ਘਟਾਓ, 416-990-3200 ਤੇ ਕਾਲ ਬੁਲਾਓ। ਕੋਮਲ ਕਹਿੰਦੀ ਹੈ, ਦੁਨੀਆ ਘੁੰਮਣ ਦਾ ਸ਼ੌਂਕ ਰੱਖਦੇ ਹੋ ਅਤੇ ਮੇਰਾ ਨੰਬਰ ਤੁਹਾਡੇ ਕੋਲ ਨਹੀਂ ਹੈ, ਇਹਦਾ ਮਤਲਬ ਸਸਤੀਆਂ ਟਿਕਟਸ ਅਤੇ ਵਧੀਆ ਟਰੈਵਲਿੰਗ, ਵਧੀਆ ਏਅਰਲਾਈਨ ਨਹੀਂ ਤੁਹਾਨੂੰ ਮਿਲੀ। ਕੋਮਲ ਔਨਲਾਈਨ ਟਰੈਵਲ ਤੋਂ 905-239-7711 9052397711 ਡੈਂਟਿਸਟਰੀ ਐਟ ਰੈਂਬਲਰ ਡਾਕਟਰ ਗਰੇਵਾਲ ਦੇ ਕਲੀਨਿਕ 'ਚ ਤੁਸੀਂ ਦੰਦਾਂ ਦੀ ਕਲੀਨਿੰਗ ਤੋਂ, ਸਰਜਰੀ ਤੋਂ ਲੈ ਕੇ ਜਾੜ ਦੁਖਦੀ ਹੈ, ਜੇ ਕਿਸੇ ਦੇ ਪੇਨ ਹੋ ਗਈ ਮੈਨੂੰ ਫੋਨ ਕਰਕੇ ਦੱਸਿਓ, ਮੇਰੇ ਪੇਨ ਹੋਈ ਸੀਗੀ। ਇੰਨੇ ਪ੍ਰੋਫੈਸ਼ਨਲ ਡਾਕਟਰ ਨੇ, ਹਜ਼ਾਰਾਂ ਹੀ ਸਰਜਰੀਜ਼ ਕਰ ਚੁੱਕੇ ਨੇ, ਡਾਕਟਰ ਗਰੇਵਾਲ, ਜਤਿੰਦਰ ਕੌਰ ਗਰੇਵਾਲ, ਡੈਂਟਿਸਟਰੀ ਐਟ ਰੈਂਬਲਰ। ਆਪਣੇ ਬੱਚਿਆਂ ਦਾ ਇਲਾਜ ਫਰੀ ਕਰਾਓ, 90,000 ਤੋਂ ਘੱਟ ਇਨਕਮ ਹੈ, ਤੁਸੀਂ ਵੀ ਬਿਨਾਂ ਪੇ ਕੀਤੇ ਤੋਂ ਇਲਾਜ ਕਰਾ ਸਕਦੇ ਹੋ। 905-452-5211 ਸਰਕਾਰ ਦਾ ਇੱਕ ਪਲਾਨ ਹੈ, ਉਹਦੀ ਜਾਣਕਾਰੀ ਲਈ ਸ਼ਰਤਾਂ ਕੀ ਲਾਗੂ ਹੁੰਦੀਆਂ ਨੇ। ਡੈਂਟਿਸਟਰੀ ਐਟ ਰੈਂਬਲਰ 905-452-5211 ਨਾਨਕ ਡਕ ਕਲੀਨਿੰਗ, ਹਰ ਰੋਜ਼ ਨੰਬਰ ਮੰਗਦੇ ਆ ਡਕਟ ਕਲੀਨਿੰਗ ਲਈ, 416-729-1521 ਡਕਟ ਵੀ ਕਲੀਨ ਕਰਨਗੇ, ਫਰਨਸ ਦਾ ਫਿਲਟਰ ਵੀ ਫਰੀ ਚੇਂਜ ਕਰਕੇ ਜਾਣਗੇ। ਆਉਣ ਤੋਂ ਪਹਿਲਾਂ ਪੁੱਛਣਗੇ ਕਿਹੜੀ ਫਰਨਸ ਲੱਗੀ ਹੋਈ ਹੈ, ਵਿੱਚੇ ਡਕਟ ਕਲੀਨਿੰਗ ਦੀ ਕੋਸਟ ਦੇ ਵਿੱਚ ਕਰਕੇ ਜਾਣਗੇ। 416-729-1521 416-729-1521 ਚੋਪੜਿਆਂ ਕੋਲੋਂ ਲੋਕ ਦੂਰ ਦੂਰ ਦੇ ਸ਼ਹਿਰਾਂ ਤੋਂ ਗੱਡੀਆਂ ਖਰੀਦਣ ਆਉਂਦਾ ਹੈ। ਮਿਲਟਨ ਫੋਰਡ, 416-302-9941 ਬੋਲਟਨ ਸਪਰਿੰਗ ਸ਼ੋਪ, ਪਟੇ ਕਮਾਣੀ ਸਟੋਪ ਦਾ ਨਾਮ, ਗੱਡੀਆਂ ਦੇ ਪਟੇ ਕਮਾਣੀ ਤੁਸੀਂ ਰਿਪੇਅਰ ਕਰਾ ਸਕਦੇ ਹੋ। 905-457-8222 ABS ਆਟੋ ਕਲੀਜ਼ਨ, 416-520-1946 ਦੇ ਉੱਤੇ ਕਾਲ ਕਰਨੀ ਹੈ। ਔਰ ਤੁਸੀਂ ਅਸ਼ੋਕ ਸੈਣੀ CPSEG ਨੇ 905-458-1399 ਗ੍ਰੀਨ ਵੈਲੀ ਗਾਰਡਨ ਸੈਂਟਰ 'ਤੇ। ਕੱਲ੍ਹ ਅਸੀਂ ਲਾਈਵ ਔਨ ਲੋਕੇਸ਼ਨ ਮੰਗੋ ਕਰ ਰਹੇ ਹਾਂ ਸ਼ੋਅ, ਕੱਲ੍ਹ ਤੁਸੀਂ ਸਾਰਿਆਂ ਨੇ ਬੂਟੇ ਖਰੀਦਣੇ, ਅੱਜ ਸ਼ਾਮ ਨੂੰ ਖਰੀਦਣੇ ਨੇ ਬੂਟੇ, ਪਨੀਰੀ, ਦਰਖਤ, ਫਰੂਟ ਵਾਲੇ ਖਰੀਦਣੇ ਨੇ। ਸਭ ਤੋਂ ਵੱਡਾ ਪੰਜਾਬੀ ਦਾ ਗ੍ਰੀਨ ਹਾਊਸ, ਮੇਲੇ ਵਰਗਾ ਮਾਹੌਲ, ਗ੍ਰੀਨ ਵੈਲੀ ਗਾਰਡਨ ਸੈਂਟਰ, 2547 ਐਂਬਲਟਨ ਰੋਡ, ਬਰੈਂਪਟਨ, ਹੈਰੀਟੇਜ ਐਂਡ ਕੁਈਨ ਦਾ ਇੰਟਰਸੈਕਸ਼ਨ, ਅਤੇ ਦੂਸਰੀ ਲੋਕੇਸ਼ਨ ਮੇਫੀਲਡ ਐਂਡ ਮਕਵੀਨ, 647-222-5601। ਔਰ HSP ਕੰਸਟਰਕਸ਼ਨ ਤੋਂ ਜਗਜੀਤ ਸਿੰਘ ਪਨੇਸਰ, ਸਰਟੀਫਾਈਡ ਟੈਕਨੀਸ਼ੀਅਨ ਅਤੇ ਮਕੈਨਿਕ, ਸੋਰੀ ਆਪਣਾ ਕੰਟਰੈਕਟਰ ਨੇ, ਲੀਗਲ ਬੇਸਮੈਂਟ ਤੋਂ ਲੈ ਕੇ ਇੱਕ ਫਲੋਰ ਹੋਰ ਐਡ ਕਰਾਉਣਾ ਘਰ ਦੇ ਵਿੱਚ, 416-671-07-09 ਐਟਲਸ ਕਿਚਨ ਵਾਲਿਆਂ ਤੋਂ। ਕਿਚਨ ਰਿਪੇਅਰ ਕਰਾਓ, ਨਵੀਂ ਪੜਾਓ, ਰੇਟ ਅਤੇ ਕੁਆਲਿਟੀ ਮੈਚ ਨਹੀਂ ਹੋਵੇਗਾ। ਐਟਲਸ ਕਿਚਨ ਬੇਸਮੈਂਟ ਲੀਗਲ ਕਰਾਓ, 742-778-7800 ਔਰ RSG ਕਸਟਮ ਸੋਫਾ ਅਪੋਸਟਰੀ, 647-705-1317। ਪੁਰਾਣੇ ਸੋਫੇ ਨਵੇਂ ਬਣਾਓ ਜਾਂ ਕਸਟਮ ਸੋਫੇ ਤਿਆਰ ਕਰਾਓ, 647-705-1317। ਆਲ ਟਰੱਕ ਲਿਊਬ ਦੇ ਬਹੁਤ ਸਾਰੇ ਸਪੈਸ਼ਲ ਲਗਾਏ ਨੇ, ਕੱਲ੍ਹ ਨੂੰ ਦੱਸਾਂਗੇ ਤੁਹਾਨੂੰ। ਅਤੇ ਸੰਤੋਸ਼ ਨੂੰ ਕਾਲ ਕਰਨੀ ਹੈ, ਕਿਸੇ ਨੇ ਡੇਰੀ ਕੁਈਨ ਵਰਗਾ ਬਿਜ਼ਨਸ ਹੈ, ਪੀਜ਼ਾ ਸਟੋਰਸ ਤੋਂ ਵੀ ਸਸਤਾ ਅਗਰ ਖਰੀਦਣਾ ਪੀਲ ਰੀਜਨ ਦੇ ਵਿੱਚ, 416-473-4242 ਮੈਨੂੰ ਸ਼ੋਅ ਤੋਂ ਬਾਅਦ, 416-518-3200 416-518-3200। ਕੱਲ੍ਹ ਸਵੇਰੇ ਮਿਲਾਂਗੇ ਅਤੇ ਸ਼ਾਮ ਨੂੰ ਤਵਾ ਕਿਚਨ 'ਤੇ ਅੱਜ ਪਹੁੰਚਣਾ।
2: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ,
3: ਤੈਨੂੰ ਇੱਧਰ ਤੇ ਯਕੀਨ ਨਹੀਂ ਹੁੰਦਾ। ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ

0: ਬਾਈ ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
2: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
3: ਜੇਕਰ ਤੁਸੀਂ ਆਪਣੇ ਟਰੱਕਾਂ ਦਾ ਆਇਲ ਚੇਂਜ ਕਰਾਉਣਾ ਚਾਹੁੰਦੇ ਹੋ ਜਾਂ ਕੋਈ ਲੀਕੇਜ ਡੈਮੇਜ ਠੀਕ ਕਰਾਉਣੀ ਹੈ ਤੇ ਟਰੱਕਾਂ ਨੂੰ ਵਾਸ਼ ਵੀ ਕਰਾਉਣਾ ਚਾਹੁੰਦੇ ਹੋ ਤਾਂ ਆਲ ਟਰੱਕ ਲਿਊਬ ਐਂਡ ਵਾਸ਼ 24/7 ਸਰਵਿਸ ਪ੍ਰੋਵਾਈਡ ਕਰਦੇ ਹਨ। ਇੱਥੇ ਕੈਮਰੇ ਲੱਗੇ ਹੋਏ ਹਨ ਜਿਸ ਕਰਕੇ ਟਰੱਕਾਂ ਦੇ ਚੋਰੀ ਹੋਣ ਦਾ ਕੋਈ ਖਤਰਾ ਨਹੀਂ ਹੈ। ਸਾਲ ਦੇ 365 ਦਿਨ ਤੁਹਾਡੀ ਸੇਵਾ ਵਿੱਚ ਹਾਜ਼ਰ ਆਲ ਟਰੱਕ ਲਿਊਬ ਐਂਡ ਵਾਸ਼ 905-452-99-55 905-452-9955। ਜੇ ਤੁਸੀਂ ਜੌਬ ਦੀ ਭਾਲ ਕਰ ਰਹੇ ਹੋ ਤਾਂ ਕੈਨ ਟਰੱਕ ਨੂੰ ਕੰਟੈਕਟ ਕਰੋ। ਤੁਹਾਡੇ ਕੋਲ ਏਜ਼ਲ ਲਾਇਸੈਂਸ ਹੋਣਾ ਚਾਹੀਦਾ ਹੈ, ਤੁਹਾਡਾ CVOR ਬਿਲਕੁਲ ਕਲੀਨ ਹੋਣਾ ਚਾਹੀਦਾ ਹੈ, 2 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਹੈ। ਕੰਟੈਕਟ ਲਈ ਨੰਬਰ ਹੈ 647-257-5757।
4: ਅਸੀਂ ਕਰਦੇ ਹਾਂ ਫਿਕਰ, ਤੁਸੀਂ ਰਹੋ ਬੇਫਿਕਰ, ਤੁਸੀਂ ਜੀਓ ਬੇਫਿਕਰ।
5: ਕੀ ਗੱਲ ਬਾਈ ਜੀ, ਇੰਨੇ ਬੇਫਿਕਰ ਤਾਂ ਤੁਸੀਂ ਮੈਨੂੰ ਕਦੇ ਨਜ਼ਰ ਨਹੀਂ ਆਏ। ਰਾਜ਼ ਕੀ ਹੈ? ਬੇਫਿਕਰ ਹੋਣ ਦਾ ਇਹ ਰਾਜ਼ ਮੈਨੂੰ ਦਿੱਤਾ ਹੈ ਜਸਵਿੰਦਰ ਕੌਰ ਤੱਗਰ ਦੀ ਇੰਸ਼ੋਰੈਂਸ ਪਾਲਿਸੀਜ਼ ਨੇ। ਸਾਡੀ ਲਾਈਫ ਇੰਸ਼ੋਰੈਂਸ, ਟਰੱਕ ਡਰਾਈਵਰਸ ਲਈ ਡਿਸੇਬਿਲਿਟੀ ਤੇ ਕ੍ਰਿਟੀਕਲ ਇਲਨੈਸ ਦੇ ਚੰਗੇ ਪਲਾਨਸ, ਸਾਡੇ ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਤੇ ਬੱਚਿਆਂ ਲਈ RESP। ਤੁਸੀਂ ਵੀ ਰਹੋ ਬੇਫਿਕਰ ਤੇ ਕਾਲ ਕਰੋ ਜਸਵਿੰਦਰ ਕੌਰ ਤੱਗਰ ਨੂੰ 647-765-2340-647-2340-23।
6: You're listening to Grimtas Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਤੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਜੁਲਾਈ ਮਹੀਨੇ ਦੀ 3 ਤਰੀਕ, ਸਾਲ ਚੱਲ ਰਿਹਾ 2026 ਦਾ ਦਿਨ ਅੱਜ ਹੋ ਗਿਆ ਜੀ ਸ਼ੁੱਕਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਫਰਾਈਡੇ ਹੋ ਗਿਆ ਅਤੇ ਜੇ ਦੇਸੀ ਮਹੀਨੇ ਹਾੜ ਦੀ ਗੱਲ ਕਰੀਏ ਤਾਂ ਅੱਜ ਹੋ ਗਈ ਜੀ 19 ਤਰੀਕ। 19 ਹਾੜ ਸਮਾਂ ਚੱਲ ਰਿਹਾ ਨਾਨਕਸ਼ਾਹੀ 558 ਸਮਾਂ ਹੋ ਗਿਆ ਜੀ 10:06 ਅਤੇ 11 ਵਜੇ ਤੱਕ ਗੱਲਬਾਤ ਤੁਹਾਡੀ ਸਾਡੀ ਚੱਲੇਗੀ ਅਤੇ ਤੁਸੀਂ ਵੀ ਗੱਲਬਾਤ ਕਰੋਗੇ ਸਾਡੇ ਨਾਲ 647-874-1313 ਅਤੇ 6478-7413-13 'ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ ਦੇ ਵਿੱਚ ਹੋਵੇਗੀ ਜੀ।

ਲਓ ਜੀ ਦੇਖੀਏ ਮੌਸਮ ਕੀ ਕਹਿੰਦਾ ਹੈ। ਮੌਸਮ ਬੜਾ ਔਸਮ ਬਣਿਆ ਪਿਆ ਤੇ ਕਮਾਲਾਂ ਹੀ ਕਰੀਆਂ ਪਈਆਂ ਮੌਸਮ ਨੇ ਤਾਂ ਹੈ। ਸੋ ਬਿਲਕੁਲ ਜੀ, ਜੇ ਹੁਣ ਦੇਖੀਏ ਆਪਾਂ ਮੋਸਟਲੀ ਕਲਾਉਡੀ ਡੇ ਸ਼ੋਅ ਹੋ ਰਿਹਾ, ਉਂਝ ਧੁੱਪ ਵੀ ਸੀਗੀ ਪਹਿਲਾਂ ਤੇ ਨਿਕਲੂਗੀ ਵੀ, ਤੇ ਜੇ ਟੈਂਪਰੇਚਰ ਦੇਖੀਏ ਤਾਂ ਪਤਾ ਕਿੰਨਾ 29°C ਟੈਂਪਰੇਚਰ ਹੈ। ਸੋ ਬਿਲਕੁਲ ਜੀ, ਨਾਲ ਦੀ ਨਾਲ ਦੇਖ ਰਹੇ ਹਾਂ ਆਪਾਂ ਧੁੱਪ ਵੀ ਜਿਹੜੀ ਹੈ 1 ਵਜੇ ਦੇ ਤੋਂ ਬਾਅਦ ਐਨ ਧੁੱਪ ਚਮਕਾਰੇ ਮਾਰੂਗੀ ਪੂਰੀ, ਤੇ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਟੈਂਪਰੇਚਰ ਹੈਗਾ ਜੀ ਉਹ ਸ਼ੋ ਹੋ ਰਿਹਾ ਹੈ 32°C ਤੱਕ ਟੈਂਪਰੇਚਰ ਹੈ ਜਿਹੜਾ ਉਹ ਜਾਵੇਗਾ। ਬਾਕੀ ਤਾਂ ਚਲੋ ਫੀਲ ਤਾਂ ਤੁਸੀਂ ਜ਼ਿਆਦਾ ਕਰੋਗੇ। 9:04 ਤੇ ਸਨਸੈਟ ਹੋਣਾ ਹੈ ਤੇ ਰਾਤ ਦਾ ਟੈਂਪਰੇਚਰ ਵੀ 26, 25, 23, 22 ਤੇ ਕੱਲ੍ਹ ਸਵੇਰੇ 5:43 ਤੇ ਸਨ ਰਾਈਜ਼ ਜਿਹੜਾ ਸੂਰਜ ਦੇਵਤਾ ਜੀ ਦਰਸ਼ਨ ਦੇਣਗੇ। ਕੱਲ੍ਹ ਨੂੰ ਵੀ ਧੁੱਪ ਨਜ਼ਰ ਆ ਰਹੀ ਹੈ, ਕੱਲ੍ਹ ਨੂੰ ਥੋੜ੍ਹਾ ਬਹੁਤਾ ਮੀਂਹ ਜਿਹੜਾ ਉਹ ਵੀ ਮੋਰਨਿੰਗ ਦੇ ਵਿੱਚ 9 ਵਜੇ ਪੈ ਸਕਦਾ ਕਿਉਂਕਿ ਕੱਲ੍ਹ ਨੂੰ ਬੱਦਲ ਸ਼ੋਅ ਹੋ ਰਹੇ ਆ। ਅੱਜ ਵੀ ਪਾਰਟਲੀ ਕਲਾਉਡੀ ਡੇ ਹੈ ਜੀ ਤੇ ਇਹਦੇ ਨਾਲ ਨਾਲ ਜਿਹੜੀ ਹਵਾ 18 ਕਿਲੋਮੀਟਰ/ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ, ਪਰ ਮੌਸਮ ਜਿਹੜਾ ਹੈਗਾ ਜੀ ਉਹ ਗਰਮ ਹੈ, ਗਰਮ ਮੌਸਮ ਕਿਉਂਕਿ ਓਬਵੀਅਸ ਹੈ ਸਮਰ ਸੀਜ਼ਨ ਹੈ। ਪਰ ਜਿਵੇਂ ਆਪਾਂ ਕਹਿੰਦੇ ਹਾਂ ਯੈਲੋ ਅਲਰਟ ਹੈ, ਗਰਮੀ ਦੀ ਜਿਹੜੀ ਹੈ ਕਿਆਸ ਰਾਈਆਂ ਆਇਆ ਨਾ ਵੀ ਫੁੱਲ ਫਲੈਜ ਗਰਮੀ ਜਿਹੜੀ ਹੈ ਪੈ ਰਹੀ ਹੈ। ਸੋ ਬਿਲਕੁਲ ਜੀ, ਗਰਮੀ ਤੋਂ ਥੋੜ੍ਹਾ ਬਚ ਕੇ ਬਾਕੀ ਤਾਂ ਚਲੋ ਠੀਕ ਹੈ, ਪਰ ਉਂਝ ਜਦੋਂ ਤੁਸੀਂ ਏਸੀ ਤੋਂ ਬਗੈਰ ਹੁੰਦੇ ਹੋ ਨਾ ਫਿਰ ਤਾਂ ਤੁਹਾਨੂੰ ਗਰਮੀ ਜਿਹੜੀ ਬੜੀ ਪੂਰੀ ਤਰ੍ਹਾਂ ਦੀ ਮਹਿਸੂਸ ਹੁੰਦੀ ਹੈ, ਇੱਥੇ ਚੁੱਭਵੀਂ ਜੀ ਹੈ ਨਾ, ਜਿਵੇਂ ਬੋਡੀ ਦੇ ਵਿੱਚ ਸਕਿਨ 'ਤੇ ਕੋਈ ਕੰਡੇ ਜਿਹੇ ਝਮਾਉਂਦਾ ਕਿਉਂਕਿ ਜਿਹੜੀ ਗਰਮੀ ਹੈ ਤੁਹਾਡੀ ਉਹ ਨਿਕਲਦੀ ਹੈ ਨਾ ਫਿਰ ਤੁਹਾਨੂੰ ਗਰਮੀ ਲੱਗਦੀ ਹੈ। ਸੋ ਬਿਲਕੁਲ ਜੀ, ਇਸ ਮੌਸਮ ਦੇ ਵਿੱਚ ਉਂਝ ਤਾਂ ਕੋਸ਼ਿਸ਼ ਕਰੋ ਗਰਮੀ ਤੋਂ ਬਚ ਕੇ, ਪਰ ਜੇ ਬਾਹਰ ਜਾਣਾ ਪੈਂਦਾ ਤਾਂ ਜਾਣਾ ਪੈਂਦਾ, ਪਰ ਇਹ ਹੈ ਕਿ ਪਾਣੀ ਵਗੈਰਾ ਚੰਗਾ ਐਨ ਪੀਓ। ਪਾਣੀ ਤਾਂ ਨਾ ਵੈਸੇ ਚਾਹੇ ਜਿਹੜਾ ਮਰਜ਼ੀ ਮੌਸਮ ਹੋਵੇ, ਜਿਵੇਂ ਕਹਿੰਦੇ ਆ ਵੀ 7-8 ਗਲਾਸ ਪਾਣੀ ਦੇ ਜਿਹੜੇ ਪੀਣੇ ਚਾਹੀਦੇ ਆ ਜ਼ਰੂਰ ਡੇਲੀ, ਜੇ ਉਹ ਤੋਂ ਵੱਧ ਪੀ ਲੈਂਦੇ ਹੋ ਤਾਂ ਹੋਰ ਵੀ ਵਧੀਆ। ਪਰ ਕਈ ਵਾਰ ਜਦੋਂ ਮੌਸਮ ਇੱਦਾਂ ਦਾ ਹੁੰਦਾ, ਮਤਲਬ ਠੀਕ ਹੈ ਠੰਡਕ ਜੀ ਵਾਲਾ ਮੌਸਮ ਹੈ ਜਾਂ ਬਰਸਾਤ ਹੋ ਰਹੀ ਹੈ ਜਾਂ ਠੰਡ ਹੈ, ਤੇ ਫਿਰ ਆਪਾਂ ਪਾਣੀ ਨਹੀਂ ਇੰਨਾ ਪੀਂਦੇ। ਉਂਝ ਪਾਣੀ ਤਾਂ ਬੜਾ ਜ਼ਰੂਰੀ ਹੈ ਸਾਡੀ ਬੋਡੀ ਵਾਸਤੇ ਕਿਉਂਕਿ ਜ਼ਿਆਦਾ ਜਿਹੜਾ ਪਾਣੀ ਹੀ ਚਾਹੀਦਾ ਹੁੰਦਾ ਆਪਣੀ ਬੋਡੀ ਨੂੰ, ਪਰ ਅਸੀਂ ਨਹੀਂ ਕਈ ਵਾਰ ਪੀਂਦੇ। ਸੋ ਹੁਣ ਤਾਂ ਗਰਮੀ ਹੈ ਤੇ ਗਰਮੀ ਦੇ ਮੌਸਮ 'ਚ ਤਾਂ ਜ਼ਰੂਰ ਆਪਣੇ ਆਪ ਨੂੰ, ਆਪਣੀ ਬੋਡੀ ਨੂੰ, ਆਪਣੇ ਦਿਮਾਗ ਨੂੰ ਵੀ, ਜਿਵੇਂ ਕਈ ਵਾਰੀ ਨਾ ਜਿਹੜੇ ਡਰਾਈਵ ਕਰਦੇ ਆ ਕਿਉਂਕਿ ਗਰਮੀ ਹੈ ਕਾਲਾ ਜਿਹਾ ਦਿਲ ਪੈਂਦਾ ਤੇ ਫਿਰ ਉਹ ਡਰਾਈਵਿੰਗ ਦੇ ਵਿੱਚ ਵੀ ਉਦਾਂ ਦਾ ਆਪਣਾ ਜਲਵਾ ਦਿਖਾਉਂਦੇ ਆ। ਸੋ ਇਸ ਕਰਕੇ ਜਦੋਂ ਡਰਾਈਵਿੰਗ ਕਰਦੇ ਹੋ ਨਾ ਬੜੇ ਇਤਮਿਨਾਨ ਦੇ ਨਾਲ, ਠਰੰਮੇ ਦੇ ਨਾਲ ਜਿਹੜੀ ਆ ਤੁਸੀਂ ਗੱਡੀ ਚਲਾਉਣੀ ਹੈ, ਚਾਹੇ ਟਰੱਕ ਹੈ, ਗੱਡੀ ਹੈ, ਬੱਸ ਹੈ, ਜੋ ਵੀ, ਰੋਡ 'ਤੇ ਬੜੇ ਧਿਆਨ ਦੇ ਨਾਲ ਵਿਚਰੋ। ਜਿਹੜੇ ਪੈਦਲ ਹੈਗੇ ਜੀ ਬਿਲਕੁਲ ਉਹਨਾਂ ਦਾ ਧਿਆਨ ਵੀ ਕਰੋ, ਪਰ ਜਿਹੜੇ ਪੈਦਲ ਚੱਲ ਰਹੇ ਆ ਕ੍ਰੋਸ ਕਰਦੇ ਆ ਰੋਡ ਬੜੇ ਧਿਆਨ ਦੇ ਨਾਲ, ਕਿਉਂਕਿ ਇਹ ਨਹੀਂ ਹੁੰਦਾ ਵੀ ਹਾਂਜੀ ਤੁਹਾਡਾ ਰਾਈਟ ਆਫ ਵੇ ਹੈ ਤਾਂ ਬਸ ਫਿਰ ਖਿੱਚੀ ਚਲੋ ਕਾਂਟਾ ਹੈ। ਸੋ ਜ਼ਰੂਰ ਰੱਖੋ ਜੀ ਆਪਣਾ ਧਿਆਨ ਅਤੇ ਪਾਣੀ ਪੀਓ ਵੱਧ ਤੋਂ ਵੱਧ, ਅਤੇ ਗੱਲਾਂ ਬਾਤਾਂ ਕਰੋ ਸਾਡੇ ਨਾਲ ਗੁਰਦਾਸ ਰੇਡੀਓ ਦੇ ਵਿੱਚ, ਅਤੇ ਫਿਰ ਗਰਮੀ ਨਹੀਂ ਤੁਹਾਨੂੰ ਲੱਗਣੀ, ਐਨ ਵਧੀਆ ਕੂਲ ਪਲੈਜ਼ੈਂਟ ਜਿਹਾ ਤੁਸੀਂ ਆਪਣੇ ਆਪ ਨੂੰ ਫੀਲ ਕਰੋਗੇ। ਕੂਲ ਐਂਡ ਕਾਮ, ਸਟੇ ਕੂਲ ਐਂਡ ਕਾਮ। ਇਹ ਨਾ ਮੈਂ ਟਿਊਨ ਲਾਈ ਹੈ ਤੁਹਾਨੂੰ ਤੇ ਕਲੂ ਮੈਂ ਅੱਗੇ ਜਾ ਕੇ ਦਊਂਗੀ, ਜੇ ਥੋੜ੍ਹਾ ਜਿਹਾ ਪਤਾ ਲੱਗਦਾ ਵੀ ਕਿਹੜਾ ਗੀਤ ਹੈ ਇਹ ਤਾਂ ਜ਼ਰੂਰ ਦੱਸੋ, ਪਰ ਮੈਨੂੰ ਲੱਗਦਾ ਵੀ ਨਹੀਂ ਪਤਾ ਲੱਗਣਾ ਤੁਹਾਨੂੰ ਕਿਉਂਕਿ ਔਖਾ ਹੈ ਉਂਝ ਗੀਤ ਸੁਣਿਆ ਤੁਸੀਂ ਬਹੁਤ ਹੈ, ਪਰ ਪਤਾ ਨਹੀਂ ਪਤਾ ਲੱਗੂਗਾ ਕਿ ਨਹੀਂ। ਫਿਰ ਜੇ ਲੱਗਿਆ ਪਤਾ ਫਿਰ ਤਾਂ ਦੱਸੋ ਵੀ ਆਹ ਵਾਲਾ ਗੀਤ ਹੈ ਹੈ। ਸੋ ਇੰਨਾ ਦੱਸ ਦਿੰਦੀ, ਹਿੰਦੀ ਸੌਂਗ ਹੈ ਇਹ ਤੇ ਤੁਸੀਂ ਦੱਸਣਾ ਹੈ ਸੌਂਗ ਕਿਹੜਾ ਹੈ, ਜੇ ਤਾਂ ਫਿਰ ਤੁਹਾਡੇ ਕਾਲ ਨਾ ਆਈ ਮੈਨੂੰ 1-2 ਮਿੰਟ 'ਚ, ਤੇ ਫਿਰ ਉਹ ਤੋਂ ਬਾਅਦ ਫਿਰ ਗੀਤ ਲਾਉਂਗੀ ਤਾਂ ਫਿਰ ਆਵਾਜ਼ ਤੁਸੀਂ ਪਛਾਣਨੀ ਹੈ, ਪਰ ਪਹਿਲਾਂ ਦੇਖਦੇ ਹਾਂ ਗੀਤ ਪਛਾਣ ਹੁੰਦਾ ਕਿਹੜਾ ਕਿਹੜਾ ਨਹੀਂ।

ਪਛਾਣਿਆ ਜਾ ਰਿਹਾ ਕਿ ਨਹੀਂ? ਤੇ ਦੇਖੋ ਜੇ ਪਛਾਣ ਹੁੰਦਾ ਫਿਰ ਮੈਂ ਤੁਹਾਡੇ ਲਈ ਗੀਤ ਜਿਹੜਾ ਲਾਉਂਗੀ ਬੜਾ ਵਧੀਆ। ਇਹ ਨਾ ਕਈ ਵਾਰੀ ਜਿਹੜੇ ਸਿੰਗਰ ਹੁੰਦੇ ਆ ਨਾ ਉਹਨਾਂ ਦੀ ਇੰਨੀ ਬੁੱਕਤ ਪੈਂਦੀ ਨਹੀਂ ਜਿੰਨੀ ਹੋਣੀ ਚਾਹੀਦੀ ਆ। ਬੜੇ ਮਸ਼ਹੂਰ ਸੌਂਗ ਹੈਗੇ ਆ, ਜਿਹੜਾ ਇਹ ਸਿੰਗਰ ਹੈ ਬਾਲੀਵੁੱਡ ਦੇ, ਬੜੇ ਪਿਆਰੇ ਪਿਆਰੇ ਸੌਂਗਸ ਹੈਗੇ ਆ, ਪਰ ਕਈ ਵਾਰ ਇੰਨੀ ਮਸ਼ਹੂਰੀ ਨਹੀਂ ਮਿਲਦੀ, ਇੰਨੇ ਮਕਬੂਲ ਨਹੀਂ ਹੁੰਦੇ। ਉਂਝ ਗੀਤ ਬੜੇ ਮਕਬੂਲ ਹੈਗੇ, ਕਈ ਵਾਰੀ ਆਪਾਂ ਨੂੰ ਗੀਤ ਬੜੇ ਵਧੀਆ ਲੱਗ ਰਹੇ ਹੁੰਦੇ ਆ, ਪਰ ਸਾਡੇ ਕੋਲੋਂ ਉਹਨਾਂ ਦੀ ਆਵਾਜ਼ ਨਹੀਂ ਪਛਾਣੀ ਜਾਂਦੀ, ਕਿਉਂਕਿ ਆਪਾਂ ਆਵਾਜ਼ ਵੱਲ ਕਈ ਵਾਰ ਧਿਆਨ ਹੀ ਨਹੀਂ ਕਰਦੇ। ਜਾਂ ਜਿਹੜੇ ਮੇਨ ਮੇਨ ਹੈਗੇ ਆ ਜਿਨ੍ਹਾਂ ਤੋਂ ਅਸੀਂ ਜਾਣੂ ਆ, ਬਸ ਉਹਨਾਂ ਤੱਕ ਹੀ ਸੀਮਿਤ ਹੁੰਦੇ ਆ। ਸੋ ਜੇ ਪਛਾਣ ਹੋਈ ਤਾਂ ਜ਼ਰੂਰ ਕਾਲ ਕਰੋ 647-8-74-13-13 ਕਿ ਕਿਹੜਾ ਗੀਤ ਤੁਹਾਨੂੰ ਇਹ ਲੱਗ ਰਿਹਾ, ਅਤੇ ਫਿਰ ਅੱਗੇ ਜਾ ਕੇ ਹੋਰ ਗੱਲਬਾਤ ਆਪਾਂ ਕਰਾਂਗੇ। ਕਿਉਂਕਿ ਇਹਨਾਂ ਦਾ ਮੈਂ ਕਲੂ ਦੇ ਦੇਵਾਂ, 2 ਜੁਲਾਈ ਨੂੰ ਜਨਮ ਦਿਨ ਸੀਗਾ। ਸੋ ਬੜੇ ਉਂਝ ਮਕਬੂਲ ਵੀ ਹੈਗੇ ਆ, ਪਰ ਅਸੀਂ ਕਈ ਬਹੁਤੇ ਜਣੇ ਇਹਨਾਂ ਦੇ ਨਾਮ ਤੋਂ ਜਾਣੂ ਨਹੀਂ ਇੰਨੇ ਹੈਗੇ, ਪਰ ਗੀਤ ਇਹਨਾਂ ਦੇ ਸਾਰੇ ਇੱਕ ਤੋਂ ਇੱਕ ਹਿੱਟ ਗੀਤ ਹੈ। ਜੇ ਮੈਂ ਹੋਰ ਲਾਊਂਗੀ ਨਾ ਤੁਹਾਨੂੰ, ਫਿਰ ਤੁਹਾਨੂੰ ਲੱਗੂਗਾ ਅੱਛਾ ਇਹਦਾ ਵੈਸੇ ਨਾਮ ਸਾਨੂੰ ਪਤਾ ਹੀ ਨਹੀਂ, ਇੱਦਾਂ ਹੋਊਗਾ। ਅਤੇ 647-8-74-13-13 ਆਪਣੇ ਸਟੂਡੀਓ ਦਾ ਨੰਬਰ ਹੈ ਜੀ, ਅਤੇ ਗੱਲਾਂ ਬਾਤਾਂ ਤੁਹਾਡੇ ਨਾਲ ਆਪਾਂ ਨੇ ਇੱਦਾਂ ਹੀ ਕਰਨੀਆਂ। ਅੱਜ ਗੀਤ ਸੰਗੀਤ ਵੀ ਤੁਹਾਡੇ ਲਈ ਲਾਵਾਂਗੇ, ਨਵੇਂ ਪੰਜਾਬੀ ਸੌਂਗ ਜਿਹੜੇ ਆਏ ਉਹ ਵੀ ਲਾਵਾਂਗੇ। ਬਾਕੀ ਤੁਹਾਡੀ ਕੋਈ ਫਰਮਾਇਸ਼ ਹੈਗੀ ਆ ਤਾਂ ਜ਼ਰੂਰ ਤੁਸੀਂ ਕਾਲ ਕਰਕੇ ਸਟੂਡੀਓ ਦੇ ਵਿੱਚ ਦੱਸ ਸਕਦੇ ਹੋ, ਅਤੇ ਆਪਾਂ ਗੀਤ ਵੀ ਉਹ ਲਾ ਦਾਂਗੇ। ਅਤੇ ਲਓ ਜੀ ਮੈਂ ਨੰਬਰ ਦੇਵਾਂ ਤੁਹਾਨੂੰ ਪਹਿਲਾਂ ਤਾਂ, ਇੱਕ ਤਾਂ ਕਿਉਂਕਿ ਗਰੋਸਰੀ ਤੁਸੀਂ ਕਰਨੀ ਹੈ, ਹੁਣ ਜਿਹੜੀ ਗਰੋਸਰੀ ਹੈ ਨਾ ਉਹ ਤੁਹਾਡੀ ਪੈਸੇ ਬਚਾਉਣ ਵਾਲੀ ਹੋਣੀ ਚਾਹੀਦੀ, ਕਿਉਂਕਿ ਆਪਾਂ ਦੇਖਦੇ ਹਾਂ ਵੀ ਹਾਂ ਬੜੇ ਮਹਿੰਗਾ ਹੋ ਗਿਆ ਸਾਰਾ ਸਮਾਨ। ਪਰ ਜੇ ਤੁਸੀਂ ਜਾਓਗੇ ਨਾ ਨੋਬਲ ਫਰੈਸ਼ ਫੂਡ 'ਤੇ, ਬੜੀ ਕਮਾਲ ਦੀ ਤੁਹਾਨੂੰ ਉੱਥੇ ਗਰੋਸਰੀ ਮਿਲੂਗੀ। ਇੱਕ ਤਾਂ ਫਰੈਸ਼ ਫਰੂਟਸ ਵੈਜੀਟੇਬਲਸ ਹੋਣਗੇ, ਅਤੇ ਨਾਲ ਦੀ ਨਾਲ ਰੇਟ ਤੁਹਾਨੂੰ ਬੜਾ ਵਧੀਆ ਮਿਲਣਾ। ਆਟਾ ਤੁਸੀਂ ਲੈਣਾ ਵੱਖ ਵੱਖ ਤਰ੍ਹਾਂ ਦੇ ਆਟੇ, ਕਿਉਂਕਿ ਹੁਣ ਤਾਂ ਕਹਿੰਦੇ ਆ ਵੀ ਮਿਕਸ ਕਰਕੇ ਖਾਓ, ਰਾਗੀ ਦਾ, ਬਾਜਰੇ ਦਾ, ਜਵਾਰ ਦਾ, ਕੁਟਕੀ, ਬੜੇ ਆਟੇ ਆਏ ਹੋਏ ਆ, ਹੈ ਨਾ। ਸੋ ਵਾਕਈ ਉਹਨਾਂ ਦਾ ਫਰਕ ਤਾਂ ਹੈਗਾ। ਸੋ ਜੇ ਤੁਸੀਂ ਆਪਣੇ ਆਟੇ 'ਚ ਜਿਹੜਾ ਆਪਾਂ ਉਂਝ ਖਾਂਦੇ ਹਾਂ ਕਣਕ ਦਾ, ਉਹਦੇ 'ਚ ਥੋੜ੍ਹਾ ਥੋੜ੍ਹਾ ਮਿਕਸ ਕਰਕੇ ਲੈ ਲਓ, ਤਾਂ ਵੀ ਉਹਦੇ ਜਿਹੜੇ ਤੁਹਾਨੂੰ ਵਧੀਆ ਰਿਜ਼ਲਟ ਜਿਹੜੇ ਮਿਲ ਸਕਦੇ ਆ। ਸੋ ਨੋਬਲ ਫਰੈਸ਼ ਫੂਡ 'ਤੇ ਜਾਣਾ ਜੀ ਤੁਸੀਂ, ਦਾਲਾਂ, ਚਾਵਲ, ਮਸਾਲੇ, ਡਰਾਈ ਫਰੂਟ, ਜਿਹੜਾ ਕੁਛ ਲੈਣਾ ਚਾਹੁੰਦੇ ਹੋ, ਕਿਉਂਕਿ ਰੇਟ ਬੜੇ ਘੱਟ ਹੈ। ਬਾਕੀ ਆਲੂ ਪਿਆਜ਼ਾਂ ਦਾ ਰੇਟ ਸਭ ਨਾਲੋਂ ਜ਼ਿਆਦਾ ਘੱਟ ਇਹਨਾਂ ਕੋਲ ਹੁੰਦਾ, 2 ਲੋਕੇਸ਼ਨਾਂ ਤੋਂ ਸਰਵ ਕਰਦੇ ਆ। ਨੰਬਰ ਤੁਸੀਂ ਨੋਟ ਕਰ ਲਓ 2898010566, 299-801-0566 'ਤੇ ਤੁਹਾਡੀ ਗੱਲਬਾਤ ਇਹਨਾਂ ਨਾਲ ਹੋਊਗੀ। ਅਤੇ ਨਾਲ ਦੀ ਨਾਲ ਤੁਸੀਂ ਨੰਬਰ ਨੋਟ ਕਰੋਗੇ ETN ਟਰੈਵਲਸ ਦਾ, ETN ਟਰੈਵਲਸ ਤੋਂ ਬਹੁਤ ਕਮਾਲ ਦੇ ਜਿਹੜੇ ਰੇਟ ਆ ਏਅਰ ਫੇਅਰ ਤੁਹਾਨੂੰ ਮਿਲ ਰਹੇ ਆ ਜੀ। ਸਵੇਰੇ 9 ਵਜੇ ਤੋਂ ਰਾਤ ਦੇ 8:30 ਤੱਕ ਇਹ ਓਪਨ ਰਹਿੰਦੇ ਆ। ਚਾਹੇ ਤੁਸੀਂ ਇਹਨਾਂ ਨੂੰ ਵਿਜ਼ਿਟ ਕਰ ਲਓ, ਚਾਹੇ ਤੁਸੀਂ ਕਾਲ ਕਰਕੇ ਜਿਹੜੀਆਂ ਟਿਕਟਾਂ ਤੁਸੀਂ ਬੁੱਕ ਕਰਾ ਸਕਦੇ ਹੋ, ਤੁਹਾਨੂੰ ਈਮੇਲ ਆ ਜਾਣੀ, ਕਿਤੇ ਜਾਣ ਦੀ ਲੋੜ ਨਹੀਂ ਪੈਣੀ। ETN ਟਰੈਵਲਸ ਦਾ ਨੰਬਰ ਹੈ ਜੀ 905-463-1301-905-463-1301 'ਤੇ ਗੱਲਬਾਤ ਤੁਸੀਂ ਕਰਨੀ ਹੈ, 905-463-1301 'ਤੇ ਤੁਹਾਡੀ ਗੱਲਬਾਤ ਇਹਨਾਂ ਨਾਲ ਹੋ ਸਕਦੀ ਹੈ। ਅਤੇ ਮੈਨੂੰ ਨਹੀਂ ਲੱਗਦਾ ਇਹ ਪਛਾਣ ਹੋਇਆ ਤੁਹਾਡੇ ਕੋਲ ਗੀਤ, ਅਤੇ ਮੈਨੂੰ ਲੱਗਦਾ ਮੈਂ ਗੀਤ ਹੀ ਲਾਵਾਂ, ਅਤੇ ਫਿਰ ਉਹ ਤੋਂ ਬਾਅਦ ਤੁਸੀਂ ਆਵਾਜ਼ ਦੇਖਿਓ ਫਿਰ ਪਛਾਣ ਹੁੰਦੀ ਕਿ ਨਹੀਂ ਪਛਾਣ ਹੁੰਦੀ।

0: ਹੈਲੋ ਜੀ, ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ,
1: ਸ਼ਬੀਰ ਕੁਮਾਰ ਹੈ ਜੀ।
0: ਸ਼ਬੀਰ ਕੁਮਾਰ, ਉਹਨਾਂ ਦੀ ਆਵਾਜ਼ ਲੱਗਦੀ ਆ?
1: ਹਾਂਜੀ।
0: ਚਲੋ ਦੇਖਦੇ ਆ ਜੇ ਸਾਡੇ ਹੋਰ ਕੋਈ ਲਿਸਨਰ ਦੱਸ ਸਕਣ, ਉਹੀ ਹੈ ਕਿ ਕੋਈ ਹੋਰ ਹੈ।
1: ਠੀਕ ਹੈ
0: ਠੀਕ ਹੈ, ਥੈਂਕ ਯੂ।
1: ਵੈਲਕਮ।

ਦੇਖਿਆ ਇਹ ਪਛਾਣਿਆ ਨਹੀਂ ਗਿਆ ਤੇ ਲਓ ਜੀ ਬਿਲਕੁਲ ਇਹ ਸ਼ਬੀਰ ਕੁਮਾਰ ਨਹੀਂ ਹੈਗੇ ਭਾਜੀ ਨੇ ਸ਼ਬੀਰ ਕੁਮਾਰ ਦੱਸਿਆ ਤੇ ਸ਼ਬੀਰ ਕੁਮਾਰ ਨਹੀਂ ਹੈਗੇ ਇਹਨਾਂ ਦੇ ਗੀਤ ਬਹੁਤ ਸਾਰੇ ਆ ਤੇ ਬੜੇ ਫੇਮਸ ਹੋਏ ਆ ਇਹ ਗੀਤ ਜਿੰਨੇ ਵੀ ਹੈਗੇ ਆ ਸੋ ਇਹਨਾਂ ਦੀ ਆਵਾਜ਼ ਹੈਗੀ ਜੀ ਮੁਹੰਮਦ ਅਜ਼ੀਜ਼ ਹੈਗੇ ਆ ਇਹ ਇਹਨਾਂ ਦਾ ਨਾ 2 ਜੁਲਾਈ ਨੂੰ ਸੀਗਾ ਬਰਥਡੇ ਤੇ 2 ਜੁਲਾਈ ਨੂੰ ਇਹਨਾਂ ਦਾ ਬਰਥਡੇ ਸੀਗਾ 1954 ਦੇ ਵਿੱਚ ਜਨਮੇ ਆ ਕਲਕੱਤਾ ਇੰਡੀਆ ਦੇ ਵਿੱਚ ਪਰ ਇਹਨਾਂ ਦੀ ਮੌਤ ਹੋ ਗਈ ਸੀ ਜੀ ਜਦੋਂ ਇਹ 64 ਸਾਲ ਦੇ ਸੀਗੇ ਸੋ ਨਵੰਬਰ 27, 2018 ਦੇ ਵਿੱਚ 27 ਨਵੰਬਰ 2018 ਦੇ ਵਿੱਚ ਹੋ ਗਈ ਸੀ ਇਹਨਾਂ ਦਾ ਐਕਸੀਡੈਂਟ ਹੋ ਗਿਆ ਸੀਗਾ ਤੇ ਫਿਰ ਇਹਨਾਂ ਦੀ ਮੌਤ ਹੋ ਗਈ ਸੀ ਸੋ ਇਹਨਾਂ ਦੇ ਨਾ ਗੀਤ ਬੜੇ ਮਸ਼ਹੂਰ ਹੈ ਬੜੇ ਫੇਮਸ ਹੈ ਔਰ ਇਹਨਾਂ ਨੇ ਆਪਣੀ ਜਿਹੜੀ ਸ਼ੁਰੂਆਤ ਕੀਤੀ ਸੀ ਨਾ ਗਾਇਕੀ ਦੀ ਉਹ ਕੀਤੀ ਸੀਗੀ ਮਰਦ ਫਿਲਮ ਦੇ ਗਾਣਿਆਂ ਤੋਂ ਮਰਦ ਫਿਲਮ ਦੇ ਗਾਣੇ ਦੇਖੋ ਕਿੰਨੇ ਸਾਰੇ ਮਸ਼ਹੂਰ ਹੈਗੇ ਤੇ ਇੱਕ ਹੋਰ ਇਹਨਾਂ ਦਾ ਜਿਹੜਾ ਗੀਤ ਹੈ ਨਾ ਉਹ ਬੜਾ ਹੀ ਫੇਮਸ ਸੀਗਾ ਔਰ ਮੈਂ ਤੁਹਾਨੂੰ ਉਹ ਵੀ ਸੁਣਾਉਂਦੀ ਹਾਂ ਇਹ ਜਦੋਂ ਸੁਣੋਗੇ ਫਿਰ ਤੁਹਾਨੂੰ ਲੱਗੂਗਾ ਵੀ ਹਾਂ ਇਹ ਵੀ ਬੜਾ ਮਸ਼ਹੂਰ ਸੌਂਗ ਹੈ

0: ਦੇਖ ਲੋ ਇਹ ਸਾਰੇ ਗਾਣੇ ਕਿੰਨੇ ਮਕਬੂਲ ਹੈ। ਸੋ ਇਹ ਨਗੀਨਾ ਫਿਲਮ ਦਾ ਸੌਂਗ ਹੈ, ਇਹਦੇ 'ਚ ਰਿਸ਼ੀ ਕਪੂਰ ਅਤੇ ਸ਼੍ਰੀਦੇਵੀ ਦੇ ਮੂਵੀ ਸੀਗੀ ਨਗੀਨਾ, ਹੈ ਨਾ, ਯਾਦ ਹੈ ਨਾ ਤੁਹਾਨੂੰ। ਅਤੇ ਲਓ ਜੀ ਆਪਾਂ ਹੁਣ ਪਰਮਜੀਤ ਦਿਓਲ ਜੀ ਨਾਲ ਗੱਲਬਾਤ ਕਰੀਏ ਥੋੜ੍ਹੀ ਜਿਹੀ ਰੀਅਲ ਐਸਟੇਟ ਦੀ ਲਈ ਜਾਣਕਾਰੀ, ਅਤੇ ਜ਼ਰੂਰ ਤੁਸੀਂ ਵੀ ਗੱਲਬਾਤ ਕਰਨੀ ਹੈ ਤਾਂ ਨੰਬਰ ਮੈਂ ਦੇ ਦਿੰਦੀ ਹਾਂ 416-993-73-78 'ਤੇ ਤੁਸੀਂ ਕੋਈ ਵੀ ਟ੍ਰਾਂਜੈਕਸ਼ਨ ਕਰਨੀ ਹੈ ਰੀਅਲ ਐਸਟੇਟ ਦੇ ਵਿੱਚ। ਸੋ ਬੜਾ ਫੇਮਸ ਇਹਨਾਂ ਦਾ ਵੀ ਨਾਮ ਹੈ ਜੀ, ਔਰ ਬੜੇ ਲੰਬੇ ਸਮੇਂ ਤੋਂ ਰੀਅਲ ਐਸਟੇਟ ਦੀ ਵਿੱਚ ਇਹ ਕੰਮ ਕਰਦੇ ਹਨ, ਬ੍ਰੋਕਰ ਹੈਗੇ ਆ। ਕੋਈ ਵੀ ਤੁਹਾਡਾ ਕੁਐਸਚਨ ਕੰਸਰਨ ਹੁੰਦਾ ਤਾਂ ਤੁਸੀਂ ਜ਼ਰੂਰ ਕਾਲ ਕਰੋ 416-993-73-78 'ਤੇ। ਜੀ ਪਰਮਜੀਤ ਜੀ,
1: ਸਤਿ ਸ਼੍ਰੀ ਅਕਾਲ ਜੀ। ਮੇਰੇ ਬਣੀਓ ਗੁਣਤਾਰਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਫਰੈਸ਼ੀ ਰੈਸਟੋਰੈਂਟ ਜਿਹੜਾ ਕਿ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਗਿਆ, ਇਹ ਤੁਹਾਨੂੰ ਬੋਵੇਡ ਅਤੇ ਮੈਕਲਾਗਲਨ ਏਰੀਏ ਦੇ ਵਿੱਚ ਬਿਲਕੁਲ ਕਾਰਨਰ ਤੇ ਪਲਾਜ਼ੇ ਦੇ ਵਿੱਚ ਮਿਲ ਰਿਹਾ, ਬੜੇ ਪਲਾਜ਼ੇ ਦੇ ਵਿੱਚ। ਇਸਦੀ ਸੇਲ ਮੋਰ ਦੈਨ 50,000 ਤੋਂ ਉੱਪਰ ਪਰ ਮੰਥ, ਰੈਂਟ ਸਿਰਫ $5,100 ਪਰ ਮੰਥ ਇੰਕਲੂਡਿੰਗ TMI HST, ਲੀਜ਼ ਜਿਹੜੀ ਆ ਉਹ 5+5 ਮਿਲੇਗੀ, ਤੇ ਪ੍ਰਾਈਸ ਬੜੀ ਹੀ ਰੀਜਨੇਬਲ ਰੱਖੀ ਗਈ ਆ, ਆਸਕਿੰਗ ਪ੍ਰਾਈਸ 269,000 ਆ, ਸਟਿਲ ਨੈਗੋਸ਼ੀਏਬਲ ਆ, ਤੁਹਾਨੂੰ ਇਹਦੀ ਬੈਸਟ ਡੀਲ ਮਿਲ ਸਕਦੀ ਆ। ਅਗਰ ਤੁਸੀਂ ਫਰੈਸ਼ੀ ਰੈਸਟੋਰੈਂਟ ਰਨ ਕਰਨਾ ਚਾਹੁੰਦੇ ਹੋ ਜਾਂ ਇਸ ਨੂੰ ਰੀਬ੍ਰੈਂਡ ਕਰਨਾ ਚਾਹੁੰਦੇ ਹੋ ਕਿਸੇ ਵੀ ਹੋਰ ਫੂਡ ਦੇ ਵਿੱਚ ਤਾਂ ਵੀ ਤੁਸੀਂ ਕਰ ਸਕਦੇ ਹੋ, ਕਿਉਂਕਿ ਲੋਕੇਸ਼ਨ ਬੜੀ ਢੁਕਵੀਂ ਆ। ਹੋਰ ਜਾਣਕਾਰੀ ਲੈਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-993-7378। ਦੂਸਰਾ ਪੀਜ਼ਾ ਸਟੋਰ ਜਿਹੜਾ ਕਿ ਮਿਸਾਗਾ ਦੇ ਵਿੱਚ ਡਿਕਸੀ ਅਤੇ 401 ਦੇ ਨਜ਼ਦੀਕ ਲਿਸਟ ਕੀਤਾ ਗਿਆ ਵਾ, ਜਿਸ ਦੀ ਸੇਲ ਤੁਹਾਨੂੰ $10,000 ਪਰ ਵੀਕ ਗਰੰਟੀ ਦੇ ਨਾਲ ਮਿਲੇਗੀ, ਰੈਂਟ ਸਿਰਫ $4,800 ਪਰ ਮੰਥ ਹੋਵੇਗਾ, ਲੀਜ਼ ਜਿਹੜੀ ਆ ਲੌਂਗ ਟਰਮ ਹੋਵੇਗੀ 5+5, ਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਇਹ ਪੀਜ਼ਾ ਸਟੋਰ ਖਰੀਦਣਾ ਚਾਹੁੰਦੇ ਹੋ ਜਾਂ ਇਸ ਦੇ ਨਾਲ ਯੂਨਿਟ ਖਰੀਦਣਾ ਚਾਹੁੰਦੇ ਹੋ, ਪੀਜ਼ਾ ਸਟੋਰ ਅਤੇ ਯੂਨਿਟ ਦੋਵਾਂ ਦੀ ਪ੍ਰਾਈਸ ਬਹੁਤ ਹੀ ਲੋਐਸਟ ਪ੍ਰਾਈਸ ਦੇ ਉੱਤੇ ਲਿਸਟ ਕੀਤੇ ਗਏ ਹਨ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਬਰਲਿੰਗਟਨ ਦੇ ਵਿੱਚ ਲਿਸਟ ਕੀਤਾ ਹੋਇਆ ਪੀਜ਼ਾ ਸਟੋਰ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਤੇ ਲਾਸਟ ਦੇ ਵਿੱਚ ਬਿਊਟੀ ਸਲੋਨ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਤੁਹਾਨੂੰ ਡੰਡਾਸ ਅਤੇ ਹਾਈਵੇ 10 ਦੇ ਨਜ਼ਦੀਕ ਬੜੇ ਪਲਾਜ਼ੇ ਦੇ ਵਿੱਚ ਮਿਲ ਰਿਹਾ ਵਾ, ਜਿਸ ਦੀ ਸੇਲ ਬਹੁਤ ਹੀ ਗੁੱਡ $24,000 ਤੋਂ ਉੱਪਰ ਇਸ ਦੀ ਸੇਲ ਤੁਹਾਨੂੰ ਮਿਲੇਗੀ ਪਰ ਮੰਥ ਦੀ, ਰੈਂਟ ਸਿਰਫ ਤੇ ਸਿਰਫ $4,100 ਪਰ ਮੰਥ ਹੋਵੇਗਾ, ਲੀਜ਼ ਜਿਹੜੀ ਆ ਉਹ 5+5 ਮਿਲੇਗੀ, ਤੇ ਪ੍ਰਾਈਸ ਬਹੁਤ ਹੀ ਲੋਅ ਰੱਖੀ ਗਈ ਆ। ਲੇਜ਼ਰ ਦਾ ਕੰਮ ਨਾਲ ਕੀਤਾ ਜਾਂਦਾ ਵਾ, ਇਸ ਦੇ ਵਿੱਚ ਮੈਨਸ ਲੇਡੀਜ਼ ਦਾ ਦੋਵਾਂ ਦਾ ਹੇਅਰ ਕਟਿੰਗ ਦਾ ਕੰਮ ਕੀਤਾ ਜਾਂਦਾ ਵਾ, ਬਹੁਤ ਹੋਰ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ। ਅਗਰ ਤੁਸੀਂ ਇਹ ਦੇਖਣਾ ਚਾਹੁੰਦੇ ਹੋ ਜਾਂ ਮਿਸੀਸਾਗਾ ਦੇ ਵਿੱਚ ਲਿਸਟ ਕੀਤਾ ਹੋਇਆ ਲੇਕ ਸ਼ੋਰ ਤੇ ਇੱਕ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤੇ ਹੋਏ ਦੋ ਬਿਊਟੀ ਸਲੋਨ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ, ਜਾਂ ਤੁਸੀਂ ਵੀ ਕੋਈ ਬਿਜ਼ਨਸ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਏ ਦੇ ਵਿੱਚ ਜਾਂ ਕੋਈ ਪ੍ਰਾਪਰਟੀ ਸੈੱਲ ਕਰਨਾ ਚਾਹੁੰਦੇ ਹੋ ਕਿਸੇ ਵੀ ਏਰੀਏ ਦੇ ਵਿੱਚ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378 416-993-7378। ਥੈਂਕ ਜੀ
0: ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਅਤੇ ਬਿਲਕੁਲ ਜੀ, ਤੁਸੀਂ ਜ਼ਰੂਰ ਕੰਟੈਕਟ ਕਰੋ ਅਤੇ ਵਧੀਆ ਤੁਹਾਡੀ ਟ੍ਰਾਂਜੈਕਸ਼ਨ ਜਿਹੜੀ ਰੀਅਲ ਅਸਟੇਟ 'ਚ ਹੋਊਗੀ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰ ਰਹੇ ਹਾਂ, 10:36 ਹੋ ਚੁੱਕੇ ਆ, ਅਤੇ ਇੱਕ ਨੰਬਰ ਤੁਸੀਂ ਹੋਰ ਪਹਿਲਾਂ ਲਓ ਮੇਰੇ ਕੋਲ ਦੁਆਬਾ ਟਰੈਵਲਸ ਦਾ। ਦੁਆਬਾ ਟਰੈਵਲਸ ਨੂੰ ਤੁਸੀਂ ਕੰਟੈਕਟ ਕਰੋ ਅਤੇ ਦੁਆਬਾ ਟਰੈਵਲਸ ਵਾਲੇ ਕਹਿੰਦੇ ਆ ਕਿ ਬੜੇ ਵਧੀਆ ਏਅਰ ਫੇਅਰ ਜਿਹੜੇ ਆ ਉਹ ਤੁਹਾਨੂੰ ਮਿਲ ਸਕਦੇ ਆ, ਅਤੇ ਤੁਸੀਂ ਗੱਲਬਾਤ ਜਦੋਂ ਕਰੋਗੇ ਤਾਂ ਨੰਬਰ ਹੋਊਗਾ ਜੀ 905-673-1400 'ਤੇ ਗੱਲਬਾਤ ਕਰਨੀ ਹੈ, 905-673-1400 'ਤੇ ਤੁਹਾਡੀ ਗੱਲਬਾਤ ਇਹਨਾਂ ਦੇ ਨਾਲ ਹੋ ਸਕਦੀ ਹੈ। ਅਤੇ ਕਿਉਂਕਿ ਨਾ ਜਿਹੜੀਆਂ ਇੰਡੀਆ ਨੂੰ ਜਾਣ ਵਾਸਤੇ ਟਿਕਟਾਂ ਉਹ ਦੀਪਾਂਸ਼ ਕਹਿੰਦੇ ਆ ਕਿ ਆ ਜਾਂਦੀਆਂ ਅਤੇ ਵਿਕ ਜਾਂਦੀਆਂ, ਅਤੇ ਤੁਸੀਂ ਜਦੋਂ ਤੁਹਾਨੂੰ ਚਾਹੀਦੀਆਂ ਨਾ ਫਟਾਫਟ ਕਾਲ ਕਰ ਲਓ। ਹੁਣ ਵੀ ਐਟ ਪ੍ਰੈਜੈਂਟ ਇਹਨਾਂ ਕੋਲ ਟਿਕਟਾਂ ਜਿਹੜੀਆਂ ਬਿਲਕੁਲ ਹੁਣੇ ਪਹੁੰਚੀਆਂ, ਕਹਿੰਦੇ ਤੁਸੀਂ ਇੰਡੀਆ ਜਾਣਾ, ਪਾਕਿਸਤਾਨ ਜਾਣਾ, ਅਤੇ ਬਹੁਤ ਵਧੀਆ ਰੇਟ 'ਤੇ, ਔਰ ਪ੍ਰੋਪਰ ਇਹਨਾਂ ਨੇ ਦੱਸਿਆ ਹੁੰਦਾ ਵੀ ਆਹ ਮਹੀਨੇ 'ਚ ਤੁਸੀਂ ਆਹ ਹਫ਼ਤਿਆਂ 'ਚ ਜਾਣਾ ਅਤੇ ਕਦੋਂ ਵਾਪਸ ਆਉਣਾ, ਵਨ ਵੇ ਲੈਣੀ ਹੈ ਕਿ ਆਉਣ ਜਾਣ ਦੀ ਇਕੱਠੀ ਲੈਣੀ ਹੈ, ਉਹ ਸਾਰੀ ਤਰ੍ਹਾਂ ਦੀ ਜਿਹੜੀ ਸਰਵਿਸ ਇਹ ਦਿੰਦੇ ਆ। ਦੁਆਬਾ ਟਰੈਵਲਸ 905-673-1400, 905-673-1400 'ਤੇ ਜਿਹੜੀ ਗੱਲਬਾਤ ਹੈ ਉਹ ਤੁਸੀਂ ਕਰ ਸਕਦੇ ਹੋ। ਅਤੇ ਇੱਕ ਆਹ ਵੀ ਗੀਤ ਬੜਾ ਫੇਮਸ ਸੀਗਾ, ਦੇਖਿਆ

ਲਓ ਜੀ, ਹੁਣ ਨੰਬਰ ਤੁਹਾਨੂੰ ਇੱਕ ਹੋਰ ਦੇ ਦਈਏ ਤੇ ਇਹ ਹੈਗਾ ਜੀ ਇੰਸ਼ੋਰੈਂਸ ਦੇ ਲਈ, ਜੇਕਰ ਤੁਹਾਨੂੰ ਲਾਈਫ ਡਿਸੇਬਿਲਿਟੀ ਕ੍ਰਿਟੀਕਲ ਦਾ ਕੋਈ ਵੀ ਪਲਾਨ ਚਾਹੀਦਾ। ਕਈ ਵਾਰ ਨਾ ਅਸੀਂ ਪਲਾਨ ਕਰਾਏ ਹੁੰਦੇ ਆ, ਦੇਖਦੇ ਨਹੀਂ, ਖਤਮ ਹੋ ਜਾਂਦੇ ਆ ਟਰਮ, ਕਿਉਂਕਿ ਕਈ ਵਾਰ ਟਰਮ 'ਚ ਆਪਾਂ ਨੇ ਲਾਈਫ ਇੰਸ਼ੋਰੈਂਸ ਲਈ ਹੋਈ ਹੁੰਦੀ ਹੈ ਨਾ। ਸੋ ਜ਼ਰੂਰ ਜਿੰਨੀਆਂ ਵੀ ਤੁਸੀਂ ਆਪਣੀਆਂ ਪਾਲਿਸੀਜ਼ ਕਰਾਉਂਦੇ ਹੋ ਨਾ ਆਪਣੀ ਫੈਮਿਲੀ ਦੇ ਵਿੱਚ ਕਿਸੇ ਦੀਆਂ ਵੀ, ਤੇ ਉਹਨਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ। ਇੱਕ ਤਾਂ ਉਹ ਸਹੀ ਜਗ੍ਹਾ ਤੇ ਰੱਖੋ। ਬਹੁਤੀ ਵਾਰ ਜਦੋਂ ਕਾਲ ਆਉਂਦੀ ਹੈ ਨਾ, ਸਾਰੇ ਇਹੀ ਕਹਿ ਦਿੰਦੇ ਆ ਵੀ ਹਾਂ ਕਰਵਾਈ ਤਾਂ ਹੋਈ ਹੈ, ਪਤਾ ਨਹੀਂ ਕਿਹੜੀ ਹੈ ਤੇ ਟਰਮ ਕਿੰਨੀ ਹੈ, ਚੱਲਦੀ ਵੀ ਹੈ ਕਿ ਨਹੀਂ ਚੱਲਦੀ, ਹੈ ਨਾ। ਕਿਉਂਕਿ ਨਾ ਕਈ ਵਾਰੀ ਆਪਾਂ ਘਰ ਬਾਰ ਬਦਲ ਲੈਂਦੇ ਹਾਂ ਤੇ ਉੱਥੇ ਐਡਰੈਸ ਆਪਾਂ ਨੇ ਚੇਂਜ ਹੀ ਨਹੀਂ ਕੀਤਾ, ਜੇ ਕੋਈ ਲੈਟਰ ਆਊਗੀ ਵੀ ਕੰਪਨੀ ਵੱਲੋਂ ਉਹ ਤੁਹਾਡੇ ਪੁਰਾਣੇ ਐਡਰੈਸ ਤੇ ਆਉਣੀ ਹੈ। ਤੇ ਉਹ ਇਸ ਕਰਕੇ ਨਾ ਅਪਡੇਟ ਵੀ ਰੱਖਿਆ ਕਰੋ ਆਪਣੀ ਪਾਲਿਸੀਜ਼ ਨੂੰ। ਜੇ ਐਡਰੈਸ ਤੁਹਾਡੇ ਘਰ ਦਾ ਰੈਜ਼ੀਡੈਂਸ਼ੀਅਲ ਐਡਰੈਸ ਜਿਹੜਾ ਚੇਂਜ ਹੁੰਦਾ, ਤੇ ਤੁਸੀਂ ਉਹਦੇ ਬਾਰੇ ਜਿਹੜੀ ਜਾਣਕਾਰੀ ਆਪਣੇ ਐਡਵਾਈਜ਼ਰ ਨੂੰ ਦਿਓ, ਐਡਵਾਈਜ਼ਰ ਨੇ ਉੱਥੇ ਚੇਂਜ ਕਰ ਦੇਣਾ, ਕਿਉਂਕਿ ਕੋਈ ਵੀ ਲੈਟਰ ਜਿਹੜੀ ਆ ਸਕਦੀ ਹੈ ਤੇ ਤੁਹਾਨੂੰ ਫਿਰ ਪਤਾ ਲੱਗ ਜਾਂਦਾ, ਨਹੀਂ ਤਾਂ ਪਤਾ ਹੀ ਨਹੀਂ ਲੱਗਣਾ। ਤੇ ਬਾਕੀ ਜੇ ਕੋਈ ਵੀ ਇੰਸ਼ੋਰੈਂਸ ਤੁਸੀਂ ਨਹੀਂ ਲਈ ਹੋਈ, ਹੁਣ ਬੜੀ ਵਧੀਆ ਜੀ ਇੱਕ ਕੰਪਨੀ, ਬੜੀ ਪੁਰਾਣੀ ਕੰਪਨੀ ਹੈ ਤੇ ਬੜੀ ਵਧੀਆ ਸਰਵਿਸ ਹੈ, ਨੰਬਰ 1 ਕੰਪਨੀ ਹੈ ਉਹ ਆਪਣੀ ਕੈਨੇਡਾ ਦੀ। ਤੇ ਜੇਕਰ ਤੁਸੀਂ ਇੰਸ਼ੋਰੈਂਸ ਨਹੀਂ ਲਈ ਹੋਈ, ਟਰਮ ਇੰਸ਼ੋਰੈਂਸ ਲਓ ਤੇ ਤੁਹਾਨੂੰ ਰੇਟ ਵੀ ਘੱਟ ਮਿਲੂਗਾ। ਬਾਕੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਾਲ ਜ਼ਰੂਰ ਕਰਵਾਇਆ ਕਰੋ ਆਪਣੀ, ਉਹ ਵੀ ਟਰਮ ਲਓ ਚਾਹੇ ਮਨੀ ਬੈਕ ਵਾਲੀ ਲੈ ਲਓ। ਤੇ ਬਾਕੀ ਜਿਹੜੇ ਸੈਲਫ ਇੰਪਲੋਇਡ ਵੀਰ ਭੈਣ ਹੈਗੇ ਜੀ, ਉਹ ਤੁਸੀਂ ਜ਼ਰੂਰ ਆਪਣੀ ਡਿਸੇਬਿਲਿਟੀ ਇੰਸ਼ੋਰੈਂਸ ਜ਼ਰੂਰ ਕਰਾਓ। ਤੇ ਜੇ ਤੁਸੀਂ US ਨੂੰ ਟਰੈਵਲ ਕਰਦੇ ਹੋ ਤੇ ਫਿਰ ਤੁਸੀਂ ਆਪਣੀ ਟਰੈਵਲ ਇੰਸ਼ੋਰੈਂਸ ਵੀ ਜ਼ਰੂਰ ਲਓ, ਕਿਉਂਕਿ ਤੁਹਾਡਾ ਕਾਰਡ ਉੱਥੇ ਵਰਕ ਨਹੀਂ ਕਰਨਾ। ਤੇ ਜਿਹੜੀ ਡਿਸੇਬਿਲਿਟੀ ਇੰਸ਼ੋਰੈਂਸ ਆਪਾਂ ਨੇ ਤੁਹਾਨੂੰ ਦੇਣੀ ਹੈ ਜੀ, ਉਹ 24/7 ਤੁਹਾਨੂੰ ਕਵਰ ਕਰੂਗੀ। ਇਸ ਕਰਕੇ ਤੁਸੀਂ ਜ਼ਰੂਰ, ਜੇ ਤਾਂ ਚਲੋ ਤੁਹਾਨੂੰ ਗਰੁੱਪ ਦੇ ਵਿੱਚ ਡਿਸੇਬਿਲਿਟੀ ਇੰਸ਼ੋਰੈਂਸ ਮਿਲ ਰਹੀ ਹੈ ਕੰਪਨੀ ਵੱਲੋਂ, ਗੁੱਡ ਹੈ, ਕਿਉਂਕਿ ਉਹਦੇ ਰੇਟ ਜਿਹੜੇ ਘੱਟ ਹੁੰਦੇ ਆ। ਪਰ ਜੇ ਤੁਸੀਂ ਇੰਡੀਵਿਜੁਅਲੀ ਕਰਾਉਂਦੇ ਹੋ ਨਾ ਆਪਣੀ, ਤਾਂ ਉਹਦੇ ਵਿੱਚ ਜ਼ਿਆਦਾ ਫਾਇਦਾ ਅਤੇ ਉਹ ਤੁਹਾਨੂੰ ਜਿਹੜੀ ਹੈਗੀ ਹੈ ਜ਼ਿਆਦਾ ਕਵਰੇਜ ਵੀ ਤੁਹਾਨੂੰ ਮਿਲ ਜਾਂਦੀ ਹੈ ਤੁਹਾਡੀ ਪਸੰਦ ਦੀ, ਹੈ ਨਾ। ਅਤੇ ਨਾਲ ਦੀ ਨਾਲ ਫਿਰ ਉਹ 24/7 ਜਿਹੜੀ ਸਰਵਿਸ ਹੈ, ਤੁਹਾਡੀ ਜਿਹੜੀ ਪ੍ਰੋਟੈਕਸ਼ਨ ਹੈ ਉਹ ਕਰੂਗੀ। ਸੋ ਨੰਬਰ ਮੇਰਾ ਨੋਟ ਕਰ ਲਓ ਜੀ, ਨੰਬਰ ਮੇਰਾ ਹੈਗਾ 6477652340 'ਤੇ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ। ਪਰ ਗਰੁੱਪ ਪਲੈਨਾਂ ਦਾ ਥੋੜ੍ਹਾ ਜਿਹਾ ਇਹ ਹੁੰਦਾ ਕਿ ਜੇ ਤੁਸੀਂ ਉਹ ਕੰਪਨੀ ਛੱਡ ਦਿੱਤੀ, ਉਹ ਨਾਲ ਹੀ ਡਿਸੇਬਿਲਿਟੀ ਇੰਸ਼ੋਰੈਂਸ ਜਿਹੜੀ ਫਿਰ ਉੱਥੇ ਖਤਮ ਹੋ ਜਾਣੀ ਹੈ। ਅਤੇ ਜੇ ਤੁਸੀਂ ਕਿਸੇ ਵੀ ਕੰਪਨੀ ਨਾਲ ਕਰ ਰਹੇ ਹੋ, ਪਰ ਤੁਸੀਂ ਜੇ ਆਪਣੀ ਲਈ ਹੋਈ ਹੈ ਤਾਂ ਕੰਪਨੀ ਚੇਂਜ ਵੀ ਕਰਤੀ ਤਾਂ ਫਿਰ ਵੀ ਉਹ ਚੱਲੀ ਜਾਂਦੀ ਹੈ, ਹੈ ਨਾ। ਅਤੇ ਹੋਰ ਕਾਫੀ ਜਿਹੜੇ ਆ ਤੁਹਾਡੇ ਪੁਆਇੰਟ ਤੁਹਾਨੂੰ ਜਾਣਨ ਵਾਲੇ ਹੁੰਦੇ ਆ, ਸੋ ਤੁਸੀਂ ਜ਼ਰੂਰ ਉਹਨਾਂ ਬਾਰੇ ਜਾਣਕਾਰੀ ਲੈ ਸਕਦੇ ਹੋ। ਬਾਕੀ ਬੱਚਿਆਂ ਦਾ ਐਜੂਕੇਸ਼ਨ ਪਲਾਨ ਤੁਸੀਂ ਓਪਨ ਕਰਾਉਣਾ, ਉਹਨਾਂ ਦੀ ਇੰਸ਼ੋਰੈਂਸ ਕਰਾਉਣੀ ਹੈ, ਅਤੇ ਤਾਂ ਵੀ ਤੁਸੀਂ ਮੈਨੂੰ ਕਾਲ ਕਰਨੀ ਹੈ, ਜਾਂ ਫਿਰ ਸੇਵਿੰਗ ਪਲਾਨਸ ਤੁਸੀਂ ਓਪਨ ਕਰਾਉਣਾ ਚਾਹੁੰਦੇ ਹੋ, 6477652340 'ਤੇ ਜਿਹੜੀ ਗੱਲਬਾਤ ਹੈ ਉਹ ਤੁਸੀਂ ਕਰ ਸਕਦੇ ਹੋ। ਤੇ ਇੱਕ ਥੋੜਾ ਜਿਹਾ ਗੀਤ ਆ ਵੀ ਹੈਗਾ, ਉਹ ਵੀ ਤੁਹਾਨੂੰ ਸੁਣਾਉਂਦੇ ਆ। ਗੀਤ ਬੜੇ ਆ, ਮੇਰਾ ਜੀ ਕਰਦਾ।

0: ਬਿਲਕੁਲ ਜੀ, ਬੜੇ ਪਿਆਰੇ ਪਿਆਰੇ ਸੌਂਗ ਹੈ ਤੇ ਲਓ ਜੀ ਆਪਾਂ ਹੁਣ ਮੌਰਗੇਜ ਦੀ ਲਈ ਜਾਣਕਾਰੀ ਨਰਦੇਵ ਸਿੱਧੂ ਜੀ ਸਾਡੇ ਨਾਲ ਹੈ। ਹਾਂਜੀ ਭਾਜੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਪਿਆਰ ਭਾਵਾਂ ਨੂੰ ਗੁੱਡ ਮਾਰਨਿੰਗ ਜੀ, ਹੈਪੀ ਫ੍ਰਾਈਡੇ
0: ਜੀ।
1: ਆਪਾਂ ਗੱਲਬਾਤ ਕਰਾਂਗੇ ਜੀ ਸਿਕਿਓਰ ਲਾਈਨ ਆਫ ਕ੍ਰੈਡਿਟ ਦੇ ਬਾਰੇ। ਜਸਵਿੰਦਰ ਜੀ, ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ ਇਹ ਆਪਾਂ ਉਹਨਾਂ ਭੈਣ ਭਰਾਵਾਂ ਨੂੰ ਬਣਾ ਕੇ ਦੇ ਸਕਦੇ ਹਾਂ ਜਿਹਨਾਂ ਕੋਲੇ ਆਪਣਾ ਘਰ ਹੈਗਾ ਤੇ ਘਰ ਦੇ ਵਿੱਚ ਉਹਨਾਂ ਦੀ ਐਕੁਇਟੀ ਹੈਗੀ ਹੈ। ਉਹ ਬੇਸ਼ੱਕ ਸੈਲਫ ਇੰਪਲਾਇਡ ਹੈ, ਬੇਸ਼ੱਕ ਪੇਰੋਲ ਤੇ ਕੰਮ ਕਰਦੇ ਹੈ, ਦੋਨੋਂ ਹੀ ਕੈਟੇਗਰੀ ਦੇ ਭੈਣ ਭਰਾ ਦੇ ਵਾਸਤੇ ਐਲੀਜੀਬਲ ਹੋ ਸਕਦੇ ਹੈ। ਜਿਨ੍ਹਾਂ ਦਾ ਕਿਸੇ ਕਾਰਨ ਕਰਕੇ ਕ੍ਰੈਡਿਟ ਖਰਾਬ ਹੋ ਗਿਆ ਜਾਂ ਉਹ ਆਪਣੀ ਇਨਕਮ ਨਹੀਂ ਦਿਖਾ ਸਕਦੇ, ਉਹਨਾਂ ਦੇ ਘਰ ਦੇ ਉੱਪਰ ਵੀ ਆਪਾਂ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ ਬਣਾ ਕੇ ਦੇ ਸਕਦੇ ਹਾਂ। ਜਿਹੜੀ ਤੁਹਾਡੀ ਮੌਰਗੇਜ ਪਹਿਲਾਂ ਚੱਲ ਰਹੀ ਹੈ ਕਿਸੇ ਬੈਂਕ ਤੋਂ ਚੱਲ ਰਹੀ ਹੈ, ਕਿਸੇ ਬੀ ਲੈਂਡਰ ਤੋਂ ਚੱਲ ਰਹੀ ਹੈ, ਉਹ ਉਸੇ ਤਰ੍ਹਾਂ ਚੱਲੀ ਜਾਏਗੀ। ਉਹਦੇ ਨਾਲ ਨਾਲ ਜਿਹੜੀ ਸਿਕਿਓਰ ਲਾਈਨ ਆਫ ਕ੍ਰੈਡਿਟ ਹੈ ਬਣਾ ਕੇ ਦੇ ਦਿੰਦੇ ਹਾਂ ਤੁਹਾਨੂੰ, ਜਦੋਂ ਫਿਰ ਤੁਹਾਨੂੰ ਲੋੜ ਹੈਗੀ ਹੈ ਉਦੋਂ ਤੁਸੀਂ ਉਹਨੂੰ ਵਰਤ ਸਕਦੇ ਹੋ। ਜੇ ਵਰਤੋਂਗੇ ਤਾਂ ਤੁਹਾਨੂੰ ਵਿਆਜ ਪਏਗਾ, ਕਿਸ਼ਤ ਆਏਗੀ, ਜੇ ਨਹੀਂ ਵਰਤਦੇ ਕੋਈ ਵਿਆਜ ਨਹੀਂ ਪੈਣਾ, ਕੋਈ ਤੁਹਾਨੂੰ ਕਿਸ਼ਤ ਨਹੀਂ ਆਉਣੀ। ਤੇ ਇੱਕ ਵਾਰੀ ਸਿਕਿਓਰ ਲਾਈਨ ਆਫ ਕ੍ਰੈਡਿਟ ਬਣ ਜਾਂਦੀ ਹੈ, ਇਹ ਤੋਂ ਪੈਸੇ ਚੱਕ ਕੇ ਤੁਸੀਂ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ ਵਰਤ ਸਕਦੇ ਹੋ। ਤੁਸੀਂ ਕੋਈ ਸੈਕਿੰਡ ਮੌਰਗੇਜ ਚੱਕੀ ਹੈ, ਮਹਿੰਗੇ ਭਾਅ ਦੇ ਕ੍ਰੈਡਿਟ ਕਾਰਡਾਂ ਦੇ ਕਰਜ਼ੇ ਚੱਕੇ ਆ, ਉਹਨਾਂ ਨੂੰ ਪੇ ਆਫ ਕਰਨਾ ਹੈ, ਕੋਈ ਘਰ 'ਚ ਰੈਨੋਵੇਸ਼ਨ ਕਰਨੀ ਹੈ, ਬੇਸਮੈਂਟ ਦੁਬਾਰਾ ਬਣਾਉਣੀ ਹੈਗੀ ਹੈ, ਗੱਲ ਕੀ ਕਿਸੇ ਵੀ ਆਪਣੇ ਕੰਮ ਕਾਜ ਵਾਸਤੇ ਪੈਸੇ ਇਹ ਤੋਂ ਚੱਕ ਕੇ ਵਰਤ ਸਕਦੇ ਹੋ। ਤੁਹਾਡੇ ਕੋਲ ਘਰ ਹੈਗਾ, ਘਰ 'ਚ ਐਕੁਇਟੀ ਹੈਗੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ। ਇੱਕ ਗੱਲ ਹੋਰ ਜੀ, ਕਈ ਵਾਰੀ ਦੇਖਣ 'ਚ ਆਉਂਦਾ ਹੈ ਕਿ ਭੈਣ ਭਰਾਵਾਂ ਨੇ ਕੋਈ ਹੋਰ ਨਵਾਂ ਘਰ ਖਰੀਦਿਆ ਹੁੰਦਾ ਹੈਗਾ ਜਿਹਦੀ 'ਚ ਵੈਲਿਊ ਘੱਟ ਆਉਂਦੀ ਹੈ, ਉਸ ਕੇਸ ਦੇ ਵਿੱਚ ਵੀ ਅਗਰ ਤੁਹਾਨੂੰ ਐਕਸਟਰਾ ਡਾਊਨ ਪੇਮੈਂਟ ਦੀ ਲੋੜ ਪੈਂਦੀ ਹੈ ਤਾਂ ਸਿਕਿਓਰ ਲਾਈਨ ਆਫ ਕ੍ਰੈਡਿਟ ਤੋਂ ਚੱਕ ਕੇ ਵਰਤ ਸਕਦੇ ਹੋ। ਤੁਹਾਡੇ ਕੋਲ ਘਰ ਹੈਗਾ, ਘਰ 'ਚ ਐਕੁਇਟੀ ਹੈਗੀ ਹੈ, ਸਿਕਿਓਰ ਲਾਈਨ ਆਫ ਕ੍ਰੈਡਿਟ ਬਣਾਉਣੀ ਚਾਹੁੰਦੇ ਹੋ, ਇਹਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਜਾਂ ਤੁਹਾਨੂੰ ਮੌਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਮੌਰਗੇਜ ਤੁਹਾਡੇ ਰਿਨਿਊਅਲ ਵਾਸਤੇ ਆਈ ਹੈ, ਉਹ ਰੀਫਾਈਨੈਂਸ ਕਰਨਾ ਹੈਗਾ, ਜਾਂ ਤੁਸੀਂ ਕੋਈ ਘਰ ਖਰੀਦਿਆ ਸੀਗਾ ਉਹਦੀ ਹੁਣ ਕਲੋਜ਼ਿੰਗ ਆ ਰਹੀ ਹੈਗੀ ਹੈ, ਜਾਂ ਤੁਸੀਂ ਘਰ ਖਰੀਦਣ ਬਾਰੇ ਸੋਚ ਰਹੇ ਹੋ, ਪ੍ਰੀ ਅਪਰੂਵਲ ਲੈਣੀ ਹੈ, ਪ੍ਰੀ ਅਸੈਸਮੈਂਟ ਕਰਨੀ ਹੈ, ਕੋਈ ਵੀ ਮੌਰਗੇਜ ਦੀ ਜਾਣਕਾਰੀ ਚਾਹੀਦੀ ਹੈ, ਕੋਈ ਮੌਰਗੇਜ ਦਾ ਸਵਾਲ ਹੈ ਤਾਂ ਨੰਬਰ ਹੈ ਜੀ 647-247-5403, ਨਰਦੇਵ ਸਿੱਧੂ 6472945503। ਟਾਈਮ ਦੇਣ ਲਈ ਧੰਨਵਾਦ ਜੀ।
0: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ, ਫੀਫਾ ਵਰਲਡ ਕੱਪ ਨੇ ਤਾਂ ਧੂਮਾਂ ਪਾਈਆਂ ਪਈਆਂ, ਤੇ ਕੱਲ ਜਿਹੜਾ ਮੈਚ ਹੋਇਆ ਟੋਰੋਂਟੋ ਤੇ ਫੇਰ ਕਮਾਲ ਹੀ ਹੋ ਗਈ। ਵੈਸੇ ਬੜਾ ਹੀ ਡਿਫਰੈਂਟ ਜਿਹਾ ਮੈਚ ਸੀ, ਜਿਵੇਂ ਆਪਾਂ ਕਹਿੰਦੇ ਹਾਂ ਵਟ ਅ ਵਿਨ, ਵਟ ਐਨ ਐਂਡਿੰਗ, ਵਟ ਅ ਮੈਚ, ਹੈ ਨਾ। ਸੋ ਬੜਾ ਹੀ ਕਮਾਲ ਦਾ ਮੈਚ ਸੀਗਾ, ਮਤਲਬ ਜਿਵੇਂ ਪਤਾ ਨਹੀਂ ਕੀ ਹੋਈ ਜਾ ਰਿਹਾ ਸੀ, ਕਿਵੇਂ ਲੱਗ ਰਿਹਾ ਸੀ ਵੀ ਹਾਂ, ਵੈਸੇ ਤਾਂ ਲੱਗ ਰਿਹਾ ਸੀ ਕਿ ਕੁਰੇਸ਼ੀਆ ਦੀ ਜਿਹੜੀ ਟੀਮ ਹੈ ਉਹਨੇ ਜਿੱਤ ਜਾਣਾ, ਉਂਝ ਥੋੜ੍ਹਾ ਜਿਹਾ ਲੱਗ ਰਿਹਾ ਸੀ ਕਿ ਉਹ ਜ਼ਿਆਦਾ ਵਧੀਆ ਖੇਲ ਰਹੇ ਹੈ, ਹੈ ਨਾ। ਪਰ ਚਲੋ ਪੋਰਚੁਗਲ ਜਿੱਤ ਗਿਆ ਬੜੇ ਵਧੀਆ ਤਰੀਕੇ ਦੇ ਨਾਲ, ਅਤੇ ਕਿੰਨੇ ਮੋੜ ਆਏ ਨਾ ਗੇਮ ਦੇ ਵਿੱਚ, ਅਤੇ ਕਮਾਲ ਹੀ ਹੋ ਗਈ। ਅਤੇ ਜਿਹੜੇ ਲੋਕ ਸੀਗੇ ਉਹ ਕਿੰਨੇ ਉਤਸੁਕ ਸੀਗੇ, ਐਕਸਾਈਟਿਡ ਸੀਗੇ, ਹੈ ਨਾ। ਅਤੇ ਦੋਨਾਂ ਦੇ ਸਪੈਕਟੇਟਰ ਸੀਗੇ ਜਿਹੜੇ ਕੁਰੇਸ਼ੀਆ ਨੂੰ ਚਾਹੁੰਦੇ ਸੀ ਉਹ ਵੀ ਸੀ ਬਹੁਤ, ਅਤੇ ਪੁਰਤਗੀਜ਼ ਵੀ ਬਹੁਤ ਸੀਗੇ। ਸੋ ਬੜਾ ਵਧੀਆ ਮੈਚ ਇਹ ਹੋਰ ਨਿਬੜਿਆ ਜੀ, ਬਿਲਕੁਲ। ਅਤੇ ਜਿਹੜਾ ਪੋਰਚੁਗਲ ਹੈ ਜੀ, ਬਿਲਕੁਲ ਉਹ ਜਿੱਤ ਗਿਆ 2-1 ਦੇ ਨਾਲ। ਅਤੇ ਦੇਖ ਲਓ ਵਿੱਚ ਵਿੱਚ ਕਿੰਨੇ ਜਿਹੜੇ ਚੇਂਜਿਸ ਆਈਆਂ, ਅਤੇ ਉਦੋਂ ਐਂਡ ਮੂਮੈਂਟ ਤੱਕ ਤਾਂ ਵੈਸੇ ਲੱਗ ਰਿਹਾ ਸੀ ਵੀ ਪਤਾ ਨਹੀਂ ਕੀ ਹੋ ਜਾਣਾ ਐਂਡ 'ਚ, ਜਦੋਂ ਕੁਰੇਸ਼ੀਆ ਨੇ ਜਦੋਂ ਗੋਲ ਕਰਤਾ ਸੀ, ਹੈ ਨਾ, ਫਿਰ 2-2 ਹੋ ਗਿਆ ਸੀ, ਫਿਰ ਚਲੋ ਉਹ ਮੰਨਿਆ ਨਹੀਂ ਗਿਆ, ਫਿਰ 2-1 ਦੇ ਨਾਲ, ਫਿਰ ਉਹ ਮੈਚ ਖਤਮ ਨਾ ਹੋਵੇ, ਹੈ ਨਾ। ਉਦੋਂ ਸਾਰਿਆਂ ਨੂੰ ਇਹ ਸੀ ਕਿ ਕਦੋਂ ਰੈਫਰੀ ਵਿਸਲ ਵਜਾਵੇ ਅਤੇ ਮੈਚ ਖਤਮ ਹੋਵੇ, ਅਤੇ ਹੋਵੇ ਵੀ ਹਾਂ ਪੋਰਚੁਗਲ ਜਿੱਤ ਗਿਆ। ਸੋ ਬਿਲਕੁਲ ਜੀ, ਕ੍ਰਿਸਟੀਆਨੋ ਰੋਨਾਲਡੋ ਜਦੋਂ ਬਾਹਰ, ਉਹ ਚਲੋ ਉਹਨੇ ਪੈਨਲਟੀ ਨਾਲ ਕੀਤਾ ਗੋਲ, ਅਤੇ ਸਾਰੇ ਉਦੋਂ ਕਿੰਨੇ ਖੁਸ਼ ਹੋਏ। ਉਹ ਤੋਂ ਬਾਅਦ ਜਦੋਂ ਉਹਨੂੰ ਬਾਹਰ ਬੁਲਾ ਲਿੱਤਾ ਗਿਆ ਅਤੇ ਲੋਕ ਬੜੇ ਨਿਰਾਸ਼ ਹੋ ਗਏ, ਹਾਏ ਹਾਏ ਕਿਉਂ ਬੁਲਾ ਲਿਆ, ਕਿਉਂ ਬੁਲਾ ਲਿਆ, ਹੈ ਨਾ। ਸੋ ਚਲੋ ਮੈਚ ਜਿਹੜਾ ਜਿੱਤ ਗਿਆ, ਅਸਲ 'ਚ ਦੇ ਵਿੱਚ ਤਾਂ ਇਹ ਹੋਣਾ ਚਾਹੀਦਾ, ਪਰ ਬੜੇ ਖੁਸ਼ ਸੀਗੇ ਲੋਕ ਵੀ, ਅਤੇ ਬਾਕੀ ਕ੍ਰਿਸਟੀਆਨੋ ਰੋਨਾਲਡੋ ਤਾਂ ਸੀ, ਹੈ ਨਾ। ਅਤੇ ਅੱਛਾ, ਉਦੋਂ ਨਾ ਇੱਕ ਤਾਂ ਉਹਨਾਂ ਨੇ ਉਹ ਯਾਦ ਕੀਤਾ ਜਿਹੜਾ ਇੱਕ ਪਲੇਅਰ ਸੀਗਾ ਜਿਹਦੀ ਰੋਡ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਨਾ, ਡਿਓਗੋ ਹੁਟਾ। ਸੋ ਉਹਦੀ ਫਿਰ ਜਰਸੀ ਵੀ ਪਹਿਨੀ ਇਹਨੇ ਕ੍ਰਿਸਟੀਆਨੋ ਰੋਨਾਲਡੋ ਨੇ, ਟ੍ਰਿਬਿਊਟ ਦਿੱਤਾ ਉਹਨੂੰ, ਕਿਉਂਕਿ ਉਹਦੇ ਲਾਸਟ ਈਅਰ ਜਿਹੜੀ ਆ ਮੌਤ ਹੋ ਗਈ ਸੀ 2025 ਦੇ ਵਿੱਚ ਇੱਕ ਕਾਰ ਐਕਸੀਡੈਂਟ ਦੇ ਵਿੱਚ। ਸੋ ਬਾਕੀ ਜਿਹੜਾ ਕ੍ਰਿਸਟੀਆਨੋ ਸੀਗਾ, ਉਹਨੇ ਪੁਰਤਗੀਜ਼ ਰੋਇਲ ਫੈਮਿਲੀ ਨੇ ਇੱਕ ਬ੍ਰੇਸਲੈਟ ਜਿਹੜਾ ਪ੍ਰੈਜੈਂਟ ਕੀਤਾ ਸੀ ਨਾ, ਅਤੇ ਉਹ ਡਿਊਗੋ ਹੋਟਾ ਦੀ ਨੂੰ ਟ੍ਰਿਬਿਊਟ ਕਰਦਾ ਇੱਕ ਜਿਹੜਾ ਬ੍ਰੇਸਲੈਟ ਉਹ ਪਹਿਨਿਆ ਹੋਇਆ ਸੀਗਾ ਕ੍ਰਿਸਟੀਆਨੋ ਨੇ। ਸੋ ਬੜਾ ਵਧੀਆ ਮੈਚ ਸੀ ਜੀ, ਚਲੋ ਜਿੱਤ ਗਏ। ਔਰ ਵੈਸੇ ਵੀ ਲੋਕ ਜਿਵੇਂ ਚਲੋ ਇਹ ਕੱਲ੍ਹ ਪਹੁੰਚੇ ਸੀਗੇ ਅਤੇ ਕਿੰਨੇ ਖੁਸ਼ ਸੀਗੇ, ਤੇ ਸੜਕਾਂ ਤੇ ਭੀੜ ਉਮੜ ਰਹੀ ਸੀ, ਇੱਕ ਝਲਕ ਦੇਖਣ ਨੂੰ ਹੈ। ਸੋ ਜਿਹੜਾ ਕ੍ਰਿਸਟੀਆਨੋ ਸੀ ਉਹ ਵੀ ਬੜਾ ਓਵਰਵੈਲਮਡ ਹੋ ਰਿਹਾ ਸੀ ਵੀ ਲੋਕ ਮੈਨੂੰ ਕਿੰਨਾ ਪਿਆਰ ਕਰਦੇ। ਚਲੋ ਉਹਨੂੰ ਤਾਂ ਵਰਲਡ ਵਾਈਡ ਹੀ ਕਰਦੇ ਆ, ਪਰ ਉਹਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸਪੈਸ਼ਲੀ ਟੋਰੋਂਟੋ ਦਾ ਜਿਹੜਾ ਉਹਨੇ ਹੋਟਲ ਦੀ ਬਾਲਕੋਨੀ 'ਚੋਂ ਦੇਖ ਰਿਹਾ ਸੀ, ਲੋਕਾਂ ਨੂੰ ਵੇਵ ਕਰ ਰਿਹਾ ਸੀ ਆਪਣਾ ਹੱਥ, ਉਹ ਇਹਨੇ ਪਾਈ ਉਹਦੇ ਵਿੱਚ ਆਪਣੀ, ਹੈ ਨਾ, ਜਿਹੜੀ ਪੋਸਟ ਹੈਗੀ ਆ। ਸੋ ਬਾਕੀ ਬੜਾ ਸਰਾਹਿਆ ਉਹਨਾਂ ਨੇ ਸਭ ਨੇ ਕਿ ਬੜਾ ਵਧੀਆ ਜਿਹੜਾ ਕੈਨੇਡਾ ਨੇ ਸਾਨੂੰ ਟ੍ਰੀਟ ਕੀਤਾ, ਬੜੇ ਖੁਸ਼ ਹਾਂ ਅਸੀਂ। ਸੋ ਬਿਲਕੁਲ ਜੀ, ਕੱਲ੍ਹ ਪੋਰਚੁਗਲ ਅਤੇ ਕੁਰੇਸ਼ੀਆ ਦਾ ਸੀ, 2-1 ਨਾਲ ਚਲੋ ਪੋਰਚੁਗਲ ਜਿੱਤ ਗਿਆ। ਅਤੇ ਬਾਕੀ ਇੱਕ ਜਿਹੜਾ ਸੀਗਾ ਆਪਣਾ ਮੈਚ ਸੀਗਾ ਸਵਿਟਜ਼ਰਲੈਂਡ ਅਤੇ ਅਲਜੀਰੀਆ ਦਾ, ਉਹ 2-0 ਨਾਲ ਸਵਿਟਜ਼ਰਲੈਂਡ ਜਿੱਤਿਆ, ਅਤੇ ਸਪੇਨ ਆਸਟਰੀਆ ਦਾ ਸੀ, ਸਪੇਨ 3-0 ਦੇ ਨਾਲ ਜਿਹੜਾ ਵਿਨ ਕੀਤਾ। ਅਤੇ ਬਾਕੀ ਅੱਜ ਜਿਹੜੇ ਮੈਚ ਆ, ਇੱਕ ਤਾਂ ਹੈਗਾ ਜੀ 2 ਵਜੇ ਆਸਟ੍ਰੇਲੀਆ ਅਤੇ ਇਜਿਪਟ ਦਾ, ਇੱਕ ਹੈਗਾ ਅਰਜਨਟੀਨਾ ਅਤੇ ਕੋਬੋਵਰਦੇ ਦਾ 6 ਵਜੇ। ਸੋ ਇਹ ਵੀ ਮੈਚ ਬੜਾ ਐਨ ਹੋਊਗਾ ਜੀ, ਦੇਖਣ ਯੋਗ। ਅਤੇ ਇੱਕ ਹੈ ਜੀ ਰਾਤ ਨੂੰ 9:30 ਵਜੇ ਕੋਲੰਬੀਆ ਅਤੇ ਗਾਨਾ ਦਾ। ਸੋ ਬੜੇ ਵਧੀਆ ਮੈਚ ਸੀ ਜੀ। ਔਰ ਬਾਕੀ ਤਾਂ ਚਲੋ ਫੀਫਾ ਫੀਵਰ ਤਾਂ ਸਾਰਿਆਂ 'ਤੇ ਛਾਏ ਹੋਇਆ ਅਤੇ ਸਾਰੇ ਦੇਖਦੇ ਆ। ਸੋ ਇਹ ਬੜਾ ਵਧੀਆ, ਚਲੋ ਟੋਰੋਂਟੋ 'ਚ ਇਹ ਲਾਸਟ ਮੈਚ ਸੀ ਕੱਲ੍ਹ, ਹੈ ਨਾ। ਸੋ ਸਾਰੇ ਬੜੇ ਖੁਸ਼ ਸੀ, ਚਲੋ ਹੈਪੀ ਐਂਡਿੰਗ ਹੋ ਗਿਆ ਇੱਥੇ, ਹੈ। ਅਤੇ ਲਓ ਜੀ, ਹੁਣ ਮੈਂ ਤੁਹਾਨੂੰ ਨੰਬਰ ਦਵਾਂ ਔਲ ਟਰੱਕ ਲਿਊਬ ਐਂਡ ਵਾਸ਼ ਦਾ, ਕੁਛ ਨਾ ਸਪੈਸ਼ਲ ਇਹਨਾਂ ਨੇ ਲਗਾਏ ਹੋਏ ਆ, ਔਰ ਜੁਲਾਈ ਮੰਥ ਦੇ ਲਈ ਸਪੈਸ਼ਲ ਹੈ। ਸੁਪਰ ਸੇਵਿੰਗ ਤੁਹਾਡੀ ਹੋਣੀ ਆ, ਸੁਪਰ ਸੇਵਰ ਆਫਰਸ ਦੇ ਰਹੇ ਆ। ਇਹ ਕੀ ਹੈ, ਸਾਡੇ ਟਰੱਕ ਡਰਾਈਵਰ ਵੀਰਾਂ ਭੈਣਾਂ ਵਾਸਤੇ ਆ ਇਹ। ਹਰ ਆਇਲ ਚੇਂਜ ਸਰਵਿਸ ਦੇ ਨਾਲ ਤੁਹਾਨੂੰ ਫ੍ਰੀ ਟਿਮ ਹੋਟਨ ਕਾਰਡ ਮਿਲਣਾ। ਟਰੱਕ ਸਰਵਿਸ ਕਰਵਾਓ ਤੇ ਟਰੱਕ ਵਾਸ਼ ਤੇ ਸਪੈਸ਼ਲ ਡਿਸਕਾਊਂਟ ਤੁਹਾਨੂੰ ਮਿਲੂਗਾ। ਕੈਟ ਬੈਟਰੀਜ਼ ਵਿਦ ਇੰਸਟਾਲੇਸ਼ਨ ਸਿਰਫ ਤੁਸੀਂ $850 ਚ, $850 ਚ ਕਰਵਾ ਸਕਦੇ ਹੋ। ਏਸੀ ਰੀਚਾਰਜ ਹੋਊਗਾ ਸਿਰਫ $185 ਦੇ ਵਿੱਚ। ਸੋ ਏਸੀ ਬੜਾ ਜ਼ਰੂਰੀ ਹੈ ਜੀ, ਨਹੀਂ ਤਾਂ ਟਰੱਕਾਂ 'ਚ ਫਿਰ ਠੰਡ ਲੱਗਦੀ ਹੈ, ਜੇ ਸੋਰੀ ਗਰਮੀ ਲੱਗਦੀ ਹੈ, ਤੁਹਾਨੂੰ ਠੰਡ ਪਹੁੰਚੇ ਅਤੇ ਏਸੀ ਤੁਸੀਂ ਆਪਣਾ ਐਨ ਫਿੱਟ ਫਾਈਨ ਰੱਖੋ ਅਤੇ ਰੀਚਾਰਜ ਉਹਨੂੰ ਤੁਸੀਂ ਕਰਾਓ, $185 ਦੇ ਵਿੱਚ ਸਪੈਸ਼ਲ ਹੈ। ਅਤੇ ਸਰਵਿਸ ਵਾਸ਼ ਰਿਪੇਅਰ ਐਵਰੀਥਿੰਗ ਅੰਡਰ ਵਨ ਰੂਫ ਹੈ, ਸਾਰਾ ਕੁਛ ਅਵੇਲੇਬਿਲਟੀ ਉੱਥੇ ਹੈਗੀ ਹੈ। ਅਤੇ ਤੁਸੀਂ ਆਪਣੇ ਟਰੱਕ ਨੂੰ ਐਕਸਪਰਟ ਸਰਵਿਸ ਦਿਓ ਤਾਂ ਕਿ ਤੁਸੀਂ ਆਪਣੀ ਪੋਕਿਟ ਦੇ ਵਿੱਚ ਵੀ ਕੁਝ ਪੈਸੇ ਰੱਖ ਸਕੋ, ਸਾਰੇ ਨਾ ਖਰਚ ਹੋ ਜਾਣ, ਕਿਉਂਕਿ ਸੇਵਿੰਗ ਤੁਹਾਡੀ ਹੋ ਜਾਣੀ ਹੈ। ਸੋ ਜ਼ਰੂਰ ਸੇਵਿੰਗ ਵੀ ਕਰੋ, ਆਪਣੀ ਪੋਕਿਟ ਨੂੰ ਵੀ ਦੇਖੋ ਅਤੇ ਆਪਣੇ ਟਰੱਕ ਨੂੰ ਵੀ ਦੇਖੋ, ਕਿਉਂਕਿ ਟਰੱਕ ਹੀ ਤੁਹਾਨੂੰ ਪੈਸੇ ਕਮਾ ਕੇ ਦਿੰਦਾ ਹੈ ਨਾ। ਸੋ ਉਹ ਐਨ ਟਨਾ ਟਨ ਟੱਲੀ ਵਾਂਗ ਹੋਣਾ ਚਾਹੀਦਾ। ਸੋ ਨੰਬਰ ਤੁਸੀਂ ਨੋਟ ਕਰ ਲਓ ਜੀ, ਔਲ ਟਰੱਕ ਲਿਊਬ ਐਂਡ ਵਾਸ਼ ਦਾ, ਜਿਹੜੀ ਇਹ ਜੁਲਾਈ ਮੰਥ ਦੇ ਲਈ ਸਿਰਫ ਇਹ ਤੁਹਾਨੂੰ ਸੁਪਰ ਸੇਵਰ ਆਫਰ ਦੇ ਰਹੇ ਆ। ਸੋ ਜ਼ਰੂਰ ਇਹਦਾ ਫਾਇਦਾ ਚੁੱਕੋ। ਨੰਬਰ ਤੁਸੀਂ ਨੋਟ ਕਰੋ, 905-452-9955, 905-452-9955, ਅਤੇ 71 ਸਟੈਫਰਡ ਡਰਾਈਵ ਬਰੈਂਪਟਨ 'ਤੇ ਇਹਨਾਂ ਦੀ ਲੋਕੇਸ਼ਨ ਹੈਗੀ ਹੈ। ਨੰਬਰ ਮੈਂ ਇੱਕ ਵਾਰ ਫਿਰ ਦੇ ਦਿੰਦੀ ਹਾਂ, ਨੰਬਰ ਨੋਟ ਕਰ ਲਓ, 905-452-9955 ਤੇ ਜਿਹੜੀ ਗੱਲਬਾਤ ਹੈ ਉਹ ਤੁਸੀਂ ਇਹਨਾਂ ਨਾਲ ਕਰੋ ਤੇ ਤੁਹਾਡੀ ਸੇਵਿੰਗ ਬੜੀ ਵਧੀਆ ਹੋ ਜੂਗੀ। ਤੇ ਆਹ ਗਾਣਾ ਬੜਾ ਮਸ਼ਹੂਰ ਹੈ, ਤੇ ਫਿਰ ਆਪਾਂ ਕਾਲ ਲੈਂਦੇ ਹਾਂ ਅਗਲੀ।

0: 416-910-9000, ਵੈਬਸਾਈਟ ਹੈ punjabinsurance.ca, ਐਂਡ ਜਿਨ੍ਹਾਂ ਦੇ ਕੋਲ ਡਿਸੇਬਿਲਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਨਹੀਂ ਹੈਗਾ, ਸੋ ਕਿੱਦਾਂ ਆਪਾਂ ਅਪਲਾਈ ਕਰਨਾ ਹੈਗਾ ਤੁਸੀਂ ਮੈਨੂੰ ਕਾਲ ਕਰਨਾ, ਐਂਡ ਆਪਾਂ ਤੁਹਾਨੂੰ ਹਰੇਕ ਸਟੈਪ ਤੇ ਗਾਈਡ ਕਰਾਂਗੇ ਤਾਂ ਕਿ ਤੁਸੀਂ ਮੈਕਸੀਮਮ ਜਿਹੜਾ ਹੈਗਾ ਗਵਰਨਮੈਂਟ ਤੋਂ ਬੈਨੀਫਿਟ ਲੈ ਸਕੋ। ਨੰਬਰ ਟੂ ਰੀਚ ਪੰਜਾਬ ਇੰਸ਼ੋਰੈਂਸ 416-910-9000, 416-910-9000, ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭੈਣ ਜੀ।
1: ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਤੁਹਾਡਾ। ਤੇ ਲਓ ਜੀ ਇੱਕ ਨੰਬਰ ਹੋਰ ਲੈ ਲਓ ਤੁਸੀਂ, ਇਹ ਹੈਗਾ ਇੱਕ ਵਾਰ ਫੇਰ ਸਕਾਈਡੋਮ ਗਰੁੱਪ ਆਫ ਕੰਪਨੀਜ਼ ਦਾ ਨੰਬਰ ਤੁਹਾਨੂੰ ਦੇ ਦਈਏ। ਵਧੀਆ, ਤੁਸੀਂ ਆਪਣੇ ਗੱਡੀਆਂ ਦੀ ਡੈਂਟਿੰਗ ਪੇਂਟਿੰਗ ਠੀਕ ਕਰਾਉਣੀਆਂ ਨਾ, 4 ਲੋਕੇਸ਼ਨਾਂ ਤੋਂ ਸਰਵ ਕਰਦੇ ਆ, ਬੜੀ ਵਧੀਆ ਸਰਵਿਸ ਤੁਹਾਨੂੰ ਪ੍ਰੋਵਾਈਡ ਕਰਦੇ ਆ ਜੀ। 905-874-9988 ਤੇ ਗੱਲਬਾਤ ਹੋ ਸਕਦੀ ਹੈ, 9058749878 ਤੇ ਗੱਲਬਾਤ ਕਰਨੀ ਹੈ। ਤੇ ਇਹਦੇ ਨਾਲ ਨਾਲ ਤੁਸੀਂ ਇੱਕ ਵਾਰ ਫੇਰ ਗਰੋਸਰੀ ਦਾ ਨੰਬਰ ਲੈ ਲਓ, ਵਧੀਆ ਗਰੋਸਰੀ ਕਰਨੀ ਹੈ, 2898010566 ਤੇ ਗੱਲਬਾਤ ਹੋ ਸਕਦੀ ਹੈ। ਹਾਂਜੀ ਸਤਿ ਸ਼੍ਰੀ ਅਕਾਲ ਭਾਜੀ। ਹਾਂਜੀ ਭਾਜੀ ਕੀ ਹਾਲ ਚਾਲ?
2: ਜੀ ਟਾਈਮ ਥੋੜਾ ਰਹਿ ਗਿਆ, ਇੱਕ ਵਿਚਾਰ ਆਇਆ ਦਿਲ ਚ, ਆਪਣੇ ਦਰਬਾਰ ਸਾਹਿਬ SGPC ਬਹੁਤ ਵੱਡੀ ਸੰਸਥਾ ਸਾਡੀ, ਉਹਨਾਂ ਨੂੰ ਉਹਨਾਂ ਬੰਦਿਆਂ ਵਾਸਤੇ ਕੋਈ ਅਰੇਂਜਮੈਂਟ ਕਰਨਾ ਚਾਹੀਦਾ। ਕਈ ਹੁਣ ਮੇਰੇ ਮਾਂ ਬਾਪ 90+ ਹੈਗੇ ਆ, ਉਹਨਾਂ ਦੀ ਇੱਛਾ ਵੀ ਉਹ ਜਾ ਸਕਣ, ਕਹਿੰਦੇ ਦਰਸ਼ਨ ਕਰਨ ਜਾਣਾ, ਹੁਣ ਉਹ ਤੁਰ ਨਹੀਂ ਸਕਦੇ, ਉਹਨਾਂ ਨੂੰ ਕੋਈ ਚਾਹੀਦਾ ਏਦਾਂ ਦਾ ਵੀ ਇੱਕ ਵੱਖਰੀ ਲਾਈਨ ਬਣਾਈ ਹੋਵੇ, ਜਿੱਥੋਂ ਹੁਣ VIP ਬੰਦਿਆਂ ਨੂੰ ਲੈ ਜਾਂਦੇ ਸਾਈਡ ਲਾਈਨ ਤੋਂ, ਹੁਣ ਉਹ ਜਾ ਨੀ ਸਕਦੇ, ਉਹਨਾਂ ਦਾ ਕੋਈ ਇੰਨੀ ਪਰਕਰਮਾ ਨੀ ਕਰ ਸਕਦੇ, ਕੋਈ ਆਵਾਜ਼ ਹੁੰਦੇ ਡਿਸੇਬਲ ਨਹੀਂ ਚੱਲ ਸਕਦੇ ਸਿਆਣੇ, ਉਹਨਾਂ ਬਾਰੇ ਇਹਨਾਂ ਨੂੰ ਕੋਈ ਬੰਦੋਬਸਤ ਕਰਨਾ ਚਾਹੀਦਾ, ਕੋਈ ਚਾਹੇ ਛੋਟਾ ਜਿਹਾ
1: ਬੱਚੇ ਫੜੇ ਹੋਏ ਛੋਟੇ, ਤੇ ਉਹ ਬੱਚੇ ਤਾਂ ਇੰਨੀ ਦੇਰ ਖੜ ਨੀ ਸਕਦੇ, ਉਹ ਰੋਈ ਜਾਂਦੇ, ਉਹ ਫਿਰ ਵੈਸੇ ਉਹਨਾਂ ਨੂੰ ਜਾਣ ਦੇ ਦਿੰਦੇ ਅੱਗੇ ਕਿ ਤੁਸੀਂ ਲੰਘ ਜਾਓ।
2: ਜਿਹੜਾ ਹੁਣ ਤੁਰ ਨੀ ਸਕਦਾ ਬਜ਼ੁਰਗ 93 ਮੇਰੇ ਫਾਦਰ, ਉਹਨੇ ਸੱਟ ਵੀ ਲੱਗੀ ਹਿਪ ਫ੍ਰੈਕਚਰ ਹੋ ਗਈ ਸੀ, ਉਹ ਕਹਿੰਦੇ ਜਾਣਾ, ਮਦਰ 90 ਆ,
1: ਰੇੜੀ
2: ਜੀ ਹੋਵੇ ਉੱਥੇ ਬਿਠਾ ਕੇ ਉਹ ਲੈ ਜਾਣ ਪੈਸੇ ਲੈ ਲੈਣ,
1: ਕੋਈ ਗੱਲ ਨੀਂ,
2: ਸ਼ਰਧਾ ਹੁੰਦੀ ਇਹੋ ਵੀ ਬੰਦੇ ਨੇ ਮੱਥਾ ਟੇਕਣਾ, ਹੁਣ ਦੱਸੋ ਬੰਦਾ ਕਰੂਗੀ। ਮੈਂ ਕੈਂਸਰ ਦਾ ਪੇਸ਼ੈਂਟ, ਮੈਂ ਚੱਕ ਕੇ ਲਿਜਾ ਨੀ ਸਕਦਾ ਉਹਨਾਂ ਨੂੰ।
3: ਨੋਬਲ ਫ੍ਰੈਸ਼ ਫੂਡ ਫੇਰ ਨੰਬਰ ਲੈ ਗਿਆ, ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫ੍ਰੈਸ਼ ਫੂਡ, 2945 Sandalwood Parkway East, 2 Silk Agent, 20 Gillingham Drive in Brampton, phone 2898010567, Nobel Fresh Foods.
1: ਬਿਲਕੁਲ ਜੀ, ਤੁਸੀਂ ਕੋਈ ਵੀ ਤੁਹਾਡਾ ਕੁਐਸਚਨ ਕੰਸਰਨ ਹੈ ਇੰਸ਼ੋਰੈਂਸ ਨੂੰ ਲੈ ਕੇ, ਜਾਂ ਫਿਰ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨਾ ਹੈ, ਜਾਂ ਫਿਰ ਤੁਹਾਡਾ ਕੋਈ ਵੀ ਕੁਐਸਚਨ ਕੰਸਰਨ ਹੁੰਦਾ ਕਿ ਹਾਂ ਇਹ ਇਸ਼ੂ ਤੇ ਗੱਲ ਕਰੋ, ਕਿਉਂਕਿ ਤੁਹਾਡੀ ਮੈਨੂੰ ਕਈ ਕਾਲਾਂ ਆਉਂਦੀਆਂ ਵੀ ਆਹ ਵਾਲਾ ਪ੍ਰੋਬਲਮ ਹੈ ਜੀ, ਇਸ ਤੇ ਜ਼ਰੂਰ ਗੱਲਬਾਤ ਕਰੋ, ਫਿਰ ਆਪਾਂ ਜ਼ਰੂਰ ਉਹ ਇਸ਼ੂ ਜਿਹੜਾ ਲੈ ਕੇ ਆਉਂਦੇ ਹਾਂ ਰੇਡੀਓ 'ਤੇ, ਫਿਰ ਉਹ 'ਤੇ ਵਿਚਾਰ ਜਿਹੜੇ ਆਪਾਂ ਲੈਂਦੇ ਹਾਂ। ਸੋ ਜ਼ਰੂਰ ਤੁਸੀਂ ਮੈਨੂੰ ਕੰਟੈਕਟ ਕਰਨਾ ਜੀ, 6477652340, 6474563240 ਮੇਰਾ ਨੰਬਰ ਹੈ। ਅਤੇ ਹੁਣ ਆਪਾਂ ਚੱਲਦੇ ਹਾਂ, ਅਤੇ ਤੁਹਾਡਾ ਵੀਕਐਂਡ ਵਧੀਆ ਹੋਵੇ, ਗਰਮੀ ਤੋਂ ਬਚ ਕੇ ਰਹੋ, ਪਾਣੀ ਪੀਓ ਚੰਗੀ ਤਰ੍ਹਾਂ, ਆਪਣੇ ਆਪ ਨੂੰ ਹਾਈਡਰੇਟ ਰੱਖੋ, ਤੇ ਮਿਲਦੇ ਆ ਮੰਡੇ ਨੂੰ ਜੀ, ਸਤਿ ਸ੍ਰੀ ਅਕਾਲ।

0: ਸੱਭਿਆਚਾਰ ਨੂੰ,
1: ਪੰਜਾਬੀ ਲੋਕ ਕਥਾਵਾਂ ਨੂੰ,
0: ਪੰਜਾਬੀ ਗੀਤਾਂ ਨੂੰ,
1: ਗੱਭਰੂ ਅਤੇ ਮੁਟਿਆਰਾਂ ਨੂੰ,
0: ਬੱਚਿਆਂ ਅਤੇ ਬਜ਼ੁਰਗਾਂ ਨੂੰ,
1: ਪ੍ਰਣਾਮ ਸ਼ਹੀਦਾਂ ਨੂੰ,
0: ਜੈ ਜਵਾਨ ਜੈ ਕਿਸਾਨ,
1: ਪਿੰਡਾਂ ਅਤੇ ਸ਼ਹਿਰਾਂ ਨੂੰ,
0: ਸਾਧੂ ਸੰਤਾਂ ਅਤੇ ਮਹਾਤਮਾ ਨੂੰ,
1: ਭੰਗੜੇ ਅਤੇ ਗਿੱਧਿਆਂ ਦੀਆਂ ਸ਼ੰਕਾਰਾਂ ਨੂੰ,

0: ਤੁਸੀਂ ਆਪਣੇ ਫੋਨ ਪਲਾਨ ਤੇ ਬਹੁਤ ਪੈਸੇ ਦੇ ਰਹੇ ਹੋ। ਸੈਲੂਲਰ ਪੁਆਇੰਟ ਤੇ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਬਹੁਤ ਹੀ ਵੱਡੀ ਸੇਵਿੰਗ, ਬੈਸਟ ਫੋਨ ਪਲਾਨ ਤੇ ਬਿਨਾਂ ਕਿਸੇ ਸ਼ਰਤ ਤੋਂ। ਚਾਹੇ ਤੁਸੀਂ ਬਿਜ਼ਨਸ ਜਾਂ ਫੈਮਿਲੀ ਪਲਾਨ ਚ ਸੇਵਿੰਗ ਚਾਹੁੰਦੇ ਹੋ, ਨੋ ਕੰਟਰੈਕਟ ਆਪਸ਼ਨ ਜਾਂ ਲੇਟੈਸਟ ਫੋਨ ਚਾਹੀਦਾ ਸਭ ਤੋਂ ਬੈਸਟ ਕਵਰੇਜ ਨਾਲ, ਸੈਲੂਲਰ ਪੁਆਇੰਟ ਤੇ ਤੁਹਾਨੂੰ ਸਭ ਕੁਝ ਮਿਲੇਗਾ। ਵਿਜ਼ਿਟ ਕਰੋ ਸੈਲੂਲਰ ਪੁਆਇੰਟ, ਸੇਵ ਟੂਡੇ, ਇਟਸ ਦੈਟ ਈਜ਼ੀ। ਆਪਣੀ ਨੀਅਰੈਸਟ ਲੋਕੇਸ਼ਨ cellularpoint.ca ਤੇ ਵੇਖੋ। ਸੈਲੂਲਰ ਪੁਆਇੰਟ, ਮੋਰ ਫੋਨਸ, ਮੋਰ ਪਲਾਨਸ, ਮੋਰ ਚੋਇਸ।
1: ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਡਾਕਟਰ ਕੁਮਾਰ, ਲੱਗੇ ਹੋਏ ਨਸ਼ਿਆਂ ਤੋਂ ਮੁਕਤੀ ਦਿਵਾਉਣ ਵਾਸਤੇ ਸ਼ਰਾਬ, ਅਫੀਮ, ਪੋਸਤ, ਡੋਡਿਆਂ ਦੇ ਨਸ਼ਿਆਂ ਤੋਂ ਦੂਰ ਕਰ ਦਿੰਦੇ ਹਨ ਡਾਕਟਰ ਕੁਮਾਰ। ਲੇਡੀਜ਼ਾਂ ਦੇ ਮਰਦਾਂ ਦੇ ਗੁਪਤ ਰੋਗਾਂ ਦਾ ਇਲਾਜ ਡਾਕਟਰ ਕੁਮਾਰ। ਬਜ਼ੁਰਗਾਂ ਦੇ ਮੋਢੇ, ਗੋਡੇ ਦੁਖਦੇ ਆ ਭਾਈ ਡਾਕਟਰ ਕੁਮਾਰ। ਹਰਬਲ ਵੈਗਰਾ ਵੀ ਤੁਹਾਨੂੰ ਵੇਚਦੇ ਆ ਡਾਕਟਰ ਕੁਮਾਰ। ਹਰ ਤਰ੍ਹਾਂ ਦੇ ਇਲਾਜ ਵਾਸਤੇ ਡਾਕਟਰ ਕੁਮਾਰ, 416-425-0138, ਗ੍ਰੇਟਰ ਪੰਜਾਬ ਪਲਾਜ਼ਾ, ਮਾਲਟਨ ਗੁਰੂ ਘਰ ਦੇ ਕੋਲ। ਡਾਕਟਰ ਕੁਮਾਰ 416-425-0138 ਤੇ ਕਾਲ ਕਰ ਸਕਦੇ ਹੋ।
2: A1 Cakes and Pastries 1997 ਤੋਂ ਤੁਹਾਡੀ ਸੇਵਾ ਕਰਦਾ ਆ ਰਿਹਾ ਹੈ। ਕੇਕਸ, ਪੇਸਟਰੀਸ, ਮਠਿਆਈਆਂ, ਸਮੋਸੇ ਤੇ ਪਾਰਟੀ ਡੈਕੋਰੇਸ਼ਨ ਵੀ ਲੈ ਸਕਦੇ ਹੋ। ਨਕਲ ਕਰਕੇ ਕੇਕਸ ਅਤੇ ਪੇਸਟਰੀਸ ਵੇਚਣ ਵਾਲਿਆਂ ਤੋਂ ਬਚੋ ਤੇ ਜਸਪਾਲ ਨਾਗਰਾ ਨੂੰ ਫੋਨ ਕਰੋ।

0: ਜੇ ਤੁਸੀਂ ਵੀ ਫਸਟ ਜਾਂ ਸੈਕਿੰਡ ਮੋਰਗੇਜ ਜਾਂ ਰੀਫਾਈਨਾਂਸ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਆਪਣੀ ਗੱਡੀ ਮੋੜੋ 1200 ਡੈਰੀ ਰੋਡ ਈਸਟ ਯੂਨਿਟ 22 ਮਿਸਿਸਾਗਾ 416-804-2015 416-804-2015
1: ਲਓ ਜੀ ਚੱਕੋ ਫਿਰ ਖੁਸ਼ਖਬਰੀ ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ ਹੁਣ ਜਦੋਂ ਵੀ ਤੁਸੀਂ ਕੈਨੇਡੀਅਨ ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ

0: Visa Medical Insurance. Number hai ga ji 416-817-6500. This is Harpreet Saini, Charter Life Underwriter and Certified Health Insurance Specialist from Top Choice Insurance Agency.
1: ਅੱਜ ਦੇ ਸਮੇਂ ਵਿੱਚ ਹਰ ਮਾਪੇ ਦੀ ਇਹੋ ਇੱਛਾ ਹੈ ਕਿ ਮੇਰਾ ਬੱਚਾ ਪੜ੍ਹਾਈ ਵਿੱਚ ਵੀ ਅੱਗੇ ਹੋਵੇ ਤੇ ਆਪਣੀਆਂ ਜੜ੍ਹਾਂ, ਆਪਣੇ ਸੰਸਕਾਰਾਂ ਤੇ ਆਪਣੀ ਪਛਾਣ ਨਾਲ ਵੀ ਜੁੜਿਆ ਰਹੇ। ਇਸ ਸੁਪਨੇ ਨੂੰ ਸਾਕਾਰ ਕਰ ਰਿਹਾ ਹੈ ਗੋਬਿੰਦ ਸਰਵਰ ਸਕੂਲ। ਸਾਡਾ ਮੰਨਣਾ ਹੈ ਕਿ ਅਸਲ ਸਿੱਖਿਆ ਉਹ ਹੈ ਜੋ ਬੱਚੇ ਦੇ ਦਿਮਾਗ ਨੂੰ ਗਿਆਨ, ਦਿਲ ਨੂੰ ਸੰਸਕਾਰ ਅਤੇ ਜੀਵਨ ਨੂੰ ਮਕਸਦ ਦੇਵੇ। ਬੇਹੱਦ ਖੂਬਸੂਰਤ ਜ਼ਿੰਦਗੀਆਂ ਬਣਾਉਣ ਲਈ ਵਚਨਬੱਧ ਹੈ ਗੋਬਿੰਦ ਸਰਵਰ ਸਕੂਲ। ਗੋਬਿੰਦ ਸਰਵਰ ਬ੍ਰੈਂਪਟਨ ਦੀ ਨਵੀਂ ਲੋਕੇਸ਼ਨ ਆ ਰਹੀ ਹੈ ਕਾਰਨਰ ਆਫ ਏਅਰਪੋਰਟ ਰੋਡ ਐਟ ਕੁਈਨ ਸਟਰੀਟ। ਜੇਕੇ ਤੋਂ ਗ੍ਰੇਡ 10 ਤੱਕ ਰਜਿਸਟ੍ਰੇਸ਼ਨ ਕਰਨ ਲਈ ਸੰਪਰਕ ਕਰੋ 905-458-6222।
2: You're listening to Punjabi Versa, Monday to Friday, 11 a.m. to 12 p.m. For more information, call 647-448-1000. Toronto's number one station, AM.

0: ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸੁਣਾਓ ਜੀ, ਕੀ ਹਾਲ ਚਾਲ ਭਾਈ, ਠੀਕ ਹੋ ਸਾਰੇ ਜਣੇ? ਸੁੱਖ ਸਾਂਦ ਹੋ। ਫਰਾਈਡੇ ਦਾ ਦਿਨ ਆ ਗਿਆ ਹੈ ਔਰ ਸਾਰਿਆਂ ਦੇ ਵਿੱਚ ਮਨ ਦੇ ਵਿੱਚ ਚਾਅ ਜਿਹਾ ਹੁੰਦਾ ਹੀ ਹੈ ਵੀ ਛੁੱਟੀ ਹੈ, ਔਰ ਛੁੱਟੀ ਦੇ ਦਿਨ ਦੇ ਵਿੱਚ ਫਿਰ ਕਰਕੇ ਵਧੀਆ ਘਰ ਜਾ ਕੇ ਅੱਜ ਕਿਸੇ ਨੇ ਫੈਮਿਲੀ ਗੈਦਰਿੰਗ ਕਰਨੀ ਹੈ, ਕਿਸੇ ਨੇ ਗੈਟ ਟੂਗੈਦਰਸ ਹੋਣਾ ਹੈ, ਕਿਸੇ ਨੇ ਕਿਸੇ ਫੰਕਸ਼ਨ 'ਤੇ ਜਾਣਾ ਹੈ, ਬੈਂਕਟ ਹਾਲਸ 'ਚ ਫੰਕਸ਼ਨ, ਕਿਸਿਆਂ ਦੇ ਅੱਜ ਬਰਥਡੇ ਹੋਣੇ ਆ ਬਈ, ਕਿਸੇ ਦੀ ਅੱਜ ਕੋਈ ਵੈਡਿੰਗ ਐਨੀਵਰਸਰੀ ਹੋਣੀ ਆ, ਕਿਸੇ ਦਾ ਅੱਜ ਕੈਨੇਡਾ ਵਿੱਚ ਆਏ ਪਹਿਲਾ ਦਿਨ ਹੋਣਾ, ਅਤੇ ਕੋਈ ਇਸ ਦਿਨ ਦੇ ਵਿੱਚ ਕੈਨੇਡਾ ਵਿੱਚ ਆਏ ਵੀ ਹੋਣੇ, ਉਹਨਾਂ ਨੂੰ ਇਹ ਵੀ ਗੱਲ ਯਾਦ ਹੁੰਦੀ ਹੈ। ਅਤੇ ਕਿਸੇ ਦਾ ਦੇਖੋ ਦੁੱਖ ਔਰ ਸੁੱਖ ਜ਼ਿੰਦਗੀ ਦੇ ਸਾਧਨ ਆ, ਔਰ ਇਹ ਜ਼ਿੰਦਗੀ ਦੇ ਨਾਲ ਚੱਲਦੀ ਰਹਿੰਦੀ ਹੈ। ਬਹੁਤਿਆਂ ਦੇ ਇੱਦਾਂ ਦੇ ਵੀ ਪਰਿਵਾਰਾਂ 'ਚ ਗੱਲ ਹੋਈਆਂ ਨੇ, ਕਿਤੇ ਵੱਡਿਆਂ ਦੇ ਜ਼ਿੰਦਗੀ ਦਾ ਆਖਰੀ ਦਿਨ ਵੀ ਹੋਇਆ ਹੋਣਾ ਇਸ ਦਿਨ ਦੇ ਵਿੱਚ, ਕਿਸੇ ਦੇ ਪੇਰੈਂਟਸ ਅੱਜ ਦੇ ਦਿਨ 'ਚ ਗਏ ਹੋਣੇ ਆ, ਕਿਸੇ ਦੀ ਮਾਤਾ ਜੀ ਇਸ ਦਿਨ 'ਚ ਗਏ ਹੋਣੇ ਆ, ਕਿਸੇ ਦੇ ਪਾਪਾ ਜੀ ਇਸ ਦਿਨ 'ਚ ਗਏ ਹੋਣੇ ਆ, ਇਹ ਵੀ ਦਿਨ ਨਾਲ ਹੀ ਬਣੇ ਹੋਏ। ਕਹਿੰਦੇ ਸੁੱਖ ਅਤੇ ਦੁੱਖ ਜਿਹੜੇ ਜ਼ਿੰਦਗੀ ਦੇ ਦੋਨੇ ਨਾਲ ਨਾਲ ਹੀ ਚੱਲਦੇ ਆ, ਔਰ ਇਹ ਚੀਜ਼ਾਂ ਵੀ ਚਲੋ ਹਮੇਸ਼ਾ ਵੱਡਿਆਂ ਨੂੰ ਯਾਦ ਕਰਨਾ ਚਾਹੀਦਾ। ਜਿਹੜੇ ਚਲੇ ਗਏ ਆ ਉਹਨਾਂ ਵਾਸਤੇ ਗੁਰਦੁਆਰਾ ਸਾਹਿਬ ਜਾ ਕੇ ਪ੍ਰੇਅਰ ਕਰਕੇ ਆਇਆ ਕਰੋ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ। ਲਓ ਜੀ, ਅੱਜ ਫਰਾਈਡੇ ਦਾ ਦਿਨ ਹੈ, ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ ਸ਼ੁਭ ਇਸ਼ਾਵਾਂ, ਔਰ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖਣ, ਔਰ ਇਸ ਦੇ ਨਾਲ ਨਾਲ ਹੀ ਤੁਹਾਡੇ ਵਾਸਤੇ ਇੱਕ ਅਰਦਾਸ ਜਿਹੜੀ ਕਿ ਸਭ ਤੋਂ ਪਹਿਲਾਂ ਪੰਜਾਬੀ ਵਿਰਸਾ ਰੇਡੀ ਵਿੱਚ ਹੁੰਦੀ ਹੈ, ਔਰ ਕਿਉਂਕਿ ਅਰਦਾਸ ਜਿਹੜੀ ਕਿ ਹਰ ਵੇਲੇ ਸਾਨੂੰ ਹੁਕਮ ਹੈ, ਸਾਨੂੰ ਇੱਕ ਗੁਰੂ ਸਾਹਿਬ ਵੱਲੋਂ ਇਹ ਵਰਦਾਨ ਹੈ ਕਿ ਦੁੱਖ ਵੇਲੇ ਤੁਸੀਂ ਅਰਦਾਸ ਕਰੋ, ਸੁੱਖ ਵੇਲੇ ਸ਼ੁਕਰਾਨਾ, ਅਤੇ ਹਰ ਵੇਲੇ ਸਿਮਰਨ ਕਰੋ। ਅਤੇ ਅਸੀਂ ਹਰ ਵਾਸਤੇ ਅਰਦਾਸ ਹੀ ਕਰ ਸਕਦੇ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਗੁਰੂ ਸਾਹਿਬ ਵੀ ਤੰਦਰੁਸਤੀਆਂ ਦਾਤਾਂ ਬਖਸ਼ਣ। ਇਸ ਤੋਂ ਵੱਡੀ ਅਰਦਾਸ ਤੁਹਾਨੂੰ ਪਤਾ ਕਿ ਮੈਂ ਹਰ ਰੋਜ਼ ਆ ਕੇ ਕਦਾਂ ਤੁਹਾਡੇ ਵਾਸਤੇ, ਮੈਂ ਹੋਰ ਕੋਈ ਕਰ ਨਹੀਂ ਸਕਦਾ। ਲਓ ਜੀ, ਫਰਾਈਡੇ ਦਾ ਅੱਜ ਦਿਨ ਹੈ, ਔਰ ਫਰਾਈਡੇ ਦਿਨ ਦਾ ਫਾਰਮੈਟ ਜਿਹੜਾ ਹੁੰਦਾ ਹੈ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਅਤੇ ਪਹਿਲੀ ਕਾਲ ਜਿਹੜੀ ਕਿ ਦੱਸਦੀ ਹੁੰਦੀ ਹੈ, ਹਰਜੀਤ ਜੀ ਅੱਜ ਦੇ ਫਿਰ ਤਿੰਨ ਆਰਟਿਸਟ ਇਹ ਅੱਜ ਫਿਰ ਪੰਜਾਬੀ ਵਿਰਸਾ ਰੇਡੀਓ 'ਚ ਸਿੰਘ ਹਰਜੀਤ ਸ਼ੋਅ ਦੇ 'ਚ ਫਿਰ ਖਾੜਾ ਲੱਗੂਗਾ ਤੁਹਾਡੇ ਵਾਸਤੇ, ਠੀਕ ਹੈ ਨਾ? ਠੀਕ। ਅਤੇ ਦੇਖਦੇ ਹਾਂ ਵੀ ਪਹਿਲੇ ਕਾਲਰ ਤਾਂ ਆ ਵੀ ਗਏ, ਬੀਬਾ ਬੋਆਏ ਜੀ, ਦੋ ਤਿੰਨ ਦਿਨ ਦਾ ਬੀਬਾ ਬੋਆਏ ਨੇ ਹਾਜ਼ਰੀ ਲਵਾਈ ਨਹੀਂ, ਲੱਗਦਾ ਕਿ ਕਹਿੰਦੇ ਬਿਜ਼ੀ ਰਹੇ, ਘਰ ਵਾਲੀ ਨੂੰ ਕਮਾਨ ਕਮੂਨ ਲੈ ਗਿਆ ਉਹਨਾਂ ਵੀਰ ਮੇਰਾ। ਚਲੋ ਕੋਈ ਨਹੀਂ, ਪੁੱਛ ਲੈਂਦੇ ਹਾਂ ਭਾਗੂ ਨੂੰ ਆਪਾਂ, ਔਨ ਏਅਰ ਕਰਦੇ ਹਾਂ। ਅਤੇ ਦੂਸਰੀ ਗੱਲ ਇਹ ਹੈ ਕਿ ਤਿੰਨ ਆਰਟਿਸਟ ਦੱਸ ਕੇ ਉਸ ਤੋਂ ਬਾਅਦ ਜਿਹੜੀਆਂ ਤਿੰਨ ਵੋਟਾਂ ਉਸ ਕਲਾਕਾਰ ਨੂੰ ਪੈਣਗੀਆਂ ਜਿਹੜਾ ਕਲਾਕਾਰ ਤੁਹਾਨੂੰ ਪਸੰਦ ਹੋਏਗਾ। ਸਟੂਡੀਓ ਦਾ ਨੰਬਰ ਦੱਸਣੇ ਬਹੁਤ ਜ਼ਿਆਦਾ ਜ਼ਰੂਰੀ ਹੈ, ਹਰ ਰੋਜ਼ ਹੀ ਦੱਸਦੇ ਹਾਂ ਪਰ ਫਿਰ ਵੀ ਜ਼ਰੂਰੀ ਹੁੰਦੇ ਆ। 905-673-3337 905-673-3337 'ਤੇ ਤੁਹਾਡੀਆਂ, ਮੇਰੀਆਂ ਅਤੇ ਮੇਰੀਆਂ, ਤੁਹਾਡੀਆਂ, ਤੁਹਾਡੀਆਂ ਸੋਹਣੀਆਂ ਸੋਹਣੀਆਂ ਅਤੇ ਮਿੱਠੀਆਂ ਮਿੱਠੀਆਂ ਆਵਾਜ਼ਾਂ ਦੇ ਨਾਲ ਹੋ ਸਕਦੀ ਹੈ ਪੰਜਾਬੀ ਵਿਰਸਾ। ਲਓ ਜੀ, ਪਹਿਲੀ ਕਾਲ। ਹੈਲੋ,
1: ਹਾਂਜੀ ਭਾਜੀ,
0: ਪਹਿਲਾਂ ਤਾਂ ਇਹ ਦੱਸੋ ਵੀ ਭਾਈ ਦੋ ਤਿੰਨ ਦਿਨ ਕਿੱਥੇ ਤੁਸੀਂ?
1: ਭਾਜੀ ਕੈਨੇਡਾ ਡੇ ਨੂੰ ਤਾਂ ਬਸ ਬਾਹਰ ਹੀ ਸੀਗੇ।
0: ਅੱਛਾ,
1: ਠੀਕ ਹੈ ਜੀ। ਤੇ ਕੱਲ ਫਿਰ ਉਹੀ ਆ ਨਾ ਕਿ ਬਾਹਰ ਘੁੰਮ ਫਿਰ ਕੇ ਬੰਦਾ ਆਉਂਦਾ, ਫਿਰ ਅਗਲੇ ਦਿਨ ਕੰਮ ਤੇ ਜਾਓ ਤਾਂ ਪਹਿਲੇ ਲੇਜ਼ੀਨੈਸ ਚੜੀ ਹੁੰਦੀ ਆ।
0: ਇਹ ਗੱਲ ਤਾਂ ਠੀਕ ਸਹੀ ਹੈ। ਹੁਣ ਸੈੱਟ ਹੋ ਗਿਆ ਕੰਮ, ਦਾਦੂ ਨੂੰ ਪੀਤੀ ਵਧੀਆ ਟਿਕਾ ਕੇ ਕਿਹੜੇ ਡੇ ਲੈਣ?
1: ਆਪਾਂ ਕਿੱਥੇ ਪੀਨੇ ਭਾਜੀ?
0: ਅੱਛਾ, ਵੈਜੀਟੇਰੀਅਨ ਬੰਦੇ ਆ?
1: ਨਹੀਂ ਨਹੀਂ, ਆਪਾਂ ਹੈਗੇ ਤਾਂ ਚਲੋ ਨੋਨ ਵੈਜ ਵੀ ਹੈਗੇ, ਬਟ ਦਾਰੂ ਦੂਰੂ ਨਹੀਂ ਪੀਂਦੇ ਆਪਾਂ।
0: ਉਹ ਅੱਛਾ, ਡਰਿੰਕ ਨਹੀਂ ਕਰਦੇ? ਚਲੋ ਵਾਹ ਵੀ ਵਾਹ, ਚਲੋ ਚੰਗੀ ਗੱਲ ਆ ਬਈ, ਨਹੀਂ ਪੀਂਦੇ ਚੰਗੀ ਗੱਲ ਆ, ਪੀਓ ਨਾ ਕਿਸੇ ਦੇ ਕਹਿਣੇ ਲੱਗ ਕੇ, ਮੈਨੂੰ ਸਭ ਪਤਾ ਤੁਸੀਂ ਪੀਨੇ ਬਹੁਤ ਆ, ਤੁਸੀਂ ਨਖਰੇ ਕਰਦੇ ਆ ਓਨਰ।
1: ਨਹੀਂ ਨਹੀਂ ਨਹੀਂ ਨਹੀਂ ਭਾਜੀ, ਆਪਾਂ ਨਹੀਂ ਪੀਨੇ ਹੈਗੇ।
0: ਅੱਛਾ,
1: ਨਹੀਂ ਨਹੀਂ ਆਪਾਂ ਨਹੀਂ ਪੀਨੇ, ਬ੍ਰਾਂਡ ਸਾਰੇ ਪਤਾ ਆ ਪਰ ਪੀਂਦੇ ਨਹੀਂ।
0: ਤੇ ਬ੍ਰਾਂਡ ਪਤਾ ਇੱਦਾਂ ਕਿੱਦਾਂ ਹੋ ਸਕਦਾ, ਬੰਦੇ ਨੂੰ ਬ੍ਰਾਂਡ ਹੀ ਨਹੀਂ ਪਤਾ ਹੁੰਦਾ?
1: ਬ੍ਰਾਂਡ ਤਾਂ ਪਤਾ ਹੈ ਮੈਨੂੰ ਸਾਰੇ।
0: ਹੁਣ ਬੰਦਾ ਜੇ ਕਿਸੇ ਸ਼ਹਿਰ ਗਿਆ ਨਾ, ਉਹਨੂੰ ਕਿਵੇਂ ਪਤਾ ਉਹ ਰਸਤੇ ਵੀ ਇੱਧਰ ਉੱਧਰ ਜਾਂਦੇ ਆ?
1: ਇੱਥੇ ਦਾ ਇੰਡੀਆ ਦਾ ਤਾਂ ਪਤਾ ਨਹੀਂ ਉੱਥੇ ਕਿੱਥੇ ਜਾਂਦੇ, ਇੱਥੇ ਤਾਂ ਸਾਰੇ ਪਤਾ, ਜੋ ਇੱਥੇ ਮਿਲਦਾ ਆ ਉਹੀ ਆਟੋ ਮਿਲਦਾ ਆ।
0: ਚਲੋ ਠੀਕ ਆ, ਦੱਸੋ ਅੱਜ ਫਿਰ ਕਿਹੜੇ ਤਿੰਨ ਆਰਟਿਸਟ ਸਰ?
1: ਤਿੰਨ ਆਰਟਿਸਟ ਮੇਰਾ ਸੀਗਾ ਕਿ ਚਲੋ ਆਪਾਂ ਤੁਹਾਡੀ ਵੀ ਮੰਨ ਲੈਂਦੇ ਅੱਜ, ਕਿ ਅੱਜ ਆਪਾਂ ਹਿੰਦੀ ਲਗਾਈਏ ਕਿ ਪੰਜਾਬੀ ਲਗਾਈਏ,
0: ਜਿਵੇਂ ਤੁਹਾਡੀ ਮਰਜ਼ੀ ਹੈ। ਦੇਖੋ
1: ਮੈਨੂੰ ਜਾਂ ਮਿਕਸ ਲਗਾਈਏ,
0: ਜਿਵੇਂ ਤੁਹਾਡੀ ਮਰਜ਼ੀ। ਤੁਸੀਂ ਪਹਿਲੇ ਆਰਟ, ਪਹਿਲੇ ਤੁਸੀਂ ਕਾਲਰ ਆ, ਤੇ ਤੁਸੀਂ ਫੈਸਲਾ ਕਰਨਾ ਕੀ ਤੁਹਾਡਾ ਮੂਡ ਕੀ ਹੈ ਤੁਹਾਡਾ।
1: ਚਲੋ ਠੀਕ ਆ, ਫਿਰ ਆਪਾਂ ਮਿਕਸ ਵਾਲਾ ਅਗਲੇ ਹਫਤੇ ਤੇ ਰੱਖਦੇ ਆ। ਅੱਜ ਚਲੋ ਵੈਦਰ ਵੀ ਵਧੀਆ ਵਧੀਆ ਪੂਰਾ ਹੋ ਗਿਆ, ਕਹਿੰਦੇ ਘੈਂਟ ਜਿਹਾ ਬਣ ਗਿਆ ਵੈਦਰ ਬਾਹਰ। ਪਹਿਲਾਂ ਤਾਂ ਤੁਸੀਂ ਚੱਕ ਲਓ ਫਿਰ ਬੱਬੂ ਮਾਨ ਜੀ,
0: ਉਹ ਬੱਲੇ ਸ਼ੇਰ ਦੇ। ਅੱਛਾ,
1: ਤੇ ਦੂਸਰੇ ਫਿਰ ਚੱਕ ਲਓ ਤੁਸੀਂ ਕੁਲਦੀਪ ਮਾਨਕ ਜੀ,
0: ਮਾਨਕ ਸਾਹਿਬ, ਠੀਕ ਆ
1: ਠੀਕ ਆ ਜੀ। ਤੇ ਤੀਸਰੇ ਹੋ ਗਏ ਜੀ ਸਤਵਿੰਦਰ ਬੁੱਗਾ ਹੀ ਕਰੋ ਅੱਜ ਫਿਰ।
0: ਉਹ ਬੱਲੇ ਬੱਲੇ ਬੱਲੇ ਬੱਲੇ ਬੱਲੇ, ਪਹਿਲੇ ਚੱਕ ਲਿਆ ਕਿਹੜਾ ਆਰਟ ਸੀ? ਪਹਿਲਾਂ ਕਹਿੰਦੇ ਚੱਕ ਲਿਆ ਬੱਬੂ ਮਾਨ, ਦੂਜਾ ਚੱਕ ਲਿਆ ਕੁਲਦੀਪ ਮਾਨਕ, ਤੇ ਤੀਜਾ ਚੱਕਿਆ ਨੀ ਆਰਟਿਸਟ ਉਹਦੇ ਨਾਲ ਲੈਤਾ
1: ਸਤਵਿੰਦਰ ਬੁੱਗਾ।
0: ਬਸ ਠੀਕ ਆ, ਥੈਂਕ ਯੂ ਤੁਹਾਡੀ ਕਾਲ ਦਾ। ਪੰਜਾਬੀ ਵਿਰਸਾ, ਤਿੰਨ ਆਰਟਿਸਟ ਅੱਜ ਚੁਣੇ ਗਏ ਆ, ਬੁੱਗਾ ਭਾਜੀ ਚੁਣੇ ਗਏ ਆ, ਤੇ ਇਸ ਦੇ ਨਾਲ ਨਾਲ ਤੁਹਾਡੇ ਵਾਸਤੇ ਬਈ ਨਾਲ ਕੁਲਦੀਪ ਮਾਨਕ ਸਾਹਿਬ ਤੇ ਨਾਲ ਹੈ ਜੀ ਬੱਬੂ ਮਾਨ ਸਾਹਿਬ। ਦੇਖਦੇ ਹਾਂ ਵੀ ਅੱਜ ਤਿੰਨ ਕਾਲਸ ਕਿੱਧਰ ਜਾਂਦੀਆਂ ਤੇ ਅੱਜ ਫਿਰ ਪੰਜਾਬੀ ਵਿਰਸਾ ਰੇਡੀਓ ਚ ਉਹਨਾਂ ਦੇ ਅਖਾੜਾ ਲੱਗਣਾ। ਹੈਲੋ,
2: ਮੈਨੂੰ
0: ਤੁਹਾਡੀ ਸਮਝ ਨੀ ਆਉਂਦੀ, ਹੁਣ ਤੇ ਵੋਟ ਪਾਉਣ ਜਾਣੀ ਆ, ਉੱਥੇ ਪੰਜ ਬੰਦੇ ਆਉਂਦੇ ਵੋਟ ਦੇ, ਇੱਕ ਸੈਕਿੰਡ,
2: ਤੀਜਾ ਬੱਗਾ ਸਾਹਿਬ ਬੋਲ ਰਿਹਾ ਉਹ ਵੀ ਚੱਲੂਗਾ ਜੀ।
0: ਲੈ ਦੱਸ, ਉਹ ਵੋਟ ਤਾਂ ਇੱਕ ਨੂੰ ਹੀ ਪਾਉਣੀ ਪੈਣੀ ਆ ਗੁਰੂ ਜੀ,
2: ਬੱਬੂ ਮਾਨ ਲਾ ਦੋ, ਮੈਂ ਬਹੁਤ ਪਸੰਦ ਕਰਦਾ ਬੱਬੂ ਮਾਨ,
0: ਇੱਕ ਵੋਟ ਪਾਓ ਜਿਹਨੂੰ ਪਾਉਣੀ ਆ
2: ਬੱਬੂ ਮਾਨ ਜੀ, ਪੱਕਾ ਇੱਕ ਵਾਰ ਜੀ।
0: ਚਲੋ ਠੀਕ ਆ, ਥੈਂਕ ਯੂ ਤੁਹਾਡੀ ਕਾਲ ਦਾ। ਪਹਿਲੀ ਕਾਲ ਬੱਬੂ ਮਾਨ ਸਾਹਿਬ ਵਾਸਤੇ ਆ ਗਈ ਆ, ਔਰ ਪੰਜ ਕਾਲਸ ਦੇ ਵਿੱਚੋਂ ਤਿੰਨ ਕਾਲਸ ਫੈਸਲਾ ਕਰ ਦੇਣੀ ਆ ਕਿ ਕਿਹੜਾ ਆਰਟਿਸਟ ਅੱਜ, ਬਈ ਮੈਨੂੰ ਲੱਗਦਾ ਕਿ ਅੱਜ ਬੱਬੂ ਮਾਨ ਸਾਹਿਬ ਦੇ ਦੀਵਾਨੇ ਬਹੁਤ ਹੋਣੇ ਆ। 905-673-3337 905-673-3337 ਦੇ ਜਿਹੜੀ ਕਿ ਅਗਲੀ ਕਾਲ ਤੁਹਾਡੀ ਆ ਸਕਦੀ ਹੈ। ਲਓ ਜੀ, ਬੱਬੂ ਮਾਨ ਸਾਹਿਬ ਉਨੀ ਦੇਰ ਤੱਕ ਆਪਾਂ ਰੈਡੀ ਕਰ ਲੈਂਦੇ ਹਾਂ, ਜੇ ਤਾਂ ਤੁਹਾਡੀ ਹੋਰ ਮੂਡ ਹੋਇਆ ਤਾਂ ਆਪਾਂ ਹੋਰ ਰੈਡੀ ਕਰ ਲੈਂਦੇ ਹਾਂ ਆਰਟਿਸਟ, ਠੀਕ ਹੈ ਨਾ। ਤਿੰਨ ਆਰਟਿਸਟ ਅੱਜ ਦੇ, ਪਰ ਜਿਹੜੇ ਵੀ ਆਰਟਿਸਟ ਤੁਸੀਂ ਕਹੋ ਉਹਨਾਂ ਵਿੱਚੋਂ ਆਪਾਂ ਉਹੀ ਲਾ ਦੇਣਾ ਵੀ ਤੁਹਾਡੀ ਅੱਜ ਦੀ ਮਰਜ਼ੀ ਆ। ਫਿਰ ਮਿੱਤਰਾਂ ਦੀ ਛੱਤਰੀ ਤੋਂ ਉੱਡ ਗਏ, ਹੈਂ ਬਹਿ ਗਈ ਕਿਤੇ ਦੂਰ ਕਿਤੇ, ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ, ਨਹੀਂ ਹੋਰ ਸੀ ਉਹ ਗਾਣਾ। ਹੈਲੋ,
3: ਹੈਲੋ
0: ਜੀ ਸਰ,
3: ਸਤਵਿੰਦਰ
0: ਬੁੱਗਾ, ਹੈ ਬੜੀ ਮਿਹਰਬਾਨੀ ਸਰ, ਵਿਛੜਾ ਵਿਛੜਾ ਕਰਦੀ ਹੈ, ਫਿਰ ਜਦ ਵਿਛੜੇ ਗੀ ਪਤਾ ਲੱਗ ਜਾਊਗਾ। ਨੈਕਸਟ ਕਾਲ, ਹੈਲੋ, ਹੈਲੋ, ਹਾਂਜੀ ਬੱਬੂ ਮਾਨ ਸਾਹਿਬ ਵਾਸਤੇ ਦੋ ਕਾਲਸ ਆ ਗਈਆਂ, ਇੱਕ ਕਾਲ ਸਤਿੰਦਰ ਬੁੱਗਾ ਸਾਹਿਬ ਵਾਸਤੇ ਆ ਗਈਆਂ। ਲਓ ਜੀ, ਤੀਸਰੀ ਕਾਲ, ਚੌਥੀ ਕਾਲ ਤੇ ਜਾਂਦੇ ਹਾਂ। ਹੈਲੋ,
4: ਹਾਂਜੀ ਹਾਂਜੀ ਭਾਈ, ਸਤਿ ਸ੍ਰੀ
0: ਅਕਾਲ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ,
4: ਕੁਲਦੀਪ ਮਾਨਕ ਲਾਓ ਜੀ।
0: ਲੈ ਦੱਸ ਤੁਸੀਂ ਹੋਰ, ਠੀਕ ਆ ਤੁਹਾਡੀ ਮਰਜ਼ੀ ਆ ਵੀ। ਇਹ ਕਿੰਨੀਆਂ ਕਾਲਸ ਹੋ ਗਈਆਂ, ਚਾਰ ਕਾਲਸ ਹੋ ਗਈਆਂ ਨਾ, ਮਤਲਬ ਫਿਰ ਕੁਲਦੀਪ ਮਾਨਕ ਸਾਹਿਬ ਵਾਸਤੇ ਚੌਥੀ ਕਾਲ ਆ ਗਈ। ਇਹ ਹੁਣ ਪੈ ਗਿਆ ਪੰਗਾ, ਇਹ ਹੁਣ ਪੈ ਗਿਆ ਹਰਜੀਤ ਸਿੰਘ ਪੰਗਾ, ਤੇ ਪੰਗਾ ਕਿਵੇਂ ਨਿਬੜੋ। ਦੋ ਕਾਲਸ ਆ ਗਈਆਂ ਬੱਬੂ ਮਾਨ ਸਾਹਿਬ ਵਾਸਤੇ, ਠੀਕ ਹੈ, ਅਤੇ ਅੱਗੇ ਆ ਗਈ ਬਈ ਕਾਲ, ਇੱਕ ਕਾਲ ਆ ਗਈ ਆ ਸਤਿੰਦਰ ਬੁੱਗਾ ਸਾਹਿਬ ਵਾਸਤੇ, ਅਤੇ ਇੱਕ ਕਾਲ ਆ ਗਈ ਆ ਕੁਲਦੀਪ ਮਾਨਕ ਸਾਹਿਬ ਵਾਸਤੇ। ਇਹ ਤਾਂ ਪੰਗੇ ਵਾਲਾ ਕੰਮ ਹੋ ਗਿਆ ਹੁਣ ਅੱਜ। ਫਿਰ 905-673-3337 ਦੇਖਦੇ ਹਾਂ ਵੀ ਅਗਲੀ ਕਾਲ ਕਿੱਥੇ ਜਾਂਦੀ ਹੈ। ਹੈਲੋ, ਸਤਿ
5: ਸ਼੍ਰੀ ਅਕਾਲ ਹਰਜੀਤ ਭਾਅ ਜੀ।
0: ਸਤਿ ਸ਼੍ਰੀ ਅਕਾਲ ਵੀਰਾ ਜੀ, ਕੀ ਹਾਲ ਆ?
5: ਵਧੀਆ ਵਧੀਆ, ਕਿਰਪਾ ਮਾਲਕ ਦੀ
0: ਜੀ। ਜੀ ਸਰ,
5: ਭਾਜੀ
0: ਬੁੱਗਾ ਭਾਜੀ ਵਾਸਤੇ ਆ ਗਈਆਂ ਦੋ, ਹੈ ਸਤਵਿੰਦਰ ਬੁੱਗਾ। ਅੱਛਾ, ਹੁਣ ਆਪਾਂ ਹੁਣ ਫੈਸਲਾ ਔਖਾ ਜਿਹਾ ਨਹੀਂ ਹੋ ਗਿਆ, ਮੁਕਾਬਲਾ ਫਸਵਾਂ ਹੋ ਗਿਆ, ਮੁਕਾਬਲਾ ਹੁਣ
5: ਮੁਕਾਬਲਾ ਫਸਵਾਂ ਹੋ ਗਿਆ, ਬਿਲਕੁਲ ਬਿਲਕੁਲ।
0: ਹੁਣ ਦੇਖੋ ਮੁਕਾਬਲਾ, ਹੈ
5: ਬੁੱਗੇ ਦੇ ਗਾਣੇ ਵੀ ਸਿਰੇ ਨੇ ਭਾਜੀ।
0: ਨਹੀਂ ਨਹੀਂ, ਸਿਰੇ ਤਾਂ ਹੈਗੇ, ਹੁਣ ਹੁਣ ਫੈਸਲਾ ਕਿਵੇਂ ਕਰੀਏ ਆਪਾਂ? ਦੋ ਵੋਟਾਂ ਪੈ ਗਈਆਂ ਬੱਬੂ ਮਾਨ ਨੂੰ, ਦੋ ਵੋਟਾਂ ਪੈ ਗਈਆਂ ਆਪਣੇ ਨਬੋਗੇ ਭਾਅ ਨੂੰ, ਹੁਣ ਕਿਵੇਂ ਕਰੀਏ ਫੈਸਲਾ ਆਪਾਂ?
5: ਦੁਬਾਰਾ ਫੇਰ ਲੈ ਲਓ।
0: ਨਹੀਂ, ਇਹ ਹੁਣ ਇੱਦਾਂ ਹੀ ਕਰਨਾ ਪੈਣਾ, ਹੁਣ ਦੋ ਆਰਟਿਸਟ ਰਹਿ ਗਏ ਵੀ ਅੱਜ ਦੇ, ਠੀਕ ਹੈ ਜੀ। ਦੇਖੋ, ਪੰਜ ਕਾਲ ਦੇ ਵਿੱਚੋਂ ਤਿੰਨ ਲੈਣੀਆਂ ਸੀ ਆਪਾਂ, ਜਿੱਦਾਂ ਸਿਸਟਮ ਇੰਨੇ ਸਾਲਾਂ ਦਾ ਚੱਲਦਾ ਆ ਰਿਹਾ, ਠੀਕ ਹੈ। ਦੋ ਦੋ ਪੈ ਗਈਆਂ ਕਾਲਸ, ਹੁਣ ਮਾਨਕ ਸਾਹਿਬ ਹੋ ਗਏ ਬਾਹਰ ਗੇਮ ਦੇ ਵਿੱਚੋਂ, ਹੁਣ ਜਿਹੜੇ ਹੋਣਗੇ ਦੋ ਆਰਟਿਸਟ, ਬੱਬੂ ਮਾਨ ਸਾਹਿਬ ਤੇ ਤੁਹਾਡੇ ਵਾਸਤੇ ਸਤਵਿੰਦਰ ਬੁੱਗਾ ਸਾਹਿਬ, ਦੋਨਾਂ ਦੀਆਂ ਦੇਖਦੇ ਹਾਂ ਵੋਟਾਂ ਕਿੱਧਰ ਪੈਂਦੀਆਂ ਤਿੰਨ ਹੁਣ। ਹੈਲੋ, ਸਤਿ ਸ੍ਰੀ ਅਕਾਲ ਜੀ,
6: ਆਰਨੇਤ ਲਾਓ ਭਾਜੀ।
0: ਉਹ ਯਾਰ, ਜਿਹੜੀ ਵੀਰ ਅੱਜ ਚੱਲਦਾ ਉਹਨਾਂ ਚ ਦੱਸੋ ਵੀਰ ਮੇਰਾ,
6: ਆਪਣਾ
0: ਬੱਬੂ ਮਾਨ ਸਾਹਿਬ। ਇੱਕ ਕਾਲ ਆ ਗਈ, ਦੂਸਰੀ ਕਾਲ, ਹੈਲੋ, ਹੈਲੋ,
6: ਹੈਲੋ,
0: ਹਾਂਜੀ ਵੀਰ, ਹਾਂਜੀ ਵੀਰਾ ਜੀ,
6: ਸਤਿ
0: ਸ੍ਰੀ ਅਕਾਲ ਵੀਰੇ, ਕੀ ਹਾਲ ਆ?
6: ਨਹੀਂ,
0: ਮਾਨਕ ਸਾਹਿਬ ਆਊਟ ਹੋ ਗਏ ਹੁਣ ਗੇਮ, ਦੇਖੋ ਮਾਨਕ ਸਾਹਿਬ ਨੀ ਹੋ ਗਏ ਹੁਣ, ਇਹ ਦੋਵਾਂ ਦੇ ਵਿੱਚ ਚੁਣਨਾ ਪੈਣਾ, ਸਤਵਿੰਦਰ ਬੁੱਗਾ ਜਾਂ ਬੱਬੂ ਮਾਨ। ਹਾਂਜੀ, ਲੈ ਅੱਜ ਤਾਂ ਮੁਕਾਬਲਾ ਬੜਾ ਫਸਵਾਂ ਮੁਕਾਬਲਾ ਚੱਲ ਰਿਹਾ ਵੀ, ਅੱਜ ਤਾਂ ਇੱਕ ਇੱਕ ਵੋਟ ਪੈ ਗਈ ਦੋਨਾਂ ਨੂੰ। ਨੈਕਸਟ ਕਾਲ, ਹੈਲੋ, ਸਤਿ ਸ੍ਰੀ ਅਕਾਲ ਜੀ, ਸਤਵਿੰਦਰ ਬੁੱਗੇ ਦੀਆਂ ਦੋ ਕਾਲਸ ਆ ਗਈਆਂ। ਲਓ ਜੀ, ਫੈਸਲਾ ਅੱਜ ਲੱਗਦਾ ਮੈਨੂੰ ਫਸਵਾਂ, ਅੱਜ ਤਾਂ ਬਹੁਤ ਟੱਕਰ ਵਾਲਾ ਮੁਕਾਬਲਾ ਹੋ ਰਿਹਾ, ਅੱਜ ਤਾਂ ਲੱਗਦਾ ਵੀ ਇਹ ਬਾਹਲਾ ਹੀ ਟੱਕਰ ਪੈ ਗਈ ਆ ਕਿਤੇ, ਬੁੱਗਾ ਸਾਹਿਬ ਦੀ ਤੇ ਬੱਬੂ ਮਾਨ ਸਾਹਿਬ ਦੀ। ਦੋ ਕਾਲਸ ਆ ਗਈਆਂ ਬੁੱਗਾ ਸਾਹਿਬ ਵਾਸਤੇ, ਤੇ ਇੱਕ ਕਾਲ ਆ ਗਈ ਆ ਬੱਬੂ ਮਾਨ ਸਾਹਿਬ, ਤਿੰਨ ਕਾਲਸ ਹੋ ਗਈਆਂ, ਹੁਣ ਦੇਖਦੇ ਹਾਂ ਚੌਥੀ ਕਾਲ ਕਿੱਧਰ ਫੈਸਲਾ ਕਰਦੀ ਹੈ। 905-673-3337 905-673-3337 ਤੇ ਤੁਹਾਡੀ ਅਗਲੀ ਕਾਲ ਆ ਸਕਦੀ ਹੈ, ਜਿਹੜੀ ਕਿ ਚੌਥੀ ਕਾਲ ਆਉਣੀ ਹੈ ਹੁਣ, ਠੀਕ ਹੈ ਨਾ। ਅਤੇ ਬਾਕੀ ਤਾਂ ਅੱਗੋਂ ਦੇਖਦੇ ਹਾਂ ਹੁਣ ਕਿੱਧਰ ਫਸਵਾਂ ਮੁਕਾਬਲਾ ਜਾਂਦਾ, ਇਹ ਤਾਂ ਹੁਣ ਕਾਲ ਵਾਲੇ ਦੱਸਣਗੇ, ਠੀਕ ਹੈ ਨਾ। ਤਿੰਨ ਕਾਲਸ ਆ ਗਈਆਂ, ਉਹ ਚੌਥੀ ਕਾਲ ਦੇਖਦੇ ਹਾਂ ਭਾਈ ਕਿੱਧਰ ਜਾਂਦੀ ਹੈ। ਹੈਲੋ, ਸਤਿ ਸ਼੍ਰੀ ਅਕਾਲ ਵੀਰਾ ਜੀ, ਹਾਂਜੀ
7: ਬੁੱਗਾ ਸਾਹਿਬ ਲਾ ਦਿਓ ਭਈਆ।
0: ਬੁੱਗਾ ਸਾਹਿਬ, ਇਹ ਹੁਣ ਦੋ ਦੋ ਕਾਲਾਂ ਫਿਰ ਹੋ ਗਈਆਂ,
7: ਤਿੰਨ ਹੋ ਗਈਆਂ ਬੁੱਗਾ ਸਾਹਿਬ ਦੀਆਂ,
0: ਨਹੀਂ ਦੋ ਹੋਈਆਂ ਨਾ ਤੇ ਤਿੰਨ ਹੋ ਗਈਆਂ,
7: ਤਿੰਨ
0: ਹੋ ਗਈਆਂ, ਨਹੀਂ ਤਿੰਨ ਕਾਲਸ ਨਹੀਂ ਪਹਿਲਾਂ ਹੋਈਆਂ ਸੀ, ਚਾਰ ਹੋ ਗਈਆਂ ਸੀ,
7: ਚਾਰ ਤਿੰਨ ਜਾਣੇ, ਦੋ ਜਾਣੇ ਪਹਿਲਾਂ ਆਲਰੇਡੀ ਕਹਿ ਚੁੱਕੇ ਆ।
0: ਨਹੀਂ ਨਹੀਂ, ਪਹਿਲਾਂ ਤਿੰਨ, ਦੋ ਬੱਬੂ ਮਾਨ ਸਾਹਿਬ ਵਾਸਤੇ, ਇੱਕ ਸੀ ਬੁੱਗਾ ਭਾਜੀ ਵਾਸਤੇ।
7: ਹਾਂਜੀ,
0: ਤੇ ਫਿਰ ਇਹਦਾ ਮਤਲਬ ਹੁਣ ਤੁਸੀਂ ਬੁੱਗਾ ਸਾਹਿਬ ਨੂੰ ਵੋਟ ਪਾਈ ਹੈ ਨਾ?
7: ਹਾਂਜੀ
0: ਹਾਂਜੀ। ਫਿਰ ਚੌਥੀ ਕਾਲ ਹੋਈ ਹੈ ਨਾ ਹੁਣ ਫਿਰ? ਹਾਂ, ਪੰਜਵੀਂ ਕਾਲ ਹੁਣ ਕਰੂਗੀ ਫੈਸਲਾ। ਲੈ ਵੀ ਪੈ ਗਿਆ ਪੰਗਾ, ਅੱਜ ਤਾਂ ਮੁਕਾਬਲਾ ਬਾਹਲਾ ਹੀ ਫਸਵਾਂ ਪੈ ਗਿਆ, ਅੱਜ ਤਾਂ ਪੇਚਾ ਪੈ ਗਿਆ ਵੀ। ਅੱਜ ਤਾਂ ਫਿਰ ਕਹਿੰਦੇ ਹੁੰਦੇ ਨਾ ਵੀ ਕੋਈ ਨਿਤਰੂ ਵੜੇਵੇਂ ਖਾਣੀ ਹੈ, ਅੱਜ ਤਾਂ ਫਿਰ ਇੱਦਾਂ ਹੀ ਆ ਵੀ ਅੱਜ ਆ ਜਾਓ, ਫਸਵਾਂ ਮੁਕਾਬਲਾ ਹੋ ਗਿਆ। 905-673-3337 ਦੇਖਦੇ ਹਾਂ ਵੀ ਹੁਣ ਲਾਸਟ ਕਾਲ ਕਿੱਧਰਲਾ ਫੈਸਲਾ ਕਰਦੀ ਹੈ। ਹੁਣ ਵੀਰ ਮੇਰੇ ਆ, ਗੋਲ ਤੇਰੇ ਹੱਥ ਹੀ ਆ, ਜਿਹੜਾ ਬੰਦਾ ਵੀ ਆ ਗਿਆ ਹੈਂ, ਹੁਣ ਤਾਂ ਕਬੱਡੀ ਵਾਲਾ ਕੰਮ ਹੋ ਗਿਆ ਬਈ, ਹੁਣ ਪੇਚਾ ਪੈ ਗਿਆ, ਦੇਖਦੇ ਹਾਂ ਵੀ ਆਖਰੀ ਗੋਲ ਕਿੱਧਰ ਜਾਂਦਾ ਹੁਣ। 905-673-3337 ਲਓ ਜੀ, ਆ ਗਈ ਕਾਲ। ਹੈਲੋ,
8: ਹੈਲੋ,
0: ਹਾਂਜੀ
8: ਹਾਂਜੀ ਵੀ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ,
8: ਬੁੱਗਾ ਸਾਹਿਬ ਲਗਾ ਦਿਓ।
0: ਆਏ ਵਾਹ ਵੀ ਵਾਹ, ਬੁੱਗਾ ਸਾਹਿਬ ਦੇ ਪ੍ਰੇਮੀ, ਲਓ ਜੀ ਬੁੱਗਾ ਸਾਹਿਬ ਲੈ ਗਏ ਨੰਬਰ ਅੱਜ। ਬੁੱਗਾ ਸਾਹਿਬ, ਮੈਂ ਤੁਹਾਡੇ ਵਾਸਤੇ ਲਾਉਣ ਲੱਗਾ ਤੇ ਓਨੀ ਦੇਰ ਤੱਕ ਸਿਰਫ ਇੱਕ ਸਿਰਫ ਐਡ ਸੁਣਨੀ ਆ, ਉਸ ਤੋਂ ਬਾਅਦ ਬੁੱਗਾ ਸਾਹਿਬ।
9: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
10: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ,
11: ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
12: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ, 17 ਸਟ੍ਰੈਥਨ ਐਵਨਿਊ, ਬ੍ਰੈਂਪਟਨ। ਕਾਲ ਬਿੱਲ ਸੇਖੋ 416-819-6000।
13: ਲਓ ਜੀ, ਚੱਕੋ ਫਿਰ ਖੁਸ਼ਖਬਰੀ, ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ, ਹੁਣ ਜਦੋਂ ਵੀ ਤੁਸੀਂ ਕੈਨੇਡੀਅਨ ਇੰਡੀਆ

0: Brampton या फिर तीजी लोकेशन 9985 Macwin Drive Unit 9 Brampton Indian Fruitland ते हुण चौथी नवी लोकेशन 1465 Mayfield Road Brampton वधिया ग्रोसरी सब तो नेड़े Indian Fruitland 905-456-9900
1: आप पंजाबी आ गए
2: IPL चल रहा है only on Karo Stream. Watch successful IPL season only on Karo Stream. www.karostream.com or call 905-204-1313.
3: A to Z किचन कैबिनेट भाई वाह क्या किचन कैबिनेट तैयार करदे हन लक्की भाजी दीआं बनियां किचन कैबिनेट देख के गुआंढी भी बहाने नाल तुहाडे घरे आउंदे हन शीशे नाल भरियां किचन कैबिनेट वास्ते डिजाइनर किचन कैबिनेट वास्ते A to Z किचन कैबिनेट 416-720-7073 905-720-7073 ते कॉल कर सकदे हो प्रोग्राम है पंजाबी विरसा लो जी कॉल लिए हेलो
4: ਹਾਂਜੀ ਭਾਜੀ ਸਤਵਿੰਦਰ ਬੁੱਗਾ ਜੀ
3: ਬੁੱਗਾ ਸਾਹਿਬ ਅੱਜ ਲੈ ਗਏ ਬਈ ਅੱਜ ਮੈਦਾਨ ਖਿੱਚ ਕੇ ਲੈ ਗਏ ਬੁੱਗਾ ਸਾਹਿਬ ਹੈ ਅੱਜ ਤਾਂ ਲੈ ਗਏ ਨੰਬਰ ਲੈ ਗਏ ਬੁੱਗਾ ਸਾਹਿਬ ਕਮਾਲ ਹੋ ਗਈ ਹੈ ਪੰਜਾਬੀ ਵਿਰਸਾ ਥੈਂਕ ਯੂ ਵੈਰੀ ਮੱਚ ਵੀਰੇ ਬੁੱਗਾ ਸਾਹਿਬ ਦਾ ਕਿਹੜਾ ਇੱਦਾਂ ਦਾ ਗੀਤ ਤੁਹਾਨੂੰ ਪਸੰਦ ਹੈ ਔਰ ਜਿਹੜਾ ਗੀਤ ਤੁਸੀਂ ਕਹੋ ਮੈਨੂੰ ਕਿ ਹਰਜੀਤ ਜੀ ਇਹ ਗੀਤ ਨੇ ਪੂਰੀ ਤਬਾਹੀ ਮਚਾਤੀ ਸੀ ਜਿਵੇਂ ਕਹਿੰਦੇ ਨਾ ਪੂਰੀ ਕਹਿੰਦੇ ਬਈ ਜਿਵੇਂ ਕਹਿੰਦੇ ਬਈ ਇਹ ਬੁੱਗੇ ਸਾਹਿਬ ਦਾ ਗੀਤ ਸੀ ਕਿ ਬਈ ਇਸ ਗੀਤ ਨੇ ਹਨੇਰੀ ਲਿਆਤੀ ਪੰਜਾਬ ਚ ਕਿਹੜਾ ਗੀਤ ਸੀ ਇੱਦਾਂ ਕਿਸੇ ਨੂੰ ਯਾਦ ਹੈ ਦੱਸੋ ਤਾਂ ਮੈਨੂੰ ਕਿਹੜਾ ਗੀਤ ਸੀ ਉਹ ਜੇ ਕਿਸੇ ਨੂੰ ਯਾਦ ਹੋਵੇ ਤਾਂ 905-673-3333 905-673-3333 ਉਹ ਗੀਤ ਬੜਾ ਹੀ ਕਮਾਲ ਦਾ ਸੀ ਉਹ ਮੈਨੂੰ ਹੁਣ ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਮੈਨੂੰ ਤਾਂ ਪਤਾ ਲੱਗ ਹੀ ਗਿਆ ਗੀਤ ਕਿਹੜਾ ਸੀ ਪਰ ਮੈਂ ਇਹ ਪਤਾ ਲੱਗਦਾ ਵੀ ਤੁਹਾਨੂੰ ਵੀ ਕਿੰਨੀ ਕੁ ਉਸ ਗਾਣੇ ਬਾਰੇ ਨੌਲੇਜ ਸੀ ਔਰ ਗੀਤ ਦੇ ਉਹ ਬੋਲ ਬੜੇ ਕਮਾਲ ਦੇ ਸੀ ਬਈ ਇਹ ਤਾਂ ਫਿਰ ਜਦੋਂ ਗੀਤ ਲੱਗੂ ਹਰਜੀਤ ਜੀ ਉਦੋਂ ਪਤਾ ਲੱਗੂ ਕਿਸੇ ਨੂੰ ਯਾਦ ਆ ਤਾਂ ਮੈਨੂੰ ਦੱਸ ਦਿਓ ਜਲਦੀ ਜਲਦੀ ਫਿਰ ਮੈਂ ਲੱਗਾਂ ਕੰਮ ਸ਼ੁਰੂ ਕਰਨ ਹੁਣ ਅਤੇ ਮੈਂ ਚਾਹੁੰਦਾ ਕਿ ਜਲਦੀ ਜਲਦੀ ਮੈਨੂੰ ਦੱਸ ਦਿਓ ਤੁਸੀਂ 905-673-3333 ਬੁੱਗਾ ਸਾਹਿਬ ਦੇ ਕੋਈ ਸੱਜਣ ਮਿੱਤਰ ਸੁਣਦੇ ਹੋਣੇ ਰੇਡੀਓ ਨੂੰ ਅਤੇ ਭਾਈ ਉਹਨਾਂ ਨੂੰ ਫੋਨ ਕਰ ਦਿਓ ਬਈ ਅੱਜ ਹਰਜੀਤ ਸਿਉਂ ਤੁਹਾਡੇ ਗੀਤ ਲੱਗਾ ਲਾਉਣ ਅਤੇ ਚੱਕ ਦਿਓ ਕੰਮ ਨੂੰ ਫਿਰ ਆਹ ਗੀਤ ਸੀ ਉਹ ਕਿਹੜਾ ਗੀਤ ਸੀ

ਕਿਸੇ ਨੂੰ ਯਾਦ ਹੈ ਕਿ ਗੀਤ ਜਿਹੜਾ ਸੀ ਕਿਹੜੇ ਸਾਲ ਚ ਆਇਆ ਸੀ, ਕਿਹੜੇ ਸੰਨ ਚ ਆਇਆ ਸੀ? ਕਈ ਵਾਰੀ ਸਾਨੂੰ ਬਹੁਤ ਯਾਰ ਇਹ ਗੀਤ ਇੰਨਾ ਮਕਬੂਲ ਗੀਤ ਸੀ, ਸ਼ਾਇਦ ਤੁਸੀਂ ਵੀ ਉਸ ਟਾਈਮ ਕਾਲਜ ਟਾਈਮ ਪੜ੍ਹਦੇ ਹੋਵੋਗੇ ਕਿ ਕਿਸੇ ਨੂੰ ਯਾਦ ਹੈ ਗੀਤ ਕਿਹੜੇ ਸਾਲ ਚ ਕਿਹੜੇ ਸੰਨ ਚ ਆਇਆ ਸੀ? ਨਹੀਂ ਤੂੰ ਵਿਛੜਨ ਵਿਛੜਨ ਕਰਦੀ ਹੈ, ਇਹ ਜਦੋਂ ਵਿਛੜੇਗੀ ਪਤਾ ਉਹਦੇ ਲੱਗੂ ਕੀ ਭਾਵਿਕ ਦੀ ਹੈ।

0: ਕਿਆ ਗੀਤ ਹੈ ਹਰਜੀਤ ਜੀ, ਸਵੇਰੇ ਸਵੇਰੇ ਗੀਤ ਲਾਇਆ ਤੁਸੀਂ, ਹੈ ਵਿਛੜਨਾ ਵਿਛੜਨਾ ਕਰਦੀ ਹੈ, ਜਦ ਵਿਛੜੇਗੀ ਪਤਾ ਲੱਗ ਜੂਗਾ। ਪਰ ਆਪਾਂ ਵਿਛੜਨ ਵਾਲਾ ਕੰਮ ਨਹੀਂ ਕਰਨਾ, ਆਪਾਂ ਤਾਂ ਮਿਲਾਉਣ ਵਾਲਾ ਕੰਮ ਹੀ ਕਰੀਦਾ ਰੇਡੀਓ ਦੇ ਸਾਰਿਆਂ ਨੂੰ, ਠੀਕ ਹੈ ਨਾ। ਪਿਆਰ ਮੁਹੱਬਤ ਦੀਆਂ ਬਾਤਾਂ ਪੈਂਦੀਆਂ ਇਸ ਰੇਡੀਓ ਸ਼ੋਅ 'ਤੇ, ਠੀਕ ਹੈ ਨਾ। ਅਤੇ ਉਹ ਬਾਕੀ ਹੋਰ ਗੱਲਾਂ ਆਪਾਂ ਕੋਈ ਕਰਦੇ ਨਹੀਂ। ਅਤੇ ਸੁਲਤਾਨ ਜੀ ਆ ਗਏ ਆ, ਅੱਜ ਫਰਾਈਡੇ ਦਾ ਦਿਨ ਹੈ ਔਰ ਫਰਾਈਡੇ ਇਸ ਵੀਕਐਂਡ ਦੇ ਤੁਹਾਡੇ ਵਾਸਤੇ ਸੁਲਤਾਨ ਜੀ ਕੀ ਸਪੈਸ਼ਲ ਹੈ ਕਿ ਹੈ, ਉਹਨਾਂ ਨਾਲ ਗੱਲਬਾਤ ਕਰਾਂਗੇ। ਜੀ ਸੁਲਤਾਨ ਜੀ, ਕੀ ਹਾਲ ਚਾਲ ਸਰ?
1: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
0: ਬਹੁਤ ਅੱਛੀ ਗੱਲ ਸਰ, ਅੱਜ ਕੀ ਕਰੋਗੇ ਸਰ ਸਪੈਸ਼ਲ, ਬੋਲੋ ਸਰ।
1: ਕੈਨੇਡਾ ਡੇ ਸੇਲ ਜਿਹੜੀ ਹੈ ਜੀ, ਇਹਨੂੰ ਕੰਟੀਨਿਊ ਕੀਤਾ ਕਿਉਂਕਿ ਕੈਨੇਡਾ ਡੇ ਮਿਡਲ ਆਫ ਦਾ ਵੀਕ ਆਇਆ ਜੀ, ਤੇ ਕੰਪਨੀਆਂ ਨੇ ਡਿਸਾਈਡ ਕੀਤਾ ਸੀ ਕਿ ਇਹ ਵੈਂਸਡੇ ਤੋਂ ਲੱਗ ਕੇ ਸੰਡੇ ਤੱਕ ਸੇਲ ਰਹਿ ਗਈ। ਸੋ 5 ਜੁਲਾਈ ਤੱਕ ਇਹ ਕੈਨੇਡਾ ਡੇ ਦੀ ਸੇਲ ਹੈ, ਯਾਨੀ ਅੱਜ ਫਰਾਈਡੇ 3 ਜੁਲਾਈ ਹੈ, 4 ਸੈਟਰਡੇ ਤੇ 5 ਸੰਡੇ ਤੱਕ ਕੈਨੇਡਾ ਡੇ ਤੇ ਜਿਹੜੀਆਂ ਲੋਐਸਟ ਪ੍ਰਾਈਸ ਦਿੱਤੀਆਂ ਗਈਆਂ, ਖਾਸ ਤੌਰ ਤੇ 85-ਇੰਚ ਟੀਵੀ ਦੀ ਗੱਲ ਕਰੀਏ, ਉਹ ਵੀ ਸੋਨੀ ਬਰੇਵੀਆ 3, ਸੋਨੀ ਬਰੇਵੀਆ ਮਾਡਲ, ਸੋਨੀ ਬਰੇਵੀਆ 3 ਅਪਡੇਟਡ ਟੈਕਨੋਲੋਜੀ, ਤੇ ਤੁਹਾਨੂੰ ਅੱਜ 85-ਇੰਚ ਜਿਹੜਾ $2300 ਵਾਲਾ ਕੈਨੇਡਾ ਡੇ ਸੇਲ ਤੇ 1599 ਦਾ ਦੇ ਰਹੇ ਜੀ, ਤੇ 1599 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ।
0: ਸੋ
1: ਯਾਦ ਰੱਖਣਾ 3-4 ਪੀਸ ਸਟਾਕ ਚ ਰਹਿ ਗਏ ਸਿਰਫ, ਜਿਹੜੇ ਕਸਟਮਰ ਵੀ ਸਮਹਾਓ ਮਿਸ ਕਰ ਗਏ ਸੀ ਕਿਉਂਕਿ ਕੈਨੇਡਾ ਡੇ ਤੇ ਬ੍ਰੈਂਪਟਨ ਅਪਲਾਈਸਿਸ ਖੁੱਲਾ ਸੀ, ਬਹੁਤ ਸਾਰੀਆਂ ਫੈਮਿਲੀਜ਼ ਨੇ ਆਊਟ ਆਫ GTA ਵਿਜ਼ਿਟ ਕੀਤਾ ਔਰ ਪਰਚੇਜ਼ ਕੀਤੀ, ਜਿਹਦੇ ਚ ਖਾਸ ਤੌਰ ਤੇ ਪੈਰਿਸ ਓਨਟੈਰੀਓ, ਲੰਡਨ ਓਨਟੈਰੀਓ, ਕਿਚਨਰ, ਕੈਮਰੇਜ, ਸਟੋਨੀ ਕ੍ਰੀਕ ਐਂਡ ਏਜੈਕਸ ਪਿਕਰੀ
0: ਜੀ ਜੀ
1: ਜੀ, ਤੇ ਲੋਐਸਟ ਪ੍ਰਾਈਸ ਗਰੰਟੀ ਸੀ ਔਰ ਨਾਲ ਨਾਲ ਹੁਣ ਥੋੜੀ ਜਿਹੀ ਲਿਮਿਟਿਡ ਇਨਵੈਂਟਰੀ ਹੈ ਜਿਹਦਾ ਤੁਸੀਂ ਫਾਇਦਾ ਚੁੱਕ ਸਕਦੇ ਹੋ ਜੀ। 55-ਇੰਚ ਲੈਣਾ $800 ਵਾਲਾ $399 ਦਾ ਦੇ ਰਹੇ ਹਾਂ, 65-ਇੰਚ ਟੀਵੀ ਲੈ ਰਹੇ ਹੋ ਤੇ ਤੁਹਾਨੂੰ ਅੱਜ $1000 ਵਾਲਾ $699 ਦਾ ਮਿਲ ਰਿਹਾ, 75-ਇੰਚ ਲੈਣਾ ਜੀ ਤੇ $1200 ਵਾਲਾ $899 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲੇਗਾ। 905-450-2828 ਨੰਬਰ ਹੈ, 905-450-2828, ਬਹੁਤ ਲਿਮਿਟਿਡ ਥੋੜੇ ਥੋੜੇ ਪੀਸ ਇਨ ਸਟਾਕ ਹੈ, ਤੁਸੀਂ ਰਾਈਟ ਵੇ ਕਾਲ ਕਰਕੇ ਆਪਣਾ ਨਾਮ ਤੇ ਨੰਬਰ ਦੇ ਕੇ ਟੀਵੀ ਹੋਲਡ ਕਰਾ ਸਕਦੇ ਜੀ, ਫਿਰ ਸ਼ੋਰੂਮ ਚ ਆ ਕੇ ਚੈੱਕ ਕਰਕੇ ਕੰਪੇਅਰ ਕਰਕੇ ਫਿਰ ਡਿਲੀਵਰੀ ਸਕੈਜੂਅਲ ਕਰਨਾ ਕਿਉਂਕਿ ਤੁਸੀਂ ਪੇਮੈਂਟ 6 ਮਹੀਨੇ ਚ ਹੀ ਕਰਨੀ ਹੈ, ਕੋਈ ਇੰਟਰਸਟ ਨਹੀਂ ਹੈ। 905-450-2828 ਨੰਬਰ ਹੈ, ਤੇ ਜਿਹਨਾਂ ਘਰਾਂ ਦੀਆਂ ਕਲੋਜ਼ਿੰਗ ਹੋ ਰਹੀਆਂ ਸਾਡੀਆਂ ਆਲਰੇਡੀ ਪੈਰਿਸ ਓਨਟੈਰੀਓ ਵਾਲੀ ਸਾਈਟ ਤੇ ਡਿਲੀਵਰੀ ਜਾ ਰਹੀਆਂ, ਅਗਰ ਤੁਸੀਂ ਬ੍ਰੈਂਟਫੋਰਡ, ਬਰਲਿੰਗਟਨ ਜਾਂ ਪੈਰਿਸ ਓਨਟੈਰੀਓ ਵਾਲੀ ਸਾਈਟ ਤੇ ਤੁਸੀਂ ਡਿਲੀਵਰੀ ਲੈਣਾ ਚਾਹੁੰਦੇ ਤੇ ਤੁਹਾਨੂੰ ਕੱਲ ਹੀ ਡਿਲੀਵਰੀ ਸਕੈਜੂਅਲ ਹੋ ਸਕਦੀ ਹੈ, ਜਿਹਦੇ ਚ ਫਰਿੱਜ, ਸਟੋਵ, ਡਿਸ਼ ਵਾਸ਼ਰ, 3-ਪੀਸ ਕਿਚਨ ਬੰਡਲ ਜਿਹੜਾ $5000 ਵਾਲਾ $2999 ਦਾ ਮਿਲੇਗਾ,
0: ਤੇ
1: $2999 ਵੀ ਤੁਸੀਂ 6 ਮਹੀਨੇ ਚ ਪੇ ਕਰਨਾ, ਜਿਹਦੇ ਚ ਤੁਹਾਨੂੰ ਵਾਸ਼ਰ ਐਂਡ ਡਰਾਇਰ ਜਿਹੜਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਹੈ ਤੇ $2200 ਵਾਲਾ $1499 ਦਾ ਮਿਲੇਗਾ, ਤੇ $1499 ਵੀ ਤੁਸੀਂ 6 ਮਹੀਨੇ ਚ ਪੇ ਕਰਨਾ। ਸੋ ਸਾਡਾ ਨੰਬਰ ਜ਼ਰੂਰ ਪਾਸ ਔਨ ਕਰਨਾ ਜੀ ਆਪਣੇ ਫਰੈਂਡਸ, ਫੈਮਿਲੀ, ਫਰੈਂਡਸ, ਰਿਲੇਟਿਵ ਨੂੰ, ਤਾਂ ਕਿ ਉਹ ਵੀ ਲੋਐਸਟ ਪ੍ਰਾਈਸਿਸ ਦਾ ਫਾਇਦਾ ਚੁੱਕ ਸਕਣ। ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, 905-450-2828 ਸਾਡਾ ਨੰਬਰ ਹੈ ਜੀ, 905-450-2828 ਜੀ।
0: ਬਹੁਤ ਅੱਛੀ ਗੱਲ ਹੈ ਸੁਲਤਾਨ ਜੀ, ਕਮਾਲ ਦੀ ਗੱਲ ਹੈ, ਔਰ ਮੈਂ ਚਾਹੂੰਗਾ ਤਕਰੀਬਨ 12:15 ਇੱਕ ਵਾਰੀ ਹਾਜ਼ਰੀ ਤੁਸੀਂ ਜ਼ਰੂਰ ਹੋਰ ਦੁਬਾਰਾ ਲਾਇਓ, ਠੀਕ ਹੈ ਸਰ?
1: ਥੈਂਕ ਯੂ ਵੈਰੀ ਮਚ, ਬਹੁਤ ਸ਼ੁਕਰੀਆ।

ਹਰਜੀਤ ਜੀ, ਅੱਜ ਕੱਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਅੱਜ ਕੱਲ ਦਿਲ ਦੇ ਉਜੜੇ ਛੱਡੋ, ਅੱਜ ਕੱਲ ਬਸ ਕਹਿੰਦੇ ਆ ਵਿਛੜਾਂ ਹੀ ਜਦ ਪਤਾ ਲੱਗ ਜੂਗਾ। ਅੱਜ ਕੱਲ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ, ਸਮਾਂ ਚੇਂਜ ਹੋ ਗਿਆ। ਬੰਦੇ ਦਾ ਸਮਾਂ ਜਦੋਂ ਚੇਂਜ ਹੋ ਜਾਵੇ ਉਦੋਂ ਬੰਦਾ ਸਾਰੀਆਂ ਚੀਜ਼ਾਂ ਭੁੱਲ ਜਾਂਦਾ।

0: ਕਿਹਾ ਯਾਰ ਖੂਬਸੂਰਤ ਗੀਤ ਸਵੇਰੇ ਸਵੇਰੇ ਤੁਸੀਂ ਲਵਾਇਆ ਸਾਰਿਆਂ ਨੇ ਅੱਜ ਕਹਿ ਗਏ ਬਹੁਤ ਹੀ ਪਿਆਰਾ ਗੀਤ ਅਤੇ ਇਹ ਗੀਤ ਵਾਕਈ ਸਤਵਿੰਦਰ ਬੁੱਗਾ ਜੀ ਦਾ ਸ਼ੋਅ ਵੀ ਮੈਂ ਕਰਾਇਆ ਸੀ ਬਹੁਤ ਸਾਲ ਹੀ ਹੋ ਗਏ ਕਿਰਾਏ ਨੂੰ ਹੁਣ ਵਾਹਵਾ ਸਾਲ ਹੋ ਗਏ ਇਹਨਾਂ ਦੇ ਸਰਦੂਲ ਭਾਈ ਦਾ ਸ਼ੋਅ ਕਰਾਇਆ ਸੀ ਬੜੀ ਦੇਰ ਹੋ ਗਈ ਹੈ ਵਕਾਰ ਖਾਨ ਸਾਹਿਬ ਸਾਡੀ ਲਾਈਨ 'ਤੇ ਹਾਜ਼ਰ ਹੋਣਗੇ ਸੈੱਲ ਫੋਨ ਦੀਆਂ ਡੀਲਸ ਘਰ ਦੇ ਇੰਟਰਨੈਟ ਦੀਆਂ ਡੀਲ ਲੈਣ ਵਾਸਤੇ ਵਕਾਰ ਖਾਨ ਸਾਹਿਬ ਆਪਣੇ ਲਈ ਹਾਜ਼ਰ ਹਨ ਜੀ ਵਕਾਰ ਖਾਨ ਸਾਹਿਬ ਕਿਆ ਹਾਲ ਹੈ ਆਪਣੇ ਸਰ
1: ਜੀ ਥੈਂਕ ਯੂ ਸੋ ਮਚ ਹਰਜੀਤ ਜੀ ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਸਤਿ ਸ੍ਰੀ ਅਕਾਲ
1: ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ 500 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ
0: ਜੀ ਜੀ
1: ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇ ਦੀ ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ ਨੰਬਰ ਹੈ 6478648000 ਅਸੀਂ 18 ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਣਗੇ ਨੰਬਰ ਅਗੇਨ
0: 6478000 ਨਵੀਆਂ ਟਾਇਲਸ ਨਵਾਂ ਪੇਂਟ ਨਵੀਆਂ ਟੂਟੀਆਂ ਨਵੀਂ ਸਿੰਕ ਨਵੇਂ ਕਾਊਂਟਰਟੌਪ ਨਵੀਂ ਵੈਨਟੀਜ਼ ਨਵੀਂ ਟੋਇਲਟ ਸੀਟ ਨਵਾਂ ਟੱਪ ਟੱਪ ਨਹੀਂ ਲਵਾਉਣਾ ਸਟੈਂਡਿੰਗ ਸ਼ਾਵਰ ਲਵਾ ਲਓ ਨਵੀਆਂ ਟੂਟੀਆਂ ਨਵੇਂ ਸਲਾਈਡ ਡੋਰ ਸ਼ੀਸ਼ੇ ਦੇ ਫਲੋਰਿੰਗ ਨਵੀਂ ਪੇਂਟ ਨਵਾਂ ਐਵਰੀਥਿੰਗ ਬ੍ਰੈਂਡ ਨਿਊ ਓਨਲੀ $7000 ਇਨਕਲੂਡਿੰਗ ਲੇਬਰ ਇਹ ਬਹੁਤ ਘੱਟ ਡੀਲ ਮਿਲਣੀ ਇੱਦਾਂ ਜਿਹੜੀ ਮੈਂ ਤੁਹਾਨੂੰ ਆਫਰ ਦੇ ਰਿਹਾ ਔਰ ਇਹ ਆਫਰ ਬੜੀ ਹੀ ਸਸਤੀ ਹੈ ਬਹੁਤ ਪਰਿਵਾਰ ਇਸ ਆਫਰ ਦਾ ਫਾਇਦਾ ਉਠਾ ਰਿਹਾ ਜੇ ਤੁਹਾਡੇ ਕੋਲ ਉੱਤੇ 2 ਵਾਸ਼ਰੂਮ ਆ ਫਿਰ ਤੁਸੀਂ 200-400 ਹੋਰ ਵੀ ਘਟਾ ਲਿਓ ਮੇਰਾ ਨਾਂ ਲੈ ਦਿਓ ਬਈ ਠੀਕ ਹੈ ਵੀ 2 ਵਾਸ਼ਰੂਮ ਇਕੱਠੇ ਨਵੇਂ ਤਿਆਰ ਕਰਾ ਰਹੇ ਜੇ ਉੱਤੇ 3 ਆ ਫਿਰ ਤੁਹਾਡੀ ਮਰਜ਼ੀ ਫਿਰ ਅੱਗੇ ਨਾਲ ਤੁਸੀਂ ਕਿੱਦਾਂ ਨੈਗੋਸ਼ੀਏਟ ਕਰਨੀ ਆ ਉਹ ਤੁਹਾਨੂੰ ਪਤਾ ਠੀਕ ਹੈ ਵੀਰ ਬਣ ਕੇ 3 ਵਾਸ਼ਰੂਮ ਜੇ ਉੱਤੇ ਨਵੇਂ ਲਵਾਉਣੇ ਆ ਚੌਥਾ ਥੱਲੇ ਵਾਲਾ ਵਾਸ਼ਰੂਮ ਵੀ ਨਵਾਂ ਤਿਆਰ ਕਰਾਉਣਾ ਦੇਖੋ ਘਰਾਂ ਦੀ ਕੀਮਤ ਵੱਧ ਜਾਂਦੀ ਆ ਵਾਸ਼ਰੂਮ ਵਧੀਆ ਹੋਣ ਕਰਦੇ ਕਿਚਨ ਕੈਬਨਟਸ ਵਧੀਆ ਲੱਗੀਆਂ ਹੋਣ A to Z ਕਿਚਨ ਕੈਬਨਟ ਵਾਲਿਆਂ ਦੀਆਂ ਅਤੇ ਘਰਾਂ ਦੀ ਕੀਮਤ ਵੱਧ ਜਾਂਦੀ ਹੈ ਅਤੇ ਤੁਸੀਂ ਵੀ ਜੇ ਆਪਣੇ ਘਰ ਦੇ ਨਵੇਂ ਵਾਸ਼ਰੂਮ ਤਿਆਰ ਕਰਾਉਣੇ ਆ ਗ੍ਰੇ ਔਰ ਵਾਈਟ ਦਾ ਕੰਬੀਨੇਸ਼ਨ ਤਿਆਰ ਕਰਕੇ ਦੇਣਗੇ ਅੱਜ ਦੇ ਦਿਨ ਚੜ੍ਹ ਚੱਲਦੇ ਦੇਖੋ ਸਲਾਈਡ ਡੋਰ ਵੀ ਸ਼ੀਸ਼ੇ ਦੀਆਂ ਲਾ ਕੇ ਦੇਣੀਆਂ ਉਹਨਾਂ ਨੇ ਜੇ ਕਸਟਮ ਲੱਦੀ ਹੋਈ ਹੈ ਕਸਟਮ ਬਣਵਾ ਕੇ ਦੇਣਗੇ ਤੁਹਾਡੇ ਵਾਸਤੇ ਕਿਉਂਕਿ ਸਾਈਜ਼ ਪੂਰਾ ਲਾਉਣਾ ਨਾ ਬਹੁਤ ਪ੍ਰੋਫੈਸ਼ਨਲ ਕੰਪਨੀ ਹੈ ਲਈ ਮੈਂ ਨੰਬਰ ਤੁਹਾਨੂੰ ਦੇ ਰਿਹਾ $7000 ਦੇ ਵਿੱਚ ਬ੍ਰੈਂਡ ਨਿਊ ਵਾਸ਼ਰੂਮ A ਤੋਂ ਲੈ ਕੇ Z ਤੱਕ ਬ੍ਰੈਂਡ ਨੂੰ ਲੱਗਣਾ ਉੱਥੇ ਤੁਹਾਡੇ ਵਾਸਤੇ ਲਾਈਟਾਂ ਵੀ ਉੱਤੇ ਨਵੀਆਂ ਲਵਾ ਦੇਣੇ ਦੱਸੋ ਚੱਕੋ ਯਾਰ ਉਹ ਵੀਰ ਮੇਰੇ ਉਹ ਲਾਈਟਾਂ ਵੀ ਨਵੀਆਂ ਲਾ ਦਿਓ ਯਾਰ ਇਹਨਾਂ ਜਿਹੜੀਆਂ ਉੱਪਰ ਲਾਈਟਾਂ ਵੀ ਲੱਗਣੀਆਂ 50-100 ਡਾਲਰ ਤਾਂ ਉਹ ਵੀ ਹੋਊਗੀ ਘੱਟੋ ਘੱਟ ਵਧੀਆ ਲਾਈਟ ਫੈਂਸੀ ਲਾਈਟਾਂ ਲਾਉਣੀਆਂ ਠੀਕ ਹੈ ਇਹ ਵੀ ਲਾਈਟਾਂ ਵੀ ਨਵੀਆਂ ਲਾ ਦਾਂਗੇ ਹੋਰ ਦੱਸੋ ਇੱਕ ਕੰਮ ਹੋਰ ਕਰਦਾ ਯਾਰ ਅੱਜ ਮੈਂ ਛੱਡੋ ਹਰਜੀਤ ਜੀ ਤੁਸੀਂ ਵੀਕਐਂਡ ਦੇ ਕੁਛ ਨਾ ਕੁਛ ਹੈ ਨਾ ਇੱਦਾਂ ਦਾ ਕਰ ਦਿੰਦੇ ਆ ਬੰਦੇ ਫਿਰ ਕਹਿੰਦੇ ਵੀ ਅੱਜ ਆਰਡਰ ਇੱਦਾਂ ਕਰੋ ਤੁਹਾਡੇ ਵਾਸ਼ਰੂਮ ਦੇ ਵਿੱਚ ਪੋਟ ਲਾਈਟਾਂ ਫ੍ਰੀ ਚਲੋ ਕਰਤਾ ਅਨਾਊਂਸ ਅੱਜ ਵੀਰ ਮੇਰੇ ਉਹ ਗੁੱਸਾ ਨਾ ਕਰਿਓ ਮੈਂ ਹੁਣ ਅੱਜ ਅਨਾਊਂਸ ਕਰਤਾ ਕਿ ਵਾਸ਼ਰੂਮ ਦੇ ਵਿੱਚ ਪੋਟ ਲਾਈਟਾਂ ਜੇ 4 ਲੱਗਦੀਆਂ 6 ਲੱਗਦੀਆਂ 7 ਲੱਗਦੀਆਂ ਜਿੰਨੀਆਂ ਵੀ ਲੱਗਦੀਆਂ ਸਾਰੀਆਂ ਫ੍ਰੀ ਲਾਉਣੀਆਂ ਤੁਸੀਂ ਇਹ ਪੰਜਾਬੀ ਵਿਰਸਾ ਵੱਲੋਂ ਗਿਫਟ ਆ ਹੋਰ ਦੱਸੋ ਹੁਣ ਖੁਸ਼ ਆ ਤੁਸੀਂ ਭਾਈ $7000 ਰੇਟ ਸੇਮ ਹੀ ਰਹਿਣਾ ਹੁਣ ਸੁਣ ਲਓ ਦੁਬਾਰਾ ਧਿਆਨ ਨਾਲ $7000 'ਚ ਨਵਾਂ ਫਲੋਰ ਵਾਸ਼ਰੂਮ ਦਾ ਨਵੀਆਂ ਟਾਇਲਾਂ ਨਵਾਂ ਟੱਪ ਨਵਾਂ ਸਟੈਂਡਿੰਗ ਸ਼ਾਵਰ ਨਵੀਆਂ ਟੂਟੀਆਂ ਨਵੀਂ ਸਿੰਕ ਨਵੀਂ ਵੈਂਟੀ ਨਵੇਂ ਕਾਊਂਟਰਟੌਪ ਨਵੀਂ ਟੋਇਲਟ ਸੀਟ ਨਵਾਂ ਬ੍ਰੈਂਡ ਨਿਊ ਪੇਂਟ ਅਤੇ ਨਾਲ ਜਿਹੜੀਆਂ ਪੋਟ ਲਾਈਟਾਂ ਵੀ ਫ੍ਰੀ ਚੱਕੋ ਇਹ ਹੈ ਨਹੀਂ ਸੀ ਇਨਕਲੂਡ ਵੈਸੇ ਮੈਂ ਕਰ ਦਿੱਤੀਆਂ ਕੋਈ ਗੱਲ ਨਹੀਂ ਵੀਰ ਮੇਰੇ ਇਹ ਇੰਨਾ ਕਰ ਦਿਓ ਕੰਮ ਮੇਰਾ ਵੀਰ ਬਣ ਗਿਆ 416-678-8100 ਹੁਣ ਤਾਂ ਖੁਸ਼ ਆ ਤੁਸੀਂ ਸਾਰੇ ਜਣੇ ਐਸਟੀਮੇਟ ਕਰਾ ਲਓ ਜੇ ਵਾਸ਼ਰੂਮ ਤੁਹਾਨੂੰ ਅਗਲੇ ਵੀਕ ਤੋਂ ਪਹਿਲੇ ਤਿਆਰ ਹੋ ਜੂ ਘਰਾਂ 'ਚ ਕੋਈ ਵਿਆਹ ਸ਼ਾਦੀਆਂ ਆ ਰਹੀਆਂ 2x4 ਦੀਆਂ ਟਾਇਲਾਂ ਲਾਉਣਗੇ 2x2 ਦੀਆਂ ਟਾਇਲਾਂ ਵੱਡੀਆਂ ਟਾਇਲਾਂ ਜਿਹੜੀਆਂ ਅੱਜ ਕੱਲ੍ਹ ਫੈਂਸੀ ਟਾਇਲ ਆ ਉਹ ਲਾਉਣਗੇ ਤੁਹਾਡੇ ਵਾਸ਼ਰੂਮ ਦੇ 'ਚ ਰੇਟ ਕਿੰਨਾ $7000 ਤੌਲੀਏ ਟੰਗਣ ਵਾਲੇ ਵੀ ਨਵੇਂ ਜਿਹੜੇ ਟਿਸ਼ੂ ਪੇਪਰ ਟੰਗਦੇ ਹਾਂ ਉਹ ਵੀ ਨਵੇਂ। ਹੋਰ ਦੱਸੋ ਕੀ ਚਾਹੀਦਾ। 416-688-8100 ਦੇ ਕੋਕ ਦੀ ਜਾ ਸਕਦੀ ਹੈ, 416-688-8100 ਦੇ। ਜਲਦੀ ਜਲਦੀ ਜਲਦੀ ਜਲਦੀ ਜਲਦੀ ਤੁਸੀਂ ਕਾਲ ਕਰ ਲਿਓ।
2: ਓ ਯਾਰ, ਇਹਨਾਂ ਇੰਸ਼ੋਰੈਂਸਾਂ ਨੇ ਤੇ ਧੂੰਆਂ ਕਢਾਤਾ, ਵਧੀਆ ਤੇ ਜਾਇਜ਼ ਰੇਟ ਕਿੱਥੋਂ ਮਿਲੇਗਾ?
3: ਟੌਪ ਫਾਈਨੈਂਸ਼ੀਅਲ ਲਿੰਕ ਤੋਂ, ਜੋ ਆਪਣੀਆਂ ਬਿਹਤਰ ਤੇ ਭਰੋਸੇਮੰਦ ਸੇਵਾਵਾਂ ਲਈ ਜਾਣੇ ਜਾਂਦੇ ਨੇ।
4: ਕ੍ਰਿਟੀਕਲ ਮਾਰਗੇਜ, RESP, RRSP, ਵਿਜ਼ਿਟਰ ਇੰਸ਼ੋਰੈਂਸ, ਸੁਪਰ ਵੀਜ਼ਾ, ਸਪੈਸ਼ਲ ਡਿਸੇਬਿਲਿਟੀ ਪਲਾਨ ਫੋਰ ਟਰੱਕਰਸ। ਜੇ ਤੁਹਾਡੇ ਕੋਲ 20 ਨਾਲੋਂ ਜ਼ਿਆਦਾ ਡਰਾਈਵਰ ਨੇ ਤਾਂ ਤੁਹਾਨੂੰ ਅਨਬੀਟੇਬਲ ਪ੍ਰਾਈਸ ਲੈ ਕੇ ਦੇਣਗੇ।
3: ਕਾਲ ਕਰੋ 20 ਸਾਲਾਂ ਦੇ ਤਜਰਬੇ ਵਾਲੇ ਸੁਰਜੀਤ ਸਿੰਘ ਪੱਡਾ ਜੀ ਨੂੰ
4: 747-300-3100
0: ਵਾਹ ਬਈ ਵਾਹ। ਇੱਕ ਹੋਰ ਮੈਂ ਤੁਹਾਨੂੰ ਮੈਸੇਜ ਦੇਣਾ, ਇੱਕ ਆਫਿਸ ਆਇਆ ਰੈਂਟ ਵਾਸਤੇ ਖਾਲੀ ਹੈ, ਜੇ ਤੁਸੀਂ ਆਫਿਸ ਲੈਣਾ ਬ੍ਰਹਮਲੀ ਔਰ ਪੀਟਰ ਆਪਸਨ ਦੇ ਕਾਰਨਰ ਤੇ ਆ, ਰੈਵ ਸਿੰਘ ਨੂੰ ਤੁਸੀਂ ਕਾਲ ਕਰਨੀ ਆ। ਇੱਥੇ ਨਾ ਜਿਹੜੇ ਟਿਊਟਰਿੰਗ ਦੇ ਸਕੂਲ ਖੁੱਲ ਸਕਦੇ ਆ, ਲੋਇਰ ਦੇ ਇੱਥੇ ਆ ਸਕਦੇ ਆ, ਮੋਰਗੇਜ ਵਾਲੇ ਆ ਸਕਦੇ ਆ, ਕੁਛ ਰੀਅਲ ਸਟੇਟ ਵਾਲੇ ਆ ਨੇ ਉਹ ਆ ਸਕਦੇ ਆ, ਇੱਥੇ ਸਾਰੇ ਕੰਮ ਹੋ ਸਕਦੇ ਆ। ਕੋਈ ਟਰੈਕਿੰਗ ਵਾਲੇ ਵੀਰਾਂ ਨੇ ਆਫਿਸ ਖੋਲ੍ਹਣਾ ਉਹ ਉੱਥੇ ਖੋਲ ਸਕਦੇ ਆ, ਜਾਂ ਤੁਸੀਂ ਕੋਈ ਆਪਣਾ ਕੋਈ ਪਰਸਨਲ ਆਫਿਸ ਬਣਾਉਣਾ ਹੈ, ਤੁਹਾਡਾ ਕੰਮ ਹੈ, ਫਿਰ ਵੀ ਤੁਸੀਂ ਇੱਥੇ ਆਫਿਸ ਆਪਣੇ ਖੋਲ੍ਹ ਸਕਦੇ ਆ। ਨੰਬਰ ਇੱਕੋ ਹੀ ਆ, ਰੈਵ ਸਿੰਘ ਦਾ ਕਿਰਾਇਆ ਬੜਾ ਘੱਟ ਆ, ਤਕਰੀਬਨ ਵੱਖਰੀ ਡੋਰ ਲੱਗੀ ਹੈ, ਸਕਿਉਰਟੀ ਗੋਰਡ ਲੱਗੇ ਆ, ਤੁਸੀਂ ਅੰਦਰ ਬਿਲਡਿੰਗ 'ਚ ਐਂਟਰ ਨਹੀਂ ਕਰ ਸਕਦੇ ਵਿਦਆਊਟ ਕੋਰਟ ਤੋਂ। ਇਹ ਬਹੁਤ ਸੇਫ ਬਿਲਡਿੰਗ ਹੈ, ਬ੍ਰੈਂਪਟਨ ਹੋਸਪਿਟਲ ਦੇ ਨਾਲ ਜਿਹੜੀ ਬਿਲਡਿੰਗ ਆ, ਜਿੱਥੇ ਪੀਜ਼ਾ ਡਿਪੂ ਵਾਲੇ ਆ ਉਹਦੇ ਨਾਲ ਦੀ ਜਿਹੜੀ ਬਿਲਡਿੰਗ ਆ ਉੱਥੇ ਆ, ਆਫਿਸ ਤੁਹਾਡੇ ਵਾਸਤੇ ਖਾਲੀ ਹੈ, ਸੈਕਿੰਡ ਫਲੋਰ 'ਤੇ ਹੈ, ਪ੍ਰਾਈਵੇਸੀ ਬਹੁਤ ਜ਼ਿਆਦਾ ਹੈ, ਤੁਹਾਡੀ ਐਂਟਰੈਂਸ ਵੱਖਰੀ ਹੈ, ਤੁਸੀਂ ਆਪਣਾ ਲੋਕ ਲਾਓ ਨਾ ਲਾਓ ਤੁਹਾਨੂੰ ਪਤਾ, ਉੱਥੇ ਆਟੋਮੈਟਿਕ ਲੋਕ ਲਾ ਲਓ, ਸਾਰਾ ਕੁਛ ਆਪਸ਼ਨ ਤੁਹਾਡੇ ਵਾਸਤੇ ਹਾਜ਼ਰ ਆ। ਉੱਥੇ ਦੋ ਬਹੁਤ ਵੱਡੀਆਂ ਵਿੰਡੋ ਆ, ਜਿੰਨੀਆਂ ਆਪਣੀਆਂ ਮਾਸਟਰ ਬੈਡਰੂਮ 'ਚ ਦੋ ਵਿੰਡੋ ਹੁੰਦੀਆਂ ਨਾ ਵੱਡੀਆਂ, ਇੱਦਾਂ ਵਿੰਡੋ ਲੱਗੀਆਂ ਉੱਥੇ ਵੱਡੀਆਂ ਦੋ। ਤਕਰੀਬਨ 800-900 ਸਕੇਅਰ ਫੁੱਟ ਦਾ ਆਫਿਸ ਆ, ਕਿਰਾਏ ਵਾਸਤੇ ਵੀ ਖਾਲੀ ਆ, ਜੇ ਤੁਸੀਂ ਇਹਨੂੰ ਖਰੀਦਣਾ ਫਿਰ ਵੀ ਲੈ ਸਕਦੇ ਆ। ਇਹ ਏਜੰਟ ਸਾਡਾ ਰੈਵ ਸਿੰਘ ਨੂੰ ਤੁਸੀਂ ਕਾਲ ਕਰਨੀ ਪੈਣੀ ਆ, ਜਿਸ ਵੇਲੇ ਵੀ ਹੌਟ ਪ੍ਰੋਪਰਟੀ ਆਉਂਦੀਆਂ ਇਹ ਰੈਵ ਸਿੰਘ ਲੈ ਕੇ ਆਉਂਦੇ ਆ। ਦੇਖੋ ਬ੍ਰੈਂਪਟਨ ਹੋਸਪਿਟਲ ਦੇ ਕੋਲ ਕਿੰਨੀ ਹੌਟ ਪ੍ਰੋਪਰਟੀ ਹੈ, ਤੁਸੀਂ 3 ਮਿੰਟ ਲੱਗਦੇ ਆ ਵਾਕਿੰਗ ਡਿਸਟੈਂਸ 'ਤੇ ਬ੍ਰੈਂਪਟਨ ਹੋਸਪਿਟਲ ਪਹੁੰਚ ਜਾਂਦੇ ਆ ਉੱਥੇ ਗੱਡੀ ਖੜੀ ਕਰਕੇ। ਨੰਬਰ ਨੋਟ ਕਰ ਲਓ ਰੈਵ ਸਿੰਘ ਦਾ, 6477-740-9600, 647-740-9600। ਸਭ ਤੋਂ ਵੱਡੀ ਗੱਲ ਇਹ ਆ, ਤੁਸੀਂ ਇੱਥੇ ਆਪਣੀ ਮਨਮਰਜ਼ੀ ਦੀ ਕੰਸਟਰਕਸ਼ਨ ਕਰ ਸਕਦੇ ਆ। ਕਈ ਵਾਰੀ ਕੀ ਹੁੰਦਾ, ਸਾਨੂੰ ਦੋ ਆਫਿਸ ਚਾਹੀਦੇ ਹੁੰਦੇ ਵੱਡੇ, ਕਈ ਵਾਰ ਸਾਨੂੰ 3 ਆਫਿਸ ਚਾਹੀਦੇ ਆ, ਕਿਸੇ ਨੂੰ 4 ਆਫਿਸ ਚਾਹੀਦੇ, ਆਪਣੀ ਮਨਮਰਜ਼ੀ ਦਾ ਤੁਸੀਂ ਬਣਾ ਵੀ ਸਕਦੇ ਆ। ਇਹ ਇੱਕ ਹਾਲ ਟਾਈਪ ਹੈ, ਇੱਕ ਵਾਲ ਕੀਤੀ ਹੋਈ ਵਿੱਚ, ਟਿਊਟਰਿੰਗ ਵਾਲਿਆਂ ਨੇ ਜੇ ਖੋਲ੍ਹਣਾ ਹੈ ਉਹ ਵੀ ਇੱਥੇ ਜਲਦੀ ਜਲਦੀ ਆਫਰਾਂ ਇੱਕ ਦੋ ਆਈਆਂ ਹੋਈਆਂ। ਕੱਲ੍ਹ ਮੈਨੂੰ ਰੈਵਸਨ ਦੱਸਿਆ, ਕਹਿੰਦੇ ਹਰਜੀਤ ਜੀ ਜੇ ਤਾਂ ਨਿਕਲ ਗਿਆ ਫਿਰ ਤਾਂ ਇਹਦੀ ਐਡ ਬੰਦ ਕਰ ਦਿਓ, ਪਰ ਹਾਲੇ ਕੋਈ ਕਨਫਰਮ ਆਫਰ ਨਹੀਂ ਹੋਈ, ਫਰਮ ਆਫਰ ਨਹੀਂ ਹੋਈ। ਜੇ ਤੁਸੀਂ ਵੀ ਇਹ ਟਿਊਟਰਿੰਗ ਦੇ ਵਾਸਤੇ ਜਾਂ ਕੋਈ ਲੋਇਰ ਆਫਿਸ, ਮੋਰਗੇਜ ਆਫਿਸ ਵਾਸਤੇ ਕੋਈ ਸਕੂਲ ਉੱਥੇ ਖੋਲ੍ਹਣਾ ਹੈ, ਫਿਰ ਵੀ ਖੋਲ੍ਹ ਸਕਦਾ ਹੈ। ਨੰਬਰ ਇੱਕੋ ਹੀ ਆ, 647-740-9600 'ਤੇ ਕਾਲ ਕੀਤੀ ਜਾ ਸਕਦੀ ਹੈ, 647-740-9600।
5: Toronto's number one station, AM 530. Punjabi Vrata!

ਕੈਸੇ ਕਿਸੇ ਗੀਤ ਮੈਂ ਅੱਗੇ ਲਾਉਂਦਾ ਹੁੰਦਾ ਸੀ, ਕੁੜੀ ਲੱਡੂਆਂ ਦੇ ਰੰਗ ਵਰਗੀ ਹੈ, ਕੈਸਾ ਗੀਤ ਸੀ, ਕਮਾਲ ਦੀ ਗੀਤ ਸੀ, ਹੈ ਤੇਰਾ ਤੇ ਮੇਰਾ ਰਿਸ਼ਤਾ ਰੂਹਾਂ ਰੂਹਾਂ ਦਾ ਹੋਵੇ, ਹੈ ਇਹ ਗੀਤ ਲੱਗਦੇ ਗੀਤ ਬਣ ਕੇ ਰਹਿ ਜਾਂਦੇ ਕਈ ਵਾਰੀ, ਹੈ ਐਸੇ ਕਮਾਲ ਦੇ ਗੀਤ, ਐਸੇ ਮੁਹੱਬਤ ਵਾਲੇ ਗੀਤ। ਇੱਕ ਸੀ ਗੀਤ ਬੜਾ ਸੀ, ਪਾਣੀ ਦੀਆਂ ਛੱਲਾਂ ਹੋਣ ਹੈ ਫਿਰ ਤੂੰ ਹੋਵੇਂ ਤੇ ਫਿਰ ਮੈਂ ਹੋਵਾਂ, ਕੈਸੇ ਮੁਹੱਬਤ ਵਾਲੇ ਗੀਤ ਆ ਯਾਰ, ਸੁਣੋ ਧਿਆਨ ਨਾਲ। ਸਤਵਿੰਦਰ ਬੁੱਗਾ ਭਾਜੀ ਆ ਜਾ ਬਾਈ, ਤੂਤਾਂ ਵਾਲੀ ਠੰਡੀ ਠੰਡੀ

0: ਮੈਂ ਕਿਹਾ ਸੀ ਕਿ ਅੱਜ ਕੱਲ ਖੂਹ ਵਗੈਰਾ ਹੈ ਨਹੀਂ, ਮੈਨੂੰ ਲੱਗਦਾ ਖੂਹ ਖਾ ਸਾਰੇ ਪੂਰਤੇ ਉਹਨਾਂ ਨੇ ਪੰਜਾਬ ਵਾਲਿਆਂ ਨੇ। ਪਰ ਕਈ ਇੱਦਾਂ ਦੇ ਸ਼ਾਇਰ ਕਸਬੇ ਇੱਦਾਂ ਦੇ ਹੋਣ ਜਿੱਥੇ ਖੂਹ ਹਲੇ, ਕਿਸੇ ਨੂੰ ਕੋਈ ਹੈ ਇੱਦਾਂ ਦੇ ਆਪਣੇ ਪਿੰਡੋਂ ਕੋਈ ਸੁਣਦਾ ਹੋਵੇ ਵੀਰ ਮੇਰਾ ਜਿਹਨਾਂ ਦੇ ਪਿੰਡ 'ਚ ਅੱਜ ਵੀ ਖੂਹ ਹੋਣ? ਦੁਆਬੇ 'ਚ ਤਾਂ ਨਹੀਂ ਮੈਨੂੰ ਲੱਗਦਾ ਖੂਹ ਹੋਣਗੇ, ਬਹੁਤ ਘੱਟ, ਕਿਤੇ ਵਿਰਲਾ ਵਿਰਲਾ ਹੀ ਕਿਤੇ, ਉਹ ਵੀ ਕਿਤੇ ਇੱਕ ਪੋਸੀਬਲ ਹੀ ਹੋ ਸਕਦਾ। ਪਰ ਮੇਰਾ ਖਿਆਲ ਨਹੀਂ ਕਿ ਕਿਤੇ ਦੁਆਬੇ 'ਚ ਤੁਹਾਨੂੰ ਖੂਹ ਕਿਤੇ ਮਿਲ ਜਾਣਾ ਹੈ। ਇੱਧਰਲੇ ਏਰੀਏ ਤਾਂ ਮੈਨੂੰ ਲੱਗਦਾ ਕੋਈ ਨਾ ਕੋਈ ਜ਼ਰੂਰ ਹੋਣਗੇ, ਬਠਿੰਡੇ ਵਾਲ ਇੱਧਰ ਚੱਲ ਜਾਓ, ਬਰਨਾਲੇ ਵੱਲ ਚੱਲ ਜਾਓ ਕਿਤੇ ਨਾ ਕਿਤੇ, ਹੈ ਨਾ, ਅਤੇ ਇੱਧਰ ਮੋਗੇ ਵੱਲ ਵੀ ਲੱਗਦੇ ਮੈਨੂੰ ਹੁਣ ਖੂਹ ਵਗੈਰਾ ਨਹੀਂ ਹੋਣੇ, ਕਿਤੇ ਖੂਹ ਖਾ ਸਾਰੇ ਪੂਰੇ ਗਏ ਹੋਣੇ ਆ। ਕੋਈ ਹੈ ਕੋਈ ਮੇਰਾ ਵੀਰ ਸੁਣਦਾ ਵੀ ਉਹਨਾਂ ਦੇ ਪਿੰਡੇ ਖੂਹ ਹੋਵੇ ਹਾਲੇ ਵੀ? 905-673-3337 905-673-3337 'ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ। ਔਰ ਪੰਜਾਬੀ ਵਿਰਸਾ ਰੇਡੀਓ ਤੁਸੀਂ ਸੁਣ ਰਹੇ ਹਾਂ। ਐਚ ਕੇ ਮੂਵਰਸ ਵੱਲੋਂ ਸਪੈਸ਼ਲ ਤੌਰ 'ਤੇ ਪ੍ਰੋਗਰਾਮ ਸਪੋਂਸਰ ਕੀਤਾ ਜਾ ਰਿਹਾ। ਐਚ ਕੇ ਮੂਵਰ ਹਰਮਿੰਦਰ ਸਿੰਘ ਜੀ ਬਹੁਤ ਸਾਡੇ ਪੁਰਾਣੇ ਮਿੱਤਰ ਆ, ਲੰਬੇ ਸਮੇਂ ਤੋਂ ਜਦੋਂ ਮੈਂ ਰੇਡੀਓ ਸ਼ੁਰੂ ਵੀ ਕੀਤਾ ਸੀ ਉਦੋਂ ਵੀ ਇਹਨਾਂ ਦੀ ਐਡਵਰਟਾਈਜਮੈਂਟ ਚੱਲ ਰਹੀ ਸੀ। ਔਰ ਹਰਮਿੰਦਰ ਭਾਅ ਜੀ ਕਹਿੰਦੇ ਕਹਿੰਦੇ ਤੁਸੀਂ ਕਦੀ ਫੋਨ ਹੀ ਨਹੀਂ ਸਾਨੂੰ ਕੀਤਾ। ਮੈਂ ਕਿਹਾ ਲਓ ਜੀ ਹਰਮਿੰਦਰ ਭਾਅ ਜੀ, ਆਪਾਂ ਫਿਰ ਕੱਲ੍ਹ ਤੋਂ ਰੇਡੀਓ ਤੋਂ ਤੁਹਾਡੀ ਚੱਕਦੇ ਨੇ ਕੰਮ ਨੂੰ। ਹਰਮਿੰਦਰ ਭਾਅ ਜੀ ਕਹਿੰਦੇ ਆ ਕਿ ਭਾਈ ਤੁਹਾਡੀਆਂ ਗੱਡੀਆਂ ਕੈਲਗਰੀ ਖੜੀਆਂ, ਐਡਮਿੰਟਨ ਖੜੀਆਂ, ਕਿਤੇ ਵੈਨਕੂਵਰ ਖੜੀਆਂ, ਮੌਂਟਰੀਅਲ ਖੜੀਆਂ, ਆਟਵਾ ਖੜੀਆਂ, ਆਪ ਲਿਆਉਣ ਦੀ ਲੋੜ ਨਹੀਂ, ਜੂਰੀ ਕਿਲੋਮੀਟਰ ਪਾਉਣੇ ਆ। ਭਾਈ ਇਹਨਾਂ ਦੇ ਟਰੱਕ ਰੋਜ਼ ਜਾਂਦੇ ਉਧਰ, ਉਧਰੋਂ ਇੱਧਰ ਆਉਂਦੇ ਆ, ਥੋੜ੍ਹੇ ਜਿਹੇ ਪੈਸੇ ਦੇ ਕੇ ਤੁਹਾਡੀ ਗੱਡੀ ਵੀ ਤੁਹਾਡੇ ਘਰ ਆਜੂ, ਨਾਲੇ ਸੇਫ ਗੱਡੀ ਆਊ, ਠੀਕ ਹੈ, ਨਾਲੇ ਕਿਲੋਮੀਟਰ ਨਹੀਂ ਪੈਣੇ ਗੱਡੀ ਦੇ ਉੱਤੇ। ਅਤੇ ਕਾਲ ਕਰ ਲਓ ਜੇ ਆਪਣੇ ਕੋਈ ਵੀਰ ਭਰਾ ਭੈਣ ਭਾਈ ਕੋਈ ਉੱਥੋਂ ਮੂਵ ਹੋ ਗਏ ਇੱਧਰ ਨੂੰ ਆ ਗਿਆ ਟਰਾਂਟੋ ਨੂੰ, ਜਾਂ ਟਰਾਂਟੋ ਤੋਂ ਕੋਈ ਇੱਧਰ ਜਾ ਰਿਹਾ ਕੈਲਗਰੀ ਵਿਨੇਪੈਗ ਐਡਮਿੰਟਨ ਵੱਲ ਨੂੰ ਜਾ ਰਿਹਾ, ਅਤੇ ਸਮਾਨ ਤੁਹਾਡਾ ਸਾਰਾ ਹੀ ਚੱਕ ਕੇ ਲੈ ਜਾਣਗੇ ਘਰ ਦੇ ਇੱਥੋਂ, ਵਿੱਚੇ ਭਾਵੇਂ ਮੰਜੇ ਵੀ ਰਖਾ ਲਿਓ, ਵਾਰ ਵਾਲੇ ਮੰਜੇ ਹੈਗੇ ਉਹ ਵੀ ਲੈ ਜਾਣਗੇ ਤੁਹਾਡੇ, ਉੱਥੋਂ ਲੈਣ ਦੀ ਲੋੜ ਨਹੀਂ ਪੈਣੀ ਤੁਹਾਨੂੰ। ਨੰਬਰ ਨੋਟ ਕਰ ਲਓ, ਇਹ ਬੜੀ ਵੱਡੀ ਮੂਵਿੰਗ ਕੰਪਨੀ ਆ, ਬਹੁਤ ਵੱਡਾ ਵੇਅਰ ਹਾਊਸ ਆ, ਸਟੋਰੇਜ ਵੀ ਇੱਦਾਂ ਕਰ ਲੈਣਗੇ ਤੁਹਾਡੇ ਸਮਾਨ ਦੀ। 416-524-6704 416-524-6704 'ਤੇ ਤੁਸੀਂ ਜਲਦੀ ਜਲਦੀ ਜਲਦੀ ਜਲਦੀ ਕਾਲ ਕਰ ਲਿਓ। ਸਾਡੇ ਵੱਡੇ ਭਾਅ ਜੀ ਵੀ ਪ੍ਰੋਗਰਾਮ ਸੁਣ ਰਹੇ ਆ, ਸ਼ਾਬਾਸ਼ ਭੇਜ ਰਹੇ ਆ, ਥੈਂਕ ਯੂ ਵੈਰੀ ਮੱਚ ਵੱਡੇ ਭਾਅ ਜੀ। ਸਤਿੰਦਰਪਾਲ ਸਿੰਘ ਜੀ ਸਿੱਧਵਾਂ, ਬਈ ਵਾਹ ਸਤਿੰਦਰ, ਇੱਕ ਅੱਗੇ ਮੈਂ ਕਹਿੰਦਾ ਹੁੰਦਾ ਹੀ ਕਰੀ ਸਤਿੰਦਰ, ਹਾਂ ਸਤਿੰਦਰਪਾਲ ਸਿੰਘ ਜੀ ਸਿੱਧਵਾਂ ਸਾਹਿਬ ਵੱਡੇ ਵੀਰਾ ਜੀ ਸਾਡੇ ਪ੍ਰੋਗਰਾਮ ਸੁਣ ਰਹੇ ਆ। ਔਰ ਗੱਡੀ 'ਤੇ ਜਾ ਰਹੇ ਆ, ਅਤੇ ਨਾਲ AM 530 ਲੱਗਾ, ਅਤੇ ਨਾਲ ਫਿਰ ਚੱਲ ਰਿਹਾ ਆਹ ਲਓ ਜੀ, ਇਸ ਨਾਲ ਸਿੰਘ ਹਰਜੀਤ ਦੇ ਸ਼ੋਅ ਸੁਣ ਰਹੇ ਆ, ਕਹਿੰਦੇ ਸ਼ਾਬਾਸ਼ ਹਰਜੀਤ ਜੀ, ਇੰਜੋਏ ਕਰੋ ਵੀ ਸਾਰੇ ਜਣੇ, ਇਹ ਜ਼ਿੰਦਗੀ ਬਸ ਜਿਹੜੀ ਮਿਲੀ ਆ ਇਹਨੂੰ ਵਧੀਆ ਤਰੀਕੇ ਨਾਲ ਜੀਓ, ਮਿਲੋ ਮਿਲਾਓ, ਪਿਆਰ ਮੁਹੱਬਤ ਦੀਆਂ ਤਾਂਘਾਂ, ਪਿਆਰ ਦੀਆਂ ਜਿਹੜੇ ਨਾ ਤੰਦਾਂ ਵਾਂਗ ਕਹਿੰਦੇ ਆਉਂਦੀਆਂ ਪਿਆਰ ਦੀਆਂ, ਇਹਨੂੰ ਤੋੜਨੀਆਂ ਚਾਹੀਦੀਆਂ, ਕਦੇ ਫਿਰ ਟੁੱਟ ਜਾਵੇ ਅਤੇ ਮੁੜ ਕੇ ਗੱਠ ਪੈ ਜਾਂਦੀ ਹੈ ਵਿੱਚ, ਫਿਰ ਉਹ ਗੱਲ ਨਹੀਂ ਬਣਦੀ ਹੁੰਦੀ। ਇਹ ਚੀਜ਼ਾਂ ਬੜੀਆਂ ਜ਼ਿੰਦਗੀ ਦੀਆਂ ਕਹੀਆਂ ਹੋਈਆਂ, ਅਤੇ ਇੱਕ ਦੂਜੇ ਨਾਲ ਵਧੀਆ ਟਾਈਮ ਜ਼ਿੰਦਗੀ ਦਾ ਬਤੀਤ ਕਰੋ, ਆਪਣੇ ਪਿਆਰਿਆਂ ਨਾਲ, ਆਪਣੇ ਪਰਿਵਾਰਾਂ ਨਾਲ, ਆਪਣੀ ਜ਼ਿੰਦਗੀ ਹੈ ਤੁਹਾਡੀ, ਔਰ ਇਹ ਬੜਾ ਚੀਜ਼ਾਂ ਜ਼ਰੂਰੀ ਹੈ। 905-673-3337 ਪਰ ਮੈਨੂੰ ਲੱਗਦਾ ਨਹੀਂ ਕਿਤੇ ਪਿੰਡ ਹੋਣਗੇ ਅੱਜ ਕੱਲ੍ਹ, ਪਿੰਡਾਂ ਦੇ ਵਿੱਚ ਕਿਤੇ ਖੂਹ ਹੋਣਗੇ ਕਿਤੇ ਅੱਜ ਕੱਲ੍ਹ, ਤਦ ਹੀ ਕਿਸੇ ਵੀਰੇ ਦੀ ਕਾਲ ਨਹੀਂ ਆਈ। ਪਰ ਮੈਂ ਤਾਂ ਸੋਚਿਆ ਕਿਤੇ ਇੱਧਰ ਯਾਰ ਦੂਜੇ ਪਾਸੇ ਹੋਣਗੇ ਖੂਹ, ਪਰ ਬਿਲਕੁਲ ਹੀ ਖੂਹ ਬੰਦ ਹੋ ਗਏ, ਕਮਾਲ ਹੋ ਗਈ ਹੈ। 905-673-3337
1: ਬਾਈ ਜੀ, ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
2: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਬਿੱਲ ਸੇਖੋ
4: 1916-0000 ਜੇ ਤਰੱਕੀ ਕੀਤੀ ਆ, ਵਿਰਸਾ ਵੀ ਸਾਂਭ ਕੇ ਰੱਖਿਆ ਆ, ਏਦਾਂ ਦੀ ਨੀ ਗੱਲ ਕੋਈ।
0: ਅੱਛਾ,
4: ਤੇ ਦੁਆਬੇ ਦੇ ਵਿੱਚ ਸਾਡੇ ਪਿੰਡ ਆ ਤੂਤਾਂ ਵਾਲਾ ਖੂਹ, ਦਾ ਨੌਏ ਤੂਤਾਂ ਵਾਲਾ ਖੂਹ ਆ,
0: ਬੱਲੇ ਸ਼ੇਰ ਦੇ। ਅੱਛਾ,
4: ਹਾਂਜੀ, ਉੱਥੇ ਦਾ ਨੌਏ ਤੂਤਾਂ ਵਾਲਾ ਖੂਹ ਆ।
0: ਕਿਹੜੇ ਪਿੰਡ?
4: ਇਹ ਤੁਸੀਂ ਮੁਕੰਦਪੁਰ ਤਲਵੰਡੀ ਫੱਤੂ ਸਰਚ ਕਰਕੇ ਦੇਖ ਲਓ, ਨਵਾਂ ਸ਼ਹਿਰ।
0: ਅੱਛਾ ਅੱਛਾ,
4: ਨਾਏ ਤੂਤਾਂ ਵਾਲਾ ਖੂਹ ਆ।
0: ਅੱਛਾ ਉੱਥੇ ਫਿਰ ਖੂਹ ਹੈਗੇ ਹਲੇ, ਮੈਂ ਤਾਂ ਕਿਹਾ ਕਿਤੇ ਕੰਮ ਨਿਬੜਨ ਪੜ ਗਿਆ।
4: ਬਿਲਕੁਲ ਬਿਲਕੁਲ,
0: ਚਲੋ
4: ਨਹੀਂ ਇਦਾਂ ਦੀ ਗੱਲ ਨਹੀਂ,
0: ਬੜੀ ਚੰਗਾ ਕੀਤਾ, ਬੜਾ ਚੰਗਾ
4: ਕੀਤੀ ਤੇ
5: ਪਰ ਬੰਦੇ ਹੈ ਨੇ ਜੀ ਹੁਣ ਉੱਥੇ।
0: ਚਲੋ ਕੋਈ ਗੱਲ ਨੀ, ਪ੍ਰੋਗਰਾਮ ਪੰਜਾਬੀ ਵਿਰਸਾ, ਅੱਜ ਪੰਜਾਬੀ ਵਿਰਸਾ ਰੇਡੀਓ ਵਿੱਚ ਫਿਰ ਅਖਾੜਾ ਲੱਗ ਰਿਹਾ ਵੀ ਸਤਵਿੰਦਰ ਬੁੱਗਾ ਵੀਰੇ ਦਾ। ਸਤਵਿੰਦਰ ਬੁੱਗਾ ਸਾਹਿਬ ਜਿੱਥੇ ਆਪ ਬੜੇ ਪਿਆਰੇ ਇਨਸਾਨ ਆ, ਹਰ ਵੇਲੇ ਖੁਸ਼ ਦਿਲ ਇਨਸਾਨ ਰਹਿੰਦੇ ਆ ਔਰ ਬਹੁਤ ਸਿੰਪਲ ਜੇ ਬਣ ਕੇ ਰਹਿੰਦੇ ਆ, ਕਿਉਂਕਿ ਮੈਨੂੰ ਯਾਦ ਆ ਮੈਂ ਅੱਗੇ ਵੀ ਇੱਕ ਵਾਰੀ ਭਾਅ ਜੀ ਨੂੰ ਕਿਹਾ ਸੀ ਇੱਥੇ ਜਦੋਂ ਆਏ ਸੀ, ਉਸ ਵੇਲੇ ਸਰਦੂਲ ਭਾਅ ਜੀ ਵੀ ਨਾਲ ਇਕੱਠੇ ਹੋ ਗਏ ਸੀ, ਮੈਂ ਕਿਹਾ ਭਾਅ ਜੀ ਤੁਸੀਂ ਆ ਸਿੰਪਲ ਜੀ ਸ਼ਰਟ ਪਾਈ ਪੈਂਟ ਪਾਈ, ਕਹਿੰਦੇ ਹਰਜੀਤ ਮੈਂ ਇੱਦਾਂ ਦਾ ਹੀ ਹਾਂ, ਕਈ ਵਾਰੀ ਕੁੜਤਾ ਪਾ ਲੈਂਦੇ ਆ ਕਿ ਚਾਦਰਾ ਕਈ ਵਾਰ ਲਾ ਲੈਂਦੇ ਆ, ਪਰ ਅੱਜ ਪੰਜਾਬੀ ਵਿਰਸਾ 'ਚ ਇੱਕ ਘੰਟਾ ਪੂਰਾ ਪ੍ਰੋਗਰਾਮ ਸਤਵਿੰਦਰ ਬੁੱਗਾ ਭਾਜੀ ਦਾ ਚੱਲ ਰਿਹਾ। ਸੁਲਤਾਨ ਜੀ ਕੀ ਹਾਲ ਚਾਲ ਆ ਸਰ?
6: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਜਿਸ ਤਰ੍ਹਾਂ ਤੁਸੀਂ ਕਿਹਾ ਮੈਸੇਜ ਬਾਰ ਬਾਰ ਅਸੀਂ ਇਸ ਲਈ ਦੇ ਰਹੇ ਹਾਂ, ਇਨਵੈਂਟਰੀ ਬਹੁਤ ਘੱਟ ਰਹਿ ਗਈ ਹੈ ਜੀ।
0: ਠੀਕ ਆ,
6: ਮੇਰੇ ਕੋਲ 4 ਫਰਿੱਜ ਹੈਗੇ, ਜੇ ਕੋਈ ਕਸਟਮਰ ਸੈਕਿੰਡ ਫਰਿੱਜ ਲੈਣਾ ਚਾਹੁੰਦੇ ਬੇਸਮੈਂਟ 'ਚ ਰੱਖਣਾ, ਉਹਨਾਂ ਨੇ 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ, 4 ਲੱਕੀ ਕਸਟਮਰ ਕੈਨ ਗੈਟ ਇਟ ਓਨਲੀ $1,000 ਵਾਲਾ $699 'ਚ ਫਰਿੱਜ ਤੁਹਾਨੂੰ ਫ੍ਰੀ ਡਿਲੀਵਰ ਹੋ ਜਾਏਗਾ, ਤੇ $699 ਤੁਸੀਂ 6 ਮਹੀਨੇ 'ਚ ਪੇ ਕਰਨਾ, ਬੇਸਮੈਂਟ 'ਚ ਰੱਖਣਾ, ਕੋਂਡੋਮੀਨੀਅਮ 'ਚ ਰੱਖਣਾ, ਗਰਾਜ 'ਚ ਰੱਖਣਾ, ਐਕਸਟਰਾ ਸੈਕਿੰਡ ਫਰਿੱਜ ਚਾਹੀਦਾ, ਤੇ ਤੁਹਾਨੂੰ $699 ਦੇ 4 ਫਰਿੱਜ ਅਵੇਲੇਬਲ ਹੈ, ਜਿਹੜਾ ਲੈ ਗਿਆ ਸੋ ਲੈ ਗਿਆ, ਜਿਹੜਾ ਰਹਿ ਗਿਆ ਸੋ ਰਹਿ ਗਿਆ। ਜਿਹਨਾਂ ਨੇ ਫਰਿੱਜ, ਸਟੋਵ, ਡਿਸ਼ਵਾਸ਼ਰ, 3-piece ਕਿਚਨ ਬੰਡਲ ਲੈਣਾ ਜੀ, ਉਹਨਾਂ ਨੂੰ $5,000 ਵਾਲਾ ਪੈਕੇਜ $29.99 ਦਾ ਦੇ ਰਹੇ ਹਾਂ। ਤੇ ਜਿਹੜੇ ਕਸਟਮਰ ਟੋਪ ਲੋਡ ਵਾਸ਼ਰ ਐਂਡ ਡਰਾਇਰ ਦੇਖ ਰਹੇ, ਉਹਨਾਂ ਨੂੰ $1,700 ਵਾਲਾ ਟੋਪ ਲੋਡ ਵਾਸ਼ਰ ਐਂਡ ਡਰਾਇਰ $10.99 ਦਾ ਪੇਅਰ ਦੇ ਰਹੇ ਜੀ।
0: ਇਸ
6: ਨਾ ਕਰਨਾ, 32-inch ਤੋਂ ਲੱਗ ਕੇ 98-inch ਤੱਕ ਕੋਈ ਵੀ ਟੀਵੀ ਚਾਹੀਦਾ, ਆਲ ਟੀਵੀ ਇਨ ਸਟਾਕ ਹੈਗੇ ਆ, ਸੋਨੀ, ਸੈਮਸੰਗ, ਈਵਨ ਸੈਮਸੰਗ ਦਾ ਤਾਂ 98-inch ਵੀ ਜਿਹੜਾ ਉਹ ਸਟਾਕ ਚ ਹੈ, ਤੇ $3,500 ਤੋਂ $19.99 ਦਾ ਅਸੀਂ ਦੇ ਰਹੇ ਹਾਂ,
0: $19.99
6: ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨੀ ਹੈ। ਪਹੁੰਚਣਾ ਜੀ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ, ਔਨ ਬੋਵੇਡ ਹੈ, ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ,
0: 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 905-458-2829 ਜਿਹੜੇ ਸਾਡੀ ਇੰਡਸਟਰੀ ਜਿੰਦਾ ਹੈ। ਚਰਨਜੀਤ ਹੂਜਾ ਸਾਹਿਬ ਦੇ ਬਹੁਤ ਲਾਡਲੇ ਸ਼ਗਿਰਦ ਹੈ ਸੀ। ਹੂਜਾ ਸਾਹਿਬ ਬਹੁਤ ਪਿਆਰ ਕਰਦੇ ਸਤਿੰਦਰ ਬੁੱਗਾ ਸਾਹਿਬ ਨੂੰ। ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀ ਏ ਨੇ, ਫਿਰ ਸਾਡੇ ਜਿੰਨੇ ਰੱਬ ਕਿੰਨੇ ਬਣਾਏ ਉਹ ਵੀ ਦੱਸਿਆ। ਹੈਂ, ਕੈਸੀ ਆਵਾਜ਼, ਕੈਸੇ ਵਿੱਚ ਆਲਾਪ, ਕੈਸਾ ਫਿਰ ਸੰਗੀਤ, ਕੈਸੀ ਫਿਰ ਉਹ ਰੂਹਦਾਰੀ ਭਰੀ ਹੋਵੇ ਗੀਤਾਂ ਦੇ ਵਿੱਚ, ਤੇ ਉਹਦਾ ਨਾਂ ਆ ਜਾਂਦਾ ਫਿਰ ਬਾਈ ਸਤਵਿੰਦਰ ਬੁੱਗਾ। ਸਤਵਿੰਦਰ ਬੁੱਗਾ, ਆਹ ਜ਼ਿੰਦਗੀ ਨੂੰ
7: ਪਿਆਰ
0: ਪੰਜਾਬੀ ਵਿਰਸਾ ਰੇਡੀਓ ਸੁਣ ਰਹੇ ਹਾਂ ਸਿੰਘ ਹਰਜੀਤ ਸ਼ੋ। ਬਈ ਵਾਹ, ਉਹ ਜੀਓ ਬੁੱਗਾ ਸਾਹਿਬ।

कैसे कैसे गीत बुग्गा साहब दे आ, और मैं समझदा कि बुग्गा साहब का प्रोग्राम बनाइए इत्थे ते तुहानू सारयां नू सुनिया करो जिहड़े ना पुराने गीत हुंदे आ वीर मेरे, उहनां दा साथ देना बड़ा जरूरी है। ਇਹ ਇਹੋ ਜਿਹੇ ਆਰਟਿਸਟ ਆ ਜਿਨ੍ਹਾਂ ਨੇ ਸੰਗੀਤ ਨੂੰ ਜਿੰਦਾ ਰੱਖਿਆ, ਇਹੋ ਜਿਹੇ ਆਰਟਿਸਟ ਆ ਜਿਨ੍ਹਾਂ ਨੇ ਪੰਜਾਬੀ ਕਮਿਊਨਿਟੀ ਕਹਿ ਲਓ, ਪੰਜਾਬੀ ਬੋਲੀ ਨੂੰ ਜਿੰਦਾ ਰੱਖਿਆ। ਨਹੀਂ ਤਾਂ ਅੱਜ ਕੱਲ੍ਹ ਜਿੱਦਾਂ ਦੇ ਗੀਤ ਆਉਂਦੇ ਆ ਨਾ, ਰਹਿ ਹੀ ਰੱਬ ਦਾ ਨਾਂ, ਇਸ਼ਕ ਇਸ਼ਕ ਇਸ਼ਕ ਕਿਸੇ ਦਾ ਨਹੀਂ ਹੋਇਆ, ਕਿਤੇ ਮੂੰਹ ਨਾ ਲਾਵੀ ਤੇ ਫਿਰ ਰਾਤਾਂ ਨੂੰ ਉੱਠ ਉੱਠ, ਹੈਂ ਇਹੋ ਜਿਹੇ ਗੀਤ ਕੌਣ ਗਾ ਸਕਦਾ ਬਈ। ਇੱਕੋ ਹੀ ਵੀਰ ਆ ਮੇਰਾ, ਸਤਵਿੰਦਰ ਬੁਗਾ। ਬਾਬੀ ਬਾਜੀ

0: ਅੱਛਾ ਗੱਲ ਸੁਣੋ,
1: ਜਮਣੀ ਭੁੱਲ ਗਈ
0: ਮੇਰੀ ਗੱਲ ਸੁਣੋ, ਜੇ ਆਪਾਂ ਬੁੱਗਾ ਸਾਨੂੰ ਲੈ ਆਈਏ ਇੱਥੇ, ਤੁਸੀਂ ਕਿੰਨੇ ਬੰਦੇ ਆਓਗੇ ਦੇਖਣ ਲਈ ਸ਼ੋ?
1: ਮੈਂ ਕਹਿੰਦਾ ਭਾਵੇਂ ਮੇਰੇ ਵੱਲੋਂ ਕੋਈ ਵੀ ਨਾ ਆਵੇ, ਮੇਰੀਆਂ 20 ਟਿਕਟਾਂ ਮੈਂ ਤੇ ਲਊਂਗਾ, ਕੱਲਾ ਲਊਂਗਾ।
0: ਪੱਕੀ ਗੱਲ?
1: ਪੱਕੀ, ਮੇਰਾ ਨਾਂ ਲਿਖ ਲਓ ਤੁਸੀਂ, ਬੁੱਗਾ ਤਾਂ ਆਪਣਾ ਫੇਵਰਟ ਆ ਮੇਰਾ ਵੀਰ।
0: ਉਹ ਫਿਰ ਵੇਲੇ ਸਰ ਉਹੀ ਗੱਲ ਹੋਵੇ ਨਾ ਵੀ,
1: ਮੈਂ ਕਹਿੰਦਾ ਤੁਸੀਂ ਮੇਰਾ ਨੰਬਰ ਨੋਟ ਕਰੋ,
0: ਫਿਰ ਵੇਲੇ
1: ਫੋਨ ਨੰਬਰ, ਮੇਰਾ ਨਾਂ ਨੋਟ ਕਰੋ, 20 ਟਿਕਟਾਂ ਦੇ ਪੈਸੇ ਮੈਂ ਦਊਂਗਾ।
0: ਥੈਂਕ ਯੂ ਤੁਹਾਡੀ ਕਾਲ ਦਾ। ਪੰਜਾਬੀ ਵਿਰਸਾ 905-673-3337। ਮੈਨੂੰ ਖੁਦ ਨੂੰ ਨਹੀਂ ਪਤਾ ਲੱਗਾ ਕਿ ਯਾਰ 12 ਕਦੋਂ ਵੱਜ ਗਏ, ਦੱਸੋ ਫੀਲ। ਦੇਖੋ ਮੈਨੂੰ ਅੱਜ 11 ਵਜੇ ਦਾ ਪ੍ਰੋਗਰਾਮ ਸ਼ੁਰੂ ਕੀਤਾ, ਬੁੱਗਾ ਬੁੱਗਾ ਹੋਈ ਹੈ ਪਈ ਆ ਪੂਰੇ ਸ਼ਹਿਰ ਦੇ ਵਿੱਚ ਅੱਜ। ਹੈਲੋ
2: ਜੀ ਭਾਜੀ।
0: ਜੀ ਸਰ,
2: ਬਣ ਗਿਆ ਪੂਰਾ ਮਾਹੌਲ
0: ਹੈ।
2: ਮੈਂ ਕਿਹਾ ਬਣ ਗਿਆ ਪੂਰਾ ਮਾਹੌਲ,
0: ਹਾਏ ਰੱਬਾ ਮੇਰਿਆ। ਤੁਸੀਂ ਸ਼ੋ ਕਰਦਾ ਕਿ ਦੂਜੀ ਬੁੱਗੇ ਵੀਰ ਨੂੰ ਬਹੁਤ ਪਿਆਰ ਕਰਦੇ ਆ? ਹੈਲੋ,
3: ਸਤਿ ਸ਼੍ਰੀ ਅਕਾਲ ਵੀਰ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਜੀ ਜੀ, ਮੇਰੇ ਫੇਵਰੇਟ ਸਿੰਗਰ ਨੇ ਇਹ, ਤਾਂ ਪਲੀਜ਼ ਇਹਨਾਂ ਦਾ ਸ਼ੋ ਕਰਵਾਓ।
0: ਅੱਛਾ, ਤੁਸੀਂ ਆਓਗੇ ਫਿਰ?
3: ਜ਼ਰੂਰ ਜੀ ਜ਼ਰੂਰ, ਮੈਂ ਸਾਰੇ ਫੈਮਿਲੀ ਨੂੰ ਲੈ ਕੇ ਆਉਂਗੀ, 3-4 ਹੋਰ ਫੈਮਿਲੀਆਂ ਵੀ ਲੈ ਕੇ ਆਉਂਗੀ।
0: ਚਲੋ, ਬੜੀ ਮਿਹਰਬਾਨੀ, ਥੈਂਕ ਯੂ ਵੈਰੀ ਮਚ। ਤੁਸੀਂ ਇੰਜੋਏ ਕਰ ਰਹੇ ਹੋ ਸ਼ੋ ਨੂੰ, ਮੈਨੂੰ ਇਹੀ ਕੁਝ ਚਾਹੀਦਾ, ਇਹ ਸੇਵਾ ਤੁਹਾਡੀ ਹੈ, ਤੁਸੀਂ ਪਿਆਰ ਕਰਦੇ ਆ ਪੰਜਾਬੀ ਵਿਰਸਾ ਰੇਡੀਓ ਨੂੰ, ਤੇ ਇਸ ਕਰਕੇ ਜਿਹੜੇ ਇਦਾਂ ਦੇ ਆਰਟਿਸਟ ਹੈ ਨਾ, ਇਦਾਂ ਦੇ ਆਰਟਿਸਟ ਯਾਰ ਸੱਚੀ ਮੈਨੂੰ ਬੜੇ ਪਸੰਦ ਆ। ਇਸ਼ਕ ਇਸ਼ਕ ਆਹਾ, ਕੈਸਾ ਗੀਤ ਆ ਯਾਰ ਉਹ ਬਣਿਆ, ਰੱਬ ਦੇ ਸਮਾਨ ਸਾਨੂੰ ਕਹਿਣ ਵਾਲੀ ਹੈ, ਸਭ ਸਾਡੇ ਜਿੰਨੇ ਮਨਾਇਕ ਦੇ ਹੋਰ ਦੱਸ ਯਾਰ, ਹੈਂ ਕੈਸੀ ਕਲਾਕਾਰੀ ਆ, ਕੈਸੇ ਲਫ਼ਜ਼ ਆ, ਕੈਸੇ ਲਿਰਿਕਸ ਆ, ਲਿਖਣ ਵਾਲੇ ਬੰਦੇ ਵੀ ਕਮਾਲ ਕਰ ਦਿੰਦੇ ਆ।

ਭਾਜੀ ਇੱਕ ਸ਼ੇਰ ਗਾਉਂਦੇ ਹੁੰਦੇ ਆ, ਤੇਰੇ ਨਾਕ ਮੇ ਹੀਰਾ ਤੇਰੇ ਕਾਨ ਮੇ ਹੀਰਾ ਹੈਂ ਤੇਰੇ ਗਲੇ ਮੇ ਹੀਰਾ, ਮੇਰਾ ਤੋ ਯਾਰ ਹੀ ਐਸਾ ਜਿਸ ਕਾ ਨਹੀਂ, ਮੇਰਾ ਤੋ ਯਾਰ ਹੀ ਐਸਾ, ਮੈਨੂੰ ਸ਼ੇਰ ਭੁੱਲ ਗਿਆ ਭਾਈ ਨੇ ਸੁਣਾਇਆ ਸੀ ਪਿੱਛੇ। ਚਲੋ ਕੋਈ ਗੱਲ ਨਹੀਂ, ਸਵਾਬ ਬਣੇਗਾ ਗੁਰੂ ਸਾਹਿਬ ਕਿਰਪਾ ਕਰਨ, ਜਿਵੇਂ ਗੁਰੂ ਸਾਹਿਬ ਦੀ ਮੌਜ ਹੋਈ ਉੱਦਾਂ ਹੀ ਹੋਣਾ, ਠੀਕ ਹੈ ਨਾ। ਇਹ ਸਵਾਬ ਬੰਦੇ ਹੁੰਦੇ ਜ਼ਿੰਦਗੀ ਦੇ, ਔਰ ਬੁੱਗੇ ਭਾਜੀ ਵਾਸਤੇ ਮੇਰੇ ਆਲਵੇਜ਼ ਦਿਲੋਂ ਪ੍ਰੇਅਰ ਆ, ਬਹੁਤ ਪ੍ਰੇਅਰ ਆ ਵੀਰ ਵਾਸਤੇ, ਆਲਵੇਜ਼ ਚੜ੍ਹਦੀ ਕਲਾ 'ਚ ਔਰ ਤੰਦਰੁਸਤੀਆਂ ਦਾਤਾ ਗੁਰੂ ਸਾਹਿਬ ਆਪ ਜੀ ਨੂੰ ਬਖਸ਼ਣ। ਸਮਾਂ ਰੇਡੀਓ ਦਾ ਸਮਾਪਤ ਹੈ, ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ 6474481000। ਅੱਜ ਵਾਕਈ ਪਤਾ ਲੱਗਾ ਵੀ ਇੱਕ ਘੰਟਾ ਕਿੱਧਰ ਗਿਆ। ਆਈ ਰੀਲੀ ਲਵ ਦਿਸ ਸੌਂਗ, ਆਈ ਲਵ ਬੁੱਗਾ ਭਾਜੀ ਔਰ ਤੁਹਾਡਾ ਸਾਰਿਆਂ ਦਾ ਬੜਾ ਪਿਆਰ। ਥੈਂਕ ਯੂ ਫੋਰ ਲਿਸਨਿੰਗ ਪੰਜਾਬੀ ਵਿਰਸਾ, ਸਤਿ ਸ਼੍ਰੀ ਅਕਾਲ।

0: ਵਧੀਆ ਰੇਟਸ ਲਈ ਇੱਕੋ ਇੱਕ ਨਾ ਕਟਾਰੀਆ ਟੂਰਸ ਐਂਡ ਟ੍ਰੈਵਲ। ਬੁਕਿੰਗ ਲਈ ਅੱਜ ਹੀ ਕਾਲ ਕਰੋ 9056781200 9056781200 ਕਟਾਰੀਆ ਟੂਰਸ ਐਂਡ ਟ੍ਰੈਵਲ।
1: 32, 55, 80 ਮਿਲਣਗੇ। ਹਰ ਬ੍ਰਾਂਡ ਬਹੁਤ ਹੀ ਵਧੀਆ ਪ੍ਰਾਈਸ ਤੇ। 32 ਤੋਂ 98 ਇੰਚ ਦੇ ਲੇਟੈਸਟ ਟੀਵੀ ਵੀ ਅਵੇਲੇਬਲ ਨੇ।
2: ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowway Drive ਨੀਅਰ ਚਿੰਗੂਜ਼ੀ। ਕਾਲ 9054502828 905-450-2828
3: This is AM 530, CHLO AM, serving Brampton.

0: Chillo, AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Todless Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਦੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੌਰਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੌਰਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਿਡੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਿਡੋਵ ਨੂੰ
5: 647-739 10-647-739-8710।
7: ਸ਼ੀਸ਼ਾ ਹੋਇਆ ਦਿਲ ਟੁੱਟ ਜਾਂਦਾ ਹੈ।
8: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟੋਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ, 905-790-8335, 790-8335 ਔਰ ਵਿਜ਼ਿਟ www.reetiglass.com।
9: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
10: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
9: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
10: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
9: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
10: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
11: ਲੋਕ ਮੇਰੇ ਬਾਰੇ ਕੀ ਕਹਿੰਦੇ ਨੇ, ਮੈਨੂੰ ਇਸ ਦਾ ਕੋਈ ਫਰਕ ਨਹੀਂ ਪੈਂਦਾ। ਆਈ ਐਮ ਦੇਵ ਟਾਟਲਾ ਐਂਡ ਯੂ ਆਰ ਨਾਟ।
12: ਲੇਡੀਜ਼ ਐਂਡ ਜੈਂਟਲਮੈਨ, ਇੰਟਰੋਡਿਊਸਿੰਗ ਫਰੋਮ CHLO AM 530, ਦ ਨੰਬਰ 1 ਰੇਡੀਓ

0: गुड मॉर्निंग आफ्टरनून, वेलकम टू डेव टावला शो। आज के प्रोग्राम में बहनों और भाइयों आप सबका स्वागत है। आशा करते हैं, उम्मीद करते हैं तो अड्डा इधर दिन अच्छा गुजर रहा होगा। साड़ी कोशिश रहेगी 2 बजे तक नेशनल इंटरनेशनल खबरों ने जोड़ के रखिए। अगे चल के सुखी निजी साहब वतनो दूर और किरण जी पेश करेंगे, नाल दे नाल मनप्रीत जी हिंदुस्तान तो खबरां भी पेश करेंगे। सब तो पहला छतरी छाता रिपोर्ट हाजिर है। अज सूर्य सिंह 5:40 ते आया, 9:02 ते चले जाना, 11:21 ते चंद्रमा रात नूं आएगा ते सवेरे 9:06 ते चले जाना। अज दा जिहड़ा तापमान है 32-33 तक जाएगा, पर इस गोना फील लाइक 42, चखड़ चोले थंडर स्टॉर्म मीह नेरी सब कुछ आएगा। कल नूं वी इहो जिहा मौसम है, तापमान जिहड़ा है 28-29 डिग्री तक जाएगा, इस गोना फील लाइक 37, मिक्स ऑफ सन एंड क्लाउड ते बारिश पैण दे साथ नजर आउंदे ने। संडे नूं जाके 25 डिग्री तापमान रहेगा, थोड़ी शांति आएगी। मंडे नूं 23 डिग्री ते हल्की हल्की बारिश नाल बदलवाई रहेगी। 24-25 डिग्री तापमान होगा ट्यूजडे नूं ते 28 डिग्री होगा बुधवार नूं। पिछले कुछ समय तो असीं तुहाडे लई जानकारी लैके आउने आ कॉम्पैक्ट ट्रैक्टर दी, जिहड़ा दी काफी चर्चा है मार्केट, ज्यादा शुरू कीता है 2-4 एकड़ वाले, 5-6 एकड़ वाले, 1-2 एकड़ वाला, जिन्हां कोल वड्डे थोड़े लॉट्स ने जां घर साइज है उन्हां नूं इह बड़ी लोड़ पैंदी आ। उस सिलसिले च साडे नाल तेज साहब हाजर ने। जनाब वेलकम टू द शो
1: जी। सत श्री अकाल,
0: की हाल है भरा? मेरे ख्याल अपनी कम्यूनिटी च, हिंदुस्तानी कम्यूनिटी च, साउथ एशियन कम्यूनिटी च तुसी पहले सज्जन हो जो कि एक भरोसेमंद कॉम्पैक्ट ट्रैक्टर लेके आए हो।
1: हांजी धन्यवाद जी, मेरी जानकारी दे विच भी मैनूं नहीं लगदा वी कोई
0: कदे सुने नहीं है।
1: नहीं जी, धन्यवाद।
0: अच्छा, जेडे ट्रैक्टर ने एक केड़े मेक एंड मॉडल दे पहला इत्थों शुरू हो जाने आ?
1: जी कॉम्पैक्ट ट्रैक्टर अपनी इंडिया दी गुजरात दी कंपनी है।
0: अच्छा,
1: कैप्टन नाम ओहदा कैप्टन ट्रैक्टर, पंजाब दे विच इंडिया दे विच काफी फेमस आ, जिवें गुजरात साइड दा जिवें छोटे फार्म ने गंडे गुंडे दा कम जिवें ज्यादातर इही कंपनी दे ट्रैक्टर करदे आ।
0: हांजी हांजी,
1: ते जिवें 25 हॉर्स पावर दा ट्रैक्टर आ ਤੇ ਮਿਸ਼ੀ ਬੁਸ਼ੀ ਦਾ ਇੰਜਨ ਲੱਗਿਆ ਹੋਇਆ ਵਿਚ।
0: ਲੈ
1: ਮਿਸ਼ੀ ਬੁਸ਼ੀ ਤੁਸੀਂ ਜਾਣਦੇ ਹੀ ਹੋ ਫਿਰ?
0: ਲੈ ਜਾਣਦੇ ਹੋ, ਸਾਰੀ ਦੁਨੀਆਂ ਜਾਣਦੀ ਹੈ।
1: ਹਾਂਜੀ ਹਾਂਜੀ।
0: ਅੱਛਾ, ਇਹ ਜਿਹੜੇ ਟਰੈਕਟਰ ਆ ਇਹ ਜਦੋਂ ਮੈਂ ਲੈ ਲੈਣਾ, ਮੇਰੇ ਕੋਲ 2-4 ਏਕੜ ਜਗ੍ਹਾ ਹੈਗੀ ਜਾਂ 2-4 ਏਕੜ ਦਾ ਫਾਰਮ ਹੈ, ਕੀ ਕਰ ਸਕਦਾ ਮੈਂ ਇਹਦੇ ਨਾਲ?
1: ਦੇਖੋ ਜੀ, ਚਾਹੇ ਤੁਹਾਡਾ ਛੋਟਾ ਵੱਡਾ ਘਰ ਆ, ਕੋਈ ਜਾੜ ਆ, ਟਰੱਕ ਜਾੜ ਆ, ਉਹਦਾ ਸਾਫ ਸਫਾਈ ਕਰਨਾ ਜਾਂ ਘਰਾਂ ਚ ਘਾਹ ਕੱਟਣਾ, ਸਨੋ ਹਟਾਉਣੀ ਆ, ਕੋਈ ਵੀ ਕੰਮ ਜੋ ਦਰਖਤ ਪੱਟਣਾ, ਕੋਈ ਟੋਆ ਪੱਟਣਾ, ਹਰ ਕਿਉਂਕਿ ਇਹਦੇ ਵਿੱਚ ਸਾਰੇ ਵੱਡੇ ਟਰੈਕਟਰ ਦੇ ਫੰਕਸ਼ਨ ਅਵੇਲੇਬਲ ਆ। ਮੂਹਰੇ ਬਕਿਟ ਆਪਾਂ ਨੂੰ ਨਾਲ ਲੱਗੀ ਮਿਲਣੀ ਆ, 1500 ਪਾਉਂਡ ਦੀ ਉਹਦੀ ਲੋਡਿੰਗ ਕਪੈਸਿਟੀ ਆ। ਉਹਦੇ ਚ ਚਾਹੇ ਪੱਥਰ ਰੱਖ ਲਓ, ਚਾਹੇ ਇੱਟਾਂ ਰੱਖ ਲਓ, ਚਾਹੇ ਮਿੱਟੀ ਚੱਕ ਕੇ ਕਿਤੇ ਵੀ ਮੂਵ ਕਰਨੀ ਆ, ਕੋਈ ਵੀ ਕੰਮ ਜਾਣੀ ਘਰ ਦਾ ਤੁਸੀਂ ਇਹਦੇ ਨਾਲ ਕਰ ਸਕਦੇ।
0: ਆਲਰਾਈਟ। ਅੱਛਾ, ਕਿੰਨੇ ਪ੍ਰਾਈਸ ਇਹਨਾਂ ਦੀ ਜਿਹੜੀ ਸ਼ੁਰੂ ਹੁੰਦੀ ਹੈ?
1: ਜੀ ਆਪਣੇ ਕੋਲੇ ਸਟਾਰਟ ਹੋ ਜਾਂਦੇ 20,000 ਦਾ ਲੱਤੋ ਜੀ।
0: ਓਕੇ, ਨਾਲ ਜਿਹੜੀਆਂ ਤੁਸੀਂ ਜਿਹੜੇ ਅਟੈਚਮੈਂਟ ਵਗੈਰਾ ਲੈ ਕੇ 2-4 ਹਜ਼ਾਰ ਹੋਰ ਵੱਧ ਜਾਂਦਾ ਹੋਣਾ?
1: ਹਾਂਜੀ ਹਾਂਜੀ, ਮਤਲਬ ਅਟੈਚਮੈਂਟ ਮਾਰਕੀਟ ਨਾਲੋਂ ਤੁਹਾਨੂੰ ਅਸੀਂ ਗਰੰਟੀ ਦਿੰਨੇ ਆ ਵੀ 50% ਸਸਤੀਆਂ ਅਵੇਲੇਬਲ ਕਰਾ ਕੇ ਦਵਾਂਗੇ।
0: ਲੈ 50% ਦੀ ਸਿੱਧੀ ਸੇਵਿੰਗ ਹੋ ਰਹੀ ਹੈ, ਵੈਰੀ ਗੁੱਡ। ਅੱਛਾ, ਇਹ ਫਰਜ਼ ਕਰੋ ਮੇਰੇ ਕੋਲ 20-25 ਹਜ਼ਾਰ ਕੈਸ਼ ਹੈਣੀ ਜਾਂ ਨਗਦ ਹੈਣੀ ਜਾਂ ਵੀਜ਼ਾ ਕਾਰਡ ਹੈਣੀ, ਤੇ ਮੈਂ ਕਹਿੰਦਾ ਤੇਜ ਭਾਈ ਥੋੜੀ ਬਹੁਤ ਮਦਦ ਕਰੋ, ਕੀ ਕਰ ਸਕਦੇ ਹੋ?
1: ਮੈਂ ਕਹਿੰਦਾ ਜੀ ਨਾਲ ਖੜੇ ਆ, ਸਾਡੀ ਪੂਰੀ ਮਦਦ ਕਰਾਂਗੇ, ਫਾਈਨੈਂਸਿੰਗ ਇਨ ਹਾਊਸ ਅਵੇਲੇਬਲ ਆਪਣੇ ਕੋਲੇ, ਬਸ ਆਪਦਾ ਕ੍ਰੈਡਿਟ ਸਕੋਰ ਚੰਗਾ ਰੱਖਿਆ।
0: ਹਾਂ, ਇਹ ਦੇਖੋ ਜੀ, ਕੈਨੇਡਾ ਚ ਨਾ ਸਾਹ ਆਵੇ ਨਾ ਆਵੇ, ਪੈਸਾ ਹੋਵੇ ਨਾ ਹੋਵੇ, ਕ੍ਰੈਡਿਟ ਸਕੋਰ ਵਧੀਆ ਹੋਣਾ ਲਾਜ਼ਮੀ ਆ। ਆਲਰਾਈਟ, ਇਹਨਾਂ ਦੀ ਜਿਹੜੀ ਲੋਕੇਸ਼ਨ ਆ ਹਾਈਵੇ 10 ਦੇ ਉੱਪਰ ਹੀ ਆ, ਜਿਹੜਾ ਕੈਲਡਨ ਵਿਲੇਜ ਆ ਉੱਥੇ ਇੱਕ ਪੈਂਦੀ ਆ, ਤੁਸੀਂ ਇਹਨਾਂ ਨੂੰ ਫੋਨ ਕਰ ਲਓ, ਇਹ ਜਿਹੜੇ ਟਰੈਕਟਰ ਆ ਤੁਹਾਡੇ ਕੰਮ ਆਉਣਗੇ। ਅੱਜ ਕੱਲ ਤਾਂ ਬੜੀ ਤੇਜ਼ੀ, ਉਹ ਸਾਡੇ ਨਾ ਘਰ ਵਿੱਚ ਗ੍ਰੀਨ ਬੈਲਟ ਆ, ਉਹ ਫਾਰਮ ਆ, ਉਹ ਸਵੇਰੇ ਸਵੇਰੇ ਬਜ਼ੁਰਗ ਕਈਆਂ ਨਾਲ ਲੱਗੇ, ਕਿਸੇ ਨਾਲ ਲੱਗਿਆ ਹੋਇਆ, ਇਹੋ ਜਿਹੇ 2-4 ਟਰੈਕਟਰ ਹੋਣ, ਉਹਨਾਂ ਨੂੰ ਤਾਂ ਮੌਜੇ ਮੌਜਾਂ।
1: ਗੋਰੇ ਪੂਰੇ ਕੋਈ ਹੁੰਦਾ ਕਿਊਬਿਕ ਸਾਈਡ ਦੇ ਵਿੱਚ ਤਾਂ ਟਰੈਕਟਰ ਪੂਰਾ ਅੱਜ ਕੱਲ ਚਰਚਾ ਚਾ।
0: ਠੀਕ ਆ ਠੀਕ ਆ, ਆਲਰਾਈਟ। ਜਾਣਕਾਰੀ ਲਈ ਤੇਜ ਜੀ ਆਪਣਾ ਨੰਬਰ ਵੀ ਦੇ ਦਿਓ।
1: ਹਾਂਜੀ, ਤੁਸੀਂ ਕਾਲ ਕਰ ਸਕਦੇ ਹੋ 6476221754, ਕਿਸੇ ਟਾਈਮ ਵੀ ਜੇ ਕੋਈ ਟੈਸਟ ਡਰਾਈਵ ਕਰਨੀ ਆ ਸਾਨੂੰ, ਆਈਵੇ 10 ਐਂਡ ਚਾਰਲਸਟਨ ਦੇ ਉੱਤੇ ਆਪਣੀ ਲੋਟ ਆ, ਉੱਥੇ ਕਦੇ ਵੀ ਆ ਸਕਦੇ ਆ।
0: ਤੁਸੀਂ ਇਹਨੂੰ ਚਲਾ ਕੇ ਦੇਖਣਾ, ਇਹਨੂੰ ਸੱਜੇ ਖੱਬੇ ਮੋੜ ਕੇ ਦੇਖਣਾ, ਉੱਥੇ ਜਗ੍ਹਾ ਹੈਗੀ ਆ, ਉਹ ਵੀ ਕੰਮ ਕਰ ਸਕਦੇ ਹੋ, ਨੋ ਪ੍ਰੋਬਲਮ। ਲੇਕਿਨ ਤੇਜ ਨੂੰ ਫੋਨ ਕਰ ਲਓ 6476226-1754, 6221754। ਜੇ ਕਦੇ ਗੱਡੀ ਚਲਾਉਂਦੇ ਹੋ ਫੋਨ ਮਿਸ ਹੋ ਜਾਏ ਤਾਂ ਮੈਨੂੰ ਕਰ ਲਿਓ। ਤੇਜ ਬਾਈ, ਥੈਂਕ ਯੂ ਸੋ ਮਚ।
1: ਥੈਂਕ ਯੂ ਬਾਈ।
0: ਘਰ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ।
2: 3 bedroom 2 and a half washroom han high end de furniture na fully furnished hai $30,000 da generator ate 14 by 14 feet da pad vi baneya hai 2 saal di navi cottage $100,000 di income generate kardi hai 12 by 30 foot da deck hai plus walk out basement vi hai muskoka room vi furnish kita gaya hai piche pani hai ate khoobsurat hai club house ban reha hai jithe swimming pool vi hovega beach vi nazdeek hai जानकारी लिए कॉल जितेंद्र गंदम 416-265-2222 416-265-2222
3: ਵਿਆਹ ਸ਼ਾਦੀ ਦੀਆਂ ਖੁਸ਼ੀਆਂ ਹੋਵਣ ਜਾਂ ਪਿਕਨਿਕ ਹੋਵੇ ਯਾਰਾਂ ਨਾਲ ਘਰ ਵਿੱਚ ਹੋਵੇ ਹਾਲ ਚ ਹੋਵੇ ਜਾਂ ਫਿਰ ਹੋਵੇ ਪਾਰਕ GTA ਦੇ ਅੰਦਰ ਹੋਵੇ ਜਾਂ ਫਿਰ ਹੋਵੇ ਬਾਹਰ
4: ਖਾਣੇ ਦਾ ਆਵੇ ਪੂਰਾ ਸਵਾਦ ਇੰਡੀਅਨ ਸਵੀਟ ਮਾਸਟਰ ਦੀ ਕੇਟਰਿੰਗ ਦੇ ਨਾਲ ਇੰਡੀਅਨ ਸਵੀਟ ਮਾਸਟਰ ਐਂਡ ਰੈਸਟੋਰੈਂਟ ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ 905-450-2800
5: ਮੈਂ ਕਿਹਾ ਕਿੱਥੇ ਜਾ ਰਹੀ ਹੈ
6: 10 ਵਾਰੀ ਕਿਹਾ ਪਿੱਛੋਂ ਹਾਕ ਨਾ ਮਾਰਿਆ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ
5: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ
4: 100 ਕੈਨੇਡੀ ਰੋਡ ਬ੍ਰੈਂਪਟਨ ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ 416-700-9100
7: ਓ ਡਾਕਟਰ ਸਾਹਿਬ ਮੈਂ ਠੀਕ ਤਾਂ ਹੋ ਜੂ ਨਾ ਬਈ ਸੁਣਿਆ ਕਈ ਡਾਕਟਰ ਮਲੇਰੀਆ ਦਾ ਇਲਾਜ ਕਰਦੇ ਤਾਂ ਮਰੀਜ਼ ਟਾਈਫਾਇਡ ਨਾਲ ਮਰ ਜਾਂਦਾ
8: ਤੁਸੀਂ ਬਿਲਕੁਲ ਚਿੰਤਾ ਨਾ ਕਰੋ ਮੈਂ ਜਦੋਂ ਮਲੇਰੀਆ ਦਾ ਇਲਾਜ ਕਰਦੀ ਹਾਂ ਤਾਂ ਮਰੀਜ਼ ਮਲੇਰੀਆ ਨਾਲ ਹੀ ਮਰਦਾ
7: ਹੈ
9: ਫੱਟੇ ਮੂੰਹ ਤੇਰੇ
10: Vision Vanities ਤੇ new shipment ਆ ਗਈ ਹੈ Bathroom Vanities ਦੇ selected models ਤੇ ਵੀ up to 60% off Contractors ਲਈ special prices ਇਨਾਂ ਹੀ ਨਹੀਂ Vanities ਦੀ purchase ਤੇ selected range of mirrors free Vision Vanities Dixie and Dairy ਦੇ ਬਿਲਕੁਲ ਨਜ਼ਦੀਕ Call 905-671-1800 905-671-1800
11: Conditions apply
12: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਆਹੋ ਜੀ ਕੋਈ ਅਪਾਇੰਟਮੈਂਟ ਨਹੀਂ ਡਰਾਈਵ ਥਰੂ ਫੈਸਿਲਿਟੀ ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ 519-622-0660 ਜਾਂ quicktrucklube.com QTL ਬਿਕਾਜ਼ ਵੀ ਕੇਅਰ
13: Culture of Punjab, serving the South Asian community in and around the GTA. For exciting packages, promotional offers, and inquiries, please call 416-677-0609. That's 416-677-0609. Culture of Punjab.
0: ਗੁਰਬਾ ਸਾਹਿਬ ਦੀ ਲਾਈਨ ਆ ਜਿਹੜੀ ਮਿਲ ਕੇ ਦੁਬਾਰਾ ਕੱਟ ਗਈ ਹੁਣ ਜਦੋਂ ਦੁਬਾਰਾ ਮਿਲਦੀ ਹੈ ਫਿਰ ਉਹਨਾਂ ਨਾਲ ਗੱਲ ਕਰਦੇ ਹਾਂ
14: ਮਿਸਟਰ ਰਾਜ ਤੁਹਾਡੇ ਤੇ ਚੋਰੀ ਦਾ ਇਲਜ਼ਾਮ ਹੈ ਤੁਸੀਂ ਇੱਥੇ ਆਪਣੀ ਜੌਬ ਕੰਟੀਨਿਊ ਨਹੀਂ ਕਰ ਸਕਦੇ ਯੂ ਮੇ ਗੋ ਨਾਓ
15: ਨਹੀਂ ਨਹੀਂ
16: ਤੂੰ ਚੋਰ ਹੈ
15: ਧੋਖੇਬਾਜ਼ ਹੈ ਕੰਪਨੀ ਨਾਲ ਧੋਖਾ ਕੀਤਾ ਹੈ
16: ਚੋਰ ਹੈ ਤੂੰ
17: ਕ੍ਰਿਮੀਨਲ ਡਿਫੈਂਸ ਲਾਇਰ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਬੇਲ ਹੀਅਰਿੰਗ ਡਰੰਕ ਡਰਾਈਵਿੰਗ ਘਰੇਲੂ ਝਗੜਾ ਚੋਰੀ ਦਾ ਕੇਸ ਜਾਂ ਕੋਈ ਵੀ ਕਾਨੂੰਨੀ ਉਲਝਣ 'ਚ ਫਸੇ ਹੋਵੋ ਤੁਹਾਡਾ ਆਪਣਾ ਕ੍ਰਿਮੀਨਲ ਡਿਫੈਂਸ ਵਕੀਲ ਸਟੇਟਨ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਦੇ ਕਰਨਦੀਪ ਸਾਹੀ ਜਾਣੇ ਅਣਜਾਣੇ ਵਿੱਚ ਹੋਏ ਜੁਰਮ ਲਈ ਤੁਹਾਡੇ ਹੱਕ ਲਈ ਤੁਹਾਡੇ ਨਾਲ ਖੜੇ ਨੇ ਮੇਫੀਲਡ ਐਂਡ ਏਅਰਪੋਰਟ ਕਾਲ 647-871-5000 647-871-5000
0: Are you ready? Tikka Junction ਲਈ 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 647-429-4040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 647-429-4040 647-429-4040
13: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
2: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਅਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ 3 ਬੈਡਰੂਮ 2 ਐਂਡ ਹਾਫ ਵਾਸ਼ਰੂਮ ਹਨ ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ 2 ਸਾਲ ਦੀ ਨਵੀਂ ਕਾਟੇਜ $100,000 ਦੀ ਇਨਕਮ ਜਨਰੇਟ ਕਰਦੀ ਹੈ 12x30 ਫੁੱਟ ਦਾ ਡੈਕ ਹੈ ਪਲੱਸ ਵਾਕਆਊਟ ਬੇਸਮੈਂਟ ਵੀ ਹੈ ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ ਬੀਚ ਵੀ ਨਜ਼ਦੀਕ ਹੈ जानकारी लिए कॉल जितेंद्र गंदम 416-265-2222-416-265-2222.
9: इंडियन फ्रूट लैंड वन स्टॉप फॉर ऑल योर ग्रोसरी नीड्स.
11: ले इको जगह तू कि सारा कुछ मिलता है. दो चीजा लाई एक जगह रुको फिर अगलिया दो दी दूजी जगह रुको.
9: इंडियन फ्रूट लैंड है सच्ची वन स्टॉप फॉर ऑल योर ग्रोसरी नीड्स. सब तो वधिया ग्रोसरी सब तो वधिया प्राइसेस से आज ही पहुंचो. हुन इंडियन फ्रूट लैंड दी सतवीं लोकेशन भी खुल गई है ऑन 25 सैंडलवुड पार्कवे नियर होरांथ्रो स्ट्रीट ब्रैम्पटन.
2: इंसान दी सब तो वड्डी दुश्मन उस दी आकड़ हुंदी है क्योंकि जिथे आकड़ा जावे उथे सालां दे रिश्ते खत्म हो जांदे ने.
8: बिट्टू दस जे मिस्टर बीन सो जाए तां उनू की कहांगे?
7: सोयाबीन
8: फिट्टे
16: मुँह तेरे.
2: जितेंद्र गंदम साहब लाई हुई बिजली चली गई दो चार दिन हो गए ना पेड़ वगैरा काफी उकड़े तारा तूरा डिग पे होना कुछ हो गया होना उसले उथे जनरेटर लगे हुआ उस कॉटेज हूं अपने हजारा जेडे घर ने इथे ओंटेरियो ते कुबैक च उन्हां च बिजली गुल आ उस दिन दी आ दो दिन हो गए जिदन तेज हवावां आईयां सी जे जनरेटर लगे होण किन्नी मौज है.
16: ए तां है.
2: एनीवे स्पोर्ट्स दे विच वी चलदे आ. इक रिपोर्ट आ रही है कि जिहड़े कैनबिस सूटे लाउंदे ने कहिंदे जी उहदे नाल थोड़ा दिमाग डिसऑर्डर हो जांदा जिहड़ा लाउंदा उह पहलां तां उहदा दिमाग डिसऑर्डर आ वी लाउंदा क्यों तैनूं डाक्टर ने कहा. सुल्तान जी वेलकम टू द शो सर.
18: थैंक यू वेरी मच जी बहुत बहुत शुक्रिया.
2: साडे नाल ब्रांड टीवी अप्लायंसेस सुल्तान जी हाजिर ने. नवा महीना नवी गर्मियां वधिया वधिया प्राइसेस आउण दिओ
18: जी. देपा जी तुहानू पता क्योंकि कैनेडा दे मिडल ऑफ द वीक आया सो इस करके फर्स्ट जुलाई तो लाके 5 जुलाई तक जेडी कैनेडा दे सेल कंपनियां ने दिती है इस संडे तक 5 जुलाई तक इहदा फायदा चुकिया जा सकदा. अज रह गया जी फ्राइडे ते कल सैटरडे ते परसों संडे सो 3 दिन रह गए तीन ही टीवी मेरे को स्टॉक च रह गए. सोनी ब्रेविया मॉडल है सोनी ब्रेविया 3 $2300 वाला 1599 का. 3 लकी कस्टमर कैन गैट इट 1599 च 85 इंच का $2300 वाला टीवी है. $700 तुसी सेव करने है सोनी ब्रेविया 3 अपडेटेड टेक्नोलॉजी के उपर. 1599 भी तुसी 6 महीने च पे करना है जी कोई इंटरेस्ट नहीं है. 55 इंच सिर्फ $399 का जबकि एदी $800 प्राइस सी. 65 इंच $699 का एदी $1000 प्राइस सी जी. 75 इंच $1200 वाला $899 च मिलेगा. बोवेड एंड चंकूजी ते है जी. ब्रैम्पटन टीवी एंड अपलाइंस 905-450-2828 साडा नंबर है. 905-450
2: 9054508288. सुल्तान जी कैम हो जाओ माड़ा जा
18: जी सर.
2: 32 इंच टेलीविजन
18: 32 इंच मेरे को जी सिर्फ 2 पीस रह गए सिर्फ और सिर्फ $99 का.
2: 40 इंच टीवी
18: 40 इंच मेरे को 6 पीस पे है जी सिर्फ ते सिर्फ $199 का.
2: 55 इंच का
18: 55 इंच टीवी $399 का जी. $800 सी एदी प्राइस.
2: 65 इंच
18: $699 का एदी $1000 प्राइस सी जी.
2: 75 इंच
18: 75 इंच $899 का एदी $1200 प्राइस सी जी.
2: 85 इंच ते हैगे
18: 85 इंच मेरे कोल 3 टीवी स्टॉक चा जी जेड़ा के $1599 का $2300 वाला.
2: ते सब तो वड्डा बापू साडा 98 इंच का
18: 98 इंच टीवियां जे बिग स्क्रीन टीवी है जी सैमसंग कंपनी का $3500 वाला $1999 च है. $1500 दी सेविंग है जी. 1500
2: ए जिन्ने टेलीविजन ने दसे ने जां जिन्ना भी समान सुल्तान जी कोले पिया ब्रैम्पटन टीवी अपलायंसेस ते अज लै लो जिद्दन डिलीवरी हुई
0: ਉਸ ਤੋਂ ਤੁਸੀਂ 6 ਮਹੀਨੇ 1 ਸੈਂਟ ਨਹੀਂ ਦੇਣਾ, ਥੋੜੇ ਥੋੜੇ ਕਰਕੇ ਦੇਣੇ, ਤੁਹਾਡੀ ਇੱਛਾ ਹੈ। ਵਿਆਜ ਨਹੀਂ ਲੱਗਣਾ ਕ੍ਰੈਡਿਟ ਕਾਰਡ ਵਾਂਗੂ 22-25%, 0% ਵਿਆਜ ਆ। 6 ਮਹੀਨੇ ਦੇ ਵਿੱਚ ਪੈਸੇ ਦਿਓ, ਸਾਰਾ ਸਮਾਨ ਤੁਹਾਨੂੰ ਘਰੇ ਫ੍ਰੀ ਡਿਲੀਵਰ ਕੀਤਾ ਜਾਏਗਾ। ਲਾਂਡਰੀ ਵਾਲੇ ਸੈਕਸ਼ਨ ਜੀ, ਸਰ
18: ਸਾਡੇ ਕੋਲ ਭਾਜੀ ਵਾਸ਼ਰ ਐਂਡ ਡਰਾਇਰ ਜਿਹੜਾ $2200 ਵਾਲਾ, $700 ਇਹਦੇ ਚ ਸੇਵ ਕਰਨਗੇ ਕਸਟਮਰ, ਤੇ ਜਿਹੜਾ ਟੋਪ ਲੋਡ ਵਾਸ਼ਰ ਐਂਡ ਡਰਾਇਰ ਹੈ ਜੀ $1700 ਵਾਲਾ, ਉਹ $1099 ਦਾ ਪੇਅਰ, $599 ਦਾ ਕੱਲਾ ਵਾਸ਼ਰ ਤੇ $499 ਦਾ ਕੱਲਾ ਡਰਾਇਰ ਹੈ ਜੇ ਲੈਣਾ, ਸਿੰਗਲ ਸਿੰਗਲ ਪੀਸ ਵੀ ਮਿਲੇਗਾ। ਫਰਿੱਜ ਚਾਹੀਦਾ ਗਰਾਜ ਚ ਰੱਖਣ ਲਈ, ਬੇਸਮੈਂਟ ਅਪਾਰਟਮੈਂਟ ਲਈ, ਮੇਰੇ ਕੋਲ ਜੀ ਸਿਰਫ 4 ਫਰਿੱਜ ਅਵੇਲੇਬਲ ਹੈ, $699 ਦਾ ਫਰਿੱਜ ਤੁਸੀਂ ਬੇਸਮੈਂਟ ਅਪਾਰਟਮੈਂਟ ਚ ਰੱਖਣਾ, ਕੋਂਡੋਮੀਨੀਅਮ ਚ ਰੱਖਣਾ, ਗਰਾਜ ਚ ਰੱਖਣਾ, ਇੱਕ ਐਕਸਟਰਾ ਫਰਿੱਜ ਚਾਹੀਦਾ ਤਦ ਵੀ ਲੈ ਕੇ ਜਾ ਸਕਦੇ ਹੋ, $699 ਤੇ ਜਿਨ੍ਹਾਂ ਨੇ ਬੰਡਲ ਪੈਕੇਜ ਲੈਣਾ, ਫਰਿੱਜ ਸਟੋਵ ਡਿਸ਼ਵਾਸ਼ਰ 3 ਪੀਸ ਕਿਚਨ ਬੰਡਲ $5000 ਵਾਲਾ, $29.99 ਤੇ $29.99 ਵੀ 6 ਮਹੀਨੇ ਚ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਹੈ ਜੀ। ਬ੍ਰੈਮਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ, ਤੇ ਪਹੁੰਚਣਾ ਤੁਸੀਂ 801 ਬੋਵੇ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਮਟਨ ਅਪਲਾਈਸਿਸ .com 905-450-2828, 905-450-2828 ਜੀ।
0: ਬ੍ਰੈਮਟਨ ਟੀਵੀ ਐਂਡ ਅਪਲਾਈਸਿਸ 905-450-2828। ਥੈਂਕ ਯੂ ਸਰ,
18: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
0: ਉਮਰਪ੍ਰੀਤ ਜੀ, ਆਪਣੇ ਐਡਮਿੰਟਨ ਪੁਲਿਸ ਨੇ 3 ਬੰਦਿਆਂ ਨੂੰ ਚੱਕ ਲਿਆ ਜਿਨ੍ਹਾਂ ਤੇ ਸਾਊਥ ਏਸ਼ੀਅਨ ਬਿਜ਼ਨਸ ਓਨਰਾਂ ਨੂੰ ਧਮਕਾਉਣ ਦੀਆਂ ਤੇ ਹੋਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਗਈਆਂ, ਤੇ ਬੜੀ ਖਬਰ ਸੁਣ ਕੇ ਖੁਸ਼ੀ ਉਸ ਸਮੇਂ ਹੋਈ ਜਦ ਪਤਾ ਇਹ ਲੱਗਿਆ 3 ਆਪਣੇ ਨੇ। ਅੱਜ ਕੱਲ੍ਹ ਦੂਜੇ ਨੀ ਸੁਣੀ ਦੇ ਖਬਰ ਚਾਹੁੰਦੇ ਆਪਣੇ, ਅੱਗੇ ਨਾ ਅੱਜ ਤੋਂ 10-15 ਸਾਲ ਉਹ ਲੈ ਇੱਕ ਆਪਣੇ ਬੰਦੇ ਦੀ ਖਬਰ ਆ ਗਈ, ਹੁਣ ਆਪਣਿਆਂ ਦੀ ਹੁੰਦੀ ਹੈ, ਜੇ ਆਪਣੇ ਦੇ ਨਾਮ ਹੈ ਨਾ ਹੁੰਦਾ ਯਾਰ ਆਪਣੇ ਕਿੱਧਰ ਚਲੇ ਗਏ। ਇਹਨਾਂ ਚ ਸਫਲਦੀਪ ਸਿੰਘ, ਨਾਮ ਸਫਲ ਹੈ ਖੈਰ, 22 ਸਾਲਾ, ਸੰਦੀਪ ਸਿੰਘ 28 ਸਾਲਾ, ਤੇ ਦਿਵਿਆਂਸ਼ੂ 22 ਸਾਲਾ, ਇਹਨਾਂ ਨੂੰ ਪੁਲਿਸ ਨੇ ਅਰੈਸਟ ਕੀਤਾ ਹੈ। ਔਰ ਇਹਦੇ ਨਾਲ ਨਾਲ ਜੌਨ ਟੋਰੀ ਸਾਡਾ ਕੰਜ਼ਰਵੇਟਿਵ ਦਾ ਲੀਡਰ ਰਿਹਾ ਹੈਗਾ, ਪਾਰਟੀ ਚ ਮੈਂਬਰ ਰਿਹਾ ਹੈਗਾ, ਮੇਰੇ ਖਿਆਲ MP ਵੀ ਰਿਹਾ ਹੈ, ਉਹਦਾ ਬੇਟਾ ਹੁਣ ਉਹ ਵੀ ਇਸ ਪਾਸੇ ਕਦਮ ਚੱਕ ਰਿਹਾ। ਆਉਣ ਵਾਲੇ ਦਿਨਾਂ ਚ ਐਕਸ ਮੇਅਰ ਦਾ ਵੀ ਜਿਹੜਾ ਬੇਟਾ ਫੈਡਰਲ ਨੋਮੀਨੇਸ਼ਨ ਬੀਚਸ ਈਸਟ ਯੂਰਪ ਤੋਂ ਖੜ ਰਿਹਾ ਹੈ। ਜਿਹੜੀ ਸਪੀਡ ਹੈ ਨਾ ਕਾਰਾਂ ਦੀ, ਕਈ ਕਹਿੰਦੇ ਸਪੀਡ ਕਿਲਸ, ਡਜ਼ ਇਟ, ਮੰਨੀ ਗੱਲ, ਉਹਦੇ ਨਾਲੋਂ ਤੁਹਾਡੀਆਂ ਹੈਬਿਟ ਕੀ ਆ ਗੱਡੀ ਚਲਾਉਣ ਦੀਆਂ, ਉਹ ਜ਼ਿਆਦਾ ਡਿਪੈਂਡ ਕਰਦੇ ਆ।
16: ਬਿਲਕੁਲ,
0: ਹੁਣ ਅੱਜ ਤੋਂ 10-15 ਸਾਲਾਂ ਪਹਿਲਾਂ ਇੱਥੇ ਬ੍ਰੈਂਪਟਨ ਚ ਆ ਦੇਖੋ ਜੀ, ਇੱਥੇ ਤਾਂ ਸਾਡੇ ਪੋਸਟਲ ਕੋਡ ਤੇ ਕਿੰਨੀ ਕਾਰ ਇੰਸ਼ੋਰੈਂਸ ਮਹਿੰਗੀ ਹੋ ਗਈ, ਕਿੰਨੀ ਹੋ ਗਈ, ਹੁਣ ਚੁੱਪ ਕਿਉਂ ਹੋ ਗਏ? ਉਹਦਾ ਰੀਜ਼ਨ ਆ, ਹਰ ਮੋੜ ਤੇ ਰਸ ਐਕਸੀਡੈਂਟ ਹੋਇਆ ਹੁੰਦਾ, ਇੰਸ਼ੋਰੈਂਸ ਵਾਲਿਆਂ ਪੱਲਿਓ ਨਹੀਂ ਦੇਣੇ, ਉਹਨਾਂ ਤੋਂ ਸੋਤੋਂ ਲੈ ਕੇ ਤੁਹਾਨੂੰ ਹੀ ਦੇਣੇ ਆ। ਤੇ ਸਾਡੇ ਪ੍ਰੀਮੀਅਰ ਨੇ ਤੇ ਸਰਕਾਰੀਆ ਸਾਹਿਬ ਨੇ ਫੈਸਲਾ ਲੈ ਲਿਆ, ਹਾਈਵੇ 400 ਸੀਰੀਜ਼ 10 ਕਿਲੋਮੀਟਰ ਦੀ ਸਪੀਡ ਹੋਰ ਵਧਾ ਦਿਓ, ਉਹ ਠੀਕ ਆ, ਉਹਦਾ ਕੋਈ ਫਰਕ ਨਹੀਂ, 120 ਤੇ ਪਹਿਲਾਂ ਹੀ ਜਾਂਦੇ ਆ, ਹੁਣ ਅਸੀਂ 130 ਤੇ ਜਾਣ ਲੱਗ ਜਾਣਾ, ਫਰਕ ਇੰਨਾ ਕੀ ਪੈਣਾ। ਖੈਰ ਇਹਦੇ ਗੱਲਾਂ ਚੱਲਦੀਆਂ ਰਹਿਣੀਆਂ। ਉਮਰਪ੍ਰੀਤ ਜੀ, ਤੁਸੀਂ ਪਹਿਲਾਂ ਤਾਂ ਇਹ ਦੱਸੋ ਤੁਹਾਡਾ ਕਿੱਤਾ ਕੀ ਆ, ਕਿਹੜੇ ਕਿਹੜੇ ਤੁਸੀਂ ਇੰਸ਼ੋਰੈਂਸ ਰਿਲੇਟਡ ਪ੍ਰੋਡਕਟ ਜਾਂ ਇਨਵੈਸਟਮੈਂਟ ਰਿਲੇਟਡ ਪ੍ਰੋਡਕਟ ਕਵਰ ਕਰਦੇ ਹੋ?
16: ਦੇਵ ਜੀ, ਸੋ ਮੈਂ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਹਾਂ, ਜਿਹਦੇ ਚ ਇੰਸ਼ੋਰੈਂਸ ਹੈ ਇੱਕ ਪਾਰਟ ਹੈ ਤੁਹਾਡੀ ਫਾਈਨੈਂਸ਼ੀਅਲ ਪਲੈਨਿੰਗ ਦਾ। ਸੋ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ, ਅਸੀਂ ਇੱਕ ਟੀਮ ਚ ਕੰਮ ਕਰਦੇ ਹਾਂ ਲਾਇਰਸ ਦੇ, ਅਕਾਊਂਟੈਂਟਸ ਦੇ ਨਾਲ। ਸੋ ਫਾਈਨੈਂਸ਼ੀਅਲ ਪਲੈਨਿੰਗ ਚ ਤੁਹਾਡੀਆਂ ਵੈਲਥ, ਤੁਹਾਡੀਆਂ ਪਾਵਰ ਆਫ ਅਟਰਨੀ, ਤੁਹਾਡੀ ਰਿਟਾਇਰਮੈਂਟ ਪਲੈਨਿੰਗ, ਤੁਹਾਡੇ ਐਸੈਟਸ ਹੈਗੇ ਆ ਤਾਂ ਇਨਹੈਰੀਟੈਂਸ ਪਲੈਨਿੰਗ, ਤੁਹਾਡੇ ਬਿਜ਼ਨਸ ਹੈ, ਸਕਸੈਸ਼ਨ ਪਲੈਨਿੰਗ, ਹੁਣ ਉਹਦੇ ਡਿਊਰਿੰਗ ਕੋਈ ਟਰੱਸਟ ਬਣਾਉਣੇ ਪੈ ਸਕਦੇ ਆ, ਕੋਈ ਅਸਟੇਟ ਫਰੀਜ਼ ਕਰਨੀ ਪੈ ਸਕਦੀ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਆ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ 647-446-1616
0: ਤੇ। ਮੈਂ ਇੱਕ ਗੱਲ ਕਲੀਅਰ ਕਰ ਦੇਣੀ ਚਾਹੁੰਦਾ, ਲਾਈਫ ਇੰਸ਼ੋਰੈਂਸ ਵਾਲੇ ਰਿਲੇਟਡ ਹੋਵੇ ਕੰਮ, ਵਕੀਲ ਹੋਵੇ, ਅਕਾਊਂਟੈਂਟ ਹੋਵੇ ਤੇ ਡਾਕਟਰ ਹੋਵੇ
16: ਜੀ,
0: ਝੂਠ ਮਤ ਬੋਲੋ।
16: ਬਿਲਕੁਲ,
0: ਫਿਰ ਇਹ ਨਾ ਕਿਹਾ ਝੂਠ ਬੋਲੇ ਕਊਆ ਕਾਟੇ ਕਾਲੇ ਕਊਏ ਸੇ ਡਰੀਏ, ਕਾਲੇ ਕਊਏ ਦਾ ਕਸੂਰ ਨਹੀਂ, ਪੰਗੇ ਤਾਂ ਤੁਸੀਂ ਲੈਂਦੇ ਹੋ। ਐਨੀਵੇ, ਉਮਰਪ੍ਰੀਤ ਜੀ ਪਹਿਲਾਂ ਆਪਣਾ ਨੰਬਰ ਦਿਓ।
16: ਨੰਬਰ ਜੀ 6474461616 ਤੇ ਦੇਵ ਜੀ ਇੰਸ਼ੋਰੈਂਸ ਜਿਹੜਾ ਹੈਗਾ ਬਹੁਤ ਇੰਪੋਰਟੈਂਟ ਪਾਰਟ ਹੈ ਫਾਈਨੈਂਸ਼ੀਅਲ ਪਲੈਨਿੰਗ ਦਾ। ਕਈ ਵਾਰ ਸਾਨੂੰ ਕੀ ਲੱਗਦਾ ਹੁੰਦਾ ਕਿ ਇੰਸ਼ੋਰੈਂਸ ਇਜ਼ ਆਲ ਅਬਾਊਟ ਮਨੀ, ਬਟ ਮੈਂ ਕਹੂੰਗੀ ਵੀ ਇੰਸ਼ੋਰੈਂਸ ਇਜ਼ ਅਬਾਊਟ ਰਿਸਪੋਂਸਿਬਿਲਟੀ ਕਿ ਮੈਨੂੰ ਪਤਾ ਕਿ ਮੇਰੀ ਜਿਹੜੀ ਫੈਮਿਲੀ ਹੈ ਮੇਰੀ ਇਨਕਮ ਤੇ ਡਿਪੈਂਡੈਂਟ ਹੈ। ਕੱਲ ਨੂੰ ਜੇ ਮੇਰੀ ਇਨਕਮ ਬੰਦ ਹੁੰਦੀ ਹੈ ਮੇਰੀ ਫੈਮਿਲੀ ਨੂੰ ਸਟਰਗਲ ਨਾ ਕਰਨਾ ਪਏ, ਉਹਨਾਂ ਦੀ ਡਿਗਨਿਟੀ ਉਹਨਾਂ ਦੀ ਸੈਲਫ ਰਿਸਪੈਕਟ ਹੋਈ ਰਹੇ, ਉਹਨਾਂ ਤੋਂ ਘਰ ਨਾ ਜਾਏ, ਬੱਚਿਆਂ ਲਈ ਮੈਂ ਜੋ ਸੋਚਿਆ ਉਹ ਹੋ ਜੇ, ਜੋ ਮੈਂ ਇਨਹੈਰੀਟੈਂਸ ਦਾ ਸੋਚਿਆ ਉਹ ਹੋ ਜੇ। ਹੁਣ ਸਾਡੇ ਚੋਂ ਬਹੁਤ ਲੋਕ ਆ ਦੇਵ ਜੀ ਜਿਹੜੇ, ਹੁਣ ਦੇਖੋ ਇਨਕਮ ਦੇ ਬੰਦ ਹੋਣ ਦੇ ਦੋ ਰੀਜ਼ਨ ਹੁੰਦੇ ਆ, ਇੱਕ ਹੈਗਾ ਵੀ ਟੈਂਪਰੇਰੀ ਇਨਕਮ ਬੰਦ ਹੋ ਜੇ, ਇੱਕ ਹੈਗੀ ਪਰਮਾਨੈਂਟ ਇਨਕਮ ਬੰਦ ਹੋ ਜੇ। ਸੋ ਪਰਮਾਨੈਂਟ ਇਨਕਮ ਬੰਦ ਹੋਣੀ ਹੈ ਪ੍ਰੀਮੈਚਿਓਰ ਡੈਥ ਦੇ ਨਾਲ, ਟੈਂਪਰੇਰੀ ਇਨਕਮ ਬੰਦ ਹੋਣੀ ਹੈ ਕੋਈ ਸਿਕਨੈਸ ਦੇ ਨਾਲ, ਕੋਈ ਸੱਟ ਲੱਗੀ ਜਾਂ ਕ੍ਰਿਟੀਕਲ ਇਲਨੈਸ ਹੋਈ। ਹੁਣ ਗੱਲ ਇਹ ਹੈ ਵੀ ਅਸੀਂ ਲਾਈਫ ਇੰਸ਼ੋਰੈਂਸ ਅਸੀਂ ਕਰਵਾ ਲੈਂਦੇ ਹਾਂ, ਕ੍ਰਿਟੀਕਲ ਇਲਨੈਸ ਦਾ ਡਿਸੇਬਿਲਟੀ ਅਸੀਂ ਕਰਾਉਂਦੇ ਨਹੀਂ। ਸੋ ਜਿਹੜਾ ਸਟਰਗਲ ਅਸੀਂ ਸੋਚਿਆ ਸੀ ਵੀ ਫੈਮਿਲੀ ਸਾਡੇ ਜਾਣ ਤੋਂ ਬਾਅਦ ਨਾ ਉਹਨਾਂ ਨੂੰ ਕਰਨਾ ਪਏ, ਉਹ ਅਸੀਂ ਆਪਣੇ ਸਾਹਮਣੇ ਦੇਖਾਂਗੇ ਆਪਣੀ ਫੈਮਿਲੀ ਨੂੰ ਸਟਰਗਲ ਚ ਸਰਵਾਈਵ ਕਰਦੇ ਆ, ਕਿਉਂਕਿ ਇਨਕਮ ਤਾਂ ਬੰਦ ਹੋ ਗਈ। ਹੁਣ ਸਾਨੂੰ ਕੁਝ ਇਨਕਮ ਬੰਦ ਹੋ ਜਾਂਦੀ ਹੈ, ਕ੍ਰਿਟੀਕਲ ਇਲਨੈਸ ਹੋ ਗਈ, ਠੀਕ ਹੈ ਸਾਡਾ ਟ੍ਰੀਟਮੈਂਟ ਕਵਰ ਹੋ ਜਾਣਾ, ਲੇਕਿਨ ਘਰਾਂ ਦੇ ਖਰਚੇ ਨਹੀਂ ਕਵਰ ਹੋਣੇ, ਸਾਡੀ ਇਨਕਮ ਬੰਦ ਹੋ ਗਈ, ਸਾਡੇ ਸਪਾਊਸ ਨੇ ਟੇਕ ਕੇਅਰ ਕਰਨੀ ਆ, ਉਹਦੀ ਇਨਕਮ ਘੱਟ ਗਈ। ਸੋ ਉਹ ਸਾਰਾ ਫਾਈਨੈਂਸ਼ੀਅਲ ਸਟਰਗਲ ਅਸੀਂ ਆਪਣੇ ਸਾਹਮਣੇ ਦੇਖਾਂਗੇ, ਕਿਉਂਕਿ ਅਸੀਂ ਲਾਈਫ ਇੰਸ਼ੋਰੈਂਸ ਤਾਂ ਅਸੀਂ ਕਰਾ ਲਈ ਬਟ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਇੰਸ਼ੋਰੈਂਸ ਨਹੀਂ ਕਰਵਾਈ। ਸੋ ਮੇਨ ਮੇਰਾ ਮੈਸੇਜ ਇਹੀ ਹੈ ਕਿ ਇੰਸ਼ੋਰੈਂਸ ਆਪਣੀ ਜ਼ਰੂਰ ਕਰਵਾਓ। ਹਾਂ, ਤੁਸੀਂ ਮਨੀ ਬੈਕ ਪਲਾਨ ਲੈਣਾ, ਤੁਸੀਂ ਆਪਣੇ ਕੋਲ ਪ੍ਰੀਮੀਅਮ ਦੇ ਰਿਟਰਨ ਦੇ ਆਪਸ਼ਨਸ ਵੀ ਹੁੰਦੀਆਂ, ਈਵਨ ਲਾਈਫ ਇੰਸ਼ੋਰੈਂਸ ਦੇ ਵਿੱਚ ਤੁਸੀਂ ਆਪਣੀ ਇੰਸ਼ੋਰੈਂਸ ਕਰਾਈ, ਤੁਸੀਂ 60-65-70 ਸਾਲ ਤੱਕ ਆਪਣੇ ਆਪ ਨੂੰ ਕਵਰ ਕੀਤਾ, ਆਪਣਾ ਸਾਰਾ ਪ੍ਰੀਮੀਅਮ ਵਾਪਿਸ ਲੈ ਲਓ। ਕ੍ਰਿਟੀਕਲ ਇਲਨੈਸ ਚ ਵੀ ਸੇਮ ਆਪਸ਼ਨ ਹੁੰਦੀ ਆ, ਤੁਸੀਂ ਆਪਣਾ ਪ੍ਰੀਮੀਅਮ ਵਾਪਿਸ ਲੈ ਲਓ ਜੇ ਕੁਛ ਨਹੀਂ ਹੋਇਆ। ਸੋ ਮੇਨ ਇਹ ਹੈ ਕਿ ਜੇ ਤੁਸੀਂ, ਤੁਹਾਨੂੰ ਪਤਾ ਵੀ ਤੁਹਾਡੀ ਫੈਮਿਲੀ ਤੁਹਾਡੀ ਇਨਕਮ ਤੇ ਡਿਪੈਂਡੈਂਟ ਆ, ਤੁਸੀਂ ਫੇਰ ਵੀ ਆਪਣੇ ਆਪ ਨੂੰ ਇੰਸ਼ੋਰ ਨਹੀਂ ਕਰ ਰਹੇ, ਸਿੱਧਾ ਸਿੱਧਾ ਮੈਸੇਜ ਹੈ ਕਿ ਤੁਸੀਂ ਕੇਅਰ ਨਹੀਂ ਕਰਦੇ, ਬਟ ਆਪਾਂ ਆਪਣੀ ਫੈਮਿਲੀ ਦੀ ਕੇਅਰ ਕਰਦੇ ਆ, ਅਸੀਂ ਪਿਆਰ ਵੀ ਕਰਦੇ ਆ ਆਪਣੀ ਫੈਮਿਲੀ ਨੂੰ। ਸੋ ਬਹੁਤ ਜ਼ਰੂਰੀ ਹੈ ਕਿ ਆਪਣੀ ਇਨਕਮ ਨੂੰ ਪ੍ਰੋਟੈਕਟ ਕਰਕੇ ਰੱਖੋ ਵਿਦ ਪ੍ਰੋਪਰ ਪਲੈਨਿੰਗ, ਜਿਹਦੇ ਚ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਟੀ ਆਪਾਂ ਇੱਕ ਕੋਂਬੋ ਪਲਾਨ ਚ ਕਰ ਸਕਦੇ ਹਾਂ। ਸੋ ਨੰਬਰ ਹੈ ਜੀ ਮੇਰਾ 6474461616 6474416 1616।
0: ਆਸ਼ਾ ਜੀ ਛੁਰੇਬਾਜੀ ਹੋਈ ਸੀਗੀ ਉਸ ਸਿਲਸਿਲੇ ਚ, ਜੂਨ 14 ਨੂੰ ਹੋਈ ਸੀ, ਉਸ ਸਿਲਸਿਲੇ ਪੁਲਿਸ ਨੇ ਇੱਕ ਨੂੰ ਗ੍ਰਿਫਤਾਰ ਕੀਤਾ ਹੈ। ਏਜ ਐਕਸ ਵਿੱਚ ਬੰਦਾ ਗੱਡੀ ਚਲਾ ਸੀ ਲੋਕਲ ਸੜਕਾਂ ਤੇ, 4 ਸਾਲਾ ਬੱਚੀ ਖੇਲ ਰਹੀ ਸੀ, ਉਹਦੇ ਵਿੱਚ ਵੱਜੀ, ਉਸਦੀ ਵਿਚਾਰੀ ਦੀ ਮੌਤ ਹੋ ਗਈ। ਅੱਜ ਕੱਲ ਚੋਰੀਆਂ ਬੜੀਆਂ ਹੁੰਦੀਆਂ, ਚਾਹੇ ਦੇਸੀ ਘਿਓ ਹੋਵੇ, ਬਟਰ ਹੋਵੇ, ਸ਼ਰਾਬ ਹੋਵੇ, ਕੱਪੜੇ ਹੋਣ, ਲੀੜਾ ਦੇਣਾ, ਸੋਨਾ ਚਾਂਦੀ ਜਿਹੜਾ ਹੋਵੇ। ਸਿਕਿਉਰਿਟੀ ਗਾਰਡ ਦੋ ਜਣੇ ਚੋਰੀ ਕਰਕੇ ਸਟੋਰ ਤੋਂ ਨਿਕਲੇ, ਸਿਕਿਉਰਿਟੀ ਗਾਰਡ ਨੇ ਘੇਰ ਲਏ, ਉਹਨਾਂ ਨੂੰ ਧੱਕੇ ਮਾਰਨ ਲੱਗੇ, ਜਿਹੜੇ 2-4 ਹੋਰ ਮੇਰੇ ਵਰਗੇ ਸਾਈਡ ਤੇ, ਉਹਨਾਂ ਨੇ ਫੜ ਕੇ ਉਹਨਾਂ ਨੂੰ ਦੋਨਾਂ ਨੂੰ ਥੱਲੇ ਸੱਟ ਲਿਆ, ਜਿੰਨਾ ਚਿਰ ਪੁਲਿਸ ਨੇ ਆਈ, ਜਦੋਂ ਪੁਲਿਸ ਆਈ ਉਹਨਾਂ ਨੂੰ ਫੜਾ ਤਾ। ਹੈਪੀ ਫਾਦਰਸ ਡੇ, ਹੈਪੀ ਮਦਰਸ ਡੇ, ਹੈਪੀ ਫਲਾਨਾ ਡੇ, ਹੈਪੀ ਧਮਕਾ ਡੇ ਸਾਰੇ ਹੁੰਦੇ ਆ। ਅੱਜ ਪਤਾ ਕਿਹੜਾ ਹੈਪੀ ਡੇ ਆ? ਹੈਪੀ UFO ਡੇ।
16: ਉਹ ਕੀ ਆ?
0: ਖੈਰ, ਖਬਰਾਂ ਚ ਖਬਰ ਆਈ ਆ, ਜਸਪ੍ਰੀਤ ਸਿੰਘ 6 ਦਿਨ ਹੋਏ ਸੀ ਇੰਡੀਆ ਤੋਂ ਆਏ ਨੂੰ, ਘਰਵਾਲੀ ਰਗੜਤੀ, ਵੱਢ ਕੇ ਮਾਰਤੀ। ਉਹ ਤਾਂ ਹੁਣ ਸੁਣਿਆ ਹੀ ਸੀ ਨਾ, ਇੱਥੇ ਜਿਹੜੇ ਚੋਰੀ ਚੈਰੀਆਂ ਜਿਹੀਆਂ ਕਰਦੇ ਆ, ਉਹ ਕੈਨੇਡਾ ਦਾ ਹੈਵਨ ਆ, ਇੱਥੇ ਕਿਹੜਾ ਕੁਛ ਹੁੰਦਾ, ਇੱਥੇ ਕੁਝ ਨਹੀਂ ਹੋਣਾ ਹੈਗਾ। ਉਹਨੇ 6 ਦਿਨਾਂ ਬਾਅਦ ਮਾਰਤੀ, 20 ਸਾਲ ਹੋ ਗਏ ਤੇ ਵਿਆਹ ਹੋਏ ਨੂੰ। ਹੁਣ ਜੱਜ ਸਾਹਿਬ ਆਉਣ ਵਾਲੇ ਦਿਨਾਂ ਤੇ ਉਹਨੂੰ ਚੱਕੀ ਪੀਸਣ ਲਈ ਸਜ਼ਾ ਸੁਣਾਉਣਗੇ, ਜਦੋਂ ਸੁਣਾਉਣਗੇ ਕਿੰਨੀ ਕੁ ਸੁਣਾਉਂਦੇ ਆ ਉਹ ਵੀ ਤੁਹਾਨੂੰ ਦੱਸਾਂਗੇ। ਆਲਰਾਈਟ, ਹੋਰ ਖਬਰਾਂ ਕਿਹੜੀਆਂ ਨੇ ਆਹ ਵੀ ਸੁਣ ਲਓ। ਕੇਂਦਰ ਸਰਕਾਰ ਨੇ ਆਖਿਰਕਾਰ ਰਾਸ਼ਟਰੀ ਸੜਕ ਸੁਰੱਖਿਆ ਬੋਰਡ, ਨੈਸ਼ਨਲ ਰੋਡ ਸੇਫਟੀ ਬੋਰਡ ਦਾ ਗਠਨ ਕਰ ਦਿੱਤਾ। ਸੜਕ ਹਾਦਸੇ ਘਟਾਉਣ ਦੀ ਸੁਰੱਖਿਆ ਮਜ਼ਬੂਤ ਹੈ ਹੋਣ ਦੀ ਸੰਭਾਵਨਾ ਹੈ। ਉਹ ਭਈਓ, ਸੜਕ 4 ਗੁਣਾ ਛੱਡ ਕੇ 10 ਗੁਣਾ ਚੌੜੀਆਂ ਕਰ ਦਿਓ। ਉਹ ਜਿਹੜੇ ਬੇਦਿਮਾਗੇ ਲੋਕ ਸੜਕਾਂ 'ਤੇ ਗੱਡੀਆਂ ਚਲਾਉਂਦੇ ਆ, ਜਿਨ੍ਹਾਂ ਨੇ ਕਾਨੂੰਨ ਦੀ ਪਾਲਣਾ ਨਹੀਂ ਕਰਨੀ, ਉਹਨਾਂ ਨੂੰ ਸਿਖਾਉਣ ਦੀ ਲੋੜ ਹੈ। ਚਲਦੀ ਮੀਟਿੰਗ 'ਚ ਚਰਨਜੀਤ ਚੰਨੀ ਦੇ ਆਈ BJP ਦੀ ਆਫਰ, ਅਯਤੁੱਲਾ ਅਲੀ ਖਮੋਨੀ ਦੇ ਅੰਤਮ ਸੰਸਕਾਰ ਦੀਆਂ ਤਿਆਰੀਆਂ ਤੇਜ਼, ਦੁਨੀਆਂ ਭਰ ਤੋਂ ਆਉਣਗੇ ਉੱਥੇ ਮਹਿਮਾਨ। ਸਾਡੇ ਨਾਲ ਗੁਰਪ੍ਰੀਤ ਪਰਮਾ ਸਾਹਿਬ ਜੁੜ ਚੁੱਕੇ ਨੇ। ਸਰ, ਵੈਲਕਮ ਟੂ ਦਾ ਸ਼ੋ।
19: ਧੰਨਵਾਦ ਦੇਵ ਜੀ, ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਗੁੱਡ ਆਫਟਰਨੂਨ ਜੀ।
0: ਥੋੜਾ ਜਿਹਾ ਅੱਜ ਹਿੰਮਤ ਕਰਨੀ, ਅੱਜ ਫਰਾਈਡੇ ਹੈ, ਪਹਿਲਾਂ ਤਾਂ ਚੱਲਦੇ ਆ ਪੁਰਤਗਾਲ ਕਰੋਏਸ਼ੀਆ ਦਾ ਜਿਹੜਾ ਮੈਚ ਹੋਇਆ ਜੀ।
19: ਬਹੁਤ ਵਧੀਆ ਮੈਚ ਹੋਇਆ ਜੀ, ਕਰੋਏਸ਼ੀਆ ਮਸਟ ਫੀਲ ਕਿ ਵੀ ਆਰ ਵੀ ਵਰ ਹਾਰਡ ਡਨ ਅਨਲੱਕੀ ਹੋ ਗਏ ਪਰ ਸਹੀ ਕਾਲ ਜਿਹੜੀ ਹੈ ਵੀ ਏ ਆਰ ਦੇ ਨਾਲ ਜਿਹੜੀ ਹੈ ਜੀ ਉਹ ਬਣਾਈ ਗਈ ਸੀ ਐਂਡ ਦੈਟ ਵਾਜ ਦਾ ਰੀਜ਼ਨ ਵਾਈ 14 ਗ੍ਰਾਮ ਦੇ ਚਿੱਪ ਜਿਹੜੇ ਆ ਇਹ ਬਾਲਸ ਦੇ ਵਿੱਚ ਲਗਾਏ ਗਏ ਨੇ ਤਾਂ ਕਿ ਉਹ ਕੱਲੀ ਕੱਲੀ ਜਿਹੜੀ ਆ ਉਹਦੀ ਜਿਵੇਂ ਦਿਲ ਦੀ ਧੜਕਣ ਨੋਟ ਹੁੰਦੀ ਹੈ ਸੋ ਕੱਲੀ ਕੱਲੀ ਕਿੱਕ ਨੋਟ ਹੋ ਸਕੇ ਤੇ ਉਸ ਨੂੰ ਉਹਨਾਂ ਨੇ ਸਹੀ ਫਿਰ ਰਿਜ਼ਲਟ ਜਿਹੜਾ ਦਿੱਤਾ ਬਟ ਜੇ ਤੁਸੀਂ ਕ੍ਰੋਏਸ਼ੀਅਨ ਫੈਨ ਹੋ ਤਾਂ ਤੁਹਾਨੂੰ ਲੱਗੇਗਾ ਯਾਰ ਸਾਡੇ ਨਾਲ ਅੱਜ ਧੱਕਾ ਹੋ ਗਿਆ 2-1 ਦੇ ਨਾਲ ਪੁਰਤਗਾਲ ਜਿੱਤ ਗਿਆ
0: ਤੇ ਆਸਟ੍ਰੀਆ ਸਪੇਨ ਦਾ ਮੈਚ ਹੋਇਆ ਜੀ
19: ਦੈਟ ਵਾਜ ਐਕਸਪੈਕਟਡ ਦੇਵ ਜੀ ਵੀ ਆਪਾਂ ਐਕਸਪੈਕਟ ਕੀਤਾ ਸੀ ਸਪੇਨ ਸ਼ੁਡ ਈਜ਼ਲੀ ਵਿਨ ਔਰ ਈਜ਼ਲੀ ਉਹ 3-0 ਨਾਲ ਜਿੱਤ ਗਏ
0: ਤੇ ਅੱਜ ਸ਼ਾਮ ਨੂੰ ਆਸਟ੍ਰੇਲੀਆ ਤੇ ਈਜਿਪਟ ਦਾ ਮੈਚ ਹੋਣ ਲੱਗਿਆ ਹੁਣ ਸ਼ਾਮ ਨੂੰ ਕੀ 2 ਵਜੇ
19: ਅੱਜ ਸਾਰੇ ਮੈਚ ਵਧੀਆ ਹੋਣੇ ਨੇ ਅਰਜਨਟੀਨਾ ਕੇਬੋ ਵਰਡੀ ਨੂੰ ਛੱਡ ਕੇ ਕਿਉਂਕਿ ਉੱਥੇ ਅਰਜਨਟੀਨਾ ਦੀ ਟੀਮ ਕਾਫੀ ਤਕੜੀ ਆ ਉਹਨਾਂ ਨਾਲੋਂ ਮੈਰੇਕਲ ਹੋ ਜੇ ਤਾਂ ਕੁਛ ਕਹਿ ਨੀ ਸਕਦੇ ਆਸਟ੍ਰੇਲੀਆ ਤੇ ਈਜਿਪਟ ਦਾ ਗੇਮ ਤੁਹਾਡਾ ਫੇਵਰੇਟ ਮੋ ਸੱਲਾ ਉੱਥੇ ਖੇਡੇਗਾ ਤੇ ਨਾਲ ਕੋਲੰਬੀਆ
0: ਸਾਢੇ
19: 9 ਵਜੇ
0: ਠੀਕ ਹੈ ਠੀਕ ਹੈ ਤੇ ਅੱਜ ਟੋਰਾਂਟੋ ਵਾਲੇ ਵੀ ਖੇਲ ਰਹੇ ਆ ਬਲੂ ਜੇ ਵਾਲੇ
19: ਬਿਲਕੁਲ ਜੀ ਕਾਫੀ ਚਿਰ ਦੇ ਬਾਅਦ ਸੀਰੀਜ਼ 2-1 ਦੇ ਨਾਲ ਜਿੱਤੀ ਆ ਸੋ ਦੇ ਵਿਲ ਬੀ ਬੈਕ ਇਨ ਐਕਸ਼ਨ ਸੀਐਟਲ ਮੈਰੀਨਰਸ ਦੇ ਨਾਲ ਮੈਚ ਹੈ ਤੇ ਰਾਤ ਨੂੰ 10:10 ਤੇ ਫਸਟ ਪਿਚ ਹੋਏਗੀ
0: ਅੱਜ ਕੱਲ ਅਖੀਰਲਾ ਮੈਚ ਸੀਗਾ ਬੀਮੋ ਫੀਲਡ ਚ ਜਾਂ ਟੋਰਾਂਟੋ ਸਟੇਡੀਅਮ ਦੇ ਵਿੱਚ ਤੇ ਅੱਜ ਉਹਨੂੰ ਉਤਾਰਨ ਜਿਵੇਂ ਪਹਿਲਾਂ ਸੀਗਾ ਬੀਮੋ ਬਣਾਉਣ ਲੱਗੇ ਆ ਇੱਕ ਚੀਜ਼ ਜਿਹੜੇ ਨਾ ਜਾਲੀ ਜਾਂ ਮੀਡੀਆ ਵਾ ਨਕਲੀ ਜਾਂ ਮੀਡੀਆ ਜਿਹਨੂੰ ਨਾ ਨਹਿਲੇ ਦੀ ਨਾ ਦਹਿਲੇ ਦੀ ਤੇ ਨਾ ਗੋਲੇ ਤੇ ਨਾ ਬੇਗੀ ਦੀ ਨਾ ਜੱਕੇ ਦੀ ਨਾ ਭੱਬੂ ਦੀ ਕੋਈ ਜਾਣਕਾਰੀ ਆ ਦੇਖੋ ਜੀ ਇਹਦਾ ਮਹਿੰਗਾ ਹੋ ਗਿਆ ਸੌਦਾ ਮਹਿੰਗਾ ਪੈ ਗਿਆ ਉਹ ਯਾਰ ਦੁਨੀਆ ਭਰ ਦੇ ਵਿੱਚ ਤੁਹਾਡਾ ਨਾਮ ਗਿਆ ਐਸਾ ਟੋਰਾਂਟੋ ਦੁਨੀਆ ਭਰ ਦੇ ਲੋਕ ਇੱਥੇ ਆਏ ਦੁਨੀਆ ਭਰ ਦੇ ਲੋਕਾਂ ਨੇ ਇੱਥੇ ਆਉਣਾ ਇਕਾਨਮੀ ਚ ਵਾਧਾ ਹੋਣਾ ਉਹ ਚੀਜ਼ ਨੀ ਅਸੀਂ ਦੇਖਦੇ ਅਸੀਂ ਪਹਿਲਾਂ ਕੀ ਦੇਖਦੇ ਹਾਂ ਅੱਜ ਜਿਹੜਾ ਗਰੋਸਰੀ ਬੈਨੀਫਿਟ ਆਉਣਾ ਉਹ ਕਿੰਨਾ ਆਉਣਾ
19: ਦੇਵ ਜੀ ਇੱਥੇ ਮੈਂ ਐਡ ਕਰ ਦਿੰਦਾ ਜਿਨ੍ਹਾਂ ਜਿਨ੍ਹਾਂ ਨੇ ਇਹ ਜਿਹੜੇ ਜਿਹੜੇ ਮੀਡੀਆ ਆਊਟਲੈਟਸ ਇਹ ਗੱਲ ਕਰ ਰਹੇ ਨੇ ਨਾ ਉਹ ਕੱਲ ਦੀ ਪ੍ਰੈਸ ਕਾਨਫਰੰਸ ਸੁਣ ਲੈਣ ਜਿਹੜਾ ਪੋਰਚੁਗਲ ਦਾ ਕੋਚ ਆ ਉਹ ਕਹਿ ਰਿਹਾ ਉਹ ਕਹਿੰਦਾ ਵੀ ਇੰਨਾ ਵਧੀਆ ਸਟੇਡੀਅਮ ਇੰਨਾ ਵਧੀਆ ਮਾਹੌਲ ਇੰਨੇ ਵਧੀਆ ਲੋਕ ਵੀ ਇੱਥੇ ਹੋਰ ਮੈਚ ਹੋਣੇ ਚਾਹੀਦੇ ਸੀ ਏਦੋਂ ਵੱਡੀ ਸਟੇਟਮੈਂਟ ਨਹੀਂ ਜੀ ਹੋ ਸਕਦੀ
0: ਤੇ ਹੁਣ ਉਹ ਜਿਹੜਾ ਜਾਲੀ ਮੁੰਡਿਆ ਜਿਹੜਾ ਤਾਲਾ ਲੱਗੇ ਨਾ ਚਾਬੀ ਲਾ ਕੇ ਮੂੰਹ ਨੂੰ ਚਾਬੀ ਮੈਨੂੰ ਦੇ ਦਿਓ ਮੈਂ ਬੋਟ ਕਰੂਜ਼ ਕਰੂੰਗਾ ਨਾਲੇ ਭੰਗੜਾ ਪਾਵਾਂਗੇ ਨਾਲੇ ਉਹ ਚਾਬੀ ਲਿਆ ਕੇ ਲੇਕ ਕੰਟੇਨਰ ਵਿਚਾਲੇ ਸੁੱਟਿਆ ਆਵਾਂਗੇ
19: ਠੀਕ ਹੈ ਜੀ
0: ਹੋਰ ਕੋਈ ਖਾਸ ਗੱਲ ਸਪੋਰਟਸ ਰਿਲੇਟਡ ਪਰ
19: ਹੋਰ ਇਹੀ ਹੈ ਸਰ ਵੁਮੈਨਸ T20 ਕ੍ਰਿਕਟ ਵਰਲਡ ਕੱਪ ਜਿਹੜਾ ਚੱਲ ਰਿਹਾ ਉਹਦਾ ਸੰਡੇ ਨੂੰ ਫਾਈਨਲ ਹੈ ਆਸਟ੍ਰੇਲੀਆ ਤੇ ਇੰਗਲੈਂਡ ਦੋਨੇ ਫਾਈਨਲ ਚ ਪਹੁੰਚ ਗਏ ਨੇ ਔਰ ਦੋਨੋਂ ਅਨਬੀਟਨ ਟੀਮਾਂ ਨੇ ਤੇ ਜੇਕਰ ਆਸਟ੍ਰੇਲੀਆ ਜਿੱਤਦਾ ਤਾਂ 7ਵੀਂ ਵਾਰੀ ਉਹ ਚੈਂਪੀਅਨ ਬਣਨਗੇ ਵਿਚ ਇਜ਼ ਹਾਈਲੀ ਲਾਈਕਲੀ ਕਿ 7ਵੀਂ ਟਰਾਫੀ ਇਜ਼ ਲੋਡਿੰਗ ਤੇ ਜੇ ਇੰਗਲੈਂਡ ਜਿੱਤਦਾ ਤਾਂ 2ਵੀਂ ਵਾਰੀ ਜਿਹੜੇ ਜੀ ਉਹ ਚੈਂਪੀਅਨ ਬਣਨਗੇ ਪਰ ਉਸ ਤੇ ਆਸਾਰ ਘੱਟ ਨੇ
0: ਆਪਣਾ ਫੋਨ ਨੰਬਰ ਵੀ ਦੇ ਦਿਓ ਜਨਾਬ
19: ਜੀ ਮੇਰਾ ਨੰਬਰ 416-669-1423 416-669-1423 ਔਰ ਦੇਵ ਜੀ ਕੱਲ ਤੁਹਾਡੇ ਪ੍ਰੋਗਰਾਮ ਤੋਂ ਬਾਅਦ ਹੀ ਕਾਲ ਆਈ ਸੀਗੀ ਸੰਬਡੀ ਹੈਜ਼ ਅ ਕੌਂਡੋ ਇਨ ਮਿਲਟਨ ਔਰ ਉਹ ਉਸ ਨੂੰ ਮਸਟ ਸੈਲ ਸਿਚੁਏਸ਼ਨ ਦੇ ਵਿੱਚ ਹੋ ਸਕਦਾ ਉਹ ਸੁਣ ਵੀ ਰਹੇ ਹੋਣ ਮਸਟ ਸੈਲ ਸਿਚੁਏਸ਼ਨ ਹੈ ਸੋ ਬਾਇਰ ਜਿਨ੍ਹਾਂ ਨੇ ਬਾਏ ਕਰਨਾ ਚਾਹੁੰਦੇ ਨੇ ਆਪਣੇ ਰਹਿਣ ਵਾਸਤੇ ਜਾਂ ਇਨਵੈਸਟਮੈਂਟ ਵਾਸਤੇ ਇਹਦੇ ਵਿੱਚ ਕਾਫੀ ਵੱਡੀ ਸੇਵਿੰਗ ਹੋ ਸਕਦੀ ਹੈ ਦੈਟਸ ਆਲ ਆਈ ਕੈਨ ਟੈਲ ਔਨ ਏਅਰ ਤੇ ਮੈਨੂੰ ਕਾਲ ਕਰ ਸਕਦੇ ਨੇ ਜੀ 416-669-1423 ਤੇ
0: ਬੜੀ ਮਿਹਰਬਾਨੀ ਭਰਾ ਥੈਂਕ ਯੂ
19: ਜੀ
20: ਕੋਈ ਚਾਹੁੰਦਾ ਹੈ ਕਿ ਉਹਦਾ ਘਰ ਸਭ ਤੋਂ ਸੋਹਣਾ ਦਿਖੇ ਤੇ ਜੇ ਤੁਸੀਂ ਵੀ ਇਹੀ ਚਾਹੁੰਦੇ ਹੋ ਤਾਂ ਮਿਲੋ AAA ਲੈਂਡਸਕੇਪਿੰਗ ਕੰਪਨੀ ਲਿਮਿਟਿਡ ਵਾਲਿਆਂ ਨੂੰ ਜੇ ਆਪਣੇ ਘਰ ਦੇ ਬੈਕਯਾਰਡ ਨੂੰ ਬਣਾਉਣਾ ਚਾਹੁੰਦੇ ਹੋ ਹੋਰ ਵੀ ਖੂਬਸੂਰਤ ਜਾਂ ਫਿਰ ਕਰਵਾਉਣਾ ਚਾਹੁੰਦੇ ਹੋ ਲੈਂਡਸਕੇਪਿੰਗ ਜਾਂ ਇੰਟਰਲੋਕਿੰਗ ਸਾਰਾ ਕੰਮ ਟੌਪ ਦਾ ਕਰਾਂਗੇ ਅਤੇ ਸਭ ਤੋਂ ਬੈਸਟ ਰੇਟਸ ਵੀ ਦੇਣਗੇ AAA ਲੈਂਡਸਕੇਪਿੰਗ ਕਾਲ 647-784-1213 647-784-1213
21: ਪੂਰੇ 40 ਸਾਲ ਹੋ ਗਏ ਆਪਣੇ ਵਿਆਹ ਨੂੰ ਫਿਰ ਕਿੱਥੇ ਸੈਲੀਬ੍ਰੇਟ ਕਰਨ ਦਾ ਇਰਾਦਾ ਹੈ
22: ਮੇਰੀ ਮੰਨੋ ਆਪਾਂ ਪਿੰਡ ਨਾ ਚੱਲੀਏ
21: ਧਰਮ ਨਾਲ ਆ ਤਾਂ ਤੂੰ ਮੇਰੇ ਮਨ ਦੀ ਗੱਲ ਹੀ ਕਹਿਤੀ ਹੈ ਪਰ ਇੰਨੀ ਛੇਤੀ ਟਿਕਟਾਂ ਕਿੱਥੋਂ ਮਿਲਣਗੀਆਂ
22: ਗਿੱਲ ਇੰਟਰਨੈਸ਼ਨਲ ਟ੍ਰੈਵਲ ਤੋਂ ਆਪਣੇ ਸਾਥ ਵਰਗਾ ਹੀ ਸਾਥ ਹੈ ਉਹਨਾਂ ਦਾ ਆਪਣੇ ਕਲਾਇੰਟਸ ਦੇ ਨਾਲ ਪਿਛਲੇ 40 ਸਾਲਾਂ ਤੋਂ
21: 40 ਸਾਲਾਂ ਤੋਂ ਬੇਦਾਗ ਸਰਵਿਸ ਗਿੱਲ ਇੰਟਰਨੈਸ਼ਨਲ ਟ੍ਰੈਵਲ
22: ਕੁਆਲਿਟੀ ਸਰਵਿਸ ਵਧੀਆ ਰੇਟਸ ਤੇ ਬੈਸਟ ਡੀਲਿੰਗ ਹੈ ਉਹਨਾਂ ਦੀ ਪਛਾਣ ਇੰਡੀਆ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਕੋਨੇ ਚ ਕਰਨਾ ਹੋਏ ਟ੍ਰੈਵਲ
21: ਸਰਵਿੰਗ ਕੈਨੇਡਾ ਨੇਸ਼ਨ ਵਾਈਡ
22: 905-671-8400 or 905-796-8800 or visit giltravels.ca
0: ਪੰਜਾਬੀ ਬਾਏ ਨੇਚਰ ਉਹਨਾਂ ਵੱਲੋਂ ਆਈਕਨ ਇਵੈਂਟ ਸਪੇਸ ਇਨ ਮਿਸਾਗਾ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਬਹੁਤ ਹੀ ਸ਼ਾਨਦਾਰ ਐਲੀਗੈਂਟ ਬੈਂਕਵਟ ਹਾਲ ਹੈ ਤੁਸੀਂ ਆਪਣੇ ਫੰਕਸ਼ਨ ਨੂੰ ਇੱਕ ਬਹੁਤ ਹੀ ਖੂਬਸੂਰਤ ਯਾਦਗਾਰੀ ਮਾਹੌਲ ਅੰਦਰ ਮਨਾਓ ਜੀ ਫੂਡ ਨੰਬਰ 1 ਸਜਾਵਟ ਨੰਬਰ 1 ਲੋਕੇਸ਼ਨ ਨੰਬਰ 1 100 ਤੋਂ 1200 ਮਹਿਮਾਨਾਂ ਦਾ ਸਵਾਗਤ ਕਰਨਗੇ ਆਈਕਨ ਇਵੈਂਟ ਸਪੇਸ 68 ਡਿਕਸੀ ਰੋਡ ਇਨ ਮਿਸਾਗਾ ਲੱਕੀ ਵਾਲੀਆ ਜਾਂ ਮੋਨੂ ਵਾਲੀਆ ਜੀ ਨੂੰ ਘੰਟੀ ਖੜਕਾ ਲਓ 905-965 2631. ਮੋਰਗਨ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155 B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32, 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। ਟਰੰਪ ਸਾਹਿਬ ਕਹਿੰਦੇ ਅਸੀਂ ਇਰਾਨ ਦਾ ਰਡਾਰ 3 ਵਾਰ ਤਬਾਹ ਕੀਤਾ, ਹਰਮੋਜ਼ ਰਾਹੀਂ ਜਹਾਜ਼ਾਂ ਨੂੰ ਦਿੱਤੀ ਸੁਰੱਖਿਆ। ਨਾ ਪਹਿਲੀ ਵਾਰ ਤਬਾਹ ਕਰਤਾ ਤੇ ਦੂਜੀ ਵਾਰ ਕਰਨ ਦੀ ਕੀ ਲੋੜ ਸੀ, ਤੀਜੀ ਵਾਰ ਬੰਬ ਮਾਰਨ ਦੀ ਕੀ ਲੋੜ ਸੀ, ਝੂਠਾ ਆਪੇ। ਅੱਗੇ ਨਾ ਆਪਣੇ ਅਮਰਪ੍ਰੀਤ ਜੀ ਕੀ ਹੁੰਦਾ ਸੀ, ਜਿਹੜੇ ਕਹਿੰਦੇ ਨਾ ਆਪਦੀ ਪੀੜੀ ਥੱਲੇ ਸੋਟਾ ਫੇਰ, ਹੁਣ ਫੇਰ ਦੀ ਲੋੜ ਨੀ, ਪਤਾ ਕਿਉਂ, ਸਾਲਿਆਂ ਨੇ ਪਾਵੀ ਵੱਢਤੇ, ਇਹ ਉਹਨਾਂ ਚ ਆਉਂਦਾ। ਤੁਹਾਨੂੰ ਲੈ ਕੇ ਜਾਂਦੇ ਗ੍ਰੈਂਡ ਫਰਨੀਚਰ ਤੇ। ਹਾਂਜੀ ਸਰ, ਕੀ ਹਾਲ ਆ?
1: ਬਹੁਤ ਸ਼ੁਕਰੀਆ, ਧੰਨਵਾਦ ਦੇ ਭਾਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦਵਾਂਗੇ ਜੀ ਪਰਿਵਾਰਾਂ ਤੱਕ, ਜਿਹੜੀਆਂ ਕੈਨੇਡਾ ਡੇ ਵਾਲੀਆਂ ਪ੍ਰਾਈਜ਼ ਸਾਨੂੰ ਇਸ ਵੀਕਐਂਡ ਤੱਕ ਮਿਲਣੀਆਂ। ਸੋ ਪਰਿਵਾਰਾਂ ਨੇ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤਾਂ ਫਰਾਈਡੇ, ਸੈਟਰਡੇ, ਸੰਡੇ ਜ਼ਰੂਰ ਇੱਕ ਚੱਕਰ ਲਾਓ ਗ੍ਰੈਂਡ ਹੋਮ ਫਰਨੀਚਰ। ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਬੈਡਰੂਮ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਘੱਟ ਕੀਮਤਾਂ ਦੇ ਨਾਲ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਤੇ ਨਾਲ ਦੀ ਨਾਲ ਜਿਹਨਾਂ ਪਰਿਵਾਰਾਂ ਨੇ ਪਾਵਰ ਰਿਕਲਾਈਨਰ ਲੈਣਾ ਆਪਣੇ ਫੈਮਿਲੀ ਰੂਮ ਦੇ ਲਈ, ਲੈਦਰ ਦਾ

0: ਰੈਕਲਾਈਨਰ ਸੋਫਾ ਸੈੱਟ ਜਿਹਦੀ ਰੈਗੂਲਰ ਕੀਮਤ $2500 ਸੀ, ਜਿੰਨੇ ਵੀ ਪਰਿਵਾਰ ਇਸ ਵੀਕਐਂਡ ਪਹੁੰਚਣਗੇ ਪਾਵਰ ਰਿਕਲਾਈਨਰ ਸੋਫਾ ਸੈੱਟ, ਚੋਕਲੇਟ ਕਲਰ ਲੈ ਲਿਓ, ਬਲੈਕ ਕਲਰ ਲੈ ਲਿਓ, ਪਾਵਰ ਰਿਕਲਾਈਨਰ ਸੋਫਾ ਸੈੱਟ $2500 ਵਾਲਾ ਸਿਰਫ $1299 ਦਾ, $1299 ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ, ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਜਿਹਦੀ ਵਰਥ $250 ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਪਾਵਰ ਰਿਕਲਾਈਨਰ ਸੋਫਾ ਸੈੱਟ $1299 ਦਾ, $1299 ਦਾ, ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਫ੍ਰੀ ਮਿਲੂਗਾ। ਸੋ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ ਇਸ ਵੀਕਐਂਡ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਥੈਂਕ ਯੂ ਵੈਰੀ ਮਚ ਭਾਜੀ।
1: ਥੈਂਕ ਯੂ ਸਰ। ਸਾਡੇ ਸਟੂਡੀਓ ਚ ਜਤਿੰਦਰ ਭਾਈ ਵੀ ਜੁੜੇ ਹੋਏ ਨੇ, ਕਿਆ ਹਾਲ ਹੈ ਮਹਾਰਾਜ?
2: ਬਿਲਕੁਲ ਠੀਕ ਠਾਕ ਦੇ ਭਾਈ ਜਣੇ, ਠੀਕ ਹੋ ਜੀ?
1: ਠੀਕ ਹੈ ਠੀਕ ਹੈ। ਤੁਸੀਂ ਦੱਸਦੇ ਇਸ ਹਫ਼ਤੇ ਬਾਈ ਨੇ ਕੌੜੇ ਦੇਖਣ ਜਾਣਾ ਸੀ, ਮਸਕੋਕਾ ਜਾਏ
2: ਦੇ ਭਾਈ? ਦੇਖਿਆ ਜਾ ਕੇ ਕੌੜੇ ਪਸੰਦ ਵੀ ਆ, ਤੇ ਹੋਪਫੁਲੀ ਆਪਣੀ ਕੌੜੇ ਜਿਹੜੀ ਆ ਆਉਣ ਵਾਲੇ ਕੁਝ ਦਿਨਾਂ ਵਿੱਚ ਵਿਕ ਵੀ ਜਾਣੀ ਦੇ ਭਾਜੀ।
1: ਵੈਰੀ ਗੁੱਡ।
2: ਤੇ ਹਲੇ ਵੀ ਆਪਸ਼ਨ ਹੈਗੀ ਜੇ ਕੋਈ ਵੀ ਸਾਡਾ ਸੋਤਾ ਕੌੜੇ ਦੇਖਣਾ ਚਾਹੁੰਦਾ ਹੋਵੇ।
1: ਤੁਸੀਂ ਦੱਸ ਰਹੇ ਸੀ ਇਸ ਮਹੀਨੇ ਇੱਕ ਦਿਨ ਤੁਸੀਂ ਕੱਢਣਾ, ਜਦੋਂ ਓਪਨ ਹਾਊਸ ਲਾਉਣਾ?
2: 25th ਨੂੰ ਦੇ ਭਾਈ ਰੱਖਿਆ, ਜੇ ਪਹਿਲਾਂ ਬਿਲ ਆਫਰ ਆ ਗਈ ਤਾਂ ਸ਼ਾਇਦ
1: ਠੀਕ
2: ਹੈ, ਪਰ 25th ਹਲੇ ਵੀ ਅਵੇਲੇਬਲ ਆ।
1: ਅੱਛਾ, ਨਾਲੇ ਤੁਸੀਂ ਕਹਿੰਦੇ ਵੀਕਐਂਡ ਸਾਰੇ ਬੋਕਾ, ਤੇ ਉਹ ਕਿਵੇਂ ਫਿਰ ਖਾਲੀ ਰਹਿ ਗਿਆ
2: ਦੇ ਭਾਈ? ਪਿਛਲੇ ਮਹੀਨੇ ਦਾ ਹੋਲਡ ਕੀਤਾ ਜੀ, ਇੱਕ ਦਿਨ ਪਿਛਲੇ ਮਹੀਨੇ ਆਪਾਂ ਹੋਲਡ ਕਰ ਲਿਆ ਸੀ, ਆਪਣੇ ਲਈ ਵੀ ਇਸ ਦਿਨ ਆਪਾਂ ਜਾ ਕੇ ਓਪਨ ਹਾਊਸ ਕਰਾਂਗੇ ਉੱਥੇ।
1: ਠੀਕ ਹੈ,
2: ਤੇ ਜੇ ਉਦੋਂ ਤੱਕ ਆਪਣੇ ਕੋਲ ਆਫਰ ਆ ਗਈ ਤਾਂ ਜਾ ਸਕਦੀ ਹੈ ਪ੍ਰੋਪਰਟੀ। ਉਦੋਂ ਪਹਿਲਾਂ ਕੋਈ ਵੀ ਸਾਡਾ ਹੋਰ ਸੋਤਾ ਦੇਖਣਾ ਚਾਹੁੰਦਾ ਹੋਵੇ, ਸਾਨੂੰ ਇੱਕ ਵਾਰੀ ਮੀਟਿੰਗ ਕਰ ਲਵੇ, ਗੱਲਬਾਤ ਕਰ ਲਵੇ, ਤੇ 25th ਨੂੰ ਸਾਡੇ ਨਾਲ ਜਾ ਸਕਦਾ ਉੱਥੇ ਦੇ ਭਾਜੀ। ਤੇ ਪਿਕਚਰਾਂ ਵਗੈਰਾ, ਲਿੰਕ ਵਗੈਰਾ, ਏਅਰਬੀਨ ਦੀ ਬੁਕਿੰਗ।
1: ਅੱਛਾ, ਅੱਜ ਮੈਂ ਤੇ ਹਰਪ੍ਰੀਤ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਉੱਥੇ ਕੁਬੈਕ ਅਤੇ ਓਨਟੇਰੀਓ ਦੇ ਵਿੱਚ ਬਿਜਲੀ ਗੁੱਲ ਰਹੀ।
2: ਬਿਲਕੁਲ ਜੀ,
1: ਉੱਥੇ ਦਾ ਜਨਰੇਟਰ ਲੱਗਿਆ ਹੋਣਾ
2: ਦੇ ਭਾਈ? ਜਨਰੇਟਰ ਲਗਾਇਆ, $2600 ਜਨਰੇਟਰ ਲਵਾਇਆ ਉਹਨੇ, ਕਿਉਂਕਿ ਜਦੋਂ ਇਹ ਐਮਰਜੈਂਸੀ ਪੈ ਜਾਂਦੀ ਦੇ ਭਾਈ, ਹੁਣ ਜਿੰਨੀ ਆਪਾਂ ਨੂੰ ਕੋਟੇਜ ਦੇ ਵਿੱਚ ਰਹਿਣ ਦੇ ਲਈ ਦੋ ਰਾਤਾਂ ਦਾ $1800 ਪੇ ਕੀਤਾ, ਉਹਨਾਂ ਦੇ ਲਈ ਆਪਣਾ ਵੀ ਕੁਛ ਰਾਈਟ ਨੇ, ਆਪਣੇ ਵੀ ਕੁਛ ਨੇ ਵੀ।
1: ਨੈਕਸਟ ਟਾਈਮ ਨਹੀਂ ਹਵਾ ਆਵੇ, ਹਨੇਰੀ ਆਵੇ, ਨਾ ਆਵੇ, ਮੈਨੂੰ ਤਾਂ ਬਿਜਲੀ ਚਾਹੀਦੀ ਹੈ ਨਾ।
2: ਨੋ ਦੇ ਭਾਈ, ਉਹਨਾਂ ਦੇ ਲਈ ਪ੍ਰੋਪਰ ਸਾਰਾ ਕੁਛ ਉੱਥੇ ਸੈਟਿੰਗ ਆ।
1: ਇੰਟਰਨੈਟ ਦਾ ਕੀ ਇੰਤਜ਼ਾਮ
2: ਦੇ ਭਾਜੀ? ਐਂਡ ਮਾਸਕ ਵਾਲਾ ਇੰਟਰਨੈਟ ਲੱਗਾ ਉੱਥੇ, ਚਾਹੇ ਕੋਈ ਹੈ, ਦੂਜੇ ਬੰਦ ਹੋ ਸਕਦੇ ਪਰ ਉਹ ਨੀ ਬੰਦ ਹੋ ਸਕਦਾ।
1: ਉਹਦੇ ਕਰਕੇ ਯੂਕਰੇਨ ਲੜਾਈ ਲੜੀ ਜਾ ਰਹੇ ਨੇ, ਯੂਕਰੇਨ ਤਾਂ ਕਦੋਂ ਦਾ ਖਤਮ ਹੋ ਜਾਣਾ ਸੀ, ਉਹਨਾਂ ਕਰਕੇ ਜਿਉਂ ਰਿਹਾ, ਇਹਨਾਂ ਨੇ ਸਾਰਾ ਉਹਨਾਂ ਨੇ ਇੰਟਰਨੈਟ ਸਿਸਟਮ ਖਤਮ ਕਰਤਾ।
2: ਸੋ ਇੰਟਰਨੈਟ ਵੀ ਦੇ ਭਾਈ ਲਗਾਇਆ ਦੇ ਭਾਜੀ। ਪਲੱਸ ਖਾਸ ਗੱਲ ਕੀ ਹੈ ਦੇ ਭਾਜੀ, ਹੁਣ ਤੋਂ ਅਗਲੇ ਮਹੀਨੇ 29 ਦਿਨ ਫੁੱਲੀ ਬੁੱਕਡ, ਸਿਰਫ ਇੱਕ ਦਿਨ ਆਪਣੇ ਲਈ ਆਪਾਂ ਹੋਲਡ ਕੀਤਾ ਆ, ਨਹੀਂ ਤਾਂ 29 ਡੇ ਨੈਕਸਟ ਮੰਥ ਪੂਰਾ ਫੁੱਲੀ ਬੁੱਕਡ ਆ ਇਸ ਮਹੀਨੇ। ਜੇ ਕੋਈ ਵੀ ਸਾਡਾ ਸਰੋਤਾ ਇੱਦਾਂ ਦੀ ਕੋਟ ਲੈਣਾ ਚਾਹੁੰਦਾ ਹੋਵੇ, 3 ਬੈਡਰੂਮ ਬਣੇ ਨੇ, ਵਾਕਆਊਟ ਬੇਸਮੈਂਟ ਹੈ, 1.5 ਤੋਂ 2 ਏਕੜ ਦੇ ਲੋਟ ਦੇ ਵਿੱਚ ਬਣੀ ਹੋਈ ਹੈ, ਬ੍ਰੈਂਪਟਨ ਤੋਂ 2.25 ਘੰਟੇ ਦੀ ਡਰਾਈਵ ਹੈ, ਸਿਟੀ ਹੰਟਸਵਿਲ ਮਸਕੋਕਾ ਦੇ ਵਿੱਚ ਪੈਂਦੀ ਹੈ। ਜੇ ਤੁਸੀਂ ਲੇਕ ਆਫ ਬੇ ਦਾ ਕਦੇ ਨਾਂ ਸੁਣਿਆ ਹੋਵੇ, ਉਸ ਏਰੀਏ ਦੇ ਵਿੱਚ ਇਹ ਕੋਟੇਜ ਹੈ।
1: ਲੇਕ ਆਫ ਬੇ ਦੇ ਨਾਲ ਇੱਕ ਜਗ੍ਹਾ ਹੈਗੀ ਡੋਰਸੈਟ
2: ਜੀ,
1: ਹਰਪ੍ਰੀਤ ਜੀ ਯਾਦ ਰੱਖੋ, ਤੁਸੀਂ ਵੀ ਜਾਣਾ ਉੱਥੇ ਡੋਰਸੈਟ। ਉਹ ਜਦੋਂ ਹਾਈਵੇ 11 ਤੋਂ ਜਾਂਦੇ ਹੋ, ਸੜਕ ਜੀ ਨਿਕਲਦੀ ਆ, ਹੌਲੀ ਹੌਲੀ ਤੁਰੇ ਜਾਓ, ਤੁਰੇ ਜਾਓ, ਤੁਰੇ ਤੁਰੇ, ਸੋਨੂੰ ਮਹਿਸੂਸ ਨਹੀਂ ਹੁੰਦਾ, ਪਰ ਥੋੜ੍ਹੀ ਹੌਲੀ ਹੌਲੀ ਤੁਸੀਂ ਉੱਪਰ ਨੂੰ ਜਾ ਰਹੇ ਹੋ। ਫਿਰ ਜਿੱਥੇ ਡੋਰਸੈਟ ਆ, ਉੱਥੇ ਤੁਹਾਨੂੰ ਪਹਿਲਾਂ ਟਿਕਟਾਂ ਬੁੱਕ ਕਰਨੀਆਂ ਪੈਂਦੀਆਂ, ਕੀ ਕਹਿੰਦੇ ਹੁੰਦੇ ਆ, ਆਨਲਾਈਨ
2: ਆਨਲਾਈਨ।
1: ਤੇ ਜਦੋਂ ਪਤਝੜ ਆਉਂਦਾ, ਲਾਲ ਪੀਲੇ ਹਰੇ ਪੱਤੇ, ਉੱਥੇ ਫਿਰ ਇੱਕ ਟਾਵਰ ਜਮਣਾ, ਉਹਦੇ ਉੱਤੇ ਜਾ ਚੜਦੇ ਹੋ, ਸਾਰਾ ਮਸਕੋਕਾ ਦਿੰਦਾ ਉੱਥੋਂ। ਉਹ ਆਪਣਾ ਜਿਹੜੀ ਕੋਟੇਜ ਦੱਸ ਰਹੇ ਉੱਥੋਂ ਮੇਰੇ 10-15 ਮਿੰਟ ਦੀ ਦੂਰੀ,
2: 10 ਤੋਂ 12 ਮਿੰਟ ਦੀ ਡਰਾਈਵ ਦੇ ਭਾਈ। ਉੱਥੋਂ ਸਾਰਾ ਵਿਊ ਦਿੰਦਾ, ਜਿੰਨੇ ਵੀ ਲੇਕਸ ਬਣੇ ਨੇ ਕਾਫੀ, ਯਾਨੀ ਕਿ ਉਹਦਾ ਵਿਊ ਆ ਜਿਹੜਾ, ਉਹਦੇ ਲਈ ਐਕਸਟਰਾ ਲੁਕੀ ਪੇ ਕਰਕੇ ਜਾਂਦੇ ਨੇ ਟਿਕਟ ਦੇ ਉੱਤੇ। ਪਲੱਸ ਦੇ ਭਾਜੀ, ਜੇ ਆਪਣੇ ਜਿੱਦਾਂ ਆਪਾਂ ਕਹਿ ਦਈਏ ਬੀਚ ਤੇ ਜਾਣਾ, 5 ਮਿੰਟ ਦੇ ਉੱਪਰ ਦੇ ਭਾਜੀ ਬੀਚ ਹੈ,
1: ਠੀਕ ਹੈ,
2: 15 ਮਿੰਟ ਦੀ ਡਰਾਈਵ ਦੇ ਉੱਪਰ ਜਿਹੜੇ ਗੋਲਫ ਖੇਲਦੇ ਨੇ ਉਹ ਗੋਲਫ ਕੋਰਸ ਹੈ। ਜੇ ਤੁਸੀਂ ਡਾਊਨ ਟਾਊਨ ਹੰਟਸਵਿਲ ਜਾਣਾ ਚਾਹੁੰਦੇ ਹੋ, 15 ਮਿੰਟ ਦੇ ਉੱਪਰ ਜਿਹੜੇ ਵੀ ਮਾਲ ਨੇ, ਜਿਹੜੇ ਵੀ ਸਟੋਰ ਨੇ, ਸਾਰੇ ਅਵੇਲੇਬਲ ਨੇ।
1: ਠੇਕਾ ਕਿੰਨੀ ਦੂਰ ਆ? ਉਹ ਵੀ
2: 5 ਮਿੰਟ ਦੇ ਭਾਜੀ। ਉਹ ਆਪਣੇ ਡਿਵਾਈਟ ਜਿਹੜੀ ਪੈਂਦਾ ਨਾ ਬੀਚ, ਉੱਥੇ ਹੈਗਾ,
1: ਬੀਚ ਦੇ ਨਾਲ ਹੀ ਆ।
2: ਹਾਂਜੀ, ਸਾਰੇ ਬ੍ਰਾਂਡ ਹੈਗੇ,
1: ਪੈਟਰੋਲ ਵੀ ਉੱਥੇ ਆ, ਗਰੋਸਰੀ ਸਟੋਰ ਵੀ ਉੱਥੇ ਆ, ਬੇਕਰੀ ਵੀ ਉੱਥੇ ਆ, ਫਾਰਮੇਸੀ ਵੀ ਉੱਥੇ ਆ, ਮੀਟ ਸ਼ਾਪ ਵੀ ਉੱਥੇ ਆ।
2: ਸੋ ਵਨ ਟਾਈਮ ਇਨਵੈਸਟਮੈਂਟ ਹੈ, ਲਾਈਫ ਟਾਈਮ ਮਨੀ ਮੇਕਰ ਹੈ। ਜੇ ਤੁਸੀਂ ਆਪਣੇ ਬੱਚਿਆਂ ਦੇ ਲਈ ਇਨਵੈਸਟਮੈਂਟ ਬਾਰੇ ਸੋਚ ਰਹੇ ਹੋ, ਅੱਜ ਵੀ ਅਸੀਂ ਇੱਕ ਬੱਚਿਆਂ ਦੇ ਲਈ ਇਨਵੈਸਟਮੈਂਟ ਕਰਕੇ ਹਟੇ, ਉਹਨਾਂ ਦੇ ਲਈ ਉਹਨਾਂ ਨੂੰ ਸੂਟ ਦਵਾ ਕੇ ਹਟੇ ਹਾਂ, ਇਹ ਵੀ ਇਨਵੈਸਟਮੈਂਟ ਬਹੁਤ ਵਧੀਆ ਹੈ। ਇਸ ਇਨਵੈਸਟਮੈਂਟ ਇੱਕ ਵਾਰੀ ਕਰਕੇ ਹਰੇਕ ਮਹੀਨੇ ਇਨਕਮ ਤੁਹਾਡੇ ਅਕਾਊਂਟ 'ਚ ਆ ਜਾਣੀ ਹੈ। 2025 ਦੇ ਵਿੱਚ $70-80 ਦੀ ਇਨਕਮ ਸੀਗੀ ਏਅਰਬੀਐਨਬੀ ਦੀ। ਇੱਕ ਵਾਰੀ ਪੈਸੇ ਲਾ ਕੇ ਤੁਸੀਂ ਬੱਚਿਆਂ ਦੇ ਆਪਣੇ ਲਈ ਸੈਟ ਕਰਨਾ ਚਾਹੁੰਦੇ ਹੋ ਸੈਟਿੰਗ, ਤੇ ਸਾਨੂੰ ਕਾਲ ਕਰ ਲਿਓ। ਨੰਬਰ ਸਾਡਾ 4162652464162652 2222 ਤੇ ਕਾਲ ਕਰਕੇ ਤੁਸੀਂ ਇਸ ਕੋਟੇ ਦੀ ਜਾਣਕਾਰੀ ਲੈ ਸਕਦੇ ਹੋ ਸਾਡੇ ਕੋਲੋਂ।
3: ਰੂਪਾ ਬਰਾੜ 5 ਵਕੀਲਾਂ ਦੀ ਵੱਡੀ ਐਕਸੀਡੈਂਟ ਸਪੈਸ਼ਲਿਸਟ ਟੀਮ ਹੈ। ਐਕਸੀਡੈਂਟ ਤੋਂ ਬਾਅਦ ਤੁਹਾਡੇ ਹੱਕਾਂ ਲਈ ਖੜਦੇ ਨੇ। 5 ਵਕੀਲਾਂ ਦੀ ਮਹਾਰਤ ਐਕਸਪੀਰੀਅੰਸ ਟੀਮ ਨੂੰ ਪਤਾ ਹੈ ਕਿ ਇੰਸ਼ੋਰੈਂਸ ਕੰਪਨੀ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰ ਇਹਨਾਂ ਨੇ ਆਪਣੇ ਕਲਾਇੰਟਸ ਨੂੰ ਇੰਸ਼ੋਰੈਂਸ ਕੰਪਨੀ ਤੋਂ ਦਵਾਏ ਨੇ। ਆਪਣੀ ਫੀਸ ਕੇਸ ਸੈਟਲ ਹੋਣ ਤੋਂ ਬਾਅਦ ਲੈਂਦੇ ਨੇ। ਰੂਪਾ ਬਰਾੜ 416-999-5939 416-991-5939. 647-429-4040 ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ ਨੋ ਪ੍ਰੋਬਲਮ 647-429-4040 ਲਾਈਵ ਕੁਕਿੰਗ ਕਰਾਉਣੀ ਹੈ ਘਰੇ ਨੋ ਪ੍ਰੋਬਲਮ 647-429-4040 ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ ਨੋ ਪ੍ਰੋਬਲਮ 647-429-4040
4: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ
5: ਉਹ ਮੈਂ ਕੀ ਕਰਾਂ ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ
4: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ
6: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ ਟਰੱਕ ਵੇਚਣਾ ਹੋਵੇ ਜਾਂ ਖਰੀਦਣਾ ਰੇਟ ਬਿਲਕੁਲ ਵਾਜਬ ਲਾਉਂਦੇ ਨੇ
4: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ
6: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼ ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ ਟੋਰਬ੍ਰਮ ਡੇਰੀ ਦੇ ਨਜ਼ਦੀਕ 7055 ਟੋਰਬ੍ਰਮ ਰੋਡ ਮਿਸੀਸਾਗਾ ਕਾਲ 647-581-9999 ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ
7: ਨਾ ਚਾਚਾ ਜੀ ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜਗੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ ਹੁਣ ਤਾਂ ਤੁਹਾਡੀ ਮੋੜਗੇ ਚ ਪ੍ਰੂਵ ਨਹੀਂ ਹੋਈ ਹੈ
8: ਓ ਤੂੰ ਰੇਫੜਾ ਉਹ ਮੋੜਗੇ ਚ ਪ੍ਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ 100 ਪਾਪੜ ਬੇਲਨੇ ਪੈਂਦੇ ਆ ਲੱਗਿਆ ਗੱਲਾਂ ਮਾਰਦਾ
7: ਓ ਚਾਚਾ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕੋਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ ਰੀਫਾਈਨੈਂਸਿੰਗ ਦੀ ਲੋੜ ਹੋਵੇ ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ ਤਾਂ ਸੁਣਦੇ ਮੇਰੀ ਗੱਲ ਜੇ ਸਾਰੇ ਪਾਸਿਓ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-356-1870 ਪੈਗੀ ਪੱਲੇ
3: ਆਪਣੇ ਵੀਰ ਜੇ ਜੇ ਨਿੱਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰਾਪਰਟੀ ਆਉਂਦੀਆਂ ਰਹਿੰਦੀਆਂ ਹਨ ਜਿਵੇਂ ਮੋਟਲ ਹੋਟਲ ਗੈਸ ਸਟੇਸ਼ਨ ਪਲਾਜ਼ਾ ਬਹੁਤੇ ਬਿਜ਼ਨਸ ਦੇ ਨਾਲ ਰਹਿਸ਼ ਦਾ ਵੀ ਇੰਤਜ਼ਾਮ ਹੁੰਦਾ ਹੈ ਆਪਣੇ ਵੀਰ ਜੇ ਜੇ ਨਿੱਜਰ ਨੂੰ ਕਾਲ ਕਰੋ ਜੀ 647-201-6002
9: ਮੈਡਮ ਨੇ ਕਿਹਾ ਸੀ ਕ੍ਰਿਕਟ ਮੈਚ ਤੇ ਲੇਖ ਲਿਖਣਾ ਪਰ ਤੂੰ ਲਿਖਿਆ ਕਿਉਂ ਨਹੀਂ
10: ਲਿਖਿਆ ਤਾਂ
9: ਕਿੱਥੇ ਆ ਤੂੰ ਤਾਂ ਕੱਲ ਹੀ ਬੈਠਾ
10: ਓ ਮੈਂ ਲਿਖਿਆ ਮੀਂਹ ਕਾਰਨ ਮੈਚ ਰੱਦ ਹੋ ਗਿਆ ਮਾਮਾ
11: ਫਿੱਟੇ ਮੂੰਹ ਤੇਰੇ
12: ਤੰਦੂਰ ਜੀ
11: ਤੇ ਉਹ
12: ਇਹ ਸਾਡੇ ਕੁੱਕ ਨੇ ਜੀ ਬਸ ਜੀ ਤੁਹਾਡੇ ਫੰਕਸ਼ਨ ਲਈ ਆਊਟਡੋਰ ਕੇਟਰਿੰਗ ਉਹ ਵੀ ਤੁਹਾਡੇ ਗਾਰਡਨ ਚ ਤੁਸੀਂ ਬਸ ਆਪਣਾ ਫੰਕਸ਼ਨ ਇੰਜੋਏ ਕਰੋ ਬਾਕੀ ਕੰਮ ਸਾਡਾ
13: ਇੰਡੀਅਨ ਸਵੀਟ ਮਾਸਟਰ ਦੀ ਆਊਟਡੋਰ ਕੇਟਰਿੰਗ ਦਾ ਫਾਇਦਾ ਚੁੱਕੋ ਕਾਰਨਰ ਆਫ ਮੈਕਲੋਗਲਨ ਐਂਡ ਰੇ ਲੌਸਨ 905-450-2800

0: ਅਗਲੀਆਂ ਖਬਰਾਂ ਚ ਖਬਰ ਹੈ ਵੈਨਜ਼ੂਏਲਾ ਭੂਚਾਲ ਦੇ 8 ਦਿਨਾਂ ਬਾਅਦ ਮਲਬੇ ਵਿਚੋਂ ਜਿੰਦਾ ਮਿਲਿਆ ਸੁਰੱਖਿਆ ਗਾਰਡ। ਬੀਸੀ ਦੇ ਫੈਡਰਲ ਸਰਕਾਰ ਵਿਚਾਲੇ ਹੋਇਆ ਸਮਝੌਤਾ, $200 ਅਰਬ ਦਾ ਸਮਝੌਤਾ ਹੋਇਆ। ਆ ਜਿਹੜਾ ਸੁਖਵਿੰਦਰ ਰੰਧਾਵਾ ਇਹ ਨਾਲੇ ਕਹਿੰਦੇ ਕਾਂਗਰਸੀ ਆ, ਹੁਣ ਅਮਿਤ ਸ਼ਾਹ ਨੂੰ ਮਿਲਣ ਪਹੁੰਚ ਗਿਆ। ਏਕਮ ਢਿੱਲੋਂ ਮਟਰ ਕੇਸ ਦਾ ਸ਼ਾਇਦ ਤੁਹਾਨੂੰ ਯਾਦ ਹੋਵੇ, ਮੈਂ ਦੱਸਦਾ ਸ਼ਾਇਦ ਯਾਦ ਆ ਜੇ। ਮੋਹਾਲੀ ਅਦਾਲਤ ਨੇ ਸਾਲ 2017 ਦੌਰਾਨ ਕਤਲ ਮਾਮਲੇ ਵਿਚ ਸੁਣਾਇਆ ਸੀ ਫੈਸਲਾ। 6.25 ਫੁੱਟ ਦੇ ਏਕਮ ਢਿੱਲੋਂ ਦੀ ਮ੍ਰਿਤਕ ਦੇਹ ਨੂੰ ਸੂਟ ਕੇਸ ਵਿਚ ਲੁਕੋ ਕੇ ਏਕਮ ਢਿੱਲੋਂ ਦਾ ਕਤਲ ਦਾ ਮਾਮਲਾ ਕੀਤਾ ਸੀ। ਪਤਨੀ ਸੀਰਤ ਕੌਰ ਨੂੰ ਉਮਰ ਕੈਦ ਹੋਈ ਸੀ। ਉਹ ਪਾ ਤਾਂ ਲਿਆ ਸੂਟ ਕੇਸ ਚ, 6.25 ਫੁੱਟ ਨੂੰ ਚੱਕੇ ਕਿਵੇਂ? ਉਹ ਜਿਹੜੇ ਆਟੋ ਰਿਕਸ਼ਾ ਵਾਲੇ ਹੁੰਦੇ ਉਹਨੂੰ ਸੱਦ ਲਿਆ, ਉਹਨੇ ਚੁਕਾਇਆ, ਉਹ ਸਾਰਾ CCTV ਕੈਮਰੇ ਚ ਆਇਆ ਸੀ, ਉਸ ਕਰਕੇ ਬੀਬੀ ਫੜੀ ਗਈ। 6 ਦਿਨਾਂ ਇੰਡੀਆ ਤੋਂ ਕਪਲ ਆਇਆ, 6 ਦਿਨਾਂ ਬਾਅਦ
1: ਜੀ
0: ਘਰ ਵਾਲੇ ਨੇ ਆਪਦੀ ਘਰਵਾਲੀ ਮਾਰਤੀ। 20 ਸਾਲ ਦਾ ਵਿਆਹ ਹੋਇਆ ਸੀ, ਉਹ ਪਤਾ ਕਿਉਂ ਮਾਰੀ? ਉਹ ਜਿਹੜੇ ਇੱਥੇ ਆ ਕੇ ਫੜ ਕੇ ਆ ਜਾਂਦੇ ਬੇਲ ਤੇ ਬਾਹਰ, ਉਹ ਕੈਨੇਡਾ ਕੁਝ ਨੀ ਹੁੰਦਾ, ਜਦੋਂ ਮਰਜ਼ੀ ਕਰ ਲਿਆ ਕਰ। ਉਹਦੀ ਘਰਵਾਲੀ ਕਰਕੇ ਉਹ ਪਤੰਦਰ ਇੱਥੇ ਆਇਆ ਸੀ।
1: ਅੱਛਾ ਜੀ,
0: ਹੁਣ ਠਹਿਰ ਜਾ, ਆਉਣ ਵਾਲੇ ਦਿਨ ਚੱਕੀ ਪੀਸਿੰਗ ਉਹ ਫਿਰ ਦੱਸਣਾ ਕਿੰਨੇ ਸਾਲਾਂ ਲਈ ਹੁੰਦੀ ਹੈ। ਖੈਰ, ਦਾ ਕੈਨੇਡਾ ਦੇ ਵਿੱਚ ਅੱਜ ਬਹੁਤ ਸਾਰੇ ਪਰਿਵਾਰ ਨੇ, ਇੱਥੇ ਸਾਡੇ ਸਟੂਡੀਓ 'ਚ ਵੀ ਬੱਚੀ ਬੈਠੀ ਹੈ, ਗਰੋਸਰੀ ਐਂਡ ਅਸੈਂਸ਼ੀਅਲ ਬੈਨੀਫਿਟ ਆਏ ਨੇ। ਇਹ ਹੁਣ ਹਰੇਕ ਨੂੰ ਨਹੀਂ ਮਿਲਣੇ ਹੈਗੇ, ਜਿਹੜੇ ਗਰੀਬ ਗੁਰਬੇ ਉਹਨਾਂ ਨੂੰ ਮਿਲਣਾ, ਜਿਹੜੇ 2-4 ਲੱਖ ਕਮਾਉਂਦਾ ਉਹ ਵੀ ਭਾਲਦਾ ਵੀ ਮੈਨੂੰ 150 ਦੇ ਦਿਓ। ਗ੍ਰੇਟਰ ਟੋਰਾਂਟੋ ਘਰਾਂ ਦੀ ਜਿਹੜੀ ਸੇਲ ਆ 9.4 ਉੱਪਰ ਚਲੇ ਗਈ ਜਤਿੰਦਰ ਬਾਬੂ
1: ਜੀ,
0: 9.4%। ਹੈਮਿਲਟਨ ਦੇ ਵਿੱਚ ਕੰਜ਼ਰਵੇਸ਼ਨ ਏਰੀਆ ਵਿੱਚ ਲਾਪਤਾ 7 ਸਾਲਾ ਬੱਚੇ ਦੀ ਲਾਸ਼ ਮਿਲੀ ਆ। ਟੋਰਾਂਟੋ ਦੇ ਘਰ ਵਿੱਚ ਗਰਮੀ ਦੀ ਲਹਿਰ ਦੌਰਾਨ ਪੂਲ ਵਿੱਚ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਲੋ, ਪੂਲ 'ਚ ਡਿੱਗਿਆ ਫਿਰ ਵੀ ਮੌਤ ਹੋ ਗਈ।
1: ਦੀਪਾ ਜੀ ਬੀਚ 'ਤੇ ਗਏ ਸੀ ਗ੍ਰੈਂਡ ਬੈਂਡ,
0: ਹਾਂ,
1: ਅਤੇ ਦੀਪਾ ਜੀ ਉੱਥੇ ਨਾ ਜਿਹਨਾਂ ਨੂੰ ਆਪਾਂ ਨੂੰ ਸਵੀਮਿੰਗ ਨਹੀਂ ਕਰਨੀ ਆਉਂਦੀ ਨਾ ਦੀਪਾ ਜੀ, ਅਤੇ ਉੱਥੇ ਕੋਈ ਸਵੀਮਿੰਗ ਕਰਦਾ ਸੀ, ਇੱਕ ਦੀ ਡੈਥ ਹੋਈ ਉੱਥੇ।
0: ਅੱਛਾ,
1: ਅਤੇ ਦੀਪਾ ਜੀ ਜਦੋਂ ਮੈਂ ਵਿੱਚ ਸੀਗਾ ਆਪਣੇ ਇਹਦੇ ਕਾਲੇ ਸਵੀਮਿੰਗ ਵਾਲੇ ਨਾ, ਇੱਕ ਆਪਣਾ ਪੰਜਾਬੀ ਮੁੰਡਾ ਸੀ, ਮੈਨੂੰ ਕਹਿੰਦਾ ਵੀਰੇ ਥੋੜ੍ਹੀ ਜਿਹਾ ਕਰੋਸ ਕਰਕੇ ਅੱਗੇ ਲੈ ਜੂੰਗੇ ਮੈਨੂੰ। ਮੈਂ ਕਿਹਾ ਤੈਨੂੰ ਸਵੀਮਿੰਗ ਆਉਂਦੀ? ਕਹਿੰਦਾ ਨਹੀਂ ਆਉਂਦੀ। ਸੋ ਦੇਖ ਲਓ ਆਪਾਂ ਕਿੰਨਾ ਰਿਸਕ ਲੈਂਦੇ ਭਾਈ, ਡੈਥ ਹੋਣ ਦਾ ਰੀਜ਼ਨ ਇਹੀ ਹੈ ਜਾਂ ਸਵੀਮਿੰਗ ਨਹੀਂ ਆਉਂਦੀ ਅਤੇ ਬੰਦੇ ਨੂੰ ਨਹੀਂ ਕਰਨਾ ਚਾਹੀਦਾ।
0: ਸੋ ਇੱਕ ਗੱਲ ਦੱਸਾਂ
1: ਜੀ,
0: ਅੱਜ ਤੁਹਾਨੂੰ davetavla.com ਖੋਲ੍ਹਣੀ ਪੈਣੀ ਹੈ ਦੋਨਾਂ ਨੂੰ।
1: ਓਕੇ,
0: ਉਹ 3-4 ਜਾਲੀ ਮੀਡੀਆ ਦੇ ਕਹਿਣ ਆਪਣੇ ਕੀ ਕਹਿਣਗੇ, ਅੱਜ ਦੀ ਤਾਜ਼ਾ ਖਬਰ, ਅੱਜ ਦੀ ਵੱਡੀ ਖਬਰ। ਖਬਰ ਤਾਂ ਖਬਰ ਹੀ ਹੁੰਦੀ ਹੈ, ਸਾਡੇ ਵੱਡੀ ਤਾਜ਼ਾ ਦਾ ਕੀ ਫਰਕ ਪੈਣ ਲੱਗਿਆ? ਐਨੀਵੇ, ਬਹੁਤ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਸ਼ਵਾਰਮਾ ਖਾਧਾ।
1: ਹਾਂਜੀ,
0: ਸਵਾਦ ਵੀ ਹੁੰਦਾ, ਉੱਤੇ ਮਿਰਚ ਪਾ ਕੇ, ਪਿਆਜ਼ ਪਾ ਕੇ, ਚਟਨੀਆਂ ਚੁਟਨੀਆਂ ਜਿਹੀਆਂ ਪਾ ਕੇ, ਚਿੱਟੀ ਜਿਹੀ ਇੱਕ ਹੁੰਦੀ ਹੈ ਗਾਰਲਿਕ ਜਿਹੀ ਸੌਸ ਪਾ ਕੇ, ਲੈਮ ਦੇ ਖਾਧੇ, ਲੈਮ ਸ਼ਵਾਰ ਉਹਨੂੰ ਪੰਜਾਬੀ ਕਹਿੰਦੇ, ਲੇਲਾ ਉਹ ਖਾਧੇ, ਉਹ ਹੈ ਹੀ ਨਹੀਂ ਸੀ,
1: ਕੀ ਸੀਗਾ?
0: ਬੱਕਰੀ ਦੀ ਚਮੜੀ ਤੇ ਚਰਬੀ ਦੇ ਬਣੇ ਕਬਾਬ ਸੀ ਇਹ।
1: ਓਏ ਹੋਏ,
0: ਤੇ ਇਹ ਜਿਹੜੇ ਕਬਾਬ ਸੀਗੇ, ਇਹ ਸ਼ਵਰਮਾ ਪਲੇਸ ਦਾ ਨਾਂ ਸੀ ਕਿਸਮਤ। ਕਿਸਮਤ ਵਾਲੇ ਲੋਕ ਸੀ ਜਿਹਨਾਂ ਨੂੰ ਇਹ ਖਾਣ ਨੂੰ, ਹੁਣ ਤਾਂ ਬੈਠਿਆਂ ਨੂੰ ਵੱਧ ਆਉਂਦੇ ਹੋਣੇ ਮੇਰੇ ਅੱਗੇ ਨੂੰ, ਜਿਹੜੇ 6 ਸਾਲ ਪਹਿਲਾਂ ਵੀ ਖਾਧਾ ਉਹਨਾਂ ਨੇ ਮੰਨ ਵੀ ਲਿਆ ਵੀ ਅਸੀਂ ਇਹ ਕੰਮ ਕੀਤਾ। ਖੈਰ, ਹੁਣ ਇਹ ਕਿੱਥੇ ਹੋਇਆ ਹੈ ਇਹਦੇ ਲਈ ਸਾਨੂੰ davetavla.com ਤੇ ਜਾਣਾ ਪਏਗਾ। ਬਲੋਚਿਸਤਾਨ ਨੇੜੇ ਯਾਤਰੀ ਬੱਸ ਖੱਡੇ 'ਚ ਡਿੱਗੀ, 40 ਮਰ ਗਏ, 8 ਜ਼ਖਮੀ। ਮਰੀਅਮ ਨੇ ਮਾਪਿਆਂ ਨੂੰ ਬੱਚਿਆਂ ਨੂੰ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ, ਉਹਨਾਂ ਨੂੰ ਅਣਗੌਲਿਆ ਛੱਡਣ ਤੋਂ ਬਚੋ। ਟਵਾਨਾ ਜਮਾਲ ਕੌਣ ਹੈ? ਇਰਾਕੀ ਤਸਕਰਾਂ ਦਾ ਗੋਡਫਾਦਰ ਸੀ, ਹਫ਼ਤੇ ਦਾ $125,000 ਕਮਾਉਂਦਾ ਸੀ,
1: ਹਫ਼ਤੇ ਦਾ
0: ਬੰਦੇ ਸਮਗਲ ਕਰਦਾ $125,000। ਆਪਾਂ ਨੂੰ ਕੋਈ $125,000 ਦੇਈਏ ਤਾਂ ਉਹਦਾ ਵੀ ਖੁਸ਼ ਹੋ ਜਾਣਗੇ। ਪਾਕਿਸਤਾਨ ਸਮੂਹਕ ਬਲਾਤਕਾਰ ਮਾਮਲਾ, ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਦੇ ਰਿਸ਼ਤੇਦਾਰ ਸਮੇਤ 4 ਕਾਬੂ। ਉੱਤਰੀ ਕੈਰੋਲਾਈਨਾ ਵਿੱਚ ਭਾਰਤੀ ਪਿਤਾ ਕਿਨਨ ਤੇ ਆਪਣੇ 2 ਸਾਲਾਂ ਦੇ ਬੱਚੇ ਦੀ ਹੱਤਿਆ ਦੇ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਬੱਚੇ ਦੀ ਧੋਖਾ ਖੋਪੜੀ ਵਿੱਚ ਜਾਨਲੇਵਾ ਸੱਟਾਂ ਲੱਗੀਆਂ। ਇਹ ਵੀ davetavla.com ਤੇ ਪੜ੍ਹ ਸਕਦੇ ਹੋ। ਸਰੀ ਦੀ ਅਦਾਲਤ ਨੇ, ਜੱਜ ਨੇ ਹਰਿੰਦਰ ਸਿੰਘ ਸੋਤਾ ਨੂੰ 2 ਲੋਕਾਂ ਨੂੰ ਸਰੀਰਕ ਨੁਕਸਾਨ ਪਹੁੰਚਾਉਣ, ਖਤਰਨਾਕ ਡਰਾਈਵਿੰਗ, 16 ਸਤੰਬਰ 2023 ਨੂੰ ਦੇਰ ਰਾਤ ਵਾਪਰੇ ਹਾਦਸੇ ਵਾਲੀ ਥਾਂ ਤੇ ਨਾ ਰਹਿਣ ਦੇ ਦੋਸ਼ ਕਬੂਲ ਕਰਨ ਤੋਂ ਬਾਅਦ 4 ਸਾਲਾਂ ਲਈ ਚੱਕੀ ਪੀ ਸਿੰਘ। ਉਮਰਪ੍ਰੀਤ ਜੀ
2: ਜੀ ਦੇਵ ਜੀ, ਸੋ ਆਪਣੇ ਸਮਰ ਦਾ ਟਾਈਮ ਹੈ, ਪੇਰੈਂਟਸ ਆਪਣੇ ਸੁਪਰ ਵੀਜ਼ੇ ਤੇ ਆ ਰਹੇ ਹਾਂ ਜਾਂ ਵਿਜ਼ਟਰ ਵੀਜ਼ੇ ਤੇ ਆ ਰਹੇ ਹਾਂ, ਆਪਾਂ ਫੈਮਿਲੀ ਨੂੰ ਇੱਥੇ ਇਨਵਾਈਟ ਕਰ ਰਹੇ ਹਾਂ। ਸੋ ਸੁਪਰ ਵੀਜ਼ਾ ਤੇ ਦੇਖੋ ਤਾਂ ਮੈਂਡੇਟੋਰੀ ਆ ਵੀ ਆਪਾਂ ਨੂੰ ਇੰਸ਼ੋਰੈਂਸ ਲੈਣੀ ਹੀ ਪੈਣੀ ਆ, ਉਸ ਤੋਂ ਬਿਨਾਂ ਸੁਪਰ ਵੀਜ਼ਾ ਲੱਗਦਾ ਵੀ ਨਹੀਂ ਤੇ ਉਹ ਇੱਥੇ ਐਂਟਰ ਵੀ ਨਹੀਂ ਕਰ ਸਕਦੇ ਕੈਨੇਡਾ ਦੇ ਵਿੱਚ। ਸੋ ਮਿਨੀਮਮ 1 ਲੱਖ ਦੀ ਕਵਰੇਜ ਹੈ ਔਰ ਮਿਨੀਮਮ 1 ਸਾਲ ਦੀ ਹੋਣੀ ਚਾਹੀਦੀ ਹੈ। ਆਪਾਂ ਮੰਥਲੀ ਪੇਮੈਂਟ ਵੀ ਕਰ ਸਕਦੇ ਹਾਂ, ਐਨੂਅਲ ਪੇ ਵੀ ਕਰ ਸਕਦੇ ਹਾਂ। ਸੋ 1-2 ਚੀਜ਼ਾਂ ਧਿਆਨ 'ਚ ਰੱਖਣ ਵਾਲੀਆਂ ਹੁੰਦੀਆਂ ਦੇਵ ਜੀ। ਪਹਿਲੇ ਤਾਂ ਇਹ ਆ ਵੀ ਸਾਨੂੰ ਜੇ ਉਹ ਰੀ ਐਂਟਰ ਕਰ ਰਹੇ ਹਾਂ, ਸਾਨੂੰ ਕਈ ਵਾਰ ਲੱਗਦਾ ਵੀ ਹੁਣ ਕਿਹੜਾ ਅਸੀਂ ਸੁਪਰ ਵੀਜ਼ਾ ਲਵਾਉਣਾ ਸੋ ਅਸੀਂ ਇੰਸ਼ੋਰੈਂਸ ਨਾ ਲਈਏ ਸੋ ਜਦੋਂ ਉਹਨਾਂ ਨੇ ਏਅਰਪੋਰਟ ਤੇ ਇੱਥੇ ਲੈਂਡ ਕਰਨਾ ਇਮੀਗ੍ਰੇਸ਼ਨ ਆਫਿਸਰ ਦਾ ਪੂਰਾ ਰਾਈਟ ਹੈ ਵੀ ਉਹ ਤੁਹਾਡੇ ਇੰਸ਼ੋਰੈਂਸ ਚੈੱਕ ਕਰਨਗੇ ਔਰ ਬਹੁਤ ਵਾਰ ਆਪਾਂ ਇਹ ਦੇਖਿਆ ਹੁੰਦਾ ਵੀ ਜੇ ਸੁਪਰ ਵੀਜ਼ਾ ਇੰਸ਼ੋਰੈਂਸ ਨਹੀਂ ਹੈ ਤਾਂ ਉਹ ਕਹਿੰਦੇ ਆ ਕਿ ਆਪਾਂ ਇਹਨੂੰ ਵਿਜ਼ਟਰ ਵੀਜ਼ੇ 'ਚ ਕਨਵਰਟ ਕਰ ਦਿੰਦੇ ਹਾਂ ਫਿਰ ਤੁਹਾਨੂੰ ਦੁਬਾਰਾ ਸੁਪਰ ਵੀਜ਼ਾ ਲਗਵਾਉਣਾ ਪਏਗਾ ਦੂਜਾ ਹੈਗਾ ਕਈ ਵਾਰ ਸਾਨੂੰ ਇਹ ਲੱਗਦਾ ਹੁੰਦਾ ਵੀ ਪੇਰੈਂਟਸ ਨੇ ਮਹੀਨੇ ਜਾਂ 2 ਮਹੀਨੇ ਲਈ ਰਹਿਣਾ ਆਪਾਂ ਮਹੀਨੇ 2 ਮਹੀਨੇ ਦੀ ਇੰਸ਼ੋਰੈਂਸ ਲੈ ਲਈਏ ਨਹੀਂ ਤੁਹਾਡੀ ਪੂਰੀ ਸਾਲ ਦੀ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਜੇ ਪੇਰੈਂਟਸ ਦੀ ਅਰਲੀ ਰਿਟਰਨ ਹੁੰਦੀ ਹੈ ਤਾਂ ਪਾਰਸ਼ਲ ਰੀਫੰਡ ਆ ਜਾਂਦਾ ਜੇ ਕੋਈ ਕਲੇਮ ਨਹੀਂ ਹੈ ਮੋਸਟਲੀ ਸਾਰੀਆਂ ਕੰਪਨੀਆਂ ਰੀਫੰਡ ਕਰ ਦਿੰਦੀਆਂ ਬਟ ਸਾਡੇ ਕੋਲ ਉਹ ਕੰਪਨੀਆਂ ਵੀ ਹੈਗੀਆਂ ਵੀ ਜੇ ਕਲੇਮ ਆ ਵੀ ਗਿਆ ਤਾਂ ਵੀ ਪਾਰਸ਼ਲ ਰੀਫੰਡ ਹੋ ਜਾਣਾ ਜਿੰਨੇ ਦਿਨੋਂ ਇੱਥੇ ਰਹੇ ਹਾਂ ਉਨਾ ਪ੍ਰੀਮੀਅਮ ਕੱਟਿਆ ਜਾਏਗਾ ਬਾਕੀ ਤਾਂ ਤੁਹਾਡਾ ਰੀਫੰਡ ਹੋ ਜਾਣਾ ਬਟ ਇਹਦੇ ਨਾਲ ਨਾਲ ਮੇਕ ਸ਼ੋਰ ਵੀ ਜੇ ਉਹ ਵਿਜ਼ਟਰ ਵੀਜ਼ੇ ਤੇ ਹੈ ਤਾਂ ਵੀ ਜ਼ਰੂਰ ਉਹਨਾਂ ਦੀ ਇੰਸ਼ੋਰੈਂਸ ਕਰਵਾਓ ਕਿਉਂਕਿ ਮੇਰਾ ਦੇਵ ਜੀ ਹੁਣੇ ਮੇਰੇ ਇੱਕ ਕਲਾਇੰਟ ਦਾ ਸੀਗਾ ਉਹਨਾਂ ਦਾ ਮਤਲਬ ਮਦਰ ਇੱਥੇ ਆਏ ਹੋਏ ਸੀ ਵਿਜ਼ਟਰ ਵੀਜ਼ੇ ਤੇ ਤੇ ਉਹਨਾਂ ਦੇ ਸਟਮਕ ਚ ਬਸ ਪੇਟ ਚ ਦਰਦ ਹੋਇਆ ਹਸਪੀਟਲ ਲੈ ਗਏ ਮਾੜੇ ਮੋਟੇ ਟੈਸਟ ਕਰਾਏ ਨਿਕਲਿਆ ਕੁਝ ਵੀ ਨਹੀਂ ਲੇਕਿਨ ਇੱਕ ਦਿਨ ਦੇ ਵਿੱਚ 7,000 ਦਾ ਬਿੱਲ ਬਣ ਗਿਆ ਉਹਨਾਂ ਦਾ ਇਹ ਤਾਂ ਇੱਕ ਮਤਲਬ ਬਹੁਤ ਹਾਂਜੀ
0: $7,000 ਦਾ
2: ਹਾਂਜੀ ਇੱਕ ਦਿਨ ਦੇ ਵਿੱਚ ਕਿਉਂਕਿ ਸਾਰੇ ਟੈਸਟ ਹੋਏ ਸਾਰਾ ਕੁਝ ਹੋਇਆ ਹੁਣ ਗੱਲ ਇਹ ਆ ਵੀ ਚਲੋ ਇਹ ਤਾਂ ਮੈਨੂੰ ਲੱਗਦਾ ਫਿਰ ਵੀ ਥੋੜਾ ਬਟ ਜੇ ਕੋਈ ਵੱਡਾ ਬਿੱਲ ਬਣ ਜੇ ਜਿਹਨੇ ਸਪੋਂਸਰ ਕੀਤਾ ਉਹਦੀ ਰਿਸਪੋਂਸੀਬਿਲਟੀ ਆ ਉਸ ਬਿੱਲ ਨੂੰ ਪੇ ਆਫ ਕਰਨਾ
0: ਮੈਂ ਤਾਂ ਨਹੀਂ ਕਰਦਾ ਕਿਸੇ ਨੂੰ ਸਪੋਂਸਰ ਪਰ ਇੱਕ ਗੱਲ ਕਹੂੰਗਾ ਸਪੋਂਸਰ ਕਰਾਂ ਨਾ ਕਰਾਂ ਤੁਸੀਂ ਇੰਸ਼ੋਰੈਂਸ ਕਰਾ ਗਿਆ
2: ਬਿਲਕੁਲ ਸਪੋਂਸਰ ਦੇਵ ਜੀ ਸਪੋਂਸਰ ਕੀਤਾ ਆਪਾਂ ਉਹਨਾਂ ਤੇ ਖਰਚਾ ਕਰ ਰਹੇ ਹਾਂ ਚਲੋ ਸਾਡੇ ਪੇਰੈਂਟਸ ਹੈ ਬ੍ਰਦਰ ਸਿਸਟਰ ਹੈ ਬਟ ਗੱਲ ਇਹ ਹੈ ਵੀ ਜੇ ਆਪਾਂ ਆਪਣੇ ਬਜਟ ਚ $100-$200 ਇੰਸ਼ੋਰੈਂਸ ਦੇ ਵੀ ਰੱਖ ਲਈਏ ਕਿੰਨਾ ਪੀਸਫੁਲ ਹੋ ਜਾਂਦਾ ਵੀ ਜੇ ਕੱਲ ਨੂੰ ਕੋਈ ਇੱਥੇ ਪ੍ਰੋਬਲਮ ਹੋਊਗੀ ਉਹਨਾਂ ਦੀ ਪ੍ਰੋਪਰ ਟੇਕ ਕੇਅਰ ਹੋਏਗੀ ਇਹ ਨਹੀਂ ਕਿ ਆਪਾਂ ਨੂੰ ਉਹਨਾਂ ਨੂੰ ਕੋਈ ਪ੍ਰੋਬਲਮ ਹੋ ਰਹੀ ਹੈ ਅਸੀਂ ਡਿਲੇ ਕਰੀ ਜਾ ਰਹੇ ਹਾਂ ਵੀ ਜੀ ਵਾਪਿਸ ਜਾ ਕੇ ਚੈੱਕ ਕਰਵਾਉਣਾ ਜਿਹੜੇ ਵੀ ਤੁਹਾਡੇ ਬੈਕ ਹੋਮ ਇੰਡੀਆ ਪਾਕਿਸਤਾਨ ਸ਼੍ਰੀਲੰਕਾ ਜਿੱਥੋਂ ਵੀ ਆਏ ਆਪਾਂ ਸੋ ਮੇਕ ਸ਼ੋਰ ਵੀ ਪੇਰੈਂਟ ਚਾਹੇ ਵਿਜ਼ਟਰ ਵੀਜ਼ੇ ਤੇ ਹੈ ਤਾਂ ਵੀ ਇੰਸ਼ੋਰੈਂਸ ਕਰਵਾਓ ਸੁਪਰ ਵੀਜ਼ੇ ਤੇ ਹੈ ਤਾਂ ਵੀ ਜੇ ਦੁਬਾਰਾ ਰੀਐਂਟਰ ਕਰ ਰਹੇ ਆ ਜਾਂ ਉਹਨਾਂ ਦਾ ਸਾਲ ਹੋ ਗਿਆ ਸੁਪਰ ਵੀਜ਼ਾ ਇੰਸ਼ੋਰੈਂਸ ਖਤਮ ਹੋ ਗਈ ਮੇਕ ਸ਼ੋਰ ਇੰਸ਼ੋਰੈਂਸ ਦੇ ਖਤਮ ਹੋਣ ਤੋਂ ਪਹਿਲੇ ਇੰਸ਼ੋਰੈਂਸ ਨੂੰ ਰੀਨਿਊ ਕਰਵਾ ਲਓ ਔਰ ਉਹਨਾਂ ਦੀਆਂ ਜਿਹੜੀਆਂ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਹੈ ਪ੍ਰੋਪਰਲੀ ਡਿਸਕਸ ਕਰਕੇ ਹੀ ਇੰਸ਼ੋਰੈਂਸ ਲਓ ਸੋ ਨੰਬਰ ਹੈ ਜੀ ਮੇਰਾ 6474416 1616
0: 647-446-1616 ਲੋ ਜੀ ਗਏ ਤੇ ਆਏ ਪਹਿਲਾਂ ਇੰਡੀਅਨ ਸਵੀਟ ਮਾਸਟਰ ਦਾ ਆ ਸੁਨੇਹਾ ਕੋਲ
3: ਤੰਦੂਰ ਜੀ
4: ਤੇ ਉਹ
3: ਇਹ ਸਾਡੇ ਕੁੱਕ ਨੇ ਜੀ ਅਸੀਂ ਤੁਹਾਡੇ ਫੰਕਸ਼ਨ ਲਈ ਆਊਟਡੋਰ ਕੇਟਰਿੰਗ ਉਹ ਵੀ ਤੁਹਾਡੇ ਗਾਰਡਨ ਚ ਤੁਸੀਂ ਬਸ ਆਪਣਾ ਫੰਕਸ਼ਨ ਇੰਜੋਏ ਕਰੋ ਬਾਕੀ ਕੰਮ ਸਾਡਾ
4: ਇੰਡੀਅਨ ਸਵੀਟ ਮਾਸਟਰ ਦੀ ਆਊਟਡੋਰ ਕੇਟਰਿੰਗ ਦਾ ਫਾਇਦਾ ਚੁੱਕੋ ਕਾਰਨਰ ਆਫ ਮੈਕਲੋਗਲਨ ਐਂਡ ਰੇ ਲੋਸਨ 905-450-2800
0: ਖਬਰਾਂ ਚ ਖਬਰ ਹੈ ਜਰਮਨ ਤੁਸੀਂ ਪਾਣੀ ਦੀ ਗੱਲ ਕੀਤੀ ਸੀ ਜਰਮਨੀ ਚ ਅਰਸ਼ਦੀਪ ਡੁੱਬ ਕੇ ਮਰ ਗਿਆ ਤਰਨ ਚਲੇ ਜਾਂਦੇ ਆ ਜਿਵੇਂ ਬੜੇ ਤੈਰਾਕ ਹੁੰਦੇ ਨੇ ਮੈਂ ਜਦੋਂ ਜਾਂਦਾ ਨਾ ਬੀਚ ਤੇ ਜਾਂ ਸਮੁੰਦਰ ਚ ਮੈਂ ਤੁਰਿਆ ਜਾਂਦਾ ਆਰਾਮ ਨਾਲ ਜਦੋਂ ਗੋਡੇ ਗੋਡੇ ਪਾਣੀ ਆ ਜਾਂਦਾ ਉੱਥੇ ਮੁੜੇ ਆਉਂਦਾ ਜ਼ਰੂਰ ਪੱਗਾਂ ਲੈਣਾ ਜੋ ਨਹੀਂ ਤੁਸੀਂ ਕਹਿੰਦੇ ਚੰਡੀਗੜ੍ਹ 6,000 ਰੁਪਇਆ ਲੈਂਦਾ ਨਾਇਬ ਤਹਿਸੀਲਦਾਰ ਕਾਬੂ ਬੰਬੇ ਦਰਖਤ ਡਿੱਗਣ ਨਾਲ 11 ਸਾਲਾਂ ਬੱਚੇ ਦੀ ਮੌਤ ਬੰਬੇ ਹਾਈਕੋਰਟ ਨੇ ਕਿਹਾ ਲੋਕਾਂ ਨੂੰ ਭਾਰਤ ਸਰਕਾਰ ਦਾ ਗੁਲਾਮ ਬਣਾਇਆ ਜਾ ਰਿਹਾ ਹੈ ਵਿਰੋਧ ਕਰਨ ਦੇ ਉਹਨਾਂ ਵਿਰੁੱਧ ਕੇਸ ਦਰਜ ਕੀਤੇ ਜਾ ਰਹੇ ਨੇ ਇਹ ਕਿਹੜਾ ਨਵੀਂ ਗੱਲ ਡੰਡਾਕ੍ਰੈਸੀ ਤਾਂ ਉੱਥੇ ਹੀ ਚੱਲਦੀ ਹੈ ਡੈਮੋਕ੍ਰੇਸੀ ਤਾਂ ਬਾਹਰ ਚੱਲਦੀ ਆ ਅਜੇ ਦੇਵਗਨ ਦੀ ਫਿਲਮ ਚੌਹਾਨ ਦਾ ਟ੍ਰੇਲਰ ਰਿਲੀਜ਼ ਹੋ ਗਿਆ ਕਸ਼ਮੀਰੀਆਂ ਦੇ ਜ਼ਖਮਾਂ ਦੇ ਕਹਿੰਦੇ ਨੂਣ ਛਿੜਕਿਆ ਜਾਂਦਾ ਹੈ ਇਹ ਜਿਹੜਾ ਟ੍ਰੇਲਰ ਦੇਖ ਸਕਦੇ ਹੋ devtadla.com ਤੇ ਜਾ ਕੇ ਟਰੰਪ ਦੀ ਪੋਤੀ ਐਲਨ ਮਾਸਕ ਦਾ ਪੁੱਤਰ ਚੀਨੀ ਸਿੱਖ ਰਿਹਾ ਚੀਨੀ ਭਾਸ਼ਾ ਅਸੀਂ ਪਿੰਡਾਂ 'ਚ ਰੌਲਾ ਪਾਈ ਜਾਂਦੇ ਵੀ ਅੰਗਰੇਜ਼ੀ ਕਿਉਂ ਸਿੱਖਦੇ ਹਾਂ ਸਾਡੇ ਬੱਚੇ ਇਹਨਾਂ ਨੂੰ ਪੰਜਾਬੀ ਸਿਖਾਓ ਸੋ ਯੂ ਹੈਵ ਟੂ ਗੋ ਜੇ ਨਾ ਤੁਸੀਂ ਗਲੋਬਲੀ ਦੇਖਣਾ ਹੈ ਗਲੋਬਲੀ ਇੰਗਲਿਸ਼ ਤੇ ਅੱਜ ਕੱਲ੍ਹ ਚੀਨੀ ਚੱਲਣੀ ਆ ਆਉਣ ਵਾਲੇ ਸਾਲਾਂ 'ਚ ਖਾਣ ਵਾਲੀ ਨਹੀਂ ਮਤਲਬ ਬੋਲਣ ਵਾਲੀ ਖੈਰ ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਜੈਸ਼ ਦੇ 8 ਅੱਤਵਾਦੀ ਗ੍ਰਿਫ਼ਤਾਰ ਉਹ ਗੁਜਰਾਤ ਵਿੱਚ ਆਪਣੇ ਅੱਤਵਾਦੀ ਨੈਟਵਰਕ ਦਾ ਵਿਸਤਾਰ ਕਰਨ ਲਈ ਕੰਮ ਕਰ ਰਹੇ ਸਨ ਸਿਗਰਟ ਪੀਣ ਨਾਲ ਵਾਲ ਸਮੇਂ ਤੋਂ ਪਹਿਲਾਂ ਸਫੇਦ ਹੋ ਜਾਂਦੇ ਨੇ ਆਪਾਂ ਤਾਂ ਨਹੀਂ ਪੀਣੀ ਹੈਗੀ ਵਾਲ ਨਾ ਚੱਟੇ ਹੋ ਜਾਣ ਸਲਮਾਨ ਖਾਨ ਦੀ ਮੂਵੀ ਆ ਰਹੀ ਹੈ ਮਾਤਰ ਭੂਮੀ ਉਹਤੇ ਪਾਬੰਦੀ ਲਾ ਦਿੱਤੀ ਗਈ ਹੈ ਸੈਂਸਰ ਬੋਰਡ ਨੇ ਸਰਟੀਫਿਕੇਟ ਨਹੀਂ ਦਿੱਤਾ
1: ਹਾਂਜੀ
0: ਸਰਟੀਫਿਕੇਟ ਜਿਹੜਾ ਸੈਂਸਰ ਬੋਰਡ ਦਾ ਸਰਟੀਫਿਕੇਟ ਆ ਉਹ ਕਿਹੜੇ ਕਾਲੇ ਅੰਗਰੇਜ਼ ਕੋਲੇ ਆ ਲੋਟਾਂ ਦੀ ਸਬ ਡਿਵੀਜ਼ਨ ਤੁਸੀਂ ਲੋਟ ਲੈ ਕੇ ਘਰ ਜਾ ਮਰਜ਼ੀ ਪਾ ਲਓ
1: ਸੋ ਬ੍ਰੈਮਟਨ ਤੋਂ ਦੇਵ ਭਾਜੀ ਸਿਰਫ ਅੱਧੇ ਘੰਟੇ ਦੀ ਡਰਾਈਵ ਦੇ ਉੱਪਰ ਆਪਣੇ ਕੋਲ ਦੋ ਲੋਟ ਨੇ, ਇਹ ਜਿਹੜੇ ਦੋਨੋਂ ਲੋਟ ਨੇ ਇੱਕ ਏਕੜ ਤੋਂ ਲੈ ਕੇ 2 ਏਕੜ ਦੇ ਏਰੀਆ ਇਹਨਾਂ ਦਾ ਵਿੱਚ, ਇਹਨਾਂ ਦੇ ਵਿੱਚ ਤੁਸੀਂ 8,000 ਤੋਂ ਲੈ ਕੇ 10,000 ਸਕੁਏਅਰ ਫੀਟ ਦੇ ਆਪਣੀ ਮਨ ਮਰਜ਼ੀ ਦਾ ਮਕਾਨ ਪਾ ਸਕਦੇ ਹੋ। ਦੋ ਤਿੰਨ ਆਲਰੇਡੀ ਦੇ ਭਾਈ ਮਕਾਨ ਬਣ ਰਹੇ ਨੇ ਤੇ ਬਹੁਤ ਰੀਜਨੇਬਲ ਪ੍ਰਾਈਜ਼ ਨੇ ਜੇ ਇਸ ਪ੍ਰਾਈਜ਼ ਦੇ ਵਿੱਚ ਬ੍ਰੈਮਟਨ ਦੇ ਵਿੱਚ, ਮੈਨੂੰ ਲੱਗਦਾ ਨੀ ਇਸ ਲੋਟ ਮਿਲਣਾ, ਸੈਲਰ ਮੋਟੀਵੇਟ ਨੇ।
0: ਭਾਈ
1: ਉਹਨੇ ਵਿੱਚ ਦੋਨੋਂ ਮਿਲ ਜਾਣੇ,
0: ਲੈ
1: ਦੋਨੋਂ ਲੋਟ ਮਿਲ ਜਾਣੇ ਆ। ਅੱਧੇ ਘੰਟੇ ਦੀ ਡਰਾਈਵ ਹੈ, ਜੇ ਤੁਸੀਂ ਇੱਦਾਂ ਦਾ ਕਸਟਮ ਘਰ ਬਣਾਉਣਾ ਚਾਹੁੰਦੇ ਹੋ ਆਪਣੀ ਮਨ ਮਰਜ਼ੀ ਦੇ ਨਾਲ, ਸੈਲਰ ਮੋਟੀਵੇਟ ਨੇ, 2 ਏਕੜ 2 ਲੋਟ ਨੇ ਆਪਣੇ ਕੋਲ, ਤੇ ਨੰਬਰ ਸਾਡਾ 416-265-2222 ਕੈਲਡਨ ਦੇ ਵਿੱਚ। ਸਾਡੇ ਕੋਲ ਇੱਕ ਲੈਂਡ ਆਈ ਹੈ ਜਿਹਦੇ ਵਿੱਚ 100 ਏਕੜ ਨੇ, 100 ਏਕੜਾਂ ਦੇ ਵਿੱਚੋਂ ਲਗਭਗ 60 ਏਕੜ ਬਿਲਕੁਲ ਕਲੀਅਰ ਨੇ, ਬਹੁਤ ਵਧੀਆ ਮਕਾਨ ਬਣਿਆ ਹੈ। ਇਹ ਵੀ ਮਕਾਨ ਜਿਹੜੀ ਪ੍ਰੋਪਰਟੀ ਹੈ ਜਿਹੜੀ ਜਦੋਂ ਹਾਈਵੇ 413 ਬਣਨਾ, ਸਿਰਫ ਉੱਥੋਂ 413 ਤੋਂ ਇੱਕ ਅੱਧੇ ਮਿੰਟ ਦੀ ਡਰਾਈਵ ਦੇ ਉੱਪਰ ਪ੍ਰੋਪਰਟੀ ਹੈ। ਜੇ ਤੁਸੀਂ ਇਸ ਪ੍ਰੋਪਰਟੀ ਨੂੰ ਦੇਖਣਾ ਚਾਹੁੰਦੇ ਹੋ ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। ਕੈਲਡਨ ਦੇ ਵਿੱਚ 2 ਸਾਲ ਪੁਰਾਣਾ ਮਕਾਨ, 4500 ਸਕੁਏਅਰ ਫੀਟ ਉੱਪਰੋਂ ਆ, ਇਹਦੇ ਵਿੱਚ ਬੇਸਮੈਂਟ ਹਲੇ ਬਣੀ ਨਹੀਂ, 4500 ਸਕੁਏਅਰ ਫੀਟ ਉੱਤੋਂ ਆ, 5 ਬੈਡਰੂਮ ਨੇ, 5 ਵਾਸ਼ਰੂਮ ਨੇ। ਇਹਦੀ ਵੀ ਡੀਲ ਮਾਰਕੀਟ ਪ੍ਰਾਈਜ਼ ਨਾਲੋਂ ਮਿਲੀਅਨ ਸਸਤਾ ਲੈਣਾ ਚਾਹੁੰਦੇ ਹੋ ਤਾਂ ਵੀ ਸਾਡੇ ਨਾਲ ਗੱਲਬਾਤ ਕਰ ਲਿਓ। ਕੈਲਡਨ ਦੇ ਵਿੱਚ ਸਾਡੇ ਕੋਲ ਇੱਕ ਹੋਰ ਡੀਲ ਹੈ ਜਿਹਦੇ ਵਿੱਚ ਇਸ ਡੀਲ ਦੇ ਵਿੱਚ ਇੱਕ ਫਾਰਮ ਹਾਊਸ ਸਾਡੇ ਕੋਲ ਲੱਗਾ ਹੈ, 10 ਏਕੜ ਦੇ ਲੋਟ ਦੇ ਵਿੱਚ ਲੱਗਾ ਹੈ, ਡੈਕਸੀ ਰੋਡ ਦੇ ਉੱਪਰ ਹੈਗਾ ਆ। ਇਹ ਵੀ ਤੁਸੀਂ ਲੈਣਾ ਚਾਹੁੰਦੇ ਹੋ, ਨੰਬਰ ਸਾਡਾ 1416-265-2222

0: 94 257 ਫਰੇਮ ਟੈਂਟ, ਹਾਈ ਪੀਕ ਟੈਂਟ, ਕਲੀਅਰ ਟਾਪ ਟੈਂਟ, ਪੌਪ ਅਪ ਟੈਂਟ, ਗਲਗੀ, ਹਰ ਤਰ੍ਹਾਂ ਦੇ ਟੈਂਟ ਲੱਗਦੇ ਨੇ, ਮੇਜ, ਕੁਰਸੀਆਂ, ਫਲੋਰਿੰਗ, ਪੋਰਟੇਬਲ ਵਾਸ਼ਰੂਮ, ਨਾਲ ਜਿਹੜੇ ਲਿਨਨ ਦਿੰਦੇ ਆ ਕੀ ਕਹਿੰਦੇ ਟੇਬਲਾਂ 'ਤੇ ਵਿਛਾਉਣ ਨੂੰ, ਉਹ ਵੀ ਪ੍ਰੋਵਾਈਡ ਕਰਦੇ ਨੇ। ਔਰ ਨੰਬਰ ਹੈ ਇਹਨਾਂ ਦਾ 416-294-2857, 294-2857। ਗ੍ਰੈਂਡ ਫਰਨੀਚਰ, ਸੁਖ ਸਾਹਿਬ
1: ਜੀ ਸਰ,
0: ਹੁਕਮ ਕਰੋ ਮਹਾਰਾਜ।
1: ਬਹੁਤ ਸ਼ੁਕਰੀਆ, ਧੰਨਵਾਦ ਦੇਪਾ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ, ਕਿਉਂਕਿ ਵੀਕਐਂਡ ਤੱਕ ਤੁਹਾਨੂੰ ਕੈਨੇਡਾ ਡੇ ਵਾਲੀਆਂ ਜਿਹੜੀਆਂ ਪ੍ਰਾਈਜ਼ ਮਿਲ ਰਹੀਆਂ। ਤੇ ਜਿਨ੍ਹਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਸੋਫਾ ਕਨਵਰਟ ਇੰਟੂ ਬੈੱਡ, ਸੋਫਾ ਵੀ ਬਣ ਜਾਵੇ, ਬੈੱਡ ਵੀ ਬਣ ਜਾਵੇ, ਜਿਹਦੀ ਰੈਗੂਲਰ ਕੀਮਤ $700-800 ਸੀ, ਪਰ ਕੈਨੇਡਾ ਡੇ ਸਪੈਸ਼ਲ ਇਸ ਵੀਕਐਂਡ ਤੇ ਸੋਫਾ ਕਮ ਬੈੱਡ ਗ੍ਰੇ ਕਲਰ ਦਾ $299 ਦਾ, $299 ਦੇ ਵਿੱਚ ਸੋਫਾ ਕਮ ਬੈੱਡ ਮਿਲੂਗਾ। ਸੋ ਬਹੁਤ ਸਾਰੀਆਂ ਡੀਲਾਂ ਬੈੱਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਤੁਹਾਡਾ ਇੰਤਜ਼ਾਰ ਕਰ ਰਹੀਆਂ। ਸੋ ਜ਼ਰੂਰ ਇੱਕ ਚੱਕਰ ਲਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਭਾਜੀ। ਥੈਂਕ ਯੂ ਵੈਰੀ ਮੱਚ,
0: ਬੜੀ ਮਿਹਰਬਾਨੀ। ਐਂਡ ਤੇ ਕੀ ਕਹਿਣਾ ਚਾਹੁੰਦੇ
2: ਭਾਜੀ? ਰੀਅਲ ਸਟੇਟ ਦੇ ਵਿੱਚ ਕੋਈ ਵੀ ਸਾਡਾ ਸਰੋਤਾ, ਕੋਈ ਤੁਸੀਂ ਟਰੱਕ ਜਾਂ ਲੈਣਾ ਚਾਹੁੰਦੇ ਹੋ, ਜਾਂ ਕੋਈ ਕਮਰਸ਼ੀਅਲ ਜਗ੍ਹਾ ਲੈਣਾ ਚਾਹੁੰਦੇ ਹੋ, ਕੋਈ ਪੀਜ਼ਾ ਸਟੋਰ ਲੈਣਾ ਚਾਹੁੰਦੇ ਹੋ, ਰੈਸਟੋਰੈਂਟ ਲੈਣਾ ਚਾਹੁੰਦੇ ਹੋ, ਜਾਂ ਕੋਈ ਪ੍ਰੋਪਰਟੀ ਤੁਹਾਡੀ ਸਟੱਕ ਹੋ ਗਈ, ਉਹਨੂੰ ਵੇਚਣਾ ਚਾਹੁੰਦੇ ਹੋ, ਸਾਡੇ ਨਾਲ ਗੱਲਬਾਤ ਕਰ ਲਿਓ। ਨੰਬਰ ਸਾਡਾ 416-265-2615-1516 ਲਿਸਟਿੰਗਾਂ ਸਾਡੇ ਕੋਲ ਇਸ ਸਮੇਂ ਐਕਟਿਵ ਨੇ। ਇਹਨਾਂ ਵਿੱਚੋਂ ਕੋਈ ਵੀ ਪ੍ਰੋਪਰਟੀ ਬਾਏ ਕਰਨਾ ਚਾਹੁੰਦੇ ਹੋ, ਕਾਲ 416-265-2222।
0: ਬੜੀ ਮਿਹਰਬਾਨੀ ਸਰ,
2: ਥੈਂਕ ਯੂ ਸਰ।
3: One stop for all your grocery needs.
4: ਲੈ ਇੱਕੋ ਜਗ੍ਹਾ ਤੋਂ ਕਿੱਥੇ ਸਾਰਾ ਕੁਝ ਮਿਲਦਾ? ਦੋ ਚੀਜ਼ਾਂ ਲਈ ਇੱਕ ਜਗ੍ਹਾ ਰੁਕੋ, ਫਿਰ ਅਗਲੀਆਂ ਦੋ ਦੀ ਦੂਜੀ ਜਗ੍ਹਾ ਰੁਕੋ।
3: ਇੰਡੀਅਨ ਫਰੂਟ ਲੈਂਡ ਹੈ ਸੱਚੀ ਵਨ ਸਟਾਪ ਫਾਰ ਆਲ ਯੋਰ ਗਰੋਸਰੀ ਨੀਡਸ। ਸਭ ਤੋਂ ਵਧੀਆ ਗਰੋਸਰੀ, ਸਭ ਤੋਂ ਵਧੀਆ ਪ੍ਰਾਈਸਿਸ ਤੇ, ਅੱਜ ਹੀ ਪਹੁੰਚੋ। ਹੁਣ ਇੰਡੀਅਨ ਫਰੂਟ ਲੈਂਡ ਦੀ 7ਵੀਂ ਲੋਕੇਸ਼ਨ ਵੀ ਖੁੱਲ ਗਈ ਹੈ, ਔਨ 25 ਸੈਂਡਲਵੁੱਡ ਪਾਰਕਵੇ, ਨੀਅਰ ਹੋਰਾਂਥਰੋ ਸਟਰੀਟ, ਬ੍ਰੈਂਪਟਨ।
5: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ, ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
6: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ, ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ, ਡੀਜੇ ਨਾਈਟ ਦੇ ਨਾਲ।
5: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ, ਕਾਲ 647-429-4040।
0: ਲੋ ਜੀ, ਉੱਪਰ ਵਾਲੇ ਦਾ ਦੁਆ ਕਰਮ ਰਿਹਾ, ਫਿਰ ਮਿਲਾਂਗੇ। ਹੈਵ ਅ ਵੰਡਰਫੁਲ ਡੇ, ਹੈਵ ਅ ਵੰਡਰਫੁਲ ਵੀਕਐਂਡ।
7: 32, 55, 80, 98।
8: ਇਹ ਕੀ ਗਲਤ ਕਾਉਂਟਿੰਗ ਸਿਖਾਈ ਜਾਂਦੇ ਹੋ?
9: ਉਹ ਕਾਉਂਟਿੰਗ ਨਹੀਂ, ਇਹ ਤੇ 32, 55, 80 ਤੇ 98 ਇੰਚ ਦੇ ਟੀਵੀ ਨੇ,
10: ਜੋ ਅੱਜ ਹੀ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਤੋਂ ਆਏ ਨੇ। ਇਹਨਾਂ ਕੋਲ ਸਾਰੇ ਹਾਊਸ ਹੋਲਡ ਅਪਲਾਈਂਸਿਸ ਮਿਲਣਗੇ, ਹਰ ਬ੍ਰੈਂਡ।

0: CFRC.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਸੰਸਾਰ ਦੇ ਕੋਨੇ ਕੋਨੇ ਵਿੱਚ ਵਸਦੇ ਪੰਜਾਬੀਆਂ ਤੱਕ ਵਿਰਸੇ ਦੀ ਖੁਸ਼ਬੂ ਪਹੁੰਚਾਉਂਦਾ ਇਹ ਹੈ ਵਤਨੋਂ ਦੂਰ ਰੇਡੀਓ। ਦਿਸ ਇਜ਼ ਵਤਨੋਂ ਦੂਰ ਰੇਡੀਓ।
2: ਵਤਨੋਂ ਦੂਰ ਰੇਡੀਓ ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ। ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ। ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ, ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਵਤਨੋਂ ਦੂਰ ਰੇਡੀਓ।
1: ਦਿਸ ਇਜ਼ ਵਤਨੋਂ ਦੂਰ ਰੇਡੀਓ।

0: ਵਾਕਿਆ ਜੀ ਜੱਗ ਜਿਉਂਦਿਆਂ ਦੇ ਮੇਲੇ ਤੇ ਲਾ ਫਿਰ ਅੱਜ ਫਰਾਈਡੇ ਦੀ ਦੁਪਹਿਰ ਦੇ ਵਿੱਚ ਆਵਾਜ਼ ਦੇ ਰਾਹੀਂ ਤੁਹਾਡੇ ਸਾਡੇ ਵੀ ਮੇਲ ਹੋ ਗਏ ਨੇ, ਰੱਬ ਨੇ ਕਰਾ ਦਿੱਤੇ ਨੇ। ਇੱਕ ਘੰਟਾ ਹੁਣ ਤੁਹਾਡਾ ਸਾਡਾ ਸਾਥ ਰਹਿਣਾ। ਕਹਿੰਦਾ ਕਿ ਮੈਨੂੰ ਤੇਰੀ ਚਮਕ ਤਮਕ ਨਹੀਂ ਚਾਹੀਦੀ, ਸਾਦਗੀ ਪਸੰਦ ਹੈ, ਤੇਰੇ ਬੋਲਣ ਦਾ ਉਹ ਮਿੱਠਾ ਜਿਹਾ ਅੰਦਾਜ਼ ਪਸੰਦ ਹੈ, ਦੁਨੀਆਂ ਲੱਭਦੀ ਹੋਵੇਗੀ ਹੀਰੇ ਮੋਤੀ ਬਾਜ਼ਾਰਾਂ ਵਿੱਚ, ਮੈਨੂੰ ਤਾਂ ਤੇਰੀਆਂ ਅੱਖਾਂ ਵਿੱਚ ਛੁਪਿਆ ਇੱਕ ਰਾਜ ਪਸੰਦ ਹੈ।
1: ਕੀ ਬਾਤ ਹੈ ਸੁਖੀ ਜੀ, ਅੱਜ ਫਰਾਈਡੇ ਸੀ, ਤੁਸੀਂ ਤਾਂ ਮੈਨੂੰ ਲੱਗਦਾ ਬੜਾ ਵਧੀਆ ਇੱਕ ਸ਼ੇਰ ਪਾ ਕੇ ਜਿਹੜਾ ਜੀ ਵੀਕਐਂਡ ਨੂੰ ਹੋਰ ਵਧੀਆ ਬਣਾਤਾ।
0: ਦੇਖੋ ਜੀ, ਇਹ ਸ਼ੇਰ ਸਾਰੇ ਸੁਣਨ ਵਾਲਿਆਂ ਲਈ ਆ, ਕਿਸੇ ਇੱਕ ਲਈ ਨਹੀਂ ਹੈਗਾ। ਕਿ ਕਹਿੰਦੇ ਕਿ ਜਦੋਂ ਕਿਸੇ ਨੂੰ ਵੀ ਮਿਲਦੇ ਨਾ, ਤੁਹਾਡੀ ਜਿਹੜੀ ਪਹਿਲੀ ਝਲਕ ਹੁੰਦੀ ਹੈ, ਜਦੋਂ ਤੁਸੀਂ ਪਹਿਲਾਂ ਉਹਨੂੰ ਦੇਖਦੇ ਹੋ, ਕਿਉਂਕਿ ਤੁਹਾਨੂੰ ਨਹੀਂ ਪਤਾ ਹੁੰਦਾ ਉਹਦਾ ਦਿਮਾਗ ਕਿੱਦਾਂ ਦਾ ਜਾਂ ਉਹਦਾ ਦਿਲ ਕਿੱਦਾਂ ਦਾ, ਪਰ ਤੁਸੀਂ ਦੇਖ ਕੇ ਅੰਦਾਜ਼ਾ ਲਾ ਦਿੰਦੇ ਬੰਦੇ ਨੂੰ ਕਿ ਇਹ ਕਿੱਦਾਂ ਦਾ ਹੋ ਸਕਦਾ।
1: ਬਿਲਕੁਲ ਜੀ, ਤਾਂ ਹੀ ਕਿਹਾ ਗਿਆ ਫਰਸਟ ਅਪੀਅਰੈਂਸ ਇਜ਼ ਯੋਰ ਲਾਸਟ ਅਪੀਅਰੈਂਸ।
0: ਉਹ ਅੱਛਾ, ਅੰਗਰੇਜ਼ੀ ਚ ਮੈਨੂੰ ਨਹੀਂ ਪਤਾ, ਅੰਗਰੇਜ਼ੀ ਚ ਹੁਣ ਸਾਡੇ ਕਾਲਜ ਦੀ ਟੀਮ ਆ ਗਈ ਨਾ,
1: ਤੁਸੀਂ ਪੰਜਾਬੀ ਚ ਕਹਿਤਾ, ਮੈਂ ਉਹਨੂੰ ਇੰਗਲਿਸ਼ ਦੇ ਵਿੱਚ ਜਿਹੜਾ ਜੀ ਕਹਿਤਾ। ਸੋ ਬਿਲਕੁਲ ਜੀ, ਫਰਾਈਡੇ ਦੀ ਦੁਪਹਿਰ ਦੇ ਵਿੱਚ ਸਾਡੇ ਸਾਰੇ ਲਿਸਨਰਸ ਦਾ ਬਹੁਤ ਬਹੁਤ ਸਵਾਗਤ ਹੈ ਜੀ, ਔਰ ਉਮੀਦ ਕਰਦੇ ਹਾਂ ਕਿ ਸਾਰੇ ਬਹੁਤ ਵਧੀਆ ਹੋਣਗੇ। ਤੁਸੀਂ ਜਿੱਥੋਂ ਵੀ ਸਾਨੂੰ ਸੁਣ ਰਹੇ ਹੋ, ਭਾਵੇਂ ਗੱਡੀਆਂ ਚੋਂ, ਕਾਰਾਂ ਤੋਂ ਜਾਂ ਕੰਮਾਂ ਕਾਰਾਂ ਤੋਂ, ਸੋ ਉਮੀਦ ਕਰਾਂਗੇ ਕਿ ਇੱਕ ਘੰਟੇ ਦਾ ਸਾਥ ਜਿਹੜਾ ਜੀ ਆਪਣਾ ਕਾਫੀ ਵਧੀਆ ਹੋਊਗਾ, ਜਿਹਦੇ ਵਿੱਚ ਅਸੀਂ ਸਪੋਂਸਰਸ ਦੇ ਮੈਸੇਜਸ, ਕੁਛ ਸ਼ੇਰੋ ਸ਼ਾਇਰੀ ਤੇ ਨਾਲ ਦੀ ਨਾਲ ਮਨਪ੍ਰੀਤ ਜੀ ਦੇ ਨਾਲ ਵੀ ਗੱਲਬਾਤ ਤੁਹਾਡੀ ਕਰਾਵਾਂਗੇ। ਵੈਦਰ ਰਿਪੋਰਟ, ਅੱਜ ਦਾ ਵੈਦਰ ਹੈਗਾ 25 ਡਿਗਰੀ, ਸ਼ਾਮ ਨੂੰ 27 ਡਿਗਰੀ, ਓਵਰਨਾਈਟ 23 ਡਿਗਰੀ ਹੈਗਾ। ਹਵਾ ਦੀ ਸਪੀਡ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਏਅਰ ਕੁਆਲਿਟੀ ਜਿਹੜੀ ਜੀ 2। ਸੋ ਇਹ ਸੀਗੀ ਅੱਜ ਦੀ ਵੈਦਰ ਰਿਪੋਰਟ
0: ਜੀ। ਔਰ ਨਾਲ ਹੀ ਪ੍ਰਾਈਮ ਇੰਟਰਨੈਸ਼ਨਲ ਕਾਲਜ ਤੋਂ ਟੀਮ ਪਹੁੰਚ ਗਈ ਆ। ਵਿਕਰਮ ਜੀ, ਪਹਿਲਾਂ ਜੀ ਆਇਆਂ ਨੂੰ
2: ਸਤਿ ਸ਼੍ਰੀ ਅਕਾਲ।
0: ਸਾਡੇ ਵੈਸੇ ਹੀ ਇੱਕ ਟੌਪਿਕ ਚੱਲ ਗਿਆ ਹੈ ਨਾ, ਕੋਈ ਪਲਾਨ ਨਹੀਂ ਸੀ, ਕਿ ਜਦੋਂ ਵੀ ਕਿਸੇ ਇਨਸਾਨ ਨੂੰ ਪਹਿਲੀ ਵਾਰੀ ਦੇਖਦੇ ਹੋ, ਤੁਸੀਂ ਨਾ ਤੁਹਾਨੂੰ ਪਤਾ ਕਿ ਉਹਦੇ ਉਹ ਸ਼ਰੀਫ ਆ ਜਾਂ ਚਲਾਕ ਆ, ਨਾ ਦਿਲ ਚ ਉਹਦੇ ਕੀ ਆ, ਨਾ ਉਹ ਪੜ੍ਹਿਆ ਲਿਖਿਆ ਕਿੱਦਾਂ ਦਾ, ਪਰ ਤੁਹਾਨੂੰ ਦੇਖ ਕੇ ਪਤਾ ਲੱਗ ਜਾਂਦਾ। ਜਿੱਦਾਂ ਹੁਣ ਮੈਂ ਤੁਹਾਨੂੰ ਪਹਿਲੇ ਦਿਨ ਤੁਸੀਂ ਆਏ, ਮੈਂ ਦੇਖ ਕੇ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਦਿੱਲੀ ਤੋਂ
2: ਜੀ। ਪਿੰਡ ਤਾਂ ਸਾਡਾ ਵੈਸੇ ਰਾਜਸਥਾਨ ਸੀ, ਅੰਮ੍ਰਿਤਸਰ। ਬਟ
0: ਦੇਖੋ ਤੁਸੀਂ ਨਾ, ਮੌਕਾ ਮਿਲਿਆ ਮੈਨੂੰ, ਦੇਖੋ ਤੁਹਾਡੇ ਪਿੰਡ ਚ ਵੀ ਏਅਰਪੋਰਟ ਹੈ, ਦਿੱਲੀ ਚ ਵੀ
2: ਏਅਰਪੋਰਟ
0: ਹੈ ਨਾ, ਤੁਸੀਂ ਤਾਂ ਜਹਾਜ਼ ਚ ਹੀ ਰਹਿੰਦੇ ਹੋਣੇ।
2: ਜੀ ਬਿਲਕੁਲ।
0: ਔਰ ਮੇਰੇ ਖਿਆਲ ਦੇ ਵਿੱਚ ਜੀ, ਜੇ ਆਪਾਂ ਕਹੀਏ ਕਿ ਕਿਹੋ ਜਿਹਾ ਏਅਰਪੋਰਟ ਹੈ ਦੁਨੀਆ ਦੇ ਵਿੱਚ, ਦੁਨੀਆ ਚ ਮੈਂ ਕਹਿ ਸਕਦਾ, ਜਿੱਥੇ 99 ਦੇ ਉੱਤੇ ਗੁਰਦੁਆਰਾ ਸਾਹਿਬ ਹੈ।
2: ਗੁਰਦੁਆਰਾ ਸਾਹਿਬ ਬਿਲਕੁਲ,
0: ਦੇਖ ਲਓ ਕਿ
2: ਔਰ ਉੱਥੇ ਰੋਜ਼ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਇਹ ਇਕਲੌਤਾ ਹੀ ਐਸੀ ਜਗ੍ਹਾ, ਸਥਾਨ ਹੈ ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਦਾ ਜਿਹੜਾ ਦਰ ਹੈ, ਤੇ ਉੱਥੇ ਉਹ ਪਾਠੀ ਸਿੰਘ ਰੋਜ਼ ਜਾ ਕੇ ਉੱਥੇ ਸੇਵਾ ਕਰਦੇ ਨੇ ਗੁਰੂ ਮਹਾਰਾਜ ਦੀ। ਸੁਖਾਸਨ ਤੇ ਪ੍ਰਕਾਸ਼ ਦੋਨੋਂ ਹੋਣੇ ਆ, ਸਮੇਂ ਸਿਰ ਹੋਣੇ।
0: ਵਾਹ ਜੀ ਵਾਹ, ਕਿੰਨੀ ਕਰਮਾਂ ਵਾਲੀ ਜਗ੍ਹਾ ਹੋਵੇਗੀ। ਔਰ ਜਿਹੜੇ ਲੋਕ ਉੱਥੇ ਸਫ਼ਰ ਵੀ ਕਰਦੇ ਆ, ਤੇ ਉਹਨਾਂ ਲਈ ਉਹ ਮੱਥਾ ਟੇਕ ਕੇ ਜਾਂਦੇ ਆ, ਦੁਆਵਾਂ ਹੁੰਦੀਆਂ ਨੇ ਫਿਰ ਠੀਕ ਠਾਕ ਪਹੁੰਚਣ।
2: ਬਿਲਕੁਲ, ਅਕਾਲ ਪੁਰਖ ਦਾ ਆਸ਼ੀਰਵਾਦ ਰਹਿਣਾ ਚਾਹੀਦਾ, ਕਿਉਂਕਿ ਹਵਾ ਚ ਹੋ ਤੁਸੀਂ।
0: ਨਹੀਂ, ਹਵਾ ਚ ਵੀ ਦੋ ਤਰੀਕੇ ਹੁੰਦੇ, ਕਹਿੰਦੇ ਹੁੰਦੇ ਇੱਕ ਹਵਾ ਚ ਬੰਦਾ ਆ ਜਾਂਦਾ,
2: ਹਵਾ ਚ ਆ ਜਾਂਦਾ
0: ਹੈ ਨਾ, ਤੇ ਇੱਕ ਹਵਾ ਚ
2: ਰਹਿਣਾ
0: ਹੈ ਨਾ। ਇਹ ਦੇਖੋ ਕਿ ਕਈ ਵਾਰੀ ਨਾ ਇਹਨੂੰ ਕੀ ਕਹਿੰਦੇ ਇੰਗਲਿਸ਼, ਤਾਂ ਮੈਨੂੰ ਪਤਾ ਨੀ, ਜਿਹੜੇ ਕਿ ਇੱਕ ਸ਼ਬਦ ਦੇ ਕਈ ਕਈ ਅੰਤਰ ਹੁੰਦੇ ਹਨਾ, ਵੀ ਕਈ ਉਹਨੂੰ ਕਿਸੇ ਤਰੀਕੇ ਦੇ ਨਾਲ ਵੀ ਤੁਸੀਂ ਉਹਨੂੰ ਯੂਜ਼
2: ਕਰਦੇ।
0: ਹਾਂਜੀ, ਕਿੱਥੇ ਉਹਨੂੰ ਫਿੱਟ ਕਰਦੇ,
2: ਬਿਲਕੁਲ ਫਿੱਟ
0: ਹਨਾ। ਤੇ ਮੈਮ ਜੀ, ਐਨ ਤੁਹਾਨੂੰ ਵੀ
3: ਬਹੁਤ ਬਹੁਤ ਸ਼ੁਕਰੀਆ ਜੀ।
0: ਤੁਸੀਂ, ਮੈਂ ਅੱਜ ਦੇਖਿਆ ਇਹਦਾ ਚਾਹ ਬਹੁਤ ਜ਼ਬਰਦਸਤ ਬਣਾਉਂਦੇ।
2: ਹਾਂਜੀ,
0: ਹਾਂਜੀ ਹਾਂਜੀ, ਉਹ ਕਹਿੰਦੇ ਜੀ ਇੱਕ ਤਾਂ ਮੈਨੂੰ ਚਾਹ ਪਸੰਦ ਹੈ, ਉਦੋਂ ਜੀ ਦੇਸੀ ਬਿਸਕੁਟਾਂ ਦੇ ਨਾਲ ਪਸੰਦ। ਸੋ ਅੱਜ ਆਪਾਂ ਫਰਾਈਡੇ ਆ, ਅੱਜ ਆਪਾਂ ਲਿਸਨਰ ਨੂੰ ਵੀ ਕੋਈ ਨਾ ਕੋਈ ਅੱਛੀਆਂ ਨਿਊਜ਼ ਦੇਣੀਆਂ, ਤੇ ਉਹਨਾਂ ਦਾ ਇੱਕ ਤਾਂ ਦੇਖੋ ਜੀ, ਸਾਲ 2026 ਦਾ ਅੱਧਾ 6 ਮਹੀਨੇ ਲੰਘ ਗਿਆ, ਹੁਣ 7ਵੇਂ ਮਹੀਨੇ ਚ ਆ ਗਿਆ, ਤੇ ਪਤਾ ਵੀ ਨੀ ਲੱਗਣਾ ਇਹ ਸਾਲ ਕਦੋਂ ਖਤਮ ਹੋ ਜਾਣਾ। ਤੇ ਅੱਜ ਆਪਾਂ ਵਧੀਆ ਜੀ ਕੋਈ ਖੁਸ਼ਖਬਰੀ ਦੇਣੀ ਆ, ਤੁਸੀਂ ਮੈਨੂੰ ਦੱਸੋ ਹੁਣ ਤੋਂ ਹੀ ਸ਼ੁਰੂ ਕਰਨੇ ਆ ਕਿ ਥੋੜਾ ਜਿਹਾ ਗੀਤ ਸੰਗੀਤ ਲਾ ਲਈਏ
2: ਜੀ? ਗੀਤ ਲਾ ਦਿਓ ਜੀ, ਸਾਡਾ ਵੀ ਜੀ ਲੱਗਾ ਰਹੇ।
0: ਲਓ ਫਿਰ ਆਹ ਹੀ ਗੀਤ ਵੱਲ ਸ਼ੁਰੂ ਕੀਤੀ ਸੀਗੀ, ਆ ਸੋਹਣਿਆ ਜੱਗ ਜਿਉਂਦਿਆਂ ਨੇ ਮੇਰਾ।
2: ਕਿਆ ਬਾਤ ਹੈ।

0: ਹਵੇ ਮਲਾ ਵਲੇ ਜਿਲਾ ਵਲੇ ਚ ਪੜਦੇ। ਸਤਿ ਸ੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਸ਼ਿਪਰਾ ਗੋਇਲ ਤੇ ਤੁਸੀਂ ਸਾਰੇ ਸੁਣ ਰਹੇ ਹੋ ਵਤਨੋ ਦੂਰ ਰੇਡੀਓ ਸੁਖੀ ਨਿੱਜਰ ਜੀ ਦੇ ਨਾਲ।
1: ਮਿੱਤਰਾਂ ਦੇ ਜੰਕਸ਼ਨ ਤੇ,
0: ਉਹ ਕਿਹੜੇ ਜੰਕਸ਼ਨ ਤੇ?
2: ਇੱਕਾ ਜੰਕਸ਼ਨ ਬ੍ਰੈਂਪਟਨ ਤੇ।
1: ਰਾਤ ਲੱਗੀਆਂ ਮਹਿਫਲਾਂ ਨਾਰੇ,
2: ਬਈ ਮਹਿਫਲਾਂ ਤੇ ਰੋਜ਼ ਹੀ ਲੱਗਦੀਆਂ ਨੇ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ, ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਆਓ, ਤਾਜ਼ਾ ਸਵਾਦਲਾ ਖਾਓ ਤੇ 100% ਦੀ ਕੈਪੈਸਿਟੀ ਵਾਲੇ ਸ਼ਾਨਦਾਰ ਬੈਂਕਵੇਟ ਹਾਲ ਵਿੱਚ ਆਪਣੀਆਂ ਖੁਸ਼ੀਆਂ ਦੇ ਜਸ਼ਨ ਮਨਾਓ। ਟਿੱਕਾ ਜੰਕਸ਼ਨ ਬ੍ਰੈਂਪਟਨ ਕਰਦੇ ਨੇ ਕੇਟਰਿੰਗ ਬਿਗ ਔਰ ਸਮਾਲ ਵਿਦ ਲਾਈਵ ਫੂਡ ਟਰੱਕ 11 AM to 6 PM, ਆਲ ਡਰਿੰਕਸ 50% ਆਫ। ਟਿੱਕਾ ਜੰਕਸ਼ਨ ਬ੍ਰੈਂਪਟਨ ਤੇ ਕਾਲ ਕਰੋ 6474940 40 6474294049 4040। ਟਿੱਕਾ ਜੰਕਸ਼ਨ ਬ੍ਰੈਂਪਟਨ।
3: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
4: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
3: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
4: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ,
5: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ।
4: ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-500-9 ਤੇ।
5: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
4: 416-509-1509
5: ਔਰ ਵਿਜ਼ਿਟ insuranceforyou.ca।
6: ਇੱਕ ਲਾਈਫ ਹੈ ਜਿਸੇ ਲਵ ਹੈ,
7: ਯੇ ਕਹਤੇ ਮੁਝਸੇ ਸਭ ਹੈ,
8: ਅਰੇ ਇੱਕ ਘਰ ਹੈ ਜਿਸਕਾ ਡ੍ਰੀਮ ਹੈ,

0: One-stop solution for all your mortgage needs. Bank declined. Mortgage for self-employed. Quick closing in 48 hours. Or commercial loan. Just don't worry. 647-512-7000. Mortgage broker Mukesh Chauhan from Mortgage Diligent. FSRA number 10252. Conditions apply.
1: Don't worry. Mukesh Chauhan hai.
2: Nobel Fresh Foods ਸ਼ਹਿਰ ਵਿੱਚ ਇੱਕੋ ਰੌਲਾ ਪੈ ਗਿਆ ਤਾਂ ਕੁਆਲਿਟੀ ਤੇ ਲੋ ਪ੍ਰਾਈਸਾਂ ਵਿੱਚ ਨੋਬਲ ਫਰੈਸ਼ ਫੂਡ ਫੇਰ ਨੰਬਰ ਲੈ ਗਿਆ ਆਟਾ ਦਾਲ ਚਾਵਲ ਨਾਲੇ ਸਬਜ਼ੀ ਤੇ ਦੁੱਧ ਘਿਓ ਸਭ ਮਿਲੇਗਾ ਨੋਬਲ ਫਰੈਸ਼ ਫੂਡ 2945 ਸੈਂਡਰਵੁੱਡ ਪਾਰਕਵੇ ਈਸਟ ਦੂਸਰੀ ਲੋਕੇਸ਼ਨ 20 ਗਲਿੰਗਹਮ ਡਰਾਈਵ ਇਨ ਬ੍ਰੈਂਪਟਨ ਫੋਨ 2898010566 ਨੋਬਲ ਫਰੈਸ਼ ਫੂਡ
3: ਜੀ ਬਿਲਕੁਲ ਨੋਬਲ ਫਰੈਸ਼ ਫੂਡ ਤੋਂ ਹੁਣੇ ਹੁਣੇ ਸਾਨੂੰ ਕੁਝ ਮੈਸੇਜ ਆਏ ਨੇ ਇਸ ਵੀਕਐਂਡ ਦੀਆਂ ਕੁਝ ਖਾਸ ਜਿਹੜੀਆਂ ਉਹਨਾਂ ਨੇ ਕੀਮਤਾਂ ਦੇ ਵਿੱਚ ਗਿਰਾਵਟ ਲਿਆਂਦੀ ਆ ਦੋਨੇ ਲੋਕੇਸ਼ਨਾਂ ਨੇ ਦੋਨੇ ਹੋਲ ਸੇਲ ਕਰਦੇ ਨੇ ਦੂਜੇ ਸਟੋਰਾਂ ਨੂੰ ਸੋ ਕਿਰਨ ਜੀ ਥੋੜਾ ਦੱਸ ਦਈਏ ਆਪਾਂ
4: ਬਿਲਕੁਲ ਜੀ ਜਿੱਥੇ ਕਿ ਉਹਨਾਂ ਨੇ ਜੁਲਾਈ 2 ਤੋਂ ਲੈ ਕੇ ਜੁਲਾਈ 8 ਤੱਕ ਜਿਹੜਾ ਜੀ ਕੁਛ ਜਿਹੜੀਆਂ ਜੀ ਗਰੋਸਰੀ ਤੇ ਬਹੁਤ ਜਿਹੜੀ ਜੀ ਭਾਰੀ ਸੇਲ ਆਈ ਹੋਈ ਆ ਤੁਹਾਨੂੰ ਬਹੁਤ ਘੱਟ ਕੀਮਤਾਂ ਦੇ ਜਿਹੜੇ ਜੀ ਗਰੋਸਰੀ ਮਿਲ ਸਕਦੀ ਜਿਹਦੇ ਭਾਵੇਂ ਤੁਸੀਂ ਫਰੈਸ਼ ਸਬਜ਼ੀਆਂ ਲੈਣੀਆਂ ਹੋਣ ਫਰੈਸ਼ ਫਰੂਟਸ ਲੈਣੇ ਆ ਬਹੁਤ ਜਿਹੜੇ ਜੀ ਤੇ ਸਾਡੇ ਕੋਲ ਬਹੁਤ ਲੰਬੀ ਲਿਸਟ ਆ ਬਹੁਤ ਘੱਟ ਪ੍ਰਾਈਜ਼ਸ ਤੇ ਆ ਆਟਾ ਜੇ ਤੁਸੀਂ ਲੈਣਾ ਆ ਤੇ ਰਾਜਧਾਨੀ ਆਟਾ ਸਿਰਫ ਔਰ ਸਿਰਫ 1299 ਦਾ ਤੁਹਾਨੂੰ ਵੱਡਾ ਜਿਹੜਾ ਜੀ 20 LB ਦਾ ਬੈਗ ਮਿਲ ਜਾਏਗਾ ਰਾਜਧਾਨੀ ਬੇਸਨ ਲੈਣਾ ਤੇ ਤੁਹਾਨੂੰ ਸਿਰਫ ਔਰ ਸਿਰਫ $4 ਦੇ ਵਿੱਚ ਜਿਹੜਾ ਜੀ ਮਿਲ ਜਾਏਗਾ ਤੇ ਹੋਰ ਵੀ ਜੇ ਤੁਸੀਂ ਚੌਲ ਲੈਣੇ ਹੈਗੇ ਆ ਦੇਸੀ ਬਿਸਕਿਟ ਲੈਣੇ ਆ ਦੇਸੀ ਸਨੈਕਸ ਲੈਣੇ ਆ ਤੇ ਸਾਰਾ ਕੁਛ ਹੀ ਬਹੁਤ ਜਿਹੜਾ ਜੀ ਘੱਟ ਕੀਮਤਾਂ ਤੇ ਹੈਗਾ ਜੂਸ ਲੈਣੇ ਆ ਸਿਰਫ ਔਰ ਸਿਰਫ 399 ਦੇ ਵਿੱਚ ਤੁਹਾਨੂੰ ਜਿਹੜੇ ਜੀ 2.1 liter ਜੂਸਿਸ ਜਿਹੜੇ ਜੀ ਮਿਲ ਜਾਣੇ ਸੋ ਜਾਣੀ ਕਿ ਬਹੁਤ ਸਾਰੀ ਜਿਹੜੀ ਜੀ ਇਹਨਾਂ ਕੋਲ ਲਿਸਟ ਹੈਗੀ ਆ ਤੇ ਜਦੋਂ ਤੁਸੀਂ ਖੁਦ ਜਾਓਗੇ ਤੁਸੀਂ ਖੁਦ ਕੰਪੇਅਰ ਕਰਕੇ ਦੇਖੋ ਕਿ ਬਾਕੀ ਗਰੋਸਰੀ ਸਟੋਰਸ ਨਾਲੋਂ ਕਿੰਨੀ ਘੱਟ ਕੀਮਤ ਤੇ ਤੁਹਾਨੂੰ ਸਮਾਨ ਇੱਥੇ ਮਿਲ ਜਾਏਗਾ ਸੋ ਆਪਣੇ ਘਰਾਂ ਦੇ ਲਈ ਜ਼ਰੂਰ ਇੱਕ ਵਾਰੀ ਵਿਜ਼ਿਟ ਕਰਨਾ ਨੋਬਲ ਫਰੈਸ਼ ਫੂਡ ਇਸ ਟਾਈਮ ਦੋ ਲੋਕੇਸ਼ਨਸ ਤੋਂ ਤੁਹਾਨੂੰ ਜਿਹੜਾ ਜੀ ਸਰਵ ਕਰ ਰਿਹਾ 20 Gillingham Drive ਤੇ ਦੂਜੀ ਹੈਗੀ ਆ 2945 ਸੈਂਡਲਵੁੱਡ ਪਾਰਕਵੇ ਤੇ ਤੀਜੀ ਲੋਕੇਸ਼ਨ ਇਹਨਾਂ ਦੀ ਕੈਨੇਡੀ ਤੇ ਬਹੁਤ ਜਲਦ ਜਿਹੜੀ ਜੀ ਖੁੱਲਣ ਜਾ ਰਹੀ ਉਹਦੀ ਵੇਰਵਾ ਆਪਾਂ ਤੁਹਾਨੂੰ ਟਾਈਮ ਟੂ ਟਾਈਮ ਦਿੰਦੇ ਰਵਾਂਗੇ ਸੋ ਹੋਲਸੇਲ ਰਿਲੇਟਡ ਕੋਈ ਵੀ ਇਨਕੁਆਇਰੀ ਲੈਣੀ ਹੋਵੇ ਸਾਡੇ ਕਿਸੇ ਭੈਣ ਭਰਾ ਨੇ ਸੋ ਨੰਬਰ 6474650 ਤੇ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ ਔਰ ਨਾਲ ਦੇ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ ਪੰਜਾਬ ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ ਜੇ ਤੁਸੀਂ RDSP ਜਾਂ ਤੁਸੀਂ ਜਿਹੜਾ ਜੀ ਇਨਵੈਸਟਮੈਂਟ ਆਪਸ਼ਨਸ ਜਾਂ ਸਪਲੀਮੈਂਟਲ ਹੈਲਥ ਟਰੈਵਲ ਇੰਸ਼ੋਰੈਂਸ ਦੇ ਬਾਰੇ ਗੱਲਬਾਤ ਕਰਨੀ ਹੈ ਤੇ ਤੁਸੀਂ ਪੰਜਾਬ ਇੰਸ਼ੋਰੈਂਸ ਨਾਲ ਗੱਲਬਾਤ ਕਰ ਸਕਦੇ ਹਾਂ 416-910-9000 ਤੇ ਇਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਅਸੀਂ ਮੁਕੇਸ਼ ਚੌਹਾਨ ਫਰੋਮ ਮੋਰਗੇਜ ਡਿਲੀਜੈਂਟ ਇਹਨਾਂ ਦੇ ਸਹਿਯੋਗ ਨਾਲ ਵੀ ਪੇਸ਼ ਕਰ ਹੈਗੇ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੈਗੀ ਤੁਸੀਂ ਮੁਕੇਸ਼ ਜੀ ਦੇ ਨਾਲ ਗੱਲਬਾਤ ਕਰ ਸਕਦੇ ਹੋ 6475127000 ਇਹਨਾਂ ਦਾ ਵੀ ਜਿਹੜਾ ਜੀ ਨੰਬਰ ਹੈਗਾ
3: ਜੀ ਨਾਲ ਦੀ ਨਾਲ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਸਮੋਸਾ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹੈਗੇ ਆ ਤਿੰਨ ਲੋਕੇਸ਼ਨਾਂ ਨੇ ਮੇਨ ਲੋਕੇਸ਼ਨ ਹੈ ਟੋਬੀਕੋ ਦੇ ਵਿੱਚ ਹੈ ਐਲਬੀਅਨ ਰੋਡ ਦੇ ਉੱਪਰ ਤੇ ਦੋ ਚਲੋ ਫਰੈਸ਼ਕੋ ਦੇ ਵਿੱਚ ਹੈ ਜਿੱਥੋਂ ਜਾ ਕੇ ਤੁਸੀਂ ਫਰੈਸ਼ ਫੂਡ ਲੈ ਸਕਦੇ ਹੋ ਆਰਡਰ ਕਰ ਸਕਦੇ ਹੋ ਵਿਆਹਾਂ ਸ਼ਾਦੀਆਂ ਵਾਸਤੇ ਹੋਲਸੇਲ ਦੇ ਵਿੱਚ ਮਿਠਾਈਆਂ ਲੈਣੀਆਂ ਚਾਹੁੰਦੇ ਹੋ 416-213-1165 ਤੇ ਆਉਣ ਵਾਲੇ ਦਿਨਾਂ 'ਚ ਕੋਈ ਵੀ ਪਾਰਟੀ ਕਰਨੀ ਚਾਹੁੰਦੇ ਹੋ ਬੁੱਢਵਾਈਨ ਬੈਂਕਟ ਹਾਲ ਤੇ ਡ੍ਰੀਮ ਕਨਵੈਨਸ਼ਨ ਸੈਂਟਰ ਦੋਨੇ ਬੈਂਕਟ ਹਾਲਾਂ ਦੀ ਇੱਕੋ ਮੈਨੇਜਮੈਂਟ ਹੈ ਇਹਨਾਂ ਦੀਆਂ ਸੇਵਾਵਾਂ ਲੈਣ ਲਈ ਨੰਬਰ ਹੈ 416-743-0003 ਤੇ ਇਲੈਕਟ੍ਰੋਨਿਕ ਦਾ ਸਮਾਨ ਖਰੀਦਣ ਲਈ telletime.ca ਤੇ ਜਾਓ ਔਰ ਤੁਹਾਨੂੰ ਕਾਫੀ ਜਿਹੜਾ ਸਸਤਾ ਸਮਾਨ ਉੱਥੋਂ ਮਿਲਦਾ ਹੈ ਇੰਸ਼ੋਰੈਂਸ ਸੰਬੰਧੀ ਇਨਫੋਰਮੇਸ਼ਨ ਚਾਹੀਦੀ ਹੈ ਕੋਈ ਵੀ ਹਰਪ੍ਰੀਤ ਸੈਣੀ ਹੋਰਾਂ ਨਾਲ ਗੱਲਬਾਤ ਕਰ ਲਓ ਜੀ 416-817-6500 ਦੇ ਉੱਤੇ ਤੇ ਨਾਲ ਦੀ ਨਾਲ ਜੀ ਅੱਜ ਦਾ ਪ੍ਰੋਗਰਾਮ ਟਿੱਕਾ ਜੰਕਸ਼ਨ ਨੇ ਵੀ ਸਪੌਂਸਰ ਕੀਤਾ ਵਧੀਆ ਖਾਣਾ ਖਾਣਾ ਚਾਹੁੰਦੇ ਹੋ ਅੱਜ ਫਰਾਈਡੇ ਹੈ ਲਾਈਵ ਮਿਊਜ਼ਿਕ ਚੱਲੇਗਾ ਬਹੁਤ ਵਧੀਆ ਸਟੇਜ ਹੁੰਦੀ ਹੈ ਉੱਥੇ ਤੇ ਨਾਲ ਬੈਠ ਕੇ ਤੁਹਾਨੂੰ ਵਧੀਆ ਫੂਡ ਪਰਿਵਾਰ ਸਮੇਤ ਜਿਹੜਾ ਇੰਜੋਏ ਕਰੋਗੇ ਹੁਣ ਆਪਾਂ ਗੱਲਬਾਤ ਕਰਦੇ ਹਾਂ ਜੀ ਬ੍ਰਾਈਮ ਇੰਟਰਨੈਸ਼ਨਲ ਕਾਲਜ ਤੋਂ ਤੇ ਲਓ ਫਿਰ ਕੀ ਅੱਜ ਦੀ ਜਿਹੜੀ ਫਰਾਈਡੇ ਦੇ ਵਿੱਚ ਕੀ ਗੁੱਡ ਨਿਊਜ਼ ਕੀ ਤੁਹਾਨੂੰ ਚੰਗੀ ਖਬਰ ਜਿਹੜੀ ਦੇਣਗੇ ਕਾਲਜ ਵਾਲੇ ਸੋ ਬਿਕਰਮ ਜੀ ਦੱਸੋ ਜੀ ਪਹਿਲਾਂ ਸ਼ੁਰੂਆਤ ਤੁਸੀਂ ਆਪ ਹੀ ਕਰੋ
5: ਮੈਂ ਜ਼ਰੂਰ ਸੱਦਾ ਦਾਂਗਾ ਤੁਸੀਂ ਸਮੇਂ ਦੀ ਗੱਲ ਕਰ ਰਹੇ ਸੀ ਕਿ ਸਮਾਂ ਆਪਣੀ ਰਫ਼ਤਾਰ ਚੱਲਦਾ ਹੈ ਖਾਸ ਤੌਰ ਤੇ ਮੈਂ ਸੱਦਾ ਦਾਂਗਾ ਉਹਨਾਂ ਯੰਗ ਜਿਹੜੇ ਜਨਰੇਸ਼ਨ ਜਿਹੜੀ ਇੱਥੇ ਆਪਣਾ ਇੱਕ ਮੁਸਤਕਬਿਲ ਲੈਣ ਸੋਚ ਕੇ ਆਈ ਹੈ ਕਿ ਮੈਂ ਇੱਥੇ ਪੜ੍ਹਨਾ ਹੈ ਇਸ ਕੰਟਰੀ 'ਚ ਆਉਣਾ ਹੈ ਔਰ ਉਹ ਵਰਕ ਪਰਮਿਟ ਤੇ ਨਹੀਂ ਔਰ ਵਰਕ ਪਰਮਿਟ ਦਾ ਸਮਾਂ ਬੀਤਦਾ ਜਾ ਰਿਹਾ ਸੋ ਮੇਰੀ ਉਹਨਾਂ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ PSW ਇੱਕ ਐਸਾ ਪ੍ਰੋਗਰਾਮ ਹੈ ਜਿਹੜਾ ਬਿਨਾਂ ਸਟੱਡੀ ਪਰਮਿਟ ਦੇ ਕਰ ਸਕਦੇ ਨੇ
3: ਹਾਂਜੀ
5: ਔਰ 6 ਮਹੀਨੇ ਤੋਂ ਘੱਟ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਸਾਡਾ ਜਿੱਥੇ ਬਹੁਤ ਸੋਹਣੇ ਅਸੀਂ ਲੈਬਸ ਬਣਾਏ ਹੋਏ ਨੇ ਕਿ ਓਨਟੇਰੀਓ ਦੇ ਬੈਸਟ ਲੈਬਸ ਨੇ ਅਸੀਂ ਨਾਲ 100% ਜੋਬ ਪਲੇਸਮੈਂਟ ਗਰੰਟੀ ਦੇ ਰਹੇ ਹਾਂ ਜਿਹਦੇ 'ਚ ਮੈਂ ਇਨਸ਼ੋਰ ਕਰਾਂਗਾ ਕਿ ਉਹ ਬੱਚਾ 100% ਜੋਬ ਤੇ ਲੱਗੇ
3: ਕੀ ਬਾਤ ਸੀ
5: ਜੋਬ ਫੇਅਰ ਲਾਉਣਾ ਔਰ ਤੁਹਾਡੇ ਸਰੋਤਿਆਂ ਦੇ ਥਰੂ ਮੈਂ ਤੁਹਾਨੂੰ ਇੱਕ ਜ਼ਰੂਰ ਨਿਊਜ਼ ਦੇ ਦੇਵਾਂ ਕਿ ਆਉਣ ਵਾਲੀ 22 ਤਰੀਕ ਨੂੰ ਅਸੀਂ ਜੋਬ ਫੇਅਰ ਲਾ ਰਹੇ ਹਾਂ ਔਰ ਮੈਂ ਸੱਦਾ ਦੇ ਰਿਹਾ ਇੰਟਾਇਰ ਚਾਹੇ ਉਹ ਮੇਰਾ ਸਟੂਡੈਂਟ ਹੈਗਾ ਹੈ ਚਾਹੇ ਨਹੀਂ ਹੈਗਾ
3: ਵਾਹ ਜੀ ਵਾਹ
5: ਜੋਬ ਫੇਅਰ ਤੇ ਅਸੀਂ ਪ੍ਰਾਈਮ ਵੱਲੋਂ ਸਾਰਿਆਂ ਨੂੰ ਸੱਦਾ ਦੇ ਰਹੇ ਹਾਂ ਕਿ ਜਿਹੜਾ ਵੀ PSW ਦੇ ਆਲਰੇਡੀ ਇੱਕ ਪ੍ਰੋਫੈਸ਼ਨਲ ਹੈਗਾ, ਆਪਣੇ ਆਪ ਨੂੰ ਬਿਹਤਰ ਕਰਨਾ ਚਾਹੁੰਦਾ, ਅੱਛੀ ਜੋਬ ਲੈਣਾ ਚਾਹੁੰਦਾ, ਜਾਂ ਉਹ ਨਵਾਂ ਗ੍ਰੈਜੂਏਟ ਹੈ ਕਿਸੇ ਕਾਲਜ ਦਾ ਹੋਵੇ, ਕਿਸੇ ਜਗ੍ਹਾ ਦਾ ਵੀ ਹੋਵੇ, ਅਸੀਂ ਉਹਨਾਂ ਨੂੰ ਸੱਦਾ ਦੇ ਰਹੇ ਹਾਂ ਕਿ ਸਾਡੇ ਕੋਲ ਸਾਡੀ ਇੱਥੇ ਯੂਨਿਟ 144-2960 ਡਰੂ ਰੋਡ ਤੇ ਆ ਜਾਣ, ਜਾਂ ਸਾਨੂੰ ਫੋਨ ਤੇ ਸੰਪਰਕ ਕਰ ਲੈਣ 6474991009 ਤੇ।
3: ਕਿਆ ਬਾਤ ਜੀ, ਬੜੀ ਚੰਗੀ ਗੱਲ ਹੈ ਕਿ ਜ਼ਰੂਰੀ ਨਹੀਂ ਉਹਨਾਂ ਨੇ ਤੁਹਾਡੇ ਕੋਲ ਐਜੂਕੇਸ਼ਨ ਲਈ ਹੋਵੇ ਜਾਂ ਜਿੱਥੋਂ ਮਰਜ਼ੀ ਲਈ ਹੋਵੇ, ਤੁਸੀਂ ਉਹਦੇ ਲਈ ਜੋਬ ਫੇਅਰ ਜਿਹੜਾ
5: ਸਾਡੇ ਕੋਲ ਆਪਣਾ ਰਜਿਸਟਰ ਕਰਾਉਣ, ਆਪਣਾ RSVP ਦੇਣ ਤੇ ਅਸੀਂ ਉਹਨਾਂ ਨੂੰ ਜ਼ਰੂਰ ਸੱਦਾ ਦਾਂਗੇ, ਇਨਵਾਈਟ ਭੇਜਾਂਗੇ। ਇਹਦੇ ਇਲਾਵਾ ਸਾਡੇ ਕੋਲ ਜਿਹੜੇ ਤੁਹਾਡੇ ਲਿਸਨਰਸ ਨੂੰ ਮੈਂ ਦੇਣਾ ਚਾਹੁੰਦਾ ਕਿ ਤੁਹਾਡਾ ਨਾਂ ਲੈ ਕੇ ਸਾਡੇ ਕੋਈ ਆਉਂਦਾ, ਮੈਂ $100 ਦਾ ਗਿਫਟ ਕਾਰਡ, ਅਗਰ ਮੇਰੇ ਕੋਈ ਇਨਰੋਲ ਹੁੰਦਾ ਤੇ ਮੈਂ %100 ਉਹਨੂੰ $100 ਦਾ ਗਿਫਟ ਕਾਰਡ ਦਾਂਗਾ, ਬਤੌਰ ਇੱਕ ਕਿ ਬਈ ਤੁਹਾਡੇ ਲਿਸਨਰ ਤੁਹਾਡਾ ਮਾਣ ਰੱਖਿਆ ਸੀ
3: ਜੀ।
5: ਔਰ ਅਗਰ ਉਹ ਕਿਸੇ ਨਾਲ ਰੈਫਰਲ ਲੈ ਕੇ ਆਉਂਦੇ ਨੇ ਤੇ $300 ਉਹ ਰੈਫਰਲ ਬੋਨਸ ਵੱਖਰਾ ਲਏਗਾ।
3: ਓਕੇ,
5: ਸੋ ਜਿਸ ਤਰ੍ਹਾਂ ਕਹਿੰਦੇ ਨੇ ਤੁਸੀਂ 6 ਮਹੀਨੇ ਰਹਿ ਗਏ, 6 ਮਹੀਨੇ ਚ ਬਿਹਾਰ ਹੀ ਬਾਹਰ ਹੈ, ਤੁਹਾਡੇ ਜਿੰਨੇ ਸਪੋਂਸਰਸ ਹੈਗੇ ਨੇ ਉਹ ਵੀ ਆਫਰਾਂ ਦੇ ਰਹੇ ਨੇ, ਸੋ ਸਾਡੇ ਵੱਲੋਂ ਵੀ ਬਹੁਤ ਸੋਹਣੀਆਂ ਆਫਰਸ ਨੇ। ਔਰ ਖਾਸ ਤੌਰ ਤੇ ਮੇਰੇ ਕੋਲ ਜੋ ਬੈਚਸ ਦਾ ਸਕੈਡਿਊਲ ਹੈ ਉਹ ਇੰਨਾ ਸੁਖੇਵਾਂ ਹੈ ਕਿ ਸਾਡੇ ਕੋਲ ਵੀਕਐਂਡ ਬੈਚ ਵੀ ਹੈ, ਵੀਕਡੇ ਬੈਚ ਵੀ ਹੈ, ਸਾਡੇ ਕੋਲ ਮਾਰਨਿੰਗ ਬੈਚ ਵੀ ਹੈ ਔਰ ਈਵਨਿੰਗ ਬੈਚ ਵੀ ਹੈ। ਸੋ ਜਿਹੜਾ ਬੰਦਾ ਜਿਸ ਤਰ੍ਹਾਂ ਦਾ ਵੀ ਜੋਬ ਕਰਦਾ ਹੈ ਉਹਦੀ ਸਹੂਲਤ ਵਾਸਤੇ ਕਿ ਨਾਲ ਨਾਲ ਆਪਣਾ ਪੜ੍ਹਾਈ ਕਰੇ, ਨਾਲ ਨਾਲ ਆਪਣਾ ਜੋਬ ਕਰੇ, ਉਹਨਾਂ ਨੂੰ ਬੈਨੀਫਿਟ ਮਿਲਦਾ। ਅਸੀਂ ਮਹੀਨੇ ਹਰ ਮਹੀਨੇ ਚ ਅਸੀਂ ਲੈਪਟਾਪ ਵੀ ਕੱਢਣਾ
3: ਓਕੇ,
5: ਤੇ ਜਿਹੜਾ ਲੱਕੀ ਡਰਾ ਕੱਢਾਂਗੇ ਤੇ ਉਹ ਬੱਚੇ ਨੂੰ ਉਸ ਤਰ੍ਹਾਂ ਹੀ ਮਿਲ ਜਾਣਾ।
3: ਨੰਬਰ ਇੱਕ ਵਾਰੀ ਦੇ ਦਿਓ ਨਾਲ ਦੀ ਨਾਲ।
5: ਸਾਡਾ ਨੰਬਰ ਹੈ ਜੀ 6474991009 ਔਰ ਇਹ ਸਾਰੇ ਪ੍ਰੋਗਰਾਮ ਆਨਲਾਈਨ ਨੇ ਜੀ। ਅਸੀਂ ਨਵੇਂ ਪ੍ਰੋਗਰਾਮ ਇੰਟਰੋਡਿਊਸ ਕਰ ਰਹੇ ਹਾਂ ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਦਾ, ਜੇ ਕਿਸੇ ਨੇ PSW ਨਹੀਂ ਕਰਨਾ ਔਰ ਹੈਲਥ ਕੇਅਰ 'ਚ ਹੀ ਰਹਿਣਾ ਤਾਂ ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਕਰ ਸਕਦਾ ਹੈ।
3: ਓਕੇ,
5: ਜੋ ਰਿਸੈਪਸ਼ਨ 'ਤੇ ਬੱਚਾ ਬੈਠ ਸਕਦਾ ਹੈ ਜਾਂ ਫਿਰ ਬਿਲਿੰਗ 'ਚ ਬੈਠ ਸਕਦਾ ਹੈ, ਫਾਈਲਿੰਗ 'ਚ ਬੈਠ ਸਕਦਾ ਹੈ। ਔਰ ਨਾਲ ਅਸੀਂ ਇੱਕ ਹੋਰ ਬੜਾ ਵੱਡਾ ਜਿਹੜਾ ਪ੍ਰੋਗਰਾਮ ਲਾਂਚ ਕਰਨ ਜਾ ਰਹੇ ਹਾਂ ਉਹ ਹੈ ਕੰਪਿਊਟਰਾਈਜ਼ਡ ਅਕਾਊਂਟਿੰਗ ਟੈਕਸ ਐਂਡ ਪੇਰੋਲ।
3: ਓਕੇ,
5: ਇਹ CPS ਦੇ ਨਾਲ ਤੁਹਾਨੂੰ ਜੋਬ ਮਿਲ ਸਕਦੀ ਹੈ ਔਰ ਬਹੁਤ ਅੱਛੀ, ਜਿਹਨਾਂ ਦਾ ਗਣਿਤ ਅੱਛਾ ਹੈ, ਜਿਹਨਾਂ ਨੂੰ ਮੈਥਸ ਵਿੱਚ ਥੋੜਾ ਇੰਟਰਸਟ ਹੈ, ਅਕਾਊਂਟਸ ਵਿੱਚ ਇੰਟਰਸਟ ਹੈ, ਉਹਨਾਂ ਵਾਸਤੇ ਬਹੁਤ ਸੋਹਣਾ ਪ੍ਰੋਗਰਾਮ ਹੈ। ਔਰ ਕੁੱਲ 24 ਹਫ਼ਤਿਆਂ ਦਾ ਪ੍ਰੋਗਰਾਮ ਹੈ, 24 ਹਫ਼ਤੇ ਦੇ ਪ੍ਰੋਗਰਾਮ ਵਾਸਤੇ ਤੁਹਾਨੂੰ ਕੋਈ ਵੀ ਸਟੱਡੀ ਪਰਮਿਟ ਲੈਣ ਦੀ ਲੋੜ ਨਹੀਂ। ਔਰ ਜਿਹੜੇ ਰੈਜੀਡੈਂਟ ਜਾਂ ਸਿਟੀਜ਼ਨ ਹੈਗੇ ਨੇ ਉਹਨਾਂ ਨੂੰ ਅਸੀਂ ਗਵਰਨਮੈਂਟ ਗ੍ਰਾਂਟਸ ਵੀ ਦਵਾਵਾਂਗੇ ਬੈਟਰ ਜੋਬਸ ਓਨਟੇਰੀਓ ਤੋਂ, ਅਪ ਟੂ 28,000 ਤੱਕ ਤੁਹਾਨੂੰ ਸਰਕਾਰ ਜਿਹੜਾ ਗ੍ਰਾਂਟ ਦੇ ਰਹੀ ਹੈ, ਭਾਵੇਂ ਉਹ ਸਭ ਬੰਦ ਹੋ ਰਿਹਾ। ਦਿਸ ਇਜ਼ ਡਿਫਰੈਂਟ ਪ੍ਰੋਗਰਾਮ।
3: ਵਾਹ ਜੀ ਵਾਹ। ਸੋ ਸਾਡੀਆਂ ਗੱਲਾਂ ਬਾਤਾਂ ਜੀ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ। ਕੋਈ ਵੀ ਸਵਾਲ ਤੁਸੀਂ ਇਹਨਾਂ ਨੂੰ ਡਾਇਰੈਕਟ ਵੀ ਕਰ ਸਕਦੇ ਹੋ, ਸਾਨੂੰ ਸਟੂਡੀਓ 'ਚ ਵੀ ਕਰ ਸਕਦੇ ਹੋ 9057999099 ਤੇ ਸਾਡੀ ਲਾਈਨ ਇਸ ਟਾਈਮ ਜੀ ਜਿਹੜੀ ਜੁੜੀ ਆ ਢਿੱਲੋਂ ਵੀਡੀਓ ਦੇ ਨਾਲ, ਸੈਮੀ ਢਿੱਲੋਂ ਸਾਹਿਬ ਨੇ, ਔਰ ਪੁੱਛਦੇ ਹਾਂ ਜੀ ਕੀ ਹਾਲ ਚਾਲ ਨੇ। ਢਿੱਲੋਂ ਸਾਹਿਬ ਕਿਵੇਂ ਦੇ ਹੋ?
6: ਬਹੁਤ ਵਧੀਆ ਜੀ, ਬਹੁਤ ਵਧੀਆ। ਜਿੰਨੇ ਵੀ ਸਰੋਤੇ ਆਪਣੇ ਵਤਨੋਂ ਦੂਰ ਨਾਲ ਜੁੜਿਆ ਜੀ AM 530 ਤੇ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ, ਬਹੁਤ ਬੱਲੇ ਬੱਲੇ
3: ਬੱਲੇ ਬੱਲੇ ਜੀ। ਔਰ ਮੈਂ ਸੈਮੀ ਸਾਹਿਬ ਦੱਸਾਂਗਾ ਕਿ ਕੱਲ ਮੈਂ ਤੁਹਾਡੇ ਵੱਲੋਂ ਜਿਹੜਾ IP ਬਾਕਸ ਸਾਡੇ ਘਰ ਚੱਲ ਰਿਹਾ ਉਹਦੇ ਤੇ ਮੈਂ ਬੈਠ ਕੇ ਜਦੋਂ ਰਾਤੀ ਮੈਚ ਦੇਖਿਆ ਨਾ ਸੌਕਰ ਦਾ, ਮੈਨੂੰ ਇਦਾਂ ਲੱਗਾ ਕਿ ਮੈਂ ਉਹ ਸਟੇਡੀਅਮ 'ਚ ਹੀ ਬੈਠਾ ਜੀ। ਇੰਨਾ ਸਾਰਾ ਸਹੀ ਗੱਲ ਹੈ, ਕਲੀਅਰ। ਔਰ ਇੰਨਾ ਘਰ 'ਚ ਬਹਿ ਕੇ ਇੱਕ ਮਜ਼ਾ ਹੋ ਰਿਹਾ ਕਿ ਆਪ ਘਰੇ ਸੇਫ ਹੋ ਤੁਸੀਂ, ਨਾਲ ਬੱਚਿਆਂ ਨਾਲ ਬੈਠ ਕੇ ਪਰਿਵਾਰ 'ਚ ਬੈਠ ਕੇ ਦੇਖਿਆ ਤੇ ਬੜਾ ਚੰਗਾ ਲੱਗਿਆ ਮੈਨੂੰ ਜੀ।
6: ਬਿਲਕੁਲ ਜੀ, ਸੋ ਸੁਖੀ ਜੀ, ਇਸੇ ਗੱਲ ਨੂੰ ਹੀ ਆਪਾਂ, ਮੈਂ ਸਮਝਦਾ ਆ ਕਿ ਆਪਾਂ ਇਸ ਚੀਜ਼ ਨੂੰ ਹੀ ਸਵਰਗ ਕਹਿੰਦੇ ਆ। ਆਪਾਂ ਆਪਣੇ ਘਰ ਦੇ ਵਿੱਚ AC ਘਰ ਦੇ ਵਿੱਚ ਬੈਠੇ ਆ, ਗੇਮ ਚੱਲ ਰਹੀ ਹੈਗੀ ਆ, ਰੋਨਾਲਡੋ ਖੇਲ ਰਿਹਾ ਹੈਗਾ ਆ, ਕ੍ਰਿਸਟਲ ਕਲੀਅਰ ਕੁਆਲਿਟੀ ਆ, ਇਦੋਂ ਵਧੀਆ ਲਾਈਫ ਹੋਰ ਕੀ ਹੋ ਸਕਦੀ ਆ।
3: ਬਿਲਕੁਲ, ਤੇ ਨਾਲੇ AC 'ਚ ਬੈਠੇ ਹੋ ਤੇ ਜਦੋਂ ਮਰਜ਼ੀ ਫਰਿੱਜ ਖੋਲੋ, ਜਿਹੜਾ ਮਰਜ਼ੀ ਖਾਣਾ ਪੀਣਾ ਪੀਓ, ਹਨਾ।
6: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ, ਨਾਲ ਕੋਈ ਸਾਫਟ ਡਰਿੰਕ ਰੱਖਿਆ ਆ, ਠੀਕ ਹੈ ਜੀ, ਜਿਹੜੇ ਮੇਰੇ ਵੀਰ ਕਹਿੰਦੇ ਥੋੜੇ ਬਹੁਤੇ ਹੈਗੇ ਆ ਉਹਨਾਂ ਲਈ, ਉਹ ਉਹਨਾਂ ਨੇ ਆਪਣਾ ਡਰਿੰਕ ਰੱਖਿਆ ਆ। ਸੋ ਡੈਫੀਨਿਟਲੀ ਜੀ, ਬਿਲਕੁਲ ਤੁਸੀਂ ਗੱਲ ਸਹੀ ਕਹੀ ਆ। ਦੇਖੋ ਅੱਜ ਦੀ ਡੇਟ ਦੇ ਵਿੱਚ ਸੁਖੀ ਜੀ, ਮੈਂ ਇਹ ਸਮਝਦਾ ਆ ਕਿ ਜਦੋਂ ਕੋਈ ਚੀਜ਼, ਜਦੋਂ ਟੈਕਨੋਲੋਜੀ ਤੁਹਾਨੂੰ ਕੋਈ ਚੀਜ਼ ਕਰਨ ਦੀ ਅਲਾਓ ਕਰਦੀ ਹੈ ਨਾ, ਉਹ ਫਿਰ ਆ ਕਿ ਉਹ ਤੁਹਾਡੇ ਕੰਪਨੀ ਦਾ ਮਾਈਨਸ ਪੁਆਇੰਟ ਹੋਊਗਾ ਜੇਕਰ ਤੁਸੀਂ ਉਹਨੂੰ ਪ੍ਰੋਪਰ ਤਰੀਕੇ ਨਾਲ ਨਹੀਂ ਕਰ ਪਾਉਂਦੇਗੇ। ਤੁਸੀਂ ਬਲੀਵ ਨਹੀਂ ਕਰਨਾ, ਕੱਲ ਅਸੀਂ, ਮੈਂ ਖੁਦ ਸ਼ਾਮ ਦੇ 8 ਵਜੇ ਤੱਕ ਸਟੋਰ ਤੇ ਸੀਗਾ, ਔਰ ਇੰਨੇ ਕੁ ਕਾਲ ਜਿਹੜੇ, ਖਾਸ ਕਰਕੇ ਜਿਹੜੇ ਲੋਕਾਂ ਦੇ ਕਸਟਮਰਸ ਦੇ ਜਿਹੜੇ ਅਕਾਊਂਟਸ ਆ ਉਹ ਰਿਨਿਊ ਹੋਣ ਵਾਲੇ ਆ, ਬਸ ਜੀ ਜਲਦੀ ਜਲਦੀ ਜਲਦੀ ਜਲਦੀ ਕਰ ਦਿਓ, ਅਸੀਂ ਗੇਮ ਦੇਖਣੀ ਹੈਗੀ ਆ। ਸੋ ਡੈਫੀਨਿਟਲੀ ਜੀ, ਅਸੀਂ, ਸਾਨੂੰ ਆਪ ਬਹੁਤ ਖੁਸ਼ੀ ਹੁੰਦੀ ਆ ਜਦੋਂ ਜਿਹੜਾ ਸਾਡਾ ਕਸਟਮਰ ਆ ਥਰੂ ਆਊਟ ਨਾਰਥ ਅਮਰੀਕਾ ਸਾਡੇ ਨਾਲ ਜੁੜਿਆ ਆ ਔਰ ਢਿੱਲੋਂ ਵੀਡੀਓ ਤੇ ਉਹਨਾਂ ਨੇ ਵਿਸ਼ਵਾਸ ਕੀਤਾ ਆ, ਢਿੱਲੋਂ ਵੀਡੀਓ ਦੀ ਸਰਵਿਸ ਦੇ ਉੱਤੇ ਵਿਸ਼ਵਾਸ ਕੀਤਾ ਆ। ਸੋ ਡੈਫਨਿਟਲੀ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਨਵੇਂ ਇਮੀਗ੍ਰੈਂਟ ਹੋ ਆਪਣੇ ਘਰੇ ਆਈ ਪੀ ਟੀ ਵੀ ਬਾਕਸ ਲਗਾਉਣਾ ਆ ਜਾਂ ਤੁਹਾਡੇ ਕੋਲੇ ਬਾਕਸ ਹੈਗਾ ਆ, ਤੁਸੀਂ ਆਪਣੇ ਕਰੰਟ ਪ੍ਰੋਵਾਈਡਰ ਦੇ ਨਾਲ ਸੰਤੁਸ਼ਟ ਨਹੀਂ ਹੈਗੇ, ਤੁਹਾਡਾ ਫੋਨ ਨਹੀਂ ਚੱਕਿਆ ਜਾਂਦਾ, ਔਰ ਤੁਸੀਂ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਪੂਰੇ ਸਾਲ ਦੀ ਪੇਮੈਂਟ ਕੀਤੀ ਹੁੰਦੀ ਆ ਲੇਕਿਨ ਜਿਹੜਾ ਤੁਹਾਡਾ ਅਕਾਊਂਟ ਹੈ ਉਹ ਹਰ ਮਹੀਨੇ ਬੰਦ ਹੋ ਜਾਂਦਾ। ਸਾਨੂੰ ਤਾਂ ਪਤਾ ਉਹ ਕਿਉਂ ਬੰਦ ਹੁੰਦਾ ਆ, ਬਟ ਇਹ ਆ ਕਿ ਏਦਾਂ ਦੀ ਪ੍ਰੋਬਲਮ ਤੁਹਾਨੂੰ ਢਿੱਲੋਂ ਵੀਡੀਓ ਤੇ ਕਦੇ ਨਹੀਂ ਆਊਗੀ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਆਪਣੀ ਆਈ ਪੀ ਟੀ ਵੀ ਦੀਆਂ ਸਰਵਿਸਿਜ਼ ਲੈਣ ਵਾਸਤੇ ਸਾਡੇ ਨਾਲ ਤਾਲਮੇਲ ਕਰੋ, ਢਿੱਲੋਂ ਵੀਡੀਓ ਤੇ ਕਰੋ। ਸਟ੍ਰੀਮ ਦੀ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਆ, ਗੁਰਬਾਣੀ ਰੇਡੀਓ ਤੁਸੀਂ ਲੈਣਾ ਆ, ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਲੈਣੀ ਹੈਗੀ ਆ, ਜਾਂ ਫਿਰ ਤੁਹਾਡੇ ਘਰੇ ਤੁਹਾਡੇ ਬੱਚਿਆਂ ਦੀਆਂ ਹਾਈ ਏਟ ਦੀਆਂ ਟੇਪਾਂ ਜਾਂ ਤੁਹਾਡੇ ਖੁਦ ਦੀਆਂ ਵੀ ਐਚ ਐਸ ਵਿਆਹ ਦੀਆਂ ਟੇਪਾਂ ਅੱਜ ਤੋਂ 30-35 ਸਾਲ ਪਹਿਲਾਂ ਜਿਹੜੀਆਂ ਰਿਕਾਰਡ ਹੋਈਆਂ ਸੀਗੀਆਂ, ਤੁਸੀਂ ਉਹ ਆਪਣੇ ਸਮਾਰਟ ਟੀਵੀ ਤੇ ਦੇਖਣਾ ਚਾਹੁੰਦੇ ਹੋ ਤਾਂ ਡੈਫਨਿਟਲੀ ਤੁਸੀਂ ਉਹਨਾਂ ਨੂੰ ਢਿੱਲੋਂ ਵੀਡੀਓ ਤੇ ਲੈ ਕੇ ਆਓ। ਐਬਨੀਜ਼ਰ ਐਂਡ ਗੌਰ ਰੋਡ ਦੀ ਸਾਡੀ ਲੋਕੇਸ਼ਨ ਆ ਸੁਖੀ ਜੀ, 7 ਦਿਨ 11 ਤੋਂ ਲੈ ਕੇ 8 ਵਜੇ ਤੱਕ ਸਾਡਾ ਸਟੋਰ ਖੁੱਲਾ ਹੁੰਦਾ। ਕੋਈ ਵੀ ਇਨਫੋਰਮੇਸ਼ਨ ਲਈ ਢਿੱਲੋਂ ਵੀਡੀਓ ਦਾ ਇੱਕੋ ਇੱਕ ਨੰਬਰ ਆ
3: 9 0 5 2 0 4 1 3 1 3 ਵਾਸੀਆਂ ਨੂੰ ਬੜਾ ਉਤਸ਼ਾਹ ਆ ਕਿਉਂਕਿ ਕੈਨੇਡਾ ਦਾ ਜਿਹੜਾ ਮੈਚ ਹੋਣ ਜਾ ਰਿਹਾ ਕੱਲ ਨੂੰ ਹੂਸਟਨ ਦੇ ਵਿੱਚ, ਉਹ ਵੀ ਘਰ ਬੈਠੇ ਬਿਠਾਏ ਦੇਖ ਸਕਦੇ।
6: ਬਿਲਕੁਲ ਜੀ ਬਿਲਕੁਲ, ਆਪਾਂ ਉਸ ਉਸ ਕਹਿੰਦੇ ਹੁੰਦੇ ਆ ਕਿ ਮੈਚ ਦਾ ਆਨੰਦ ਮਾਨਣਾ ਆ ਔਰ ਆਪਣੀ ਟੀਮ ਕੈਨੇਡਾ ਦੀ ਟੀਮ ਜਿਹੜੀ ਹੈਗੀ ਆ ਉਹਨੂੰ ਸਪੋਰਟ ਕਰਨੀ ਆ। ਸੋ ਡੈਫਨਿਟਲੀ ਅਸੀਂ ਤਾਂ ਚਾਹਾਂਗੇ 100% ਜੀ ਕੈਨੇਡਾ ਦੀ ਟੀਮ ਕੱਲ ਨੂੰ ਜਿੱਤੇ ਔਰ ਆਪਣਾ ਇਸ ਫੀਫਾ ਕੱਪ ਦੇ ਵਿੱਚ ਅੱਗੇ ਜਾਵੇ।
3: ਬਿਲਕੁਲ ਜੀ, ਅਸੀਂ ਤਾਂ ਅੱਜ ਹੀ ਦੇਖ ਲਓ ਇੱਧਰ ਸਾਡੇ ਨਾਲ ਸਟੂਡੀਓ ਦੇ ਵਿੱਚ ਪ੍ਰਾਈਮ ਇੰਟਰਨੈਸ਼ਨਲ ਕਾਲਜ ਦੀ ਟੀਮ ਆ, ਸਾਡੀ ਟੀਮ ਆ, ਕਿਰਨ ਹੋਣੀ, ਅਸੀਂ ਤਾਂ ਅੱਜ ਹੀ ਲਾਲ ਟੀ ਸ਼ਰਟਾਂ ਪਾ ਕੇ ਬਹਿ ਗਏ ਜੀ। ਬਹੁਤ ਬਹੁਤ ਧੰਨਵਾਦ ਜੀ। 9052041313 ਢਿੱਲੋਂ ਵੀਡੀਓ ਦਾ ਡਾਇਰੈਕਟ ਨੰਬਰ ਹੈਗਾ, ਤੁਸੀਂ ਸੈਮੀ ਢਿੱਲੋਂ ਸਾਹਿਬ ਔਰ ਇਹਨਾਂ ਦੇ ਕਿਸੇ ਵੀ ਸਟਾਫ ਮੈਂਬਰ ਨਾਲ ਗੱਲਬਾਤ ਕਰ ਲੈਣੀ। ਬਹੁਤ ਬਹੁਤ ਸ਼ੁਕਰੀਆ ਜੀ।
6: ਥੈਂਕ ਯੂ ਜੀ।
3: ਔਰ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈਗਾ ਉਹ ਅਸੀਂ ਸਿੰਘਾਪੁਰ ਜੁਵਲਰ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹੈਗੇ। ਜੁਵਲਰੀ ਦੀ ਕੋਈ ਵੀ ਸ਼ਾਪਿੰਗ ਕਰਨੀ ਹੋਵੇ ਤੇ ਏਅਰਪੋਰਟ ਰੋਡ ਦੇ ਉੱਤੇ ਸਿੰਘਾਪੁਰ ਜੁਵਲਰ ਹੈ ਜਿੱਥੇ ਡਿਸਕਾਊਂਟ ਮਿਲ ਰਿਹਾ ਤੁਹਾਨੂੰ 70% ਡਾਇਮੰਡ ਦੀ ਜੁਵਲਰੀ ਦੇ ਉੱਪਰ। ਔਰ ਇਹਨਾਂ ਦਿਨਾਂ ਦੇ ਵਿੱਚ ਜੇਕਰ ਤੁਹਾਨੂੰ ਪੈਸੇ ਦੀ ਲੋੜ ਪੈ ਗਈ ਆ, ਘਰ ਪਿਆ ਤੁਹਾਡਾ ਸੋਨਾ, ਉਹਦਾ ਕੋਈ ਫਾਇਦਾ ਨਹੀਂ ਆ ਜਿਹੜਾ ਘਰ ਹੀ ਪਿਆ ਆ ਜੇ ਤੁਸੀਂ ਆਪ ਤੰਗ ਹੋ ਰਹੇ ਹੋ, ਤੇ ਤੁਸੀਂ ਆਪਣਾ ਪੁਰਾਣਾ ਸੋਨਾ ਦੇ ਕੇ ਪੈਸੇ ਵੀ ਲੈ ਸਕਦੇ ਹੋ ਜਾਂ ਨਵੇਂ ਡਿਜ਼ਾਇਨ ਵੀ ਇਹਨਾਂ ਕੋਲੋਂ ਲੈ ਸਕਦੇ ਹੋ। ਸਿੰਘਾਪੁਰ ਜੁਵਲਰ ਦਾ ਨੰਬਰ ਹੈ 9056 1 2 1 5 0 0 ਤੇ ਸਾਡਾ ਨੰਬਰ ਯਾਦ ਕਰਾ ਦਈਏ ਜੀ 9057990999 ਹੈ। ਕੋਈ ਸਾਡੇ ਨਾਲ ਗੱਲਬਾਤ ਕਰਨੀ ਤੇ ਅੱਜ ਦੇ ਫਰਾਈਡੇ ਦੇ ਵਿੱਚ ਹੈਲੋ ਸ਼ੈਲੋ ਕਰਨੀ, ਸਾਡਾ ਵੀ ਹੌਸਲਾ ਵੱਧ ਜਾਊਗਾ ਜੀ। ਬਿਕਰਮ ਜੀ, ਮੈਂ ਅਕਸਰ ਕਹਿੰਦਾ ਹੁੰਦਾ ਕਿ ਜਿੱਦਾਂ ਬਾਤਾਂ ਪਾਉਣ ਵਾਲੇ ਨੂੰ ਹੰਗਾਰੇ ਦੀ ਲੋੜ ਹੁੰਦੀ ਹੈ ਨਾ, ਪੀਂਘ ਝੂਟਣ ਵਾਲੇ ਨੂੰ ਹਲਾਰੇ ਦੀ ਲੋੜ ਹੁੰਦੀ ਆ, ਤੇ ਸਾਨੂੰ ਸਾਡੇ ਸਪੌਂਸਰਾਂ ਦੇ ਸਹਾਰੇ ਦੀ ਲੋੜ ਹੁੰਦੀ ਆ, ਤੇ ਏਦਾਂ ਹੀ ਸਾਨੂੰ ਜਿਹੜੇ ਲਿਸਨਰ ਆ ਉਹਨਾਂ ਦੀ ਆਵਾਜ਼ ਸੁਣ ਪਵੇ ਇੱਕ ਵਾਰੀ ਤੇ ਸਾਨੂੰ ਵੀ ਲੱਗਦਾ ਕਿ ਵਾਕਈ ਕੋਈ ਸੁਣ ਰਿਹਾ
5: ਜੀ। ਬਿਲਕੁਲ, ਬੜਾ ਉਤਸ਼ਾਹ ਮਿਲਦਾ ਹੈ।
3: ਹਾਂਜੀ,
5: ਜੋ ਕੰਮ ਤੁਸੀਂ ਕਰਦੇ ਹੋ ਇਨਫੋਰਮੇਸ਼ਨ ਦਾ, ਇਹ ਜਿੰਨਾ ਕਿ ਲੋਕ ਉਤਸ਼ਾਹ ਦੇਣਗੇ, ਜਿੰਨੇ ਹੱਲਾਸ਼ੇਰੀ ਦੇਣਗੇ, ਉਹਨਾਂ ਹੋਰ ਤੁਸੀਂ ਵੱਧ ਚੜ ਕੇ ਕੰਮ।
3: ਬਿਲਕੁਲ ਜੀ, ਹੁਣ ਜਿੱਦਾਂ ਮੈਚ ਚੱਲ ਰਿਹਾ, ਜੇ ਦਰਸ਼ਕ ਪਿੱਛੋਂ ਨਾ ਚੀਕਾਂ ਮਾਰਨ ਤੇ ਉਹ ਵਿਚਾਰੇ ਤੋਂ ਕਿਹਨੂੰ ਫੁੱਟਬਾਲ ਦਿਖਾਲਣਾ ਉਹਨਾਂ ਨੇ। ਸੋ ਅਸੀਂ ਵੀ ਚੀਕਾਂ ਮਾਰਦੇ ਹਾਂ, ਸਾਨੂੰ ਵੀ ਓਏ ਹੋਏ ਕਰੋ ਕਰੋ ਜੋ ਵੀ ਕਰ ਰਹੇ। 9057990999 ਦੇ ਉੱਤੇ ਲਓ ਫਿਰ ਸਾਡੀ ਲਾਈਨ। ਹੁਣ ਇਸ ਟਾਈਮ ਜਿਹੜੀ ਕਾਲ ਆਈ ਹੈ ਜੀ, ਉਹ ਆਈ ਜੀ ਸਾਡੇ ਸਪੌਂਸਰ ਨੇ ਬੜੇ ਲੰਬੇ ਅਰਸੇ ਤੋਂ ਵਤਨ ਦੂਰ ਦੀ ਟੀਮ ਦੇ ਨਾਲ ਜੁੜੇ ਹੋਏ ਨੇ, ਹਰਪ੍ਰੀਤ ਸੈਣੀ ਹੋਰੀ। ਸੋ ਹਰਪ੍ਰੀਤ ਜੀ, ਜੀ ਆਇਆਂ ਨੂੰ
7: ਥੈਂਕ ਯੂ ਸੋ ਮਚ ਸੁਖੀ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ, ਔਰ ਅੱਜ ਦੇ ਪ੍ਰੋਗਰਾਮ ਚ ਕੀ ਖਬਰ ਦੇਣੀ ਆਪਾਂ ਸੁਣਨ ਵਾਲਿਆਂ ਨੂੰ?
7: ਬਿਲਕੁਲ ਸੁਖੀ ਜੀ, ਵੀਕਐਂਡ ਦਾ ਟਾਈਮ ਹੈਗਾ, ਅੱਜ ਫਰਾਈਡੇ ਹੋ ਗਿਆ, ਸੈਟਰਡੇ ਸੰਡੇ, ਕਿਉਂਕਿ ਬਹੁਤ ਵਾਰ ਇੱਦਾਂ ਹੁੰਦਾ ਹੈ ਕਿ ਜਦੋਂ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰਦੇ ਹਾਂ, ਸੋ ਇੰਸ਼ੋਰੈਂਸ ਦੀ ਇਨਫੋਰਮੇਸ਼ਨ ਦਿੰਦੇ ਹਾਂ, ਇਨਵੈਸਟਮੈਂਟ ਪਲਾਨਸ ਦੀ ਇਨਫੋਰਮੇਸ਼ਨ ਦਿੰਦੇ ਹਾਂ। ਸੋ ਸਾਡੇ ਲਿਸਨਰਸ ਨੂੰ ਹੁੰਦਾ ਹੈਗਾ ਹੈ ਕਿ ਅਸੀਂ ਇੱਕ ਵਾਰੀ ਬੈਠ ਕੇ ਅਪਾਇੰਟਮੈਂਟ ਸੈੱਟ ਕਰਕੇ ਸਾਰਾ ਕੁਝ ਡਿਸਕਸ਼ਨ ਕਰੀਏ, ਬਟ ਯੂਜਲੀ ਵੀਕਡੇਜ ਦੇ ਵਿੱਚ ਆਪਾਂ ਸਾਰੇ ਜਾਣੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੁੰਦੇ ਹਾਂ, ਇਸ ਕਰਕੇ ਕਈ ਵਾਰ ਆਪਾਂ ਨੂੰ ਟਾਈਮ ਨਹੀਂ ਲੱਗਦਾ ਕਿ ਆਪਾਂ ਆਪਣੇ ਲਈ ਹੀ ਇਹਨਾਂ ਚੀਜ਼ਾਂ ਦੇ ਲਈ ਟਾਈਮ ਕੱਢ ਸਕੀਏ। ਵੀਕਐਂਡ ਦੇ ਉੱਪਰ ਤੁਸੀਂ ਸਾਡੇ ਆਫਿਸ ਆ ਸਕਦੇ ਹਾਂ, ਸੈਟਰਡੇ ਸੰਡੇ ਦੋਨੋਂ ਦਿਨ ਆਫਿਸ ਖੁੱਲਾ ਹੈਗਾ। ਕੋਈ ਵੀ ਤੁਸੀਂ ਆਪਣੀ ਇੰਸ਼ੋਰੈਂਸ ਪਲੈਨਿੰਗ ਦੇ ਰਿਗਾਰਡਿੰਗ ਆਪਣੀਆਂ ਡਿਸਕਸ਼ਨਸ ਕਰਨੀਆਂ ਹੈਗੀਆਂ, ਤੁਸੀਂ ਆਪਣੀਆਂ ਪੁਰਾਣੀਆਂ ਪਾਲਿਸੀਜ਼ ਨੂੰ ਰਿਵਿਊ ਕਰਾਉਣਾ ਆ, ਨਵੀਂ ਕੋਈ ਕਵਰੇਜ ਐਡ ਆਨ ਕਰਨੀ ਹੈਗੀ ਆ, ਸੋ ਤੁਸੀਂ ਦੇਖਣਾ ਹੈ ਕਿ ਤੁਹਾਡੀ ਟਰਮ ਇੰਸ਼ੋਰੈਂਸ ਪਾਲਿਸੀ ਜੇ ਹੈਗੀਆਂ ਆ ਤਾਂ ਕਦੋਂ ਐਕਸਪਾਇਰ ਹੋ ਰਹੀ ਆ, ਕਦੋਂ ਉਹਦੀ ਰਿਨਿਊਵਲ ਆ, ਕੀ ਰਿਨਿਊਵਲ ਦੇ ਪ੍ਰਾਈਸਿਸ ਹੈਗੀਆਂ, ਤੇ ਹੁਣ ਤੁਹਾਡੇ ਕੋਲ ਕਿਹੜੀਆਂ ਕਿਹੜੀਆਂ ਆਪਸ਼ਨਸ ਹੈਗੀਆਂ। ਇਹ ਸਾਰੀਆਂ ਚੀਜ਼ਾਂ ਤੁਸੀਂ ਸਾਡੇ ਕੋਲ ਆ ਕੇ ਆਫਿਸ ਦੇ ਵਿੱਚ ਡਿਸਕਸ ਕਰ ਸਕਦੇ ਆ। ਅਗਰ ਤੁਸੀਂ ਜ਼ੂਮ ਤੇ ਮੀਟਿੰਗ ਸੈੱਟ ਕਰਨਾ ਚਾਹੁੰਦੇ ਆ, ਫੋਨ ਦੇ ਉੱਪਰ ਗੱਲ ਕਰਨਾ ਚਾਹੁੰਦੇ ਆ, ਨੰਬਰ ਮੇਰਾ ਹੈਗਾ ਜੀ 416-8176500। ਆਫਿਸ ਸਾਡਾ ਲੋਕੇਟਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੋਪ ਚੋਇਸ ਇੰਸ਼ੋਰੈਂਸ ਦਾ ਆਫਿਸ ਬ੍ਰਮਟਨ ਦੇ ਵਿੱਚ। ਸੋ ਇੰਸ਼ੋਰੈਂਸ ਦੀ ਜਦੋਂ ਵੀ ਆਪਾਂ ਗੱਲ ਕਰਦੇ ਹੈਗੇ ਆ, ਜਿੱਥੇ ਆਪਾਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸਐਬਿਲਿਟੀ, ਤੁਹਾਡੀ ਆਪਣੀ ਪਰਸਨਲ ਰਿਸਕ ਮੈਨੇਜਮੈਂਟ ਦੀ ਗੱਲ ਕਰਦੇ ਆ, ਉੱਥੇ ਨਾਲ ਜਿਹੜੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਸਮਰ ਦਾ ਟਾਈਮ ਚੱਲਦਾ ਪਿਆ ਆ, ਤੁਹਾਡੇ ਰੈਲੇਟਿਵ ਐਜ਼ ਆ ਵਿਜ਼ਿਟਰ ਇੱਥੇ ਆ ਰਹੇ ਆ, ਉਹਨਾਂ ਦੀ ਮੈਡੀਕਲ ਐਮਰਜੈਂਸੀ ਕਵਰੇਜ, ਕਿਉਂਕਿ ਬਹੁਤ ਵਾਰ ਇੱਦਾਂ ਹੁੰਦਾ ਹੈਗਾ ਹੈ ਕਿ ਕੱਲ ਨੂੰ ਕੋਈ ਐਮਰਜੈਂਸੀ ਆ ਜਾਵੇ, ਕੱਲ ਨੂੰ ਕੋਈ ਹਾਸਪਿਟਲਾਈਜੇਸ਼ਨ ਹੋ ਜਾਵੇ, ਉਸ ਵੇਲੇ ਸਾਨੂੰ ਕਾਲਸ ਆਉਂਦੀਆਂ ਕਿ ਹੁਣ ਕੋਈ ਕਵਰੇਜ ਕਰ ਦਿਓ। ਕੋਈ ਵੀ ਇੰਸ਼ੋਰੈਂਸ ਕੰਪਨੀ ਤੁਹਾਨੂੰ ਜਿਹੜੀ ਹੈਗੀ ਆ ਕਵਰੇਜ ਨਹੀਂ ਪ੍ਰੋਵਾਈਡ ਕਰ ਸਕਦੀ ਜੇ ਆਲਰੇਡੀ ਤੁਸੀਂ ਉਸ ਸਿਚੁਏਸ਼ਨ ਦੇ ਵਿੱਚ ਹੈਗੇ ਆ ਜਿੱਥੇ ਉਹਨਾਂ ਨੂੰ ਪਤਾ ਹੈ ਕਿ ਕਲੇਮ ਆ ਗਿਆ ਹੈਗਾ। ਸੋ ਅਗਰ ਤੁਸੀਂ ਪਹਿਲਾਂ ਪਾਲਿਸੀ ਲਈ ਸੀਗੀ, ਉਸ ਤੋਂ ਬਾਅਦ ਕੋਈ ਇਸ਼ੂ ਆਉਂਦਾ ਹੈਗਾ, ਦੈਨ ਡੈਫੀਨੇਟਲੀ ਉਹਨਾਂ ਨੂੰ ਕਵਰ ਕਰਨਾ ਪੈਂਦਾ ਆ। ਸੋ ਇਸੇ ਕਰਕੇ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਕਿ ਅਗਰ ਉਹਨਾਂ ਦਾ ਟ੍ਰਿਪ ਤੁਸੀਂ ਬੁੱਕ ਕੀਤਾ ਹੈਗਾ ਆ ਤੇ ਜਦੋਂ ਉਹਨਾਂ ਨੇ ਆਪਣੀ ਕੰਟਰੀ ਤੋਂ ਚੱਲਣਾ ਆ ਉਸੇ ਟਾਈਮ ਤੇ ਉਹਨਾਂ ਦੀ ਕਵਰੇਜ ਕਰਵਾਓ ਤਾਂ ਕਿ ਰਸਤੇ ਦੇ ਵਿੱਚ ਵੀ ਉਹ ਕਵਰ ਹੋਣ ਅਤੇ ਉੱਤਰ ਦੇ ਸਾਰ ਉਹਨਾਂ ਦੀ ਪਾਲਿਸੀ ਜਿਹੜੀ ਆ ਉਹ ਇਨਫੋਰਸ ਹੋਵੇ। ਸੋ ਤੁਹਾਨੂੰ ਕੋਈ ਵੀ ਇੱਦਾਂ ਦਾ ਇਸ਼ੂ ਨਾ ਆਵੇ ਕਿ ਹਾਂਜੀ ਹੁਣ ਵੇਟਿੰਗ ਪੀਰੀਅਡ ਆ ਪਾਲਿਸੀ ਦੇ ਵਿੱਚ ਤੇ ਹੁਣ ਉਹਨਾਂ ਨੇ ਕਵਰ ਨਹੀਂ ਹੋਣਾ। ਸੋ ਕੋਈ ਵੀ ਕੁਐਸਚਨਸ ਹੈਗੇ ਆ ਤੁਹਾਡੀ ਵਿਜ਼ਿਟਰ, ਟਰੈਵਲ, ਸੁਪਰ ਵੀਜ਼ਾ, ਮੈਡੀਕਲ ਇੰਸ਼ੋਰੈਂਸ ਜਾਂ ਆਪਣੀਆਂ ਪਰਸਨਲ ਇੰਸ਼ੋਰੈਂਸ ਇਨਵੈਸਟਮੈਂਟ ਪਲੈਨਿੰਗ ਦੇ ਨਾਲ ਰਿਲੇਟਡ, ਨੰਬਰ ਹੈਗਾ ਜੀ 416-8176500-416-817-5500।
3: ਥੈਂਕ ਯੂ, ਥੈਂਕ ਯੂ ਹਰਪ੍ਰੀਤ ਜੀ, ਬਹੁਤ ਬਹੁਤ ਧੰਨਵਾਦ। ਔਰ ਹਰਪ੍ਰੀਤ ਹੋਰਾਂ ਦਾ ਨੰਬਰ ਸਾਡੇ ਕੋਲੋਂ ਕਦੀ ਵੀ ਲੈ ਸਕਦੇ ਹੋ ਤੁਸੀਂ, ਨੰਬਰ ਹੈ ਜੀ 416-8176500। ਤੇ ਸਾਡੇ ਨਾਲ ਸਟੂਡੀਓ ਚ ਜੀ ਬਿਕਰਮ ਜੀ, ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਉਧਰੋਂ ਮਨਪ੍ਰੀਤ ਹੋਰੀ ਵੀ ਆ ਗਏ ਨੇ ਸਾਡੇ ਨਾਲ ਇੰਡੀਆ ਤੋਂ ਲਾਈਨ ਤੇ, ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰੀਏ।
5: ਮੈਂ ਬਸ ਜ਼ਰੂਰ ਇੰਨਾ ਕਹਿਣਾ ਚਾਹਾਂਗਾ ਕਿ ਸਾਡੇ ਕੋਈ ਵੀ ਸਰੋਤਾ ਤੁਹਾਡਾ ਅਗਰ ਸਾਡੇ ਕੋਲ ਆਉਂਦਾ ਹੈ ਔਰ ਉਹ ਪ੍ਰੋਗਰਾਮਾਂ ਬਾਰੇ ਜਾਣਨਾ ਚਾਹੁੰਦਾ ਹੈ, ਸਾਡੀ ਫ੍ਰੀ ਕੈਰੀਅਰ ਕਾਉਂਸਲਿੰਗ ਹੈ, ਕੋਈ ਓਬਲੀਗੇਸ਼ਨ ਨਹੀਂ ਐਨਰੋਲਮੈਂਟ ਦੀ, ਸਾਡੀ ਵੈਬਸਾਈਟ ਤੋਂ ਜਾਂ ਕਾਲ ਕਰਕੇ ਸਾਨੂੰ ਬੁੱਕ ਕਰ ਸਕਦੇ ਨੇ ਆਪਣਾ ਸੈਸ਼ਨ। ਸਾਡਾ ਨੰਬਰ ਹੈ 6474991009। ਔਰ ਆਉਣ ਵਾਲੇ ਸਮੇਂ ਚ ਅਸੀਂ AI, ਸਾਈਬਰ ਸਿਕਿਉਰਿਟੀ ਔਰ ਹੋਰ ਬੜੇ ਸਾਰੇ ਪ੍ਰੋਗਰਾਮ ਲੈ ਕੇ ਆ ਰਹੇ ਹਾਂ ਜਿਹੜੇ ਕਿ ਕੈਰੀਅਰ ਓਰੀਐਂਟਿਡ ਨੇ, ਜਿਹੜੇ ਕਿ ਲੋਕਾਂ ਨੂੰ ਅੱਛਾ ਇੱਕ ਜੀਵਿਕਾ ਜਿਹੜੀ ਹੈ ਲੈਣ ਵਾਸਤੇ ਉਹ ਉਹਨਾਂ ਨੂੰ ਫੈਸਿਲਿਟੀ ਮਿਲੇਗੀ।
3: ਕਿਆ ਬਾਤ ਜੀ, ਮੈਂ ਅਕਸਰ ਗੱਲ ਕਹਿੰਦਾ ਹੁੰਦਾ ਕਿ ਦੇਖੋ ਜਿਹੜੀ ਐਜੂਕੇਸ਼ਨ ਹੈ ਉਹਨੂੰ ਉਹ ਨਹੀਂ ਤੁਹਾਡੇ ਕੋਲ ਚੋਰੀ ਹੋਣੀ
5: ਜੀ, ਬਿਲਕੁਲ।
3: ਔਰ ਬਹੁਤ ਸਾਰੇ ਲੋਕ ਨੇ ਜਿਹੜੇ ਕੁਛ ਕਰਨਾ ਚਾਹੁੰਦੇ ਆ ਤੇ ਕਈ ਵਾਰੀ ਉਹਨਾਂ ਕੋਲ ਟਾਈਮ ਨਹੀਂ ਲੱਗਦਾ, ਪਰ ਆਹ ਮੁਲਕ ਏਦਾਂ ਦਾ ਜੀ ਇੱਥੇ ਕਿਸੇ ਏਜ ਦੇ ਵਿੱਚ ਵੀ ਤੁਸੀਂ ਸਟੱਡੀ ਕਰ ਸਕਦੇ
5: ਜੀ, ਬਿਲਕੁਲ,
3: ਹੈ ਨਾ, ਕਿਸੇ ਉਮਰ ਚ ਵੀ ਤੁਸੀਂ ਪੜ੍ਹ ਸਕਦੇ ਹੋ। ਮੈਨੂੰ ਯਾਦ ਹੈ ਜੀ ਅਸੀਂ ਜਦੋਂ ਨਵੇਂ ਨਵੇਂ ਆਏ ਸੀ ਤੇ ਇੰਗਲਿਸ਼ ਨਹੀਂ ਆਉਂਦੀ ਸੀ, ESL ਕਲਾਸਾਂ ਤੇ ਜਾਈਦਾ ਸੀਗਾ ਤੇ ਉੱਥੇ ਦੇਖੀਦਾ ਸੀ ਕਿ ਕੋਈ ਉੱਥੇ 60 ਸਾਲ, ਕੋਈ 70 ਸਾਲ ਦੇ ਜਿਹੜੇ ਹੋਰ ਕੰਟਰੀਆਂ ਤੋਂ ਲੋਕ ਆਏ ਉਹ ਵੀ ਨਾਲ ਬੈਠ ਕੇ ਸਾਰੇ ਸਿੱਖਦੇ ਹੁੰਦੇ ਸੀ
5: ਜੀ, ਬਿਲਕੁਲ। ਖੂਬਸੂਰਤੀ ਹੈ ਸਿਕਸ਼ਾ ਦੀ, ਔਰ ਬਾਣੀ ਤਾਂ ਕਹਿੰਦੀ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ,
3: ਕਿ
5: ਜੇ ਵਿਦਿਆ ਵਿਚਾਰੋਗੇ ਤਾਂ ਹੀ ਪਰਉਪਕਾਰ ਕਰ ਪਾਓਗੇ, ਨਹੀਂ ਤਾਂ ਨਹੀਂ ਕਰ ਪਾਓਗੇ।
3: ਨੰਬਰ ਦੇ ਦਿਓ ਜੀ,
5: ਸਾਡਾ ਨੰਬਰ ਹੈ ਜੀ 6474991009।
3: ਥੈਂਕ ਯੂ ਜੀ, ਤੁਸੀਂ ਕੁਝ ਕਹਿਣਾ ਚਾਹੋਗੇ?
8: ਜੀ ਮੈਂ ਬਸ ਇਹੀ ਕਹਿਣਾ ਚਾਹਾਂਗੀ ਕਿ ਸਾਡੇ ਕੋਲ ਅਰਲੀ ਬਰਡ ਪ੍ਰਾਈਜ਼ ਵੀ ਹੈਗੇ ਨੇ, ਅਸੀਂ ਜਿਹੜੇ ਪ੍ਰੋਗਰਾਮ ਹੈ ਜਿਹੜੇ ਸਟੂਡੈਂਟਸ ਨੇ ਨਾ ਉੱਥੇ ਬਹੁਤ ਵੱਡੇ ਡ੍ਰੀਮਸ ਲੈ ਕੇ ਆਉਂਦੇ ਨੇ ਕਿ ਅਸੀਂ ਕੈਨੇਡਾ ਜਾ ਰਹੇ ਹਾਂ, ਅਸੀਂ ਉੱਥੇ ਜਾ ਕੇ ਹੈ ਨਾ ਵਧੀਆ ਕੰਮ ਕਰਾਂਗੇ, PR ਹੋਵਾਂਗੇ, ਬਟ ਕਾਫੀ ਵਾਰ ਉਹ ਕਨਫਿਊਜ਼ ਵੀ ਹੋ ਜਾਂਦੇ ਨੇ ਕਿ ਅਸੀਂ ਹੁਣ ਉਹਨਾਂ ਨੂੰ ਗਾਈਡੈਂਸ ਵਧੀਆ ਨਹੀਂ ਮਿਲ ਪਾਉਂਦੀ।
3: ਜਦੋਂ ਮੈਂ ਵੀ ਆਇਆ ਸੀ ਨਾ ਮੈਨੂੰ ਲੱਗਿਆ ਕਿ ਜਿਹੜੀਆਂ ਅਸੀਂ ਨਾ ਦਾਦੀ ਦੇ ਦਾਦੇ ਕੋਲੋਂ ਬਾਤਾਂ ਸੁਣਦੇ ਸੀ ਰਾਤ ਨੂੰ ਕਿ ਇੱਥੇ ਪਰੀਆਂ ਦਾ ਮੁਲਕ ਆ, ਪਰੀਆਂ ਹੁੰਦੀਆਂ, ਨੋਟ ਦਰਖਤਾਂ ਨੂੰ ਲੱਗਦੇ ਆ, ਮੈਂ ਕਿਹਾ ਸ਼ਾਇਦ ਇੱਦਾਂ ਹੋ ਗਈ ਥੇ।
8: ਬਿਲਕੁਲ, ਸਾਰਿਆਂ ਨੂੰ ਏਦਾਂ ਹੀ ਲੱਗਦਾ, ਇਨਫੈਕਟ ਹੁਣ ਵੀ ਜਿਹੜੇ ਸਾਡੇ ਫਰੈਂਡਸ ਆ ਜਿਹੜੇ ਹੈ ਨਾ ਕਰਦੇ ਇੰਡੀਆ ਦੇ ਵਿੱਚ, ਉਹਨਾਂ ਨੂੰ ਲੱਗਦਾ ਕਿ ਬੱਚੇ ਪਤਾ ਨਹੀਂ ਉੱਥੇ ਜਾ ਕੇ ਹੈ ਨਾ ਵੀ ਅਸੀਂ ਕਿੰਨੀ ਕੁ ਵਧੀਆ ਕੰਟਰੀ ਹੈ, ਨਹੀਂ ਕੰਟਰੀ ਬਹੁਤ ਵਧੀਆ ਆ, ਕਿੰਨਿਆਂ ਦੇ ਸੁਪਨੇ ਪੂਰੇ ਹੁੰਦੇ ਨੇ ਹੈ ਨਾ, ਆ ਕੇ ਛੱਤ ਦਿੱਤੀ, ਖਾਣਾ ਦਿੱਤਾ, ਤੇ ਉਸੇ ਨਾਲ ਹੀ ਮੈਂ ਬਸ ਇੰਨਾ ਕਹਿਣਾ ਚਾਹਾਂਗੀ ਵੀ ਜੇ ਸਟੂਡੈਂਟਸ ਨੂੰ ਕੋਈ ਵੀ ਉਹਨਾਂ ਨੂੰ ਗਾਈਡੈਂਸ ਵੀ ਚਾਹੀਦੀ ਹੈ ਨਾ ਕਿ ਅਸੀਂ ਅਗਲਾ ਕੋਰਸ ਕਿਹੜਾ ਕਰੀਏ, ਅਸੀਂ PSW ਦਾ ਕੋਰਸ ਕਰੀਏ ਜਾਂ ਫਿਰ ਅਸੀਂ ਫਰੈਂਚ ਦਾ ਕਰੀਏ, ਅਸੀਂ ਮੈਡੀਕਲ ਆਫਿਸ ਐਡਮਿਨਿਸਟ੍ਰੇਸ਼ਨ ਦਾ ਕੋਰਸ ਕਰਨਾ ਹੈ, ਉਹ ਸਾਨੂੰ ਕਾਲ ਕਰਨ ਅਸੀਂ ਉਹਨਾਂ ਨੂੰ ਅਸਿਸਟੈਂਸ ਵੀ ਪ੍ਰੋਵਾਈਡ ਕਰਾਂਗੇ। ਇਟਸ ਨਾਟ ਕਿ ਬਸ ਉਹਨਾਂ ਨੂੰ ਕੋਰਸ ਬਸ ਦੇ ਤਾ ਤੇ ਨਹੀਂ ਜੀ ਹੁਣ ਤੁਸੀਂ ਕਰੋ, ਨਹੀਂ, ਅਸੀਂ ਥਰੂ ਆਊਟ ਦਾ ਜਿਹੜਾ ਪ੍ਰੋਸੈਸ ਹੈ ਨਾ, 6 ਮਹੀਨਿਆਂ ਦਾ ਕੋਰਸ ਹੈ, ਉਸ ਤੋਂ ਬਾਅਦ ਵੀ ਜਿਹੜੀ ਜੋਬ ਅਸਿਸਟੈਂਸ ਹੈ ਉਹ ਵੀ ਫੁੱਲੀ ਪ੍ਰੋਵਾਈਡ ਕਰਾਂਗੇ। ਸੋ ਵੀ ਆਰ ਦੇਅਰ ਵਿਦ ਦੈਮ ਔਨ ਦਾ ਪਾਥ।
3: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਤੇ ਆਪਾਂ ਹੁਣ ਪ੍ਰੋਗਰਾਮ ਨੂੰ ਨਾਲ ਦੀ ਨਾਲ ਅਗਾਂਹ ਵੀ ਵਧਾਉਣਾ, ਤੇ ਮਨਪ੍ਰੀਤ ਹੋਰੀ ਵੀ ਸਾਡੇ ਨਾਲ ਨੇ, ਤੇ ਪਰ ਉਸ ਤੋਂ ਪਹਿਲਾਂ ਸਾਡੇ ਨਾਲ ਜੀ ਜਿਹੜੀ ਲਾਈਨ ਹੈ ਉਹ ਪੰਜਾਬ ਇੰਸ਼ੋਰੈਂਸ ਦੇ ਨਾਲ ਜੁੜ ਗਈ ਆ। ਰਾਣਾ ਜੀ ਸਾਡੇ ਨਾਲ ਆ ਗਏ ਨੇ ਤੇ ਕਾਫੀ ਵਧੀਆ ਇਨਫੋਰਮੇਸ਼ਨ ਤੁਹਾਨੂੰ ਕੁਛ ਦਿਨ ਤੋਂ ਦੇ ਰਹੇ ਨੇ ਕਿ ਕਿਸ ਤਰੀਕੇ ਨਾਲ ਜਿਹੜੇ ਤੁਸੀਂ ਸਰਕਾਰ ਦੇ ਬੈਨੀਫਿਟ ਨੇ ਉਹ ਲੈ ਸਕਦੇ ਹੋ। ਜੀ ਆਇਆਂ ਨੂੰ ਜੀ
9: ਥੈਂਕ ਯੂ ਸੋ ਮਚ ਸੁਖੀ ਭਾਈ, ਤੁਹਾਨੂੰ ਤੇ ਆਪਣੇ ਸਾਰੇ ਲਿਸਟਰਸ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੋ ਡੈਫੀਨੇਟਲੀ ਜਿਹੜਾ RDSP ਦਾ ਪ੍ਰੋਗਰਾਮ ਹੈਗਾ ਫੈਡਰਲ ਗਵਰਨਮੈਂਟ ਵੱਲੋਂ ਸਟਾਰਟ ਕੀਤਾ ਗਿਆ ਹੋਇਆ। ਸੋ ਇਹਦੇ ਚ ਜਿਹੜਾ ਜਿੰਨੇ ਵੀ ਆਪਣੇ ਲਿਸਨਰ ਜਿਹੜੇ ਫਿਜ਼ੀਕਲੀ ਜਾਂ ਮੈਂਟਲੀ ਡਿਸੇਬਲ ਹੈ ਜਾਂ ਉਹਨਾਂ ਦੇ ਪਰਿਵਾਰਿਕ ਕੋਈ ਮੈਂਬਰ ਡਿਸੇਬਲ ਹੈ, ਉਮਰ 49 ਸਾਲ ਤੋਂ ਘੱਟ ਹੈ, ਤੇ ਗਵਰਨਮੈਂਟ ਵੱਲੋਂ$90,000 ਤੱਕ ਦੀ ਜਿਹੜੀ ਗ੍ਰਾਂਟ ਹੈ RDSP ਅਕਾਊਂਟ ਦੇ ਅੰਡਰ ਦਿੱਤੀ ਜਾ ਰਹੀ ਹੈ। ਸੋ ਅਗਰ ਸਾਡੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਤੇ ਆਪਾਂ ਇਹ ਅਕਾਊਂਟ ਅੱਜ ਹੀ ਓਪਨ ਕਰਾ ਸਕਦੇ ਹੈਗੇ ਆ, ਐਂਡ ਸਾਰੀਆਂ ਗ੍ਰਾਂਟਸ ਜਿਹੜੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ। 49 ਦੀ ਏਜ ਇਸ ਕਰਕੇ ਕਹੀ ਜਾ ਰਹੀ ਹੈ ਬਿਕਾਜ਼ ਜਿਹੜੀ ਇਹ ਗ੍ਰਾਂਟ ਹੈਗੀ ਹੈ 49 ਸਾਲ ਜਾਂ ਉਸ ਤੋਂ ਘੱਟ ਵਾਲਿਆਂ ਲਈ ਗਵਰਨਮੈਂਟ ਨੇ ਜਿਹੜਾ ਹੈਗਾ ਸਟਾਰਟ ਕੀਤੀ ਹੋਈ ਹੈ। ਸੋ ਅਗਰ ਤੁਹਾਡਾ ਬਰਥ 1977 ਜਾਂ ਉਸ ਤੋਂ ਬਾਅਦ ਹੋਇਆ, ਤੁਹਾਡੇ ਕੋਲ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਐਂਡ ਵੈਲਿਡ ਸੋਸ਼ਲ ਇੰਸ਼ੋਰੈਂਸ ਨੰਬਰ ਹੈਗਾ ਤੇ ਆਪਾਂ ਇਹ ਗ੍ਰਾਂਟ ਅਪਲਾਈ ਕਰ ਸਕਦੇ ਹਾਂ। ਕਿਉਂਕਿ ਪਹਿਲਾਂ ਜਦੋਂ ਇਹ ਗ੍ਰਾਂਟ ਸਟਾਰਟ ਗਵਰਨਮੈਂਟ ਨੇ ਕੀਤੀ ਸੀ ਉਦੋਂ ਸਿਰਫ ਜਿਹੜੇ ਲੋਕ PR ਜਾਂ ਸਿਟੀਜ਼ਨ ਹੁੰਦੇ ਸੀ ਉਹਨਾਂ ਨੂੰ ਇਹ ਪੈਸੇ ਮਿਲ ਸਕਦੇ ਸੀ, ਪਰ ਹੁਣ ਉਹਨਾਂ ਨੇ ਚੇਂਜਿਸ ਕਰਕੇ ਜਿਹੜੇ ਲੋਕ ਇੱਥੇ ਟੈਂਪਰੇਰੀ ਵੀ ਤੌਰ ਤੇ ਰਹਿ ਰਹੇ ਨੇ ਉਹਨਾਂ ਨੂੰ ਵੀ ਇਹ ਗ੍ਰਾਂਟ ਦੇ ਰਹੇ ਨੇ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 ਵੈਬਸਾਈਟ ਹੈ punjabinsurance.ca ਐਂਡ ਜਿਹੜੇ ਬੱਚੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਐਂਡ ਪੇਰੈਂਟਸ ਕੋਲ ਉਹਨਾਂ ਦਾ ਡਿਸੇਬਿਲਿਟੀ ਟੈਕਸ ਕ੍ਰੈਡਿਟ ਸਰਟੀਫਿਕੇਟ ਹੈਗਾ ਉਹਨਾਂ ਸਾਰੇ ਬੱਚਿਆਂ ਨੂੰ ਗਵਰਨਮੈਂਟ ਨੇ ਜਿਹੜਾ ਹੈਗਾ ਅਨਦਰ ਅਪ ਟੂ $290 ਹਰ ਮਹੀਨੇ ਜਿਹੜਾ ਐਕਸਟਰਾ ਦੇਣਾ, ਜਿਹੜਾ ਕਿ $3,480 ਬਣਦਾ ਹੈਗਾ ਐਂਡ ਗਵਰਨਮੈਂਟ ਨੇ ਪਿੱਛੇ ਜਿਹੇ ਅਮਾਊਂਟ ਵਧਾਇਆ ਹੈਗਾ ਐਂਡ ਜਿਹਨਾਂ ਦੀ ਉਮਰ 18 ਤੋਂ ਬਾਅਦ ਹੈ ਉਹਨਾਂ ਨੂੰ ਜਿਹੜਾ ਪਹਿਲਾਂ $200 ਹਰ ਮਹੀਨੇ ਦਿੱਤਾ ਜਾਂਦਾ ਸੀ ਹੁਣ ਉਹਨਾਂ ਨੇ $204 ਜਿਹੜਾ ਹੈਗਾ ਹਰ ਮਹੀਨੇ ਜੁਲਾਈ ਇਸ ਸਾਲ ਤੋਂ ਉਹਨਾਂ ਨੇ ਕਰ ਦਿੱਤਾ ਹੈਗਾ। ਸੋ ਤੁਸੀਂ ਕਾਲ ਕਰਨੇ ਸਾਰੇ ਬੈਨੀਫਿਟਸ ਲੈਣ ਲਈ 416-910-9000 416-910-9000 ਵੈਬਸਾਈਟ ਹੈ punjabinsurance.ca ਤੇ ਲਾਸਟ ਵਿੱਚ ਭਾਜੀ ਮੈਂ ਕੁਛ ਕਾਮਨ ਐਗਜ਼ਾਮਪਲਸ ਦੱਸਣਾ ਚਾਹਾਂਗਾ ਜਿਹੜੀਆਂ ਇਨਕਲੂਡ ਕੀਤੀਆਂ ਗਈਆਂ ਨੇ ਇਸ ਗ੍ਰਾਂਟ ਦੇ ਅੰਡਰ, ਕਿਉਂਕਿ 2023 ਤੋਂ ਪਹਿਲਾਂ ਜਿਹੜੇ ਲੋਕ ਇਨਸੁਲਿਨ ਡਿਪੈਂਡੈਂਟ ਸੀ ਉਹਨਾਂ ਨੂੰ ਜਿਹੜਾ ਇਹ ਗ੍ਰਾਂਟ ਨਹੀਂ ਸੀ ਮਿਲਦੀ, ਪਰ ਜੇ ਤੁਸੀਂ ਇਨਸੁਲਿਨ ਐਵਰੀ ਡੇ ਲੈ ਰਹੇ ਹੈਗੇ ਹੋ ਤੇ ਤੁਸੀਂ ਇਹ ਗ੍ਰਾਂਟ ਲਈ ਐਲੀਜੀਬਲ ਹੋ ਸਕਦੇ ਹੋ, ਜੋ ਕਿ $90,000 ਗਵਰਨਮੈਂਟ ਦੇ ਰਹੀ ਹੈ, ਪਰ ਉਮਰ 49 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਡਾਊਨ ਸਿੰਡਰਮ, ਆਟਿਜ਼ਮ, ADHD, ਡਮੈਂਸ਼ੀਆ, ਅਲਜ਼ਾਈਮਰ, ਡਿਵੈਲਪਮੈਂਟਲ ਡਿਲੇ, CP, ਐਪੀਲੈਪਸੀ, ਇਸ ਤੋਂ ਇਲਾਵਾ ਡਿਵੈਲਪਮੈਂਟਲ ਡਿਸਬਿਲਿਟੀਜ਼, ਕਰੋਨਿਕ ਕੰਡੀਸ਼ਨ ਅਗਰ ਕੋਈ ਹੈ, MS ਦਾ ਇਸ਼ੂ ਹੈ, ਸਵੇਅਰ ਕੋਲਾਈਟਸ, ਕੋਰਨ ਡਿਜ਼ੀਜ਼, ਸਵੇਅਰ ਅਰਥਰਾਈਟਸ, ਲਿਓਪਿਸ, ਕਿਡਨੀ ਫੇਲੀਅਰ ਰਿਕੁਆਇਰਿੰਗ ਡਾਇਲਿਸਿਸ, ਜਾਂ ਕੋਈ ਕੈਂਸਰ ਦਾ ਪੇਸ਼ੈਂਟ ਹੈ ਪਰ ਉਮਰ ਅਗਰ 49 ਤੋਂ ਘੱਟ ਹੈ ਤੇ ਉਹਨਾਂ ਨੂੰ ਜ਼ਰੂਰ ਇਹ ਗ੍ਰਾਂਟ 90,000 ਦੀ ਮਿਲ ਸਕਦੀ ਹੈ। ਇਸ ਤੋਂ ਇਲਾਵਾ ਸਵੇਅਰ ਡਿਪਰੈਸ਼ਨ, ਹਾਰਟ ਡਿਜ਼ੀਜ਼, ਸਟ੍ਰੋਕ ਸਰਵਾਈਵਰ, ਬਾਈਪੋਲਰ ਡਿਸਆਰਡਰ, ਸਕਿਜ਼ੋਫਰੀਨੀਆ, PTSD, ਐਂਗਜ਼ਾਇਟੀ ਡਿਸਆਰਡਰ, ਸਵੇਅਰ ਲਰਨਿੰਗ ਡਿਸਬਿਲਿਟੀਜ਼, ਹੀਅਰਿੰਗ ਲਾਸ, ਡੈਫਨੈਸ, ਵਿਜ਼ਨ ਇੰਪੇਅਰਮੈਂਟ, ਬਲਾਈਂਡਨੈਸ, OCD, ਪੋਲੀਓ, ਪਾਰਕਿੰਸਨ, ਪੈਰਾਲਾਈਸਿਸ, ਹਿਪ ਇੰਜਰੀ, ਪੇਨ, ਗਲਕੋਮਾ। ਸੋ ਕਾਫੀ ਲੰਬੀ ਲਿਸਟ ਹੈ, ਤੁਸੀਂ ਜਦੋਂ ਕਾਲ ਕਰੋਗੇ ਆਪਾਂ ਤੁਹਾਨੂੰ ਗਾਈਡ ਕਰ ਦਾਂਗੇ ਤੁਹਾਨੂੰ ਕਿਹੜੇ ਕਿਹੜੇ ਸਟੈਪ ਫੋਲੋ ਕਰਨੇ ਪੈਣਗੇ। ਐਂਡ ਗਵਰਨਮੈਂਟ ਨੇ ਭਾਜੀ ਇੱਥੋਂ ਤੱਕ ਵੀ ਕਿਹਾ ਅਗਰ ਤੁਸੀਂ ਐਲੀਜੀਬਿਲਟੀ ਰੱਖਦੇ ਸੀ ਪਿਛਲੇ ਸਾਲਾਂ ਦੀ ਤੇ ਪਿਛਲੇ 10 ਸਾਲ ਦੀ ਜਿਹੜੀ ਆਪਣੀ ਗ੍ਰਾਂਟ ਮਿਸ ਹੋ ਚੁੱਕੀ ਹੈ ਉਹ ਵੀ ਆਪਾਂ ਨੂੰ ਮਿਲ ਸਕਦੀ ਹੈ। ਸੋ ਸਾਡਾ ਮੈਸੇਜ ਜ਼ਰੂਰ ਉਹਨਾਂ ਪਰਿਵਾਰਾਂ ਤੱਕ ਪਹੁੰਚਾਓ ਜਿੱਥੇ ਤੁਹਾਨੂੰ ਲੱਗਦਾ ਹੈਗਾ ਵੀ ਉਹਨਾਂ ਪਰਿਵਾਰਾਂ ਨੂੰ ਇਸ ਗ੍ਰਾਂਟ ਦੀ ਲੋੜ ਹੈ। ਐਂਡ ਪੰਜਾਬ ਇੰਸ਼ੋਰੈਂਸ ਵੱਲੋਂ ਕਿਸੇ ਵੀ ਕਲਾਇੰਟ ਤੋਂ RDSP ਅਕਾਊਂਟ ਓਪਨ ਕਰਨ ਦੀ ਕੋਈ ਫੀਸ ਚਾਰਜ ਨਹੀਂ ਕੀਤੀ ਜਾ ਰਹੀ। ਤੁਸੀਂ ਕਾਲ ਕਰਨਾ ਪੰਜਾਬ ਇੰਸ਼ੋਰੈਂਸ ਤੇ 416-910-9000 416-910-9000 ਤੇ ਵੈਬਸਾਈਟ ਹੈ punjabinsurance.ca। ਥੈਂਕ ਯੂ ਸੋ ਮਚ ਭਾਜੀ,
3: ਥੈਂਕ ਯੂ, ਥੈਂਕ ਯੂ ਸਰ, ਥੈਂਕ ਯੂ ਜੀ।

0: ਕਿਆ ਬਾਤ, ਤੁਸੀਂ ਕੀ ਕਰਦੇ ਜੀ? ਦੱਸੋ ਜੀ, ਫਰਾਈਡੇ ਸਾਰਿਆਂ ਦਾ ਕੀ ਸਕੇਜੂਲ ਹੈ? 9057990999 ਤੇ ਕਾਲ ਕਰ ਸਕਦੇ ਹੋ, ਜੁੜਿਓ ਤੁਸੀਂ ਵਤਨੋਂ ਦੂਰ ਦੇ ਹਿੱਸੇ ਦੇ ਨਾਲ, ਤੇ ਨਾਲ ਦੀ ਨਾਲ ਜਿਹੜਾ ਹੈਗਾ ਪ੍ਰੋਗਰਾਮ ਤੁਹਾਡੇ ਤੱਕ ਅਸੀਂ ਟਿੱਕਾ ਜੰਕਸ਼ਨ ਦੇ ਔਰ ਢਾਬਾ ਔਨ ਦਾ ਫਾਲ ਦੇ ਸਹਿਯੋਗ ਨਾਲ ਪੇਸ਼ ਕਰ ਰਹੇ ਹੈਗੇ ਹਾਂ। ਇਹਨਾਂ ਵੀਕਐਂਡ ਤੇ ਨਾਗਰਾ ਫਾਲ ਜਾ ਰਹੇ ਹੋ ਤੇ ਤੁਸੀਂ ਢਾਬਾ ਔਨ ਦਾ ਫਾਲ ਜਾਣਾ ਨਾ ਭੁੱਲਣਾ, ਉੱਥੇ ਜਾ ਕੇ ਵਧੀਆ ਖਾਣਾ ਖਾ ਸਕਦੇ ਹੋ। ਤੇ ਲਓ ਫਿਰ ਕਿਰਨ ਜੀ, ਪੁੱਛੀਏ ਫਿਰ ਮਨਪ੍ਰੀਤ ਹੋਰਾਂ ਨੂੰ। ਮਨਪ੍ਰੀਤ ਜੀ, ਤੁਸੀਂ ਕੀ ਕਰਦੇ ਬਾਊ, ਕੀ ਕਰਦੇ?
1: ਜੀ ਸਤਿ ਸ਼੍ਰੀ ਅਕਾਲ ਸੁਖੀ ਜੀ, ਆਵਾਜ਼ ਆ ਰਹੀ ਆ?
0: ਮੈਂ ਕਿਹਾ ਜੀ ਆ ਰਹੀ ਆ, ਤੇ ਅਸੀਂ ਉਹ ਗਾਣਾ ਚੱਲ ਰਿਹਾ ਸੀਗਾ ਕਿ ਤੁਸੀਂ ਕੀ ਕਰਨ ਡਏ ਹੋ? ਕੀ ਮੈਨੂੰ ਤਾਂ ਕੋਈ ਬੋਲਣਾ ਵੀ ਨਹੀਂ ਆਉਂਦਾ ਉਸ ਭਾਸ਼ਾ ਚ।
2: ਤੁਸੀਂ ਕੀ ਕਰਦੇ?
1: ਤੁਸੀਂ ਮੈਂ ਤੁਹਾਨੂੰ ਯਾਦ ਕਰਨ ਡਿਆ, ਕਦੋਂ ਮੈਨੂੰ ਫੋਨ ਆਊਗਾ ਤੇ ਕਦੋਂ ਮੈਂ ਖਬਰਾਂ ਸੁਣਾਉਂਗੀ।
0: ਓਕੇ ਜੀ, ਫਿਰ ਸੁਣਾਓ ਖਬਰਾਂ, ਕੋਈ ਖਾਸ ਖਾਸ ਖਬਰਾਂ ਦੇ ਉੱਤੇ ਝਾਤ ਪਾਉਣੇ, ਕਿਉਂਕਿ ਫਰਾਈਡੇ ਆ, ਸਾਰੇ ਇੰਤਜ਼ਾਰ ਕਰ ਰਹੇ ਆ। ਅੱਜ ਮੌਸਮ ਵੀ ਬੜਾ ਚੰਗਾ, ਚੰਗੀਆਂ ਖਬਰਾਂ ਦੇ ਨਾਲ ਥੋੜੀ ਜਿਹੀ ਸਾਂਝ ਪਈ ਹੈ
1: ਜੀ ਸੁਖੀ ਜੀ। ਸਾਰੀਆਂ ਖਬਰਾਂ ਮੈਂ ਇੱਕੇ ਸਾਈ ਸੁਣਾ ਦੇਣੀਆਂ, ਕਿਉਂਕਿ ਤੁਸੀਂ ਮੈਨੂੰ ਵੇਟ ਬਹੁਤ ਕਰਵਾਈ, ਇਸ ਕਰਕੇ ਮੈਂ ਤੁਹਾਨੂੰ ਸਵਾਲ ਕਰਨ ਦਾ ਮੌਕਾ ਨਹੀਂ ਦੇਣਾ ਹੁਣ। ਸਭ ਤੋਂ ਪਹਿਲਾਂ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਬਾਰੇ ਆਪਾਂ ਜੇ ਗੱਲਬਾਤ ਕਰੀਏ ਤਾਂ ਸਭ ਨੂੰ ਪਤਾ ਕਿ ਪਿਛਲੇ ਕਈ ਮਹੀਨਿਆਂ ਤੋਂ ਹੀ, ਜਦੋਂ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਜਿਹੜਾ ਐਕਟ ਆ ਉਹ ਆਇਆ, ਉਦੋਂ ਤੋਂ ਹੀ ਸੁਰਖੀਆਂ ਦੇ ਵਿੱਚ ਸਰਕਾਰ ਵੀ ਰਹੀ ਹੈ ਤੇ ਜਥੇਦਾਰ ਸਾਹਿਬ ਵੀ ਰਹੇ ਨੇ। ਸੋ ਪਿਛਲੇ ਦਿਨਾਂ ਦੀ ਜੇ ਗੱਲ ਕਰੀਏ ਤਾਂ ਸਾਰੇ ਵਿਧਾਇਕ ਜਿਹੜੇ ਉੱਥੇ ਇਕੱਤਰ ਹੋਏ, ਸਾਰਿਆਂ ਨੇ ਉੱਥੇ ਜਾ ਕੇ ਸਿਰ ਝੁਕਾਇਆ ਔਰ ਇਸ ਐਕਟ ਦੇ ਵਿੱਚ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਕੋਈ ਸਿੱਧੇ ਨਿਰਦੇਸ਼ ਜਿਹੜੇ ਨਹੀਂ ਦਿੱਤੇ ਗਏ। ਇਹ ਜਿਹੜੀ ਗੱਲ ਆ ਉਹ ਕੁਲਤਾਰ ਸਿੰਘ ਸਿੱਧਵਾਂ ਹੋਣਾਂ ਨੇ ਅੱਜ ਮੀਡੀਆ ਦੇ ਰੂਬਰੂ ਹੋ ਕੇ ਕਹੀ ਆ। ਉਹਨਾਂ ਨੇ ਕਿਹਾ ਕਿ ਸਿੰਘ ਸਾਹਿਬ ਦੇ ਵੱਲੋਂ ਅਹਿਮ ਸੁਝਾਅ ਮਿਲੇ ਨੇ ਜਿਨ੍ਹਾਂ ਤੇ ਸਰਕਾਰ ਗੰਭੀਰਤਾ ਦੇ ਨਾਲ ਵਿਚਾਰ ਕਰੂਗੀ, ਲੋੜ ਪੈਣ ਤੇ ਕਾਨੂੰਨ ਦੇ ਵਿੱਚ ਲੋੜੀਂਦੀ ਜਿਹੜੀ ਸੋਧ ਵੀ ਕੀਤੀ ਜਾਊਗੀ। ਤੇ ਸਪੀਕਰ ਸਾਹਿਬ ਨੇ ਇਹ ਵੀ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਲੋਂ ਸਿਰਜਿਆ ਮਹਾਨ ਤਖ਼ਤ ਹੈ ਤੇ ਉੱਥੇ ਜਾ ਕੇ ਸਰਕਾਰ ਜਾਂ ਕਿਸੇ ਵਿਧਾਇਕ ਦਾ ਇਹ ਮਕਸਦ ਨਹੀਂ ਆ ਵੀ ਵਿਵਾਦ ਕੋਈ ਖੜਾ ਕੀਤਾ ਜਾਵੇ, ਤੇ ਅਸੀਂ ਸਾਰਿਆਂ ਨੇ ਜਾ ਕੇ ਸਿਰ ਝੁਕਾਇਆ ਹੈ ਔਰ ਜੋ ਵੀ ਸੋਧ ਕਰਨ ਦੇ ਲਈ ਸੁਝਾਅ ਮਿਲਣਗੇ ਉਹਦੇ ਤੇ ਗੌਰ ਫਰਮਾਇਆ ਜਾਊਗਾ। ਇਹਦੇ ਨਾਲ ਇੱਕ ਖਬਰ ਜਿਹੜੀ ਅੱਜ ਬਹੁਤ ਸੁੱਖੀ ਜੀ ਚਰਚਾ ਦੇ ਵਿੱਚ ਰਹੀ, ਉਹ ਆ ਕੇ ਸਾਡੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਣਾ ਦੇ ਘਰ ਕੁਝ ਵਿਧਾਇਕ ਜਿਹੜੇ ਇਕੱਠੇ ਹੋਏ, ਉੱਥੇ ਕੋਈ ਮੀਟਿੰਗ ਚੱਲ ਰਹੀ ਸੀ ਜਿਹਨੂੰ ਲੈ ਕੇ ਮੀਡੀਆ ਸਾਰਾ ਹੀ ਉਹਨਾਂ ਦੀ ਕੋਠੀ ਦੇ ਬਾਹਰ ਖੜਾ ਰਿਹਾ ਮੋਰਿੰਡਾ ਸਥਿਤ ਉਹਨਾਂ ਦੀ ਕੋਠੀ ਜਿਹੜੀ ਅੱਜ ਨਿਊਜ਼ ਚੈਨਲਾਂ ਤੇ ਚਰਚਾ ਦਾ ਵਿਸ਼ਾ ਬਣੀ ਰਹੀ। ਵੱਡੀ ਗਿਣਤੀ ਦੀ ਵਿੱਚ ਰਿਹਾਇਸ਼ ਉਹਨਾਂ ਦੀ ਤੇ ਜਿਹੜੇ ਸਾਬਕਾ ਮੰਤਰੀਆਂ ਜਾਂ ਸਾਬਕਾ ਵਿਧਾਇਕਾਂ ਤੇ ਹੋਰ ਪਾਰਟੀ ਆਗੂਆਂ ਨੇ ਜਿਹੜਾ ਚੰਨੀ ਸਾਹਿਬ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ, ਤੇ ਇਸ ਤੋਂ ਬਾਅਦ ਕਈ ਵੱਖ ਵੱਖ ਤਰ੍ਹਾਂ ਦੇ ਵਿਵਾਦ ਹੋਏ। ਅੱਜ ਸਮਾਂ ਘੱਟ, ਉਹਨਾਂ ਵਿਵਾਦਾਂ ਤੇ ਆਪਾਂ ਬਾਅਦ ਚ ਜਿਹੜੀ ਚਰਚਾ ਹੈ ਕਿਸੇ ਲੰਬੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸੁਖਜੀ, ਮੋਹਾਲੀ ਦੇ ਵਿੱਚ ਇੱਕ 9 ਸਾਲ ਪਹਿਲਾਂ ਕਤਲ ਹੋਇਆ ਸੀ ਜਿਹੜਾ ਬਹੁਤ ਚਰਚਿਤ ਕਤਲ ਰਿਹਾ ਸੀਗਾ। ਉਸ ਕਤਲ ਦੇ ਵਿੱਚ 9 ਸਾਲ ਤੱਕ ਮਤਲਬ ਲੰਬਾ ਇੱਕ ਟ੍ਰਾਇਲ ਚੱਲਿਆ, ਜਿਸ ਤੋਂ ਬਾਅਦ ਹਾਈ ਪ੍ਰੋਫਾਈਲ ਇਸ ਕਤਲ ਕੇਸ ਦੇ ਵਿੱਚ ਵੱਡਾ ਫੈਸਲਾ ਸੁਣਾਇਆ ਗਿਆ ਹੈ। ਅਦਾਲਤ ਨੇ ਕਾਰੋਬਾਰੀ ਏਕਮ ਸਿੰਘ ਢਿੱਲੋਂ ਦੇ ਕਤਲ ਦੇ ਮਾਮਲੇ ਦੇ ਵਿੱਚ ਉਹਦੀ ਪਤਨੀ ਸੀਰਤ ਕੌਰ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਤੇ 90,000 ਰੁਪਏ ਦਾ ਜੁਰਮਾਨਾ ਜਿਹੜਾ ਲਗਾਇਆ, ਕਿਉਂਕਿ 2017 ਦੀ ਰਾਤ ਨੂੰ ਇਸ ਪਤਨੀ ਨੇ ਘਰੇਲੂ ਮਾਮੂਲੀ ਜੇ ਝਗੜੇ ਤੋਂ ਜਿਹੜਾ ਸੀ ਪਤੀ ਨੂੰ ਗੋਲੀ ਮਾਰ ਦਿੱਤੀ ਸੀਗੀ, ਫਿਰ ਉਹਦੀ ਸੂਟਕੇਸ ਚ ਲਾਸ਼ ਜਿਹੜੀ ਸੀਗੀ ਪੈਕ ਕਰਕੇ ਆਪਣੀ ਗੱਡੀ ਚ ਰੱਖਣ ਦੀ ਕੋਸ਼ਿਸ਼ ਕੀਤੀ ਤੇ ਮਦਦ ਉਹਨੇ ਕਿਸੇ ਆਟੋ ਚਾਲਕ ਤੋਂ ਲਈ। ਜਦੋਂ ਆਟੋ ਚਾਲਕ ਨੇ ਇਹ ਸੂਟਕੇਸ ਰਖਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਜਦੋਂ ਬਲੱਡ ਡੁੱਲਦਾ ਦੇਖਿਆ ਤਾਂ ਪੁਲਿਸ ਨੂੰ ਇਨਫੋਰਮ ਕੀਤਾ, ਉਸ ਤੋਂ ਬਾਅਦ ਸਾਰਾ ਇਹ ਕੇਸ ਚੱਲਿਆ ਤੇ ਅੱਜ ਇਸ ਕੇਸ ਦੇ ਵਿੱਚ ਜਿਹੜਾ ਇਨਸਾਫ ਮਿਲਿਆ।
0: ਜੀ ਮਨਪ੍ਰੀਤ ਜੀ, ਫਿਰ ਦੀ ਇਜਾਜ਼ਤ ਤੁਹਾਨੂੰ, ਕਿਉਂਕਿ ਵੀਕਐਂਡ ਹੈ, ਤੁਸੀਂ ਵੀ ਸਮੇਂ ਸਿਰ ਸੌਵੋ ਤੇ ਆਪਾਂ ਫਿਰ ਮੁਲਾਕਾਤ ਸੋਮਵਾਰ ਹੁੰਦੀ ਹੈ ਚੰਗੀਆਂ ਚੰਗੀਆਂ ਖਬਰਾਂ ਦੇ ਨਾਲ। ਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਉਸ ਤੋਂ ਬਾਅਦ ਸਾਡੀ ਲਾਈਨ ਜਿਹੜੀ ਆ ਉਹ ਕਿਸੇ ਨਾ ਕਿਸੇ ਸਪੋਂਸਰ ਦੇ ਨਾਲ ਜੁੜੇਗੀ। ਫਰਾਈਡੇ 'ਚ ਚੰਗੀ ਤੁਹਾਨੂੰ ਜਿਹੜੀ ਹੈਗੀ ਆ ਇਨਫੋਰਮੇਸ਼ਨ ਦੇਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹੈਗੇ।
3: ਕੈਨੇਡਾ ਵਿੱਚ 75+ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੰਬੋ। 50+ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰੇਟ ਪੀਜ਼ਾ। ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ।
4: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ।
3: ਲੋਡਡ ਫ੍ਰਾਈਜ਼ ਨਾਲ ਬਟਰ ਚਿਕਨ ਫ੍ਰਾਈਜ਼, ਸ਼ਾਹੀ ਪਨੀਰ ਫ੍ਰਾਈਜ਼, ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ। ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ pizzadepot.ca ਤੇ ਆਰਡਰ ਕਰੋ।
4: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫ੍ਰੈਂਚਾਈਜ਼ੀ ਐਟ pizzadepot.ca ਤੇ ਅੱਜ ਹੀ ਅਪਲਾਈ ਕਰੋ। ਪੀਜ਼ਾ ਡਿਪੋ, ਸਵਾਦ ਦੀ ਚੌਪ, ਟੌਪਿੰਗਸ ਨਾਨਸਟਾਪ। ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 905-458-5956, 905-458-5956।
3: यारों के साथ जश्न या फैमिली के साथ करना हो जश्न, ढाबा ऑन द फॉल्स आए, टेस्ट का वादा और चॉइस भी ज्यादा।
2: दिल्ली वाला बटर चिकन, रोगन जोश, सोया चाप, बेस्ट वेज नॉन वेज बिरयानी इन द टाउन, बेस्ट वेज नॉन वेज एपेटाइजर या माउथ वाटरिंग मेन कोर्स खाना हो तो सीधा चले आए ढाबा ऑन फॉल्स, द बेस्ट फूड इन नाइग्रा फॉल्स। LLBO एंड बियर ऑन टैप ऑल्सो अवेलेबल, वॉकिंग डिस्टेंस फ्रॉम द फॉल्स, फ्री पार्किंग। विजिट 5039 सेंटर स्ट्रीट नाइग्रा फॉल्स, कॉल 905-358-0864,
3: 905-358-0864, Dhaba on the Falls.
5: Don't blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji, 647-822-9607, 647-822-9607.

0: समोसा एंड स्वीट फैक्ट्री जिथे पाजी दिया सारिया आइटमां $4.75 पर पाउंड तो शुरू ने। बेसन पिस्ता रसगुल्ले फॉर जस्ट $5 पर पाउंड। तुहाडे इन्ने सालां दे भरोसे अते विश्वास कारण असी लेके आए हैं कस्टमर्स एप्रिसिएशन सेल 2026 100% कैनेडियन मेड टॉप क्वालिटी स्वीट्स। हुण 3 लोकेशंस तो सर्व करदे ने 2 इन ब्रैम्पटन 1850 एल्बन रोड ईटोबीको। वधेरे जानकारी लिए कॉल करो 416-213-1165 ते 416-213-1165।
1: जी दोस्तों 1:47 ते कुछ सैकंड साढ़े स्टूडियो की घड़ी मुताबिक हो गए हैं। 5:30 AM दे उत्ते तुसीं वतनों दूर दे हिस्से दे नाल जुड़े हुए हो ते फिर लो साड़ी लाइन इस टाइम जुड़ी है जी स्पैक्स एक्सप्रेस तो और साड़े नाल राजन जी ने और देखते हैं जी प्रोग्राम दे विच अज केड़ी खबर लैके हाजिर ने क्योंकि फ्राइडे का दिन है वीकेंड आ रहा है तुहाडे लई कुछ ना कुछ चंगीआं डील्स जिहड़ीआं होणगीआं। जी आयां नूं सर
2: बहुत बहुत धन्यवाद सुखी भाजी वतन दूर दे श्रोतियां नूं ते तुहानूं वी प्यार भरी सति श्री अकाल। सो अज वीकेंड है जी फ्राइडे सैटरडे डॉक्टर का साडे को इंतजाम है क्योंकि बहुत सारे स्रोते होंगे ने जिन्हें होंगे कि वीकेंड उत्ते सानू डॉक्टर मिल जाए आई एग्जाम हो जाए। फ्राइडे अज साडे को 3 बजे तो लैके तकरीबन शाम के 6 बजे तक डॉक्टर ने ते कल नू सैटरडे नू सवेरे 10 बजे तो लैके 2 बजे तक डॉक्टर अवेलेबल ने। तुसीं अपना कंप्लीट कॉम्प्रीहेंसिव आई एग्जाम करवा सकते हो। नाल दी नाल जे तुसीं प्रिस्क्रिप्शन ग्लासेस लैणियां ने ते वैल्यू पैकेज बहुत वधिया वाधा किया गया जी। एक ते नवी इनवेंटोरी एड हुई है तकरीबन 700 to 800 साडे को फ्रेम डिस्प्ले ते लगा है। साडे स्रोते आके कोई भी फ्रेम चूज कर लैन ये ब्रांडेड फ्रेम ने। इहदे च लंडन फॉग लिवाइस रेंगलर वैन ह्यूसन एडी बावर दे ते ए लेडीज ते जेंट्स दोनों दे फ्रेम है। $300 की कीमत का फ्रेम एडिड है जी वैल्यू पैकेज। $100 की कीमत के सिंगल विजन लेंसेज ये भी इंक्लूडेड ने। सो कुल मिला के $400 का पैकेज है जिहड़ा कि असीं अपने श्रोतियां नूं सिर्फ $129 च दे रहे हैं जी। ते जे तुसीं प्रोग्रेसिव ग्लासेस बनाउणियां ने ते एसएलआर कंपनी दे हाई डेफिनेशन डिजिटल प्रोग्रेसिव लेंसेज ने $300 की कीमत के लेंसेज ते $300 की कीमत का फ्रेम। $600 वाला पैकेज सिर्फ $258 च है जी। ते जे तुसीं अपनी ऐनका ते कोई कोटिंग ऐड करवाना चाहते हो ते सारियां दी सारियां कोटिंगां फ्लैट 50% ऑफ ने। ते जे कोई चाहता जी दो पेयर होण वीक घर रख लिए एक ऑफिस पहले पेयर ते कोटिंगां 50% ऑफ है ते दूजे पेयर ते कोटिंगां बिल्कुल फ्री है। सो ये डीलां लैण लई साडे स्टोर ते विजिट कर सकते हो जी। स्पैक्स एक्सप्रेस 35 रेजोल्यूशन ड्राइव ब्रैम्पटन दे विच 410 एंड स्टील्स कह लो या कैनेडियन स्टील्स इंटरसेक्शन है जी वॉलमार्ट वाला प्लाजा। ते जेड़े साडे भैन भरा जिन्हां को बेनिफिट से कहना दस दिए मोस्ट इंश्योरेंस कंपनियां नूं डायरेक्ट बुक करते हैं। सो अपॉइंटमेंट बुक करवाने लई इको एक नंबर 905-460-8888
1: ਪ੍ਰੋਗਰਾਮ ਜਿਹੜਾ ਹੈਗਾ ਉਹ ਅਸੀਂ ਸਾਡੀ ਰੀਅਲ ਸਟੇਟ ਦੀ ਟੀਮ ਉਹਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਅਸੀਂ ਕੁਛ ਦਿਨ ਤੋਂ ਅਨਾਊਂਸਮੈਂਟ ਕਰਦੇ ਆ ਰਹੇ ਹੈਗੇ ਹਾਂ ਕਿ ਬ੍ਰੈਂਪਟਨ ਦੇ ਇਲਾਕੇ ਦੇ ਵਿੱਚ ਇੱਕ ਬਹੁਤ ਵਧੀਆ ਏਰੀਏ ਦੇ ਵਿੱਚ ਜਾਣੀ ਕਿ ਹਾਈਵੇ 410 ਅਤੇ ਮੇਫੀਲਡ ਦੇ ਇਲਾਕੇ 'ਚ ਇੱਕ ਬਹੁਤ ਵਧੀਆ ਪਲਾਜ਼ਾ ਬਣਨ ਜਾ ਰਿਹਾ ਜਿੱਥੇ ਤੁਸੀਂ ਹਰ ਤਰ੍ਹਾਂ ਦਾ ਬਿਜ਼ਨਸ ਜਿਹੜਾ ਖੋਲ ਸਕਦੇ ਹੋ। ਰਿਟੇਲ ਪਲਾਜ਼ਾ ਹੋਵੇਗਾ ਔਰ ਉੱਥੇ ਤੁਸੀਂ ਕੋਈ ਮੈਡੀਕਲ ਆਫਿਸ ਬਣਾਉਣਾ, ਕੋਈ ਗਰੋਸਰੀ ਸਟੋਰ ਖੋਲ੍ਹਣਾ, ਕੋਈ ਰੈਸਟੋਰੈਂਟ ਖੋਲ੍ਹਣਾ, ਕੋਈ ਲਾਅ ਦਾ ਕੋਈ ਸਟੋਰ ਖੋਲ੍ਹਣਾ ਔਰ ਜਾਂ ਕੋਈ ਮੋਰਗੇਜ ਆਫਿਸ ਬਣਾਉਣਾ ਚਾਹੁੰਦੇ ਹੋ ਕਿਸੇ ਦਾ ਗੱਲ ਕੀ ਹੈ ਜੀ ਰਾਈਟ ਨਾਓ ਤੁਹਾਡੇ ਕੋਲ ਮੌਕਾ ਹੈ। ਆਪਣਾ ਯੂਨਿਟ ਹੋਲਡ ਕਰਵਾ ਲਓ, 2 ਸਾਲ ਦੇ ਵਿੱਚ ਬਣ ਕੇ ਤਿਆਰ ਹੋਣਾ। ਥੋੜੇ ਜਿਹੇ ਪੈਸੇ ਦੇ ਕੇ ਤੁਸੀਂ ਇਸ ਨੂੰ ਹੋਲਡ ਕਰਾਉਣਾ ਤੇ ਤੁਸੀਂ ਉੱਥੇ ਆਪਣਾ ਬਿਜ਼ਨਸ ਖੋਲ ਸਕਦੇ ਹੋ। ਈਵਨ ਬਿਊਟੀ ਸਲੋਨ ਖੋਲ੍ਹਣਾ, ਕੋਈ ਬਾਰ ਬਣਾਉਣੀ ਆ ਔਰ ਕੋਈ ਕਾਫੀ ਸ਼ਾਪ ਬਣਾਉਣੀ ਚਾਹੁੰਦੇ ਹੋ, ਕਿਸੇ ਤਰ੍ਹਾਂ ਦਾ ਵੀ ਬਿਜ਼ਨਸ ਕਰਨਾ, ਕੋਈ ਰੇਡੀਓ ਸਟੇਸ਼ਨ ਖੋਲ੍ਹਣਾ ਤਾਂ ਵੀ ਕੁਛ ਵੀ ਕਰਨਾ ਚਾਹੁੰਦੇ ਹੋ ਤੇ ਤੁਹਾਡੇ ਲਈ ਸੁਨਹਿਰੀ ਮੌਕਾ ਹੈ ਜੀ। ਥੋੜੇ ਜਿਹੇ ਪੈਸਿਆਂ 'ਚ ਹੋਲਡ ਕਰਨਾ, 2 ਸਾਲ 'ਚ ਬਣਨਾ, ਜਦ ਤੱਕ ਉਹਦੀ ਕੀਮਤਾਂ ਫਿਰ ਅਪ ਚੱਲ ਜਾਣੀਆਂ। ਏਰੀਆ ਵੀ ਬੜਾ ਅੱਛਾ ਹੈ, ਕਮਿਊਨਿਟੀ ਬਹੁਤ ਉੱਧਰ ਨੂੰ ਮੂਵ ਹੋ ਰਹੀ ਹੈ। ਨੰਬਰ ਨੋਟ ਕਰ ਲਓ 416-881-7070 416-881-7070 ਪੰਜਾਬੀ 'ਚ ਨੰਬਰ ਦੱਸ ਦਿੰਦਾ ਜੀ 416-881-7070 ਤੇ ਤੁਸੀਂ ਕਾਲ ਕਰਕੇ ਆਪਣਾ ਯੂਨਿਟ ਹੋਲਡ ਕਰ ਸਕਦੇ ਹੋ ਜੀ। ਕਿਰਨ ਜੀ
3: ਜੀ ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਅਸੀਂ JD ਇੰਸ਼ੋਰੈਂਸ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਬਿਲਕੁਲ ਜੀ, ਤੁਸੀਂ ਘਰਾਂ ਦੇ ਇੰਸ਼ੋਰੈਂਸ, ਚਾਹੇ ਤੁਸੀਂ ਗੱਡੀਆਂ ਦੀ ਇੰਸ਼ੋਰੈਂਸ ਲੈਣੀ ਹੈ, ਕਮਰਸ਼ੀਅਲ ਇੰਸ਼ੋਰੈਂਸ, ਕੋਈ ਇਵੈਂਟ ਇੰਸ਼ੋਰੈਂਸ ਲੈਣੀ, ਇਨਵੈਸਟਮੈਂਟ ਆਪਸ਼ਨਸ, ਲਾਈਫ ਇੰਸ਼ੋਰੈਂਸ ਜਾਂ ਤੁਸੀਂ ਗਰੁੱਪ ਬੈਨੀਫਿਟਸ ਲੈਣੇ ਹੈਗੇ ਆ ਤੇ ਤੁਸੀਂ JD ਜੀ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ ਆ। 416-902-0706 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਹੈ। ਔਰ ਜੇ ਤੁਹਾਡੇ ਕੋਲ ਰਿਬੋ ਲਾਇਸੈਂਸ ਹੈਗਾ ਤੇ ਤੁਸੀਂ ਇਹਨਾਂ ਦੇ ਵੀ ਜਿਹੜੀ ਜੀ ਟੀਮ ਜੁਆਇਨ ਕਰ ਸਕਦੇ ਹਾਂ। ਔਰ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਦਾ ਮਾਸਟਰ ਬਿਲਡ ਫੈਬ ਦੀ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ, ਜਿਹੜੇ ਕਿ ਫੈਬਰੀਕੇਟਰ ਸਪਲਾਇਰ ਹੈਗੇ ਆ। ਤੇ ਨਾਲ ਦੀ ਨਾਲ ਜਿਹੜਾ ਜੀ ਤੁਸੀਂ ਘਰਾਂ ਦੇ ਬਾਹਰ ਸ਼ਾਨਦਾਰ ਲਗਜ਼ਰੀ ਕਿਚਨਸ ਬਣਵਾਉਣੇ ਆ, ਰਸੋਈਆਂ ਬਣਵਾਉਣੀਆਂ ਆ, ਚਾਹੇ ਤੁਸੀਂ ਡੋਰਸ ਜਾਂ ਵਿੰਡੋਜ਼ ਲਗਵਾਉਣੇ ਆ, ਕਸਟਮ ਐਲੀਵੇਸ਼ਨਸ ਬਣਵਾਉਣੇ ਆ, ਸਨ ਰੂਮ ਕਿਉਂਕਿ ਇਹਨਾਂ ਦੀ ਸਪੈਸ਼ਲਟੀ ਸਨ ਰੂਮਸ ਦੇ ਵਿੱਚ ਵੀ ਹੈਗੀ ਆ, ਜਾਂ ਤੁਸੀਂ ਜਿਹੜਾ ਜੀ ਫੈਂਸ ਲਵਾਉਣੀ ਹੈ ਤੇ ਗੱਲਬਾਤ ਤੁਸੀਂ ਦਾ ਮਾਸਟਰ ਬਿਲਡ ਫੈਬ ਦੇ ਨਾਲ ਕਰ ਸਕਦੇ ਆ। 4379552220 ਤੇ ਇਹਨਾਂ ਦੇ ਨਾਲ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਹੈ। ਔਰ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਨੋਬਲ ਫਰੈਸ਼ ਫੂਡ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ, ਇਹਨਾਂ ਦੇ ਬਹੁਤ ਸਸਤੀ ਗਰੋਸਰੀ ਜਿਹੜੀ ਜੀ 2 ਜੁਲਾਈ ਤੋਂ ਲੈ ਕੇ 8 ਜੁਲਾਈ ਤੱਕ ਲੱਗੀ ਹੋਈ ਆ। ਸੋ ਡੀਲਾਂ ਫਟਾਫਟ ਤੁਸੀਂ ਗ੍ਰੈਬ ਕਰ ਸਕਦੇ ਆ 20 ਗਿਲਗਮ ਵਾਲੀ ਡਰਾਈਵ ਲੋਕੇਸ਼ਨ ਤੋਂ ਤੇ 2945 ਸੈਂਡਲਵੁੱਡ ਤੋਂ, ਦੋ ਲੋਕੇਸ਼ਨ ਤੋਂ ਕਰ ਰਹੇ ਨੇ ਜੀ ਸਰਵ ਨੋਬਲ ਫਰੈਸ਼ ਫੂਡ ਵਾਲੇ। ਔਰ ਬਿਲਕੁਲ ਜੀ ਨਾਲ ਦੀ ਨਾਲ ਜਿਹੜਾ ਜੀ ਦੱਸ ਦਈਏ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਜੀ ਅਸੀਂ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ, ਪੀਜ਼ਾ ਡਿਪੂ ਦੇ ਸਹਿਯੋਗ ਨਾਲ, ਹਰਪ੍ਰੀਤ ਸੈਣੀ ਜੀ ਦਾ ਜਿਹੜਾ ਜੀ ਪੂਰਾ ਪੂਰਾ ਸਹਿਯੋਗ ਆ, ਨਾਲ ਦੀ ਨਾਲ ਅੰਜਮ ਕੁਰੈਸ਼ੀ ਜੀ ਦਾ, ਮੋਨਾ ਮਹਿੰਗੀ ਜੀ, ਤੇ ਨਾਲ ਦੀ ਨਾਲ ਜਿਹੜਾ ਜੀ AJ ਮੋਬਾਈਲ ਪੁਆਇੰਟ ਦਾ ਵੀ ਪੂਰਾ ਪੂਰਾ ਸਹਿਯੋਗ ਆ। ਸਪੈਕਸ ਐਕਸਪ੍ਰੈਸ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਸਪੋਂਸਰ ਕੀਤਾ। ਨਾਲ ਦੀ ਨਾਲ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ, ਮੁਕੇਸ਼ ਚੌਹਾਨ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਜੀ ਸਪੋਂਸਰ ਕੀਤਾ। ਬਹੁਤ ਜਲਦੀ ਅਸੀਂ ਉਹਨਾਂ ਦੇ ਨਾਲ ਵੀ ਜਿਹੜੀ ਜੀ ਗੱਲਬਾਤ ਤੁਹਾਡੀ ਕਰਾਵਾਂਗੇ। ਪਹਿਲਾਂ ਆਪਾਂ ਇੱਕ ਖੂਬਸੂਰਤ ਜਿਹਾ ਗੀਤ ਤੁਹਾਨੂੰ ਸੁਣਾਉਂਦੇ ਹਾਂ ਤੇ ਉਹਦੇ ਬਾਅਦ ਉਹਨਾਂ ਦੇ ਨਾਲ ਗੱਲਬਾਤ।
1: ਜੀ ਕਿਰਨ ਜੀ, ਗੀਤ ਤੋਂ ਪਹਿਲਾਂ ਹੁਣੇ ਹੁਣੇ ਦੇਖੋ ਜੀ ਟੀ ਦੇਣੀ ਹੋਇਆ ਫੋਨ ਚ ਮੈਸੇਜ ਆ ਗਿਆ, ਬ੍ਰੇਕਿੰਗ ਨਿਊਜ਼ ਆਈ ਕਟਾਰੀਆ ਟੂਰ ਐਂਡ ਟਰੈਵਲ ਤੋਂ, ਕਹਿੰਦੇ ਨੇ ਕਿ ਟੋਰਾਂਟੋ ਤੋਂ ਦਿੱਲੀ ਜਾਣਾ ਤੇ ਸਿਰਫ $1,050 ਦੇ ਵਿੱਚ ਵਨ ਵੇ ਟਿਕਟ ਤੁਹਾਨੂੰ ਮਿਲੇਗੀ, ਤੇ ਜੇਕਰ ਟੋਰਾਂਟੋ ਤੋਂ ਦਿੱਲੀ ਤੋਂ ਟੋਰਾਂਟੋ ਆਉਣਾ ਤੇ ਸਿਰਫ ਜਿਹੜੀ ਹੈਗੀ ਆ ਇਹ ਲਾਸਟ ਮਿੰਟ ਦੀ ਡੀਲ ਹੈਗੀ ਆ। ਜੇ ਕਿਸੇ ਨੇ ਵੀ ਦਿੱਲੀ ਤੋਂ ਟੋਰਾਂਟੋ ਆਉਣਾ ਹੈ ਤੇ ਤੁਹਾਨੂੰ ਵਨ ਵੇ ਟਿਕਟ ਜਿਹੜੀ ਆ ਉਹ $800 ਦੇ ਵਿੱਚ ਮਿਲੇਗੀ, ਤੇ ਟੋਰਾਂਟੋ ਤੋਂ ਅੰਮ੍ਰਿਤਸਰ ਜਾਣਾ ਤੇ ਉਹ $1,450 ਦੇ ਵਿੱਚ ਮਿਲੇਗੀ, ਤੇ ਇਹ ਜੇ ਤੁਹਾਨੂੰ ਰਿਟਰਨ ਟਿਕਟ ਚਾਹੀਦੀਆਂ ਨੇ ਤੇ ਆਲਮੋਸਟ ਜਿਹੜੀ ਹੈਗੀ ਆ ਉਹ ਟੋਰਾਂਟੋ ਤੋਂ ਅੰਮ੍ਰਿਤਸਰ ਦੀ $2,000 ਦੀ ਆ, ਤੇ ਟੋਰਾਂਟੋ ਤੋਂ ਦਿੱਲੀ ਦੀ $1,800 ਦੇ ਵਿੱਚ ਤੁਹਾਨੂੰ ਜਿਹੜੀ ਇਹ ਟਿਕਟ ਮਿਲ ਸਕਦੀ ਹੈ। ਪਾਕਿਸਤਾਨ ਜਾਣਾ ਚਾਹੁੰਦੇ ਹੋ, ਕਰਾਚੀ, ਇਸਲਾਮਾਬਾਦ ਤੇ ਜਾਂ ਫਿਰ ਹੋਰ ਕਿਸੇ ਸ਼ਹਿਰ ਦੇ ਵਿੱਚ, ਉੱਥੇ ਦੀਆਂ ਟਿਕਟਾਂ ਵੀ ਬੜੀਆਂ ਸਸਤੀਆਂ ਤੁਹਾਨੂੰ ਮਿਲੀਆਂ ਨੇ ਕਟਾਰੀਆ ਟੂਰ ਐਂਡ ਟਰੈਵਲ ਤੋਂ। 9056788100 ਇਹਨਾਂ ਦਾ ਨੰਬਰ ਹੈ ਅਵਤਾਰ ਕਟਾਰੀਆ ਜੀ ਦਾ। ਤੇ ਨਾਲ ਦੀ ਨਾਲ ਅੱਜ ਦਾ ਪ੍ਰੋਗਰਾਮ ਕੀਆ 427 ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। ਕੀਆ ਦੀਆਂ ਬ੍ਰੈਂਡ ਨਿਊ ਗੱਡੀਆਂ ਲੈਣੀਆਂ ਚਾਹੁੰਦੇ ਹੋ, ਲੀਜ਼ ਕਰਨੀ ਚਾਹੁੰਦੇ ਹੋ, ਬਾਏ ਕਰਨੀ ਚਾਹੁੰਦੇ ਹੋ, ਤੁਹਾਡੀ ਆਪਣੀ ਭਾਸ਼ਾ ਬੋਲਦੇ ਨੇ ਅਮਿਤ ਜੀ, ਨੰਬਰ ਹੈ 6474601 ਦੇ ਉੱਤੇ ਕਾਲ ਕਰ ਲਓ। ਅੱਜ ਕੱਲ੍ਹ ਉਹਨਾਂ ਕੋਲ ਬਿਜਲੀ ਤੇ ਚੱਲਣ ਵਾਲੀਆਂ ਕਾਰਾਂ ਵੀ ਹੈ, ਗੈਸ ਪਾਉਣ ਦਾ ਤੁਹਾਨੂੰ ਕੋਈ ਵੀ ਜਿਹੜਾ ਫਿਕਰ ਨਹੀਂ ਰਹੇਗਾ, ਮਹਿੰਗਾ ਹੁੰਦਾ ਸਸਤਾ ਹੁੰਦਾ ਕੋਈ ਗੱਲ ਨਹੀਂ। ਤੇ ਨਾਲ ਹੀ ਅੱਜ ਦਾ ਪ੍ਰੋਗਰਾਮ ਅੰਕਾਰ ਟੂਰ ਐਂਡ ਟਰੈਵਲ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਕਿਤੇ ਵੀ ਜਾਣਾ ਚਾਹੁੰਦੇ ਹੋ, ਵਧੀਆ ਜਹਾਜ਼ 'ਚ ਸਫ਼ਰ ਕਰਨਾ ਚਾਹੁੰਦੇ ਹੋ, ਵਧੀਆ ਸੀਟ ਲੱਭ ਕੇ ਦਿੰਦੇ ਨੇ, ਔਰ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਦਫ਼ਤਰ ਹੈ, 9056789555 ਦੇ ਉੱਤੇ ਕਾਲ ਕਰ ਲੈਣੀ ਹੈ ਜੀ।

ਬਿਲਕੁਲ ਜੀ ਕਿਰਨ ਜੀ ਔਰ ਸਾਡੀ ਰੀਅਲ ਸਟੇਟ ਦੀ ਟੀਮ ਦਾ ਵੀ ਸੁਨੇਹਾ ਕਿ ਕੋਈ ਲਾਰਿਆਂ ਚ ਨਹੀਂ ਕਿਸੇ ਨੂੰ ਅਸੀਂ ਰੱਖਦੇ, ਜੇ ਕੋਈ ਯੂਨਿਟ ਹੈ ਜਾਂ ਘਰ ਹੈ ਸਹੀ ਉਹੀ ਦੱਸਦੇ ਆ। ਸੋ ਇੱਕ ਵਾਰੀ ਫਿਰ ਦੱਸ ਦਵਾਂ ਤੁਹਾਨੂੰ ਕਿ ਨਵਾਂ ਪਲਾਜ਼ਾ ਬਣ ਜਾ ਰਿਹਾ, 2 ਸਾਲ ਦੇ ਵਿੱਚ ਬਣ ਕੇ ਤਿਆਰ ਹੋਣਾ, ਬਹੁਤ ਹੀ ਰੀਜਨੇਬਲ ਕੀਮਤ ਦੇ ਉੱਤੇ ਤੁਹਾਨੂੰ ਆਪਣਾ ਸਟੋਰ ਮਿਲ ਸਕਦਾ, ਜਿੱਥੇ ਕਿਰਾਏ ਨਾਲੋਂ ਤੁਸੀਂ ਸੁਰਖਰੂ ਹੋ ਸਕਦੇ ਹੋ, ਤੁਹਾਡੀ ਆਪਣੀ ਪ੍ਰੋਪਰਟੀ ਬਣ ਸਕਦੀ ਹੈ 2 ਸਾਲ ਦੇ ਵਿੱਚ ਜਦੋਂ ਤੱਕ ਰੈਡੀ ਹੋਣਾ, ਕਾਫੀ ਉਹਦੇ ਵਿੱਚ ਵਾਧਾ ਵੀ ਕੀਮਤਾਂ ਦੇ ਵਿੱਚ ਹੋ ਜਾਣਾ। ਸੋ ਬੈਟਰ ਹੈ ਕਿ ਤੁਸੀਂ ਇਸ ਦੀ ਬੁਕਿੰਗ ਲਈ ਨੰਬਰ 416-881-7070 ਤੇ ਗੱਲਬਾਤ ਜਿਹੜੀ ਹੈਗੀ ਆ ਉਹ ਕਰ ਲੈਣੀ, 416-881-7070 ਦੇ ਉੱਤੇ ਜਿਹੜੀ ਗੱਲਬਾਤ ਕਰ ਸਕਦੇ ਹੋ, ਔਰ ਸਾਡੀ ਟੀਮ ਤੁਹਾਡਾ ਖੁੱਲ੍ਹ ਕੇ ਜਿਹੜੀਆਂ ਤੁਹਾਡੇ ਕੁਐਸਚਨ ਹੋਣਗੇ ਉਹਨਾਂ ਦਾ ਆਂਸਰ ਦੇਵੇਗੀ। ਨੈਕਸਟ ਵੀਕ ਤੋਂ ਇਹ ਪਲਾਜ਼ਾ ਪਬਲਿਕ 'ਚ ਲਾਂਚ ਹੋ ਜਾਣਾ, ਫਿਰ ਤੁਸੀਂ ਕਹੋਗੇ ਜੀ ਸਾਨੂੰ ਕੋਈ ਐਨਕਾਂ ਦਾ ਸਟੋਰ ਖੋਲ੍ਹਣ ਲਈ ਦੁਕਾਨ ਚਾਹੀਦੀ, ਕੋਈ ਫਾਰਮੈਸੀ ਲਈ ਚਾਹੀਦੀ, ਕੋਈ ਡਾਕਟਰ ਲਈ, ਫਿਰ ਅਸੀਂ ਕਹਾਂਗੇ ਹੁਣ ਸੌਰੀ, ਕਿਉਂਕਿ ਬਹੁਤ ਡਿਮਾਂਡ ਇਸ ਪਲਾਜ਼ੇ ਦੀ ਹੈ, ਅਸੀਂ ਇਸ ਕਰਕੇ

0: ਇੱਕ ਸਪੇਸ ਜਿਹੜਾ ਹੋਰ ਸਾਡੇ ਕੋਲ ਅਵੇਲੇਬਲ ਹੈ,
1: ਜੀ
0: ਕਿਸੇ ਨੇ ਫਰਨੀਚਰ ਸਟੋਰ ਦੀ ਵੀ ਜੇ ਪ੍ਰਮੋਸ਼ਨ ਕਰਾਉਣੀ ਹੈ
1: ਬਿਲਕੁਲ
0: ਤੇ ਉਹ ਵੀ ਐਕਸਕਲੂਸਿਵ ਹੋਵੇਗੀ ਉਹਨਾਂ ਦੀ, ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ 9057990999 ਦੇ ਉੱਤੇ। ਗੱਲ ਕੀਜੀ, ਕਿਸੇ ਤਰ੍ਹਾਂ ਦਾ ਵੀ ਤੁਹਾਡਾ ਕੋਈ ਵਪਾਰ ਹੈ, ਉਹਦੇ ਸੇਲ ਵਧਾਉਣੀ ਚਾਹੁੰਦੇ ਹੋ, ਉਹਦਾ ਮੈਸੇਜ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹੋ, ਤੇ ਤੁਸੀਂ ਸਾਡੀਆਂ ਸੇਵਾਵਾਂ ਲੈ ਸਕਦੇ ਹੋ। ਤੁਹਾਡੇ ਨਾਲ ਹੱਥ ਮਿਲਾ ਕੇ ਕੰਮ ਕਰਕੇ ਸਾਨੂੰ ਵੀ ਚੰਗਾ ਲੱਗੇਗਾ। 9057990999 ਤੇ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿੱਦਾਂ ਦਾ ਲੱਗਿਆ ਉਹ ਵੀ ਤੁਸੀਂ ਫੋਨ ਕਰਕੇ ਦੱਸ ਸਕਦੇ ਹੋ, ਤੇ ਫੀਡਬੈਕ ਦੀ ਤੁਹਾਡੀ ਇੰਤਜ਼ਾਰ ਕਰ ਰਹੇ ਹਾਂ, ਤੇ ਵੀਕਐਂਡ ਤੁਹਾਡਾ ਸਾਰਿਆਂ ਦਾ ਬਹੁਤ ਵਧੀਆ ਰਹੇ। ਲਈਏ ਫਿਰ ਇਜਾਜ਼ਤ।
1: ਬਿਲਕੁਲ ਜੀ, ਤੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤੇ ਸਾਰੇ ਜਿਹੜਾ ਜੀ ਰਹੋ ਵਧੀਆ ਤੇ ਚੜ੍ਹਦੀ ਕਲਾ ਚ
0: ਜੀ। ਰੱਬ ਨੇ ਚਾਹਿਆ ਤੇ ਸੋਮਵਾਰ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਦੇ ਲਈ ਹੱਸਦੇ ਰਹੋ, ਖੁਸ਼ ਰਹੋ, ਜ਼ਿੰਦਾਬਾਦ, ਆਬਾਦ, ਔਰ ਕੋਸ਼ਿਸ਼ ਕਰੋ ਕਿ ਦੂਜਿਆਂ ਨੂੰ, ਆਸ ਪਾਸ ਵਾਲਿਆਂ ਨੂੰ ਵੀ ਖੁਸ਼ੀ ਰੱਖਿਆ ਜਾਵੇ।
1: ਬਿਲਕੁਲ ਜੀ।

0: ਸੁਗੰਧ ਵਰਗਾ ਕਿਸੇ ਚਰਖੇ ਦੀ ਤੰਦ ਵਰਗਾ ਘਾਹ ਉੱਤੇ ਸੱਜਰੀ ਤਰੇਲ ਵਰਗਾ ਦੋ ਦਿਲਾਂ ਦੇ ਹੁੰਦੇ ਮੇਲ ਵਰਗਾ ਬੁੱਢੇ ਬਾਬਲ ਦੇ ਹੱਥ 'ਚ ਡੰਗੋਰੀ ਵਰਗਾ ਅੰਬੜੀ ਦੀ ਮਿੱਠੀ ਜਿਹੀ ਲੋਰੀ ਵਰਗਾ ਗੱਭਰੂ ਤੇ ਚੜ੍ਹਦੀ ਜਵਾਨੀ ਵਰਗਾ ਕਿਸੇ ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼ ਗੀਤ ਸੰਗੀਤ ਹਾਸੇ ਠੱਠੇ ਦੇ ਲੈ ਕੇ ਰੰਗ ਤੁਹਾਡੇ ਰੂਬਰੂ ਲੈ ਕੇ ਆ ਰਹੇ ਹਾਂ ਪ੍ਰੋਗਰਾਮ ਸਾਰੰਗ ਇੱਥੇ ਬਸ ਨਹੀਂ ਜੈਂਟਸ ਲਈ ਚਾਂਦੀ ਦੇ ਕੜੇ ਚਾਂਦੀ ਦੀ ਚੇਨ ਤੇ ਚਾਂਦੀ ਦੇ ਬ੍ਰੇਸਲੈਟ
1: ਬਰਤਨ ਔਰ ਚਾਂਦੀ ਕੇ ਕਿਸੀ ਵੀ ਤਰ੍ਹਾਂ ਕਾ ਸਮਾਨ ਲੈਣੇ ਕੇ ਲਿਏ ਵਨ ਐਂਡ ਓਨਲੀ ਸਿਲਵਰ ਹਟ
0: ਹੋਰ ਐਂਡ ਅਵਨੀਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ
2: ਲਓ ਜੀ ਚੱਕੋ ਫਿਰ ਖੁਸ਼ਖਬਰੀ ਬ੍ਰੈਂਪਟਨ ਨਿਵਾਸੀਆਂ ਲਈ ਖੁਸ਼ਖਬਰੀ ਹੁਣ ਜਦੋਂ ਵੀ ਤੁਸੀਂ ਕੈਨੇਡੀਅਨ ਇੰਡੀਅਨ ਜਾਂ ਪਾਕਿਸਤਾਨੀ ਗਰੋਸਰੀ ਖਰੀਦਣਾ ਚਾਹੋ ਤਾਂ ਬ੍ਰੈਂਪਟਨ ਵਿੱਚ ਇੰਡੀਅਨ ਫਰੂਟ ਲੈਂਡ ਦੀਆਂ ਚਾਰੋਂ ਲੋਕੇਸ਼ਨਾਂ ਵਿੱਚੋਂ ਜਿੱਥੇ ਮਰਜ਼ੀ ਆ ਜਾਓ ਚਾਹੇ 15 ਫੈਂਡੋਵੇ ਬ੍ਰੈਂਪਟਨ ਹੋਵੇ ਜਾਂ ਦੂਜੀ ਲੋਕੇਸ਼ਨ 45 ਡਸਟ ਡਰਾਈਵ ਬ੍ਰੈਂਪਟਨ ਜਾਂ ਫਿਰ ਤੀਜੀ ਲੋਕੇਸ਼ਨ 9985 ਮੈਕਵਿਨ ਡਰਾਈਵ ਯੂਨਿਟ 9 ਬ੍ਰੈਂਪਟਨ ਇੰਡੀਅਨ ਫਰੂਟ ਲੈਂਡ ਤੇ ਹੁਣ ਚੌਥੀ ਨਵੀਂ ਲੋਕੇਸ਼ਨ 1465 ਮੇਫਿਲ ਰੋਡ ਬ੍ਰੈਂਪਟਨ ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟ ਲੈਂਡ 9054569900
3: ਵਿੱਚ ਇੱਥੇ ਚੱਲੇਗਾ

0: ਪੈਣੀਆਂ ਹੋਣ ਜਾਂ ਚਾਰ, ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟਸ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ, ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ। ਤੇ ਸਪੈਸ਼ਲ ਟਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ। ਕਾਲ 9056781200।
1: ਮਤਲਬ ਸ਼ਾਇਦ ਤੁਸੀਂ ਸਵੀਟ ਮਹਿਲ ਨਹੀਂ ਗਏ?
2: ਨਹੀਂ, ਮੈਂ ਮਰ ਜਾ, ਉੱਥੇ ਕੀ ਹੁਣ?
1: GTA ਦਾ ਸਭ ਤੋਂ ਸਵਾਦਲਾ ਖਾਣਾ ਉੱਥੇ ਹੀ ਤਾਂ ਮਿਲਦਾ। ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਛੁੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨਾਨ ਵੈਜ ਆਈਟਮਸ ਲਈ ਡਾਈਨਿੰਗ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ, 416-679-9991, ਔਰ ਵਿਜ਼ਿਟ ਯੂਨਿਟ 9680 ਰੈਕਸਡੇਲ ਬੁਲੇਵਾਰਡ, ਟੋਬੀਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
3: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ? ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
1: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6161।
4: ਦੋਸਤੋ, ਤੁਸੀਂ ਜੁੜ ਚੁੱਕੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਮੈਂ ਤੁਹਾਡਾ ਹੋਸਟ ਦੋਸਤ ਰਾਜਵੀਰ। ਬੁਪਰਾ ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹਿਣਾ ਆਪਣਾ, 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਵੀ ਹੋਏਗਾ, ਅਤੇ ਤੁਹਾਨੂੰ ਗ੍ਰੈਂਡ ਫਰਨੀਚਰ 'ਤੇ ਸਪੈਸ਼ਲ ਲੈ ਕੇ ਚੱਲਾਂਗੇ, ਉੱਥੋਂ ਵੀ ਡੀਲ ਆ ਜਿਹੜੀ ਉਹ ਲੈ ਕੇ ਦੇਵਾਂਗੇ। ਨਾਲ ਦੀ ਨਾਲ ਹੀ ਸਾਦਗੀ ਦੀ ਗੱਲਬਾਤ ਵੀ ਹੋਊਗੀ। ਸਾਦਗੀ ਦੇ ਵਿੱਚ ਇਮਾਨਦਾਰੀ ਕੰਜੂਸ 'ਚ ਨਹੀਂ, ਦਿਲਦਾਰ 'ਚ ਹੁੰਦੀ ਹੈ। ਇਮਾਨਦਾਰੀ ਕੰਜੂਸ 'ਚ ਨਹੀਂ, ਦਿਲਦਾਰ 'ਚ ਹੁੰਦੀ ਹੈ। ਗਲਤ ਫਹਿਮੀ ਸ਼ੱਕ 'ਚ ਨਹੀਂ, ਇਤਵਾਰ 'ਚ ਹੁੰਦੀ ਹੈ। ਲੋਕ ਵਿਖਾਵਾ ਲੱਖ ਕੋਈ ਕਰ ਲੇ, ਲੋਕ ਵਿਖਾਵਾ ਲੱਖ ਕੋਈ ਕਰ ਲੇ, ਪਰ ਸਾਦਗੀ ਕੱਪੜਿਆਂ 'ਚ ਨਹੀਂ, ਕਿਰਦਾਰ 'ਚ ਹੁੰਦੀ ਹੈ। ਜੁੜੇ ਰੇਡੀਓ ਪ੍ਰੋਗਰਾਮ ਸਾਰਿਆਂ ਨਾਲ, ਗੱਲਾਂ ਬਾਤਾਂ ਸਾਰੀਆਂ ਚੱਲਣਗੀਆਂ, ਅਤੇ ਜਦੋਂ ਕਿਰਦਾਰ ਦੀ ਗੱਲਬਾਤ ਚੱਲਦੀ ਹੈ, ਅਤੇ ਹੁਣ ਸਾਡੇ ਨਾਲ ਸੁੱਖ ਬਾਈ ਵੀ ਹੈ, ਇਹ ਵੀ ਬੜੇ ਸਿੰਪਲ ਰਹਿੰਦੇ ਆ, ਬੜੀ ਸਾਦਗੀ ਵਾਲੀ ਗੱਲਬਾਤ ਕਰਦੇ ਆ, ਪਰ ਉਸ ਤੋਂ ਬਾਅਦ ਜਿਹੜੀ ਡੀਲ ਹੁੰਦੀ ਆ ਉਹ ਕੜਾਕੇ ਕੱਢ ਹੁੰਦੀ ਆ। ਸੁੱਖ ਜੀ, ਜੀ ਆਇਆਂ ਨੂੰ ਖਬਰਾਂ ਤੋਂ ਪਹਿਲਾਂ ਮੈਂ ਚਾਹੁੰਦਾ ਕਿ ਇੱਕ ਵਧੀਆ ਜੀ ਡੀਲ ਆ ਜਿਹੜੀ ਸਾਡੇ ਲਿਸਨਰਸ ਨਾਲ ਜੁੜੇ ਹੋਏ ਆ ਉਹਨਾਂ ਦੇ ਲਈ ਸਪੈਸ਼ਲ ਕਰ ਦਿਓ।
5: ਬਪਰਾ ਸਾਹਿਬ, ਬਿਲਕੁਲ ਡੀਲ ਜਿਹੜੀ ਤਿਆਰ ਬਾਰ ਤਿਆਰ ਕਰਾਂਗੇ, ਤੁਸੀਂ ਨਿਊਜ਼ ਲੈ ਲਓ, ਉਸ ਤੋਂ ਬਾਅਦ ਪੂਰੇ ਘਰ ਦੇ ਫਰਨੀਚਰ ਦੀ ਡੀਲ ਆਉਣੀ ਆ, ਜਿਹਨਾਂ ਪਰਿਵਾਰਾਂ ਨੇ ਇਸ ਵੀਕਐਂਡ ਦੇ ਉੱਪਰ ਪੂਰੇ ਘਰ ਦਾ ਫਰਨੀਚਰ ਲੈਣਾ, ਕੜਾਕੇ ਕੱਢਵੀਂ ਡੀਲ ਦੇਵਾਂਗੇ। ਪਰਿਵਾਰਾਂ ਨੇ ਪਹੁੰਚਣਾ ਕਿੱਥੇ ਆ? 294 ਵੋਕ ਡਰਾਈਵ, 294 ਵੋਕ ਡਰਾਈਵ, 294 ਵੋਕ ਡਰਾਈਵ, ਸਟੇ ਟਿਊਨ, ਪੂਰੇ ਘਰ ਦੇ ਫਰਨੀਚਰ ਦੀ ਡੀਲ, ਕੜਾਕੇ ਕੱਢਵੀਂ, ਤੇ ਨਾਲ ਵੱਡਾ ਤੋਹਫਾ ਵੀ ਦਿੱਤਾ ਜਾਊਗਾ। 294 ਵੋਕ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਬੁਪਰਾ ਸਾਹਿਬ, ਤੁਸੀਂ ਨਿਊਜ਼ ਦਿਓ, ਬਿਲਕੁਲ ਉਸ ਤੋਂ 1 ਮਿੰਟ ਬਾਅਦ ਕੜਾਕੇ ਕੱਢਵੀਂ ਡੀਲ ਦੇਵਾਂਗੇ ਸਰ।
4: ਬਹੁਤ ਬਹੁਤ ਧੰਨਵਾਦ ਸਰ, ਨਿਊਜ਼ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਗੱਲਬਾਤ।

ਰਣਾ ਸਾਹਿਬ ਆਵਾਜ਼ ਤੁਹਾਨੂੰ ਸਹੀ ਪਹੁੰਚ ਰਹੀ ਹੈ ਜੀ? ਮੇਰਾ ਖਿਆਲ ਹੈ ਟਹਿਣਾ ਸਾਹਿਬ ਤੱਕ ਆਵਾਜ਼ ਹੈ ਜਿਹੜੀ ਉਹ ਸਾਡੀ ਪਹੁੰਚੀ ਨਹੀਂ, ਦੁਬਾਰਾ ਕਾਲ ਕਰਦੇ ਸੀ।

ਇਹਨਾਂ ਖਬਰਾਂ ਨੂੰ ਸਪਾਂਸਰ ਕੀਤਾ ਜਾ ਰਿਹਾ ਮੋਰਗੇਜ ਕਿੰਗ ਤੋਂ ਪਰਮਜੀਤ ਬਾਜੀ ਵੱਲੋਂ 416-804-2015 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲੈਣੀ ਹੈ 416-804-2015 ਨਾਲ ਦੀ ਨਾਲ ਗ੍ਰੈਂਡ ਫਰਨੀਚਰ ਤੇ ਅੱਜ ਜਿਹੜੀ ਹੈ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਉੱਥੇ ਸੇਲ ਵਾਲਾ ਮਾਹੌਲ ਆ ਜਿਹੜਾ ਉਹ ਬਣਿਆ ਹੋਇਆ ਉੱਥੇ ਤੁਸੀਂ ਜ਼ਰੂਰ ਪਹੁੰਚਣਾ ਅਤੇ ਕਿਉਂਕਿ ਕਾਫੀ ਵੱਡੀ ਸੇਵਿੰਗ ਹੈ ਜਿਹੜੀ ਉਹ ਤੁਹਾਡੀ ਅੱਜ ਗ੍ਰੈਂਡ ਫਰਨੀਚਰ ਤੋਂ ਹੋ ਜਾਣੀ ਹੈ ਸੋ ਲਓ ਬਸ ਅਸੀਂ ਹੁਣੇ ਗਏ

0: ਪ੍ਰੋਗਰਾਮ ਸਾਰੰਗ ਦੇ ਨਾਲ ਸਵਰਨ ਸਿੰਘ ਟਹਿਣ ਸਾਹਿਬ ਪੰਜਾਬ ਦੀ ਧਰਤੀ ਤੋਂ ਹਾਜ਼ਰ ਹੋ ਚੁੱਕੇ ਆ। ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ। ਬਹੁਤ ਕੜਾਕੇ ਕੱਢੇ ਪਏ ਆ ਗਰਮੀ ਨੇ।
1: ਤੁਹਾਡੇ ਵੀ ਗਰਮੀ ਹੋ ਗਈ?
0: ਬਹੁਤ ਜ਼ਿਆਦਾ ਹੈ ਜੀ, ਬਹੁਤ ਜ਼ਿਆਦਾ ਹੋਈ ਹੋਈ। ਅੱਜ ਤਾਂ ਇੱਕ ਦੋ ਦਿਨ ਹੋ ਗਏ, ਇੱਦਾਂ ਹੀ ਚੱਲ ਰਿਹਾ ਕੰਮ।
1: ਚਲੋ ਆਪਾਂ ਕਿਸੇ ਮਾਮਲੇ ਚ ਤਾਂ ਬਰਾਬਰ ਹੋਏ, ਇੱਥੇ ਵੀ ਇੰਨੀ ਕੀ ਹੈ।
0: ਅੱਛਾ, ਇੱਥੇ ਵੀ ਆਹੀ ਹਾਲ ਚੱਲ ਰਿਹਾ।
1: ਇੱਥੇ ਮੀਂਹ ਮੂੰਹ ਪੈ ਗਿਆ ਪਿਛਲੇ ਵਰਿਆਂ ਦੇ ਮੁਕਾਬਲਤਨ ਤਾਂ ਘੱਟ ਪਈ ਆ, ਕਿਉਂਕਿ ਜਦੋਂ ਹੁਣ ਮੀਂਹ ਪੈਂਦਾ ਤੇ ਨਾਲ ਦੀ ਨਾਲ ਫਿਰ ਥੋੜਾ ਟੈਂਪਰੇਚਰ ਥੱਲੇ ਆ ਜਾਂਦਾ, ਕਦੇ ਉੱਤੇ ਟੈਂਪਰੇਚਰ ਹੋ ਜਾਂਦਾ, ਪਰ ਇਹ ਵੀ ਕਿ ਪਿਛਲੇ ਵਰਿਆਂ ਦੇ ਮੁਕਾਬਲਤਨ ਗਰਮੀ ਘੱਟ ਆ।
0: ਕਾਂਗਰਸ ਦੇ ਵਿੱਚ ਵੀ ਟੈਂਪਰੇਚਰ ਉੱਤੇ ਥੱਲੇ ਹੋਇਆ ਹੋਇਆ, ਕਹਿੰਦੇ ਖਾਸ ਹੀ ਉੱਥੇ ਵੀ ਚੰਨੀ ਸਾਹਿਬ ਦੇ ਘਰੇ ਵੀ ਗਰਮੀ ਤਾਂ ਹੋਈ ਹੋਊ ਜਦੋਂ 50 ਕਾਂਗਰਸੀਆਂ ਦੀ ਮੀਟਿੰਗ ਹੋਈ ਹੈ ਇਕੱਠਿਆਂ ਦੀ।
1: ਕਾਂਗਰਸ ਦਾ ਟੈਂਪਰੇਚਰ ਆ ਉਹ ਹੇਠਾਂ ਉੱਤੇ ਨੀ, ਉਹ ਹੇਠਾਂ ਹੀ ਜਾਂਦਾ ਜੀ। ਉਹ ਕਾਰਨ ਹੈ ਵੀ ਕਾਂਗਰਸੀ ਆ ਜਿਹੜੇ, ਉਹਨਾਂ ਨੇ ਕਦੇ ਬੀਤੇ ਵੇਲੇ ਤੋਂ ਸਬਕ ਲਿਆ ਹੀ ਨੀ ਗਾ। ਉਹਨਾਂ ਨੂੰ ਤਾਂ ਇਹੋ ਲੱਗਦਾ ਵੀ ਭਾਈ 59 ਸੀਟਾਂ ਕੁੱਲ ਆ ਤੇ ਉਹ ਸਾਨੂੰ ਵੈਸੇ ਧਰੇ ਬੈਠੇ ਨੂੰ ਸਾਰਾ ਕੁੱਝ ਮਿਲ ਜਾਂਦਾ ਤੇ ਸਾਨੂੰ ਕੋਈ ਬਾਹਲੀ ਮਿਹਨਤ ਮੁਹਨਤ ਦੀ ਲੋੜ ਨੀ। ਉਹ ਇੱਕ ਭਰਮ ਦੇ ਵਿੱਚ ਜਿਹੜਾ ਸੰਸਾਰ ਵੱਖਰਾ, ਉਹ ਇਹ ਸੋਚਦੇ ਵੀ 117 ਦੇ ਵਿੱਚੋਂ ਅਸੀਂ 120 ਸੀਟਾਂ ਜਿੱਤ ਲੈਣੀਆਂ, ਉਹ ਇਹ ਫੀਲ ਕਰਦੇ ਰਹਿੰਦੇ ਆ। ਸੋ ਉਹਨਾਂ ਦਾ ਸੰਸਾਰ ਵੱਖਰਾ ਜੀ, ਉਹਨਾਂ ਦੀ ਗੱਲ ਹੀ ਹੋਰ ਆ। ਜੇ ਕਿਤੇ ਗੱਲ ਹੋਰ ਨਾ ਹੁੰਦੀ ਤਾਂ ਕਾਂਗਰਸੀਆਂ ਨੇ ਇਵੇਂ ਥੋੜੀ ਲੜਦਾ ਸੀ ਜਿਵੇਂ ਕਿ ਅੱਜ ਵੀ ਖਬਰਾਂ ਆਈਆਂ। ਅੱਜ ਵੀ ਚਰਨਜੀਤ ਸਿੰਘ ਚੰਨੀ ਦੇ ਘਰ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ, ਇਹਦੇ ਵਿੱਚ ਇਸ ਨੂੰ ਜਿਹੜੀ ਦਫਾ ਪੱਟਣ ਦੀ ਗੱਲ ਹੀ ਆ, 50 ਦੇ ਕਰੀਬ ਕਾਂਗਰਸੀ ਆਗੂ ਆ ਜਿਹੜੇ ਉਹ ਅੱਜ ਚੰਨੀ ਸਾਹਿਬ ਦੇ ਘਰ ਦੇ ਵਿੱਚ ਇਕੱਠੇ ਹੋਏ ਆ। ਉਹ ਕਹਿੰਦੇ ਵੀ ਰਾਜਾ ਵੜਿੰਗ ਮਨਜ਼ੂਰ ਨਹੀਂ ਆ, ਤੇ ਜੇ ਕਾਂਗਰਸ ਨੂੰ ਬਚਾਉਣਾ ਤਾਂ ਸਮਝ ਲਓ ਚੰਨੀ ਨੂੰ ਫਿਰ ਕੰਮ ਕਮਾਨ ਦੇ ਦਿਓ। ਸੋ ਅੱਜ ਕਈ ਸਾਬਕਾ ਵਿਧਾਇਕ, ਕਈ ਵਰਤਮਾਨ ਵਿਧਾਇਕ, ਕਈ ਚੇਅਰਮੈਨ ਤੇ ਕਾਫੀ ਕੁਛ ਆ ਜਿਹੜਾ ਉਹ ਅੱਜ ਚਰਨਜੀਤ ਸਿੰਘ ਚੰਨੀ ਦੇ ਘਰੇ ਪਹੁੰਚਿਆ ਤੇ ਉਹਨਾਂ ਨੇ ਕਹਿੰਦਾ ਬਹੁਤ ਸ਼ਕਤੀ ਪ੍ਰਦਰਸ਼ਨ ਕੀਤਾ ਚੰਨੀ ਹੋਰਾਂ ਨੇ। ਉਹਨਾਂ ਨੇ ਦੱਸਿਆ ਵੀ ਭਾਈ ਮੇਰੇ ਤੋਂ ਬੜਾ ਸਰਨਾ ਵੀ ਨਹੀਂ ਤੇ ਮੈਂ ਹੀ ਕਾਂਗਰਸ ਦੇ ਰਾਹੀਂ ਤੇ ਤੁਹਾਡਾ ਬੇੜਾ ਬੰਨੇ ਲਾ ਸਕਦਾ। ਸੋ ਕਾਂਗਰਸ ਦੇ ਵਿੱਚ ਪਟਾਕੇ ਉਹੋ ਜਿਹੇ ਫੇਰ ਪੈ ਗਏ ਆ, ਇਹੋ ਜਿਹੇ ਆਮ ਤੌਰ ਤੇ ਭਜਦੇ ਹੁੰਦੇ।
0: ਟਣਾ ਸਾਹਿਬ, ਇਹ ਤੁਹਾਨੂੰ ਸ਼ਾਇਦ ਜ਼ਿਆਦਾ ਪਤਾ ਹੋਵੇ, ਮੈਨੂੰ ਬਹੁਤਾ ਨਹੀਂ ਪਤਾ ਕਿ ਚੰਨੀ ਸਾਹਿਬ ਸੱਚੀ ਜਿਵੇਂ ਅੱਗੇ ਉਹ ਜਦੋਂ ਬਣੇ ਸੀਗੇ ਮੁੱਖ ਮੰਤਰੀ ਤੇ ਉਦੋਂ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਸੀ ਵੀ ਮੈਂ ਮਾਈਕ ਵੀ ਲਾ ਲੈਂਦਾ, ਮੈਂ ਫੁੱਟਬਾਲ ਵੀ ਖੇਡ ਲੈਂਦਾ, ਮੈਂ ਦੌਣਾ ਵੀ ਬੁਣੀਆਂ ਹੋਈਆਂ, ਮੈਂ ਪੱਠੇ ਵੀ ਵੱਢਿਆ, ਮੈਂ ਧਾਰਾਂ ਵੀ ਚੋਈਆਂ ਹੋਈਆਂ, ਮੈਂ ਬਿਜਲੀ ਦਾ ਕੰਮ ਵੀ ਕੀਤਾ, ਮੈਂ ਖੰਭਿਆਂ ਦੇ ਵੀ ਚੜਿਆ ਹੋਇਆ। ਵੀ ਉਹ ਸੱਚੀ ਉਹਨਾਂ ਨੇ ਇੰਨੇ ਸਾਰੇ ਕੰਮ ਕੀਤੇ ਹੋਏ ਸੀ ਕਿ ਜਾਂ ਲੋਕਾਂ ਨੇ ਉਈ ਜ਼ਿਆਦਾ ਹਾਈਲਾਈਟ ਹੀ ਜ਼ਿਆਦਾ ਕਰਤਾ ਵੀ ਵਾਇਰਲ ਬਣਾਤੇ?
1: ਬਾਈ ਜੀ, ਹੋ ਸਕਦਾ ਬੰਦੇ ਨੇ ਕੰਮ ਕੀਤੇ ਵੀ ਹੋਣੇ, ਵੀ ਹੋ ਸਕਦਾ ਤੇ ਕੁਛ ਕੁ ਗੱਲਾਂ ਆਪਾਂ ਜਾਣਦੇ ਕਿ ਸੋਸ਼ਲ ਮੀਡੀਆ ਦਾ ਸੰਸਾਰ ਵੱਖਰਾ, ਇੱਥੋਂ ਦੀਆਂ ਗੱਲਾਂ ਆਮ ਗੱਲਾਂ ਨਾਲੋਂ ਵੱਖਰੀਆਂ ਹੁੰਦੀਆਂ। ਇੱਥੇ ਤਾਂ ਕੋਈ ਵੀ ਰਾਈ ਦਾ ਪਹਾੜ ਵੀ ਬਣ ਜਾਂਦਾ ਤੇ ਪਹਾੜ ਦੀ ਰਾਈ ਵੀ ਬਣ ਜਾਂਦੀ ਆ। ਸੋ ਗੱਲ ਜੀ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਇੰਨਾ ਕੁਛ ਆਉਣ ਦੇ ਬਾਵਜੂਦ ਦੋਵਾਂ ਸੀਟਾਂ ਦੇ ਵਿੱਚੋਂ ਕੋਈ ਵੀ ਨਹੀਂ ਮਿਲੀ ਸੀ, ਗੱਲ ਤਾਂ ਇਹ ਆ। ਜੇ ਕਿਸੇ ਬੰਦੇ ਨੂੰ ਇੰਨਾ ਕੁਛ ਆਉਂਦਾ ਹੋਵੇ ਤੇ ਉਹਨੂੰ ਇੱਕ ਸੀਟ ਵੀ ਨਾ ਮਿਲੇ ਦੋਵਾਂ ਦੇ ਵਿੱਚੋਂ, ਤੇ ਭਾਈ ਫੇਰ ਇਹਦਾ ਮਤਲਬ ਇਹ ਕਿ ਬਾਕੀਆਂ ਨੂੰ ਤਾਂ ਫਿਰ ਕੁਛ ਵੀ ਨਹੀਂ ਮਿਲਣਾ ਚਾਹੀਦਾ। ਤੇ ਗੱਲ ਇਹ ਜੀ ਕਿ ਇਸ ਵੇਲੇ ਕਾਂਗਰਸ ਨੇ ਬੀਤੇ ਸਮੇਂ ਤੋਂ ਕਦੇ ਸਬਕ ਨਹੀਂ ਲਿਆ। ਅੱਜ ਵੀ ਕਾਂਗਰਸੀ ਉਵੇਂ ਲੜਦੇ ਆ ਜਿਵੇਂ ਕਿ ਪਹਿਲਾਂ ਲੜਦੇ ਹੁੰਦੇ ਸੀ।
0: ਸਮਾਧੀ ਲਾ ਕੇ ਕੰਮ ਹੁੰਦਾ ਉਸ ਤਰੀਕੇ ਦਾ ਕਰਨਾ, ਤੇ ਉਹ ਠੀਕ ਚੱਲ ਰਿਹਾ ਕੰਮ ਉਹਨਾਂ ਦਾ ਉੱਥੇ?
1: ਹਾਂ ਬਿਲਕੁਲ ਜੀ, ਉਹ ਤਾਂ ਦੇਖੋ 7-8 ਦਿਨ ਉਹਨਾਂ ਦੀ ਉੱਥੋਂ ਕੋਈ ਖਬਰ ਨਹੀਂ ਆਉਣੀ ਜੀ।
0: ਅੱਛਾ,
1: ਇਹ ਨੀ ਹੋਣਾ ਵੀ ਭਾਈ 7-8 ਦਿਨਾਂ ਦੇ ਵਿੱਚ ਕੋਈ ਪ੍ਰੈਸ ਕਾਨਫਰੰਸ ਕਰ ਲੈਣ ਜਾਂ 7-8 ਦਿਨ ਉਹ ਕਿਸੇ ਨੂੰ ਮਿਲਣ, ਇਹ ਕੁਛ ਉੱਥੋਂ ਨਹੀਂ ਆਉਣਾ ਜੀ, ਖਬਰ ਨਹੀਂ ਆਉਣੀ ਇਹ। ਸੋ ਜਿਹੜੇ ਭਗਵੰਤ ਮਾਨ ਆ ਜਾਂ ਕੋਈ ਵੀ ਬੰਦਾ ਉਹਨਾਂ ਦੀ ਥਾਂ ਦੇ ਉੱਤੇ ਹੋਰ ਵੀ ਹੋਵੇ ਜਿਹੜਾ ਕਿ ਵਿਪਾਸਨਾ ਕੇਂਦਰ ਦੇ ਵਿੱਚ ਜਾਊਗਾ, ਉਹ ਫਿਰ ਆਪਦਾ ਫੋਨ ਮੁਕਤੀ ਰਹੂਗਾ। ਗੱਲ ਹੈ ਜੀ ਕਿ ਉਹਨੂੰ ਫਿਰ ਫੋਨ ਵਰਤਣ ਦੀ ਜਾਂ ਟੱਬਰ ਦੇ ਜੀਆਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਹੁੰਦੀ। ਇਹ ਬੰਦਾ ਇਹਨੇ ਆਪਦੀ ਚੋਇਸ ਨਾਲ ਗਿਆ ਹੁੰਦਾ, ਉਹ ਕੋਲ ਬੰਨ ਕੇ ਰਹਿ ਗਏ ਜੀ।
0: ਅੱਛਾ, ਉਹਨਾਂ
1: ਨੇ ਜਿਹੜਾ ਵੀ ਜਾਊਗਾ ਉੱਥੇ ਹੋਰ ਵੀ ਲੋਕ ਜਾਂਦੇ ਆ, ਇਕੱਲੇ ਮੁੱਖ ਮੰਤਰੀ ਨਹੀਂ, ਪਰ ਜਿਹਨੂੰ ਉਸ ਪ੍ਰਣਾਲੀ ਦੇ ਵਿੱਚ ਯਕੀਨ ਆ ਜਿਵੇਂ ਕੇਜਰੀਵਾਲ ਹੋਰਾਂ ਨੂੰ ਯਕੀਨ ਉਹ ਚਲੇ ਜਾਂਦੇ ਆ, ਭਗਵੰਤ ਮਾਨ ਹੋਰਾਂ ਨੂੰ ਯਕੀਨ ਹੁਣ ਉਹ ਚਲੇ ਜਾਂਦੇ ਆ। ਇਹਦਾ ਮਤਲਬ ਤਾਂ ਇਹ ਜੀ ਕਿ ਬੰਦੇ ਨੇ ਆਪਦਾ ਧਿਆਨ ਇਕਾਗਰ ਕਰਨਾ, ਸਾਦਾ ਭੋਜਨ ਖਾਣਾ, ਕੁਛ ਵੀ ਹੋਰ ਨਹੀਂ ਖਾਣਾ।
0: ਕਿਤਾਬਾਂ
1: ਦੀ ਵਰਤੋਂ ਨੀ ਕਰਨੀ,
0: ਕੋਈ
1: ਵਟਸਐਪ ਡਿਲੀਟ ਕਰ ਦਿਓ, ਗੱਲ ਵਟਸਐਪ ਡਿਲੀਟ ਕਰ ਦਿਓ ਤੇ ਜਿਹੜਾ ਦੂਜਾ ਬਟਨਾ ਵਾਲਾ ਫੋਨ ਰੱਖ ਲੋ ਤੇ ਤੁਹਾਡੇ ਅੱਧੇ ਮਸਲੇ ਤਾਂ ਵੈਸੇ ਹੀ ਹੱਲ ਹੋ ਜਾਂਦੇ ਆ, ਕਿਉਂਕਿ ਇੱਥੇ ਕਿਹੜਾ ਐਸਾ ਸੁਨੇਹਾ ਜਿਹੜਾ ਅੱਜ ਤੱਕ ਆਇਆ ਨੀ ਸੀ ਤੇ ਹੁਣ ਹੀ ਆਉਣ ਲੱਗਿਆ ਜੀ।
0: ਅੱਛਾ ਟੂੰ ਟੂੰ ਹੋਈ ਜਾਂਦੀ ਹੈ ਪੰਜਾਬ ਚ ਕਿ ਨਹੀਂ, ਹਜੇ ਹਟ ਗਈ ਹੈ ਟੂੰ ਟੂੰ? ਟੂੰ ਟੂੰ ਨੇ ਬੜੇ ਟੂੰ ਟੂੰ ਕੀਤੀ ਪਈ ਆ।
1: ਦੇਖੋ ਬਾਈ ਜੀ, ਗੱਲ ਇਹ ਵੀ ਟੂੰ ਟੂੰ ਤਾਂ ਫਿਲਹਾਲ ਕਈ ਥਾਵਾਂ ਤੇ ਹੋ ਗਈ ਆ, ਕਈ ਥਾਵਾਂ ਤੇ ਨਹੀਂ ਹੋਈ। ਜਿਹੜੀਆਂ ਥਾਵਾਂ ਤੇ ਨਹੀਂ ਹੋਈ ਉਹ ਕਹਿੰਦੇ ਜੀ ਉਹਨਾਂ ਥਾਵਾਂ ਤੇ ਹੋ ਜਾਊਗੀ, ਪਰ ਪੰਜਾਬ ਦੀਆਂ ਬੀਬੀਆਂ ਨੇ ਤਾਂ ਮੈਂ ਨਾਲ ਹਨੇਰੀ ਲਿਆਂਦੀ ਪਈ ਆ, ਬੇਹੱਦ ਹੀ ਕਰਤੀ ਉਹਨਾਂ ਨੇ। ਹਾਲਾਂਕਿ ਚਲੋ ਜੇ ਸਰਕਾਰੀ ਚੀਜ਼ ਮਿਲਦੀ ਆ ਕੋਈ ਲੋਕ ਲੁੱਟ ਵੀ ਨਹੀਂ ਪਾਉਂਦੇ ਗੇ, ਪਰ ਲੋਕਾਂ ਨੂੰ ਵੀ ਕੋਈ ਪਰਵਾਹ ਨਹੀਂ ਜੀ, ਲੋਕਾਂ ਨੇ ਵੀ ਖਸਮਾਂ ਨੂੰ ਖਾਂਦਾ ਕਰਜ਼ਾ ਕੁਰਜ਼ਾ ਚੜੀ ਜਾਵੇ, ਆਪਾਂ ਨੂੰ ਤਾਂ ਜੀ ਰੁਪਈਏ ਚਾਹੀਦੇ ਆ, ਰੁਪਈਏ ਆਈ ਜਾਂਦੇ, ਲੋਕ ਤਾਂ ਲੜਦੇ ਆ ਵੀ ਮੈਨੂੰ ਰੁਪਈਏ ਕਿਉਂ ਨੀ ਆਏ, ਥੋੜੀ ਕਹਿੰਦਾ ਵੀ। ਹਾਂਜੀ,
0: ਕੇਵਲ ਢਿੱਲੋਂ ਸਾਹਿਬ ਕੀ ਇਹ ਕਿਹਾ ਤੂੰ ਕਹਿੰਦੇ ਆ ਫਿਰ ਵੀ ਇਹਨਾਂ ਨੂੰ ਇਉਂ ਕਿਉਂ ਲੱਗਦਾ ਵੀ ਠੱਗੀ ਮਾਰੀ ਆ ਲੋਕਾਂ ਨੇ, ਲੋਕਾਂ ਦੇ ਨਾਲ ਆਮ ਆਦਮੀ ਪਾਰਟੀ ਵਾਲੇ ਨੇ?
1: ਉਹ ਕਹਿੰਦੇ ਜੀ, ਉਹ ਕੇਵਲ ਸਿੰਘ ਢਿੱਲੋਂ ਕਹਿੰਦੇ ਵੀ ਆਮ ਆਦਮੀ ਪਾਰਟੀ ਨੇ ਇਹ ਗੱਲ ਕਹੀ ਸੀ ਵੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਵੀ ਸਾਨੂੰ ਮੌਕਾ ਦਿਓ, ਅਸੀਂ ਔਰਤਾਂ ਨੂੰ ਦੇਵਾਂਗੇ ਜੀ ਪੈਸੇ 1000-1000 ਰੁਪਇਆ ਮਹੀਨਾ। ਉਹ ਕਹਿੰਦੇ ਜੀ 51 ਮਹੀਨੇ ਹੋ ਗਏ ਜੀ, 51 ਮਹੀਨਿਆਂ ਦੇ ਵਿੱਚ ਉਹ ਕਹਿੰਦੇ ਜੀ ਕਿ ਜਿਹੜੀ ਇਹ ਸਰਕਾਰ ਆ ਇਹਨੇ 51-51 ਹਜ਼ਾਰ ਰੁਪਇਆ ਦੇਣਾ ਸੀ, ਪਰ ਇਹਨਾਂ ਨੇ ਹੁਣ 3-3 ਹਜ਼ਾਰ ਤੇ 4500-4500 ਦੇਣ ਦੀ ਗੱਲ ਕਹੀ ਆ। ਉਹ ਕਹਿੰਦੇ ਕਿ ਲੋੜ ਇਸ ਵੇਲੇ ਇਸ ਗੱਲ ਦੀ ਆ ਵੀ ਇਹਨਾਂ ਨੇ ਜਿਹੜੀ ਠੱਗੀ ਮਾਰੀ ਉਹਦੇ ਲਈ ਮਾਫ਼ੀ ਮੰਗਣੀ। ਉਹ ਕਹਿੰਦੇ ਜੀ 51-51 ਹਜ਼ਾਰ ਰੁਪਏ ਦੀ ਤਿਆਰੀ ਕਰਨ, ਤੁਸੀਂ ਦੇਖੋ ਵੀ ਇੱਥੇ ਕੋਈ ਸੋਚਣਾ ਥੋੜੀ ਆ ਜੀ ਕਿ ਭਾਈ ਇਹ ਗਲਤ ਤਰੀਕਾ, ਏਦਾਂ ਪੈਸੇ ਕਿੱਥੋਂ ਆਉਣਗੇ? ਉਹ ਸਾਰੇ ਇੱਕੋ ਗੱਲ ਕਰੀ ਜਾਂਦੇ, ਸਾਨੂੰ ਮੌਕਾ ਦਿਓ ਅਸੀਂ 4-4 ਹਜ਼ਾਰ ਦੇਵਾਂਗੇ, ਕੋਈ ਕਹਿੰਦਾ ਸਾਨੂੰ ਮੌਕਾ ਦਿਓ ਅਸੀਂ 3500-3500 ਦੇਵਾਂਗੇ, ਲੈ ਕੇ ਕਿੱਥੋਂ ਆਵਾਂਗੇ? ਇਹ ਗੱਲ ਕੋਈ ਨੀ ਕਰਨੀ
0: ਵੀ ਉਹਦਾ ਬਜਟ ਤੇ ਬੋਝ ਕਿੰਨਾ ਪੈਣਾ। ਜੇ ਇੱਕ ਪਾਸੇ ਤਾਂ ਆਪਾਂ ਕਹਿ ਰਹੇ ਹਾਂ ਕਿ ਭਾਈ ਇਹ ਖਜ਼ਾਨਾ ਨਹੀਂ, ਇਹ ਤਾਂ ਇੱਕ ਜੇ ਖਾਲੀ ਆ ਤਾਂ ਫਿਰ ਪੀਪਾ, ਹੁਣ ਫਿਰ ਪੀਪੇ ਚੋਂ ਪੈਸੇ ਕਿਵੇਂ ਨਿਕਲਣੇ? ਖਾਲੀ ਪੀਪੇ ਚੋਂ ਪੈਸੇ ਨਿਕਲਣੇ ਤਾਂ ਔਖੇ ਆ, ਤੇ ਚਲੋ
1: ਦੇਖੋ। ਗੱਲ ਤਾਂ ਸਿਰਫ ਨਾ ਇੰਨੀ ਆ ਵੀ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਦੀਆਂ ਖਾਣ ਦੀ ਆਦਤ ਪੈ ਗਈ ਆ, ਡੱਕਾ ਤੋੜ ਕੇ ਕੋਈ ਦੂਰਾ ਨੀ ਕਰਨਾ, ਗੱਲਾਂ ਸੁਣਾਉਂਦੇ ਅੱਗੋ 3600, ਕੰਮ ਨੀ ਕਰਨਾ, ਗੱਲਾਂ ਜਿੰਨੀਆਂ ਮਰਜ਼ੀ ਸੁਣ ਲਓ। ਵੀ ਜੇ ਸਾਰੇ ਜਹਾਨ ਦਾ ਪਤਾ ਵੀ ਭਾਈ ਉਹ ਵੀ ਗਲਤ, ਆਹ ਵੀ ਗਲਤ, ਆਹ ਵੀ ਆਏ, ਉਹ ਵੀ ਆਏ, ਪਰ ਇਹ ਨੀ ਪਤਾ ਵੀ ਜਿਹੜੇ ਕੰਮ ਲਈ ਮੈਨੂੰ ਰੱਖਿਆ, ਜਿਹੜੇ ਕੰਮ ਲਈ ਮੈਂ ਲੱਗਿਆ,
0: ਸੁਲਤਾਨਪੁਰ ਲੋਧੀ ਜਾਂ ਪਤਾ ਨੀ ਕਿੱਥੇ ਸੀਗੇ ਅਸੀਂ, ਤੇ ਉੱਥੇ ਜਦੋਂ ਰਿਵਿਊ ਲੈਣ ਤੇ ਇੱਕ ਵੀਰ ਖੜਾ ਬਹੁਤ ਸੁਲਝਿਆ ਹੋਇਆ ਇਨਸਾਨ ਲੱਗੇ ਤੇ ਵੱਡਾ ਦਾੜਾ ਪ੍ਰਕਾਸ਼ ਸਾਰੀ ਗੱਲਬਾਤ ਹਨਾ, ਤੇ ਮੈਂ ਉਹਨਾਂ ਦੇ ਕੋਲ ਕਿਹਾ, ਕਹਿੰਦਾ ਮੈਂ ਕੋਈ ਨਾ ਬਾਅਦ ਚ, ਮੈਂ ਕਿਹਾ ਵੀ ਇਹਦੇ ਮਨ ਚ ਕੋਈ ਸ਼ਿਕਵਾ ਹੋਊਗਾ ਜਿਹੜਾ ਇਹ ਕਹਿੰਦਾ ਬਾਅਦ ਚ ਹਨਾ, ਮੈਂ ਕਿਹਾ ਹਾਂਜੀ ਜਦੋਂ ਵਿਹਲਾ ਜਾਵੇ ਦੱਸੋ ਤੁਹਾਨੂੰ ਕੁਛ ਕਹਿਣਾ ਚਾਹੁੰਦੇ ਹੋ? ਮੈਂ ਤਾਂ ਕਹਿੰਦਾ ਬਸ ਇਹੀ ਕਹਿਣਾ ਚਾਹੁੰਦਾ ਵੀ ਜਿੰਨਾ ਕੁਛ ਤੁਸੀਂ ਬੋਲਿਆ, ਜੇ ਆਹ ਜਿਹੜੇ ਜਾ ਰਹੇ ਆ ਇਹਨਾਂ ਦੇ ਪੱਲੇ ਇੱਕ ਗੱਲ ਵੀ ਪੈ ਜਾਵੇ, ਜਿੰਨਾ ਕੁਛ ਬੋਲਿਆ ਜਿਹੜੀ ਗੱਲ ਇਹਨਾਂ ਨੇ ਜੇ ਪੱਲੇ ਬੰਨ ਕੇ ਲੈ ਜਾਣ, ਇਸ 'ਤੇ ਅਮਲ ਕਰ ਲੈਣ, ਇਹਨਾਂ ਦੀ ਜੂਨ ਸੁਧਰ ਜੂ। ਮੈਂ ਆਪਦੇ ਮਨ 'ਚ ਬਾਅਦ 'ਚ ਸੋਚੀ ਜਾਵਾਂ ਵੀ ਇਹਨਾਂ 'ਤੇ, ਮਤਲਬ ਇਹ ਆਪਦੇ ਆਪ ਨੂੰ ਇਹ ਸੋਚਿਆ ਬੈਠਾ ਵੀ ਮੈਂ ਸਾਰਾ ਕੁਛ ਤਾਂ, ਮੈਂ ਤਾਂ ਸੁਧਰਿਆ ਹੋਇਆ, ਇਹ ਇਹਨਾਂ ਦੇ ਲਈ ਹੋਈ ਆ ਜਿਹੜਾ ਪਲੇ ਕੀਤਾ ਗਿਆ, ਮੇਰੇ ਲਈ ਨਹੀਂ ਹੈ। ਕਹਿੰਦਾ ਲਵ ਯੂ ਆ, ਬਸ ਤੁਹਾਡੇ ਨਾਲ ਬਸ ਐਂ ਦੱਬੀ ਚੱਲਿਓ ਕੰਮ ਨੂੰ, ਇਹ ਜਿਹੜੇ ਆ ਜਾ ਰਹੇ ਆਏ ਆ ਨਾ ਇਹਨਾਂ ਦੇ ਪੱਲੇ ਪੈ ਜਾਵੇ ਬਸ ਗੱਲ, ਇਹ ਤੇ ਇਹ ਅਮਲ ਕਰ ਲੈਣ। ਸੋ ਉਹੀ ਗੱਲ ਆ ਕਿ ਸਾਨੂੰ ਦੂਜੇ ਅੱਗੇ
1: ਤਾਂ ਆਪਾਂ ਕਹਿੰਦੇ ਹੁੰਦੇ ਸੀ ਵੀ ਪੰਜਾਬੀ ਖੁਦ ਨੂੰ ਬਹੁਤ ਸਮਝਦਾਰ ਮੰਨਦੇ ਆ, ਹੁਣ ਸਮੱਸਿਆ ਇਹ ਆ ਕਿ ਪੰਜਾਬੀ ਖੁਦ ਨੂੰ ਸਮਝਦਾਰ ਮੰਨਦੇ ਆ ਤੇ ਦੂਜੇ ਨੂੰ ਮੂਰਖ ਵੀ ਉਨਾ ਹੀ ਮੰਨਦੇ ਆ,
0: ਇਹ ਵੱਡੀ ਪ੍ਰੋਬਲਮ ਆ
1: ਵੀ ਇਹਨੂੰ ਹਾਂ ਦੋਨੋਂ ਗੱਲਾਂ ਹੀ ਆ ਇਹ। ਅਸਲ ਵਿੱਚ ਹਰ ਬੰਦਾ ਕਹਿੰਦਾ ਜੀ ਕਿ ਮੇਰੇ ਜਿੰਨਾ ਗਿਆਨਵਾਨ ਕੋਈ ਨੀ ਤੇ ਦੂਜੇ ਵਰਗਾ ਝੁੱਡੂ ਕੋਈ ਨੀ, ਬਸ ਕੋਈ ਬੰਦਾ ਆਪਦੇ ਆਪ ਵੱਲ ਤਾਂ ਵੇਂਦਾ ਹੀ ਨੀਗਾ, ਬਸ ਸਮੱਸਿਆ ਇੱਥੇ ਹੈ ਜੀ।
0: ਅੱਛਾ ਤੁਸੀਂ ਇਹ ਦੱਸੋ ਜਿਹੜੀ ਹੁਣ ਪਿਛਲੇ ਦਿਨਾਂ 'ਚ ਟਣਸ ਵੀ ਇੱਕ ਖਬਰ ਕੀ ਵਾਇਰਲ ਹੋਈ ਆ, ਵੀਡੀਓ ਵੀ ਹੋਈ ਆ ਸੀਐਮ ਮਾਨਸਨ ਦੀ ਹਨਾ, ਤੇ ਇਹਨਾਂ 'ਤੇ ਹੁਣ SGPC ਆ ਜਿਹੜੀ ਉਹ ਕਹਿੰਦੇ ਵੀ ਕੇਸ ਪੁਲਿਸ ਕਰੇ, ਕੀ ਪੁਲਿਸ ਕੇਸ ਕਰੂਗੀ? ਜੇ ਕੇਸ ਕਰੂਗੀ ਫਿਰ ਉਹ ਅਰੈਸਟ ਪਾਊਗੀ, ਕੀ ਹੋਊਗਾ, ਇੱਦਾਂ ਹੋ ਸਕਦਾ ਤਾਂ ਕੀ ਹੱਲ ਲੱਗਦਾ ਤੁਹਾਨੂੰ?
1: ਦੇਖੋ ਜੀ ਪਰਚਾ ਤਾਂ ਨਹੀਂ ਹੋਣਾ, ਗੱਲ ਇਹ ਆ ਪਰਚਾ ਕਰਨਾ ਕੀ ਨੇ, DGP ਤਾਂ ਸਰਕਾਰ ਲਾਉਂਦੀ ਆ ਤੇ ਸਰਕਾਰ ਦੇ ਉੱਤੇ ਪਰਚਾ DGP ਨੇ ਥੋੜੀ ਕਰਨਾ ਜੀ, ਇਹ ਪਰਚਾ ਤਾਂ ਨਹੀਂ ਹੋਣਾ ਗਾ। ਪਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ DGP ਨੂੰ ਜਾ ਕੇ ਮੰਗ ਪੱਤਰ ਦਿੱਤਾ, ਉਹ ਕਹਿੰਦੇ ਜੀ ਕਿ ਦੇਖੋ ਸਾਡੀ ਮੰਗ ਆ ਇਸ ਵੇਲੇ ਕਿ ਮੁੱਖ ਮੰਤਰੀ ਪੰਜਾਬ ਆ ਜਿਹੜੇ ਇਹਨਾਂ ਦੇ ਵੱਲੋਂ ਗਲਤ ਕੀਤਾ ਗਿਆ, ਇਹਨਾਂ ਦੀ ਕਿੱਥੇ ਤੋਂ ਵੀਡੀਓ ਆਈ, ਵੀਡੀਓ ਆਉਣ ਦੇ ਬਾਵਜੂਦ ਇਹ ਇੱਥੇ ਹੀ ਉਵੇਂ ਫਿਰਦੇ ਆ। ਉਹ ਕਹਿੰਦੇ ਜੀ ਕਿ ਇਹਨਾਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ, ਇਹਨਾਂ ਨੇ ਭਾਵਨਾਵਾਂ ਭੜਕਾਈਆਂ, ਇਹਨਾਂ ਨੇ ਝੂਠੀ ਰਿਪੋਰਟ ਬਣਾਈ ਆ, ਗੁਰੂਗ੍ਰਾਮ ਦੇ ਵਿੱਚ ਪਰਚਾ ਵੀ ਦਰਜ ਹੋਇਆ ਦੋ ਤਿੰਨ ਜਣਿਆਂ ਦੇ ਉੱਤੇ, ਉਹ ਕਹਿੰਦੇ ਜੀ ਸਾਰੀ ਕਹਾਣੀ ਫੋਰੈਂਸਿਕ ਲੈਬ ਦੇ ਸਾਹਮਣੇ ਆ ਗਈ ਆ, ਇਹਨਾਂ ਦੇ ਵੱਲੋਂ ਹੁਣ ਝੂਠ ਬੋਲੇ ਜਾ ਰਹੇ ਆ ਤੇ ਇਹਨਾਂ ਦੇ ਵੱਲੋਂ ਭਾਵਨਾਵਾਂ ਨੂੰ ਭੜਕਾਇਆ ਗਿਆ, ਇਸ ਕਰਕੇ ਇਹਨਾਂ ਦੇ ਉੱਤੇ ਪਰਚਾ ਦਰਜ ਹੋਵੇ ਜੀ।
0: ਅੱਛਾ ਟਾਣਾ ਸਾਹਿਬ, ਜਾਂਦੇ ਜਾਂਦੇ ਦੱਸ ਦਿਓ ਕਿ ਇੱਕ ਜਗਰਾਉਂ ਦੇ ਕੋਲੇ ਪਿੰਡ ਆ ਪੱਬੀਆਂ, ਉਹ ਚ ਇੱਕ ਮੰਦਭਾਗੀ ਖਬਰ ਆ ਜਿਹੜੀ ਉਹ ਕਿ ਕੁੱਤਿਆਂ ਨੇ ਇੱਕ ਨੋਚ ਕੇ ਖਾ ਗਿਆ ਜੀ, ਕੀ ਖਬਰ ਆ ਉਹ?
1: ਬਿਲਕੁਲ ਬਾਈ ਜੀ, ਦੇਖੋ ਪੰਜਾਬ ਦੇ ਵਿੱਚ ਇਹੋ ਜਿਹੀਆਂ ਖਬਰਾਂ ਆਮ ਹੀ ਆਉਂਦੀਆਂ ਬਾਈ ਜੀ। ਅਸਲ ਦੇ ਵਿੱਚ ਇਹ ਵੀ ਖਬਰ ਉਹੋ ਜਿਹੀ ਆ, ਕਿਉਂਕਿ ਪਤਾ ਲੱਗਾ ਜੀ ਕਿ ਇੱਥੇ ਜਗਰਾਉਂ ਦੇ ਕੋਲੇ ਪੱਬੀਆਂ ਪਿੰਡ ਦੇ ਵਿੱਚ ਬਿਹਾਰ ਦਾ ਇੱਕ ਪ੍ਰਵਾਸੀ ਮਜ਼ਦੂਰ, ਉਹਦਾ ਨਾਂ ਹੈਗਾ ਜੀ ਰਮੇਸ਼ ਮੰਡਲ। ਇਹ ਜੀ ਅਸਲ ਦੇ ਵਿੱਚ ਝੋਨਾ ਲਾਉਣ ਵਾਸਤੇ ਇੱਥੇ ਆਇਆ ਤੇ ਇਹਦੇ ਨਾਲ ਵਿਚਾਰੇ ਨਾਲ ਮਾੜੀ ਹੋਈ। ਜਦੋਂ ਇਹ ਛੱਤ ਤੋਂ ਰਾਤ ਦੇ ਵੇਲੇ ਉਤਰਿਆ ਫੋਨ ਸੁਣਨ ਦੇ ਲਈ, ਇਹ ਮੋਟਰ ਦੀ ਛੱਤ ਦੇ ਉੱਤੇ ਪੈਂਦਾ ਤੇ ਉਹ ਪਤਾ ਲੱਗਾ ਜੀ ਕਿ ਇਹਦੇ ਕੁੱਤੇ ਨੂੰ ਪੈ ਗਏ ਤੇ ਕੁੱਤੇ ਨੂੰ ਨੋਚ ਨੋਚ ਕੇ ਖਾ ਗਏ ਤੇ ਸਵੇਰ ਦੇ ਵੇਲੇ ਜੀ ਡੈਡ ਬੋਡੀ ਮਿਲੀ ਹੈ ਜੀ।
0: ਸੋ ਟਣਾ ਸਾਹਿਬ, ਇਹ ਜਿਹੀਆਂ ਅਣਸਖਾਵੀਆਂ ਘਟਨਾਵਾਂ ਅਸੀਂ ਤਾਂ ਹੀ ਅਰਦਾਸ ਕਰਦੇ ਹਾਂ ਵੀ ਨਾ ਹੋਣ, ਅਤੇ ਕਿਉਂਕਿ ਬੰਦਾ ਰੁਜ਼ਗਾਰ ਲਈ ਕੋਈ ਆਇਆ ਅਤੇ ਇਸ ਤਰੀਕੇ ਨਾਲ ਵਾਪਸ ਜਾਵੇ, ਇਹ ਜਿਹੀਆਂ ਅਣਸਖਾਵੀਆਂ ਘਟਨਾਵਾਂ ਨਾ ਹੋਣ। ਪਰ ਚਲੋ, ਜਿੱਥੇ ਹੁਣ ਉੱਥੇ ਜ਼ੋਰ ਵੀ ਕੋਈ ਨਹੀਂ ਹੈਗਾ ਜੀ, ਅਤੇ ਬਸ ਜਾਂਦੇ ਜਾਂਦੇ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ, ਹੈਵ ਅ ਨਾਈਸ ਵੀਕਐਂਡ, ਤੁਹਾਨੂੰ ਇਹੀ ਕਹਿਣਾ ਚਾਹਾਂਗਾ ਜੀ।
1: ਬਹੁਤ ਮਿਹਰਬਾਨੀ ਬਾਈ ਜੀ, ਬਹੁਤ ਧੰਨਵਾਦ, ਧੰਨਵਾਦ ਜੀ,
0: ਬਹੁਤ ਬਹੁਤ ਸ਼ੁਕਰੀਆ ਜੀ। ਇਹ ਸਨ ਸਵਰਨ ਸਿੰਘ ਟਹਿਣਾ ਜੀ। ਸੋ ਬਹੁਤ ਬਹੁਤ ਸ਼ੁਕਰੀਆ ਸਰ, ਥੈਂਕ ਯੂ ਵੈਰੀ ਮੱਚ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਮੋਨਾ ਮਹਿੰਗੀ ਜੀ ਵੱਲੋਂ ਇਹਨਾਂ ਖਬਰਾਂ ਨੂੰ ਸਪੋਂਸਰ ਕੀਤਾ ਗਿਆ। ਮੋਨਾ ਜੀ ਦਾ ਨੰਬਰ ਆ ਜਿਹੜਾ 416-509-1509, ਮੋਨਾ ਜੀ ਦਾ ਨੰਬਰ ਆ 416-509-1509 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਗੋਗੇ ਲੁਥਰਾ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ। ਉਸ ਤੋਂ ਪਹਿਲਾਂ ਅੱਜ ਗ੍ਰੈਂਡ ਫਰਨੀਚਰ 'ਤੇ ਸੁੱਖਣੀ ਸੀਗੇ, ਉਹਨਾਂ ਨੂੰ ਪੁੱਛਦੇ ਹਾਂ ਵੀ ਉਹਨਾਂ ਦੀ ਖਾਸ ਖਾਸ ਡੀਲ ਆ ਜਿਹੜੀ ਉਹ ਕਿਹੜੀ ਆ। ਬਾਈ ਜੀ ਦਿਓ ਥੋੜ੍ਹੀ ਜਿਹੀ ਅਪਡੇਟ।
2: ਬਿਲਕੁਲ ਬੁਬਰਾ ਸਾਹਿਬ, ਖਾਸਮ ਖਾਸ ਦੀ ਲੈ ਕੇ ਸਰ ਹਾਜ਼ਰ ਹੈ ਵੀਕਐਂਡ ਲਈ, ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਦਾ ਫਰਨੀਚਰ ਬਾਏ ਕਰਨਾ। ਜੀ ਹਾਂ, ਪੂਰੇ ਘਰ ਦਾ ਫਰਨੀਚਰ, ਪਰਿਵਾਰ ਸੋਚਦੇ ਵੀ $8,000-10,000 ਲੱਗੂਗਾ, ਪਰ ਡੀਲ ਸੁਣ ਲਿਓ, ਵੀਕਐਂਡ ਤੱਕ ਕੈਨੇਡਾ ਨੇ ਸਪੈਸ਼ਲ ਡੀਲ ਦੇਣ ਲੱਗੇ ਆ। ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਦਾ ਫਰਨੀਚਰ ਲੈਣਾ, ਬੁਬਰਾ ਸਾਹਿਬ ਮਾਸਟਰ ਬੈਡਰੂਮ ਤੋਂ ਸ਼ੁਰੂ ਕਰਦੇ ਆ, ਕਿੰਗ ਸਾਈਜ਼ ਦਾ ਪਰਿਵਾਰ ਬੈੱਡ ਬਾਏ ਕਰ ਲੈਣਾ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ। ਦੂਜੇ ਰੂਮ 'ਚ ਚੱਲਦੇ ਆ ਬੁਬਰਾ ਸਾਹਿਬ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲੈਣਾ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਤੀਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲਓ, ਕੁਈਨ ਸਾਈਜ਼ ਦਾ ਮੈਟਰਸ ਫ੍ਰੀ।
0: ਅੱਛਾ,
2: ਹੁਣ ਚੱਲਦੇ ਆ ਡਾਇਨਿੰਗ ਟੇਬਲ ਏਰੀਆ 'ਚ, ਸੋਲਿਡ ਵੁੱਡ ਦਾ ਟੇਬਲ ਤੇ 6 ਜਣਾ ਬਾਏ ਕਰ ਲੈਣਾ, ਮਾਈਕ੍ਰੋਵੇਵ ਫ੍ਰੀ। ਹੁਣ ਚੱਲਦੇ ਆ ਫੈਮਿਲੀ ਰੂਮ ਦੇ ਵਿੱਚ, ਸੋਫਾ ਲਕਸਰ ਦੇ ਚੇਅਰ ਲੈਦਰ ਦਾ ਬਾਏ ਕਰ ਲੈਣਾ, ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਫ੍ਰੀ। ਪੂਰੇ ਘਰ ਦਾ ਫਰਨੀਚਰ ਬੁਪਰਾ ਸਾਹਿਬ $8,000-10,000 ਦਾ ਆਉਂਦਾ। ਇਹ ਗ੍ਰੈਂਡ ਫਰਨੀਚਰ ਹੈ, ਗ੍ਰੈਂਡ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਇਸ ਵੀਕਡ ਪੂਰੇ ਘਰ ਦਾ ਫਰਨੀਚਰ ਸਿਰਫ ਸਿਰਫ
0: ਕਿੰਨੇ ਦਾ?
2: $2,500 $2,500 $2,500 $2,500 ਦੇ ਪੂਰੇ ਘਰ ਦਾ ਫਰਨੀਚਰ ਬੁਪਰਾ ਸਾਹਿਬ।
0: ਬਾਜੀ ਬਾਜੀ, ਤੁਹਾਡੀ ਜੇ ਅੱਜ ਸਪੈਸ਼ਲ ਤੌਰ ਤੇ ਕੈਨੇਡਾ ਡੇ ਲੰਘ ਕੇ ਗਿਆ ਵਾ, ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਵਾ, ਸਮਾਨ ਤੁਹਾਡਾ ਸਾਰਾ ਹੀ ਚੋਟੀ ਦਾ ਵਾ, ਸਮਾਨ ਮੈਂ ਤੁਹਾਡੇ ਮੰਨ ਗਿਆ, ਕੋਈ ਹੋਰ ਚੀਜ਼ ਐਡ ਕਰਨ ਦੀ ਜ਼ਰੂਰਤ ਨਹੀਂ ਹੈ। ਜਿਹੜਾ ਰੇਟ ਤੁਸੀਂ ਦਿੱਤਾ ਰੇਟ ਮੈਂ ਕਹਿੰਦਾ ਜਿੱਥੋਂ ਮਰਜ਼ੀ ਚੈੱਕ ਕਰ ਲਓ, ਜਿੱਥੇ ਮਰਜ਼ੀ ਜਾਇਓ, ਜਿੱਥੇ ਮਰਜ਼ੀ ਚੈੱਕ ਕਰਕੇ ਇਹਨਾਂ ਦਾ ਸਮਾਨ ਦੇ ਨਾਲ ਕੰਪੇਅਰ ਕਰਕੇ ਦੇਖ ਲਿਓ, ਮੈਂ ਮੰਨ ਗਿਆ, ਸਾਰੀਆਂ ਗੱਲਾਂ ਮੰਨ ਗਿਆ, ਪਰ ਇੱਕ ਗੱਲ ਤੁਸੀਂ ਅੱਜ ਮੰਨ ਲਓ ਮੇਰੀ
2: ਜੀ ਸਰ,
0: ਰੇਟ ਮੈਨੂੰ ਥੋੜ੍ਹਾ ਜਿਹਾ ਆਪਦੇ ਹਿਸਾਬ ਨਾਲ ਅੱਜ ਚਾਹੇ ਦੋ ਬੰਦਿਆਂ ਲਈ ਦੇ ਦਿਓ, ਪੰਜਾਂ ਲਈ ਦੇ ਦਿਓ, ਇਹੀ ਪੈਕੇਜ, ਬਾਕੀਆਂ ਲਈ ਤੁਹਾਡਾ ਬਹੁਤ ਵਧੀਆ ਰੇਟ ਨਹੀਂ ਮਿਲਣਾ। ਮੈਨੂੰ ਵੀ ਪਤਾ ਇਸ ਚੀਜ਼ 'ਤੇ, ਤੁਸੀਂ ਮੈਨੂੰ ਕਹੋਗੇ ਕਿ ਜਿਹੜਾ ਰੇਟ ਮੈਂ ਪਹਿਲਾਂ ਦਿੱਤਾ ਸੀ ਬਰਾਜ ਵਿੱਚ, ਇਹਨੂੰ ਘਟਾਉਣ ਦੀ
2: ਕੋਈ ਪਰਿਵਾਰਾਂ ਨੂੰ ਸਰ ਕਰ ਦਿਓ, ਜੋ ਕਰਨਾ ਤੁਸੀਂ ਕਰ ਦਿਓ,
0: ਕਰ ਦਵਾਂ,
2: ਕਰ ਦਿਓ,
0: ਪੱਕੀ ਗੱਲ ਆ,
2: ਪੱਕੀ ਗੱਲ ਆ, ਪੱਕੀ ਗੱਲ, ਪੱਕੀ ਗੱਲ, ਪੱਕੀ ਗੱਲ।
0: ਗੋਗੀ ਲੂਥਰਾ ਨਾਲ ਨੇ ਕੰਮ, ਗੋਗੀ ਲੂਥਰਾ ਕੰਮ ਕਰਦਾ ਸਾਫ ਤੇ ਸੁਥਰਾ।
2: ਬਿਲਕੁਲ ਜੀ,
0: ਹਾਂ ਕਰ ਦਵਾਂ,
2: ਕਰ ਦਿਓ, ਡਨ ਹੋ ਗਿਆ।
0: ਸਮਾਨ ਸਾਰਾ ਹੀ ਦੇਣਾ, ਇਹ ਚੋਂ ਇੱਕ ਵੀ ਚੀਜ਼ ਘਟਣੀ ਨਹੀਂ ਚਾਹੀਦੀ।
2: ਨਹੀਂ ਸਰ, ਵਧੂਗੀ, ਮੈਂ ਵਾਅਦਾ ਕਰ ਦਿੰਦਾ, ਇੱਕ ਚੀਜ਼ ਹੁਣ ਵਧਾਊਂਗਾ ਵੀ ਵੱਡੀ ਵਧਾਊਂਗਾ, ਤੁਸੀਂ ਰੇਟ ਜਿੰਨਾ ਕਰਨਾ ਕਰ ਦਿਓ।
0: $1,800 ਚੱਕ ਫਿਰ, ਚੱਕ $1,800
2: ਪੂਰੇ ਕਰਦਾ ਫਰਨੀਚਰ,
0: ਪੂਰੇ ਕਰਦਾ ਫਰਨੀਚਰ, ਪੂਰੇ ਦਾ
2: $1,800 $1,800 ਤੁਸੀਂ ਫੇਰ ਆ ਕੇ ਕਹਿਣਾ ਰੇਡੀਓ ਸਾਰੰਗ ਸੁਣ ਕੇ ਆਏ ਆ, ਵੱਡੇ ਸਾਈਜ਼ ਦਾ ਟੈਲੀਵਿਜ਼ਨ ਟੀਵੀ, ਐਲਈਡੀ ਟੀਵੀ ਫ੍ਰੀ ਫ੍ਰੀ ਫ੍ਰੀ।
0: ਯਾਰ ਆ ਤਾਂ ਬਾਈ ਗੋਗੀ ਬਾਈ ਜੀ, ਨਾਲ ਤੁਸੀਂ ਦੇਖੋ ਕਿ ਇੱਕ ਵੱਡੇ ਸਾਈਜ਼ ਦਾ ਟੀਵੀ ਨਾਲ ਇਹਨਾਂ ਨੇ ਗਿਫਟ ਦੇ ਤੌਰ ਤੇ ਤੁਹਾਨੂੰ ਦੇ ਦੇਣਾ, ਤੇ ਉਹਨੂੰ ਜੇ ਤੁਸੀਂ ਕੱਢੋ ਤਾਂ ਇੰਨੇ ਦਾ ਕੱਲਾ ਇੱਕ ਸੋਫਾ ਨਹੀਂ ਆਉਂਦਾ, ਕੱਲਾ ਬੈੱਡ ਨਹੀਂ ਆਉਂਦਾ, ਇੱਕ ਮੈਟਰਸ ਵੀ $500-600 ਤੋਂ ਘੱਟ ਨਹੀਂ ਆਉਂਦਾ ਹੈਗਾ। ਸੋ ਬਾਈ ਕਿੰਨੇ ਬੰਦੇ ਨੂੰ ਦਊਂਗੇ ਹੈ ਡੀਲ?
2: ਬਿਲਕੁਲ ਬੋਪਰਾ ਸਾਹਿਬ, ਪਹਿਲੇ ਪੰਜ ਪਰਿਵਾਰ ਭਾਵੇਂ ਰਾਈਟ ਸਟੇਸ਼ਨ ਸਟੋਰ ਆ ਜਾਓ, 294 ਵਾਕ ਡਰਾਈਵ
0: ਸਟੋਰ ਤੇ ਕਈ ਵਾਰ ਲੇਟ ਹੋ ਜਾਂਦਾ ਬੰਦਾ ਆਉਂਦਾ ਜਾਂਦਾ, ਕਹਿੰਦਾ ਤੁਸੀਂ ਨੰਬਰ ਦਿਓ ਤਾਂ ਕਿ ਕਾਲ ਕਰਕੇ ਹੋਲਡ ਡੀਲ ਇਹ ਕਰ ਲੈਣ।
2: ਬਿਲਕੁਲ ਬੁਪਰਾ ਸਾਹਿਬ, ਚੱਕੋ ਨੰਬਰ 905-302-9494, 905-302-9494
0: ਯਾਰ ਨਹੀਂ ਕਦੇ ਸੁਣੀ ਇਹ ਡੀਲ, ਨਹੀਂ ਮਿਲਣੀ ਇਹ ਡੀਲ ਹੁਣੇ ਵੀਰੇ, ਹੋਲਡ ਕਰ ਲਿਓ। ਇਹ ਨਾ ਸੋਚੋ ਚਲੋ ਜਾਵਾਂਗੇ ਜਾਂ ਦੱਸਾਂਗੇ, ਕਿਸੇ ਦਾ ਭਲਾ ਵੀ ਹੋ ਸਕਦਾ, ਦੱਸ ਵੀ ਦਿਓ ਤੁਸੀਂ ਜੇ ਕਿਸੇ ਨੇ ਲੈਣੀ ਹੋਈ ਡੀਲ ਉਹਨੂੰ, ਕਹਿੰਦਾ ਬਈ ਆ ਚੱਕ। ਪਰ ਜਿਹੜੇ ਪਹਿਲੇ ਪੰਜ ਨੇ ਗਰੰਟੀ ਆ ਕਿ ਉਹਨਾਂ ਨੂੰ ਇਹ ਡੀਲ ਦੇਣਗੇ। ਤੁਸੀਂ ਹੁਣੇ ਕਾਲ ਕਰਕੇ ਆਪਣੀ ਹੋਲਡ ਕਰਵਾ ਲਿਓ, ਆਪਣੇ ਨਾਂ 'ਤੇ ਹੋਲਡ ਕਰਵਾ ਲਿਓ, ਫਿਰ ਤੁਸੀਂ ਚਾਹੇ ਸ਼ਾਮ ਨੂੰ ਚਲੇ ਜਾਇਓ, ਕੱਲ੍ਹ ਨੂੰ ਚਲੇ ਜਾਇਓ, ਜਦੋਂ ਵੀ ਟਾਈਮ ਲੱਗਿਆ। ਪਰ ਹੋਲਡ ਇਹ ਡੀਲ ਨਹੀਂ ਮਿਲਣੀ, 1800 ਦੇ ਵਿੱਚ ਇੰਨੇ ਸਮਾਨ ਨਹੀਂ ਕਿਤੋਂ ਮਿਲਣਾ, ਇਹਨਾਂ ਤੋਂ ਵੀ ਨਹੀਂ ਦੁਬਾਰੇ ਮਿਲਣਾ ਹੈ। ਇੱਕ ਵਾਰ ਨੰਬਰ ਫਿਰ ਦਿਓ, 905-302-9494
2: ਬਬਰ ਸਾਹਿਬ,
0: ਬਹੁਤ ਬਹੁਤ ਧੰਨਵਾਦ। 905-302
2: ਬਿਲਕੁਲ ਜਾਣਦੇ ਨੇ, ਮੈਂ ਇਹੀ ਗੱਲ ਕਹਿਣਾ ਵੀ ਇਹ ਡੀਲਾਂ ਸਿਰਫ ਇੱਕੋ ਜਗ੍ਹਾ ਤੋਂ ਮਿਲਣੀਆਂ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਬਬਰ ਸਾਹਿਬ,
0: ਬਹੁਤ ਧੰਨਵਾਦ। 294 ਵਾਕਰ ਡਰਾਈਵ ਤੇ ਆ।
3: ਬਸੀ ਹੈ ਤੇਰੀ ਹੀ ਪਰਛਾਈ।
0: ਮੋਨਾ ਜੀ, ਜੀ ਆਇਆਂ ਨੂੰ
4: ਥੈਂਕ ਯੂ ਸੋ ਮਚ ਰਾਜਵੀਰ ਜੀ, ਸਭ ਨਾਲੋਂ ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਸਤਿ ਸ਼੍ਰੀ ਅਕਾਲ ਜੀ।
0: ਤੁਸੀਂ ਦੱਸੋ ਵੀ ਇਹੋ ਜਿਹੀ ਡੀਲ ਕਿਤੇ ਜਿਹੜੀ ਸੁਣਦੇ ਸੀ ਆਪਾਂ, ਇਹੋ ਜਿਹੀ ਡੀਲ ਸੁਣ ਕੇ ਮਾੜੇ ਬੰਦੇ ਦਾ ਹਾਰਟ ਅਟੈਕ ਹੋ ਸਕਦਾ, ਉਹ ਕ੍ਰਿਟੀਕਲ ਇਲਨੈਸ ਹੋਣੀ ਜ਼ਰੂਰੀ ਆ। ਮਤਲਬ ਹੀ ਨੀ ਮਿਲ ਜਾਵੇ ਹਨਾ। ਸੋ ਕ੍ਰਿਟੀਕਲ ਇਲਨੈਸ ਤੇ ਅੱਜ ਗੱਲ ਕਰਾਂਗੇ। ਉਸ ਤੋਂ ਪਹਿਲਾਂ ਥੋੜਾ ਜਿਹਾ ਅਸੀਂ ਪਹਿਲਾਂ ਗੋਗੀ ਬਾਈ ਜੀ ਕਾਫੀ ਟਾਈਮ ਤੋਂ ਹੋਰ, ਤੁਸੀਂ ਇਹਨਾਂ ਨਾਲ ਥੋੜੀ ਜਿਹੀ ਗੱਲਬਾਤ ਕਰਕੇ ਫਿਰ ਮੋਨਾ ਜੀ ਵੱਲ ਚੱਲਾਂਗੇ। ਗੋਗੀ ਬਾਈ ਜੀ ਥੋੜੀ ਜਿਹੀ ਦਿਓ ਅਪਡੇਟ ਮੋਰਗੇਜ ਦੀ।
5: ਰਾਜੀਵ ਜੀ ਬਹੁਤ ਬਹੁਤ ਧੰਨਵਾਦ, ਤੇ ਸਾਰੰਗ ਰੇਡੀਓ ਦੇ ਸਾਰੇ ਲਿਸਨਰਸ ਨੂੰ ਗੋਗੀ ਲੂਥਰਾ ਦਾ ਨਮਸਕਾਰ, ਅਦਾਬ ਤੇ ਪਿਆਰ ਵੜੀ, ਸਤਿ ਸ੍ਰੀ ਅਕਾਲ।
0: ਨਮਸਕਾਰ ਪਿਆਰ ਤੇ ਅਦਾਬ ਪ੍ਰਿਸ਼, ਸਤਿ ਸ੍ਰੀ ਅਕਾਲ ਜੀ।
5: ਰਾਜੀਵ ਜੀ ਗੱਲ ਕਰਦੇ ਹਾਂ ਅੱਜ ਰੀਫਾਈਨੈਂਸਿੰਗ ਦੀ। ਰੀਫਾਈਨੈਂਸਿੰਗ ਇਹ ਜਿਹੜਾ ਸੋਲਿਊਸ਼ਨ ਹੈਗਾ ਨਾ, ਮੈਂ ਤਾਂ ਕਹਿੰਦਾ ਸਭ ਤੋਂ ਵਧੀਆ ਸੋਲਿਊਸ਼ਨ ਹੈ ਜਿਹੜੇ ਬੰਦੇ ਉਧਾਰੇ 'ਚ ਫਸੇ ਹੋਏ ਨੇ, ਜਾਂ ਜਿਸੀ ਨੂੰ ਪੈਸਾ ਚਾਹੀਦਾ ਨਿਕਾਲਣਾ ਹੈਗਾ ਇਨਵੈਸਟਮੈਂਟ ਲਈ, ਜਾਂ ਕਰ ਚ ਕੁਛ ਰੈਨੋਵੇਸ਼ਨ ਕਰਾਉਣਾ ਹੈ। ਰੀਫਾਈਨੈਂਸਿੰਗ ਤੋਂ ਬੈਟਰ ਸੋਲਿਊਸ਼ਨ ਕੋਈ ਹੈ ਹੀ ਨਹੀਂ ਮਾਰਕੀਟ 'ਚ। ਪੁੱਛੋ ਕਿਉਂ, ਕਿਉਂਕਿ ਹੈ ਕਿ ਰੀਫਾਈਨੈਂਸਿੰਗ ਹੁੰਦਾ ਕੀ ਹੈਗਾ, ਮੈਂ ਇਗਜ਼ਾਮਪਲ ਦੇ ਤੌਰ 'ਤੇ ਦੱਸਾਂ। ਮੈਂ ਹਲੇ ਕਲਾਇੰਟ ਨਾਲ ਡੀਲ ਕਰਦਾ ਪਿਆ ਰਾਜਵੀਰ ਜੀ, ਉਹਨਾਂ ਦੀ ਪਹਿਲੀ ਮੋਰਗੇਜ $9,00,000 ਦੀ ਹੈ, ਜਿਹਦੀ ਕਿਸ਼ਤ ਬਣਦੀ ਹੈ $6,800 ਉਹਨਾਂ ਦੀ, ਅਪਰੋਕਸੀਮੇਟਲੀ 7,000 ਸਮਝ ਲਓ। ਉਹਦੇ ਉੱਤੇ ਲਾਈਨ ਆਫ ਕ੍ਰੈਡਿਟ ਹੈ $3,00,000 ਦੀ, ਉਹਦੇ ਉੱਤੇ ਉਧਾਰੇ ਚੜੇ ਹੋਏ ਨੇ ਕ੍ਰੈਡਿਟ ਕਾਰਡਾਂ ਦੇ, ਟੋਟਲ ਮਿਲਾ ਕੇ 14,500 ਦਾ ਉਹਨਾਂ ਦਾ ਮੰਥਲੀ ਜਿਹੜਾ ਹੈਗਾ ਜਾਂਦਾ ਪੈਸਾ, 14,500 ਮੰਥਲੀ। ਉਹਨਾਂ ਨੂੰ ਮੈਂ ਰੀਫਾਈਨੈਂਸਿੰਗ ਕਰਾਏ ਰਾਜੀਵ ਜੀ, ਅਪਰੂਵਲ ਵੀ ਆ ਗਿਆ ਮੇਰੇ ਕੋਲ, ਨਵੀਂ ਮੋਰਗੇਜ ਬਣੀ ਹੈ $13,80,000 ਦੀ। ਕਿਸ਼ਤ ਸੁਣੋ ਕਿੰਨੀ ਹੋਣੀ ਹੈ, ਕਿਸ਼ਤ ਗੈਸ ਕਰੋ
0: ਕਿੰਨੀ ਕਿੰਨੀ ਬਣੀ ਜੀ,
5: $7,800। ਕਿੱਥੇ 14,500 ਦਿਨ ਦੇ ਪੈਸੇ ਸਾਰਾ ਮਿਲਾ ਕੇ, ਸਾਰਾ ਕੰਸੋਲੀਡੇਸ਼ਨ ਦੇ ਬਾਅਦ 7,800 ਦੀ ਕਿਸ਼ਤ, ਸੇਵਿੰਗ ਹੋ ਰਹੀ ਹੈ $7,000 ਅਪਰੋਕਸੀਮੇਟਲੀ ਪਰ ਮੰਥ।
0: ਸੇਵਿੰਗ ਕੀ ਬਿਗ ਸੇਵਿੰਗ ਹੈ ਭਾਈ ਜੀ, ਬਿਗ ਸੇਵਿੰਗ ਇਹਨਾਂ ਦਿਨਾਂ 'ਚ।
5: ਹਾਂਜੀ ਇਹਨਾਂ ਦਿਨਾਂ 'ਚ, ਤੇ ਤਾਂ ਮੈਂ ਕਹਿੰਦਾ ਜਿਹੜੇ ਵੀ ਲਿਸਨਰ ਉਧਾਰੇ 'ਚ ਫਸੇ ਹੋਏ ਨੇ, ਕ੍ਰੈਡਿਟ ਕਾਰਡ ਹੋ ਗਏ ਚਾਹੇ ਲਾਈਨ ਆਫ ਕ੍ਰੈਡਿਟ ਹੋ ਗਏ, ਗੱਡੀਆਂ ਦਾ ਹੋ ਗਿਆ, ਉਹਨਾਂ ਦੀ ਜੇ ਇਕੁਇਟੀ ਹੈਗੀ ਤੁਹਾਡੀ ਪ੍ਰੋਪਰਟੀ 'ਚ, ਜੇ ਇਹ ਬਹੁਤ ਚੰਗਾ ਸੋਲਿਊਸ਼ਨ ਹੁੰਦਾ ਹੈ ਜਿਹਦੇ 'ਚ ਤੁਸੀਂ ਸਾਰਾ ਕੁਝ ਕੰਸੋਲੀਡੇਟ ਕਰ ਸਕਦੇ ਹੋ। ਬਟ ਰਾਜਵੀਰ ਜੀ ਕਈ ਵਾਰੀ ਹੁੰਦਾ ਜਾਂਦਾ ਕੀ ਹੈਗਾ, ਬੰਦਾ ਹੋਪ 'ਚ ਟਿਕਾ ਰਹਿੰਦਾ, ਯਾਰ ਮੇਰੇ ਕੋਲ ਪੈਸਾ ਹੋਰ ਕਿੱਥੇ ਆਉਣਾ ਹੈ। ਹੋਰ ਦੂਜੀ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ, ਮੇਰੇ ਕੋਲ ਇੱਕ ਆਏ ਸੀ ਕਪਲ, ਉਹਨਾਂ ਕੋਲ ਮੋਰਗੇਜ, ਪਹਿਲੀ ਮੋਰਗੇਜ $7,00,000 ਦੀ ਹੈ, ਬਹੁਤ ਛੋਟੀ ਮੋਰਗੇਜ ਹੈ, ਬਟ $7,00,000 ਦੇ ਕ੍ਰੈਡਿਟ ਕਾਰਡ ਦੇ ਡੈਟ ਹੈਗੇ। ਉਹ ਪ੍ਰਾਈਵੇਟ ਮੋਰਗੇਜ ਲਈ ਆਏ, ਮੈਂ ਇਹਨਾਂ ਨੂੰ ਸਮਝਾਇਆ ਕਿ ਦੇਖੋ ਪ੍ਰਾਈਵੇਟ ਮੋਰਗੇਜ ਤੁਸੀਂ ਅਗਲੇ ਸਾਲ ਫਿਰ ਦੋਗੇ, ਕਹਿੰਦੇ ਨਹੀਂ ਸਾਡੇ ਕੋਲ ਪੈਸਾ ਆ ਰਿਹਾ ਹੈ। ਅਲਟੀਮੇਟਲੀ ਉਹਨਾਂ ਦੀ ਕਿਸ਼ਤ ਜਿਹੜੀ ਬਚਣੀ ਸੀ ਟੋਟਲ, ਹਾਲੇ ਉਹ 3,000 ਦੇ ਰਹੇ ਸੀ, 1,500 ਚ ਪਹੁੰਚ ਜਾਣੀ ਸੀ। ਬਟ ਕਈ ਵਾਰੀ ਬੰਦਾ ਡਿਸੀਜਨ ਨਹੀਂ ਲੈ ਪਾਉਂਦਾ, ਉਹ ਕਹਿੰਦਾ ਨਹੀਂ ਮੈਨੂੰ ਨਾ ਤੂੰ ਵੀਰੇ ਤੂੰ ਪ੍ਰਾਈਵੇਟ ਹੀ ਕਰਵਾ ਦੇ, ਮੇਰੇ ਕੋਲ ਪੈਸਾ ਆਉਣਾ। ਹੋਪ ਜਿਹੜੀ ਆਉਂਦੀ ਨਾ ਕਈ ਵਾਰੀ ਰਾਜਵੀਰ ਜੀ ਕੀ, ਬਟ ਇਹ ਸੋਚੋ ਜਿਹਦਾ 2 ਸਾਲ ਤੱਕ ਪੈਸਾ ਨਹੀਂ ਹੋਇਆ ਉਹ ਕਿੱਥੋਂ ਆਏਗਾ। ਸਾਡਾ ਕੰਮ ਹੈਗਾ ਤੁਹਾਨੂੰ ਸੋਲਿਊਸ਼ਨ ਦੇਣਾ, ਗਾਈਡ ਕਰਨਾ, ਬਟ ਡਿਸੀਜਨ ਜਿਹੜਾ ਹੁੰਦਾ ਉਹ ਉਹਨਾਂ ਬੋਰੋਅਰ ਦੇ ਹੱਥ, ਲਿਸਨਰ ਦੇ ਹੱਥ 'ਚ ਹੁੰਦਾ ਕਿ ਉਹਨਾਂ ਲਈ ਕੀ ਸਹੀ ਹੈਗਾ। ਦੇਖੋ ਆਪਾਂ ਹੈਗੇ ਪ੍ਰੋਫੈਸ਼ਨਲ, ਆਪਾਂ ਗਾਈਡ ਦੇਖ ਸਕਦੇ ਹਾਂ, ਤੇ ਜਿੰਨੇ ਵੀ ਫਾਈਨੈਂਸ਼ੀਅਲ ਡਿਸੀਜਨ ਹੁੰਦੇ ਨੇ ਰਾਜਵੀਰ ਜੀ, ਮੈਂ ਕਹਿੰਦਾ ਇਮੋਸ਼ਨਲੀ ਨਾ ਲਾ ਕੇ ਇੱਕ ਪ੍ਰੈਕਟੀਕਲ ਅਪਰੋਚ ਦੇ ਨਾਲ ਲੈਣੇ ਚਾਹੀਦੇ, ਕਿਉਂਕਿ ਕਈ ਵਾਰੀ ਕੀ ਹੁੰਦਾ ਬੰਦਾ ਇਮੋਸ਼ਨਲੀ ਜ਼ਿਆਦਾ ਹੋ ਜਾਂਦਾ, ਜਾਂ ਮੈਂ ਇੰਨਾ ਡੈਟ ਵਧਾ ਰਿਹਾ ਆਪਣੀ ਮੋਰਗੇਜ 'ਚ, ਬਟ ਉਹ ਟੋਟਲ ਜਿਹੜਾ ਡੈਟ ਉਹ ਨਹੀਂ ਦੇਖ ਪਾਉਂਦੇ ਨੇ, ਡੈਟ ਹਮੇਸ਼ਾ ਡਿਫਰੈਂਸ਼ੀਏਟ ਹੁੰਦਾ। ਤਾਂ ਕਰਕੇ ਮੈਂ ਕਹਿੰਦਾ ਰੀਫਾਈਨੈਂਸਿੰਗ ਜਿਹੜਾ ਸੋਲਿਊਸ਼ਨ ਹੈ ਬਹੁਤ ਵਧੀਆ ਸੋਲਿਊਸ਼ਨ ਹੈ। ਹੁਣ ਕਿਸੇ ਨੂੰ ਸਪੋਜ਼ ਕਰੋ ਇਨਵੈਸਟਮੈਂਟ ਕਰਨੀ ਹੈਗੀ ਹੈ, ਇਕੁਇਟੀ ਲਈ ਕੱਢਣੀ ਹੈ ਪੈਸੇ ਲਈ, ਤਾਂ ਵੀ ਉਹ ਰੀਫਾਈਨੈਂਸ ਕਰਕੇ ਇਕੁਇਟੀ ਕੱਢ ਸਕਦਾ ਹੈ ਅਤੇ ਆਪਣੇ ਇਨਵੈਸਟਮੈਂਟ ਗੋਲਸ ਪੂਰੇ ਕਰ ਸਕਦਾ ਹੈ। ਰੀਫਾਈਨੈਂਸਿੰਗ ਵੀ ਹੋਰ ਵੀ ਜ਼ਿਆਦਾ ਫਾਇਦੇ ਹੈਗੇ ਨੇ। ਹੋਰ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਨਾ ਹੈ ਮੇਰਾ ਗੋਗੀ ਲੂਥਰਾ, ਫੋਨ ਨੰਬਰ ਹੈ 416-262-8937, 416-262-8937। ਬਹੁਤ ਬਹੁਤ ਧੰਨਵਾਦ ਰਾਜੀ,
0: ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ, ਥੈਂਕ ਯੂ।

0: Monacı? Monacı?
1: ਜੀ
0: ਅੱਜ ਜਿੱਥੇ ਅਸੀਂ ਕ੍ਰਿਟੀਕਲ ਇਲਨੈਸ ਤੋਂ ਗੱਲ ਸ਼ੁਰੂ ਕਰਾਂਗੇ ਉੱਥੇ ਦਾ ਮੈਨੂੰ ਇੱਕ ਪੇਕਿਆਂ ਤੇ ਚਾਰ ਲਾਈਨਾਂ ਲੱਭੀਆਂ ਨੇ ਉਹ ਸੁਣਾਉਣਾ ਉਹਨੂੰ ਪੇਕੇ ਚੇਤੇ ਆਉਣਗੇ ਜਿਹਨੇ ਪ੍ਰੋਗਰਾਮ ਸੁਣਦੀਆਂ ਭੈਣਾਂ ਨੇ ਹਨਾ ਉਹਨਾਂ ਨੂੰ ਸਪੈਸ਼ਲੀ ਤੌਰ ਤੇ ਸਭੇ ਰੀਝਾਂ ਮਾਵਾਂ ਹੀ ਚੜ੍ਹਾਉਣ ਸਿਰੇ ਚਾਵਾਂ ਨਾਲ ਸਾਰੀਆਂ ਰੀਝਾਂ ਮਾਵਾਂ ਨੇ ਜਿਹੜੀਆਂ ਉਹ ਚਾਹ ਨਾਲ ਸਿਰੇ ਚੜ੍ਹਾਉਂਦੀਆਂ ਨੇ ਸਭੇ ਰੀਝਾਂ ਮਾਵਾਂ ਹੀ ਚੜ੍ਹਾਉਣ ਸਿਰੇ ਚਾਵਾਂ ਨਾਲ ਮੀਡੀਆ 'ਚ ਗੁੰਦੀ ਪੀੜੀ ਡੋਰੀ ਪੂਰੇ ਬੀਹਾਂ ਦੀ ₹20 ਦੀ ਜਿਹੜੀ ਮੀਡੀਆ ਦੇ ਵਿੱਚ ਡੋਰ ਗੁੰਦਦੀਆਂ ਸੀਗੀਆਂ ਸਭੇ ਹੀ ਰੀਝਾਂ ਮਾਵਾਂ ਹੀ ਚੜ੍ਹਾਉਣ ਸਿਰੇ ਚਾਵਾਂ ਨਾਲ ਮੀਡੀਆ 'ਚ ਗੁੰਦੀ ਪੀੜੀ ਡੋਰੀ ਪੂਰੇ ਬੀਹਾਂ ਦੀ ਮਾੜੀ ਮੋਟੀ ਗੱਲ ਵੀ ਨਾ ਰੱਖਣ ਲੁਕੋ ਕੇ ਕਦੇ ਧੁਰ ਤੋਂ ਹੀ ਗੂੜੀ ਹੁੰਦੀ ਸਾਂਝ ਮਾਵਾਂ ਧੀਆਂ ਦੀ ਇੰਨੀ ਦੂਰ ਗਿਆ ਫਿਰ ਮੁੜ ਕੇ ਮੁੜਿਆ ਨਹੀਂ ਜਾਣ ਵਾਲਾ ਇੰਨੀ ਦੂਰ ਗਿਆ ਫਿਰ ਮੁੜਿਆ ਨਹੀਂ ਜਾਣ ਵਾਲਾ ਧੀਆਂ ਪੁੱਤਾਂ ਲਈ ਸੀ ਜਿਹਨੇ ਸਭ ਕੁਛ ਜੋੜਿਆ ਸਿਰ ਨੂੰ ਪੜੋਸ ਬਾਪੂ ਦਿੰਦਾ ਸੀ ਕਿਰਾਇਆ ਭਾੜਾ ਧੀ ਨੂੰ ਕਦੇ ਖਾਲੀ ਹੱਥ ਘਰੋਂ ਨਹੀਂ ਸੀ ਮੋੜਿਆ ਆਪਣੇ ਹੀ ਘਰ ਜਦੋਂ ਹੋ ਜੇ ਬੇਗਾਨਾ ਕੋਈ ਖੁੱਸਦਾ ਇਹ ਦਿਲ ਪਾਣੀ ਅੱਖਾਂ ਵਿੱਚੋਂ ਵਗਦਾ ਆਪਣੇ ਹੀ ਘਰ ਜਦੋਂ ਹੋ ਜੇ ਬੇਗਾਨਾ ਕੋਈ ਖੁੱਸਦਾ ਇਹ ਦਿਲ ਪਾਣੀ ਅੱਖਾਂ ਵਿੱਚੋਂ ਵਗਦਾ ਲੱਭਦਾ ਨਹੀਂ ਪਿਆਲਾ ਲੱਭਦਾ ਨਹੀਂ ਪਹਿਲਾਂ ਵਾਲਾ ਪਿਆਰ ਸਤਿਕਾਰ ਕਿਤੇ ਭੈਣ ਦਾ ਉਲਾਂਭਾ ਵੀਰ ਭਾਬੀ ਪਿੱਛੇ ਲੱਗਦਾ ਇਹ ਵੀ ਕਈ ਵਾਰ ਭੈਣਾਂ ਉਲਾਂਭੇ ਦੇ ਦਿੰਦੇ ਨੇ ਵੀ ਵੀਰਾ ਤਾਂ ਹੁਣ ਭਾਬੀ ਦੀ ਬੋਲੀ ਬੋਲਦਾ ਤਾਂ ਉਹਦੇ ਪਿੱਛੇ ਲੱਗਦਾ ਵਾ ਹਨਾ ਮੋਨਜ ਵੀ ਹੱਸਦੇ ਵੀ ਇਹ ਗੱਲਾਂ ਹੁੰਦੀਆਂ ਕਿਤੇ ਐਵੇਂ ਥੋੜੋ ਕਿਤੇ ਇਹ ਅੱਖਰ ਪਰੋਏ ਜਾਂਦੇ ਨੇ ਆਪਣੇ ਹੀ ਘਰੇ ਜਦੋਂ ਹੋ ਜੇ ਬੇਗਾਨਾ ਕੋਈ ਖੁੱਸਦਾ ਏ ਦਿਲ ਪਾਣੀ ਅੱਖਾਂ ਵਿੱਚੋਂ ਵਗਦਾ ਲੱਭਦਾ ਨਹੀਂ ਪਹਿਲਾਂ ਵਾਲਾ ਪਿਆਰ ਸਤਿਕਾਰ ਕਿਤੇ ਭੈਣ ਦਾ ਉਲਾਂਭਾ ਵੀਰ ਭਾਬੀ ਪਿੱਛੇ ਲੱਗਦਾ ਸਮੇਂ ਨਾਲ ਜਾਂਦੇ ਨੇ ਤਿੜਕ ਗੁਰਦਾਸ ਸੰਧੂ ਅੱਜ ਕੱਲ੍ਹ ਰਿਸ਼ਤੇ ਵੀ ਜ਼ਿਆਦਾ ਹੀ ਕਮਜ਼ੋਰ ਆ ਬਾਬਲ ਦੇ ਬਿਨਾਂ ਕਾਹਦੀ ਸਹੁਰੇ ਘਰ ਠੁੱਕ ਹੁੰਦੀ ਅਮੜੀ ਦੇ ਬਿਨਾਂ ਕਾਹਦਾ ਪੇਕਿਆਂ 'ਤੇ ਜ਼ੋਰ ਆ ਗੱਲ ਸਿਰ ਦੀ ਹੈ ਮੇਰਾ ਖਿਆਲ ਸਹੀ ਆ ਮੋਨਾ ਜੀ ਸਾਰਿਆਂ ਦੇ ਏਦਾਂ ਹੀ ਹੁੰਦਾ ਹੋਣਾ ਪਰ ਹੋਣਾ ਨੀ ਚਾਹੀਦਾ ਪੇਕੇ ਤਾਂ ਪੇਕੇ ਹੀ ਆ ਨਾ ਮਾਵਾਂ ਤੋਂ ਬਿਨਾਂ ਵੀ ਤੇ ਜਦੋਂ ਮਾਵਾਂ ਨੇ ਤਾਂ ਹੁਣ ਇੱਕਦਮ ਤੁਰ ਹੀ ਜਾਣਾ ਪਰ ਚਲੋ ਪਰਮਾਤਮਾ ਸਭ ਨੂੰ ਸਮਤ ਬਖਸ਼ੇ ਏਦਾਂ ਪੇਕੇ ਪੇਕੇ ਬਣੇ ਰਹਿਣ ਅੱਛਾ ਅਸੀਂ ਹੁਣ ਕ੍ਰਿਟੀਕਲ ਇਲਨੈਸ 'ਤੇ ਚੱਲਾਂਗੇ ਜਿਹੜੀ ਗੱਲ ਕ੍ਰਿਟੀਕਲ ਇਲਨੈਸ ਦੀ ਆਪਾਂ ਕਰਦੇ ਸੀ ਕਿ ਭਾਈ ਗਰਮੀ ਬਹੁਤ ਆ ਕਈ ਵਾਰ ਅੱਛਾ ਕਈਆਂ ਦਾ ਗਰਮੀ ਨਾਲ ਹੀ ਹਾਰਟ ਫੇਲ ਹੋ ਜਾਂਦਾ ਅੱਜ ਕੱਲ੍ਹ ਪਤਾ ਨਹੀਂ ਹੈਗਾ ਗਰਮੀ ਬਹੁਤ ਜ਼ਿਆਦਾ ਆ ਤਾਂ ਦੱਸੋ ਥੋੜ੍ਹਾ ਜਿਹਾ ਕਿ ਕ੍ਰਿਟੀਕਲ ਇਲਨੈਸ ਕਿੰਨੀ ਕੁ ਜ਼ਰੂਰੀ ਆ ਕਿੰਨੇ ਕੁ ਕੇਸ ਔਸਤਨ ਜਿਹੜੇ ਆਪਾਂ ਕੈਨੇਡਾ ਵਾਈ ਡੀ ਜੇ ਆਪਾਂ ਗੱਲ ਕਰਦੇ ਹਾਂ ਇੱਥੇ ਰਹਿੰਦੇ ਹਾਂ ਵੀ ਕੈਨੇਡਾ ਦੇ ਵਿੱਚ ਕਿੰਨੇ ਕੁ ਲੋਕ ਨੇ ਜਿਹੜੇ ਕ੍ਰਿਟੀਕਲ ਜਿਨ੍ਹਾਂ ਨੂੰ ਜ਼ਰੂਰਤ ਪੈਂਦੀ ਆ ਜਾਂ ਜਿਨ੍ਹਾਂ ਨੂੰ ਹਾਰਟ ਦੇ ਨਾਲ ਜਿਨ੍ਹਾਂ ਨੂੰ ਪ੍ਰੋਬਲਮਸ ਆਉਂਦੀਆਂ ਨੇ ਸਰਵਾਈਵ ਵੀ ਕਰ ਜਾਂਦੇ ਆ ਫਿਰ ਉਹਨਾਂ ਦੇ ਖਰਚੇ ਆ ਉਹ ਚੱਲਦੇ ਰਹਿੰਦੇ ਆ ਜੀ
1: ਬਿਲਕੁਲ ਰਾਜਵੀਰ ਜੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਜਦੋਂ ਵੀ ਗੱਲ ਕਰਦੇ ਹੈਗੇ ਆ ਡੈਫੀਨੇਟਲੀ ਇਹਦੇ ਵਿੱਚ 25 ਲਾਈਫ ਥ੍ਰੈਟਨਿੰਗ ਡਿਜ਼ੀਜ਼ ਪਲੱਸ ਇਹਦੇ ਵਿੱਚ ਕਵਰ ਹੁੰਦੀਆਂ ਨੇ ਪਰ ਜਦੋਂ ਅਸੀਂ ਗੱਲ ਕਰਦੇ ਹਾਂ ਨੋ ਡਾਊਟ ਕਿ ਅਸੀਂ ਆਲੇ ਦੁਆਲੇ ਜੋ ਦੇਖਦੇ ਹੈਗੇ ਹਾਂ ਕਿ ਬ੍ਰੇਨ ਟਿਊਮਰ ਕੈਂਸਰ ਹਾਰਟ ਡਿਜ਼ੀਜ਼ ਹਾਰਟ ਅਟੈਕ ਹੋ ਗਿਆ ਬਾਈਪਾਸ ਸਰਜਰੀ ਹੋ ਗਈ ਸਟੰਟ ਇਨਸਰਸ਼ਨ ਸੋ ਉਸ ਟਾਈਮ 'ਤੇ ਅਸੀਂ ਜਿਹੜੀਆਂ ਕੋਮਨ ਜਿਹੜੀਆਂ ਡਿਜ਼ੀਜ਼ ਹੈਗੀਆਂ ਉਹੀ 5-6 ਜੇ ਗਿਣਾ ਦਈਏ ਤਾਂ ਮੈਨੂੰ ਲੱਗਦਾ ਹਰੇਕ ਪਰਸਨ ਦੇ ਸਰਕਲ ਦੇ ਵਿੱਚ ਚਾਹੇ ਕੋਈ ਰਿਲੇਟਿਵਸ ਹੈਗੇ ਉਹਨਾਂ ਦੇ ਸਰਕਲ 'ਚ ਚਾਹੇ ਫਰੈਂਡਸ ਸਰਕਲ ਦੇ ਵਿੱਚ ਹੈਗੇ ਆ ਕੋਈ ਔਰਗਨ ਟ੍ਰਾਂਸਪਲਾਂਟ ਕਰਾਉਣਾ ਪੈ ਜਾਂਦਾ ਸੋ ਇਹ 5-6 ਡਿਜ਼ੀਜ਼ ਹੀ ਇੰਨੀਆਂ ਕੁ ਸਾਨੂੰ ਦੇਖਣ ਨੂੰ ਮਿਲ ਜਾਂਦੀਆਂ ਨੇ ਕਿ ਜੇ ਅਸੀਂ ਬਾਕੀ ਦੀਆਂ ਜਿਹੜੀਆਂ 20 ਡਿਜ਼ੀਜ਼ ਆ ਉਹਨਾਂ ਦੀ ਗੱਲ ਕਰਨ ਲੱਗੇ ਤਾਂ ਬਹੁਤ ਜ਼ਿਆਦਾ ਟਾਈਮ ਲੰਬਾ ਟਾਈਮ ਲੱਗ ਜਾਣਾ ਡਿਸਕਸ ਕਰਨ ਲਈ ਸੋ ਐਂਡ ਇਹ ਵੀ ਚੀਜ਼ ਹੈਗੀ ਹੈ ਕਿ ਅਨਫੋਰਚੁਨੇਟਲੀ ਇਸ ਟਾਈਮ ਤੇ ਬਹੁਤ ਵਾਰ ਅਸੀਂ ਦੇਖਦੇ ਹੈਗੇ ਹਾਂ ਰੀਸੈਂਟਲੀ ਹੁਣੇ ਅੱਜ ਹੀ ਮੇਰੀ ਕਿਸੇ ਨਾਲ ਗੱਲ ਹੋ ਰਹੀ ਸੀ ਜਸਟ 30-year-old ਮਲਟੀਪਲ ਸਕਲੋਰਸਿਸ ਦੀ ਪ੍ਰੋਬਲਮ ਆਈ ਆ ਉਸ ਪਰਸਨ ਨੂੰ ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਬਹੁਤ ਕਾਮਨ ਹੋਈ ਜਾ ਰਹੀਆਂ ਨੇ ਬਹੁਤ ਛੋਟੀ ਏਜਿਸ ਦੇ ਵਿੱਚ ਆਈ ਜਾ ਰਹੀਆਂ ਨੇ ਪਰ ਇਹ ਵੀ ਹੈਗਾ ਕਿ ਅਨਫੋਰਚੁਨੇਟਲੀ ਚਲੋ ਮੈਡੀਕਲ ਐਡਵਾਂਸਮੈਂਟ ਕਰਕੇ ਪਰਸਨ ਰਿਕਵਰ ਕਰ ਜਾਂਦਾ ਹੈ ਕੁਛ ਟਾਈਮ ਬਾਅਦ ਬੈਕ ਟੂ ਵਰਕ ਵੀ ਹੋ ਜਾਂਦੇ ਆਪਣੀ ਨੋਰਮਲ ਲਾਈਫ ਜੀਣ ਲੱਗ ਜਾਂਦੇ ਨੇ ਪਰ ਜਿਹੜਾ ਟਾਈਮ ਫਰੇਮ ਜਦੋਂ ਡਾਇਗਨੋਸ ਹੋਣ ਤੋਂ ਬਾਅਦ ਰਿਕਵਰੀ ਟਾਈਮ ਫਰੇਮ ਦਾ ਹੁੰਦਾ ਉਸ ਟਾਈਮ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਇੱਕ ਫਾਈਨੈਂਸ਼ੀਅਲ ਸਪੋਰਟ ਦੀ ਕਿਉਂਕਿ ਨਾਲ ਤਾਂ ਸਪਾਊਸ ਨੂੰ ਵੀ ਛੁੱਟੀ ਲੈ ਕੇ ਉਸ ਟਾਈਮ ਟੇਕ ਕੇਅਰ ਕਰਨੀ ਪੈ ਰਹੀ ਹੈ ਐਂਡ ਇਹ ਵੀ ਚੀਜ਼ ਹੈਗੀ ਹੈ ਕਿ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੇ ਵਿੱਚ ਇੰਨੀ ਕੁ ਫਲੈਕਸੀਬਿਲਟੀ ਹੈ ਕਿ ਜਿਹੜਾ ਵੀ ਤੁਹਾਨੂੰ ਕਲੇਮ ਦੇ ਟਾਈਮ ਤੇ ਮਨੀ ਮਿਲਣਾ ਤੁਸੀਂ ਕਿੱਦਾਂ ਉਸਨੂੰ ਯੂਜ਼ ਕਰਨਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਹੈ। ਮੈਨੂੰ ਬਹੁਤ ਵਾਰ ਇਸ ਤਰ੍ਹਾਂ ਦੇ ਕੰਸਰਨ ਆਉਂਦੇ ਨੇ ਕਿਉਂਕਿ ਇੱਥੇ ਹੋਸਪਿਟਲ ਦੇ ਵਿੱਚ ਨੋ ਡਾਊਟ ਕਿ ਟ੍ਰੀਟਮੈਂਟ ਫ੍ਰੀ ਜ਼ਰੂਰ ਹੋ ਜਾਂਦਾ ਹੈ ਪਰ ਵੇਟਿੰਗ ਲਿਸਟ ਇੰਨੀ ਕੁ ਜ਼ਿਆਦਾ ਲੰਬੀ ਹੁੰਦੀ ਹੈ ਕਿ ਪਰਸਨ ਨੂੰ ਲੱਗਦਾ ਕਿ ਨਾ ਹੋਵੇ ਵੇਟ ਕਰਦੇ ਕਰਦੇ ਹੀ ਕੋਈ ਹੋਰ ਪ੍ਰੋਬਲਮ ਆ ਜਾਵੇ। ਸੋ ਇਸ ਲਈ ਇਹਦੇ ਵਿੱਚ ਤੁਹਾਨੂੰ ਕ੍ਰਿਟੀਕਲ ਇਲਨੈਸ ਦੇ ਵਿੱਚ ਇਹ ਫਲੈਕਸੀਬਿਲਿਟੀ ਮਿਲ ਜਾਂਦੀ ਹੈ ਕਿ ਅੱਜ ਜੇ ਕੋਈ ਵੀ ਇੱਦਾਂ ਦੀ ਗੋਡ ਫੋਰਬਿਡ ਡਾਇਗਨੋਸਿਸ ਹੋਇਆ ਹੈਗਾ ਲੇਟਰ ਔਨ ਤੁਸੀਂ ਕਿਸੇ ਹੋਰ ਕੰਟਰੀ ਦੇ ਵਿੱਚ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਮੈਕਸੀਕੋ ਅਮੈਰੀਕਾ ਬੈਕ ਹੋਮ ਇੰਡੀਆ ਜਾ ਕੇ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਤਾਂ ਡੈਫੀਨੇਟਲੀ ਇਸ ਮਨੀ ਨੂੰ ਕਿਸੇ ਵੀ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਹੋ। ਐਂਡ ਜੇ ਪਰਸਨ ਦਾ ਟ੍ਰੀਟਮੈਂਟ ਇੱਥੇ ਵਿਦ ਇਨ ਕੈਨੇਡਾ ਉਹਨਾਂ ਦਾ ਹੋ ਜਾਂਦਾ ਹੈਗਾ ਉਸ ਤੋਂ ਬਾਅਦ ਜਿਹੜਾ ਰਿਕਵਰੀ ਟਾਈਮ ਫਰੇਮ ਹੈਗਾ ਓਬਵੀਅਸਲੀ ਐਕਸਪੈਂਸਿਸ ਉਸੇ ਤਰੀਕੇ ਦੇ ਨਾਲ ਚੱਲੀ ਜਾਣੇ ਆ ਮੋਰਗੇਜ ਦੇ ਖਰਚੇ ਹੋ ਗਏ ਡੇਲੀ ਲਿਵਿੰਗ ਐਕਸਪੈਂਸਿਸ ਹੋ ਗਏ ਮੈਡੀਕੇਸ਼ਨ ਐਕਸਪੈਂਸਿਸ ਹੋ ਗਏ ਉਹ ਸਾਰੀਆਂ ਚੀਜ਼ਾਂ ਇਹਦੇ ਨਾਲ ਤੁਸੀਂ ਆਪਣਾ ਕਵਰ ਅਪ ਕਰ ਸਕਦੇ ਹੋ। ਨੋ ਕੁਐਸਚਨ ਆਸਕ ਕਿ ਤੁਸੀਂ ਪੈਸਾ ਕਿੱਥੇ ਯੂਜ਼ ਕੀਤਾ। ਐਂਡ ਇਸ ਤੋਂ ਵੱਡੀ ਹੋਰ ਵੀ ਗੱਲ ਇਹ ਚੀਜ਼ ਆ ਜਾਂਦੀ ਹੈਗੀ ਕਿ ਜੇ ਸਾਨੂੰ ਕੋਈ ਵੀ ਡਾਇਗਨੋਸਿਸ ਨਹੀਂ ਹੋਇਆ ਐਵਰੀਥਿੰਗ ਗੋਜ਼ ਵੈਲ ਲਾਈਫ ਠੀਕ ਠਾਕ ਨਿਕਲ ਗਈ ਹੈਗੀ ਹੈ ਤਾਂ ਵੀ ਉਹਦੇ ਵਿੱਚ ਤੁਹਾਨੂੰ ਫਾਇਦਾ ਇਹ ਹੋ ਜਾਂਦਾ ਕਿ ਰਿਟਰਨ ਆਫ ਪ੍ਰੀਮੀਅਮ ਦੀ ਆਪਸ਼ਨ ਹੁੰਦੀ ਹੈ। ਮਤਲਬ ਇਹ ਹੈ ਕਿ ਜੋ ਵੀ ਪੇਮੈਂਟਸ ਕੀਤੀਆਂ ਸੀ ਸਾਰੀਆਂ ਦੇ ਸਾਰੀਆਂ ਸਾਨੂੰ ਇੱਕ ਬਾਅਦ ਰਿਟਾਇਰਮੈਂਟ ਏਜ ਤੇ ਆਲਮੋਸਟ ਇੱਕ ਸੇਵਿੰਗਸ ਹੋ ਜਾਂਦੀ ਹੈ ਕਿ ਪ੍ਰੋਟੈਕਸ਼ਨ ਪਲੱਸ ਸੇਵਿੰਗਸ ਦੇ ਨਾਲ ਸਾਨੂੰ ਮਿਲ ਜਾਂਦੀ ਹੈਗੀ ਵਾਪਸ ਕੋਈ ਵੀ ਐਡਮਿਨ ਚਾਰਜਿਸ ਨਹੀਂ ਡਿਡਕਟ ਹੁੰਦੇ। ਐਂਡ ਇਸ ਟਾਈਮ ਤੇ ਮੈਂ ਕਹੂੰਗੀ ਕਿ ਮੈਂ ਕਾਫੀ ਆਪਣੇ ਕਲਾਇੰਟਸ ਦੀ ਜੇ ਗੱਲ ਕਰਾਂ ਖਾਸ ਕਰ ਜੋ ਫੀਮੇਲ ਕਲਾਇੰਟਸ ਜਿਹੜੇ ਕਿ ਮੈਡੀਕਲ ਲਾਈਨ ਦੇ ਵਿੱਚ ਨੇ ਬਹੁਤ ਸਾਰੀਆਂ ਫੀਮੇਲਸ ਨੇ ਜਿਨ੍ਹਾਂ ਨੇ ਇਸ ਟਾਈਮ ਤੇ ਇਨਸਟੈਡ ਕਿ 65 ਜਾਂ 75 ਦੀ ਏਜ ਤੱਕ ਪਾਲਿਸੀ ਰੱਖਣ ਦੀ ਬਜਾਏ 100 ਈਅਰਸ ਤੱਕ ਪਾਲਿਸੀ ਰੱਖੀ ਹੈ ਕਿ ਅਸੀਂ ਹੋਲ ਲਾਈਫ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਲੈਣਾ ਚਾਹੁੰਦੇ ਹਾਂ। ਨੋ ਮੈਟਰ ਸਾਡੇ ਕੋਲ ਲਾਈਫ ਇੰਸ਼ੋਰੈਂਸ ਹੋਲ ਲਾਈਫ ਹੋਵੇ ਕਿ ਨਾ ਹੋਵੇ ਕ੍ਰਿਟੀਕਲ ਇਲਨੈਸ ਜ਼ਰੂਰ ਚਾਹੀਦੀ ਹੈ। ਰੀਜ਼ਨ ਕੀ ਹੈ ਕਿ ਜਿਹੜੇ ਵੀ ਪਰਸਨ ਮੈਡੀਕਲ ਲਾਈਨ ਦੇ ਵਿੱਚ ਉਹ ਬਹੁਤ ਜ਼ਿਆਦਾ ਦੇਖ ਰਹੇ ਨੇ ਕਿ ਸਾਊਥ ਏਸ਼ੀਅਨ ਕਮਿਊਨਿਟੀ ਦੇ ਵਿੱਚ ਫੀਮੇਲਸ ਨੂੰ ਕੈਂਸਰ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਅਤੇ ਡਾਇਮੈਂਸ਼ੀਆ ਅਲਜ਼ਾਈਮਰਸ ਦੀ ਜਿਹੜੀ ਕੰਡੀਸ਼ਨ ਹੈਗੀ ਉਹ ਬਹੁਤ ਜ਼ਿਆਦਾ ਆ ਰਹੀ ਹੈ। ਸੋ ਮੇਕ ਸ਼ੋਰ ਕਰੀਏ ਕਿ ਅਸੀਂ ਰਾਈਟ ਟਾਈਮ ਤੇ ਆਪਣੀ ਪ੍ਰੋਪਰ ਕਵਰੇਜ ਲਈਏ ਤਾਂ ਕਿ ਵਿਦਆਊਟ ਐਨੀ ਐਕਸਕਲੂਜਨ ਸਾਨੂੰ ਪਾਲਿਸੀ ਮਿਲ ਸਕੇ। ਪਰ ਨਾਲ ਦੀ ਨਾਲ ਇਹ ਵੀ ਬੈਨੀਫਿਟ ਹੈਗਾ ਚਾਹੇ ਤੁਸੀਂ ਹੋਲ ਲਾਈਫ ਦੀ ਕਵਰੇਜ ਲਈ ਹੈ ਜੇ ਸਾਨੂੰ ਜਿੰਦੇ ਜੀ ਰੱਬ ਨਾ ਕਰੇ ਕਲੇਮ ਆ ਗਿਆ ਤਾਂ ਵੀ ਸਾਨੂੰ ਆਪਣੀ ਲੰਬਸਮ ਅਮਾਊਂਟ 1 ਲੱਖ ਦੀ ਕਵਰੇਜ ਲਈ ਤਾਂ 1 ਲੱਖ ਮਿਲ ਜਾਣਾ ਨਹੀਂ ਤਾਂ ਪ੍ਰੀਮੀਅਮ ਵਾਪਸ ਹੋ ਜਾਣਾ। ਜੇ ਅਸੀਂ ਕੁਛ ਵੀ ਨਹੀਂ ਲਿੱਤਾ ਕਲੇਮ ਵੀ ਨਹੀਂ ਲਿੱਤਾ ਪ੍ਰੀਮੀਅਮ ਵੀ ਰਿਟਰਨ ਨਹੀਂ ਲਿੱਤਾ ਤਾਂ ਵੀ ਅਪੋਨ ਡੈਥ ਜਿੰਨੀਆਂ ਵੀ ਪੇਮੈਂਟਸ ਕੀਤੀਆਂ ਸੀ ਉਹ ਬੈਨੀਫਿਸ਼ੀਅਰੀ ਨੂੰ ਵਾਪਸ ਹੋ ਜਾਣੀਆਂ 100%। ਸੋ ਕਿਤੇ ਵੀ ਅਸੀਂ 1 ਵੀ ਪੈਨੀ ਲੂਜ਼ ਨਹੀਂ ਕਰਦੇ ਹੈਗੇ ਹਾਂ। ਸੋ ਮੈਂ ਕਹੂੰਗੀ ਕਿ ਹਰੇਕ ਪਰਸਨ ਨੂੰ ਯੰਗਰ ਏਜਸ ਦੇ ਵਿੱਚ ਜਿੰਨੀ ਜਲਦੀ ਹੋ ਸਕਦਾ ਆਪਣੀਆਂ ਪਾਲਿਸੀ ਜ਼ਰੂਰ ਕਰਵਾਓ। ਈਵਨ ਕਿ ਜੇ ਬੱਚਿਆਂ ਦੇ ਲਈ ਵੀ ਤੁਸੀਂ ਪਲੈਨ ਆਊਟ ਕਰਨਾ ਚਾਹੁੰਦੇ ਹੋ 10 ਸਾਲ ਦੀ ਪੇਡ ਅਪ ਪਾਲਿਸੀ 20 ਈਅਰਸ ਦੀ ਪੇਡ ਅਪ ਪਲੈਨ ਉਹ ਵੀ ਅਵੇਲੇਬਲ ਹੁੰਦੇ ਹਨ। ਜ਼ਿਆਦਾ ਜਾਣਕਾਰੀ ਲਈ ਕਾਲ ਕਰ ਸਕਦੇ ਹੋ ਜੀ ਮੋਨਾ ਨਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ 416-5095-09 416-509-1509
0: 416-509-1509 ਜਿਹੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਅਤੇ ਗੱਲਾਂ ਬਾਤਾਂ ਤਾਂ ਜਿੱਥੇ ਆਪਣੀਆਂ ਚੱਲਦੀਆਂ ਚੱਲਦੀਆਂ ਨੇ ਉੱਥੇ ਨਾ ਕਈ ਵਾਰੀ ਅਸੀਂ ਸਿਰਫ ਇੰਨਾ ਕਿ ਕਿਸੇ ਨੂੰ ਕਿਸੇ ਨਾ ਕਿਸੇ ਬੰਦੇ ਨੂੰ ਕਹਿ ਦਿੰਦੇ ਹਾਂ ਕਿ ਚੰਗਾ ਬਈ ਖੁਸ਼ ਰਹੋ ਆਬਾਦ ਰਹੋ ਜ਼ਿੰਦਾਬਾਦ ਰਹੋ ਜਾਂ ਖੁਸ਼ ਰਿਹਾ ਕਰੋ ਖੁਸ਼ ਰਹੋ ਇਹ ਚੀਜ਼ਾਂ ਆਮ ਹੀ ਆਪਾਂ ਸੁਣਦੇ ਹਾਂ ਕਹਿ ਦਿੰਦੇ ਹਾਂ ਅਤੇ ਪਰ ਉਹ ਕਹਿੰਦੇ ਐਂ ਆ ਵੀ ਕਿਸੇ ਨੂੰ ਖੁਸ਼ ਰਹੋ ਕਹਿਣ ਦੇ ਨਾਲੋਂ ਜਾਂ ਸਲਾਹ ਦੇਣ ਦੇ ਨਾਲੋਂ ਜਾਂ ਉਪਦੇਸ਼ ਦੇਣ ਦੇ ਨਾਲੋਂ ਉਹਦੇ ਲਈ ਕੁਛ ਕੰਮ ਹੀ ਐਸਾ ਕਰ ਦਿਓ ਕਿ ਬੰਦਾ ਖੁਸ਼ ਹੋ ਜਾਵੇ ਹੈ ਨਾ। ਜੇ ਆਪਾਂ ਕਿਸੇ ਨੂੰ ਕਹਿੰਦੇ ਖੁਸ਼ ਰਹੋ ਉਹਦੇ ਲਈ ਕੰਮ ਹੀ ਐਸਾ ਕਰੋ ਬੰਦਾ ਖੁਸ਼ ਹੋਵੇ ਫਿਰ ਤੁਹਾਨੂੰ ਕਹਿਣ ਦੀ ਜ਼ਰੂਰਤ ਹੀ ਨਹੀਂ ਪੈਣੀ ਹੈ। ਸਾਡੇ ਨਾਲ ਜਿੱਥੇ ਜੁੜ ਚੁੱਕੇ ਆ ਰਾਜਨ ਜੀ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇਣਗੇ। ਰਾਜਨ ਜੀ ਜੀ ਆਇਆਂ ਨੂੰ ਵੈਲਕਮ।
2: ਬਹੁਤ ਬਹੁਤ ਧੰਨਵਾਦ ਜੀ ਰਾਜੂ ਜੀ ਤੁਹਾਨੂੰ ਅਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ ਸਤਿ ਸ਼੍ਰੀ ਅਕਾਲ।
2: ਸੋ ਅੱਜ ਦੱਸਣਾ ਚਾਹਾਂਗੇ ਜੀ ਡਾਕਟਰ ਸਾਡੇ ਕੋਲ ਅਵੇਲੇਬਲ ਹੈ ਇੱਥੇ ਸਾਡੇ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਦੇ ਉੱਤੇ ਤਕਰੀਬਨ 3 ਵਜੇ ਤੋਂ ਲੈ ਕੇ 6 ਵਜੇ ਤੱਕ ਡਾਕਟਰ ਅਵੇਲੇਬਲ ਨੇ। ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਸਾਡੇ ਸਰੋਤੇ ਆ ਕੇ ਕਰਵਾ ਸਕਦੇ ਨੇ। ਰਾਜਵੀਰ ਜੀ ਹੁਣ ਅੱਜ ਕੱਲ੍ਹ ਜਿਵੇਂ ਗਰਮੀਆਂ ਦਾ ਮੌਸਮ ਹੈ ਛੁੱਟੀਆਂ ਹੋਈਆਂ ਨੇ ਬੱਚਿਆਂ ਨੂੰ ਛੁੱਟੀਆਂ ਬੱਚੇ ਘਰ 'ਚ ਬੈਠੇ ਹੋਏ ਨੇ ਇਹ ਸਹੀ ਸਮਾਂ ਜੀ ਇਹਨਾਂ ਦਾ ਖੁੱਲ੍ਹੇ ਤਰੀਕੇ ਨਾਲ ਚੰਗੇ ਤਰੀਕੇ ਨਾਲ ਐਗਜ਼ਾਮ ਕਰਾਓ ਕਿਉਂਕਿ ਕਈ ਵਾਰ ਹੁੰਦਾ ਕਿ ਆਪਾਂ ਜਦੋਂ ਸਕੂਲ ਖੁੱਲ੍ਹਣ ਲੱਗਦੇ ਨੇ ਉਦੋਂ ਐਗਜ਼ਾਮ ਕਰਾਈਦਾ ਅਤੇ ਫਿਰ ਕਿਸੇ ਵੇਲੇ ਫੋਲੋਅਪ ਦੀ ਲੋੜ ਹੁੰਦੀ ਹੈ ਅਤੇ ਉਸ ਵੇਲੇ ਸਾਡੇ ਕੋਲ ਟਾਈਮ ਹੀ ਉਹਨਾਂ ਨਹੀਂ ਹੁੰਦਾ ਫਿਰ ਜਲਦੀ ਵੀ ਹੁੰਦੀ ਹੈ। ਸੋ ਇਸ ਸਮੇਂ ਡਾਕਟਰ ਵੀ ਫ੍ਰੀ ਹੁੰਦੇ ਨੇ ਇਹਨਾਂ ਕੋਲ ਵੀ ਇਨਫ ਟਾਈਮ ਹੁੰਦਾ ਅਤੇ ਬੱਚਿਆਂ ਦਾ ਐਗਜ਼ਾਮ ਵਾਸਤੇ ਨਾ ਅਸੀਂ ਸਪੈਸ਼ਲ ਮਸ਼ੀਨ ਮੰਗਾਈ ਹੈ ਟੋਪੋਗ੍ਰਾਫੀ ਦੀ। ਸੋ ਮਸ਼ੀਨ ਕਰਦੀ ਕੀ ਹੈ ਬਹੁਤ ਸਾਰੇ ਸਾਡੇ ਕੋਲ ਕੇਸਿਸ ਆਏ ਨੇ ਅੰਦਰੇ ਜਿਹੇ 'ਚ ਪਰਿਵਾਰਾਂ ਨੂੰ ਇਹੀ ਪ੍ਰੋਬਲਮ ਹੁੰਦੀ ਕਿ ਬੱਚੇ ਉਹਨਾਂ ਦੇ ਸਾਰਾ ਦਿਨ ਸੈੱਲਫੋਨ ਦੇ ਉੱਤੇ ਰਹਿੰਦੇ ਨੇ ਕੰਪਿਊਟਰ ਦੇ ਉੱਤੇ ਰਹਿੰਦੇ ਨੇ ਅੱਖਾਂ 'ਚ ਡਰਾਈਨੈਸ ਆ ਜਾਂਦੀ ਹੈ ਅਤੇ ਨੰਬਰ ਵੀ ਜਿਹੜਾ ਇਹਨਾਂ ਦਾ ਬਹੁਤ ਜਲਦੀ ਜਲਦੀ ਵੱਧਦਾ ਹੈ। ਸੋ ਸਾਡੇ ਕੋਲ ਜਿਹੜੀ ਟੋਪੋਗ੍ਰਾਫੀ ਮਸ਼ੀਨ ਹੈ ਇਹ ਇਹੋ ਜਿਹੀ ਮਸ਼ੀਨ ਹੈ ਕਿ ਜਦੋਂ ਇਹ 'ਚ ਐਗਜ਼ਾਮ ਕਰਦੇ ਹਾਂ ਇਹ ਪਹਿਲਾਂ ਹੀ ਦੱਸ ਦਿੰਦੀ ਹੈ ਕਿ ਤੁਹਾਡਾ ਬੱਚਾ ਉਸ ਕੈਟੇਗਰੀ 'ਚ ਆਉਂਦਾ ਜਿਹਦਾ ਨੰਬਰ ਹਰ ਸਾਲ ਵੱਧਣਾ ਜੇ ਉਸ ਕੈਟਾਗਰੀ ਚ ਆਉਂਦਾ ਤੇ ਅਸੀਂ ਉਹਨਾਂ ਨੂੰ ਸਪੈਸ਼ਲ ਮਾਇਓਪੀਆ ਕੰਟਰੋਲ ਟ੍ਰੀਟਮੈਂਟ ਵਾਲੇ ਗਲਾਸਿਸ ਬਣਾ ਕੇ ਦੇਖਦੇ ਨੇ। ਇਹਦਾ ਫਾਇਦਾ ਇਹ ਰਹਿੰਦਾ ਕਿ ਬੱਚੇ ਦਾ ਨੰਬਰ ਵਧਣਾ ਰੁਕ ਜਾਂਦਾ। ਸੋ ਕਿਤੇ ਬੱਚਾ ਜਦੋਂ ਤੁਹਾਡਾ 16-17 ਸਾਲ ਦੀ ਉਮਰ ਚ ਹੋ ਗਿਆ ਤਾਂ ਨੰਬਰ -5 ਜਾਂ -6 ਹੋ ਗਿਆ, ਉਹਦੇ ਨਾਲ ਬੈਟਰ ਹੈ ਕਿ ਅੱਜ ਉਹਦਾ ਨੰਬਰ ਜਦੋਂ 1 ਜਾਂ 1.5 ਨੰਬਰ ਹੈ ਉਦੋਂ ਹੀ ਉਹਦਾ ਪ੍ਰੋਪਰ ਆਈ ਐਗਜ਼ਾਮ ਕਰਾਓ, ਨਵੀਂ ਜੇ ਟੈਕਨੋਲੋਜੀ ਮਸ਼ੀਨ ਹੈ ਉਹਦੇ ਨਾਲ ਟੈਸਟ ਕਰਾਓ, ਤੇ ਜੇ ਲੋੜ ਹੈ ਤੁਹਾਨੂੰ ਤੇ ਨਵੇਂ ਤਰੀਕੇ ਦੇ ਗਲਾਸਿਸ ਬਣਵਾਓ ਤਾਂ ਕਿ ਨੰਬਰ ਉਹਦਾ ਵਧੇ ਨਾ, ਕਿਉਂਕਿ ਜੇ ਇੱਕ ਵਾਰੀ ਨੰਬਰ ਵੱਧ ਗਿਆ ਤੇ ਉਹਨੂੰ ਦੁਬਾਰਾ ਅਸੀਂ ਘਟਾ ਨਹੀਂ ਸਕਦੇ। ਸੋ ਏਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਆਪਣੇ ਪਰਿਵਾਰ ਦਾ, ਆਪਣੇ ਬੱਚਿਆਂ ਦਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888 905-460-8888 ਤੇ ਹੁਣ ਦੂਜੀ ਗੱਲ ਕਰਾਂਗੇ ਜੀ ਗਲਾਸਿਸ ਦੀ। ਜਿਹੜੀਆਂ ਗਲਾਸਿਸ ਬਣਵਾਉਣੇ ਨੇ, ਕਈ ਵਾਰੀ ਆਪਾਂ ਐਗਜ਼ਾਮ ਕਰਦੇ ਹਾਂ ਸਾਡੇ ਕੋਲ ਘਰ ਬਜ਼ੁਰਗ ਬੈਠੇ ਹੁੰਦੇ ਨੇ, ਉਹਨਾਂ ਦਾ ਵੀ 1 ਨੰਬਰ 1.5 ਨੰਬਰ 2 ਨੰਬਰ ਯਾਨੀ ਕਿ ਆਪਾਂ ਐਵੇਂ ਡਾਲਰ ਸਟੋਰ ਤੋਂ ਚੱਕ ਲਈ ਦੀ ਹੈ, ਬਾਅਦ ਚੋਂ ਅੱਖਾਂ ਨੂੰ ਪ੍ਰੋਬਲਮ ਦਿੰਦੀ ਹੈ। ਇਸੇ ਕਰਕੇ ਅਸੀਂ ਇੱਥੇ ਬੜਾ ਵਧੀਆ ਵੈਲਿਡ ਪੈਕੇਜ ਰੱਖਿਆ ਹੋਇਆ, ਇਹਦੇ 'ਚ ਤੁਹਾਨੂੰ ਵਧੀਆ ਫਰੇਮ ਵੀ ਦਿਆਂਗੇ ਜਿਹਦੀ ਸਾਲ ਦੀ ਵਾਰੰਟੀ ਵੀ ਹੋਏਗੀ, ਤੇ ਨਾਲ ਇਹ 'ਚ ਤੁਹਾਡੀ ਨਿਗਾਹ ਦੇ ਹਿਸਾਬ ਨਾਲ ਜੋ ਡਾਕਟਰ ਨੇ ਪ੍ਰਿਸਕ੍ਰਿਪਸ਼ਨ ਦਿੱਤੀ ਹੈ ਪ੍ਰੋਪਰ ਕਸਟਮਾਈਜ਼ ਲੈਂਜਸ ਹੋਣਗੇ, ਤੁਹਾਡੀ ਵਿਜ਼ਨ ਨੂੰ ਚੈੱਕ ਕਰਕੇ, ਤੁਹਾਡੇ ਅੱਖਾਂ ਦੀ ਮੈਜ਼ਰਮੈਂਟ ਲੈ ਕੇ, ਤੇ ਪੂਰਾ ਫੇਅਰ ਸਿਰਫ $129 ਚ ਅਸੀਂ ਤਿਆਰ ਕਰਕੇ ਦੇ ਰਿਹਾ। ਮੈਂ ਰਿਪੀਟ ਕਰਦਾ ਜੀ, ਕਸਟਮਾਈਜ਼ ਲੈਂਸਿਸ ਤੁਹਾਡੀ ਪ੍ਰਿਸਕ੍ਰਿਪਸ਼ਨ ਦੇ ਹਿਸਾਬ ਨਾਲ, ਪੂਰਾ ਪੇਅਰ 129 ਦਾ, ਤੇ ਜੇ 2 ਯੂਨਿਟ ਦੀ ਇਕੱਠੀ ਅਣਕ ਚਾਹੀਦੀ ਹੈ ਤੇ ਸਿਰਫ $258 ਚ ਪੇਅਰ ਤਿਆਰ ਹੋ ਰਿਹਾ ਜੀ। ਪ੍ਰੋਗਰੈਸਿਵ ਗਲਾਸਿਸ ਦਾ
0: ਨੰਬਰ ਦੇ ਦਿਓ,
2: ਕੋਈ ਕੋਟਿੰਗਾਂ ਐਡ ਕਰਨੀ ਹੈ ਤੇ ਕੋਟਿੰਗਾਂ ਵੀ ਫਲੈਟ 50% ਆਫ ਨੇ। ਸੋ ਨੰਬਰ ਇੱਕ ਵਾਰੀ ਫੇਰ ਜੀ 905-460-8888 ਤੇ ਪਹੁੰਚਣਾ ਸਪੈਕਸ ਐਕਸਪ੍ਰੈਸ ਦੇ ਉੱਤੇ 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਗੋਟਨ ਐਂਡ ਸੀਲਸ ਕਹਿ ਲਓ ਜਾਂ ਕੈਨੇਡੀਅਨ ਸੀਲਸ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਆਪਾਂ ਡਾਇਰੈਕਟ ਵੀ ਕਰਦੇ ਹਾਂ। ਸੋ 905-460-8888 905-460-8888
0: ਬਹੁਤ ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਸਰ, ਬਹੁਤ ਬਹੁਤ ਧੰਨਵਾਦ।

0: ਪੰਜਾਬ ਦੇ ਵਿੱਚ ਕਾਂਗਰਸੀਆਂ ਨੂੰ ਵੀ ਇੱਕ ਵੱਡਾ ਝਟਕਾ ਲੱਗਿਆ ਕਿਉਂਕਿ ਕਾਂਗਰਸੀ ਕਈ ਆਗੂ ਆ ਉਹ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ। ਇੱਕ ਜਰਮਨੀ ਤੋਂ ਖਬਰ ਪਹੁੰਚੀ ਹੈ ਕਿ ਝੀਲ ਦੇ ਵਿੱਚ ਡੁੱਬਣ ਨਾਲ ਇੱਕ ਪੰਜਾਬੀ ਨੌਜਵਾਨ ਜਿਹੜੀ ਉਹਦੀ ਮੌਤ ਹੋਈ ਦੱਸੀ ਜਾ ਰਹੀ ਹੈ। ਉਧਰੋਂ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕੀਤੀ ਹੈ ਸੁਖਜਿੰਦਰ ਰੰਧਾਵਾ ਉਹਨਾਂ ਨੇ, ਉਹ ਤੋਂ ਬਾਅਦ ਬਿਆਨ ਆ ਜਿਹੜੇ ਦਿੱਤੇ ਆ। ਹੁਣ ਸੁਖਜਿੰਦਰ ਰੰਧਾਵਾ ਉਹਨਾਂ ਨੇ ਅਮਿਤ ਸ਼ਾਹ ਉਹਨਾਂ ਨਾਲ ਕੀ ਮੁਲਾਕਾਤ ਕੀਤੀ ਆ, ਪੰਜਾਬ ਕਾਂਗਰਸ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਬਾਗੀ ਸੁਰ ਜਿਹੜੇ ਉੱਠ ਰਹੇ ਆ। ਗੁਰਦਾਸਪੁਰ ਦੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਕਾਫੀ ਖੌਫ ਆ, ਗੈਂਗਸਟਰ ਨੇ ਜਿਹੜੇ ਅਮਿਤ ਸ਼ਾਹ ਨਾਲ ਉਹਨਾਂ ਦੇ ਸੰਬੰਧੀ ਉਹਨਾਂ ਨੇ ਮੁਲਾਕਾਤ ਕੀਤੀ ਆ ਕਿ ਉਹ ਖੌਫ ਆ ਜਿਹੜਾ ਉਹ ਕਿਸੇ ਤਰੀਕੇ ਘਟਾਇਆ ਜਾਵੇ। ਤੇ ਇੱਕ ਪੱਤਰ ਆ ਕਹਿੰਦੇ ਉਹ ਵੀ ਉਹਨਾਂ ਨੂੰ ਸੌਂਪਿਆ, ਪਰ ਦੇਖੋ ਅਸਲ ਦੇ ਵਿੱਚ ਇਹੀ ਮੁਲਾਕਾਤ ਸੀ ਜਾਂ ਕੋਈ ਹੋਰ। ਨਾਲ ਦੀ ਨਾਲ ਹੀ ਸਾਡੇ ਨਾਲ ਵਕਾਰ ਖਾਨ ਸਾਹਿਬ ਆ। ਵਕਾਰ ਖਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਜੇਕਰ ਕਿਸੇ ਨੇ ਇੰਟਰਨੈਟ ਰੋਜਰ ਦਾ ਲੈਣਾ ਬਾਈ ਜੀ, ਕਈ ਵਾਰ ਤੁਸੀਂ ਕਿਸੇ ਕੰਪਨੀ ਤੋਂ ਲੈਂਦੇ ਹੋ ਉਹ ਚੱਲਦਾ ਨਹੀਂ ਹੈ, ਫਿਰ ਅਲੱਗ ਅਲੱਗ ਰੂਮਾਂ ਦੇ ਵਿੱਚ ਨਹੀਂ ਚੱਲਦਾ, ਜਾਂ ਮਾਡਮ ਦੇ ਮਾਡਲ ਪੁਰਾਣਾ ਵਾ ਉਹਦੀ ਸਪੀਡ ਘੱਟ ਆ, ਖਾਨ ਸਾਹਿਬ ਦਾ ਤਜਰਬਾ ਬਹੁਤ ਆ, ਇੱਕ ਕਾਲ ਇਹਨਾਂ ਨੂੰ ਕਰਿਓ, ਤੁਹਾਨੂੰ ਦੱਸ ਦੇਣਗੇ ਕਿ ਬਾਈ ਐਨ ਫਟਾਫਟ ਚੱਲੂਗਾ ਇੰਟਰਨੈਟ। ਬਾਈ ਜੀ ਆਇਆਂ ਨੂੰ
1: ਥੈਂਕ ਯੂ ਸੋ ਮਚ ਰਾਜਵੇਸ਼ ਜੀ, ਸਭ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਰਾਜਵੇਸ਼ ਜੀ ਮੇਰਾ ਕੋਲ ਮੌਜੂਦ, ਬਹੁਤ ਹੀ ਵਧੀਆ ਪ੍ਰੋਮੋਸ਼ਨ ਹੈ, ਅਸੀਂ ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਹਾਂ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਣਗੇ। ਰੋਜਰ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478000। ਅਸੀਂ 18 ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6478000, 6478000, 6478000
0: ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬਹੁਤ ਬਹੁਤ ਧੰਨਵਾਦ ਖਾਨ ਸਾਹਿਬ, ਥੈਂਕ ਯੂ ਵੈਰੀ ਮਚ।

0: ਬ੍ਰੈਂਪਟਨ ਟੀਵੀਐਨ ਐਮਪਲਾਈਜ਼ ਤੋਂ ਸੁਲਤਾਨ ਜੀ ਸਰ ਨਾਲ ਜੁੜ ਚੁੱਕਿਆ। ਸੁਲਤਾਨ ਜੀ, ਜੈਨ ਨੂੰ ਸਤਿ ਸ੍ਰੀ ਅਕਾਲ।
1: ਥੈਂਕ ਯੂ ਵੈਰੀ ਮੱਚ ਜੀ, ਸਤਿ ਸ੍ਰੀ ਅਕਾਲ। ਔਰ ਜਿਸ ਤਰ੍ਹਾਂ ਤੁਸੀਂ ਦੱਸ ਵੀ ਰਹੇ ਹੋ ਜੀ, ਅਸੀਂ ਵੀ ਮੈਸੇਜ ਦੇ ਰਹੇ ਹਾਂ ਕਿ ਕੈਨੇਡਾ ਡੇ, ਕਿਉਂਕਿ ਮਿਡਲ ਆਫ ਦਾ ਵੀਕ ਆਇਆ ਜੀ, ਤੇ ਕੈਨੇਡਾ ਡੇ 1 ਜੁਲਾਈ ਤੋਂ ਲੱਗ ਕੇ 5 ਜੁਲਾਈ ਤੱਕ, ਇਸ ਸੰਡੇ ਤੱਕ ਕੈਨੇਡਾ ਡੇ ਦੀ ਸੇਲ ਜਿਹੜੀ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ ਮਿਲੇਗੀ। ਖਾਸ ਤੌਰ ਤੇ ਸੋਨੀ ਦਾ 85 ਇੰਚ ਟੀਵੀ ਜਿਹੜਾ ਜੀ, ਇਹ ਸੋਨੀ ਬ੍ਰੇਵੀਆ 3 ਹੈ, ਲੇਟੈਸਟ ਅਪਡੇਟਿਡ ਟੈਕਨੋਲੋਜੀ ਹੈ, $2,300 ਵਾਲਾ, ਸਿਰਫ 1599 ਚ 85 ਇੰਚ ਸੋਨੀ ਬ੍ਰੇਵੀਆ 3 ਮਿਲੇਗਾ। 1599 ਵੀ 6 ਮਹੀਨੇ ਚ ਪੇ ਕਰਨਾ, ਕੋਈ ਇੰਟਰਸਟ ਨਹੀਂ ਹੈ, ਫ੍ਰੀ ਹੋਮ ਡਿਲੀਵਰੀ ਹੈ ਜੀ। 75 ਇੰਚ ਦੀ ਗੱਲ ਕਰੀਏ, $1200 ਤੋਂ $899 ਦਾ ਦੇ ਰਹੇ ਹਾਂ। 65 ਇੰਚ ਦੀ ਗੱਲ ਕਰੀਏ, $800 ਤੋਂ ਸਿਰਫ $699 ਦਾ ਮਿਲ ਰਿਹਾ, ਤੇ ਜੇ ਆਪਾਂ ਗੱਲ ਕਰਦੇ ਹਾਂ 55 ਇੰਚ ਦੀ, ਤੇ ਤੁਹਾਨੂੰ ਸਿਰਫ $399 ਚ 55 ਇੰਚ ਮਿਲੇਗਾ। ਸੋ ਕੈਨੇਡਾ ਡੇ ਸੇਲ ਤੇ ਬਹੁਤ ਲਿਮਿਟਿਡ ਇਨਵੈਂਟਰੀ ਹੈ, ਜਿੱਦਾਂ ਕਿ 55 ਇੰਚ ਸਿਰਫ 3 TV ਸਟਾਕ ਚ ਰਹਿ ਗਿਆ ਜੀ, $399 ਚ। 65 ਇੰਚ ਜਿਹੜੇ ਆ, ਇਹ ਵੀ 5 TV ਸਟਾਕ ਚ ਹੈ, $699 ਚ। ਜੇ ਆਪਾਂ ਸੋਨੀ ਬ੍ਰੇਵੀਆ ਮਾਡਲ ਦੀ ਗੱਲ ਕਰਦੇ, 85 ਇੰਚ ਜਿਹੜਾ, ਇਹ ਵੀ 4 TV ਇਨ ਸਟਾਕ ਹੈ। ਸੋ ਕੈਨੇਡਾ ਡੇ ਸੇਲ ਦਾ ਫਾਇਦਾ ਜ਼ਰੂਰ ਚੁੱਕਣਾ, ਖਾਸ ਤੌਰ ਤੇ ਸਾਡੀਆਂ ਐਸੀਆਂ ਫੈਮਿਲੀਜ਼ ਜਿਹੜੀਆਂ ਕੈਨੇਡਾ ਡੇ ਤੇ ਕਿਤੇ ਆਊਟ ਗਏ ਹੋਏ ਸੀ, ਬਾਹਰ ਗਏ ਸੀ, ਫੈਮਿਲੀ ਦੇ ਨਾਲ ਕੋਈ ਫੰਕਸ਼ਨ ਸੀ, ਕਿਤੇ ਬਿਜ਼ੀ ਹੋ ਗਏ, ਉਹ ਜ਼ਰੂਰ ਕਸਟਮਰ ਜਿਹੜੇ ਮਿਸ ਕਰ ਗਏ, ਉਹਨਾਂ ਵਾਸਤੇ ਇਹ ਐਡਵਾਂਟੇਜ ਹੈ ਕਿ 2-2, 3-3 ਪੀਸ ਹੈਗੇ, ਲੇਕਿਨ ਕੈਨੇਡਾ ਡੇ ਦੀ ਸੇਲ ਦਾ ਫਾਇਦਾ ਚੁੱਕ ਸਕਦੇ ਆ। ਤੇ 6 ਮਹੀਨੇ ਚ ਪੇ ਕਰਨਾ ਜੀ, 905-450-2858 ਨੰਬਰ ਹੈ।
0: ਬਾਜੀ, ਤੁਸੀਂ ਕਿਤੇ ਦੂਰ ਦਰੇਡੇ ਵੀ ਬੈਠੇ ਹੋ, ਡਿਲੀਵਰੀ ਬਿਲਕੁਲ ਫ੍ਰੀ ਕਰਨਗੇ। ਤੁਸੀਂ ਦੂਰ ਦਰੇਡੇ ਦਾ ਮਤਲਬ ਕਿਚਨਰ, ਕੈਂਬਰਿਜ, ਗੋਲਫ, ਵਾਟਰਲੂ, ਨਿਆਗਰਾ ਫਾਲ ਬੈਠੇ ਹੋ, 6 ਮਹੀਨਿਆਂ ਦੇ ਵਿੱਚ ਪੈਸੇ ਤੁਸੀਂ ਜਿਹੜੇ ਪੇ ਕਰਨੇ ਆ, ਪਹਿਲਾਂ ਚਾਹੇ $1 ਨਾ ਦਿਓ, ਅਤੇ ਤੁਸੀਂ ਹੌਲੀ ਹੌਲੀ ਕਰਕੇ 6 ਮਹੀਨੇ ਜੀ ਲੰਬਸਮ ਪੇ ਕਰ ਦਿਓ, 2 ਮਹੀਨੇ ਬਾਅਦ, 3 ਬਾਅਦ, ਚਾਹੇ 1 ਵਾਰ 'ਚ ਕਰ ਦਿਓ, ਚਾਹੇ ਤੁਸੀਂ ਕਿਸ਼ਤ ਬਣਾ ਲਓ ਉਹਨਾਂ ਦੀ 6 ਮਹੀਨੇ ਦੀ ਡਿਵਾਈਡ ਕਰਕੇ, ਤਾਂ ਉਹ ਬਣ ਜੂਗੀ। ਸੋ ਤੁਸੀਂ ਅਪਲਾਈਸਿਸ ਵੀ ਜੇ ਕਰ ਲੈਣੇ ਚਾਹੁੰਦੇ ਹੋ, ਕੋਈ ਫਰਿੱਜ, ਕੋਈ ਸਟੋਵ, ਕੋਈ ਤੁਸੀਂ, ਉਹ ਵੀ ਅੱਗੇ 40% ਆਫ ਸੀ, ਹੁਣ ਪਤਾ ਨਹੀਂ ਉਹ 40% ਹੋਊਗਾ ਕਿ ਨਹੀਂ, ਪੁੱਛਦੇ ਸੁਲਤਾਨ ਜੀ, ਹੈਗਾ 40% ਵਾਲਾ ਸਿਸਟਮ?
1: ਜੀ ਜੀ, 5 ਜੁਲਾਈ ਤੱਕ ਜੀ, ਇਸ ਸੰਡੇ ਤੱਕ 40% ਡਿਸਕਾਊਂਟ ਮਿਲੇਗਾ। ਔਰ ਰਾਜਵੀਰ ਜੀ, ਤੁਸੀਂ ਨਿਆਗਰਾ ਫਾਲ ਵੈਲੈਂਡ ਏਰੀਏ ਦੀ ਗੱਲ ਕੀਤੀ ਹੈ, ਸਾਡੀਆਂ ਮੰਡੇ ਆਲਰੇਡੀ ਡਿਲੀਵਰੀਆਂ ਸਕੈਜੂਅਲ ਹੈ, ਕੋਈ ਵੀ ਕਸਟਮਰ ਸਟੋਨੀ ਕ੍ਰੀਕ, ਹੈਮਿਲਟਨ, ਨਿਆਗਰਾ ਫਾਲ, ਵੈਲੈਂਡ ਏਰੀਆ ਚ ਡਿਲੀਵਰੀ ਲੈਣਾ ਚਾਹੁੰਦੇ ਤੇ ਉਹਨਾਂ ਨੂੰ ਮੰਡੇ ਹਰ ਹਾਲਤ ਚ ਡਿਲੀਵਰੀ ਮਿਲ ਜਾਏਗੀ, ਸਲੈਕਟ ਕਰ ਲੈਣ। ਸਾਡੇ ਕੋਲ ਈਵਨ 30 ਇੰਚ ਅਪਰਾਈਟ ਫ੍ਰੀਜ਼ਰ ਦੇ ਨਾਲ, ਅੱਜ ਕੱਲ ਤੁਹਾਨੂੰ ਪਤਾ ਗਰਮੀ ਪੈ ਰਹੀ ਹੈ, ਐਕਸਟਰਾ ਫਰਿੱਜ ਚਾਹੀਦਾ ਹੁੰਦਾ, ਬੇਸਮੈਂਟ ਅਪਾਰਟਮੈਂਟ ਲਈ ਚਾਹੀਦਾ ਜਾਂ ਕੋਂਡੋਮੀਨੀਅਮ ਲਈ ਚਾਹੀਦਾ, 18 ਕਿਊਬਿਕ ਫੁੱਟ ਦਾ ਫਰਿੱਜ ਹੈ ਫੁੱਲ ਸਾਈਜ਼, 30 ਇੰਚ ਵਾਈਡ ਹੈ ਤੇ 68 ਇੰਚ ਹਾਈਟ ਹੈ, ਸਿਰਫ $699 ਦਾ,
0: $699
1: ਦਾ
0: ਨਵਾਂ,
1: ਬਿਲਕੁਲ ਬ੍ਰੈਂਡ ਨਿਊ, ਫ੍ਰੀ ਡਿਲੀਵਰ ਹੋ ਜਾਣਾ। ਬੇਸ਼ੱਕ ਨਿਆਗਰਾ ਫਾਲ ਡਿਲੀਵਰ ਕਰਾ ਲਓ, ਬੇਸ਼ੱਕ ਤੁਸੀਂ ਸਟੋਨੀ ਕ੍ਰੀਕ ਵਾਲੇ, ਕਿਚਨਰ, ਕੈਮਰੇਜ
0: ਵਾਲੇ,
1: ਬਿਲਕੁਲ ਐਨੀਵੇਅਰ ਤੁਹਾਨੂੰ ਫ੍ਰੀ ਡਿਲੀਵਰੀ ਮਿਲ ਜਾਣੀ ਹੈ, ਪਰ ਮੇਰੇ ਕੋਲ ਰਹਿ ਗਿਆ ਸਿਰਫ 5 ਫਰਿੱਜ ਇਨ ਸਟਾਕ ਹੈ, ਔਰ $699 ਦਾ ਮਿਲ ਜਾਣਾ। ਵਾਸ਼ਰ ਕੱਲਾ ਚਾਹੀਦਾ $699 ਚ, ਜਾਂ ਡਰਾਇਰ ਕੱਲਾ ਚਾਹੀਦਾ $599 ਚ, $5,000 ਤੁਸੀਂ ਇੱਕ ਕਿਚਨ ਬੰਡਲ ਪੈਕੇਜ ਤੇ ਸੇਵ ਕਰਨਾ, ਜਿਹਦੇ ਚ ਬਿਲਟ ਇਨ ਕੁੱਕਟੋਪ, ਬਿਲਟ ਇਨ ਵਾਲ ਓਵਨ, ਬਿਲਟ ਇਨ ਮਾਈਕ੍ਰੋਵੇਵ, ਬਿਲਟ ਇਨ ਡਿਸ਼ਵਾਸ਼ਰ, ਬਿਲਟ ਇਨ ਕਾਊਂਟਰ ਡੈਪਥ ਫਰਿੱਜ, ਪੂਰੇ ਦਾ ਪੂਰਾ ਬਿਲਟ ਇਨ ਕਿਚਨ $12,000 ਵਾਲਾ, $6,900 ਚ ਲੈ ਕੇ $5,100 ਦੀ ਸੇਵਿੰਗ ਹੈ ਅੰਟਿਲ ਜੁਲਾਈ 5th। 5 ਜੁਲਾਈ ਤੱਕ ਕੈਨੇਡਾ ਡੇ ਸੇਲ ਮਿਲੇਗੀ। ਪਹੁੰਚਣਾ ਇਹਦੇ ਵਾਸਤੇ ਜੀ ਤੁਸੀਂ 801 Bovaird Drive ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਈਸਿਸ .com ਸਾਡੀ ਵੈਬਸਾਈਟ ਹੈ ਜੀ। 905-450-2858 ਨੰਬਰ ਹੈ, 905-450-2828 ਜੀ।
0: ਬਹੁਤ ਬਹੁਤ ਸ਼ੁਕਰੀਆ ਸਰ, ਧੰਨਵਾਦ।

0: ਮਨਾ ਇਹਨਾਂ ਗਰਦਾਂ ਨੂੰ ਝਾੜੀਏ, ਜ਼ਿੰਦਗੀ ਚੋਂ ਗਵਾਂ ਦੇ ਬਰਕੇ ਨੂੰ ਪਾੜੀਏ। ਓਏ ਇਹ ਜਿਹੜੇ ਨਿੱਤ ਹੱਸਦੇ ਨੇ ਤੈਨੂੰ ਡਿੱਗਦਿਆਂ ਨੂੰ ਦੇਖ ਕੇ, ਕਿਉਂ ਨਾ ਬੇਵਜ੍ਹਾ ਖੁਸ਼ ਹੋ ਕੇ ਇਹਨਾਂ ਸਾਰਿਆਂ ਨੂੰ ਸਾੜੀਏ। ਹੱਸਿਆ ਕਰੋ, ਖੁਸ਼ ਰਿਹਾ ਕਰੋ, ਖੁਸ਼ ਰਿਹਾ ਕਰੋ। ਜਿਹੜੇ ਤੁਹਾਨੂੰ ਡਿੱਗਦੇ ਨੂੰ ਦੇਖਦੇ ਆ ਨਾ, ਖੁਸ਼ ਹੁੰਦੇ ਆ, ਉਹ ਐਵੇਂ ਮੱਚ ਜਾਂਦੇ ਸੜ ਜਾਂਦੇ ਤੁਹਾਨੂੰ ਖੁਸ਼ ਹੋ ਕੇ ਦੇਖ ਕੇ ਵੀ, ਯਾਰ ਇਹ ਚੰਗਾ ਭਲਾ ਬੰਦਾ, ਇਹਦੇ ਚਿਹਰੇ ਤੇ ਕਿਵੇਂ ਖੁਸ਼ੀ ਹੈ, ਤੇ ਇਹ ਨਿਰਾਸ਼ ਹੋਣਾ ਚਾਹੀਦਾ ਸੀਗਾ। ਖੁਸ਼ੀ ਖੁਸ਼ੀ ਖੁਸ਼ੀ ਤੁਹਾਡੇ ਲੈ ਕੇ ਆਉਣੀ ਆ, ਜਦੋਂ ਤੁਸੀਂ ਜਾਓਗੇ ਗ੍ਰੈਂਡ ਫਰਨੀਚਰ ਤੇ ਸੁੱਖ, ਉਹ ਡੀਲ ਜਿਹੜੀ ਹੈਗੀ ਆ ਉਹ ਤਾਂ ਧਮਾਲਾਂ ਪੈ ਗਈਆਂ
1: ਜੀ ਜੀ ਸਰ,
0: ਦੋ ਧਮਾਲਾਂ ਪੈ ਗਈਆਂ ਡੀਲ ਦੀਆਂ। ਉਹ ਤਾਂ ਮੈਂ ਤਾਂ ਮੋਨਾ ਜੀ ਨੂੰ ਕਿਹਾ ਕਿ ਬੰਦੇ ਨੂੰ ਡੀਲ ਸੁਣ ਕੇ ਹਾਰਟ ਅਟੈਕ ਹੋ ਸਕਦਾ, ਇਹ ਕ੍ਰਿਟੀਕਲ ਇਲਨੈਸ ਹੋਣੀ ਜ਼ਰੂਰੀ ਆ ਉਹਦੀ।
1: ਬਿਲਕੁਲ ਬੱਬਰ ਸਾਹਿਬ, ਤੁਸੀਂ ਹੁਣੀ ਗਾਣੇ 'ਚ ਕਿਹਾ ਸੀ ਵੀ ਤੁਸੀਂ ਕਿੱਥੋਂ ਆ, ਤੁਸੀਂ ਕਿੱਥੇ ਹੋ, ਬਿਲਕੁਲ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਬਿਲਕੁਲ ਤੁਹਾਡੇ ਲਈ ਹਾਜ਼ਰ ਆ। ਤੇ ਬੋਪਰਾ ਸਾਹਿਬ ਇੱਕ ਡੀਲ ਹੁਣੇ ਆਈ, ਕੜਾਕੇ ਕੱਢਣੀ ਸੁਣ ਲਿਓ, ਜਿਹਨਾਂ ਪ੍ਰੋਗਰਾਮ ਨੇ ਸਪੀਕਰ ਦੇ ਉੱਪਰ ਲਿਵਿੰਗ ਰੂਮ ਦਾ ਸੋਫਾ ਸੈੱਟ ਲੈਣਾ ਬੋਪਰਾ ਸਾਹਿਬ, 3-ਸੀਟਰ ਸੋਫਾ, 2-ਸੀਟਰ ਲਵ ਸੀਟ, ਨਾਲ ਸਿੰਗਲ ਚੇਅਰ, ਕਰੋਮ ਲੈਕਸ, ਜਿਹਦੀ ਰੈਗੂਲਰ ਕੀਮਤ $2,000 ਸੀ ਬੋਪਰਾ ਸਾਹਿਬ, ਪਾ ਦਈਏ ਪਟਾਕਾ ਡੀਲ ਦਾ,
0: ਪਾ ਦਿਓ ਪੂਰੀ ਬਣ ਗਈ। ਤੂੰ ਹੁਣ ਵੱਧ ਕੀ ਬਣਨੀ ਬਾਈ,
1: ਨਹੀਂ ਨਹੀਂ ਨਹੀਂ ਹਾਲੇ ਨਹੀਂ ਬਣੀ, ਸਾਰੰਗ ਰੇਡੀਓ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਦਾ, ਲਿਵਿੰਗ ਰੂਮ ਦਾ ਸੋਫਾ ਸੈੱਟ 799 ਦਾ, ਨਾਲ ਕਾਫੀ ਟੇਬਲ ਫ੍ਰੀ, ਤੇ ਨਾਲ ਫੈਮਿਲੀ ਰੂਮ ਦਾ, ਫੈਮਿਲੀ ਰੂਮ ਦਾ ਸੋਫਾ ਸੈੱਟ ਫ੍ਰੀ ਫ੍ਰੀ ਫ੍ਰੀ। ਬੜੀ ਗੱਲ ਬਾਤ ਹੈ,
0: 799 ਜੀ
1: ਬਿਲਕੁਲ ਸਰ, ਲਿਵਿੰਗ ਰੂਮ ਦਾ ਵੀ ਸੋਫਾ ਸੈੱਟ, ਫੈਮਿਲੀ ਰੂਮ ਦਾ ਵੀ ਸੋਫਾ ਸੈੱਟ, ਕਾਫੀ ਟੇਬਲ ਵੀ ਨਾਲ ਲੈ ਜਾਓ। ਸਾਰੰਗ ਰੇਡੀਓ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਚੱਲਦਾ ਕਿੱਥੇ ਆ, 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਵਪਰਸਾ।
0: ਬਹੁਤ ਬਹੁਤ ਧੰਨਵਾਦ ਜੀ, ਕਰਦੇ ਹਾਂ ਦਰਸ਼ਨ, ਮਿਲਦੇ ਹਾਂ, ਸੋ ਗ੍ਰੈਂਡ ਹੋਮ ਫਰਨੀਚਰ ਤੇ ਪਹੁੰਚ ਜਾਓ ਘਰ ਟਾਈਮ ਨਾਲ। ਬਹੁਤ ਬਹੁਤ ਸ਼ੁਕਰੀਆ। ਮੋਨਾ ਜੀ ਕਹਿੰਦੇ ਕਈ ਵਾਰ ਤਾਂ ਹੈਰਾਨ ਹੀ ਹੋ ਜਾਂਦਾ ਬੰਦਾ ਇਹੋ ਜਿਹੀਆਂ ਡੀਲਾਂ ਸੁਣ ਕੇ, ਫਿਰ ਜੀ ਕਰਦਾ ਚਾਹੇ ਫਰਨੀਚਰ ਮੋਨਾ ਜੀ ਲਿਆ ਵੀ ਹੋਵੇ, ਬੰਦਾ ਫਿਰ ਵੀ ਜੀ ਕਰਾਂਦਾ ਵਿਚਾਰ ਜਾ ਰਿਹਾ ਨਵਾਂ ਲੈ ਆਈਏ ਕਿ ਨਹੀਂ।
1: ਅੱਛਾ
0: ਥੋਟੇ ਵਾਲਾ ਫੀਲਡ ਨੀ ਇਹੋ ਜਿਹਾ, ਬੰਦਾ ਜੀ ਕਰਿਆ ਵਿਚਾਰ ਦੁਬਾਰਾ ਇੰਸ਼ੋਰੈਂਸ ਕਰਾ ਲਈਏ ਨਾ ਕਿੰਨੇ ਸਾਲਾਂ ਚ ਕਰਾ ਸਕਦੇ ਹੋ ਜਾਂ ਕੀ ਫਾਇਦੇ ਆ, ਜਾਂ ਟਰਮ ਪਲਾਨ ਤਾਂ ਜ਼ਰੂਰ ਲੈ ਕੇ ਰੱਖ ਲਿਓ। ਇਹ ਤਾਂ ਮੋਨਾ ਜੀ ਇਹ ਹੁੰਦਾ ਕਿ ਆਪਾਂ ਨੂੰ ਲੱਗਦਾ ਹੁੰਦਾ ਵੀ ਠੀਕ ਆ ਸਾਰਾ ਕੁਛ, ਮੈਂ ਤਾਂ ਤੰਦਰੁਸਤ ਹਾਂ, ਕੀ ਹੋਣਾ, ਕਿਸੇ ਨੂੰ ਕੁਛ ਨਹੀਂ ਹੋਣਾ, ਪਰ ਪਤਾ ਹੀ ਨਹੀਂ ਲੱਗਦਾ। ਸਾਡਾ ਇੱਕ ਸਾਥੀ ਕਲਾਕਾਰ ਸਿੰਗਰ ਭਰਾ ਵੀ ਸੀ, ਤੇ ਉਹਨੂੰ ਵੀ ਹਾਰਟ ਦੀ ਪ੍ਰੋਬਲਮ ਆ ਗਈ ਸੀਗੀ ਹਨਾ। ਉਹ ਕਹਿੰਦਾ ਯਾਰ ਮੈਂ ਉਦੋਂ ਦੇਖਿਆ ਕਿ ਜ਼ਿੰਦਗੀ ਤੇ ਮੌਤ ਦੇ ਵਿੱਚ ਫਰਕ ਕੀ ਹੁੰਦਾ, ਉਹਨਾਂ ਟਾਈਮ ਕਹਿੰਦਾ ਮੈਂ ਵੀ ਸੋਚਿਆ ਨਹੀਂ ਸੀ ਕਦੇ ਜੀ।
1: ਬਿਲਕੁਲ ਰਾਜਵੀਰ ਜੀ, ਏਦਾਂ ਦੇ ਬਹੁਤ ਸਾਰੇ ਕੇਸਿਸ ਆਪਾਂ ਨੂੰ ਦੇਖਣ ਦੇ ਵਿੱਚ ਮਿਲਦੇ ਨੇ, ਜਿੱਦਾਂ ਕਿ ਹੁਣੇ ਆਪਾਂ ਥੋੜੀ ਦੇਰ ਪਹਿਲਾਂ ਵੀ ਗੱਲ ਸ਼ੇਅਰ ਕੀਤੀ ਕਿ 30-year-old ਪਰਸਨ ਮਲਟੀਪਲ ਸਕਲੈਰੋਸਿਸ ਡਾਇਗਨੋਸ ਹੋਣਾ, ਹਾਰਟ ਦੇ ਪ੍ਰੋਬਲਮਸ ਬਹੁਤ ਹੀ ਕਾਮਨ ਹੋਈ ਜਾਂਦੀਆਂ ਨੇ ਇਹ ਚੀਜ਼ਾਂ। ਸੋ ਇਸੇ ਕਰਕੇ ਹਮੇਸ਼ਾ ਹੀ ਕਹਿੰਦੇ ਹਾਂ ਕਿ ਜੇ ਤੁਹਾਨੂੰ ਲੱਗਦਾ ਕਿ ਹਜੇ ਮਨੀ ਬੈਕ ਵਾਲੀ ਪਾਲਿਸੀ ਨਹੀਂ ਕਰਵਾ ਸਕਦੇ, ਐਟਲੀਸਟ ਟਰਮ ਇੰਸ਼ੋਰੈਂਸ ਕਰਵਾ ਕੇ ਆਪਣੀ ਇੰਸ਼ੋਰੇਬਿਲਟੀ ਨੂੰ ਜ਼ਰੂਰ ਲੌਕ ਕਰੋ, ਕਿਉਂਕਿ ਫਾਇਦਾ ਕੀ ਹੈਗਾ ਕਿ ਅੱਜ ਜਦੋਂ ਤੁਸੀਂ ਟਰਮ ਇੰਸ਼ੋਰੈਂਸ ਕਰਵਾ ਲਈ ਹੈ, ਪਰਸਨ ਨੂੰ ਲੱਗਦਾ ਮੈਂ 10 ਸਾਲ 20 ਸਾਲ 30 ਸਾਲ 50 ਸਾਲ ਤੱਕ ਪੋਲਿਸੀ ਲੈ ਲਿੱਤੀ, ਸ਼ਾਇਦ ਮੈਂ ਇਹਦੇ ਵਿੱਚ ਲੌਕ ਇਨ ਹੋ ਗਿਆ। ਲੌਕ ਇਨ ਤੁਸੀਂ ਨਹੀਂ ਹੋਏ, ਲੌਕ ਇਨ ਤੁਸੀਂ ਇੰਸ਼ੋਰੈਂਸ ਕੰਪਨੀ ਨੂੰ ਕਰ ਲਿੱਤਾ, ਤੁਸੀਂ ਉਹਨਾਂ ਨੂੰ ਲੌਕ ਇਨ ਕੀਤਾ ਹੈਗਾ, ਕਿਉਂਕਿ ਇੰਸ਼ੋਰੈਂਸ ਕੰਪਨੀ ਦੇ ਉੱਤੇ 5 ਲੱਖ ਦੀ ਲਾਇਬਿਲਟੀ ਪਾ ਦਿੱਤੀ ਕਿ ਕੱਲ ਨੂੰ ਜੇ ਇਸ ਪਰਸਨ ਨੂੰ ਕੁਛ ਵੀ ਹੋਇਆ ਤਾਂ ਕੰਪਨੀ ਹੈਜ਼ ਟੂ ਪੇ ਟੂ ਦਾ ਬੈਨੀਫਿਸ਼ਰੀ। ਸੋ ਹੁਣ ਤੁਸੀਂ ਇੱਥੇ ਫਾਇਦਾ ਤੁਹਾਡੇ ਹੱਥ ਵਿੱਚ ਕੀ ਆ ਗਿਆ ਕਿ ਜਦੋਂ ਪਾਲਿਸੀ ਦਾ ਅਪਰੂਵਲ ਆ ਗਿਆ ਤੁਸੀਂ ਪ੍ਰੀਮੀਅਮ ਪੇ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਤੱਕ ਤੁਸੀਂ ਪ੍ਰੀਮੀਅਮ ਪੇ ਕਰ ਰਹੇ ਹੋ ਤੁਹਾਡੀ ਮਰਜ਼ੀ ਹੈ, ਤੁਸੀਂ ਜਿੱਦਾਂ ਮਰਜ਼ੀ ਦੀਆਂ ਚੇਂਜਿਸ ਕਰ ਲਓ। 10 ਸਾਲ ਦੀ ਟਰਮ ਕਰਵਾਈ ਸੀ, ਪਹਿਲੇ 7 ਸਾਲਾਂ ਦੇ ਵਿੱਚ ਉਹਨੂੰ ਕਦੇ ਵੀ 20 ਈਅਰਸ ਦੇ ਵਿੱਚ 30 ਈਅਰਸ ਦੇ ਵਿੱਚ ਲਿਜਾ ਸਕਦੇ ਹੋ, ਕੋਈ ਮੈਡੀਕਲ ਕੁਐਸਚਨ ਨਹੀਂ ਕੰਪਨੀ ਨੇ ਪੁੱਛਣਾ। ਤੁਸੀਂ 10 ਸਾਲਾਂ ਦੇ ਵਿੱਚ ਕਦੇ ਵੀ ਉਹਨੂੰ ਪੇਡ ਅਪ ਪਾਲਿਸੀ ਦੇ ਵਿੱਚ ਲਿਜਾ ਸਕਦੇ ਹੋ, ਮਨੀ ਬੈਕ ਪਲਾਨ ਦੇ ਵਿੱਚ ਕੋਈ ਕੁਐਸਚਨ ਨਹੀਂ ਪੁੱਛਣਾ ਕੰਪਨੀ ਨੇ। ਤੁਸੀਂ ਉਸਨੂੰ ਕਦੇ ਵੀ ਹੋਲ ਲਾਈਫ ਦੇ ਵਿੱਚ ਲਿਜਾ ਸਕਦੇ ਹੋ ਟਰਮ ਪਾਲਿਸੀ ਨੂੰ। ਸੋ ਇਹ ਸਾਰੀਆਂ ਆਪਸ਼ਨਸ ਉਹ ਤੁਹਾਡੇ ਹੱਥ ਦੇ ਵਿੱਚ ਆ ਗਈਆਂ ਨੇ, ਕੰਪਨੀ ਇਜ਼ ਲਾਇਬਲ ਔਨ ਯੂ ਨਾਓ। ਹੁਣ ਤੁਹਾਡੇ ਲਈ ਇਹ ਫਾਇਦਾ ਹੋ ਗਿਆ ਕਿ ਤੁਸੀਂ ਕੰਪਨੀ ਨੂੰ ਲੌਕ ਇਨ ਕਰ ਲਿੱਤਾ ਕਿ ਮੈਂ ਜਿੱਦਾਂ ਮਰਜ਼ੀ ਪਲੇ ਅਰਾਊਂਡ ਕਰਾਂ ਇਸ ਪਾਲਿਸੀ ਦੇ ਵਿੱਚ, ਕੰਪਨੀ ਤੁਹਾਡੀ ਉਸੇ ਜਿਹੜਾ ਵੀ ਫੈਸਲਾ ਤੁਸੀਂ ਲੈਂਦੇ ਹੈਗੇ ਉਹਨੂੰ ਫੋਲੋ ਕਰੋਗੇ। ਐਂਡ ਸਭ ਨਾਲੋਂ ਵੱਡੀ ਗੱਲ, ਨਾ ਉਹਨਾਂ ਨੇ ਇਹ ਪੁੱਛਣਾ ਕਿ ਤੁਹਾਡੀ ਹੈਲਥ ਦੇ ਵਿੱਚ ਕੋਈ ਚੇਂਜਿਸ ਆਈਆਂ ਨੇ, ਨਾ ਉਹਨਾਂ ਨੇ ਇਹ ਪੁੱਛਣਾ ਕਿ ਕਦੇ ਕੋਈ ਹੋਸਪਿਟਲਾਈਜੇਸ਼ਨ ਹੋਈ ਹੈ, ਨਾ ਤੁਹਾਡੀ ਫੈਮਿਲੀ ਦੀ ਮੈਡੀਕਲ ਹਿਸਟਰੀ ਬਾਰੇ ਪੁੱਛਣਾ। ਸਿਰਫ ਜਦੋਂ ਹੁਣ ਟਰਮ ਇੰਸ਼ੋਰੈਂਸ ਕਰਵਾਉਣੀ ਹੈ ਉਸ ਟਾਈਮ ਤੇ ਸਾਰੇ ਕੁਸ਼ਚਨ ਹੋਣਗੇ। ਉਸ ਤੋਂ ਬਾਅਦ 5 ਸਾਲ, 7 ਸਾਲ, 10 ਸਾਲ ਦੀ ਵੀ ਜੇ ਪੋਲਿਸੀ ਲਈ ਹੈ, 10ਵੇਂ ਸਾਲ ਵੀ ਤੁਸੀਂ ਪੋਲਿਸੀ ਦੇ ਐਕਸਪਾਇਰ ਹੋਣ ਤੋਂ ਹਫ਼ਤਾ ਪਹਿਲਾਂ ਵੀ ਕਹਿ ਦਿੰਦੇ ਹੋ ਕਿ ਮੈਂ ਇਸ ਨੂੰ ਮਨੀ ਬੈਕ ਦੇ ਵਿੱਚ ਹੋਲ ਲਾਈਫ ਦੇ ਵਿੱਚ ਕਨਵਰਟ ਕਰਨਾ ਹੈ, ਨੋ ਮੈਟਰ ਵਟ, ਚਾਹੇ ਪਰਸਨ ਨੂੰ ਕਿਸੇ ਵੀ ਤਰ੍ਹਾਂ ਦਾ ਰੱਬ ਨਾ ਕਰੇ ਕੋਈ ਕੈਂਸਰ ਹੋਇਆ ਸੀ ਜਾਂ ਕੋਈ ਬੰਦਾ ਬੈੱਡ ਤੇ ਹੀ ਪਿਆ, ਪਤਾ ਉਸਨੂੰ ਕਿ ਹਾਂ ਮਹੀਨੇ ਤੋਂ ਵੱਧ, 6 ਮਹੀਨੇ ਤੋਂ ਵੱਧ ਜ਼ਿੰਦਗੀ ਨਹੀਂ ਹੈ, ਤਾਂ ਵੀ ਉਹਨਾਂ ਦੇ ਕੋਲ ਇਹ ਰਾਈਟਸ ਹੈਗੇ ਆ ਕਿ ਉਸ ਪਾਲਿਸੀ ਨੂੰ ਐਕਟਿਵ ਰੱਖ ਸਕਦੇ ਨੇ। ਸੋ ਇਸ ਤਰੀਕੇ ਦੇ ਜਿਹੜੇ ਬੈਨੀਫਿਟਸ ਹੈਗੇ ਆ ਤਾਂ ਹੀ ਹੋ ਸਕਣਗੇ ਜੇ ਅੱਜ ਦੀ ਡੇਟ ਦੇ ਵਿੱਚ ਐਕਸ਼ਨ ਲਵਾਂਗੇ। ਐਂਡ ਟਰਮ ਲਾਈਫ ਇੰਸ਼ੋਰੈਂਸ ਜਸਟ $12 ਪਰ ਮੰਥ ਤੋਂ ਪਾਲਿਸੀ ਸ਼ੁਰੂ ਹੋ ਜਾਂਦੀਆਂ ਨੇ। ਮੈਂ ਜ਼ਰੂਰ ਕਹੂੰਗੀ ਕੋਈ ਵੀ ਪਰਸਨ ਹੈਗਾ, ਚਾਹੇ ਇੱਥੇ ਸਟੂਡੈਂਟ ਵੀਜ਼ਾ ਤੇ ਹੋ, ਵਰਕ ਪਰਮਿਟ ਤੇ ਹੋ, ਰਿਫਿਊਜੀ ਸਟੇਟਸ ਤੇ ਹੋ, PR ਸਿਟੀਜ਼ਨ ਹੈਗੇ ਹੋ, ਕੋਈ ਵੀ ਸਟੇਟਸ ਹੋਵੇ, ਤੁਸੀਂ ਜ਼ਰੂਰ ਇਹ ਪਾਲਿਸੀਜ਼ ਕਰਵਾ ਕੇ ਰੇਟਸ ਨੂੰ ਲੌਕ ਇਨ ਕਰੋ। ਐਂਡ ਜਦੋਂ ਮਰਜ਼ੀ ਉਹਦੇ ਵਿੱਚ ਕੋਈ ਚੇਂਜਿਸ ਕਰਨਾ ਚਾਹੋ ਡੈਫੀਨੇਟਲੀ ਆਪਾਂ ਕਰ ਸਕਦੇ ਹਾਂ। ਕੋਈ ਵੀ ਡਿਟੇਲ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਕਾਲ ਕਰ ਸਕਦੇ ਜੀ ਮੋਨਾ ਮਹਿੰਗੀ ਐਟ 416-509-1509। ਇੱਕ ਚੀਜ਼ ਜ਼ਰੂਰ ਐਡ ਆਨ ਕਰਨਾ ਚਾਹੂੰਗੀ, ਜੇ ਪਹਿਲਾਂ ਕੋਈ ਪਾਲਿਸੀ ਚੱਲ ਰਹੀ ਹੈ, ਕੋਈ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਇਹ ਨਾ ਸੋਚੋ ਕਿ ਪਹਿਲਾਂ ਚੱਲ ਰਹੀ ਹੈ ਅਸੀਂ ਹੁਣ ਹੋਰ ਕਵਰੇਜ ਨਹੀਂ ਲੈ ਸਕਦੇ। ਡੈਫੀਨੇਟਲੀ ਜੇ ਤੁਹਾਡੀਆਂ ਇਸ ਟਾਈਮ ਲਾਇਬਿਲਿਟੀਜ਼ ਜ਼ਿਆਦਾ ਨੇ, ਕਵਰੇਜ ਤੁਹਾਨੂੰ ਜ਼ਿਆਦਾ ਚਾਹੀਦੀ ਹੈ, ਡੈਫੀਨੇਟਲੀ ਸੈਕਿੰਡ ਪਾਲਿਸੀ, ਥਰਡ ਪਾਲਿਸੀ ਲੈ ਸਕਦੇ ਹੁੰਦੇ ਹੋ। ਐਂਡ ਗਾਰਡ ਸਰਵਿਸ ਕਦੇ ਵੀ ਕਲੇਮ ਆਉਂਦਾ, ਹਰ ਪਾਲਿਸੀ ਵੱਲੋਂ ਕਲੇਮ ਪੇ ਆਊਟ ਹੋਊਗਾ। ਕੋਈ ਵੀ ਜਾਣਕਾਰੀ ਚਾਹੀਦੀ ਇੰਸ਼ੋਰੈਂਸ ਪੋਲਿਸੀ ਦੇ ਆਫਿਸ ਵੀ ਮਿਲ ਸਕਦੇ ਹੋ ਸਾਨੂੰ 9280।

ਇਸ ਕਰਕੇ ਵਾਇਰਲ ਹੋਈ ਕਿ ਮੋਟਰਸਾਈਕਲ ਤੇ ਘਰ ਵਾਲੀ ਵੀ ਬੈਠੀ ਆ, ਸਣੇ ਘਰ ਵਾਲੀ ਚੱਕਦਾ। ਹਾਂਜੀ ਰੀਲ ਵਾਇਰਲ ਹੋਈ ਆ, ਉਹਨੇ ਸਣੇ ਘਰ ਵਾਲੀ ਬਿਠਾ ਕੇ ਉੱਤੇ ਮੋਟਰਸਾਈਕਲ ਚੱਕਦਾ। ਮੈਂ ਕਿਹਾ ਵੀ ਹੁਣ ਉਹ ਤਾਂ ਰੀਲ ਵਾਇਰਲ ਹੋ ਗਈ ਆ, ਤੇ ਹੁਣ ਉੱਥੇ ਦੇਖੋ ਵੀ ਉਹ ਸ਼ੂਟ ਕਰਕੇ ਉਹਨੇ ਪਾਤੀ ਆ ਵੀ ਹੁਣ ਉਹਦੀ ਬੈਕ ਜੇ ਦੁਖਣ ਲੱਗ ਗਈ ਤੇ ਸਾਰੀ ਜ਼ਿੰਦਗੀ ਉਹਦੀ ਰੀਲਾਂ ਕੌਣ ਬਣਾਊ ਫਿਰ, ਹੈਨਾ। ਮੋਟਰਸਾਈਕਲ ਚੱਕਣਾ, ਮੋਟਰਸਾਈਕਲ ਕੱਲਾ ਚੱਕ ਲਾ, ਛੋਟਾ ਚੱਕ ਲਾ ਖਿਡਾਉਣੇ ਵਾਲਾ, ਹੈਨਾ। ਚਲੋ ਭਾਈ ਅਗਲੇ ਦੀ ਮਰਜ਼ੀ ਆ, ਸੜੇ ਘਰ ਵਾਲੀ ਚੱਕਦਾ। ਹਾਂ ਉਹ ਕਹਿੰਦਾ ਬਾਈਕ ਤੇ ਵਾਈਫ ਦੋਨਾਂ ਨੂੰ ਚੱਕੂ ਇਕੱਠਿਆਂ ਨੂੰ। ਖਾਨੀ ਖਾਨੀ ਇਹ ਨੀ ਪਤਾ ਉਹਦੀ ਇੰਸ਼ੋਰੈਂਸ ਕਰਾਈ ਫਿਰਦਾ ਹੋਵੇ, ਸੁੱਟਣ ਨੂੰ ਫਿਰਦਾ ਹੋਵੇ। ਚਲੋ ਬਹੁਤ ਧੰਨਵਾਦ, ਸ਼ੁਕਰੀਆ ਜੀ, ਥੈਂਕ ਯੂ, ਦਿਓ ਇਜਾਜ਼ਤ ਅੱਜ ਦੇ ਪ੍ਰੋਗਰਾਮ ਵਿੱਚ, ਰੱਬ ਰਾਖਾ, ਸਤਿ ਸ਼੍ਰੀ ਅਕਾਲ ਜੀ।

416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-

0: ਖੁਸ਼ਬੂ,
1: ਆਪਣੀ ਬੋਲੀ,
0: ਆਪਣਾ ਸੱਭਿਆਚਾਰ,
1: ਦੇਸ਼ ਤੋਂ ਪ੍ਰਦੇਸ਼,
0: ਪ੍ਰਦੇਸ਼ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpradeshradio.com।
1: ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ।
2: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
2: 905-564-6444।
3: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਚਲੋ AM 530 ਤੋਂ।
4: ਮੈਨੂੰ ਪਤਾ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੈ ਤੇ ਖੁਸ਼ਹਾਲੀ ਸੋਹਣੀ ਲੱਗਦੀ ਹੈ, ਪਰ ਜੇਕਰ ਕੋਈ ਸੀਰੀਅਸ ਐਕਸੀਡੈਂਟ ਹੋ ਜਾਏ ਜਾਂ ਫਿਰ ਕਿਸੇ ਤਰ੍ਹਾਂ ਦੀ ਕ੍ਰਿਟੀਕਲ ਇਲਨੈਸ ਦਾ ਹੋ ਜਾਓ ਸ਼ਿਕਾਰ, ਤਾਂ ਕੌਣ ਭਰੇਗਾ ਤੁਹਾਡੇ ਘਰ ਦੀ ਮੋਰਗੇਜ? ਕਿੱਥੋਂ ਆਏਗੀ ਇਨਕਮ? ਕਿਵੇਂ ਚੱਲੇਗੀ ਜ਼ਿੰਦਗੀ ਦੀ ਗੱਡੀ ਅੱਗੇ? ਆਪਣੀ ਇੰਸ਼ੋਰੈਂਸ ਜ਼ਰੂਰ ਕਰਵਾਓ। ਕਾਲ ਕਰੋ ਉਮਰਪ੍ਰੀਤ ਚਾਵਲਾ ਨੂੰ, ਜਿਨ੍ਹਾਂ ਤੋਂ ਮੋਰਗੇਜ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ ਇੰਸ਼ੋਰੈਂਸ ਕਰਵਾ ਸਕਦੇ ਹੋ, ਤੇ ਨਾਲ ਹੀ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ, ਸੁਪਰ ਵੀਜ਼ਾ, ਟਰੈਵਲ ਇੰਸ਼ੋਰੈਂਸ, RES

ਦੋਸਤੋ ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਆ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। ਚਲੋ AM 530 ਤੋਂ ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਪਿਆਰਾ ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ, ਪਿਛਲੇ 30 ਵਰ੍ਹਿਆਂ ਤੋਂ ਤੁਹਾਡੇ ਅੰਗ ਸੰਗ। ਦੇਸ਼ ਪ੍ਰਦੇਸ਼ ਹੁਣ ਆਪਣੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਵਾਧਾ ਕਰ ਚੁੱਕਾ। ਪਹਿਲਾਂ ਤੁਸੀਂ ਸੁਣਦੇ ਸੀ ਮੰਡੀ ਟੂ ਫਰਾਈਡੇ 4 to 6, ਲੇਕਿਨ ਹੁਣ ਤੁਸੀਂ ਸੁਣਦੇ ਹੋ 3 to 6 ਸ਼ਾਮੀ, ਜਾਣੀ ਕਿ ਦੇਸ਼ ਪ੍ਰਦੇਸ਼ ਤੁਹਾਡੇ ਲਈ ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ, ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 to 6 ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮ ਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸਿਮੜੇ ਜ਼ਬੀਕ ਤੁਹਾਡੇ ਅੰਗ ਸੰਗ। ਚਲੋ AM 530 ਤੇ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ 905-239-7711, 905-239-7711, ਕੋਮਲ ਟ੍ਰੈਵਲ ਐਂਡ ਟੂਰਸ।

ਮੰਡੇ ਤੋਂ ਤੁਸੀਂ ਟਿਊਨ ਇਨ ਕਰ ਚੁੱਕੇ ਹੋ ਤੁਹਾਡਾ ਮਨਪਸੰਦ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਸਾਰੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਫਰਾਈਡੇ ਦਾ ਦਿਨ ਹੈ, 3 ਜੁਲਾਈ ਅੱਜ ਹੋ ਚੁੱਕੀ ਹੈ ਤੇ 3:07 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ। ਇਸ ਸਮੇਂ ਬ੍ਰੈਂਪਟਨ ਦੇ ਵਿੱਚ ਤੁਹਾਡਾ ਤੇ ਸਾਡਾ ਸਾਥ ਬਣ ਚੁੱਕਿਆ ਪੂਰੇ 3 ਘੰਟਿਆਂ ਦਾ, ਯਾਨੀ ਕਿ ਪੂਰੇ 6 ਵਜੇ ਤੱਕ। ਤੇ ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਬੜੇ ਖੂਬਸੂਰਤ ਦਿਨ ਨੂੰ ਤੇ ਬਹੁਤ ਹੀ ਵਧੀਆ ਧੁੱਪ ਵਾਲੇ ਦਿਨ ਨੇ। ਰੇਨੀ ਡੇਜ਼ ਵੀ ਆ ਰਹੇ ਨੇ ਅੱਗੇ, ਹੈ ਨਾ। ਅੱਜ ਸਵੇਰੇ ਸਵੇਰੇ ਵੀ ਹਲਕੀ ਜਿਹੀ ਬਾਰਿਸ਼ ਹੋਈ ਸੀ ਬ੍ਰੈਂਪਟਨ ਦੇ ਵਿੱਚ ਤੇ, ਬਟ ਫਿਲਹਾਲ ਜੇ ਗੱਲ ਕੀਤੀ ਜਾਵੇ ਤਾਂ ਬ੍ਰੈਂਪਟਨ ਦੇ ਵਿੱਚ ਇਸ ਸਮੇਂ ਪੂਰੀ ਹੀਟ ਵਾਰਨਿੰਗ ਚੱਲ ਰਹੀ ਹੈ। 32 ਡਿਗਰੀ ਟੈਂਪਰੇਚਰ ਚੱਲ ਰਿਹਾ ਤੇ ਜਦੋਂ ਤੁਸੀਂ ਬਾਹਰ ਕਿਤੇ ਜਾ ਰਹੇ ਹੋ ਤਾਂ ਫਿਰ ਆਪਣੀ ਸਨਸਕ੍ਰੀਨ ਨਾਲ ਲੈ ਕੇ ਜਾਓ, ਹੈ ਨਾ, ਅਤੇ ਨਾਲ ਦੀ ਨਾਲ ਕੋਈ ਅੰਬਰੇਲਾ ਚੱਕ ਕੇ ਲੈ ਕੇ ਜਾਓ ਜੇ ਤੁਸੀਂ ਕਿਤੇ ਬਾਹਰ ਜ਼ਿਆਦਾ ਟਾਈਮ ਸਟੇਅ ਕਰਨਾ ਆ। ਅਤੇ ਪੂਰੀ ਪ੍ਰੀਕੋਸ਼ਨਸ ਰੱਖੋ, ਚਾਹੇ ਜਿੱਦਾਂ ਦਾ ਮਰਜ਼ੀ ਵੈਦਰ ਹੋਵੇ, ਹਰ ਵੈਦਰ ਨੂੰ ਇੰਜੋਏ ਕਰਨਾ ਚਾਹੀਦਾ। ਅਤੇ ਨਾਲ ਦੀ ਨਾਲ ਹੀ ਅੱਜ ਤੁਹਾਡਾ ਸਾਡਾ ਸਾਥ ਜਿਵੇਂ ਕਿ 3 ਘੰਟੇ ਦਾ ਹੈਗਾ ਹੀ ਹੈ ਅਤੇ ਪ੍ਰੋਗਰਾਮ ਦੇ ਵਿੱਚ ਕਾਫੀ ਸਾਰੀਆਂ ਗੱਲਾਂ ਬਾਤਾਂ, ਕਾਫੀ ਸਾਰਾ ਗੀਤ ਸੰਗੀਤ ਹੋਏਗਾ ਅਤੇ ਅੱਜ ਚੱਲਣਗੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ। ਜਿਵੇਂ ਕਿ ਤੁਹਾਨੂੰ ਪਿਛਲੇ ਦਿਨੋਂ ਦੱਸਦੇ ਆ ਰਹੇ ਹਾਂ ਕਿ ਗ੍ਰੈਂਡ ਹੋਮ ਫਰਨੀਚਰ ਨੇ ਤੁਹਾਡੇ ਲਈ ਬਹੁਤ ਹੀ ਕਮਾਲ ਦੀਆਂ ਡੀਲਸ ਲਗਾਈਆਂ ਨੇ। ਬੜੀ ਜਲਦੀ ਆਪਾਂ ਲਾਈਨ 'ਤੇ ਜੁੜਾਂਗੇ ਅਤੇ ਜਿੰਦੇ ਸਿੱਧੂ ਸਰ ਵੀ ਪਹੁੰਚ ਰਹੇ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ। ਬਟ ਸਭ ਤੋਂ ਪਹਿਲਾਂ ਜਿਵੇਂ ਕਿ ਹਰ ਪ੍ਰੋਗਰਾਮ ਦੀ ਸ਼ੁਰੂਆਤ ਅਸੀਂ ਵਾਹਿਗੁਰੂ ਦੇ ਉਟਾਸਰੇ ਦੇ ਨਾਲ ਕਰਦੇ ਹਾਂ ਅਤੇ ਆਪਾਂ ਇੱਕ ਪਿਆਰਾ ਜਿਹਾ ਮਿੱਠਾ ਸ਼ਬਦ ਸਰਵਣ ਕਰਦੇ ਹਾਂ ਭਾਈ ਗੁਰਕੀਰਤ ਸਿੰਘ ਜੀ ਦੀ ਆਵਾਜ਼ ਦੇ ਵਿੱਚ ਅਤੇ ਉਸ ਤੋਂ ਬਾਅਦ ਫਿਰ ਵਾਪਸ ਆ ਕੇ ਚੱਲਾਂਗੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ। ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਮੈਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਦੇ ਨਾਲ ਜੁੜ ਚੁੱਕੇ ਹੋ। ਜੁਲਾਈ ਮਹੀਨੇ ਦੇ ਪਹਿਲੇ ਵੀਕਐਂਡ ਦੇ ਉੱਪਰ ਆਪਾਂ ਪਹੁੰਚ ਚੁੱਕੇ ਹਾਂ ਅਤੇ 3:13 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੇ ਘੜੇ ਦੇ ਉੱਪਰ। ਅਤੇ ਲੈ ਕੇ ਚੱਲਾਂਗੇ ਤੁਹਾਨੂੰ ਸਿੱਧਾ ਗ੍ਰੈਂਡ ਹੋਮ ਫਰਨੀਚਰ ਦੀ ਬਰੈਂਪਟਨ ਵਾਲੀ ਲੋਕੇਸ਼ਨ 294 ਵਾਕਰ ਡਰਾਈਵ, ਜਿੱਥੇ ਕਿ ਤੁਹਾਡੇ ਲਈ ਅੱਜ ਬਹੁਤ ਹੀ ਕਮਾਲ ਦਾ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕੰਡਕਟ ਕਰ ਰਹੇ ਹਾਂ ਅਤੇ ਬੜੇ ਕਮਾਲ ਦੀਆਂ ਤੁਹਾਨੂੰ ਡੀਲਸ ਮਿਲਣੀਆਂ ਨੇ ਅਤੇ ਬਹੁਤ ਹੀ ਕਮਾਲ ਦੇ ਤੁਹਾਨੂੰ ਗਿਫਟਸ ਵੀ ਮਿਲਣੇ ਆ। ਅਤੇ ਉਹ ਵੀ ਗਿਫਟਸ ਨਹੀਂ, ਛੋਟੇ ਮੋਟੇ ਨਹੀਂ, ਪੂਰੀ ਵੱਡੀ ਦੀ ਵੱਡੀ ਅਪਲਾਇੰਸਿਸ ਤੁਹਾਨੂੰ ਐਜ਼ ਅ ਗਿਫਟ ਦਵਾ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ। ਅਤੇ ਜੇ ਤਜਿੰਦਰ ਸਿੱਧੂ ਸਰ ਪਹੁੰਚ ਚੁੱਕੇ ਨੇ ਅਤੇ ਆਪਾਂ ਜੁੜਦੇ ਹਾਂ ਉਹਨਾਂ ਦੇ ਨਾਲ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਦੇਸ਼ ਪ੍ਰਦੇਸ਼ ਸੁਣ ਰਹੇ ਸਾਰੇ ਸਰੋਤਿਆਂ ਨੂੰ ਤਜਿੰਦਰ ਸਿੰਘ ਸਿੱਧੂ ਵੱਲੋਂ ਜੀ ਆਇਆਂ ਨੂੰ ਨਿੱਘਾ ਸਵਾਗਤ ਜੀ। 3 ਜੁਲਾਈ ਹੋ ਚੁੱਕੀ ਆ, ਜੁਲਾਈ ਮਹੀਨੇ ਦੀ 3 ਤਾਰੀਖ ਹੈ ਔਰ ਦਿਨ ਹੈ ਅੱਜ ਤੁਹਾਡੇ ਵਾਸਤੇ ਬੜਾ ਪਿਆਰਾ ਦਿਨ ਹੈ। ਬਹੁਤ ਵਧੀਆ ਮੌਸਮ ਆ ਬਾਹਰ ਅਤੇ ਅਸੀਂ ਪਹੁੰਚ ਰਹੇ ਹਾਂ ਅੱਜ ਖਾਸ ਕਰਕੇ ਗ੍ਰੈਂਡ ਫਰਨੀਚਰ ਤੋਂ ਤੁਹਾਡੇ ਲਈ ਲਾਈਵ ਪ੍ਰੋਗਰਾਮ ਪੇਸ਼ ਕਰ ਰਹੇ ਹਾਂ ਅਤੇ ਤੁਸੀਂ ਸਾਰੇ ਆਓ ਇੱਥੇ ਆ ਕੇ ਡੀਲਾਂ ਦਾ ਫਾਇਦਾ ਉਠਾਓ। ਅੱਜ ਅਸੀਂ ਪਹੁੰਚੇ ਹੋਏ ਹਾਂ ਬ੍ਰੈਂਪਟਨ ਵਾਲੀ ਬ੍ਰਾਂਚ 'ਤੇ, ਗੇਟ ਵੇ 'ਤੇ ਆਪਣੇ ਕੁਈਨ ਦੇ ਨੇੜੇ ਜਾਂ 12 ਆਪਣੇ ਕਹਿ ਲਓ ਕੁਈਨ ਮੇਨ ਇੰਟਰਸੈਕਸ਼ਨ ਪੈਂਦਾ, ਜਿਹੜਾ ਇੱਕ ਪਾਸੇ ਏਅਰਪੋਰਟ ਪੈਂਦੀ ਹੈ ਇੱਕ ਪਾਸੇ 12 ਪੈਂਦੀ ਹੈ, ਉਹਦੇ ਵਿਚਾਲੇ ਗੇਟ ਵੇ ਪੈਂਦੀ ਆ। ਗੇਟ ਵੇ 'ਤੇ ਵਾਕਰ ਡਰਾਈਵ 'ਤੇ 294 ਵਾਕਰ ਡਰਾਈਵ 'ਤੇ ਪਹੁੰਚੇ ਹੋਏ ਹਾਂ ਅਤੇ ਅੱਜ ਲਾਈਵ ਲੋਕੇਸ਼ਨ ਠੀਕ ਸ਼ਾਮ ਦੇ 6 ਤੱਕ ਪੇਸ਼ ਕਰਾਂਗੇ। ਬਹੁਤ ਸਾਰੀਆਂ ਪ੍ਰਾਈਜ਼ਾਂ ਦਵਾਵਾਂਗੇ ਤੁਹਾਨੂੰ ਬੜੀਆਂ ਪਿਆਰੀਆਂ ਪਿਆਰੀਆਂ ਅਤੇ ਨਾਲ ਦੀ ਨਾਲ ਆਪਾਂ ਤੁਹਾਨੂੰ ਵਧੀਆ ਵਧੀਆ ਗਿਫਟਾਂ ਵੀ ਦਵਾਵਾਂਗੇ। ਮੇਰੇ ਨਾਲ ਸੁੱਖ ਹੋਰੀ ਜੁੜ ਚੁੱਕੇ ਨੇ, ਸੁੱਖ ਜੀ ਹਨ।
2: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ, ਅੱਜ ਗ੍ਰੈਂਡ ਹੋਮ ਫਰਨੀਚਰ ਦੀ ਬ੍ਰੈਂਪਟਨ ਵਾਲੀ ਲੋਕੇਸ਼ਨ ਦੇ ਉੱਪਰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਵੱਲੋਂ ਅੱਜ ਗੱਡੀਆਂ ਘੁਮਾ ਲਓ ਫਟਾਫਟ, ਕਿਉਂਕਿ ਕੈਨੇਡੇ ਵਾਲੀਆਂ ਪ੍ਰਾਈਜ਼ ਤੁਹਾਨੂੰ ਮਿਲ ਰਹੀਆਂ ਤੇ ਨਾਲ ਤੋਹਫੇ ਮਿਲ ਰਹੇ ਆ ਸਿੱਧੂ ਸਾਹਿਬ। ਔਰ ਬਹੁਤ ਸਾਰੇ ਜਿਹੜੇ ਹਾਈਡ੍ਰੋਲਿਕ ਬੈਡਰੂਮ ਸੈੱਟ ਨਵੇਂ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ, ਹਾਈਡ੍ਰੋਲਿਕ ਬੈਡਰੂਮ ਸੈੱਟ, ਕੈਨੇਡੀਅਨ ਮੇਡ ਸੋਫਾ ਸੈੱਟ, ਪਾਵਰ ਰਿਕਲਾਈਨਰ ਤੇ ਇੱਕ ਮਸਾਜਰ ਰਿਕਲਾਈਨਰ ਤੁਹਾਡੇ ਲਈ ਸਪੈਸ਼ਲ ਮੰਗਾਇਆ ਅੱਜ। ਸੋ ਬਹੁਤ ਸਾਰੀਆਂ ਡੀਲਾਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਆ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਤੇ ਸਿੱਧੂ ਸਾਹਿਬ ਇੱਕ ਡੀਲ ਦਿੰਦੇ ਆ, ਹਾਰਡ ਫੋਮ ਦਾ ਮੈਟਰਸ, ਜਿਹਨਾਂ ਪਰਿਵਾਰਾਂ ਨੇ ਹਾਰਡ ਫੋਮ ਦਾ ਕਿਹੜਾ ਮੈਟਰਸ ਜਿਹਨੂੰ ਆਪਾਂ ਕਹਿੰਦੇ ਆ ਹਾਰਡ ਫੋਮ ਦਾ ਮੈਟਰਸ, ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ ਸਿੱਧੂ ਸਾਹਿਬ, ਜਿਹਦੀ ਰੈਗੂਲਰ ਕੀਮਤ $6,700 ਸੀ, ਜਿਹੜਾ ਪਰਿਵਾਰ ਰਾਈਟ ਵਿਨ ਸ਼ੋਰ ਆ ਜਾਊਗਾ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ ਸਿਰਫ $199 ਦਾ, $199 ਦੇ ਵਿੱਚ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਤੇ ਨਾਲ ਤੋਹਫਾ ਦੇ ਏਅਰ ਫਰਾਇਰ, ਏਅਰ ਫਰਾਇਰ ਬਿਲਕੁਲ ਫ੍ਰੀ ਦਿੱਤਾ ਜਾਊਗਾ। ਉਹ ਹਾਰਡ ਫੋਮ ਦਾ ਮੈਟਰਸ ਮੈਂਬਰੀ ਫੋਮ ਪਿੱਲੋ ਟੋਪ ਦੇ ਨਾਲ ਸਿੱਧੂ ਸਾਹਿਬ $199 ਦਾ, ਤੇ ਨਾਲ ਜਿਹੜਾ ਤੁਹਾਨੂੰ ਏਅਰ ਫਰਾਇਰ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ ਤੇ ਰੀਅਲ ਲੈਦਰ ਦੇ ਪਾਵਰ ਰਿਕਲਾਈਨਰ ਦੇ ਉੱਪਰ ਤੁਹਾਡਾ ਵੇਟ ਕਰ ਰਹੀਆਂ। ਸੋ ਘੁਮਾ ਲਓ ਗੱਡੀਆਂ ਹੁਣ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਗੁਣ ਟਾਰਗੇਟ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ 294 ਵਾਕਰ ਡਰਾਈਵ।
1: ਟੈਲੀਫੋਨ ਨੰਬਰ ਵੀ ਦੇ ਦਈਏ, 905-302-9494 ਟੈਲੀਫੋਨ ਨੰਬਰ ਆ, ਠੀਕ ਹੈ ਨਾ?
2: ਬਿਲਕੁਲ ਸਾਹਿਬ, 905-302-9494 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਚੱਲ ਰਹੀ ਆ ਕੈਨੇਡਾ ਡੇ ਸਪੈਸ਼ਲ ਸੇਲ ਸੇਲ ਸੇਲ ਸਿੱਧੂ ਸਾਹਿਬ।
1: ਔਰ ਦੋਸਤੋ ਜੁੜੇ ਨਾਲ ਤੁਹਾਡੇ ਨਾਲ, ਤੁਹਾਡੇ ਲਈ ਬਹੁਤ ਸਾਰੇ ਗਿਫਟ ਕਾਰਡ ਹੋਣਗੇ, ਬਹੁਤ ਸਾਰੀਆਂ ਪ੍ਰਾਈਜ਼ਾਂ ਹੋਣਗੀਆਂ ਤੇ ਨਾਲ ਦੀ ਨਾਲ ਗੀਤ ਸੰਗੀਤ ਤੁਹਾਡੇ ਮਨਪਸੰਦ ਦਾ ਹੋਏਗਾ। ਸਟੂਡੀਓ ਦੇ ਵਿੱਚ ਮਨਪ੍ਰੀਤ ਕੌਰ ਹੁਣ ਤੁਹਾਡੇ ਨਾਲ ਹੈਗੇ ਨੇ ਤੇ ਵਾਪਸ ਚੱਲਦੇ ਸਟੂਡੀਓ। ਮਨਪ੍ਰੀਤ, ਬੈਕ ਟੂ ਯੂ।
0: ਜੀ ਬਹੁਤ ਬਹੁਤ ਸ਼ੁਕਰੀਆ, ਬਿਲਕੁਲ ਤੁਸੀਂ ਜ਼ਰੂਰ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ ਤੇ ਤੁਹਾਡੇ ਲਈ ਅੱਜ ਗ੍ਰੈਂਡ ਹੋਮ ਫਰਨੀਚਰ ਨੇ ਬਹੁਤ ਹੀ ਕਮਾਲ ਦੀ ਸੇਲ ਲਗਾ ਦਿੱਤੀ ਹੈ। ਬਹੁਤ ਹੀ ਕਮਾਲ ਦਾ ਮਾਡਰਨ ਫਰਨੀਚਰ ਤੁਸੀਂ ਇਹਨਾਂ ਦੇ ਕੋਲੋਂ ਲੈ ਕੇ ਆਓ। ਜੇ ਕੋਈ ਵੀ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਨੰਬਰ 905-302-9494 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। 905-302-9494 ਗ੍ਰੈਂਡ ਹੋਮ ਫਰਨੀਚਰ ਦਾ ਨੰਬਰ ਹੈ ਤੇ ਸਟੂਡੀਓ ਦਾ ਨੰਬਰ, ਮੇਰੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। ਇੱਕੋ ਇੱਕ ਨੰਬਰ ਸਟੂਡੀਓ ਦਾ ਜਿੱਥੇ ਤੁਸੀਂ ਮੇਰੇ ਨਾਲ ਗੱਲਬਾਤ ਕਰੋਗੇ ਪੂਰੇ 3 ਘੰਟਿਆਂ ਦੇ ਲਈ, 905-564-6444, 905-564-6444 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ। ਜੇ ਤੁਸੀਂ ਪ੍ਰੋਗਰਾਮ ਆਪਣੇ ਫੋਨ ਦੇ ਉੱਪਰ ਸੁਣਨਾ ਚਾਹੁੰਦੇ ਹੋ ਨੰਬਰ ਡਾਇਲ ਕਰਕੇ, ਤਾਂ 416-477-2040 ਤੇ ਕਾਲ ਕਰਕੇ ਤੁਸੀਂ ਪ੍ਰੋਗਰਾਮ ਨੂੰ ਸੁਣ ਵੀ ਸਕਦੇ ਹੋ। ਸਿਰਫ ਸੁਣਨ ਦੇ ਲਈ ਨੰਬਰ ਹੁੰਦਾ ਹੈ 416-477-2040 ਤੇ ਵੈਬਸਾਈਟ ਵਿਜ਼ਿਟ ਕਰ ਸਕਦੇ ਹੋ www.desparadesetv.com ਜਾਂ ਫਿਰ www.desparadesetv.com ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ IPTV ਬਾਕਸ ਹੈ ਤੁਸੀਂ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ ਵੀ ਦੇਸ਼ ਪ੍ਰਦੇਸ਼ ਨੂੰ ਟਿਊਨ ਕਰ ਸਕਦੇ ਹੋ ਤੇ ਸਾਡੇ ਨਾਲ ਜੁੜ ਕੇ ਰਹਿ ਸਕਦੇ ਹੋ ਪੂਰੇ 6 ਵਜੇ ਤੱਕ। ANG ਆਟੋਮੋਟਿਵ ਰਿਪੇਅਰ ਦੇ ਉੱਪਰ ਪਹੁੰਚੋ, ਆਪਣੀ ਕਾਰਜ਼ ਨੂੰ ਰਿਪੇਅਰ ਕਰਵਾਉਣਾ ਹੋਵੇ, ਨਵੇਂ ਸਮਰ ਟਾਇਰਸ ਤੁਹਾਨੂੰ ਚਾਹੀਦੇ ਨੇ ਤੇ ਪੁਰਾਣੇ ਟਾਇਰਸ ਨੂੰ ਚੇਂਜ ਕਰ ਦੇਣਗੇ, ਵੀਲ ਅਲਾਈਨਮੈਂਟ ਵੀ ਕਰ ਦੇਣਗੇ। ਤੁਸੀਂ ਹਰ ਤਰ੍ਹਾਂ ਦਾ ਸਸਪੈਂਸ਼ਨ ਦਾ ਕੰਮ ਕਰਾ ਸਕਦੇ ਹੋ, ਇੰਜਨ ਦਾ ਕੋਈ ਵੀ ਕੰਮ ਤੁਹਾਨੂੰ ਨਜ਼ਰ ਆ ਰਿਹਾ, ਬ੍ਰੇਕਸ ਐਗਜ਼ੌਸਟ ਹੋ ਰਹੇ ਨੇ, ਰਿਪੇਅਰ ਕਰਵਾਉਣਾ ਚਾਹੁੰਦੇ ਹੋ, ਆਇਲ ਚੇਂਜ ਕਰਾਉਣਾ ਹੋਵੇ ਜਿੱਦਾਂ, ਜਾਂ ਫਿਰ ਤੁਸੀਂ ਰਸਟ ਪਰੂਫਿੰਗ ਕਰਾਉਣੀ ਹੈ ਤੇ ਇਹਨਾਂ ਦੇ ਕੋਲ ਪਹੁੰਚੋ। 91 ਹੀਲੀ ਰੋਡ ਦੇ ਉੱਪਰ ਤੁਸੀਂ ਪਹੁੰਚ ਸਕਦੇ ਹੋ ਤੇ ਤੁਹਾਡੇ ਲਈ ਇਹ ਪੰਜਾਬੀ, ਇੰਗਲਿਸ਼, ਹਿੰਦੀ ਤਿੰਨੇ ਲੈਂਗੁਏਜ ਵਿੱਚ ਗੱਲਬਾਤ ਕਰਦੇ ਨੇ ਤੇ ਜ਼ਰੂਰ ਤੁਸੀਂ ਪਹੁੰਚੋ ANG ਆਟੋਮੋਟਿਵ ਰਿਪੇਅਰ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਦੱਸਦਿਆਂ ਇੱਕ ਵਾਰ ਫਿਰ ਤੋਂ, ਹਾਈਵੇ 50 ਐਂਡ ਮੇਫੀਲ ਦਾ ਇੰਟਰਸੈਕਸ਼ਨ ਹੈ, ਹੋਮ ਡਿਪੋ ਦੇ ਬਿਲਕੁਲ ਨਜ਼ਦੀਕ ਨੇ, 91 ਹੀਲੀ ਰੋਡ ਬੋਲਟਨ ਦੇ ਵਿੱਚ। ਨੰਬਰ 905-857-7596, 905-857-7596 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਤੇ ਤੁਹਾਡੀ ਤੇ ANG ਆਟੋਮੋਟਿਵ ਰਿਪੇਅਰ ਦੇ ਨਾਲ ਗੱਲਬਾਤ ਹੋ ਸਕਦੀ ਹੈ। ਤੇ ਸਟੂਡੀਓ ਦਾ ਨੰਬਰ ਇੱਕ ਵਾਰ ਫਿਰ 905-564-4044। ਤੁਸੀਂ ਆਪਣੀ ਪਸੰਦ ਦਾ ਕੋਈ ਵੀ ਗਾਣਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਤੁਸੀਂ ਕਾਲ ਕਰੋ ਤੇ ਨਾਲ ਦੀ ਨਾਲ ਹੀ ਜੇਕਰ ਤੁਸੀਂ ਕਿਸੇ ਵੀ ਸਪੋਂਸਰ ਦੇ ਬਾਰੇ ਕੋਈ ਜਾਣਕਾਰੀ ਲੈਣੀ ਹੈ ਤਾਂ ਵੀ ਤੁਸੀਂ ਇਸੇ ਨੰਬਰ ਤੇ ਕਾਲ ਕਰ ਸਕਦੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਤੇ ਲੋ ਫਿਰ ਸੁਣੀਏ ਪਹਿਲਾ ਗਾਣਾ ਜੋ ਮੈਂ ਤੁਹਾਡੇ ਲਈ ਚੂਜ਼ ਕੀਤਾ ਤੇ ਤੁਸੀਂ ਇੰਜੋਏ ਕਰੋ, ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਸੁਣਦੇ ਹੋਏ ਹੈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-4494 ਤੇ ਉੱਪਰ ਤੁਸੀਂ ਆਪਣੇ ਕਾਲਸ ਕਰ ਸਕਦੇ ਹੋ। ਤੇ ਤੁਹਾਨੂੰ ਪਤਾ ਕਿ ਆਟੋ ਇੰਸ਼ੋਰੈਂਸ ਦੇ ਵਿੱਚ ਨਵੀਆਂ ਕੁਝ ਚੇਂਜਿਸ ਆ ਰਹੀਆਂ ਨੇ। ਜੇ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਧਿਆਨ ਦੇ ਨਾਲ ਸੁਣੋ। ਜੁਲਾਈ ਤੋਂ ਬਾਅਦ ਤੁਸੀਂ ਆਪਣੀ ਪਾਲਿਸੀ ਰਿਨਿਊ ਕਰਵਾਉਣੀ ਹੋਵੇ ਤਾਂ ਜਿੰਨੇ ਵੀ ਰਿਨਿਊ ਕਰਵਾਉਣ ਵਾਲੇ ਡਰਾਈਵਰਸ ਹੋਣਗੇ ਉਹਨਾਂ ਨੂੰ ਐਕਸੀਡੈਂਟ ਬੈਨੀਫਿਟਸ ਤੇ ਹੋਰ ਕਵਰੇਜ ਲਈ ਨਵੇਂ ਫੈਸਲੇ ਲੈਣੇ ਪੈ ਸਕਦੇ ਨੇ। ਤੇ ਬਟ ਕੁਐਸਚਨ ਇਹ ਹੈ ਕਿ ਤੁਸੀਂ ਸਮਝਦੇ ਹੋ ਕਿ ਜਿਹੜਾ ਇਹ ਬਦਲਾਅ ਆ ਰਿਹਾ, ਜਿਹੜੀ ਇਹ ਚੇਂਜ ਆ ਰਹੀ ਹੈ, ਇਹ ਤੁਹਾਡੀ ਤੇ ਤੁਹਾਡੀ ਫੈਮਿਲੀ ਦੀ ਸੇਫਟੀ ਦੇ ਉੱਪਰ ਕੀ ਅਸਰ ਪਾ ਸਕਦੇ ਆ? ਸਿਰਫ ਘੱਟ ਪ੍ਰੀਮੀਅਮ ਦੇਖ ਕੇ ਤੁਸੀਂ ਡਿਸੀਜਨਸ ਨਾ ਲਓ। ਸਹੀ ਕਵਰੇਜ ਦਾ ਹੋਣਾ ਉਸ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੈ। ਤੇ ਇਹਦੇ ਲਈ ਤੁਸੀਂ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ, ਜੋ ਕਿ ਤੁਹਾਡੀ ਆਟੋ ਇੰਸ਼ੋਰੈਂਸ, ਘਰ ਦੀ ਇੰਸ਼ੋਰੈਂਸ, ਬਿਜ਼ਨਸ ਇੰਸ਼ੋਰੈਂਸ ਦੇ ਵਿੱਚ ਬੈਟਰ ਕਵਰੇਜ ਤੇ ਬੈਟਰ ਰੇਟਸ ਦੇ ਵਿੱਚ ਤੁਹਾਨੂੰ ਇਹ ਪਾਲਿਸੀ ਕਰਕੇ ਦਿੰਦੇ ਨੇ। ਜੇ ਤੁਹਾਡੀ ਆਟੋ ਇੰਸ਼ੋਰੈਂਸ ਦੀ ਰਿਨਿਊਅਲ ਆਉਣ ਵਾਲੀ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰੋ। ਤੁਹਾਨੂੰ ਇਹ ਬੈਸਟ ਕਵਰੇਜ ਦੇ ਨਾਲ ਬੈਸਟ ਰੇਟਸ ਤੁਹਾਨੂੰ ਦਿਵਾਉਣਗੇ। ਆਟੋ ਇੰਸ਼ੋਰੈਂਸ ਹੋਵੇ, ਘਰ ਦੀ ਇੰਸ਼ੋਰੈਂਸ ਹੋਵੇ, ਜਾਂ ਤੁਹਾਡੀ ਬਿਜ਼ਨਸ ਇੰਸ਼ੋਰੈਂਸ ਹੈ, ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ, ਕਮਰਸ਼ੀਅਲ ਇੰਸ਼ੋਰੈਂਸ ਦੇ ਲਈ ਤੁਸੀਂ ਗੱਲਬਾਤ ਕਰੋ ਮਨੂ ਸ਼ਰਮਾ ਜੀ ਦੇ ਨਾਲ। ਨੰਬਰ ਹੈ 289-952-9532। 299-952-9532 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ ਮਨੂ ਸ਼ਰਮਾ ਜੀ ਦੇ ਨਾਲ।

ਨਾਲ ਦੀ ਨਾਲ ਹੀ ਤੁਸੀਂ ਪਹੁੰਚੋ ਸਪੈਕਸ ਐਕਸਪ੍ਰੈਸ ਦੇ ਉੱਪਰ, ਜਿਹੜੇ ਕਿ ਤੁਹਾਡੇ ਲਈ ਲੋਕੇਟਡ ਨੇ 35 ਰੈਜ਼ੋਲਿਊਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ, ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ। ਇਹਨਾਂ ਦੇ ਕੋਲ ਕਸਟਮਰ ਐਪਰੀਸੀਏਸ਼ਨ ਸੇਲ ਚੱਲ ਰਹੀ ਹੈ। ਤੁਸੀਂ ਬ੍ਰਾਂਡਡ ਸਨ ਗਲਾਸਿਸ ਸਭ ਤੋਂ ਲੋਵੈਸਟ ਪ੍ਰਾਈਸਿਸ ਦੇ ਵਿੱਚ ਲੈ ਸਕਦੇ ਹੋ। ਸਿੰਗਲ ਵਿਜ਼ਨ ਗਲਾਸਿਸ ਜਿਨ੍ਹਾਂ ਦੀ ਪ੍ਰਾਈਸ ਰੈਗੂਲਰ ਪ੍ਰਾਈਸ $400 ਦੀ ਹੈ, ਇਹ ਤੁਹਾਨੂੰ $129 ਦੇ ਵਿੱਚ ਮਿਲ ਜਾਣੀ ਹੈ। ਜੇ ਤੁਸੀਂ ਆਪਣੇ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਗਲਾਸਿਸ ਲੈਣਾ ਚਾਹੁੰਦੇ ਹੋ ਤਾਂ ਇਹਦੇ ਤੁਹਾਨੂੰ ਜਿਹੜੀ ਰੈਗੂਲਰ ਪ੍ਰਾਈਸ $600 ਦੀ ਹੈ, ਇਹ ਤੁਹਾਨੂੰ $258 ਦੇ ਵਿੱਚ ਮਿਲ ਜਾਣੇ ਹੈ। ਅਤੇ ਲੈਂਸ ਦੀ ਕੋਈ ਵੀ ਕੋਟਿੰਗ ਕਰਵਾਉਣੀ ਹੋਵੇ ਤਾਂ 50% ਫਲੈਟ ਤੁਹਾਨੂੰ ਫਲੈਟ ਡਿਸਕਾਊਂਟ ਦੇਣਗੇ ਦੇ ਰਹੇ 50%। ਅਤੇ ਸਪੈਸ਼ਲ ਆਫਰਸ ਲੱਗੇ ਹੋਏ ਨੇ, ਜੇ ਤੁਸੀਂ 2 ਪੇਅਰ ਆਫ ਗਲਾਸਿਸ ਖਰੀਦਦੇ ਹੋ ਤੁਹਾਨੂੰ ਦੂਸਰੇ ਪੇਅਰ ਦੀ ਕੋਟਿੰਗ ਬਿਲਕੁਲ ਫਰੀ ਕਰਕੇ ਦੇਣਗੇ। ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ, ਕੰਪਰੀਹੈਂਸਿਵ ਆਈ ਐਗਜ਼ਾਮ ਤੁਹਾਡਾ ਲੈਂਦੇ ਨੇਗੇ। ਇਹ ਡਾਕਟਰਸ ਅਵੇਲੇਬਲ ਨੇ ਥਰਸਡੇ, ਫਰਾਈਡੇ ਐਂਡ ਸੈਟਰਡੇ। ਆਪਣੀ ਅਪੁਆਇੰਟਮੈਂਟਸ ਬੁੱਕ ਕਰੋ ਅਤੇ ਪਹੁੰਚ ਜਾਓ। ਸਪੈਕਸ ਐਕਸਪ੍ਰੈਸ ਤੁਹਾਡੇ ਲਈ ਐਵਰੀ ਡੇ ਓਪਨ ਨੇ। ਤੁਸੀਂ ਆਪਣੀਆਂ ਪਸੰਦ ਦੀਆਂ ਸਨ ਗਲਾਸਿਸ ਅਤੇ ਆਪਣੇ ਡਿਜ਼ਾਈਨਰ ਫਰੇਮ ਸਿਲੈਕਟ ਕਰਕੇ ਆਪਣੀਆਂ ਗਲਾਸਿਸ ਲੱਭਣਵਾ ਸਕਦੇ ਹੋ। ਨੰਬਰ 905-460-8888-905-460-8888 ਸਪੈਕਸ ਐਕਸਪ੍ਰੈਸ ਦਾ ਨੰਬਰ ਹੈ। ਅਤੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਇੱਕੋ ਇੱਕ ਪਲੇਸ 294 ਵਾਕਰ ਡਰਾਈਵ ਯੂਨਿਟ ਨੰਬਰ 6 & 9 ਦੇ ਉੱਪਰੋਂ। ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ ਅਤੇ ਗ੍ਰੈਂਡ ਹੋਮ ਫਰਨੀਚਰ ਤੁਹਾਡੇ ਲਈ ਬਹੁਤ ਹੀ ਵਧੀਆ ਐਕਸਾਈਟਿੰਗ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਮਾਡਰਨ ਫਰਨੀਚਰ ਦੇ ਰਹੇ ਨੇ। ਅਤੇ ਨਾਲ ਦੀ ਨਾਲ ਫਰੀ ਗਿਫਟਸ ਵੀ ਦਵਾ ਰਹੇ ਹਾਂ, ਕਿਉਂਕਿ ਜਦੋਂ ਵੀ ਦੇਸ਼ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੁੰਦਾ ਤੁਹਾਨੂੰ ਪਤਾ ਕਿ ਤੁਹਾਡਾ ਮੈਕਸੀਮਮ ਫਾਇਦਾ ਹੁੰਦਾ, ਕਿਉਂਕਿ ਤੁਹਾਨੂੰ ਬਹੁਤ ਹੀ ਕਮਾਲ ਦੇ ਗਿਫਟਸ ਵੀ ਮਿਲਦੇ ਨੇ, ਬਹੁਤ ਹੀ ਰਿਡਿਊਸ ਪ੍ਰਾਈਸਿਸ ਦੇ ਵਿੱਚ ਤੁਹਾਡਾ ਅਸੀਂ ਬਹੁਤ ਹੀ ਫਾਇਦਾ ਕਰਾਉਂਦੇ ਹਾਂ। ਅਤੇ ਇਸ ਕਰਕੇ ਤੁਸੀਂ ਜ਼ਰੂਰ ਪਹੁੰਚੋ। ਅੱਜ ਅਤੇ ਕੱਲ੍ਹ 2 ਦਿਨ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਅਤੇ ਅੱਜ ਜਿਹੜੀਆਂ ਪ੍ਰਾਈਸਿਸ ਦੇ ਵਿੱਚ ਤੁਹਾਨੂੰ ਫਰਨੀਚਰ ਮਿਲਣਾ ਆ ਉਹ ਤੁਹਾਨੂੰ ਅੱਜ ਦੇ ਲਈ ਮਿਲਣਾ ਆ, ਕੱਲ੍ਹ ਨੂੰ ਡਿਫਰੈਂਟ ਡੀਲਸ ਹੋਣਗੀਆਂ ਤਾਂ ਇਸ ਲਈ ਜ਼ਰੂਰ ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਰਹੋ, ਡੀਲਸ ਦਾ ਫਾਇਦਾ ਲਓ। ਅਤੇ ਨੰਬਰ ਗ੍ਰੈਂਡ ਹੋਮ ਫਰਨੀਚਰ ਦਾ ਨੋਟ ਕਰ ਲਓ, 905-302-9494 905-302-9494। ਲਾਈਵ ਔਨ ਲੋਕੇਸ਼ਨ ਦੇ ਵਿੱਚ ਆਪਾਂ ਬੜੀ ਜਲਦੀ ਚੱਲਾਂਗੇ ਇੱਕ ਵਾਰ ਫਿਰ ਤੋਂ, ਬਟ ਉਸ ਤੋਂ ਪਹਿਲਾਂ ਇੱਕ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਲੈਂਦੇ ਹਾਂ ਅਤੇ ਵਾਪਸ ਆਉਂਦੇ ਹਾਂ ਜਲਦੀ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸਟੂਡੀਓ ਨੂੰ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਟੂਡੀਓ ਨੰਬਰ 905-564-6444-905-544-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਲੋ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ। 294 ਵਾਕਰ ਡਰਾਈਵ ਕੁਈਨ ਐਂਡ ਗੇਟਵੇ ਦੇ ਇੰਟਰਸੈਕਸ਼ਨ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਜਿੱਥੇ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਤੇ ਤੁਹਾਨੂੰ ਅਸੀਂ ਦਿਵਾ ਰਹੇ ਹਾਂ ਬਹੁਤ ਹੀ ਕਮਾਲ ਦੀਆਂ ਫਰਨੀਚਰ ਡੀਲਸ। ਜੀ ਸਿੱਧੂ ਸਰ,
1: ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ, ਜੀਆਂ ਨੂੰ ਨਿੱਘਾ ਸਵਾਗਤ ਹੈ ਜੀ ਸਾਰਿਆਂ ਦਾ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਵਿੱਚ ਜੁੜੇ ਹੋਏ ਸਾਡੇ ਨਾਲ ਤੁਸੀਂ। ਮੈਂ ਇੱਕ ਜਾਣਕਾਰੀ ਦੇ ਦਿਆਂ ਕਿ ਇੱਕ ਕੰਪਨੀ ਹੈਗੀ ਪੇਂਟ ਵਾਲਿਆਂ ਦੀ, ਇਹਨਾਂ ਨੂੰ ਕੰਮ ਕਰਨ ਵਾਸਤੇ ਲੋਕਾਂ ਦੀ ਲੋੜ ਹੈ। ਚੰਗਾ ਕੰਮ ਆ, ਚੰਗੀ ਪੇ ਆ, 6472233313 6472233213 ਤੇ ਕਾਲ ਕਰਕੇ ਇਹ ਜੋਬ ਤੁਸੀਂ ਲੈ ਸਕਦੇ ਹੋ। ਅਸੀਂ ਪਹੁੰਚੇ ਹਾਂ ਅੱਜ ਗ੍ਰੈਂਡ ਫਰਨੀਚਰ ਦੇ ਤੇ ਫਿਰ ਆਪਾਂ ਸੁਖਰ ਤੋਂ ਦਵਾਉਣੇ ਆ ਅਗਲੀ ਡੀਲ। ਸੁਖ, ਬੜੇ ਅੱਛੇ ਮਾਹੌਲ ਦੇ ਵਿੱਚ ਪਹੁੰਚੇ ਹੋਏ ਆਪਾਂ ਇੱਥੇ
2: ਜੀ।
1: ਲੋਕ ਆ ਰਹੇ ਨੇ ਐਨ ਪਰਖ ਕੇ, ਪੂਰਾ ਐਨ ਠੋਕ ਵਜਾ ਕੇ ਨਾ ਪਸੰਦ ਕਰਕੇ ਪੂਰੇ ਪਰਿਵਾਰ ਨਾਲ
2: ਬਿਲਕੁਲ
1: ਫਰਨੀਚਰ ਖਰੀਦ ਰਹੇ ਆ
2: ਜੀ।
1: ਤੇ ਪ੍ਰਾਈਸਾਂ ਆਪਣੀਆਂ ਕੈਨੇਡਾ ਵਾਲੀਆਂ ਹੀ ਸਾਜ ਵੀ
2: ਬਿਲਕੁਲ ਵੀਕਐਂਡ ਤੱਕ ਕੈਨੇਡਾ ਵਾਲੀਆਂ ਪ੍ਰਾਈਸ ਮਿਲਣੀਆਂ ਸਿੱਧੂ ਸਾਹਿਬ। ਤੇ ਪਹਿਲਾਂ ਮੈਂ ਪਰਿਵਾਰਾਂ ਨੂੰ ਜਾਣਕਾਰੀ ਦੇ ਦੇਵਾਂ ਵੀ ਤੁਸੀਂ ਇਸ ਵੀਕਐਂਡ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਤੇ ਨਾਲ ਵੱਡੇ ਵੱਡੇ ਜਿਹੜੇ ਅਪਲਾਈਸ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾਣੇ ਹੋ। ਤੁਸੀਂ ਹਾਈਡ੍ਰੋਲਿਕ ਬੈਡਰੂਮ ਸੈੱਟ ਦੇਖ ਰਹੇ ਹੋ, ਈਵਨ ਸਿੱਧੂ ਸਾਹਿਬ ਕੈਨੇਡੀਅਨ ਮੇਡ ਸੋਫਾ ਸੈੱਟ ਕੋਲ ਬਹੁਤ ਸਾਰੀ ਵਰਾਇਟੀ ਲੱਗੀ ਹੋਈ ਆ। ਤੁਸੀਂ ਆਪਣੇ ਹਿਸਾਬ ਨਾਲ ਕਸਟਮ ਕਰ ਸਕਦੇ ਹੋ। 10x10 12x12 ਚਾਹੀਦੇ ਨੇ, ਰਿਕਲਾਈਨਰ ਮੈਨੂਅਲ ਪਾਵਰ ਚਾਹੀਦੇ ਨੇ, ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਹਾਰਡ ਫੋਮ ਦੇ ਮੈਟਰਸ ਚਾਹੀਦੇ ਨੇ ਤੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਤੁਹਾਡਾ ਇੰਤਜ਼ਾਰ ਕਰ ਰਹੀ ਆ। 294 ਵਾਕਰ ਡਰਾਈਵ ਦੇ ਉੱਪਰ, 294 ਵਾਕਰ ਡਰਾਈਵ ਦੇ ਉੱਪਰ ਕੈਨੇਡਾ ਦੀ ਜਿਹੜੀ ਸੇਲ ਲੱਗੀ ਹੋਈ ਆ, ਭਾਰੇ ਡਿਸਕਾਊਂਟ ਤੇ ਵੱਡੇ ਵੱਡੇ ਤੋਹਫੇ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਘੁਮਾ ਲਓ ਗੱਡੀਆਂ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਤੇ ਸਿੱਧੂ ਸਾਹਿਬ ਇੱਕ ਡੀਲ ਦਿੰਦੇ ਆ, ਬਹੁਤ ਵਾਰੀ ਸੁਣੇ ਹੋਣਾ ਵੀ ਬੈਡਰੂਮ ਸੈੱਟ ਦੇ ਨਾਲ ਟੀਵੀ ਫ੍ਰੀ, ਸੋਫੇ ਨਾਲ ਟੀਵੀ ਫ੍ਰੀ। ਅੱਜ ਇੱਕ ਡੀਲ ਦਈਏ ਸਪੈਸ਼ਲ, ਕੌਫੀ ਟੇਬਲ, ਮਾਰਬਲ ਦਾ ਕੌਫੀ ਟੇਬਲ ਜਿਹਦੀ ਰੈਗੂਲਰ ਕੀਮਤ $700-800 ਸਿੱਧੂ ਸਾਹਿਬ। ਜਿਹੜਾ ਪਰਿਵਾਰ ਰਾਈਟ ਵਿਨ ਸਟੋਰ ਆਜੂਗਾ, ਪਹਿਲੇ ਪੰਜ ਪਰਿਵਾਰ, ਰੀਅਲ ਮਾਰਬਲ ਦਾ ਕੌਫੀ ਟੇਬਲ ਸਿਰਫ $299 ਦਾ। ਰੀਅਲ ਮਾਰਬਲ ਦਾ ਕੌਫੀ ਟੇਬਲ $299 ਦਾ ਤੇ ਨਾਲ ਸਾਈਡ ਟੇਬਲ ਫ੍ਰੀ।
1: ਬੱਲੇ ਬੱਲੇ,
2: ਪਹਿਲੇ ਪੰਜ ਪਰਿਵਾਰ ਰਾਈਟ ਵਿਨ ਗੱਡੀਆਂ ਘੁਮਾ ਕੇ ਅਗਰ ਰਜਿਸਟਰ ਕਰ ਲਓ, ਨਾਲ ਵੱਡੇ ਸਾਈਜ਼ਾਂ ਟੈਲੀਵਿਜ਼ਨ ਟੀਵੀ ਐਲਈਡੀ ਟੀਵੀ ਫ੍ਰੀ।
1: ਬਿਲਕੁਲ ਬਿਲਕੁਲ, ਇਹ ਤਾਂ ਹੋਈ ਨੀ ਗੱਲ ਸਿਰੇ ਵਾਲੀ, ਨਾਲ ਕੋਈ ਗਿਫਟ ਵੀ ਹੈ।
2: ਗਰਮੀ ਗਰਮੀ ਹੈ ਤੇ ਗਰਮਾ ਗਰਮ ਡੀਲ ਵੀ ਅੰਦਰ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। ਰੀਅਲ ਮਾਰਬਲ ਦਾ ਕੰਫਰਟੇਬਲ $299 ਦਾ, ਸਾਈਡ ਟੇਬਲ ਵੀ ਫ੍ਰੀ ਤੇ ਨਾਲ ਵੱਡੇ ਸਾਈਜ਼ ਦਾ ਟੈਲੀਵਿਜ਼ਨ ਐਲਈਡੀ ਟੀਵੀ ਫ੍ਰੀ, ਕਿਉਂਕਿ ਇਹਦੇ ਨਾਲ ਕੰਫਰਟੇਬਲ ਨਾਲ
1: ਜਿਹੜਾ ਥੋੜਾ ਜਿਹਾ ਗੋਲ ਜਿਹਾ ਪੱਖਾ ਬੜਾ ਵਧੀਆ ਲੱਗਿਆ ਮੈਨੂੰ।
2: ਬਿਲਕੁਲ ਸਰ,
1: ਹਵਾ ਬੜੀ ਵਧੀਆ ਠੰਡੀ ਠੰਡੀ ਦੇ ਰਹੀ
2: ਹੈ ਤੁਹਾਨੂੰ। ਬਿਲਕੁਲ, ਇਹ ਤੁਹਾਨੂੰ ਗਿਫਟ ਹੀ ਦੇਣਾ ਨਾਲ
1: ਤੁਹਾਨੂੰ ਅੰਦਰ ਦਾ ਇਹੀ ਚੱਲ ਹੁੰਦਾ।
2: ਬਿਲਕੁਲ ਜੀ ਬਿਲਕੁਲ,
1: ਮੈਂ ਵੈਸੇ ਦੇਖ ਰਿਹਾ ਵੀ ਇਹ ਹਵਾ ਚੰਗੀ ਹੈ, ਛੋਟਾ
2: ਜੀ
1: ਪਰ ਹੈ ਤਿੱਖਾ,
2: ਹੈ ਬੜਾ ਤਿੱਖਾ। ਬਿਲਕੁਲ
1: ਗੋਰੀ ਹਵਾ ਹੁੰਦੀ ਹੈ,
2: ਬਿਲਕੁਲ ਕੰਫਰਟੇਬਲ ਹੈ ਨਿੱਕਾ ਪਰ ਹੈ ਬੜਾ ਤਿੱਖਾ, ਕਿਉਂਕਿ ਵੱਡੇ ਵੱਡੇ ਨਾਲ ਤੋਹਫੇ ਮਿਲ ਰਹੇ ਆ। ਸੋ ਬਹੁਤ ਸਾਰੀਆਂ ਡੀਲਾਂ ਸੀ ਸਰ
1: ਜੀ ਜੀ। ਅੱਜ ਆਪਾਂ 6 ਵਜੇ ਤੱਕ ਡੀਲ ਤੇ ਡੀਲ ਠਾ ਡੀਲ
2: ਬਿਲਕੁਲ
1: ਤੇ ਗਿਫਟ ਦੇਣੇ ਆ।
2: ਯਾ ਬਿਲਕੁਲ, ਡੀਲ ਤੇ ਡੀਲ ਠਾ ਡੀਲ ਗਿਫਟ ਦੇ।
1: ਮੈਂ ਵੀ 2-3 ਛੁੱਟੀਆਂ ਕਰਕੇ ਆ ਗਿਆ ਤੇ ਅੱਜ ਮੈਂ ਵੀ ਫੁੱਲੀ ਚਾਰਜ ਆ ਮੂਡ ਦੇ ਵਿੱਚ ਆ ਕਿ ਲੋਕਾਂ ਨੂੰ ਤੋਹਫੇ ਦਿੱਤੇ ਜਾਣ।
2: ਬਿਲਕੁਲ ਸਰ, ਸੋ ਇਹ ਇਕੱਲੀਆਂ ਡੀਲਾਂ ਕੰਫਰਟੇਬਲ ਦੇ ਨਹੀਂ, ਬੈਡਰੂਮ ਸੈੱਟ, ਡਾਇਨਿੰਗ ਟੇਬਲ, ਕੰਫਰਟੇਬਲ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ ਤੇ ਅੱਜ ਸਪੈਸ਼ਲ ਪ੍ਰਾਈਸ ਮਿਲ ਰਹੀ ਹੈ ਕਿਉਂਕਿ ਦੇਸ਼ ਪ੍ਰਦੇਸ਼ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ। ਸੋ ਪਹੁੰਚੋ 294 ਵੋਕਰ ਡਰਾਈਵ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵੋਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੀ ਕੈਨੇਡਾ ਦੇ ਸੇਲ ਸੇਲ ਸੇਲ ਸਿੱਧੂ ਸਾਹਿਬ।
1: ਮਿਹਰਬਾਨੀ ਜਸ, ਆਪਣੇ ਸੁੱਖ ਬਹੁਤ ਬਹੁਤ ਸ਼ੁਕਰੀਆ ਤੇ ਅੱਗੇ ਜਾ ਕੇ ਡੀਲ ਫਿਰ ਆਪਾਂ ਦਿਮਾਗ ਵਧੀਆ ਕੋਈ ਜੀ। ਪਰ ਹਾਲ ਦੀ ਘੜੀ ਚੱਲਦੇ ਆ ਸਟੂਡੀਓ ਬੈਕ ਟੂ ਮਨਪ੍ਰੀਤ ਜੀ। ਮਨਪ੍ਰੀਤ
0: ਜੀ, ਬਿਲਕੁਲ ਦੇਖ ਲਓ ਕਿੰਨੇ ਕਮਾਲ ਦੀ ਤੁਹਾਨੂੰ ਡੀਲਸ ਅਸੀਂ ਦਵਾ ਰਹੇ ਹਾਂ ਤੇ ਜ਼ਰੂਰ ਤੁਸੀਂ ਇਹਨਾਂ ਡੀਲਸ ਦਾ ਫਾਇਦਾ ਲਓ ਤੇ ਪਹੁੰਚੋ ਤੁਸੀਂ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਹੈ ਤੇ ਨੰਬਰ 905-302-9494-905-302-9494 ਦੇ ਉੱਪਰ ਤੁਸੀਂ ਕਾਲ ਵੀ ਕਰ ਸਕਦੇ ਹੋ। ਕੋਈ ਵੀ ਹੋਰ ਜਾਣਕਾਰੀ ਲੈਣੀ ਹੋਵੇ, ਕੋਈ ਸਪੈਸੀਫਿਕ ਤੁਸੀਂ ਕੋਈ ਆਪਣੀ ਫਰਨੀਚਰ ਆਈਟਮ ਦੇਖ ਰਹੇ ਹੋ ਤਾਂ ਇਹਨਾਂ ਨੂੰ ਕਾਲ ਕਰਕੇ ਵੀ ਪੁੱਛ ਸਕਦੇ ਹੋ ਤੇ ਬੜੇ ਕਮਾਲ ਦੀਆਂ ਤੁਹਾਨੂੰ ਅੱਜ ਡੀਲਸ ਮਿਲਣਗੀਆਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਜ਼ਰੀਏ ਗ੍ਰੈਂਡ ਹੋਮ ਫਰਨੀਚਰ ਤੋਂ। ਤੇ ਨਾਲ ਦੀ ਨਾਲ ਹੀ ਓਂਕਾਰ ਹੋਮਸ ਦੇ ਨਾਲ ਵੀ ਗੱਲਬਾਤ ਕਰੋ, ਤੁਸੀਂ ਹਰ ਤਰ੍ਹਾਂ ਦਾ ਰੈਨੋਵੇਸ਼ਨ ਦਾ ਕੰਮ ਇਹਨਾਂ ਦੇ ਕੋਲੋਂ ਕਰਵਾ ਸਕਦੇ ਹੋ। ਸਿਟੀ ਪਰਮਿਟਸ ਦੇ ਨਾਲ ਕਰਦੇ ਨੇ, ਇਨਕਲੂਡਿੰਗ ਡਰਾਇੰਗਸ, ਤੇ ਇਹਨਾਂ ਨੇ ਪਿਛਲੇ ਸਾਲ ਵੀ ਤਕਰੀਬਨ 20 ਗਾਰਡਨ ਸੂਟ ਤਿਆਰ ਕੀਤੇ ਨੇ। ਗਾਰਡਨ ਸੂਟ ਐਂਡ ਲੀਗਲ ਬੇਸਮੈਂਟ ਡਿਪਾਰਟਮੈਂਟ ਬਣਾਉਣ ਦੇ ਸਪੈਸ਼ਲਿਸਟ ਨੇ। ਤੁਸੀਂ ਆਪਣਾ ਕਸਟਮਾਈਜ਼ਡ ਘਰ ਬਣਾਉਣਾ ਚਾਹੁੰਦੇ ਹੋ, ਪੂਰਾ ਕਸਟਮ ਬਿਲਡ ਘਰ ਤਿਆਰ ਕਰਦੇ ਨੇ, ਹਰ ਤਰ੍ਹਾਂ ਦੀ ਕਮਰਸ਼ੀਅਲ ਜੋਬ ਕਰਦੇ ਨੇ, ਜਿਵੇਂ ਕੋਈ ਆਫਿਸ ਤਿਆਰ ਕਰਾਉਣਾ, ਕੋਈ ਰੈਸਟੋਰੈਂਟ ਤਿਆਰ ਕਰਾਉਣਾ ਆ, ਤੇ ਸਪੈਸ਼ਲ ਡਿਸਕਾਊਂਟਸ ਵੀ ਤੁਹਾਨੂੰ ਮਿਲਦੇ ਨੇ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ। ਤੇ ਜ਼ਰੂਰ ਤੁਸੀਂ ਕਾਲ ਕਰੋ ਇਹਨਾਂ ਨੂੰ ਤੇ ਗੱਲਬਾਤ ਕਰੋ ਪੌਲ ਗਰੇਵਾਲ ਜੀ ਦੇ ਨਾਲ। ਅਪ ਟੂ $5,000 ਦੇ ਡਿਸਕਾਊਂਟ ਮਿਲਣਗੇ ਤੁਹਾਨੂੰ। ਤੇ ਹਰ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੰਮ ਕਰਵਾਉਣ ਦੇ ਲਈ ਓਂਕਾਰ ਹੋਮਸ ਨੂੰ ਯਾਦ ਰੱਖੋ, 416-816-3600, 416-816-3600, ਓਂਕਾਰ ਹੋਮਸ ਦੇ ਪੌਲ ਗਰੇਵਾਲ ਜੀ ਦਾ ਨੰਬਰ ਹੈ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। 905-564-5444 ਸਟੂਡੀਓ ਦਾ ਨੰਬਰ ਹੈ। ਤੇ ਨਾਲ ਦੀ ਨਾਲ ਇੱਕ ਜਾਣਕਾਰੀ ਹੋਰ ਦੇ ਦਿਆਂ, ਗਿਲਸ ਸਵੀਟ ਫੈਕਟਰੀ ਜਿਹੜੇ ਕਿ ਪਿਓਰ ਵੈਜੀਟੇਰੀਅਨ ਦੇ ਲਾਈਵ ਕੇਟਰਿੰਗ ਕਰਦੇ ਨੇ ਸਾਰੀਆਂ ਸਪੈਸ਼ਲ ਓਕੇਜ਼ਨਸ ਦੇ ਵਿੱਚ। ਮਸ਼ੀਨ ਮੇਡ ਸਮੋਸੇ ਲੈਣੇ ਹੋਣ ਚਾਹੇ ਹੈਂਡਮੇਡ ਸਮੋਸੇ ਲੈਣੇ ਹੋਣ, ਤੁਹਾਨੂੰ ਪਤਾ ਕਿ ਇਹਨਾਂ ਦੇ ਬਹੁਤ ਲੰਬੇ ਟਾਈਮ ਤੋਂ ਇਹਨਾਂ ਦੀਆਂ ਕਹਿ ਲਓ ਕਿ ਆਲਮੋਸਟ ਐਵਰੀ ਸਟੋਰ ਦੇ ਉੱਪਰ ਇਹਨਾਂ ਦੇ ਫੂਡ ਆਈਟਮਸ ਪਹੁੰਚਾਈਆਂ ਜਾਂਦੀਆਂ ਨੇ। ਇਹਨਾਂ ਦੀਆਂ ਸਾਰੀਆਂ ਮਿਠਾਈਆਂ ਮੇਡ ਇਨ ਕੈਨੇਡਾ ਨੇ, ਸ਼ੁੱਧ ਖੋਏ ਦੀਆਂ ਮਿਠਾਈਆਂ ਤੁਹਾਡੇ ਲਈ ਰੈਡੀ ਕਰਦੇ ਨੇ। 6 ਲੋਕੇਸ਼ਨਸ ਤੋਂ ਸਰਵ ਕਰਦੇ ਨੇ, 5 ਲੋਕੇਸ਼ਨਸ ਇਹਨਾਂ ਦੀਆਂ ਚਲੋ ਫਰੈਸ਼ਕੋਸ ਦੇ ਵਿੱਚ ਨੇ ਇੱਥੇ ਕੈਨੇਡਾ ਦੇ ਵਿੱਚ, ਅਤੇ 2 ਲੋਕੇਸ਼ਨਸ ਇਹਨਾਂ ਦੀਆਂ ਕੈਲਗਰੀ ਦੇ ਵਿੱਚ ਨੇ, ਅਤੇ 7 ਲੋਕੇਸ਼ਨਸ ਕੈਨੇਡਾ ਦੇ ਵਿੱਚ ਇਹਨਾਂ ਦੀਆਂ ਅਵੇਲੇਬਲ ਨੇ ਤੁਹਾਡੇ ਲਈ, ਐਵਰੀ ਡੇ ਓਪਨ ਨੇ। ਅਤੇ ਲਾਈਵ ਫੂਡ ਟਰੱਕ ਕੇਟਰਿੰਗ ਵੀ ਕਰਵਾ ਸਕਦੇ ਹੋ ਆਪਣੀ ਸਾਰੀ ਸਪੈਸ਼ਲ ਓਕੇਜ਼ਨਸ ਦੇ ਵਿੱਚ। ਕੋਈ ਵਿਆਹ ਸ਼ਾਦੀ ਦਾ ਇਵੈਂਟ ਹੈ, ਕਿਸੇ ਦੇ ਘਰ ਕੋਈ ਪਾਰਟੀ ਦਾ ਮਾਹੌਲ ਹੈ, ਗਿਲਸ ਸਵੀਟ ਫੈਕਟਰੀ ਨੂੰ ਯਾਦ ਰੱਖੋ। ਅਤੇ ਹੈੱਡ ਆਫਿਸ ਦਾ ਨੰਬਰ ਤੁਸੀਂ ਨੋਟ ਕਰੋ, 905-799-2616। ਅਤੇ ਲੋਕੇਟਡ ਨੇ ਹੈੱਡ ਆਫਿਸ ਇਹਨਾਂ ਦਾ 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3, ਬਰੈਂਪਟਨ ਦੇ ਵਿੱਚ। 905-799-2616 ਤੇ ਕਾਲ ਕਰ ਸਕਦੇ ਹੋ। 9057992616 ਗਿਲਸ ਸਵੀਟ ਫੈਕਟਰੀ ਦਾ ਨੰਬਰ ਹੈ। ਨੈਕਸਟ ਕਾਲਰ 0490 ਜੀ, ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
0: ਸਤਿ ਸ਼੍ਰੀ ਅਕਾਲ ਜੀ।
3: ਅੱਜ ਕਿੰਨੇ ਵਜੇ ਤੱਕ ਪ੍ਰੋਗਰਾਮ ਤੁਹਾਡਾ?
0: ਆਪਣਾ 6 ਵਜੇ ਤੱਕ।
3: 6 ਵਜੇ ਤੱਕ ਗਾਣੇ ਸੁਣਾਓਗੇ ਤੁਸੀਂ?
0: ਹਾਂਜੀ ਬਿਲਕੁਲ।
3: ਇੱਕ ਮਾਮਾ ਰਫੀ ਤੇ ਲਤਾ ਮੰਗੇਸ਼ਕਰ ਦਾ ਸੁਣਾ ਦੋ।
0: ਹਾਂਜੀ ਦੱਸੋ।
3: ਜਰਾ ਸਾਹਮਣੇ ਤੋਂ ਆਓ ਛੱਲੀਏ,
0: ਜਰਾ ਸਾਹਮਣੇ ਤੋਂ ਆਓ ਛੱਲੀਏ। ਠੀਕ ਹੈ ਜੀ, ਮੈਂ ਸੁਣਾਉਂਦੀ ਹਾਂ, ਤੁਹਾਨੂੰ ਥੋੜ੍ਹਾ ਜਿਹਾ ਟਾਈਮ ਦਿਓ ਮੈਨੂੰ। ਮੈਨੂੰ ਲੱਗਦਾ ਤੁਹਾਡੀ ਕਾਲ ਡਿਸਕਨੈਕਟ ਹੋ ਗਈ। ਚਲੋ ਕੋਈ ਗੱਲ ਨਹੀਂ, ਮੈਂ ਤੁਹਾਡਾ ਗਾਣਾ ਲਿਖ ਲਿਆ ਵਾ ਅਤੇ ਮੈਂ ਥੋੜ੍ਹੇ ਟਾਈਮ ਤੱਕ ਤੁਹਾਨੂੰ ਸੁਣਾਉਂਦੀ ਹਾਂ। ਅਤੇ ਥੈਂਕ ਯੂ ਸੋ ਮੱਚ ਤੁਹਾਡੀ ਕਾਲ ਦੇ ਲਈ। ਸਟੂਡੀਓ ਨੰਬਰ 905-564-5444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਪਹਿਲਾ ਫਰਮਾਇਸ਼ੀ ਗਾਣਾ ਮੁਹੰਮਦ ਸਦੀਕ ਐਂਡ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ।

ਗ੍ਰਸਤੀ ਗਰੋਸਰੀ ਹੋਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਆ ਦੇ ਵਿੱਚ ਔਰ 600 ਹੈਸਪਲਰ ਰੋਡ ਕੇਮਬ੍ਰਿਜ ਨਵੀਂ ਖੁੱਲੀ ਬ੍ਰਾਂਚ 25 ਸੈਂਟਰਲ ਵੁੱਡ ਪਾਰਕਵੇ ਕੈਨੇਡੀ ਦੇ ਸੈਂਟਰਲ ਵੁੱਡ ਪਾਰਕ ਦੇ ਨੇੜੇ ਆਓ ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗ੍ਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਂਡ ਤੇ।

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 9055546444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਅਗਲੇ ਕਾਲਰ ਮੇਰੇ ਨਾਲ ਜੁੜੇ ਨੇ 2865 ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
1: ਚੜ੍ਹਦੀ ਕਲਾ ਜੀ, ਸੁਣੋਗੇ 6 ਵਜੇ ਤੱਕ ਜੀ।
0: ਹਾਂਜੀ,
1: ਬਾਕੀ ਗੀਤ ਤੁਸੀਂ ਬਹੁਤ ਲਾਇਆ ਸੀ ਮੁਹੰਮਦ।
0: ਹਾਂਜੀ, ਫਰਮਾਇਸ਼ੀ ਗਾਣਾ ਸੀਗਾ ਪਹਿਲਾਂ ਕਾਲਰ ਕਹਿੰਦੇ ਕਿ ਜਿਹੜਾ ਮਰਜ਼ੀ ਸੁਣਾ ਦੋ ਮੁਹੰਮਦ ਸਦੀਕ ਜੀ ਦਾ।
1: ਪਤਾ ਕੀ ਨਿਕਲ, ਜਿੰਨੇ ਹੁਣ ਗੀਤ ਲਿਖਣੇ ਤੇ ਗਾਉਣੇ ਕਿੰਨੇ ਇਹਦਾ ਸੌਖਾ ਕੰਮ ਹੈ ਨਾ ਜੀ।
0: ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ ਹੈ।
1: ਢਿੱਲੋਂ ਹੋਇਆ ਬਾਈ, ਭੁੱਖਿਆ ਨੀ ਵਾਲਾ, ਹੋਰ ਵੀ ਬਹੁਤ ਆਪਣੇ ਗੀਤ ਲਿਖੇ ਆ, ਗਾਇਆ ਵੀ ਬਹੁਤ ਵਧੀਆ ਜੀ। ਮੈਂ ਬਹੁਤ ਲਾਇਕ ਕਰਦਾ ਗੀਤ ਜਿੰਨੇ ਵੀ ਆਪਣੇ ਪੁਰਾਣੇ ਜਾਂ ਨਵੇਂ ਵੀ ਆ।
0: ਹਾਂਜੀ ਹਾਂਜੀ,
1: ਪਰ ਚੰਗੇ ਚੰਗੇ ਕਰਦੇ, ਦੂਜੇ ਨੀ ਕਰਦੇ ਸੀ। ਉਹ ਮਾਰਤਾ ਫਲਾਨਾ ਕਰਤਾ ਜੀ, ਪੋੜੀ ਚਾਲੇ ਜਾ ਕੇ।
0: ਹਾਂਜੀ ਹਾਂਜੀ, ਬਿਲਕੁਲ ਸਹੀ ਗੱਲ
1: ਹੈ। ਉਹਨੂੰ ਵੀ ਲਾਇਕ ਕਰਦੇ ਜੀ।
2: ਸੁਰਜੀਤ
0: ਬਿੰਦ ਰੱਖੀਏ ਦਾ ਦੁਬਾਰਾ ਵੀ ਸੁਣਨਾ, ਦੁਬਾਰਾ ਸੁਣਾ ਦਾਂਗੇ, ਕੋਈ ਗੱਲ ਨੀ। ਹਾਂਜੀ, ਥੈਂਕ ਯੂ, ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। 1000 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਤੁਹਾਡਾ?
3: ਠੀਕ ਆ।
0: ਹਾਂਜੀ,
3: ਮੇਰਾ ਹੈ ਲਤਾ ਮੰਗੇਸ਼ਕਰ ਦਾ ਗਾਣਾ।
0: ਹਾਂਜੀ,
3: ਘੇਰ ਲੇਤੇ ਹੈ ਹਵਾਓਂ ਕੇ ਸਾਏ।
0: ਘੇਰ ਲੇਤੇ ਹੈ ਹਵਾਓਂ ਕੇ ਸਾਏ, ਠੀਕ ਹੈ ਜੀ। ਮੈਂ ਸੁਣਾਉਣੀ
3: ਹੈ ਮੈਨੂੰ ਲੱਗਦਾ।
0: ਹਾਂਜੀ, ਆਪਣੀਆਂ ਕਾਲਸ ਕਰ ਰਹੇ ਹੋ। ਇੱਕ ਇੱਕ ਕਰਕੇ ਤੁਹਾਡੇ ਸਾਰੇ ਗਾਣੇ ਮੈਂ ਫਟਾਫਟ ਸੁਣਾ ਦੇਣੇ ਆ। 9055546444 ਸਟੂਡੀਓ ਦਾ ਨੰਬਰ ਹੈ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ, ਦਿਓਲ ਟਰੈਵਲਸ ਦੇ ਕੋਲੋਂ ਆਪਣੀ ਏਅਰ ਟਿਕਟਸ ਬੁੱਕ ਕਰਵਾਓ। ਜੇ ਤੁਸੀਂ ਨਿਊਯਾਰਕ ਤੋਂ ਦਿੱਲੀ ਜਾਣਾ ਹੋਵੇ ਅਕਤੂਬਰ ਦੇ ਵਿੱਚ ਜਾ ਕੇ ਦਸੰਬਰ ਦੇ ਵਿੱਚ ਵਾਪਸੀ ਕਰਨੀ ਆ, $1,050 ਤੋਂ ਪ੍ਰਾਈਸ ਸਟਾਰਟ ਹੋ ਜਾਂਦੀ ਹੈ ਰਿਟਰਨ ਟਿਕਟ ਦੀ। ਅਕਤੂਬਰ ਦੇ ਵਿੱਚ ਜਾ ਕੇ ਦਸੰਬਰ ਦੇ ਵਿੱਚ ਵਾਪਸੀ ਕਰਨੀ ਹੋਵੇ ਤੇ $1,050 ਦੀਆਂ ਟਿਕਟਸ ਨੇ, $1,050। ਜੇ ਤੁਸੀਂ ਵਨ ਵੇ ਆਪਸ਼ਨ ਦੇਖ ਰਹੇ ਹੋ, ਮਤਲਬ ਤੁਸੀਂ ਅਕਤੂਬਰ ਦੇ ਵਿੱਚ ਜਾਣਾ ਇੰਡੀਆ ਨੂੰ ਨਿਊਯਾਰਕ ਤੋਂ ਦਿੱਲੀ, ਤਾਂ $520 ਦੀ ਟਿਕਟਸ ਨੇ। ਇਹ ਕੈਨੇਡੀਅਨ ਡਾਲਰਸ ਦੇ ਵਿੱਚ ਪ੍ਰਾਈਸਿਸ ਨੇ, $520 ਕੈਨੇਡੀਅਨ ਡਾਲਰਸ। ਤੇ ਤੁਸੀਂ ਦਿਓਲ ਟਰੈਵਲ ਤੋਂ ਇਹ ਟਿਕਟਸ ਬੁੱਕ ਕਰਵਾ ਸਕਦੇ ਹੋ। ਇਹ ਕਾਫੀ ਲਿਮਿਟਡ ਸੀਟਸ ਦੇ ਨਾਲ ਟਿਕਟਸ ਨੇਗੀਆਂ ਇਹ, ਤਾਂ ਫਟਾਫਟ ਤੁਸੀਂ ਕਾਲ ਕਰ ਲਓ। ਈਟੋਬਿਕ ਇਹਨਾਂ ਦਾ ਮੇਨ ਹੈੱਡ ਆਫਿਸ ਹੈ, ਨੰਬਰ 9055880050581, ਜਾਂ ਬਰੈਂਪਟਨ ਦੇ ਵਿੱਚ ਬ੍ਰਾਂਚ ਐਡਰੈਸ ਤੇ ਕਾਲ ਹੋ ਸਕਦੀ ਹੈ 9055840052004200. ਇਹਨਾਂ ਦੋਨਾਂ ਨੰਬਰ ਤੇ ਕਾਲ ਕਰ ਸਕਦੇ ਹੋ ਤੇ ਤੁਹਾਡੀ ਗੱਲਬਾਤ ਦਿਓਲ ਟਰੈਵਲਸ ਦੇ ਨਾਲ ਹੋ ਸਕਦੀ ਹੈ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਤੇ ਨਾਲ ਹੀ ਮੈਂ ਤੁਹਾਨੂੰ ਦੱਸਦਾਂ ਕਿ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ। 294 ਵਾਕਰ ਡਰਾਈਵ ਦੇ ਉੱਪਰ ਲੋਕੇਟਡ ਨੇ ਤੁਹਾਡੇ ਲਈ ਗ੍ਰੈਂਡ ਹੋਮ ਫਰਨੀਚਰ। ਇਹਨਾਂ ਨੇ ਤੁਹਾਡੇ ਲਈ ਕੈਨੇਡਾ ਡੇ ਦੇ ਉੱਪਰ ਬਹੁਤ ਕਮਾਲ ਦੀ ਸੇਲ ਲਗਾਈ ਸੀ, ਬੜੀ ਸਕਸੈਸਫੁਲ ਸੇਲ ਸੀ, ਕਿਉਂਕਿ ਬਹੁਤ ਹੀ ਵਧੀਆ ਕਹਿ ਲਓ ਕਿ ਕਾਫੀ ਲੋਕਾਂ ਦਾ ਬਹੁਤ ਸਾਰਾ ਫਾਇਦਾ ਹੋਇਆ ਇਸ ਸੇਲ ਦੇ ਵਿੱਚ। ਤੇ ਉਹੀ ਸੇਮ ਸੇਲ ਵਾਲੀਆਂ ਪ੍ਰਾਈਸਿਸ ਤੁਹਾਨੂੰ ਅੱਜ ਵੀ ਅਸੀਂ ਦਵਾ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ ਤੋਂ। ਤੇ ਇਹਨਾਂ ਦੀ ਬ੍ਰੈਂਪਟਨ ਵਾਲੀ ਲੋਕੇਸ਼ਨ ਦੇ ਉੱਪਰ ਤੁਸੀਂ ਜ਼ਰੂਰ ਪਹੁੰਚੋ ਤੇ ਆਪਣਾ ਡੀਲਸ ਤੁਸੀਂ ਲੈ ਸਕਦੇ ਹੋ ਬਹੁਤ ਹੀ ਕਮਾਲ ਦੇ ਫਰਨੀਚਰ ਦੇ ਉੱਪਰ। ਚਾਹੇ ਤੁਸੀਂ ਬੈਡਰੂਮ ਸੈੱਟ ਲੈਣੇ ਨੇ, ਸੋਫਾ ਸੈੱਟ ਲੈਣੇ ਨੇ, ਮੈਟਰਸਿਸ ਲੈਣੇ ਹੋਣ ਜਾਂ ਡਾਇਨਿੰਗ ਟੇਬਲਸ ਲੈਣੇ ਹੋਣ, ਤੁਹਾਨੂੰ ਹਰ ਇੱਕ ਫਰਨੀਚਰ ਆਈਟਮ ਦੇ ਉੱਪਰ ਬਹੁਤ ਵਧੀਆ ਡੀਲਸ ਮਿਲ ਰਹੀਆਂ ਨੇ। ਤੇ ਨਾਲ ਦੀ ਨਾਲ ਤੁਹਾਨੂੰ ਫ੍ਰੀ ਗਿਫਟਸ ਵੀ ਜ਼ਰੂਰ ਲਾਜ਼ਮੀ ਮਿਲਣਗੇ, ਕਿਉਂਕਿ ਦੇਸ਼ ਪ੍ਰਦੇਸ਼ ਰੇਡੀਓ ਦੀ ਜਦੋਂ ਵੀ ਤੁਹਾਨੂੰ ਪਤਾ ਕਿ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੁੰਦੇ ਨੇ, ਉਦੋਂ ਤੁਹਾਡਾ ਫਾਇਦਾ ਨਾ ਹੋਵੇ ਤਾਂ ਹੋ ਹੀ ਨਹੀਂ ਸਕਦਾ। ਤਾਂ ਇਸ ਕਰਕੇ ਤੁਸੀਂ ਜ਼ਰੂਰ ਪਹੁੰਚੋ ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ, ਸਿੱਧੂ ਸਰ ਮੌਜੂਦ ਨੇ ਉੱਥੇ, ਤੁਸੀਂ ਜਾ ਕੇ ਮਿਲ ਸਕਦੇ ਹੋ ਅਤੇ ਨਾਲ ਦੀ ਨਾਲ ਤੁਸੀਂ ਡੀਲਸ ਵੀ ਲਓ ਆਪਣੀਆਂ। ਅਤੇ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਦੇ ਉੱਪਰ ਨੇ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ, ਨੰਬਰ 905-302-9494, 905-302-9494 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਲਾਈਵ ਔਨ ਲੋਕੇਸ਼ਨ ਪ੍ਰੋਗਰਾਮ 'ਤੇ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਮੈਸੇਜ ਦੇ ਦਿਆਂ ਸਿਟੀ ਆਫ ਬ੍ਰੈਂਪਟਨ ਦੇ ਵੱਲੋਂ, ਜਿਨ੍ਹਾਂ ਨੇ ਤੁਹਾਡੇ ਲਈ ਇੱਕ ਮੈਸੇਜ ਦਿੱਤਾ ਆ, ਕਾਫੀ ਲੰਬੇ ਟਾਈਮ ਤੋਂ ਦੇ ਰਹੇ ਹਾਂ ਅਸੀਂ, ਆਲਮੋਸਟ ਮਹੀਨੇ ਤੋਂ, ਅਤੇ ਇਹ ਤੁਹਾਨੂੰ ਕਹਿ ਰਹੇ ਨੇ ਕਿ ਜਿਹੜਾ ਸਮਰ ਟਾਈਮ ਦੇ ਵਿੱਚ ਜਦੋਂ ਤੁਸੀਂ ਗੈਦਰਿੰਗਸ ਵਗੈਰਾ ਕਰਦੇ ਹੋ ਆਪਣੇ ਘਰਾਂ ਦੇ ਵਿੱਚ, ਤਾਂ ਜ਼ਰੂਰ ਯਾਦ ਰੱਖੋ ਦੋ ਤਿੰਨ ਚੀਜ਼ਾਂ ਕਿ ਆਪਣਾ ਇੱਕ ਤਾਂ ਤੁਸੀਂ ਜਿਹੜਾ ਸ਼ੋਰ ਸ਼ਰਾਬਾ ਉਹਨੂੰ ਘੱਟ ਰੱਖੋ, ਚਾਹੇ ਤੁਸੀਂ ਵੀਕ ਡੇਜ਼ ਦੇ ਵਿੱਚੋਂ ਆਪਣੇ ਘਰਾਂ 'ਚ ਗੈਟ ਟੂਗੈਦਰ ਕਰਦੇ ਹੋ ਜਾਂ ਫਿਰ ਵੀਕਐਂਡਸ 'ਤੇ, ਸਪੈਸ਼ਲੀ ਵੀਕਐਂਡਸ 'ਤੇ ਆਪਾਂ ਕਰਦੇ ਹਾਂ, ਕੋਈ ਨਾ ਕੋਈ ਘਰ ਦੇ ਵਿੱਚ ਕੋਈ ਮਹਿਮਾਨ ਆ ਜਾਂਦਾ ਜਾਂ ਤੁਸੀਂ ਕਿਸੇ ਦੇ ਘਰ ਜਾਂਦੇ ਹੋ, ਤਾਂ ਫਿਰ ਆਪਣੀ ਜਿਹੜੀ ਐਕਸੈਸਿਵ ਨੋਇਜ਼ ਆ ਉਹਨੂੰ ਡਾਊਨ ਰੱਖੋ, ਸਾਈਡਵਾਕਸ ਅਤੇ ਬਾਈਕ ਲੇਨਸ ਨੂੰ ਕਲੀਅਰ ਰੱਖੋ, ਅਤੇ ਜਿੰਨਾ ਵੀ ਵੇਸਟ ਵਗੈਰਾ ਹੁੰਦਾ ਆ ਉਹਨੂੰ ਪ੍ਰੋਪਰਲੀ ਬਿਨਸ ਦੇ ਵਿੱਚ ਡਿਸਪੋਜ਼ ਕਰਿਆ ਕਰੋ, ਇੱਧਰ ਉੱਧਰ, ਚਾਹੇ ਕੋਈ ਪਬਲਿਕ ਪ੍ਰੋਪਰਟੀ ਹੈ ਚਾਹੇ ਤੁਸੀਂ ਕੋਈ ਪ੍ਰਾਈਵੇਟ ਪ੍ਰੋਪਰਟੀ ਦੇ ਵਿੱਚ ਬੈਠੇ ਹੋ, ਕਿਤੇ ਵੀ ਇੱਧਰ ਉੱਧਰ ਕੋਈ ਵੀ ਗਾਰਬੇਜ ਨਾ ਸੁੱਟੋ, ਹਮੇਸ਼ਾ ਬਿਨਸ ਦੇ ਵਿੱਚ ਹੀ ਸੁੱਟਿਆ ਕਰੋ। ਅਤੇ ਸਟਰੀਟ ਪਾਰਕਿੰਗ ਲਿਮਿਟਡ ਕੀਤੀ ਹੋਈ ਹੈ 3 ਘੰਟਿਆਂ ਦੇ ਲਈ, ਅਤੇ ਨਾਲੇ ਰਾਤ ਦੇ 2 ਵਜੇ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਪਾਰਕਿੰਗ ਬਿਲਕੁਲ ਹੀ ਬੰਦ ਹੈ, ਤੁਸੀਂ ਐਵੇਂ ਟਿਕਟ ਨਾ ਲੈ ਲਿਓ। ਅਤੇ ਇਸ ਕਰਕੇ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ, ਆਪਣੀ ਸਿਟੀ ਨੂੰ ਸੇਫ, ਕਲੀਨ ਐਂਡ ਵੈਲਕਮਿੰਗ ਰੱਖੋ, ਚੰਗੇ ਨੇਬਰਸ ਬਣੋ ਤਾਂ ਹੀ ਇੱਕ ਚੰਗੀ ਕਮਿਊਨਿਟੀ ਆਪਾਂ ਬਣਾ ਸਕਦੇ ਹਾਂ। ਅਤੇ ਇਹ ਸਿੰਪਲ ਐਕਸ਼ਨਸ ਨੇ ਬਟ ਵਧੀਆ ਰੀਅਲ ਡਿਫਰੈਂਸਿਸ ਬਣਾ ਸਕਦੇ ਆ। ਸਿਟੀ ਆਫ ਬ੍ਰੈਂਪਟਨ ਦੀ ਸਾਈਟ ਦੇ ਉੱਪਰ ਪਹੁੰਚੋ, ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰਕੇ ਤੁਸੀਂ ਬਾਕੀ ਦੀ ਹੋਰ ਇਨਫੋਰਮੇਸ਼ਨ ਵੀ ਲੈ ਸਕਦੇ ਹੋ, ਅਤੇ ਨਾਲੇ ਤੁਹਾਨੂੰ ਵੀ ਪਤਾ ਲੱਗ ਜਾਊਗਾ ਕਿ ਜਿਹੜੇ ਫਾਈਨਸ ਨੇ ਉਹ ਵੀ ਇਨਕਰੀਜ਼ ਕੀਤੇ ਹੋਏ ਨੇ ਸਿਟੀ ਆਫ ਬ੍ਰੈਂਪਟਨ ਨੇ। ਸਪਰਿੰਗ ਸਮਰ ਐਨਫੋਰਸਮੈਂਟ ਰਿਮਾਈਂਡਰਸ ਨੇ ਜਿਹੜੇ ਕਿ ਤੁਸੀਂ ਇਹਨਾਂ ਦੀ ਵੈਬਸਾਈਟ 'ਤੇ ਦੇਖ ਸਕਦੇ ਹੋ, brampton.ca/bylaws, ਇੱਥੇ ਤੁਸੀਂ ਜਾ ਕੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ। brampton.ca/bylaws ਸਿਟੀ ਆਫ ਬ੍ਰੈਂਪਟਨ ਦੀ ਵੈਬਸਾਈਟ ਹੈ। ਅਤੇ ਲਓ ਫਿਰ ਹੁਣ ਚੱਲਾਂਗੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ, ਤਜਿੰਦਰ ਸਿੱਧੂ ਜੀ ਪਹੁੰਚੇ ਹੋਏ ਨੇ ਗ੍ਰੈਂਡ ਹੋਮ ਫਰਨੀਚਰ ਦੀ ਬ੍ਰੈਂਪਟਨ ਵਾਲੀ ਲੋਕੇਸ਼ਨ, 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ। ਜੀ ਸਿੱਧੂ ਸਰ,
4: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ ਇੱਕ ਵਾਰੀ ਫਿਰ ਸਾਰੇ ਸਰੋਤਿਆਂ ਨੂੰ। ਤੇਜਿੰਦਰ ਸਿੰਘ ਸਿੱਧੂ ਵੱਲੋਂ ਜੀ ਆਇਆਂ ਨੂੰ ਜੀ ਨਿੱਘਾ ਸਵਾਗਤ ਹੈ। ਲਓ ਫਿਰ ਸੁਖਵਾਰਾਂ ਤੋਂ ਆਪਾਂ ਅਗਲੀ ਡੀਲ ਤੁਹਾਨੂੰ ਦਵਾਈਏ ਵਧੀਆ ਜੀ, ਤੇ ਉਹਨਾਂ ਨੂੰ ਨਾਲ ਜੋੜਦੇ ਸੁਖਦੀ ਆਇਆਂ ਨੂੰ ਜੀ।
5: ਬਹੁਤ ਸ਼ੁਕਰੀਆ, ਧੰਨਵਾਦ ਸਿੱਧੂ ਸਾਹਿਬ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਹਾਂ ਜੀ ਪਰਿਵਾਰਾਂ ਤੱਕ, ਅੱਜ ਤੁਸੀਂ ਆ ਕੇ ਭਾਰੀ ਡਾਲਰਾਂ ਦੀ ਜਿਹੜੀ ਸੇਵਿੰਗ ਕਰ ਸਕਦੇ ਹੋ ਫਰਨੀਚਰ ਦੇ ਉੱਪਰ। ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕੌਫੀ ਟੇਬਲ, ਤਾਂ ਸਾਲ ਦੀਆਂ ਲੋਐਸਟ ਪ੍ਰਾਈਸ ਤੁਸੀਂ ਫਰਨੀਚਰ ਦੇ ਉੱਪਰ ਲੈ ਕੇ ਜਾ ਸਕਦੇ ਹੋ, ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਤੁਹਾਨੂੰ ਮਿਲਣੇ ਆ ਨਾਲ। ਸੋ ਜ਼ਰੂਰ ਇਸ ਚੱਕਰ ਲਓ, ਸ਼ਾਮ ਦੇ ਅਸੀਂ 8 ਵਜੇ ਤੱਕ ਤੁਹਾਡੇ ਲਈ ਓਪਨ ਆ। 294 ਵਾਕਰ ਡਰਾਈਵ, 294 ਵਾਕਰ ਡਰਾਈਵ, 294 ਵਾਕਰ ਵਾਕਰ ਵਾਕਰ ਡਰਾਈਵ ਵੱਲ ਗੱਡੀਆਂ ਘੁਮਾ ਲਓ। ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਡਾਇਨਿੰਗ ਟੇਬਲ ਲੈਣਾ ਚਾਹੁੰਦੇ ਹੋ, ਕੌਫੀ ਟੇਬਲ ਲੈਣਾ ਚਾਹੁੰਦੇ ਹੋ, ਤਾਂ ਜ਼ਰੂਰ ਇਸ ਚੱਕਰ ਲਓ 294 ਵਾਕਰ ਡਰਾਈਵ ਦੇ ਉੱਪਰ। ਤੇ ਤੁਸੀਂ ਸਭ ਡੀਲ ਦਿੰਦੇ ਜਿਹੜਾ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਬੈੱਡ ਲੈਣਾ, ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ, ਜਿਹੜੀ ਰੈਗੂਲਰ ਕੀਮਤ 700-800 ਦਾ ਸੀ, 299 ਦਾ ਕੁਈਨ ਸਾਈਜ਼ ਦਾ ਪਲੈਟਫਾਰਮ ਵਾਲਾ ਬੈੱਡ, $299 ਦਾ ਮਿਲੂਗਾ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਬਿਲਕੁਲ ਫ੍ਰੀ, ਸੋਲਿਡ ਵੁੱਡ ਦਾ, ਸੋਰੀ ਕੁਈਨ ਸਾਈਜ਼ ਦਾ ਬੈੱਡ 299 ਦਾ, ਤੇ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲਣਾ। ਸੋ ਇਹੋ ਜਿਹੀਆਂ ਡੀਲਾਂ ਦੇ ਤੋਹਫੇ ਲੈਣ ਲਈ ਪਹੁੰਚੋ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਸੈਕਸ਼ਨ।
4: ਕਿੰਨੇ ਵਜੇ ਤੱਕ ਖੁੱਲ੍ਹੇ ਸ਼ਾਮ ਦੇ?
5: ਬਿਲਕੁਲ ਸਰ ਸਾਹਿਬ, ਅੱਜ ਰਾਤ ਦੇ 8 ਵਜੇ ਤੱਕ ਪਰਿਵਾਰਾਂ ਲਈ ਓਪਨ ਹੈ ਜੀ। ਸੋ ਬਹੁਤ ਸਾਰੀਆਂ ਡੀਲਾਂ ਜਿਹੜੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ। ਸੋ ਕੁਈਨ ਸਾਈਜ਼ ਦਾ ਬੈੱਡ,
4: ਫਿਕਰ ਨਹੀਂ ਕਰਨਾ, ਘਰੇ ਜਾ ਕੇ ਚਾਹ ਚੂ ਪੀ ਕੇ ਨਹਾ ਨਹੁ ਕੇ ਵੀ ਆਓ ਹੌਲੀ ਹੌਲੀ ਰਾਤ ਦੇ 8 ਵਜੇ ਤੱਕ।
5: ਬਿਲਕੁਲ ਸਿੱਧੂ ਸਾਹਿਬ, ਰਾਤ ਦੇ 8 ਵਜੇ ਤੱਕ ਅੱਜ ਜਿਹੜਾ ਪ੍ਰੋਗਰਾਮ, 6 ਵਜੇ ਤੱਕ ਜਿਹੜਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲਣਾ, ਪਰ ਤੁਸੀਂ ਰਾਤ ਦੇ 8 ਵਜੇ ਤੱਕ ਆ ਸਕਦੇ ਹੋ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਸਾਈਜ਼ ਦਾ ਬੈੱਡ 299 ਦਾ ਸਿੱਧੂ ਸਾਹਿਬ, ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ ਮਿਲੂਗਾ। ਸੋ ਬਿਲਕੁਲ ਉਸ ਤੋਂ ਸਾਰੀਆਂ ਡੀਲਾਂ ਲੈਣ ਵਾਸਤੇ ਪਹੁੰਚੋ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ।
4: ਮਿਹਰਬਾਨੀ, ਸੁੱਖ ਅੱਗੇ ਜਾ ਕੇ ਹੋਰ ਡੀਲਰ ਦਿੰਦੇ ਹਾਂ। ਦੋਸਤੋ, ਵੀਕਐਂਡ ਆ ਗਿਆ, ਅਗਰ ਤੁਸੀਂ ਕੇਟਰਿੰਗ ਕਰਾਉਣੀ ਆ ਤਾਂ ਪੰਜਾਬੀ ਬਾਈ ਨੇਚਰ ਦਾ ਮੈਸੇਜ ਮੈਂ ਦੇ ਰਿਹਾ। ਕੋਈ ਵੀ ਘਰ ਵਿੱਚ ਫੰਕਸ਼ਨ ਹੈਗਾ, ਵਿਆਹ ਸ਼ਾਦੀ ਹੈਗੀ ਬੱਚੇ ਦੀ, ਕੇਟਰਿੰਗ ਲਈ ਨੰਬਰ ਆ 416-937-2061। ਆਪਣੀ ਨੇੜਲੀ ਬ੍ਰਾਂਚ ਤੇ ਪਹੁੰਚ ਜਾਓ, ਔਰ ਜੇਕਰ ਫਿਸ਼ ਖਾਣੀ ਆ ਅੱਜ ਫਿਸ਼ ਲੈ ਲਓ, ਕਬਾਬ ਖਾਣੇ ਆ ਮਹਾਰਾਜਾ ਥਾਲੀ ਟਰਾਈ ਕਰੋ ਉਹਨਾਂ ਦੀ, ਔਰ ਹੱਕਾ ਚਾਈਨੀਜ਼ ਵੀ ਮਿਲ ਜਾਂਦਾ ਤੇ ਕੁਲਚਾ ਵੀ ਖਾ ਸਕਦੇ ਹੋ, ਟਿੱਕਾ ਰੈਪ ਵੀ ਖਾ ਸਕਦੇ ਹੋ ਤੇ ਡੋਸੇ ਵੀ ਖਾ ਸਕਦੇ ਹੋ। ਤਾਂ ਪੰਜਾਬੀ ਵਾਈ ਨੇਚਰ ਦੀ ਨੇੜਲੀ ਬ੍ਰਾਂਚ ਤੇ ਪਹੁੰਚ ਜਾਓ। ਜੇਕਰ ਤੁਸੀਂ ਵਧੀਆ ਚਾਟ ਪਾਪੜੀ ਖਾਣਾ ਚਾਹੁੰਦੇ ਹੋ, ਗੋਲ ਗੱਪੇ ਖਾਣਾ ਚਾਹੁੰਦੇ ਹੋ, ਉਹ ਵੀ ਲਗਾਏ ਨੇ, ਪਾਓ ਭਾਜੀ ਚਨਾ ਭਟੂਰਾ ਖਾਓ ਭਾਈ। ਹਾਂਜੀ, ਤੇ ਵੀਕਐਂਡ ਆ, ਖਾਣ ਪੀਣ ਦਾ ਤਾਂ ਚਾਹੀਦਾ ਹੀ ਆ ਬਹੁਤ ਕੁਛ। ਹਾਂਜੀ, ਤੁਸੀਂ ਬ੍ਰਹਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋਏ ਹੋ ਤੇ ਮਨਵੀ ਬੈਕ ਟੂ ਯੂ।
0: ਜੀ, ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਪਹੁੰਚੋ ਗ੍ਰੈਂਡ ਹੋਮ ਫਰਨੀਚਰ ਤੇ 294 ਵਾਕਰ ਡਰਾਈਵ, ਤੇ ਨੰਬਰ ਇਹਨਾਂ ਦਾ ਨੋਟ ਕਰ ਲਓ 905-302-9494 9494 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਗ੍ਰੈਂਡ ਹੋਮ ਫਰਨੀਚਰ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਤੇ ਲੋ ਫਿਰ ਲਈਏ ਆਪਾਂ ਨੈਕਸਟ ਮਿਊਜ਼ੀਕਲ ਬ੍ਰੇਕ। ਫਰਮਾਇਸ਼ੀ ਗਾਣਾ ਮੁਹੰਮਦ ਰਫੀਅਨ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ, ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11

ਜਿੰਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96 905-857-7596 ANJ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ

0: ਡਕ ਕਲੀਨਿੰਗ ਵਾਲੇ ਪਿਛਲੇ 40 ਵਰਿਆਂ ਤੋਂ ਸਾਡੀ ਕਮਿਊਨਿਟੀ ਦੀ
1: ਕਮਾਲ ਦਾ ਕੈਸੀ ਯਾਰ, ਯਕੀਨ ਹੀ ਨਹੀਂ ਹੁੰਦਾ
2: ਤੈਨੂੰ, ਇਧਰ ਤੇ ਯਕੀਨ ਨਹੀਂ ਹੁੰਦਾ। ਤੂੰ ਇਹ ਸੁਣ, ਸੇਵ ਔਨ ਐਨਰਜੀ ਵਾਲੇ ਫ੍ਰੀ ਇਲੈਕਟ੍ਰਿਕ ਹੀਟ ਪੰਪ ਤੇ ਰਹੇ ਨੇ, ਜੇ ਤੁਹਾਡੇ ਘਰ ਵਿੱਚ ਇਲੈਕਟ੍ਰਿਕ ਜਾਂ ਓਇਲ ਹੀਟਿੰਗ ਹੈ।
1: ਇਸ ਗੱਲ ਤੇ ਮੈਨੂੰ ਪੂਰਾ ਯਕੀਨ ਹੈ, ਉਹ ਤੇ ਇੰਸਟਾਲੇਸ਼ਨ ਦਾ 100% ਖਰਚਾ ਵੀ ਆਪ ਦਿੰਦੇ ਨੇ, ਤੇ ਜੇ ਤੁਹਾਡੇ ਘਰ ਵਿੱਚ ਓਇਲ ਹੀਟਿੰਗ ਹੈ ਤੇ ਉਹ ਓਇਲ ਟੈਂਕ ਵੀ ਫ੍ਰੀ ਚ ਬਾਹਰ ਕੱਢ ਦੇਣਗੇ, ਨਾਲੇ ਹੀਟ ਪੰਪ ਤੁਹਾਡੇ ਹੀਟਿੰਗ ਬਿਲਸ 50% ਤੱਕ ਘਟਾ ਸਕਦੇ ਨੇ।
2: ਤੈਨੂੰ ਇਹ ਸਭ ਕਿਵੇਂ ਪਤਾ?
1: ਕਿਉਂਕਿ ਮੈਂ ਵੀ ਪਿਛਲੇ ਸਾਲ ਇਹ ਲਗਵਾਇਆ ਹੈ।
2: ਅੱਛਾ, ਉਹ ਵੈਬਸਾਈਟ ਦਾ ਨਾਮ ਕੀ ਦੱਸਿਆ ਸੀ?
1: saveonenergy.ca/eap.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
0: ਡਕਟ ਕਲੀਨਿੰਗ ਪਿਛਲੇ 40 ਵਰਿਆਂ ਤੋਂ ਤੁਹਾਡੀ ਸੇਵਾ ਦੇ ਲਈ ਹਾਜ਼ਰ ਨੇ। ਓਪਨ 7 ਡੇਜ਼ ਅ ਵੀਕ।
4: ਮੱਲੀ ਟੈਂਟ ਸਰਵਿਸਿਜ਼ ਤੁਹਾਡੇ ਸਪੈਸ਼ਲ ਇਵੈਂਟਸ ਦੇ ਹਰੇਕ ਸਾਈਜ਼ ਦੇ ਵਾਟਰਪਰੂਫ ਟੈਂਟਸ ਪ੍ਰੋਵਾਈਡ ਕਰਦੇ ਨੇ। 10x10 ਫੀਟ ਤੋਂ ਲੈ ਕੇ 40x100 ਫੀਟ ਦੇ ਤੰਬੂ ਨੇ। ਟੇਬਲਸ ਤੇ ਕੁਰਸੀਆਂ ਵੀ ਨਾਲ ਲੈ ਕੇ ਆਉਂਦੇ ਨੇ ਤੇ ਤੁਹਾਡੇ ਬੈਕਯਾਰਡ ਨੂੰ ਬੈਂਕਵੇਟ ਹਾਲ ਵਾਂਗੂ ਬਣਾਉਂਦੇ ਨੇ। ਫੈਂਸੀ ਚੇਅਰਸ ਵੀ ਅਵੇਲੇਬਲ ਹਨ। LED ਗਲੋ ਇਨ ਦਾ ਡਾਰਕ ਬਣੀ ਬਣਾਈਆਂ ਬਾਰਸ, ਟੇਬਲਸ ਤੇ ਕੁਰਸੀਆਂ ਵੀ ਤੁਸੀਂ ਰੈਂਟ ਕਰ ਸਕਦੇ ਹੋ। ਅੱਜ ਹੀ ਮੱਲੀ ਟੈਂਟ ਸਰਵਿਸਿਜ਼ ਨੂੰ ਕਾਲ ਕਰੋ 6479992569 6479992569।
0: ਦੋਸਤੋ, ਦੇਸ਼ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com। ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7। 30 ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਤੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ। ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ ਸਵੀਟ ਨੰਬਰ 205 ਡਿਕਸੀ ਐਡਵਾਂਸ ਦੇ ਨਜ਼ਦੀਕ।
3: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-5444 ਸਟੂਡੀਓ ਦਾ ਨੰਬਰ ਹੈ। 0866 ਤੁਸੀਂ ਆਪਣੀ ਲਾਈਨ ਛੱਡ ਗਏ, ਤੁਸੀਂ ਦੁਬਾਰਾ ਕਾਲ ਕਰ ਲਓ ਪਲੀਜ਼। ਤੇ ਨਾਲ ਦੀ ਨਾਲ ਹੀ ਜਾਣਕਾਰੀ ਦੇ ਦਿਆਂ ਮੈਂ ਟੀਮ ਸਿੱਧੂ ਦੇ ਬਾਰੇ, ਜੋ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਪ੍ਰੋਜੈਕਟ ਹਮੇਸ਼ਾ ਲੈ ਕੇ ਆਉਂਦੇ ਨੇ ਤੁਹਾਡੇ ਰਹਿਣ ਦੇ ਲਈ। ਘਰ ਤੁਸੀਂ ਦੇਖ ਰਹੇ ਹੋ ਤਾਂ ਟੀਮ ਸਿੱਧੂ ਦੇ ਨਾਲ ਗੱਲਬਾਤ ਕਰੋ। ਟੀਮ ਸਿੱਧੂ ਤੁਹਾਡੇ ਲਈ ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਗੋਰ ਰੋਡ ਐਂਡ ਮੇਫੀਲਡ ਰੋਡ ਦੇ ਉੱਪਰ ਇੱਕ ਨਵੀਂ ਮਾਸਟਰ ਪਲਾਨ ਕਮਿਊਨਿਟੀ ਦੇ ਵਿੱਚ ਨਵੇਂ ਫ੍ਰੀ ਹੋਲ ਟਾਊਨ ਹਾਊਸਿਸ, ਸੈਮੀ ਡਿਟੈਚਡ ਤੇ ਡਿਟੈਚਡ ਘਰ ਜਿਹੜੇ ਕਿ ਤਿਆਰ ਹੋਣੇ ਨੇ 2027 ਦੇ ਐਂਡ ਤੋਂ ਲੈ ਕੇ 2028 ਦੀ ਸ਼ੁਰੂਆਤ ਤੱਕ। ਇਹ ਦੋ ਸਟੋਰੀ ਦੇ ਜਿਹੜੇ ਫ੍ਰੀ ਹੋਲ ਟਾਊਨ ਹਾਊਸਿਸ ਨੇ, ਇਹਨਾਂ ਦੀ ਪ੍ਰਾਈਸ ਹੈਗੀ ਹੈ

0: 7,49,000 ਤੋਂ ਸਟਾਰਟ ਹੋਏਗੀ ਤੇ ਅਪ ਟੂ 2300 ਸਕੁਅਰ ਫੀਟ ਦੇ ਘਰ ਹੋਣਗੇ, 3 ਤੋਂ 4 ਬੈਡਰੂਮਸ ਬਣਨਗੇ, 2.5 ਤੋਂ 3.5 ਬਾਥਰੂਮਸ ਹੋਣਗੇ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ, ਵੱਡੇ ਬੈਕਯਾਰਡਸ ਹੋਣਗੇ, ਅਨਫਿਨਿਸ਼ਡ ਬੇਸਮੈਂਟ ਹੋਏਗੀ ਤੇ ਤੁਸੀਂ 10% ਟੋਟਲ ਡਿਪੋਜ਼ਿਟ 1 ਸਾਲ ਦੇ ਵਿੱਚ ਪੇ ਕਰਨਾ ਹੋਏਗਾ। ਇਸ ਤੋਂ ਇਲਾਵਾ ਸੈਮੀ ਡਿਟੈਚ ਘਰ ਨੇ ਜਿਹੜੇ ਉਹ ਉਹਨਾਂ ਦੀ ਪ੍ਰਾਈਸ ਹੋਏਗੀ 8,49,000 ਤੋਂ ਸਟਾਰਟ, ਅਪ ਟੂ 1950 ਸਕੁਅਰ ਫੀਟ ਦੇ ਘਰ ਹੋਣਗੇ, 3 ਤੋਂ 4 ਬੈਡਰੂਮਸ, 2.5 ਬਾਥਰੂਮਸ, ਸਿੰਗਲ ਕਾਰ ਗਰਾਜ ਪਲੱਸ ਡਰਾਈਵੇ ਪਾਰਕਿੰਗ ਤੇ ਟੋਟਲ 10% ਡਿਪੋਜ਼ਿਟ ਤੁਸੀਂ 1 ਸਾਲ ਦੇ ਵਿੱਚ ਇਹਨਾਂ ਘਰਾਂ ਦੇ ਲਈ ਵੀ ਪੇ ਕਰਨਾ। ਤੇ 32 ਫੁੱਟ ਦੇ ਡਬਲ ਕਾਰ ਗਰਾਜ ਦੇ ਡਿਟੈਚਡ ਘਰ ਨੇ ਜਿਨ੍ਹਾਂ ਦੀ ਪ੍ਰਾਈਸ 9,49,000 ਹੋਏਗੀ, ਅਪ ਟੂ 2345 ਸਕੁਅਰ ਫੀਟ ਦੇ ਘਰ, 3 ਤੋਂ 4 ਬੈਡਰੂਮਸ, 2.5 ਤੋਂ 3.5 ਬਾਥਰੂਮਸ, ਡਬਲ ਕਾਰ ਗਰਾਜ ਤੇ ਟੋਟਲ 10% ਡਿਪੋਜ਼ਿਟ 1 ਸਾਲ ਦੇ ਵਿੱਚ ਪੇ ਕਰਨਾ। ਤੇ ਲਾਸਟ ਵਿੱਚ 36 ਫੁੱਟ ਦੇ ਡਬਲ ਕਾਰ ਗਰਾਜ ਵਾਲੇ ਡਿਟੈਚਡ ਘਰ ਨੇ ਜਿਨ੍ਹਾਂ ਦੀ ਪ੍ਰਾਈਸ 1 ਮਿਲੀਅਨ ਤੋਂ ਸਟਾਰਟ ਹੋਏਗੀ, ਅਪ ਟੂ 2620 ਸਕੁਅਰ ਫੀਟ ਦੇ ਘਰ ਹੋਣਗੇ, 3 ਤੋਂ 5 ਬੈਡਰੂਮਸ ਬਣਨਗੇ, 2.5 ਤੋਂ 3.5 ਬਾਥਰੂਮਸ, ਡਬਲ ਕਾਰ ਗਰਾਜ ਤੇ ਟੋਟਲ 10% ਡਿਪੋਜ਼ਿਟ ਤੁਸੀਂ 1 ਸਾਲ ਦੇ ਵਿੱਚ ਪੇ ਕਰਨਾ। ਸਾਰੇ ਘਰਾਂ ਦੇ ਵਿੱਚ ਅਨਫਿਨਿਸ਼ਡ ਬੇਸਮੈਂਟ ਵੀ ਹੈਗੀ, ਬੈਕਯਾਰਡ ਵੀ ਹੈਗੇ ਤੇ ਸਿਰਫ 10% ਡਿਪੋਜ਼ਿਟ ਹੈ ਜੋ ਕਿ ਤੁਸੀਂ ਕਿਸ਼ਤਾਂ ਦੇ ਵਿੱਚ 1 ਸਾਲ ਦੇ ਵਿੱਚ ਪੂਰਾ ਕਰਨਾ ਹੋਏਗਾ। ਪੂਰੀ ਇਨਫੋਰਮੇਸ਼ਨ ਲਓ ਟੀਮ ਸਿੱਧੂ ਦੇ ਕੋਲੋਂ ਤੇ ਘਰਾਂ ਦੀ ਬੁਕਿੰਗ ਕਰਵਾਓ ਨੰਬਰ 416-302-0016, 416-302-0016 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ, ਟੈਕਸਟ ਕਰ ਸਕਦੇ ਹੋ, ਵਟਸਐਪ ਕਰ ਸਕਦੇ ਹੋ ਤੇ ਤੁਹਾਡੇ ਨਾਲ ਇਹ ਆਪਣੇ ਆਪ ਕੰਟੈਕਟ ਕਰ ਲੈਣਗੇ। 416-302-0016 ਟੀਮ ਸਿੱਧੂ ਦਾ ਨੰਬਰ ਹੈ। ਆਪਣੇ ਸ਼ਹਿਰ ਦੇ ਵਿੱਚ ਬੜੇ ਕਮਾਲ ਦੇ ਸ਼ੋਅਜ਼ ਹੋ ਰਹੇ ਨੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦੇ ਹਾਂ ਕਿ ਕੱਲ੍ਹ ਨੂੰ 4 ਜੁਲਾਈ ਨੂੰ ਕਿਚਨਰ ਦੇ ਵਿੱਚ ਸਟੈਂਡ ਅਪ ਕਮੇਡੀਅਨ ਪ੍ਰਿਤਿਸ਼ ਨਰੂਲਾ ਜੀ ਦਾ ਸ਼ੋਅ ਹੋ ਰਿਹਾ, ਜਿਹੜੇ ਕਿ ਤੁਹਾਡੇ ਲਈ ਲੋਕੇਟਡ ਨੇ ਪਬਲਿਕ ਲਾਇਬ੍ਰੇਰੀ ਥੀਏਟਰ, ਇੱਥੇ ਤੁਹਾਡੇ ਲਈ ਸ਼ੋਅ ਹੋ ਰਿਹਾ ਕਿਚਨਰ ਦੇ ਵਿੱਚ ਕੱਲ੍ਹ ਨੂੰ 4 ਜੁਲਾਈ ਨੂੰ ਬ੍ਰੈਂਪਟਨ ਦੇ ਵਿੱਚ। ਆਪਣੇ ਸ਼ਹਿਰ ਦੇ ਵਿੱਚ 5 ਜੁਲਾਈ ਨੂੰ ਸ਼ੋਅ ਹੋਏਗਾ ਲੈਸਟਰ ਬੀ ਪੀਅਰਸਨ ਮੈਮੋਰੀਅਲ ਥੀਏਟਰ, ਐਡਰੈਸ ਹੈਗਾ ਇਹਦਾ 150 ਸੈਂਟਰਲ ਪਾਰਕ ਬ੍ਰੈਂਪਟਨ। ਇੱਥੇ ਤੁਸੀਂ ਪਹੁੰਚਣਾ ਆ ਅਤੇ ਆਪਣੀ ਟਿਕਟਸ ਦੇ ਜੇ ਤੁਸੀਂ ਹਜੇ ਵੀ ਨਹੀਂ ਲਈਆਂ। ਪ੍ਰਿਤਿਸ਼ ਨਰੂਲਾ ਜੀ ਕਾਫੀ ਵਧੀਆ ਇੱਕ ਸਟੈਂਡ ਅਪ ਕਮੇਡੀਅਨ ਨੇ ਜਿਹੜੇ ਜਿਨ੍ਹਾਂ ਦੇ ਸ਼ੋਅਜ਼ ਕਾਫੀ ਵਧੀਆ ਵਧੀਆ ਕਹਿ ਲਓ ਕਿ ਹੋ ਰਹੇ ਨੇਗੇ ਅਤੇ ਇਹ ਆਪਣੇ ਕੈਨੇਡਾ ਟੂਰ 'ਤੇ ਆਏ ਹੋਏ ਨੇ। ਇਹਨਾਂ ਦਾ ਬ੍ਰੈਂਪਟਨ ਦੇ ਵਿੱਚ ਆਪਣੇ 5 ਜੁਲਾਈ ਨੂੰ ਸ਼ੋਅ ਹੋ ਰਿਹਾ ਲੈਸਟਰ ਬੀ ਪੀਅਰਸਨ ਮੈਮੋਰੀਅਲ ਥੀਏਟਰ ਦੇ ਵਿੱਚ ਅਤੇ ਇਹਦੇ ਲਈ ਟਿਕਟਸ ਤੁਸੀਂ ਆਪਣੇ ਬੁੱਕ ਕਰਵਾਓ 6476312161 ਦੇ ਉੱਪਰ ਕਾਲ ਕਰਕੇ, 647-631-2161 ਦੇ ਉੱਪਰ ਕਾਲ ਕਰ ਸਕਦੇ ਹੋ ਜਾਂ ਫਿਰ ਇੱਕ ਨੰਬਰ ਹੋਰ ਹੈ 647-209-3101 647-209-3101 ਦੇ ਉੱਪਰ ਕਾਲ ਕਰ ਸਕਦੇ ਹੋ 647-209-3101 ਇਸ ਨੰਬਰ 'ਤੇ ਵੀ ਕਾਲ ਕਰ ਸਕਦੇ ਹੋ। ਪ੍ਰਿਤਿਸ਼ ਨਰੂਲਾ ਜੀ ਦਾ ਸ਼ੋਅ ਹੋ ਰਿਹਾ ਬ੍ਰੈਂਪਟਨ ਦੇ ਵਿੱਚ 5 ਜੁਲਾਈ ਨੂੰ, ਕੱਲ੍ਹ ਨੂੰ ਹੋਏਗਾ ਕਿਚਨਰ ਦੇ ਵਿੱਚ 4 ਜੁਲਾਈ ਨੂੰ ਅਤੇ ਉਸ ਤੋਂ ਬਾਅਦ ਕੈਲਗਰੀ ਹੋਏਗਾ 12 ਜੁਲਾਈ, ਵੈਨਕੂਵਰ ਦੇ ਵਿੱਚ ਹੈਗਾ 18 ਜੁਲਾਈ ਨੂੰ ਅਤੇ ਫਿਰ ਉਸ ਤੋਂ ਬਾਅਦ ਲਾਸਟ ਸ਼ੋਅ ਹੋਏਗਾ ਮੌਂਟਰੀਅਲ ਦੇ ਵਿੱਚ 15 ਅਗਸਤ ਨੂੰ। ਅਤੇ ਜੇਕਰ ਤੁਸੀਂ ਪ੍ਰਿਤਿਸ਼ ਨਰੂਲਾ ਜੀ ਦੇ ਫੈਨ ਹੋ, ਉਹਨਾਂ ਦੇ ਕੌਮੇਡੀ ਸ਼ੋਅਜ਼ ਤੁਸੀਂ ਦੇਖਦੇ ਹੋ ਤਾਂ ਫਿਰ ਜ਼ਰੂਰ ਤੁਸੀਂ ਪਹੁੰਚੋ ਅਤੇ ਬ੍ਰੈਂਪਟਨ ਦੇ ਵਿੱਚ 5 ਜੁਲਾਈ ਨੂੰ ਸ਼ੋਅ ਹੋ ਰਿਹਾ ਬੜਾ ਕਮਾਲ ਦਾ ਅਤੇ ਇਹ ਤੁਸੀਂ ਦੇਖਣ ਦੇ ਲਈ ਪਹੁੰਚ ਸਕਦੇ ਹੋ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਸਕਦੇ ਹੋ। ਅਤੇ ਜਿਵੇਂ ਕਿ ਤੁਹਾਨੂੰ ਮੈਂ ਇੱਕ ਚੀਜ਼ ਹੋਰ ਦੱਸੀ ਪਹਿਲਾਂ ਵੀ ਕਿ ਜਿਹੜੇ ਸ਼ੋਅਜ਼ ਹੋ ਰਹੇ ਨੇ ਉਹ ਬੜੇ ਕਮਾਲ ਕਮਾਲ ਦੇ ਸ਼ੋਅਜ਼ ਨੇ। ਵੈਸੇ ਤਾਂ ਤੁਸੀਂ ਦੇਖਿਆ ਹੀ ਹੋਏਗਾ ਕੱਲ੍ਹ ਬਹੁਤ ਕਮਾਲ ਦਾ ਫੀਫਾ ਵਰਲਡ ਕੱਪ ਜਿਹੜਾ ਆਪਣੇ ਚੱਲ ਰਿਹਾ, ਕੱਲ੍ਹ ਬਹੁਤ ਕਮਾਲ ਦਾ ਮੈਚ ਸੀਗਾ ਅਤੇ ਪੁਰਤਗਾਲ ਦੀ ਜਿਹੜੀ ਟੀਮ ਸੀ ਉਹ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਤਗੜੇ ਫੈਨਸ ਨੇ, ਹੈ ਨਾ। ਅਤੇ ਫਿਰ ਰੋਨਾਲਡੋ ਦੇ ਫੈਨ ਜਿੱਥੇ ਕਿਤੇ ਹੋਣ ਉਹ ਫਿਰ ਕਹਿ ਲਓ ਕਿ ਸਪੋਰਟਰਸ ਪਹੁੰਚ ਹੀ ਜਾਂਦੇ ਨੇ ਅਤੇ ਬੜਾ ਕਮਾਲ ਦਾ ਸ਼ੋਅ ਕੱਲ੍ਹ ਦਾ ਰਿਹਾ। ਯੂਨਿਟੀ ਟੂਰ ਲੈ ਕੇ ਆ ਰਹੇ ਨੇ ਸਰਗੁਣ ਮਹਿਤਾ ਐਂਡ ਐਮੀ ਵਿਰਕ, ਸੈਲੂਲਰ ਪੁਆਇੰਟ ਅਤੇ ਟਰੂ ਸਾਊਂਡ ਲਾਈਵ ਵੱਲੋਂ ਪ੍ਰੈਜੈਂਟ ਕੀਤਾ ਜਾ ਰਿਹਾ ਹੈ ਇਹ। ਅਤੇ ਇਹ ਸ਼ੋਅ ਹੋਏਗਾ 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਐਰੀਨਾ ਦੇ ਵਿੱਚ ਇਹ ਸ਼ੋਅ ਹੋ ਰਿਹਾ ਬੜਾ ਕਮਾਲ ਦਾ। ਯੂਨਿਟੀ ਟੂਰ ਲੈ ਕੇ ਆ ਰਹੇ ਨੇ ਐਮੀ ਵਿਰਕ, ਬੜੇ ਕਮਾਲ ਦੇ ਸਿੰਗਰ ਨੇ, ਸਰਗੁਣ ਮਹਿਤਾ ਬਹੁਤ ਕਮਾਲ ਦੇ ਆਰਟਿਸਟ ਨੇ। ਅਤੇ ਇਹਨਾਂ ਦੇ ਸ਼ੋਅ ਦੇਖਣ ਦੇ ਲਈ ਤੁਸੀਂ ਪਹੁੰਚਣਾ, ਲਾਈਵ ਇਨ ਕੌਨਸਰਟ ਸ਼ੋਅ ਹੋਏਗਾ 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਟਿਕਟਸ ਬਿਲਕੁਲ ਲਾਈਵ ਨੇ, ਤੁਸੀਂ ਆਪਣੇ ਟਿਕਟਸ ਬਾਏ ਕਰ ਸਕਦੇ ਹੋ ticketmaster.ca ਦੇ ਉੱਪਰ ਪਹੁੰਚੋ ਅਤੇ ਆਪਣਾ ਮੈਪ ਦੇਖ ਕੇ ਸੀਟਸ ਜਿਹੜੀ ਤੁਹਾਨੂੰ ਸੂਟੇਬਲ ਲੱਗਦੀਆਂ ਨੇ ਉਹ ਤੁਸੀਂ ਆਪਣੀਆਂ ਬੁੱਕ ਕਰਵਾ ਸਕਦੇ ਹੋ। ticketmaster.ca ਦੇ ਉੱਪਰ ਤੁਸੀਂ ਜਾ ਕੇ ਟਿਕਟਸ ਬੁੱਕ ਕਰਵਾਓ। ਯੂਨਿਟੀ ਟੂਰ ਦੇ ਲਈ ਐਮੀ ਵਿਰਕ ਐਂਡ ਸਰਗੁਣ ਮਹਿਤਾ ਪਹੁੰਚ ਰਹੇ ਨੇ 14 ਅਗਸਤ ਨੂੰ ਆਪਣੇ ਸ਼ਹਿਰ ਟੋਰਾਂਟੋ ਸਕੋਸ਼ੀਆ ਬੈਂਕ ਅਰੀਨਾ ਦੇ ਵਿੱਚ। ਬਹੁਤ ਹੀ ਕਮਾਲ ਦਾ ਸ਼ੋਅ ਹੋਏਗਾ, ਮਿਊਜ਼ੀਕਲ ਇਵੈਂਟ ਕੋਈ ਵੀ ਹੋਵੇ ਤੁਹਾਡਾ ਕਹਿ ਲਓ ਕਿ ਸਟ੍ਰੈਸ ਨੂੰ ਦੂਰ ਪਹੁੰਚਾ ਦਿੰਦਾ, ਤਾਂ ਇਸ ਕਰਕੇ ਇਸ ਸ਼ੋਅ ਦੇ ਉੱਪਰ ਵੀ ਜ਼ਰੂਰ ਪਹੁੰਚੋ। ticketmaster.ca ਦੇ ਉੱਪਰ ਜਾ ਕੇ ਤੁਸੀਂ ਟਿਕਟਸ ਬਾਏ ਕਰ ਸਕਦੇ ਹੋ। ਅਤੇ ਇਸ ਤੋਂ ਪਹਿਲਾਂ ਕਿ ਅਗਲਾ ਗਾਣਾ ਆਪਾਂ ਸੁਣੀਏ ਅਤੇ ਆਪਾਂ ਚੱਲਦੇ ਹਾਂ ਇੱਕ ਵਾਰ ਫਿਰ ਤੋਂ ਫਟਾਫਟ ਲਿੰਕ ਲਗਾਈਏ ਨੈਕਸਟ, ਤੁਹਾਨੂੰ ਡੀਲ ਦਵਾਈਏ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਅੱਜ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ। ਬੜੇ ਕਮਾਲ ਦੀਆਂ ਤੁਹਾਨੂੰ ਅਸੀਂ ਅੱਜ ਪ੍ਰਾਈਸਿਸ ਦੇ ਵਿੱਚ ਮਾਡਰਨ ਫਰਨੀਚਰ ਦਵਾ ਰਹੇ ਹਾਂ। ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਇਹਨਾਂ ਦੇ ਕੋਲੋਂ ਲੈ ਕੇ ਆ ਸਕਦੇ ਹੋ ਅੰਡਰ ਵਨ ਰੂਫ, ਅਤੇ ਨਾਲ ਦੀ ਨਾਲ ਫ੍ਰੀ ਗਿਫਟਸ ਦਵਾ ਰਹੇ ਹਾਂ ਤੁਹਾਨੂੰ ਗ੍ਰੈਂਡ ਹੋਮ ਫਰਨੀਚਰ ਤੋਂ। ਜੀ ਸਿੱਧੂ ਸਰ,
1: ਮਿਹਰਬਾਨੀ, ਔਰ ਅਸੀਂ ਪਹੁੰਚੇ ਹੋਏ ਹਾਂ ਮੰਦਿਰ 'ਚ 294 ਵਾਕਰ ਡਰਾਈਵ
0: ਜੀ,
1: ਗੇਟਵੇ ਅਤੇ ਕੋਇਨ ਦੇ ਨੇੜੇ, ਟੋਰਬਮ ਅਤੇ ਏਅਰਪੋਰਟ ਦੇ ਵਿਚਕਾਰ ਬਾਲ ਬਾਰ ਦੇ ਪਿਛਲੇ ਪਾਸੇ ਗ੍ਰੈਂਡ ਫਰਨੀਚਰ 'ਤੇ ਪਹੁੰਚੋ। ਅਤੇ ਅੱਜ ਰਾਤ ਦੇ 8 ਵਜੇ ਤੱਕ ਖੁੱਲ੍ਹੇ ਨੇ ਇਹ, ਔਰ ਲਾਈਵ ਹੋਵਾਂਗੇ ਅਸੀਂ ਸ਼ਾਮ ਦੇ 6 ਵਜੇ ਤੱਕ। ਸੋ ਇੱਕ ਵਾਰੀ ਮੇਰੇ ਨਾਲ ਨੇ ਅਤੇ ਉਹਨਾਂ ਨੂੰ ਵੀ ਨਾਲ ਜੋੜਦੇ ਹਾਂ। ਸੁੱਖ ਆਪਾਂ ਹੁਣ ਕਈ ਲਈ ਆਪਾਂ ਡੀਲ ਦੇ ਰਹੇ ਹਾਂ,
2: ਬਿਲਕੁਲ ਸਾਹਿਬ, ਕੈਨੇਡਾ ਵਾਲੀਆਂ ਡੀਲਾਂ ਜਿਹੜੀਆਂ ਇਸ ਵੀਕਐਂਡ ਤੱਕ ਪਰਿਵਾਰਾਂ ਨੂੰ ਮਿਲਣੀਆਂ। ਪਰਿਵਾਰਾਂ ਨੇ ਜੇ ਤਾਂ ਹਾਈਡ੍ਰੋਲਿਕ ਬੈਡਰੂਮ ਸੈੱਟ ਲੈਣੇ ਸੀ ਸਾਹਿਬ, ਬਹੁਤ ਸਾਰੀ ਨਵੀਂ ਇਨਵੈਂਟਰੀ ਲੱਗ ਚੁੱਕੀ ਆ, ਕੈਨੇਡੀਅਨ ਮੇਡ ਕਸਟਮਾਈਜ਼ ਸੋਫਾ ਸੈੱਟ ਲੈਣੇ ਆ, ਚਾਹੇ ਤੁਸੀਂ ਰੀਅਲ ਮਾਰਬਲ ਦੇ ਡਾਇਨਿੰਗ ਟੇਬਲ ਲੈਣੇ, ਆਡੀ ਦੇ ਬੇਸ ਦੇ ਨਾਲ ਲੈਣਾ ਜਾਂ ਡੋਰ ਦੇ ਬੇਸ ਦੇ ਨਾਲ ਲੈਣਾ, ਬਹੁਤ ਸਾਰੀ ਨਵੀਂ ਕਲੈਕਸ਼ਨ ਜਿਹੜੀ ਲੱਗ ਚੁੱਕੀ ਆ। ਰਿਕਲਾਈਨਰ ਜਿਹੜੇ ਮਸਾਜਰ ਚਾਹੀਦੇ ਨੇ, ਇੱਕ ਨਵਾਂ ਰਿਕਲਾਈਨਰ ਸਿੱਧੂ ਸਾਹਿਬ ਆਇਆ, ਤੁਸੀਂ ਚਾਹ ਦਾ ਕੱਪ ਗਰਮ ਕਰਨਾ ਜਾਂ ਕੋਈ ਡਰਿੰਕ ਨੂੰ ਠੰਡਾ ਕਰਨਾ, ਜਿਹੜੇ ਬਹੁਤ ਸਾਰੀ ਇਨਵੈਂਟਰੀ ਜਿਹੜੀ ਨਵੀਂ ਲੱਗ ਚੁੱਕੀ ਆ। 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਪ੍ਰਾਈਜ਼ਾਂ ਤਾਂ ਲੋਸ ਮਿਲਣੀ ਮਿਲਣੀ ਆ, ਅਤੇ ਨਾਲ ਵੱਡੇ ਵੱਡੇ ਤੋਹਫੇ ਜਿਹੜੇ ਤੁਹਾਨੂੰ ਇਸ ਵੀਕਐਂਡ ਦੇ ਉੱਪਰ ਮਿਲਣੇ ਆ। ਸੋ 294 ਵਾਕਰ ਡਰਾਈਵ, 294 ਵਾਕਰ ਡਰਾਈਵ ਨੂੰ ਗੱਡੀਆਂ ਕਮਾ ਲਓ, ਕਿਉਂਕਿ ਸਾਲ ਦੀਆਂ ਸਭ ਤੋਂ ਘੱਟ ਕੀਮਤਾਂ ਦੇ ਉੱਪਰ ਫਰਨੀਚਰ ਲੈ ਕੇ ਜਾਣਾ, ਅਤੇ ਨਾਲ ਦੀ ਨਾਲ ਵੱਡੇ ਵੱਡੇ ਤੋਹਫੇ ਤੁਹਾਨੂੰ ਮਿਲਣੇ ਆ। ਅਤੇ ਸਭ ਇੱਕ ਮੈਂ ਬੈਡਰੂਮ ਸੈੱਟ ਦੀ ਡੀਲ ਦਿੰਦਾ, ਬਿਲਕੁਲ ਤੁਹਾਡੇ ਸਾਹਮਣੇ ਲੱਗਾ ਹੋਇਆ, ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਰਹਿਣਾ, ਸਾਈਡਾਂ 'ਤੇ ਕੁਈਨ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ LED ਲਾਈਟਾਂ, ਪੈਨਲ ਵੀ ਬਣੇ ਹੋਏ ਨੇ, ਪੈਨਲ ਵਾਲਾ ਬੈਡਰੂਮ ਸੈੱਟ, 12 ਫੁੱਟ ਲੰਬੀ ਢੋਆ ਹੈ ਇਸ ਬੈੱਡ ਦੀ, ਡਰੈਸਰ ਦਾ ਜਿਹੜਾ ਡਰੈਸਰ ਵੀ ਓਵਲ ਸ਼ੇਪ ਦਾ, ਉੱਪਰ ਮਾਰਬਲ ਟੌਪ, ਤੇ ਮਿਰਰ ਦੇ ਵਿੱਚ LED ਲਾਈਟ, ਨਾਈਟ ਸੈੱਟ ਉੱਪਰ ਵਾਇਰਲੈਸ ਚਾਰਜਰ, USB ਪੋਰਟ, ਹਾਈਡ੍ਰੋਲਿਕ ਕੁਈਨ ਸਾਈਜ਼ ਦਾ ਪੈਨਲ ਵਾਲਾ ਹਾਈਡ੍ਰੋਲਿਕ ਕੰਪਲੀਟ ਬੈਡਰੂਮ ਸੈੱਟ, ਤੇ ਸੁਝਾ ਦੇ ਪਲੱਸ ਪੁਆਇੰਟ ਰਿਮੋਟ ਵੀ ਨਾਲ ਦਿੱਤਾ ਬੈੱਡ ਦੇ, ਤੁਸੀਂ ਰਿਮੋਟ ਨਾਲ ਲੈ ਕਰਨੀ ਆ ਆਫ, ਤੁਹਾਡਾ ਰਿਮੋਟ ਬੈਡਰੂਮ ਦਾ ਨਾਲ ਹੀ ਮਿਲੂਗਾ, ਆ ਕੇ ਕਹਿ ਦਿਓ ਵੀ ਰਿਮੋਟ ਵਾਲਾ ਬੈਡਰੂਮ ਸੈੱਟ ਲੈਣਾ ਹਾਈਡ੍ਰੋਲਿਕ ਸਟੋਰ ਦੇ ਨਾਲ, ਜਿਹਦੀ ਰੈਗੂਲਰ ਕੀਮਤ ਸਾਹਿਬ $3500 ਸੀ। ਜਿੰਨੇ ਵੀ ਪਰਿਵਾਰ ਇਸ ਵੀਕਐਂਡ ਦੇ ਉੱਪਰ ਆਉਣਗੇ, $3500 ਵਾਲਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰ ਦੇ ਨਾਲ LED ਲਾਈਟਾਂ ਦੇ ਨਾਲ ਸਿਰਫ $1499 ਦਾ, $1499 ਦੇ ਵਿੱਚ $3500 ਵਾਲਾ ਬੈਡਰੂਮ ਸੈੱਟ $1499 ਦੇ ਵਿੱਚ ਲੈ ਕੇ ਆਪਣੇ ਘਰ ਜਾ ਸਕਦੇ ਹੋ।
1: ਬਿਲਕੁਲ, ਤੇ ਨਾਲ ਫਿਰ ਆਪਾਂ ਕੰਧ ਤੇ TV ਲਾ ਦਈਏ।
2: ਚਲੋ ਆ ਕੇ ਕਹਿ ਦਿਓ ਵੀ ਦੇਸ ਪ੍ਰਦੇਸ ਸੁਣ ਕੇ ਆਏ ਆ, ਪੂਰਾ ਬੈਡਰੂਮ ਸੈੱਟ ਹਾਈਡ੍ਰੋਲਿਕ ਸਟੋਰੇਜ ਦੇ ਨਾਲ।
1: ਕਿੰਨੇ ਪਰਿਵਾਰਾਂ ਨੂੰ ਅੱਜ ਸ਼ਾਮ ਤੱਕ 8 ਵਜੇ ਤੱਕ ਚਲੇ ਆਉਂਗੇ?
2: ਜਿਹੜੇ ਪਹਿਲੇ ਜਿਹੜੇ 5 ਪਰਿਵਾਰ ਰਾਈਟ ਵਿੰਗ ਸਟੋਰ ਆ ਜਾਓ, $1499 ਦਾ ਪੂਰਾ ਬੈਡਰੂਮ ਸੈੱਟ, ਤੇ ਨਾਲੇ ਵੱਡੇ ਸਾਈਜ਼ ਦਾ ਟੈਲੀਵਿਜ਼ਨ LED TV ਫ੍ਰੀ ਫ੍ਰੀ ਫ੍ਰੀ ਸਿੱਧੂ ਸਾਹਿਬ।
1: ਆ ਤਾਂ ਹੋਈ ਨਾ ਗੱਲ, ਹੁਣ ਬਣੀ ਹੈ
2: ਗੱਲ, ਇਹ ਤਾਂ ਬਿਲਕੁਲ ਕੋਕਾ ਜੜਤਾ ਗ੍ਰੈਂਡ ਹੋਮ ਫਰਨੀਚਰ ਨੇ। ਸੋ ਪਹੁੰਚਣਾ ਕਿੱਥੇ ਜੀ, ਐਡਰੈਸ ਤੇ ਡਾਇਰੈਕਸ਼ਨ ਜ਼ਰੂਰ ਨੋਟ ਕਰ ਲਓ, 294 ਵਾਕਰ ਡਰਾਈਵ, 294 ਵਾਕਰ ਡਰਾਈਵ, ਫਿਰ ਵੀ ਕੋਈ ਡਾਇਰੈਕਸ਼ਨ ਲੈਣਾ ਤਾਂ ਰਾਈਟ ਵੇ ਇਸ ਨੰਬਰ ਤੇ ਸੰਪਰਕ ਕਰ ਲਓ, 905-302-9494 ਸਾਹਿਬ, ਜਾਂ ਪਰਿਵਾਰ ਪਹੁੰਚ ਸਕਦੇ ਨੇ ਜੀ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਵਾਲੇ ਬਾਲ ਸੈਟ ਦੇ ਉੱਪਰ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਸਿੱਧੂ ਸਾਹਿਬ।
1: ਮਿਹਰਬਾਨੀ, ਸ਼ਾਮ ਦੇ 8 ਵਜੇ ਤੱਕ ਖੁੱਲ੍ਹੇ ਨੇ, ਲੇਕਿਨ 6 ਵਜੇ ਤੱਕ ਅਸੀਂ ਆਵਾਂਗੇ, ਤੁਸੀਂ ਆਓ, ਤੁਹਾਨੂੰ ਗਿਫਟ ਵੀ ਦੇਵਾਂਗੇ, ਡੀਲਰ ਦੇ ਡਾਠਾ ਡੀਲ ਦੇਵਾਂਗੇ, ਅੱਗੇ ਜਾ ਕੇ ਹੋਰ ਡੀਲਰ ਦੇਵਾਂਗੇ। ਮਨਪ੍ਰੀਤ, ਚੱਲਦੇ ਬਾਬਾ ਤੁਹਾਡੇ ਪਾਸ
0: ਜੀ। ਬਿਲਕੁਲ, ਜ਼ਰੂਰ ਤੁਸੀਂ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ, ਜਿੱਥੇ ਕਿ ਅੱਜ ਸਾਡਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ, ਨੰਬਰ 905-302-9494 905-302-9494 ਦੇ ਉੱਪਰ ਤੁਸੀਂ ਕਾਲਸ ਕਰ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਨੂੰ। ਤੇ ਬਿਲਕੁਲ ਐਮੀ ਵਿਰਕ ਜੀ ਲੈ ਕੇ ਆ ਰਹੇ ਨੇ ਯੂਨਿਟੀ ਟੂਰ ਸਰਗੁਣ ਮਹਿਤਾ ਦੇ ਨਾਲ 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਲਾਈਵ ਇਨ ਕਾਂਸਰਟ ਹੋਏਗਾ ਸਕੋਸ਼ੀਆ ਬੈਂਕ ਅਰੀਨਾ। ਟਿਕਟ ਮਾਸਟਰ .ca ਦੇ ਉੱਪਰ ਜਾ ਕੇ ਆਪਣੀ ਟਿਕਟਸ ਫਟਾਫਟ ਬੁੱਕ ਕਰ ਲਓ। ਸੈਲੂਲਰ ਪੁਆਇੰਟ ਐਂਡ ਟਰੂ ਸਾਊਂਡ ਲਾਈਵ ਪ੍ਰੈਜੈਂਟ ਕਰ ਰਹੇ ਨੇ ਤੁਹਾਨੂੰ ਯੂਨਿਟੀ ਟੂਰ ਐਮੀ ਵਿਰਕ ਐਂਡ ਸਰਗੁਣ ਮਹਿਤਾ ਦਾ, ਅਤੇ ਐਮੀ ਵਿਰਕ ਜੀ ਦਾ ਇੱਕ ਗਾਣਾ ਤੁਹਾਨੂੰ ਸੁਣਾਈਏ ਫਟਾਫਟ, ਅਤੇ ਉਸ ਤੋਂ ਬਾਅਦ ਪ੍ਰੋਗਰਾਮ 'ਚ ਅੱਗੇ ਵਧਾਂਗੇ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟੂਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ ਤੇ ਬਿਲਕੁਲ ਇਹ ਯੂਨਿਟੀ ਟੂਰ ਜਿਹੜਾ ਐਮੀ ਵਿਰਕ ਤੇ ਸਰਗੁਣ ਮਹਿਤਾ ਦਾ ਆ ਰਿਹਾ 14 ਅਗਸਤ ਨੂੰ ਟੋਰਾਂਟੋ ਦੇ ਵਿੱਚ ਸਕੋਸ਼ੀਆ ਬੈਂਕ ਅਰੀਨਾ। ਇਹਦੇ ਲਈ ਤੁਸੀਂ ਟਿਕਟ ਜ਼ਰੂਰ ਬੁੱਕ ਕਰਵਾਓ ticketmaster.ca ਤੇ ਆਪਣੇ ਫੇਵਰੇਟ ਸਿੰਗਰ ਨੂੰ ਤੁਸੀਂ ਲਾਈਵ ਇਨ ਕਾਨਸਰਟ ਦੇਖ ਸਕਦੇ ਹੋ ਤੇ ਇਹਨਾਂ ਦਾ ਸ਼ੋਅ ਇੰਜੋਏ ਕਰਿਓ। ticketmaster.ca ਦੇ ਉੱਪਰ ਜਾ ਕੇ ਆਪਣੀਆਂ ਟਿਕਟਸ ਤੁਸੀਂ ਅੱਜ ਹੀ ਬੁੱਕ ਕਰ ਸਕਦੇ ਹੋ। ਨਾਲ ਦੀ ਨਾਲ ਹੀ ਗੱਲਬਾਤ ਕਰਾਂਗੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਗਿੱਲ ਜੀ ਸਾਡਾ ਲਾਈਨ ਤੇ ਜੁੜ ਚੁੱਕੇ ਨੇ। ਅਪਲਾਇੰਸ ਜੰਕਸ਼ਨ ਤੇ ਦੋ ਲੋਕੇਸ਼ਨਸ ਨੇ ਇਹਨਾਂ ਦੀਆਂ, ਤੁਸੀਂ ਦੋਨਾਂ ਲੋਕੇਸ਼ਨਸ ਦੇ ਉੱਪਰ ਵਿਜ਼ਿਟ ਕਰੋ, ਤੁਹਾਡੇ ਲਈ ਐਵਰੀਡੇ ਓਪਨ ਨੇ। ਮਿਸਿਸਾਗਾ ਰੋਡ ਐਂਡ ਸਟੀਲਸ ਦੀ ਇੰਟਰਸੈਕਸ਼ਨ ਦੇ ਉੱਪਰ ਪਹਿਲੀ ਲੋਕੇਸ਼ਨ ਹੈ ਇਹਨਾਂ ਦੀ, ਰਿਵਰ ਬੌਨ ਪਲਾਜ਼ੇ ਦੇ ਅੰਦਰ। ਦੂਸਰੀ ਲੋਕੇਸ਼ਨ ਏਅਰਪੋਰਟ ਰੋਡ ਐਂਡ ਕਲਾਰਕ ਦੀ ਇੰਟਰਸੈਕਸ਼ਨ ਤੇ ਹੈ। ਦੋਨਾਂ ਲੋਕੇਸ਼ਨਸ ਦੇ ਉੱਪਰ ਪਹੁੰਚੋ ਤੇ ਨੰਬਰ 1 ਅਪਲਾਇੰਸਸ ਲੈ ਕੇ ਆਓ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਜੀ ਸਵਾਗਤ, ਸਤਿ ਸ੍ਰੀ ਅਕਾਲ।
1: ਥੈਂਕ ਯੂ ਸੋ ਮਚ ਮਨਪ੍ਰੀਤ ਜੀ ਤੇ ਪ੍ਰੋਗਰਾਮ ਸੁਣਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਕੈਨੇਡਾ ਡੇ ਸੇਲ ਹੈ ਜਿੱਥੇ ਕਿ ਸਭ ਤੋਂ ਪਹਿਲਾਂ ਟੀਵੀ ਸੈਕਸ਼ਨ ਦੇ ਵਿੱਚ 75 ਇੰਚ 75 ਇੰਚ ਦਾ ਕਿਊ LED ਸਮਾਰਟ 4K ਟੀਵੀ ਹੈ ਜਿਹੜਾ ਕਿ $1600 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $999 ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿਹੜੇ ਵੀ ਕਸਟਮਰ ਬਿਗ ਸਕਰੀਨ 'ਚ ਡੀਲ ਦੇਖ ਰਹੇ ਨੇ 98 ਇੰਚ 98 ਇੰਚ ਦਾ ਸੈਮਸੰਗ ਬ੍ਰਾਂਡ ਦਾ LED ਸਮਾਰਟ 4K ਟੀਵੀ ਹੈ ਜਿਹੜਾ ਕਿ $3500 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1899 $1899 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਹਾਂ। ਜਿੰਨੇ ਵੀ ਕਸਟਮਰ ਆਪਣੇ ਕਿਚਨ ਦੇ ਲਈ 3-piece ਦਾ ਕਿਚਨ ਸੈੱਟ ਦਾ ਬੰਡਲ ਦੇਖ ਰਹੇ ਨੇ, ਸੋ ਇਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ ਹੈ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ ਹੈ ਕਨਵੈਕਸ਼ਨ ਤੇ ਏਅਰ ਫਰਾਈ ਓਵਨ ਦੇ ਨਾਲ, ਤੇ ਬਿਲਟ ਇਨ ਸਟੇਨਲੈਸ ਸਟੀਲ ਦੀ ਡਿਸ਼ਵਾਸ਼ਰ ਹੈ। $5000 ਦੀ ਵੈਲਿਊ ਦਾ ਪ੍ਰੀਮੀਅਮ 3 ਅਪਲਾਇੰਸਸ ਦਾ ਬੰਡਲ ਪੈਕੇਜ ਹੈ ਜਿਹੜਾ ਕਿ ਸਿਰਫ $2799 ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਸਟਮਰ ਇਸ ਟਾਈਮ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਫਰੰਟ ਲੋਡ ਦਾ ਅਲਟਰਾ ਲਾਰਜ ਕਪੈਸਿਟੀ ਦਾ ਸਟੇਨਲੈਸ ਸਟੀਲ ਕਲਰ ਦਾ ਵਾਈਫਾਈ ਕਨੈਕਟੀਵਿਟੀ ਵਾਲਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ, ਜਗ੍ਹਾ ਦੀ ਘਾਟ ਹੈ, ਕਸਟਮਰ ਵਾਸ਼ਰ ਦੇ ਉੱਪਰ ਰੱਖ ਕੇ ਡਰਾਇਰ ਨੂੰ ਸਟੈਕ ਵੀ ਕਰ ਸਕਦੇ ਨੇ। $2200 ਦੀ ਪ੍ਰਾਈਸ ਤੋਂ ਘਟਾ ਕੇ ਸਿਰਫ $1499 $1499 ਚ ਇਸ ਵੀਕਐਂਡ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। 6 ਮਹੀਨਿਆਂ ਚ ਪੇਮੈਂਟ ਕਰਨੀ ਹੈ, ਡਿਲੀਵਰੀ ਬਿਲਕੁਲ ਫ੍ਰੀ ਹੈ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਾਰਕ। ਨੰਬਰ ਟੂ ਕਾਲ ਇਜ 905-450-0054 905-450-0054 ਅਪਲਾਇੰਸ ਜੰਕਸ਼ਨ। ਥੈਂਕ ਯੂ ਸੋ ਮਚ ਫੋਰ ਟਾਈਮ ਮਨਪ੍ਰੀਤ ਜੀ।
0: ਜੀ ਬਹੁਤ ਬਹੁਤ ਸ਼ੁਕਰੀਆ। ਜ਼ਰੂਰ ਤੁਸੀਂ ਵੀ ਗੱਲਬਾਤ ਕਰੋ ਅਪਲਾਇੰਸ ਜੰਕਸ਼ਨ ਦੇ ਨਾਲ 905-450-0054 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਅਪਲਾਇੰਸ ਜੰਕਸ਼ਨ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-5444 ਸਟੂਡੀਓ ਦਾ ਨੰਬਰ ਹੈ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਪਹੁੰਚੋ, ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ ਲੈ ਕੇ ਆਓ, ਸ਼ੁੱਧ ਖੋਏ ਵਾਲੀਆਂ ਡਰਾਈ ਫਰੂਟਸ ਵਾਲੀ ਮਿਠਾਈਆਂ ਤੁਹਾਡੇ ਲਈ ਬਹੁਤ ਹੀ ਬਿਲਕੁਲ ਫਰੈਸ਼ ਤੁਹਾਡੇ ਲਈ ਐਵਰੀ ਡੇ ਤੁਹਾਨੂੰ ਅਵੇਲੇਬਲ ਦਿੰਦੇ ਨੇ, ਅਤੇ ਨਾਲ ਹੀ ਫਰੈਸ਼ ਐਂਡ ਫਲੇਵਰਫੁੱਲ ਫੂਡ ਖਾਓ। ਵੈਜੀਟੇਰੀਅਨ ਐਂਡ ਨੋਨ ਵੈਜੀਟੇਰੀਅਨ ਦੋਵੇਂ ਤਰ੍ਹਾਂ ਦਾ ਖਾਣਾ ਬੜਾ ਹੀ ਲਾਜਵਾਬ ਬਣਾਉਂਦੇ ਨੇ। ਡਾਈਨ ਇਨ ਕਰੋ ਚਾਹੇ ਟੇਕਆਊਟ ਲੈ ਕੇ ਆਓ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਤੁਹਾਡੇ ਲਈ ਰਾਤ ਦੇ 2 ਵਜੇ ਤੱਕ ਸਾਰੀਆਂ ਲੋਕੇਸ਼ਨਸ ਓਪਨ ਨੇ, ਤੇ ਤੁਸੀਂ ਇਹਨਾਂ ਦੇ ਐਵਰੀਡੇ ਸਪੈਸ਼ਲ ਮੈਨਿਊ ਦੇ ਵਿੱਚ ਬਾਏ 1 ਗੈਟ 1 ਫ੍ਰੀ ਅੱਜ ਫਰਾਈਡੇ ਨੂੰ ਸਾਗ ਤੇ ਮੱਕੀ ਦੀ ਰੋਟੀ ਲੈ ਕੇ ਆ ਸਕਦੇ ਹੋ। ਚਾਹੇ ਤੁਸੀਂ ਬੈਠ ਕੇ ਖਾ ਲਓ ਉੱਥੇ, ਚਾਹੇ ਤੁਸੀਂ ਆਪਣੇ ਘਰਾਂ 'ਚ ਲੈ ਆਓ, ਪੂਰੀ ਪ੍ਰੋਪਰ ਥਾਲੀ ਤੁਹਾਨੂੰ ਬਣਾ ਕੇ ਦੇਣਗੇ। ਸਾਗ ਤੇ ਮੱਕੀ ਦੀ ਰੋਟੀ ਬੜੀ ਲਾਜਵਾਬ, ਖਾਓ ਤੁਸੀਂ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੀ। ਤੇ ਜੇ ਤੁਸੀਂ ਆਪਣੇ ਘਰਾਂ 'ਚ ਕੋਈ ਵੀ ਪਾਰਟੀ ਕਰ ਰਹੇ ਹੋ, ਕੋਈ ਗੈਟ ਟੂਗੈਦਰ ਕਰ ਰਹੇ ਹੋ, ਤਾਂ ਲਾਈਵ ਫੂਡ ਟਰੱਕ ਕੇਟਰਿੰਗ ਕਰਵਾ ਸਕਦੇ ਹੋ ਇਹਨਾਂ ਦੇ ਕੋਲੋਂ। ਤੇ ਤੁਹਾਡੇ ਲਈ ਇਹ ਲੋਕੇਟਰ ਨੇ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਇਨ ਕੈਸਲ ਮੋੜ ਦੀ ਇੰਟਰਸੈਕਸ਼ਨ ਤੇ ਨੇ। ਨੰਬਰ 905-794-8111 905-794-8111 ਤੇ ਕਾਲ ਕਰਕੇ ਤੁਸੀਂ ਆਪਣਾ ਆਰਡਰ ਪਲੇਸ ਕਰ ਸਕਦੇ ਹੋ। ਜਾਂ ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸਿਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ ਨੇ। ਨੰਬਰ 905-593-4400 905-593-4400 ਤੇ ਕਾਲ ਹੋਏਗੀ। ਜਾਂ ਤੀਸਰੀ ਲੋਕੇਸ਼ਨ 15 ਫੈਂਡਰ ਵੇ, ਬੋਬੇਡ ਐਂਡ ਚਿੰਕਿਊਜ਼ੀ ਦੇ ਇੰਟਰਸੈਕਸ਼ਨ ਤੇ ਨੇ। ਨੰਬਰ 905-840-2200 905-840-2200 ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟਸ ਦੇ ਨੰਬਰਸ ਨੇ। ਇਹਨਾਂ ਤੁਸੀਂ ਨੰਬਰਸ 'ਤੇ ਕਾਲ ਕਰਕੇ ਇਹਨਾਂ ਦੇ ਕੋਲ ਆਰਡਰ ਪਲੇਸ ਵੀ ਕਰ ਸਕਦੇ ਹੋ। ਨੈਕਸਟ ਫਰਮਾਇਸ਼ੀ ਗਾਣਾ ਤੁਹਾਨੂੰ ਸੁਣਾਈਏ, ਸੁਰਜੀਤ ਬਿੰਦ ਰੱਖਿਆ ਜੀ ਦੀ ਆਵਾਜ਼ ਦੇ ਵਿੱਚ। ਇੰਜੋਏ ਕਰੋ ਤੇ ਸੁਣਦੇ ਰਹੋ ਦੇਸ ਪ੍ਰਦੇਸ ਪ੍ਰਾਈਮ।

0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਕਿ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ, ਤੇ 4:28 ਹੋ ਗਏ ਨੇ, ਆਲਮੋਸਟ ਸਾਡਾ ਹਾਫ ਟਾਈਮ ਨਿਕਲ ਚੁੱਕਿਆ ਤੇ ਹਾਫ ਟਾਈਮ ਹੋਰ ਬਾਕੀ ਹੈ। ਸਟੂਡੀਓ ਨੰਬਰ 905-500-5444, 905-564-6444 ਦੇ ਉੱਪਰ ਤੁਸੀਂ ਆਪਣੇ ਕਾਲਸ ਕਰ ਸਕਦੇ ਹੋ। ਆਪਣੀ ਪਸੰਦ ਦੇ ਗਾਣੇ ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਦੇ ਵਿੱਚ, ਜੇ ਤੁਸੀਂ ਵੀ ਆਪਣੀ ਪਸੰਦ ਦਾ ਗਾਣਾ ਤੁਸੀਂ ਸ਼ਾਮਿਲ ਕਰਨਾ ਚਾਹੁੰਦੇ ਹੋ ਪ੍ਰੋਗਰਾਮ 'ਚ, ਤਾਂ ਜ਼ਰੂਰ ਕਾਲ ਕਰੋ 905-564-6444 ਤੇ ਤੁਹਾਡੀ ਮੇਰੀ ਗੱਲਬਾਤ ਹੋ ਸਕਦੀ ਹੈ ਪੂਰੇ 6 ਵਜੇ ਤੱਕ। ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਤੁਹਾਡੇ ਲਈ। ਬਹੁਤ ਹੀ ਕਮਾਲ ਦੀ ਪਲੇਸ ਗ੍ਰੈਂਡ ਹੋਮ ਫਰਨੀਚਰ, ਜਿਹਨਾਂ ਦੀ ਬ੍ਰੈਂਪਟਨ ਵਾਲੀ ਲੋਕੇਸ਼ਨ ਦੇ ਉੱਪਰ ਅੱਜ ਅਸੀਂ ਪਹੁੰਚੇ ਹੋਏ ਹਾਂ, ਤੇ ਤੁਹਾਨੂੰ ਅਸੀਂ ਫਰਨੀਚਰ ਦੇ ਵਿੱਚ ਬਹੁਤ ਹੀ ਵਧੀਆ ਕਮਾਲ ਦੀਆਂ ਡੀਲਸ ਦਵਾ ਰਹੇ ਹਾਂ। ਤੇ ਤੁਸੀਂ ਵੀ ਆਪਣੇ ਘਰ ਦਾ ਪੂਰਾ ਫਰਨੀਚਰ ਲੈ ਕੇ ਆਓ ਇੱਕੋ ਇੱਕ ਪਲੇਸ ਤੋਂ, 294 ਵਾਕਰ ਡਰਾਈਵ, ਯੂਨਿਟ ਨੰਬਰ 6 & 9 ਦੇ ਉੱਪਰ ਲੋਕੇਟਡ ਨੇ ਗ੍ਰੈਂਡ ਹੋਮ ਫਰਨੀਚਰ। ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ, 294 ਵਾਕਰ ਡਰਾਈਵ ਦੇ ਉੱਪਰ ਨੇ। 905-302-9494 ਦੇ ਉੱਪਰ ਤੁਸੀਂ ਕਾਲ ਵੀ ਕਰ ਸਕਦੇ ਹੋ। 905-302-9494 ਗ੍ਰੈਂਡ ਹੋਮ ਫਰਨੀਚਰ ਦਾ ਨੰਬਰ ਹੈ। ਤੇ ਤੇਜਿੰਦਰ ਸਿੱਧੂ ਜੀ ਪਹੁੰਚੇ ਹੋਏ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ ਗੱਲਬਾਤ ਕਰਾਂਗੇ, ਤੇ ਆਪਾਂ ਜਾਣਦੇ ਹਾਂ ਨੈਕਸਟ ਡੀਲ ਹੁਣ ਸਾਨੂੰ ਕਿਹੜੀ ਦਵਾ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਦੇ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਅੱਛਾ, ਆਪਣੇ ਨਾਲ ਨੇ ਸੁਖ ਹੋਰੀ ਸੁਖ
2: ਜੀ ਭਾਜੀ,
1: ਵਧੀਆ ਜੀ ਡੀਲ ਦੇਣੀ ਆ ਪਤਾ ਤੋਂ।
2: ਬਿਲਕੁਲ ਭਾਜੀ,
1: ਇੱਕ ਤਾਂ ਨਾ ਅੱਜ ਖੇਡ ਲਿਆ ਆਸਟ੍ਰੇਲੀਆ
2: ਜੀ
1: ਤੇ ਇਜਿਪਟ,
2: ਠੀਕ ਹੈ ਸਰ,
1: ਸਾਕਰ ਦੀ ਟੀਮ ਜਿਹੜੀ ਹੈਗੀ ਆ,
2: ਓਕੇ,
1: ਦੋਹਾਂ ਦਾ ਇੱਕ ਗੋਲ ਹੋਇਆ ਬਰਾਬਰ ਨੇ
2: ਜੀ,
1: ਤੇ ਹਾਫ ਟਾਈਮ ਹੋ ਗਿਆ
2: ਜੀ,
1: ਤੇ 6 ਵਜੇ ਪੇਚਾ ਪੈਣਾ।
2: ਅੱਛਾ,
1: ਮੈਸੀ ਜਿਵੇਂ ਰੋਨਾਲਡੋ ਆ ਨਾ,
2: ਹਾਂਜੀ,
1: ਮੈਸੀ ਵੀ ਇੱਕ ਵਰਲਡ ਦਾ ਖਿਡਾਰੀ ਸਰ,
2: ਬਿਲਕੁਲ ਬਹੁਤ ਫੇਮਸ ਹੈ
1: ਅਰਜਨਟੀਨਾ
2: ਜੀ,
1: ਬੜੀ ਵਧੀਆ ਟੀਮ ਆ ਉਹਨਾਂ ਦੀ,
2: ਬਿਲਕੁਲ,
1: ਉਹ ਖੇਡ ਰਹੇ ਨੇ, 6 ਵਜੇ ਮੈਚ ਹੋਣਾ ਸ਼ੁਰੂ
2: ਜੀ।
1: ਆਪਣੇ ਬਹੁਤ ਸਾਰੇ ਲੋਕ ਡਾਊਨ ਟਾਊਨ ਵੱਡੇ ਪਰਦੇ ਦੇ ਜਾ ਕੇ ਦੇਖਣ ਜਵਾਕਾਂ ਨੇ
2: ਜੀ ਭਾਜੀ,
1: ਕੈਬੋ ਵੈਰਦੇ, ਇਹ ਮੈਂ ਕੰਟਰੀ, ਕਿਉਂਕਿ ਕਾਫੀ ਸਾਊਥ ਅਮੈਰੀਕਾ ਪੈਂਦੇ ਆ ਨਾ ਕੰਟਰੀ ਛੋਟੇ ਛੋਟੇ,
2: ਅੱਛਾ,
1: ਅਰਜਨਟੀਨਾ ਤਾਂ ਸਾਰੇ ਆਉਂਦੇ ਆ
2: ਜੀ, ਬਿਲਕੁਲ,
1: ਤੇ ਮੈਸੀ ਉਹਨਾਂ ਦਾ ਭੇਜ ਹੋਊਗਾ 6 ਵਜੇ
2: ਜੀ,
1: ਤੇ ਕੱਲ ਨੂੰ ਫਿਰ ਆਪਣਾ ਕੈਨੇਡਾ ਦਾ
2: ਹਾਂਜੀ
1: ਮੈਚ ਹੋਣਾ
2: ਜੀ,
1: ਹੋਣਾ,
2: ਅੱਛਾ ਜੀ,
1: ਮੈਨੂੰ ਤਾਂ ਇੱਕ ਬੰਦਾ ਕਹਿ ਵੀ ਗਿਆ, ਕਹਿੰਦਾ ਬਾਜੀ ਤੁਸੀਂ ਕਿਹਦੇ ਵੱਲੋਂ, ਮੈਂ ਕਿਹਾ ਅਸੀਂ ਤਾਂ ਕੈਨੇਡੀਅਨ ਆ ਭਾਈ, ਉੱਧਰ ਹੀ ਹੋਵਾਂਗੇ,
2: ਬਿਲਕੁਲ,
1: ਕਹਿੰਦੇ ਨਹੀਂ ਭਾਜੀ ਜਿੱਤਣਾ ਨਹੀਂ ਕੈਨੇਡਾ ਨੇ, ਕਹਿੰਦੇ ਮਰਾਕੋ ਨੇ ਲੈ ਜਾਣਾ ਕੱਲ ਨੂੰ ਮੈਚ 1 ਵਜੇ,
2: ਅੱਛਾ ਜੀ,
1: ਕੱਲ ਨੂੰ 1 ਵਜੇ ਸ਼ੁਰੂ ਹੋਣਾ,
2: ਬਿਲਕੁਲ
1: ਬਿਲਕੁਲ, ਕੱਲ ਲੱਗ ਜੂ ਪਤਾ, ਮੈਂ ਕਿਹਾ ਬਈ ਦੇਖ ਲਾਂਗੇ ਕੋਈ ਗੱਲ, ਅਸੀਂ ਤਾਂ ਹੁਣ ਜੇ ਸਾਡਾ ਕੰਮ ਤਾਂ ਹੈਗਾ ਬਾਈ ਆਪਣੀ ਟੀਮ ਨੂੰ ਸਪੋਰਟ ਕਰੀਏ ਨਾ
2: ਜੀ ਭਾਜੀ,
1: ਜਿੱਤਣਾ ਹੋਣਾ ਤਾਂ ਬੜੇ ਹੱਥ,
2: ਬਿਲਕੁਲ ਬਿਲਕੁਲ,
1: ਤੇ ਏਸ਼ੀਆ ਖੁਸ਼ੀ ਦੇ ਵਿੱਚ ਕੋਈ ਐਸੀ ਚੀਜ਼ ਦਿਓ ਬਾਕੀ ਮੈਨੂੰ ਹੁਣ ਮੈਚ ਦੱਸਿਆ,
3: ਬਿਲਕੁਲ ਸਾਹਿਬ, ਗ੍ਰੈਂਡ ਹੋਮ ਦਾ ਰੇਡੀਓ ਦੇ ਉੱਪਰ ਤੁਸੀਂ ਪਹਿਲਾਂ ਕਹਿ ਕੇ ਹਟੇ ਆ ਵੀ ਡੀਲਾਂ ਨੇ ਡੀਲਾਂ ਥਾਂ ਥਾਂ ਡੀਲਾਂ ਮਿਲ ਰਹੀਆਂ, ਸੋ ਘੁਮਾ ਲਓ ਗੱਡੀਆਂ, 294 ਵੋਕਰ ਡਰਾਈਵ, 294 ਵੋਕਰ ਡਰਾਈਵ ਦੇ ਉੱਪਰ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਕਿਉਂਕਿ ਅੱਜ ਰਿਕਲਾਈਨਰ ਦੀ ਡੀਲ ਦੇਣ ਲੱਗੇ ਸਾਹਿਬ, ਪਰਿਵਾਰਾਂ ਨੇ ਚੋਕਲੇਟ ਕਲਰ ਲੈਣਾ, ਬਲੈਕ ਕਲਰ ਲੈਣਾ, ਲੈਦਰ ਦਾ ਰਿਕਲਾਈਨਰ ਸੋਫਾ ਸੈੱਟ, ਪਾਵਰ ਪਾਵਰ ਪਾਵਰ ਰਿਕਲਾਈਨਰ ਸੋਫਾ ਸੈੱਟ, 3-ਸੀਟਰ ਸੋਫਾ, 2-ਸੀਟਰ ਲਫਟਡ, 4 ਰਿਕਲਾਈਨਰ ਫੁੱਲੀ ਲੋਡਡ, ਕਲਰ ਚੋਕਲੇਟ ਚਾਹੀਦਾ, ਬਲੈਕ ਚਾਹੀਦਾ, ਫੁੱਲੀ ਲੋਡਡ, ਜਿਹਦੀ ਰੈਗੂਲਰ ਕੀਮਤ ਸਾਹਿਬ $3,000 ਸੀ, ਜਿਹੜੇ ਪਰਿਵਾਰ ਰਾਈਟ ਵਿਨ ਸਟੋਰ ਹੋ ਜਾਣਗੇ, ਪਾਵਰ ਰਿਕਲਾਈਨਰ ਸੋਫਾ ਸੈੱਟ, 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ, ਚੋਕਲੇਟ ਕਲਰ ਲੈ ਲਿਓ, ਬਲੈਕ ਕਲਰ ਲੈ ਲਿਓ, $3,000 ਵਾਲਾ ਸਿਰਫ
1: ਪੁਰਤਗਾਲ ਦੀ ਟੀਮ ਜਿੱਤ ਗਈ
2: ਜੀ,
1: ਤੇ ਇੱਕ ਬੜਾ ਸੋਹਣਾ ਖੇਡੇ ਕਰੋਸ਼ੀਆ ਨੇ ਨਾਲ, ਹੈ ਨਾ
2: ਜੀ,
1: ਪਰ ਕਰੋਸ਼ੀਆ ਨੇ ਗੋਲ ਕਰਤਾ ਸੀਗਾ
2: ਜੀ,
1: ਪਰ ਉਹਨੂੰ ਆਫ ਕਰਤਾ, ਬਈ ਆਫ ਪਹਿਲਾਂ ਅੱਗੇ ਜਾ ਡੀ ਤੋਂ ਪਹਿਲਾਂ ਜਾ ਵੜਿਆ
2: ਜੀ,
1: ਪਰ ਕਹਿੰਦੇ ਪੱਖਪਾਤ ਹੋ ਗਿਆ,
2: ਬਿਲਕੁਲ,
1: ਪਰ ਕਹਿੰਦੇ ਨਹੀਂ ਤਾਂ ਕਰੋਸ਼ੀਆ ਨੇ ਲੈ ਜਾਣਾ ਸੀ,
2: ਅੱਛਾ,
1: ਤੇ ਪਰ ਫਿਰ ਵੀ ਰੋਨਾਲਡੋ ਹੁਣ ਨੂੰ ਜੇਤੂ ਕਰਾ ਦੇਤਾ,
2: ਬਿਲਕੁਲ,
1: ਅੱਜ ਹੁਣ ਮੈਸੀ ਦਾ ਪੰਗਾ ਪਾਉਣਾ, ਅੱਜ ਵੀ ਸ਼ਾਮ ਆਪਣੇ ਸਵੇਰ ਦੇ 5 ਵਜੇ ਤੱਕ ਲੋਕਾਂ ਨੇ ਭੰਗੜੇ ਪਾਉਣਾ ਉੱਥੇ,
3: ਬਿਲਕੁਲ, ਹੈ ਬਿਲਕੁਲ, ਉੱਧਰ ਵੀ ਗੋਲ ਹੋ ਗਿਆ, ਨਹੀਂ ਇੱਧਰ ਗ੍ਰੈਂਡ ਹੋਮ,
1: ਗ੍ਰੈਂਡ ਹੋਮ ਨਾਲ ਵੀ ਪੱਟ ਪਈ ਤੱਕ
3: ਗੋਲ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਵੱਲੋਂ ਕਮਾ ਲਓ ਗੱਡੀਆਂ, 294
1: ਘਰ ਚ ਵਾਪਸ ਚੱਲ ਰਿਹਾ ਸਟੂਡੀਓ ਜੀ ਮਨਪ੍ਰੀਤ
0: ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਤੁਹਾਡੇ ਲਈ ਰਾਤ ਦੇ 8 ਵਜੇ ਤੱਕ ਓਪਨ ਨੇ ਤੇ ਤੁਸੀਂ ਜ਼ਰੂਰ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ ਨੰਬਰ 9053029494 ਦੇ ਉੱਪਰ ਤੁਸੀਂ ਕਾਲ ਵੀ ਕਰ ਸਕਦੇ ਹੋ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਅਸੀਂ 6 ਵਜੇ ਤੱਕ ਕਰ ਰਹੇ ਹਾਂ ਤੇ ਤੁਸੀਂ ਰਾਤ ਦੇ 8 ਵਜੇ ਤੱਕ ਪਹੁੰਚ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ ਦੇ ਆਲ ਲਿੰਕ ਟਰੈਵਲ ਮਿਸਿਸ ਆਗਾ ਵਾਲਾ ਨੇ ਤੁਹਾਡੇ ਲਈ ਬੜੇ ਕਮਾਲ ਦੀਆਂ ਡੀਲਸ ਲਗਾਈਆਂ ਨੇ ਏਅਰ ਟਿਕਟਸ ਦੇ ਉੱਪਰ ਤੇ ਇਹਨਾਂ ਦੇ ਕੋਲ ਸਪੈਸ਼ਲ ਫੇਅਰ ਚੱਲ ਰਹੇ ਨੇ ਜੁਲਾਈ ਮਹੀਨੇ ਦੇ ਲਈ ਜੇਕਰ ਤੁਹਾਡਾ ਕੋਈ ਨੋਨ ਦਿੱਲੀ ਤੋਂ ਟੋਰਾਂਟੋ ਦੀ ਟਿਕਟ ਲੈਣਾ ਚਾਹੁੰਦਾ ਆ ਵਨ ਵੇ ਟਿਕਟ ਜੁਲਾਈ ਮਹੀਨੇ ਦੇ ਵਿੱਚ $790 ਦੀ ਟਿਕਟ ਦੇ ਰਹੇ ਨੇ ਦੋ ਬੈਗਸ ਦੇ ਨਾਲ ਦਿੱਲੀ ਤੋਂ ਟੋਰਾਂਟੋ ਦੀ $790 ਦੀ ਟਿਕਟ ਜੇ ਤੁਸੀਂ ਜੁਲਾਈ ਦੇ ਵਿੱਚ ਜਾ ਕੇ ਅਗਸਤ ਦੇ ਵਿੱਚ ਵਾਪਸੀ ਕਰਨੀ ਹੈ ਜਾਂ ਤੁਸੀਂ ਅਗਸਤ ਵਿੱਚ ਜਾ ਕੇ ਸਪਟੈਂਬਰ 'ਚ ਵਾਪਸੀ ਕਰਨੀ ਹੋਵੇ ਜੁਲਾਈ ਅਗਸਤ ਸਪਟੈਂਬਰ ਤਿੰਨਾਂ ਮਹੀਨਿਆਂ ਦੇ ਵਿੱਚ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ ਆਉਣ ਜਾਣ ਕਰਨਾ ਹੋਵੇ ਟੋਰਾਂਟੋ ਤੋਂ ਦਿੱਲੀ ਦਿੱਲੀ ਤੋਂ ਟੋਰਾਂਟੋ ਤੇ $1940 ਦੀਆਂ ਟਿਕਟਸ ਨੇ $1940 ਦੀ ਟਿਕਟਸ ਨੇ ਦੋ ਬੈਗਸ ਦੇ ਨਾਲ ਤੁਸੀਂ ਟਰੈਵਲ ਕਰੋਗੇ ਇਹਨਾਂ ਤਿੰਨਾਂ ਮਹੀਨਿਆਂ ਦੇ ਵਿੱਚ ਜਦੋਂ ਮਰਜ਼ੀ ਤੁਸੀਂ ਆਉਣ ਜਾਣ ਕਰ ਸਕਦੇ ਹੋ $1940 ਦੀਆਂ ਬੋਥ ਸਾਈਡ ਦੀਆਂ ਟਿਕਟਸ ਨੇ ਤੇ ਸਪਟੈਂਬਰ 'ਚ ਜਾ ਕੇ ਅਕਤੂਬਰ ਦੇ ਵਿੱਚ ਵਾਪਸੀ ਕਰਨੀ ਹੋਵੇ ਰਿਟਰਨ ਟਿਕਟ ਦੋ ਬੈਗਸ ਦੇ ਨਾਲ ਟੋਰਾਂਟੋ ਤੋਂ ਦਿੱਲੀ ਦਿੱਲੀ ਤੋਂ ਟੋਰਾਂਟੋ $1800 ਦੇ ਵਿੱਚ ਵੀ ਤੁਸੀਂ ਟਰੈਵਲ ਕਰ ਸਕਦੇ ਹੋ $1800 ਦੀਆਂ ਟਿਕਟਸ ਨੇ ਅਤੇ ਮੈਕਸੀਕੋ ਜਾਣਾ ਕਿਸੇ ਨੇ ਪੈਕੇਜ ਲੈ ਕੇ 5-star ਹੋਟਲ ਦਾ ਤਾਂ $890 ਪਰ ਪਰਸਨ ਮੈਕਸੀਕੋ ਦਾ ਤੁਸੀਂ ਆਪਣਾ ਇਹ ਵਕੇਸ਼ਨ ਪੈਕੇਜ ਬਣਵਾ ਕੇ ਲੈ ਕੇ ਜਾ ਸਕਦੇ ਹੋ ਆਲ ਲਿੰਕ ਟਰੈਵਲ ਮਿਸਿਸ ਆਗਾ ਅਤੇ ਰਿਤੂ ਧਾਲੀਵਾਲ ਜੀ ਨੂੰ ਕਾਲ ਕਰੋ ਨੰਬਰ ਹੈ 905-565-8704-905-565-8704 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਆਲ ਲਿੰਕ ਟਰੈਵਲ ਮਿਸਿਸ ਆਗਾ ਅਤੇ ਗੱਲਬਾਤ ਹੋਏਗੀ ਰਿਤੂ ਧਾਲੀਵਾਲ ਜੀ ਦੇ ਨਾਲ ਅਤੇ ਲੋ ਫਿਰ ਲਈਏ ਛੋਟੀ ਜਿਹੀ ਮਿਊਜ਼ੀਕਲ ਬ੍ਰੇਕ ਨੈਕਸਟ ਫਰਮਾਇਸ਼ੀ ਗਾਣਾ ਲਤਾ ਮੰਗੇਸ਼ਕਰ ਜੀ ਦੀ ਆਵਾਜ਼ ਦੇ ਵਿੱਚ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

ਕਰਨ ਲਈ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਐਂਡ ਟੀਵੀ ਤੁਹਾਡੇ ਅੰਗ ਸੰਗ ਹੈ 24 ਘੰਟੇ ਸੱਤੋ ਦਿਨ। ਹੁਣ ਤੱਕ ਦੇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਹਜ਼ਾਰਾਂ ਹੀ ਬਿਜ਼ਨਸ ਦੀ ਗ੍ਰੈਂਡ ਓਪਨਿੰਗ ਲਾਈਵ ਔਨ ਲੋਕੇਸ਼ਨ ਨਾਲ ਕਰਵਾ ਚੁੱਕਿਆ ਹੈ ਤੇ ਕਰਵਾ ਰਿਹਾ ਹੈ। ਇੰਪੋਸੀਬਲ ਇਜ਼ ਨਥਿੰਗ। ਤੁਸੀਂ ਵੀ ਆਪਣੇ ਬਿਜ਼ਨਸ ਵਿੱਚ ਵਾਧਾ ਕਰਨ ਵਾਸਤੇ ਦੇਸ ਪ੍ਰਦੇਸ਼ ਰੇਡੀਓ ਦਾ ਲਾਈਵ ਔਨ ਲੋਕੇਸ਼ਨ ਫਰਾਈਡੇ ਸੈਟਰਡੇ ਕਰਵਾਓ। ਫਾਰ ਬੁਕਿੰਗ ਕਾਲ ਸਜਿੰਦਰ ਸਿੱਧੂ ਐਟ 416-725-2551।

ਤੁਸੀਂ ਟੁਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ, ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੂਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-6444-905-564-5444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਪੀਲ ਐਕਸਕਵੇਸ਼ਨ ਸਰਵਿਸ ਦੀ ਮੈਂ ਤੁਹਾਨੂੰ ਜਾਣਕਾਰੀ ਦਿਆਂ, ਰੈਸੀਡੈਂਸ਼ੀਅਲ ਅਤੇ ਕਮਰਸ਼ੀਅਲ ਐਕਸਕਵੇਸ਼ਨ ਐਂਡ ਡਿਮੋਲੀਸ਼ਨ ਦੇ ਐਕਸਪਰਟਸ ਨੇ। ਤੁਸੀਂ ਆਪਣੇ ਘਰ ਦੀ ਫਾਊਂਡੇਸ਼ਨ ਡਿਗਿੰਗ ਕਰਾਉਣੀ ਹੋਵੇ, ਕਮਰਸ਼ੀਅਲ ਫਾਊਂਡੇਸ਼ਨ ਡਿਗਿੰਗ ਕਰਾਉਣਾ ਚਾਹੁੰਦੇ ਹੋ, ਇਹਨਾਂ ਨੂੰ ਯਾਦ ਰੱਖੋ। ਟਰੱਕ ਯਾਰਡ ਦਾ ਕੰਪਲੀਟ ਕੰਮ ਕਰਦੇ ਨੇ, ਗ੍ਰੇਡਿੰਗ, ਗ੍ਰੇਵਲਿੰਗ, ਪੇਵਿੰਗ ਸਾਰਾ ਕੁਝ ਕਰ ਦਿੰਦੇ ਨੇ। ਸੈਪਟਿਕ ਟੈਂਕ ਦਾ ਵੀ ਕੰਪਲੀਟ ਕੰਮ ਇਹ ਕਰਦੇ ਨੇ। ਜੇ ਤੁਸੀਂ ਆਪਣੇ ਘਰਾਂ 'ਚ ਪੂਲ ਬਣਵਾਉਣਾ ਆ, ਪੂਲ ਡਿਗਿੰਗ ਇਹਨਾਂ ਦੇ ਕੋਲੋਂ ਕਰਾ ਸਕਦੇ ਹੋ। ਹਰ ਤਰ੍ਹਾਂ ਦਾ ਕੰਕਰੀਟ ਦਾ ਕੰਮ ਵੀ ਇਹ ਕਰਦੇ ਨੇ। ਕਿਸੇ ਵੀ ਤਰ੍ਹਾਂ ਦੀ ਬਿਲਡਿੰਗ ਹੈ ਉਹਨੂੰ ਤੁਸੀਂ ਢਾਉਣਾ ਚਾਹੁੰਦੇ ਹੋ, ਚਾਹੇ ਕੋਈ ਘਰ ਹੈ ਚਾਹੇ ਕੋਈ ਕਮਰਸ਼ੀਅਲ ਬਿਲਡਿੰਗ ਹੈ, ਕਿਸੇ ਵੀ ਪ੍ਰਾਈਸ ਨੂੰ ਬੀਟ ਕਰਨਗੇ। ਫ੍ਰੀ ਐਸਟੀਮੇਟ ਦੇ ਲਈ ਤੁਸੀਂ ਕਾਲ ਕਰੋ ਜਗਤਾਰ ਚੌਹਾਨ ਜੀ ਨੂੰ, ਪੀਲ ਐਕਸਕਵੇਸ਼ਨ ਸਰਵਿਸ ਤੋਂ। ਨੰਬਰ ਹੈ 416-896-1722, 416-896-1722। ਪੀਲ ਐਕਸਕਵੇਸ਼ਨ ਸਰਵਿਸ ਦਾ ਨੰਬਰ ਹੈ।

ਤੇ ਨਾਲ ਦੀ ਨਾਲ ਹੀ ਸੰਦਲ ਪੇਂਟਿੰਗ ਵਾਲਿਆਂ ਨੂੰ ਵੀ ਯਾਦ ਰੱਖੋ, ਪ੍ਰੋਫੈਸ਼ਨਲ ਪੇਂਟਿੰਗ ਦਾ ਕੰਮ ਕਰਦੇ ਨੇ, ਪੂਰਾ ਅਫੋਰਡੇਬਲ ਤੇ ਨੇਮ ਬ੍ਰਾਂਡ ਪੇਂਟ ਯੂਜ ਕਰਦੇ ਨੇ। ਤੁਹਾਡੇ ਸਾਰੇ ਤਰ੍ਹਾਂ ਦੇ, ਤੁਸੀਂ ਚਾਹੇ ਆਪਣੇ ਘਰਾਂ ਨੂੰ ਪੇਂਟ ਕਰਾਉਣਾ, ਚਾਹੇ ਤੁਸੀਂ ਕੋਈ ਕਮਰਸ਼ੀਅਲ ਜੋਬ ਕਰਾਉਣੀ ਹੋਵੇ, ਸਾਰੇ ਤਰ੍ਹਾਂ ਦਾ ਕੰਮ ਇਹ ਕਰਦੇ ਆ। ਬ੍ਰੈਂਪਟਨ, ਮਿਸਿਸਾਗਾ, ਸਾਰੇ GTA ਏਰੀਆ ਕਵਰ ਕਰਦੇ ਨੇ, ਲੰਡਨ, ਕੇਮਬ੍ਰਿਜ, ਗਲਫ, ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਹੋ, ਨਾਇਗਰਾ ਫਾਲਸ ਤੱਕ, ਤੁਸੀਂ ਜਿੱਥੇ ਵੀ ਰਹਿੰਦੇ ਹੋ, ਤੁਹਾਡੇ ਇਹ ਪੇਂਟਿੰਗ ਦਾ ਕੰਮ ਕਰਕੇ ਜਾਣਗੇ। ਪੂਰੇ ਪ੍ਰੋਫੈਸ਼ਨਲ ਨੇ, ਬਹੁਤ ਹੀ ਕਮਾਲ ਦਾ ਪੇਂਟ ਕਰਦੇ ਨੇ। ਸੰਦਲ ਪੇਂਟਿੰਗ ਨੰਬਰ ਤੁਸੀਂ ਨੋਟ ਕਰ ਲਓ, ਸੁਖਜੀਤ ਜੀ ਨੂੰ ਕਾਲ ਕਰੋ 6478233136478223312 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਸੰਦਲ ਪੇਂਟਿੰਗ ਤੋਂ, ਸੁਖਜੀਤ ਜੀ ਦੇ ਨਾਲ ਤੁਹਾਡਾ ਸੰਪਰਕ ਹੋਏਗਾ। ਤੇ ਨਾਲ ਦੀ ਨਾਲ ਹੀ ਰੋਇਲ ਡਿਜੀਟਲ ਦੀ ਵੀ ਜਾਣਕਾਰੀ ਦੇ ਦਿਆਂ, ਹਾਈ ਸਪੀਡ ਅਨਲਿਮਿਟਡ ਇੰਟਰਨੈਟ ਲਗਵਾਓ $55 ਦੇ ਵਿੱਚ, ਸਿਰਫ ਜੇ ਇੰਨੀ ਕੀ ਪ੍ਰਾਈਸ ਹੈ, ਤੇ 1.5 GB ਤੁਹਾਨੂੰ ਡਾਟਾ ਮਿਲੂਗਾ $55 ਦੇ ਵਿੱਚ, ਹਾਈ ਸਪੀਡ ਅਨਲਿਮਿਟਡ ਇੰਟਰਨੈਟ। ਤੇ ਤੁਸੀਂ ਪਹੁੰਚਣਾ ਹੈਗਾ 80 ਮੈਰੀਟਾਈਮ ਓਨਟਾਰੀਓ ਬੁਲੇਵਰਡ, ਯੂਨਿਟ ਨੰਬਰ 58, ਏਅਰਪੋਰਟ ਰੋਡ ਐਂਡ ਕੁਈਨ ਦਾ ਇੰਟਰਸੈਕਸ਼ਨ ਹੈ। ਬਟ ਤੁਸੀਂ ਕਾਲ ਕਰ ਸਕਦੇ ਹੋ ਅਮਨ ਜੀ ਨੂੰ, ਨੰਬਰ ਹੈ 6472011313। ਆਪਣੇ ਤੁਸੀਂ ਹੋਮ ਇੰਟਰਨੈਟ ਦੀਆਂ ਹੋਰ ਵੀ ਡੀਲਸ ਲੈ ਸਕਦੇ ਹੋ, ਨੰਬਰ 6472011313, ਰੋਇਲ ਡਿਜੀਟਲ ਤੋਂ ਅਮਨ ਜੀ ਦਾ ਨੰਬਰ ਹੈ। ਤੇ ਇੱਕ ਫਰਮਾਇਸ਼ੀ ਗਾਣਾ ਤੁਹਾਨੂੰ ਮੈਂ ਹੋਰ ਸੁਣਾਵਾਂ, ਸੁਖਸ਼ਿੰਦਰ ਸ਼ਿੰਦਾ ਜੀ ਦੀ ਆਵਾਜ਼ ਦੇ ਵਿੱਚ। ਤੁਸੀਂ ਇੰਜੋਏ ਕਰੋ ਤੇ ਵਾਪਿਸ ਆ ਕੇ ਆਪਾਂ ਚੱਲਾਂਗੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਵੱਲ। ਸੁੰਦਰ ਉਹ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਸਿਟਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-4444 ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। 1120 ਤੁਸੀਂ ਆਪਣੀ ਕਾਲ ਛੱਡ ਗਏ, ਤੁਸੀਂ ਦੁਬਾਰਾ ਤੋਂ ਕਾਲ ਕਰ ਲਓ ਪਲੀਜ਼। ਤੇ ਨਾਲ ਦੀ ਨਾਲ ਹੀ ਮੈਂ ਦੱਸ ਦਿਆਂ ਕਿ ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਇੱਕੋ ਇੱਕ ਪਲੇਸ ਗ੍ਰੈਂਡ ਹੋਮ ਫਰਨੀਚਰ ਤੋਂ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਡੀਲਸ ਤੁਹਾਨੂੰ ਮਿਲ ਰਹੀਆਂ ਨੇ। ਡਿਜ਼ਾਈਨਰ ਫਰਨੀਚਰ, ਮਾਡਰਨ ਫਰਨੀਚਰ ਤੁਸੀਂ ਸਾਰਾ ਆਪਣੇ ਘਰ ਦਾ ਲੈ ਕੇ ਆ ਸਕਦੇ ਹੋ ਇੱਕੋ ਇੱਕ ਪਲੇਸ ਦੇ ਉੱਪਰ ਜਾ ਕੇ। ਅਤੇ ਨਾਲ ਤੁਹਾਨੂੰ ਫ੍ਰੀ ਗਿਫਟਸ ਵੀ ਮਿਲ ਰਹੇ ਨੇ ਗ੍ਰੈਂਡ ਹੋਮ ਫਰਨੀਚਰ ਦੀ। 294 ਵਾਕਰ ਡਰਾਈਵ ਵਾਲੀ ਲੋਕੇਸ਼ਨ, ਕੁਈਨ ਐਂਡ ਗੇਟ ਵਿਦ ਦਾ ਇੰਟਰਸੈਕਸ਼ਨ ਹੈ। ਗ੍ਰੈਂਡ ਹੋਮ ਫਰਨੀਚਰ 'ਤੇ ਜ਼ਰੂਰ ਪਹੁੰਚੋ। ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ 6 ਵਜੇ ਤੱਕ, ਬਟ ਤੁਸੀਂ ਰਾਤ ਦੇ 8 ਵਜੇ ਤੱਕ ਵਿਜ਼ਿਟ ਕਰ ਸਕਦੇ ਹੋ। ਜੀ ਸਿੱਧੂ ਸਰ,
1: ਮਿਹਰਬਾਨੀ ਮਨਪ੍ਰੀਤ, ਬਹੁਤ ਬਹੁਤ ਸ਼ੁਕਰੀਆ। ਤੇ ਸੋ ਕੁੜੀ ਮੇਰੇ ਨਾਲ ਨੇ, ਤੇ ਲਓ ਫਿਰ ਆਪਾਂ ਠਾ ਡੀਲ ਤੇ ਠਾ ਡੀਲ ਅਗਲੀ ਡੀਲ ਕੱਢੀਏ ਫਿਰ।
2: ਬਿਲਕੁਲ ਸਿੱਧੂ ਸਾਹਿਬ, ਡੀਲ ਤੇ ਡੀਲ ਠਾ ਠਾ ਠਾ ਡੀਲ ਆ, ਪਰ ਮਿਲਣੀ ਇਸੇ ਵੀਕੈਂਡ ਨੂੰ। ਮੰਡੇ ਨੂੰ ਆ ਕੇ ਨਾ ਪਰਿਵਾਰ ਕਹਿਣਾ ਵੀ ਉਹ ਡੀਲ ਬਾਈ ਪ੍ਰਾਈਜ਼ ਦੇ ਦਿਓ, ਨਹੀਂ ਮਿਲਣੀ। ਅੱਜ ਆ ਜਾਓ, ਸੈਟਰਡੇ ਆ ਜਾਓ, ਸੰਡੇ ਆ ਜਾਓ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਸਿੱਧੂ ਸਾਹਿਬ, ਲਿਵਿੰਗ ਰੂਮ ਵਾਲੇ ਪਾਸੇ ਜਿੱਥੇ ਪ੍ਰਾਹੁਣਚਾਰੀ ਆਪਣੇ ਪ੍ਰਾਹੁਣੇ ਆ ਕੇ ਬੈਠੇ ਆ, ਉਹ ਸਾਰੇ ਪਾਸੇ ਰਾ ਜੇ ਤੁਸੀਂ ਟੇਬਲ ਲੈਣਾ ਚਾਹੁੰਦੇ ਹੋ। ਰੀਅਲ ਮਾਰਬਲ ਦਾ ਟੇਬਲ ਹੋਊਗਾ, ਵਾਈਟ ਕਲਰ ਦਾ ਟੋਪ ਹੋਊਗਾ, ਤੇ ਡਿਜ਼ਾਈਨਰ ਜਿਹੜਾ ਬੇਸ ਹੋਊਗਾ ਗੋਲਡਨ ਕਲਰ ਦਾ। ਰੀਅਲ ਮਾਰਬਲ ਦਾ ਟੇਬਲ ਗੋਲਡਨ ਬੇਸ ਦੇ ਨਾਲ, ਤੇ ਪਲੱਸ ਅੱਜ ਕੱਲ੍ਹ ਸਿੱਧਾ ਰਿਵਾਜ ਬੜਾ ਵੈਲਵਟ ਦੀਆਂ ਚੇਅਰਾਂ ਚੱਲਦੀਆਂ, ਤੇ ਪਿੱਛੇ ਸ਼ੇਰ ਵਾਲਾ ਕੁੰਡਾ ਲੱਗਾ ਹੋਇਆ ਵਾ, ਲੋਇਨ ਹੈਂਡਲ ਡਿਜ਼ਾਈਨਰ ਚੇਅਰਾਂ ਜਿਹੜੀਆਂ ਅੱਜ ਕੱਲ੍ਹ ਚਾਹੀਦੀਆਂ, ਗੋਲਡਨ ਲੈਕਸ ਆਉਂਦੀਆਂ, ਸਾਈਡਾਂ ਤੇ ਕੁਲਟਿੰਗ ਵੀ ਹੋਈ ਆ। ਸੋ ਸ਼ੇਰ ਕੁੰਡੇ ਵਾਲੀਆਂ ਚੇਅਰਾਂ ਜੇ ਤੁਸੀਂ ਲੈਣੇ ਚਾਹੁੰਦੇ ਹੋ, ਲੋਇਨ ਹੈਡ ਵਾਲੀਆਂ ਚੇਅਰਾਂ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ। ਕਲਰ ਤੁਸੀਂ ਤੁਸੀਂ ਗ੍ਰੇ ਲੈਣਾ ਚਾਹੁੰਦੇ ਹੋ, ਬਲੈਕ ਲੈਣਾ ਚਾਹੁੰਦੇ ਹੋ, ਬੇਜ ਲੈਣਾ ਚਾਹੁੰਦੇ ਹੋ, ਜਾਂ ਮਿਕਸ ਐਂਡ ਮੈਚ ਕਰਨਾ ਚਾਹੁੰਦੇ ਹੋ, 4 ਗ੍ਰੇ ਲੈ ਕੇ 2 ਬਲੈਕ ਲਾਉਣੀਆਂ ਚਾਹੁੰਦੇ ਹੋ। ਸੋ ਰੀਅਲ ਮਾਰਬਲ ਦਾ ਟੇਬਲ ਤੇ ਨਾਲ ਲੋਇਨ ਹੈਡ ਵਾਲੀਆਂ ਚੇਅਰਾਂ, ਡਿਜ਼ਾਈਨਰ ਟੇਬਲ ਤੇ 6 ਚੇਅਰਾਂ, $2,500 ਦਾ ਮਾਰਕੀਟ ਦੇ ਵਿੱਚ ਵਿਕਦਾ। ਪਰ ਜਿਹੜੇ ਪਰਿਵਾਰ ਇਸ ਵੀਕਐਂਡ ਸਾਡੇ ਕੋਲ ਫਰਾਈਡੇ ਸੈਚਰਡੇ ਹੋਣਗੇ, ਰੀਅਲ ਮਾਰਬਲ ਦਾ ਟੇਬਲ ਗੋਲਡਨ ਬੇਸ ਦੇ ਨਾਲ, ਨਾਲ ਲੋਇਨ ਹੈਡ ਵਾਲੀਆਂ 6 ਚੇਅਰਾਂ ਅਵੇਲੇਬਲ ਦੀਆਂ, ਜਿਹੜੇ ਮਰਜ਼ੀ ਕਲਰ ਲੈ ਲਿਓ ਗੋਲਡਨ ਲੈਕਸ ਨਾਲ। ਸੋ $2,500 ਵਾਲਾ ਸਿਰਫ $999 ਦਾ ਰੀਅਲ ਮਾਰਬਲ ਦਾ ਟੇਬਲ, ਨਾਲ 6 ਚੇਅਰਾਂ, ਕੁੰਡੇ ਸ਼ੇਰ ਚ ਕੁੰਡੇ ਵਾਲੀਆਂ ਚੇਅਰਾਂ, ਰੀਅਲ ਮਾਰਬਲ ਬਿਲਕੁਲ ਟੇਬਲ ਤੇ 6 ਚੇਅਰਾਂ ਸਿਰਫ $999 ਦਾ ਰੀਅਲ ਮਾਰਬਲ, ਰੀਅਲ ਪੱਥਰ ਦਾ ਡਾਇਨਿੰਗ ਟੇਬਲ 6 ਚੇਅਰਾਂ ਦੇ ਨਾਲ ਚੱਕ ਕੇ
1: ਨਾਲ ਆਪਾਂ ਕਰ ਦਈਏ ਮਾਈਕ੍ਰੋਵੇਵ ਫ੍ਰੀ।
2: ਬਿਲਕੁਲ ਮਾਈਕ੍ਰੋਵੇਵ ਫ੍ਰੀ ਫ੍ਰੀ ਫ੍ਰੀ, ਰੀਅਲ ਮਾਰਬਲ ਦਾ ਟੇਬਲ ਤੇ 6 ਚੇਅਰਾਂ, ਨਾਲ ਕੁੰਡੇ ਵਾਲੀਆਂ ਸ਼ੇਰ ਕੁੰਡੇ ਵਾਲੀਆਂ ਚੇਅਰਾਂ, $999 ਦਾ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਫ੍ਰੀ। ਤੇ ਸਿੱਧੂ ਸਾਹਿਬ,
1: ਅੱਜ ਰਾਤ ਦੇ 8 ਵਜੇ ਖੁੱਲ੍ਹੇ ਆਪਾਂ?
2: ਬਿਲਕੁਲ, ਅੱਜ ਰਾਤ ਦੇ 8 ਵਜੇ ਤੱਕ ਪਰਿਵਾਰਾਂ ਲਈ ਓਪਨ ਆ, ਤੇ ਇੱਕ ਡੀਲ ਸਪੈਸ਼ਲ ਦਿੰਦੇ ਆ। ਜਿਹੜੇ ਪਰਿਵਾਰ ਹੁਣੇ ਆ ਜਾਣਗੇ, ਪਹਿਲੇ 5 ਪਰਿਵਾਰ, ਗਲਾਸ ਦਾ ਮਾਡਰਨ ਕੌਫੀ ਟੇਬਲ $100-$150 ਤੋਂ ਘੱਟ ਨਹੀਂ ਹੁੰਦਾ, ਗਲਾਸ ਦਾ ਮਾਡਰਨ ਕੌਫੀ ਟੇਬਲ ਵੀ ਲੈਣਾ ਹੋਵੇ। ਜਿਹੜਾ ਪਰਿਵਾਰ ਹੁਣੇ ਇਨਸ਼ੋਰ ਆ ਜਾਊਗਾ, ਗਲਾਸ ਦਾ ਮਾਡਰਨ ਕੌਫੀ ਟੇਬਲ ਸਿੱਧੂ ਸਾਹਿਬ ਸਿਰਫ $30 ਦਾ, $30
1: ਇਹ ਤਾਂ ਬਸ ਚੱਕਰ ਵਾਲਾ ਹੀ ਆ।
2: ਬਿਲਕੁਲ, ਪਹਿਲੇ 5 ਪਰਿਵਾਰ ਆ ਜਾਓ, ਰਾਈਟ ਵੇ ਇਨਸ਼ੋਰ, 294 ਵੋਕਰ ਡਰਾਈਵ, 294 ਬਿਲਕੁਲ
1: ਕੁੰਡੇ ਵਾਲੀ ਨਹੀਂ ਮਿਲਦੀ,
2: ਬਿਲਕੁਲ 294 ਵੋਕਰ ਡਰਾਈਵ, 294
1: ਪਹਿਲੀ ਸੱਤ ਜੀਲ ਹੈ,
2: ਬਿਲਕੁਲ। ਸੋ 294 ਵੋਕਰ ਡਰਾਈਵ ਉੱਪਰ ਆ ਜਾਓ, ਕੁਈਨ ਐਂਡ ਗੇਟ ਮੇਰੀ ਮੇਨ ਅਟ੍ਰੈਕਸ਼ਨ ਹੈ, ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਸਿੱਧੂ ਸਾਹਿਬ, ਕੋਈ ਜਾਣਕਾਰੀ ਹੈ ਤਾਂ ਨੰਬਰ ਤੁਸੀਂ ਇਸ ਨੰਬਰ 'ਤੇ ਸੰਪਰਕ ਕਰ ਲਓ, 905-302-9494, 905-302-9494, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ। ਸਿੱਧੂ ਸਾਹਿਬ
1: ਦੋਸਤੋ, ਵਧੀਆ ਖਾਣਾ ਖਾਣਾ ਤਾਂ ਸਿੰਪਲੀ ਇੰਡੀਅਨ 'ਚ ਜਾਓ, ਨੇੜਲੀ ਬ੍ਰਾਂਚ 'ਚ ਪਹੁੰਚ ਕੇ ਵਧੀਆ ਵਧੀਆ ਖਾਣੇ ਪੀਣ ਦਾ ਉਹਨਾਂ ਦਾ ਆਨੰਦ ਲਓ। ਅਤੇ ਬਿਲਕੁਲ ਬਿਲਕੁਲ ਬਾਬਾ, ਚੱਲਦੇ ਹਾਂ ਸਟੂਡੀਓ, ਅਗਲੇ ਘੰਟੇ ਦੇ ਵਿੱਚ ਫਿਰ ਮਿਲਦੇ ਹਾਂ ਤੁਹਾਡੇ ਨਾਲ।
0: ਜੀ ਬਿਲਕੁਲ, ਗ੍ਰੈਂਡ ਹੋਮ ਫਰਨੀਚਰ ਤੇ ਅੱਜ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, ਤੇ ਉਮੀਦ ਹੈ ਕਿ ਤੁਸੀਂ ਸਾਰੇ ਹੀ ਆਪਣੀਆਂ ਡੀਲਸ ਲੈਣ ਦੇ ਲਈ ਤਿਆਰ ਬਰ ਤਿਆਰ ਹੋਵੋਗੇ, ਤੇ ਤੁਸੀਂ ਜ਼ਰੂਰ ਪਹੁੰਚੋ। ਜੇ ਇਨ ਕੇਸ ਤੁਸੀਂ ਰਸਤੇ 'ਚ ਵੀ ਹੋ ਤਾਂ ਤੁਸੀਂ ਇਹਨਾਂ ਨੂੰ ਕਾਲ ਕਰਕੇ ਦੱਸ ਸਕਦੇ ਹੋ ਕਿ ਅਸੀਂ ਆਹ ਡੀਲ ਆਪਣੀ ਲੈਣੀ ਆ, ਤੇ ਤੁਸੀਂ ਸਾਡੀ ਇਹ ਵਾਲੀ ਡੀਲ ਰੱਖ ਲਓ, ਤੇ ਅਸੀਂ ਆ ਰਹੇ ਹਾਂ ਰਸਤੇ 'ਚ, ਜੋ ਵੀ ਤੁਹਾਡੀ ਸਿਚੁਏਸ਼ਨ ਹੈ। ਤੇ ਨੰਬਰ ਮੈਂ ਤੁਹਾਨੂੰ ਦੇ ਦਿੰਦੀ ਹਾਂ, 905-302-9494, 905-302-9494, 4 ਤੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। 294 ਵਾਕਰ ਡਰਾਈਵ ਦੇ ਉੱਪਰ ਤੁਸੀਂ ਪਹੁੰਚਣਾ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ, ਗ੍ਰੈਂਡ ਹੋਮ ਫਰਨੀਚਰ ਤੇ। ਅੱਜ ਅਸੀਂ ਕਰ ਰਹੇ ਹਾਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ, ਤੇ ਨਾਲ ਹੀ ਸਟੂਡੀਓ ਨੰਬਰ 905-564-4444, 905-564-6444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। ਕੋਮਲ ਟਰੈਵਲਸ ਦੇ ਨਾਲ ਗੱਲਬਾਤ ਕਰਕੇ ਤੁਸੀਂ ਆਪਣੀਆਂ ਸਭ ਤੋਂ ਸਸਤੀਆਂ ਏਅਰ ਟਿਕਟਸ ਬੁੱਕ ਕਰਵਾ ਲਓ। ਜੇ ਤੁਸੀਂ ਇੰਡੀਆ ਜਾਣਾ ਹੈ, ਜਾਂ ਤੁਹਾਡਾ ਕੋਈ ਵੀ ਨੋਨ ਇੰਡੀਆ ਤੋਂ ਆਉਣਾ ਚਾਹੁੰਦਾ ਆ, ਜਾਂ ਤੁਸੀਂ ਕਿਸੇ ਵੀ ਆਈਲੈਂਡ 'ਤੇ ਆਪਣਾ ਘੁੰਮਣ ਫਿਰਨ ਜਾਣਾ ਚਾਹੁੰਦੇ ਹੋ, ਆਪਣੀ ਛੁੱਟੀਆਂ ਸਪੈਂਡ ਕਰਨ ਜਾਣਾ ਚਾਹੁੰਦੇ ਹੋ, ਆਲ ਓਵਰ ਦਾ ਵਰਲਡ ਤੁਹਾਨੂੰ ਬਹੁਤ ਹੀ ਕਮਾਲ ਦੀਆਂ ਏਅਰ ਟਿਕਟਸ ਬੁੱਕ ਕਰਕੇ ਦਿੰਦੇ ਨੇ ਕੋਮਲ ਟਰੈਵਲਸ। ਸਭ ਤੋਂ ਸਸਤੇ ਰੇਟਸ ਦੇ ਲਈ ਕਾਲ ਕਰ ਲਓ 905-239-7711, 905-239-7711 ਦੇ ਉੱਪਰ ਤੁਸੀਂ ਕਾਲ ਕਰਨੀ ਹੈ, ਕੋਮਲ ਟਰੈਵਲਸ ਦੇ ਨਾਲ ਤੁਹਾਡਾ ਸੰਪਰਕ ਹੋ ਸਕਦਾ। ਤੇ ਸਟੂਡੀਓ ਨੰਬਰ 905-564-4444, 905-564-6444 ਦੇ ਉੱਪਰ ਤੁਸੀਂ ਕਾਲਸ ਕਰ ਰਹੇ ਹੋ। ਤੇ ਲਓ ਫਿਰ ਸੁਰਜੀਤ ਖਾਨ ਜੀ ਦੀ ਆਵਾਜ਼ ਦੇ ਵਿੱਚ ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ, ਤੇ ਸਟੇਸ਼ਨ ਆਈਡੀ ਲੈ ਕੇ ਆਪਾਂ ਵਾਪਸ ਆਉਂਦੇ ਹਾਂ। ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। Available on iTunes.

on iTunes. ਲੈ ਕੇ ਆਏ ਨੇ ਕੈਲਡਨ ਸ਼ਹਿਰ ਦੇ ਵਿੱਚ ਦ ਗੋਰ ਰੋਡ ਐਂਡ ਮੇਫੀਲਡ ਰੋਡ ਤੇ ਇੱਕ ਨਵੀਂ ਮਾਸਟਰ ਪਲਾਨ।

0: End Lot Corner Lot Delay. Jald to Jald Samparka Karo at 416-302-0016. 416-302-0016. 416-302-0016. Calden Shahar de vich The Gore Road and Mayfield Road te 2500 to vi jyada ghar taiyar ho rahe ne 2027 and 2028 de vich. Call Team Sidhu 416-302-0016. 416-302-0016. Team Sidhu.
1: Hello, AM 530 to tusi sun rahe ho apna harman pyara radio program Desh Pradesh Prime Time.
2: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਕੰਮ ਕਰਦੀ ਐਡਵਰਟਾਈਜ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381 416-457-3381 ਜਾਂ ਤਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551 416-725-2551 ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹਿਆਂ ਤੋਂ ਸੈਵਨ ਡੇਜ਼ ਅ ਵੀਕ ਤੁਹਾਡੇ ਅੰਗ ਸੰਗ ਚਲੋ AM 530 ਮੋਰਗੇਜ ਦੀ ਦੁਨੀਆ ਦੇ ਵਿੱਚ ਚਮਕਦਾ ਸਿਤਾਰਾ ਪ੍ਰਭਦੀਪ ਸਿੰਘ ਕੀ ਤੁਹਾਡੀ ਮੋਰਗੇਜ ਰਿਨਿਊ ਹੋਣ ਵਾਲੀ ਹੈ ਤੁਸੀਂ ਪ੍ਰਾਈਵੇਟ ਮੋਰਗੇਜ ਸਟਕ ਹੋ ਗਏ ਹੋ ਤੇ ਵੱਧ ਇੰਟਰਸਟਡ ਪੇ ਕਰ ਰਹੇ ਹੋ ਇਹ ਤੁਹਾਡੀ ਮੋਰਗੇਜ ਬੈਂਕਾਂ ਨਾਲ ਕਰਵਾ ਕੇ ਲੋ ਇੰਟਰਸਟਡ ਤੇ ਗਰੰਟੀ ਨਾਲ ਕਰਾਉਣਗੇ ਤੇ ਨਾਲ ਦੀ ਨਾਲ ਲਾਈਨ ਆਫ ਕ੍ਰੈਡਿਟ ਵੀ ਤੁਹਾਡੀ ਬਣਵਾ ਦੇਣਗੇ ਤੇ $3500 ਤੁਹਾਨੂੰ ਕੈਸ਼ ਵਾਪਸ ਵੀ ਦਿੱਤਾ ਜਾਏਗਾ ਜਾਂ ਫਿਰ ਬਿਜ਼ਨਸ ਲੋਨ ਲੈਣਾ ਜਾਂ ਲਾਈਨ ਆਫ ਕ੍ਰੈਡਿਟ ਬਣਾਉਣੀ ਹੈ ਅੱਜ ਹੀ ਕਾਲ ਕਰੋ ਪ੍ਰਭਦੀਪ ਸਿੰਘ 416-710-7524 416-710-7524 ਤੇ ਸਬਦੀਪ ਸਿੰਘ ਹੋਰਾਂ ਨੂੰ ਕਾਲ ਕਰੋ ਬ੍ਰੈਂਪਟਨ ਦੇ ਵਿੱਚ ਸਿੰਸ 1998 ਤੋਂ ਸੁਪਰ ਮਾਰਟ ਕਮਿਊਨਿਟੀ ਸੇਵਾ ਕਰਦਾ ਆ ਰਿਹਾ ਹੈ ਜਿੱਥੇ ਕਿ ਕਸਟਮ ਮੇਡ ਸੋਫਾ ਸੈੱਟ ਤਿਆਰ ਕੀਤੇ ਜਾਂਦੇ ਨੇ ਹੰਡਨਸਾਰ 100% ਰੀਅਲ ਵੁੱਡ ਫਰੇਮ ਚੰਗੇ ਸਪਰਿੰਗ ਪਾਏ ਜਾਂਦੇ ਨੇ ਤੇ ਕਹਿੰਦੇ ਕੋਈ ਵੀ ਸੇਲ ਨਹੀਂ ਅਸੀਂ ਲਾਉਂਦੇ ਮਾਰਕੀਟ ਨਾਲੋਂ ਕਹਿੰਦੇ ਸਾਡੀ ਕੀਮਤ $50-60 ਵੱਧ ਹੋਏਗੀ ਲੇਕਿਨ ਕੁਆਲਿਟੀ ਦਾ ਕੋਈ ਵੀ ਸਮਝੌਤਾ ਨਹੀਂ ਕੀਤਾ ਜਾਏਗਾ ਅੱਜ ਹੀ ਰਿਗਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਆਓ ਨੰਬਰ 24 ਰਿਗਨ ਰੋਡ ਤੇ ਸੋਫਾ ਮਾਰਟ ਤੇ ਇੱਕ ਚੱਕਰ ਲਗਾਓ ਟੈਲੀਫੋਨ ਨੰਬਰ 905-791-8056 ਜਾਂ ਪਰਮਜੀਤ ਨੂੰ ਕਾਲ ਕਰੋ 905-792-8056 905-792-8056 ਸਿੰਸ 1998 ਤੋਂ ਸੋਫਾ ਮਾਰਟ ਕਮਿਊਨਿਟੀ ਦੀ ਸੇਵਾ ਦੇ ਵਿੱਚ

ਕਲਿੱਕ ਕਰ ਲਓ। ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ 'ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲਿੱਕ ਕਰੋ। ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7।

0: ਧੰਨਵਾਦ। ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 1 ਘੰਟੇ ਦਾ ਹੋਰ, ਯਾਨੀ ਕਿ ਪੂਰੇ 6 ਵਜੇ ਤੱਕ। 5:05 ਤੇ ਕੁਝ ਸੈਕਿੰਡ ਹੋ ਗਏ ਨੇ ਸਟੂਡੀਓ ਦੀ ਘੜੀ ਦੇ ਉੱਪਰ, ਤੇ 1 ਘੰਟੇ ਦਾ ਸਾਥ ਅਜੇ ਹੋਰ ਹੈ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-5444 ਸਟੂਡੀਓ ਦਾ ਨੰਬਰ ਹੈ। ਅਗਲੇ ਕਾਲਰ 3631 ਜੀ, ਸਤਿ ਸ੍ਰੀ ਅਕਾਲ।
1: ਮਨਪ੍ਰੀਤ ਜੀ ਸਤਿ ਸ੍ਰੀ ਅਕਾਲ, ਅਮਰਜੀਤ ਜੀ ਮੈਂ ਬੋਲ ਰਿਹਾ।
0: ਹਾਂਜੀ ਸਤਿ ਸ੍ਰੀ ਅਕਾਲ ਜੀ।
1: ਹਾਂਜੀ ਮਨਪ੍ਰੀਤ ਜੀ, ਕੱਲ ਤੁਸੀਂ ਕਰ ਰਹੇ ਹੋ ਪ੍ਰੋਗਰਾਮ 1 ਤੋਂ 4?
0: ਹਾਂਜੀ ਹਾਂਜੀ ਬਿਲਕੁਲ ਮੈਂ ਹੀ ਕਰ ਰਹੀ ਹਾਂ।
1: ਠੀਕ ਹੈ ਫਿਰ ਵਧੀਆ ਇਨਫੋਰਮੇਸ਼ਨ ਮਿਲੀ। ਅੱਛਾ ਅੱਜ ਫਿਰ ਸੁਣਦੇ ਆ ਗੀਤ ਮਖਮਲ ਵਰਗਿਆ ਯਾਰਾ।
0: ਓਕੇ,
1: ਇਹ ਗੋਗੀ ਬੈਂਸ ਤੇ ਮਨਿੰਦਰ ਬਾਵਾ ਦਾ ਗਾਇਆ ਜੀ।
0: ਗੋਗੀ ਬੈਂਸ ਐਂਡ ਮਨਿੰਦਰ ਬਾਵਾ, ਹੈ ਨਾ?
1: ਮਨਿੰਦਰ ਬਾਵਾ।
0: ਠੀਕ ਹੈ ਜੀ, ਮੈਨੂੰ ਥੋੜਾ ਟਾਈਮ ਦਿਓ, ਮੈਂ ਸੁਣਾਉਣੀ ਹਾਂ ਤੁਹਾਨੂੰ। ਹਾਂਜੀ, ਥੈਂਕ ਯੂ ਬਹੁਤ ਸ਼ੁਕਰੀਆ ਤੁਹਾਡੀ ਕਾਲ ਲਈ। ਸਟੂਡੀਓ ਨੰਬਰ 9055646444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-5444 ਸਟੂਡੀਓ ਦਾ ਨੰਬਰ ਹੈ। ਤੇ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਮੱਲੀ ਟੈਂਟ ਸਰਵਿਸਿਜ਼ ਦੀ, ਜਿਨ੍ਹਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਹੈ। ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਫੰਕਸ਼ਨ ਕਰ ਰਹੇ ਹੋ ਤਾਂ ਓਬਵੀਅਸਲੀ ਗੱਲ ਹੈ ਕਿ ਟੈਂਟ ਤੁਸੀਂ ਲਗਵਾਓਗੇ, ਤਾਂ ਤੁਸੀਂ ਇਹਨਾਂ ਦੇ ਕੋਲੋਂ ਟੈਂਟ ਸਾਈਜ਼ 10x10 ਫੀਟ ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਟੈਂਟ ਤੁਸੀਂ ਲਗਵਾ ਸਕਦੇ ਹੋ। ਤੇ ਨਾਲ ਦੀ ਨਾਲ ਕਲੀਅਰ ਟੈਂਟ ਵੀ ਨੇ, ਵਾਈਟ ਟੈਂਟ ਵੀ ਤੁਹਾਡੇ ਲਈ ਲਗਾਉਂਦੇ ਨੇ। ਤੇ ਸਾਰੇ ਟੈਂਟਸ ਵਾਟਰਪਰੂਫ ਹੁੰਦੇ ਨੇ, ਮੀਂਹ ਕਣੀ ਦਾ ਕੋਈ ਚੱਕਰ ਨਹੀਂ, ਸਾਰੇ ਵਾਟਰਪਰੂਫ ਟੈਂਟਸ ਲਗਾਉਣਗੇ। ਤੇ ਨਾਲ ਦੀ ਨਾਲ ਹੀ ਤੁਸੀਂ ਇਹਨਾਂ ਦੇ ਕੋਲੋਂ ਡਾਂਸ ਫਲੋਰ, ਟੈਂਟ ਫਲੋਰ, ਸਟੇਜ, LED ਬਾਰਸ, ਸ਼ੈਂਡਲੀਅਰ, ਲਾਈਨਰ ਵਿਦ ਡ੍ਰੇਪਿੰਗ, ਡੈਕੋਰੇਸ਼ਨ ਦਾ ਕਹਿ ਲਓ ਸਾਰਾ ਸਮਾਨ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਤੇ ਨਾਲ ਦੀ ਨਾਲ ਹੀ ਇਹਨਾਂ ਦੇ ਕੋਲ ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ ਚੇਅਰਸ ਐਂਡ ਟੇਬਲਸ ਵੀ ਮਿਲਦੇ ਨੇ। ਕਾਰਪੇਟਸ ਬਹੁਤ ਸੋਹਣੇ ਸੋਹਣੇ ਲਗਾਉਂਦੇ ਨੇ ਟੈਂਟ ਦੇ ਵਿੱਚ, ਮੌਸਮ ਦੇ ਅਕੋਰਡਿੰਗਲੀ ਹੀਟਰਸ ਐਂਡ ਫੈਨਸ ਲਗਵਾ ਸਕਦੇ ਹੋ। ਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, 2 ਸੈਪਰੇਟ ਯੂਨਿਟ ਮੈਨ ਐਂਡ ਵਿਮੈਨ ਦੇ ਲਈ। ਤੇ ਇੰਡੀਆ ਵਾਂਗੂ ਤੁਸੀਂ ਲੰਬੇ ਲੰਬੇ ਲੜੀਆਂ ਲਗਵਾਉਣਾ ਚਾਹੁੰਦੇ ਹੋ ਆਪਣੇ ਘਰਾਂ ਦੇ ਬਾਹਰ, ਪ੍ਰੋਪਰ ਲਾਈਟਿੰਗ ਕਰਵਾਉਣਾ ਚਾਹੁੰਦੇ ਹੋ, ਮੱਲੀ ਟੈਂਟ ਸਰਵਿਸਿਜ਼ ਨੂੰ ਯਾਦ ਰੱਖੋ। ਨੰਬਰ ਹੈ 6477-5569-647-999 2569 ਮੱਲੀ ਟੈਂਟ ਸਰਵਿਸਿਜ਼ ਦਾ ਨੰਬਰ ਹੈ। 7350 ਜੀ ਸਤਿ ਸ੍ਰੀ ਅਕਾਲ।
2: ਹਾਂਜੀ ਮਨਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ। ਅੱਛਾ ਮੈਂ ਇਹ ਪੁੱਛਣਾ ਸੀ ਕਿ YouTube ਤੇ ਵੀ ਆਪਣਾ ਪ੍ਰੋਗਰਾਮ ਚੱਲਦਾ ਹੈ ਕਿ?
0: YouTube ਤੇ ਨਹੀਂ, ਤੁਸੀਂ ਵੈਬਸਾਈਟ ਤੇ ਜਾ ਸਕਦੇ ਹੋ। ਦੇਸ਼ ਪ੍ਰਦੇਸ਼ ਰੇਡੀਓ ਤੁਸੀਂ ਗੂਗਲ ਤੇ ਸਰਚ ਕਰੋਗੇ, ਵੈਬਸਾਈਟ ਤੇ ਪਹੁੰਚੋਗੇ।
2: ਲਾਈਵ ਚੱਲਦਾ ਉਹਦੇ ਅੰਦਰ?
0: ਹਾਂਜੀ ਹਾਂਜੀ ਬਿਲਕੁਲ ਲਾਈਵ।
2: ਅੱਛਾ ਨਾਲ ਫਿਰ ਇੱਕ ਗੱਲ ਹੋਰ ਕਹਿੰਦੇ ਜੀ, ਤੁਹਾਨੂੰ ਅਸੀਂ ਮਿਸ ਕਰਦੇ ਆ, ਸਵੇਰੇ ਤੁਸੀਂ ਆਉਂਦੇ ਸੀ ਨਾ ਰਮੇਸ਼ ਹੁਸ਼ਿਆਰਪੁਰੀ ਸਾਹਿਬ ਦੇ ਨਾਲ।
0: ਹਾਂਜੀ ਮੈਂ ਕਦੇ ਕਦੇ ਆਉਂਦੀ ਸੀ, ਮੋਸਟ ਆਫ ਦਾ ਟਾਈਮ ਤਾਂ ਰੁਪਿੰਦਰ ਕਰਦੇ ਸੀ ਪ੍ਰੋਗਰਾਮ।
2: ਰੁਪਿੰਦਰ ਜੀ ਵੀ ਆਉਂਦੇ ਸੀ, ਤੁਸੀਂ ਵੀ ਆਉਂਦੇ ਸੀ ਕਦੇ?
0: ਹਾਂਜੀ ਹਾਂਜੀ।
2: ਕੋਈ ਗੱਲ ਨਹੀਂ, ਸਕੇਜੂਲ ਤੁਹਾਡਾ ਚੇਂਜ ਹੋ ਗਿਆ ਨਾ?
0: ਹਾਂਜੀ।
2: ਓਕੇ ਓਕੇ, ਬੜਾ ਅੱਛਾ ਲੱਗਾ ਗੱਲ ਕਰਕੇ, ਬੜਾ ਅੱਛਾ ਪ੍ਰੋਗਰਾਮ ਚੱਲ ਰਿਹਾ ਜੀ, ਆਵਾਜ਼ ਤੁਹਾਡੀ ਬਹੁਤ ਕਮਾਂਡਿੰਗ ਆਵਾਜ਼ ਹੈ।
0: ਹਾਂਜੀ ਥੈਂਕ ਯੂ
2: ਜੀ, ਥੈਂਕ ਯੂ,
0: ਬਹੁਤ ਸ਼ੁਕਰੀਆ ਤੁਹਾਡੀ ਕਾਲ ਦੇ ਲਈ। ਬਿਲਕੁਲ ਸਕੇਜੂਲ ਥੋੜਾ ਜਿਹਾ ਚੇਂਜ ਹੋ ਚੁੱਕਿਆ, ਬਟ ਨੈਵਰ ਮਾਈਂਡ, ਅਸੀਂ ਤੁਹਾਡੇ ਨਾਲ ਹੀ ਆ ਤੇ ਤੁਸੀਂ ਵੀ ਸਾਡੇ ਨਾਲ ਹੀ ਹੋ। ਤੇ ਥੈਂਕ ਯੂ, ਤੁਸੀਂ ਪ੍ਰੋਗਰਾਮ ਸਾਰੇ ਇੰਜੋਏ ਕਰਦੇ ਹੋ। ਨੈਕਸਟ ਕਾਲਰ 0490 ਜੀ ਸਤਿ ਸ੍ਰੀ ਅਕਾਲ। ਹੈਲੋ 0490, ਨਹੀਂ ਤੁਹਾਡੀ ਆਵਾਜ਼ ਨਹੀਂ ਆ ਰਹੀ, ਸੋ ਸੋਰੀ, ਮੈਨੂੰ ਤੁਹਾਡੀ ਕਾਲ ਕੱਟਣੀ ਪੈ ਰਹੀ ਹੈ, ਤੁਸੀਂ ਦੁਬਾਰਾ ਕਾਲ ਕਰ ਲਿਓ। 9055646444 ਤੁਹਾਡੀਆਂ ਕਾਲਸ ਮੈਨੂੰ ਆ ਰਹੀਆਂ ਨੇ, ਤੇ ਉਮੀਦ ਹੈ ਕਿ ਤੁਸੀਂ ਸਾਰੇ ਪ੍ਰੋਗਰਾਮ ਨੂੰ ਇੰਜੋਏ ਕਰਦੇ ਹੋਵੋਗੇ। ਚਲੋ ਫਿਰ ਨੈਕਸਟ ਗਾਣਾ ਸੁਣੋ, ਗੁਰਲੇਜ਼ ਅਖਤਰ ਐਂਡ ਸਚਿਨ ਆਹੂਜਾ, ਇਹਨਾਂ ਦੀ ਆਵਾਜ਼ ਦੇ ਵਿੱਚ ਮਿਰਜ਼ਾ, ਤੁਸੀਂ ਇੰਜੋਏ ਕਰੋ ਤੇ ਸੁੰਦਰ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
3: ਪੰਜਾਬ ਪਾਣੀਆਂ ਦੀ ਧਰਤੀ, ਪੰਜਾਬ ਇਹਦਾ ਵਿਰਸਾ ਬਹੁਤ ਅਮੀਰ ਹੈ। ਇਹ ਧਰਤੀ ਹੈ ਫਕੀਰਾਂ ਦੀ, ਸੂਰਬੀਰਾਂ ਦੀ ਤੇ ਆਸ਼ਕਾਂ ਦੀ। ਇਸੇ ਵਿਰਸੇ ਵਿੱਚੋਂ ਬਹੁਤ ਪ੍ਰਚਲਿਤ ਲੋਕ ਗਾਥਾ ਮਿਰਜ਼ਾ ਲੈ ਕੇ ਹਾਜ਼ਰ ਹੋਏ ਹਾਂ ਮੈਂ ਸਚਿਨ ਆਹੂਜਾ ਤੇ ਬੁਲੰਦ ਆਵਾਜ਼ ਦੀ ਮਲਿਕਾ ਗੁਰਲੇਜ਼ ਅਖਤਰ। ਉਮੀਦ ਹੈ

0: ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਸਟੂਡੀਓ ਨੰਬਰ 905-564-6464-905-564-4444 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ ਅਤੇ ਉਮੀਦ ਹੈ ਕਿ ਤੁਸੀਂ ਆਪਣੀ ਪਸੰਦ ਦੇ ਗਾਣੇ ਵੀ ਇੰਜੋਏ ਕਰ ਰਹੇ ਹੋਵੋਗੇ। ਅਤੇ 5 ਵਜੇ ਤੋਂ ਬਾਅਦ ਜਿੰਨੇ ਵੀ ਸਾਡੇ ਨਾਲ ਲਿਸਨਰ ਜੁੜੇ ਨੇ, ਮੈਂ ਤੁਹਾਨੂੰ ਦੱਸ ਦਿਆਂ ਕਿ ਅੱਜ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ ਗ੍ਰੈਂਡ ਹੋਮ ਫਰਨੀਚਰ 'ਤੇ, ਜਿੱਥੇ ਕਿ ਤੁਹਾਡੇ ਲਈ ਬਹੁਤ ਹੀ ਵਧੀਆ ਵਧੀਆ ਡੀਲਸ ਮਿਲ ਰਹੀਆਂ ਨੇ ਅਤੇ ਬਹੁਤ ਹੀ ਕਮਾਲ ਦਾ ਫਰਨੀਚਰ ਅਤੇ ਨਾਲ ਦੀ ਨਾਲ ਫਰੀ ਅਪਲਾਇੰਸਿਸ ਤੁਹਾਨੂੰ ਦਵਾ ਰਹੇ ਹਾਂ ਐਜ਼ ਅ ਗਿਫਟ। ਤੁਸੀਂ ਜ਼ਰੂਰ ਪਹੁੰਚੋ ਇਹਨਾਂ ਦੀ ਬ੍ਰੈਂਪਟਨ ਵਾਲੀ ਲੋਕੇਸ਼ਨ ਦੇ ਉੱਪਰ, 294 ਵਾਕਰ ਡਰਾਈਵ, 294 ਵਾਕਰ ਡਰਾਈਵ ਦੇ ਉੱਪਰ ਲੋਕੇਟਡ ਨੇ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ ਹੈ। ਨੰਬਰ ਇਹਨਾਂ ਦਾ ਨੋਟ ਕਰ ਲਓ, ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੋਵੇ 905-302-9494, 905-302-9494 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਅਤੇ ਚੱਲਾਂਗੇ ਬੜੀ ਜਲਦੀ। ਬਟ ਇੱਕ ਕਾਲਰ ਮੇਰੇ ਨਾਲ ਜੁੜੇ ਨੇ, 4878 ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਇਹ ਗੁਰਲੇਜ ਅਖਤਰ ਸੀਗੇ। ਹਾਂਜੀ ਹਾਂਜੀ, ਨੋ ਪ੍ਰੋਬਲਮ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਤੇ ਬਿਲਕੁਲ ਗੁਰਲੇਜ ਅਖਤਰ ਦਾ ਹੁਣੀ ਹੁਣੀ ਆਪਾਂ ਗਾਣਾ ਸੁਣਿਆ। ਮਿਰਜ਼ਾ ਵੈਸੇ ਬਹੁਤ ਸਿੰਗਰਸ ਨੇ ਗਾਇਆ, ਹਰੇਕ ਸਿੰਗਰ ਨੇ ਬੜੇ ਕਮਾਲ ਦਾ ਗਾਇਆ, ਤੇ ਇਹ ਜਿਹੜਾ ਮੈਂ ਗਾਣਾ ਲਗਾਇਆ ਮਿਰਜ਼ਾ ਗੁਰਲੇਜ ਅਖਤਰ ਤੇ ਨਾਲ ਸਚਿਨ ਆਹੂਜਾ ਸੀ ਜਿਹਨਾਂ ਨੇ ਇੰਟਰੋਡਿਊਸ ਕੀਤਾ, ਬਟ ਗਾਇਆ ਗੁਰਲੇਜ ਅਖਤਰ ਨੇ ਸੀਗਾ ਤੇ ਹੋਪਫੁਲੀ ਸਾਰਿਆਂ ਨੇ ਇੰਜੋਏ ਕੀਤਾ। ਸਟੂਡੀਓ ਨੰਬਰ 905-564-6444 ਦੇ ਉੱਪਰ ਤੁਸੀਂ ਕਾਲਸ ਕਰ ਰਹੇ ਹੋ ਤੇ ਲੋ ਫਿਰ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜਦੇ ਹਾਂ ਗ੍ਰੈਂਡ ਹੋਮ ਫਰਨੀਚਰ ਤੇ। ਜੀ ਸਿੱਧੂ ਸਰ,
1: ਮਿਹਰਬਾਨੀ, ਗਲੀਆਂ ਹੋ ਜਾਣ ਸੁਣੀਆਂ ਵਿੱਚ ਮਿਰਜ਼ਾ ਯਾਰ ਫਰੀ, ਤੇ ਕਿਆ ਬਾਤ ਆ, ਆਪਾਂ ਉੱਚੀ ਕਰਕੇ ਸੁਣਿਆ ਇੱਥੇ ਨਾ ਇਹ ਫਰਮਾਇਸ਼ ਸੁੱਖ ਹੋਣ ਦੀ ਗੀਤ ਦੀ। ਮਿਰਜ਼ਾ ਵੈਸੇ ਨਾ ਜਦੋਂ ਮਰਜ਼ੀ ਸੁਣ ਲਈਏ ਇੱਕਦਮ ਨਾ ਜੋਸ਼ ਜਿਹਾ ਬਣਿਆ ਜਾਂਦਾ, ਹੁਣ ਫਿਰ ਡੀਲ ਵੀ ਉਹੀ ਜਿਹੀ ਹੋਵੇ।
2: ਜੋਸ਼ ਵਾਲੀ ਡੀਲ ਸਿੱਧੂ ਸਾਹਿਬ ਆਉਣ ਲੱਗੀ ਆ, ਪੂਰੇ ਘਰ ਦਾ ਫਰਨੀਚਰ, ਜਿਹੜਾ ਪਰਿਵਾਰਾਂ ਨੇ ਪੂਰੇ ਘਰ ਦਾ ਫਰਨੀਚਰ ਲੈਣਾ, ਧਿਆਨ ਨਾਲ ਜਿਹੜਾ ਡੀਲ ਸੁਣ ਲਿਆ, ਪਹੁੰਚੋ ਪਰ ਵੀਕਐਂਡ ਦੇ ਉੱਪਰ ਮਾਸਟਰ ਬੈਡਰੂਮ ਦੇ ਵਿੱਚ ਆਉਂਦੇ ਹਾਂ ਸਿੱਧੂ ਸਾਹਿਬ।
1: ਹਾਂਜੀ,
2: ਕਿੰਗ ਸਾਈਜ਼ ਦਾ ਬੈੱਡ ਬਾਏ ਕਰ ਲੈਣਾ, ਨਾਲ ਕਿੰਗ ਸਾਈਜ਼ ਦਾ ਮੈਟਰਸ ਫਰੀ,
1: ਬਹੁਤ ਵੰਡਰਫੁਲ ਹੈ।
0: ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਰਹੋਗੇ ਤੇ ਬਟ ਤੁਸੀਂ 8 ਵਜੇ ਤੱਕ ਤੁਸੀਂ ਜਾ ਸਕਦੇ ਹੋ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਦੇ ਉੱਪਰ ਤੇ ਨੰਬਰ ਇਹਨਾਂ ਦਾ ਨੋਟ ਕਰ ਲਓ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੈ 905-302-9494 905-302-9494 ਦੇ ਉੱਪਰ ਤੁਸੀਂ ਕਾਲਸ ਵੀ ਕਰ ਸਕਦੇ ਹੋ। ਟਾਟਾ ਟਰਾਂਸਫਰਾਈਡ ਵਾਲਿਆਂ ਨੂੰ ਏਜ਼ ਡਰਾਈਵਰਸ ਦੀ ਲੋੜ ਹੈ, USA ਦੇ ਲਈ ਸ਼ਾਰਟ ਹੌਲ ਦਾ ਕੰਮ ਹੈ, ਤੁਸੀਂ ਸੇਮ ਡੇ ਆਪਣੇ ਘਰ ਵਾਪਸੀ ਕਰ ਸਕਦੇ ਹੋ। ਜੇ ਤੁਹਾਡੇ ਕੋਲ ਵੈਰੀਫਾਈਡ 2 ਸਾਲ ਦਾ ਲਾਇਸੈਂਸ ਹੈ, 23 ਸਾਲ ਦੀ ਤੁਹਾਡੀ ਏਜ ਹੈ ਤੇ ਤੁਹਾਡੇ ਕੋਲ ਕਲੀਨ ਰੈਕਰਡ ਹੈਗਾ, ਤਾਂ ਤੁਸੀਂ ਜ਼ਰੂਰ ਇਹਨਾਂ ਦੇ ਨਾਲ ਗੱਲਬਾਤ ਕਰੋ। ਡਰਾਈਵਰਸ $1600 ਤੋਂ ਲੈ ਕੇ $2200 ਵੀਕਲੀ ਕਮਾ ਸਕਦੇ ਨੇ ਇੱਕ ਵੀਕ ਦੇ ਵਿੱਚ। ਅਤੇ ਤੁਸੀਂ ਜੇਕਰ ਇਸ ਸਮਰ ਟਾਈਮ ਰੋਇਲ ਇਨਫੀਲਡ ਬੁਲਟ ਚਲਾਉਣਾ ਚਾਹੁੰਦੇ ਹੋ, ਬੁਲਟ ਐਂਡ ਕਲਾਸਿਕ ਦੇ ਓਲਡ ਮਾਡਲਸ ਇਹਨਾਂ ਦੇ ਕੋਲ ਅਵੇਲੇਬਲ ਨੇ। 1951 ਤੋਂ ਲੈ ਕੇ 2020 ਦੇ ਸਾਰੇ ਮਾਡਲਸ ਅਵੇਲੇਬਲ ਨੇ। ਸੁੱਖੀ ਟੱਟ ਜੀ ਨੂੰ ਕਾਲ ਕਰੋ ਟੱਟ ਟਰਾਂਸਫਰਾਈਟ ਤੋਂ, ਨੰਬਰ ਹੈ 416-696-9520, 416-666-9520 ਟੱਟ ਟਰਾਂਸਫਰਾਈਟ ਤੋਂ। ਸੁੱਖੀ ਟੱਟ ਜੀ ਦਾ ਨੰਬਰ ਹੈ, ਇਸ ਨੰਬਰ ਦੇ ਉੱਪਰ ਤੁਸੀਂ ਇਹਨਾਂ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। ਨੈਕਸਟ ਫਰਮਾਇਸ਼ੀ ਗਾਣਾ ਅਮਰ ਸਿੰਘ ਚਮਕੀਲਾ ਦੀ ਆਵਾਜ਼ ਦੇ ਵਿੱਚ, ਤੁਸੀਂ ਇੰਜੋਏ ਕਰੋ ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਹਾਏ ਰੱਬਾ ਹੁਣ ਕੀ ਬਣੂ।
1: ਜੇ ਤੁਸੀਂ ਕਾਰ ਇੰਜਰੀ ਚ ਇਨਵੋਲਵ ਹੋ ਗਏ ਹੋ ਜਾਂ ਸੱਟ ਲੱਗੀ ਹੈ, ਗਲਤੀ ਤੁਹਾਡੀ ਜਾਂ ਕਿਸੇ ਹੋਰ ਦੀ, ਤਾਂ ਯਾਦ ਰੱਖੋ ਇੱਕੋ ਨਾਮ, ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ।
2: ਇਹਨਾਂ ਕੋਲ ਹੈ 5 ਧੜਲੇਦਾਰ ਕੈਨੇਡੀਅਨ ਜੰਪਾ ਲਾਇਰਸ ਦੀ ਟੀਮ,
1: ਜੋ ਦਵਾਉਂਦੇ ਨੇ ਵੱਧ ਤੋਂ ਵੱਧ ਲੀਗਲ ਸੈਟਲਮੈਂਟ, ਨੋ ਅਪ ਫਰੰਟ ਫੀ। ਇਹਨਾਂ ਦੀ ਟੀਮ ਹੁਣ ਤੱਕ ਮਿਲੀਅਨਸ ਡਾਲਰ ਤੱਕ ਦੀ ਸੈਟਲਮੈਂਟ ਕਰਾ ਚੁੱਕੀ ਹੈ ਤੇ ਪੈਸੇ ਸੈਟਲਮੈਂਟ ਤੋਂ ਬਾਅਦ ਹੀ ਚਾਰਜ ਕਰਦੇ ਨੇ। ਅੱਜ ਹੀ ਕਾਲ ਕਰੋ ਰੂਪਾ ਬਰਾੜ ਗੁਰਾ ਨੂੰ 416-991-4139-1-599-399। ਬਰਾੜ ਟੈਂਬਰ ਪਰਸਨਲ ਇੰਜਰੀ ਲਾਇਰ, ਹਾਈਵੇ 10 ਐਂਡ ਡੈਰੀ, 6980 ਮਾਰਟਿਸ ਡਰਾਈਵ, ਯੂਨਿਟ 9, ਮਿਸਿਸਾਗਾ।
3: ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ। ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ। ਸੇਫਟੀ ਇੰਸਪੈਕਸ਼ਨ, ਫ੍ਰੀ ਐਮਿਸ਼ਨ ਟੈਸਟ, ਨਿਊ ਅਤੇ ਯੂਜ਼ ਟਾਇਰ ਪਵਾਓ, ਰਸਟ ਪ੍ਰੂਫਿੰਗ ਦਾ ਕੰਮ, ਓਇਲ ਚੇਂਜ, ਬ੍ਰੇਕ ਜੋਬ, ਟਰਾਂਸਮਿਸ਼ਨ, ਇੰਜਨ ਦਾ ਕੋਈ ਵੀ ਕੰਮ ਹੋਵੇ, ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ। ਹਾਈਵੇ 50 ਤੇ ਮੇਫੀਲਡ ਦੇ ਨੇੜੇ, ਨੰਬਰ 91 ਹੇਲੀ ਰੋਡ, ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-857-75-96, 9058577-5 9 6 ANJ Auto Repair।

0: ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਹਾਫ ਟਾਈਮ ਸੋਰੀ ਹਾਫ ਐਨ ਆਵਰ ਸਾਡੇ ਕੋਲ ਹੋਰ ਰਹਿ ਗਿਆ ਆ। ਜੇ ਤੁਸੀਂ ਹਜੇ ਵੀ ਆਪਣੇ ਪ੍ਰੋਗਰਾਮ ਦੇ ਵਿੱਚ ਆਪਣੀ ਪਸੰਦ ਦਾ ਗਾਣਾ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਕਾਲ ਕਰੋ 905-564-6444-905-564-6444 ਸਟੂਡੀਓ ਦਾ ਨੰਬਰ ਹੈ। ਅਗਲੇ ਕਾਲਰ 2865 ਜੀ ਸਤਿ ਸ਼੍ਰੀ ਅਕਾਲ। ਹਾਂਜੀ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਤੁਹਾਡੀ ਕਾਲ ਲਈ। ਬਿਲਕੁਲ ਅਮਰ ਸਿੰਘ ਚਮਕੀਲਾ ਜੀ ਦੇ ਮੋਸਟਲੀ ਗਾਣੇ ਅਮਰਜੋਤ ਜੀ ਦੇ ਨਾਲ ਹੀ ਨੇ ਤੇ ਇਹ ਗਾਣਾ ਸੀਗਾ ਸੁਰਿੰਦਰ ਸੋਨੀਆ ਜੀ ਦੇ ਨਾਲ ਤੇ ਆਈ ਥਿੰਕ ਚਮਕੀਲਾ ਜੀ ਦੇ ਬਹੁਤ ਫੈਨਸ ਨੇ ਜਿਹੜੇ ਕਿ ਆਈ ਥਿੰਕ ਮੇਰੇ ਖਿਆਲ 'ਚ ਆਲ ਦਾ ਟਾਈਮ ਇੱਦਾਂ ਨਹੀਂ ਹੈਗਾ ਕਿ ਇੱਕ ਦੋ ਜਾਣੇ ਹੀ ਚਮਕੀਲਾ ਜੀ ਦੇ ਗਾਣੇ ਰਿਕੁਐਸਟ ਕਰਦੇ ਨੇ। ਐਵਰੀ ਟਾਈਮ ਮੇਰੇ ਕੋਲ ਡਿਫਰੈਂਟ ਲਿਸਨਰਸ ਹੁੰਦੇ ਨੇ ਅਤੇ ਅੱਜ ਵੀ ਕੋਈ ਡਿਫਰੈਂਟ ਲਿਸਨਰ ਹੀ ਸੀਗੇ। ਪਹਿਲੀ ਵਾਰ ਜਿਨ੍ਹਾਂ ਨੇ ਕਾਲ ਕੀਤੀ ਅਤੇ ਚਮਕੀਲਾ ਜੀ ਦਾ ਗਾਣਾ ਸੁਣਨਾ ਚਾਹਿਆ ਅਤੇ ਹੋਪਫੁਲੀ ਤੁਸੀਂ ਇੰਜੋਏ ਕੀਤਾ ਹੋਏਗਾ। 0080 ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਹੈਗਾ ਹੈਗਾ, ਦੱਸੋ ਕਿਹੜਾ ਗਾਣਾ ਸੁਣਨਾ। ਜੈਜ਼ੀ ਬੀ ਜੀ ਦਾ।
1: ਹਾਂਜੀ ਹਾਂਜੀ ਹਾਂਜੀ ਬਚ ਕੇ ਸੋਣੀ।
0: ਠੀਕ ਹੈ ਜੀ, ਮੈਨੂੰ ਟਾਈਮ ਤੇ ਥੋੜਾ ਜਿਹਾ ਮੈਂ ਲਗਾਉਂਦੀ ਹਾਂ। ਹਾਂਜੀ ਥੈਂਕ ਯੂ ਸੋ ਮਚ ਤੁਹਾਡੀ ਕਾਲ ਦੇ ਲਈ। ਤੇ ਬਿਲਕੁਲ ਗਾਣੇ ਮੈਂ ਤੁਹਾਡੇ ਇੱਕ ਇੱਕ ਕਰਕੇ ਸੁਣਾ ਰਹੀ ਹਾਂ। ਸਾਡੇ ਕੋਲ ਅੱਧਾ ਘੰਟਾ ਹੈਗਾ ਆ ਤੇ ਮੇਰੇ ਕੋਲ ਸੋ ਫਾਰ ਇੱਕ ਗਾਣਾ ਹਜੇ ਪੈਂਡਿੰਗ ਹੈਗਾ ਜਿਹੜਾ ਕਿ ਮੈਂ ਸੁਣਾਉਣਾ ਆ, ਫਰਮਾਇਸ਼ੀ ਗਾਣਾ। ਤੇ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ ਦੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ। A-Z ਰੈਨੋਵੇਸ਼ਨ ਦਾ ਸਾਰਾ ਕੰਮ ਕਰਦੇ ਨੇ, ਮੈਨੂਫੈਕਚਰ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕਿਚਨ ਕੈਬਨਿਟਸ, ਕਲੋਜ਼ੈਟਸ ਐਂਡ ਬਾਰਸ ਵੀ ਬਣਾਉਂਦੇ ਨੇ। ਇਹਨਾਂ ਦੇ ਕੋਲ ਆਪਣੀਆਂ CNC ਮਸ਼ੀਨਸ ਲੱਗੀਆਂ ਹੋਈਆਂ ਨੇ, ਵੱਡੀਆਂ ਵੱਡੀਆਂ ਕਹਿ ਲਓ ਕਿ ਡੋਰਸ ਦੀ ਕਟਿੰਗ ਦੇ ਲਈ ਹੁੰਦੀਆਂ ਨੇ ਇਹ ਮਸ਼ੀਨਸ, ਜਿਹੜੀ ਇਹਨਾਂ ਦੇ ਕੋਲ ਸਾਰੀਆਂ ਮਸ਼ੀਨਸ ਆਪਣੀਆਂ ਨੇ। ਇਹ ਫੈਬਰੀਕੇਟ ਕਰਦੇ ਨੇ ਤੇ ਇੰਸਟਾਲ ਕਰਦੇ ਨੇ ਕੁਆਡਸ ਤੇ ਕਾਊਂਟਰ ਟੋਪਸ, ਉਹ ਵੀ ਬਹੁਤ ਹੀ ਕੰਪੀਟੀਟਿਵ ਪ੍ਰਾਈਸ ਦੇ ਉੱਪਰ। ਤੇ ਮੈਂ ਦੱਸਦਿਆਂ ਕਿ ਲੀਡਿੰਗ ਮੈਨੂਫੈਕਚਰਰਸ ਨੇ ਕਸਟਮਾਈਜ਼ਡ ਵੈਨਿਟੀਜ਼ ਬਣਾਉਣ ਦੇ ਵਿੱਚ। ਤੁਸੀਂ ਇਹਨਾਂ ਦੇ ਕੋਲੋਂ ਸਾਰੀਆਂ ਕੰਸਟਰਕਸ਼ਨ ਸਪਲਾਈਜ਼ ਲੈ ਸਕਦੇ ਹੋ ਜਿੱਦਾਂ ਕਿ ਪਲੰਬਿੰਗ, ਹਾਰਡਵੇਅਰ ਐਂਡ ਇਲੈਕਟ੍ਰੀਕਲ ਸਪਲਾਈਜ਼। ਤੁਸੀਂ ਪਹੁੰਚੋ ਕੈਨੇਡੀ ਐਂਡ ਗਲਿਡਨ ਦੀ ਇੰਟਰਸੈਕਸ਼ਨ ਤੇ ਬ੍ਰੈਂਪਟਨ ਦੇ ਵਿੱਚ, 271 ਗਲਿਡਨ ਰੋਡ ਯੂਨਿਟ ਨੰਬਰ 5 ਦੇ ਉੱਪਰ ਲੋਕੇਟਡ ਨੇ ਪੀਅਰਸਨ ਕਿਚਨ ਕੈਬਨਿਟ ਐਂਡ ਰੈਨੋਵੇਸ਼ਨਸ। ਰਣਜੀਤ ਸਿੰਘ ਜੀ ਨੂੰ ਕਾਲ ਕਰ ਲਓ ਪੂਰੀ ਇਨਫੋਰਮੇਸ਼ਨ ਦੇ ਲਈ 6474500-647-400-4550-4550 ਇਹਨਾਂ ਦਾ ਨੰਬਰ ਹੈ। ਤੇ ਕਲੀਅਰ ਵਿਊ ਆਈ ਕੇਅਰ ਜ਼ਰੂਰ ਪਹੁੰਚੋ, ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ ਤੇ ਲੋਕੇਟਡ ਨੇ। ਡਾਕਟਰ ਰਮਨਦੀਪ ਹੇਅਰ ਐਂਡ ਡਾਕਟਰ ਹਰਪ੍ਰੀਤ ਹੇਅਰ, ਇਹ ਦੋਵੇਂ ਆਪ ਹੀ ਡਾਕਟਰਸ ਨੇ, ਇਹਨਾਂ ਦਾ ਹੀ ਆਪਣਾ ਇਹ ਕਲੀਨਿਕ ਹੈ। ਡਾਕਟਰਸ ਤੁਹਾਡੇ ਲਈ 6 ਦਿਨ ਅਵੇਲੇਬਲ ਰਹਿੰਦੇ ਨੇ ਆਪਣੇ ਕਲੀਨਿਕ ਦੇ ਉੱਪਰ, ਐਕਸੈਪਟ ਮੰਡੇ, ਸਿਰਫ ਇਹ ਮੰਡੇ ਦੀ ਛੁੱਟੀ ਕਰਦੇ ਆ, ਬਾਕੀ 6 ਦੇ 6 ਦਿਨ ਤੁਹਾਨੂੰ ਡਾਕਟਰਸ ਅਵੇਲੇਬਲ ਮਿਲਣਗੇ। ਤੁਸੀਂ ਆਪਣਾ ਕੰਪ੍ਰੀਹੈਂਸਿਵ ਆਈ ਐਗਜ਼ਾਮ ਵਿਦ OCT ਥਰਡ ਸਕੈਨਿੰਗ ਤੁਸੀਂ ਕਰਵਾ ਸਕਦੇ ਹੋ ਐਵਰੀਡੇ ਜਾ ਕੇ। ਤੇ ਕੰਪਲੀਟ ਪੇਅਰ ਆਫ ਗਲਾਸਿਸ ਇਹਨਾਂ ਦੇ ਕੋਲ $99 ਤੋਂ ਸਟਾਰਟ ਹੋ ਜਾਂਦੇ ਨੇ। 25% ਡਿਸਕਾਊਂਟ ਤੁਹਾਨੂੰ ਇਹ ਡਿਜ਼ਾਈਨਰ ਫਰੇਮਸ ਦੇ ਉੱਪਰ ਦੇਣਗੇ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਨੇ। ਤੇ ਡਾਕਟਰਸ ਤੁਹਾਡੇ ਲਈ ਜਿਵੇਂ ਕਿ ਮੈਂ ਦੱਸਿਆ ਕਿ 6 ਦਿਨ ਅਵੇਲੇਬਲ ਰਹਿੰਦੇ ਨੇ, ਤੁਸੀਂ 6 ਦੇ 6 ਦਿਨ ਹੀ ਜਾ ਕੇ ਆਪਣਾ ਐਗਜ਼ਾਮ ਦੇ ਸਕਦੇ ਹੋ। ਮਾਇਓਪੇ ਕੰਟਰੋਲ ਲੈਂਸਿਸ ਅਵੇਲੇਬਲ ਨੇ, ਵਿਜੂਅਲ ਫੀਲਡ ਅਵੇਲੇਬਲ ਹੈ, ਬੱਚਿਆਂ ਨੂੰ ਲੈ ਕੇ ਜਾਓ, ਬਜ਼ੁਰਗਾਂ ਨੂੰ ਲੈ ਕੇ ਜਾਓ, ਆਪ ਜਾਓ, ਜਿਹੜੇ ਮਰਜ਼ੀ ਤੁਸੀਂ ਏਜ ਗਰੁੱਪ ਦੇ ਹੈਗੇ ਹੋ ਤੁਹਾਡੇ ਲਈ ਇਹ ਕੰਪ੍ਰੀਹੈਂਸਿਵ ਆਈ ਐਗਜ਼ਾਮ ਤੁਹਾਡੇ ਲਈ ਲੈਂਦੇ ਨੇ। ਟਿਊਜ਼ਡੇ ਤੋਂ ਲੈ ਕੇ ਫਰਾਈਡੇ ਤੱਕ ਸਵੇਰੇ 11 ਵਜੇ ਓਪਨ ਹੋ ਜਾਂਦੇ ਨੇ, ਸ਼ਾਮ ਦੇ 7 ਵਜੇ ਤੱਕ ਤੁਹਾਨੂੰ ਡਾਕਟਰਸ ਮਿਲ ਸਕਦੇ ਨੇ। ਸੈਟਰਡੇ ਨੂੰ ਜੇ ਤੁਸੀਂ ਕੱਲ੍ਹ ਜਾਣਾ ਹੋਵੇ, ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਹਾਨੂੰ ਮਿਲ ਸਕਦੇ ਨੇ। ਅਤੇ ਸੰਡੇ ਨੂੰ ਵੀ ਓਪਨ ਨੇ, ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਡਾਕਟਰਸ ਅਵੇਲੇਬਲ ਰਹਿਣਗੇ। ਮੈਕਵੀਨ ਐਂਡ ਮੇਫੀਲ ਦੀ ਇੰਟਰਸੈਕਸ਼ਨ 'ਤੇ, ਕਾਫੀ ਖੁੱਲ੍ਹਾ ਡੁੱਲਾ ਪਲਾਜ਼ਾ ਆ, ਉੱਥੇ ਤੁਹਾਨੂੰ ਮਿਲਣਗੇ ਕਲੀਅਰ ਵਿਊ ਆਈ ਕੇਅਰ, 11615 ਮੈਕਵੀਨ ਡਰਾਈਵ ਯੂਨਿਟ ਨੰਬਰ 34 ਬ੍ਰੈਂਪਟਨ ਦੇ ਵਿੱਚ ਇਹਨਾਂ ਦਾ ਪ੍ਰੋਪਰ ਐਡਰੈਸ ਹੈ। ਤੇ ਨੰਬਰ 905-913-4545, 905-913-4545 ਦੇ ਉੱਪਰ ਤੁਸੀਂ ਕੰਟੈਕਟ ਕਰ ਸਕਦੇ ਹੋ ਕਲੀਅਰ ਵਿਊ ਆਈ ਕੇਅਰ ਦੇ ਨਾਲ। ਤੇ ਸਟੂਡੈਂਟ ਨੰਬਰ ਇੱਕ ਵਾਰ ਫਿਰ ਦੱਸਦੇ ਹਾਂ, 905-564-6444-905-564-4444 ਦੇ ਉੱਪਰ ਤੁਹਾਡੀ ਅਤੇ ਮੇਰੀ ਗੱਲਬਾਤ ਹੋ ਰਹੀ ਹੈ। ਅੱਧੇ ਘੰਟੇ ਦਾ ਟਾਈਮ ਸਾਡੇ ਕੋਲ ਹੋਰ ਹੈ, ਕਿਸੇ ਵੀ ਸਪੋਂਸਰ ਦੇ ਬਾਰੇ ਵੀ ਕੋਈ ਜਾਣਕਾਰੀ ਲੈਣੀ ਹੋਵੇ, ਕੋਈ ਨੰਬਰ ਕਈ ਵਾਰ ਮਿਸ ਹੋ ਜਾਂਦਾ, ਤੁਸੀਂ ਮੈਨੂੰ ਦੁਬਾਰਾ ਤੋਂ ਕਾਲ ਕਰਕੇ ਪੁੱਛ ਸਕਦੇ ਹੋ। ਅਤੇ ਨਾਲ ਦੀ ਨਾਲ ਹੀ ਮੈਂ ਦੱਸ ਦਿਆਂ ਕਿ ਅਸੀਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰ ਰਹੇ ਹਾਂ। ਗ੍ਰੈਂਡ ਹੋਮ ਫਰਨੀਚਰ ਦੀਆਂ ਦੋ ਲੋਕੇਸ਼ਨਸ ਨੇ ਵੈਸੇ, ਅਸੀਂ ਕਰ ਰਹੇ ਹਾਂ ਅੱਜ ਲੋਕੇਸ਼ਨ ਬ੍ਰੈਂਪਟਨ ਵਾਲੀ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ, ਜਿੱਥੇ ਕਿ ਤਜਿੰਦਰ ਸਿੱਧੂ ਜੀ ਪਹੁੰਚੇ ਹੋਏ ਨੇ। ਬਹੁਤ ਹੀ ਕਮਾਲ ਦਾ ਪ੍ਰੋਗਰਾਮ ਤੁਹਾਡੇ ਲਈ ਹੋ ਰਿਹਾ ਅਤੇ ਬੜੇ ਕਮਾਲ ਦੀਆਂ ਤੁਹਾਨੂੰ ਡੀਲਸ ਵੀ ਦਵਾ ਰਹੇ ਹਾਂ, ਅਤੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਕਰਕੇ ਤੁਹਾਨੂੰ ਫ੍ਰੀ ਗਿਫਟਸ ਵੀ ਬਹੁਤ ਸਾਰੇ ਮਿਲਦੇ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਜ਼ਰੂਰ ਪਹੁੰਚੋ ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ 'ਤੇ, 294 ਵਾਕਰ ਡਰਾਈਵ, ਯੂਨਿਟ ਨੰਬਰ 6 & 9 ਦੇ ਉੱਪਰ। ਅਤੇ ਬੜੀ ਜਲਦੀ ਚੱਲਾਂਗੇ, ਕਾਲਰ ਨਾਲ ਗੱਲਬਾਤ ਕਰ ਲਈਏ। 5095 ਜੀ, ਸਤਿ ਸ਼੍ਰੀ ਅਕਾਲ।
1: ਪਾਰਕਿੰਗ ਸਪੋਟ ਮੈਂ ਸੀ ਕਰ ਰਿਹਾ ਸੀਗਾ, ਜਿਵੇਂ ਯਾਰਡ 'ਚ ਪਾਰਕਿੰਗ ਰੈਂਟ 'ਤੇ ਦਿੰਦੇ ਹੁੰਦੇ ਆ ਨਾ।
0: ਹਾਂਜੀ ਹਾਂਜੀ,
1: ਉਹ ਸੀ ਕਰ ਰਿਹਾ ਸੀ ਮੈਂ। ਤੁਹਾਡੇ ਕੋਲ ਕੋਈ ਕੰਟੈਕਟ ਹੈਗਾ ਕੋਈ ਬੋਲਟਨ ਏਰੀਏ 'ਚ ਹੋਣ, ਜਿਹਨਾਂ ਨੇ ਆਪਣਾ ਯਾਰਡ ਪਾਈ ਪਾਰਕਿੰਗ ਵਾਸਤੇ?
0: ਮੈਨੂੰ ਲੱਭਣਾ ਪੈਣਾ, ਤੁਸੀਂ ਮੈਨੂੰ ਤੁਸੀਂ ਹੋਲਡ ਕਰ ਲਓ ਪਲੀਜ਼।
1: ਹਾਂਜੀ ਹਾਂਜੀ, ਕੋਈ ਗੱਲ ਨਹੀਂ।
0: ਹਾਂਜੀ ਓਕੇ, ਮੈਂ ਤੁਹਾਨੂੰ ਦੱਸਦੀ ਹਾਂ, ਹੋਲਡ ਕਰਿਓ। ਅਤੇ ਲਓ ਫਿਰ ਆਪਾਂ ਚੱਲੀਏ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਵੱਲ, ਅਤੇ ਤੁਸੀਂ ਜ਼ਰੂਰ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦਾ ਇੰਟਰਸੈਕਸ਼ਨ, ਨੰਬਰ 905-302-9494 'ਤੇ ਤੁਸੀਂ ਕਾਲ ਕਰ ਸਕਦੇ ਹੋ। ਜੀ ਸਿੱਧੂ ਸਰ,
2: ਮਿਹਰਬਾਨੀ। ਔਰ ਇੱਕ ਵਾਰੀ ਫੇਰ ਸਾਰੇ ਸਰੋਤਿਆਂ ਨੂੰ ਜੀਆਂ ਨੂੰ ਨਿੱਘਾ ਸਵਾਗਤ। ਮੇਰੇ ਨਾਲ ਨੇ ਸੁਗੋਰੀ ਤੇ ਦਈਏ ਸਖ ਡੀਲ ਵਖੋਰ।
3: ਬਿਲਕੁਲ
2: ਆਉਂਦੇ ਹੋ ਚੋਰੀ ਚੋਰੀ ਡੀਲ
3: ਕੜਾਕੇ ਕੱਢ ਵੀ ਨੀਲ ਦਿੰਦੇ ਆ, ਜਿਨ੍ਹਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਈਡ੍ਰੌਲਿਕ ਸਟੋਰੇ ਵਾਲਾ ਬੈੱਡ ਲੈਣਾ। ਸੋ ਸਾਹਿਬ, ਪਹਿਲਾਂ ਪੇਟੀ ਬੈੱਡ ਦਾ ਬੜਾ ਰਿਵਾਜ਼ ਸੀ, ਹੁਣ ਹਾਈਡ੍ਰੌਲਿਕ ਦਾ ਬੜਾ ਰਿਵਾਜ਼ ਆ ਗਿਆ, ਕਿਉਂਕਿ ਪਹਿਲਾਂ ਪੇਟੀ ਸਾਈਡ ਤੇ ਕਰਨੀ ਪੈਂਦੀ, ਗੱਦਾ ਸਾਈਡ ਤੇ ਕਰਨਾ ਪੈਂਦਾ ਸੀ, ਹੁਣ ਮਾੜਾ ਜਿਹਾ ਇਸ਼ਾਰਾ ਦੇ ਦਈਏ ਜੀ ਤੇ ਜਿਹੜਾ ਮੈਟਰਸ ਉੱਪਰ ਚੱਲ ਜਾਂਦਾ ਥੱਲੇ ਸਾਰੀ
2: ਸਟੋਕ।
3: ਬਿਲਕੁਲ ਕੁਈਨ ਸਾਈਜ਼ ਦਾ ਹਾਈਡ੍ਰੌਲਿਕ ਸਟੋਰੇ ਵਾਲਾ ਬੈੱਡ, ਜਿਹਦੀ ਰੈਗੂਲਰ ਕੀਮਤ ਸਾਹਿਬ $700 ਸੀ। ਦੇਸ਼ ਪ੍ਰਦੇਸ਼ ਦਾ ਕੇ ਹਵਾਲਾ ਦੇ ਦਿਓ, ਕੁਈਨ ਸਾਈਜ਼ ਦਾ ਹਾਈਡ੍ਰੌਲਿਕ ਸਟੋਰੇ ਵਾਲਾ ਬੈੱਡ ਸਿਰਫ $399 ਦਾ, $399 ਦੇ ਵਿੱਚ ਕੁਈਨ ਸਾਈਜ਼ ਦਾ ਹਾਈਡ੍ਰੌਲਿਕ ਸਟੋਰੇ ਵਾਲਾ ਬੈੱਡ ਮਿਲੂਗਾ। ਤੇ ਪਾ ਕੇ ਜਦੋਂ ਤੁਸੀਂ ਕਹਿਣਾ ਦੇਸ਼ ਪ੍ਰਦੇਸ਼ ਸੁਣ ਕੇ ਆਏ ਆ, ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ। ਬਿਲਕੁਲ ਕੁਈਨ ਸਾਈਜ਼ ਦਾ ਹਾਈਡ੍ਰੌਲਿਕ ਸਟੋਰੇ ਵਾਲਾ ਬੈੱਡ $399 ਦਾ, ਹੂਬਰ ਕੰਪਨੀ ਦਾ ਵੈਕਿਊਮ ਕਲੀਨਰ ਫ੍ਰੀ। ਤੇ ਨਾਲ ਦੀ ਨਾਲ ਡੀਲ ਦਿੰਦੇ ਜਿਹੜੇ ਪਰਿਵਾਰਾਂ ਨੇ ਸੋਲਿਡ ਵੁੱਡ ਦਾ ਡਾਇਨਿੰਗ ਟੇਬਲ ਲੈਣਾ, ਸਖਤ ਲੱਕੜੀ ਦਾ ਡਾਇਨਿੰਗ ਟੇਬਲ, ਸੋਲਿਡ ਵੁੱਡ ਦਾ ਟੇਬਲ ਪਲਾਸਟਿਕ ਚੇਅਰ, ਸੋਲਿਡ ਵੁੱਡ ਦਾ ਟੇਬਲ ਪਲਾਸਟਿਕ ਚੇਅਰ $399 ਦਾ ਸੁੱਤੂ ਸਾਹਿਬ, $399 ਦੇ ਵਿੱਚ ਸੋਲਿਡ ਵੁੱਡ ਦਾ ਟੇਬਲ ਤੇ ਛੇਜਰਾ ਤੇ ਨਾਲ ਤੋਹਫਾ
2: ਕੈਨੇਡਾ ਤੇ ਮੋਰਾਕੋ ਦਾ 1 o'clock. ਕੱਲ ਨੂੰ ਆਪਾਂ ਉਹ ਵੇਖਾਂਗੇ ਤੇ ਬਾਬਾ ਚੱਲਦਾ ਸਟੂਡੀਓ, ਗੀਤ ਸੰਗੀਤ ਇਸ ਤਰ੍ਹਾਂ ਚੱਲਦਾ ਰਹੂਗਾ ਜੀ ਮਨਪ੍ਰੀਤ
0: ਜੀ। ਬਿਲਕੁਲ, ਫੀਫਾ ਵਰਲਡ ਕੱਪ ਦਾ ਤਾਂ ਸਾਰੇ ਪਾਸੇ ਕਰੇਜ਼ ਬਹੁਤ ਜ਼ਿਆਦਾ ਆ, ਤੇ ਤੁਸੀਂ ਵੀ ਆਪਣਾ ਜਿਹੜੇ ਮੈਚਿਸ ਨੇ ਉਹਨਾਂ ਨੂੰ ਇੰਜੋਏ ਕਰ ਰਹੇ ਹੋ, ਤੇ ਨਾਲ ਦੀ ਨਾਲ ਹੀ ਗ੍ਰੈਂਡ ਹੋਮ ਫਰਨੀਚਰ ਦਾ ਵੀ ਇੱਕ ਵਾਰ ਨੰਬਰ ਮੈਂ ਤੁਹਾਨੂੰ ਦੇ ਦਿਆਂ, ਜਿਨ੍ਹਾਂ ਦੇ ਕੋਲ ਅੱਜ ਸਾਰਾ ਲਾਈਵ ਆਨ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ, 294 ਵਾਕਰ ਡਰਾਈਵ ਦੇ ਉੱਪਰ ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ ਤੇ, ਨੰਬਰ 905-302-9494-905-302-9494 ਦੇ ਉੱਪਰ ਤੁਸੀਂ ਇਹਨਾਂ ਨੂੰ ਕਾਲਸ ਵੀ ਕਰ ਸਕਦੇ ਹੋ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਸੁਣੋ, ਗੋਗੀ ਬੈਂਸ ਮਰਿੰਦਰ ਬਾਵਾ ਦੀ ਆਵਾਜ਼ ਦੇ ਵਿੱਚ, ਇੰਜੋਏ ਕਰੋ ਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਕਾਕਰੋਚ ਤਾਂ ਚੂਹੇ ਉਹ ਹਾਲੇ ਮਹੀਨਾ ਪਹਿਲਾਂ ਤਾਂ ਟ੍ਰੀਟਮੈਂਟ ਕਰਾਈ ਸੀ।
1: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ 'ਚ ਨਾ ਪਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
0: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
2: ਆਪ ਘਰ 'ਚੋਂ ਬਾਹਰ ਕਿਉਂ ਜਾਣਾ? ਚੂਹੇ ਕਾਕਰੋਚਾਂ ਨੂੰ ਕੱਢੋ, ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000 ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ। 647-515-8000
3: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ, ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ, ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ, ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ। ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨਡ ਕੀਚਾ ਮੀਟ ਵੀ ਤੁਸੀਂ ਲਿਆ ਸਕਦੇ ਹੋ। ਆਪਣੇ ਨੇੜਲੀ ਲੋਕੇਸ਼ਨ ਤੇ ਆਓ, 45 Dusk Drive, ਫੈਂਡਰਵੇ, ਬਰੈਂਪਟਨ, 9985 ਮਕਵੀਨ ਡਰਾਈਵ, ਬਰੈਂਪਟਨ, 1465 ਮੇਫੀਲਡ ਰੋਡ, ਬਰੈਂਪਟਨ, 33 ਫਾਰਲੀ ਡਰਾਈਵ, ਗੋਆ ਦੇ ਵਿੱਚ, ਔਰ 600 ਹੈਸਟਨ ਰੋਡ, ਕੇਮਬ੍ਰਿਜ, ਨਵੀਂ ਖੁੱਲੀ ਬ੍ਰਾਂਚ, 25 ਸੈਂਟਰਵੁੱਡ ਪਾਰਕਵੇ, ਕੈਨੇਡੀ ਦੇ ਸੈਂਟਰਵੁੱਡ ਪਾਰਕਵੇ ਦੇ ਨੇੜੇ ਆਓ। ਹਰੀਆਂ ਤਾਜ਼ੀਆਂ ਸਬਜ਼ੀਆਂ ਔਰ ਜੀ ਸਸਤੀ ਗਰੋਸਰੀ ਵਾਸਤੇ ਪਹੁੰਚੋ ਇੰਡੀਅਨ ਫਰੂਟ ਲੈਣ ਤੇ।
4: ਮੋਰਗੇਜ ਅਲਾਇੰਸ ਦੇ ਨਰਦੇਵ ਸਿੱਧੂ ਨੂੰ ਜ਼ਰੂਰ ਮਿਲੋ। ਨਰਦੇਵ ਸਿੱਧੂ ਜੇ ਫੜਨ ਕੇ ਤੁਹਾਡੀ ਬਾਂਹ ਤਾਂ ਮੋਰਗੇਜ ਤੋਂ ਨਹੀਂ ਹੋ ਸਕਦੀ ਨਾ।
5: ਜਾਂ ਕਾਲ ਕਰੋ 647-294-5503।
4: ਭਰੋਸੇ ਅਤੇ ਵਿਸ਼ਵਾਸ ਵਾਲਾ ਨਾਮ ਨਰਦੇਵ ਸਿੱਧੂ, ਲਾਇਸੈਂਸ ਨੰਬਰ 10530, nardevsiddhu.com।
6: ਕੈਨੇਡਾ ਦੇ ਸਟੱਡੀ ਵੀਜ਼ਾ, ਐਕਸਪ੍ਰੈਸ ਐਂਟਰੀ, ਕੈਨੇਡੀਅਨ ਐਕਸਪ੍ਰੈਸ ਐਂਟਰੀ, ਸਪਾਊਸਲ ਫਾਈਲ, ਪੇਰੈਂਟਸ PR, ਸੁਪਰ ਵੀਜ਼ਾ, ਨੈਨੀ, ਵਰਕ ਪਰਮਿਟ, ਫਾਰਮਰ, ਇਨਵੈਸਟਰ ਜਾਂ ਸੈਲਫ ਇੰਪਲੋਇਡ ਦੀ ਫਾਈਲ, ਗੱਲ ਕੀ ਇਮੀਗ੍ਰੇਸ਼ਨ ਦੀ ਹਰ ਪ੍ਰੋਬਲਮ ਦਾ ਸੋਲੂਸ਼ਨ ਲੈਣ ਲਈ ਕਮਿਊਨਿਟੀ ਦੇ ਜਾਣੇ ਪਹਿਚਾਣੇ ਅਤੇ ਤਜਰਬੇਕਾਰ ਇਮੀਗ੍ਰੇਸ਼ਨ ਕੰਸਲਟੈਂਟ ਗੈਰੀ ਵਿਰਕ ਨੂੰ ਮਿਲੋ।
7: ਕੋਈ ਕੇਸ ਰਿਫਿਊਜ਼ ਹੋ ਗਿਆ ਜਾਂ ਅਪੀਲ ਤੇ ਚਲਾ ਗਿਆ, ਹੋਵੇ ਇਮੀਗ੍ਰੇਸ਼ਨ ਦਾ ਕੋਈ ਵੀ ਮਸਲਾ, ਹਮੇਸ਼ਾ ਯਾਦ ਰੱਖੋ ਇੱਕੋ ਹੀ ਨਾਂ ਅਤੇ ਇੱਕੋ ਹੀ ਥਾਂ, CIC ਇਮੀਗ੍ਰੇਸ਼ਨ। ਹੁਣੇ ਹੀ ਕਾਲ ਕਰੋ 416-456-6661-61।

ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਤੁਸੀਂ ਟਿਊਨ ਇਨ ਕੀਤਾ ਹੋਇਆ ਹੈ। ਮੈਂ ਹਾਂ ਤੁਹਾਡੀ ਹੋਸਟ ਮਨਪ੍ਰੀਤ ਕੌਰ ਤੌਰ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-6444 ਸਟੂਡੀਓ ਦਾ ਨੰਬਰ ਹੈ। ਏਅਰ ਐਕਸਪਰਟ ਹੋਮ ਕੰਫਰਟ ਇੰਕ ਦੇ ਨਾਲ ਤੁਸੀਂ ਗੱਲਬਾਤ ਕਰੋ। ਇਹਨਾਂ ਦੇ ਕੋਲ ਕਾਫੀ ਵਧੀਆ ਵਧੀਆ ਡੀਲਸ ਤੁਹਾਨੂੰ ਮਿਲ ਰਹੀਆਂ ਨੇ। ਇਹ ਕੰਪਨੀ ਪਿਛਲੇ 20 ਸਾਲ ਤੋਂ ਕਿਚਨਰ, ਵਾਟਲੋ, ਕੇਮਬ੍ਰਿਜ ਐਂਡ GT ਏਰੀਆ ਦੇ ਵਿੱਚ ਆਪਣੀਆਂ ਸਰਵਿਸਿਜ਼ ਦੇ ਰਹੇ ਨੇ। ਏਸੀ ਤੇ ਸੁਪਰ ਸੇਲ ਲੱਗੀ ਹੋਈ ਹੈ। ਸੈਂਟਰਲ ਏਅਰ ਕੰਡੀਸ਼ਨਰ $1,999 ਤੋਂ ਸਟਾਰਟ ਹੋ ਜਾਂਦੇ ਨੇ, ਇਨਕਲੂਡਿੰਗ ਔਨ ਇੰਸਟਾਲੇਸ਼ਨ, ਤੇ ਤੁਸੀਂ ਬਾਏ, ਰੈਂਟ ਔਰ ਫਾਈਨੈਂਸ ਕਰ ਸਕਦੇ ਹੋ। ਹਾਈ ਐਫੀਸ਼ੀਐਂਸੀ ਫਰਨੇਸਿਸ ਲਗਾਉਣੀਆਂ ਹੋਣ $2,599 ਤੋਂ ਸਟਾਰਟ ਹੁੰਦੀਆਂ ਨੇ। ਤੁਸੀਂ ਕਾਫੀ ਵੱਡੀਆਂ ਸੇਵਿੰਗਸ ਕਰ ਸਕਦੇ ਹੋ ਐਨਰਜੀ ਬਿਲਸ ਦੇ ਉੱਪਰ, ਤੇ ਨਾਲ ਤੁਹਾਨੂੰ ਫ੍ਰੀ ਈਕੋਬੇ ਥਰਮੋਸਟੈਟ ਵੀ ਦਿੰਦੇ ਨੇ ਇਸੇ ਡੀਲ ਦੇ ਨਾਲ। ਇਹ ਵੀ ਤੁਸੀਂ ਬਾਏ ਕਰ ਸਕਦੇ ਹੋ, ਰੈਂਟ ਵੀ ਕਰ ਸਕਦੇ ਹੋ ਐਂਡ ਫਾਈਨੈਂਸ ਵੀ ਕਰ ਸਕਦੇ ਹੋ। ਅਤੇ ਇਸ ਤੋਂ ਇਲਾਵਾ 30,000 ਗ੍ਰੀਨਸ ਵਾਲਾ ਵਾਟਰ ਸੋਫਨਰ ਐਂਡ 5-stage ਰਿਵਰਸ ਓਸਮੋਸਿਸ ਸਿਸਟਮ, ਜਿਹੜਾ ਕਿ $1,999 ਦੇ ਵਿੱਚ ਲਗਵਾਓ ਤੁਸੀਂ, ਬਾਏ, ਰੈਂਟ ਔਰ ਫਾਈਨੈਂਸ, ਇੰਸਟਾਲੇਸ਼ਨ ਇੰਕਲੂਡਿਡ ਹੈ। ਅਤੇ ਲਾਸਟ ਡੀਲ ਇਹਨਾਂ ਨੇ ਲਗਾਈ ਹੈ ਟੈਂਕਲੈਸ ਵਾਟਰ ਹੀਟਰ ਦੀ, ਜਿਹੜੇ ਕਿ $2,699 ਤੋਂ ਸਟਾਰਟ ਹੋ ਜਾਂਦੇ ਨੇ, ਅਤੇ ਨਾਲ ਤੁਹਾਨੂੰ ਫ੍ਰੀ ਰਿਬੇਟ ਵੀ ਮਿਲਦੀ ਹੈ $500 ਦੀ, ਜਦੋਂ ਤੁਸੀਂ ਟੈਂਕਲੈਸ ਵਾਟਰ ਹੀਟਰ ਦੇ ਨਾਲ ਸਵਿੱਚ ਕਰਦੇ ਹੋ। ਨਾਲੇ ਤਾਂ ਤੁਸੀਂ ਐਨਰਜੀ ਬਿਲਸ 'ਤੇ ਸੇਵਿੰਗ ਕਰੋਗੇ, ਨਾਲੇ ਤੁਸੀਂ ਐਂਡਲੈਸ ਹੋਟ ਵਾਟਰ ਕਦੇ ਵੀ ਖਤਮ ਨਹੀਂ ਹੋਏਗਾ, ਆਉਂਦਾ ਹੀ ਰਹੇਗਾ। ਤੁਸੀਂ ਇਹ ਵੀ ਡੀਲ ਬਾਏ, ਰੈਂਟ ਔਰ ਫਾਈਨੈਂਸ ਕਰ ਸਕਦੇ ਹੋ। ਏਅਰ ਐਕਸਪਰਟ ਹੋਮ ਕੰਫਰਟ ਇੰਕ ਦੇ ਨਾਲ ਗੱਲਬਾਤ ਕਰੋ। ਇਹਨਾਂ ਦਾ ਸਟੋਰ ਇਹ ਲੋਕੇਟਡ ਹੈ ਸ਼ੋਰੂਮ 334 ਮੈਨੀਟੋ ਡਰਾਈਵ, ਯੂਨਿਟ ਨੰਬਰ B, ਕਿਚਨਰ ਦੇ ਵਿੱਚ। ਬਟ ਤੁਸੀਂ ਜਿੱਥੇ ਕਿਤੇ ਵੀ ਰਹਿੰਦੇ ਹੋ ਪੂਰੇ GT ਏਰੀਆ ਕਵਰ ਕਰਦੇ ਨੇ, ਅਤੇ ਤੁਹਾਨੂੰ ਹਰ ਜਗ੍ਹਾ ਸਰਵਿਸ ਦਿੰਦੇ ਨੇ। ਨੰਬਰ 519-884-7676, 519-884-7676 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ। ਏਅਰ ਐਕਸਪਰਟ ਹੋਮ ਕੰਫਰਟ ਇੰਕ ਦੇ ਨਾਲ ਗੱਲਬਾਤ ਹੋਏਗੀ। ਨੈਕਸਟ ਫਰਮਾਇਸ਼ੀ ਗਾਣਾ ਤੁਸੀਂ ਇੰਜੋਏ ਕਰੋ ਜੈਜ਼ੀ BG ਦੀ ਆਵਾਜ਼ ਦੇ ਵਿੱਚ, ਅਤੇ ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।

0: ਤੁਸੀਂ ਟਿਊਨ ਕੀਤਾ ਹੋਇਆ ਹੈ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਪ੍ਰੋਗਰਾਮ ਪੂਰਾ ਇੰਜੋਏ ਕਰ ਰਹੇ ਹੋ। ਤੁਹਾਡਾ ਤੇ ਸਾਡਾ ਸਾਥ ਬਣਿਆ ਹੋਇਆ ਪੂਰੇ 6 ਵਜੇ ਤੱਕ। ਸਟੂਡੀਓ ਨੰਬਰ 905-564-634-44 ਦੇ ਉੱਪਰ ਤੁਸੀਂ ਆਪਣੀਆਂ ਕਾਲਸ ਕਰ ਰਹੇ ਹੋ। 905-564-644 ਸਟੂਡੀਓ ਦਾ ਨੰਬਰ ਹੈ। ਤੇ ਨਾਲ ਦੀ ਨਾਲ ਹੀ ਮੈਂ ਤੁਹਾਨੂੰ ਜਾਣਕਾਰੀ ਦੇ ਦਿਆਂ ਕਿ ਜੇ ਤੁਸੀਂ ਆਪਣਾ ਲੋਨ ਕਹਿ ਲਓ ਕਿ ਆਪਣਾ ਘਾਹ ਵਗੈਰਾ ਕਟਵਾਉਣਾ ਹੋਵੇ, ਜੋ ਕਿ ਰਿਕੁਆਇਰਮੈਂਟ ਵੀ ਹੈਗੀ ਅੱਜ ਕੱਲ੍ਹ, ਤਾਂ ਤੁਹਾਨੂੰ ਪਤਾ ਹੀ ਹੈ ਕਿ ਸਿਟੀ ਆਫ ਬਰੈਂਪਟਨ ਵਾਲੇ ਜੁਲਾਈ ਮਹੀਨੇ ਦੇ ਵਿੱਚ ਰੈਕਗਨੀਸ਼ਨ ਕਰਦੇ ਨੇ ਜਿਨ੍ਹਾਂ ਦੇ ਘਰਾਂ ਦੇ ਜਿਹੜਾ ਫਰੰਟ ਹੈ ਬਹੁਤ ਸੋਹਣਾ ਤਰੀਕੇ ਦੇ ਨਾਲ ਡੈਕੋਰੇਟ ਕੀਤਾ ਹੁੰਦਾ। ਡੈਕੋਰੇਸ਼ਨ ਇੱਦਾਂ ਨਹੀਂ ਕਿ ਤੁਸੀਂ ਉੱਥੇ ਕੋਈ ਕੁਛ ਹੋਰ ਜਿਵੇਂ ਨੋਰਮਲ ਡੈਕੋਰੇਸ਼ਨ ਹੁੰਦੀ ਹੈ ਪਾਰਟੀ ਡੈਕੋਰੇਸ਼ਨ ਉਹ ਕਰ ਦਿਓ, ਬਟ ਜਿਹੜੇ ਤੁਹਾਡੇ ਘਰਾਂ ਦੇ ਬਾਹਰ ਪਲਾਂਟਸ, ਜਿਹੜੇ ਤੁਸੀਂ ਲੈਂਡਸਕੇਪਿੰਗ ਕਰਦੇ ਹੋ ਬਹੁਤ ਸੋਹਣੀ ਸੋਹਣੀ ਅਤੇ ਫੁੱਲ ਬੂਟੇ ਲਗਾਉਂਦੇ ਹੋ, ਉਹਨਾਂ ਦੀ ਰੈਕਗਨੀਸ਼ਨ ਹੁੰਦੀ ਹੁੰਦੀ ਹੈ ਜੁਲਾਈ ਮਹੀਨੇ ਦੇ ਵਿੱਚ। ਅਤੇ ਉਹ ਫਿਰ ਤੁਸੀਂ ਆਪਣੇ ਕਹਿ ਲਓ ਕਿ ਸਿਟੀ ਆਫ ਬਰੈਂਪਟਨ ਵਾਲੇ ਨੋਟਿਸ ਵੀ ਕਰਦੇ ਨੇ, ਅਤੇ ਨਾਲ ਦੀ ਨਾਲ ਤੁਹਾਨੂੰ ਇਹ ਮੌਕਾ ਵੀ ਦਿੰਦੇ ਨੇ ਕਿ ਤੁਸੀਂ ਆਪਣੀ ਪਿਕਚਰ ਭੇਜੋ ਆਪਣੇ ਫਰੰਟ ਦੇ ਘਰ ਦੇ ਫਰੰਟ ਦੀ ਖਿੱਚ ਕੇ, ਜਿਨ੍ਹਾਂ ਦੇ ਘਰਾਂ ਦੇ ਬਾਹਰ ਬਹੁਤ ਸੋਹਣਾ ਲੱਗਦਾ ਹੈ ਕਿ ਮਤਲਬ ਤੁਹਾਡੇ ਘਰਾਂ ਦੇ ਬਾਹਰ ਬਹੁਤ ਸੋਹਣੀ ਡੈਕੋਰੇਸ਼ਨਸ ਕੀਤੀਆਂ ਹੋਈਆਂ ਨੇ ਇਹ ਵਾਲੀਆਂ, ਤਾਂ ਉਹਨਾਂ ਨੂੰ ਇਹ ਰਿਵਾਰਡ ਵੀ ਦਿੰਦੇ ਨੇ। ਅਤੇ ਇਸੇ ਕਰਕੇ ਤੁਸੀਂ ਆਪਣੇ ਘਰ ਦੇ ਫਰੰਟ ਦੀ ਐਂਡ ਬੈਕਯਾਰਡ ਦੀ ਪੂਰੀ ਪ੍ਰੋਪਰ ਕੇਅਰ ਕਰੋ, ਘਾਹ ਵਗੈਰਾ ਕੱਟ ਕੇ ਰੱਖੋ। ਜੇ ਤੁਹਾਨੂੰ ਟਾਈਮ ਨਹੀਂ ਮਿਲਦਾ ਤਾਂ SS ਲੋਨ ਕੇਅਰ ਨੂੰ ਯਾਦ ਰੱਖੋ, ਇਹਨਾਂ ਦੇ ਕੋਲੋਂ ਨਵੀਂ ਸੋਡਿੰਗ ਕਰਵਾ ਸਕਦੇ ਹੋ ਤੁਸੀਂ, ਘਾਹ ਵਗੈਰਾ ਪ੍ਰੋਪਰਲੀ ਕੱਟ ਕੇ ਜਾਣਗੇ, ਤੁਸੀਂ ਇਹਨਾਂ ਨੂੰ ਪੂਰੇ ਸੀਜ਼ਨ ਦੇ ਲਈ ਵੀ ਬੁੱਕ ਕਰਕੇ ਰੱਖ ਸਕਦੇ ਹੋ। ਬਹੁਤ ਸੋਹਣੀ ਲੈਂਡਸਕੇਪਿੰਗ ਕਰਦੇ ਨੇ, ਬਹੁਤ ਸੋਹਣੇ ਫੁੱਲ ਬੂਟੇ ਪੂਰਾ ਐਨ ਲਗਾ ਦੇਣਗੇ, ਸਾਰਾ ਤੁਹਾਡੇ ਘਰ ਦਾ ਫਰੰਟ ਐਂਡ ਬੈਕਯਾਰਡ ਪੂਰਾ ਮੇਨਟੇਨ ਕਰ ਦੇਣਗੇ। ਬਹੁਤ ਹੀ ਐਕਸਟ੍ਰੀਮਲੀ ਪ੍ਰੋਫੈਸ਼ਨਲ ਇਹਨਾਂ ਦੀ ਟੀਮ ਹੈ, ਔਨ ਟਾਈਮ ਕੰਮ ਕਰਦੇ ਨੇ ਅਤੇ ਬਿਲਕੁਲ ਸਾਫ਼ ਸੁਥਰਾ ਕੰਮ ਕਰਕੇ ਦੇਣਗੇ ਤੁਹਾਨੂੰ। SS ਲੋਨ ਕੇਅਰ ਦੇ ਗੁਰਪ੍ਰੀਤ ਸਿੰਘ ਜੀ ਨੂੰ ਕਾਲ ਕਰੋ, ਅਤੇ ਨੰਬਰ ਇਹਨਾਂ ਦਾ 4376551984, 437-655-1984 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ SS ਲੋਨ ਕੇਅਰ ਨੂੰ। ਅਤੇ ਵੇਲਾ ਹੋ ਗਿਆ, ਆਪਾਂ ਚੱਲੀਏ ਇੱਕ ਵਾਰ ਫਿਰ ਤੋਂ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਦੇ ਨਾਲ ਜੁੜੀਏ, ਕਿਉਂਕਿ ਇਹ ਸਾਡਾ ਆਈ ਥਿੰਕ ਲਾਸਟ ਲਿੰਕ ਹੀ ਹੋਏਗਾ, ਅਤੇ ਤੁਹਾਨੂੰ ਦੇਖਦੇ ਹਾਂ ਕਿ ਹੁਣ ਕਿਹੜੀ ਡੀਲ ਮਿਲਦੀ ਹੈ। ਤੁਸੀਂ ਰਾਤ ਦੇ 8 ਵਜੇ ਤੱਕ ਜ਼ਰੂਰ ਵਿਜ਼ਿਟ ਕਰੋ 294 ਵਾਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ 'ਤੇ, ਅਤੇ ਗ੍ਰੈਂਡ ਹੋਮ ਫਰਨੀਚਰ ਤੁਹਾਡੇ ਲਈ ਰਾਤ ਦੇ 8 ਵਜੇ ਤੱਕ ਓਪਨ ਨੇ। ਬਟ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਤੁਹਾਨੂੰ ਪਤਾ ਹੈ ਕਿ 6 ਵਜੇ ਤੱਕ ਹੀ ਹੁੰਦਾ ਆ, ਬਟ ਤੁਹਾਨੂੰ ਜਿੰਨੀਆਂ ਹੋ ਸਕਦਾ ਅਸੀਂ ਡੀਲਸ ਵੱਧ ਤੋਂ ਵੱਧ ਦਵਾਉਣ ਦੀ ਕੋਸ਼ਿਸ਼ ਕਰਦੇ ਹਾਂ ਹਮੇਸ਼ਾ ਹੀ। ਅਤੇ ਕੱਲ੍ਹ ਨੂੰ ਵੀ, ਸੈਟਰਡੇ ਨੂੰ ਵੀ ਸਾਡਾ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਹੋਏਗਾ, ਅਤੇ ਤੁਹਾਨੂੰ ਡਿਫਰੈਂਟ ਡੀਲਸ ਮਿਲਣਗੀਆਂ। ਜਿਹੜੀਆਂ ਅੱਜ ਵਾਲੀਆਂ ਡੀਲਸ ਨੇ ਤੁਸੀਂ ਉਹਨਾਂ ਨੂੰ ਰਾਖਵਾਂ ਕਰਾਉਣਾ ਚਾਹੁੰਦੇ ਹੋ ਤਾਂ ਨੰਬਰ ਤੁਸੀਂ ਨੋਟ ਕਰ ਲਓ 905-302-9494, 905-302-9494 ਦੇ ਉੱਪਰ ਤੁਸੀਂ ਜ਼ਰੂਰ ਕਾਲ ਕਰੋ ਗ੍ਰੈਂਡ ਹੋਮ ਫਰਨੀਚਰ ਨੂੰ, ਅਤੇ ਸਿੱਧੂ ਸਰ ਪਹੁੰਚੇ ਹੋਏ ਨੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਲੈ ਕੇ, ਅਤੇ ਚੱਲਾਂਗੇ ਆਪਾਂ ਇੱਕ ਵਾਰ ਫਿਰ ਤੋਂ ਲਾਸਟ ਲਿੰਕ ਦੇ ਲਈ। ਜੀ ਸਿੱਧੂ ਸਰ,
1: ਮਨਪ੍ਰੀਤ ਬਹੁਤ ਬਹੁਤ ਸ਼ੁਕਰੀਆ। ਲਾਸਟ ਮੌਕਾ ਦਈਏ ਤੇ ਆਉਂਦੇ ਜਾਓ ਰਾਤ ਦੇ 8 ਵਜੇ ਤੱਕ ਗ੍ਰੈਂਡ ਫਰਨੀਚਰ 294 ਵਾਕਰ ਡਰਾਈਵ ਤੇ ਗੇਟਵੇ ਤੇ ਕੋਈ ਦੇ ਨੇੜੇ ਔਰ ਟਾਰਬਨ ਕੋਈ ਕਹਿ ਲਓ ਇੱਕ ਪਾਸੇ ਏਅਰਪੋਰਟ ਕੋਈ ਉਹਦੇ ਵਿਚਕਾਰ ਵਾਲਮਾਰਟ ਦੇ ਬਿਲਕੁਲ ਪਿਛਲੇ ਪਾਸੇ ਹਨ ਗ੍ਰੈਂਡ ਫਰਨੀਚਰ ਤੇ ਸੁਖਵਰੀ ਮਰਦਾਨੇ ਦੇ ਵਧੀਆ ਜੀ ਡੀਲ ਦੇ ਨੇ।
2: ਬਿਲਕੁਲ ਸਿੱਧੂ ਸਾਹਿਬ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ ਪਰਿਵਾਰਾਂ ਨੇ, ਕਿਉਂਕਿ ਕੈਨੇਡਾ ਡੇ ਸਪੈਸ਼ਲ ਜਿਹੜੀਆਂ ਪ੍ਰਾਈਜ਼ ਮਿਲ ਰਹੀਆਂ ਫਰਨੀਚਰ ਦੇ ਉੱਪਰ। ਪਰਿਵਾਰਾਂ ਨੇ ਬੈੱਡ ਸੈੱਟ ਲੈਣੇ ਆ, ਡਾਇਨਿੰਗ ਟੇਬਲ ਲੈਣੇ ਆ, ਕੌਫੀ ਟੇਬਲ ਲੈਣੇ ਜਾਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਹੈ ਤੇ ਗੱਡੀਆਂ ਘੁਮਾ ਲਓ 294 ਵਾਕਰ ਡਰਾਈਵ 294 ਵਾਕਰ ਡਰਾਈਵ ਦੇ ਉੱਪਰ ਤੇ ਪੇਟੀ ਬੈੱਡ ਦੀ ਡੀਲ ਦਿੰਦੇ ਸਾਹਿਬ। ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਜਿਹਦੀ ਰੈਗੂਲਰ ਕੀਮਤ 700-800 ਸੀ। ਇਸ ਵੀਕਐਂਡ ਦੇ ਉੱਪਰ ਜਿੰਨੇ ਵੀ ਪਰਿਵਾਰ ਆਉਣਗੇ ਕੁਈਨ ਸਾਈਜ਼ ਦਾ ਪੇਟੀ ਵਾਲਾ ਸਟੋਰੇਜ ਵਾਲਾ ਬੈੱਡ ਸਿਰਫ 399 ਦਾ 399
1: ਦੋਸਤੋ ਇੰਨਾ ਹੀ ਕਵਾਂਗਾ ਕਿ ਸ਼ਾਮ ਬੜੀ ਸੋਹਣੀ ਮਨਮੋਹਣੀ ਆ ਆਪਣੇ ਚਾਹੁਣ ਵਾਲਿਆਂ ਨੇ ਪਿਆਰ ਕਰਨ ਵਾਲਿਆਂ ਨੇ ਆਪਣੇ ਬੱਚਿਆਂ ਨਾਲ ਦੋਸਤਾਂ ਦੇ ਨਾਲ ਪੂਰਾ ਇੰਜੋਏ ਕਰੋ ਗੇਮਾਂ ਗੁੰਮਾਂ ਦੇਖੋ ਤੇ ਫਨ ਕਰੋ ਆਪਾਂ ਮਿਲਦੇ ਹਾਂ ਕੱਲ੍ਹ ਨੂੰ ਦੁਪਹਿਰੇ ਇੱਕ ਤੋਂ ਲੈ ਕੇ ਫਿਰ ਤਿੰਨ ਚਾਰ ਵਜੇ ਤੱਕ ਹੋਵਾਂਗੇ ਬਰਪਜ਼ੋਰ ਵੀ ਸਟੂਡੀਓ ਵਿੱਚ ਹੋਣਗੇ ਤੇ ਮੈਂ ਲੈ ਵੀ ਲੈਂਦਾ ਕੁਛ ਪਹੁੰਚਾਂਗਾ ਇੱਥੋਂ ਲੈਣਾ ਆ ਗਿਆ ਸਾਰਿਆਂ ਨੂੰ ਤਜਿੰਦਰ ਸਿੰਘ ਸਿੱਧੂ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਉਂਦੇ ਜਾਓ ਰਾਤ ਦੇ 8 ਵਜੇ ਤੱਕ ਗ੍ਰੈਂਡ ਫਰਨੀਚਰ ਦੇ
0: ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਤੇ ਜ਼ਰੂਰ ਤੁਸੀਂ ਵੀ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ ਰਾਤ ਦੇ 8 ਵਜੇ ਤੱਕ ਤੁਹਾਡੇ ਲਈ ਅੱਜ ਓਪਨ ਨੇ ਤੇ ਕੱਲ੍ਹ ਨੂੰ ਵੀ ਅਸੀਂ ਕਰਾਂਗੇ ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਸੇਮ ਪਲੇਸ ਦੇ ਉੱਪਰੋਂ ਤੇ ਕੱਲ੍ਹ ਨੂੰ ਹੋਰ ਵੀ ਵਧੀਆ ਵਧੀਆ ਡੀਲਸ ਤੁਹਾਨੂੰ ਦਵਾਵਾਂਗੇ ਕੁਈਨ ਐਂਡ ਗੇਟਵੇ ਦੀ ਇੰਟਰਸੈਕਸ਼ਨ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਨੰਬਰ ਤੁਸੀਂ ਜ਼ਰੂਰ ਨੋਟ ਕਰੋ 9053029494 905-302 94 ਇਹਨਾਂ ਦਾ ਨੰਬਰ ਹੈ ਨੈਕਸਟ ਫਰਮਾਇਸ਼ੀ ਗਾਣਾ ਅਮਰ ਅਰਸ਼ੀ ਐਂਡ ਸੁਦੇਸ਼ ਕੁਮਾਰੀ ਜੀ ਦੀ ਆਵਾਜ਼ 'ਚ ਇੰਜੋਏ ਕਰੋ ਸੁੰਦਰੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ

ਤੁਸੀਂ ਟੂਨ ਕੀਤਾ ਹੋਇਆ ਹੈ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ। ਉਮੀਦ ਹੈ ਤੁਸੀਂ ਅੱਜ ਦਾ ਪ੍ਰੋਗਰਾਮ ਇੰਜੋਏ ਕੀਤਾ ਹੋਏਗਾ। ਮੇਰੀ ਮੁਲਾਕਾਤ ਤੁਹਾਡੇ ਨਾਲ ਕੱਲ੍ਹ ਨੂੰ ਹੋਏਗੀ 1 to 4 PM ਤੱਕ, ਅਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਕਰਾਂਗੇ, ਅਤੇ ਲਾਈਵ ਲੋਕੇਸ਼ਨ ਪ੍ਰੋਗਰਾਮ ਵੀ ਹੋਏਗਾ ਗ੍ਰੈਂਡ ਹੋਮ ਫਰਨੀਚਰ ਤੋਂ। ਅਤੇ ਲਾਸਟ ਵਿੱਚ ਮੈਂ ਤੁਹਾਨੂੰ ਜਾਣਦੇ ਦੱਸ ਦਿਆਂ ਕਿ ਪੰਜਾਬੀ ਬਾਈ ਨੇਚਰ ਦੀ ਹਰ ਲੋਕੇਸ਼ਨ ਤੁਹਾਡੇ ਲਈ ਐਵਰੀਡੇ ਓਪਨ ਹੈ। ਇਹਨਾਂ ਦੇ ਕੋਲ ਲਾਈਵ ਦੇਸੀ ਘਿਓ ਦੀਆਂ ਜਲੇਬੀਆਂ ਐਵਰੀਡੇ ਤੁਹਾਨੂੰ ਮਿਲਦੀਆਂ ਨੇ, ਨਾਲ ਤੁਸੀਂ ਰਬੜੀ ਐਡ ਕਰਵਾ ਸਕਦੇ ਹੋ। ਬਹੁਤ ਹੀ ਲਾਜਵਾਬ ਇਹਨਾਂ ਦਾ ਖਾਣਾ, ਵੈੱਜ ਐਂਡ ਨੋਨ ਵੈੱਜ ਤੁਸੀਂ ਐਵਰੀ ਲੋਕੇਸ਼ਨ ਦੇ ਉੱਪਰ ਤੁਸੀਂ ਐਵਰੀਡੇ ਇੰਜੋਏ ਕਰਦੇ ਹੋ। ਅਤੇ ਨਾਲ ਦੀ ਨਾਲ ਹੀ ਸ਼ੁੱਧ ਖੋਏ ਦੀਆਂ ਮਿਠਾਈਆਂ ਜ਼ਰੂਰ ਲੈ ਕੇ ਆਓ ਇਹਨਾਂ ਦੇ ਕੋਲੋਂ। ਅਤੇ ਨਾਲ ਦੀ ਨਾਲ ਹੀ ਤੁਸੀਂ ਪਹੁੰਚੋ 888 ਦੇ ਗੋਰ ਰੋਡ, ਯੂਨਿਟ ਨੰਬਰ 57 ਬ੍ਰੈਂਪਟਨ ਦੇ ਵਿੱਚ, ਗੋਰਨ ਐਬਨੇਜ਼ਰ ਦੇ ਉੱਪਰ। ਬੁਵੇਡ ਐਂਡ ਏਅਰਪੋਰਟ ਰੋਡ ਦੇ ਉੱਪਰ ਦੂਸਰੀ ਲੋਕੇਸ਼ਨ ਹੈ, ਤੀਸਰੀ ਲੋਕੇਸ਼ਨ ਬੁਵੇਡ ਐਂਡ ਹਰਨਟਾਰੀਓ ਦੇ ਉੱਪਰ ਹੈ, ਅਤੇ ਚੌਥੀ ਲੋਕੇਸ਼ਨ ਕੈਨੇਡੀ ਐਂਡ ਸੈਂਡਲਵੁੱਡ ਦੀ ਇੰਟਰਸੈਕਸ਼ਨ 'ਤੇ ਹੈ। ਸਾਰੀਆਂ ਲੋਕੇਸ਼ਨਸ ਐਵਰੀਡੇ ਓਪਨ ਨੇ, ਅਤੇ ਤੁਸੀਂ ਸਾਰੀਆਂ ਲੋਕੇਸ਼ਨ 'ਤੇ ਬੈਠ ਕੇ ਆਪਣੀ ਫੈਮਿਲੀ, ਆਪਣੇ ਫਰੈਂਡਸ ਦੇ ਨਾਲ ਡਾਈਨ ਇਨ ਕਰ ਸਕਦੇ ਹੋ। ਟੇਕਆਊਟਸ ਵੀ ਅਵੇਲੇਬਲ ਨੇ। ਅਤੇ ਟਾਈਮ ਹੋ ਗਿਆ ਕਿ ਹੁਣ ਮੈਂ ਵੀ ਜਾਵਾਂ, ਅਤੇ ਤੁਸੀਂ ਵੀ ਆਪਣੇ ਘਰਾਂ ਵੱਲ ਵੱਧ ਰਹੇ ਹੋ, ਤਾਂ ਧਿਆਨ ਦੇ ਨਾਲ ਗੱਡੀ ਚਲਾਓ ਐਂਡ ਆਪਣੀ ਫੈਮਿਲੀ, ਆਪਣੇ ਫਰੈਂਡਸ ਦੇ ਨਾਲ ਪੂਰਾ ਟਾਈਮ ਇੰਜੋਏ ਕਰੋ। ਚਾਹੇ ਗੇਮਸ ਦੇਖੋ, ਚਾਹੇ ਵੀਕਐਂਡ 'ਤੇ ਆਪਣਾ ਕਿਤੇ ਬਾਹਰ ਜਾਓ, ਘਰੇ ਗੈਟ ਟੁਗੈਦਰ ਕਰੋ, ਅਤੇ ਬੜੇ ਧਿਆਨ ਦੇ ਨਾਲ ਆਪਣਾ ਹਰ ਮੌਸਮ ਨੂੰ ਇੰਜੋਏ ਕਰੋ। ਹਰ ਟਾਈਮ ਮੁਸਕਰਾਉਂਦੇ ਰਹੋ, ਹੱਸਦੇ ਰਹੋ। ਅਤੇ ਮੈਂ ਮਨਪ੍ਰੀਤ ਕੌਰ ਤੂਰ ਤੁਹਾਨੂੰ ਕੱਲ੍ਹ ਨੂੰ ਮਿਲੂੰਗੀ, ਹੁਣ ਇੱਥੇ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।

0: my wings, what'll he do with all that unused elbow grease?
1: Organize the fridge, the spice rack, the junk drawer.
0: What are you quacking on about? He's gonna make enchiladas.
1: More dishes? That's giving this duck goosebumps.
2: Dawn Platinum, the better grease getter.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
4: ਪੰਜਾਬੀ ਲਹਿਰਾਂ
5: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
4: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫਤੇ ਦੇ ਸੱਤੇ ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ.
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
7: ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680 416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com
8: ਮੈਂ ਤੁਹਾਡਾ ਆਪਣਾ ਵਕੀਲ ਵਕੀਲ ਬ੍ਰਿਜ

0: ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ, ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
1: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597।

0: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ ਆਪਣੇ ਐਪਲ ਜਾਂ ਐਂਡਰੋਇਡ ਫੋਨ ਤੇ। PUNJABILEHRAN ਪੰਜਾਬੀ ਲਹਿਰਾਂ ਦੀ ਐਪ ਅੱਜ ਹੀ ਡਾਊਨਲੋਡ ਕਰੋ। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984 4376551984। ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
1: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
2: S&S Lawyers ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 4166552000।
3: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

0: multiple locations in GTA. For more information, visit RajdhaniSweets.ca.
1: ਢਿੱਲੋਂ ਵੀਡੀਓ ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204-1313 ਸਪਿਰਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 905-673-3337 905-673-3337 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਸੁਣਨ ਦੇ ਲਈ ਅੱਜ ਹੀ ਡਾਊਨਲੋਡ ਕਰੋ ਪੰਜਾਬੀ ਲਹਿਰਾਂ ਦੀ ਐਪ PUNJABILEAN ਜੇ ਤੁਸੀਂ ਸਾਡੀ

ਬਾਤ ਹੈ ਪ੍ਰੋਗਰਾਮ ਹੈ ਪੰਜਾਬੀ ਦਾ ਮੈਂ ਕਹਿਣ ਲੱਗਿਆ ਸੀਗਾ ਤੇ ਬਹੁਤ ਹੀ ਗਰਮਾ ਗਰਮ ਪ੍ਰੋਗਰਾਮ ਪਰ ਹੁਣ ਪਤਾ ਨਹੀਂ ਲੱਗਦਾ ਜੀ ਮੈਂ ਪ੍ਰੋਗਰਾਮ ਗਰਮਾ ਗਰਮ ਪੇਸ਼ ਕਰ ਦਿੱਤਾ ਅੱਗੇ ਯਾਰ ਕੜਾਕੇ ਦੀ ਗਰਮੀ ਹੈ ਤੁਸੀਂ ਕਹੋਗੇ ਨਵੀਂ ਯਾਰ ਪਹਿਲਾਂ 35 ਡਿਗਰੀ ਸੀ ਤੁਸੀਂ ਪ੍ਰੋਗਰਾਮ ਇੰਨਾ ਗਰਮ ਗਰਮ ਕਰਤਾ ਹੁਣ ਐਂ ਲੱਗਦਾ ਜਿਵੇਂ ਕਿ 50 ਡਿਗਰੀ ਟੈਂਪਰੇਚਰ ਸੋ ਕੋਈ ਨਾ ਪ੍ਰੋਗਰਾਮ ਥੋੜ੍ਹਾ ਠੰਡਾ ਰੱਖਦੇ ਹਾਂ ਅਤੇ ਦੇਖਦੇ ਹਾਂ ਕੀ ਬਣਦਾ

ਕਿਆ ਬਾਤ ਹੈ। ਸੋ ਪ੍ਰੋਗਰਾਮ ਹੈ ਪੰਜਾਬੀ ਦਾ। ਸੋ ਫਰਾਈਡੇ ਹੈ, ਫਰਾਈਡੇ ਨੂੰ ਅੱਜ ਕਹਿੰਦੇ ਸੀ ਕਣੀਆਂ ਪੈਣਗੀਆਂ, ਹੋ ਜੂਗਾ ਕੰਮ ਥੋੜ੍ਹਾ ਜਿਹਾ ਠੰਡਾ ਠਾਰ, ਬਟ ਜਿਉਂ ਦੇਖੀਦਾ ਥਰਮੋਸਟੈਟ ਵੱਲ ਲੱਗਦਾ ਕਿ ਇਹ ਥਰਮੋਸਟੈਟ ਹੀ ਨਾ ਕਿਤੇ ਓਵਰਹੀਟ ਹੋ ਜਾਵੇ ਹੈ। ਸੋ ਬਾਹਰ ਜਿਹੜੇ ਲੋਕ ਕੰਮ ਕਰ ਰਹੇ ਆ ਯਾਰ, ਉਹਨਾਂ ਨੂੰ ਸਲੂਟ ਹੈ ਪਹਿਲੀ ਗੱਲ ਤਾਂ। ਸੋ ਬਾਹਰ ਕੰਮ ਕਰਨਾ ਇਸੇ ਮੌਸਮ ਦੇ ਵਿੱਚ ਯਾਰ, ਆਪਾਂ ਬਾਹਰ ਮੜੇ ਖੜਦੇ ਵੀ ਹਾਂ ਤਾਂ ਬੰਦੇ ਨੂੰ ਝੱਟ ਪਸੀਨਾ ਆਉਂਦਾ। ਮੈਂ ਨਾ ਜਿਮ ਗਿਆ, ਜਿਮ ਤੋਂ ਬਾਹਰ ਨਿਕਲਿਆ ਅਤੇ ਸੱਚੀ ਮੈਨੂੰ ਐਂ ਲੱਗਿਆ ਕਿ ਜਿਮ ਤੋਂ ਗੱਡੀ ਤੱਕ ਦਾ ਸਫ਼ਰ ਹੀ ਬਹੁਤ ਔਖਾ ਸੀਗਾ, ਅੰਦਰ ਜਿਮ ਨਹੀਂ ਇੰਨੀ ਔਖੀ ਲੱਗੀ। ਬਟ ਜਦੋਂ ਜਿਮ ਤੋਂ ਮੈਂ ਗੱਡੀ ਵੱਲ ਨੂੰ ਤੁਰ ਰਿਹਾ ਸੀ, ਇੰਨੀ ਗਰਮੀ, ਜ਼ਿਆਦਾ ਪਸੀਨਾ ਤਾਂ ਮੈਨੂੰ ਲੱਗਦਾ ਅੱਧੇ ਕੁ ਮਿੰਟ ਦੀ ਵਾਕ ਦੇ ਵਿੱਚ ਆਇਆ, ਉਹਨਾਂ ਜਿਮ ਦੇ ਅੰਦਰ ਨਹੀਂ ਆਇਆ। ਸੋ ਸਟੇ ਹਾਈਡਰੇਟਿਡ, ਸਟੇ ਕੂਲ ਅਤੇ ਆਪਣਾ ਖਿਆਲ ਰੱਖੋ, ਬਾਹਰ ਨਾ ਹੀ ਨਿਕਲੋ ਜੇ ਲੋੜ ਨਹੀਂ। ਅਤੇ ਬਸ ਠੰਡਾ ਆਪਣਾ ਕੋਈ ਫੇਵਰੇਟ ਅੱਜ ਡਰਿੰਕ ਪੀਓ, ਫਰਾਈਡੇ ਦੀ ਸ਼ਾਮ ਹੈ ਅਤੇ ਜਿਹੜੇ ਆਪਣੇ ਔਰੇਂਜ ਜੂਸ ਦੇ ਸ਼ੌਕੀਨ ਨੇ ਔਰੇਂਜ ਜੂਸ ਪੀਓ, ਮੈਂਗੋ ਸ਼ੇਕ ਦੇ ਸ਼ੌਕੀਨ ਨੇ ਮੈਂਗੋ ਜੂਸ ਪੀਓ, ਜਿਹੜੇ ਕਹਿੰਦੇ ਨਵੀਂ ਅੱਜ ਠੰਡੀ ਦੀ ਬੀਅਰ ਹੋ ਜਾਵੇ, ਉਹ ਤੁਸੀਂ ਬੀਅਰ ਨੂੰ ਇੰਜੋਏ ਕਰੋ। ਸੋ ਅਪ ਟੂ ਯੂ। ਕਹਿੰਦੇ ਹੁੰਦੇ ਨਾ ਕਿ ਜਿਹੜਾ ਬੰਦਾ ਯੂਨੋ ਜੋ ਥੋੜ੍ਹਾ ਦਿਲ ਕਹਿੰਦਾ ਉਵੇਂ ਕਰੋ, ਕਿਸੇ ਦੀ ਸੁਣਨ ਦੀ ਲੋੜ ਨਹੀਂ, ਆਪਣੀ ਬਸ ਰੂਹ ਖੁਸ਼ ਰੱਖੋ।

0: क्या बात है, प्रोग्राम है पंजाबी रहा 905-673-3333 9053-673-3337 अपना फोन नंबर है ते रौनक लग चुकी है ने ते तुसी भी जुड़ चुके हो ते थोड़ी कॉलां भी आ रही ने 5095 हेलो
1: नवी वीरे
0: सत श्री अकाल जी कैसे हो ਲੱਭ ਲੈਂਦੇ ਆ ਕੋਈ ਨਾ ਕੋਈ ਸੱਜਣ ਮਿੱਤਰ ਹੋਊਗਾ ਜਿਨ੍ਹਾਂ ਕੋਲ ਹੈਗੀ ਆ
1: ਮੈਨੂੰ ਦੱਸਿਓ ਭਾਜੀ ਫੇਰ ਤੁਸੀਂ ਹਨਾ ਜੇ ਤੁਹਾਡੀ ਨਿਗਾਹ ਚ ਕੋਈ ਆਇਆ
0: ਕੋਈ ਨਾ ਮੈਂ ਜੇ ਕੋਈ ਹੋਇਆ ਤਾਂ ਜ਼ਰੂਰ ਤੁਹਾਡਾ ਨੰਬਰ ਨੋਟ ਕਰ ਲੈਂਦੇ ਹਾਂ ਤੇ ਤੁਸੀਂ ਜੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਤਾਂ ਹੋਪਫੁਲੀ ਥੋੜੇ ਜਿਹੇ ਚਿਰ ਦੇ ਵਿੱਚ ਕੋਈ ਨਾ ਕੋਈ ਦੱਸ ਦੂਗਾ
1: ਪਰਫੈਕਟ ਥੈਂਕ ਯੂ ਸੋ ਮਚ
0: ਟਰੱਕ ਮੈਂ ਨੋਟ ਕਰ ਲਾਂ ਟਰੱਕ ਪਾਰਕਿੰਗ ਬੋਲਟਨ ਠੀਕ ਹੈ ਕੋਈ ਨਾ ਤੁਹਾਨੂੰ ਲੱਭ ਕੇ ਦਿੰਦੇ ਹਾਂ ਠੀਕ ਹੈ
1: ਠੀਕ ਹੈ ਬੇਟਾ ਥੈਂਕ ਯੂ
0: ਚਲੋ ਜੀ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਸੋ ਟਰੱਕ ਪਾਰਕਿੰਗ ਕਿਸੇ ਕੋਲ ਵੀ ਹੈ ਬੋਲਟਨ ਦੇ ਵਿੱਚ ਦੱਸਿਓ ਜ਼ਰਾ ਤੇ ਬਾਈ ਜੀ ਉਹਨਾਂ ਦੀ ਹੈਲਪ ਕਰੀਏ ਸਟੂਡੀਓ ਦਾ ਨੰਬਰ ਹੈ 905 6

0: ਕਿਆ ਬਾਤ ਹੈ, ਵੈਰੀ ਗੁੱਡ। 0080 ਹਾਂਜੀ
1: ਦੂਜੀ ਚੀਜ਼ ਮੈਂ ਦੱਸ ਦਾ, ਸਾਰੇ ਕੋਈ ਅੱਜ ਕੱਲ ਹਾਈ ਐਂਡ ਗੱਡੀਆਂ ਨੇ ਤੇ ਭਰਾ ਕਦੇ ਨਾ ਕੂਲਿੰਗ ਸੀਟ ਵਾਲੀ ਆਪਸ਼ਨ ਨੀ ਯੂਜ਼ ਕੀਤੀ ਸੀ, ਹੁਣ ਕੂਲਿੰਗ ਸੀਟ ਵਾਲੀ ਆਪਸ਼ਨ ਵੀ ਯੂਜ਼ ਕਰਨੀ ਪੈਣੀ
0: ਅੱਜ ਕੱਲ ਤਾਂ। ਕੂਲਿੰਗ ਸੀਟ ਦੀ ਵੀ ਆਪਸ਼ਨ ਹੈ, ਲੋਐਸਟ ਟੈਂਪਰੇਚਰ ਵੀ ਤੇ ਹਾਈਐਸਟ ਪੱਖੇ ਦਾ ਵੀ ਸੈਟਿੰਗ ਸਾਰਾ ਕੁਝ ਯੂਜ਼ ਹੋ ਰਿਹਾ,
1: ਸਾਰਾ ਕੁਝ ਯੂਜ਼ ਹੋ ਰਿਹਾ ਤੇ ਸਫ਼ਰ ਇੰਡੀਆ ਵਾਲਾ ਹੀ ਲੱਗਦਾ ਵੀ ਜਿਵੇਂ ਇੰਡੀਆ ਗੱਡੀ 'ਚ ਬੈਠੀ ਦਾ ਨਾ ਸੀਟ ਤੱਤੀ ਜੀ ਨੀ ਹੋ ਜਾਂਦੀ, ਚੱਕਰ
0: ਨਹੀਂ ਹੁਣ ਤਾਂ ਹੈ ਇੰਡੀਆ ਵਾਲਾ ਸਿਸਟਮ। ਮੈਂ ਨਾ ਮੈਂ ਪਹਿਲੀ ਵਾਰ ਇੰਡੀਆ ਦੀ ਗਰਮੀ ਦੇਖੀ ਅੱਜ ਤੋਂ ਮਤਲਬ ਕਿ 9 ਸਾਲ ਪਹਿਲਾਂ, ਤੇ ਚਲੋ ਇੱਥੇ ਠੀਕ ਹੈ ਗਰਮੀ ਹੁਣ ਹੁਣ ਪੈ ਰਹੀ ਹੈ, ਬਟ ਅੱਜ ਤੋਂ 8-9 ਸਾਲ ਪਹਿਲਾਂ ਮੈਂ ਨਹੀਂ, ਮੈਨੂੰ ਨਹੀਂ ਲੱਗਦਾ ਕਿ ਇੰਨੀ ਜ਼ਿਆਦਾ ਕਦੇ ਗਰਮੀ ਪਈ ਹੈ, ਬਟ ਇੰਡੀਆ 'ਚ ਪਹਿਲੀ ਵਾਰ ਸਮਰ ਦੇ ਵਿੱਚ ਗੱਡੀ ਔਨ ਕਰਨੀ, ਏ ਸੀ ਫੁੱਲ ਬਲਾਸਟ ਕਰਨਾ ਅਤੇ ਸਾਰੀਆਂ ਵਿੰਡੋਆਂ ਥੱਲੇ ਕਰਨੀ ਹੈ, ਫਿਰ 5 ਮਿੰਟਾਂ ਬਾਅਦ ਫਿਰ ਗੱਡੀ 'ਚ ਵੜਨਾ।
1: ਬਸ ਇੱਦਾਂ ਹੀ ਸੀਗਾ ਭਰਾ, ਮੈਂ ਨਾ ਮੈਂ ਕੱਲ ਥਰਸਡੇ 10 ਵਜੇ ਨਿਕਲਿਆ, ਘਰ ਸਟੈਪ ਆਊਟ ਕੀਤਾ ਤਾਂ ਮੈਂ ਕਿਹਾ ਉਹ ਬੱਲੇ, ਮੈਂ ਕਿਹਾ ਇੰਡੀਆ ਫੇਸ ਤੇ ਨਾ ਇੱਦਾਂ ਹੀ ਫੀਲ ਹੋਈ ਜਿਵੇਂ ਇੰਡੀਆ ਨੀ ਆਪਾਂ ਨੂੰ ਫੀਲ ਹੁੰਦੀ, ਉਹ ਵਾਲੀ ਵਾਈਬ ਆਈ ਤੇ ਫਿਰ ਉਹੀ ਆਪਸ਼ਨ ਕਰਨੀ ਵੀ ਪਰ ਸ਼ੀਸ਼ੇ ਥੱਲੇ ਕੀਤੇ ਥੋੜੀ ਜਿਹੀ ਅੰਦਰੋਂ ਗੱਡੀ ਚਲਾਈ ਤੇ ਫਿਰ ਮਤਲਬ ਅੰਦਰੋਂ ਹੀਟ ਜੀ ਨਿਕਲੀ ਤਾਂ ਗੱਡੀ ਚਲਾਈ ਆ, ਫਿਰ ਬੜਾ ਬਸ
0: ਕੋਈ ਨਾ। ਹੁਣ ਵੀਕਐਂਡ ਹੈ, ਵੀਕਐਂਡ ਤੇ ਵਧੀਆ ਏਸੀ ਦੇ ਵਿੱਚ ਰਹੋ, ਤੇ ਏਸੀ ਇੰਨੇ ਯਾਰ ਆਪਾਂ ਲੋਅ ਟੈਂਪਰੇਚਰ ਤੇ ਕੀਤੇ ਆ ਘਰਾਂ 'ਚ ਤਾਂ ਐਂ ਲੱਗਦਾ ਜਿਵੇਂ ਕਿ ਇਗਲੂ ਦੇ ਵਿੱਚ ਰਹਿ ਰਹੇ ਹਾਂ ਪੂਰੀ ਸਨੋਅ 'ਚ, ਇੰਨਾ ਇੰਨੇ ਠੰਡੇ ਘਰ ਕੀਤੇ ਹੋਏ ਆ।
1: ਬਿਲਕੁਲ ਬਿਲਕੁਲ, ਤੁਸੀਂ ਜੇ ਤੁਸੀਂ ਨੋਟ ਕਰਨਾ ਨਾ ਤੁਸੀਂ ਡੋਰ ਓਪਨ ਕਰਕੇ ਨਾ 2 ਮਿੰਟ ਲਈ ਬਾਹਰ ਖੜੋ, ਫਿਰ ਦੇਖਿਓ ਤੁਹਾਡੇ ਘਰ ਦੇ ਡੋਰ ਤੋਂ ਬਾਹਰ ਤੁਹਾਨੂੰ ਕਿੰਨੀ ਕੂਲਿੰਗ ਏਅਰ ਆਉਣੀ ਹੈ, ਵੀ ਕਿੰਨੀ ਅੰਦਰ ਘਰ ਦੇ ਠੰਡ ਹੋਈ ਵੀ ਹੈ, ਕਿੰਨਾ ਏਸੀ ਨੇ ਕੂਲਿੰਗ ਕੀਤੀ। ਇੱਕ ਪਰੋ ਸੌਂਗ ਹੈ ਆਪਣਾ ਦੀਪ ਕਰਨ ਦਾ ਨਾ, ਪੈਗ ਪੁੱਗ,
0: ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ, ਕਿੰਨੀ ਪੈਗ ਪੁੱਗ ਲਾ ਲਿਆ ਕਰੋ।
1: ਹਾਂ ਪੈ ਬਸ ਬਸ ਬਸ ਬਸ ਬਸ
0: ਚਲੋ
1: ਤੇ
0: ਚਲੋ ਲਾ ਦਿੰਦੇ ਨੋ ਪ੍ਰੋਬਲਮ। ਦੀਪ ਕਰਨ ਦਾ ਵੀ ਲਾਉਂਦੇ ਹਾਂ, ਮੁੰਡਾ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ, ਉਹਦਾ ਬੜਾ ਗੀਤ ਚੱਲਿਆ ਸੀਗਾ ਹੈ, ਉਹ ਤੇਰੀ ਯਾਦ ਜੇ ਸਤਾਉਗੀ ਤਾਂ ਕੀ ਕਰੂੰਗਾ, ਕਹਿੰਦੀ ਪੈਗ ਪੁੱਗ ਲਾ ਲਿਆ ਕਰੀ। ਬਹੁਤ ਯਾਰ ਗਾਣਾ ਚੱਲਿਆ ਬਹੁਤ ਸੀ, ਉਹੀ ਆ ਪਰ ਵੀ ਇੱਕ ਅੱਧਾ ਗਾਣਾ ਫਿਰ ਬਾਅਦ ਦੇ ਵਿੱਚ ਆਈ ਡੋਟ ਨੋ। ਖੈਰ ਨੰਬਰ ਹੈ ਆਪਣਾ 905-673-3337, 905-673-3337। ਦੋ ਚਾਰ ਕਾਲ ਲਾਈਏ, ਕੱਟ ਦਿੱਤੀ ਤੁਸੀਂ ਕਾਲ ਕਰ ਰਹੇ, ਥੋੜ੍ਹੇ ਹੋਲ ਤੇ ਰਹੋ, ਗਲਤ ਤਾਂ ਕਰ ਲਈ ਯਾਰ, ਕਮ ਸੇ ਕਮ 905-673-3337। ਕਿਸੇ ਨੇ ਵੀ ਅਗਰ ਓ ਕਿਆ ਬਾਤ ਹੈ, ਸਾਡੇ ਨਾਲ ਸੁਖਭਾ ਜੀ ਜੁੜੇ, ਸੁਖਭਾ ਜੀ ਸਾਡੇ ਨਾਲ ਨੇ ਤੇ ਗ੍ਰੈਂਡ ਹੋਮ ਫਰਨੀਚਰ ਤੇ ਪੰਜਾਬੀ ਲਹਿਰਾ ਲਾਈਵ ਔਨ ਲੋਕੇਸ਼ਨ ਬਈ, 294 ਵਾਕਰ ਡਰਾਈਵ ਏਅਰਪੋਰਟ ਕੁਈਨ। ਫਰਨੀਚਰ ਲੈਣਾ ਨਾ ਤਾਂ ਅੱਜ ਹੈ ਦਿਨ ਤੁਹਾਡੇ ਲਈ, ਕੈਨੇਡਾ ਡੇ ਵੀਕਐਂਡ ਸਪੈਸ਼ਲ ਸੇਲ ਏਅਰਪੋਰਟ ਕੁਈਨ ਗ੍ਰੈਂਡ ਹੋਮ ਫਰਨੀਚਰ ਤੇ ਲੱਗ ਚੁੱਕੀ ਹੈ। ਸੁਖਭਾ ਜੀ ਤੁਹਾਡਾ ਗਾਣਾ ਵੀ ਲਾਉਣੇ ਆ ਤੇ ਨਾਲ ਤੁਸੀਂ ਫਿਰ ਗਾਣੇ ਦੀ ਕਹਿੰਦੇ ਹੁੰਦੇ ਕਿ ਬੀਟ ਤੋਂ ਪਹਿਲਾਂ ਆਪਣੀ ਬੀਟ ਚਲਾਓ ਤੇ ਦੱਸੋ ਫਿਰ ਕੀ ਕੀ ਅੱਜ ਸਪੈਸ਼ਲ ਲੀਲਾ ਨੇ।
2: ਬਿਲਕੁਲ ਭਾਜੀ, ਪੰਜਾਬੀ ਲਹਿਰਾ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਤੇ ਪਰਿਵਾਰ ਤੇ ਵੀਰ ਜੀ ਆਲਰੇਡੀ ਸਾਡੇ ਕੋਲ ਪਹੁੰਚ ਚੁੱਕੇ ਨੇ ਤੇ ਹੁਣੇ ਬਾਈ ਜੀ ਜਿਹੜੇ ਪੂਰੇ ਘਰ ਦੇ ਫਰਨੀਚਰ ਲੈ ਕੇ ਗਏ ਨੇ ਤੇ ਨਾਲ ਅਸੀਂ ਕਹਿਤਾ ਵੀ ਤੁਸੀਂ ਕਹਿੰਦੇ ਪੰਜਾਬੀ ਲਹਿਰਾ ਸੁਣ ਕੇ ਆਏ ਆ, ਟੈਲੀਵਿਜ਼ਨ ਨਾਲ ਹੀ ਗੱਡੀ ਦੇ ਵਿੱਚ ਰਖਵਾ ਦਿੱਤਾ, ਸੋ ਆਉਂਦੇ ਜਾਓ ਤੇ ਆਪਦੇ ਆਪ ਦਾ ਤੋਹਫੇ ਜਿਹੜੇ ਤੁਹਾਡੇ ਗਿਫਟ ਆ ਤੁਹਾਨੂੰ ਮਿਲ ਜਾਣੇ ਆ ਤੇ ਨਾਲ ਦੀ ਨਾਲ ਪੂਰੇ ਘਰ ਦੇ ਫਰਨੀਚਰ ਦੀ ਡੀਲ ਦਿੰਦੇ ਆ। ਪ੍ਰੋਗਰਾਮ ਸਟਾਰਟ ਹੋਇਆ ਤੇ ਪਹਿਲੀ ਡੀਲ ਹੀ ਕੜਾਕੇ ਕੱਢ ਵੀ ਦਿੰਦੇ ਆ, ਜਿਹਨਾਂ ਪਰਿਵਾਰਾਂ ਨੇ ਪੂਰੇ ਘਰ ਦਾ ਫਰਨੀਚਰ ਬਾਏ ਕਰਨਾ ਰਾਈਟ ਵੇਨ ਸਟੋਰ ਆ ਜਾਓ, ਮਾਸਟਰ ਬੈਡਰੂਮ ਤੋਂ ਸ਼ੁਰੂ ਕਰਦੇ ਨਵੀਂ ਬਾਈ ਜੀ, ਕਿੰਗ ਸਾਈਜ਼ ਦਾ ਬੈੱਡ ਪਰਿਵਾਰਾਂ ਨੇ ਬਾਏ ਕਰਨਾ ਤੇ ਨਾਲ ਕਿੰਗ ਸਾਈਜ਼ ਦਾ ਮੈਟਰਸ ਫ੍ਰੀ। ਦੂਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਮੈਟਰ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲਓ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਤੀਜੇ ਰੂਮ ਦੇ ਵਿੱਚ ਚੱਲਦੇ ਆ, ਕੁਈਨ ਸਾਈਜ਼ ਦਾ ਬੈੱਡ ਬਾਏ ਕਰ ਲਓ ਤੇ ਨਾਲ ਕੁਈਨ ਸਾਈਜ਼ ਦਾ ਮੈਟਰਸ ਫ੍ਰੀ। ਹੁਣ ਆਪਾਂ ਡਾਇਨਿੰਗ ਟੇਬਲ ਏਰੀਆ ਚੱਲਦੇ ਆ, ਸੋਲਿਡ ਵੁੱਡ ਦਾ ਟੇਬਲ ਤੇ 6 ਚੇਅਰਾਂ ਬਾਏ ਕਰ ਲਓ ਤੇ ਨਾਲ ਮਾਈਕ੍ਰੋਵੇਵ ਫ੍ਰੀ। ਹੁਣ ਤੁਸੀਂ ਫੈਮਿਲੀ ਰੂਮ ਦੇ ਵਿੱਚ ਚੱਲਦੇ ਆ, 3 ਪੀਸ ਦਾ ਸੋਫਾ ਸੈੱਟ, ਸੋਫਾ ਲਬਸਡ ਐਂਡ ਚੇਅਰ ਬਾਏ ਕਰ ਲਓ ਤੇ ਨਾਲ ਕਾਫੀ ਟੇਬਲ ਫ੍ਰੀ। ਪੂਰੇ ਘਰ ਦਾ ਫਰਨੀਚਰ ਪਰਿਵਾਰ ਸੋਚਦੇ ਹੋਣੇ ਵੀ $7,000-8,000 ਦਾ ਆਊਗਾ, ਨਹੀਂ, ਜਿਹੜੇ ਪਰਿਵਾਰ ਰਾਈਟ ਵੇ ਆ ਜਾਣਗੇ, ਨਾ 8,000, ਨਾ 7,000, ਨਾ 6,000, ਨਾ 5,000, ਨਾ 4,500, ਨਾ 4,000, ਨਾ 3,500, ਨਾ 3,000, ਨਾ 2,500, ਨਾ 2,200, ਨਾ 2,100, ਨਾ 2,000, ਪੂਰੇ ਘਰ ਦਾ ਫਰਨੀਚਰ $1,800, $1,800, $1,799, $1,800 ਦੇ ਵਿੱਚ ਪੂਰੇ ਘਰ ਦਾ ਫਰਨੀਚਰ ਲੈ ਜਾਓ ਤੇ ਆ ਕੇ ਕਹਿ ਰਹਿਣਾ ਪੰਜਾਬੀ ਲਹਿਰਾਂ ਸੁਣ ਕੇ ਆਏ ਆ। ਵੱਡੇ ਸਾਈਜ਼ ਦਾ ਟੈਲੀਵਿਜ਼ਨ, ਟੀਵੀ, ਐਲਈਡੀ ਟੀਵੀ ਫ੍ਰੀ। ਦਾ ਫਰਨੀਚਰ ਨਵੀ ਬਾਈ ਜੀ, 1800 ਡਾਲਰ ਦਾ ਟੈਲੀਵਿਜ਼ਨ ਟੀਵੀ ਬਿਲਕੁਲ ਫ੍ਰੀ ਦਿੱਤਾ ਜਾਊਗਾ। ਸੋ ਘੁਮਾ ਲਓ ਗੱਡੀਆਂ, 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀ ਬਾਜੀ,
0: ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਤੇ ਲੱਗ ਗਈਆਂ ਰੌਣਕਾਂ, ਲੱਗ ਗਈਆਂ ਸੇਲਾਂ, ਤੇ ਤੁਸੀਂ ਪਹੁੰਚੋ ਜ਼ਰੂਰ। 8500 ਹੈਲੋ।
3: ਹਾਂਜੀ ਬਾਜੀ, ਕਰਦਾ ਜੀ।
0: ਵਧੀਆ ਜੀ, ਕਿਵੇਂ ਹੋ?
3: ਵਧੀਆ ਵਧੀਆ ਬਾਈ, ਚੜ੍ਹਦੀ ਕਲਾ। ਆਪਣੇ ਠੰਡੋ ਸੌਂ ਦੀ ਕਹਿੰਦੇ ਵਾਰਨਿੰਗ ਆ, ਪਰ ਲੱਗਦਾ ਤਾਂ ਹੈ ਨੀ, ਬਦਲ ਜਾ ਤਾਂ ਉੜੀ ਜਾਂਦਾ।
0: ਹਾਂ ਪਤਾ ਨੀ ਯਾਰ, ਪਹਿਲਾਂ ਸਵੇਰੇ ਸਵੇਰੇ ਹਲਕੀਆਂ ਜਿਹੀਆਂ ਕਣੀਆਂ ਪਈਆਂ ਤੇ ਫਿਰ ਧੁੱਪ ਨਿਕਲੀ ਆਈ। ਚਲੋ ਆਪਾਂ ਹੁਣ ਕੰਪਲੇਨ ਵੀ ਨਾ ਕਰੀਏ, ਕਿਉਂਕਿ ਗਰਮੀ ਵੀ ਆਪਾਂ ਹੀ ਕਹਿ ਰਹੇ ਸੀ ਕਿ ਗਰਮੀ ਜਲਦੀ ਜਲਦੀ ਆਵੇ।
3: ਨਹੀਂ ਸਹੀ ਗੱਲ ਆ ਭਾਜੀ, ਨਹੀਂ ਗਰਮੀ ਚਾਹੀਦੀ ਭਾਜੀ ਪੈਣੀ ਨਾ, ਬੰਦਿਆਂ ਦੇ ਆਪਣੇ ਸਰੀਰ ਏਦਾਂ ਦੇ ਹੋ ਜਾਂਦੇ ਅੰਦਰ ਰਹਿ ਰਹਿ ਕੇ ਏਸੀ ਦੇ ਵਿੱਚ, ਥੋੜਾ ਜਿਹਾ ਚਾਹੀਦਾ ਆ।
0: ਦਿਲਜੀਤ ਦੀ ਵੀ ਹੁਣ ਨਵੇਂ ਨਾਮ ਤੋਂ ਰਿਲੀਜ਼ ਹੋ ਰਹੀ ਹੈ। ਬਿਲਕੁਲ
3: ਨਵੇਂ ਨਾਮ ਤੋਂ ਰਿਲੀਜ਼ ਹੋਈ ਆ। ਹਾਂਜੀ
0: ਚਲੋ, ਵੈਰੀ ਗੁੱਡ ਸਰ। ਹੋਰ ਸੁਣਾਓ ਕੋਈ ਹੁਕਮ?
3: ਬਸ ਮੇਰੇ ਗਾਣਾ ਇੱਕ ਲਾ ਦਿਓ, ਹਰ ਮਸ਼ੀਨੇ ਦਾ ਕੈਨੇਡਾ ਵਾਲੀਏ,
0: ਕੈਨੇਡਾ
3: ਕੈਨੇਡਾ ਵਾਲੀਏ, ਉਹ ਪੁਰਾਣਾ ਗਾਣਾ।
0: ਅੱਛਾ ਕੋਈ ਨਾ, ਲੱਭ ਲੈਂਦੇ ਹਾਂ। ਠੀਕ ਹੈ, ਥੈਂਕ ਯੂ। ਚਲੋ ਸਰ, ਬਹੁਤ ਸ਼ੁਕਰੀਆ ਤੁਹਾਡਾ। ਸਭ ਪ੍ਰੋਗਰਾਮ ਹੈ ਪੰਜਾਬੀ ਨਾ, ਅਤੇ ਨੰਬਰ ਹੈ ਆਪਣਾ 905-673-3337, ਅਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਜੈਸਮਿਨ ਸੈਂਡਲਿਸ। ਵਾਹ, ਤੁਹਾਡੇ ਸ਼ਹਿਰ ਯਾਰ, 8 ਤਰੀਕ ਨੂੰ, 8 ਅਗਸਤ ਨੂੰ ਜੈਸਮਿਨ ਸੈਂਡਲਿਸ CAA ਗਰਾਊਂਡਸ ਦੇ ਵਿੱਚ ਪਰਫੋਰਮ ਕਰ ਰਹੀ ਹੈ ਬਈ। CAA ਗਰਾਊਂਡਸ ਕੈਨੇਡੀ ਐਂਡ ਸਟੀਲ ਦੇ ਬਿਲਕੁਲ ਨਾਲ, ਅਤੇ ਬਹੁਤ ਹੀ ਕਮਾਲ ਦਾ ਸ਼ੋਅ, ਬੜਾ ਹਾਈ ਐਂਡ ਕਮਾਲ ਦੀ ਪ੍ਰੈਪਰੇਸ਼ਨ ਦੇ ਨਾਲ ਤੁਹਾਡੇ ਲਈ ਤਿਆਰ ਕੀਤਾ ਜਾ ਰਿਹਾ। heritagesounds.ca ਤੇ ਤੁਸੀਂ ਜਾ ਕੇ ਆਪਣੀਆਂ ਟਿਕਟਾਂ ਲੈ ਸਕਦੇ ਹੋ, ਤੇ ਤੁਸੀਂ ਜ਼ਰੂਰ ਕਹੋਗੇ ਕਿ ਬੱਲੇ ਬੱਲੇ ਬੱਲੇ ਯਾਰ ਨਵੀ, ਕਿਆ ਜੈਸਮਿਨ ਸੈਂਡਲਿਸ ਨੇ ਪਰਫੋਰਮ ਕੀਤਾ, ਤੇ ਸੈਟਅਪ ਨਾਲ ਦੀ ਨਾਲ ਪ੍ਰੋਡਕਸ਼ਨ, ਇਹ ਟੀਮ ਜੋ ਸ਼ੋਅ ਕਰਾ ਰਹੀ ਹੈ ਨਾ, ਇਹ ਬਹੁਤ, ਮੈਂ ਕਹਿੰਦਾ ਉਹਨਾਂ ਕੇ ਸੀਜ਼ਨ ਬੰਦੇ ਨੇ। ਸੋ ਜ਼ਰੂਰ ਜੈਸਮਿਨ ਸੈਂਡਲਿਸ ਦੇ ਸ਼ੋਅ ਦੀਆਂ ਟਿਕਟਾਂ ਲੈ ਲਓ।

0: ਵਾਹ ਬੀ ਵਾਹ ਕਿਆ ਬਾਤ ਹੈ ਨੇਰੀ ਸਾ ਅਮੇਜ਼ਿੰਗ ਪ੍ਰੋਗਰਾਮ ਹੈ ਪੰਜਾਬੀ ਦਾ 905-673-3337 ਆਪਣਾ ਫੋਨ ਨੰਬਰ ਹੈ ਤੇ ਕਿਆ ਬਾਤ ਹੈ ਪੈਰਾਡਾਈਜ਼ ਡਿਵੈਲਪਮੈਂਟਸ ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ ਸੀਮਤ ਸਮੇਂ ਲਈ ਪੈਰਾਡਾਈਜ਼ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ ਸੈਲਿੰਗ ਨਾਓ ਸਿਰਫ $649,990 ਤੋਂ ਮਿਲਟਨ ਬ੍ਰੈਂਪਟਨ ਵਿਟਬੀ ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ ਕਾਲ ਕਰੋ 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com ਕਿਆ ਬਾਤ ਹੈ ਵੈਰੀ ਗੁੱਡ paradisedevelopments.com ਕਿਆ ਬਾਤ ਹੈ ਕਿਆ ਬਾਤ ਹੈ ਨਹੀਂ ਸਰ ਸੋ ਇੱਕ ਵਾਰ ਫਿਰ ਤੁਹਾਨੂੰ ਲੈ ਕੇ ਚੱਲਦੇ ਹਾਂ ਆਪਾਂ ਗ੍ਰੈਂਡ ਹੋਮ ਫਰਨੀਚਰ ਤੇ ਗ੍ਰੈਂਡ ਹੋਮ ਫਰਨੀਚਰ ਤੋਂ ਸੁੱਖ ਭਾਜੀ ਤੁਹਾਡੇ ਲਈ ਵਧੀਆ ਟੌਪ ਦੀਆਂ ਡੀਲਾਂ ਲੈ ਕੇ ਹਾਜ਼ਰ ਨੇ ਗ੍ਰੈਂਡ ਹੋਮ ਫਰਨੀਚਰ 294 ਵਾਕਰ ਡਰਾਈਵ ਕੈਨੇਡਾ ਡੇ ਸਪੈਸ਼ਲ ਲਾਈਵ ਔਨ ਲੋਕੇਸ਼ਨ ਦੀ ਡੀਲਾਂ ਸੁੱਖ ਭਾਜੀ ਵੈਲਕਮ
1: ਬਹੁਤ ਸ਼ੁਕਰੀਆ ਧੰਨਵਾਦ ਨਵੀ ਬਾਈ ਜੀ ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦਾ ਮੈਸੇਜ ਦੇ ਰਹੇ ਜੀ ਪਰਿਵਾਰਾਂ ਤੱਕ ਸੋ ਬਹੁਤ ਸਾਰੇ ਲਿਸਨਰ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ ਸ਼ੋਪਿੰਗ ਕਰ ਰਹੇ ਨੇ ਤੇ ਤੋਹਫੇ ਆਪਣੇ ਘਰ ਲੈ ਕੇ ਜਾ ਰਹੇ ਨੇ ਤੁਸੀਂ ਵੀ ਜਿੱਥੇ ਵੀ ਕਿਤੇ ਪ੍ਰੋਗਰਾਮ ਨਾਲ ਜੁੜੇ ਹੋਏ ਹੋ ਗੱਡੀਆਂ 'ਚ ਘੁਮਾ ਲਓ 294 ਵਾਕਰ ਡਰਾਈਵ ਦੇ ਉੱਪਰ 294 ਵਾਕਰ ਡਰਾਈਵ ਦੇ ਉੱਪਰ ਤੇ ਨਵੀ ਬਾਈ ਜੀ ਨਾਲ ਦੀ ਨਾਲ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਫੈਮਿਲੀ ਰੂਮ ਦੇ ਲਈ ਰਿਕਲਾਈਨਰ ਸੋਫਾ ਸੈੱਟ ਲੈਣਾ ਚੋਕਲੇਟ ਕਲਰ ਦਾ ਬਰਾਊਨ ਕਲਰ ਬਲੈਕ ਕਲਰ ਤੁਹਾਨੂੰ 3 ਕਲਰ ਆਪਸ਼ਨ ਵੀ ਮਿਲ ਜਾਣਗੀਆਂ ਸੋ ਰਿਕਲਾਈਨਰ ਸੋਫਾ ਸੈੱਟ ਲੈਦਰ ਦੇ ਵਿੱਚ ਸੋਫਾ ਐਂਡ ਲਪਸਿਡ 4 ਰਿਕਲਾਈਨਰ ਦੇ ਨਾਲ ਫੁੱਲੀ ਲੋਡਡ ਜਿਹਦੀ ਰੈਗੂਲਰ ਕੀਮਤ 2,2200 ਡਾਲਰ ਸੀ ਜਿਹੜੇ ਪਰਿਵਾਰ ਰਾਈਟ ਵਿਨ ਸਟੋਰ ਆ ਜਾਣਗੇ 799 ਦਾ 799 ਡਾਲਰ ਦੇ ਵਿੱਚ ਰਿਕਲਾਈਨਰ ਸੋਫਾ ਸੈੱਟ ਲੈਦਰ ਦੇ ਵਿੱਚ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ 3 ਸੀਟਰ ਸੋਫਾ 2 ਸੀਟਰ ਲਪਸਿਡ 4 ਰਿਕਲਾਈਨਰ ਡ੍ਰੌਪ ਡਾਊਨ ਕੱਪ ਹੋਲਡਰ ਫੁੱਲੀ ਲੋਡਡ 799 ਦਾ ਸਵੀਕਰ ਦੇ ਉੱਪਰ ਮਿਲਣਗਾ ਤੇ ਜਦੋਂ ਤੁਸੀਂ ਆ ਕੇ ਪੰਜਾਬੀ ਰਹਿਰਾਂ ਦਾ ਰੈਫਰੈਂਸ ਦੇਣਾ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਫ੍ਰੀ ਫ੍ਰੀ ਰਿਕਲਾਈਨਰ ਸੋਫਾ ਐਂਡ ਲਪਸਿਡ 799 ਦਾ ਤੇ ਨਾਲ ਗਲਾਸ ਦਾ ਮਾਡਰਨ ਕਾਫੀ ਟੇਬਲ ਬਿਲਕੁਲ ਫ੍ਰੀ ਮਿਲੂਗਾ ਸੋ ਬਹੁਤ ਸਾਰੀਆਂ ਡੀਲਾਂ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਹੁਣ ਪਹੁੰਚੋ 294 ਵੋਕਲ ਡਰਾਈਵ ਦੇ ਉੱਪਰ 294 ਵੋਕਲ ਡਰਾਈਵ ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ ਸਰਵਿਸ ਅੰਡਾਰੀਓ ਦੀ ਬਿਲਕੁਲ ਬੈਕ ਸਾਈਡ ਤੇ ਕੁਈਨ ਵਾਲੇ ਬਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ ਆ ਕੇ ਡੀਲ ਨੂੰ ਲੌਕ ਕਰ ਲਓ ਲੈਦਰ ਦਾ ਰਿਕਲਾਈਨਰ ਸੋਫਾ ਐਂਡ ਲਪਸਿਟ 799 ਦਾ 799 ਡਾਲਰ ਦਾ ਤੇ ਨਾਲ ਗਲਾਸ ਦਾ ਮਾਡਰਨ ਕੰਫਰਟੇਬਲ ਫ੍ਰੀ ਮਿਲ ਰਿਹਾ 294 ਵਾਕਰ ਡਰਾਈਵ 294 ਵਾਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਗ੍ਰੈਂਡ ਹੋਮ ਫਰਨੀਚਰ ਨਵੀ ਪਾਈ
0: ਕੀ ਬਾਤ ਹੈ ਗ੍ਰੈਂਡ ਹੋਮ ਫਰਨੀਚਰ ਤੇ ਗੇੜਾ ਮਾਰੋ ਤੇ ਵਧੀਆ ਟੌਪ ਟੌਪ ਟੌਪ ਦੀਆਂ ਡੀਲਾਂ ਗ੍ਰੈਂਡ ਹੋਮ ਫਰਨੀਚਰ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ ਰਿਲਾਇਬਲ ਅਫੋਰਡੇਬਲ ਅਤੇ ਓਨੈਸਟ ਸਰਵਿਸ ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ ਕੋਈ ਵੀ ਰਿਪੇਅਰ ਕਿਸੇ ਵੀ ਮੇਕ ਐਂਡ ਮਾਡਲ ਸੇਫਟੀ ਸਰਟੀਫਿਕੇਸ਼ਨ ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ 'ਚ ਸਟੀਲਸ ਐਂਡ ਮੈਲਨੀ ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ 905-798-1478-905-799-1478 ਰੋਇਲ ਆਟੋ ਸੈਂਟਰ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀ ਸਿੱਧੂ ਦੇ ਨਾਲ ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557-647-504-1557 ਵਾਹ ਬੀ ਵਾਹ ਕਿਆ ਬਾਤ ਹੈ ਨਹੀਂ ਸਾ ਸੋ ਪ੍ਰੋਗਰਾਮ ਹੈ ਪੰਜਾਬੀ ਰਹਿਣਾ ਤੇ ਨੰਬਰ ਆਪਣਾ 905-673-3337 ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਸੁਣੋ ਧਿਆਨ ਨਾਲ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਜੇ ਤੁਸੀਂ ਰੈਨੋਵੇਸ਼ਨ ਦੇ ਫੀਲਡ 'ਚੋਂ ਜੇ ਤੁਸੀਂ ਕੰਟਰੈਕਟਰ ਹੋ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਬਹੁਤ ਹੀ ਹਾਈ ਐਂਡ ਬੜਾ ਲਗਜ਼ੂਰੀਅਸ ਬਿਲਡਿੰਗ ਸਪਲਾਈਜ਼ ਦਾ ਸਟੋਰ ਹੈ ਸਟੀਲਸ ਅਤੇ ਡਿਕਸੀ ਦੇ ਕੋਰਨਰ ਤੇ 8005 ਡਿਕਸੀ ਰੋਡ ਹਰ ਇੱਕ ਪ੍ਰਾਈਸ ਨੂੰ ਬੀਟ ਕਰ ਰਹੇ ਨੇ ਬ੍ਰੈਂਪਟਨ 'ਚ ਡਿਲੀਵਰੀ ਫ੍ਰੀ ਹੈ ਤੁਹਾਨੂੰ ਪਲੰਬਿੰਗ ਦਾ ਸਮਾਨ ਚਾਹੀਦਾ ਹੈ ਐਚਵੈਕ ਦੇ ਮਟੀਰੀਅਲ ਚਾਹੀਦੇ ਆ ਇਲੈਕਟ੍ਰੀਕਲ ਸਪਲਾਈਜ਼ ਚਾਹੀਦੇ ਆ ਫਲੋਰਿੰਗ ਟਾਇਲ ਦੇ ਪ੍ਰੋਡਕਟ ਡੋਰ ਟ੍ਰਿਮ ਮੋਲਡਿੰਗ ਡਰਾਈਵਾਲ ਇੰਸੂਲੇਸ਼ਨ ਹਰੇਕ ਪ੍ਰਾਈਸ ਬੀਟ ਬਰੈਂਪਟਨ ਚ ਡਿਲੀਵਰੀ ਫਰੀ ਹੋਰ ਕੀ ਚਾਹੀਦਾ 8005 ਡਿਕਸੀ ਰੋਡ ਡਿਕਸੀ ਐਂਡ ਸਟੀਲਸ ਦੇ ਬਿਲਕੁਲ ਕੋਰਨਰ ਤੇ ਲੋਕੇਟਡ ਨੇ ਵਨ ਐਂਡ ਓਨਲੀ ਬੈਸਟ ਵੈਲਿਊ ਬਿਲਡਿੰਗ ਸਪਲਾਈਜ਼ ਇੱਕ ਤੁਸੀਂ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਸੈਂਟਰ ਨੂੰ ਵੀ ਯਾਦ ਰੱਖੋ ਟਰੱਕਾਂ ਦੇ ਨਵੇਂ ਟਾਇਰ ਟਰੱਕ ਦੀ ਅਲਾਈਨਮੈਂਟ ਟਰੱਕ ਦਾ ਓਇਲ ਚੇਂਜ 10874 ਸਟੀਲਸ ਐਵਨਿਊ ਈਸਟ ਇਨ ਮਿਲਟਨ ਸਟੀਲਸ ਅਤੇ ਜੇਮਸ ਨੋ ਪਾਰਕਵੇ ਦਾ ਕੋਰਨਰ ਈਗਲ ਟਰੱਕ ਟਾਇਰ ਐਂਡ ਅਲਾਈਨਮੈਂਟ ਨੰਬਰ ਹੈ 6472346293 ਬਹੁਤ ਹੀ ਵੱਡਾ ਡਿਸਕਾਊਂਟ ਤੁਹਾਨੂੰ ਦੇ ਰਹੇ ਨੇ ਤੁਸੀਂ ਜਾਓ ਇੱਕ ਵਾਰ ਵੀਕਐਂਡ ਹੈ ਅਲਾਈਨਮੈਂਟ ਓਇਲ ਚੇਂਜ ਟਾਇਰ ਨਵੇਂ ਪਵਾ ਲਓ ਬਈ 401 ਤੋਂ ਉੱਤਰ ਸਰ ਮਿਲਟਨ 3550 ਹੈਲੋ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਜੀ ਕਾਹਦੀ ਦਵਾਈ ਪੈਸਟ ਕੰਟਰੋਲ ਵਾਲਿਆਂ ਦਾ ਜੀ ਜ਼ਰੂਰ ਨੰਬਰ ਹੈ 6476 ਹਾਂਜੀ ਹਾਂਜੀ ਦੱਸੋ ਕਿਹੜਾ
1: ਕੋਈ ਵੀ ਲਾ ਦਿਓ
0: ਸਿੱਧੂ ਮੂਸੇਵਾਲਾ ਦਾ ਕੋਈ ਵੀ ਗਾਣਾ ਸਾਰੇ ਵਧੀਆ ਅਸੀਂ ਸਿੱਧੇ ਸਾਦੇ ਉਹ ਲਾਉਣੇ ਤੁਹਾਡੇ ਲਈ ਚਲੋ ਕੋਈ ਗੱਲ ਚੱਕ ਦਿਆਂਗੇ ਫੱਟੇ ਨੋ ਪ੍ਰੋਬਲਮ ਪ੍ਰੋਗਰਾਮ ਹੈ ਪੰਜਾਬੀ ਦਾ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਤੇਰੀ ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ ਕਹਿੰਦੀ ਪੈਗ ਪੁੱਗ ਲਾ ਲਿਆ ਕਰੀ ਜੇ ਬੰਦੇ ਦਾ ਦਿਲ ਟੁੱਟ ਜਾਂਦਾ ਬੰਦਾ ਕਹਿੰਦਾ ਯਾਰ ਉਹਦੀ ਬਸ ਯਾਦ ਹੀ ਸਤਾਈ ਜਾਂਦੀ ਆ ਕੀ ਪੈਗ ਲਾਉਣਾ ਠੀਕ ਆ ਜਾਂ ਬੰਦਾ ਕੁਛ ਹੋਰ ਕਰੇ ਹੁਣ ਬਹੁਤ ਵਾਰ ਹੁੰਦਾ ਯਾਰ ਕੋਈ ਕੁੜੀ ਛੱਡ ਛੁੱਟ ਜਾਂਦੀ ਆ ਕੋਈ ਚਲੋ ਜ਼ਿੰਦਗੀ ਦੇ ਵਿੱਚ ਦੇਖੋ ਬਹੁਤ ਸਾਰੀਆਂ ਚੀਜ਼ਾਂ ਬੜੀ ਅਪਸ ਐਂਡ ਡਾਊਨਸ ਨੇ ਸੋ ਤੁਹਾਡਾ ਕੀ ਖਿਆਲ ਹੈ ਕਿ ਪੈਗ ਲਾ ਲੈਣਾ ਚਾਹੀਦਾ ਜਾਂ ਬੰਦਾ ਹੋਰ ਕੁਛ ਕਰੇ ਜਿੰਮ ਜੁੰਮ ਲਾਵੇ ਬੰਦਾ ਗਾਣੇ ਸੁਣੇ ਬੰਦਾ ਮਿਹਨਤ ਕਰੇ ਕੀ ਕਰੇ ਬੰਦਾ ਯਾਰ ਬੜਿਆਂ ਦੇ ਦਿਲ ਟੁੱਟਦੇ ਆ ਰੋਜ਼ ਹੀ ਕਿਸੇ ਨਾ ਕਿਸੇ ਦਾ ਟੁੱਟਦਾ ਦੇਖੋ ਇਹ ਵੀ ਇੱਕ ਕਹਿੰਦੇ ਹੁੰਦੇ ਕਿ ਜੇ ਤੁਸੀਂ ਸੱਚਾ ਪਿਆਰ ਲੱਭਣਾ ਕਈ ਵਾਰ ਦਿਲ ਟੁੱਟਣਾ ਵੀ ਜ਼ਰੂਰੀ ਹੈ ਨੰਬਰ ਹੈ ਆਪਣਾ 905-673-3337 9056733337 ਕੀ ਕਰੇ ਬੰਦਾ ਮੈਨੂੰ ਦੱਸੋ ਮਾੜੇ ਆ 1981 ਹੈਲੋ
2: ਹਾਂਜੀ ਵੀਰੇ ਕੀ ਹਾਲ ਚਾਲ ਆ
0: ਬਹੁਤ ਵਧੀਆ ਜੀ ਕਿਵੇਂ ਹੋ
2: ਵਧੀਆ ਜੀ ਜੋ ਯਾਦ ਆਉਂਦੀ ਹੈ ਨਾ ਦਿਮਾਗ ਖਰਾਬ ਹੁੰਦਾ ਜੋ ਪੈਗ ਲਾ ਦਿੰਦੇ ਆਪਣਾ ਜਿਹੜਾ ਬਲੱਡ ਦਾ ਸਰਕਲ ਵੱਧ ਜਾਂਦਾ ਵਾ ਤੇ ਬੰਦਾ ਲਹਿਰਾਂ ਬਹਿਰਾਂ ਚ ਹੋ ਜਾਂਦਾ ਜੇ ਪੰਜਾਬੀ ਲਹਿਰਾਂ ਉਹ ਬੰਦਾ ਲਹਿਰਾਂ ਚ ਹੋ ਜਾਂਦਾ
0: ਤੇ ਕੀ ਕਰੇ ਬੰਦਾ
2: ਜਦੋਂ ਯਾਦ ਆਉਂਦੀ ਤੁਸੀਂ ਕਹਿੰਦੇ ਪਏ ਹੋ ਉਦੋਂ ਬੰਦਾ ਕੀ ਕਰੇ ਪੈਗ ਪੁੱਗ ਲਾ ਕੇ ਕੀ ਹੁੰਦਾ ਏਦਾਂ ਪੁੱਛਦੇ ਹੋ
0: ਮੈਂ ਨੀ ਪੁੱਛਦਾ ਵੀ ਪੈਗ ਲਾ ਕੇ ਕੀ ਹੁੰਦਾ ਪੈਗ ਲਾ ਕੇ ਤਾਂ ਬੰਦਾ ਸ਼ਰਾਬੀ ਹੁੰਦਾ ਬਟ ਕੀ ਪੈਗ ਲਾਉਣਾ ਚਾਹੀਦਾ ਜਾਂ ਬੰਦਾ ਹੋਰ ਕੁਛ ਕਰੇ
2: ਪੈਗ ਲਾਉਣਾ ਚਾਹੀਦਾ ਜੀ ਬੰਦਾ ਹੌਸਲ ਹੋ ਜਾਂਦਾ ਬੰਦੇ ਮਤਲਬ ਇੱਕ ਸਾਈਡ ਬੈਠਾ ਹੋਵੇ ਉਹਨੂੰ ਪੈਗ ਲਵਾ ਦਿਓ ਬੰਦਾ ਨੱਚਦਾ ਫਿਰਦਾ ਪੂਰਾ ਰਹਿੰਦਾ
0: ਫਿਰ ਪੈਗ ਹੀ ਲਾਉਣਾ ਚਾਹੀਦਾ ਜਦੋਂ ਯਾਦ ਯੂਦ ਆਉਂਦੀ ਆ
2: ਇਹ ਤਾਂ ਹਾਂਜੀ ਹੋਰ ਕੋਈ ਆਪਸ਼ਨ ਹੈ ਨੀ
0: ਨਹੀਂ ਆਪਸ਼ਨਾਂ ਤਾਂ ਬਥੇਰੀਆਂ ਨੇ
2: ਆਪਸ਼ਨ ਏਦਾਂ ਨਾ ਜੇ ਯਾਦ ਆਉਂਦੀ ਆ ਬੰਦੇ ਨੂੰ ਟੈਨਸ਼ਨ ਪੈਂਦੀ ਆ ਜਿਹੜੀ ਕੁੜੀ ਛੱਡ ਜਾਂਦੀ ਆ ਅੰਡਰਸਟੂਡ ਫੇਰ ਹੀ ਹਨਾ ਬੰਦੇ ਨੂੰ ਯਾਦ ਆਉਂਦੀ ਆ ਬਈ ਗਾਣਾ ਹੀ ਉਸ ਪੇਸ ਤੇ ਬਣਿਆ ਹੋਇਆ ਬਈ ਮੇਰੀ ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ ਉਹ ਗਾਣੇ ਦਾ ਮਤਲਬ ਇਹ ਹੋਇਆ ਨਾ ਬਈ ਕੁੜੀ ਪਹਿਲਾਂ ਉਹਦੇ ਨਾਲ ਜਿਹੜੀ ਗਰਲਫ੍ਰੈਂਡ ਹੋਣੀ ਉਹਨੂੰ ਛੱਡ ਗਈ ਤੇ ਦਿਲ ਟੁੱਟਿਆ ਹੋਇਆ ਮੁੰਡੇ ਦਾ ਦਿਲ ਟੁੱਟਿਆ ਫਿਰ ਇਲਾਜ ਤਾਂ ਫਿਰ ਦਾਰੂ ਹੀ ਆ ਨਾ
0: ਠੀਕ ਹੈ ਥੈਂਕ ਯੂ ਦੇਖਦੇ ਹਾਂ ਵੀ ਇਹੀ ਇਲਾਜ ਹੈ ਹੋਰ ਵੀ ਕੋਈ ਹੈਗਾ ਸੋ ਬਾਈ ਜੀ ਕਹਿੰਦੇ ਦਿਲ ਟੁੱਟੇ ਦਾ ਇਹੀ ਇਲਾਜ ਹੈ ਦਾਰੂ ਹੋਰ ਕੁਛ ਨਹੀਂ ਹੈ ਸੋ ਨੰਬਰ ਹੈ ਆਪਣਾ 905-673-3337 9056733337 ਆਪਣਾ ਨੰਬਰ ਹੈ ਹੋਰ ਕੋਈ ਇਲਾਜ ਹੈ ਜਾਂ ਦਾਰੂ ਹੀ ਹੈ ਫਿਰ ਸਾਰਿਆਂ ਨੂੰ ਤੁਸੀਂ ਕਹਿੰਦੇ ਹੁੰਦੇ ਆ ਕਿ ਬਸ ਦਾਰੂ 'ਤੇ ਇਲਾਜ ਹੋਣਾ ਹੈ ਸੋ ਨੰਬਰ ਹੈ ਆਪਣਾ 9056733337 9056733337 4400 ਹੈਲੋ
3: ਹੈਲੋ
0: ਹਾਂਜੀ ਵੈਲਕਮ ਕਿਵੇਂ ਹੋ ਬਹੁਤ ਵਧੀਆ ਜੀ
3: ਐਕਚੁਅਲੀ ਮੈਨੂੰ ਇੱਕ ਨੰਬਰ ਚਾਹੀਦਾ ਸੀ ਜੇ ਆਈਪੀਟੀਵੀ ਲਈ
0: ਬਿਲਕੁਲ ਆਈਪੀਟੀਵੀ ਲਈ ਨੰਬਰ ਹੈ 905-204-1313 905-204-1313 ਕੋਈ ਗੱਲ ਨੀ ਆਈ ਪੀ ਟੀ ਵੀ ਢਿੱਲੋਂ ਵੀਡੀਓ 905-204-1313 ਢਿੱਲੋਂ ਵੀਡੀਓ 2865 ਹੈਲੋ ਪੈਗ ਲਾ ਲਿਆ ਉਹਨੇ ਫਿਰ ਕੁੜੀ ਨੂੰ ਫੋਨ ਤੇ ਫੋਨ ਫੋਨ ਤੇ ਫੋਨ ਪਤਾ ਨੀ ਉਹਨੇ ਬੰਦਾ ਫਿਰ ਦਰਾ ਮੂਹਰੇ ਜਾ ਕੇ ਫਿਰ ਬੜਕਾ ਮਾਰੂਗਾ ਫਿਰ ਕੀ ਹੋਊਗਾ
2: ਚਲੋ
0: ਠੀਕ ਹੈ ਇਹ ਵੀ ਬਾਈ ਜੀ ਕਹਿੰਦੇ ਵੀ ਬਸ ਪੈਗੀ ਇਲਾਜ ਆ ਤੇ ਹੋਰ ਕੁਛ ਨੀ ਬੱਲੇ ਆ ਤੁਹਾਡੇ ਤੁਸੀਂ ਤਾਂ ਫਿਰ ਠੇਕੀ ਖਾਲੀ ਕਰੋਗੇ ਮੁਲਾ ਦਾ ਸੋ ਓਕੇ ਇੱਕ ਤੁਸੀਂ ਗੇੜਾ ਮਾਰਨਾ ਇਸ ਵੀਕਐਂਡ ਅੱਜ ਕੱਲ ਪਰਸੋਂ ਗਿੱਲ ਫਾਰਮ ਡਿਕਸੀ ਅਤੇ ਕਿੰਗ ਦੇ ਕੋਰਨਰ ਤੇ ਹੈ 1405 ਡਿਕਸੀ ਰੋਡ ਫਰੈਸ਼ ਸਾਗ ਬਹੁਤ ਸਾਰੀਆਂ ਸਬਜ਼ੀਆਂ ਪਾਲਕ ਮੇਥੇ ਧਨੀਆ ਬਾਥੂ ਤੁਸੀਂ ਜਾਓ ਇੱਕ ਵਾਰ ਇਹਨਾਂ ਦਾ ਚੱਕੀ ਦਾ ਆਟਾ ਪਿਓਰ ਨੈਚੁਰਲ ਆਟਾ ਜਿਹਦੇ ਵਿੱਚ ਟੋਪ ਦੇ ਇਨਗਰੀਡੀਅੰਟ ਨੇ ਫਾਈਬਰ ਹੈ ਨਿਊਟ੍ਰੀਅੰਟ ਟੋਪ ਦੇ ਨੇ ਗਿੱਲ ਫਾਰਮ ਡਿਕਸੀ ਐਂਡ ਕਿੰਗ 1405 ਡਿਕਸੀ ਰੋਡ ਗਿੱਲ ਫਾਰਮ ਫਰੈਸ਼ ਸਬਜ਼ੀਆਂ ਚੱਕੀ ਦਾ ਆਟਾ ਦੇਸੀ ਆਂਡੇ ਫਾਰਮ ਦਾ ਫਰੈਸ਼ ਦੁੱਧ ਤੁਸੀਂ ਇੱਕ ਵਾਰ ਜ਼ਰੂਰ ਪਹੁੰਚੋ ਗਿੱਲ ਫਾਰਮ ਦੇਖੋ ਸਮਰ ਦੇ ਵਿੱਚ ਨਾ ਕੁਝ ਕੰਮ ਨੇ ਜਿਹੜੇ ਬਸ ਸਮਰ 'ਚ ਹੀ ਹੁੰਦੇ ਆ ਉਹਨਾਂ ਵਿੱਚੋਂ ਕਿ ਇਹ ਹੈ ਰੂਫ ਦਾ ਕੰਮ ਨਵੀਂ ਰੂਫ ਲਗਵਾਉਣੀ ਹੈ ਰੂਫ ਦੀ ਰਿਪੇਅਰ ਕਰਵਾਉਣੀ ਹੈ ਪੈਸ਼ਨ ਰੂਫਿੰਗ ਦੇ ਗੁਰਲਾਲ ਬਾਈ ਜੀ ਨੂੰ ਕਾਲ ਕਰੋ ਪੈਸ਼ਨ ਰੂਫਿੰਗ ਨਵੀਂ ਰੂਫ ਰੂਫ ਦੀ ਰਿਪੇਅਰ ਪੈਸ਼ਨ ਰੂਫਿੰਗ ਸੋ ਫੁੱਲੀ ਇੰਸ਼ੋਰਡ ਕੰਪਨੀਆਂ ਬੜੇ ਵਧੀਆ ਬੰਦੇ ਨੇ ਨੰਬਰ ਹੈ 947-9194-1913 6479194136479194133 ਦੇ ਉੱਤੇ ਕਾਲ ਕਰੋ ਤੁਸੀਂ ਪੈਸ਼ਨ ਰੂਫਿੰਗ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ ਅਤੇ ਜ਼ਰੂਰ ਕਾਲ ਕਰੋ ਸੋ ਸਟੂਡੀਓ ਦਾ ਆਪਣਾ ਨੰਬਰ ਹੈ 905-673-3337 905-673-3337 ਆਪਣਾ ਫੋਨ ਨੰਬਰ ਹੈ ਸਾਡੇ ਨਾਲ ਅਭਿਸ਼ੇਕ ਜੁੜਿਆ ਕੈਲਡਿਨ ਮਿਤਸੁਬਿਸ਼ੀ ਤੋਂ ਅਭਿਸ਼ੇਕ ਕਿਵੇਂ ਹੋ
3: ਲਾਸਟ ਮੰਥ ਵੀ ਕਾਫੀ ਸਾਰੀ ਆਫਰਸ ਆਈਆਂ ਹੋਈਆਂ ਸੀ ਸਾਡੇ ਕੋਲ ਇਸ ਮੰਥ ਫੇਰ ਆਪਾਂ ਬਹੁਤ ਸਾਰੀ ਆਫਰਸ ਲੈ ਕੇ ਆਏ ਆ ਮੈਂ ਸਾਰੇ ਲਿਸਨਰਸ ਨੂੰ ਦੱਸਣਾ ਚਾਹੁੰਦਾ ਵੀ ਮਿਤਸੁਬਿਸ਼ੀ ਦੇ ਜਿੰਨੇ ਵੀ ਵਹੀਕਲ ਆਉਂਦੇ ਆ ਸਾਰੇ ਮੇਡ ਇਨ ਜਪਾਨ ਨੇ ਜਪਾਨ ਤੋਂ ਬਣ ਕੇ ਅਸੈਂਬਲ ਹੋ ਕੇ ਪੂਰੇ ਮੈਨੂਫੈਕਚਰ ਜਪਾਨ ਦੇ ਵਿੱਚ ਹੀ ਹੋ ਕੇ ਇੱਥੇ ਆਉਂਦੇ ਆ ਸਾਡੇ ਕੋਲ ਮੋਸਟ ਰਿਲਾਇਬਲ ਵਹੀਕਲ ਮੰਨੇ ਜਾਂਦੇ ਆ ਜਿਹੜੇ ਜੈਪਨੀਜ਼ ਮੈਨੂਫੈਕਚਰਡ ਹੁੰਦੇ ਆ ਸਾਰੇ ਤਾਂ ਹੀ ਕਰਕੇ ਜਿਹੜੀ ਸਾਡੀ ਕੰਪਨੀ ਹੈਗੀ ਉਹ 10 ਸਾਲ 1,60,000 ਕਿਲੋਮੀਟਰ ਦੀ ਪਾਵਰ ਟ੍ਰੇਨ ਵਾਰੰਟੀ ਗੱਡੀ ਦੇ ਨਾਲ ਸਟੈਂਡਰਡ ਦਿੰਦੀ ਆ ਇੰਨੀ ਵਾਰੰਟੀ ਕਿਸੇ ਵੀ ਬ੍ਰਾਂਡ 'ਚ ਤੁਸੀਂ ਪਤਾ ਕਰ ਸਕਦੇ ਹੋ ਜਾ ਕੇ ਇੰਨੀ ਵਾਰੰਟੀ ਸਟੈਂਡਰਡ ਕਿਸੇ ਵੀ ਗੱਡੀ ਦੇ ਨਾਲ ਅੱਜ ਦੀ ਡੇਟ 'ਚ ਨਹੀਂ ਮਿਲੂਗੀ ਗੱਡੀਆਂ ਦਾ ਜਿਹੜਾ ਪ੍ਰਾਈਜ਼ ਹੈਗਾ ਜੀ 24,998 24,998 ਯਾਨੀ ਕਿ 25,000 ਤੋਂ ਸਾਡਾ ਪ੍ਰਾਈਜ਼ ਸ਼ੁਰੂ ਹੋ ਜਾਂਦਾ ਸਾਰੇ ਸਾਡਾ ਜਿਹੜਾ ਵੀ ਸਾਡਾ ਲਾਈਨ ਅਪ ਹੈਗਾ ਉਹ SUVs ਦਾ ਹੈਗਾ ਸੋ RVR ਜਿਹੜੀ ਗੱਡੀ ਹੈਗੀ ਆ 24,998 ਤੋਂ ਇਹਦਾ ਪ੍ਰਾਈਜ਼ ਸ਼ੁਰੂ ਹੋ ਜਾਂਦਾ 0% ਦੀ ਆਫਰ ਇਹਦੇ ਤੇ ਚੱਲਦੀ ਪਈ ਆ ਜੇ ਤੁਸੀਂ 3 ਸਾਲ ਲਈ ਫਾਈਨਾਂਸ ਕਰਾਉਣੀ ਆ 0% ਤੇ ਯਾਨੀ ਕਿ ਕੋਈ ਵਿਆਜ ਨਹੀਂ ਤੁਸੀਂ ਗੱਡੀ ਸਾਡੇ ਕੋਲੋਂ ਲੈ ਕੇ ਜਾ ਸਕਦੇ ਹੋ ਜੇ ਤੁਸੀਂ 7 ਸਾਲਾਂ ਤੇ ਵੀ ਫਾਈਨਾਂਸ ਕਰਾਉਣੀ ਆ ਤਾਂ ਵੀ 2% ਇੰਟਰਸਟ ਰੇਟ ਹੈਗਾ ਜਿਹੜਾ ਕੀ ਹੈਗਾ 1.99 ਓਨਲੀ 187 ਦੇ ਲਾਗੇ ਛਾਗੇ ਕੁਛ ਇਹਦੀ ਬਾਈ ਵੀਕਲੀ ਬਣਦੀ ਆ ਜੇ ਕਿਸੇ ਨੇ 7-ਸੀਟਰ ਆਪਸ਼ਨ ਲੈਣਾ ਯਾਨੀ ਕਿ ਵੱਡਾ ਵਹੀਕਲ ਚਾਹੀਦਾ ਤੁਹਾਨੂੰ ਤੁਹਾਡੀ ਫੈਮਿਲੀ ਵੱਡੀ ਆ ਸੋ ਸਾਡਾ ਜਿਹੜਾ ਸਭ ਤੋਂ ਹੌਟ ਸੈਲਰ ਵਹੀਕਲ ਆ ਉਹ ਹੈਗਾ ਆਊਟਲੈਂਡਰ ਤੁਸੀਂ ਆਮ ਸੜਕਾਂ ਤੇ ਆਉਂਦਾ ਜਾਂਦਾ ਵੇਖਿਆ ਹੋਣਾ 36,398 ਯਾਨੀ ਕਿ 36,400 ਦੇ ਲਾਗੇ ਛਾਗੇ ਦੀ ਪ੍ਰਾਈਜ਼ ਸ਼ੁਰੂ ਹੋ ਜਾਂਦੀ ਆ 263 ਬਾਈ ਵੀਕਲੀ ਤੋਂ ਪੇਮੈਂਟ ਸਟਾਰਟ ਹੋ ਜਾਂਦੀ ਆ ਸਿਰਫ 263 ਦੇ ਵਿੱਚ ਤੁਸੀਂ 7-ਸੀਟਰ ਆਊਟਲੈਂਡਰ ਸਾਡੇ ਕੋਲ ਲੈ ਕੇ ਜਾ ਸਕਦੇ ਹੋ ਇਸ ਗੱਡੀ ਤੇ ਸਪੈਸ਼ਲ ਆਫਰ ਆਇਆ ਇਸ ਮੰਥ ਦਾ ਸਾਡੇ ਕੋਲ 7 ਈਅਰ ਤੇ ਸਿਰਫ 1.99 ਸਿਰਫ 1.99 ਇੰਟਰਸਟ ਰੇਟ ਰਹਿਣਾ ਜੇ ਤੁਸੀਂ 7 ਸਾਲ ਦੀ ਫਾਈਨਾਂਸ ਕਰਾਉਂਦੇ ਹੋ ਜੇ 5 ਸਾਲ ਦੀ ਵੀ ਜੇ ਤੁਸੀਂ ਫਾਈਨਾਂਸ ਕਰਾਉਣਾ ਚਾਹੁੰਦੇ ਹੋ ਤਾਂ ਸਿਰਫ 0.49% ਇੰਟਰਸਟ ਰੇਟ ਰਹੂਗਾ ਇਸ ਗੱਡੀ ਤੇ ਵਾਰੰਟੀ ਸੇਮ ਉਹੀ ਲੈਣੀ ਆ 10 ਸਾਲ 1,60,000 ਕਿਲੋਮੀਟਰ ਦੀ ਜੇ ਸਾਡੇ ਕੋਈ ਵੀ ਲਿਸਨਰ ਆਪਣੀ ਪੁਰਾਣੀ ਗੱਡੀ ਡਰਾਈਵ ਕਰ ਰਹੇ ਆ, ਉਹਨੂੰ ਚੇਂਜ ਕਰਨਾ ਚਾਹੁੰਦੇ ਆ, ਕਿਸੇ ਵੀ ਸਾਲ ਦੀ ਗੱਡੀ ਹੋਵੇ, ਜਿੰਨੀ ਮਰਜ਼ੀ ਚੱਲੀ ਹੋਵੇ, ਤੁਸੀਂ ਸਾਡੇ ਕੋਲ ਗੱਡੀ ਲੈ ਕੇ ਆਓ, ਮਾਰਕੀਟ ਤੋਂ ਜ਼ਿਆਦਾ ਵਧੀਆ ਵੈਲਿਊ ਦੇਵਾਂਗੇ ਤੁਹਾਨੂੰ, ਤੁਸੀਂ ਆਪਣੀ ਪੁਰਾਣੀ ਗੱਡੀ ਦੇ ਬੱਸਾਂ ਨੂੰ ਚਾਬੀ ਦਿਓ ਤੇ ਤੁਹਾਨੂੰ ਆਪਾਂ ਨਵੀਂ ਗੱਡੀ ਦੇ ਕੇ ਵਿਦ ਆਫਰਸ ਤੁਹਾਨੂੰ ਜ਼ਰੂਰ ਆਪਾਂ ਨਵੀਂ ਗੱਡੀ ਦੇ ਕੇ ਤੋਰਾਂਗੇ। ਸਾਡਾ ਐਡਰੈਸ ਹੈਗਾ 3511 ਹਾਈਵੇ 9 ਇਨ ਕੈਲੇਡਨ, ਹਾਈਵੇ 9 ਤੇ ਕੈਨੇਡੀ ਦੇ ਇੰਟਰਸੈਕਸ਼ਨ ਤੇ ਸਾਡੀ ਡੀਲਰਸ਼ਿਪ ਪੈਂਦੀ ਆ। ਸਾਡੇ ਬਹੁਤ ਸਾਰੇ ਜਿਹੜੇ ਲਿਸਨਰ ਸੀਗੇ ਨਾ ਰੇਡੀਓ ਦੇ, ਸਾਡੇ ਕੋਲ ਕਾਲ ਆਉਂਦੀਆਂ ਸੀਗੀਆਂ ਵੀ ਆਪਾਂ ਵੀਕਡੇ ਦੇ ਵਿੱਚ ਨਹੀਂ ਆ ਸਕਦੇ, ਸੋ ਉਹਨਾਂ ਸਾਰਿਆਂ ਲਈ ਆਪਾਂ ਕੀ ਆ ਹੁਣ ਸੰਡੇ ਵੀ ਡੀਲਰਸ਼ਿਪ ਓਪਨ ਕਰਨੀ ਸ਼ੁਰੂ ਕਰਤੀ ਆ 11 to 5, ਸੋ 7 days ਡੀਲਰਸ਼ਿਪ ਓਪਨ ਆ। ਤੁਸੀਂ ਕਦੀ ਵੀ ਸਾਡੇ ਕੋਲ ਆਓ, ਜਾਂ ਫਿਰ ਜੇ ਕੋਈ ਇਨਕੁਆਇਰੀ ਹੈਗੀ ਆ ਤਾਂ ਸਾਨੂੰ ਫੋਨ ਕਰ ਸਕਦੇ ਹੋ 6476782754, 647-678-2754।
0: Very good. Number a quick guess, 6476782754. Caledon Mitsubishi, 6476782754. Bahut shukriya Jeevan. I'm Abhishek, sorry. So studio da apna number hai 905-673-3337, 905-673-3337 apna phone number hai. Ek tonu number dene yaar akhaan di surgery layi. ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨੋਰਮਲ ਲਾਈਫ ਜੀ ਰਿਹਾ, ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ, ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597. Very good. G 7482. Hello? ਆਪਣਾ ਯਾਰ ਰੇਡੀਓ ਬੰਦ ਕਰ ਲੋ ਭਾਜੀ, ਤੁਹਾਡੀ ਆਵਾਜ਼ ਨੀ ਮੈਨੂੰ ਆ ਰਹੀ। 7482
4: ਹੈਲੋ।
0: ਹਾਂਜੀ, ਕਾਹਦਾ ਜੀ ਨੰਬਰ?
4: ਫਾਰਮਨ ਚ ਕੰਮ ਕਰਨ ਨੂੰ।
0: ਹਾਂਜੀ, ਉਹਨਾਂ ਦਾ ਲਿਖ ਲਓ ਜੀ ਨੰਬਰ ਤੁਸੀਂ।
4: ਹਾਂਜੀ ਲਿਖਾਇਓ।
0: ਉਹਨਾਂ ਦਾ ਨੰਬਰ ਹੈ 647
4: ਹਾਂਜੀ
0: 278
4: ਹਾਂਜੀ
0: 53 94 94। ਓਕੇ ਜੀ, ਬਹੁਤ ਸ਼ੁਕਰੀਆ। ਸੋ ਫਾਰਮ ਦੇ ਲਈ ਵਰਕਰ ਚਾਹੀਦੇ ਆ ਬਈ, ਇੱਕ ਫਾਰਮ ਹੈ ਤੇ ਗ੍ਰੀਨ ਹਾਊਸ ਹੈ, ਇਹਨਾਂ ਨੂੰ ਇੰਪਲੋਈਜ਼ ਦੀ ਲੋੜ ਹੈ। ਤੁਹਾਨੂੰ ਘਰੋਂ ਚੱਕਣਗੇ ਵੀ, ਤੁਹਾਨੂੰ ਘਰੇ ਬਾਅਦ ਦੇ ਵਿੱਚ ਛੱਡ ਕੇ ਵੀ ਜਾਣਗੇ, ਬਹੁਤ ਹੀ ਵਧੀਆ ਤੁਹਾਨੂੰ ਪੇ ਦੇ ਰਹੇ ਨੇ, ਟਾਈਮ ਸਿਰ ਪੇ ਕਰਨਗੇ। 6472785394 ਨੰਬਰ ਹੈ, 6472785394, 6472785394। ਕਾਲ ਕਰੋ ਤੇ ਫਾਰਮ ਦੇ ਲਈ ਇਹਨਾਂ ਨੂੰ ਇੰਪਲੋਈਜ਼ ਦੀ ਲੋੜ ਹੈ, ਸੋ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਇਹਨਾਂ ਨੂੰ ਕਾਲ ਕਰੋ 6472785394। ਇੱਕ ਵਾਰ ਫਿਰ ਸੁੱਖ ਭਾਜੀ ਸਾਡੇ ਨਾਲ ਨੇ ਗ੍ਰੈਂਡ ਹੋਮ ਫਰਨੀਚਰ ਤੋਂ। ਸੁੱਖ ਜੀ ਵੈਲਕਮ।
1: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਨਵੀ ਬਾਈ ਜੀ। ਬਿਲਕੁਲ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਲਹਿਰਾਂ ਦਾ, ਤੇ ਬਹੁਤ ਸਾਰੇ ਪਰਿਵਾਰ ਪਹੁੰਚ ਰਹੇ ਨੇ ਤੋਹਫੇ ਤੇ ਨਾਲ ਡਿਸਕਾਊਂਟ ਆਪਣੇ ਘਰ ਲੈ ਕੇ ਜਾ ਰਹੇ ਨੇ। ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਹੈ ਇਸ ਵੀਕਐਂਡ ਦੇ ਉੱਪਰ ਤਾਂ ਜ਼ਰੂਰ ਇੱਕ ਚੱਕਰ ਲਾਓ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖੋ। ਬਹੁਤ ਸਾਰੇ ਜਿਹੜੇ ਨਵੀ ਬਾਈ ਜੀ ਟਰਕੀ ਨੇ ਸੋਫਾ ਸੈੱਟ ਡਿਸਪਲੇ ਦੇ ਉੱਪਰ ਲੱਗ ਚੁੱਕੇ ਨੇ, ਇਹਨਾਂ ਤੇ ਡਿਸਕਾਊਂਟ ਮਿਲਣਾ, ਰੀਅਲ ਮਾਰਬਲ ਡਾਇਨਿੰਗ ਟੇਬਲਾਂ ਤੇ ਵੱਡੇ ਵੱਡੇ ਡਿਸਕਾਊਂਟ ਆ, ਕੈਨੇਡਾ ਡੇ ਸਪੈਸ਼ਲ ਕਿਹੜੀਆਂ ਪ੍ਰਾਈਸ ਮਿਲ ਰਹੀਆਂ, ਬਹੁਤ ਸਾਰੇ ਜੇ ਮੇਰੇ ਸਾਹਮਣੇ ਇੱਕ ਹਾਈਡ੍ਰੋਲਿਕ ਬੈਡਰੂਮ ਸੈੱਟ ਲੱਗੇ ਹੋਏ ਨੇ। ਸੋ ਡਿਜ਼ਾਈਨਰ ਤੁਸੀਂ ਫਰਨੀਚਰ ਲੈਣ ਲਈ ਪਹੁੰਚੋ 294 ਵੋਕਰ ਡਰਾਈਵ ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਨ੍ਹਾਂ ਪਰਿਵਾਰਾਂ ਨੇ ਲਿਵਿੰਗ ਰੂਮ ਵਾਲੇ ਸਾਈਡ ਟਰਕੀ ਦਾ ਸੋਫਾ ਸੈੱਟ ਲੱਗਣਾ, ਟਰਕੀ ਸਟਾਈਲ ਦਾ ਡਿਜ਼ਾਈਨਰ ਸੋਫਾ ਸੈੱਟ, 3 ਸੀਟਰ ਸੋਫਾ, 2 ਸੀਟਰ ਲਪਸੀਟ, ਗੋਲਡਨ ਲੈਕਸ ਪਰਫੋਰਮੈਂਸ ਫੈਬਰਿਕ ਬੇਜ ਕਲਰ ਦਾ ਸੋਫਾ ਸੈੱਟ, ਸੋਫਾ ਐਂਡ ਲਪਸੀਟ ਬੇਜ ਕਲਰ ਦੇ ਵਿੱਚ ਪਰਫੋਰਮੈਂਸ ਫੈਬਰਿਕ ਦੇ ਨਾਲ ਗੋਲਡਨ ਲੈਕਸ ਡਿਜ਼ਾਈਨਰ ਪਿੱਲੋ ਪਏ ਹੋਏ ਨੇ, ਜਿਹਦੀ ਆ ਕੇ ਦੇਖ ਲਓ ਰੈਗੂਲਰ ਕੀਮਤ $2300 ਲੱਗੀ ਹੋਈ ਹੈ। ਜਿੰਨੇ ਵੀ ਪਰਿਵਾਰ ਇਸ ਵੀਕਡ ਦੇ ਉੱਪਰ ਆਉਣਗੇ, ਟਰਕੀ ਦਾ ਸੋਫਾ ਐਂਡ ਲਪਸੀਟ ਬੇਜ ਕਲਰ ਦਾ $1299 ਦਾ $1000 ਤੁਸੀਂ ਸੇਵ ਕਰ ਸਕਦੇ ਹੋ। $1299 ਦੇ ਵਿੱਚ ਟਰਕੀ ਦਾ ਸੋਫਾ ਐਂਡ ਲਪਸੀਟ ਬੇਜ ਕਲਰ ਦਾ ਗੋਲਡਨ ਲੈਕਸ ਨਾਲ ਮਿਲਣਾ, ਤੇ ਪੰਜਾਬੀ ਲਹਿਰਾਂ ਦਾ ਆ ਕੇ ਰੈਫਰੈਂਸ ਦੇ ਦਿਓ। ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਫ੍ਰੀ ਫ੍ਰੀ ਫ੍ਰੀ। ਟਰਕੀ ਦਾ ਸੋਫਾ ਐਂਡ ਲਪਸੀਟ $1299 ਦਾ ਬੇਜ ਕਲਰ ਦਾ ਗੋਲਡਨ ਲੈਕਸ ਨਾਲ ਡਿਜ਼ਾਈਨਰ ਪਿਲਰ ਦੇ ਨਾਲ, ਤੇ ਨਾਲ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਫ੍ਰੀ ਲੈ ਕੇ ਜਾਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਆ ਗ੍ਰੈਂਡ ਹੋਮ ਫਰਨੀਚਰ ਦੇ ਉੱਪਰ। 294 ਵੋਕਰ ਡਰਾਈਵ, 294 ਵੋਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਕੁਈਨ ਵਾਲੇ ਵਾਲਮਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵੋਕਰ ਡਰਾਈਵ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਾ ਵੀ ਭਾਜੀ
0: ਕੀ ਪਤਾ ਗ੍ਰੈਂਡ ਹੋਮ ਫਰਨੀਚਰ ਤੇ ਤੁਸੀਂ ਇੱਕ ਵਾਰ ਗੇੜਾ ਜ਼ਰੂਰ ਲਾਓ। ਸੋ ਗੱਲ ਮੈਂ ਅੱਜ ਕਰ ਰਿਹਾ ਸੀ, ਮੈਂ ਗਾਣਾ ਲਾਇਆ ਦੀਪ ਕਰਨ ਦਾ ਕਿ ਕੀ ਸੀ ਬੋਲ, ਤੇਰੀ ਯਾਦ ਜੇ ਸਤਾਊਗੀ ਤਾਂ ਕੀ ਕਰੂੰਗਾ, ਤੇ ਫਿਰ ਕੁੜੀ ਕਹਿੰਦੀ ਹੈ ਕਿ ਵੀ ਕਹਿੰਦੀ ਪੈਗ ਪੁੱਗ ਲਾ ਲਿਆ ਕਰੀ। ਮੈਂ ਫਿਰ ਸਵਾਲ ਕੀਤਾ ਮੈਂ ਕਿ ਯਾਰ ਜੇ ਵਾਕਈ ਯਾਦ ਸਤਾ ਰਹੀ ਹੈ, ਕੋਈ ਇੱਦਾਂ ਦਾ ਪੰਗਾ ਪਿਆ, ਕੀ ਇਹ ਗੱਲ ਠੀਕ ਹੈ ਵੀ ਬਸ ਪੈਗ ਲਾ ਲਓ। ਹੁਣ ਮੈਨੂੰ 2-4 ਵੀਰਾਂ ਦਾ ਫੋਨ ਆਇਆ, ਕਹਿੰਦੇ ਕਿ ਨਵੀਂ ਯਾਰ ਗੱਲ ਠੀਕ ਹੈ ਬਾਈ ਦੀ, ਵੀ ਪੈਗ ਹੀ ਇਲਾਜ ਹੈ, ਹੋਰ ਕੁਛ ਨਹੀਂ। ਮੈਂ ਕਿਹਾ ਯਾਰ ਇਲਾਜ ਹੋਰ ਬੜੇ ਆ, ਜਿਮ ਜਾਓ, ਲਿਖਣ ਲੱਗ ਜਾਓ, ਕੋਈ ਤੁਸੀਂ ਜੋਬ ਨਵੀਂ ਲੱਭ ਲਓ, ਕੁਛ ਵੀ ਕਰ ਲਓ। ਕਹਿੰਦੇ ਨਹੀਂ ਯਾਰ ਨਵੀਂ ਜੋ ਪੈਗ ਦਾ ਸਵਾਦ ਹੈ ਬਸ ਉਹੀ ਹੈ, ਅਤੇ ਪੈਗ ਲਾ ਲਿਆ ਕਰੋ, ਅਤੇ ਉਹੀ ਯਾਦ ਜੇ ਕਿਸੇ ਦੀ ਸਤਾਉਂਦੀ ਹੈ ਤਾਂ ਉਹੀ ਇੱਕ ਇਲਾਜ ਹੈ। ਤੁਸੀਂ ਸਹਿਮਤ ਹੋ ਇਸ ਚੀਜ਼ ਨਾਲ ਵੀ ਬੰਦੇ ਨੂੰ ਜੇ ਕਿਸੇ ਦੀ ਯਾਦ ਆ ਰਹੀ ਹੈ ਵੀ ਬਸ ਪੈਗ ਲਾ ਲਓ ਠੀਕ ਹੈ, ਜਾਂ ਨਹੀਂ ਹੋਰ ਵੀ ਬੜੀਆਂ ਚੀਜ਼ਾਂ ਨੇ। ਤੁਹਾਡਾ ਜੇ ਕਦੇ ਦਿਲ ਦੁਲ ਟੁੱਟਿਆ ਤੁਸੀਂ, ਜਾਂ ਤੁਹਾਨੂੰ ਬਾਹਲੀ ਕਿਸੇ ਦੀ ਯਾਦ ਆਈ, ਤੁਸੀਂ ਕੀ ਕੀਤਾ? ਨੰਬਰ ਹੈ ਆਪਣਾ 905-673-3337, 9056733337 ਆਪਣਾ ਨੰਬਰ ਹੈ, 9056733337 'ਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਇੱਕ ਮੈਂ ਤੁਹਾਨੂੰ ਗਲੋਬਲ ਕੰਫਰਟ ਏਅਰ ਦਾ ਨੰਬਰ ਦੇ ਰਿਹਾ, ਏਸੀ ਤੁਹਾਡਾ ਖਰਾਬ ਹੈ, ਏਸੀ ਦੀ ਰਿਪੇਅਰ, ਫਰਨੈਸ ਦੀ ਰਿਪੇਅਰ, ਤਾਂ ਗਲੋਬਲ ਕੰਫਰਟ ਏਅਰ 905-790-9080 ਨੰਬਰ ਹੈ, 9057909080 ਨੰਬਰ ਹੈ ਗਲੋਬਲ ਕੰਫਰਟ ਏਅਰ। ਜਾਂ ਤੁਸੀਂ ਬ੍ਰੈਂਡ ਨਿਊ ਏਸੀ, ਬ੍ਰੈਂਡ ਨਿਊ ਫਰਨੈਸ ਲਵਾਉਣਾ ਚਾਹੁੰਦੇ ਹੋ, ਤੇ $1800 ਦਾ ਰੀਬੇਟ ਤੁਹਾਨੂੰ ਮਿਲ ਰਿਹਾ, $1800 ਵਾਪਸ ਤੁਹਾਡੀ ਜੇਬ 'ਚ, ਵਾਹ। ਸੋ ਤੁਸੀਂ ਨੰਬਰ ਲਿਖ ਲਓ, 905-790-9080 ਗਲੋਬਲ ਕੰਫਰਟ ਏਅਰ, ਅਤੇ ਆਪਣੇ ਸਟੂਡੀਓ ਦਾ ਫੋਨ ਨੰਬਰ ਹੈ 905-673-3337, 9056733337 ਆਪਣਾ ਨੰਬਰ ਹੈ, ਅਤੇ ਗੱਲਬਾਤ ਥੋੜ੍ਹੀ ਸਾਡੀ ਹੋ ਰਹੀ ਹੈ। ਕੀ ਖਿਆਲ ਹੈ ਤੁਹਾਡਾ? ਫਿਰ ਲਾਉਣੇ ਆ ਥੋੜ੍ਹੇ ਜਿਹੇ, ਅੱਜ ਫਰਾਈਡੇ ਵੀ ਹੈ, ਵੀ ਸਾਡਾ ਰੋਜ਼ ਸ਼ਾਮ ਨੂੰ ਹੈ ਨਹੀਂ ਸਰਦਾ, ਜਾਂ ਕਿਹੜੇ ਕਿਹੜੇ ਹੋਰ ਕੋਈ ਨਾ ਕੋਈ ਗਾਣੇ ਤਾਂ ਬਣੇ ਹੋਣਗੇ, ਵੀ ਕਿਸੇ ਦੀ ਯਾਦ ਆ ਰਹੀ ਹੈ, ਦਿਲ ਟੁੱਟ ਗਿਆ, ਪੈਗ ਲਾ ਲਿਆ। ਨੰਬਰ ਹੈ ਆਪਣਾ 905-673-3337, 9056733337 ਆਪਣਾ ਫੋਨ ਨੰਬਰ ਹੈ, ਅਤੇ ਤੁਹਾਡੀਆਂ ਕੁਝ ਕਾਲਾਂ ਲੈਣੀਆਂ, ਨਾਲੇ ਬਹਾਨੇ ਨਾਲ ਤੁਹਾਡੇ ਨਾਲ ਦੇਖੋ ਦੇਖੋ ਗੱਲਬਾਤ ਤੁਹਾਡੇ ਨਾਲ ਹੋ ਜਾਵੇ, ਇਹੀ ਸਾਡਾ ਮਕਸਦ ਹੁੰਦਾ। ਆਪਣਾ ਕਿਹੜਾ ਟੋਪਿਕ, ਆਪਾਂ ਕੋਈ ਕਹਿੰਦੇ ਹੁੰਦੇ ਕਿ ਕੋਈ ਬਾਹਲੀ ਕੋਈ ਸਾਇੰਟਿਫਿਕ ਡਿਸਕਵਰੀ ਕਰਨੀ ਹੁੰਦੀ ਹੈ, ਨਾਲੇ ਤਾਂ ਦੇਖੋ ਤੁਹਾਡੀਆਂ ਕੁਝ ਯਾਦਾਂ, ਤੁਹਾਡੇ ਕੁਝ ਐਕਸਪੀਰੀਅੰਸ, ਤੁਹਾਡਾ ਓਪੀਨੀਅਨ ਕਿਤੇ ਨਾ ਕਿਤੇ ਸੁਣ ਲੈਂਦੇ ਹਾਂ, ਇਹੀ ਸਾਡੇ ਲਈ ਬਹੁਤ ਹੀ ਇੱਕ ਖੁਸ਼ੀ ਵਾਲੀ ਗੱਲ ਹੈ। HK ਮੂਵਰਸ ਨੂੰ ਯਾਦ ਰੱਖੋ, ਜੇ ਮੂਵ ਹੋ ਰਹੇ ਹੋ ਨਵਾਂ ਘਰ ਲੈ ਲਿਆ, ਮੁਬਾਰਕਾਂ, 25-30 ਸਾਲ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ। HK ਮੂਵਰਸ 416-524-6704 HK ਮੂਵਰਸ, 416-524-6704 HK ਮੂਵਰਸ ਨੂੰ ਤੁਸੀਂ ਯਾਦ ਜ਼ਰੂਰ ਰੱਖੋ। ਤੁਸੀਂ ਅਗਰ ਬ੍ਰੈਂਡ ਨਿਊ ਕਿਚਨ ਰੈਡੀ ਕਰਾਉਣੀ ਹੈ, ਕਿਚਨ, ਕਾਊਂਟਰ ਟੋਪ, ਵੈਨਿਟੀਜ਼, TV ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਹੋ ਗਏ, ਤਾਂ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਜੀ ਨੂੰ ਫੋਨ ਕਰ ਲਓ, 416-859-1920 New Heights Kitchen, Mr. Jaspal Rai Paji de naal tusi gal baat karo. So studio da apna number hai 905-673-3337. Ki thoda khayal hai? Simple thonu sawal hai, je Friday hai, bada koi apan kehnde hunde ki lambi chodi gal nahi karni. ਤੁਹਾਡਾ ਕੀ ਓਪੀਨੀਅਨ ਹੈ ਵੀ ਕਿਸ ਦਾ ਦਿਲ ਟੁੱਟਦਾ, ਕਿਸ ਦੀ ਯਾਦ ਆ ਰਹੀ ਹੈ, ਕੀ ਦਾਰੂ ਪੀਣੀ ਇੱਕ ਸਹੀ ਉਸ ਚੀਜ਼ ਲਈ ਸਲੂਸ਼ਨ ਹੈ ਜਾਂ ਨਹੀਂ? ਨੰਬਰ ਹੈ ਆਪਣਾ 905-673-3337 905-673-3337 ਆਪਣਾ ਫੋਨ ਨੰਬਰ ਹੈ ਅਤੇ ਤੁਹਾਡੀਆਂ ਕਾਲਸ ਲਈਏ ਯਾਰ, ਆ ਜਾਓ ਕਰੀਏ ਕੁਝ ਗੱਲਾਂ ਬਾਤਾਂ 905-673-3337 ਤੇ ਇੱਕ ਅਸੀਂ ਤੁਹਾਨੂੰ ਮੈਸੇਜ ਦਿੰਦੇ ਹੁੰਦੇ ਹਾਂ ਰਾਜਵੰਤ ਕੌਰ ਦਾ, ਗੱਡੀਆਂ ਘਰਾਂ ਦੀ ਤੁਹਾਡੀ ਇੰਸ਼ੋਰੈਂਸ ਹੋਣ ਵਾਲੀ ਆ, ਆਟੋ ਹੋਮ ਕਮਰਸ਼ਲ ਇੰਸ਼ੋਰੈਂਸ, ਰਾਜਵੰਤ ਕੌਰ। ਰਾਜਵੰਤ ਇੱਕ ਤਾਂ 30 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, 25 ਤੋਂ ਵੱਧ ਕੰਪਨੀ ਨਾਲ ਡੀਲ ਕਰਦੇ ਆ ਅਤੇ 30% ਤੱਕ ਦਾ ਡਿਸਕਾਊਂਟ ਤੁਹਾਨੂੰ ਲੈ ਕੇ ਦਿੰਦੇ ਆ। ਰਾਜਵੰਤ ਕੌਰ 647-674-4735 ਰਾਜਵੰਤ ਕੌਰ 647-674-4735 ਰਾਜਵੰਤ ਕੌਰ ਦੇ ਨਾਲ ਗੱਲਬਾਤ ਤੁਸੀਂ ਜ਼ਰੂਰ ਕਰੋ ਅਤੇ ਗੱਡੀਆਂ ਘਰਾਂ ਦੀ ਇੰਸ਼ੋਰੈਂਸ ਵਿੱਚ ਵਧੀਆ ਟੌਪ ਦਾ ਇੱਕ ਚੰਗਾ ਡਿਸਕਾਊਂਟ ਤੁਸੀਂ ਲੈ ਸਕਦੇ ਹੋ। ਸੋ ਅੱਜ ਨਾਲ ਦੀ ਨਾਲ ਮੈਸੀ ਸਾਹਿਬ ਵੀ ਖੇਡ ਰਿਹਾ ਹੈ ਫੀਫਾ ਵਰਲਡ ਕੱਪ, ਮੈਸੀ ਦੇ ਨਾਲੇ ਮੈਨੂੰ ਲੱਗਦਾ ਕਿ ਗੋਲ ਵੀ ਕੀਤਾ, ਯੈਸ 1-0 ਕਾਬੋ ਵਰਡੇ ਨਾਲ ਖੇਡ ਰਿਹਾ। ਸੋ ਹੁਣ ਪ੍ਰੋਬੇਬਿਲਿਟੀ ਅਰਜਨਟੀਨਾ ਦੀ 94% ਹੈ ਜਿੱਤਣ ਦੀ। ਮੈਸੀ ਕਹਿੰਦਾ ਹੋਊਗਾ ਯਾਰ ਕਿ ਕੱਲ੍ਹ ਰੋਨਾਲਡੋ ਨੇ ਪੱਟੇ ਚੱਕ ਤੇ, ਅੱਜ ਮੇਰੀ ਵਾਰੀ ਹੈ ਕਿ ਮੈਂ ਕਿਉਂ ਪਿੱਛੇ ਹਟਾਂ। ਸੋ ਲੈਟਸ ਸੀ, ਦੇਖਦੇ ਹਾਂ ਕਿ ਕੀ ਬਣਦਾ, ਜਿੱਤ ਜਾਣਗੇ ਅਰਜਨਟੀਨਾ ਵਾਲੇ, ਕਿਹੜਾ ਇੰਨੀ ਛੇਤੀ ਹਾਰਨ ਲੱਗੇ ਆ, ਏਡੀ ਵੱਡੀ ਟੀਮ ਹੈ, ਏਡਾ ਵੱਡਾ ਸੋਕਰ ਦਾ ਦੇਸ਼ ਹੈ। ਬਟ ਜਿਹੜੇ ਹਿਸਾਬ ਨਾਲ ਕੱਲ੍ਹ ਰੋਨਾਲਡੋ ਨੂੰ ਇੱਕ ਪਿਆਰ ਮਿਲਿਆ ਟੋਰਾਂਟੋ ਵੱਲੋਂ ਨਾ, ਮੈਨੂੰ ਲੱਗਦਾ ਮੈਂ ਪਹਿਲੀ ਵਾਰ ਦੇਖਿਆ ਵੀ ਕਿਸੇ ਐਥਲੀਟ ਨੂੰ ਇੱਥੇ ਆਉਣ 'ਤੇ ਇੰਨਾ ਪ੍ਰੇਮ ਇੰਨਾ ਪਿਆਰ ਮਿਲਿਆ ਹੋਵੇ। ਸੜਕਾਂ ਭਰੀਆਂ ਰੋਨਾਲਡੋ ਦੀਆਂ, ਕਹਿ ਲਓ ਕਿ ਰੋਨਾਲਡੋ ਲਈ ਚੀਕਾਂ ਮਾਰ ਰਹੇ, ਪੋਰਚੁਗਲ ਦੇ ਲੋਕ ਚੀਕਾਂ ਮਾਰ ਰਹੇ। ਉਹ ਜਿਹੜੀ ਪੋਰਚੁਗਲ ਦੀ ਟੀਮ ਵੀ ਸੀ ਨਾ, ਉਹ ਵੀ ਬਹੁਤ ਹੈਰਾਨ ਸੀ ਕਿ ਬੱਲੇ ਬੱਲੇ ਯਾਰ ਇਹ ਹੋ ਕੀ ਰਿਹਾ। ਉਹਨਾਂ ਲਈ ਵੀ ਕਾਫੀ ਵੱਡੀ ਗੱਲ ਹੈ, ਮੇ ਬੀ ਹੋ ਸਕਦਾ ਉਹਨਾਂ ਨੇ ਕਦੇ ਐਕਸਪੈਕਟ ਹੀ ਨਹੀਂ ਕੀਤਾ ਕਿ ਟੋਰਾਂਟੋ ਵਰਗੀ ਸਿਟੀ 'ਚ ਆਉਣਗੇ ਅਤੇ ਇੰਨਾ ਉਹਨਾਂ ਨੂੰ ਇੱਕ ਪਿਆਰ ਮਿਲੇਗਾ, ਇੰਨੀ ਇੱਕ ਉਹਨਾਂ ਲਈ ਇੰਨਾ ਕਰੇਜ਼ ਪੈਦਾ ਹੋਵੇਗਾ। ਅਤੇ ਗੋਲ ਆਪਣਾ ਕੋਚ ਵੀ ਪੋਰਚੁਗਲ ਦਾ, ਉਹ ਵੀ ਕਹਿੰਦਾ ਯਾਰ ਕਿ ਟੋਰਾਂਟੋ ਦੇ ਵਿੱਚ ਹੋਰ ਵੀ ਗੇਮਾਂ ਹੋਣੀਆਂ ਚਾਹੀਦੀਆਂ। ਆਪਣੀ ਅਖੀਰਲੀ ਗੇਮ ਸੀ ਕੱਲ੍ਹ, ਜਿਹਨਾਂ ਨੇ ਦੇਖ ਲਈ ਉਹਨਾਂ ਲਈ ਬੱਲੇ ਬੱਲੇ ਬਹਿ ਜਾ। ਜਿਨ੍ਹਾਂ ਨੇ ਨਹੀਂ ਦੇਖੀ ਚਲੋ ਕੋਈ ਗੱਲ ਨਹੀਂ, ਹੁਣ ਵਰਲਡ ਕੱਪ ਮਾਇਆਮੀ ਜਾ ਕੇ ਦੇਖਿਆ, ਹਿਊਸਟਨ ਜਾ ਕੇ ਦੇਖਿਆ, ਉਹ ਕੱਲ੍ਹ ਨੂੰ ਕੈਨੇਡਾ ਦਾ ਅਤੇ ਮੋਰਾਕੋ ਦਾ ਮੈਚ ਹਿਊਸਟਨ 'ਚ ਹੋ ਰਿਹਾ। ਬਟ ਕੱਲ੍ਹ ਵਾਕਈ ਇੱਕ ਹਿਸਟਰੀ ਸੀ, ਸੋ ਇਤਿਹਾਸ ਸਿਰਜਿਆ ਗਿਆ ਅਤੇ ਇਟ ਵਾਜ਼ ਅ ਗ੍ਰੇਟ

0: ਟਰੈਕ ਤੇ ਜਮਾ ਹੀ ਨਹੀਂ ਪੜਨਾ ਚਾਹੀਦਾ, ਉਹ ਤਾਂ ਸਭ ਤੋਂ ਖਤਰਨਾਕ ਹੈ। ਜੇ ਤੁਹਾਡਾ ਕਦੇ ਦਿਲ ਟੁੱਟਿਆ, ਤੁਹਾਡੇ ਕਿਸੇ ਯਾਰ ਮਿੱਤਰ ਦਾ ਕਦੇ ਦਿਲ ਟੁੱਟਿਆ, ਤਾਂ ਉਸ ਸਿਚੁਏਸ਼ਨ ਚੋਂ ਤੁਸੀਂ ਕਿਵੇਂ ਨਿਕਲੇ ਆ, ਉਹ ਕਿਵੇਂ ਨਿਕਲੇ। ਨੰਬਰ ਹੈ ਆਪਣਾ 905-673-3337, 905-673-3337, 905-673-3337 ਆਪਣਾ ਨੰਬਰ ਹੈ, 905-673-3337। ਤੁਹਾਡਾ ਕੀ ਐਕਸਪੀਰੀਅੰਸ ਹੈ, ਤੁਹਾਡਾ ਕੀ ਓਪੀਨੀਅਨ ਹੈ, ਤੁਸੀਂ ਅੱਜ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ। ਦੇਖੋ ਬੜੇ ਲੋਕ ਨੇ ਜਿਹੜੇ ਇਸ ਸਿਚੁਏਸ਼ਨ ਚੋਂ ਮੇ ਬੀ ਲੰਘੇ ਵੀ ਹੋਣਗੇ, ਜਿਹੜੇ ਕਹਿੰਦੇ ਨਵੀਂ ਯਾਰ ਇਸ ਤਾਂ ਮਸਾਂ ਲੰਘੇ ਆ, ਸਾਨੂੰ ਤਾਂ ਲੱਗ ਗਏ 2-4 ਸਾਲ ਲੱਗ ਜਾਂਦੇ ਆ, ਕਈਆਂ ਨੂੰ 10-10 ਸਾਲ ਵੀ ਲੱਗ ਜਾਂਦੇ ਆ। ਚਲੋ ਇਹ ਇੱਕ ਯੂਨੋ ਇੱਕ ਐਸਾ ਸਿਚੁਏਸ਼ਨ ਹੈ, ਲੱਗਦਾ ਤਾਂ ਹੁੰਦਾ ਕਈਆਂ ਨੂੰ ਬਾਹਰੋਂ ਬਾਹਰੋਂ ਵੀ ਨਹੀਂ ਯਾਰ ਏਡੀ ਕਿਹੜੀ ਗੱਲ ਹੈ, ਤੁਸੀਂ ਭੁੱਲੋ ਅਤੇ ਅੱਗੇ ਵਧੋ। ਜਿਹੜਾ ਬੰਦਾ ਇਸ ਜਾਲ 'ਚ ਫਸ ਜਾਂਦਾ ਉਹਨੂੰ ਫਿਰ ਕਿਤੇ ਨਾ ਕਿਤੇ ਨਿਕਲਣਾ ਔਖਾ, ਉਹਨੂੰ ਪੁੱਛ ਕੇ ਦੇਖੋ ਕਿ ਕਿੰਨਾ ਮੁਸ਼ਕਿਲ ਹੈ। 8708 ਹੈਲੋ, ਹੈਲੋ ਜੀ,
1: ਹਾਂਜੀ ਨਵੀਂ ਭਾਜੀ,
0: ਹਾਂਜੀ ਵੈਲਕਮ, ਆਪਣਾ ਰੇਡੀਓ ਵੋਲਿਊਮ ਥੱਲੇ ਕਰ ਲਓ ਪਲੀਜ਼।
1: ਹਾਂਜੀ ਮੈਂ ਕਰ ਲਈ ਥੱਲੇ ਭਾਜੀ, ਤੁਸੀਂ ਜਿਹੜਾ ਕੁਐਸਚਨ ਪੁੱਟ ਕੀਤਾ ਰਿਗਾਰਡਿੰਗ ਪੈਗ ਲਗਾ ਲੈਣਾ ਚਾਹੀਦਾ ਜਾਂ ਨਹੀਂ ਲਗਾ ਲੈਣਾ ਚਾਹੀਦਾ, ਇਹਦੇ ਵਿੱਚ ਪੈਗ ਲਗਾਉਣ ਤੇ ਨਾ ਲਗਾਉਣ ਦਾ ਕੋਈ ਲਿੰਕ ਹੀ ਨਹੀਂ ਹੈ ਕਿ ਦਿਲ ਟੁੱਟਿਆ ਹੋਇਆ, ਕਿਉਂਕਿ ਪੈਗ ਲਗਾਉਣ ਤੋਂ ਬਾਅਦ ਜਿਸ ਨਾਲ ਤੁਹਾਡਾ ਨਸ਼ਾ ਫਿਰ ਉਤਰੇਗਾ, ਫਿਰ ਤੇ ਉਸੇ ਵਾਪਸ ਤੁਸੀਂ ਉਹਦੇ ਚ ਰਹੋਗੇ।
0: ਬੰਦਾ ਕਹਿੰਦਾ ਕਿ ਥੋੜੇ ਸਮੇਂ ਲਈ ਭੁੱਲ ਜਾਈਦਾ, ਯਾਰਾਂ ਦੋਸਤਾਂ ਨਾਲ ਬਹਿ ਕੇ 2-4 ਪੈਗ ਲਾ ਲਓ, ਗਾਣੇ ਸੁਣ ਲਓ, ਬੰਦਾ ਠੀਕ ਹੋ ਜਾਂਦਾ।
1: ਲੇਕਿਨ ਥੋੜੇ ਸਮੇਂ ਵਾਸਤੇ ਭੁੱਲੋਗੇ ਫਿਰ ਯਾਦ ਆਣੀ, ਫਿਰ ਪੈਗ ਲਾਉਣਾ ਪੈਣਾ ਭਾਜੀ, ਫਿਰ ਉਸ ਤੋਂ ਚੰਗਾ ਇਹ ਨੀ ਕਿ ਲਾਈਫ 'ਚ ਅੱਗੇ ਵਧਣਾ ਚਾਹੀਦਾ ਤੇ ਅੱਗੇ ਕੋਈ ਅਗਲਾ ਸੋਚਣਾ ਚਾਹੀਦਾ ਲਾਈਫ ਵਾਸਤੇ।
0: ਫਿਰ ਕੀ ਕਰੇ ਕੀ ਬੰਦਾ, ਇਹੀ ਤਾਂ ਫਿਰ ਮਿਲੀਅਨ ਡਾਲਰ ਕੁਐਸਚਨ ਹੈ,
1: ਕੋਈ ਹੋਰ ਢੂੰਡ ਲੈ ਭਾਜੀ।
0: ਨਹੀਂ ਪਰ ਫਿਰ ਜਿਹੜਾ ਉਸ ਬੰਦੇ ਨੂੰ ਪੁੱਛ ਕੇ ਦੇਖੋ, ਕਹਿੰਦਾ ਨਹੀਂ ਯਾਰ ਉਹਦੇ ਵਰਗੀ ਤਾਂ ਹੈ ਹੀ ਕੋਈ ਨੀ।
1: ਨਹੀਂ ਭਾਜੀ ਦੇਖੋ, ਜਿੱਥੇ ਜਿਹੜੀ ਚੀਜ਼ ਮਿਲ ਨਹੀਂ ਸਕਦੀ ਫਿਰ ਤੇ ਉਹ ਕੁਛ ਕਹਿ ਨਹੀਂ ਨਾ ਸਕਦੇ, ਜੇ ਉਹਦੇ ਵਰਗੀ ਕੋਈ ਨੀ ਹੈਗੀ ਤੇ ਫਿਰ ਇਸ ਦੁਨੀਆਂ 'ਚ ਫਿਰ ਉਹ ਤੇ ਬੰਦਾ ਆਪਣੇ ਆਪ ਨੂੰ ਇਹ ਇੰਜ ਹੈ ਕਿ ਆਪਣੇ ਆਪ ਨੂੰ ਹੀ ਖਤਮ ਕਰੀ ਜਾ ਰਿਹਾ ਉਹ।
0: ਤੁਸੀਂ ਮੈਨੂੰ ਦੱਸੋ, ਤੁਸੀਂ ਕਦੇ ਸਿਚੁਏਸ਼ਨ 'ਚ ਦੇਖੋ, ਤੁਹਾਡੀ ਕਾਲ ਹੀ ਕੱਟੀ ਗਈ। ਚਲੋ ਓਕੇ, ਸੋ 905-673-3337 ਨੰਬਰ ਹੈ, ਹੋ ਸਕਦਾ ਤੁਹਾਡਾ ਮੇ ਬੀ ਕੋਈ ਕਨੈਕਸ਼ਨ ਦਾ ਇਸ਼ੂ ਹੈ, ਬਟ ਹੁਣ ਕਹਿਣਾ ਤਾਂ ਇਹੀ ਤਾਂ ਯਾਰ, ਫਿਰ ਤੁਹਾਨੂੰ ਸਵਾਲ ਹੈ, ਮੂਵ ਔਨ ਕਰੋ, ਇਹ ਤਾਂ ਹੁਣ ਕੋਈ ਵੀ ਕਹਿ ਸਕਦਾ। ਹੁਣ ਜੇ ਮੈਂ ਪੈਸੇ ਕਮਾਉਣੇ ਆ, ਬਸ ਪੈਸੇ ਕਮਾ ਲਓ, ਕੋਈ ਪੈਸੇ ਕਮਾਉਣ ਦਾ ਫਾਰਮੂਲਾ ਤਾਂ ਹੈ, ਮੂਵ ਔਨ ਕਰਨ ਦਾ ਫਾਰਮੂਲਾ ਤਾਂ ਹੈ। ਸੋ ਦੁਆਬਾ ਟਰੈਵਲ ਦਾ ਨੰਬਰ ਵੀ ਤੁਹਾਨੂੰ ਦਿੰਦੇ ਹਾਂ, ਦੁਆਬਾ ਟਰੈਵਲ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ। ਤੁਸੀਂ ਅਗਰ ਇੰਡੀਆ ਦੀਆਂ ਟਿਕਟਾਂ ਲੈਣੀਆਂ ਨੇ ਦੁਆਬਾ ਟਰੈਵਲ, ਇੰਡੀਆ ਜਾਣਾ, ਇੰਡੀਆ ਤੋਂ ਕਿਸੇ ਨੇ ਆਉਣਾ, ਹੁਣ ਤੁਸੀਂ ਸਪਟੈਂਬਰ ਅਕਤੂਬਰ ਨਵੰਬਰ 'ਚ ਜਾਣਾ ਇੰਡੀਆ, ਤਾਂ ਦੁਆਬਾ ਟਰੈਵਲ ਨੂੰ ਕਾਲ ਕਰੋ, ਇਹਨਾਂ ਤੋਂ ਵਧੀਆ ਪ੍ਰਾਈਸ, ਇਹਨਾਂ ਤੋਂ ਟੌਪ ਦੀ ਸਰਵਿਸ ਨਹੀਂ ਕਿਸੇ ਨੇ ਦੇਣੀ। ਦੁਆਬਾ ਟਰੈਵਲ 905-796-7800, 0377 ਹੈਲੋ, ਸਸਕਾ ਜੀ ਕਿਵੇਂ ਹੋ?
2: ਗੋਲਗੱਪੇ ਖਾਣ ਚਲ ਜਾਂਗੇ, ਗਰਮੀ ਹੋ ਰਹੀ ਹੈ, ਕੁਛ ਨੀ ਯਾਦ ਰਹਿਣਾ ਭਾਜੀ,
0: ਜਿਹੜਾ ਬੰਦਾ ਹੁਣ ਕਹਿੰਦਾ ਯਾਰ ਨਹੀਂ ਯਾਰ ਮੈਂ ਨੀ ਜਿਮ ਜਾਣਾ, ਮੇਰੇ ਤੋਂ ਨੀ ਜਾ ਹੁੰਦਾ, ਮੈਂ ਤਾਂ ਉਦਾਸ ਹੀ ਬਹੁਤ ਆ, ਮੇਰੇ ਤੋਂ ਨੀ ਕਮਰੇ ਚੋਂ ਨਿਕਲ ਹੁੰਦਾ, ਉਹਨੂੰ ਕੀ ਕਹੋਗੇ ਫਿਰ?
2: ਉਹਨੂੰ ਭਾਜੀ ਫਿਰ ਉਹਦੇ ਨਾਲ ਲੜਨਾ ਪੈਣਾ ਥੋੜਾ ਜਿਹਾ, ਉਹਨੂੰ ਮਹਿਸੂਸ ਹੋਊਗਾ ਵੀ ਹਾਂ ਮੇਰੇ ਤੋਂ ਹੱਥ ਪੱਲੇ ਚੱਲ ਨੀ ਰਹੇ, ਕੱਲ ਨੂੰ ਜੇ ਉਹਦੀ ਫੈਮਿਲੀ ਹੋਊਗੀ ਕੋਈ, ਹੈ ਨਾ, ਉਹ ਕਿੱਦਾਂ ਪ੍ਰੋਟੈਕਟ ਕਰੂਗਾ? ਇੱਕ ਮਰਦ ਹੈ, ਬੰਦੇ ਦਾ ਸਭ ਤੋਂ ਵੱਡੀ ਰਿਸਪੋਂਸੀਬਿਲਟੀ ਆਪਣੀ ਫੈਮਿਲੀ ਨੂੰ ਪ੍ਰੋਟੈਕਟ ਕਰਨਾ, ਉਹਦੇ ਲਈ ਬੰਦੇ ਨੂੰ ਤਾਕਤਵਰ ਬੰਨਾ ਪੈਣਾ, ਹੈ ਨਾ, ਜਿਮ ਜਾਊਗਾ, ਉਹਦੀ ਸਿਹਤ ਵਧੀਆ ਹੋਊਗੀ ਤਾਂ ਹੀ ਉਹ ਪ੍ਰੋਟੈਕਟ ਕਰੂ ਨਾ, ਕੁੜੀ ਵੀ ਅਗਲੀ ਕੋਈ ਤਾਂ ਹੀ ਲਾਈਕ ਕਰੂਗੀ ਨਾ ਉਹਨੂੰ, ਤੇ ਬੰਦਾ ਹੀ ਮਰਿਆ ਪਿਆ ਕਮਰੇ 'ਚ ਰੀਲਾਂ ਸਕਰੋਲ ਕਰੀ ਜਾ ਰਿਹਾ, ਮੇ ਬੀ ਹੋ ਸਕਦਾ ਇੱਧਰ ਉੱਧਰ ਦੀਆਂ ਗੰਦੀਆਂ ਚੀਜ਼ਾਂ ਦੇਖ ਲੂ ਹੈ ਨਾ, ਫਿਰ ਡਿਸਟਰੈਕਟ ਹੋ ਜਾਊਗਾ, ਫਿਰ ਹੋਈ ਜਾਊਗਾ, ਫਿਰ ਉਹਨੇ ਦੂਜਿਆਂ ਨੂੰ ਕੰਪੇਅਰ ਕਰੀ ਜਾਣਾ।

0: ਆਪਣੇ ਨਾਲ ਯਾਰ ਮੈਂ ਤਾਂ ਇੱਦਾਂ ਦਾ ਹੈ ਨਹੀਂ, ਉਹ ਦੇਖੋ ਇੱਦਾਂ ਕਰ ਰਿਹਾ, ਉਹਨੇ ਆਪਣੇ ਬਾਰੇ ਨੈਗੇਟਿਵ ਸੋਚੀ ਆ ਨਾ, ਉਹ ਨੈਗੇਟਿਵ ਹੀ ਹੋ ਜਾਊਗਾ ਉਹਦੇ ਨਾਲ। ਉੱਥੋਂ ਨਿਕਲਣਾ ਪੈਣਾ, ਆਪਣੇ ਪਾਰਕ ਜਾ, ਜੇ ਜਿਮ ਨਹੀਂ ਜਾਣਾ ਨੇੜੇ, ਉੱਥੇ ਬਹਿ, ਨੇਚਰ ਦੇਖ, ਬੱਚੇ ਖੇਡਦੇ ਹੁੰਦੇ ਨਾ, ਕੁੱਤੇ ਭੱਜਦੇ ਹੁੰਦੇ, ਉਹਨਾਂ ਨਾਲ ਦੇਖ। ਸਭ ਤੋਂ ਬੈਸਟ ਹੈ ਭਾਜੀ ਪੜੋਸੀਆਂ ਦਾ, ਜੇ ਆਪਣਾ ਕੁੱਤਾ ਨਹੀਂ ਹੈ ਨਾ ਡੋਗੀ, ਪੜੋਸੀਆਂ ਤੋਂ ਕਿਸੇ ਦੇ ਕੋਲ ਹੋਏਗਾ ਕੁੱਤਾ ਹੈ ਨਾ, ਉਹਦੇ ਸਿਰ ਤੇ ਹੱਥ ਫੇਰ, ਹੈ ਨਾ, ਵਧੀਆ ਪਿਆਰ ਕਰ, ਬਹੁਤ ਵਧੀਆ ਭਾਜੀ ਸਟ੍ਰੈਸ ਬੂਸਟਰ ਹੈ। ਮੈਂ ਇਹ ਕਰਦਾ ਹੁੰਦਾ, ਸਾਡੇ ਕੋਲ ਕੁੱਤਾ ਨਹੀਂ ਹੈ, ਮੈਂ ਰੱਖਣਾ ਚਾਹੁੰਦਾ, ਬਟ ਹਾਲੇ ਸਿਚੁਏਸ਼ਨ ਸਹੀ ਨਹੀਂ ਹੈ, ਸਾਡੇ ਪੜੋਸੀਆਂ ਦੇ ਹੈਗੇ ਹੈ ਨਾ, ਜਦੋਂ ਵੀ ਪਾਰਕ ਚ ਮਿਲਦਾ ਮੈਂ ਹਰ ਵਾਰੀ ਉਹਦੇ ਸਿਰ ਤੇ ਹੱਥ ਫੇਰਦਾ ਭਾਈ, ਮੰਨ ਕੇ ਦੇਖਿਓ ਕੋਈ ਸਟ੍ਰੈਸ ਨਹੀਂ ਰਹਿੰਦੀ, ਤੁਸੀਂ ਸਭ ਭੁੱਲ ਜਾਂਦੇ ਹੋ।
1: ਤੁਹਾਡਾ ਤੁਹਾਡਾ ਤੁਹਾਡਾ ਭਾਜੀ ਦਿਲ ਟੁੱਟਿਆ
0: ਭਾਈ? ਸਕੂਲ ਟਾਈਮ ਕਾਲਜ ਟਾਈਮ ਸੀਗਾ, ਹੁਣ ਤਾਂ ਨਹੀਂ।
1: ਸਕੂਲ ਕਾਲਜ ਟਾਈਮ ਹੈ?
0: ਹਾਂਜੀ ਹਾਂ, ਹੁਣ ਤਾਂ ਨਹੀਂ, ਹੁਣ ਤਾਂ ਬਸ ਇਹੀ ਹੈ ਵੀ ਪੈਸੇ ਕਮਾਓ ਤੇ ਆਪਣੇ ਮੰਮੀ ਡੈਡੀ ਨੂੰ ਖੁਸ਼ ਕਰੋ, ਹੈਨਾ, ਇਹੀ ਗੋਲ ਹੈ ਹੁਣ।
1: ਚਲੋ ਸੁਣ, ਤੁਹਾਡੇ ਲਈ ਤਾਂ ਫਿਰ ਕਹਿਣਾ ਸੌਖਾ, ਜਿਮ ਜਾਓ, ਯੇ ਕਰੋ, ਵੋ ਕਰੋ, ਥੋੜਾ ਤਾਂ ਦਿਲ ਹੀ ਨਹੀਂ ਟੁੱਟਿਆ ਕਦੇ, ਤੁਹਾਨੂੰ ਕੀ ਪਤਾ ਉਹਦੀ ਕੀ ਫੀਲਿੰਗ ਹੈ
0: ਭਾਈ। ਦਿਲ ਹਰੇਕ ਬੰਦਾ ਟੁੱਟਿਆ ਹੁੰਦਾ ਹੈ ਨਾ, ਪਰ ਉਹ ਬੈਟਰ ਹੈ ਕਿ ਜਿੰਨੀ ਛੇਤੀ ਉਸ ਤੋਂ ਓਵਰਕਮ ਕਰ ਲੋਗੇ। ਜੇ ਉਹ ਚ ਵੜੇ ਰਹਿਣਾ ਹੈ ਨਾ ਕਮਰੇ ਚ, ਉਸੇ ਨੂੰ ਯਾਦ ਕਰੀ ਜਾਣਾ, ਉਹ ਕਹਿੰਦਾ ਹੈ ਨੀ ਵਾਪਸ ਆ ਜਾਣਾ, ਉਹਨੇ ਉਹਨੂੰ ਕਰਕੇ ਦਿਖਾਉਣਾ ਵੀ ਇਹ ਤੁਹਾਡਾ ਨੁਕਸਾਨ ਨੀ, ਉਹਦਾ ਨੁਕਸਾਨ ਹੈ ਜਿਹਨੇ ਕਰਕੇ ਤੁਹਾਡਾ ਦਿਲ ਟੁੱਟਿਆ, ਕਿ ਤੁਸੀਂ ਬੈਟਰ ਹੋ ਉਹਦੇ ਨਾਲ।
1: ਚਲੋ ਠੀਕ ਹੈ, ਥੈਂਕ ਯੂ ਵੈਰੀ, ਬਹੁਤ ਸ਼ੁਕਰੀਆ। ਸੋ ਇਹਨਾਂ ਦਾ ਤਾਂ ਕਦੇ ਟੁੱਟਿਆ ਨਹੀਂ, ਇਹ ਹੁਣ ਬੜਾ ਠੀਕ ਹੈ, ਇਹਨਾਂ ਦਾ ਵਧੀਆ, ਵੈਸੇ ਇਹਨਾਂ ਦੀ ਸਲਾਹ ਠੀਕ ਹੈ, ਜਿਮ ਜੁਮ ਜਾਓ, ਖਾਣਾ ਪੀਣਾ ਖਾਓ, ਬਾਹਰ ਨਿਕਲੋ, ਪਾਰਕਾਂ ਪੂਰਕਾਂ ਜਾਓ, ਨੇਚਰ ਦੇ ਨਾਲ ਕਨੈਕਟ ਕਰੋ। ਬਟ ਜਿਹੜਾ ਬੰਦਾ ਉਸ ਸਿਚੁਏਸ਼ਨ 'ਚੋਂ ਨਿਕਲਿਆ ਨਹੀਂ ਨਾ, ਉਹਨੂੰ ਕਹਿਣੀਆਂ ਚੀਜ਼ਾਂ ਕਈ ਵਾਰ ਸੌਖੀਆਂ ਲੱਗਦੀਆਂ। ਸੋ ਨੰਬਰ ਹੈ ਆਪਣਾ 905-673-3337। ਜਿਹੜਾ ਬੰਦਾ ਲੰਘਿਆ ਜਾਂ ਤੁਸੀਂ ਆਪਣੇ ਕਿਸੇ ਯਾਰ ਮਿੱਤਰ ਨੂੰ ਦੇਖਿਆ ਉਹ ਲੰਘਿਆ, ਤਾਂ ਤੁਸੀਂ ਸ਼ੇਅਰ ਕਰ ਸਕਦੇ ਹੋ, ਕਿਉਂਕਿ ਐਕਸਪੀਰੀਅੰਸ ਤਾਂ ਫਿਰ ਐਕਸਪੀਰੀਅੰਸ ਹੀ ਹੁੰਦਾ। ਇੰਡੀਅਨ ਫਰੂਟ ਲੈਂਡ ਨੂੰ ਯਾਦ ਰੱਖੋ, ਕਿਸੇ ਨੇ ਵੀ ਅਗਰ ਗਰੋਸਰੀ ਕਰਨੀ ਹੈ, ਇੰਡੀਅਨ ਫਰੂਟ ਲੈਂਡ ਵੱਖਰੀਆਂ ਵੱਖਰੀਆਂ ਲੋਕੇਸ਼ਨਸ, ਬਵੇਡ ਐਂਡ ਸ਼ਿੰਕਿਊਜ਼ੀ, ਕੁਈਨ ਐਂਡ ਸ਼ਿੰਕਿਊਜ਼ੀ, ਮੇਫੀਲਡ ਕ੍ਰੈਡਿਟ ਵਿਊ, ਸੈਂਡਲਵੁੱਡ ਐਂਡ ਹਰਨਟੇਰੀਓ, ਤੁਸੀਂ ਇੰਡੀਅਨ ਫਰੂਟ ਲੈਂਡ ਕੇਂਬਰਿਜ ਵੀ ਜਾਓ, ਗੁਐਲਫ ਵੀ ਜਾਓ, ਅਤੇ ਵਧੀਆ ਆਪਣੀ ਟੋਪ ਟੋਪ ਟੋਪ ਦੀ ਗਰੋਸਰੀ ਕਰੋ ਇੰਡੀਅਨ ਫਰੂਟ ਲੈਂਡ। ਨਾਲ ਇਹਨਾਂ ਦੇ ਹਰ ਇੱਕ ਗਰੋਸਰੀ ਸਟੋਰ ਦੇ ਨਾਲ ਰੈਸਟੋਰੈਂਟ ਹੈ ਤੰਦੂਰੀ ਗ੍ਰਿਲ। 4883 ਹੈਲੋ
2: ਨਵੀਂ ਜੀ, ਕੀ ਹਾਲ ਆ ਭਾਜੀ?
1: ਵਧੀਆ ਜੀ, ਕਿਵੇਂ ਹੋ ਕਿਵੇਂ ਹੋ?
2: ਦਿਲ ਤੋਂ ਤੋੜੀ ਜਾਂਦੇ ਹੋਏ ਅੱਜ ਸ਼ੁੱਕਰਵਾਰ ਨੂੰ ਲੋਕਾਂ ਦੇ।
1: ਹਾਂ, ਸ਼ੁੱਕਰਵਾਰ ਨੂੰ ਹੀ ਟੁੱਟਦੇ ਹੁੰਦੇ ਆ।
2: ਮੈਂ ਤਾਂ ਇਹ ਗੱਲ ਲੱਗਾ ਸੀ,
1: ਕਿਉਂਕਿ ਬਾਕੀ ਤਾਂ ਦਿਨ ਕੰਮ ਹੁੰਦੇ ਆ, ਫਿਰ ਕੁੜੀ ਕਹਿੰਦੀ ਹੈ ਜੇ ਦਿਲ ਤੋੜਨਾ ਮੰਡੇ ਟਿਊਜ਼ਡੇ ਵੈਨਸਡੇ ਥਰਸਡੇ ਤਾਂ ਮੈਂ ਬਿਜ਼ੀ ਹਾਂ, ਫਰਾਈਡੇ ਨੂੰ ਤੋੜਦੀ ਹਾਂ, ਫਿਰ ਸੈਟਰਡੇ ਸੰਡੇ ਮੈਂ ਵੀ ਫਨ ਕਰ ਲੂੰਗੀ।
2: ਤੁਹਾਡਾ
1: ਕਿਤੇ ਟੁੱਟਿਆ?
2: ਨਹੀਂ ਮੇਰਾ ਟੁੱਟਿਆ ਵੀ ਕਵਾਂ ਜੀ, ਉਲਟਾ ਮੈਂ ਹੀ ਤੋੜੇ ਨੇ।
1: ਬੋਲੇ ਤੁਹਾਡੇ, ਤੁਸੀਂ ਤੋੜੇ ਨੇ?
2: ਤੈਨੂੰ ਚੋਣ ਵਾਲੇ ਕਿੰਨੇ, ਇੰਨਾ ਕੁ ਸੋਹਣਿਆ ਪਿਆਰ ਵੀ ਨੀ ਕਰਦਾ ਜਿੰਨਾ ਸਾਡਾ ਤੋੜਦਾ ਦਿਲ।
1: ਹਾਏ ਹਾਏ, ਕਿਆ ਬਾਤ ਹੈ! ਕਿਹੜੀ ਗੱਲੋਂ ਤੋੜੇ ਤੁਸੀਂ?
2: ਕੁੜੀ ਨਾ ਮੈਨੂੰ ਪਿਆਰ ਕਰਦੀ ਸੀ ਹਨਾ ਅੰਦਰੋਂ ਅੰਦਰੀ, ਤੇ ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਮੈਂ ਜਾਣਾ ਵਾ ਬਾਹਰ, ਤੇ ਇਸ ਕਰਕੇ ਮੈਂ ਵੀ ਮੇਰੇ ਘਰਦਿਆਂ ਨੇ ਮੰਨਣਾ ਨਹੀਂ ਹੈਗਾ, ਆਪਣਾ ਕਾਸਟ ਦਾ ਇਸ਼ੂ ਪੈ ਜਾਣਾ ਵਾ, ਤੇ ਹਾਲ ਚਲ ਮੈਂ ਇਹਨਾਂ ਚੀਜ਼ਾਂ ਬਿਲੀਵ ਨਹੀਂ ਕਰਦਾ ਹੈਗਾ, ਪਰ ਵੀ ਉਹਨੂੰ ਘਰਦੇ ਨਹੀਂ ਮੰਨਦੇ, ਤੇ ਤਾਂ ਕਰਕੇ ਉਹ ਜ਼ਿਆਦਾ ਮਤਲਬ ਸੀਰੀਅਸ ਸੀ ਮੈਨੂੰ ਲੈ ਕੇ ਜੀ, ਤੇ ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ ਆਪਣਾ ਵਿਆਹ ਹੋ ਨਹੀਂ ਪਾਉਣਾ ਹੈਗਾ, ਫਿਰ ਆਪਾਂ ਕਿਉਂ ਸਲਾਹ ਤੁਰਨਾ, ਤੇ ਬਸ ਇਸੇ ਕਾਰਨਾ ਕਰਕੇ ਨਵੀਂ ਜੀ ਫਿਰ ਉਹ ਬਸ ਹੋ ਗਈ ਜੀ, ਸੈਡ ਹੋ ਗਈ ਬਹੁਤ ਜ਼ਿਆਦਾ।
1: ਚਲੋ ਠੀਕ ਹੈ, ਠੀਕ ਹੈ, ਥੈਂਕ ਯੂ ਵੈਰੀ, ਬਹੁਤ ਸ਼ੁਕਰੀਆ ਤੁਹਾਡਾ। ਸੁੱਖ ਭਾਜੀ ਸਾਡੇ ਨਾਲ ਗ੍ਰੈਂਡ ਆਫ ਫਰੀਡ ਤੋਂ ਇੱਕ ਵਾਰ ਫਿਰ ਜੀ, ਸੁੱਖ ਭਾਜੀ
3: ਬਹੁਤ ਸ਼ੁਕਰੀਆ, ਧੰਨਵਾਦ ਨਵੀ ਬਾਈ ਜੀ। ਬਿਲਕੁਲ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ, ਹੁਣ ਵੀ ਬਾਈ ਜੀ ਰਿਕਲਾਈਨਰ ਸੋਫਾ ਸੈੱਟ ਲੈ ਕੇ ਗਏ ਨੇ ਤੇ ਟੈਲੀਵਿਜ਼ਨ ਨਵੀ ਬਾਈ ਜੀ ਨਾਲ ਹੀ ਤੋਹਫਾ ਦਿੱਤਾ, ਸੋ ਆਈ ਜਾਓ ਤੋਂ ਆਪਣੇ ਤੋਹਫੇ ਨਾਲ ਦੀ ਨਾਲ ਤੁਸੀਂ ਲਈ ਜਾਓ ਇਸ ਵੀਕਐਂਡ ਦੇ ਉੱਪਰ। ਤੁਸੀਂ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈ ਕਰਨੀ ਆ, ਬੈਡਰੂਮ ਸੈੱਟ, ਸੋਫਾ ਸੈੱਟ, ਡਾਇਨਿੰਗ ਟੇਬਲ, ਕਾਫੀ ਟੇਬਲ, ਤਾਂ ਪਹੁੰਚੋ 294 ਵਾਕਰ ਡਰਾਈਵ ਦੇ ਉੱਪਰ, ਗ੍ਰੈਂਡ ਗ੍ਰੈਂਡ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ ਇਸ ਵੀਕਐਂਡ ਦੇ ਉੱਪਰ, ਤੇ ਨਾਲ ਦੀ ਨਾਲ ਤੁਹਾਨੂੰ ਡੀਲ ਦਿੰਦੇ ਹਾਂ ਜਿਹਨਾਂ ਪਰਿਵਾਰਾਂ ਨੇ ਸੋਫਾ ਕਮ ਬੈੱਡ ਲੈਣਾ, ਗ੍ਰੇ ਕਲਰ ਦਾ ਕੋਡਰਾਈ ਫੈਬਰਿਕ ਦਾ ਸੋਫਾ ਕਮ ਬੈੱਡ, ਸੋਫਾ ਕਨਵਰਟ ਇਨ ਟੂ ਬੈੱਡ, ਸੋਫਾ ਕਮ ਬੈੱਡ ਜਿਹਦੀ ਰੈਗੂਲਰ ਕੀਮਤ $700-800 ਸੀ, $299 ਦਾ ਸੋਫਾ ਕਮ ਰੈੱਡ ਗ੍ਰੇ ਕਲਰ ਦਾ 299 ਦੇ ਵਿੱਚ ਲੈ ਕੇ ਜਾ ਸਕਦੇ ਹੋ, ਤੇ ਨਾਲ ਤੋਹਫਾ ਲੈਣਾ ਨਾ ਭੁਲਿਓ। ਸੋ ਗ੍ਰੇ ਕਲਰ ਦਾ ਸੋਫਾ ਕਮ ਬੈੱਡ 299 ਦਾ, ਤੇ ਨਾਲ ਤੋਹਫਾ ਵੀ ਤੁਹਾਨੂੰ ਮਿਲਣਾ। ਸੋ ਬਹੁਤ ਸਾਰੀਆਂ ਡੀਲਾਂ ਤੇ ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ। ਪਹੁੰਚੋ ਫਟਾਫਟ 294 ਵਾਕਰ ਡਰਾਈਵ, 294 ਵਾਕਰ ਡਰਾਈਵ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ। 294 ਵਾਕਰ ਡਰਾਈਵ, ਸੋਫਾ ਕਮ ਬੈੱਡ ਸਿਰਫ 299 ਦਾ, 299 ਡਾਲਰ ਦਾ, ਤੇ ਨਾਲ ਤੋਹਫਾ ਵੀ ਮਿਲਣਾ। 294 ਵਾਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ। ਨਬੀ ਭਾਜੀ
1: ਕੀ ਬਾਤ ਹੈ, ਨੇਰੀ ਸਾਹਿਬ ਬਹੁਤ ਸ਼ੁਕਰੀਆ ਸਰ। 6262 ਹੈਲੋ
4: ਨਮੀ ਭਾਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ?
1: ਬਹੁਤ ਵਧੀਆ ਜੀ, ਕਿਵੇਂ ਹੋ?
4: ਬਹੁਤ ਵਧੀਆ। ਮੈਂ ਨਾ ਤਾਂ ਫੋਨ ਲਾਇਆ, ਮੈਂ ਕਿਹਾ ਤੁਸੀਂ ਲੋਕਾਂ ਨੂੰ ਪੁੱਛੀ ਜਾਂਦੇ, ਤੁਸੀਂ ਦੱਸੋ
1: ਅਗਲੇ ਕਿਤੇ ਨਹੀਂ ਭਾਈ, ਤੁਸੀਂ ਦੱਸੋ ਤੁਹਾਡੇ ਨਾਲ ਕੀ ਹੋਇਆ,
4: ਦੱਸੋ ਫਿਰ ਕੀ ਹੋ ਗਿਆ।
1: ਨਹੀਂ ਨਹੀਂ, ਮੈਂ ਨਾ ਮੈਂ ਤੁਸੀਂ ਨਾ ਤੁਸੀਂ ਮੇਰੀ ਗੱਲ ਨੀ ਮੰਨਣੀ, ਤੁਸੀਂ ਕਹਿਣਾ ਐਵੇਂ ਬੋਲੀ ਜਾਂਦਾ ਨਵੀ ਮੇਰੇ ਨਾਲ। ਮੈਂ ਦੇਖੋ ਮੇਰਾ ਨਾ ਕਿਤੇ ਟੁੱਟਿਆ ਨਾ ਮੈਂ ਕਿਤੇ ਤੋੜਿਆ, ਮੈਂ ਜਿੱਥੇ ਲਾਇਆ ਮੈਂ ਜਿੱਥੇ ਲਾਇਆ ਬਸ ਉੱਥੇ ਨਿਭਾ ਕੇ ਰੱਖੀ ਆ। ਪੱਕੀ ਗੱਲ ਹੈ, ਕੋਈ ਕਹਿੰਦੇ ਹੁੰਦੇ ਆ ਕਿ ਝੂਠ ਨੀ ਹੈਗਾ, ਇਹ ਸੱਚ ਗੱਲ ਹੈ। ਤੁਸੀਂ ਦੱਸੋ ਹੁਣ, ਤੁਸੀਂ ਤੁਸੀਂ ਆਪਣਾ ਦੱਸੋ।
4: ਨਹੀਂ
1: ਅਸੀਂ ਨੀ ਭਾਜੀ, ਅਸੀਂ ਤਾਂ ਨਾ ਦਿਲ ਤੋੜਿਆ ਕਿਸੇ ਦਾ,
4: ਨਾ
1: ਦਿਲ ਸੀ ਨਾ ਸਾਡਾ ਕਿਸੇ। ਚਲੋ ਵਧੀਆ ਗੱਲ ਹੈ, ਬੰਦਾ ਥੋੜੇ ਕਹਿੰਦੇ ਹੁੰਦੇ ਟਰੈਕ ਰੈਕਡ ਜਿਹਾ ਵਧੀਆ ਰਹਿੰਦਾ। ਚਲੋ ਕੋਈ ਨਾ, ਪੁੱਛਦੇ ਉਹਨਾਂ ਨੂੰ ਜਿਹਨਾਂ ਦੇ ਟੁੱਟੇ ਆ, ਜਿਹਨਾਂ ਨੇ ਤੋੜਿਆ। ਥੈਂਕ ਯੂ ਸਰ, ਬਹੁਤ ਸ਼ੁਕਰੀਆ। ਸੋ ਨੰਬਰ ਹੈ ਆਪਣਾ 905-673-3337 905-673-3337 ਆਪਣਾ ਫੋਨ ਨੰਬਰ ਹੈ। ਤੁਸੀਂ ਇੱਕ ਤਾਂ ਜ਼ਰੂਰ ਮੈਸੇਜ ਯਾਦ ਰੱਖੋ ਬਿਯੋਂਡ ਆਈਵੇਅਰ ਦਾ, ਤੁਹਾਨੂੰ ਅਗਰ ਐਨਕਾਂ ਚਾਹੀਦੀਆਂ ਹੰਬਰ ਵੈਸਟ ਅਤੇ ਗੋਰਵੇ ਦੇ ਕੋਰਨਰ 'ਤੇ ਬਿਯੋਂਡ ਆਈਵੇਅਰ ਦੇ ਰੋਮੀ ਬਾਈ ਜੀ ਹਾਜ਼ਰ ਨੇ, ਇਹਨਾਂ ਕੋਲ ਆਈ ਡਾਕਟਰ ਵੀ ਅਵੇਲੇਬਲ ਨੇ। ਤੁਸੀਂ ਅਗਰ ਨਿਗਾਹ ਚੈੱਕ ਕਰਵਾਉਣੀ ਹੈ ਆਪਣੀ, ਡਾਇਰੈਕਟ ਬਿਲਿੰਗ ਇੰਸ਼ੋਰੈਂਸ ਕੰਪਨੀਜ਼ ਨੂੰ ਕਰਦੇ ਆ, ਉਸ ਦੇ ਨਾਲ ਨਾਲ ਦੋ ਚਾਰ ਚੀਜ਼ਾਂ, ਹਾਂ ਪ੍ਰਿਸਕ੍ਰਿਪਸ਼ਨ ਦੀਆਂ ਜਾਂ ਤੁਹਾਨੂੰ ਸਨਗਲਾਸਿਸ ਚਾਹੀਦੀਆਂ ਬਿਯੋਂਡ ਆਈਵੇਅਰ, ਹੰਬਰ ਵੈਸਟ ਗੋਰਵੇ, 905-793-3937 ਜੀ
5: 5992
1: ਹੈਲੋ ਵਧੀਆ ਜੀ, ਕਿਵੇਂ ਹੋ? ਤੁਹਾਡੀ ਤਾਂ ਆਵਾਜ਼ ਪਤਾ ਲੱਗ ਜਾਂਦਾ ਇਲੈਸਟਨ ਦੀ ਆਵਾਜ਼ ਤੋਂ ਹੀ, ਕੀ ਹਾਲ ਚਾਲ? ਪੇਰੀ ਸਾਊਂਡ ਚੱਲੇ ਹੋ ਘੁੰਮਣ? ਪੇਰੀ ਸਾਊਂਡ ਕੀ ਦੇਖਣ ਚੱਲੇ ਹੋ? ਕਿੰਨੀ ਕੁ ਦੂਰ ਹੈ ਤੁਹਾਡੇ ਤੋਂ ਪੇਰੀ ਸਾਊਂਡ? ਦੋ ਘੰਟੇ ਲੱਗਦੇ ਆ ਲਿਸਟਨ ਤੋਂ, ਹੈ ਸਾਡੇ ਤੋਂ ਵੀ ਦੋ ਘੰਟੇ ਲੱਗਦੇ ਨੇ। ਮੈਂ ਵੈਸੇ ਕਦੇ ਗਿਆ ਨੀ ਪੈਰੀ ਸਾਊਂਡ, ਕੀ ਵਧੀਆ ਘੁੰਮਣ ਫਿਰਨ ਨੂੰ ਜਗ੍ਹਾ? ਤੁਸੀਂ ਵੀ ਆਪ ਨੀ ਕਦੇ ਗਏ? ਤੁਸੀਂ ਬੈਰੀ ਦੇ ਕਾਫੀ ਨੇੜੇ ਹੋ ਹਨਾ? ਤੁਸੀਂ ਕਿੰਨੇ ਕੁ ਦਿਲ ਤੋੜੇ ਆ? ਮੈਂ ਕਿਹਾ ਤੁਸੀਂ ਕਿੰਨੇ ਕੁ ਦਿਲ ਤੋੜੇ ਆ?
5: ਦਿਲ ਪੈਂਦਾ ਸ਼ੀਸ਼ੇ ਦਿਲ ਤੋੜੇ ਆ, ਮੈਂ ਲੱਗੇ ਸ਼ੀਸ਼ੇ ਦੀ ਦੁਕਾਨ ਤੇ।
1: ਚਲੋ ਬਹੁਤ ਸ਼ੁਕਰੀਆ। ਹੈ ਦੱਸ, ਮੈਂ ਕਿਹਾ ਕਿੰਨੇ ਦਿਲ ਤੋੜੇ, ਕਹਿੰਦੇ ਦਿਲ ਨੀ ਤੋੜੇ ਵੀ ਸ਼ੀਸ਼ੇ ਤੋੜੇ ਆ। ਚਲੋ ਠੀਕ ਹੈ। ਸੋ ਇੱਕ ਨਾ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਵਾਲਿਆਂ ਨੂੰ ਨਾ ਬਹੁਤ ਵਰਕਰਾਂ ਦੀ ਲੋੜ ਹੈ, ਇਹਨਾਂ ਨੂੰ ਮੈਨੇਜਰ ਵੀ ਚਾਹੀਦੇ ਆ, ਸਰਵਰ ਵੀ ਚਾਹੀਦੇ ਆ, ਜੇ ਤੁਹਾਨੂੰ ਸਵੀਟਸ ਮਠਿਆਈਆਂ ਬਣਾਉਣੀਆਂ ਆਉਂਦੀਆਂ ਨੇ, ਸਵੀਟ ਮੇਕਰ ਵੀ ਚਾਹੀਦੇ ਆ, ਤੇ ਇਹਨਾਂ ਨੂੰ ਤੰਦੂਰ ਦੇ ਸ਼ੈਫ ਵੀ ਚਾਹੀਦੇ ਨੇ, ਤੁਸੀਂ ਵਟਸਐਪ ਤੇ ਇਹਨਾਂ ਨੂੰ ਮੈਸੇਜ ਕਰ ਦਿਓ, ਲਿਖ ਦਿਓ ਪੰਜਾਬੀ ਲਹਿਰਾਂ ਤੋਂ ਜੋਬ ਸੁਣੀ ਹੈ ਤੁਹਾਡੀ, ਨੰਬਰ ਹੈ 9057948111, ਵਟਸਐਪ ਤੇ ਮੈਸੇਜ ਕਰ ਦਿਓ 9057948111, ਤੇ ਸਾਰੀ ਜੋਬ ਦੀ ਜਾਣਕਾਰੀ ਸਾਨੂੰ ਦੇ ਦੇਣਗੇ। 9057948111 ਦੇ ਉੱਤੇ ਤੁਸੀਂ ਮੈਸੇਜ ਕਰ ਸਕਦੇ ਹੋ। ਸੋ ਪ੍ਰੋਗਰਾਮ ਹੈ ਪੰਜਾਬੀ ਨਾਲ, ਤੇ ਸਟੂਡੀਓ ਦਾ ਆਪਣਾ ਨੰਬਰ ਹੈ 905-673-3337, ਜਿੱਥੇ ਦਿਲ ਤੋੜ ਰਹੇ ਹਾਂ ਉੱਥੇ ਨਾਲ ਦੀ ਨਾਲ ਕੋਈ ਗਾਣਾ ਵੀ ਲਾ ਦਿੰਦੇ ਤੁਹਾਡੇ ਲਈ, ਨਾਲੇ ਗੀਤ ਸੰਗੀਤ ਦਾ ਵੀ ਮਾਹੌਲ ਬਣਿਆ ਰਹੇਗਾ। ਆਸ ਦੀ ਕਿਰਨ ਵਾਲਿਆਂ ਦਾ ਵੀ ਮੈਸੇਜ ਇੱਕ ਵਾਰ ਤੁਸੀਂ ਨੋਟ ਜ਼ਰੂਰ ਕਰੋ।
6: ਆਸ ਦੀ ਕਿਰਨ, ਰੇ ਆਫ ਹੋਪ, ਨਸ਼ਾ ਛਡਾਓ ਤੇ ਪੁਨਰਵਾਸ ਕੇਂਦਰ ਦਿਆਲਪੁਰਾ ਕਪੂਰਥਲਾ। ਨਸ਼ੇ ਦੀ ਐਡਿਕਸ਼ਨ ਇੱਕ ਮਾਨਸਿਕ ਬਿਮਾਰੀ ਹੈ, ਇਸ ਦਾ ਇਲਾਜ ਜਲਦ ਅਤੇ ਸੌਖਾ ਹੋ ਸਕਦਾ ਹੈ। ਆਸ ਦੀ ਕਿਰਨ ਦਾ ਮਨੋਰਥ ਹੈ ਕਿ ਨਸ਼ੇ ਦੀ ਐਡਿਕਸ਼ਨ ਕਰਨ ਵਾਲੇ ਵਿਅਕਤੀ ਅਤੇ ਪਰਿਵਾਰ ਨੂੰ ਇਸ ਮਾਨਸਿਕ ਬਿਮਾਰੀ ਤੋਂ ਛੁਟਕਾਰਾ ਦਿਵਾਉਣਾ। ਆਧੁਨਿਕ ਸਹੂਲਤਾਂ ਨਾਲ ਲੈਸ ਨਸ਼ਾ ਛਡਾਓ ਕੇਂਦਰ ਆਸ ਦੀ ਕਿਰਨ ਭਾਰਤ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ ਹੈ। ਤੁਹਾਡੇ ਪਰਿਵਾਰ ਦਾ ਕੋਈ ਵਿਅਕਤੀ ਜਾਂ ਦੋਸਤ ਨਸ਼ੇ ਦੀ ਐਡਿਕਸ਼ਨ ਵਿੱਚ ਹੈ ਤਾਂ ਜਲਦ ਇਲਾਜ ਲਈ 9915-5484 ਲਖਬੀਰ ਸਿੰਘ ਸੰਧੂ MD ਨੂੰ ਕਾਲ ਕਰੋ। 9915-5484-8।
1: ਕਿਆ ਬਾਤ ਹੈ, ਲਖਬੀਰ ਸਿੰਘ ਬਾਈ ਜੀ ਨੂੰ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਾਲ ਕਰੋ। ਇੱਕ ਫਾਰਮ ਹੈ, ਇਹਨਾਂ ਨੂੰ ਫਾਰਮ ਦੇ ਲਈ ਇੰਪਲੋਈ ਚਾਹੀਦੇ ਨੇ, ਫਾਰਮ ਦੇ ਇੰਪਲੋਈਜ਼ ਦੀ ਲੋੜ ਹੈ। ਤੁਸੀਂ ਇੱਕ ਵਾਰ ਫੋਨ ਕਰ ਲਓ ਇਹਨਾਂ ਨੂੰ, ਤੁਹਾਨੂੰ ਚੱਕਣਗੇ ਵੀ, ਤੁਹਾਨੂੰ ਘਰੇ ਛੱਡ ਕੇ ਵੀ ਜਾਣਗੇ, ਤੇ ਪੇਮੈਂਟ ਟਾਈਮ ਸਿਰ ਤੁਹਾਨੂੰ ਦੇਣਗੇ। ਪਿਕ ਡਰੋਪ ਅਵੇਲੇਬਲ, ਪੇਮੈਂਟ ਟਾਈਮ ਸਿਰ, ਹੋਰ ਕੀ ਚਾਹੀਦਾ। ਫਾਰਮ ਲਈ ਵਰਕਰ ਚਾਹੀਦੇ ਆ, ਹੁਣੇ ਫੋਨ ਕਰ ਲਓ 6472785394, 6472785394, 6472785394। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475051557, 6475051557। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬੱਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 9058407135, 9058407135 ਜਾਂ ਟੈਕਸਟ ਮੈਸੇਜ ਕਰੋ 416-450-6680, 416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com।

0: multiple locations in GTA. For more information, visit rajdhanisweets.ca.
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040 416-477-2040

ਬਈਵਾ ਕਿਆ ਬਾਤ ਹੈ। ਸੋ ਨੰਬਰ ਹੈ ਆਪਣਾ 905-673-3337 ਸਟੂਡੀਓ ਦਾ, 9056733337 ਤੇ ਗੱਲਬਾਤ ਥੋੜੀ ਸਾਡੀ ਹੋ ਰਹੀ ਹੈ, 9056733337। ਤੁਸੀਂ ਯਾਦ ਰੱਖੋ, ਫਰੈਸ਼ ਫੂਡ ਸੈਂਟਰ ਨੂੰ ਗਰੋਸਰੀ ਕਰਨੀ ਹੈ ਤਾਂ 12570 ਕੈਨੇਡੀ ਰੋਡ, ਕੈਨੇਡੀ ਅਤੇ ਡੂਗਲ ਦੇ ਕੋਰਨਰ ਤੇ, ਕੈਨੇਡੀ ਅਤੇ ਮੇਫੀਲਡ ਦੇ ਐਨ ਬਿਲਕੁਲ ਨਾਲ ਫਰੈਸ਼ ਫੂਡ ਸੈਂਟਰ ਤੁਹਾਡੇ ਲਈ ਹਾਜ਼ਰ ਹੈ। ਫੈਸ਼ਨ ਫੈਸ਼ਨ ਫੈਸ਼ਨ IQ, ਫੈਸ਼ਨ IQ ਦੀ ਟੀਮ ਨੂੰ ਯਾਦ ਰੱਖੋ, ਕੋਟ ਪੈਂਟ ਲੈਣੇ ਆ, ਵਿਆਹਾਂ ਦਾ ਪੂਰਾ ਜ਼ੋਰਾਂ ਸ਼ੋਰਾਂ 'ਤੇ ਸੀਜ਼ਨ ਚੱਲ ਰਿਹਾ, ਕੋਟ ਪੈਂਟ ਲੈਣੇ ਨੇ ਫੈਸ਼ਨ IQ, ਕੁੜਤੇ ਪਜਾਮੇ ਲੈਣੇ ਨੇ ਫੈਸ਼ਨ IQ। ਤੁਸੀਂ ਅਗਰ ਹੋਰ ਕੀ ਹੁੰਦਾ, ਲੇਡੀਜ਼ ਤੁਹਾਨੂੰ ਮੈਂ ਕਿਵੇਂ ਭੁੱਲ ਸਕਦਾ, ਲੇਡੀਜ਼ ਨੂੰ, ਲੇਡੀਜ਼ ਤੁਸੀਂ ਅਗਰ ਨੋਨ ਬ੍ਰਾਈਡਲ ਸੂਟ ਲਹਿੰਗੇ ਆਦਿ ਲੈਣੇ ਆ, ਇੱਕ ਲਓ ਅਤੇ ਦੂਜਾ 30% ਆਫ। ਸੋ ਫੈਸ਼ਨ IQ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਿਕਵੀਨ ਮੇਫੀਲਡ, ਨੰਬਰ ਹੈ 9056533337 ਗੱਡੀਆਂ ਘਰਾਂ ਦੀ ਇੰਸ਼ੋਰੈਂਸ ਕਰਾਉਣੀ ਹੈ ਨਾ, ਗੁਰਕਰਮ ਨੇ ਸਾਡੇ ਹਜ਼ਾਰਾਂ ਲਿਸਨਰਸ ਦੇ ਪਤਾ ਨਹੀਂ ਕਿੰਨੇ ਕਿੰਨੇ ਹਜ਼ਾਰ ਡਾਲਰ ਬਚਾ ਕੇ ਦਿੱਤੇ ਆ। ਗੁਰਕਰਮ ਦਾ ਨੰਬਰ ਹੈ 4168764605। ਗੁਰਕਰਮ ਢੀਂਡਸਾ ਨੂੰ ਯਾਦ ਰੱਖੋ, 416-876-4605। ਅਤੇ ਮਿਸਟਰ ਸਿੰਘ, ਮਿਸਟਰ ਸਿੰਘ ਪੀਜ਼ਾ, 100% ਪਿਓਰ ਵੈਜੀਟੇਰੀਅਨ ਪੀਜ਼ਾ, ਮਿਸਟਰ ਸਿੰਘ ਪੀਜ਼ਾ। ਸੋ ਮੀਡੀਅਮ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 2499, ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 2799, ਐਕਸਟਰਾ ਲਾਰਜ ਪੀਜ਼ਾ 4 ਟੋਪਿੰਗ 1 ਡਿਪ 1 ਸਾਈਡ 3199। 905-504-4000 ਨੰਬਰ ਹੈ ਮਿਸਟਰ ਸਿੰਘ ਪੀਜ਼ਾ, 905-504-4000 ਮਿਸਟਰ ਸਿੰਘ ਪੀਜ਼ਾ, ਮਲਟੀਪਲ ਲੋਕੇਸ਼ਨ ਤੋਂ ਤੁਹਾਡੀ ਸੇਵਾ 'ਚ ਹਾਜ਼ਰ। ਤੁਸੀਂ ਨਵਾਂ ਘਾਹ ਲਗਵਾਉਣਾ, ਲੈਂਡਸਕੇਪਿੰਗ ਕਰਾਉਣੀ ਹੈ, ਲਿਖੋ ਨੰਬਰ ਫਿਰ। SS Lawn Care, ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 4376551984, 437-655-1984। ਵੈਰੀ ਗੁੱਡ, ਜ਼ਰੂਰ ਕਾਲ ਕਰੋ ਅਤੇ ਤੁਹਾਡੇ ਲਈ SS Lawn Care ਵਾਲੇ ਵੀਰ ਹੁਣੇ ਹਾਜ਼ਰ ਨੇ, ਬਹੁਤ ਸੋਹਣਾ ਕੰਮ ਕਰਦੇ ਆ। ਮੱਲੀ ਟੈਂਟ ਸਰਵਿਸਿਸ, ਨਵੇਂ ਘਰਾਂ ਲਈ ਟੈਂਟ, ਟੇਬਲ, ਚੇਅਰਾਂ, ਡਾਂਸ ਫਲੋਰ, ਬਾਰ ਆਦਿ ਰੈਡੀ ਕਰਾਉਣਾ, ਮੱਲੀ ਟੈਂਟ ਸਰਵਿਸਿਸ ਨੂੰ ਯਾਦ ਰੱਖੋ, 6479992569, ਮੱਲੀ ਟੈਂਟ 6479992569। ਟੇਬਲ, ਚੇਅਰਾਂ, ਡਾਂਸ ਫਲੋਰ, ਹੋਰ ਕੀ ਹੁੰਦਾ ਇਹਨਾਂ ਕੋਲ, ਬਾਰ, ਸਟੇਜ, ਸਾਰਾ ਕੁਛ ਹੈ। 6479992569, ਮੱਲੀ ਟੈਂਟ ਸਰਵਿਸਿਸ। ਸੋ ਅੱਜ ਅਸੀਂ ਗੱਲ ਕਰ ਰਹੇ ਸੀ ਯਾਰ ਕਿ ਟੁੱਟੇ ਦਿਲ ਦਾ ਕੀ ਇਲਾਜ ਹੈ। ਕੁਝ ਇੱਕ ਸੱਜਣਾ ਨੇ ਕਿਹਾ ਕਿ ਪੈਗ ਲਾ ਲਓ ਅਤੇ ਆਪੇ ਬੰਦਾ ਭੁੱਲ ਜੂਗਾ। ਕਈ ਕਹਿੰਦੇ ਨਵੀਂ ਪੈਗ ਦੇ ਬਿਲਕੁਲ ਨੇੜੇ ਨਹੀਂ ਹੋਣਾ ਚਾਹੀਦਾ, ਕਈ ਵੀਰ ਕਹਿੰਦੇ ਨਵੀਂ ਸਾਡਾ ਤਾਂ ਟੁੱਟਿਆ ਨਹੀਂ ਸੀ ਤਾਂ ਬਸ ਤੋੜੇ ਹੀ ਹੈ ਦਿਲ। ਮੈਂ ਕਿਹਾ ਬੱਲੇ ਤੁਹਾਡੇ ਤੁਸੀਂ ਵੱਡੇ ਕਿਹੜਾ ਕਿਹੜੀ ਕਿਹੜੀਆਂ ਕਹਾਣੀਆਂ ਨੇ ਵੀ ਬੰਦੇ ਆਪਣੇ, ਚਲੋ ਹੁਣ ਮੈਂ ਕੋਈ ਗਲਤ ਨਾ ਲੈ ਲਵਾਂ, ਕਹਿਣ ਸੀ ਤੁਸੀਂ ਦੇਖੋ ਵੱਡੇ ਰਾਂਝੇ ਬਣੇ ਹੋਏ ਹੋ ਹੈ। ਸੋ ਕਈ ਹੁੰਦੇ ਆ ਵੀ ਯਾਰ ਸਾਡਾ ਵੀ ਸਮਾਂ ਰਿਹਾ ਹੈ, ਸਾਡੇ 'ਤੇ ਡੁੱਲਦੀਆਂ ਸੀ ਅਗਲੀਆਂ, ਬਟ ਕੀ ਦਾਰੂ ਪੀਣੀ, ਇੱਕ ਪੈਗ ਸ਼ੈਗ ਲਾ ਲੈਣਾ ਸਹੀ ਤਰੀਕਾ ਹੁੰਦਾ ਬ੍ਰੇਕਅਪ ਤੋਂ ਬਾਅਦ, ਦਿਲ ਟੁੱਟੇ ਤੋਂ ਬਾਅਦ? ਜਾਂ ਤੁਸੀਂ ਕਹਿੰਦੇ ਹੋ ਨਹੀਂ ਯਾਰ ਨਵੀਂ ਉਹਨਾਂ ਚੀਜ਼ਾਂ ਤੋਂ ਤਾਂ ਦੂਰ ਹੀ ਰਹਿਣਾ ਚਾਹੀਦਾ, ਬੰਦਾ ਸਗਾ ਤਾਂ ਹੋਰ ਖਰਾਬ ਹੁੰਦਾ। ਸੋ ਨੰਬਰ ਹੈ ਆਪਣਾ 9056733337। ਤੁਹਾਡੀ ਕੀ ਸਲਿਊਸ਼ਨ ਹੈ, ਦਿਲ ਟੁੱਟ ਜਾਂਦਾ ਬੰਦਾ ਕੀ ਕਰੇ? ਇੱਕ ਵੀਰ ਕਹਿੰਦੇ ਨਵੀਂ ਯਾਰ ਮੈਨੂੰ ਮਿਲਾਓ ਬਾਈ ਨੂੰ ਜਿਹਦਾ ਦਿਲ ਟੁੱਟਿਆ, ਜਿੰਮ ਲੈ ਕੇ ਚੱਲਦੇ ਹਾਂ ਅਤੇ ਬਾਅਦ ਦੇ ਵਿੱਚ ਗੋਲ ਗੱਪੇ ਖਿਲਾਵਾਂਗੇ, ਬੀਅਰ ਪਿਲਾਵਾਂਗੇ
ਤੇ ਐਕਸਰਸਾਈਜ਼ ਐਸੀ ਕਰਾਵਾਂਗੇ ਬੰਦਾ ਭੁੱਲ ਹੀ ਜਾਊਗਾ ਕਿਤੇ ਪਿਆਰ ਹੋਇਆ ਵੀ ਸੀ। ਇਹ ਵੀ ਠੀਕ ਹੈ, ਐਕਸਰਸਾਈਜ਼ ਕਰੋ, ਬਾਡੀ 'ਤੇ ਵਰਕ ਕਰੋ ਥੋੜ੍ਹਾ ਜਿਹਾ, ਬੰਦਾ ਆਪਣੇ ਆਪ ਹੀ ਕਾਇਮ ਹੋ ਜਾਂਦਾ ਹੈ। ਸੋ ਨੰਬਰ ਹੈ ਆਪਣਾ 905-673-3337, 905-673-3337। ਸੋ ਨਹੀਂ ਤਾਂ ਜਿਹਦਾ ਨਾ ਦਿਲ ਟੁੱਟਦਾ, ਤੁਹਾਨੂੰ ਪਤਾ ਬੰਦਾ ਕੀ ਕਰਦਾ ਹੁੰਦਾ, ਮੈਂ ਵਾਅਦਾ ਕਰਦਾ ਜਿਹਦੇ ਜਿਹਦੇ ਦਿਲ ਟੁੱਟੇ ਆ ਨਾ, ਸਾਰਿਆਂ ਨੇ ਇੱਕ ਗਾਣਾ ਜ਼ਰੂਰ ਸੁਣਿਆ, ਉਹ ਇਹ ਆ, ਸੁਣਿਓ ਦੋ ਬੋਲ ਫਿਰ।

0: ਵਾਹ ਵੀ ਵਾਸੋ, ਨਾਲ ਦੀ ਨਾਲ ਮਾਸਟਰ ਸਲੀਮ ਜੀ ਤੁਹਾਡੇ ਸ਼ਹਿਰ 24 ਤਰੀਕ ਨੂੰ ਪਰਫੋਰਮ ਕਰਨ ਆ ਰਹੇ ਨੇ, ਇਹ ਸਾਰੇ ਗਾਣੇ ਸੁਣਾਏ ਜਾਣਗੇ, ਇਹ ਵੀ ਸੁਣਾਏ ਜਾਣਗੇ ਤੇ ਨਾਲ ਦੀ ਨਾਲ ਜਿਹੜੇ ਅਪ ਬੀਟ ਉਹ ਵੀ ਸੁਣਾਏ ਜਾਣਗੇ, ਕਵਾਲੀਆਂ ਵੀ ਬਹੁਤ ਸਾਰੀਆਂ ਸੁਣਾਈਆਂ ਜਾਣਗੀਆਂ, ਸੂਫੀ ਗੀਤ। ਸੋ ਤੁਸੀਂ ਮਾਸਟਰ ਸਲੀਮ ਦੇ ਲਾਈਵ ਸ਼ੋਅ ਲਈ ਹੋ ਜੋ ਰੈਡੀ। ਇਹ ਜਿਹੜੇ ਸ਼ੋਅ ਨੇ ਨਾ, ਇਹ ਕਦੇ ਕਦੇ ਆਉਂਦੇ ਇੱਦਾਂ ਦੇ ਸ਼ੋਅ, ਤੇ ਜਦੋਂ ਆਉਂਦੇ ਆ ਨਾ, ਫਿਰ ਆਪਣਾ ਇੱਕ ਫਰਜ਼ ਬਣਦਾ ਆਪਾਂ ਸ਼ੋਅ ਨੂੰ ਐਸਾ ਭਰੀਏ ਕਿ ਆਰਟਿਸਟ ਵੀ ਕਵੇ ਕਿ ਵਾਹ ਯਾਰ ਇਹੋ ਜਿਹੀ ਗਾਇਕੀ ਨੂੰ ਲੋਕ ਕਿੰਨਾ ਹਜੇ ਵੀ ਪਸੰਦ ਕਰਦੇ ਨੇ। ਸੋ 24 ਤਰੀਕ ਮਿਸੀਸਾਗਾ ਕਨਵੈਨਸ਼ਨ ਸੈਂਟਰ, ਤੁਸੀਂ ਸਭ ਨੇ ਟਿਕਟਾਂ ਲੈ ਲੈਣੀਆਂ ਨੇ, ਤੇ ਟਿਕਟਸ ਲਈ 6 4 7 7 8 3 9 8 7 3 3। 24 ਤਰੀਕ ਮਾਸਟਰ ਸਲੀਮ ਲਾਈਵ, 6 4 7 7 8 3 9 8 7 3। ਕਾਲ ਕਰ ਲਓ ਹੁਣੇ 6 4 7 7 8 3 9 8 7 3, ਮਾਸਟਰ ਸਲੀਮ ਲਾਈਵ। 1542, ਹਾਂਜੀ ਜੀ ਫਤਿਹ ਜੀ, ਵੈਲਕਮ।
1: ਨਵੀਂ ਵੀਰ ਜੀ, ਮੇਰਾ ਦਿਲ ਆਪ ਪਿਆ ਵੀ ਤੁਸੀਂ ਨਿਰਮਲ ਸਿੰਘ
0: ਭਾਈ, ਤੁਸੀਂ ਗੱਲ ਕਰੋ, ਆਪਾਂ ਅੱਜ ਕੀ ਡਿਸਕਸ਼ਨ ਕਿੰਨੀ ਸੋਹਣੀ ਕਰ ਰਹੇ ਹਾਂ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ?
1: ਮੈਂ ਜਿਹੜੀ ਤੁਸੀਂ ਦਿਲ ਦੀ ਗੱਲ ਜਿੱਦਾਂ ਕੀਤੀ ਅੱਗੇ, ਤੁਸੀਂ ਪਹਿਲਾਂ ਤੁਹਾਡੇ ਬੋਲ ਸੀ ਵੀ ਕਈ ਕਹਿੰਦੇ ਵੀ ਸਾਡੇ ਤੇ ਪਹਿਲਾਂ ਡੁੱਲੀਆਂ ਫਿਰਦੀਆਂ, ਤੇ ਬੇਨਤੀ ਹੈ ਜੀ ਮੇਰਾ ਆਪਣਾ ਇਹ ਮਨੋਰਾਮ ਨੀ ਗਾ ਵੀ ਜੇ ਹੁਣ ਆਪਣੀਆਂ ਭੈਣਾਂ ਸਿਸਟਰਾਂ ਧੀਆਂ ਵਾ,
0: ਚਲੋ ਆਏ ਨੀ ਭਾਜੀ ਯਾਰ, ਇੰਨੀ ਸੀਰੀਅਸ ਨੀ ਲਈ ਦੀ ਗੱਲ, ਇਹ ਤਾਂ ਬੜੀਆਂ ਫਨੀ ਫਨੀ ਦੀਆਂ ਗੱਲਾਂ ਨੇ, ਏਡਾ ਕੀ ਹੋ ਗਿਆ ਜੇ ਕਿਸੇ ਨੇ ਕਹਿ ਵੀ ਦਿੱਤਾ ਤਾਂ? ਚਲੋ ਕੋਈ ਨਾ, ਬਹੁਤ ਸ਼ੁਕਰੀਆ ਸਰ, ਬਹੁਤ ਧੰਨਵਾਦ ਤੁਹਾਡਾ, ਤੇ ਇੰਨਾ ਸੀਰੀਅਸ ਨੀ ਲਈ ਦਾ ਗੱਲਾਂ ਨੂੰ ਫਿਰ, ਕਿਉਂਕਿ ਯਾਰ ਹੁਣ ਬੰਦੇ ਕਹਿੰਦੇ ਆ ਯਾਰ ਮੇਰੇ ਤੇ ਤਾਂ ਬਥੇਰੀਆਂ ਡੁੱਲਦੀਆਂ ਰਹੀਆਂ, ਏਡੀ ਕਿਹੜੀ ਗੱਲ ਹੋ ਗਈ, ਇਹ ਤਾਂ ਫਨ ਸ਼ਾਨਾ ਹੈ, ਇਹਨਾਂ ਗੱਲਾਂ ਨੂੰ ਇੰਨਾ ਕਹਿੰਦੇ ਹੁੰਦੇ ਨਾ ਕਿ ਥੋੜੇ ਲਾਈਟਲੀ ਲਈਦਾ ਹੁੰਦਾ, ਪਰ ਸੀਰੀਅਸ ਨਾ ਹੋਇਆ ਕਰੀਏ ਵਾਲਾ। ਸੋ ਪ੍ਰੋਗਰਾਮ ਪੰਜਾਬੀ ਰਿਹਾ, ਮੈਂ ਤਾਂ ਯਾਰ ਦਿਲ ਟੁੱਟੇ ਦੀ ਗੱਲ ਕਰ ਰਿਹਾ ਸੀ, ਉੱਤੋਂ ਦੀ ਬੰਦੇ ਜਿਹੜੇ ਪੈਗ ਪੁੱਗ ਲਾ ਲੈਂਦੇ ਆ ਉਹਨਾਂ ਦੀ ਗੱਲ ਕਰ ਰਿਹਾ ਸੀ। ਚਲੋ ਖੈਰ, ਕਈ ਵਾਰ ਸਾਈਡ ਟਰੈਕ ਹੋ ਜਾਈਦਾ। ਸਾਡੇ ਨਾਲ ਜੁੜ ਚੁੱਕੇ ਨੇ ਗ੍ਰੈਂਡ ਓਪਨਿੰਗ ਤੋਂ ਸੁੱਖ ਭਾਜੀ, ਸੁੱਖ ਭਾਜੀ ਆ ਜਾਓ ਫਿਰ।
2: ਬਹੁਤ ਸ਼ੁਕਰੀਆ, ਧੰਨਵਾਦ ਨਵੀਂ ਬਾਈ ਜੀ, ਬਿਲਕੁਲ ਪੰਜਾਬੀ ਲਹਿਰਾਂ ਦਾ ਲਾਈਵ ਲੋਕੇਸ਼ਨ ਪ੍ਰੋਗਰਾਮ ਚੱਲ ਰਿਹਾ ਤੇ ਪਰਿਵਾਰ ਸਾਡੇ ਕੋਲ ਪਹੁੰਚ ਰਹੇ ਨੇ, ਫਰਨੀਚਰ ਦੀ ਬਾਈਂਗ ਕਰ ਰਹੇ ਨੇ ਤੇ ਨਾਲ ਵੱਡੇ ਵੱਡੇ ਜਿਹੜੇ ਤੋਹਫੇ ਫ੍ਰੀ ਆਫ ਕੋਸਟ ਆਪਣੇ ਘਰ ਲੈ ਕੇ ਜਾ ਰਹੇ ਨੇ। ਸੋ ਕੈਨੇਡਾ ਡੇ ਵਾਲੀਆਂ ਪ੍ਰਾਈਜ਼ ਤੁਹਾਨੂੰ ਮਿਲ ਰਹੀਆਂ ਇਸ ਵੀਕਐਂਡ ਤੱਕ, ਸੋ ਨਾਲ ਦੀ ਨਾਲ ਪ੍ਰਾਈਜ਼ ਤਾਂ ਲੋ ਮਿਲਣੀਆਂ ਮਿਲਣੀਆਂ, ਨਾਲ ਵੱਡੇ ਵੱਡੇ ਜਿਹੜੇ ਅਪਲਾਇੰਸਿਸ, ਟੈਲੀਵਿਜ਼ਨ, ਟੀਵੀ, ਮਾਈਕਰੋਵੇਵ, ਏਅਰ ਫਰਾਇਰ, ਫਰਿੱਜ, ਬਹੁਤ ਸਾਰੀਆਂ ਡੀਲਾਂ ਜਿਹੜੀਆਂ ਫ੍ਰੀ, ਤੁਸੀਂ ਬਹੁਤ ਸਾਰੇ ਅਪਲਾਇੰਸਿਸ ਜਿਹੜੇ ਤੁਸੀਂ ਫ੍ਰੀ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਈਂਗ ਕਰਨੀ ਹੈ ਇਸ ਵੀਕਐਂਡ ਦੇ ਉੱਪਰ, ਤੇ ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨੂੰ ਜ਼ਰੂਰ ਯਾਦ ਰੱਖਿਓ ਕਿਉਂਕਿ ਘੱਟ ਕੀਮਤਾਂ ਦੇ ਵੱਡੇ ਵੱਡੇ ਜਿਹੜੇ ਤੋਹਫੇ ਤੁਹਾਨੂੰ ਮਿਲਣੇ ਆ। 294 ਵੋਕਰ ਡਰਾਈਵ, 294 ਵੋਕਰ ਡਰਾਈਵ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨੂੰ ਯਾਦ ਰੱਖਣਾ। ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ ਲੈਣਾ। ਜੀ ਹਾਂ, ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ, ਜਿਹਦੀ ਰੈਗੂਲਰ ਕੀਮਤ $500-600 ਸੀ, $199 ਦਾ ਕੁਈਨ ਸਾਈਜ਼ ਦਾ ਹਾਰਡ ਫੋਮ ਦਾ ਮੈਟਰਸ, 199 199 ਦਾ ਮਿਲੂਗਾ। ਤੇ ਨਾਲ ਏਅਰ ਫਰਾਇਰ, ਏਅਰ ਫਰਾਇਰ, ਏਅਰ ਫਰਾਇਰ, ਫ੍ਰੀ ਫ੍ਰੀ ਫ੍ਰੀ ਹਾਰਡ ਫੋਮ ਦਾ ਮੈਟਰਸ, ਕੁਈਨ ਸਾਈਜ਼ ਹਾਰਡ ਫੋਮ ਦਾ ਮੈਟਰਸ, $199 ਦਾ, ਤੇ ਨਾਲ ਏਅਰ ਫਰਾਇਰ ਫ੍ਰੀ ਮਿਲੂਗਾ। ਸੋ ਬਹੁਤ ਸਾਰੀਆਂ ਡੀਲਾਂ, ਤੋਹਫੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਇਸ ਵੀਕਐਂਡ ਦੇ ਉੱਪਰ। ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਦੇ ਉੱਪਰ, 294 ਵੋਕਰ ਡਰਾਈਵ ਦੇ ਉੱਪਰ, ਕੁਈਨ ਐਂਡ ਗੇਟਵੇ ਦੀ ਮੇਨ ਇੰਟਰਸੈਕਸ਼ਨ, ਸਰਵਿਸ ਅੰਟਾਰੀਓ ਦੀ ਬਿਲਕੁਲ ਬੈਕ ਸਾਈਡ ਤੇ, ਕੁਈਨ ਵਾਲੇ ਪਾਰਲਮੈਂਟ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ, 294 ਵੋਕਰ ਡਰਾਈਵ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ, ਗ੍ਰੈਂਡ ਹੋਮ ਫਰਨੀਚਰ ਨਵੀਂ ਬਾਜੀ।
0: ਬਹੁਤ ਸ਼ੁਕਰੀਆ ਸਰ। ਸੋ ਪ੍ਰੋਗਰਾਮ ਪੰਜਾਬੀ ਰਿਹਾ, ਓਕੇ, ਨੰਬਰ ਹੈ ਆਪਣਾ 9056733337, 9056733337 ਆਪਣਾ ਨੰਬਰ ਹੈ, 905-673-3337।

0: ਬੱਲਿਆ ਯਾਰ, ਮੈਂ ਢੋਲਕੀ ਦੀ ਸੁਣੀ ਹੋਈ ਹੈ ਕਿਤੇ, ਜੈਸਮਿਨ ਸੈਨਲੈਸ। ਹਾਂ, ਮੈਨੂੰ ਤਾਂ ਉਹਨਾਂ ਦੇ ਗਾਣੇ 'ਚ ਨਹੀਂ ਵਰਤੀ ਗਈ ਜੈਸਮਿਨ ਦਾ ਅਤੇ ਗੇਰੀ ਦਾ ਸੀਗਾ, ਨਹੀਂ ਪਤਾ ਨਹੀਂ ਸਿਪ ਸਿਪ ਦੇ ਵਿੱਚ ਸੀ ਜਾਂ ਲੱਡੂ ਗਾਣੇ ਸੀ, ਬਟ ਇਹ ਕਿਤੇ ਸੁਣੀ ਹੋਈ ਹੈ। ਯਾਦ ਨਹੀਂ ਆਉਣਾ ਮੈਨੂੰ, ਬਟ ਦੇਖਦੇ ਹਾਂ, ਲੱਭ ਲੈਂਦੇ ਉਹ ਵੀ ਗਾਣਾ। ਸੋ ਨੰਬਰ ਹੈ ਆਪਣਾ 905-673-7370। ਚਲੋ, ਮੈਂ ਯਾਰ ਗੱਲਬਾਤ ਤੁਹਾਡੇ ਨਾਲ ਕਰ ਰਹੀ ਸੀ ਟੁੱਟੇ ਦਿਲਾਂ ਬਾਰੇ ਵੀ, ਟੁੱਟੇ ਦਿਲ ਦਾ ਕੀ ਇਲਾਜ ਆ? ਜਿਹੜੇ ਵੀਰਾਂ ਦਾ ਟੁੱਟਿਆ ਉਹ ਕੀ ਕਰਨ? ਕਮਰੇ 'ਚ ਬਹਿ ਕੇ ਪੈਗ ਛੈਗ ਲਾਉਂਦੇ ਰਹਿਣ ਜਾਂ ਨਿਕਲਣ ਜਿਮ ਜੁਮ ਲਾਉਣ ਜਾਂ ਕੋਈ ਬਿਜ਼ਨਸ ਸ਼ੁਰੂ ਕਰਨ? 1131 ਹੈਲੋ,
1: ਸਤਿ ਸ਼੍ਰੀ ਅਕਾਲ ਲਵੀ ਭਾਜੀ, ਲਾਡਾ ਪੁਆਧੀ ਬੋਲ ਰਿਹਾ ਜੀ, ਮਿਸਟਰ ਸਿੰਘ ਪੀਜ਼ਾ ਤੋਂ।
0: ਉਹ ਕੀ ਬਾਤ ਹੈ ਜੀ, ਕਿਵੇਂ ਹੋ?
1: ਬਹੁਤ ਵਧੀਆ ਨਵੀਂ ਭਾਜੀ, ਠੀਕ ਠਾਕ, ਤੁਸੀਂ ਸੁਣਾਓ ਜੀ?
0: ਬਹੁਤ ਵਧੀਆ, ਬਹਿ ਜਾ ਬਹਿ ਜਾ, ਬੱਲੇ ਬੱਲੇ ਆ। ਫਰਾਈਡੇ ਆ, ਫਰਾਈਡੇ ਨੂੰ ਤਾਂ ਪਰਿਵਾਰਾਂ ਦੇ ਪਰਿਵਾਰ ਇਕੱਠੇ ਹੁੰਦੇ, ਬੱਚੇ ਵੀ ਕਹਿੰਦੇ ਆ ਪੀਜ਼ਾ ਖਾਣਾ, ਵੱਡੇ ਵੀ ਕਹਿੰਦੇ ਆ ਪੀਜ਼ਾ ਖਾਣਾ, ਸੋ ਦਿਓ ਫਿਰ ਕੋਈ ਵਧੀਆ ਜਿਹੀ ਡੀਲਾਂ।
1: ਬਿਲਕੁਲ ਨਵੀਂ ਭਾਜੀ, ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ, ਹੁਣ ਵੀ ਕੈਨੇਡਾ ਡੇ ਲੰਘ ਕੇ ਬੈਠਿਆ ਜੀ, ਹਮੇਸ਼ਾ ਹੀ ਮਿਸਟਰ ਸਿੰਘ ਪੀਜ਼ਾ ਦੀ ਕੋਸ਼ਿਸ਼ ਹੁੰਦੀ ਹੈ ਕਿ ਕੋਈ ਵੀ ਵੱਡਾ ਪ੍ਰੋਗਰਾਮ ਹੈ, ਸੈਲੀਬ੍ਰੇਸ਼ਨ ਹੈ, ਛੁੱਟੀ ਹੈ ਜਾਂ ਫਿਰ ਬੱਚਿਆਂ ਦੀ ਛੁੱਟੀਆਂ ਦੀ ਗੱਲ ਕਰ ਲਈਏ, ਤਾਂ ਇੱਕ ਸਪੈਸ਼ਲ ਡੀਲ ਜਿਹੜੀ ਸਾਡੀ ਲੱਗੀ ਹੈ ਜੀ, ਉਹ ਹੈ ਜੀ, ਹੁਣ ਅੱਜ ਫਰਾਈਡੇ ਹੈ, ਸੈਟਰਡੇ ਤੇ ਸੰਡੇ, ਤਿੰਨ ਦਿਨਾਂ ਵਾਸਤੇ ਇੱਕ ਸਪੈਸ਼ਲ ਡੀਲ ਮਿਸਟਰ ਸਿੰਘ ਪੀਜ਼ਾ ਨੇ ਲਾਈ ਹੈ ਜੀ, ਮੀਡੀਅਮ ਪੀਜ਼ੇ ਦੇ ਉੱਪਰ, ਤੇ ਇਸ ਦੇ ਵਿੱਚ ਚਾਰ ਟੋਪਿੰਗ ਆ ਮੀਡੀਅਮ ਪੀਜ਼ੇ ਦੇ ਉੱਪਰ ਆਪਾਂ ਦੇਵਾਂਗੇ ਜੀ, ਇੱਕ ਡਿਪਿੰਗ ਸੌਸ, ਇੱਕ ਸਾਈਡ ਆਰਡਰ, ਸਾਈਡ ਆਰਡਰ ਦੇ ਵਿੱਚ ਚਾਹੇ ਗਾਰਲਿਕ ਬ੍ਰੈਡ ਲੈ ਲਓ, ਫਰਾਈਜ ਲੈ ਲਓ, ਵੈਜਿਜ ਲੈ ਲਓ, ਤੇ ਪ੍ਰਾਈਜ ਦੀ ਗੱਲ ਕਰਾਂ ਤਾਂ $24.99 ਦੇ ਵਿੱਚ ਤੁਸੀਂ ਇਸ ਡੀਲ ਨੂੰ ਗ੍ਰੈਪ ਕਰ ਸਕਦੇ ਹੋ। ਇਹਦੇ ਵਿੱਚ ਲਾਰਜ ਸਾਈਜ਼ $27.99 ਤੇ ਐਕਸਟਰਾ ਲਾਰਜ ਸਾਈਜ਼ $31.99 ਦੇ ਵਿੱਚ ਨਵੀਂ ਜੀ ਲੈ ਸਕਦੇ ਨੇ। ਤੇ ਨੰਬਰਾਂ ਦੀ ਜੇ ਮੈਂ ਗੱਲ ਕਰਾਂ ਤਾਂ ਨਵੀਂ ਜੀ, ਹਮੇਸ਼ਾ ਹੀ ਜਿੱਥੇ ਨੰਬਰ ਦੇਣ ਤੋਂ ਪਹਿਲਾਂ ਆਪਾਂ ਦੱਸਦੇ ਹਾਂ ਜੀ, 100% ਵੈਜੀਟੇਰੀਅਨ ਹੈ ਜੀ, ਨੋ ਮੀਟ ਕੰਟੈਮੀਨੇਸ਼ਨ, ਰੈਨਟ ਫ੍ਰੀ ਸਾਡੀ ਚੀਜ਼ ਹੈ, ਕਿਸੇ ਵੀ ਤਰ੍ਹਾਂ ਦਾ ਐਨੀਮਲ ਫੈਟ ਜਿਹੜਾ ਸਾਡੀ ਚੀਜ਼ ਦੇ ਵਿੱਚ ਨਹੀਂ ਹੈ ਜੀ। ਨੰਬਰ ਸਾਡੇ ਪਿਆਰੇ ਰੱਬ ਵਰਗੇ ਸਰੋਤਿਆਂ ਵਾਸਤੇ ਇੱਕੋ ਇੱਕ ਹੈ ਜੀ, ਓਂਟਾਰੀਓ ਦੀ ਗੱਲ ਕਰਾਂ ਤਾਂ 905-504-1000 ਤੇ ਕਾਲ ਕਰਕੇ ਤੁਸੀਂ ਆਪਣਾ ਆਰਡਰ ਲੈ ਸਕਦੇ ਹੋ ਜੀ। 30 ਲੋਕੇਸ਼ਨ ਹੈ ਨਵੀਂ ਜੀ ਪੂਰੇ ਕੈਨੇਡਾ ਦੇ ਵਿੱਚ, ਤੇ ਤੁਸੀਂ ਕਿਸੇ ਵੀ ਨੇੜਲੀ ਲੋਕੇਸ਼ਨ ਦੇ ਉੱਪਰ ਜਾ ਕੇ ਜਿੱਥੇ ਤੁਸੀਂ ਆਪਣਾ ਇਹ ਪੀਜ਼ਾ ਵਾਕਿੰਗ ਤੇ ਵੀ ਜਾ ਕੇ ਲੈ ਸਕਦੇ ਹੋ, ਤੇ mrsingspizza.ca ਤੇ ਜਾ ਕੇ ਵੀ ਤੁਸੀਂ ਆਪਣਾ ਆਰਡਰ ਗ੍ਰੈਬ ਕਰ ਸਕਦੇ ਹੋ ਜੀ।
0: ਕਿਆ ਬਾਤ ਹੈ, ਨੰਬਰ ਇੱਕੋ ਇੱਕ ਹੈ 905-504-1000, 905-500-4000, 905-504-1000 ਦੇ ਉੱਤੇ ਤੁਸੀਂ ਕਾਲ ਜ਼ਰੂਰ ਕਰੋ, ਅਤੇ ਮਿਸਟਰ ਸਿੰਘ ਪੀਜ਼ੇ ਦੀਆਂ ਕਮਾਲ ਦੀਆਂ ਡੀਲਾਂ ਤੁਹਾਡੇ ਲਈ ਪੂਰਾ ਵੀਕਐਂਡ ਅਵੇਲੇਬਲ ਨੇ। ਸਰ ਬਹੁਤ ਸ਼ੁਕਰੀਆ,
1: ਥੈਂਕ ਯੂ ਨਵੀਂ ਜੀ,
0: ਕਿਆ ਬਾਤ ਹੈ। ਕੋਈ ਮੈਨੂੰ ਦੱਸ ਸਕਦਾ ਯਾਰ ਕਿਹੜੇ ਗਾਣੇ ਦੀ ਟਿਊਨ ਹੈ? ਵੀ ਚਲੋ ਹੈ ਤਾਂ ਏਸੀ ਦੀ ਪਹਿਲਾਂ ਬਣਿਆ, ਬਟ ਮੈਨੂੰ ਲੱਗਦਾ ਜੈਸਮਿਨ ਸੈਂਡਲੈਸ ਦਾ ਕੋਈ ਗਾਣਾ ਉਹਨਾਂ ਨੇ ਇਹੀ ਸੈਂਪਲ ਜਿਹਾ ਯੂਜ਼ ਕੀਤਾ ਹੋਇਆ। ਕੋਈ ਹੈ ਆਈਡੀਆ ਯਾਰ ਮੈਨੂੰ ਦੱਸਿਓ ਮਾੜੇ ਆ, ਅਤੇ ਹੁਣ ਮੈਨੂੰ ਚੇਤੇ ਨਹੀਂ ਆ ਰਿਹਾ। ਇਲੀਗਲ ਵੈਪਨ ਤਾਂ ਹੈ ਨਹੀਂ ਸੀ, ਜਾਂ ਤਾਂ ਸਿਪ ਸਿਪ ਜਾਂ ਲੱਡੂ ਸ਼ਾਇਦ, ਬੜਾ ਲੱਗਦਾ ਕਿ ਮੈਂ ਕੱਲ੍ਹ ਪਰਸੋਂ ਹੀ ਮੈਂ ਸੁਣ ਕੇ ਹਟਿਆ। ਦੇਖੋ ਕਈ ਨਾ ਗਾਣੇ ਨੇ ਉਹ ਐਸੇ ਬਣ ਜਾਂਦੇ ਆ, ਐਸੀ ਕੋਈ ਢੋਲ ਤੁੰਬੀ ਜੀ ਬਣ ਜਾਂਦੀ ਆ, ਵੀ ਬਹੁਤ ਸਾਰੇ ਆਰਟਿਸਟ ਯੂਜ਼ ਕਰਦੇ ਆ, ਕੋਈ ਮਾੜੀ ਗੱਲ ਨਹੀਂ। ਇੱਕ ਗਾਣੇ ਦੇ ਨਾ ਜਿਹੜਾ ਮੇਨ ਜਿਹਦੇ ਉੱਤੇ ਕੰਪੋਜੀਸ਼ਨ ਮੈਲੋਡੀ ਬਣਦੀ ਆ, ਉਹ ਫਿਰ ਐਜ਼ ਅ ਬੇਸ ਉਹ ਯੂਜ਼ ਕਰ ਲੈਂਦੇ ਆ। ਹੁਣ ਕਈ ਮੈਂ ਮਿਊਜ਼ਿਕ ਪ੍ਰੋਡਿਊਸਰਾਂ ਨਾਲ ਕੰਮ ਕੀਤਾ, ਉਹਨਾਂ ਨੇ ਵੀ ਕਈ ਚੀਜ਼ਾਂ ਪਹਿਲਾਂ ਯੂਜ਼ ਕਰ ਲੈਣੀਆਂ, ਅਤੇ ਫਿਰ ਉਹਦੇ ਉੱਤੇ ਗਾਣਾ ਬਿਲਡ ਕਰਨਾ, ਪਤਾ ਨਹੀਂ ਲੱਗਣਾ ਵੀ ਉਹ ਪਿੱਛੇ ਢੋਲ ਢੋਲਕੀ ਤੁੰਬੀ ਜਾਂ ਸੈਂਪਲ ਕਿਹੜੇ ਗੀਤ ਦਾ ਚੱਲ ਰਿਹਾ। ਇੱਕ ਹੋਰ ਵੀ ਮੈਂ ਤੁਹਾਨੂੰ ਸੁਣਾਊਂਗਾ, ਬਹੁਤ ਸਾਰੇ ਮਿਊਜ਼ਿਕ ਪ੍ਰੋਡਿਊਸਰ ਉਹ ਵੀ ਯੂਜ਼ ਕਰਦੇ ਆ। ਇੱਕ ਮੈਂ ਤੁਹਾਨੂੰ ਸਬਜ਼ੀ ਮਾਰਕੀਟ ਦੀ ਜਾਣਕਾਰੀ ਦੇ ਦੇਵਾਂ, ਸਬਜ਼ੀ ਮਾਰਕੀਟ 24 ਘੰਟੇ 7 ਦਿਨ ਖੁੱਲ੍ਹਾ, ਨਾਲੇ ਰੈਸਟੋਰੈਂਟ ਹੈ, ਨਾਲੇ ਗਰੋਸਰੀ ਸਟੋਰ ਹੈ, ਸਬਜ਼ੀ ਮਾਰਕੀਟ, ਹਰ ਤਰ੍ਹਾਂ ਦੀਆਂ ਤਾਜ਼ੀਆਂ ਸਬਜ਼ੀਆਂ, ਗੋਲ ਕੱਦੂ, ਚੱਪਣ ਕੱਦੂ, ਟਿੰਡੋ, ਹਰੇ ਮਟਰ, ਫਰੈਸ਼ ਸਾਗ, ਬਾਥੂ ਆਦਿ ਮਿਲ ਰਿਹਾ, ਅਤੇ 24 ਘੰਟੇ ਓਪਨ ਨੇ। ਇੱਥੇ ਚਿਕਨ ਲੈਗ, ਬਿਰਿਆਨੀ, ਫਿਸ਼ ਪਕੌੜਾ, ਬਾਏ ਵਨ ਗੇਟ ਵਨ ਫਰੀ। ਸਬਜ਼ੀ ਮਾਰਕੀਟ 10 ਲੋਡ ਮੈਲ ਗੇਟ ਸੈਂਡਲ ਰੋਡ ਮੈਕਲੋਗਨ, 10970 ਬ੍ਰੈਮਲੀ ਰੋਡ, ਬ੍ਰੈਮਲੀ ਕੰਟਰੀ ਸਾਈਡ, 4400। ਹੈਲੋ,
2: ਹਾਂਜੀ ਭਾਜੀ, ਨਾ ਭਾਜੀ ਜਿਹੜਾ ਚਰਚਾ ਚੱਲ ਰਹੀ ਹੈ ਵੀ ਟੁੱਟੇ ਦਿਲ ਦਾ ਇਲਾਜ ਦਾਰੂ ਪੀ ਕੇ ਕੀਤਾ ਜਾਵੇ, ਜਾਂ ਮੇਰੇ ਹਿਸਾਬ ਨਾਲ ਵੀ ਮਾਇੰਡ ਨੂੰ ਡਿਵਰਟ ਕਰਨਾ ਹੁੰਦਾ, ਉਹ ਜਿਮ ਲਾ ਕੇ ਕਰੇ, ਉਹ ਦਾਰੂ ਪੀ ਕੇ ਕਰੇ, ਜਾਂ ਫਿਰ ਨਵੀਂ ਸਹੇਲੀ ਬਣਾ ਕੇ ਹੋਰ ਕਰ ਲੇ,
0: ਅੱਛਾ ਚਾਹੇ ਦਾਰੂ ਪੀ ਕੇ ਵੀ ਕਰ ਲਵੇ ਉਹ ਵੀ ਠੀਕ ਹੈ,
2: ਉਹ ਵੀ ਠੀਕ ਹੈ,
0: ਨਾ ਕਰ ਮੇਰੇ ਨਾਲ ਆਏ, ਮੈਂ ਤੇਰੇ ਲਈ ਜਾਨ ਦੇਣ ਲਈ ਹਾਜ਼ਰ ਆ, ਇਹ ਕਰਨ ਰੈਡੀ ਆ, ਪਹਿਲੀ ਉੜਗੀ ਫਰ, ਦੂਜੀ ਉੜਗੀ ਫਰ, ਹੈ ਕਿਹੜਾ ਗਾਣਾ ਸੀ ਇਹ, ਇੱਕ ਨਿਕਲੀ ਤੇ ਇੱਕ ਹੋ ਰਿਹਾ,
2: ਕੁੜੀਆਂ ਤੇ ਬੱਸਾਂ ਯਾਰੋ,
0: ਹਾਂ ਆਉਂਦੀਆਂ ਹੀ ਰਹਿਣੀਆਂ ਕੁੜੀਆਂ ਤੇ ਬੱਸਾਂ, ਉਹ ਵੀ ਲਾਉਣੀ ਤੁਹਾਡੇ ਗਾਣਾ, ਤੁਹਾਡਾ ਕਿੰਨੀ ਕੁ ਟੁੱਟਿਆ ਵੈਸੇ ਦਿਲ?
2: ਨਹੀਂ ਮੇਰਾ ਨਹੀਂ ਟੁੱਟਿਆ
0: ਨਾ, ਤੁਸੀਂ ਵੀ ਫਿਰ ਉਹਨਾਂ ਵਾਂਗੂ ਹੀ ਹੋ ਜਿਹੜੇ ਕਹਿਣਗੇ ਸੋ ਤੋੜੀ ਆ ਭਾਜੀ, ਤੋੜੇ ਵੀ ਨੇ ਨਾ ਟੁੱਟਿਆ ਹੈ, ਅੱਛਾ ਕਿਆ ਬਾਤ, ਤੁਸੀਂ ਵੀ ਇਕੱਲੀ ਰੱਖਿਆ ਦਿਲ ਹੈ,
2: ਇਕੱਲੀ ਰੱਖਿਆ,
0: ਕਿਆ ਬਾਤ, ਤੁਸੀਂ ਮੇਰੇ ਵਰਗੇ ਹੋ ਫਿਰ, ਚਲੋ ਠੀਕ ਹੈ, ਓਕੇ ਥੈਂਕ ਯੂ,
2: ਓਕੇ ਭਾਜੀ
0: ਥੈਂਕ ਯੂ, 3667 ਹੈਲੋ,
3: ਹੈਲੋ ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਬਸ ਵਧੀਆ, ਤੁਸੀਂ ਸੁਣਾਓ? ਠੀਕ ਠਾਕ,
0: ਬਹੁਤ ਵਧੀਆ, ਬੱਲੇ ਬੱਲੇ ਸਰ,
3: ਹੋਰ ਬਸ ਵਧੀਆ ਠੀਕ ਠਾਕ ਜੀ। ਇਹ ਗੱਲ ਇਹ ਜੀ, ਜਿਵੇਂ ਹੁਣ ਆਪਾਂ ਗੱਲ ਕਰੀਏ ਵੀ ਟੁੱਟੇ ਜੇ ਦਿਲਾਂ ਦੀ ਦਵਾਈ ਤਾਂ ਫਿਰ ਦਾਰੂ ਕਹਿ ਵੀ ਸਕਦੇ ਆ ਜੀ, ਮਤਲਬ ਜੇ ਵੀਰ ਦਵਿੰਦਰ ਨੇ ਵੀ ਕਹਿਤੀ ਤਾਂ ਗੱਲ ਵੀ ਹੈਗਾ ਉਹਦਾ ਹੱਲ ਦਾਰੂ ਦਾ, ਪਰ ਪੂਜਾ ਨੀ ਮੰਨੀ, ਪੂਜਾ ਦੀ ਵੀ ਨਹੀਂ ਮੁੱਲ ਦਾ ਪਿਆਰ ਹੀ ਹੈ ਤਾਂ।
0: ਆਏ ਹਾਏ, ਇਹ ਕਿਹੜਾ ਗਾਣਾ ਸੀ ਵੀਰ ਦਵਿੰਦਰ ਪੂਜਾ ਦਾ?
3: ਬੋਤਲਾਂ ਜੀ ਬੋਤਲਾਂ ਦੇ ਲੱਗਿਆ ਦਾ ਟਾਈਮ ਜ਼ਰੂਰ ਸੁਣਾ ਦਿਓ ਜੀ।
0: ਨਹੀਂ ਨਹੀਂ ਇਹੀ ਤਾਂ ਮੈਂ ਚਾਹੁੰਦਾ ਯਾਰ, ਇਦਾਂ ਦੇ ਗਾਣੇ ਦੱਸੋ ਮੈਨੂੰ, ਅੱਜ ਤੇ ਲਾਈਏ ਆਪਾਂ
3: ਬੋਤਲਾਂ ਲਾ ਦੋ ਜੀ, ਫਿਰ ਇਹ ਤਾਂ ਮਤਲਬ ਜਮਾ ਆਪਣੇ ਟੌਪਿਕ ਤੇ ਜਿਵੇਂ ਕਹਿੰਦੇ ਨੇ ਟੁੱਕਦਾ ਜੀ।
0: ਫਿਰ ਕੀ ਦਾਰੂ ਇੱਕ ਵਧੀਆ ਹੱਲ ਹੈ ਟੁੱਟੇ ਦਿਲ ਦਾ?
3: ਮਤਲਬ ਪਾਰਟ ਟਾਈਮ ਜੋਬ ਕਹਿ ਸਕਦੇ ਕੁਛ ਟਾਈਮ ਲਈ ਆ, ਕਈ ਮਤਲਬ ਬੰਦੇ ਹੁੰਦੇ ਜੀ ਪੈਗ ਲਾ ਕੇ ਮਤਲਬ ਯਾਦ ਕਰ ਲੈਂਦੇ ਆ ਹਨਾ, ਆਪਦੀ ਐਕਸ ਨੂੰ ਲਾ ਲੋ, ਕਈ ਹੁੰਦੇ ਆ ਵੀ ਮਤਲਬ ਦਾਰੂ ਪੀ ਕੇ ਭੁੱਲ ਜਾਂਦੇ ਆ ਵੀ ਯਾਰ ਛੱਡ ਪਰੇ ਯਾਰ, ਚਲੋ ਕੋਈ ਗੱਲ
0: ਨਹੀਂ,
3: ਦਾਰੂ ਪੀਣ ਤੋਂ ਪਹਿਲਾਂ ਬਥੇਰੀ ਯਾਦ ਆਉਂਦੀ ਆ ਪਰ ਪੀ ਕੇ ਸੈੱਟ ਹੋ ਜਾਂਦੇ ਵੀ ਨਹੀਂ ਹੁੰਦੀ ਯਾਰ,
0: ਹੈਗੀ ਆ ਕਈ ਵੀ ਯਾਰ ਨਹੀਂ, ਦਾਰੂ ਪੀ ਕੇ ਬੰਦਾ ਕਹਿੰਦਾ ਯਾਰ ਮੈਂ ਤਾਂ ਐਵੇਂ ਬਿਨਾਂ ਕਿਸੇ ਕੋਲੋਂ ਟੈਨਸ਼ਨ ਲਈ ਫਿਰਦਾ, ਉਹ ਬੰਦਾ ਬੇਫਿਕਰ ਜਿਹਾ ਹੋ ਜਾਂਦਾ ਫਿਰ,
3: ਕਈ ਮੇਰੇ ਵਰਗੇ ਵੀ ਹੁੰਦੇ ਆ ਪੈਗ ਲਾ ਕੇ ਐਵੇਂ ਖਰੀ ਵੀ ਕਰਨ ਲੱਗ ਗਏ, ਲਾ ਲੈਂਦੇ ਤੜਕੇ ਦਿੰਦੇ ਆ ਵੀ ਰਾਤ ਆਪਾਂ ਗਲਤ ਕਰ ਲਈ ਫੋਨ ਲਾਈ
0: ਫੋਨ, ਤੇ ਜਦੋਂ ਬੰਦਾ ਲਾ ਲੈਂਦਾ ਇੱਕ ਅੱਧਾ ਪੈਗ ਫਿਰ ਮੈਸੇਜ ਵੀ ਇਦਾਂ ਦੇ ਭੇਜੂ ਕੇ ਯਾਰ ਮੇਰੇ ਤੋਂ ਗਲਤੀ ਹੋ ਗਈ, ਮੈਂ ਸੋਰੀ ਆ, ਇਹ ਹੋ ਗਿਆ ਉਹ ਹੋ ਗਿਆ,
3: ਸ਼ਰਾਬ ਦੀਆਂ ਦੋ ਬੋਤਲਾਂ
0: ਇਹਨਾਂ ਬੋਤਲਾਂ ਚ ਸਿਪ ਸਿਪ ਵੀ, ਹਾਂ ਉਹੀ ਹੈ ਮੈਨੂੰ ਲੱਗਦਾ,
3: ਹਾਂਜੀ ਹਾਂਜੀ,
0: ਕਿਆ ਬਾਤ, ਥੈਂਕ ਯੂ ਵੀਰੇ, ਬਹੁਤ ਧੰਨਵਾਦ,
3: ਉਹ ਜ਼ਰੂਰ ਕੱਢਿਓ ਜੀ ਟਾਈਮ ਵਿੱਚ ਦੀ ਆਪਣਾ ਵੀਰ ਦਵਿੰਦਰ ਦਾ ਤੇ ਮਿਸ ਪੂਜਾ ਦਾ ਬੋਤਲ
0: ਆਪਾਂ ਦੇਖ ਲਓ, ਆਪਾਂ ਮਿੰਟ ਲਾਉਣੇ, ਆਪਾਂ ਕਾਲ ਨਹੀਂ ਕਰਦੇ,
3: ਸੁਣਦੇ ਆ ਜੀ, ਚਲੋ
0: ਠੀਕ ਹੈ ਵੀਰੇ, ਬਹੁਤ ਧੰਨਵਾਦ ਤੁਹਾਡਾ, ਸੁਣੋ ਇੰਜੋਏ ਕਰੋ, ਗਾਣੇ ਸਾਰੇ ਕੱਢ ਲਈ ਦੇ ਯਾਰ, ਮੈਂ ਤਾਂ ਕਹਿੰਦੇ ਹੁੰਦੇ ਨਾ ਕਿ ਡੀਜੇ ਨਾਲੋਂ ਵੀ ਛੇਤੀ ਆਪਾਂ ਕੰਮ ਕਰ ਦਿੰਦੇ ਹਾਂ। ਇੱਕ ਤੁਸੀਂ ਯਾਦ ਜ਼ਰੂਰ ਰੱਖਣਾ ਪ੍ਰਦੀਪ ਭਾਜੀ ਨੂੰ, ਫਰਿੱਜ ਸਟੋਵ ਡਿਸ਼ ਵਾਸ਼ਰ ਵਾਸ਼ਰ ਡਰਾਇਰ ਅਪਲਾਇੰਸਿਸ ਦੀ ਰਿਪੇਅਰ ਹੋਣ ਵਾਲੀ ਹੈ ਨਾ, ਤਾਂ ਮਿਸਟਰ ਪ੍ਰਦੀਪ 647-622-3203, ਪ੍ਰਦੀਪ ਭਾਜੀ 647-622-3203, ਮਿਸਟਰ ਪ੍ਰਦੀਪ ਪ੍ਰਦੀਪ ਪ੍ਰਦੀਪ ਭਾਜੀ ਨਾਲ ਤੁਸੀਂ ਗੱਲਬਾਤ ਜ਼ਰੂਰ ਜ਼ਰੂਰ ਜ਼ਰੂਰ ਕਰੋ। 6873 ਹੈਲੋ, ਗੁੱਡ ਗੁੱਡ, ਹਾਊ ਆਰ ਯੂ? ਮਾਧਵ, ਹਾਊ ਆਰ ਯੂ ਡੂਇੰਗ?
4: I'm good, how are you? Long time no talk.
0: Good, how are you enjoying your summer?
4: I am. I just wanted to answer your question. The song was Sip Sip.
0: Sip Sip by Jasmine Sandless, right?
4: Yes. Me and my mom listen to it all the time.
0: Very nice. Jasmine Sandless is coming to Brampton?
4: Oh, no, I didn't know that.
0: Yes, she is coming to Brampton on August the 8th to perform.
4: Oh, nice. What, Brampton,
0: CA Center Outdoor. They have some grounds there and she's performing there.
4: Oh,
0: Let your mom know.
4: I will. How's the family?
0: Everyone's good. Thank you so much.
4: Good, good. I just want to say happy Canada Day to everybody. I know it's 2 days late.
0: That's okay.
4: Happy Canada Day.
0: Thank you, mother. Thank you so much.
4: Have a good summer break.
0: Thank you. Have a good time. Thank you for your call. So, Jasmine, send list 8th of August, 8th tarikh nu aa rahi hai thode apne shehar. Get ready. GTA.

0: and the Toronto Star.
1: ਕਿਆ ਬਾਤ ਹੈ। ਸੋ ਓਕੇ, ਗਾਣਾ ਮੈਂ ਹੁਣ ਵੀਰ ਹੁਣਾਂ ਦੀ ਰਿਕੁਐਸਟ ਲਾਉਂਦੇ, ਮੈਂ ਕੱਢਿਆ ਸੀ ਪਿੱਛਾ ਨਹੀਂ ਛੱਡਦੀ ਦਾਰੂ ਨਹੀਂ, ਹੁਣ ਪਿੱਛਾ ਨਹੀਂ ਛੱਡਦੀ, ਬਟ ਬਾਈ ਹੁਣਾਂ ਨੇ ਇੰਨੇ ਪਿਆਰ ਨਾਲ ਗਾਣੇ ਦੀ ਰਿਕੁਐਸਟ ਕੀਤੀ ਆ ਤੇ ਸੁਣ ਲੈਂਦੇ ਹਾਂ ਵੀਰ ਦਵਿੰਦਰ ਤੇ ਪੂਜਾ ਜੀ ਦਾ।

0: ਗਾਣਾ ਦੱਸ ਕੇ ਸ਼ਾਮ ਹੀ ਬਣਾ ਦੀ, ਦੱਸ ਦਿਆ ਕਰੋ ਇੱਦਾਂ ਦੇ ਗਾਣੇ ਕਦੇ ਕਦੇ, ਹੁਣ ਦੇਖੋ ਨਹੀਂ ਯਾਦ ਆਉਂਦੇ ਨਾ, ਸੋ ਤੁਸੀਂ ਦੱਸ ਦਿਆ ਕਰੋ ਤੇ ਬਹਾਨੇ ਨਾਲ ਪੁਰਾਣੀਆਂ ਚੀਜ਼ਾਂ ਲਿਖੀਆਂ ਬਹੁਤ ਸੋਹਣੀਆਂ ਹੁੰਦੀਆਂ। ਸੋ ਇੱਕ ਪੈਰਾਡਾਈਸ ਡਿਵੈਲਪਮੈਂਟਸ ਵਾਲੇ ਦੇ ਨਵੇਂ ਘਰ ਨੇ ਜਿਹੜੇ ਯਾਰ 6.5 ਲੱਖ ਤੋਂ ਟਾਊਨ ਹਾਊਸ ਮਿਲ ਰਿਹਾ, ਹੋਰ ਕੀ ਚਾਹੀਦਾ। ਹੁਣ ਲਓ ਮੌਕਾ HST ਰੀਬੇਟਸ ਅਤੇ ਵੱਡੀਆਂ ਬਚਤਾਂ ਦਾ। ਸੀਮਤ ਸਮੇਂ ਲਈ ਪੈਰਾਡਾਈਸ ਡਿਵੈਲਪਮੈਂਟਸ ਲੈ ਕੇ ਆਏ ਹਨ ਟਾਊਨ ਹੋਮਸ ਅਤੇ ਡੀਟੈਚ ਘਰ। ਸੈਲਿੰਗ ਨਾਓ ਸਿਰਫ $649,990 ਤੋਂ। ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ ਅਤੇ ਅਰੋਰਾ ਦੇ ਵਿੱਚ ਫਲੈਕਸੀਬਲ ਕਲੋਜ਼ਿੰਗਸ ਸਿਰਫ 5 ਮਹੀਨੇ ਤੋਂ ਲੈ ਕੇ 18 ਮਹੀਨਿਆਂ ਤੱਕ। ਹੋਰ ਜਾਣਕਾਰੀ ਲਈ ਅੱਜ ਹੀ ਸੰਪਰਕ ਕਰੋ, ਕਾਲ ਕਰੋ 905-840-7135, 905-840-7135 ਜਾਂ ਟੈਕਸਟ ਮੈਸੇਜ ਕਰੋ 416-450-6680-416-450-6680 ਜਾਂ ਈਮੇਲ ਕਰੋ sales@paradisedevelopments.com। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ paradisedevelopments.com। ਵੈਰੀ ਗੁੱਡ, ਓਕੇ, ਪੈਰਾਡਾਈਸ ਡਿਵੈਲਪਮੈਂਟਸ ਤੇ ਇੱਕ ਅਸੀਂ ਨਾਲ ਦੀ ਨਾਲ ਨੰਬਰ ਵਾਰ ਵਾਰ ਦੇ ਰਹੇ ਹਾਂ ਕਿ ਕੰਪਨੀ ਉਹਨਾਂ ਨੂੰ ਨਾ ਫਾਰਮ ਦੇ ਲਈ ਵਰਕਰ ਚਾਹੀਦੇ, ਤੁਹਾਨੂੰ ਘਰੋਂ ਪਿੱਕ ਵੀ ਕਰਨਗੇ, ਤੁਹਾਨੂੰ ਛੱਡਣਗੇ ਵੀ ਤੇ ਟਾਈਮ ਸਿਰ ਪੇ ਮਿਲੂਗੀ। 6472785394 6472785394 ਨੰਬਰ ਹੈ। ਰਾਈਨੋ ਫੈਂਸ ਅਤੇ ਡੈੱਕ ਵਾਲੇ ਨੇ, ਨਵੀਂ ਫੈਂਸ ਨਵੀਂ ਡੈੱਕ ਤਿਆਰ ਕਰਾਓ, ਇਹਨਾਂ ਨੂੰ ਇੱਕ ਵਾਰ ਫੋਨ ਕਰ ਲਓ ਜਾਂ ਕੋਈ ਫੈਂਸ ਡੈੱਕ ਰਿਪੇਅਰ ਕਰਾਉਣੀ ਹੈ। 647-804-3220 ਨੰਬਰ ਹੈ, 6478-04-3220। ਸਾਡੇ ਨਾਲ ਜੁੜ ਚੁੱਕੇ ਨੇ ਆਲ ਕਾਇੰਡ ਇੰਸ਼ੋਰੈਂਸ ਤੋਂ ਵਨ ਐਂਡ ਓਨਲੀ ਸਿਮਰਨ ਸੈਣੀ ਜੀ, 416-994-9972-72 ਸਿਮਰਨ ਦਾ ਨੰਬਰ ਹੈ, 416-994-7272। ਸਿਮਰਨ ਵੈਲਕਮ, ਕਿਵੇਂ ਹੋ?
1: ਬਹੁਤ ਵਧੀਆ ਨਵੀ, ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਈਵਨਿੰਗ।
0: ਵੈਰੀ ਗੁੱਡ ਈਵਨਿੰਗ ਜੀ, ਵੈਰੀ ਗੁੱਡ ਈਵਨਿੰਗ। ਨੰਬਰ ਹੈ ਸਿਮਰਨ ਦਾ ਵਾਂਸ ਅਗੇਨ 416-994-7272। ਸਿਮਰਨ, ਅੱਜ ਕੀ ਇਨਫੋਰਮੇਸ਼ਨ ਦੇ ਰਹੇ ਹੋ? ਫਿਰ
1: ਨਵੀਂ ਸਪੈਸ਼ਲੀ ਗੱਲ ਕਰਾਂਗੀ ਸੇਵਿੰਗ ਪਲਾਨਸ ਦੇ ਬਾਰੇ ਚ, ਕਿਉਂਕਿ ਬਹੁਤ ਸਾਰੇ ਸਾਡੇ ਲਿਸਨਰਸ ਨੇ ਅਜੇ ਵੀ ਸੋਚ ਰਹੇ ਨੇ ਕਿ ਅਗਰ ਅਸੀਂ TFSA ਜਾਂ RRSP ਜਾਂ ਫਸਟ ਹੋਮ ਸੇਵਿੰਗ ਅਕਾਊਂਟ ਹੈ ਸਿਰਫ ਬੈਂਕ ਥਰੂ ਹੀ ਓਪਨ ਕਰ ਸਕਦੇ ਹੈਗੇ ਆ। ਸੋ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੰਸ਼ੋਰੈਂਸ ਕੰਪਨੀ ਦੇ ਕੋਲੋਂ ਵੀ ਬੈਟਰ ਆਪਸ਼ਨ ਉਹਨਾਂ ਨੂੰ ਮਿਲ ਸਕਦੀਆਂ ਨੇ ਜਿਹਦੇ ਚ ਤੁਹਾਡੇ ਕੋਲ ਜ਼ਿਆਦਾ ਸੇਫਟੀ, ਸਿਕਿਉਰਿਟੀਜ਼ ਔਰ ਕਾਫੀ ਸਾਰੀਆਂ ਤੁਹਾਨੂੰ ਗਰੰਟੀਜ਼ ਮਿਲਦੀਆਂ ਹੈਗੀਆਂ ਨੇ। ਹੁਣ ਜਦੋਂ ਅਸੀਂ ਬੈਂਕ ਚ ਜਾਂਦੇ ਹਾਂ ਮੋਸਟਲੀ ਸਾਨੂੰ ਜ਼ਿਆਦਾ ਟਰਸਟ ਇਸ ਕਰਕੇ ਹੁੰਦਾ ਕਿ ਚਲੋ ਜੀ ਬੈਂਕ ਸਾਹਮਣੇ ਦੇਖ ਰਿਹਾ ਆਪਣਾ ਸੇਵਿੰਗ ਅਕਾਊਂਟ ਓਪਨ ਕੀਤਾ ਔਰ ਉੱਥੇ ਅਸੀਂ ਪੈਸੇ ਇਨਵੈਸਟ ਕਰ ਦਿੱਤੇ, ਉਹਦੇ ਉੱਪਰ ਗਰੋਥ ਹੋਈ ਨਹੀਂ ਹੋਈ ਆਪਾਂ ਇੰਨਾ ਧਿਆਨ ਹੀ ਨਹੀਂ ਦਿੰਦੇ। ਸੋ ਪਹਿਲੀ ਤੇ ਚੀਜ਼, ਅਗਰ ਅਸੀਂ ਸੇਵਿੰਗ ਅਕਾਊਂਟ ਖੋਲਿਆ ਹੈ, ਚਾਹੇ ਉਹ ਰੈਗੂਲਰ ਸੇਵਿੰਗ ਅਕਾਊਂਟ ਹੈ ਜਾਂ ਤੁਸੀਂ ਟੈਕਸ ਫ੍ਰੀ ਸੇਵਿੰਗ ਅਕਾਊਂਟ ਖੋਲਿਆ, ਅਗਰ ਉਹਦੇ ਉੱਪਰ ਗਰੋਥ ਹੀ ਨਹੀਂ ਹੋ ਰਹੀ ਤਾਂ ਇਟਸ ਮੀਨ ਕਿ ਤੁਹਾਡਾ ਪੈਸਾ ਆਲਰੇਡੀ ਇਨਫਲੇਸ਼ਨ ਦੇ ਹਿਸਾਬ ਦੇ ਨਾਲ ਉਹ ਮਾਈਨਸ ਦੇ ਵਿੱਚ ਜਾ ਰਿਹਾ, ਤੁਸੀਂ ਨੈਗੇਟਿਵ ਗਰੋਥ ਦੇ ਵਿੱਚ ਹੋ। ਸੋ ਸੇਵਿੰਗ ਦਾ ਮਤਲਬ ਹੀ ਇਹ ਹੈ ਕਿ ਅਗਰ ਅਸੀਂ ਪੈਸਾ ਇਨਵੈਸਟ ਕਰ ਰਹੇ ਹਾਂ ਤਾਂ ਉਹਦੇ ਉੱਪਰ ਆਪਣੀ ਜਿਹੜੀ ਹੈ ਗਰੋਥ ਵੀ ਹੋਏ। ਹੁਣ ਟੈਕਸ ਫ੍ਰੀ ਸੇਵਿੰਗ ਅਕਾਊਂਟ ਸਭ ਤੋਂ ਬੈਸਟ ਆਪਸ਼ਨ ਹੈਗਾ ਸੇਵਿੰਗ ਦੇ ਲਈ ਹਰ ਇੱਕ ਉਮਰ ਦੇ ਲੋਕ ਨੇ, ਚਾਹੇ ਉਹ ਯੰਗਸਟਰ ਨੇ, ਬੱਚੇ ਨੇ, 18+ ਦੀ ਏਜ ਹੈ ਜਾਂ ਤੁਸੀਂ ਆਪਣੀ ਰਿਟਾਇਰਮੈਂਟ ਦੇ ਕਰੀਬ ਹੋ, ਸਭ ਤੋਂ ਬੈਸਟ ਚੀਜ਼ ਹੈ TFSA ਬਿਕਾਜ਼ ਉਹਦੇ ਉੱਪਰ ਜਿੰਨੀ ਵੀ ਗਰੋਥ ਹੋਣੀ ਹੈ ਉਹ ਟੈਕਸ ਫ੍ਰੀ ਹੋਣੀ ਹੈਗੀ ਹੈ। ਬਟ ਇਹ ਹੈ ਕਿ ਉਹ ਪੈਸਾ ਜਿਹੜਾ ਉਹ ਸਹੀ ਤਰੀਕੇ ਦੇ ਨਾਲ ਸਹੀ ਜਗ੍ਹਾ ਤੇ ਇਨਵੈਸਟ ਹੋਇਆ ਹੋਏ। ਸੋ ਉਹਦੇ ਨਾਲ ਇਹ ਹੈ ਕਿ ਤੁਹਾਡੀ ਜਿਹੜੀ ਰਿਟਾਇਰਮੈਂਟ ਕਹਿ ਲਓ ਜਾਂ ਫਿਊਚਰ ਲਾਈਫ ਕਹਿ ਲਓ, ਉਹਦੇ 'ਚ ਇੱਕ ਅੱਛੀ ਕੰਪਾਊਂਡਿੰਗ ਅਮਾਊਂਟ ਦੇ ਨਾਲ ਇੰਟਰਸਟ ਜਿਹੜਾ ਇੰਟਰਸਟ ਪੈਂਦਾ ਹੈਗਾ ਔਰ ਤੁਹਾਡੀ ਜਿਹੜੀ ਅਮਾਊਂਟ ਇਕੱਠੀ ਹੁੰਦੀ ਹੈਗੀ ਹੈ ਉਹਦਾ ਤਾਂ ਹੀ ਫਾਇਦਾ ਹੈਗਾ। ਅਦਰਵਾਈਜ਼ ਅਗਰ ਵੈਸੇ ਤੁਸੀਂ ਪੈਸਾ GIC 'ਚ ਪਾ ਕੇ ਰੱਖ ਦਿੱਤਾ, ਕੋਈ 2-3% ਇੰਟਰਸਟ ਦੇ ਨਾਲ ਲੋਕ ਕਰ ਲਿਆ ਜਾਂ ਉਹਦਾ ਰੈਗੂਲਰ ਸੇਵਿੰਗ ਅਕਾਊਂਟ ਦੇ ਵਿੱਚ ਪਾ ਕੇ ਰੱਖ ਲਿਆ, ਉਹਦਾ ਕੋਈ ਫਾਇਦਾ ਨਹੀਂ ਹੈਗਾ ਬਿਕਾਜ਼ ਉਹ ਪੈਸਾ ਉੱਥੇ ਪਿਆ ਪਿਆ ਘੱਟ ਰਿਹਾ ਹੈਗਾ। ਹੁਣ ਅਗਰ ਤੁਸੀਂ ਇੰਸ਼ੋਰੈਂਸ ਕੰਪਨੀ ਦੇ ਵਿੱਚ TFSA ਖੋਲਣਾ, ਫਸਟ ਹੋਮ ਸੇਵਿੰਗ ਅਕਾਊਂਟ ਖੋਲਣਾ ਜਾਂ ਤੁਸੀਂ ਆਪਣਾ ਰੈਗੂਲਰ ਸੇਵਿੰਗ ਅਕਾਊਂਟ ਵੀ ਖੋਲਣਾ, ਉੱਥੇ ਤੁਹਾਡੇ ਕੋਲ ਸਾਰੀਆਂ ਆਪਸ਼ਨ ਅਵੇਲੇਬਲ ਨੇ। ਤੁਸੀਂ ਰੈਗੂਲਰ GIC ਓਪਨ ਕਰਨਾ ਚਾਹੁੰਦੇ ਹੋ, ਰੈਗੂਲਰ ਹਾਈ ਇੰਟਰਸਟ ਸੇਵਿੰਗ ਅਕਾਊਂਟ ਓਪਨ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਮਾਰਕੀਟ 'ਚ ਪੈਸਾ ਲਗਾਉਣਾ ਚਾਹੁੰਦੇ ਹੋ। ਸੋ ਅਗਰ ਤੇ ਤੁਹਾਡੇ ਕੋਲ ਟਾਈਮ ਪੀਰੀਅਡ ਹੈਗਾ ਕਿ ਆਪਾਂ ਨੇ ਅਗਲੇ 2-5 ਸਾਲ 10 ਸਾਲ ਪੈਸੇ ਨਹੀਂ ਕਢਾਉਣੇ, ਤਾਂ ਬੈਸਟ ਆਪਸ਼ਨ ਹੈ ਕਿ ਤੁਸੀਂ ਪੈਸੇ ਨੂੰ ਆਪਣੇ ਰਿਸਕ ਦੇ ਅਕੋਰਡਿੰਗ ਟੂ ਮਾਰਕੀਟ 'ਚ ਇਨਵੈਸਟ ਕਰੋ। ਅਗਰ ਤੁਸੀਂ ਬਿਲਕੁਲ ਰਿਸਕ ਨਹੀਂ ਲੈਣਾ ਚਾਹੁੰਦੇ, ਰੈਗੂਲਰ ਹਾਈ ਇੰਟਰਸਟ ਸੇਵਿੰਗ ਅਕਾਊਂਟ ਖੋਲਣਾ, ਤੁਸੀਂ ਉਹ ਵੀ ਅਕਾਊਂਟ ਖੋਲ ਸਕਦੇ ਹੋ। ਉਹਦੇ 'ਤੇ ਵੀ ਕੰਪਨੀ ਤੁਹਾਨੂੰ ਜਿਹੜਾ ਹੈਗਾ ਉਹ 1.5% ਦੇ ਕਰੀਬ ਆਰਾਮ ਨਾਲ ਇੰਟਰਸਟ ਦੇ ਦਿੰਦੀਆਂ ਜ਼ੀਰੋ ਰਿਸਕ ਦੇ ਉੱਪਰ। ਔਰ ਅਗਰ ਤੁਸੀਂ ਫਸਟ ਹੋਮ ਸੇਵਿੰਗ ਅਕਾਊਂਟ ਖੋਲ ਰਹੇ ਹੈਗੇ ਹੋ, ਉਹਦੇ ਲਈ ਹੁਣ ਆਪਾਂ ਨੂੰ ਇਹ ਡਿਪੈਂਡ ਕਰਦਾ ਕਿ ਆਪਾਂ ਨੇ ਘਰ ਕਦੋਂ ਕੁ ਲੈਣਾ। ਅਸੀਂ ਬਿਲਕੁਲ ਹੀ 6 ਮਹੀਨੇ ਸਾਲ ਦੇ ਵਿੱਚ ਘਰ ਲੈਣ ਵਾਲੇ ਹਾਂ ਤਾਂ ਦੈਨ ਆਪਾਂ ਨੂੰ ਉਹਨੂੰ ਇਨਵੈਸਟ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਫਿਰ ਅਗਰ ਆਪਾਂ ਨੂੰ 2 ਮਹੀਨੇ ਬਾਅਦ ਪੈਸੇ ਚਾਹੀਦੇ ਨੇ ਤਾਂ ਫਿਰ ਜੇ ਮਾਰਕੀਟ ਉੱਪਰ ਨੀਚੇ ਹੁੰਦੀ ਹੈ ਤਾਂ ਉਹਦਾ ਇਫੈਕਟ ਪਏਗਾ। ਬਟ ਅਗਰ ਸਾਡਾ ਜੇ ਘਰ 2-4 ਸਾਲ ਲੈਣ ਦਾ ਪਲੈਨ ਨਹੀਂ ਹੈਗਾ ਤਾਂ ਤੁਸੀਂ ਉਸ ਪੈਸੇ ਨੂੰ ਵੀ ਇਨਵੈਸਟ ਕਰਕੇ ਅੱਛੀ ਰਿਟਰਨ ਲੈ ਸਕਦੇ ਹੈਗੇ ਹੋ। ਉਹਦੇ ਲਈ ਤੁਹਾਨੂੰ ਥੋੜ੍ਹਾ ਜਿਹਾ ਮਾਰਕੀਟ ਨੂੰ ਸਮਝਣਾ ਪਏਗਾ, ਐਡਵਾਈਜ਼ਰ ਦੇ ਨਾਲ ਬੈਠ ਕੇ ਡਿਸਕਸ ਕਰਨਾ ਪਏਗਾ ਕਿ ਤੁਹਾਡਾ ਜਿਹੜਾ ਪੋਰਟਫੋਲੀਓ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਬੈਲੈਂਸ ਹੋਣਾ ਚਾਹੀਦਾ, ਮਿਕਸਚਰ ਹੋਣਾ ਚਾਹੀਦਾ, ਜਾਂ ਤੁਸੀਂ ਬੜੇ ਅਗਰੈਸਿਵ ਇਨਵੈਸਟਰ ਹੋ ਅਗਰ ਤੁਸੀਂ ਮਾਰਕੀਟ ਦੀ ਜਿਹੜੀ ਆਪਣੀ ਜਾਣਕਾਰੀ ਰੱਖਦੇ ਹੋ, ਨੌਲੇਜ ਰੱਖਦੇ ਹੈਗੇ, ਸੋ ਉਹਦੇ 'ਤੇ ਡਿਪੈਂਡ ਕਰਦਾ। ਹੁਣ ਪੈਸਾ ਜਿਹੜਾ ਹੈਗਾ ਸੇਵ ਉਹੀ ਬੰਦਾ ਕਰ ਸਕਦਾ ਹੈਗਾ ਜਿਹੜਾ ਬੰਦਾ ਸਮਾਰਟਲੀ ਇਨਵੈਸਟ ਕਰ ਰਿਹਾ। ਅਦਰਵਾਈਜ਼ ਸੇਵਿੰਗ 'ਚ ਪਿਆ ਪਿਆ ਪੈਸਾ ਜੇ ਬਿਨਾਂ ਉਹਦੇ 'ਤੇ ਕੋਈ ਵਿਆਜ ਲੱਗ ਰਿਹਾ, ਕੋਈ ਇੰਟਰਸਟ ਨਹੀਂ ਲੱਗ ਰਿਹਾ, ਤਾਂ ਉਹ ਪੈਸਾ ਤੁਹਾਡਾ ਘੱਟ ਰਿਹਾ ਹੈਗਾ। ਸਪੈਸ਼ਲੀ ਜਿਹੜੇ ਯੰਗ ਬੱਚੇ ਨੇ, ਜਿਹੜੇ 18-19-20 ਦਾ ਏਜ ਗਰੁੱਪ ਹੈਗਾ, ਉਹਨਾਂ ਕੋਲ ਤਾਂ ਟਾਈਮ ਪੀਰੀਅਡ ਹੀ ਬਹੁਤ ਹੈ। ਅਗਰ ਤੁਸੀਂ ਮੰਥਲੀ $50 ਵੀ ਆਪਣੇ TFS 'ਚ ਸੇਵ ਕਰਨਾ ਸ਼ੁਰੂ ਕਰਦੇ ਹੋ ਤਾਂ ਤੁਹਾਡਾ ਬੜਾ ਅੱਛਾ ਅਮਾਊਂਟ ਇਕੱਠਾ ਹੋ ਜਾਣਾ। ਔਰ ਜਿਹੜੇ ਸਾਡੇ ਲਿਸਟਰ ਰਿਟਾਇਰਮੈਂਟ ਦੇ ਕੋਲ ਨੇ, 50-60 ਦੇ ਏਜ ਗਰੁੱਪ 'ਚ ਨੇ, ਉਹਨਾਂ ਨੂੰ ਆਪਣੀ RRSP ਦੇ ਵਿੱਚੋਂ ਥੋੜਾ ਥੋੜਾ ਅਮਾਊਂਟ ਜਿਹੜਾ TFS 'ਚ ਪਾਉਣਾ ਸ਼ੁਰੂ ਕਰ ਦੇਣਾ ਚਾਹੀਦਾ ਅਗਰ ਉਹਨਾਂ ਕੋਲ ਲਿਕੁਇਡ ਮਨੀ ਅਵੇਲੇਬਲ ਨਹੀਂ ਹੈਗੀ। ਅਦਰਵਾਈਜ਼ ਜਿਸ ਸਾਲ ਵੀ ਤੁਹਾਡੀ ਇਨਕਮ ਘੱਟ ਹੁੰਦੀ ਹੈ, RRSP ਦੇ ਪੈਸੇ ਨੂੰ TFS 'ਚ ਟ੍ਰਾਂਸਫਰ ਕਰੋ ਤਾਂ ਕਿ ਇਨ ਫਿਊਚਰ ਜਦੋਂ ਤੁਸੀਂ ਰਿਟਾਇਰਮੈਂਟ ਦੇ ਲਈ ਉਹ ਪੈਸਾ ਯੂਜ਼ ਕਰੋ ਤਾਂ ਤੁਹਾਡੀ ਪੈਨਸ਼ਨ ਦੇ ਉੱਪਰ ਜਾਂ OAS ਦੇ ਉੱਪਰ ਜਿਹੜਾ ਹੈਗਾ, ਓਲਡ ਏਜ ਸਿਕਿਉਰਿਟੀ ਜਾਂ ਤੁਹਾਡੇ GIS ਦੇ ਉੱਪਰ ਇਫੈਕਟ ਨਾ ਪਵੇ, ਕਿਉਂਕਿ TFS ਦਾ ਪੈਸਾ ਜਿਹੜਾ ਹੈਗਾ ਉਹ ਟੈਕਸ ਫ੍ਰੀ ਹੋਣਾ ਹੈਗਾ, ਉਹਨੇ ਤੁਹਾਡੀ ਇਨਕਮ ਦੇ ਵਿੱਚ ਐਡ ਨਹੀਂ ਹੋਣਾ। ਸੋ ਉਹਦੇ ਲਈ ਤੁਹਾਨੂੰ ਪਹਿਲਾਂ ਪਲੈਨਿੰਗ ਕਰਨੀ ਪੈਣੀ ਹੈਗੀ ਹੈ। ਅਗਰ ਤੁਸੀਂ ਸਹੀ ਟਾਈਮ 'ਤੇ ਪਲੈਨ ਕਰਦੇ ਹੋ ਤਾਂ ਰਿਟਾਇਰਮੈਂਟ ਵੀ ਈਜ਼ੀ ਹੋ ਜਾਂਦੀ ਹੈ, ਨਾਲ ਨਾਲ ਆਪਾਂ ਨੂੰ